ਹਾਂ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਹਫ਼ਤਾਵਾਰੀ ਦੀਵਾਨ ਵਿੱਚ ਸਤਿਗੁਰੂ ਦੇ ਪਵਿੱਤਰ ਚਰਨ ਸਪਰਸ਼ ਕਰਨ ਵਾਸਤੇ ਸਾਹਿਬਾਂ ਦੀ ਪਿਆਰੀ ਗੋਦ ਵਿੱਚ ਇਕੱਤਰ ਹੋਏ ਬੈਠੇ ਹੋ। ਜਿਵੇਂ ਆਪ ਜੀ ਨੂੰ ਇਹ ਸਭ ਨੂੰ ਜਾਣਕਾਰੀ ਹੈ ਕਿ 27 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਸੀ, ਜਿਸ ਨੂੰ ਆਪਾਂ ਅੱਜ ਸਤਿਗੁਰੂ ਦੇ ਘਰ ਅੰਦਰ ਮਨਾ ਰਹੇ ਹਾਂ। ਆਪ ਨੇ ਬੜੇ ਪਿਆਰ ਦੇ ਨਾਲ ਕੀਰਤਨ ਵੀ ਸਰਵਣ ਕੀਤਾ ਹੈ ਔਰ ਗੁਰਮੁਖ ਪਿਆਰਿਆਂ ਤੋਂ ਉਸ ਦ੍ਰਿਸ਼ ਨੂੰ ਤਵਾਰੀਖ ਦੇ ਉਸ ਪੰਨੇ ਨੂੰ ਸਰਵਣ ਕੀਤਾ ਜਦੋਂ ਮਹਾਰਾਣੀ ਜਿੰਦ ਕੌਰ ਆਪਣੇ ਸਪੁੱਤਰ ਦੇ ਸੀਸ ਤੇ ਕੇਸ ਨਾ ਦੇਖ ਕੇ ਉਸਨੇ ਸਭ ਕੁਝ ਸਹਿ ਲਿਆ ਆਪਣੇ ਉੱਤੇ, ਪਰ ਇਹਨੂੰ ਨਾ ਸਹਿ ਸਕੀ ਕਿ ਕਲਗੀ ਵਾਲੇ ਦੀ ਮੋਹਰ ਮੇਰੇ ਪੁੱਤਰ ਦੇ ਸਿਰ ਤੋਂ ਗੁੰਮ ਹੋ ਜਾਏ। ਆਓ ਉਸ ਸ਼ੇਰੇ ਪੰਜਾਬ ਦੇ ਜੀਵਨ ਦੇ ਸਮਾਚਾਰ ਤੁਹਾਡੇ ਨਾਲ ਆਪ ਸੰਗਤ ਨਾਲ ਸਾਂਝੇ ਕਰਨੇ ਨੇ। ਮੈਂ ਸਿਰਫ ਉਹਨਾਂ ਦੀ ਜੀਵਨੀ ਵਿੱਚੋਂ ਪੱਖ ਉਹਨਾਂ ਕੋ ਆਪ ਨਾਲ ਸਾਂਝਾ ਕਰਨਾ, ਸਮੇਂ ਅੰਦਰ ਰਹਿ ਕੇ ਉਸ ਦੇ ਜੀਵਨ ਨੂੰ ਤੱਕ ਕੇ ਸਾਡੇ ਗੁਰੂ ਨਾਲ ਬਣ ਆਵੇ, ਉਸ ਦੇ ਜੀਵਨ ਨੂੰ ਪੜ੍ਹ ਕੇ ਉਹਦੀ ਨਿਰਮਾਣਤਾ ਨੂੰ ਤੱਕ ਕੇ ਅਸੀਂ ਆਪਣੇ ਅਤੀਤ ਵੱਲ ਆਪਣੇ ਉਹਨਾਂ ਬਜ਼ੁਰਗਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੀਏ ਜਿਨ੍ਹਾਂ ਦੀਆਂ ਬਾਹਾਂ ਵਿੱਚ ਵੀ ਤਾਕਤ ਬੜੀ ਏ ਤੇ ਨਿਮਰਤਾ ਦੇ ਵੀ ਪੁੰਜ ਸਨ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਆਪ ਕਿਰਪਾ ਕਰਕੇ ਵਿੱਚ ਵਰਤੇ ਮੇਰਾ ਸਤਿਗੁਰੂ, ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ ਜਿੰਨੇ ਵੀ ਆਪਾਂ ਬੈਠੇ, ਕਿਉਂਕਿ ਇਕਾਗਰਤਾ ਤੋਂ ਬਿਨਾਂ ਆਨੰਦ ਨਹੀਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਤੇ ਗੁਰਮਤਿ ਦੇ ਸਿਧਾਂਤ ਦੀ ਆਪਾਂ ਜਦੋਂ ਵਿਚਾਰ ਕਰਨੇ ਆ ਤੇ ਸਤਿਗੁਰੂ ਨੇ ਬਾਣੀ ਅੰਦਰ ਦੋ ਪੱਖ ਮਨੁੱਖ ਦੇ ਬਿਆਨ ਕੀਤੇ ਨੇ, ਮਨੁੱਖ ਦੇ ਕੀ ਇਸ ਬਣਾਈ ਹੋਈ ਸ੍ਰਿਸ਼ਟੀ ਦੇ ਹਰ ਵਸਤੂ ਦੇ ਦੋ ਪੱਖ ਦਿੱਤੇ ਨੇ। ਜਿੱਥੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਅੰਮ੍ਰਿਤ ਦਾ ਵੇਰਵਾ ਦਿੱਤਾ ਹੈ, ਅੰਮ੍ਰਿਤ ਦੀ ਸਮਰੱਥਾ ਕੀ ਏ, ਅੰਮ੍ਰਿਤ ਅੰਦਰੋਂ ਪੀ ਕੇ ਮਨੁੱਖ ਕਿਹੜੀਆਂ ਉਸ ਰੂਹਾਨੀਅਤ ਦੀਆਂ ਪਿੰਗਾਂ ਨੂੰ ਝੂਟਦਾ ਹੈ, ਉੱਥੇ ਸਾਹਿਬ ਨੇ ਇਸ ਦੇ ਵਿਪਰੀਤ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਵਿੱਚ ਮਨੁੱਖ ਜਦੋਂ ਡੁੱਬ ਜਾਂਦਾ ਤੇ ਉਦੋਂ ਇਹਦਾ ਜੀਵਨ ਤਬਾਹ ਕਿਵੇਂ ਹੋ ਜਾਂਦਾ ਹੈ। ਅੰਮ੍ਰਿਤ ਦੀ ਚੜ੍ਹਦੀ ਕਲਾ ਤੇ ਵਿਕਾਰਾਂ ਵਿੱਚ ਗਰਕ ਹੁੰਦੇ ਜੀਵਨ ਦੋਨਾਂ ਨੂੰ ਬਿਆਨ ਕੀਤਾ। ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ ਉਹਨੂੰ ਕਹਿ ਦਿੱਤਾ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭੇਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ
ਤਾਂ ਹੈ ਤਨ। ਸੋਚਦੇ ਹੋ ਕਿ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਕੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕਮਿਕ ਹੋ ਚੁੱਕੀ ਹੈ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉੱਥੇ ਨਾਲ ਇਹ ਵੀ ਕਹਿ ਦਿੱਤਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ, ਸੱਚੀ ਬਾਣੀ ਦੀ ਗੱਲ ਕੀਤੀ ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ, ਅੰਮ੍ਰਿਤ ਦੀ ਗੱਲ ਕੀਤੀ ਨਾਲ ਜ਼ਹਿਰ ਦੀ ਗੱਲ ਕਰ ਦਿੱਤੀ, ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ ਤੇ ਨਾਮ ਤੋਂ ਟੁੱਟੇ ਹੋਏ ਸਾਕਤ ਦੇ ਜੀਵਨ ਨੂੰ ਬਿਆਨ ਕੀਤਾ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ, ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ। ਹਜ਼ੂਰ ਦਾ ਬਚਨ ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ, ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰੱਤ ਪਿੱਤ ਕੁੱਤਿਓ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ, ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ। ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਵੇ, ਕਹਿੰਦੇ ਨੇ ਸੁਲਤਾਨ ਹੋਵਾਂ ਮੇਂ ਲਸ਼ਕਰ, ਰਾਜ ਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਹੇ ਮਾਲਕ ਜੇ ਤੂੰ ਮੈਨੂੰ ਬਾਦਸ਼ਾਹ ਦੇ ਦੇਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਹੋ ਪਰ ਇਹਨਾਂ ਰਾਜ ਲੈ ਕੇ ਇੱਕ ਮੇਰੇ ਤੇ ਕਿਰਪਾ ਕਰ ਦੇਈ, ਸੁਲਤਾਨ ਬਣਾ ਦੇ, ਫੌਜ ਦੇ ਦੇ, ਰਾਜ ਭਾਗ ਦੇ ਦੇ, ਪਰ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾ, ਕਿਤੇ ਤੈਨੂੰ ਭੁੱਲ ਨਾ ਜਾਵਾਂ ਰਾਜ ਭਾਗ ਦੇਖ ਕੇ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ। ਸਾਹਿਬ ਕਹਿੰਦੇ ਨੇ ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀਕੈ ਸੰਗ ਕਾਮ, ਕਤੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਭਗਤ ਰਵਿਦਾਸ ਨੇ ਇੱਕ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਕੇਵਲ ਗੁਰੂ ਸਾਹਿਬਾਨ ਨਹੀਂ ਭਗਤਾਂ ਦੀ ਬਾਣੀ ਕਦੀ ਵਾਚੀਏ, ਭਾਵੇਂ ਗੱਲ ਉਹਨਾਂ ਨੇ ਰੂਹਾਨੀਅਤ ਦੀ ਉਡਾਰੀ ਦੀ ਕੀਤੀ ਪਰ ਉਹਨਾਂ ਨੇ ਬਾਹਰ ਦਾ ਨਿਜ਼ਾਮ ਕਿਹੋ ਜਿਹਾ ਚਾਹੀਦਾ। ਕਹਿਣ ਲੱਗੇ ਅਸਲੀਅਤ ਜੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ, ਵਤਨ ਦੀ ਗੱਲ ਬਾਬੇ ਰਵਿਦਾਸ ਨੇ ਵੀ ਕੀਤੀ। ਕਹਿਣ ਲੱਗੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ ਜਿੱਥੇ ਪਰਜਾ ਉੱਤੇ ਜ਼ੁਲਮ ਨਹੀਂ ਹੁੰਦਾ, ਜਿੱਥੇ ਪਰਜਾ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ, ਜਿੱਥੇ ਹਰ ਇੱਕ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਏ, ਜਿੱਥੇ ਕੋਈ ਮਰਜ਼ੀ ਮਨੁੱਖ ਉਸ ਰਾਜ ਵਿੱਚ ਵਿਚਰੇ, ਉਹਨੂੰ ਕੋਈ ਨਜ਼ਰ ਬੰਦ ਕਰਕੇ ਜੇਲ੍ਹ ਵਿੱਚ ਜੰਜੀਰਾਂ ਵੀ ਜਕੜ ਕੇ ਸੱਟਣ ਵਾਲਾ ਨਹੀਂ, ਉੱਥੇ ਕਦੀ ਕਿਸੇ ਦੇ ਪੁੱਤਾਂ ਨੂੰ ਬੇਦੋਸ਼ੀਆਂ ਨੂੰ ਕੋਹ ਕੇ ਖਤਮ ਨਹੀਂ ਕੀਤਾ ਜਾਂਦਾ। ਕਿਹੜੇ ਰਾਜ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਨੇ। ਕਹਿਣ ਲੱਗੇ ਇੱਕ ਉਹੋ ਜਿਹਾ ਰਾਜ ਚਾਹੀਦਾ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾ। ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸਵੀਜ ਖਿਰਾਦ ਨਾ ਮਾਲ, ਖੌਫ ਨਾ ਖਤਰ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿਣ ਲੱਗੇ ਪਿਆਰੇ ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤੇ ਉਹ ਰਾਜ ਕਿਹੋ ਜਿਹਾ ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਘੋਟ ਕਾਵੇ।
ਉੱਥੇ ਕੋਈ ਰੋਕਣ ਵਾਲਾ ਨਹੀਂ। ਰਾਜ ਇਹੋ ਜਿਹਾ, ਬਾਬੇ ਫਰੀਦ ਵਰਗਾ ਸੂਫੀ ਸੰਤ ਜਿਹੜਾ ਇਹਨਾਂ ਬਾਣੀ ਵਿੱਚ ਭੇਜਾ, ਨਾਮ ਵਿੱਚ ਭੇਜਾ, ਇੱਥੋਂ ਤੱਕ ਕਹਿੰਦਾ ਕਿ ਜੇ ਸੱਜਣਾ ਰੱਬ ਨੂੰ ਪਾਣੀ ਤੇ ਕਿਸੇ ਦੇ ਹਿਰਦੇ ਨੂੰ ਦੁਖਾਈ ਨਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ, ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੋ ਤੋਂ ਪਿਰਿਆ ਦੀ ਸਿੱਖ ਹਿਆਓ ਨਾ ਠਾਏ। ਕਹੀ ਦਾ ਕਿਸੇ ਦੇ ਹਿਰਦੇ ਨੂੰ ਦੁਖਾ ਨਾ। ਤੇ ਜਿੱਦਣ ਉਸ ਫਰੀਦ ਨੇ ਸਵਤੰਤਰਤਾ ਦੀ ਆਜ਼ਾਦੀ ਦੀ ਗੱਲ ਕੀਤੀ, ਰਾਜ ਦੋ ਤਰ੍ਹਾਂ ਨਾਲ ਕਾਇਮ ਕੀਤਾ ਜਾਂਦਾ। ਇੱਕ ਤਾਂ ਉਹ ਲੋਕ ਜਿਹੜੇ ਜ਼ੁਲਮ ਤੇ ਤਸ਼ੱਦਦ ਕਰਕੇ ਪਰਜ਼ਾ ਨੂੰ ਗੁਲਾਮ ਕਰਦੇ ਨੇ ਤੇ ਉਹਨਾਂ ਤੇ ਦਿਨ ਰਾਤ ਜ਼ੁਲਮ ਢਾਂਦੇ ਨੇ, ਆਪਣੀ ਰਾਜ ਦੀ ਹਵਸ਼ ਪੂਰੀ ਕਰਦੇ ਨੇ। ਤੇ ਇੱਕ ਉਹ ਮਰਜੀਵੜੇ ਜਿਹੜੇ ਆਪਣੀ ਅਣਖ ਨੂੰ ਕਾਇਮ ਕਰ ਲਈ ਤੇ ਰੱਬ ਨੇ ਜ਼ਿੰਦਗੀ ਦਿੱਤੀ ਏ ਸਵਤੰਤਰ ਗੁਜ਼ਾਰਨ ਲਈ ਸੰਘਰਸ਼ ਕਰਦੇ ਨੇ, ਰਾਜ ਉਹ ਵੀ ਕਾਇਮ ਕਰਦੇ ਨੇ ਪਰ ਜ਼ੁਲਮ ਢਾਣ ਲਈ ਨਹੀਂ, ਜ਼ੁਲਮ ਨੂੰ ਰੋਕਣ ਵਾਸਤੇ। ਮੈਂ ਜਿਸ ਰਾਜੇ ਵੱਲ ਤੁਰ ਰਿਹਾ ਉਹਦੇ ਜੀਵਨ ਤੋਂ ਪਹਿਲਾਂ ਬਾਣੀ ਵਿੱਚੋਂ ਅਰਜ਼ ਕਰਨੀ ਏ। ਫਰੀਦ ਵਰਗਾ ਮਹਾਂਪੁਰਸ਼ ਕਹਿੰਦਾ ਕਿਸੇ ਦੇ ਹਿਰਦੇ ਨੂੰ ਢਾਣ ਆ। ਤੇ ਜਿੱਦਣ ਸਵਤੰਤਰਤਾ ਦੀ ਗੱਲ ਕੀਤੀ ਉਦਨ ਉਸ ਫਕੀਰ ਨੇ ਇੱਕ ਗੱਲ ਕਹਿ ਦਿੱਤੀ, ਰੱਬਾ ਮਨੁੱਖਾ ਦੇਹੀ ਅਮੋਲਕ ਏ, ਬੜੀ ਮੁਸ਼ਕਲ ਨਾਲ ਮਿਲਦੀ ਏ, ਪਰ ਮੈਂ ਇੱਕ ਤੈਨੂੰ ਕਹਿ ਦਿਆਂ, ਜੇ ਫਰੀਦ ਨੂੰ ਜਿਉਂਦੇ ਜੀ ਕਿਸੇ ਦੇ ਦਰਵਾਜ਼ੇ ਦਾ ਗੁਲਾਮ ਬਣਾ ਨਹੀਂ, ਕਿਸੇ ਦੇ ਦਰਵਾਜ਼ੇ ਅੱਗੇ ਝੋਲੀ ਅੱਡਣ ਲਈ ਮਜਬੂਰ ਕਰਨੀ, ਤੇ ਮੈਂ ਚਾਹੁੰਦਾ ਐ ਖੁਦਾ ਕਿਸੇ ਦੀ ਗੁਲਾਮੀ ਕਬੂਲਣ ਤੋਂ ਪਹਿਲਾਂ ਮੇਰੀ ਜਿੰਦ ਨੂੰ ਮੇਰੇ ਸਰੀਰ ਤੋਂ ਸਵਤੰਤਰ ਕਰ ਦੇਈ, ਕਿਉਂਕਿ ਮੈਂ ਕਿਸੇ ਦੇ ਦਰਬਾਰ ਵਿੱਚ ਗੁਲਾਮੀ ਦੇ ਦਿਨ ਨਹੀਂ ਕਰ ਸਕਦਾ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੇ ਬਾਣੀ ਵਿੱਚ ਕਹਿ ਦਿੱਤਾ, ਫਰੀਦਾ ਬਾਰ ਪਰਾਏ ਬੈਠਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖੀ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਈ। ਤੇ ਜਿਸ ਮਹਾਰਾਜੇ ਦਾ ਜ਼ਿਕਰ ਆਪਾਂ ਕਰਨ ਲੱਗੇ ਆ, ਮੈਂ ਕੋਸ਼ਿਸ਼ ਕਰਾਂਗਾ ਉਹਦੇ ਜੀਵਨ ਵਿੱਚੋਂ ਪੰਛੀ ਝਾਤ ਆਪਾਂ ਨਿਕਲੀਏ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਨੁੱਖ ਆਏ। ਮੈਂ ਸਾਹਿਬ ਦੇ ਦਸਮੇਸ਼ ਦੇ ਜੀਵਨ ਨਾਲ ਇਹਦੇ ਜੀਵਨ ਨੂੰ ਆਰੰਭ ਕਰਨਾ, ਇਸ ਖਾਨਦਾਨ ਦੇ ਜੀਵਨ ਨੂੰ। ਸਤਿਗੁਰੂ ਦੇ ਦਰਬਾਰ ਵਿੱਚ ਇੱਕ ਮਨੁੱਖ ਆਇਆ ਤੇ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਸ ਨੌਜਵਾਨ ਨੇ ਖਲੋ ਕੇ ਕਿਹਾ ਸੀ, ਦਾਤਿਆ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ। ਸਿੱਖ ਵਿਦਵਾਨ ਲਿਖਦੇ ਨੇ ਕਿ ਉਸ ਮਨੁੱਖ ਦਾ ਨਾਮ ਸੀ ਬੁੱਢਾ ਮੱਲ ਤੇ ਇਹਨੇ ਹੱਥ ਜੋੜ ਕੇ ਕਲਗੀ ਵਾਲੇ ਦੇ ਚਰਨਾਂ ਵਿੱਚ ਖਲੋ ਅੰਮ੍ਰਿਤ ਦੀ ਯਾਚਨਾ ਕੀਤੀ ਤੇ ਜਦੋਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਬੁੱਧ ਸਿੰਘ। ਗੁਰਦੇਵ ਪਿਤਾ ਤੋਂ ਅੰਮ੍ਰਿਤ ਦੀ ਦਾਤ ਲਈ ਨਾਮ ਬੁੱਧ ਸਿੰਘ ਰੱਖਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ, ਇਸ ਨੇ ਇੰਨਾ ਕੁ ਜ਼ਾਲਮਾਂ ਨਾਲ ਟੱਕਰ ਲਈ, ਇਹਦੇ ਸਰੀਰ ਉੱਤੇ 40 ਨਿਸ਼ਾਨ ਸਨ ਗੋਲੀਆਂ ਦੇ, ਨੇਜ਼ਿਆਂ ਦੇ, ਕੁਰਬਾਨਾਂ ਦੇ, ਤੀਰਾਂ ਦੇ। ਬੁੱਧ ਸਿੰਘ ਦੇ ਤਨ ਤੇ 40 ਨਿਸ਼ਾਨ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜ਼ਿਕਰ ਕਰਦਾ ਇਹਦੇ ਤਨ ਤੇ 43 ਨਿਸ਼ਾਨ ਨੇ। ਗੱਲ ਮੁੱਕਦੀ ਕੀ, ਉਹਦੇ ਤਨ ਤੇ 40 ਨਿਸ਼ਾਨ ਨੇ। ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਸਾਰਾ ਸਰੀਰ ਵਿੰਨਿਆ ਪਿਆ। ਸਿੱਖ ਵਿਦਵਾਨ ਕਹਿੰਦੇ ਨੇ ਬੁੱਧ ਸਿੰਘ ਦੀ ਇੱਕ ਘੋੜੀ ਸੀ ਜਿਹਦਾ ਨਾਮ ਦੇਸਾਂ ਸੀ, ਇਸ ਕਰਕੇ ਇਹਦਾ ਨਾਮ ਨਾਲ ਹੀ ਇੰਨਾ ਜੁੜ ਗਿਆ ਸੀ। ਅਸਵਾਰੀ ਕਰਨ ਵਾਲੇ ਦਾ ਤੇ ਅਸਵਾਰੀ ਦਾ ਨਾਮ ਇੰਨਾ ਕੁ ਇਕਮਿਕ ਹੋ ਗਿਆ, ਇਹਨੂੰ ਦੇਸਾਂ ਬੁੱਧ ਸਿੰਘ ਕਹਿਣ ਲੱਗ ਪਏ ਸਨ। ਦੇਸਾਂ ਬੁੱਧ ਸਿੰਘ ਆਪਣੀ ਘੋੜੀ ਦੇ ਪਿੱਠ ਤੇ ਸਿੱਖ ਵਿਦਵਾਨਾਂ ਮੁਤਾਬਕ 50 ਵਾਰੀ ਇਹਨੇ ਜ਼ੁਲਮ ਤੇ ਚਨਾਹ ਨੂੰ ਆਰ ਪਾਰ ਕੀਤਾ ਸੀ ਬੁੱਧ ਸਿੰਘ। ਇਹਨੇ ਜਦੋਂ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ, ਇਹਦੇ ਘਰ ਫਿਰ ਦੋ ਪੁੱਤਰ ਪੈਦਾ ਹੋਏ। ਇੱਕ ਦਾ ਨਾਮ ਸੀ ਨੋਦ ਸਿੰਘ ਤੇ ਦੂਜੇ ਦਾ ਨਾਮ ਸੀ ਚੰਦਾ ਸਿੰਘ। ਚੰਦਾ ਸਿੰਘ ਸਰਦਾਰ ਜਿਹੜਾ ਇਹ ਸੰਧਾ ਵਾਲੀਆਂ ਘਰਾਣੇ ਦਾ ਮੋਢੀ ਹੋਏ। ਨੋਦ ਸਿੰਘ ਜਿਹੜਾ ਇਹਨੇ ਗੁਜਰਾਂ ਵਾਲੇ ਦੇ ਨੇੜੇ ਆਪਣੇ ਬਾਪ ਦੀ ਮੌਤ ਤੋਂ ਬਾਅਦ ਗੁਜਰਾਂ ਵਾਲੇ ਦੇ ਨੇੜੇ ਇੱਕ ਸ਼ੁਕਰ ਚੱਕ ਥੇ ਵਿਛਾਇਆ। ਇਸ ਨੇ ਪਹਿਲਾਂ 30 ਨੌਜਵਾਨ ਸਿੱਖ ਆਪਣੇ ਨਾਲ ਜਥੇ ਵਿੱਚ ਰਲਾਏ ਨੇ। ਇਹਨੇ ਸ਼ੁਕਰ ਚੱਕ ਥੇ ਵਿਛਾਇਆ। ਜੇ ਸੱਚ ਪੁੱਛੋ ਉਹ ਸ਼ੁਕਰ ਚੱਕੀਆ ਮਿਸਲ ਦਾ ਉਦਨ ਮੂਲ ਸੀ ਤੇ ਸ਼ੁਕਰ ਚੱਕੀਆ ਮਿਸਲ ਦੇ ਨਾਲ ਨਾਲ ਇਉਂ ਸਮਝ ਲਓ ਕਿ ਸਿੱਖ ਰਾਜ ਦੀ ਪਹਿਲੀ ਨੀਂਹ ਉਦਨ ਰੱਖੀ ਗਈ ਸੀ। 30 ਬੰਦੇ ਬਾਬਾ ਨੋਦ ਸਿੰਘ ਨੇ, ਇਸ ਨੋਦ ਸਿੰਘ ਸਰਦਾਰ ਨੇ ਭਰਤੀ ਕੀਤੇ। ਨੋਦ ਸਿੰਘ ਤੋਂ ਬਾਅਦ ਇਹਦੇ ਘਰ ਦੇ ਅੰਦਰ 4 ਪੁੱਤਰਾਂ ਨੇ ਜਨਮ ਲਿਆ, ਚਰਤ ਸਿੰਘ, ਚੇਤ ਸਿੰਘ, ਮਾਕੀ ਸਿੰਘ ਆਦਿਕ। ਨੋਦ ਸਿੰਘ ਦੀ ਮੌਤ ਹੋਈ ਤੇ ਇਹਦੇ ਪੁੱਤਰ ਚਰਤ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਦੀ ਕਮਾਂਡ ਨੂੰ ਸਾਂਭਿਆ।
मैं रणजीत सिंह जी दे पिछोकड़ दी अर्ज कर रहा। चरत सिंह जिदन मिसल दा आगू बने उदन इन्हें एक नेम बना दिता सी जिन्हें साडी मिसल भी सामने होना है ओनू कलगी वाले दे दर दा अमृत पान करना पेगा। ते जदों कोई नवा सिपाही भर्ती करदा सी उदो चरत सिंह आप पंजा प्यारियां भी शामिल होके ओनू अमृत दी दात दिंदा हुंदा सी। मिसल विच सिपाही भर्ती तां करना पहला इन्हें अमृत दी दात देनी। जदो चरत सिंह दा जीवन आया उदो मिसलां राजपाल कैम पईआं करदीआं ने। इधर अब्दाली ने हमला कीता कुपर खेड़े दे मैदान विच इन्हे हजारां सिख कोह के खत्म कीते ने। बुझे बुढ़े बच्चे अनेकां जिहड़े गभरू ने उन्हां नूं इन्हे शहीद कर दिता। ते इस कुपर खेड़े दे मैदान विच सरदार चरत सिंह ने वंगार के एक गल कही सी, अब्दाली लोकां दे पुत्र मरवाना पे, जे तेरियां बाहां विच दम है तू मेरे सामने आके मेरे नाल टक्कर लै लै। इत्थे चरत सिंह ने वंगारिया सी। चरत सिंह तो बाद इहदे घर इहदा पुत्र महा सिंह ते सोज सिंह दो पुत्र होए। चरत सिंह तो बाद महा सिंह ने सुकर चकिया मिसल दी अगवाई कीती है। महा सिंह जिहड़ा इहदा दिन दिन प्रताप वधदा गया। इथों तक के राणी सदा कौर जिहड़ी है उन्हें भी इहदे नाल सांझ पाई। मैं अर्ज करा सरदार महा सिंह दा जिहड़ा रिश्ता है जींद दा राजा होया गजपत सिंह उहदी बच्ची राज कौर मलवैन दे नाल महा सिंह दी शादी होई। ते चेते रखना महा सिंह ओह भागां वाली घड़ी आई। गुजरां वाले दी धरती है, कुछ बडरुखां दा जिक्र करदे ने। गुजरां वाले दी धरती है 2 नवंबर सन 1780 आया। उस दिन एक बालक दा जन्म होया राज कौर दी कुख विचों महा सिंह दे घर अंदर। ते उस बालक दा नाम रखिया गया सी रणजीत सिंह। इहदा पिछोकड़ रणजीत सिंह दा जन्म होया। बाप ने खुशियां मनाईया ने। अजे थोड़ी जी उम्र दा होया ते रणजीत सिंह नू चेचक ने दब लिया। कहिंदे ने इहदे बचन दी कोई उम्मीद नहीं सी। इहदी खब्बी अख सदा वास्ते बंद हो गई। ते वेखण वाले सोचदे सन पता नहीं इस बच्चे ने बचना के नहीं। पर सिख विद्वान लिखदा है नहीं दुनिया दे लोको जदो ओदी एक अख सदा ली चली गई ओदा शरीर बिलकुल कमजोर हो गया। पर खूनी हस के कहिंदी सी जिस बच्चे नू तुसी कमजोर कहिंदे हो इन्हें कदी गुरु नानक दे नाम दे सिक्के चलाने ने। इन्हें धरती पंजाब दी महाराजा बनने इनू शेरे पताब पंजाब दा खिताब दिता जाना है। इन्हें ता कई सदियां दे जालम हलम हमलावरां दे दंद खट्टे करके पिछा नू मोड़ देना है। रणजीत सिंह कुछ समय तो बाद वल होया। जिदन महा सिंह दी उम्र 27 साल दी होई ते इधर रणजीत सिंह जिहड़ा इहदी उम्र 9 कु साल दे करीब होई। 9 साल दी उम्र विच रणजीत सिंह अपने बापू नाल मुहिम उत्ते जान लग पिया सी। सिख विद्वान लिखदे ने इधर राणी सदा कौर होई है कन्हैया मिसल दी। उहदे मालक नूं भावां के महा सिंह ने मारिया जदों ने देखिया के महा सिंह दी ताकत वधदी पई है उन्हें उसे वक्त सारे वैर विरोध भुला के अपनी धी महताब कौर का रिश्ता रणजीत सिंह दे नाल कर दिता। महा सिंह अजे जिउंदा है। किन्ने जदों इहदा रिश्ता होया ते सरदार महा सिंह गया गुजरात भावां के ए आपसी लड़ाई मिसलां दी सी। रणजीत सिंह भी उत्थे पहुंचिया ते रणजीत सिंह अपने बापू नाल महा सिंह उस मौसम विच खाना चंगा ना मिलन करके बीमार हो गया। ते इन्ना कु बीमार होया इहदा शरीर बिलकुल रह गया इंज भासिया के जिवें मौत बिलकुल नेड़े पई आउंदी। इह गुजरात तो वापस परतिया अपने पुत्र रणजीत सिंह नूं उत्थे सिख विद्वान किन्ने ने दस्तार दे के आए। मिसल नूं क्या अज तो बाद मेरा पुत्र रणजीत सिंह तुहाडी अगवाई करेगा। छोटी जी उमरे महा सिंह अपने घर वापस गुजरां वाले पहुंच गया है। ते रणजीत सिंह ने पहली जंग बापू तो बाद ओ जीती है। ते जदो जंग जीती सुनेहा भेजिया के अज तेरा पुत्र मुहिम नू फतेह करके आ रहा है। ते महा सिंह दी ओ आखरी जित सी। इस खबर तो बाद महा सिंह जिहड़ा ओ चलाना कर गया। 27 साल दी उम्र विच महा सिंह चलाना कर गया। रणजीत सिंह ने अपने बापू दा संस्कार आके हथी कीता। उस वक्त एदी मां राज कौर ने ते एदी सस सदा कौर ने
ਇਹਦੇ ਉੱਤੇ ਇੰਨਾ ਕੁ ਹੱਥ ਰੱਖਿਆ, ਇਸ ਬੱਚੇ ਨੂੰ ਇੰਨਾ ਜੋੜ ਕੇ ਰੱਖਿਆ, ਕੁਝ ਸਮਾਂ ਇਹ ਉਦਾਸ ਹੋਏ। ਸਿੱਖ ਵਿਦਵਾਨ ਮੰਨਦੇ ਨੇ, ਪਰ ਜਦੋਂ ਕੁਦਰਤ ਨੇ ਸਾਥ ਦਿੱਤਾ ਫਿਰ ਰਣਜੀਤ ਸਿੰਘ ਜਿਹੜੇ ਪਾਸੇ ਵੀ ਇਹਨੇ ਪੈਰ ਵਧਾਇਆ, ਇਹ ਗੱਲ ਚੇਤੇ ਰੱਖਿਓ, ਜਿੱਤ ਨੇ ਇਹਦੇ ਪੈਰਾਂ ਨੂੰ ਚੁੰਮਿਆ। ਕੋਈ ਥਾਂ ਐਸੀ ਨੀ ਜਿੱਥੋਂ ਰਣਜੀਤ ਸਿੰਘ ਨੇ ਹਾਰ ਦੇ ਮੂੰਹ ਨੂੰ ਤੱਕਿਆ ਹੋਵੇ। ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ। ਇਹ ਸੰਨ 1801 ਦੀ ਘਟਨਾ, ਜਦੋਂ ਸਿੱਖ ਰਾਜ ਕਾਇਮ ਹੁੰਦਾ, ਇਹਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਲਾਹੌਰ ਦੀ ਪ੍ਰਜਾ ਨੇ ਖੁਦ ਕਿਹਾ ਰਣਜੀਤ ਸਿੰਘ ਨੂੰ ਅਜੇ ਮਹਾਰਾਜਾ ਨਹੀਂ ਬਣਿਆ, ਕਿ ਲਾਹੌਰ ਦੀ ਪ੍ਰਜਾ ਦੇ ਤਿੰਨ ਹਾਕਮ ਨੇ, ਭਾਵਾਂ ਇਹ ਸਿੱਖ ਸਰਦਾਰ ਸਨ, ਆਪਸ ਵਿੱਚ ਲੜਦੇ ਨੇ, ਤੂੰ ਇੱਥੇ ਆ ਕੇ ਕਬਜ਼ਾ ਕਰ, ਤੇਰੇ ਰਾਜ ਵਿੱਚ ਸਾਨੂੰ ਸੁੱਖ ਮਿਲ। ਰਣਜੀਤ ਸਿੰਘ ਲਾਹੌਰ ਪਹੁੰਚਿਆ, ਇਹਨੇ ਜਦੋਂ ਇੱਥੇ ਕਬਜ਼ਾ ਕਰ ਲਿਆ ਤੇ ਸੰਨ 1801 ਦੇ ਅੰਦਰ ਜਿਤਨੇ ਵੀ ਸਰਦਾਰ ਨੇ, ਜਿਤਨੇ ਵੀ ਅਹਿਲਕਾਰ ਨੇ, ਇਹਨਾਂ ਨੇ ਸਲਾਹ ਕੀਤੀ ਕਿ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ। ਸ਼ੁਰੂ ਤੋਂ ਨਹੀਂ, 1801 ਦੇ ਅੰਦਰ ਇਕੱਠ ਹੋਇਆ, ਰਣਜੀਤ ਸਿੰਘ ਨੂੰ ਖਿਤਾਬ ਦੇਣਾ ਚਾਹੁੰਦੇ ਨੇ, ਤੇ ਅੱਗੋ ਇਹਨੇ ਉੱਤਰ ਦੇ ਦਿੱਤਾ ਸੀ, ਨਹੀਂ ਮੈਨੂੰ ਖਿਤਾਬ ਨਾ ਦਿਓ, ਮੈਂ ਤਾਂ ਪ੍ਰਜਾ ਦਾ ਸੇਵਕ ਹਾਂ। ਜਦੋਂ ਉਹਨਾਂ ਨੇ ਫਿਰ ਵਾਰ ਵਾਰ ਕਿਹਾ, ਨਹੀਂ ਰਣਜੀਤ ਸਿੰਘ ਤੈਨੂੰ ਮਹਾਰਾਜੇ ਦਾ ਖਿਤਾਬ ਦੇਣਾ, ਆਖੀਰ ਤੇ ਉਹ ਮੰਨ ਗਿਆ ਤੇ ਵਿਸਾਖੀ ਵਾਲੇ ਦਿਨ ਇਕੱਠ ਕੀਤਾ। ਪਿਆਰਿਓ, ਦੂਰੋਂ ਦੂਰੋਂ ਦੂਜੀਆਂ ਰਿਆਸਤਾਂ ਦੇ ਮਨੁੱਖ ਵੀ ਆਏ, ਸਿੱਖ ਸਰਦਾਰ ਇਕੱਠੇ ਹੋਏ। ਲਾਹੌਰ ਦਾ ਕੋਈ ਗੁਰਦੁਆਰਾ ਨਹੀਂ, ਜਿੱਦਣ ਮਹਾਰਾਜੇ ਦਾ ਖਿਤਾਬ ਮਿਲਣਾ, ਹਰ ਗੁਰਦੁਆਰੇ ਦੇ ਅੰਦਰ ਅਖੰਡ ਪਾਠ ਪ੍ਰਾਰੰਭ ਕੀਤਾ ਗਿਆ ਸੀ। ਮੰਦਰਾਂ ਵਿੱਚ ਪੁਜਾਰੀਆਂ ਨੇ ਪ੍ਰਾਰਥਨਾਵਾਂ ਕੀਤੀਆਂ, ਇੱਥੋਂ ਤੱਕ ਕਿ ਪਹਿਲਾ ਸਮਾਂ ਸੀ ਲਾਹੌਰ ਦੀਆਂ ਮਸੀਤਾਂ ਵਿੱਚ ਵੀ ਮੁਲਾਣਿਆਂ ਨੇ ਦੁਆ ਕੀਤੀ, ਯਾ ਰੱਬ ਰਣਜੀਤ ਸਿੰਘ ਨੂੰ ਲੰਮੀ ਆਰਬਲਾ ਦੇਈਂ, ਇਹਦੇ ਰਾਜ ਦੇ ਅੰਦਰ ਅਸੀਂ ਅਨਾਜੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਜਿੱਦਣ ਅਖੰਡ ਪਾਠ ਸਾਹਿਬ ਦੇ ਭੋਗ ਵਿਸਾਖੀ ਵਾਲੇ ਦਿਨ ਪਾਏ ਗਏ, ਦਰਬਾਰ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਦੇਖੋ ਅੱਜ ਸਿੱਖ ਰਾਜੇ ਦੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗਿਆਨੀ ਗੁਰਮੁਖ ਸਿੰਘ ਗ੍ਰੰਥੀ ਸਨ, ਉਹਨਾਂ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਰਣਜੀਤ ਸਿੰਘ ਨੇ ਕਿਹਾ ਸੀ, ਗਿਆਨੀ ਜੀ ਤੁਸੀਂ ਬੜੇ ਗੁਰੂ ਘਰ ਦੇ ਅਨੰਨ ਸੇਵਕ ਹੋ, ਇੱਕ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰੀ, ਰਣਜੀਤ ਸਿੰਘ ਨੂੰ ਉਹ ਜਿੱਤ ਦਈ, ਜਿਸ ਜਿੱਤ ਵਿੱਚ ਗੁਰੂ ਮੈਂ ਤੇਰਾ ਅਦਬ ਸਤਿਕਾਰ ਕਰ ਸਕਾਂ, ਮੈਨੂੰ ਉਹ ਕਾਮਯਾਬੀ ਦਈ ਜਿਹਦੇ ਨਾਲ ਤੇਰੇ ਘਰ ਦੀ ਸ਼ੋਭਾ ਹੋਵੇ, ਮੈਨੂੰ ਉੱਥੇ ਕਾਮਯਾਬ ਨਾ ਕਰੀ ਜਿੱਥੇ ਮੈਂ ਦੇਖਾਂ ਕਿ ਤੇਰੀ ਗੁਰਮਤ ਨੂੰ ਖੋਰਾ ਲੱਗਦਾ ਹੋਵੇ। ਕਹਿੰਦੇ ਉਸ ਵਕਤ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ, ਅੱਜ ਚਾਰ ਚੁਫੇਰੇ ਰਣਜੀਤ ਸਿੰਘ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਬਾਬਾ ਸਾਹਿਬ ਸਿੰਘ ਜੀ ਬੇਟੀ ਉਹਨਾਂ ਸਾਹਿਬ ਵਾਲੇ ਉਹਨਾਂ ਆਪਣੇ ਹੱਥਾਂ ਨਾਲ ਸ਼ੇਰੇ ਪੰਜਾਬ ਨੂੰ ਤਿਲਕ ਦਿੱਤਾ। ਪਹਿਲਾਂ ਰਣਜੀਤ ਸਿੰਘ ਸੀ ਸ਼ੁਕਰ ਚੱਕੀਆਂ ਮਿਸਲ ਦਾ ਜਥੇਦਾਰ, ਅੱਜ ਤੋਂ ਬਾਅਦ ਸਿੱਖ ਕੌਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣ ਗਿਆ। ਇਹਨੂੰ ਜਦੋਂ ਤਿਲਕ ਦਿੱਤਾ ਗਿਆ, ਮਹਾਰਾਜੇ ਦਾ ਖਿਤਾਬ ਦਿੱਤਾ ਤੇ ਉਸ ਵਕਤ ਸਿੱਖ ਵਿਦਵਾਨ ਕਹਿੰਦੇ ਨੇ, ਬੇਅੰਤ ਕਵੀ ਉੱਥੇ ਆਏ ਸਨ। ਹੁਣ ਗੱਲ ਚੱਲੀ ਵੀ ਸਿੱਕਾ ਆਪਾਂ ਕਿਹਦੇ ਨਾਂ ਦਾ ਚਲਾਵਾਂਗੇ। ਵਿਦਵਾਨ ਲਿਖਦੇ ਨੇ, ਕਿਸੇ ਨੇ ਕਹਿ ਦਿੱਤਾ ਤੁਸੀਂ ਬੁੱਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਤੁਸੀਂ ਨੋਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਚਰਤ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਰਣਜੀਤ ਸਿੰਘ ਦੇ ਨਾਮ ਦੀ ਕਵਿਤਾ ਉਚਾਰ ਦਿੱਤੀ। ਆਪਣੇ ਆਪਣੇ ਵਿਦਵਾਨਾਂ ਨੇ ਵਿਚਾਰ ਦਿੱਤੇ ਕਿ ਸਿੱਕੇ ਉੱਤੇ ਇਹਦਾ ਨਾਮ ਹੋਵੇ। ਜਦੋਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਰਣਜੀਤ ਸਿੰਘ ਨੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਸੀ, ਖਾਲਸਾ ਜੀ ਇਹ ਰਾਜ ਮੇਰਾ ਨਹੀਂ, ਇਹ ਰਾਜ ਗੁਰੂ ਨਾਨਕ ਦਾ ਹੈ ਤੇ ਜਿਹਦਾ ਰਾਜ ਹੈ ਸਿੱਕਾ ਵੀ ਉਹਦੇ ਨਾਮ ਦਾ ਚੱਲਣਾ ਚਾਹੀਦਾ ਹੈ। ਰੁਪਈਏ ਦਾ ਨਾਂ ਰੱਖੋ ਨਾਨਕ ਸ਼ਾਹੀ ਰੁਪਈਆ ਤੇ ਸਿੱਕੇ ਦਾ ਨਾਮ ਰੱਖੋ, ਪੈਸੇ ਦਾ ਨਾਮ ਰੱਖੋ ਨਾਨਕ ਸ਼ਾਹੀ ਪੈਸਾ। ਉੱਥੇ ਜਦੋਂ ਸਿੱਕਾ ਢਾਲਿਆ ਗਿਆ, ਪੁਰਾਤਨ ਵਿਦਵਾਨ ਲਿਖਦੇ ਨੇ, ਸਿੱਕੇ ਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਤੇ ਭਾਈ ਮਰਦਾਨਾ ਕੀਰਤਨ ਪਿਆ ਕਰਦਾ, ਦੂਜੇ ਪਾਸੇ ਸਿੱਕੇ ਤੇ ਲਿਖਿਆ ਗਿਆ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਦੀ ਫਤਿਹ ਮੈਨੂੰ ਮਿਲੀ ਪਰ ਆਪਣੇ ਆਪ ਨਹੀਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਮਿਲੀ। ਕੁਝ ਸਿੱਕਿਆਂ ਤੇ ਫਾਰਸੀ ਵਿੱਚ ਜਿਹੜੇ ਸ਼ਬਦ ਨੇ ਉਕਰੇ ਗਏ, ਕਈਆਂ ਵਿੱਚ ਗੁਰਮੁਖੀ ਤੇ ਇਹਨੇ ਫਿਰ ਇੱਕ ਮੋਹਰ ਤਿਆਰ ਕੀਤੀ
ਜਿਸ ਨੂੰ ਇਸ ਸਟੈਂਪ ਨੂੰ ਲਾ ਕੇ ਬਾਹਰ ਦੇ ਸੂਬਿਆਂ ਵਿਚ ਬਾਹਰ ਦੇ ਰਾਜਾਂ ਵਿਚ ਆਪਣਾ ਚਿੱਠੀ ਪੱਤਰ ਕਰਦਾ ਸੀ, ਉਸ ਮੋਹਰ ਉੱਤੇ ਜਿਹੜੇ ਸ਼ਬਦ ਉਕਰੇ ਗਏ ਉਹ ਸਨ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਸਾਡੇ ਸਿੱਖ ਰਾਜ ਦੇ ਚਿੰਨ ਨੇ, ਜਿਹੜਾ 40 ਸਾਲ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਧਰਤੀ ਤੇ ਰਿਹਾ, ਉਸ ਵਕਤ ਮੋਹਰ ਜਿਹੜੀ ਬਣਾਈ ਉਹਦੇ ਤੇ ਲਿਖਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਜਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਤੇ ਮੋਹਰ ਦੇ ਥੱਲੇ ਲਿਖਿਆ ਸ੍ਰੀ ਅਕਾਲ ਪੁਰਖ ਸਹਾਇ। ਜਦੋਂ ਛੋਟੀ ਮੋਹਰ ਤਿਆਰ ਕੀਤੀ ਉਦੋਂ ਰਣਜੀਤ ਸਿੰਘ ਨੇ ਲਿਖਾਇਆ ਇਹਦੇ ਤੇ ਲਿਖੋ ਕਿ ਸ੍ਰੀ ਅਕਾਲ ਸਹਾਇ, ਤੇ ਥੱਲੇ ਲਿਖਿਆ ਹੁੰਦਾ ਸੀ ਰਣਜੀਤ ਸਿੰਘ। ਮਹਾਰਾਜਾ ਨਹੀਂ, ਰਣਜੀਤ ਸਿੰਘ ਸਿੱਕਾ ਗੁਰੂ ਨਾਨਕ ਦੇ ਨਾਮ ਦਾ ਚਲਾਇਆ, ਮੋਹਰਾਂ ਗੁਰੂ ਨਾਨਕ ਦੇ ਨਾਮ ਦੀਆਂ ਬਣਾਈਆਂ। ਪਰਤ ਕੇ ਜਿੱਧਰ ਨੂੰ ਰਣਜੀਤ ਸਿੰਘ ਤੁਰਿਆ ਇਹਨੇ ਫਿਰ ਖਾਲਸਾ ਰਾਜ ਦੇ ਨਿਸ਼ਾਨ ਹੀ ਚਲਾਏ। ਜਦੋਂ ਉਹਦੇ ਧਾਰਮਿਕ ਜੀਵਨ ਨੂੰ ਆਪਾਂ ਪੜ੍ਹਨੇ ਆ, 1800 ਤੇ 1822 ਦਾ ਸਮਾਂ ਆਇਆ, ਨੈਪੋਲੀਅਨ ਖਤਮ ਹੋ ਚੁੱਕਾ ਤੇ ਇਹਦਾ ਇੱਕ ਕਰਨਲ ਬੰਤੂਰਾ ਆ ਕੇ ਦੀ ਫੌਜ ਵਿਚ ਭਰਤੀ ਹੋਇਆ। ਉਹਦੇ ਸਿੱਖੀ ਦੇ ਜੀਵਨ ਨੂੰ ਕਦੀ ਪੜ੍ਹੋ। ਜਨਰਲ ਬੰਤੂਰਾ ਕਹਿੰਦਾ ਕਿ ਮੈਂ ਸ਼ੇਰੇ ਪੰਜਾਬ ਦੀ ਫੌਜ ਵਿਚ ਭਰਤੀ ਹੋਣਾ, ਤੇ ਸ਼ੇਰੇ ਪੰਜਾਬ ਨੇ ਆਓ ਭਗਤ ਕੀਤੀ ਤੇ ਨਾਲ ਇੱਕ ਗੱਲ ਕਹੀ ਸੀ, 5 ਸ਼ਰਤਾਂ ਨੇ ਮੇਰੀਆਂ, ਜੇ ਤੈਨੂੰ ਪ੍ਰਵਾਨ ਨੇ ਤਾਂ ਮੇਰੀ ਫੌਜ ਵਿਚ ਭਰਤੀ ਹੋ ਸਕਣਾ, ਨਹੀਂ ਤੇ ਨਹੀਂ। ਬਾਬਾ ਪ੍ਰੇਮ ਸਿੰਘ ਹੋਤੀ ਨੇ 5 ਸ਼ਰਤਾਂ ਦਾ ਜ਼ਿਕਰ ਕੀਤਾ। ਪਹਿਲੀ ਸ਼ਰਤ ਇਹ, ਸਿੱਖ ਫੌਜ ਵਿਚ ਤੁਸੀਂ ਭਰਤੀ ਹੋਵੋ, ਕਦੀ ਸਮਾਂ ਬਣੇ ਸਿੱਖ ਹਕੂਮਤ ਨੂੰ ਕਿਸੇ ਯੂਰਪ ਦੀ ਹਕੂਮਤ ਨਾਲ ਲੜਨਾ ਪਏ, ਇੱਥੇ ਪਹਿਲਾ ਸ਼ਰਤ ਐਵੇਂ ਲਿਖ ਕੇ ਦਿਓ ਕਿ ਉਦਨ ਅਸੀਂ ਸਿੱਖ ਰਾਜ ਦੇ ਸ਼ੁਭ ਚਿੰਤਕ ਬਣ ਕੇ ਸਿੱਖ ਰਾਜ ਵੱਲੋਂ ਲੜਾਂਗੇ, ਨਾ ਕਿ ਯੂਰਪ ਵੱਲੋਂ, ਸਿੱਖ ਰਾਜ ਵੱਲੋਂ ਲੜਨਾ ਪਏਗਾ। ਦੂਜੀ ਸ਼ਰਤ ਕਿ ਖਾਲਸਾ ਰਾਜ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਯੂਰਪ ਦੇ ਕਿਸੇ ਹਾਕਮ ਦੇ ਨਾਲ ਚਿੱਠੀ ਪੱਤਰ ਨਹੀਂ ਕਰ ਸਕਦੇ। ਤੀਜੀ ਸ਼ਰਤ ਇਹ ਕਿ ਤੁਹਾਨੂੰ ਦਾੜੀ ਸਾਬਤ ਰੱਖਣੀ ਪਏਗੀ, ਚੇਤੇ ਰੱਖਣਾ ਇਹ, ਉਸ ਪੂਰੀਆਂ ਸ਼ਰਤਾਂ ਵਿਚ ਲਿਖਿਆ, ਅੱਜ ਵੀ ਮਿਲਦਾ, ਪੜ੍ਹ ਸਕਦੇ ਆ। ਤੀਸਰੀ ਗੱਲ, ਦਾੜੀ ਸਾਬਤ ਰੱਖਣੀ ਪਏਗੀ। ਤੀਜੀ ਗੱਲ, ਚੌਥੀ, ਗਾਂ ਦਾ ਮਾਸ ਨਹੀਂ ਖਾਣਾ। ਤੇ ਪੰਜਵੀਂ ਗੱਲ ਜਿਹੜੀ ਵੀ ਸ਼ਰਤ ਵਿਚ ਲਿਖੀ ਗਈ ਕਿ ਮੇਰੀ ਫੌਜ ਵਿਚ ਖਾਲਸਾ ਫੌਜ ਵਿਚ ਸ਼ਾਮਿਲ ਹੋ ਕੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇੱਥੇ ਕਹਿੰਦੇ ਨੇ ਜਰਨਾ ਨੇ ਇੱਕ ਗੱਲ ਕਹੀ ਸੀ, ਮਹਾਰਾਜਾ ਤੇਰੀਆਂ 4 ਸ਼ਰਤਾਂ ਤਾਂ ਅੱਜ ਹੀ ਪ੍ਰਵਾਨ ਨੇ, ਕੇਸ ਰੱਖ ਲਾਂਗੇ ਸਾਬਤ ਸੁਤਰੀ, ਦਾੜੀ ਅਸੀਂ ਰੱਖਾਂਗੇ, ਸੁੱਚੀ ਦਾੜੀ ਸ਼ਬਦ ਸੀ, ਦਾੜੀ ਸੁੱਚੀ ਰੱਖਾਂਗੇ। ਦੂਜੀ ਗੱਲ, ਆਪਣੀ ਮਰਜ਼ੀ ਨਾਲ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਾਂਗੇ, ਜਿੱਦਣ ਸਮਾਂ ਬੜਿਆ ਖਾਲਸਾ ਰਾਜ ਦੀ ਖਾਤਰ ਯੂਰਪ ਦੇ ਵਿਰੁੱਧ ਵੀ ਲੜਾਂਗੇ। ਚੌਥੀ ਗੱਲ, ਗਾਂ ਦਾ ਮਾਸ ਨਹੀਂ ਖਾਂਗੇ। ਤੇ ਜਿਹੜਾ ਪੰਜਵਾਂ ਤੂੰ ਕਹਿ ਨਾ ਤੰਬਾਕੂ, ਕੁਝ ਦਿਨ ਸਾਨੂੰ ਰਹਿਤ ਦੇ ਦੇ, ਅਸੀਂ ਤੰਬਾਕੂ ਪੀਆਂਗੇ ਪਰ ਘੱਟ ਕਰ ਦਿਆਂਗੇ। ਰਣਜੀਤ ਸਿੰਘ ਨੇ ਇੱਕ ਗੱਲ ਕਹੀ, ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਛੱਡ ਕੇ ਆਓ, ਜਿੱਦਣ ਛੱਡ ਕੇ ਆ ਜਾਓਗੇ ਉਦਣ ਭਰਤੀ ਕਰ ਲਾਂ। ਕਹਿੰਦੇ ਨੇ ਉਸੇ ਵਕਤ ਉਹਨਾਂ ਕਿਹਾ, ਪ੍ਰਵਾਨੇ ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਵੀ ਨਹੀਂ ਕਰਾਂਗੇ। ਉਸ ਰਣਜੀਤ ਸਿੰਘ ਦੇ ਧਾਰਮਿਕ ਜੀਵਨ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ। ਉਹਦੇ ਜੀਵਨ ਦੀਆਂ ਕੁਝ ਘਟਨਾਵਾਂ ਸਿੱਖਾਂ ਨੇ ਸਾਂਭ ਕੇ ਰੱਖੀਆਂ ਨੇ। ਇੱਧਰ ਉਹ ਸਿੱਖ ਰਾਜਾ ਬਣਿਆ ਤੇ ਜਦੋਂ 1803 ਆਇਆ ਤੇ ਅੰਮ੍ਰਿਤਸਰ ਦੀ ਧਰਤੀ ਰਾਮਗੜੀਆ ਮਿਸਲ ਤੇ ਭੰਗੀ ਮਿਸਲ ਦੇ ਅਧੀਨ ਸੀ। ਇਹਨਾਂ ਨੇ ਸੋਚਿਆ ਰਣਜੀਤ ਸਿੰਘ ਨੇ ਕਬਜ਼ਾ ਲਾਹੌਰ ਕਰ ਲਿਆ, ਆਪਾਂ ਇਕੱਠੇ ਹੋ ਕੇ ਹਮਲਾ ਕਰੀਏ ਕਿ ਰਣਜੀਤ ਸਿੰਘ ਨੂੰ ਆਪਾਂ ਇੱਕ ਵਾਰੀ ਦਬਾ ਦਈਏ। ਇਹ ਖਬਰ ਰਣਜੀਤ ਸਿੰਘ ਕੋਲ ਪਹੁੰਚੀ, ਹਾਲਾਂਕਿ ਉਹ ਮਹਾਰਾਜਾ ਬਣ ਚੁੱਕਾ ਹੈ। ਉਹ ਅੰਮ੍ਰਿਤਸਰ ਦੀ ਧਰਤੀ ਤੇ ਫੌਜ ਲੈ ਕੇ ਆਇਆ ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਿਆ ਇਹਦੀਆਂ ਅੱਖਾਂ ਭਰ ਰਹੀਆਂ। ਕਹਿੰਦਾ, ਗੁਰੂ ਰਾਮਦਾਸ, ਇਹ ਕਿਉਂ ਜਿਹਾ ਦਿਨ ਮੇਰੇ ਸਾਹਮਣੇ ਆਉਂਦਾ ਪਿਆ? ਤੇਰੀ ਉਹ ਧਰਤੀ ਜਿੱਥੇ ਅੰਮ੍ਰਿਤ ਦੀ ਸ਼ਹਿਬਰ ਲੱਗਦੀ ਏ, ਉੱਥੇ ਅੱਜ ਇੱਕ ਭਰਾ ਦੂਜੇ ਭਰਾ ਤੇ ਤੋਪਾਂ ਦੇ ਗੋਲੇ ਵਰਾਏਗਾ। ਕੋਈ ਇਹੋ ਜਿਹੀ ਕਿਰਪਾ ਕਰਦੇ, ਕੋਈ ਸੁਖੈਨ ਰਸਤਾ ਨਿਕਲ ਆਵੇ। ਨਾਲ ਇਹਨੇ ਤੋਪਚੀਆਂ ਨੂੰ ਕਹਿ ਦਿੱਤਾ, ਜੇ ਗੋਲੇ ਦਾਗਣੇ ਨੇ ਫੋਕੇ ਫੈਰ ਕਰੋ, ਕੇਵਲ ਦਬਕੇ ਮਾਰਨ ਦੇ ਲਈ ਅੰਮ੍ਰਿਤਸਰ ਵੱਲ ਨੂੰ ਕਰਕੇ ਕੋਈ ਗੋਲਾ ਨਾ ਦਾਗਿਆ ਜੇ। ਕਹਿੰਦੇ ਨੇ ਉਧਰ ਭੰਗੀਆਂ ਨੇ ਤੋਪਾਂ ਬੀੜੀਆਂ ਤੇ ਜਦੋਂ ਲੜਾਈ ਪੂਰੇ ਜੋਬਣ ਤੇ ਹੋਣ ਲੱਗੀ ਏ, ਤੇ ਉਸ ਵਕਤ ਸਿੱਖ ਕੌਮ ਦਾ ਮਰਜੀਵੜਾ ਜਰਨੈਲ ਆਇਆ, ਅਕਾਲੀ ਫੂਲਾ ਸਿੰਘ। ਦੇਖੋ ਉਹਦਾ ਅਦਬ, ਉਹ ਪੱਖਪਾਤੀ ਨਹੀਂ ਸੀ, ਉਹ ਇੱਕੋ ਗੱਲ ਚਾਹੁੰਦਾ ਸੀ ਕਿ ਖਾਲਸੇ ਰਾਜ ਦੇ ਝੰਡੇ ਝੁੱਲਣ। ਵਿੱਚ ਆ ਕੇ ਖਲੋ ਗਿਆ, ਕਹਿਣ ਲੱਗਾ, ਇੱਕ ਦੂਜੇ ਤੇ ਗੋਲਾ ਚਲਾਉਣ ਤੋਂ ਪਹਿਲਾਂ
जे तुसी मैनू गोले नाल विनदे हो ते चंगी गल है, मैं अपने हुंदिया अमृतसर दी धरती ते सिख सिख ते गोली चलाए ए मेरे तो सहा नहीं जाना, मैनू गोले नाल अड़ा दिओ। दोनों धिरां ने कह दिता बाबा जी जो कोई तुसी करोगे सानू परवाह नहीं। उस वक्त फिर उन्हें एक गल कही रणजीत सिंह अमृतसर दी धरती ते कब्जा तेरा, रामगढ़िया ते भंगी मिसल नू कह दिता कि तुहानू जगीर दिती जाएगी। रणजीत सिंह ने कहा हां मैं जगीर भी दियांगा। उस वक्त रणजीत सिंह अमृतसर विच प्रवेश करदा है, हरिमंदर साहब इशनान कीता है, ने सरोवर अंदर नमस्कार कीती ते अखां भर आईयां, कहन लगा गुरु रामदास तू उदन ए बचन कह सन जिदन तैनू गद्दी गद्दी मिली सी के जो हमरी बिद होती मेरे सतगुरा, साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे, तन तन गुरु नानक जन केरा, जित मिले हैं चूके सब सोग संतापे। दातिया मैं अनपढ़ जा बंदा एक छोटी जी मिसल विच उठिया, अज जो कुछ झोली विच पाई तेरी कृपा दे नाल मिले है, बख्शिश करी ए सिदक अखीरले समय तक ने बजाए। शेरे पंजाब अमृतसर दी धरती विच फिर इन्हें एक बाग लवाया, उस बाग दा नाम रखिया राम बाग, गुरु रामदास जी दे नां ते। शेरे पंजाब दियां धार्मिक झाकियां मैं कुछ आप नाल पेश करनिया ने। जदों इन्हें लाहौर कीता है राज कैम, इहदे बाहुबल नूं कदी तको अबदाली दा पोतरा शाहजमान ओ किले विच बैठा है ते बैठा अपने आदमियां विच कहिंदा सिख मेरे नाल लड़नगे, कहिंदा मेरे ते घोड़े दियां टापां सुन के सिख पंजाब दी धरती तो छड के पंजाब नूं दूर चले जांदे ने। किसे ने रणजीत सिंह नूं कहा रणजीत सिंह महाराजा बन तो पहला दी घटना, अबदाली दा पोतरा कहिंदा सी सिख मेरे घोड़े दियां टापां सुन के डरते मारे दौड़ जांदे ने, 30 घोड़ असवार नाल लै अपनी सत सदा कौर नूं इहने नाल लिया ते लाहौर दे किले सामने उच्ची आवाज विच गोली चला के गल कही सी अबदाली दे पोतरे मुदतां हो गईयां ने साडी ते तुहाडी टक्कर चलदी पई, कुप्पर खेड़े दा मैदान सी उदन तेरा दादा सी अबदाली ते मेरा दादा चरत सिंह सामने सी, उदन अबदाली नूं मेरे दादे चरत सिंह ने वगारिया, तेरे दादे नूं मेरे दादे ने वगारिया, आप दाली दे पोतरे अज चरत सिंह दा पोतरा वगारदा है, जे बाहां विच दम है ते किले दा दरवाजा खोल के मेरे हाथ देख लै। जदों किन्ने ने इन्नी गल कही अबदाली दा पोतरा दब गया, परत के उन्हें पंजाब दी धरती वल मुंह नहीं कीता। शेरे पंजाब उन्हें सिख राज कायम जदों कीता है सिक्का गुरु नानक दे नाम दा, मोर गुरु नानक दे नाम दी, ते जे अज लाहौर ओ अपने लक दुआले पटका बंदा पे है, ते राजा ध्यान सिंह कहिंदा है के महाराज तुसी पटका क्यों बंदे हो, असी नौकर हां, पटका असी अपने लक दुआले बनिए, ते जे विचो सिक्का कढ के कहिंदा ध्यान सिंह ए सिक्के ते नाम किदा है, कह लगा गुरु नानक दा, कहिंदा फिर जिदे नाम दा सिक्का चलदा होवे राज ओसे दा हुंदा है, मेरा राज नहीं राज ते गुरु नानक गुरु गोबिंद सिंह दा है, सजना बस मैं ता एदे दर दा चाकर हां ते चाकर दा काम है ओ अपने लक दुआले कमर कस्सा करके हमेशा तैयार रहे। ओदी भावना नूं कुछ तको कुछ बिरदां दे बयान गुरमुखां ने नोट कीते ने, ओ कहिंदे ने जदों नूं तकने हां सिख राज नूं मैं सिर्फ धार्मिक जीवन वाला पक्ष लै रहा वा, ओ जदों राज गद्दी ते विराजमान है इन्हें एक होका दिता सी कि मेरे राज अंदर कोई ऐसा होवे सिख राज अंदर जिन्हें गुरु गोबिंद सिंह दे दर्शन कीते होन, कोई ऐसा होवे। ते किन्ने 126 साल दा एक बजुर्ग मिलिया सी रणजीत सिंह अपने दरबार विच बैठा है, किसे ने आके क्या रणजीत सिंह अज ओ बजुर्ग पिया आउंदा तेरे दरबार विच जिन्हें कलगी वाले दे दीदार कीते ने, ते नंगे चरण उठ पिया अगो लैन गया, कहन लगा जदो बजुर्ग नू तकिया ओदे चरना ते शीश रख दिता ते अपने नेत्रां विचो नीर दी झड़ी ला के उस बजुर्ग दे चरण धो दिते ते ओदियां अखां नू चुम लिया, कहन लगा बाबा तू किन्ने कु वड्डियां भागां वाला है जिन्ने मेरे सरबंस दानी गुरु दे सामने बह के दीदार कीते।

ਕੀ ਕਰਨਾ ਤੇਰੀ ਇਸ ਸਲਤਨਤ ਨੂੰ? ਉਸੇ ਵਕਤ ਹਾਥੀ ਲਿਆ, ਨਾਲ ਕੁਝ ਕੁ ਦੌਲਤ ਲੈ ਕੇ ਤੁਰ ਪਿਆ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਅਕਾਲ ਤਖ਼ਤ ਦੇ ਪਿਛਲੇ ਪਾਸਿਓਂ ਉਸ ਕੀਰਤਨੀਏ ਦੇ ਘਰ ਪਹੁੰਚਿਆ। ਉਹਦਾ ਨਾਮ ਸੀ ਭਾਈ ਮਨਸਾ ਸਿੰਘ। ਭਾਈ ਮਨਸਾ ਸਿੰਘ ਨੇ ਤੱਕਿਆ, ਦਰਵਾਜ਼ੇ ਬੰਦ ਕਰ ਦਿੱਤੇ, ਖਿੜਕੀਆਂ ਬੰਦ ਕਰ ਦਿੱਤੀਆਂ। ਰਣਜੀਤ ਸਿੰਘ ਨੇ ਹਾਥੀ ਨੂੰ ਬਿਠਾਇਆ, ਆਵਾਜ਼ ਦਿੱਤੀ, ਭਾਈ ਸਾਹਿਬ ਜੀ, ਮੈਂ ਤੁਹਾਡੇ ਦਰਸ਼ਨ ਕਰਨ ਆਇਆ ਵਾਂ, ਆਪਣਾ ਕਿਵਾੜ ਤਾਂ ਖੋਲੋ। ਤੇ ਅੰਦਰੋਂ ਆਵਾਜ਼ ਆਈ ਸੀ, ਰਣਜੀਤ ਸਿੰਘ, ਮੈਨੂੰ ਪਤਾ ਹੈ ਜਿਸ ਧਰਤੀ ਤੇ ਤੇਰੇ ਪੈਰ ਪੈ ਜਾਣ, ਲੋਕ ਤਾਂ ਉਸ ਧਰਤੀ ਨੂੰ ਹੀਰਿਆਂ ਨਾਲ ਜੜ ਜਾਂਦੇ ਨੇ। ਕਹਿਣ ਲੱਗਾ, ਤੂੰ ਮੇਰੇ ਕੋਲ ਕੀ ਲੈਣ ਆਇਆ, ਮੇਰੇ ਪੱਲੇ ਕੀ ਏ? ਕਹਿੰਦਾ, ਮੈਂ ਤੇਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਤੈਨੂੰ ਸੋਨੇ ਦੇ ਬਰਤਨ ਦੇਣ ਆਇਆ ਵਾਂ। ਗੁਰੂ ਰਾਮਦਾਸ ਦਾ ਕੀਰਤਨੀ ਹੈ ਤੇ ਉਹ ਮਿੱਟੀ ਦੇ ਬਰਤਨਾਂ ਵਿੱਚ ਭੋਜਨ ਛਕੇ। ਅੰਦਰੋਂ ਬੰਦ ਦਰਵਾਜ਼ੇ ਆਵਾਜ਼ ਆਈ ਸੀ, ਰਣਜੀਤ ਸਿੰਘ, ਇਹ ਮਿੱਟੀ ਦੇ ਬਰਤਨ ਨਹੀਂ, ਇਹ ਤੇਰੇ ਸਿੱਖ ਰਾਜ ਦੀ ਰੀੜ ਦੀ ਹੱਡੀ ਨੇ। ਚੇਤੇ ਰੱਖੀ, ਜੇ ਸਿੱਖ ਹੈ ਰਾਜ ਕਾਇਮੀ, ਜੇ ਗੁਰੂ ਦਾ ਭੈ ਵੇ ਸਭ ਕੁਝ ਕਾਇਮ ਏ, ਮੈਨੂੰ ਮਿੱਟੀ ਦੇ ਬਰਤਨ ਦੇ ਦੇ, ਜੇ ਕੁਝ ਦੇਣਾ ਹੈ ਤੂੰ ਰਾਜ ਕਿਹਦੇ ਤੋਂ ਲਿਆ? ਕਹਿੰਦਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ। ਫਿਰ ਕਹਿੰਦਾ, ਇੱਕ ਕੰਮ ਕਰ ਦੇ, ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਜਾ, ਜਿਹਦੇ ਦਰ ਤੋਂ ਤੂੰ ਰਾਜ ਲਿਆ, ਕਿ ਗੁਰੂ ਰਾਮਦਾਸ, ਜਿੰਨੀ ਜ਼ਿੰਦਗੀ ਮਨਸਾ ਸਿੰਘ ਨੂੰ ਦਿੱਤੀ ਆ, ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਦੀ ਚਾਹਤ ਨਾ ਰੱਖੇ, ਮੇਰੀ ਅੰਤਲੇ ਸਮੇਂ ਤੱਕ ਨਿਭ ਜਾਏ। ਰਣਜੀਤ ਸਿੰਘ ਵਾਪਸ ਆ ਗਿਆ, ਭਰੇ ਦਰਬਾਰ ਵਿੱਚ ਅੱਖਾਂ ਭਰੀਆਂ ਨੇ, ਤੇ ਜਦੋਂ ਕਿਸੇ ਨੇ ਪੁੱਛਿਆ ਤੇ ਇੱਕੋ ਗੱਲ ਕਹੀ, ਕਹਿੰਦਾ, ਧੰਨ ਸਿੱਖੀ, ਕਹਿੰਦਾ, ਜਿਨ੍ਹਾਂ ਨੂੰ ਮੈਂ ਚਾਹਨਾ ਉਹ ਮੈਨੂੰ ਨਹੀਂ ਚਾਹੁੰਦੇ, ਤੇ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੈਨੂੰ ਚਾਹੁੰਦੇ ਪਏ ਨੇ। ਤੇ ਨਾਲ ਕਹਿਣਾ, ਕਹਿੰਦਾ, ਇਹੋ ਜਿਹਾ ਬਾਬਿਆਂ ਦੇ ਸਿਰ ਤੇ ਤਾਂ ਮੇਰਾ ਸਿੱਖ ਰਾਜ ਖਲੋਤਾ ਹੈ। ਰਣਜੀਤ ਸਿੰਘ ਦੇ ਸਾਹਮਣੇ ਇੱਕ ਤਸਵੀਰ ਬਣਾਉਣ ਵਾਲਾ ਆਇਆ। ਮੈਂ ਅਰਜ਼ ਕੀਤੀ, ਮੈਂ ਸਿਰਫ ਧਾਰਮਿਕ ਪੱਖ ਪੇਸ਼ ਕਰ ਰਿਹਾ, ਵੈਸੇ ਉਹਦਾ ਧਨ, ਉਹਦੀ ਫੌਜ ਦਾ ਪ੍ਰਬੰਧ, ਉਹਦਾ ਇਲਾਕਾ ਕਿੰਨਾ, ਕਿਹੜੀ ਕਿਹੜੀ ਥਾਂ ਤੇ ਉਹਨੇ ਕਿਹੜੇ ਕਿਹੜੇ ਬੰਦੇ ਨਿਯੁਕਤ ਕੀਤੇ, ਮੈਂ ਸਿਰਫ ਸੁਖੈਨ ਤਰੀਕੇ ਨਾਲ ਕਿ ਉਹਦੇ ਮਨ ਵਿੱਚ ਗੁਰੂ ਲਈ ਭਾਵਨਾ ਕੀ ਹੈ। ਮੂਰਤੀਕਾਰ ਆਇਆ, ਉਹਨੇ ਫਕੀਰ ਅਜ਼ੀਜ਼ੁਦੀਨ ਨੂੰ ਕਿਹਾ ਕਿ ਮੈਂ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਚਾਹੁੰਦਾ ਵਾਂ। ਤੇ ਉਸ ਵਕਤ ਰਣਜੀਤ ਸਿੰਘ ਪਹਿਲਾਂ ਤਾਂ ਮੰਨਿਆ ਨਹੀਂ, ਪਰਤ ਕੇ ਜੇ ਮੰਨਿਆ, ਮੂਰਤੀਕਾਰ ਚਿੱਤਰਕਾਰ ਸਾਹਮਣੇ ਗਿਆ, ਕਹਿਣ ਲੱਗਾ, ਜੇ ਤਸਵੀਰ ਬਣਾਉਣੀ ਆ ਨਾ ਤੇ ਇਹੋ ਜਿਹੀ ਤਸਵੀਰ ਬਣਾ ਦੇ, ਮੇਰੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਣ ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੋਵਾਂ, ਮੇਰਾ ਸ਼ੀਸ ਉਹਦੇ ਚਰਨਾਂ ਵਿੱਚ ਹੋਵੇ। ਤੇ ਚਿੱਤਰਕਾਰ ਨੇ ਕਹਿ ਦਿੱਤਾ, ਰਣਜੀਤ ਸਿੰਘ, ਤੇਰਾ ਚਿਹਰਾ ਫਿਰ ਦਿਸਣਾ ਨਹੀਂ। ਰਣਜੀਤ ਸਿੰਘ ਕਹਿੰਦਾ, ਮੈਂ ਚਾਹੁੰਦਾ ਵਾਂ ਕਿ ਮੇਰਾ ਚਿਹਰਾ ਅਲੋਪ ਹੋ ਜਾਏ, ਇਸ ਦੁਨੀਆ ਅੰਦਰ ਕੇਵਲ ਗੁਰੂ ਨਾਨਕ ਦੇ ਚਿਹਰੇ ਦੀ ਗੱਲ ਹੋਵੇ, ਮੇਰਾ ਗੁਰੂ ਦਿਸੇ, ਨਾ ਕਿ ਮੈਂ। ਜੇ ਦੂਜੀ ਤਸਵੀਰ ਬਣਾਉਣੀ ਆ ਤੇ ਮੈਂ ਗੱਲ ਵਿੱਚ ਪੱਲਾ ਪਾਉਂਦਾ ਵਾਂ, ਤੇ ਗੁਰੂ ਕਲਗੀ ਵਾਲੇ ਪੁੱਤਰਾਂ ਦਾ ਦਾਨੀ ਬੈਠਾ ਹੋਵੇ ਤੇ ਮੈਂ ਝੋਲੀ ਅੱਡ ਕੇ ਉਹਦੇ ਤੋਂ ਮੰਗਦਾ ਹੋਵਾਂ, ਦੂਜੀ ਤਸਵੀਰ ਇਹ ਬਣਾ ਦੇ। ਇੱਕ ਸੰਤ ਨਿਹਾਲ ਸਿੰਘ ਕੇਸਰੀ ਹੋਏ ਨੇ, ਉਹ ਕਹਿੰਦੇ ਨੇ, ਸਾਡਾ ਇੱਕ ਸ਼ਗਿਰਦ ਸ਼ੇਰੇ ਪੰਜਾਬ ਦਾ ਨਫਰ ਸੀ, ਉਹਦਾ ਸੇਵਕ ਸੀ। ਕਹਿੰਦਾ, ਇੱਕ ਦਿਨ ਸ਼ਾਮ ਦਾ ਵੇਲਾ ਤੇ ਰਣਜੀਤ ਸਿੰਘ ਰਹਿਰਾਜ ਸਾਹਿਬ ਦਾ ਪਾਠ ਕਰਦਾ ਪਏ, ਉਹਦਾ ਨੇਮ ਸੀ, ਜਿਹੜਾ ਉਹਦਾ ਨਿਤ ਦਾ ਨੇਮ ਸੀ, ਅੰਮ੍ਰਿਤ ਵੇਲੇ ਉੱਠਣਾ, ਉਹਨੂੰ ਹਰ ਬੰਦੇ ਨੂੰ ਗੱਲ ਕਹਿਣ ਦਾ ਅਧਿਕਾਰ ਸੀ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਥੋੜਾ ਜਿਹਾ ਮੈਂ ਖਿੰਡ ਚੱਲਾਂ ਵਿੱਚੋਂ ਗੱਲ ਫਿਰ ਉੱਥੇ ਲੈ ਕੇ ਆਵਾਂਗਾ। ਦੁੱਖ ਭੰਜਨ ਜੀ ਉਹਨਾਂ ਦਾ ਨਾਮ ਹੋਇਆ, ਰਣਜੀਤ ਸਿੰਘ ਉਹਨਾਂ ਦੇ ਦਰਸ਼ਨ ਕਰਨ ਉਹਨਾਂ ਦੇ ਡੇਰੇ ਗਿਆ, ਬੜੇ ਪਿਆਰ ਨਾਲ ਉਹਨਾਂ ਨੂੰ ਮਿਲਿਆ ਤੇ ਬਾਬਾ ਦੁੱਖ ਭੰਜਨ ਨੇ ਪੁੱਛ ਲਿਆ, ਕੌਣ? ਕਹਿਣ ਲੱਗੇ, ਸ਼ੇਰੇ ਪੰਜਾਬ ਆਇਆ। ਬਾਬਾ ਦੁੱਖ ਭੰਜਨ ਜੀ ਕੋਲ ਆਏ, ਪੁੱਛਿਆ ਰਾਜ ਭਾਗ, ਹਾਥੀ ਘੋੜਿਆਂ ਦੀ ਗਿਣਤੀ ਦੱਸ ਦਿੱਤੀ, ਫੌਜਾਂ ਦੀ ਗਿਣਤੀ ਦੱਸ ਦਿੱਤੀ, ਆਪਣੇ ਇਲਾਕੇ ਦੇ ਗਜ ਗਜ ਥਾਂ ਦਾ ਉਹਨੇ ਜ਼ਿਕਰ ਕੀਤਾ। ਤੇ ਬਾਬਾ ਜੀ ਨੇ ਅਚਨਚੇਤ ਪੁੱਛ ਲਿਆ, ਰਣਜੀਤ ਸਿੰਘ, ਜਪਜੀ ਸਾਹਿਬ ਚੇਤੇ ਹੀ? ਨੀਵੀਂ ਪਾ ਲਈ। ਕਹਿਣ ਲੱਗੇ, ਜਪਜੀ ਸਾਹਿਬ ਕੰਠੀ? ਕਹਿਣ ਲੱਗਾ, ਨਹੀਂ। ਕਹਿੰਦੇ, ਤੈਨੂੰ ਘੋੜੇ ਚੇਤੇ, ਹਾਥੀ ਚੇਤੇ, ਰਾਜ ਭਾਗ ਦੀ ਇੱਕ ਇੱਕ ਵਸਤੂ ਚੇਤੇ ਵੇ, ਕਾਹੇ ਕੇ ਤੁਮ ਸਿੱਖੋ? ਉਹਨਾਂ ਸ਼ਬਦ ਵਰਤਿਆ, ਅਰੇ ਕਾਹੇ ਕੇ ਤੁਮ ਸਿੱਖੋ, ਸਿੱਖ ਹੋ ਕੇ ਜਪਜੀ ਵੀ ਕੰਠ ਨਹੀਂ ਕੀਆ? ਤੇ ਉੱਥੇ ਕਵੀ ਸੰਤੋਖ ਸਿੰਘ ਦੀਆਂ ਤੁਕਾਂ ਢੁਕਦੀਆਂ ਨੇ, ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਤੰਦੁਲ ਬਿੰਤੂ ਕਾਮ ਕਿਸ ਜਨਮ ਅਕਾਰਤ ਕੀਨ। ਕਹਿਣ ਲੱਗੇ, ਜਿਵੇਂ

0: ਦਾਣੇ ਤੋਂ ਬਿਨਾ ਉੱਪਰ ਵਾਲੇ ਛਿਲਕੇ ਦੀ ਕੋਈ ਕੀਮਤ ਨਹੀਂ, ਕੀ ਕੀਮਤ ਰਣਜੀਤ ਸਿੰਘ ਤੇਰੀ। ਬਸ ਇਸੀ ਠੋਕਰ ਲੱਗੀ, ਬਾਣੀ ਬੇਅੰਤ ਕੰਠ ਕੀਤੀ, ਨੇਮ ਬਣ ਗਿਆ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨਾ, ਤੇ ਦਰਬਾਰ ਵੀ ਜਾਣ ਤੋਂ ਪਹਿਲਾਂ ਗੁਰੂ ਕਲਗੀ ਵਾਲੇ ਦੀ ਉਸ ਕਲਗੀ ਨੂੰ ਆਪਣੇ ਅੱਖਾਂ ਤੇ ਲਾਣਾ, ਉਸ ਕਲਗੀ ਨੂੰ ਚੁੰਮਣਾ। ਤੇ ਉਹ ਲਿਖਦੇ ਨੇ ਸੰਤ ਨਿਹਾਲ ਸਿੰਘ ਕੇਸਰੀ ਕਿ ਸਾਡਾ ਇੱਕ ਚੇਲਾ ਸੀ, ਉਹਦਾ ਡਬਰ ਸੀ, ਸੇਵਕ ਸੀ। ਕਹਿੰਦੇ ਨੇ ਸ਼ਾਮਾਂ ਦਾ ਵੇਲਾ ਤੇ ਇੱਕ ਦਿਨ ਰਣਜੀਤ ਸਿੰਘ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਲਾਹੌਰ ਮੂੰਹ ਕਰਕੇ ਬੈਠਾ, ਅੰਮ੍ਰਿਤਸਰ ਦੀ ਧਰਤੀ ਨੂੰ। ਕਹਿੰਦਾ ਉਹ ਨਫਰ ਪਿੱਛੇ ਖਲੋਤਾ, ਉਹਨੇ ਪਾਠ ਕੀਤਾ ਪਹਿਲਾਂ ਤੇ ਪਰਤ ਕੇ ਅਰਦਾਸ ਵੀ ਜੁੜ ਗਿਆ। ਕਹਿੰਦਾ ਉਹਦਾ ਦਾੜਾ ਸਾਰਾ ਨੇਤਰਾਂ ਦੇ ਨੀਰ ਨਾਲ ਭਰਿਆ ਤੇ ਨਾਲੇ ਕਹਿੰਦਾ ਪਿਆ ਸੀ, ਸਤਿਗੁਰੂ ਮੈਂ ਅਨਪੜ ਜਿਹਾ ਵਾਂ ਨਾ, ਸਰੀਰ ਵੀ ਮੇਰਾ ਕਮਜ਼ੋਰ ਜਿਹਾ, ਨਿਮਰਤਾ ਦੇ ਸ਼ਬਦ ਨੇ, ਮੇਰਾ ਕੱਦ ਕਾਠ ਵੀ ਚੰਗਾ ਨਹੀਂ, ਮੈਨੂੰ ਸਮਝ ਵੀ ਕੋਈ ਨਹੀਂ, ਇੱਕ ਕਿਰਪਾ ਕਰਦੇ ਮੇਰੇ ਗੁਰੂ ਰਾਮਦਾਸ, ਜਿਹੜੀ ਆਪਣੀ ਸਿੱਖ ਕੌਮ ਦੀ ਸੇਵਾ ਬਖਸ਼ੀ ਆ, ਇਸ ਕੂਕਰ ਨੂੰ ਨਿਵਾਜ ਕੇ ਬੜੀ ਕਿਰਪਾ ਨਾਲ ਆਪਣੀ ਬਖਸ਼ਿਸ਼ ਦੇ ਨਾਲ ਇਹ ਮੇਰੇ ਤੋਂ ਸੇਵਾ ਲੈ ਲੈ। ਕਹਿੰਦਾ ਮੈਂ ਖੁਦ ਤੱਕਿਆ ਇਕੱਲਿਆਂ ਉਹਨੂੰ ਅਰਦਾਸ ਕਰਦਿਆਂ ਨੂੰ, ਤੇ ਜੇ ਅੱਜ ਉਹਦੇ ਦਰ ਤੇ ਕਾਰੀਗਰ ਆਏ ਨੇ ਕਿ ਰਣਜੀਤ ਸਿੰਘ ਤੇਰੇ ਵਾਸਤੇ ਇੱਕ ਕੁਰਸੀ ਬਣਾਉਣੀ ਏ, ਤੇ ਰਣਜੀਤ ਸਿੰਘ ਕਾਰੀਗਰ ਨੂੰ ਵੀ ਕਹਿ ਦਿੰਦਾ, ਸੱਜਣਾ ਕੁਰਸੀ ਬੇਸ਼ੱਕ ਬਣਾ, ਪਰ ਮੈਂ ਲਾਹੌਰ ਦੀ ਧਰਤੀ ਤੇ ਬੈਠਾ ਹੋਵਾਂ ਤੇ ਕੁਰਸੀ ਦਾ ਜਿਹੜਾ ਇੱਕੋ ਦਮ ਮੂੰਹ ਬੈਠਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਵੱਲ ਹੋ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹਦੀ ਕਿਰਪਾ ਨਾਲ ਰਾਜ ਭਾਗ ਲਿਆ ਕੁਰਸੀ ਤੇ ਬੈਠ ਕੇ ਉਹਦੇ ਵੱਲ ਪਿੱਠ ਕਰ ਲਵਾਂ। ਉਹਦੇ ਜੀਵਨ ਦੇ ਪੱਖ ਬੇਅੰਤ ਨੇ, ਜੇ ਧਾਰਮਿਕ ਜੀਵਨ ਤੱਕ ਨੇ। ਉਹ ਦਿਨ ਮੈਂ ਅਰਜ਼ ਕੀਤੀ ਸੀ, ਚਾਨੀ ਆਉਂਦੀ ਏ, ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਉਂਦਾ ਹੈ, ਤੇ ਉਸ ਵਕਤ ਉਸ ਨਵਾਬ ਦੀ ਚਾਨੀ ਸਿਰ ਤੇ ਲੱਗਦੀ ਏ, ਤੇ ਉਤਰਵਾ ਕੇ ਕਹਿੰਦਾ ਨਹੀਂ, ਲੈ ਜਾਓ ਮੇਰੇ ਗੁਰੂ ਰਾਮਦਾਸ ਦੇ ਘਰ ਅੰਦਰ, ਮੇਰੇ ਸਿਰ ਤੇ ਨਹੀਂ ਗੁਰੂ ਰਾਮਦਾਸ ਦੇ ਸੀਸ ਤੇ ਚੰਗੀ ਲੱਗਦੀ ਏ। ਚਾਨੀ ਲੈ ਕੇ ਆਉਂਦਾ ਤੇ ਪੁਜਾਰੀ ਕਹਿੰਦੇ ਨੇ, ਰਣਜੀਤ ਸਿੰਘ ਜਿਹੜੀ ਚਾਨਣੀ ਇੱਕ ਵਾਰੀ ਮਨੁੱਖ ਦੇ ਸਿਰ ਤੇ ਲੱਗ ਜਾਏ, ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ, ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਪਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰਾਇਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ, ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਹੈ, ਕੀਮਤੀ ਸਿਹਰਾ ਤਿਆਰ ਹੁੰਦਾ ਹੈ, ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮ ਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ? ਉਹਨੇ ਜੇ ਸਿਰ ਚੰਗਾ ਸਿਹਰਾ ਮਿਲਿਆ ਤਾਂ ਚੁੱਕ ਲਿਆ ਹੈ, ਜੇ ਚਾਨੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ, ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ। ਮੈਂ ਵੈਸੇ ਅਰਜ਼ ਕਰ ਚੁੱਕਾ, ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ, ਉਹ ਜਲਾਓ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲਾਓ ਸਜਦਾ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ, ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ, ਉਹਦੇ ਜੀਵਨ ਨੂੰ ਪੜ੍ਹਨੇ ਆ, ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ, ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ, ਮੈਂ ਇੱਕ ਦੋ ਟਿਊਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ, ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਢੁੱਕਣ ਗਏ ਨੇ, ਜੰਝ ਲੈ ਕੇ ਗਏ ਨੇ, ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਏ, ਜੀ ਸੇਤੀ ਜਿੰਨੇ ਜਿੰਨੇ ਘਰ ਦੇ ਜੀ ਨੇ, ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ, ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ ਕਰਨਾ ਪਿਆ। ਸਿਰ ਤੇ ਭਾਂਡਾ ਚੁੱਕਿਆ ਤੇ ਕਹਿੰਦਾ ਪੁੱਛਦਾ ਅਹਿਲਕਾਰਾਂ ਨੂੰ, ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ। ਤੇ ਅੱਗੋ ਭਿਖਾਰੀ ਬੋਲ ਕੇ ਕਹਿੰਦਾ ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨਹੀਂ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋਹਰ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਨਹੀਂ, ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਵਾਂਗਾ। ਗਿਣ ਤੂੰ ਲੈ, ਦਿਆਂਗਾ ਮੈਂ, ਤੇ ਜੇ ਗਿਣੀਆਂ ਨਹੀਂ ਜਾਂਦੀਆਂ ਤੇ ਜਿੰਨਾ ਭਾਂਡਾ ਇਹਨਾਂ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ ਬੁੱਢੜੀ ਮਾਈ ਦੌੜ ਕੇ ਆਈਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲ ਦਈਏ, ਸਾਰੇ ਪਰਦੇ ਸੋਨੇ ਆ, ਰਾਜ ਹੋਵੇ ਇਹੋ ਜਿਹਾ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ, ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇੱਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ, ਮਸੀਤਾਂ ਢਾ ਕੇ ਮੰਦਰ ਬਣਾਏ। ਤੇ ਪੇਸ਼ਾਵਰ ਦੀ ਧਰਤੀ ਤੇ ਰਣਜੀਤ ਸਿੰਘ ਜਾਂਦਾ, ਹੋਕਾ ਦੇ ਕੇ ਕਹਿੰਦਾ ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੋ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਏ, ਜਿੱਥੇ ਮਸੀਤਾਂ ਤੇ ਮੰਦਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ। ਕਹਿਣ ਲੱਗੇ ਨਹੀਂ ਮਾਂ, ਦੱਸ ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਕ ਮਲੀ? ਕਹਿਣ ਲੱਗੀ ਮੈਂ ਸੁਣਿਆ ਮਹਾਰਾਜਾ, ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ। ਮੈਂ ਗਰੀਬਣੀ, ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ, ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ। ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ, ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਜਿੰਨਾ ਮਾਈ ਦੇ ਤਵੇ ਦਾ ਵੇਟ ਏ, ਇੰਨਾ ਬਰਾਬਰ ਤੋਲ ਕੇ ਨੂੰ ਸੋਨਾ ਦੇ ਦਿੱਤਾ ਜਾਏ। ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ। ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ ਏ। ਕਹਿੰਦੇ ਨੇ ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ ਬੀਬੀ, ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ। ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ, ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ, ਕਹਿੰਦੇ ਨੇ ਉਸਨੇ ਉਸ ਬੱਚੇ ਨੂੰ ਦੇ ਲੋਰੀਆਂ, ਤੇ ਨਾਲ ਉਹਨੇ ਸ਼ਬਦ ਵਰਤੇ ਆਕੜ ਵੇ ਮੁੰਡਿਆ ਆਕੜ। ਇਹ ਇਤਿਹਾਸ, ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ ਸਦਾ ਕੌਰ। ਕਹਿਣ ਲੱਗੀ ਸਦਾ ਕੌਰ ਮੇਰੇ ਮੁੰਡੇ ਦੀ ਖਿਡਾਵੀ ਏ। ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ, ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ, ਸਾ ਮੇਰੇ ਮੁੰਡੇ ਦੀ ਖਿਡਾਵੀ ਏ, ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਏ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆਇਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤੇ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ, ਜਿੰਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ, ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋਂ ਵਜ਼ੀਰ ਕਹਿੰਦੇ ਨੇ ਤੂੰ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ, ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ, ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ ਨਾ ਇਹ ਸ਼ਬਦ ਨਹੀਂ। ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ਬਾਨ ਵਿੱਚ ਫਿਰ ਲੋਰੀ ਦੇ ਦਿੱਤੀ। ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ। ਮਹਿਤਾਬ ਕੌਰ ਦੌੜਦੀ ਆਈ ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ ਅਸੀਂ ਉਹਦੇ ਮਾਲਕ ਹਾਂ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕੀ ਮੈਂ ਤੇਰਾ ਨੌਕਰ ਹਾਂ। ਜਿੱਦਣ ਪਰਜਾ ਮੰਨਣ ਲੱਗਦਾ ਹੈ ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ। ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ ਪਿਆਰਿਓ, ਕਿੰਨਾ ਕੁ ਇਨਸਾਫ਼ ਪਸੰਦ ਏ। ਜਦੋਂ ਉਹ ਚਿੱਠੀਆਂ ਲਿਖਦਾ ਹੈ ਇੱਥੋਂ ਤੱਕ ਫਕੀਰ ਅਜ਼ੀਜ਼ੂਦੀਨ ਨੂੰ ਲਿਖਦਾ ਹੈ ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ, ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਉਣੇ ਪਏ ਆ ਪਿਆਰਿਓ, 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ਼ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ਼ ਕੀਤੇ ਸਨ 4 ਬੰਦ ਉਹਦੇ, ਮੈਂ ਫਿਰ ਅਰਜ਼ ਕਰਾਂ। ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ਼ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ, ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ ਦਾਵੇ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਵਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਾਂ ਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ, ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ ਇਹਨਾਂ ਸਿੱਖਾਂ ਤੇ, ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ ਇੱਕ ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ ਸੀ ਕਿ ਜਿਹੜੇ ਸੁਨੇਹੇ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਦ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ ਚੇਚ ਕੋਈ, ਉਦਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ ਇੱਕ ਅੱਖ ਸੀ ਹਰੀ ਸਿੰਘ, ਇਹਦੇ ਹੁੰਦਿਆਂ ਮੈਨੂੰ ਇੰਨਾ ਮਾਣ ਸੀ। ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਣਾ ਸਿੱਖੀ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਣਾ, ਮੈਂ ਨਾਲ ਤੁਸਾਂ ਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰੌਦ ਤੋਂ ਬੋਲਣਾ ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ਼ ਕਰਾਂ ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ ਆ ਜੇਠ ਦਾ ਸੱਤ ਜੇਠ ਦਾ ਮਹੀਨਾ ਤੇ ਸਨ 1839 ਆਇਆ 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਦੇ ਦਰ ਦਾ ਅਧਨਾ ਸੇਵਕ ਅੱਜ ਉਹਨੂੰ ਸੋਨੇ ਦੀ ਪਾਲਕੀ ਵਿਚ ਬਿਠਾ ਕੇ ਲਿਆਏ ਨੇ। ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਉਹਨੂੰ ਸਰਾਣਿਆਂ ਦੀ ਢੋ ਦਿੱਤੀ ਏ ਤੇ ਵੈਦ ਨੇ ਕਹਿ ਦਿੱਤਾ ਹਕੀਮ ਨੇ ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ ਹੈ ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ ਹੈ ਜਦੋਂ ਅਸੀਂ 4 ਚੁਫੇਰੇ ਝਾਤੀ ਮਾਰਨੇ ਆ, ਅੱਜ 4 ਚੁਫੇਰੇ ਖਾਲਸਾ ਰਾਜ ਦਾ ਸੂਰਜ ਐਂ ਸ਼ਿਖਰ ਤੇ ਚਮਕਦਾ ਪਿਆ। ਦੁਪਹਿਰ ਜਿਵੇਂ ਸੂਰਜ ਚਮਕਦਾ ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ ਹੈ ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਨੇ ਆ ਤੇ ਮਨ ਖੁਸ਼ ਹੁੰਦਾ ਤੇ ਜਦੋਂ ਪਾਲਕੀ ਵਿਚ ਵਹਿ ਬੁੱਢੇ ਜਰਨੈਲ ਨੂੰ ਤੱਕਨੇ ਆ ਉਸੇ ਵਕਤ ਚਿਹਰੇ ਤੇ ਉਦਾਸੀ ਛਾ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ ਫਿਰ ਇਹ ਬੁੱਢਾ ਸ਼ੇਰ ਐਸਾ ਐਸਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੌਦ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ ਹੈ, ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾਂ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ, ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ। ਚੇਤੇ ਰੱਖੀ ਮੈਂ ਤੇਰੇ ਖੂਨ ਨੂੰ ਨੇਪਲ ਨਹੀਂ ਜਾਣ ਦਿੱਤਾ, ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ, ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ, ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ। ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ, ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ। ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਮਣਕਾ ਨਾ ਕਰ ਦੇਵੇ, ਇਸ ਮਾਲਾ ਨੂੰ ਜੁੜੀ ਰਹਿਣ ਦੇ ਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, 4 ਚੁਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ, ਧਿਆਨ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ ਖਾਲਸਾ ਦਰਬਾਰ ਨੇ ਤੈਨੂੰ ਬੜੀ ਉੱਚੀ ਪਦਵੀ ਰੁਤਬਾ ਦਿੱਤਾ, ਤੂੰ ਇਹਦਾ ਬਣ ਕੇ ਰਹੀ। ਜਦੋਂ ਅੱਜ ਬਾਂਹ ਪਕੜਾਈ ਧਿਆਨ ਸਿੰਘ ਨੂੰ, ਵੇਖਣ ਵਾਲਿਆਂ ਦੇ ਅਥਰੂ ਜਿਹੜੇ ਸਨ ਉਹ ਰੋਕੇ ਨਾ ਗਏ, ਅੱਜ ਉਹ ਬੁੱਢਾ ਸ਼ੇਰ ਪਾਲਕੀ ਵਿੱਚ ਖਾਮੋਸ਼ ਹੋ ਗਿਆ, ਉਹਨੂੰ ਲੈ ਕੇ ਘਰ ਆ ਗਏ। 27 ਜੂਨ ਤੇ ਸਨ 1839 ਦਾ ਦਿਨ ਆਇਆ, ਸ਼ੇਰੇ ਪੰਜਾਬ ਨੂੰ 2 ਦੌਰੇ ਪਏ ਨੇ, ਹਕੀਮ ਫਰੀ ਫਕੀਰ ਅਜ਼ੀਜ਼ੂਦੀਨ ਤੇ ਇਹਦਾ ਥੱਕਾ ਭਰਾ ਨੂਰਦੀਨ ਇਹ ਕੋਲ ਬੈਠੇ ਨੇ। ਅੰਤਲੇ ਇਸ਼ਾਰੇ ਕੇਵਲ ਫਕੀਰ ਅਜ਼ੀਜ਼ੂਦੀਨ ਹੀ ਸਮਝਦਾ ਰਿਹਾ, ਨਬਜ਼ ਹੱਥ ਵਿੱਚ ਪਕੜੀਏ, ਰੁਕ ਰੁਕ ਕੇ ਚੱਲਦੀਏ। ਅੱਜ 27 ਜੂਨ 1839 ਦੀ ਸ਼ਾਮ ਪਈਏ, ਲੋਕੀ ਆਪਣੇ ਘਰਾਂ ਵਿੱਚ ਸ਼ਾਮ ਹਨੇਰੇ ਵਿੱਚ ਦੀਵੇ ਬਾਲਣ ਲੱਗੇ ਨੇ। ਚੇਤੇ ਰੱਖਣਾ ਲੋਕਾਂ ਦੇ ਘਰਾਂ ਵਿੱਚ ਦੀਵੇ ਬਲੇ ਨੇ ਤੇ ਸਿੱਖ ਰਾਜ ਦਾ ਨਿਸ਼ਾਨ ਝਲਾਉਣ ਵਾਲਾ ਇਹਦੀ ਜ਼ਿੰਦਗੀ ਦਾ ਦੀਵਾ ਬੁੱਝ ਗਿਆ। ਸ਼ਾਮ ਦੇ ਵੇਲੇ ਰਣਜੀਤ ਸਿੰਘ ਨੇ ਕੁਝ ਦਿਨ ਰਹਿੰਦਿਆਂ ਆਪਣੇ ਪ੍ਰਾਣਾਂ ਨੂੰ ਤਿਆਗਿਆ। ਕਹਿੰਦੇ ਨੇ ਉਸ ਵਕਤ ਇਕੱਠ ਹੋਇਆ, ਸਿੱਖ ਸਰਦਾਰ ਆਏ ਨੇ, ਲੱਖਾਂ ਦੀ ਤਾਦਾਦ ਵਿਚ ਆਏ ਨੇ, ਤੇ ਜਿੱਥੇ ਆ ਸ਼ੇਰੇ ਪੰਜਾਬ ਦੀ ਸਮਾਧ ਦੇ ਸਾਰੀ ਰਾਤ ਦੀ ਦੇਹ ਰੱਖੀ ਗਈ। ਅੱਜ ਉਹ ਮਹਾਨ ਜਰਨੈਲ ਰੁਕਿਆ ਪਿਆ, ਕਦੀ ਪੜ੍ਹਦੇ ਸਾਂ ਇਥੋਂ ਬਹੁ ਬੇਟੀਆਂ ਲੈ ਕੇ ਜਾਣੀਆਂ, ਤੇ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਸਾਡੇ ਮਜ਼ਾਕ ਬਣਾਉਂਦੇ ਨੇ ਕਸ਼ਹਿਰਿਆਂ ਦੇ ਸਾਡੇ ਟਾਈਮ ਦੇ, ਜਦੋਂ ਇਥੋਂ ਦੀਆਂ ਬਹੁ ਬੇਟੀਆਂ ਨਿਕਲਣੀਆਂ, ਇਹਨਾਂ ਨੇ ਹੋਕਾ ਦੇਣਾ ਮੋੜੀ ਬਾਬਾ ਕੱਛ ਵਾਲਿਆ ਸਾਡੀ ਰਨ ਬਸਰੇ ਨੂੰ ਗਈ। ਇਹ ਹੋਕੇ ਦਿੰਦੇ ਸਨ ਕਿ ਰੋਕੀ ਤੂੰ, ਇਹਦਾ ਮਤਲਬ ਇੰਨਾ ਕੁ ਉਹਨੇ ਸਿਖਰ ਤੇ ਖਾਲਸੇ ਨੂੰ ਪਹੁੰਚਾ ਦਿੱਤਾ ਕਿ ਇੱਕ ਮਹਾਨ ਮੁਸਲਮਾਨ ਕਵੀ ਨੂੰ ਵੀ ਕਹਿਣਾ ਪੈ ਗਿਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ। ਇਹਦਾ ਮਤਲਬ ਇੰਨਾ ਬੋਲਬਾਲਾ ਸੀ ਉਸ ਵਕਤ। ਸਵੇਰੇ ਉਹਦਾ ਇਸ਼ਨਾਨ ਕਰਾਇਆ ਗਿਆ, ਚੰਦਨ ਦੀ ਚਿਖਾ ਬਣਾਈ, ਰਾਣੀ ਕਟੋਚ ਨੇ ਇਹਦਾ ਸਿਰ ਆਪਣੀ ਗੋਦੀ ਵਿਚ ਰੱਖਿਆ, ਨਾਲ ਸਤੀ ਹੋਈ। ਉਸ ਵਕਤ ਇੱਕ ਫਕੀਰ ਵਹਾਉਦੀਨ ਲਿਖਦਾ, ਰਾਣੀ ਕਟੋਚ ਨੇ ਖੜਕ ਸਿੰਘ ਦਾ ਹੱਥ ਪਕੜਿਆ ਤੇ ਸ਼ੇਰੇ ਪੰਜਾਬ ਦੀ ਦੇਹ ਤੇ ਰੱਖ ਕੇ ਕਿਹਾ ਸੀ, ਤੈਨੂੰ ਕਸਮ ਇਸ ਜਰਨੈਲ ਦੀ ਕਿ ਦੇਖ ਜਿਵੇਂ ਉਹਨੇ ਪ੍ਰਜਾ ਨਾਲ ਇਨਸਾਫ਼ ਕੀਤਾ ਤੂੰ ਵੀ ਕਰੀ। ਧਿਆਨ ਸਿੰਘ ਦੀ ਬਾਂਹ ਪਕੜ ਕੇ ਫਕੀਰ ਵਹਾਉਦੀਨ ਕਹਿੰਦਾ, ਮੇਰੇ ਬਜ਼ੁਰਗਾਂ ਨੇ ਅੱਖਾਂ ਨਾਲ ਤੱਕਿਆ, ਪਕੜ ਕੇ ਬਾਂਹ, ਕਿਹਾ ਸੀ ਧਿਆਨ ਸਿੰਘ ਇਸ ਦੀ ਲਾਸ਼ ਦੀ ਤੈਨੂੰ ਕਸਮ ਹੀ, ਜਿਹਦੇ ਦਰਬਾਰ ਵਿਚ ਇੰਨਾ ਰੁਤਬਾ ਮਿਲਿਆ ਇਹਨੂੰ ਕਿਤੇ ਨਮਕ ਹਰਾਮੀ ਕਰਕੇ ਗਦਾਰੀ ਨਾ ਕਰੀ, ਵਫਾਦਾਰ ਰਹੀ। ਉਸ ਵਕਤ ਚਿਖਾ ਨੂੰ ਖੜਕ ਸਿੰਘ ਨੇ ਅੱਗ ਦਿਖਾਈਏ ਤੇ ਸਿੱਖ ਵਿਦਵਾਨ ਉਹ ਵੀ ਲਿਖਦਾ, ਫਕੀਰ ਵਹਾਉਦੀਨ ਸੱਚਾਈ ਕੀ ਵਾਹਿਗੁਰੂ ਜਾਣੇ, ਕਹਿੰਦਾ ਉਸ ਵਕਤ ਅਸਮਾਨ ਤੇ ਬੱਦਲ ਆਇਆ, ਇਧਰ ਇੱਕੋ ਦਮ ਲਾਂਬੂ ਨਿਕਲਦਾ ਪਿਆ ਚਿਖਾ ਵਿਚੋਂ ਤੇ ਬੱਦਲ ਵਿਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ। ਫਕੀਰ ਵਹਾਉਦੀਨ ਲਿਖਦਾ, ਮੇਰਾ ਬਜ਼ੁਰਗ ਕਹਿੰਦਾ ਸੀ ਅਸਲ ਵਿਚ ਬੱਦਲ ਨਹੀਂ, ਪੰਜਾਬ ਦੀ ਕਿਸਮਤ ਰੋਂਦੀ ਪਈ ਸੀ ਕਿ ਰਣਜੀਤ ਸਿੰਘ ਅੱਜ ਤੋਂ ਬਾਅਦ ਗੁਲਾਮੀ ਵਿਚ ਪਈ, ਪਤਾ ਨੀ ਕੌਣ ਤੇਰੇ ਵਰਗਾ ਆਵੇਗਾ ਜਿਹੜਾ ਮੇਰੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ। ਕਹਿੰਦਾ ਦੋ ਕਬੂਤਰਾਂ ਦਾ ਜੋੜਾ ਆਇਆ, ਉਹਦੇ ਮੁਤਾਬਕ ਉਹ ਬਲਦੀ ਚਿਖਾ ਵਿਚ ਡਿੱਗਿਆ। ਸ਼ੇਰੇ ਪੰਜਾਬ ਕੁਝ ਸਮੇਂ ਤੋਂ ਬਾਅਦ ਕੇਵਲ ਰਾਖ ਰਹਿ ਗਈ ਸੀ, ਉਹਦੀਆਂ ਗੱਲਾਂ ਰਹਿ ਗਈਆਂ ਸਨ, ਉਹ ਵਿਚੋਂ ਜਾ ਚੁੱਕਾ ਸੀ। ਪਿਆਰਿਓ ਜਦੋਂ ਉਹ ਚਲਾ ਗਿਆ, ਸਭਰਾਵਾਂ ਦੀ ਜੰਗ ਹੋਈ ਏ। ਮੈਂ ਅਰਜ਼ ਕਰਨੀ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ, ਸਭਰਾਵਾਂ ਦੀ ਜੰਗ ਹੋ ਗਈ ਏ ਤੇ ਸ਼ੇਰੇ ਪੰਜਾਬ ਨਹੀਂ ਤੇ ਸ਼ਾਹ ਮੁਹੰਮਦ ਕੀਰ ਨੇ ਪਾਉਂਦਾ ਪਿਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟੱਕਰ ਲੈਂਦਾ ਪਿਆ, ਉਹ ਮੁਸਲਮਾਨ ਕਵੀ ਕੀਰ ਨੇ ਪਾ ਕੇ ਕਹਿੰਦਾ ਪਿਆ, ਆਖਦਾ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ। ਹੁਣ ਦੇਖੋ ਉਹਦੀ ਕੀਮਤ ਕਿੰਨੀ ਸੀ, ਲੋਕ ਕਵੀ ਵੀ ਰੋਂਦੇ ਨੇ ਪਿੱਛੋਂ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋਰ ਸੁੱਟੇ, ਮੇਵਾ ਸਿੰਘ ਮਾਘੇ ਖਾਂ ਹੋਏ ਸਿੱਧੇ, ਥੱਲੇ 3 ਫਰੰਗੀ ਦੇ ਤੋਰ ਸੁੱਟੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾ ਲਹੂ ਨਿਚੋੜ ਸੁੱਟੇ। ਜਿਹੜਾ ਅਗਲਾ ਬੰਦ ਉਹਨੇ ਕਿਹਾ ਉਹਦੀ ਖੂਹ ਕੇ, ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਸ਼ਾਮ ਸਿੰਘ ਨੂੰ ਲੜਦਿਆਂ ਦੇਖ ਕੇ ਕਹਿੰਦਾ ਰੱਬਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਚੇਤੇ ਰਣਜੀਤ ਸਿੰਘ ਨੂੰ ਕਰਦਾ ਪਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਆਦਮੀ ਉੱਡਣ ਸਣੇ, ਆਦਮੀ ਉੱਡਣ ਨਾਲ ਗੋਲੀਆਂ ਦੇ, ਹਾਥੀ ਡਿੱਗਦੇ ਸਣੇ ਅਵਾਰੀਆਂ ਨੇ। ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਦਾ ਮਤਲਬ ਤਰਲਾ ਉਹ ਵੀ ਲੈਂਦਾ। ਸ਼ੇਰੇ ਪੰਜਾਬ 125ਵੀਂ ਉਹਦੀ ਬਰੀ ਬਰਸ਼ੀ ਮਨਾਈ ਗਈ, 125ਵੀਂ। ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ। ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ ਉਹਦੀ ਸਮਾਧ ਤੇ, ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ, ਉਧਰੋਂ ਮੁਸਲਮਾਨ ਵੀ ਆਏ ਸਨ। ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ, ਉਹ ਵਹਿ ਤੁਰਿਆ, ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ। ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ, ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ, ਕਹਿੰਦਾ ਸਿੱਖੋ ਮੂੰਹ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਵੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਕਹਿੰਦਾ ਕੁਝ ਉਮੀਦ ਏ, ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ, ਕੁਝ ਉਮੀਦ ਏ ਕਿ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ, ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ। ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਤ ਕੇ ਫਿਰ ਸਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਦੇਗੋ ਤੇਗੋ ਫਤਿਹ, ਨੁਸਰਤ ਬੇਦਰੰਗ, ਜਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ, ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸ਼ੀ ਪੀ ਸਚ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਹਉ ਕਿਆ ਮੁਖ ਦੇਸ਼ਾਂ ਹਉ ਕਿਆ ਮੂੰਹ ਦੇਸ਼ਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨ ਕਰੂਪ ਰਹਾ ਕਰਤਾ ਸਭ ਜਿਉ ਪਿੰਡ ਮੁਖ ਨਕਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋਚਿਤ ਨਾ ਆਵਹੀ ਪਸ਼ੂ ਹਉ ਕਰ ਜਾਣੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਮਗਤ ਨਾਨਕ ਦਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਸਹਿਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਸਜ ਰਹੇ ਨੇ ਇਸ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰੇ ਸਾਨੂੰ ਸਰਵਣ ਕਰਾ ਰਹੇ ਸਨ ਔਰ ਕੀਰਤਨ ਦਾ ਪ੍ਰਕਰਨ ਕੇਵਲ ਇੱਕ ਸੀ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਅਲ ਪਰ ਕੋ ਲੈਣਾ, ਇਸ ਹੀ ਕੇਵਲ ਵਿਸ਼ੇ ਉੱਪਰ ਗੁਰਮੁਖਾਂ ਨੇ ਕੀਰਤਨ ਕੀਤਾ। ਆਓ ਇਸੇ ਨੂੰ ਹੀ ਆਧਾਰ ਬਣਾ ਕੇ ਆਪ ਜੀ ਨਾਲ ਕੁਛ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਣੀ ਹੈ। ਆਪਣੇ ਫੁਰਲਿਆਂ ਨੂੰ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਟਿਕ ਕੇ ਜਦੋਂ ਕੀਰਤਨ ਸਰਵਣ ਕੀਤਾ ਤੇ ਭਾਈ ਸਰ ਹੋਣੀ ਹਜ਼ੂਰ ਦਾ ਉਹ ਬਚਨ ਆਪ ਨੂੰ ਸਾਂਝਾ ਕਰ ਰਹੇ ਸਨ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਪਹਿਲੀ ਗੱਲ ਅੱਜ ਟੀਕਰਾਂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਦੂਸਰਾ ਬਚਨ ਪਾਣੀ ਵਿੱਚ ਝਾਤੀ ਮਾਰਨਾ ਵਾ, ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ, ਪੁਲਾੜ ਵਿੱਚ ਵੀ ਤੇਰਾ ਆਪਣਾ ਹੀ ਸਰੂਪ ਹੈ ਤੇ ਹਰ ਇੱਕ ਦੇ ਅੰਦਰ ਤੇਰੀ ਆਪਣੀ ਜੋਤ ਟਿਕੀ ਹੈ। ਇਸ ਗੱਲ ਨੂੰ ਆਪਾਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਨੂੰ ਕਿਸੇ ਇੱਕ ਥਾਂ ਤੇ ਨਿਸ਼ਚਿਤ ਨਹੀਂ ਕੇਵਲ ਕੀਤਾ ਕਿ ਇਸ ਥਾਂ ਤੇ ਪਰਮਾਤਮਾ ਰਹਿੰਦਾ, ਇਸ ਤੋਂ ਬਾਹਰ ਪਰਮਾਤਮਾ ਨਹੀਂ, ਨਾ ਕਿਸੇ ਚਾਰ ਦੀਵਾਰੀ ਨੂੰ, ਨਾ ਕਿਸੇ ਮਰੀ ਨੂੰ, ਨਾ ਕਿਸੇ ਕਬਰ ਨੂੰ, ਨਾ ਧਰਤੀ ਦੇ ਇੱਕ ਟੁਕੜੇ ਨੂੰ ਇਹ ਨਹੀਂ ਕਿਹਾ ਕਿ ਪਰਮਾਤਮਾ ਕੇਵਲ ਇੱਥੇ ਰਹਿ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੇ ਉਸ ਇੱਕ ਦੀ ਸਰਵ ਵਿਆਪਕਤਾ ਦਾ ਜ਼ਿਕਰ ਕੀਤਾ ਹੈ। ਉਹ ਇੱਕ ਹੈ ਪਰ ਇੱਕ ਹੋਣ ਦੇ ਬਾਵਜੂਦ ਵੀ ਉਹ ਸਰਵ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੇ ਉਸ ਸਰਵ ਵਿਆਪਕ ਨੂੰ ਬਿਆਨ ਕਰਦਿਆਂ ਉਹਦੀ ਜੋਤ ਦਾ ਟਿਕਾਣਾ ਹਰ ਇੱਕ ਦੇ ਵਿੱਚ ਮੰਨਿਆ ਹੈ। ਆਪਾਂ ਨੇ ਸਰਵਣ ਵੀ ਕੀਤਾ ਤੇ ਰੋਜ਼ ਅਸੀਂ ਇਹ ਬਾਬੇ ਨਾਨਕ ਦੇ ਬਚਨ ਪੜ੍ਹਨੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਵਿੱਚ ਉਹਦੀ ਆਪਣੀ ਜੋਤ ਹੈ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਤੇ ਉਸ ਜੋਤ ਦਾ ਚਾਨਣ ਸਾਰਿਆਂ ਦੇ ਵਿੱਚ ਹੈ। ਮੈਂ ਸਿਰਫ ਇਸ ਵਿਸ਼ੇ ਤੇ ਅਰਥ ਕਰਨੀ ਚਾਹੁੰਦਾ ਜੇ ਉਹ ਸਰਵ ਵਿਆਪਕ ਹੈ, ਉਹਦੀ ਸਾਰਿਆਂ ਵਿੱਚ ਜੋਤ ਮੌਜੂਦ ਹੈ, ਕੀ ਕਾਰਨ ਕਿ ਇੱਕ ਬੰਦਾ ਨਿੰਦਕ ਬਣ ਗਿਆ, ਦੂਜਾ ਬੰਦਾ ਰੱਬ ਦੀ ਸਿਫਤ ਪਿਆ ਕਰਦਾ ਹੈ। ਨਿੰਦਿਆ ਵਾਲੇ ਵਿੱਚ ਵੀ ਉਹਦੀ ਜੋਤ ਹੈ, ਇੱਕ ਬੰਦਾ ਸੰਤ ਬਣ ਗਿਆ, ਦੂਜਾ ਬੰਦਾ ਸਾਖਤ ਬਣ ਗਿਆ, ਇੱਕ ਬੰਦਾ ਗਿਆਨਵਾਨ ਬਣ ਗਿਆ, ਦੂਸਰਾ ਇਨਸਾਨ ਮੂਰਖ ਹੋ ਗਿਆ, ਇੱਕ ਬੰਦਾ ਟੁੱਟਿਆ ਹੋਇਆ ਨੂੰ ਜੋੜਨ ਲੱਗ ਪਿਆ, ਇੱਕ ਬੰਦਾ ਜੁੜਿਆ ਹੋਇਆ ਨੂੰ ਸ਼ਬਦ ਬੋਲ ਬੋਲ ਕੇ ਤੋੜਨ ਲੱਗ ਪਿਆ। ਜੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਸਾਰਿਆਂ ਵਿੱਚ ਉਹ ਪਰਿਪੂਰਨ ਪਰਮੇਸ਼ਵਰ ਹੈ ਤੇ ਇੱਕ ਚੰਗਾ ਕਿਉਂ ਤੇ ਦੂਸਰਾ ਮੰਦਾ ਕਿਉਂ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਬਿਰਾਜਮਾਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ। ਗੁਰਮੁਖੋ, ਇਹ ਕੁੰਡਾ ਕਥਾ ਕਰ ਲੈਣੀ ਪ੍ਰਮਾਣ ਦੇ ਦਿਆਂਗੇ ਕਿ ਸਾਰਿਆਂ ਵਿੱਚ ਉਹਦੀ ਜੋਤ ਹੈ। ਦੂਸਰਾ ਹੈ ਕਿ ਸਾਰਿਆਂ ਵਿੱਚ ਉਹਦੀ ਜੋਤ ਨੂੰ ਅਨੁਭਵ ਕਰ ਲੈਣਾ। ਦੂਜੇ ਵਿੱਚ ਜੋਤ ਅਸੀਂ ਕਿੱਥੇ ਦੇਖਣੀ ਹੈ, ਕਿਉਂਕਿ ਅਜੇ ਤਾਂ ਆਪਣੇ ਵਿੱਚ ਵੀ ਯਕੀਨ ਨਹੀਂ ਆਉਂਦਾ ਪਿਆ ਕਿ ਮੇਰੇ ਅੰਦਰ ਵੀ ਪਰਮਾਤਮਾ ਬੈਠਾ ਹੈ। ਆਪਣੇ ਗਿਰਵਾਨ ਵਿੱਚ ਨੇ ਝਾਤੀ ਮਾਰ ਕੇ ਦੇਖਿਆ ਕਿ ਮੇਰੇ ਵਿੱਚ ਵੀ ਉਹਦੀ ਜੋਤ ਹੈ। ਗੁਰੂ ਅਰਜਨ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਇੱਕ ਦੀ ਗੱਲ ਕਰਦਿਆਂ ਇਹ ਬਖਸ਼ਿਸ਼ ਕੀਤੀ, ਭਗਤਾਂ ਦੇ ਬਚਨ ਦਰਜ ਕਰਕੇ ਉਦਾਹਰਣਾਂ ਦਿੱਤੀਆਂ ਕਿ ਇੱਕ ਸਾਰਿਆਂ ਵਿੱਚ ਕਿਵੇਂ ਸਰਬ ਵਿਆਪਕ ਹੈ। ਭਗਤ ਨਾਮਦੇਵ ਜੀ ਦਾ ਬਚਨ ਆਪਨੇ ਸਰਵਣ ਕੀਤਾ ਹੈ ਤੇ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਘਟਾਂ ਵਿੱਚ ਉਹ ਪਰਮਾਤਮਾ ਬੋਲਦਾ ਹੈ, ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਤੇ ਫਿਰ ਭਗਤ ਸਾਹਿਬ ਨੇ ਇਸ ਗੱਲ ਨੂੰ ਹੋਰ ਸਮਝਾਉਣ ਲਈ ਸ਼ਬਦ ਵਰਤੇ, ਏਕਲ ਮਾਟੀ ਕੁੰਜਰ ਚਿੰਟੀ ਪਾਂਜਨ ਹੈ ਬੋ ਨਾਨਾ ਰੇ, ਕਿ ਜਿਵੇਂ ਇੱਕ ਕੁਮਾਰ ਭਾਂਡੇ ਘੜਦਾ ਹੈ ਮਿੱਟੀ ਲਿਆ ਕੇ, ਇੱਕ ਥਾਂ ਤੋਂ ਮਿੱਟੀ ਲਿਆਂਦੀ, ਉਸ ਮਿੱਟੀ ਨੂੰ ਇੱਕ ਪਾਣੀ ਵਿੱਚ ਭੇਜ ਕੇ ਗੁੰਨਿਆ, ਪਰਤ ਕੇ ਚੱਕ ਉੱਤੇ ਉਹਦੇ ਭਾਂਡੇ ਤਿਆਰ ਕੀਤੇ, ਉਸ ਮਿੱਟੀ ਵਿੱਚੋਂ ਇੱਕ ਨਿੱਕਾ ਜਿਹਾ ਦੀਵਾ ਬਣਾ ਦਿੱਤਾ, ਉਸ ਮਿੱਟੀ ਵਿੱਚੋਂ ਉਹਨੇ ਇੱਕ ਬਹੁਤ ਵੱਡਾ ਸਾਰਾ ਘੜਾ ਬਣਾ ਦਿੱਤਾ, ਉਸ ਮਿੱਟੀ ਦੇ ਵਿੱਚੋਂ ਨਿੱਕੇ ਨਿੱਕੀਆਂ ਉਹਨੇ ਪਿਆਲੀਆਂ ਬਣਾ ਦਿੱਤੀਆਂ, ਉਸ ਮਿੱਟੀ ਦੇ ਵਿੱਚੋਂ ਵੱਡੇ ਵੱਡੇ ਉਹਨੇ ਬਰਤਨ ਸਾਜ ਦਿੱਤੇ। ਪਰ ਸਾਹਿਬ ਕਿੰਨੇ ਚੇਤੇ ਰੱਖਿਓ, ਜਦੋਂ ਉਸ ਨੇ ਬਰਤਨ ਬਣਾਏ, ਮਿੱਟੀ ਇੱਕ ਹੈ, ਪਾਣੀ ਇੱਕ ਹੈ, ਤੇ ਜਿਸ ਅੱਗ ਦੇ ਵਿੱਚ ਉਹਨੇ ਰੱਖੇ ਉਹ ਅੱਗ ਵੀ ਇੱਕ ਹੈ, ਪਰ ਹੇ ਮਾਲਕਾ ਇੱਕ ਮਿੱਟੀ ਦੇ ਬਣੇ ਨੇ, ਕੀੜੀ ਤੋਂ ਲੈ ਕੇ ਖਾਤੀ ਤੱਕ ਇੱਕ ਭਾਂਡਾ ਉਹ ਵੀ ਜਿਹੜਾ ਸਾਰੀ ਜ਼ਿੰਦਗੀ ਅੰਮ੍ਰਿਤ ਲੈ ਕੇ ਆਪਣੇ ਅੰਦਰ ਚੁੱਕਿਆ, ਇੱਕ ਭਾਂਡਾ ਉਹ ਵੀ ਜਿਹੜਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਰਹਿੰਦਾ। ਇਹ ਕੀ ਹੈ ਦੇਖੇ ਹਜ਼ੂਰ ਦੇ ਬਚਨ ਅਸੀਂ ਪੜ੍ਹੇ, ਏਕਲ ਮਾਟੀ ਕੁੰਜਰ ਚਿੰਤੀ ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਤੇ ਇੱਕ ਬਚਨ ਅਸੀਂ ਰੋਜ਼ ਪੜ੍ਹਨੇ, ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ, ਭਾਂਡੇ ਬਣਾਉਣ ਵਾਲਾ ਪਰਮਾਤਮਾ ਤੂੰ ਆਪ ਹੈ। ਕਿਤੇ ਚੋਰ ਦੇ ਰੂਪ ਵਿੱਚ ਭਾਂਡਾ ਤੁਰਿਆ ਫਿਰਦਾ ਹੈ, ਕਿਤੇ ਸਾਧ ਦੇ ਰੂਪ ਵਿੱਚ ਤੁਰਿਆ ਫਿਰਦਾ ਹੈ, ਕਿਤੇ ਉਹ ਖਲੋ ਕੇ ਤੈਨੂੰ ਜਪਦਾ ਹੈ, ਤੇ ਕਿਤੇ ਸਾਰੀ ਜ਼ਿੰਦਗੀ ਇਹ ਸਿੱਧ ਕਰਦਾ ਪਿਆ ਰੱਬ ਨਾਮ ਦੀ ਕੋਈ ਚੀਜ਼ ਭਾਂਡੇ ਦੇ। ਇਸ ਵਿਸ਼ੇ ਨੂੰ ਚੇਤੇ ਮਾੜਾ ਜਿਹਾ ਸੁਣਿਓ, ਕਹਿਣ ਲੱਗੇ ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਕਰੇ, ਇੱਕ ਨਾਂ ਵਿੱਚ ਦੁੱਧ ਪਿਆ ਅੰਮ੍ਰਿਤ ਵਰਗਾ, ਤੇ ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਉੱਤੇ ਸੜਦਾ ਪਿਆ ਹੈ। ਹੇ ਮਾਲਕਾ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਨਿਹਾਲੀ ਦਾ ਅੱਖਰ ਚੁੰਦਾ ਰਜਾਈ ਬਿਸਤਰ, ਇੱਕ ਬੰਦਾ ਉਹ ਰੇ ਜਿਹੜਾ ਬਿਸਤਰੇ ਵਿੱਚ ਸੁੱਤਾ ਹੈ, ਸਾਰੀ ਰਾਤ ਠੰਡ ਵਿੱਚੋਂ ਰਜਾਈ ਵਿੱਚੋਂ ਨਿਕ ਮਿਲਦਾ ਹੈ, ਇੱਕ ਬੰਦਾ ਸਾਰੀ ਰਾਤ ਬਰਫ਼ ਵਿੱਚ ਖਲੋ ਕੇ ਸੁੱਤੇ ਹੋਏ ਦਾ ਪਹਿਰਾ ਦਿੰਦਾ ਪਿਆ, ਭਾਂਡਾ ਤਾਂ ਉਹ ਵੀ ਤੇਰਾ ਬਣਾਇਆ ਜਿਹੜਾ ਬਾਹਰ ਪਹਿਰਾ ਦਿੰਦਾ, ਤੇ ਭਾਂਡਾ ਉਹ ਵੀ ਤੇਰਾ ਜਿਹੜਾ ਬਿਸਤਰਾ ਲੈ ਕੇ ਨਿਕ ਪਿਆ ਮੰਨਦਾ ਬਣਾਏ ਤੇਰੇ, ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਫਿਰ ਅਗਲਾ ਬਚਨ ਹੈ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਸਵਾਰੇ ਉਹ ਜਾਂਦੇ ਨੇ ਭਾਂਡੇ ਤੇਰੇ ਬਣਾਏ ਨੇ, ਪਰ ਜਿਨ੍ਹਾਂ ਉੱਪਰ ਤੇਰੀ ਨਦਰ ਹੋ ਜਾਏ ਸਵਾਰੀ ਤੇ ਉਹ ਨੇ। ਫਿਰ ਉਸ ਵਿਸ਼ੇ ਵੱਲ ਅੱਗੇ ਤੁਰਾਂ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਸੁਭਾਇਮਾਨ ਹੈ। ਜਿਹੜੇ ਲੋਕ ਰੱਬ ਨੂੰ ਕੇਵਲ ਇੱਕ ਥਾਂ ਤੇ ਨਿਸ਼ਚਿਤ ਕਰਕੇ ਬਾਹਰ ਜ਼ੁਲਮ ਦੀ ਹਨੇਰੀ ਚੜਾਉਂਦੇ ਨੇ, ਤੇ ਅਸੀਂ ਰੱਬ ਦੇ ਖੁਦਾ ਦੇ ਨਾਂ ਤੇ ਚੰਗੇ ਤਾਂ ਕੰਮ ਕਰਨੇ ਆ, ਮੇਰੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਕੋਕੀ ਕੂਰ ਕਿਰਿਆ ਵਿੱਚ ਪੁੱਜੇ। ਜਿਸ ਬੰਦੇ ਨੇ ਸਰਵ ਵਿਆਪਕ ਰੱਬ ਨੂੰ ਜਾਣ ਕੇ ਸਾਰੀਆਂ ਥਾਵਾਂ ਤੇ ਜਾਣ ਕੇ ਉਹਨੂੰ ਪਿਆਰ ਨਹੀਂ ਕੀਤਾ, ਕੇਵਲ ਕਰਮ ਕਾਂਡਾਂ ਵਿੱਚ ਪੈ ਗਿਆ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਭਗਤ ਨਹੀਂ, ਉਹ ਕੂਰ ਕਿਰਿਆ ਕਰ ਲਿਆ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹਾਂ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਸਵੇਰੇ। ਕਿਸੇ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਨਾਂ ਤੇ ਉਹਨੇ ਗਲ ਵਿੱਚ ਇੱਕ ਸ਼ਿਵਲਿੰਗ ਪਾ ਲਿਆ, ਪੱਥਰ ਪਾ ਲਿਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਾਚੀ। ਅਵਾਚੀ ਦਾ ਅਰਥ ਹੁੰਦਾ ਦੱਖਣ ਵਾਲਾ ਪਾਸਾ। ਕਿਸੇ ਨੇ ਕਹਿ ਦਿੱਤਾ ਹਰੀ ਤਾਂ ਦੱਖਣ ਵਾਲੇ ਪਾਸੇ ਰਹਿੰਦਾ, ਲੋਕ ਆਸੂਨ ਬਣਾ ਕੇ ਉਸ ਦਿਸ਼ਾ ਨੂੰ ਜਗਨਨਾਥਪੁਰੀ ਵੱਲ ਤੁਰ, ਜਗਨਨਾਥ ਦੇ ਰੱਥ ਥੱਲੇ ਆਪਣੇ ਸਰੀਰ ਨੂੰ ਦੇ ਕੇ ਮਾਰਨ ਲੱਗੇ। ਮੇਰੇ ਸਾਹਿਬ ਨੇ ਕਿਹਾ ਧਰਮੀ ਪੂਰ ਕਿਰਿਆ ਹੈ, ਕਾਹੂ ਲੈ ਪਾਨ ਪੂਜ ਕਰਿਓ, ਸ਼੍ਰੀ ਕਾਹੂ ਲੈ ਲਿੰਗ ਗ੍ਰਹਿ ਲਟਕਾਇਓ, ਕਾਹੂ ਲੱਗਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਨਿਰਤਾਨ ਕੋ ਪੂਜਨ ਲਾਇਓ। ਪਰ ਸਰਵ ਵਿਆਪਕ ਨੂੰ ਨਹੀਂ ਸਮਝਿਆ, ਪੂਰ ਕਿਰਿਆ ਉਲਝੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਏ। ਸ਼੍ਰੀ ਭਗਵਾਨ ਕੋ ਭੇਜ ਨਹੀਂ ਪਾਇਆ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਤਲ ਮਈਅਲ ਭਰਪੁਰ ਲੀਨਾ, ਇਹ ਨੀ ਸਮਝ ਪਏ। ਕੂੜ ਕਿਰਿਆ ਉਲਝੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ। ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਰਹਿੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਜਿਤਨਿਆਂ ਦੀ ਬਾਣੀ ਹੈ ਨਾ, ਇਹ ਮਤ ਸਮਝਿਓ ਉਸ ਵੇਲੇ ਦੇ ਸਮਾਜ, ਉਸ ਵੇਲੇ ਦੇ ਪੁਰੋਹਿਤਾਂ ਦੀ ਖਾਮ ਚਾਹ ਮਿਲਾਈ, ਸਵਾਲ ਹੀ ਨਹੀਂ ਪੈਦਾ ਹੁੰਦਾ। ਰਹਿੰਦੇ ਨੇ ਭਗਤ ਕਬੀਰ ਜੀ ਬਨਾਰਸ, ਤੇ ਸਾਰੀ ਜ਼ਿੰਦਗੀ ਉਹ ਬਨਾਰਸ ਟਿਕੇ ਰਹੇ, ਤੇ ਜਦੋਂ ਉਹਨਾਂ ਦੇ ਅੰਤਲੇ ਦਿਨ ਆਏ ਨਾ, ਉਹ ਬਨਾਰਸ ਨੂੰ ਛੱਡ ਕੇ ਮਗਹਰ ਦੀ ਧਰਤੀ ਤੇ ਚਲੇ ਗਏ। ਜਿਹੜੀ ਮਗਹਰ ਦੀ ਧਰਤੀ ਹੈ, ਇਹ ਗੋਰਖਪੁਰ ਦੇ ਨਜ਼ਦੀਕ ਇੱਕ ਹਿੱਸਾ ਹੈ ਮਗਹਰ ਦਾ। ਇਹਨਾਂ ਨੇ ਬਨਾਰਸ ਛੱਡਿਆ, ਮਗਹਰ ਚਲੇ ਗਏ, ਕਿਉਂਕਿ ਉੱਥੇ ਮਨੌਤ ਸੀ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗਦਾ, ਭਾਵੇਂ ਜਿਤਨਾ ਮਰਜ਼ੀ ਕੁਕਰਮੀ ਹੋਵੇ, ਪਾਪੀ ਹੋਵੇ, ਬਨਾਰਸ ਮਰਨ ਵਾਲਾ ਮੁਕਤ ਹੋ ਜਾਂਦਾ। ਤੇ ਮਗਹਰ ਦੀ ਧਰਤੀ ਸਰਾਫੀ ਧਰਤੀ, ਜਿਹੜਾ ਬੰਦਾ ਉਸ ਥਾਂ ਤੇ ਆਪਣਾ ਸਰੀਰ ਤਿਆਗਦਾ, ਭਾਵੇਂ ਜਿਤਨਾ ਮਰਜ਼ੀ ਧਰਤੀ ਹੋਵੇ, ਉਹ ਗਧੇ ਦੀ ਚੋਣ ਵਿੱਚ ਪੈਂਦਾ ਹੈ। ਅੱਜ ਵੀ ਮਨਾਉਂਦੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਰਵ ਵਿਆਪਕ ਰੱਬ ਨੂੰ ਜਾਣਨ ਵਾਲੇ ਭਗਤ ਜੀ ਨੇ ਸਾਰੀ ਜ਼ਿੰਦਗੀ ਬਨਾਰਸ ਰਹਿ, ਤੇ ਜਦੋਂ ਅੰਤਲਾ ਸਮਾਂ ਆਇਆ, ਚੁੱਕ ਕੇ ਸਮਾਨ ਮਗਹਰ ਚਲੇ ਗਏ। ਲੋਕਾਂ ਨੇ ਬਹੁਤ ਕੁਛ ਕਿਹਾ। ਕਬੀਰ ਸਾਹਿਬ ਨੇ ਫਿਰ ਆਪਣੀ ਬਾਣੀ ਵਿੱਚ ਸ਼ਬਦ ਹੀ ਉਚਾਰਨ ਕੀਤਾ, ਕਹਿਣ ਲੱਗੇ, ਜਿਉ ਜਲ ਛੋੜ ਬਾਹਰ ਭਰਿਓ ਮੀਨਾ, ਪੂਰਬ ਜਨਮ ਹੋ ਤਪ ਕਾ ਹੀਨਾ, ਬਹੁਤ ਵਰਸ ਤਪ ਕੀਆ ਕਾਸ਼ੀ, ਮਰਨ ਪਿਆ ਮਗਹਰ ਕੀ ਵਾਸੀ। ਸਾਰੀ ਜ਼ਿੰਦਗੀ ਬਨਾਰਸ ਰਿਹਾ, ਮਰਦੇ ਸਮੇਂ ਮਗਹਰ ਚਲਾ ਗਿਆ। ਇੱਥੇ ਫਿਰ ਭਗਤ ਜੀ ਨੇ ਬੜੀਆਂ ਗੱਲਾਂ ਸਪਸ਼ਟ ਕੀਤੀਆਂ ਨੇ, ਮੈਂ ਤਾਂ ਅਰਜ਼ ਕੀਤੀ ਕਿਉਂਕਿ ਸ਼ਬਦ ਭਾਈ ਸਾਹਿਬ ਨੇ ਉਹ ਪੜ੍ਹ ਲਿਆ। ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ, ਗੁਰੂ ਕੇ ਸਿੱਖੋ, ਜੇ ਅਸੀਂ ਸਮਝੀਏ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਹੀ ਕੇਵਲ ਗੁਰੂ ਹੈ, ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਗੁਰੂ ਕੋਲ ਬੈਠ ਕੇ ਇਹ ਸਿੱਖ ਕੇ ਜਾਣਾ ਕਿ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮੇਰੇ ਪਰਮਾਤਮਾ ਦੀ ਆਪਣੀ ਜੋਤ ਨਹੀਂ। ਇਹ ਕਾਰਨ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਉਦੋਂ ਸ਼ਬਦ ਵਰਤਨੇ ਆ, ਝੂਠ ਨਾ ਬੋਲੀ, ਵੇਖ ਤੂੰ ਗੁਰਦੁਆਰੇ ਖਲੋਤਾ ਹੈ। ਮੈਂ ਕਹਿੰਦਾ ਗੁਰੂ ਨਾਲ ਮਜ਼ਾਕ ਹੈ, ਜੇ ਗੁਰੂ ਕੋਲ ਬੈਠਾ ਝੂਠ ਨਾ ਬੋਲੀ, ਗੇਟ ਤੋਂ ਬਾਹਰ ਜਾ ਕੇ ਕੁਫਰ ਤੋਲੀ ਜਾ। ਗੁਰੂ ਕੋਲ ਬਹਿ ਕੇ ਕਹਿਣਾ, ਦੇਖ ਇੱਥੇ ਰੱਬ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਿਮਾ ਕਰਿਓ, ਗੁਰਦੁਆਰਾ ਤਾਂ ਇੱਕ ਸਕੂਲ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ। ਗੁਰੂ ਸਾਹਿਬ ਦਾ ਬਚਨ ਹੁੰਦਾ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਕਹਿੰਦੇ ਗੁਰੂ ਕੀ ਸੰਗਤ ਦਾ ਇੱਕ ਸਕੂਲ ਹੈ, ਜਿਹਦੇ ਵਿੱਚ ਪੜ੍ਹਾਈ ਕਰਕੇ ਜਾਣੀ ਹੈ, ਪੜ੍ਹ ਕੇ ਬਾਹਰ ਆਪਾਂ ਲੋਕਾਂ ਨੂੰ ਇਹ ਦੱਸਣਾ ਮੈਂ ਪੜ੍ਹ ਕੇ ਕੀ ਆਇਆ। ਤੇ ਜੇ ਬੰਦਾ ਕਲਾਸ ਵਿੱਚ ਦੋ ਘੜੀਆਂ ਪੜ੍ਹ ਲੈ, ਤੇ ਬਾਹਰ ਜਾ ਕੇ ਫਿਰ ਅਨਪੜ੍ਹਾਂ ਵਾਲੀਆਂ ਮੂਰਖਾਂ ਵਾਲੀਆਂ ਗੱਲਾਂ ਕਰੇ, ਤੇ ਕਈ ਵਾਰੀ ਪਿੰਡਾਂ ਵਿੱਚ ਸ਼ਬਦ ਵਰਦ ਨੇ, ਕਿਹੜਾ ਸੀ ਉਹ ਤੈਨੂੰ ਪੜ੍ਹਾਉਣ ਵਾਲਾ। ਅਕਸਰ ਸਿੱਖੇ ਨੇ ਗੁਰਦੁਆਰੇ ਕਾਹਦੇ ਲਈ ਆਉਂਦੇ ਹੈ। ਗੁਰਦੁਆਰਾ ਇੱਕ ਸਕੂਲ ਬਣਾਇਆ ਸੀ ਗੁਰੂ ਨੇ, ਕਿ ਸਿੱਖ ਹਰ ਰੋਜ਼ ਆਏ, ਆਪਣੇ ਆਤਮਿਕ ਜੀਵਨ ਨੂੰ ਕਮਾਏ, ਇਹਦੇ ਜੀਵਨ ਦੀ ਸੁਗੰਧੀ ਬਾਹਰ ਲੋਕਾਂ ਤੱਕ ਵੀ ਪਹੁੰਚੇ, ਇਹਦੇ ਜੀਵਨ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੋਣ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਕਬੀਰ ਸਾਹਿਬ ਨੇ ਪ੍ਰਭਾਤੀ ਰਾਗ ਵਿੱਚ ਬਹੁਤ ਸੋਹਣਾ ਇੱਕ ਬਚਨ ਕਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਰਵ ਵਿਆਪਕ ਰੱਬ ਨੂੰ ਮੰਨਦਾ, ਨਾ ਕਿ ਇੱਕ ਥਾਂ ਤੇ ਕੋਈ ਜਗ੍ਹਾ ਮੁਕਰਰ ਕਰਕੇ ਕਹਿ ਦਈਏ ਰੱਬ ਇੱਥੇ। ਬਾਬੇ ਨਾਨਕ ਨੇ ਇਸਲਾਮ ਦੇ ਘਰ ਵਿੱਚ ਜਾ ਕੇ ਅਰਬ ਪਹੁੰਚ ਕੇ ਮੱਕੇ ਖਲੋ ਕੇ ਜਦੋਂ ਹਜ਼ੂਰ ਨੇ ਉਧਰ ਚਰਨ ਕੀਤੇ ਨੇ, ਤੇ ਉਹਨਾਂ ਨੇ ਲੱਤ ਮਾਰੀ, ਤੇ ਇੱਕੋ ਗੱਲ ਕਹੀ ਸੀ, ਕਿਹੜਾ ਕਬਰ ਹੈ ਜਿਹੜਾ ਰੱਬ ਦੇ ਘਰ ਵਾਲੇ ਪਾਸੇ ਪੈਰ ਕਰਕੇ ਪਿਆ। ਤੇ ਬਾਬੇ ਨਾਨਕ ਨੇ ਕਿਹਾ ਸੀ, ਸੱਜਣਾ ਉਧਰ ਪੈਰ ਕਰਦੇ ਜਿੱਧਰ ਰੱਬ ਦਾ ਘਰ ਨੇ, ਉਧਰ ਮੇਰੀਆਂ ਲੱਤਾਂ ਕਰ ਜਿੱਥੇ ਪ੍ਰਮਾਤਮਾ ਨੇ, ਇਹਦਾ ਮਤਲਬ ਸੀ ਤੈਨੂੰ ਸਮਝ ਪੈ ਜਾ ਕਿ ਖੁਦਾ ਸਰਬ ਵਿਆਪਕ ਹੈ, ਜਲ ਤਨ ਮਈਅਰ ਭਰਪੂਰ ਲੀਨਾ, ਤੂੰ ਆਪੇ ਸਰਬ ਸਮਾਨ, ਸਾਰੀਆਂ ਥਾਵਾਂ ਤੇ ਤੂੰ ਹੈ। ਕਬੀਰ ਸਾਹਿਬ ਦਾ ਬਚਨ ਹੈ, ਉਹਨਾਂ ਨੇ ਦੋਨਾਂ ਨੂੰ ਉਪਦੇਸ਼ ਦਿੱਤਾ ਹੈ। ਪਹਿਲਾ ਬਚਨ ਉਹਨਾਂ ਕਿਹਾ ਕਿ ਜਦੋਂ ਮੈਂ ਮੰਦਰ ਵਾਲੇ ਪਾਸੇ ਜਾਂਦਾ ਵਾ, ਮੈਂ ਬਾਣੀ ਤੋਂ ਬਾਹਰ ਜਾ ਕੇ ਨਹੀਂ, ਕਹਿੰਦੇ ਉੱਥੇ ਆਵਾਜ਼ ਆਉਂਦੀ ਹੈ ਕਿ ਮੂਰਤੀ ਹੀ ਭਗਵਾਨ ਹੈ। ਜਦੋਂ ਮਸੀਤ ਵਿੱਚ ਵੜਨਾ ਤੇ ਆਵਾਜ਼ ਆਉਂਦੀ ਹੈ ਰੱਬ ਕੇਵਲ ਮਸੀਤ ਵਿੱਚ ਹੈ, ਕਹਿੰਦੇ ਨੇ ਫਿਰ ਇਹ ਵੀ ਪਤਾ ਲੱਗਦਾ ਕਿ ਇੱਕ ਦੱਖਣ ਵਾਲੇ ਪਾਸੇ ਨੂੰ ਝੁਕਦਾ ਪਿਆ, ਦੂਜਾ ਪੱਛਮ ਵਾਲੇ ਪਾਸੇ ਨੂੰ ਸਿੱਧੇ ਕਰਦਾ। ਉਹ ਕਹਿੰਦੇ ਨੇ ਭਲਿਆ ਆਪਣੇ ਅੰਦਰ ਝਾਕੀ ਮਾਰ, ਤੇਰੇ ਦਿਲ ਦੇ ਅੰਦਰ ਭਗਵਾਨ ਬੈਠਾ, ਅੰਦਰ ਤੱਕ ਅਸੀਂ ਤੂੰ ਨਮਸਕਾਰ ਕੀਤੀ ਨੇ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਹਿਰਾ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮੁਕਾਮਾ, ਪਰ ਗੁਰਮਤਿ ਕਹਿ ਰਹੀ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਥੌਰ ਮੁਕਾਮਾ, ਆਪਣੇ ਦਿਲ ਵਿੱਚ ਖੋਜ ਖਾਂ, ਤੇਰਾ ਅਸਲੀ ਟਿਕਾਣਾ ਰੱਬ ਤੇਰਾ ਬਾਹਰ ਨਹੀਂ, ਪਰਮਾਤਮਾ ਤਾਂ ਤੇਰੇ ਦਿਲ ਦੇ ਅੰਦਰ ਟਿਕਿਆ, ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੈ। ਜਦੋਂ ਤੂੰ ਦਿਲ ਵਿੱਚ ਝਾਤੀ ਮਾਰੇਗਾ, ਬਾਹਰ ਨਜ਼ਰ ਖੋਲ ਕੇ ਤੱਕੇਗਾ, ਸਰਬ ਵਿਆਪਕ ਪਰਮਾਤਮਾ ਹੀ ਦਿਸੇਗਾ। ਮੈਂ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਾਂ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਹਰ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਸਾਨੂੰ ਵੇਖਦਾ ਪਿਆ, ਸੁਣਦਾ ਪਿਆ ਹੈ। ਫਿਰ ਕੀ ਕਾਰਨ? ਇੱਕ ਕੁਕਰਮੀ ਹੈ, ਦੂਸਰਾ ਕਰਮੀ ਹੈ, ਇੱਕ ਸਾਖਤ ਹੈ, ਦੂਸਰਾ ਸੰਤ ਹੈ, ਇੱਕ ਬੰਦਾ ਗੁਰਮੁਖ ਹੈ, ਦੂਸਰਾ ਮਨਮੁਖ ਹੈ। ਕਿ ਮਨਮੁਖ ਦੇ ਅੰਦਰ ਰੱਬ ਦੀ ਜੋਤ ਨਹੀਂ? ਕਿ ਸਾਖਤ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ? ਕਿ ਇੱਕ ਚੋਰ, ਇੱਕ ਬਟਪਾਰ, ਡਾਕੂ ਦੇ ਅੰਦਰ ਸਾਖਤ ਦੀ ਜੋਤ ਨਹੀਂ? ਜੇ ਉਹਦੇ ਵਿੱਚ ਵੀ ਜੋਤ ਹੈ, ਫਿਰ ਉਹ ਚੋਰ ਕਿਵੇਂ ਬਣ ਗਿਆ ਤੇ ਇੱਕ ਸਾਧ ਕਿਵੇਂ ਬਣ ਗਿਆ? ਪੰਜ ਤੱਤਾਂ ਦਾ ਬਣਿਆ ਸ਼ਰੀਰ ਹੈ, ਕੀ ਅੰਤਰ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਨਿਰਣਾ ਆਪਣੀ ਵਾਰ ਦੀ ਇੱਕ ਤੋੜੀ ਵਿੱਚ ਕੀਤਾ ਹੈ। ਕਹਿੰਦੇ ਇਹ ਗੱਲ ਤਾਂ ਸਪਸ਼ਟ ਰੱਖੀ ਕਿ ਪਰਮਾਤਮਾ ਸਾਰਿਆਂ ਵਿੱਚ ਹੈ। ਉਹਨਾਂ ਨੇ ਉਦਾਹਰਣ ਦਿੱਤੀ ਸੀ, ਗਾਂ ਭਾਵੇਂ ਕਾਲੇ ਰੰਗ ਦੀ ਹੋਵੇ, ਗਾਂ ਦਾ ਰੰਗ ਚਿੱਟਾ ਹੋਵੇ, ਗਾਂ ਦਾ ਰੰਗ ਲਾਲ ਹੋਵੇ, ਗਾਂ ਦੇ ਸਿਰ ਹੋਣ, ਭਾਵੇਂ ਗਾਂ ਸਿੰਗਾਂ ਤੋਂ ਬਣੀ ਬਿਨਾਂ ਹੋਵੇ, ਪਰ ਜਦੋਂ ਵੀ ਕਿਸੇ ਗਾਂ ਦੇ ਦੁੱਧ ਨੂੰ ਚੋਵਾਂਗੇ, ਰੰਗ ਸਾਰਿਆਂ ਦਾ ਚਿੱਟੀ ਹੋਵੇਗਾ। ਉਹਨਾਂ ਦੇ ਬਾਹਰ ਦੇ ਰੰਗ ਵੱਖ ਹੋ ਸਕਦੇ ਨੇ, ਪਰ ਚੇਤੇ ਰੱਖੋ ਦੁੱਧ ਲਾਲ ਰੰਗ ਦੀ ਗਾਂ ਦਾ ਦੁੱਧ ਲਾਲ ਨਹੀਂ, ਕਾਲੇ ਰੰਗ ਦੀ ਗਾਂ ਦਾ ਦੁੱਧ ਕਾਲਾ ਨਹੀਂ, ਪੀਲੇ ਰੰਗ ਦੀ ਗਾਂ ਦਾ ਦੁੱਧ ਪੀਲਾ ਨਹੀਂ। ਚਮੜੀ ਦੇ ਰੰਗ ਕਾਲੇ, ਪੀਲੇ, ਨੀਲੇ, ਚਿੱਟੇ ਹੋ ਸਕਦੇ ਨੇ, ਪਰ ਦੁੱਧ ਸਾਰਿਆਂ ਦਾ ਚਿੱਟਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਵਿਚਰਨ ਵਾਲਿਆ, ਇੱਥੇ ਆ ਕੱਪੜੇ ਕਾਲੇ ਹੋ ਸਕਦੇ ਨੇ, ਕਿਸੇ ਦੀ ਚਮੜੀ ਕਾਲੀ ਹੈ, ਕਿਸੇ ਦੀ ਸ਼ਵੇਤ ਹੈ, ਕਿਸੇ ਦੀ ਲਾਲ ਹੈ, ਪਰ ਚੇਤੇ ਰੱਖੀ ਜੇ ਗਾਵਾਂ ਰੰਗ ਬਿਰੰਗੀਆਂ ਨੇ, ਦੁੱਧ ਚਿੱਟਾ ਹੈ, ਸ਼ਕਲ ਵੱਖ ਵੱਖ ਹੋ ਸਕਦੀ ਹੈ, ਰੰਗ ਵੱਖ ਹੋ ਸਕਦੇ ਨੇ, ਪਰ ਪਰਮਾਤਮਾ ਵੱਖ ਨਹੀਂ। ਪਰਮਾਤਮਾ ਸਾਰਿਆਂ ਵਿੱਚ ਕੇਵਲ ਇੱਕ ਹੀ ਹੋਵੇਗਾ, ਜੋਤ ਉਹਦੀ ਸਾਰਿਆਂ ਵਿੱਚ ਹੈ। ਭਾਈ ਸਾਹਿਬ ਨੇ ਫਿਰ ਇਹਦੀ ਉਦਾਹਰਨ ਬੜੀ ਸੋਹਣੀ ਦਿੱਤੀ ਕਿ ਕਿਵੇਂ ਇੱਕ ਸਾਰਿਆਂ ਵਿੱਚ ਇੱਕ ਸੰਤ ਕਿਉਂ ਤੇ ਇੱਕ ਸਾਖਤ ਕਿਉਂ? ਗੁਰਸਿੱਖੋ, ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਜਿਹੜੀਆਂ ਗੱਲਾਂ ਬਾਬੇ ਨਾਨਕ ਨੇ ਬਾਣੀ ਵਿੱਚ ਕਹੀਆਂ ਨੇ ਨਾ, ਉਹਨਾਂ ਨੂੰ ਅਸੀਂ ਇਹ ਕਿਉਂ ਨਹੀਂ ਮੰਨਦੇ ਵੀ ਇਹ ਮੈਨੂੰ ਕਹੀ ਹੈ? ਕਿਉਂਕਿ ਮੈਂ ਵੀ ਜੇ ਉਪਦੇਸ਼ ਕਰਨਾ, ਮੇਰੇ ਹੱਥ ਮੈਂ ਕਹਾਉਣ ਦੀ ਦੇਰ ਹੈ, ਮੈਂ ਦੂਜੇ ਨੂੰ ਝਾੜ ਲੱਗ ਪੈਣਾ। ਮੈਂ ਕਹਿੰਦਾ ਨਹੀਂ, ਮੈਂ ਤੈਨੂੰ ਸਮਝ ਪਏ ਧਰਮ ਹਮੇਸ਼ਾ, ਮੈਂ ਉਹ ਦਿਨ ਵੀ ਬੇਨਤੀ ਕੀਤੀ ਸੀ, ਧਰਮ ਹਮੇਸ਼ਾ ਆਪਣੇ ਤੋਂ ਸ਼ੁਰੂ ਹੁੰਦਾ ਹੈ, ਦੂਜੇ ਤੋਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਮਿਹਰ ਵੀ ਕੀਤੀ, ਬਾਬਾ ਨਾਨਕ ਜੀ ਦਾ ਇੱਕ ਸ਼ਬਦ ਹੈ, ਮੈਂ ਉਹ ਕਹਿ ਕੇ ਫਿਰ ਇਸ ਵਿਸ਼ੇ ਵੱਲ ਅੱਗੇ ਤੁਰਨਾ। ਸਰੋਵਰ ਇੱਕ ਪਾਣੀ ਦਾ ਭਰਿਆ, ਉਹਦੇ ਵਿੱਚ ਕਮਲ ਦੇ ਫੁੱਲ ਨੇ, ਉਸ ਕਮਲ ਦੇ ਫੁੱਲ ਦੀ ਸੁਗੰਧੀ ਲੈਣ ਵਾਲੇ ਭਵਰੇ ਨੇ, ਪਰ ਚੇਤੇ ਰੱਖਿਓ ਉਸ ਫੁੱਲ ਦੇ ਕੋਲ ਨਿਰਮਲ ਪਾਣੀ ਵੀ ਹੈ, ਉਸ ਫੁੱਲ ਦੇ ਕੋਲ ਚਿੱਕਣ ਵੀ ਹੈ। ਅੱਜ ਤੋਂ ਸਦੀਆਂ ਪਹਿਲਾਂ ਬਾਬੇ ਨਾਨਕ ਨੇ ਸਾਡੇ ਅੰਦਰ ਦਾ ਵਿਸ਼ਲੇਸ਼ਣ ਕਰ ਦਿੱਤਾ ਕਿ ਲੋਕ ਧਰਮ ਸਥਾਨਾਂ ਤੇ ਜਾਂਦੇ ਕਿਵੇਂ। ਇਹ ਸ਼ਬਦ ਆਉਂਦਾ ਹੈ, ਬਿਮਲ ਮਜਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਦਾਦੁਰ ਤੂੰ ਕਦੇ ਨਾ ਜਾਣ ਸਰੇ, ਭਗਤ ਸਬਾਲ ਬਸ ਸੁਨਿਰਮਲ ਜਲ ਅੰਮ੍ਰਿਤ ਨਾ ਲਖਸੇ। ਇਹਦੇ ਮੈਂ ਅਰਥ ਅਰਜ਼ ਕਰ ਦੇਣਾ, ਬੇਮਲ ਮਜਹਾਰ ਕਿਵੇਂ ਪਾਣੀ ਬਿਲਕੁਲ ਮੈਲ ਤੋਂ ਰਹਿਤ ਹੈ। ਬਮ ਬਿਮਲ ਮਜਹਾਰ ਬਸ ਸੁਨਿਰਮਲ ਜਲ ਪਦਮਲ ਜਾਵਲ ਰੇ। ਪਦਮਲ ਦਾ ਅਖਰੀ ਅਰਥ ਹੁੰਦਾ ਕਮਲ ਦਾ ਫੁੱਲ ਤੇ ਜਾਲੇ ਦਾ ਅਰਥ ਹੁੰਦਾ ਹੈ, ਜਾਵਲ ਦਾ ਅਰਥ ਹੈ ਜਾਣਾ। ਬਾਬਾ ਨਾਨਕ ਜੀ ਕਹਿੰਦੇ ਦੁਨੀਆਂ ਦੇ ਲੋਕੋ ਕਿਹੜੇ ਪਾਸੇ ਤੁਰਦੇ ਪਏ ਹੋ, ਇਹਦੇ ਵਿੱਚ ਤੁਹਾਡੀ ਗਤੀ ਨਹੀਂ। ਕਹਿੰਦੇ ਇੱਕ ਸਰੋਵਰ ਦਾ ਪਾਣੀ ਨਿਰਮਲ ਏ, ਉਸੇ ਨਿਰਮਲ ਪਾਣੀ ਦੇ ਵਿੱਚ ਜਾਲਾ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦੀਆਂ ਫੁੱਲ ਦੀਆਂ ਜੜਾਂ ਵਿੱਚ ਡੱਡੂ ਬੈਠਾ ਹੈ, ਉਸੇ ਕਮਲ ਫੁੱਲ ਨੂੰ ਸਿਖਰ ਤੋਂ ਚੂਸਣ ਵਾਸਤੇ ਭਵਰਾ ਆ ਰਿਹਾ। ਗੁਰੂ ਤਾਂ ਨਿਰਮਲ ਸਰੋਵਰ ਹੈ, ਖਿਮਾ ਕਰਿਓ, ਕਈ ਸੱਜਣ ਇੱਥੋਂ ਕਮਲ ਵਰਗੇ ਖੇੜੇ ਲੈ ਕੇ ਜਾਣਗੇ, ਕਈ ਮੇਰੇ ਵਰਗੇ ਕੇਵਲ ਜਾਲਾ ਬਣ ਕੇ ਬੈਠੇ ਰਹਿਣਗੇ। ਐਸੇ ਹੋਣਗੇ ਜਿਹੜੇ ਭਵਰੇ ਬਣ ਕੇ ਆਉਣਗੇ, ਸ਼ਬਦ ਦਾ ਰਸ ਚੂਸ ਕੇ ਚਲੇ ਜਾਣਗੇ, ਤੇ ਕਿੰਨੀ ਬਦਕਿਸਮਤੀ ਹੋਵੇਗੀ, ਕਈ ਇਹਦੀਆਂ ਜੜਾਂ ਵਿੱਚ ਬੈਠੇ ਹੋ ਕੇਵਲ ਚਿੱਕੜ ਹੀ ਖਾਈ ਜਾਣਗੇ। ਬਿਮਲ ਮਜਹਾਰ ਬਸ ਸੁਨਿਰਮਲ ਜਲ ਪਦਮਲ ਜਾਵਲ ਰੇ। ਕਹਿਣ ਲੱਗੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਦੇ। ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਜਾਲੇ ਵਿੱਚ ਰਹਿੰਦਾ, ਚਿੱਕੜ ਵਿੱਚ ਰਹਿੰਦਾ ਹੈ, ਪਰ ਕਿਸੇ ਵੀ ਪਰਵਾਹ ਨਹੀਂ ਕਰਦਾ। ਚਿੱਕੜ ਵਿੱਚ ਰਹਿਣ ਦੇ ਬਾਵਜੂਦ ਵੀ ਸਿਰਾ ਉੱਚਾ ਕੱਢ ਕੇ ਲੈ ਜਾਂਦਾ ਹੈ, ਕਹਿੰਦਾ ਛੱਡੋ ਪਰਾਂ, ਮੈਂ ਚਿੱਕੜ ਵੱਲ ਧਿਆਨ ਨਹੀਂ ਦੇਣਾ, ਮੇਰਾ ਸੰਬੰਧ ਸੂਰਜ ਨਾਲ ਹੈ, ਇਸ ਚਿੱਕੜ ਵਿੱਚ ਤੇ ਕਦੇ ਖੇੜਾ ਨਹੀਂ ਆਉਣਾ, ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਮੈਂ ਕਰੋੜਾਂ ਕੋ ਦੂਰ ਉਹਦੀ ਖਿੱਚ ਨਾਲ ਖੇਡ ਜਾਣਾ। ਪਿਆਰਿਓ ਇੱਕ ਕਮਲ ਦਾ ਫੁੱਲ ਪਾਣੀ ਤੋਂ ਚਿੱਕੜ ਤੋਂ ਜਾਲੇ ਤੋਂ ਨਰੇਜ, ਤੇ ਜੇ ਗੁਰੂ ਕੋਲ ਆ ਕੇ ਵੀ ਮੇਰਿਆ ਮਨਾ, ਤੇਰੇ ਕਈ ਸਾਲ ਭਟਕ ਕੇ ਵੀ ਤੇਰੇ ਅੰਦਰ ਦਾ ਜਾਲਾ ਨਹੀਂ ਲੱਥਾ, ਕਿਹੜੀ ਥਾਂ ਤੇ ਜਾ ਕੇ ਅੰਦਰ ਦੀ ਮੈਲ ਧੋਵੇਗਾ। ਬਾਬਾ ਜੀ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦਾਣ ਜਾਂ ਮੱਝ ਹੈ, ਉਹਨੂੰ ਅਸੀਂ ਚੋਨੇ ਆ ਪਿੰਡਾਂ ਥਾਵਾਂ ਤੇ ਜਿਹੜੇ ਜ਼ਿਮੀਦਾਰਾ ਕਰਦੇ ਆ ਸੱਜਣ, ਉਹਨਾਂ ਨੂੰ ਪਤਾ ਹੈ। ਤੁਸੀਂ ਕਦੇ ਦੇਖੋ ਗਾਂ ਦਾ ਮੱਝ ਦਾ ਦੁੱਧ ਜੋ ਹੈ, ਗੁਰੂ ਗ੍ਰੰਥ ਸਾਹਿਬ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਹੈ। ਪਸ਼ੂ ਮੇਲਾ ਚਮਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹੁਣ ਉਹ ਦੁੱਧ ਦਾ ਭਰਿਆ ਹੋਇਆ ਪਸ਼ੂ ਉਸ ਗਾਂ ਦਾ ਦੁੱਧ ਚੋਇਆ ਤੇ ਅੰਮ੍ਰਿਤ ਵਰਗਾ ਦੁੱਧ ਲੋਕਾਂ ਨੇ ਪੀਤਾ, ਕਿੰਨੀ ਬਦਕਿਸਮਤੀ ਉਹ ਚਿੱਚੜ ਦੀ ਹੋਵੇਗੀ ਜਿਹੜਾ ਸਾਰਾ ਦਿਨ ਉਸ ਥਣ ਦੇ ਨਾਲ ਲੱਗਾ ਰਿਹਾ, ਪਰ ਦੁੱਧ ਪੀਣ ਦੀ ਥਾਂ ਤੇ ਕੇਵਲ ਖੂਨ ਪੀਂਦਾ ਰਿਹਾ। ਹੁਣ ਇੱਕ ਵਛੜਾ ਹੈ, ਉਹ ਸਵੇਰੇ ਸ਼ਾਮ ਗਾਂ ਕੋਲ ਆਉਂਦਾ ਹੈ, ਉਹ ਅੰਮ੍ਰਿਤ ਵਰਗਾ ਦੁੱਧ ਚੁੰਘ ਕੇ ਚਲਾ ਗਿਆ ਤੇ ਚਿੱਚੜ ਸਾਰੀ ਜ਼ਿੰਦਗੀ ਉਸਦੇ ਕੋਲ ਰਿਹਾ, ਪਰ ਦੋਖੇ ਚੀਜ਼ ਦਾ ਚਿੱਚੜ ਨੂੰ ਪਤਾ ਹੀ ਨਾ ਲੱਗਾ ਕਿ ਜਿੱਥੇ ਮੈਂ ਖੂਨ ਪੀਣਾ ਪਿਆ ਇੱਥੇ ਅੰਮ੍ਰਿਤ ਵੀ ਹੈ। ਗੁਰਮੁਖੋ ਖਿਮਾ ਕਰਿਓ, ਜਿਹੜੇ ਅਸੀਂ ਚਿੱਚੜ ਦੀ ਤਰ੍ਹਾਂ ਚੋਖੇ ਨੇੜੇ ਟੁੱਕ ਟੁੱਕ ਬਹਿੰਦੇ ਹਾਂ ਨਾ, ਮੈਂ ਬੜਾ ਵੱਡਾ ਧਰਤੀ ਹਾਂ, ਚੇਤੇ ਰੱਖੋ ਪਿਆਰਿਓ, ਨੇੜੇ ਰਹਿ ਰਹੇ ਤੇ ਔਗਣਾਂ ਦਾ ਖੂਨ ਪੀਨੇ ਪਿਆ। ਕੋਈ ਰਸੀਆ ਹੁੰਦਾ ਸਵੇਰੇ ਸ਼ਾਮੀ ਨੇਤਰ ਬੰਦ ਕਰਕੇ, ਕੋਈ ਆਸਾ ਕੀ ਵਾਰ ਸੁਣਦਾ, ਕੋਈ ਕਥਾ ਸੁਣਦਾ, ਕੀਰਤਨ ਸੁਣਦਾ, ਉਹ ਅੰਮ੍ਰਿਤ ਵਰਗਾ ਦੁੱਧ ਪੀ ਕੇ ਜਾਂਦਾ ਹੈ। ਪਰ ਕਿੰਨਾ ਖੇਦ, ਬਾਬਾ ਜੀ ਕਹਿਣ ਲੱਗੇ ਚਿੱਚੜ ਬਣ ਕੇ ਖੂਨ ਨਾ ਪੀ ਜਾਂਦਾ, ਚਿੱਚੜ ਰਹਿੰਦਾ ਨੇੜੇ। ਦੂਸਰੀ ਬੇਨਤੀ, ਕਮਲ ਦੀ ਜੜ ਵਿੱਚ ਡੱਡੂ ਹੈ, ਪਰ ਡੱਡੂ ਕਿੰਨਾ ਬਦਕਿਸਮਤ, ਉਹਨੂੰ ਸਮਝ ਨਹੀਂ ਜਿੰਨੀਆਂ ਜੜਾਂ ਵਿੱਚ ਮੈਂ ਬੈਠਾ। ਇਹਦੇ ਕੋਲ ਭਵਰਾ ਹੁੰਦਾ ਤੇ ਭਵਰਾ ਦਿਨ ਵਿੱਚ ਕਦੀ ਕਦਾਈ ਆਉਂਦਾ, ਕਦੀ ਇੱਕ ਦਿਨ ਆਇਆ ਉਹਨੇ ਰਸ ਲਿਆ ਚਲਾ ਗਿਆ, ਹਮੇਸ਼ਾ ਕੋਲ ਰਹਿਣ ਵਾਲਾ ਡੱਡੂ ਚਿੱਕੜ ਖਾਈ ਗਿਆ, ਘਬਰਾ ਆ ਕੇ ਸੁਗੰਧੀ ਲੈ ਗਿਆ। ਬਾਬੇ ਨਾਨਕ ਦੇ ਸਿੱਖਾ, ਤੂੰ ਡੱਡੂ ਦੀ ਬਿਰਤੀ ਤੋਂ ਉੱਪਰ ਉੱਠ, ਰੱਬ ਤੈਨੂੰ ਸਮਤ ਬਖਸ਼ੇ, ਤੂੰ ਘਬਰਾ ਬਣ ਕੇ ਨਾਮ ਦਾ ਰਸ ਚੱਖ ਲੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਾਰਿਆਂ ਵਿੱਚ ਉਹਦੀ ਜੋਤ ਹੈ, ਇੱਕ ਸੰਤ ਕਿਉਂ, ਦੂਜਾ ਚੋਰ ਕਿਉਂ, ਇੱਕ ਸਾਖਸ ਕਿਉਂ, ਦੂਸਰਾ ਸਾਧ ਕਿਉਂ। ਭਾਈ ਗੁਰਦਾਸ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਜਦੋਂ ਮੀਂਹ ਪੈਂਦਾ ਤੇ ਨਕਸ਼ਤਰਾਂ ਵਿੱਚੋਂ ਸਵਾਂਤੀ ਬੂੰਦ ਡਿੱਗਦੀ, ਤੇ ਇੱਕ ਗੱਲ ਆਪਾਂ ਚੇਤੇ ਰੱਖੀਏ, ਹਰ ਬੂੰਦ ਸਵਾਂਤੀ ਬੂੰਦ ਨਹੀਂ ਹੁੰਦੀ, ਸਵਾਂਤੀ ਬੂੰਦ ਡਿੱਗਣ ਦਾ ਕੋਈ ਵਕਤ ਮੁਕਰਰ ਹੈ, ਹਰ ਬੂੰਦ ਸਵਾਂਤੀ ਬੂੰਦ ਨਹੀਂ। ਪਰ ਦੇਖੋ ਉਹੀ ਬੂੰਦ ਧਰਤੀ ਤੇ ਡਿੱਗੀ, ਪਾਣੀ ਤੇ ਡਿੱਗੀ, ਤੇ ਸਮੁੰਦਰ ਦੇ ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ, ਹੈ ਇੱਕ ਬੂੰਦ ਹੀ। ਜਦੋਂ ਅਰਸ਼ਾਂ ਤੋਂ ਡਿੱਗੀ, ਪਾਣੀ ਵਿੱਚ ਡਿੱਗਦਿਆਂ ਸਾਰ ਪਾਣੀ ਦਾ ਰੂਪ ਹੋ ਗਈ, ਤੇ ਜਦੋਂ ਉਹੀ ਪਾਣੀ ਦੀ ਬੂੰਦ ਸਿੱਪੀ ਦਾ ਮੂੰਹ ਖੁੱਲਾ ਸੀ, ਸਿੱਪੀ ਵਿੱਚ ਡਿੱਗੀ ਤੇ ਕੁਝ ਦਿਨਾਂ ਤੋਂ ਬਾਅਦ ਮੋਤੀ ਬਣ ਗਈ, ਉਹੀ ਬੂੰਦ ਕੇਲੇ ਦੇ ਵਿੱਚ ਡਿੱਗੀ ਤੇ ਮੁਸ਼ਕ ਖਪੂਰ ਬਣ ਗਈ, ਉਹੀ ਬੂੰਦ ਵਾਹੀ ਹੋਈ ਜ਼ਮੀਨ ਤੇ ਡਿੱਗੀ ਤੇ ਜਿਸ ਖੇਤ ਵਿੱਚ ਨਕਸ਼ਤਰ ਸਵਾਂਤੀ ਬੂੰਦਾਂ ਡਿੱਗ ਪੈਣ ਉਸ ਖੇਤ ਦੀ ਫਸਲ ਬੜੀ ਚੰਗੀ ਨਿਕਲਦੀ ਹੈ। ਜਿਸ ਫਲ ਵਾਲੇ ਰੁੱਖ ਉੱਤੇ ਉਹ ਬੂੰਦ ਡਿੱਗਦਾ, ਚੇਤੇ ਰੱਖਿਓ ਉਸ ਫਲ ਦਾ ਰਸ ਦੂਜੇ ਫਲਾਂ ਨਾਲ ਵੱਖਰਾ ਹੋਵੇ। ਇੱਕ

ਗੁਰਮਤ ਨੇ ਕੁਝ ਵੱਖਰੀਆਂ ਗੱਲਾਂ ਕੀਤੀਆਂ ਨੇ ਸੰਸਾਰ ਦੀ ਖੇਡ ਤੋਂ। ਕਿਸੇ ਪੜ੍ਹੇ ਲਿਖੇ ਡਾਕਟਰ ਨੂੰ ਪੁੱਛੋ ਕਿ ਬੱਚਾ ਜਨਮ ਲੈਂਦਾ ਸਰ ਕਿਉਂ ਰੋਂਦਾ ਹੈ, ਤੇ ਅਸੀਂ ਕਹਿੰਦੇ ਹਾਂ ਇਸ ਕਰਕੇ ਨੂੰ ਜਨਮ ਦਾ ਦੁੱਖ ਹੈ। ਤੇ ਵੈਸੇ ਤਾਂ ਮੈਨੂੰ ਗੁਰਮੁਖਾਂ ਕਿਸੇ ਕਿਹਾ ਨਹੀਂ ਸੀ ਵੀ ਅੱਜ ਕੋਈ ਦਿਨ ਵੀ ਹੈ ਸ਼ਾਇਦ ਗੋਰੀਆਂ ਦਾ ਮਦਰ ਡੇ। ਮੈਂ ਕਹਿੰਦਾ ਚਲੋ ਚੰਗੀ ਗੱਲ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਮਝ ਪੈ ਜਾਏ ਮਾਂ ਕੀ ਚੀਜ਼ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੈ, ਦੇਖੋ ਉਹ ਬੱਚੇ ਦਾ ਜਨਮ ਹੋਇਆ, ਇਹਨੂੰ ਇਹ ਨਾ ਸਮਝਿਓ ਮੈਂ ਛਿਵੀਆਂ ਦੀਆਂ ਗੱਲਾਂ ਕਰਨ ਲੱਗਦੇ ਹਾਂ। ਮਾਂ ਬਿਲਕਦੀ ਹੈ ਜਨਮ ਦਿੰਦਿਆਂ, ਉਸ ਤੋਂ ਪੀੜਾ ਬਰਦਾਸ਼ਤ ਨਹੀਂ ਹੁੰਦੀ, ਮਰਨ ਤੱਕ ਜਾਂਦੀ ਹੈ। ਪਰ ਜਦੋਂ ਉਸ ਬੱਚੇ ਦਾ ਜਨਮ ਹੁੰਦਾ ਹੈ ਤੇ ਡਾਕਟਰ ਉਸ ਬੱਚੇ ਨੂੰ ਉਸੇ ਵੇਲੇ ਲਪੇਟ ਕੇ ਮਾਂ ਦੇ ਸੀਨੇ ਲਾਉਂਦੇ ਨੇ, ਪਤਾ ਨੀ ਕੀ ਮਮਤਾ ਉਹਦੇ ਅੰਦਰ ਪਈ ਹੈ, ਬਿਲਕੁਲ ਕੁਰਲਾਂਦੀ ਬੱਚੇ ਨੂੰ ਜਨਮ ਦਿੰਦਿਆਂ ਬੱਚਾ ਸੀਨੇ ਨਾਲ ਲੱਗਣ ਦੀ ਦੇਰ ਹੈ ਤੇ ਕੁਦਮ ਹੱਸਣ ਲੱਗ ਪੈਂਦੀ, ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਅਥਰੂ ਆ ਜਾਂਦੇ। ਜਦੋਂ ਬੱਚਾ ਰੋਂਦਾ ਹੈ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬੱਚਾ ਇਸ ਕਰਕੇ ਰੋਂਦਾ ਹੈ ਕਿ ਇਹਨੂੰ ਜਨਮ ਦਾ ਦੁੱਖ ਹੈ, ਪਰ ਗੁਰਮਤ ਕਹਿੰਦੀ ਬੱਚਾ ਇਸ ਕਰਕੇ ਨਹੀਂ ਰੋਂਦਾ ਜਨਮ ਦਾ ਦੁੱਖ ਹੈ, ਇਸ ਕਰਕੇ ਰੋਂਦਾ ਹੈ ਕਿ ਭਾਵੇਂ ਮਾਤਾ ਦੇ ਉਧਰ ਦੀ ਅੱਗ ਸੀ ਪਰ ਤੇਰੀ ਯਾਦ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਅੱਜ ਜਿਹੜੀ ਵਿਕਾਰਾਂ ਦੀ ਹਨੇਰੀ ਚੱਲ ਰਹੀ ਹੈ, ਅੱਜ ਦਾ ਵਿਛੜਿਆ ਪਤਾ ਨੂੰ ਕਿੰਨੇ ਕੁ ਜਨਮ ਲੱਗ ਜਾਣ। ਰੋਂਦਾ ਇਸ ਕਰਕੇ ਲਿਵ ਟੁੱਟ ਗਈ। ਗੁਰੂ ਅਮਰਦਾਸ ਜੀ ਨੇ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਕਹਿੰਦੇ ਨੇ ਰੋਵੈ ਰਤਨ ਗਵਾਏ ਕਾ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪ੍ਰਵਾਹ। ਮੈਂ 2 ਮਿੰਟ ਜਾਂ 4 ਮਿੰਟ ਵਿੱਚੋਂ ਨਿਕਲ ਕੇ ਅੱਜ ਦੇ ਦਿਨ ਸੰਬੰਧੀ ਜ਼ਰੂਰ ਅਰਜ਼ ਕਰ ਦੇਣਾ। ਪਿਛਲੇ ਦਿਨ ਮੈਂ ਇੱਕ ਬੇਨਤੀ ਕੀਤੀ ਸੀ, ਪਿਆਰਿਓ ਮੇਰੇ ਨੌਜਵਾਨ ਵੀਰ ਵੀ ਬੈਠੇ ਹੋਣਗੇ, ਭੈਣਾਂ ਬੈਠੀਆਂ ਨੇ। ਜ਼ਿੰਦਗੀ ਵਿੱਚ ਅਸੀਂ ਕਹਿੰਦੇ ਹਾਂ ਮਨੁੱਖਾ ਜਨਮ ਇੱਕ ਵਾਰ ਮਿਲਿਆ ਹੈ, ਪਰਤ ਪਰਤ ਕੇ ਨਹੀਂ ਮਿਲਣਾ। ਦੁਨੀਆਂ ਦਾ ਹਰ ਰਿਸ਼ਤਾ ਬਣਾਇਆ ਜਾਂਦਾ ਹੈ, ਇਸਤਰੀ ਦੀ ਮੌਤ ਹੁੰਦੀ ਹੈ। ਬਾਬਾ ਜੀ ਨੇ ਕਿਹਾ ਭੰਡ ਮੂਵਾ ਭੰਡ ਭੱਜ ਗਿਆ, ਮੌਤ ਤੋਂ ਬਾਅਦ ਦੂਸਰਾ ਕਾਰਜ ਰਚਾਣ ਤੁਰਦਾ ਹੈ। ਪੁੱਤਰ ਜਵਾਬ ਦੇ ਜਾਂਦੇ ਨੇ ਤੇ ਕਈ ਵਾਰੀ ਦੂਜੇ ਲੋਕਾਂ ਤੋਂ ਉਹ ਪਿਆਰ ਪੈਦਾ ਕਰਨ ਦਾ ਯਤਨ ਕਰਦਾ, ਆਮ ਲਵਾਰਸਾਂ ਨੂੰ ਪੁੱਤਰ ਬਣਾਉਣਾ ਸ਼ੁਰੂ ਕਰ ਦਿੰਦਾ। ਦੁਨੀਆਂ ਦੇ ਰਿਸ਼ਤੇ ਇਸਤਰੀ ਤੋਂ ਬਾਅਦ ਇਸਤਰੀ ਮਿਲ ਸਕਦੀ ਹੈ, ਪੁੱਤਰ ਦੇ ਬਾਅਦ ਕੋਈ ਹੋਰ ਪੁੱਤਰ ਬਣ ਸਕਦਾ, ਮਿੱਤਰ ਇੱਕ ਛੱਡੇ 10 ਮਿੱਤਰ ਮਿਲਣਗੇ। ਪਰ ਇਹ ਗੱਲ ਕਦੀ ਨਾ ਭੁੱਲਿਓ, ਮਨੁੱਖਾ ਜਨਮ ਵੀ ਇੱਕ ਵਾਰੀ ਮਿਲਿਆ ਤੇ ਮਾਪਿਆਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ। ਮਾਂ ਦਾ ਪਿਆਰ ਕਿਤੋਂ ਨਹੀਂ ਮਿਲਦਾ, ਬਾਪ ਦਾ ਪਿਆਰ ਕਿਤੋਂ ਨਹੀਂ ਮਿਲਦਾ। ਇਹ ਰਿਸ਼ਤਾ ਨਾ ਖਰੀਦਿਆ ਜਾਂਦਾ, ਨਾ ਬਣਾਇਆ ਜਾਂਦਾ, ਨਾ ਇਹਨੂੰ ਕੋਈ ਖੋ ਸਕਦਾ। ਮਾਂ ਪਿਆਰ ਕੇਵਲ ਇੱਕ ਵਾਰੀ ਹੈ। ਤੇ ਇੱਕ ਮੈਂ ਬੇਨਤੀ ਹੋਰ ਕੀਤੀ ਸੀ ਕਿ ਅਸੀਂ ਇੱਕ ਗੱਲ ਨੂੰ ਸਮਝੀਏ, ਇਹਨੂੰ ਮੌਤ ਦੀਆਂ ਤੰਦਾਂ ਨਾ ਸਮਝਿਓ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਮੈਂ ਫਿਰ ਅੱਜ ਦੁਹਰਾ ਦਿਆਂ। ਹਰ ਬੰਦੇ ਦੀ ਜ਼ਬਾਨ ਤੇ ਸ਼ਬਦ ਮਾਂ ਕਿਉਂ ਹੈ? ਇੱਕ ਬੰਦਾ 100 ਸਾਲ ਦੀ ਉਮਰ ਭੋਗਦਾ ਪਿਆ ਤੇ ਉਹਨੂੰ ਜਦੋਂ ਕਿਤੇ ਤਕਲੀਫ ਆਉਂਦੀ ਹੈ ਤੇ ਕਹਿੰਦਾ ਹਾਏ ਮਾਂ। ਇੱਕ ਨੌਜਵਾਨ ਜਿਹੜਾ ਹੈ ਉਹਨੂੰ ਭੀੜਾ ਹੁੰਦੀ ਹੈ, ਕਹਿੰਦਾ ਹਾਏ ਮਾਂ। ਕਿਉਂ ਦੀ ਜ਼ਬਾਨ ਤੇ ਮਾਂ ਮਾਂ ਕੂਕਦਾ, ਮਰਦੇ ਦਮ ਤੱਕ ਆਵਾਜ਼ਾਂ ਮਾਰੀ ਜਾਂਦਾ ਮਾਂ, ਹਾਲਾਂਕਿ ਮਾਂ ਨੂੰ ਗਿਆ ਹੋਇਆ ਕਈ ਸਾਲ ਹੋ ਚੁੱਕੇ। ਪਿਆਰਿਓ ਉਹ ਮਾਂ ਤਾਂ ਕਹਿੰਦਾ ਕਿਉਂਕਿ ਉਹ ਨਿੱਕੇ ਜਿਹੇ ਸੈੱਲ ਨੇ ਮਾਂ ਦੇ ਸਾਹ ਵਿੱਚੋਂ ਸਾਹ ਲਏ ਸਨ, ਉਸਨੇ ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ ਸੀ, ਉਸਨੇ ਮਾਂ ਦੇ ਜੀਵਨ ਵਿੱਚੋਂ ਜੀਵਨ ਲਿਆ। ਜਿਸ ਨੇ 10-9 ਮਹੀਨੇ ਮਾਂ ਦੇ ਸਾਹ ਵਿੱਚੋਂ ਸਾਹ ਲਿਆ, ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ, ਮਾਂ ਦੇ ਖੂਨ ਵਿੱਚੋਂ ਖੂਨ ਲਿਆ, ਚੇਤੇ ਰੱਖੋ 9 ਮਹੀਨੇ ਮਾਂ ਨੇ ਇੰਨਾ ਕੁ ਪਿਆਰ ਕਰ ਦਿੱਤਾ ਕਿ ਮਰਦੇ ਦਮ ਤੱਕ ਵੀ ਬੰਦੇ ਦੇ ਅੰਦਰੋਂ ਆਵਾਜ਼ ਹਾਏ ਮਾਂ ਨਿਕਲ ਰਹੀ ਹੈ। ਮਾਂ ਪਿਆਰ ਇੱਕ ਐਸਾ ਹੈ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ। ਅੱਜ ਅਸੀਂ ਦੇਖਦੇ ਹਾਂ ਹਿੰਦੁਸਤਾਨ ਵਿੱਚ ਵੀ ਇੱਥੇ ਮਾਪੇ ਰੁਲਦੇ ਦਿਸਦੇ ਨੇ। ਹਿੰਦੁਸਤਾਨ ਚ ਮੱਧ ਸਮਝੀ ਉੱਥੇ ਬੜਾ ਪਿਆਰ ਹੈ, ਉੱਥੇ ਇੱਥੋਂ ਬਾਬੇ ਜਾਂਦੇ ਨੇ, ਮਾਇਆ ਤੁਸੀਂ ਦਿੰਦੇ ਹੋ। ਅਸੀਂ ਜੀ ਬਿਰਧ ਆਸ਼ਰਮ ਖੋਲਣ ਲੱਗੇ ਹਾਂ, ਜਦੋਂ ਕੋਈ ਕਹਿੰਦਾ ਨਾ ਵੀ ਅਸੀਂ ਬਿਰਧ ਆਸ਼ਰਮ ਖੋਲਣਾ, ਮੈਂ ਕਹਿੰਦਾ ਹਿੰਦੁਸਤਾਨ ਦੀ ਸਭਿਅਤਾ ਹੈ ਸਭ ਤੋਂ ਵੱਡਾ ਕਲੰਕ ਹੈ ਬਿਰਧ ਆਸ਼ਰਮ। ਜਿਸ ਉਮਰ ਵਿੱਚ ਬਜ਼ੁਰਗਾਂ ਨੂੰ ਰੱਬ ਜਾਣ ਕੇ ਪੂਜਣਾ ਸੀ, ਉਸ ਉਮਰ ਵਿੱਚ ਲੋਕ ਬਜ਼ੁਰਗਾਂ ਨੂੰ ਆਪਣੇ ਘਰੋਂ ਬਾਹਰ ਪੈ ਕਰਦੇ। ਗੁਰੂ ਗ੍ਰੰਥ ਸਾਹਿਬ ਤੇ ਮੈਂ ਸਿਰਫ

0: तरह के अर्थ कर ली जाए। ऐ इंसान, जिस दिन तेरा जन्म हुआ मां ने अपने सीने न ला के अपने दुख न भुला के तेन चुनिया। पहला सास इन मां ने अपनी गोद नहीं दिता, तू तो कुछ नहीं कर सकता, बस एक काम कर ले कि मां ने पहला सास तेन अपनी गोद नहीं दिता, ते जिदन मां का अंतला सवास आए सिर्फ अपनी गोद तू मां के सिर न दे दे। सब तो वड्डा मां यही है कि तेरा अंतला मां का अंतला सवास तेरी गोद विच आए। पर तुसी परदेश विच बैठे हो, पात्र ने एक बहुत सोहनी गल कही सी, तो कहिंदा विदेशां च रुलदे ने रोजी ली जो, जेड़े रोजी खतरा पाए विदेशां च रुलदे ने रोजी की खातर, परतनगे देश अपने कदी, कुछ तां सेकणगे मां दे सिनियां दी अग, बाकी कबरां दे रुखे हिजाब हैं। विदेशां च रुलदे ने जो रोजी दे लई, परतनगे देश अपने कदी, कुछ तां सेकणगे मां दे सिले दी अग, बाकी कबरां दे रुखे हिजाब हैं। बस रब मेहर करे, मैं अपने विशे वल फिर मुड़ा ते सानू मापिया दा अदब करन दी जाच आ जाए। एक गल मैं पढ़ी नहीं, क्योंकि सवाल नहीं कोई कर सकता, तुसी कित्थों पढ़ी? एक निर्मले साधु सन, उन्होंने बड़ी सोहनी गल कही। वो कहिंदे बाबा कालू जी सारी जिंदगी बाबे नानक ते खातरी चुके, इत्थों तक कह दिता मेरा पुत्र सब कुछ लुटाई जांदा है। ते जिदन बाबा कालू जी उत्ते मेहर हुई ना, कृपा हुई, अंतले समय उदन कहिंदे चरण पकड़न नूं चित कीता, मां प्यो पुत्र के रिश्ते तो उपर कुछ अंदर का रिश्ता बनया। उस वेले वो बड़े बैराग चा के कहते सन कि यह शब्द क्या नानक जेडी अज तू सू अंदर दिती, ए उदन क्यों ना दिती जिदन तेरे ते हाथ चुकया, ए उदन क्यों ना मेरे अंदर तू समझा दिता जिदन मैं तेरे लिए शब्द वरतला दिया भी मेरे घर न लुटांदा है। वो कहते सन बाबा जी का अदर सी कि जिथे गए बाबा जी ने क्या नहीं मैनु मत्थे टेको, ओदी रहमत सामने लोग झुक गए, झुकाया नहीं जाता धक्के में प्यारो, अंदर झुक जाता है। कहने जिथे गए सारे झुक के सिजदे कीते, मैं एक थां रखनी चाहता सा जिथे सालां बद्दी आके मेरा सिर भी झुक जाए मां बाप के अदर विच। खैर हजूर ने बाणी विच बचन भी कहा, भाई गुरदास की रचना पढ़ो, भावा मैं वखरा विशा बनाना चाहता सा मां बाप दे उपकार। भाई साहब ने एक बचन किया, कहिंदे ने जदों इंसान का जन्म होया ते माया ने खवा दिती ते जमदे बंदे नूं रब भुल जांदा है। खिमा करियो, जिदन विआह के हुंदा उस दिन जन्म देने वाली मां भुल जांदी है। साडे लोग के शब्द कहिंदे मां बाप मेरे नाल रहिंदे ने, कभी ना कहो मां बाप मेरे ना रहिंदे ने, शब्दां नूं दुरुस्त करो, मैं मां बाप ना रहिंदा। असीं कहिंदे मां बाप मेरे ना रहिंदे ने, नहीं ये ना कह, क्योंकि मां ने तेनूं अपनी कुख विच रखिया, तू कह मैं मां ना रहिंदा, शब्द ही ना जदों कहिंदा मेरे ना रहिंदे ने, चेते रखी उन्हां दे अंदर एक भावना आएगी कि भावें वह बजुर्गां ने कुछ नहीं करना, जो तू कहिंदा मेरे ना रहिंदे ने तेरे नाल ना कह के मैं मां बाप ना रहिंदा। साडा एक अमीर विरसा सी, मैं पिछले दिन अर्ज की सवेर की कथा विच, सारे दिल दे खल वाह के होना थके टुटे ने, ते शाम नूं मां दी पैंद पिछे बैठना, ओदे चरणां विच बैठ के ओदे चरण कुटने, बापू दे कोल जाके बैठना। मैं कहना उन्हां नूं कपड़े सादे लै दिओ, उन्हां नूं सुक्की रोटी दे दिओ, पर शाम नूं कदी 15 मिंट उन्हां दे पवांदी बह के दुख सुख सांझा करो, उन्हां दीआं बीमारियां अपने आप ही कटियां जांदियां। एक प्यार है ऐसा, अभी तू शब्द भी एदे विचों पैदा होए। भाई साहब उन्हां ने एक बचन भी पढ़िया ना, इबै बीठल उबै बीठल, बाणी विच असीं पढ़ने आ बीठल शब्द, वैसे बीठल दे अर्थ ने परमात्मा, पर हिंदू मथियोलॉजी ने एदे बारे एक होर गल कह ली है। मैं अपने विषय तो थोड़ा जिहा निकलिया, मैनूं बख्श दिया जे गुरमुखां दे कहा सी, बीठल दा अखरी अर्थ हुंदा बैठ जा, बिठू शब्द नूं असीं उंज वरतने आ परमात्मा, पर कई शब्द ऐसे ने जिन्हां दे अर्थ बड़े डूंघे। असीं एक शब्द वरतने आ स्वार्थ, ते मैं अर्थ करां स्वार्थ करना सानूं आया नहीं, जिहड़ा बंदा स्वार्थी बन गया उह जिंदगी खट गया। ਸਵਾਰਥ ਦਾ ਅਰਥ ਇਹ ਨਹੀਂ ਕਿ ਲੋਕਾਂ ਦੇ ਪੈਸੇ ਆਪਣੀ ਜੇਬ ਚ ਪਾਉਣਾ। ਸਵਾਰਥ ਦੋ ਸ਼ਬਦਾਂ ਨਾਲ ਬਣਿਆ, ਸਵੈਮ ਅਰਥ, ਜਿਹੜਾ ਕੰਮ ਤੂੰ ਆਪਣੀ ਜਿੰਦਗੀ ਕਰ ਲਿਆ ਸਮਝ ਲਈ ਤੂੰ ਸਵਾਰਥੀ ਹੈ, ਆਪਣੇ ਲਈ ਤੂੰ ਕੀ ਕੀਤਾ ਹੈ। ਅਰਥ ਦਾ ਅਰਥ ਆਪਣੇ ਲਈ ਕੁਝ ਇਕੱਠਾ ਕਰਨਾ, ਆਪਣੇ ਲਈ ਤੇਰੇ ਕੋਲ ਕੀ ਹੈ। ਤੇ ਇੱਕ ਦੂਜਾ ਸ਼ਬਦ ਹੈ ਸਵਸਥ, ਇਹ ਹਿੰਦੀ ਦੇ ਸ਼ਬਦ ਬੜੇ ਭਾਰਪੂਰਤ ਨੇ। ਸਵਾਰਥ ਆਪਣੇ ਸਵੈਮ ਲਈ ਕੁਝ ਇਕੱਠਾ ਕਰਨਾ, ਤੇ ਸਵਸਥ ਦਾ ਅਰਥ ਇਹ ਨਹੀਂ ਵੀ ਇੱਕ ਬੰਦੇ ਨੂੰ ਰੋਗ ਕੋਈ ਨਹੀਂ, ਇਹ ਦੋ ਸ਼ਬਦਾਂ ਨਾਲ ਬਣਿਆ। ਸਵੈਮ ਸੱਠੇ ਤੇ ਜਿਹੜੇ ਬੰਦੇ ਨੂੰ ਆਪਣੇ ਵਿੱਚ ਟਿਕਣ ਦੀ ਜਾਂਚ ਆ ਜਾਏ ਉਹੀ ਸਵਸਥ ਹੈ, ਉਹੀ ਅਸਲ ਵਿੱਚ ਟਿਕਿਆ ਹੋਇਆ ਹੈ। ਹਜ਼ੂਰ ਕਿਰਪਾਲੂ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹਿਣ ਲੱਗੇ, ਕਾਮਣ ਕਾਮਣੇ ਆ ਰਹੀ ਹੈ ਟੂਣਾ ਕਰਨ ਵਾਲੀ ਹੈ ਮਾਇਆ, ਕਿਹੋ ਜਿਹਾ ਟੂਣਾ ਕਰ ਦਿੱਤੀ ਬੰਦੇ ਤੇ। ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਛਰਿਆ ਵਿਆਹਿਆ ਮਾਂ ਪਿਓ ਵਿਸਾਰੇ। ਸੁੱਖਾਂ ਸੁੱਖ ਵਿਆਹਿਆ, ਤਰਲੇ ਲੈਂਦੀ ਪਈ ਸੀ ਕਿਤੇ ਗੁਰਦੁਆਰਿਆਂ ਵਿੱਚ ਜੋੜੇ ਚਾਰ ਕਿਤੇ ਮੱਥੇ ਟੇਕ, ਮੇਰੇ ਪੁੱਤਰ ਦਾ ਸੰਜੋਗ ਹੋ ਜਾਏ। ਸੁੱਖਾਂ ਸੁੱਖ ਸੁੱਖ ਕੇ ਵਿਆਹਿਆ, ਜਿੱਦਣ ਚੋਰੀ ਆਈ ਉਹਨੇ ਮਾਂ ਨੇ ਪਾਣੀ ਵਾਰ ਕੇ ਪੀਤਾ, ਕਹਿਣ ਲੱਗੇ ਦਿਨ ਅਜੇ ਚਾਰ ਹੀ ਲੰਘੇ, ਨੂੰਹ ਨੇ ਕਾਰੋਬਾਰੀ ਨੇ ਕਹਿ ਦਿੱਤਾ ਤੇਰੀ ਮਾਂ ਡੈਣ ਕੇ ਤੈਨੂੰ ਖਾਏਗੀ, ਮੈਂ ਤਾਂ ਰਹਿਣਾ ਚਾਹੀਦਾ ਇਹਨੂੰ ਘਰੋਂ ਬਾਹਰ ਕੱਢੇ। ਭਾਈ ਸਾਹਿਬ ਨੇ ਮੁੱਖ ਤਾਂ ਪਹਿਲਾਂ ਬਾਣੀ ਚ ਗੱਲ ਕਹੀ, ਇਹ ਮੈਂ ਪੌੜੀ ਤੁਹਾਡੇ ਨਾਲ ਸਾਂਝੀ ਕਰ ਦੇਣਾ। ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ। ਸੁੱਖਾ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ, ਪੁੱਤ ਨੂੰ ਦਾ ਮੇਲ ਵੇਖ ਮਾਂ ਅੰਗ ਨਾ ਵਾਮਣ ਮਾਂ ਪਿਓ ਵਾਰੇ। ਅੱਗੇ ਕਹਿੰਦੇ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਤੇਰੇ ਮਾਂ ਪਿਓ ਤੇਰਾ ਖੂਨ ਪੀਣ ਵਾਲੇ ਦੇ, ਇਹਨਾਂ ਨੂੰ ਛੱਡ, ਮਾਂ ਪਿਓ ਛੱਡ ਵੱਡੇ ਹਥਿਆਰੇ। ਕਹਿਣ ਲੱਗੇ ਵੱਖ ਹੋ ਗਏ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਂ ਚਾਰ ਵੱਡੇ ਉਚਿਆਰੇ। ਕਹਿੰਦੇ ਇਦੋਂ ਵੱਡੀ ਕੁਚਾਲੀ ਹੋਰ ਕੋਈ ਹੈ। ਸਿਆਣੇ ਬਜ਼ੁਰਗ ਕਹਿੰਦੇ ਸਨ ਰਿਸ਼ਤਾ ਕਰਨ ਜਾਣਾ, ਕਹਿੰਦੇ ਸਨ ਕਿਸੇ ਦੇ ਘਰ ਦੀ ਪੈਲੀ ਨਾ ਦੇਖੋ, ਕਿਸੇ ਦੇ ਘਰ ਦਾ ਬਿਜਨਸ ਨਾ ਦੇਖੋ, ਅਚਨਚੇਤ ਜਾ ਕੇ ਦੇਖੋ ਇਸ ਘਰ ਵਿੱਚ ਬਜ਼ੁਰਗ ਦਾ ਕੀ ਸਤਿਕਾਰ ਹੈ ਤੇ ਮਾਂ ਬਾਪ ਦਾ ਸਤਿਕਾਰ ਹੈ, ਤੇ ਬਿਨਾਂ ਪੁੱਛਣ ਤੋਂ ਰਿਸ਼ਤਾ ਕਰ ਰਿਹਾ ਹੈ। ਪਰ ਅੱਜ ਸਾਡਾ ਕਲਚਰ ਕਿੱਥੇ ਚਲਾ ਗਿਆ? ਅਸੀਂ ਜਿਹਨੂੰ ਕਲਚਰ ਬਣਾਈ ਬੈਠੇ ਪੈਰਾਂ ਚ ਪਾ ਕੇ ਘੂਰੂ, ਕਦੀ ਬੀਬੀਆਂ ਉਧਰ ਨਚਾਈਆਂ ਕਦੀ ਉਧਰ ਨਚਾਈਆਂ, ਅੱਜ ਸਾਡਾ ਅਮੀਰ ਕਲਚਰ ਜਿਹਨੂੰ ਅਸੀਂ ਕਮਾਉਣਾ ਹੈ, ਜਿਹਨੂੰ ਜ਼ਿੰਦਗੀ ਵੀ ਧਾਰਨ ਕਰਨਾ ਹੈ, ਤੇ ਜਿਹੜੀ ਮਾਂ ਦੀ ਮਮਤਾ ਹੈ ਉਹ ਆਵਾਜ਼ ਕਿਤੋਂ ਨਹੀਂ ਮਿਲਦੀ। ਗੁਰਮੁਖੋ ਮਾਂ ਤਾਂ ਰਖਵਾਲੀ ਕਰਦੀ ਹੈ, ਹੁਣ ਭਾਵੇਂ ਜੋਤੀ ਸਾਹਿਬ ਗੁਰਦੁਆਰਾ ਉਹ ਹੋਰ ਤਰ੍ਹਾਂ ਬਣਾ ਦਿੱਤਾ ਗਿਆ, ਜਿਹਨਾਂ ਪੁਰਾਤਨ ਜਦ ਦਰਸ਼ਨ ਕੀਤੇ ਨੇ, ਅੱਗੇ ਸਨ ਗੁਰੂ ਕੇ ਲਾਲਾ ਦੀ ਥਾਂ ਥਾਂ ਉਹਨਾਂ ਦੀ ਯਾਦਗਾਰ, ਤੇ ਬੂਹੇ ਵਿੱਚ ਮਾਤਾ ਗੁਜਰੀ ਦੀ ਥਾਂ ਸੀ, ਹੁਣ ਉੱਥੇ ਨਹੀਂ ਮਿਲਦੀ। ਬੂਹੇ ਵਿੱਚ ਮਾਤਾ ਗੁਜਰੀ ਦੀ ਯਾਦ ਸਮਾਜ ਚਾਹੀ, ਤੇ ਪਿੱਛੇ ਗੁਰੂ ਕੇ ਲਾਲਾ ਦੀ, ਤੇ ਉੱਥੇ ਜਦੋਂ ਕਿਤੇ ਲੰਘਿਆ ਤੇ ਮੈਂ ਉਸ ਦਰਵਾਜ਼ੇ ਨੂੰ ਦੇਖ ਕੇ ਆਪੋ ਆਪਣੀ ਸੋਚ ਹੁੰਦੀ ਹੈ, ਮਾਤਾ ਗੁਜਰੀ ਵਾਲੀ ਥਾਂ ਤੇ ਖਲੋ ਕੇ ਕਹਿਣਾ, ਨਹੀਂ ਮਾਂ ਜਿਹਨੇ ਬਣਾਈ ਤੇਰੀ ਯਾਦਗਾਰ ਬੂਹੇ ਵਿੱਚ ਤਾਂ ਹੀ ਬਣਾਈ, ਮਾਂ ਪਹਿਰਾ ਦਿੰਦੀ ਹੈ ਮੇਰੇ ਲਾਲਾ ਨੂੰ ਤੱਤੀ ਵਾਹ ਨਾ ਲੱਗ ਜਾਏ, ਮਾਂ ਪਹਿਰਾ ਦਿੰਦੀ ਹੈ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਸ਼ਬਦ ਕਿਹਾ ਸੀ, ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸੁਰ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕੀਆਂ ਕਮਲਾਂ ਦੇ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਦੁਨੀਆਂ ਦੇ ਬੂਟੇ ਜੜ ਸੁੱਕਦੇ ਨੇ ਤੇ ਤਾਂ ਸੁੱਕਦਾ, ਪਰ ਮਾਂ ਬੂਟੇ ਦਾ ਫਲ ਕਿਤੇ ਟੁੱਟ ਜਾਏ, ਪੁੱਤਰ ਧੀ ਚਲਾ ਜਾਏ ਤੇ ਉਹ ਕਮਲਾ ਜਾਂਦਾ। ਵਾਹਿਗੁਰੂ ਮੇਰ ਕਰੇ ਸਾਨੂੰ ਗੁਰਮਤ ਵਿੱਚ ਰਹਿ ਕੇ ਇਹ ਸਿੱਖਣ ਦੀ ਜਾਂਚ, ਆਪਣੇ ਵਿਸ਼ੇ ਵੱਲ ਤੁਰਾਂ ਫਿਰ ਤੁਰੀਏ। ਸਾਰਿਆਂ ਵਿੱਚੋਂ ਦੀ ਜੋਤ ਹੈ, ਇੱਕ ਸੰਤ ਕਿਉਂ ਦੂਜਾ ਸਾਧ ਕਿਉਂ, ਇੱਕ ਸਾਖਤ ਕਿਉਂ ਦੂਜਾ ਮਨਮੁਖ ਕਿਉਂ। ਪਿਆਰਿਓ ਪਾਣੀ ਦੀ ਬੂੰਦ ਪਾਣੀ ਵਿੱਚ ਮਿਲੇਗੀ ਪਾਣੀ ਬਣ ਜਾਏਗੀ, ਸਿੱਪੀ ਵਿੱਚ ਮਿਲੇਗੀ ਮੋਤੀ ਬਣ ਜਾਏਗੀ, ਕੇਲੇ ਵਿੱਚ ਡਿੱਗੇਗੀ ਕਪੂਰ ਬਣੇਗੀ, ਸੱਪ ਦੇ ਮੂੰਹ ਵਿੱਚ ਡੁੱਗੇਗੀ ਤੇ ਜ਼ਹਿਰ ਬਣੇਗੀ। ਜੋਤ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਏ, ਪਰ ਜਿਉਂ ਜੀ ਤੇਰੀ ਜ਼ਿੰਦਗੀ ਵਿੱਚ ਸੋਭਤ ਬਣੇਗੀ ਉਹ ਅਜਾਈ ਤੇਰਾ ਜੀਵਨ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸਮ ਸਰਗਰ ਸਹਿ ਸਵਾਂਤ ਬੂੰਦ ਜੋ ਸਭਨੀ ਥਾਈ, ਜਲ ਅੰਦਰ ਜਲ ਹੋਏ ਮੇਰਾ ਧਰਤੀ ਤੋਂ ਭਾਈ, ਕਿਰਖ ਬਿਰਖ ਰਸ ਕਸ ਕਰੇ ਫਲ ਫੁੱਲ ਸਹਾਈ, ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਵਿਸ਼ੀਅਰ ਦੇ ਨੂੰ ਕਾਲ ਕੂਟ ਚਿਤਵੇ ਮੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਸਾਰਿਆਂ ਵਿੱਚੋਂ ਆਪ ਰਹਿੰਦਾ, ਪਰ ਜਿਉਂ ਜੀ ਸੋਭਤ ਆਪਾਂ ਕਰਨ ਲੱਗ ਪੈਂਦੇ ਹਾਂ ਗੁਰਮੁਖੋ, ਉਹ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਆਓ ਜੇ ਉਸ ਜੋਤ ਦੇ ਦੀਦਾਰ ਕਰਨੇ ਨੇ, ਸਾਰਿਆਂ ਨੇ ਦੇਖਣਾ ਹੈ, ਆਪਣੇ ਅੰਦਰ ਨੂੰ ਧੋਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਵਿੱਚ ਇੱਕ ਤੁਕ ਹੁੰਦੀ ਹੈ, ਏਕ ਵਸਤ ਦੂਜੈ ਤੂੰ ਹੋਵੇ ਪਾਕ। ਇੱਕ ਗੱਲ ਤੈਨੂੰ ਸਮਝ ਪੈ ਜਾਏ ਤੂੰ ਪਵਿੱਤਰ ਬਣ ਜਾਏਗਾ, ਬਿਨ ਦੂਜੇ ਤੂੰ ਸਦਾ ਨਾ ਪਾਕ। ਜੇ ਤੂੰ ਨਾ ਸਮਝਿਆ, ਜਿਤਨੇ ਮਰਜ਼ੀ ਅਦਰ ਦਲੇਲਾਂ ਲਾਈ ਪਰ ਚੇਤੇ ਰੱਖੀ ਤੂੰ ਨਾਪਾਕ ਦਰ ਤੇ ਭ੍ਰਸ਼ਟਿਆ ਹੋਇਆ, ਤੇਰੇ ਕੋਲ ਗੰਦਗੀ ਹੈ। ਉਹ ਇੱਕ ਵਸਤੂ ਹੈ ਕੇਵਲ ਪਰਮਾਤਮਾ ਦਾ ਨਾਮ। ਜੇ ਅਸੀਂ ਸੋਚੀਏ ਵੀ ਅਸੀਂ ਸਰੀਰਕ ਤੌਰ ਤੇ ਬਹੁਤ ਪਾਕ ਹਾਂ, ਬੜੇ ਪਵਿੱਤਰ, ਤੇ ਗੁਰੂ ਸਾਹਿਬ ਨੇ ਦੇਖਿਆ ਕਾਹਦਾ ਤੂੰ ਪਵਿੱਤਰ ਹੈ ਭਲਿਆ, ਇੰਨੇ ਕੀਮਤੀ ਫੁੱਲ ਸੁਗੰਧੀ ਦੇਣ ਵਾਲੇ ਤੇਰੇ ਸਰੀਰ ਦੀ ਸੰਗਤ ਕਰਕੇ ਉਹ ਵੀ ਬਦਬੂ ਮਾਰਦੇ, ਜਿਨ੍ਹਾਂ ਨੂੰ ਤੂੰ 36 ਪ੍ਰਕਾਰ ਦੇ ਭੋਜਨ ਕਹਿੰਦਾ ਹਿੰਦੂ ਮਥਿਓਲੋਜੀ ਸੇਵ ਤੇ ਮੰਨਦੀ ਏ, ਤੇਰਾ ਸਰੀਰ ਕਾਹਦਾ ਪਵਿੱਤਰ ਹੋਏ, ਤੇਰੇ ਸਰੀਰ ਦੀ ਸੰਗਤ ਕਰਕੇ ਤਾਂ ਉਹ ਵੀ ਗੰਦਗੀ ਬਣ ਜਾਂਦੇ। ਅਸੀਂ ਪੜ੍ਹਦੇ ਨੀ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਫਿਰਤਾ ਹੋਆ ਪਾਕ ਪਵਿੱਤ, ਪਾਪੀ ਸੌ ਤਨ ਕੱਟਿਆ ਥੁੱਕਾਂ ਪਈਆਂ ਪਿੱਤ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮ ਹੈ ਰਸ ਖਾਏ, ਨਾਨਕ ਐਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਏ। ਕਿੰਨਾ ਕੁ ਸਰੀਰ ਪਵਿੱਤਰ ਹੈ, ਕਹਿਣ ਲੱਗੇ ਕਰਪੂਰ ਪੋਕ ਸੁਗੰਧਾ, ਪਰਸ ਮਨੁੱਖਿਆ ਦੇਹ ਮਲੀਨਤ, ਮੱਚਾ ਰੁਦਰ ਦੁਰਗੰਧਾ, ਨਾਨਕ ਅੱਤ ਗਰਬੇਣ ਅਗਿਆਨੋ। ਜੇ ਤੂੰ ਅੰਦਰ ਨੂੰ ਪਾਕ ਕਰਨਾ ਹੈ, ਕਰਮ ਕਾਂਡ ਪਾਕ ਨਹੀਂ ਕਰਨਗੇ, ਪਤਾ ਤੇਰੇ ਅੰਦਰ ਨੂੰ ਪਵਿੱਤਰ ਕਿੰਨੇ ਕਰਨਾ। ਏਕ ਬਸਤ ਬੁੱਝ ਹੈ, ਉਹ ਏਕ ਬਸਤ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਏਕ ਬਸਤ ਬੁੱਝ ਹੈ, ਉਹ ਏਕ ਬਸਤ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ। ਏਕ ਬਸਤ ਬੁੱਝ ਹੈ, ਉਹ ਏਕ ਬਸਤ ਹੈ ਕਿ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਉਹ ਏਕ ਬਸਤ ਹੈ ਜਿਹਨੂੰ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਉਹ ਨਾਮ ਹੈ ਜਿਹੜਾ ਤੇਰੇ ਅੰਦਰ ਦੀ ਮੈਲ ਨੂੰ ਧੋਵੇ। ਤੇ ਜੇ ਆਪਾਂ ਬਾਹਰ ਦੇ ਕਰਮ ਕਾਂਡ ਤਾਂ ਕੀਤੇ, ਅੰਦਰ ਵਾਲੇ ਦਿਲ ਵੱਲ ਝਾਕੀ ਨਾ ਮਾਰੀ, ਪਿਆਰਿਓ ਆਪਣੇ ਵਿੱਚ ਜੋਤ ਨਾ ਚੱਕੀ ਤੇ ਦੂਜਿਆਂ ਵਿੱਚ ਕਿਤੇ ਦੇਖਾਂ। ਹੈ ਉਹ ਸਰਬ ਵਿਆਪਕ ਸੁਭਾਅ ਸਾਡੇ ਤਾਂ ਬਣ ਗਏ ਨੇ, ਇੱਕ ਤਾਂ ਪੂਰਬਲੀਆਂ ਚੂਨਾ, ਦੂਜੇ ਸਾਡੇ ਹੁਣ ਜਿੱਥੇ ਜਿੱਥੇ ਅਸੀਂ ਬਹਿਨੇ ਹਾਂ, ਜਿਹੜੀ ਸੋਭਤ ਸਾਡੇ ਵਿੱਚ ਆਉਂਦੀ ਹੈ ਉਹੋ ਜਿਹਾ ਸਾਡਾ ਜੀਵਨ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਰਮਾਤਮਾ ਸਾਰਿਆਂ ਵਿੱਚ ਹੈ, ਪ੍ਰਮਾਣ ਮੈਂ ਵੀ ਦੇ ਦਿਆਂਗਾ ਸਾਰਿਆਂ ਵਿੱਚ। ਮੈਂ ਤਾਂ ਇੱਕੋ ਬੇਨਤੀ ਕਰਾਂਗਾ, ਜਿਹੜਾ ਸਾਰਿਆਂ ਵਿੱਚੋਂ ਮੈਨੂੰ ਮੇਰੇ ਵਿੱਚ ਦਿਸਣ ਲੱਗ ਪਵੇ। ਹੈ ਸਾਰਿਆਂ ਵਿੱਚ, ਪਰ ਜੇ ਮੈਨੂੰ ਆਪਣੇ ਵੀ ਦਿਸੇਗਾ ਮੈਂ ਸਾਰਿਆਂ ਵਿੱਚ ਦੇਖ ਸਕਾਂਗਾ। ਅੱਜ ਇੰਨੀਆਂ ਕੁ ਬੇਨਤੀਆਂ ਸਿਰ ਪ੍ਰਵਾਨ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ, ਹੋਈਆਂ ਬੇਨਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕਿਸੇ ਦੇ ਅੰਦਰ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਸ਼ਬਦ ਕਹਿੰਦੇ ਲੱਗੀ ਹੋਵੇ ਆਪ ਬਖਸ਼ ਦੇਣਾ। ਜਿਵੇਂ ਗੁਰਮੁਖਾਂ ਨੇ ਆਪ ਜੀ ਨੂੰ ਦੱਸਿਆ ਵੀ ਹੈ, ਸਵੇਰ ਦੀ ਹਾਜ਼ਰੀ ਆਪ ਸੰਗਤ ਦੀ ਭਰਾਂਗੇ, ਸ਼ਾਮ ਨੂੰ ਉੱਥੇ ਜੋ ਬਾਣੀ ਲੜੀਵਾਰ ਸ਼ੁਰੂ ਕੀਤੀ ਸੈਨ ਹੋਜੇ ਚੱਲੇਗੀ, ਐਤਵਾਰ ਦੇ ਦੀਵਾਨ ਵਿਸ਼ੇਸ਼ ਆਪ ਦੇ ਦਰਸ਼ਨ ਕੀਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।
2: ਸਤਨਾਮ ਧੰਨਵਾਦ।

0: ਬਹਿਰਾਲ ਸ੍ਰੀ ਹਰਗੋਬਿੰਦ ਚੰਦ ਕੋ ਬੋਲਣ ਹਰ ਬਿਵਹਾਰੇ ਸੁਨ ਚੰਦੂ ਚਿੰਤਾਇਤ ਅਨਕ ਉਪਾਵ ਵਿਚਾਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਹਿਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਫ਼ਤਾਵਾਰੀ ਜੋ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਖੋਣਾ ਪਾਸੋਂ ਸਰਵਣ ਕੀਤਾ ਹੈ। ਦੋ ਸ਼ਬਦ ਉਹਨਾਂ ਨੇ ਕੀਰਤਨ ਵਿੱਚ ਸਾਨੂੰ ਸਰਵਣ ਕਰਾਏ ਨੇ। ਪਹਿਲਾ ਸ਼ਬਦ ਸੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਵਿੱਚ ਦਾਤਾਰ ਨੇ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿੱਥੇ ਬਿਆਨ ਕੀਤਾ ਹੈ, ਉੱਥੇ ਇੱਕ ਸਾਨੂੰ ਗੱਲ ਦ੍ਰਿੜ ਕਰਾ ਦਿੱਤੀ, ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਕੇਵਲ ਸਹਾਰਾ ਪਰਮਾਤਮਾ ਦਾ ਲਿਆ ਹੈ। ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਮੈਂ ਆਪਣੇ ਸਾਈਂ ਤੋਂ ਬਿਨਾਂ ਕਦੀ ਕਿਸੇ ਅੱਗੇ ਪੁਕਾਰ ਨਹੀਂ ਕੀਤੀ। ਸ਼ਬਦ ਆਪਾਂ ਸਰਵਣ ਕੀਤਾ ਹੈ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪਹਿ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਕਿਰਪਾਲਤਾ ਹੋਰ ਗੁਰੂ ਰਾਮਦਾਸ ਜੀ ਨੇ ਕੀਤੀ, ਕਹਿੰਦੇ ਨੇ ਕਈ ਵਾਰੀ ਅਸੀਂ ਪਰਮੇਸ਼ਵਰ ਦੇ ਗੁਣਾਂ ਦੀ ਜਦੋਂ ਗੱਲ ਕਰਨੇ ਹਾਂ ਤੇ ਕੋਈ ਘਟਨਾ ਹੈਰਾਨੀ ਪੈਦਾ ਕਰਨ ਵਾਲੀ ਵਾਪਰ ਜਾਏ ਤੇ ਅਸੀਂ ਸੋਚਨੇ ਆ ਕਿ ਇਹ ਹੋ ਸਕਦਾ। ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਨਾਲ ਇੱਕ ਪ੍ਰਮਾਣ ਉਦਾਹਰਨ ਵਜੋਂ ਦਿੱਤਾ, ਕਹਿੰਦੇ ਨੇ ਪਰਮੇਸ਼ਵਰ ਦੀ ਇੰਨੀ ਵਡਿਆਈ ਹੈ, ਜਿਸ ਬੰਦੇ ਨੂੰ ਕੋਈ ਨਹੀਂ ਜਾਣਦਾ, ਜੇ ਪਰਮਾਤਮਾ ਮੇਲ ਕਰੇ ਤੇ ਉਹਨੂੰ ਸਾਰੀ ਧਰਤੀ ਦਾ ਬਾਦਸ਼ਾਹ ਬਣਾ ਸਕਦਾ ਹੈ। ਮਹਾਰਾਜ ਇਹ ਕਿਵੇਂ ਹੋ ਸਕਦਾ? ਸਾਹਿਬ ਕਹਿੰਦੇ ਨੇ ਹੋ ਸਕਦਾ, ਜੋ ਅਸੰਭਵ ਹੈ ਉਹ ਸੰਭਵ ਹੋ ਸਕਦਾ ਹੈ। ਤੇ ਨਾਲ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਦੇਖ ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਤੇ ਬੰਨੇ। ਅੱਜ ਤੀਕਰਾ ਕਦੇ ਤੱਕੇ ਹੈ ਕਿ ਬੱਕਰੀ ਤੇ ਸ਼ੇਰ ਇੱਕ ਕਿੱਲੇ ਤੇ ਬੱਝੇ ਹੋਣ? ਸਾਹਿਬ ਕਹਿੰਦੇ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਿਤ ਰੀਝੈ, ਦੇਖ ਤਿੰਨ ਹਿੱਸਾ ਪਾਣੀ ਏ, ਇੱਕ ਹਿੱਸਾ ਧਰਤੀ ਏ, ਤੇ ਪਰਮਾਤਮਾ ਨੇ ਇਸ ਧਰਤੀ ਨੂੰ ਆਪਣੀ ਖਿੱਚ ਦੇ ਕੇ ਚਾਰ ਚੁਫੇਰੇ ਪਾਣੀ ਹੋਣ ਦੇ ਬਾਵਜੂਦ ਟਿਕਾਇਆ ਹੈ। ਇਹ ਤਾਂ ਮਾਨੂੰ ਜਿਵੇਂ ਉਹਨੇ ਬੱਕਰੀ ਤੇ ਸ਼ੇਰ ਦੋਨੋਂ ਟਿਕਟ ਤੇ ਬੰਨੇ ਹੋਏ। ਚਾਰ ਚੁਫੇਰੇ ਪਾਣੀ ਹੈ, ਆਪਾਂ ਜਦੋਂ ਗਲੋਬ ਨੂੰ ਤੱਕਨੇ ਹਾਂ ਚਾਰ ਚੁਫੇਰੇ ਪਾਣੀ ਪਾਣੀ ਸਾਨੂੰ ਨਜ਼ਰ ਆਉਂਦਾ ਹੈ, ਧਰਤੀ ਦਾ ਕਿੰਨਾ ਕੁ ਹਿੱਸਾ ਹੈ? ਸਾਹਿਬ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਿਤ ਰੀਝੈ, ਬੱਕਰੀ ਸਿੰਘ ਇੱਕ ਤੈ ਥਾਏ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਜੇ ਪਾਣੀ ਵਿੱਚ ਧਰਤੀ ਨੂੰ ਟਿਕਾਈ ਬੈਠਾ ਹੈ ਤੇ ਮਨਾ ਕਲਪੀ ਨਾ ਜਾ, ਰੱਬ ਨੂੰ ਸਿਮਰਿਆ ਕਰੋ, ਤੇਰੇ ਵੀ ਡਰ ਜ਼ਰੂਰ ਦੂਰ ਕਰੇਗਾ। ਦੂਜਾ ਸ਼ਬਦ ਗੁਰਮੁਖਾਂ ਨੇ ਸਰਵਣ ਕਰਾਇਆ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਂ ਮੋਹਣੀ ਦੂਤਾਂ ਲਹਿ। ਸ਼ਬਦ ਵਿੱਚ ਪ੍ਰਮਾਣ ਉਹਨਾਂ ਬੜੇ ਬੈਰਾਗ ਦੇ ਭਿੱਜੇ ਦਿੱਤੇ। ਮੈਂ ਇਸ ਕਰਕੇ ਅਰਜ ਕਰ ਰਿਹਾ ਕਿਉਂਕਿ ਆਪਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਵਣ ਕੀਤੇ ਨੇ ਤੇ ਇੱਕ ਮੈਂ ਬੇਨਤੀ ਕਰਦੇ ਹਾਂ ਗੁਰੂ ਕੇ ਸਿੱਖੋ, ਰਾਗ ਤਾਂ ਇੱਕ ਭਾਂਡਾ ਹੈ। ਮੈਂ ਕਹਿੰਦਾ ਕਿ ਗੁਰੂ ਸਾਹਿਬ ਦੇ ਬਾਜ ਮੁਖੀ ਕਿਤੇ ਚਰਨ ਪੈ ਜਾਣ, ਅਸੀਂ ਕਹਿੰਦੇ ਹਾਂ ਇਹ ਘਰ ਭਾਗਾਂ ਵਾਲਾ ਜੀ, ਇੱਥੇ ਗੁਰੂ ਦੇ ਚਰਨ ਪੈ ਗਏ। ਜਿਸ ਗੱਡੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਈਏ, ਆਪਾਂ ਉਸ ਗੱਡੀ ਨੂੰ ਦੇਖ ਕੇ ਝੋਕੇ ਨਮਸਕਾਰਾ ਕਰਨੇ ਆ, ਕਿਉਂ? ਇਹਦੇ ਵਿੱਚ ਮੇਰੇ ਸਾਹਿਬ ਦੀ ਅਸਵਾਰੀ ਵੀ ਆਉਂਦੀ ਹੈ। ਮੈਂ ਕਹਿੰਦਾ ਰਾਗ ਕਿੰਨਾ ਕੁ ਪਵਿੱਤਰ ਹੈ ਜਿਸ ਭਾਂਡੇ ਵਿੱਚ ਮੇਰੇ ਬਾਬੇ ਨਾਨਕ ਦਾ ਸ਼ਬਦ ਟਿਕਿਆ ਹੋਇਆ। ਰਾਗ ਤਾਂ ਉਹ ਸੇਜ ਹੈ ਜਿੱਥੇ ਗੁਰੂ ਦਾ ਸ਼ਬਦ ਨਿਵਾਸ ਕਰਦਾ ਹੈ, ਪਰ ਬਦਕਿਸਮਤੀ ਹੈ ਮੈਂ ਸ਼ਬਦ ਤਾਂ ਵਰਤਿਆ ਹੈ। ਦਿਨੋ ਦਿਨ ਆਪਾਂ ਦੇਖਨੇ ਪਏ ਹਾਂ ਮਿਹਨਤਾਂ ਵਾਲੇ, ਘਾਲਣਾ ਘਾਲਣ ਵਾਲੇ, ਆਪਣੀ ਜ਼ਿੰਦਗੀ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆਉਣਾ ਮੈਂ ਇਤਿਹਾਸ ਤੇ ਵੇ, ਇੱਕ ਸ਼ਬਦ ਹੁੰਦਾ ਲੋੜ, ਇੱਕ ਸ਼ਬਦ ਹੁੰਦਾ ਲਗਨ। ਲੋੜ ਵਿੱਚ ਤੇ ਲਗਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਨੀ ਦੇਰ ਤੱਕ ਮੇਰੀ ਲੋੜ ਹੈ ਮੈਂ ਕਥਾ ਕਰਨੀ, ਮੇਰੀ ਰੋਟੀ ਨਹੀਂ ਚੱਲ ਰਹੀ। ਜਿੱਦਣ ਮੇਰਾ ਕੰਮ ਬਣ ਗਿਆ ਮੈਂ ਕਹਿ ਦਿੱਤਾ ਚਲੋ ਜੀ ਅੱਜ ਤੋਂ ਬਾਅਦ ਕੰਮ ਛੱਡਿਆ, ਇਹਦਾ ਮਤਲਬ ਉਹ ਮੇਰੀ ਲੋੜ ਸੀ। ਲੋੜ ਵਾਲੇ ਬੰਦੇ ਛੱਡ ਕੇ ਜਾਂਦੇ ਨੇ, ਪਰ ਲਗਨ ਵਾਲੇ ਬੰਦੇ ਮਰਦੇ ਦਮ ਤੱਕ ਉਸ ਕਲਾ ਨੂੰ ਸਮਰਪਿਤ ਰਹਿੰਦੇ। ਰੱਬ ਮੇਰ ਕਰੇ ਕਿ ਲਗਨ ਪੈਦਾ ਹੋ ਜਾਏ, ਕੇਵਲ ਲੋੜ ਤੱਕ ਸੀਮਿਤ ਨਾ ਰਹੀਏ। ਆਪਾਂ ਦੂਸਰਾ ਸ਼ਬਦ ਸਰਵਣ ਕੀਤਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸਾਈਂ ਭੁੱਲਦਾ ਹੈ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸੁਪਨੇ ਵਿੱਚ ਆਪਣੇ ਚਲਕਾਰੇ ਦੇ ਜਾਂਦਾ ਹੈ। ਦੇਖੋ ਦੋਨਾਂ ਤਰ੍ਹਾਂ ਦੀ ਨੀਂਦ ਹੈ। ਇੱਧਰ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਤੇ ਉੱਧਰ ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਮੈਂ ਰੋਬੰਦੀ ਸਭ ਜਗ ਰੁਨਾ, ਰੁਨਰੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਫਿਰੋ ਵਿਛੋੜੀ। ਸੁਪਨੇ ਆਇਆ ਧੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਕਹਿੰਦੇ ਨੇ ਚੰਗਾ ਹੋ ਜਾ, ਮੈਨੂੰ ਨੀਂਦ ਆ ਹੀ ਜਾ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਵਾਸ਼ਨਾ ਵਿੱਚ ਆਈ ਕੋਈ ਨੀਂਦ ਅੰਦਰ ਨੂੰ ਖੰਡਾਏਗੀ, ਪਰ ਬੈਰਾਗ ਵਿੱਚ ਸੁੱਤਾ ਹੋਇਆ ਬੰਦਾ ਵੀ ਰੱਬ ਦੇ ਗੀਤ ਗਾਏ। ਸਾਹਿਬ ਕਿਰਪਾਲੂ ਮੇਰ ਕਰਨ, ਇਹ ਆਪਾਂ ਸ਼ਬਦ ਦੋ ਸਰਵਣ ਕੀਤੇ ਨੇ। ਭਾਵਾਂ ਕਿ ਅਸੀਂ ਅਰਦਾਸ ਦੀ ਵਿਚਾਰ ਪੈ ਕਰਨੇ, ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਤੀਜਾ ਸਾਲ ਚੱਲਦਾ ਪਿਆ। ਪਹਿਲੇ ਸਾਲ ਹੀ ਯਤਨ ਕੀਤਾ ਸੀ ਜਿਨ੍ਹਾਂ ਸੱਜਣਾ ਨੇ ਹੁਕਮ ਕੀਤਾ, ਮੈਂ ਸੋਚਿਆ ਮਹੀਨੇ ਵਿੱਚ ਕੰਮ ਖਤਮ ਹੋ ਜਾਏਗਾ, ਪਰ ਜਿਉਂ ਜਿਉਂ ਸਮਾਂ ਲੰਘਦਾ ਪਿਆ ਗੁਰਬਾਣੀ ਨੂੰ ਖੋਜਨੇ ਆ, ਇਤਿਹਾਸ ਨੂੰ ਪੜਚੋਲਨੇ ਆ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਜ਼ਬਾਨ ਜਿਹੜਾ ਇੱਕ ਇੱਕ ਸ਼ਬਦ ਉਹਨਾਂ ਗੁਰਮੁਖਾਂ ਨੇ ਅਰਦਾਸ ਦਾ ਘੜ ਕੇ ਪਾਇਆ, ਮੈਂ ਕਹਿੰਦਾ ਇੱਕ ਇੱਕ ਸ਼ਬਦ ਕਈ ਕਈ ਸਾਲਾਂ ਦੀ ਵਿਆਖਿਆ ਦਾ ਮੁਥਾਜ ਹੈ। ਇੱਕ ਇੱਕ ਸ਼ਬਦ ਜਿਹੜਾ ਇਹ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਆਓ, ਪਰ ਜੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਕਿ ਹਰ ਬੁੱਧਵਾਰ ਕਵੀ ਸੰਤੋਖ ਸਿੰਘ ਜੀ ਦਾ ਰਚਕ ਸ਼੍ਰੀ ਗੁਰਪ੍ਰਤਾਪ ਸੂਰਜ ਉਹਦੀ ਵਿਚਾਰ ਕੀਤੀ ਜਾਂਦੀ। ਸੰਖੇਪ ਜੀ ਅਰਜ਼ ਮੈਂ ਕਰ ਦੇਵਾਂ, ਆਪ ਸਭ ਨੂੰ ਪਤਾ ਹੈ, ਇੱਕ ਵਾਰੀ ਅੱਗੇ ਵੀ ਇੱਥੇ ਵਿਚਾਰ ਕੀਤੀ ਸੀ, ਇੱਕ ਦਿਨ ਆਇਆ ਸੀ ਸਮਾਂ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਰਚੈਤਾ ਨੇ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਦੇ ਉਸਤਾਦ ਨੇ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਵਾਇਆ ਸੀ ਸ਼ੇਰੇ ਪੰਜਾਬ ਨੂੰ ਕਹਿ ਕੇ। ਮੈਂ ਹੈਰਾਨ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਭਾਈ ਸੰਤ ਸਿੰਘ ਨੂੰ ਚਿੱਠੀ ਲਿਖਦੇ ਨੇ, ਗ੍ਰੰਥੀ ਹੋਵੇ ਤੇ ਜੀਵਨ ਇਹ ਹੋ ਜਾਂ, ਸ਼ਬਦ ਲਿਖਦੇ ਨੇ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ, ਉੱਜਲ ਦੀਦਾਰ, ਉੱਜਲ ਬੁੱਖ, ਗੁਰੂ ਸਵਾਰੇ, ਗੁਰੂ ਪਿਆਰੇ, ਗੁਰੂ ਦਰ ਤੇ ਸੁਰਖਰੇ ਹੋਏ ਭਾਈ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੈਸੇ ਭਾਵਨਾ ਵਾਲੇ ਜੁੜੀ। ਦੇਖੋ ਮੈਂ ਫਿਰ ਅਰਜ਼ ਕਰਾਂ ਕਿ ਉਹ ਬੰਦਾ ਜਿਹਨੇ ਗੁਰਪ੍ਰਤਾਪ ਸੂਰਜ ਲਿਖੇ ਹਨ, ਜਦੋਂ ਲਿਖਣ ਲੱਗਾ ਆਪਣੇ ਘਰ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ, ਅੱਜ ਲੱਖਾਂ ਗ੍ਰੰਥੀਆਂ ਪ੍ਰਚਾਰਕਾਂ ਦੀ ਭਾਈ ਸੰਤੋਖ ਸਿੰਘ ਰੋਟੀ ਬਣਾ ਗਿਆ। ਹਕੀਕਤ ਹੈ ਉਹਨਾਂ ਦਾ ਇੱਕ ਕਵਿਤ ਮਿਲਿਆ ਸੀ, ਮੈਂ ਉਹ ਅਰਜ਼ ਕਰ ਦੇਣਾ ਚਾਹੁੰਦਾ ਜ਼ਰੂਰੀ। ਇਹਨਾਂ ਨੇ ਇੱਕ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਅਸੀਂ ਇਕੱਠਾ ਗੁਰਪ੍ਰਤਾਪ ਸੂਰਜ ਕਹਿ ਦਿੰਦੇ ਹਾਂ, ਇੱਕ ਸ਼੍ਰੀ ਗੁਰਪ੍ਰਤਾਪ ਸੂਰਜ। ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ, ਤੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਸਮਾਚਾਰ ਭਾਈ ਸੰਤੋਖ ਸਿੰਘ ਨੇ ਦਿੱਤਾ। ਇਹਨਾਂ ਦਾ ਜਨਮ ਪਿੰਡ ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਨੇੜੇ, ਜਦੋਂ ਆਪਾਂ ਝਬਾਲ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ। ਇਹ ਉਹੀ ਨੂਰ ਦੀ ਸਦਾ ਸਰਾਂ ਹੈ ਕਿ ਤਰਨ ਤਾਰਨ ਦੇ ਜਦੋਂ ਸਰੋਵਰ ਨੂੰ ਪੱਕਿਆਂ ਕਰਨ ਲੱਗੇ ਤੇ ਧੱਕੇ ਨਾਲ ਇੱਟਾਂ ਦੇ ਆਵੇ ਖੋਹ ਕੇ ਲੈ ਗਏ ਸਨ। ਗੁਰੂ ਅਰਜੁਨ ਦੇਵ ਜੀ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਆਵੇ ਖੋਹ ਕੇ ਇੱਟਾਂ ਲੈ ਗਏ, ਹੁਣ ਸਰੋਵਰ ਪੱਕਾ ਕਿਵੇਂ ਕਰਾਂਗੇ? ਕਹਿਣ ਲੱਗੇ, ਹੁਣ ਇਸੇ ਤਰ੍ਹਾਂ ਰਹਿਣ ਦਿਓ, ਕਰਨੀ ਵਾਲਾ ਸਿੱਖ ਆਵੇਗਾ, ਇਹਨਾਂ ਇੱਟਾਂ ਨੂੰ ਮੋੜ ਕੇ ਇਹਦੇ ਨਾਲ ਹੀ ਸਰੋਵਰ ਪੱਕਾ ਕੀਤਾ ਜਾਏਗਾ। ਨੂਰ ਦੀ ਸਰਾਂ ਬਣੀ। ਆਇਆ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਜੱਸਾ ਸਿੰਘ ਰਾਮਗੜੀਆ, ਉਹਨੇ ਉਸੇ ਨੂਰ ਦੀ ਸਰਾਂ ਦੇ ਕਿਲੇ ਨੂੰ ਢਾਹ ਕੇ ਉਹਨਾਂ ਇੱਟਾਂ ਦੇ ਨਾਲ ਤਰਨ ਤਾਰਨ ਦਾ ਸਰੋਵਰ ਪੱਕਾ ਕੀਤਾ ਸੀ। ਭਾਜੀ ਮੋੜ ਦਿੱਤੀ। ਉਹੀ ਨੂਰ ਦੀ ਸਰਾਂ ਗੁਰੂ ਕੇ ਸਿੱਖੋ ਅੱਜ ਪਿੰਡ ਹੈ ਕਿਲਾ ਸੰਤੋਖ ਸਿੰਘ, ਕਿਲਾ ਭਾਈ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਦੇ ਨਾਮ ਤੇ ਵੀ ਅਸੀਂ ਭਾਵੇਂ ਇੱਕ ਮਿੰਟ ਚ ਕਟਾਕਸ਼ ਕਰ ਦਿੰਦੇ ਹਾਂ। ਲਓ ਜੀ ਦੇਖੋ, ਮੈਂ ਕਈ ਸਵੇਰੇ ਇੱਕ ਬੇਨਤੀ ਕੀਤੀ ਸੀ ਕਿ ਆਲੋਚਕ ਬਣ ਲਈ, ਨਿੰਦਿਆ ਕਰਨ ਲਈ ਕਿਤੋਂ ਵੀ ਤਲੀਮ ਨਹੀਂ ਲੈਣੀ ਪੈਂਦੀ, ਇੱਕ ਖਿਣ ਲੱਗਦਾ। ਦੇਖੋ ਕੰਮ ਕਰਨੇ ਹੀ ਔਖੇ ਨੇ, ਧਾਣਾ ਤਾਂ ਬਿਲਕੁਲ ਸੁੱਖ ਹੈ। ਬਾਬੇ ਫਰੀਦ ਨੇ ਭਾਵੇਂ ਸਰੀਰ ਦੀ ਗੱਲ ਕਹੀ, ਮੈਂ ਕਹਿੰਦਾ ਸਾਰੇ ਸੰਸਾਰ ਦੀ ਹਕੀਕਤ ਹੀ ਇਹ ਵੇ, ਕਦੀ ਤੱਕੋ ਕਿ ਸਰੀਰ ਨੂੰ ਬਣਦਿਆਂ ਤਾਂ 6 ਮਹੀਨੇ ਪੂਰੇ ਲੱਗਦੇ ਨੇ ਮੁਕੰਮਲ ਹੁੰਦਿਆਂ, ਜਨਮ ਨੂੰ 9 ਮਹੀਨੇ ਨੇ ਬਾਣੀ ਨੇ ਮੰਨੇ, ਪਰ ਟੁੱਟਦਿਆਂ 6 ਮਹੀਨੇ ਨੀ, ਟੁੱਟਦਿਆਂ 1 ਸਾਹ ਬਾਹਰ ਗਏ, ਪਰਤ ਕੇ ਆਵੇ ਨਾ ਤੇ ਸਰੀਰ ਖਤਮ ਹੈ। ਬਣਾਉਣਾ ਹੀ ਔਖਾ ਹੈ, ਜੋੜਨਾ ਹੀ ਮੁਸ਼ਕਲ ਹੈ, ਤੋੜਨਾ ਤੇ ਖੰਡਾਣਾ ਤਾਂ ਇੱਕ ਖਿੰਨ ਦੀ ਗੱਲ ਹੈ। ਸਾਹਿਬ ਤਾਂ ਕਹਿੰਦੇ ਨੇ ਇੱਕ ਸ਼ਬਦ ਭੈੜਾ ਬੋਲੋ ਤੇ ਕਈ ਪੀੜ੍ਹੀਆਂ ਦਾ ਵੈਰ ਪੈ ਜਾਂਦਾ ਹੈ। ਦ੍ਰੋਪਦੀ ਨੇ ਇੱਕੋ ਸ਼ਬਦ ਕਿਹਾ ਸੀ ਦੁਰਯੋਧਨ ਨੂੰ, ਅੰਧ ਕੇ ਅੰਧ ਰਹੇ, ਉਹਦੇ ਇੱਕੋ ਸ਼ਬਦ ਨੇ ਏਡੀ ਵੱਡੀ ਲੜਾਈ ਨੂੰ ਜਨਮ ਦੇ ਦਿੱਤਾ ਸੀ। ਭਾਈ ਸੰਤੋਖ ਸਿੰਘ ਉਹਨਾਂ ਨੇ ਜੋ ਕੁਝ ਲਿਖਿਆ ਹੈ ਠੀਕ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਗੁਰਮਤ ਅਨੁਸਾਰ ਬਿਲਕੁਲ ਨਹੀਂ ਟੁੱਕਦੇ, ਪਰ ਗੁਰੂ ਪ੍ਰਤਾਪ ਸੂਰਜ ਪੜਨ ਵਾਲੇ ਵਿਦਵਾਨ ਇਹ ਕਦੀ ਨਾ ਭੁੱਲਣ ਕਿ ਭਾਈ ਸਾਹਿਬ ਨੇ ਇੱਕ ਚੈਪਟਰ ਵਿੱਚ ਦਿੱਤਾ ਹੈ ਕਿ ਜੋ ਕੁਝ ਮੈਂ ਲਿਖ ਚੱਲਿਆ ਇਹਦੇ ਤੇ ਮੇਰਾ ਦਾਅਵਾ ਕੋਈ ਨਹੀਂ, ਜੇ ਰੱਬ ਤੁਹਾਨੂੰ ਲਿਆਕਤ ਦੇ ਮੇਰੇ ਜਿੰਨੀ ਕਵਿਤਾ ਦੀ ਕਿਸੇ ਨੂੰ ਰਚਨਾ ਕਰਨੀ ਆਉਂਦੀ ਹੋਵੇ ਤੇ ਮੇਰੇ ਗ੍ਰੰਥ ਦੀ ਸੁਧਾਈ ਆਪਣੇ ਆਪ ਦਾ ਲਿਆ। ਹੁਣ ਉਹ ਜੀ ਕਵਿਤਾ ਕਿਹੜਾ ਕਰੇਗਾ ਜੀ? 2.5 ਲੱਖ ਪੰਕਤੀ ਉਸ ਸੱਜਣ ਨੇ ਕੇਵਲ ਗੁਰੂ ਦੀ ਸਿਫਤ ਲਿਖੀ, 2.5 ਲੱਖ। ਤੇ ਬਨਾਰਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ ਸੀ, ਕਹਿਣ ਲੱਗੇ ਭਾਵੇਂ ਹਿੰਦੁਸਤਾਨ ਵਿੱਚ ਤੁਲਸੀ ਜੀ ਦੀ ਰਾਮਚਰਿਤ ਮਾਨਸ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਾਸ਼ ਸਿੱਖ ਇਸ ਗੱਲ ਨੂੰ ਸਮਝਣ ਕਿ ਕਵੀ ਸੰਤੋਖ ਸਿੰਘ ਦੇ ਬਰਾਬਰ ਦਾ ਕਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪੈਦਾ ਹੀ ਨਹੀਂ ਹੋਇਆ। ਉਸ ਬੰਦੇ ਦੀ ਕਵਿਤਾ ਦੀ ਉਡਾਰੀ। ਪਰ ਜਦੋਂ ਅੰਤਲਾ ਸਮਾਂ ਆਇਆ, ਉਹਨਾਂ ਨੇ 5 ਸਾਲ ਯਮੁਨਾ ਨਗਰ ਦੇ ਨੇੜੇ ਇੱਕ ਪਿੰਡ ਹੈ ਬੁੜੀਆ, ਉਸ ਬੁੜੀਏ ਪਿੰਡ ਵਿੱਚ ਕੱਲਾ ਸਿਮਰਨ ਕੀਤਾ। 5 ਸਾਲ ਸਿਮਰਨ ਤੋਂ ਬਾਅਦ ਫਿਰ ਉਹਨੇ ਹੱਥ ਵਿੱਚ ਕਲਮ ਪਕੜੀ, ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀ ਤੇ ਲਿਖ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ, ਜਿੱਦਣ ਲਿਖਣਾ ਸ਼ੁਰੂ ਕੀਤਾ ਘਰ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਨਹੀਂ ਸੀ, ਜਿਨ੍ਹਾਂ ਤੋਂ ਕਰਜ਼ਾ ਲਿਆ ਸੀ ਉਹ ਬੂਹੇ ਸਾਹਮਣੇ ਆ ਕੇ ਗਾਲਾਂ ਪੈ ਕਰਦੇ ਸਨ। ਉਸ ਵੇਲੇ ਕਵੀ ਜੀ ਨੇ ਨਾ ਇੱਕ ਕਵਿਤ ਲਿਖਿਆ ਸੀ, ਉਹ ਕਵਿਤ ਉਹਨਾਂ ਦੀ ਰਚਨਾ ਵਿੱਚ ਨਹੀਂ, ਜਦੋਂ ਉਹਨਾਂ ਚਲਾਣਾ ਕੀਤਾ ਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਜਿਹੜੀ ਉਹਨਾਂ ਦੀ ਪਰਸਨਲ ਡਾਇਰੀ ਸੀ ਨਾ, ਮੈਂ ਕਹਿੰਦਾ ਆਪਣੇ ਅੰਦਰ ਦਾ ਦੁੱਖ ਉਸ ਕਵਿਤ ਵਿੱਚ ਲਿਖ ਕੇ ਡਾਇਰੀ ਵਿੱਚ ਸਾਂਭ ਲਿਆ। ਉਹਨਾਂ ਨੇ ਸ਼ਬਦ ਵਰਤੇ ਸਨ ਕਿ ਛੁੱਟਿਓ ਹੈ ਪਰਕਰਮ ਪਰ ਵਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ ਅਤ ਦੁੱਖ ਪਾਈਅਤ ਹੈ, ਘਰ ਕੇ ਰੁਸਾਨੇ ਨਾਰੀ ਦੇਤ ਤਾਨੇ, ਆਪਣੇ ਭੈ ਬਗਾਨੇ ਸੁਣ ਸਿਰ ਨਿਆਇਤ ਹੈ, ਮਿੱਤਰ ਹੂ ਛਪਾਏ ਨੈਣ ਸੁਧੇ ਖੂਨਾ ਬੋਲੇ ਬੈਨ, ਮਨ ਮੈਂ ਨਾ ਧਰੈ ਜਾ ਕੇ ਟਿਕ ਜਾਇਤ ਹੈ। ਕਹਿਣ ਲੱਗੇ ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਤ ਗਾਰ, ਧਿਆਨ ਦਿਆ ਗਏ ਇਹ ਸ਼ਬਦਾਂ ਨੂੰ ਸਮਝਿਓ, ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਰ ਗਾਰ, ਕਹਿਣ ਲੱਗੇ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ, ਬਿਨਾਂ ਰੋਜ਼ਗਾਰ, ਹੁਣ ਰੋਜ਼ਗਾਰ ਦਾ ਅਰਥ ਰੋਜ਼ੀ। ਕਹਿਣ ਲੱਗੇ ਲੋਕੀ ਰੋਜ਼ਗਾਰ ਰੋਜ਼ੀ ਕਮਾਉਂਦੇ ਨੇ, ਬਾਬਾ ਨਾਨਕਾ ਮੈਂ ਰੋਜ਼ੀ ਤੋਂ ਬਿਨਾਂ ਰੋਜ਼ਗਾਰਾਂ ਪਿਆ ਖਾਂਦਾ ਵਾਂ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ। ਤੇ ਜਦੋਂ ਇਸ ਦੀ ਵਿਦਿਆ ਦਾ ਮੁੱਲ ਪਿਆ ਫਿਰ ਕਦੀ ਤੱਕਿਓ, ਇਸ ਬੰਦੇ ਨੇ ਘਾਲਣਾ ਬੜੀ ਘਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਜਦੋਂ ਕੋਈ ਕੰਮ ਕਰੇਗਾ ਉਹਦੇ ਕੰਮ ਵਿੱਚ ਕੋਈ ਨਾ ਕੋਈ ਊਣਤਾਈ ਜ਼ਰੂਰ ਰਹੇਗੀ। ਅਸੀਂ ਕਦੀ ਨਾ ਭੁੱਲੀਏ ਕਿਵੇਂ ਅਸੀਂ ਚਿੱਕੜ ਉਛਾਲਣ ਲੱਗ ਪੈਂਦੇ ਹਾਂ, ਇਸ ਬੰਦੇ ਨੇ ਕਿਉਂ ਕੀਤਾ। ਇੱਕ ਪਾਸੇ ਪੜ੍ਹਨੇ ਪਏ ਆ ਭੁੱਲਣ ਅੰਦਰ ਸਭ ਕੋ ਅਭੁੱਲ ਹੈ, ਗੁਰੂ ਕਰਤਾਰ ਬੰਦਾ ਭੁੱਲ ਸਕਦਾ ਹੈ। ਉਸ ਦੀ ਨਿਮਰਤਾ ਦੇਖੋ, ਜਿੱਦਣ ਗ੍ਰੰਥ ਤਿਆਰ ਹੋਏ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ, ਅੱਜ ਚਾਰ ਪੰਨਿਆਂ ਦਾ ਕੋਈ ਪੈਂਪਲੇਟ ਲਿਖੇ, ਕੋਈ ਬਰੋਸ਼ਰ ਛਾਪੇ, ਉਹ ਕਹਿੰਦਾ ਇਹਦੇ ਤੇ ਮੇਰਾ ਪੂਰਾ ਹੱਕ ਹੈ, ਮੇਰੇ ਤੋਂ ਬਿਨਾਂ ਇਹਦੇ ਵਿੱਚੋਂ ਇੱਕ ਅੱਖਰ ਕੋਈ ਨਾ ਲਿਖੇ। ਚਾਰ ਗ੍ਰੰਥ ਤਿਆਰ ਕਰਕੇ ਗੁਰਪ੍ਰਤਾਪ ਸੂਰੀ ਤੇ ਗੁਰੂ ਨਾਨਕ ਪ੍ਰਕਾਸ਼ ਦੇ ਜਦੋਂ ਅੰਮ੍ਰਿਤਸਰ ਆਏ ਤੇ ਸੰਗਤ ਅੱਗੋਂ ਪਾਲਕੀ ਤੇ ਲੈਣ ਵਾਸਤੇ ਗਈ। ਭਾਈ ਸੰਤੋਖ ਸਿੰਘ ਨੇ ਕਹਿੰਦੇ ਨੇ ਕੇਸਕੀ ਬੰਨੀ ਸੀ ਸਿਰ ਤੇ, ਉਹਨਾਂ ਨੇ ਇੱਕ ਖੱਪਣੀ ਟੈਪ ਚੋਲਾ ਪਾਇਆ ਤੇ ਜਦੋਂ ਸੰਗਤ ਪਾਲਕੀ ਲੈ ਕੇ ਗਈ ਤੇ ਭਾਈ ਸਾਹਿਬ ਪਾਲਕੀ ਚ ਨਹੀਂ ਬੈਠੇ। ਉਹ ਕਹਿੰਦੇ ਨੇ ਗੁਰੂ ਰਾਮਦਾਸ ਦਾ ਘਰ ਹੈ, ਮੈਂ ਤਾਂ ਇਹਦੇ ਦਰ ਦਾ ਕੂਕਰ ਹਾਂ, ਜਿੱਥੇ ਗੁਰੂ ਰਾਮਦਾਸ ਦੀਆਂ ਸਿਫਤਾਂ ਹੋਣ ਉੱਥੇ ਸਾਡੇ ਵਰਗੇ ਕੀੜਿਆਂ ਨੂੰ ਪਾਲਕੀ ਵਿੱਚ ਨਾ ਬਿਠਾਓ। ਸਿਰਫ ਪਾਲਕੀ ਨੂੰ ਹੱਥ ਲਾਇਆ, ਦਰਬਾਰ ਸਾਹਿਬ ਲੈ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗ੍ਰੰਥ ਭੇਟਾ ਕਰਕੇ ਕਿਹਾ, ਮੇਰਾ ਜਾਂ ਮੇਰੀ ਸੰਤਾਨ ਦਾ ਜਾਂ ਮੇਰੇ ਪਰਿਵਾਰ ਦਾ ਇਹਨਾਂ ਗ੍ਰੰਥਾਂ ਤੇ ਕੋਈ ਹੱਕ ਨਹੀਂ, ਇਹ ਗੁਰੂ ਨਾਨਕ ਦੇ ਪੰਥ ਦੇ ਨੇ, ਜਦੋਂ ਮਰਜ਼ੀ ਜਿੱਥੇ ਤੁਸੀਂ ਸੁਧਾਈ ਕਰ ਲਿਆ। ਦੇਖੋ ਗੁਰਮੁਖੋ ਇਹੋ ਜੀ ਘਾਲਣਾ ਵਾਲੇ ਬੰਦੇ ਅਖੀਰ ਤੇ ਜਿਸ ਸਾਲ ਗ੍ਰੰਥ ਪੂਰਾ ਹੋਇਆ ਉਸੇ ਸਾਲ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਜਿਸ ਨੇ ਵੀ ਗੁਰਪ੍ਰਤਾਪ ਸੂਰਜ ਪੜ੍ਹਨਾ ਹੋਵੇ ਮੈਂ ਕਹਿੰਦਾ ਪਹਿਲੀ ਪੋਥੀ ਜ਼ਰੂਰ ਪੜ੍ਹੇ, ਪਹਿਲੀ ਪੋਥੀ ਤੋਂ ਬਿਨਾਂ ਅਗਲੇ ਗ੍ਰੰਥ ਦੀ ਸਮਝ ਨਹੀਂ ਪੈਣੀ। ਉੱਥੇ ਕਹਿੰਦੇ ਨੇ ਉਹਨਾਂ ਦੀ ਭੈਣ ਕਹਿੰਦੀ ਸੀ, ਦੱਸਿਆ ਉਹਨੇ ਕਿਸੇ ਨੂੰ ਜਦੋਂ ਲਿਖਾਰੀ ਗਏ, ਕਹਿੰਦੇ ਨੇ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਬਾਹਰ ਹੁੰਦਾ ਸੀ ਉਹਦੇ ਚਿਹਰੇ ਦਾ ਨੂਰ ਸਾਡੇ ਤੋਂ ਝੱਲਿਆ ਨਹੀਂ ਸੀ ਜਾਂਦਾ। ਉਸੇ ਸਾਲ ਅੰਮ੍ਰਿਤ ਵੇਲੇ ਨਿਤਨੇਮ ਕਰਨ ਗਏ, ਖਜੂਰ ਦੀ ਖਜੂਰੀ ਵਿੱਚ ਬੈਠੇ ਹਨ, ਕਹਿੰਦੇ ਚੌਂਕੜੇ ਵਿੱਚ ਆਪਣੇ ਸਰੀਰ ਦੇ ਚੋਲੇ ਨੂੰ ਤਿਆਗ ਦਿੱਤਾ ਸੀ। ਉਹਨਾਂ ਦਾ ਅਖੀਰਲਾ ਦੌਰਾ ਸੀ, ਅਬ ਆਣ ਕੀ ਆਸ ਨਿਰਾਸ਼ ਭਈ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਹਿੰਦੇ ਬਸ ਹੁਣ ਬੋਕੀ ਕੋਈ ਆਸ ਨਹੀਂ, ਕੇਵਲ ਕਲਗੀ ਵਾਲਾ ਮਨ ਵਿੱਚ ਟਿੱਗਿਆ ਤੇ ਅਖੀਰ ਤੇ ਬੈਰਾਗ ਵਿੱਚ ਕਹਿੰਦੇ ਸਨ, ਹੁਣ ਦੇਹ ਵਿੱਚ ਰਹਿਣ ਨੂੰ ਚਿੱਤ ਨਹੀਂ ਕਰਦਾ, ਇਸ ਭਰਮ ਦੇ ਘੜੇ ਨੂੰ ਤੋੜ ਕੇ ਸਦਾ ਲਈ ਆਪਣੇ ਚਰਨਾਂ ਵਿੱਚ ਲੈ ਜਾ। ਦੇਖੋ ਉਸ ਗੁਰਮੁਖ ਦੀ ਲਿਖਤ ਹੈ, ਮੈਂ ਲੈਣਾ ਆਪਣੇ ਹੋਰ ਨਜ਼ਰੀਏ ਨਾਲ ਕਿ ਜੋ ਕੁਝ ਉਹਨੇ ਲਿਖਿਆ ਹੈ ਨਾ ਉਹਨੂੰ ਸਵੀਕਾਰ ਕਰ ਲਓ, ਜਿਹੜਾ ਵਿੱਚ ਮਿਲਾਵਟ ਦਿਸਦੀ ਹੈ, ਕਿਉਂਕਿ ਉਹਦੇ ਸਾਹਮਣੇ ਜਿਹੜਾ ਕਲਚਰ ਸੀ ਇਹ ਵੱਖਰਾ ਵਿਸ਼ਾ। ਭਾਈ ਸੰਤੋਖ ਸਿੰਘ ਦੀ ਜੀਵਨੀ ਕਈ ਦਿਨਾਂ ਦਾ ਲੈਕਚਰ ਹੈ, ਅਸਲ ਵਿੱਚ ਉਹਦਾ ਚੁਗਿਰਦਾ ਸੀ ਰਾਜਿਆਂ ਮਹਾਰਾਜਿਆਂ ਦਾ, ਰਾਜਿਆਂ ਮਹਾਰਾਜਿਆਂ ਦੇ ਆਪਣੇ ਘਰਾਂ ਦੀਆਂ ਖੇਡਾਂ ਸਨ। ਜਦੋਂ ਵੀ ਕੋਈ ਲਿਖਾਰੀ ਕਲਮ ਚੁੱਕੇਗਾ, ਜੇ ਖਲੀਲ ਜਬਰਾਨ ਨੂੰ ਲਿਖਨੇ ਆ, ਉਹਨੇ ਆਪਣੀਆਂ ਰਚਨਾ ਵਿੱਚ ਆਪਣੇ ਵਾਤਾਵਰਨ ਦਾ ਜ਼ਿਕਰ ਕੀਤਾ। ਭਾਈ ਵੀਰ ਸਿੰਘ ਦੀ ਰਚਨਾ ਪੜ੍ਹਨੇ ਹਨ, ਉਹਨਾਂ ਵਿੱਚੋਂ ਕਸ਼ਮੀਰ ਦੇ ਝਰਨਿਆਂ ਦਾ ਜ਼ਿਕਰ ਪੈ ਕਰਦੇ ਨੇ। ਸ਼ੇਖ ਸਾਦੀ ਨੂੰ ਪੜੋਗੇ ਉਹ ਅਰਬ ਦੇ ਮਾਰੂਥਲ ਦਾ ਜ਼ਿਕਰ ਕਰੇਗਾ। ਇਉਂ ਕਹਿ ਲਓ ਵੀ ਕਵੀ ਦੇ ਲਿਖਾਰੀ ਦੇ ਮਨ ਵਿੱਚ ਉਹ ਗੱਲ ਟਿਕ ਜਾਂਦੀ ਏ, ਜੋ ਕੋਈ ਚੁਗਿਰਦਾ ਵੇਖਦਾ ਉਹਦੀ ਕਲਮ ਧੱਕੇ ਨਾਲ ਉਹ ਸ਼ਬਦ ਲਿਖਣ ਲੱਗ ਪੈਂਦੀ। ਭਾਈ ਸੰਤੋਖ ਸਿੰਘ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ, ਉਸ ਪ੍ਰਸੰਗ ਨੂੰ ਮੈਂ ਅੱਜ ਅੱਗੇ ਤੋਰਨਾ, ਕਿਉਂਕਿ ਬੁੱਧਵਾਰ ਦੀ ਮਰਿਆਦਾ ਜੋ ਇਸ ਸਥਾਨ ਦੀ, ਆਪਾਂ ਉਹਦੇ ਵਿੱਚ ਵਿਘਨ ਨਾ ਪੈਣ ਦੇਈਏ, ਬਾਕੀ ਦਿਨ ਅਰਦਾਸ ਦੀ ਵਿਚਾਰ ਕਰਾਂਗੇ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਾਚਿਆ ਹੈ ਕਿ ਚੰਦੂ ਜੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਇੱਕ ਗੱਲ ਕਦੀ ਨਾ ਭੁੱਲਿਓ ਕਿ ਕਵੀ ਸੰਤੋਖ ਸਿੰਘ ਜੀ ਤੱਕ, ਇੱਥੋਂ ਤੱਕ ਕਿ ਜਦੋਂ ਅਸੀਂ ਆਪ ਜੀ ਨੂੰ ਵੀ ਗਿਆਤ ਹੋਣਾ, ਅੱਜ ਤੋਂ 30-32 ਸਾਲ ਪਹਿਲਾਂ ਵੀ ਜਦੋਂ ਲੋਕ ਕਿਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਗੱਲ ਕਰਦੇ ਸਨ ਤੇ ਇਕੱਲੀ ਕੀਤੀ ਜਾਂਦੀ ਸੀ ਕਿ ਚੰਦੂ ਦੇ ਰਿਸ਼ਤੇ ਕਰਕੇ ਸ਼ਹੀਦੀ ਹੋਈ, ਰਿਸ਼ਤਾ ਮੋੜਿਆ। ਪਰ ਨਵੀਂ ਖੋਜ ਨੇ, ਸਰਦਾਰ ਕਪੂਰ ਸਿੰਘ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਿੰਨੀ ਦੇਰ ਤੱਕ ਤੁਜ ਕੇ ਜਹਾਂਗੀਰੀ ਕਿਤਾਬ ਨਹੀਂ ਮਿਲੀ, ਜਹਾਂਗੀਰ ਦੀ ਸਵੈ ਜੀਵਨੀ, ਉਨੀ ਦੇਰ ਤੱਕ ਚੰਦੂ ਦਾ ਭਰਮੀ ਬਣਿਆ ਰਿਹਾ ਤੇ ਜਿੱਦਣ ਉਹਦੀ ਜੀਵਨੀ ਵਿੱਚੋਂ ਮਿਲ ਗਿਆ ਕਿ ਗੁਰੂ ਅਰਜਨ ਦੇਵ ਨਾਮ ਦਾ ਇੱਕ ਹਿੰਦੂ ਉਹਨੇ ਸ਼ਬਦ ਵਰਤੇ ਸਨ, ਬਿਆਸ ਦੇ ਕਿਨਾਰੇ ਇੱਕ ਬਾਤਲੇ ਦੁਕਾਨ ਆਪਾਂ ਸ਼ਬਦ ਵਰਨੇ ਆ, ਝੂਠ ਦੀ ਦੁਕਾਨ ਬਣਾ ਕੇ ਬੈਠਾ। ਕਈ ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ, ਹਿੰਦੂ ਇਹਨਾਂ ਦੇ ਸਿੱਖ ਸਨ, ਭੋਲੇ ਭਾਲੇ ਮੁਸਲਮਾਨ ਵੀ ਮੂਰਖ ਇਹਨਾਂ ਦੇ ਸਿੱਖ ਬਣ ਗਏ। ਚਿਰਾਂ ਤੋਂ ਮੇਰੇ ਮਨ ਵਿੱਚ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ। ਜਦੋਂ ਪਹਿਰਾ ਸਾਹਮਣੇ ਆਇਆ ਤੇ ਵਿਦਵਾਨ ਹਰਕਤ ਵਿੱਚ ਆਏ, ਉਹਨਾਂ ਦੇਖਿਆ ਵੀ ਇਹ ਕੇਵਲ ਚੰਦੂ ਨਹੀਂ, ਚੰਦੂ ਇੱਕ ਆਮ ਅਹਿਲਕਾਰ ਹੈ। ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਕਿਵੇਂ, ਮੈਂ ਇਹ ਵੈਸੇ ਸ਼ਹਾਦਤ ਦਾ ਵਿਸ਼ਾ। ਉੱਥੇ ਫਿਰ ਖੋਜ ਕੀਤੀ ਗਈ ਸ਼ੇਖ ਅਹਿਮਦ ਸਰਹੰਦੀ। ਦੇਖੋ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ ਤੇ ਥੱਲੇ ਇੱਕ ਮਜ਼ਾਰ ਨੇ, ਕਬਰਾਂ ਨੇ, ਮਸੀਤਾਂ ਤਹਿਤ ਨੇ, ਉੱਥੇ ਉਸ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਵਿੱਚ ਪੂਰਾ ਤਾਣ ਲਾ ਦਿੱਤਾ ਸੀ। ਬੀਰਬਲ ਭਾਵੇਂ ਪਹਿਲਾਂ ਮੌਤ ਹੋ ਗਈ ਪਰ ਯਤਨ ਉਹਨੇ ਵੀ ਕੀਤਾ। ਪਿਰਥੀਏ ਤੇ ਮਿਹਰਵਾਨ ਦੀ ਗੱਲ ਕਦੀ ਨਾ ਭੁੱਲੀਏ, ਕੇਵਲ ਚੰਦੂ ਨਹੀਂ, ਜਿਹੜਾ ਬੰਦਾ ਸੁਲੀ ਖਾਂ ਨੂੰ ਚਾੜ ਕੇ ਆਪਣੇ ਸੱਕੇ ਭਰਾ ਨੂੰ ਕਤਲ ਕਰਾਉਣਾ ਚਾਹੁੰਦਾ ਹੈ ਤੇ ਕੀ ਸ਼ਹਾਦਤ ਵਿੱਚ ਉਹਦੇ ਪਰਿਵਾਰ ਦਾ ਹੱਥ ਨਹੀਂ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿ ਕੇ ਗਏ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲੀ ਕੋਈ ਮੂੰਹ ਨਾ ਪਾਕ। ਫਿਰ ਗੱਲ ਸਪਸ਼ਟ ਹੋ ਗਈ ਕਿ ਚੰਦੂ ਵੀ ਇੱਕ ਵਿੱਚ ਹੈ ਪਰ ਚੰਦੂ ਤੋਂ ਬਿਨਾਂ ਬਹੁਤ ਹੋਰ ਨੇ ਜਿਹੜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਤੇ ਤੁਲੇ ਹੋਏ ਸਨ। ਆਓ ਦੇਖੋ ਆਪ ਜੀ ਨੇ ਵਾਕਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। ਕਵੀ ਸੰਤੋਖ ਸਿੰਘ ਨੇ ਕੇਵਲ ਦਰਸਾਇਆ ਹੈ ਕਿ ਸਭ ਕੁਝ ਚੰਦੂ ਨੇ ਕੀਤਾ ਤੇ ਮੈਂ ਯਤਨ ਕਰਾਂਗਾ ਇਸ ਪ੍ਰਸੰਗ ਨੂੰ ਕਾਂਟ ਛਾਂਟ ਕੇ ਗੁਰਮਤ ਦੀ ਰੋਸ਼ਨੀ ਵਿੱਚ ਪੇਸ਼ ਕੀਤਾ ਜਾਏ। ਅੱਜ ਆਪ ਨੂੰ ਪਤਾ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਮੁੜ ਗਿਆ, ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨਫ਼ਰਤ ਕਰਦੇ ਨੇ। ਜਦੋਂ ਉਹਨੇ ਚੁਬਾਰੀ ਦੀ ਇੱਕ ਮੋਰੀ ਨੂੰ ਲਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਬਾਦਸ਼ਾਹ ਦਾ ਮੁਤਾਜ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜਦੋਂ ਅਜੇ 4 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਅਸਵਾਰੀ ਆਈ ਤੇ ਅੱਗੇ ਆਉਣ ਵਾਲੇ ਨੇ ਕਿਹਾ ਝੋਕੇ ਨਮਸਕਾਰ ਕਰੋ, ਸਿਜਦੇ ਕਰੋ, ਤੇ ਗੁਰੂ ਕਲਗੀਧਰ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਸਜਦੇ ਨਹੀਂ, ਆਉਂਦਾ ਪਿਆ ਇਹਨੂੰ ਦੰਦੀਆਂ ਖਰਾਓ। ਜਦੋਂ ਨਵਾਬ ਨੂੰ ਦੰਦੀ ਖਰਾਈਆਂ, ਕਹਿੰਦੇ ਨੇ ਪਰਤ ਕੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਹਾਡੇ ਪੁੱਤਰ ਗੋਬਿੰਦ ਨੇ ਅੱਜ ਨਵਾਬ ਦੀ ਅਸਵਾਰੀ ਆਈ, ਉਹਦੀ ਖਿੱਲੀ ਅਡਾਈ, ਘਰ ਸਮਝਾਓ। ਤੇ ਗੁਰੂ ਤੇਗ ਬਹਾਦਰ ਪਤਾ ਉੱਤਰ ਕੀ ਦਿੰਦੇ ਨੇ? ਕਹਿੰਦੇ ਨੇ ਗੋਬਿੰਦ ਜੋ ਕੀਆ ਸੋ ਭਲਾ ਕਿਆ ਦਿਆ ਜੇ, ਇਹ ਹੁਕਮਨਾਮਾ ਹੈ। ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ, ਅਵਲ ਤਾਂ ਮੱਥੇ ਨਹੀਂ ਲਾਣਾ, ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿ ਪਵਾਂਦੀ ਖੜੇ ਕਰਨਾ ਸਰਾਂਦੀ ਨਹੀਂ, ਕਿਉਂਕਿ ਬਾਬਾ ਨਾਨਕ ਪਾਤਸ਼ਾਹ ਹੈ ਤੇ ਪਾਤਸ਼ਾਹ ਬਾਦਸ਼ਾਹਾਂ ਦੇ ਦਰਬਾਰ ਸਾਹਮਣੇ ਝੁਕਦਾ ਨਹੀਂ ਹੁੰਦਾ। ਗੁਰੂ ਕੇ ਸਿੱਖੋ, ਅੱਜ ਦੇਖੋ ਚੰਦੂ ਇਹਨੇ ਆਪਣੇ ਵੱਲੋਂ ਧਮਕੀ ਭਰਿਆ ਪੱਤਰ ਭੇਜਿਆ ਕਿ ਜਿਵੇਂ ਤੁਹਾਡੇ ਬਾਪ ਨਾਲ ਕੀਤਾ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਹਾਡੇ ਨਾਲ ਕੀਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਘਬਰਾਈ ਨਾ, ਕਿ ਚੇਤੇ ਰੱਖ ਅਸੀਂ ਕਿਰਪਾਨਾਂ 2 ਪਾਈਆਂ ਨੇ ਤੇ ਪਾਈਆਂ ਹੀ ਇਸ ਕਰਕੇ ਨੇ ਤੇਰੇ ਵਰਗੇ ਦੁਸ਼ਮਣ ਨੂੰ, ਤੇਰੇ ਵਰਗੇ ਜ਼ਾਲਮ ਨੂੰ ਸੋਧਣ ਦੇ ਲਈ। ਉਹ ਜਲੇ ਗਏ ਨੇ, ਜਿਹੜੇ ਦੂਤ ਆਏ ਸਨ ਉਹ ਅੱਜ ਚੰਦੂ ਨੂੰ ਦੱਸਦੇ ਨੇ। ਚੰਦੂ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਕਹਿੰਦਾ, ਅਸੀਂ ਅੱਜ ਇਹ ਬਚਨੀਆਂ ਨੇ, ਭਾਵੇਂ ਸਮਾਂ ਭੂਮਿਕਾ ਵਿੱਚ ਜ਼ਿਆਦਾ ਲਿਆ, ਇਸ ਕਰਕੇ ਕਿਉਂਕਿ ਪ੍ਰਸੰਗ ਦੀ ਲੜੀ ਜੋੜਨੀ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ। ਆਓ ਕੁਛ ਮਿੰਟ ਆਪਾਂ ਇਸ ਪ੍ਰਸੰਗ ਨੂੰ ਬਚੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
0: ਦੋਹਰਾ ਸ੍ਰੀ ਹਰਗੋਬਿੰਦ ਚੰਦ ਕੋ ਬੋਲਣ ਔਰ ਵਿਵਹਾਰ।
1: ਇਹ ਜਿਹੜੇ ਦੂਤ ਆਏ ਨੇ ਦਿੱਲੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸੀ ਸ਼ਬਦਾਂ ਵਿੱਚ ਇਹਨਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਸਾਨੂੰ ਕਾਣ ਨਹੀਂ ਚੰਦੂ ਦੀ, ਸਾਨੂੰ ਪਰਵਾਹ ਨਹੀਂ ਉਸ ਦੀਵਾਨ ਦੀ, ਉਸ ਵੇਲੇ ਇਹ ਦੂਤ ਆਪਣੇ ਅੰਦਰ ਇਸ ਸੁਨੇਹੇ ਨੂੰ ਲੈ ਕੇ ਦਿੱਲੀ ਗਏ ਸਨ।
0: ਸੁਨ ਚੰਦੂ ਚਿੰਤਾ
1: ਚੰਦੂ ਨੇ ਜਦੋਂ ਇਹ ਗੱਲ ਸੁਣੀ ਵੀ ਮੇਰੇ ਬਰ ਖਿਲਾਫ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਪੈ ਬੋਲਦੇ ਨੇ, ਅੰਦਰ ਨੂੰ ਚਿੰਤਾ ਵੀ ਲੱਗ ਗਈ। अंदर घबराहट आई, पता नहीं कि अपने पिता जी की शहादत तो बाद ए की कुछ मेरे नाल कर देना।
0: जो पैने माने मम सुता सगाई, पिता दिशा दिख त्रास ना पाई।
1: कहन लगे भी ए मेरी बच्ची दा रिश्ता नहीं लैणगे, इन्हां दे पिता नूं भावें असीं तशद्दद दे के तशीए दे दे के खत्म कीता है, पर बाप दी शहादत दा इन्हां उत्ते कोई भय नहीं, कोई डर नहीं। ए तां अगे नालों वध उच्चा बोलदे सन।
0: बदत बदत बद गयो दरोदा, अजना मेरो मानस क्रोधा।
1: कहिंदा देखो भी जिस बंदे दे बाप नूं ने शब्द ही वरते, आपां गुरु हरगोबिंद साहिब कहांगे जिन्हां नूं तत्ती तवी ते बाया होवे, जिस दे बापू दे शीश विच रेता पाया होवे, जिन्हां नूं उबलती देग विच बिठाया होवे ते अजे भी ओहदे मन विच मेरा भय नहीं, मेरे गुस्से नूं मेरे अंदर दे क्रोध नूं ओह समझिया नहीं। ते गुरु अर्जुन साहिब ने एक गल शहादत तों पहलां कही सी, एक उर्दू दा अदीब लिखदा है, इत्थे अर्ज भी कीती सी, तत्ती तवी ते बैठियां शब्द वरते सन कि मेरी सदा को दबाना तो मुमकिन है, मगर बदलते वक्त की रफ्तार कौन रोकेगा। मेरी सदा को, सदा दा अर्थ जबान आवाज, मेरी सदा को दबाना तो मुमकिन है, मगर बदलते वक्त की रफ्तार कौन रोकेगा। फसीले आतिशो आहन बहुत बुलंद सही, मगर हयात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। साहब गुरु हरगोबिंद साहब सच्चे पातशाह उस तो पहला गुरु अर्जुन देव ए शब्द कह के गए। भाई मनी सिंह होरां दी लिखी सिखां दी जिहड़ी भगत माल है, ओहदे विच सिख कहिंदे ने दाता जी असीं शस्त्र विद्या दा अभ्यास करने हां कि शस्त्र पाणे ने। गुरु अर्जुन देव कहिण लगे हर गोबिंद दे रूप शस्त्र पावांगे, शस्त्र दी प्रीत करके मीर दी मीरी खिंच लैणी है ते शब्द दी प्रीत करके पीर दी पीरी खिंच लैणी। शब्द की प्रीत नाल पीरी, शस्त्र की प्रीत करके मीर दी मीरी। साहिब धन गुरु हरगोबिंद साहिब जी दे आए हुए इन सुनेहे नूं सुन के चंदू अंदरों सर बल गया ते मन ने कहा पता नहीं किस मिट्टी दे बने ने, अजे भी मेरी गल दा इना उपर असर नहीं।
0: कह मेरो अब होए बिनासा, को जीवन ते सो बिन आसा।
1: कहिंदा हुण जां तां मेरा विनाश होवेगा ते जां मैं इस घर दा नामो निशान मिटा दियांगा। पर चंदू नूं इक भुलेखा है, इह लड़ाई बाबे क्यां ते बाबर क्यां दी बड़ी मुद्दतां तक कई पीढ़ियां चली। मैं किथे अर्ज कीती सी पहली गुरु नानक साहिब ते बाबर दी मुलाकात अहमदाबाद दी धरती ते होई सी, ते उदन अर्ज कीती सी असीं भावें कई जाने आ बाबर जाबर, ते मैं बेनती कीती सी जाबर नहीं, बाबे ने शब्द वरते सन जमदूत, बाबर नू जमजूत शब्द वरतिया सी कि खुरासान खसमाना किया हिंदुस्तान डराया, आपे दोष ना देई करता जम कर मुगल चढ़ा। ओदे सिपाहियां नू कहा सी रतन बगाड़ बगोए कुटी मोया सार ना काई, सिपाहियां नू खलके कुते, ते बाबर ने शब्द वरते सन जमदूत बन के आ गए। पहली टक्कर अहमदाबाद होई, ओदू बाद फिर बाबे क्या ते बाबर क्या दी कई पीढ़ियां तक टक्कर चलती गई। अज ए चंदू कहिंदा इस घर नू मैं खत्म कर दियांगा, पर एदे मन दा भुलेखा है इस घर नू खत्म करन वाले ता दुनिया तो लद गए, पर कदी भुल्यो ना इस घर विचो जुगो जुग अकाल दी आवाज आउंदी है। जिन्नी देर तक संसार रहेगा इस घर दा बोल बाला रहना है।
0: हर गोबिंद को जब तक राओ तबे दर पूर्ण सफल आओ।
1: हुण कहिंदा भी मैं इहो जिहा कोई षड यंत्र रचा कि गुरु अर्जुन देव दी शहादत तो बाद हर गोबिंद नू सरकारे दरबारे मैं चुगलियां करके पकड़ा देवा।
0: ਕੁਲ ਥਨ ਖਰਚੋ ਪਦਕ ਸੋ ਐਸੇ ਪਕਰੋ ਮਰੇਗਾ ਮਿੱਥੇ ਜੈਸੇ।
1: ਕਹਿੰਦਾ ਮੈਂ ਇੰਨਾ ਕੁ ਰੁਪਈਆ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਲਾ ਦਿਆਂਗਾ, ਇਹੋ ਜੀ ਕਾਜ ਕੋਠੜੀ ਵੀ ਸਟਾਂਗਾ ਕਿ ਪਰਤ ਕੇ ਮਰੇ ਹੋਏ ਦੀ ਲਾਸ਼ ਤਾਂ ਬਾਹਰ ਆਵੇਗੀ, ਜਿਹੜੇ ਸ਼ਬਦ ਜ਼ਬਾਨ ਤੋਂ ਮੈਨੂੰ ਕਹਿੰਦਾ ਤੇ ਲਲਕਾਰ ਕੇ ਇਹ ਸ਼ਬਦ ਮੈਂ ਸਦਾ ਲਈ ਬੰਦ ਕਰ ਦੇਵਾਂਗਾ। ਕਹਿੰਦਾ ਇਹੋ ਜਿਹਾ ਕੈਦ ਖਾਨੇ ਵੀ ਚੁਗਲੀ ਲਾ ਕੇ ਸਟਾਂਗਾ ਕਿ ਪਰਤ ਕੇ ਇਹ ਬੋਲਣ ਜੋਗੇ ਨਹੀਂ ਰਹਿਣਗੇ। ਕਿੰਨੇ ਦਿਨ ਰਾਤ ਇਹਨੂੰ ਚਿੰਤਾ ਵੀ ਅੰਦਰੋਂ ਖਾਈ ਜਾਂਦੀ ਹੈ, ਡਰ ਵੀ ਕਹਿਣ ਕਿ ਪਤਾ ਨੀ ਜੋ ਕੁਝ ਉਹ ਸ਼ਬਦ ਕਹਿੰਦੇ ਨੇ ਮੇਰੇ ਨਾਲ ਕੀ ਬੀਤੇ।
0: ਸ਼ਾਹੋ ਸਮੀਪਤ ਰਿਸ਼ਵਤ ਦੇਖ ਕਹਿਦੇ ਕੋ ਅਵਸਰ ਮੈਂ ਲੇਖ।
1: ਚੰਦੂ ਨੇ ਕੁਣ ਤਰੀਕਾ ਲੱਭਿਆ ਵੀ ਬਾਦਸ਼ਾਹ ਤੱਕ ਮੈਂ ਪਹੁੰਚ ਕਿਵੇਂ ਕਰ, ਹਾਲਾਂਕਿ ਬਾਦਸ਼ਾਹ ਖੁਦ ਜਿਹੜਾ ਉਹ ਇਸ ਗੱਲ ਤੋਂ ਆਮ ਇਤਿਹਾਸਕਾਰ ਜਿਹੜੇ ਦੂਜੇ ਕਹਿੰਦੇ ਨੇ ਜਾਣੂ ਸੀ, ਪਰ ਫਿਰ ਵੀ ਇਹਨੇ ਰਿਸ਼ਵਤ ਰੁਪਈਆ ਇਕੱਠਾ ਕਰਕੇ ਕਹਿੰਦਾ ਕਿ ਕਿਸੇ ਅਹਿਲਕਾਰ ਨੂੰ ਰੁਪਈਆ ਦਿਆਂ ਜਿਹੜਾ ਮੇਰੀ ਸਿੱਧੀ ਬਾਦਸ਼ਾਹ ਨਾਲ ਗੱਲਬਾਤ ਕਰਾ ਦੇ। ਜਦੋਂ ਮੈਂ ਰੁਪਈਆ ਚਾੜਾਂਗਾ ਤੇ ਜੋ ਕੁਝ ਬਾਦਸ਼ਾਹ ਨੂੰ ਹੱਥ ਜੋੜ ਕੇ ਕਹਾਂਗਾ, ਹੋ ਸਕਦਾ ਉਹਦੇ ਰਾਜ ਦੀ ਦੁਹਾਈ ਦੇ ਕੇ ਮੇਰੇ ਅੰਦਰ ਦਾ ਵੈਰ ਪੂਰਾ ਹੋ ਜਾਵੇ। ਇੱਕ ਵਾਰੀ ਜਹਾਂਗੀਰ ਤੱਕ ਮੇਰੀ ਪਹੁੰਚ ਹੋ ਜਾਏ, ਮੈਂ ਆਪਣੇ ਦਿਲ ਦੀ ਪੜਾਸ, ਆਪਣੇ ਦਿਲ ਦੀ ਕ੍ਰੋਧ ਦੀ ਅਗਨੀ, ਆਪਣੇ ਅੰਦਰ ਬਲਦਾ ਹੋਇਆ ਈਰਖਾ ਦਾ ਭਾਂਬੜ ਜਹਾਂਗੀਰ ਨੂੰ ਦੱਸ ਦੇਵਾਂਗਾ। ਕਿੰਨੇ ਚੰਦੂ ਨੇ ਇੱਕ ਦਿਨ ਦੇਖਿਆ ਵੀ ਬਾਦਸ਼ਾਹ ਜਹਾਂਗੀਰ ਬੜੇ ਖੁਸ਼ ਤਬੀਅਤ ਨਾਲ ਅੱਜ ਆਪਣੇ ਦਰਬਾਰ ਵਿੱਚ ਬੈਠਾ, ਤੇ ਹੁਣ ਖੁਸ਼ਾਮਦੀ ਬੰਦਾ ਤਾਂ ਇਹੀ ਸੋਚਦਾ ਕਿ ਕਿਤੇ ਬਾਦਸ਼ਾਹ ਥੋੜਾ ਜਿਹਾ ਹੱਸੇ ਤੇ ਮੈਂ ਆਪਣੇ ਅੰਦਰ ਦੀ ਵੇਦਨਾ ਉਹਨੂੰ ਦੱਸ ਦੇਵਾਂ। ਇਹਨੇ ਰਿਸ਼ਵਤ ਦਿੱਤੀ, ਪੈਸੇ ਦੇ ਕੇ ਬਾਦਸ਼ਾਹ ਦੀ ਨੇੜਤਾ ਲਈ, ਅੱਜ ਬਾਦਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਇਹ ਫਰਿਆਦ ਕਰਦਾ ਹੈ। ਕਹਿੰਦਾ ਦੇਖੋ ਬਾਦਸ਼ਾਹ ਸਲਾਮਤ, ਆਪ ਨੂੰ ਪਤਾ ਹੈ ਕਿ ਮਾਝੇ ਦੇ ਸ਼ਬਦ ਵਰਤੇ ਜ਼ਿਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਹੋਣਾ, ਕਿ ਮਾਝੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਨੇ ਕਈ ਹੋਰ ਤਰ੍ਹਾਂ ਵਰਤੇ। ਕਹਿੰਦਾ ਉਸ ਦੇਸ਼ ਦੇ ਅੰਦਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਸੰਬੰਧੀ ਕਿਹਾ ਉਹ ਪਹਿਲਾਂ ਰਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ, ਹਕੂਮਤ ਦੇ ਬਾਗੀ ਸਨ, ਖੁਸਰੋ ਦੀ ਉਹਨਾਂ ਨੇ ਮਦਦ ਕੀਤੀ ਸੀ, ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਸਨ, ਉਹਨੂੰ ਖਤਮ ਕਰ ਦਿੱਤਾ। ਪਰ ਹੁਣ ਮਾਝੇ ਦੇਸ਼ ਵਿੱਚ ਉਸ ਗੁਰੂ ਦਾ ਪੁੱਤਰ ਜਿਹਦੀ ਉਮਰ ਵੀ ਅਜੇ ਥੋੜੀ ਹੈ, ਉਹ ਆਪ ਜੀ ਦੇ ਵਿਰੁੱਧ ਕੁਝ ਚਾਲ ਚੱਲ ਰਿਹਾ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਨਿਆਣੇ ਨੇ ਮੇਰਾ ਕੀ ਕਰ ਲੈਣਾ, ਤੇ ਚੰਦੂ ਕਹਿੰਦਾ ਨਿਆਣਾ ਨਾ ਸਮਝੋ, ਕਹਿੰਦੇ ਨੇ ਅੱਜ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਵਿਰਾਜਮਾਨ ਹੋ ਗਏ, ਤੇ ਉਹਨਾਂ ਦੀ ਤਰ੍ਹਾਂ ਕੇਵਲ ਬਾਣੀ ਤੱਕ ਸੀਮਤ ਨਹੀਂ, ਹਕੀਕਤ ਏਵੇ ਕਹਿੰਦਾ ਜੋ ਕੁਝ ਉਹਨੇ ਰਚ ਲਿਆ ਹੈ, ਇੰਜ ਲੱਗਦਾ ਵੀ ਇਹੋ ਜੀ ਅੱਗ ਬਗਾਵਤ ਹੀ ਬਾਲਣਗੇ ਕਿ ਤੁਹਾਡੀ ਦਿੱਲੀ ਦਾ ਰਾਜਪਾਠ ਉਸ ਅੱਗ ਵਿੱਚ ਸੜ ਕੇ ਸਵਾਹ ਹੋ ਜਾਵੇਗਾ। ਹੁਣ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਦੇ ਵਿਰੋਧ, ਕਿਉਂਕਿ ਉਸ ਵੇਲੇ ਕਿਸੇ ਨੂੰ ਜ਼ਰੂਰਤ ਨਹੀਂ ਸੀ ਕਿ ਕੋਈ ਬੰਦਾ ਵੀ ਬਾਦਸ਼ਾਹ ਦੇ ਖਿਲਾਫ ਉੱਠ ਖੜਾ ਹੋਵੇ। ਆਪ ਨੂੰ ਪਤਾ ਹੋਵੇ, ਤੁਸੀਂ ਇਤਿਹਾਸ ਪੜ੍ਹਦੇ ਹੋ, ਘੋੜਿਆਂ ਤੇ ਚੜ੍ਹਨ ਦੀ ਪਾਬੰਦੀ ਸੀ, ਨਿਸ਼ਾਨ ਰੱਖਣ ਦੀ ਪਾਬੰਦੀ ਸੀ, ਇੱਥੋਂ ਤੱਕ ਕਿ ਲਖਨਊ ਦਾ ਇੱਕ ਬ੍ਰਾਹਮਣ ਸੀ, ਉਹਦਾ ਨਾਮ ਸੀ ਬੋਧਨ, ਗਿਆਨੀ ਸ਼ੇਰ ਸਿੰਘ ਉਹਨਾਂ ਨੇ ਸਿੱਖ ਦਰਸ਼ਨ ਗ੍ਰੰਥ ਵਿੱਚ ਇਹ ਸ਼ਬਦ ਲਿਖੇ। ਕਹਿੰਦੇ ਨੇ ਉਹਨੂੰ ਕਿਸੇ ਕਾਜ਼ੀ ਨੇ ਇੰਨਾ ਹੀ ਪੁੱਛ ਲਿਆ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ, ਉਹਨੇ ਕਿਹਾ ਹਿੰਦੂ ਵੀ ਚੰਗੇ ਨੇ। ਉਹਨੇ ਸ਼ਬਦ ਵਰਤਿਆ ਮੁਸਲਮਾਨ ਤਾਂ ਚੰਗੇ ਨੇ ਪਰ ਹਿੰਦੂ ਵੀ ਮਾੜੇ ਨੇ, ਉਹਨੇ ਸ਼ਬਦ ਕਿਹਾ, ਉਹਨਾਂ ਸਿਰ ਕਲਮ ਕਰ ਦਿੱਤਾ, ਇਹ ਸ਼ਬਦ ਤੂੰ ਕਿਉਂ ਕਹਿ। ਇੰਨੀ ਵੀ ਕਿਸੇ ਬੰਦੇ ਨੂੰ ਕਹਿਣ ਦੀ ਉੱਥੇ ਆਗਿਆ ਨਹੀਂ। ਚੰਦੂ ਕਹਿੰਦਾ ਮਹਾਰਾਜ ਉਹਨਾਂ ਤੇ ਤੁਹਾਡੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਅਡੰਬਰ ਬਣਾ ਲਿਆ ਹੈ। ਕਹਿੰਦਾ ਮੈਨੂੰ ਲਾਹੌਰ ਤੋਂ ਇੱਕ ਖਬਰ ਆਈ ਹੈ, ਚਿੱਠੀ ਆਈ। ਚਿੱਠੀ ਤਾਂ ਕੀ ਆਈ ਸੀ, ਅਸਲ ਵਿੱਚ ਚੰਦੂ ਦੇ ਕੰਨ ਤਾਂ ਖੜੇ ਹੋ ਗਏ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਜਿੱਧਰ ਮਰਜ਼ੀ ਭੱਜ ਲਈ, ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇ ਕੇ ਤੂੰ ਸ਼ਹੀਦ ਕਰਾਇਆ, ਤੇ ਜਿਹੜੇ ਭੈੜੇ ਸ਼ਬਦ ਤੂੰ ਆਪਣੀ ਜ਼ਬਾਨ ਤੋਂ ਬੋਲਣਾ, ਸੱਚ ਜਾਣੀ ਇਹਨਾਂ ਸ਼ਬਦਾਂ ਦਾ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਮਰਿਆਦਾ ਜੀ, ਗੁਰੂ ਕੇ ਸਿੱਖੋ, ਪਤਾ ਨੀ ਕਿਹੋ ਜੀ ਸਪਿਰਿਟ ਮੇਰੇ ਸਤਿਗੁਰੂ ਨੇ ਇਹਨਾਂ ਦੇ ਖੂਨ ਵਿੱਚ ਭਰ ਦਿੱਤੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਨਾਦਰ ਨੇ ਦਿੱਲੀ ਫਤਿਹ ਕੀਤੀ, ਉਹਨੇ ਆਪਣੀ ਜ਼ਬਾਨ ਨਾਲ ਇੱਕ ਸ਼ਬਦ ਕਿਹਾ ਸੀ ਆਪਣੇ ਬਾਰੇ। ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਨਾਦਰ ਨੇ ਇੱਕ ਸ਼ਬਦ ਨਾਸਰ ਨੂੰ ਕਿਹਾ ਸੀ, ਦਿੱਲੀ ਜਿੱਤੀ। ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਨਾਦਰ ਦੇ ਪੁੱਤਰ ਨਾਸਰ ਦੀ ਸ਼ਾਦੀ ਹੋਈ। ਉਹਨੇ ਧੀ ਦਾ ਡੋਲਾ ਦੇ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਤੇ ਕਹਿੰਦੇ ਨੇ ਜਦੋਂ ਨਾਸਰ ਮਹੱਲਾ ਵਿੱਚ ਗਿਆ ਤੇ ਕੁੜੀਆਂ ਨੇ ਉਹਦੇ ਮਖੌਲ ਵਿੱਚ ਗੱਲ ਪੁੱਛ ਲਈ ਵੀ ਤੇਰਾ ਕੁਰਸੀ ਨਾਮਾ ਕੀ, ਤੇ ਆਪ ਜੀ ਨੂੰ ਗਿਆਤ ਹੋਵੇ ਕਿ ਨਾਦਰ ਭੇਡਾਂ ਦਾ ਆਜੜੀ ਸੀ, ਬੱਕਰੀਆਂ ਚਾਰਨ ਵਾਲਾ ਸੀ। ਆਪਣੇ ਬਾਹੂ ਬਲ ਦੇ ਨਾਲ ਉਹਨੇ ਆਪਣੀ ਹਕੂਮਤ ਨੂੰ ਕਾਇਮ ਕੀਤਾ ਸੀ। ਕੁੜੀਆਂ ਨੇ ਮਖੌਲ ਨਾਲ ਪੁੱਛ ਲਿਆ ਕਿ ਤੇਰਾ ਕੁਰਸੀ ਨਾਮਾ ਕੀ, ਤੇ ਕਹਿੰਦੇ ਨੇ ਨਾਸਰ ਨੀਵੀਂ ਪਾ ਕੇ ਚੁੱਪ ਕਰਕੇ ਪਿਛਾਂ ਆ ਗਿਆ ਕਿ ਕੀ ਦੱਸਾਂਗਾ, ਮੇਰਾ ਬਾਪ ਭੇਡਾਂ ਚਾਰਦਾ ਸੀ, ਮੇਰਾ ਦਾਦਾ ਬੱਕਰੀਆਂ ਚਾਰਦਾ ਸੀ। ਵਾਪਸ ਆਇਆ ਤੇ ਨਾਦਰ ਨੇ ਪੁੱਛਿਆ, ਕਹਿੰਦਾ ਕੀ ਗੱਲ ਮਾਯੂਸ ਬਣਾ, ਕੀ ਕਾਰਨ ਕਿ ਤੇਰੇ ਚਿਹਰੇ ਤੇ ਘਬਰਾਹਟ ਕਿਉਂ ਮੈਂ? ਕਹਿੰਦਾ ਅੱਜ ਇੱਕ ਸਵਾਲ ਉਹਨਾਂ ਮੈਨੂੰ ਕੀਤਾ, ਮੈਂ ਉੱਤਰ ਨਹੀਂ ਦੇ ਸਕਿਆ। ਕਹਿੰਦਾ ਕੀ ਸਵਾਲ ਕੀਤਾ? ਕਹਿੰਦੀਆਂ ਨੇ ਪੁੱਛਿਆ ਸੀ ਤੇਰਾ ਕੁਰਸੀ ਨਾਮਾ ਕੀ ਏ। ਉੱਥੇ ਨਾਦਰ ਨੇ ਇੱਕ ਤੁਕ ਕਹੀ, ਇੱਕ ਪੰਕਤੀ ਏ ਫਾਰਸੀ ਦੀ। ਕਹਿੰਦੇ ਨੇ ਜਦੋਂ ਪੁੱਛਿਆ ਵੀ ਕੁਰਸੀ ਨਾਮਾ ਕੀ ਏ ਤੇ ਨਾਦਰ ਪੁੱਛਦਾ ਤੂੰ ਦੱਸਿਆ ਨਹੀਂ। ਕਹਿੰਦਾ ਮੈਂ ਕੀ ਦੱਸਦਾ, ਤੁਹਾਡਾ ਕੁਰਸੀ ਨਾਮਾ ਕੀ? ਕਹਿੰਦੇ ਨੇ ਨਾਦਰ ਨੇ ਆਪਣੀ ਮਿਆਨ ਵਿੱਚੋਂ ਤਿੱਖੀ ਤਲਵਾਰ ਕੱਢੀ, ਤਲਵਾਰ ਕੱਢ ਕੇ ਕਹਿੰਦਾ ਬੇਟਾ ਨਾਸਰ ਜਾ ਕੇ ਕਹਿ ਕਿ ਮਨਮ ਨਾਸਰ ਸ਼ਬਦ ਵਰਤੇ ਵੈ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਇਹ ਗੱਲ ਕਹੀ ਮਨਮ ਨਾਸਰ, ਜਾ ਕੇ ਦੱਸ ਕਿਆ ਕੁਰਸੀ ਨਾਮਾ ਕਿ ਮੈਂ ਨਾਸਰ ਹਾਂ, ਮੇਰੇ ਬਾਪ ਦਾ ਨਾਮ ਮੈਂ ਪੁੱਤਰ ਨਾਦਰ ਹਾਂ, ਨਾਦਰ ਦਾ ਵਾਂ, ਤੇ ਨਾਦਰ ਆਜੜੀਆਂ ਦੇ ਕੁਰਸੀ ਨਾਮੇ ਵਿੱਚੋਂ ਨਹੀਂ, ਨਾਦਰ ਦਾ ਜਨਮ ਤਲਵਾਰ ਦੀ ਧਾਰ ਵਿੱਚੋਂ ਹੋਇਆ। ਜਾ ਕੇ ਦੱਸ ਮੈਂ ਤਲਵਾਰ ਵਿੱਚੋਂ ਪੈਦਾ ਹੋਇਆ। ਬਹਾਦਰਾਂ ਦਾ ਕੁਰਸੀ ਨਾਮਾ ਉਹਨਾਂ ਦਾ ਬਾਹੂਬਲ ਹੁੰਦਾ ਗਏ। ਮੈਂ ਕਹਿੰਦਾ ਕਿ ਹਿੰਦੁਸਤਾਨ ਦੇ ਤਖ਼ਤ ਤੇ ਕਬਜ਼ਾ ਕਰਨ ਵਾਲਾ ਜਿਹੜਾ ਪੁੱਤਰ ਨੂੰ ਕਹਿੰਦਾ ਮਨਮ ਨਾਸਰ ਦਾ ਪਿਸੜਾ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਤੇ ਉਹਦੀ ਸ਼ਮਸ਼ੀਰ ਖੁੰਡੀ ਹੋ ਗਈ। ਪਰ ਕਲਗੀ ਵਾਲੇ ਨੇ ਕੇਸਗੜ੍ਹ ਦੀ ਧਰਤੀ ਤੇ ਖੰਡੇ ਦਾ ਅੰਮ੍ਰਿਤ ਦੇ ਕੇ ਇਹੋ ਜਿਹਾ ਖਾਲਸਾ ਪੈਦਾ ਕੀਤਾ ਤੇ ਕੁਰਸੀ ਨਾਮਾ ਇਹੋ ਜਿਹਾ ਦੇ ਦਿੱਤਾ। ਸੱਚ ਜਾਣੋ ਮੁੱਦਤਾਂ ਹੋ ਗਈਆਂ ਨੇ ਖਤਮ ਕਰਦਿਆਂ, ਪਰ ਗੁਰੂ ਕਲਗੀ ਧਰ ਦੇ ਬਣਾਏ ਖਾਲਸੇ ਨੂੰ ਕੋਈ ਵੀ ਨਹੀਂ ਖਤਮ ਕਰ ਸਕੇ। ਇਹ ਸ਼ੁਰੂ ਤੋਂ ਹੈ। ਹੁਣ ਉੱਥੇ ਨਾਦਰ ਨੇ ਜੋ ਸੁਣਿਆ ਉਹਦੇ ਸ਼ਬਦ ਸਨ ਮੈਂ ਤਲਵਾਰ ਵਿੱਚੋਂ ਨਿਕਲਿਆ, ਤੇ ਜਦੋਂ ਉਹਨੇ ਬੱਕਰੀਏ ਨੂੰ ਪੁੱਛਿਆ ਇਹ ਕੌਣ ਨੇ ਜਿਹੜੇ ਮੇਰੇ ਰਸਤੇ ਨੂੰ ਰੋਕਦੇ ਨੇ, ਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵੀ ਸ਼ਬਦ ਲਿਖੇ ਨੇ, ਕਹਿੰਦੇ ਨੇ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ, ਐਸੀ ਗਯੋ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸ਼ਾਰਨ ਤੇ ਸਿੰਘ ਲੇਟ ਬਣਾਈ। ਕਹਿੰਦੇ ਨੇ ਸ਼ਬਦ ਤੁਸੀਂ ਸਮਝ ਗਏ, ਅਰਥ ਬੜੇ ਸਪਸ਼ਟ ਨੇ। ਕਹਿੰਦਾ ਇਹਨਾਂ ਦਾ ਮੁਰਸ਼ਦ ਵਲੀ ਪਹੁੰਚਿਆ ਹੋਇਆ ਹੋਇਆ, ਉਹ ਇਹਨਾਂ ਨੂੰ ਆਬੇ ਹਯਾਤ ਦੇ ਗਏ, ਇਹੋ ਜੀ ਬਾਣੀ ਦੱਸ ਗਿਆ ਹੈ। ਅੱਜ ਅਸੀਂ ਤੱਕਦੇ ਹਾਂ ਕਿ ਅੰਮ੍ਰਿਤ ਦੀ ਬਾਣੀ, ਨਿਤਨੇਮ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਕਹਿੰਦਾ ਕਿਤੇ ਦੂਸਰਿਆਂ ਵਾਲੀ ਰੀਸ ਕਰਨ ਦੀ ਸਾਨੂੰ ਜਾਚ ਆ ਗਿਆ। ਦੇਖੋ ਅੱਜ ਤੱਕ ਈਸਾਈ ਕਿਸੇ ਨੇ ਕਟਾਕਸ਼ ਨਹੀਂ ਕੀਤਾ ਕਿ ਹਜ਼ਰਤ ਈਸਾ ਦਾ ਬਾਪ ਕੌਣ ਸੀ। ਇੱਕ ਵਾਰੀ ਇੱਕ ਸੱਜਣ ਮਿਲਿਆ, ਉਹਨੇ ਆਪਣੇ ਵੱਲੋਂ ਬਹੁਤ ਸ਼ਬਦ ਵਰਤੇ ਪ੍ਰਭਾਵਿਤ

ਬੰਦੇ ਨੇ 15 ਸਾਲ ਦੇ ਕਰੀਬ ਉੱਥੇ ਤਾਲੀਮ ਲਈ ਜੀ। 15 ਸਾਲ ਉਹ ਬੰਦਾ ਸਿੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ ਅੱਜ ਟੌਪ ਦਾ ਬੋਧੀ ਪ੍ਰਚਾਰਕ ਬਣਿਆ। ਤੇ ਉਸ ਵੇਲੇ ਬਾਦਸ਼ਾਹ ਜਿਹੜੇ ਸਨ, ਪ੍ਰਚਾਰਕਾਂ ਦਾ ਮਾਣ ਸਨਮਾਨ ਉਹਨਾਂ ਕਰਨਾ, ਇਹਨੂੰ ਤੋਰਨ ਲੱਗੇ ਫੀਲਡ ਵਿੱਚ, ਇਹਦਾ ਗੁਰੂ ਬਜ਼ੁਰਗ ਸਾਹਮਣੇ ਆਇਆ। ਉਹਨੇ ਕੁਮਾਰਨ ਭੱਟ ਨੂੰ ਕਿਹਾ, ਮੈਨੂੰ ਨਾਜ਼ ਹੈ ਤੇਰੇ ਤੇ, ਮੈਨੂੰ ਪਤਾ ਮੇਰੀ ਕੀਤੀ ਹੋਈ ਕਮਾਈ ਮੈਂ ਅੱਜ ਤੇਰੀ ਝੋਲੀ ਵਿੱਚ ਪਾਈ ਏ। ਮੈਂ ਭਾਵੇਂ 4 ਦਿਨਾਂ ਦਾ ਪ੍ਰਾਹੁਣਾ ਵਾਂ, ਪਰ ਮੇਰੀ ਗੱਲ ਤੂੰ ਦੁਨੀਆਂ ਦੇ ਕੋਨੇ ਵਿੱਚ ਪਹੁੰਚਾਏਗਾ, ਭਰੀ ਸਭਾ ਵਿੱਚ ਕਹਿੰਦਾ ਹੈ। ਮੈਂ ਤੁਰਨ ਤੋਂ ਪਹਿਲਾਂ ਤੈਨੂੰ ਪੁੱਛਣਾ ਚਾਹੁੰਦਾ, ਤੇਰੇ ਅੰਦਰ ਕੋਈ ਸਵਾਲ ਤਾਂ ਨਹੀਂ? ਕੁਮਾਰਨ ਭੱਟ ਉੱਠ ਕੇ ਖੜਾ ਹੋ ਗਿਆ। 15 ਸਾਲ ਹੋ ਗਿਆ ਪੜ੍ਹਦਿਆਂ ਨੂੰ। ਉੱਠ ਕੇ ਨਾ ਆਪਣੇ ਗੁਰੂ ਦੇ ਪੈਰਾਂ ਨੂੰ ਲਾ ਕੇ ਹੱਥ ਨਮਸਕਾਰ ਕਰਕੇ ਕਹਿੰਦਾ ਹੈ, ਪਹਿਲਾਂ ਤਾਂ ਮੈਨੂੰ ਖਿਮਾ ਕਰ ਦਿਓ ਵੀ ਮੈਂ ਬੜੀ ਵੱਡੀ ਗੁਸਤਾਖੀ ਕਰਨ ਲੱਗਾ। ਉਹ ਕਹਿੰਦਾ ਕੁਮਾਰਨ ਭੱਟ, ਉਹ ਕਹਿੰਦਾ ਦੱਸ ਬੇਟਾ ਕੋਈ ਤੇਰਾ ਸਵਾਲ ਹੋਵੇ। ਕਹਿੰਦਾ ਮੈਂ 15 ਸਾਲ ਤੁਹਾਡੇ ਕੋਲ ਤਾਲੀਮ ਲਈਏ, ਮੈਂ ਇੰਨਾ ਕੁਝ ਸਿੱਖਣ ਤੋਂ ਬਾਅਦ ਅੱਜ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਵਾ ਕਿ ਵੇਦ ਧਰਮ ਤੋਂ ਉੱਤਾ ਬੋਧ ਧਰਮ ਨਹੀਂ ਹੈ। ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਕਿ ਬੋਧ ਧਰਮ ਜਿਹੜਾ ਇਹ ਵੇਦਿਕ ਧਰਮ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦੇ ਉਹ ਹੈਰਾਨ ਹੋ ਗਿਆ, ਬੰਦੇ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਇੰਨੀ ਮਿਹਨਤ ਕਰਾਈ। ਮੈਂ ਕਹਿੰਦਾ ਉਸ ਬੰਦਿਆਂ ਦੀ ਕਦੀ ਲਗਨ ਤੱਕਿਓ। ਮੈਂ ਕਈ ਵਾਰੀ ਸੋਚਣਾ ਵਾ ਕਿਤੇ ਇੰਨਾ ਕੁ ਸਾਡੇ ਅੰਦਰ ਗੁਣ ਗ੍ਰਹਿਣ ਕਰਨ ਦੀ ਸਮਰੱਥਾ, ਇੰਨੀ ਕੁ ਸਾਡੇ ਅੰਦਰ ਗੱਲ ਸੁਣਨ ਦੀ ਸਮਰੱਥਾ। ਤੇ ਉਸ ਬੰਦੇ ਨੇ ਕੁਮਾਰਨ ਭੱਟ ਤੇ ਸ਼ੰਕਰਾਚਾਰੀਆ ਨੇ ਤੇ 32 ਸਾਲ ਦੀ ਉਮਰ ਵਿੱਚ ਮੱਠ ਬਣਾ ਕੇ ਬੁੱਧ ਧਰਮ ਦੀਆਂ ਜੜ੍ਹਾਂ ਇਹੋ ਜਿਹੀਆਂ ਪੱਟੀਆਂ, ਅੱਜ ਉੱਥੇ ਕੇਵਲ ਦਰਸ਼ਨ ਕਰਨ ਆਉਂਦੇ ਨੇ, ਬਾਕੀ ਸਾਰੇ ਬਾਹਰ ਹੀ ਪ੍ਰਫੁੱਲਿਤ ਨੇ। ਮੇਰੇ ਕਹਿਣ ਤੋਂ ਮੁਰਾਦ ਇਹਵੇ ਕਿ ਦਾਤਾ ਮਿਹਰ ਕਰੇ। ਦੇਖੋ ਇਹ ਜਿਹੜਾ ਸਿਧਾਂਤ ਹੈ, ਜਿੰਨੀ ਦੇਰ ਤੱਕ ਸਿਧਾਂਤ ਹੈ ਉਨੀ ਦੇਰ ਤੱਕ ਪੰਥ ਨਹੀਂ ਜਾਂਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਰਨੀ ਸਮਾਪਤੀ ਅਗਲੇ ਬੁੱਧਵਾਰ, ਇਹਨੂੰ ਮੈਂ ਤਕਰੀਬਨ ਵਿਸਤਾਰ ਨਾਲ ਚਲਾਂਗਾ। ਦੇਖੋ ਕਹਿੰਦੇ ਨੇ ਰੁੱਖ ਨੂੰ ਕਿਸੇ ਨੇ ਕੁਹਾੜੇ ਨਾਲ ਕੱਟਿਆ ਸੀ, ਤੇ ਜਦੋਂ ਕੁਹਾੜਾ ਮਾਰਿਆ ਤੇ ਰੁੱਖ ਵਿੱਚੋਂ ਪਾਣੀ ਸਿਮਿਆ। ਕਦੀ ਦੇਖੀਏ ਜਦੋਂ ਵੀ ਲੋਹੇ ਦਾ ਵਾਰ ਕਰੀਏ ਪਾਣੀ ਸਿਮਿਆ। ਤੇ ਉਸ ਵੇਲੇ ਕਿਸੇ ਕਵੀ ਨੇ, ਵਿਦਵਾਨ ਨੇ ਰੁੱਖ ਨਾਲ ਗੱਲਾਂ ਕਰਕੇ ਪੁੱਛਿਆ, ਤੂੰ ਝੱਖੜ ਵੀ ਜਰ ਜਾਂਦਾ, ਤੂੰ ਹੜ ਵੀ ਜਰ ਜਾਂਦਾ, ਤੂੰ ਲੂ ਵੀ ਜਰਨਾ, ਕੱਕਰ ਵੀ ਜਰਨਾ, ਪਰ ਜਦੋਂ ਤੇਰੇ ਤੇ ਕੁਹਾੜਾ ਪੈਂਦਾ ਤੂੰ ਇੱਕੋ ਦਮ ਪਾਣੀ ਭਰ ਕੇ ਅੱਖਾਂ ਭਰ ਕੇ ਰੋ ਕਿਉਂ ਪੈਂਦਾ ਹੈ? ਕਿ ਕੁਹਾੜੇ ਤੋਂ ਤੈਨੂੰ ਡਰ ਲੱਗਦਾ? ਉਹਨੇ ਕਿਹਾ, ਛੇਤੇ ਰੱਖੀ, ਜਿੱਦਣ ਦਾ ਮੈਂ ਬਣਿਆ ਵਾ ਨਾ, ਮੈਂ ਝੱਖੜਾਂ ਦਾ ਮੁਕਾਬਲਾ ਕਰਦਾ ਆਇਆ, ਕਦੀ ਮੈਨੂੰ ਡਿੱਗੇ ਨੂੰ ਤੂੰ ਰੋਂਦਿਆ ਨਹੀਂ ਤੱਕਿਆ ਹੋਣਾ। ਜਦੋਂ ਹੜ ਆਉਂਦਾ ਮੈਂ ਟੁੱਟ ਜਾਂਦਾ ਪਰ ਰੋਂਦਾ ਨਹੀਂ, ਪਰ ਜਦੋਂ ਕੁਹਾੜਾ ਮੈਨੂੰ ਪੈਂਦਾ ਮੈਂ ਉਦੋਂ ਰੋਨਾ ਵਾ। ਕਹਿੰਦਾ ਕਿਉਂ? ਕੁਹਾੜੇ ਤੋਂ ਡਰ ਕੇ? ਕਹਿੰਦਾ ਇਕੱਲਾ ਕੁਹਾੜਾ ਆਵੇ ਦੀ ਪਰਵਾਹ ਕੋਈ ਨਹੀਂ, ਪਰ ਮੇਰੀ ਪੈਦਾ ਕੀਤੀ ਲੱਕੜ ਜਦੋਂ ਕੁਹਾੜੇ ਵਿੱਚ ਦਸਤਾ ਬਣ ਕੇ ਮੈਨੂੰ ਵੱਢਣ ਲੱਗਦੀ ਏ, ਉਦੋਂ ਮੈਨੂੰ ਦਿੱਖ ਲੱਗਦਾ ਮੇਰੇ ਘਰ ਦੇ ਮੈਨੂੰ ਵੱਢਣ ਆ ਗਏ। ਬਸ ਸੱਚ ਜਾਣਿਓ, ਬਾਹਰੋਂ ਕੋਈ ਖਤਰਾ ਨਹੀਂ, ਗੁਰੂ ਮਿਹਰ ਕਰੇ। ਦੇਖੋ ਹੁਣ ਚੰਦੂ ਨੇ ਸ਼ਬਦ ਵਰਤੇ ਨੀ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇਹਨੇ ਆ ਕੇ ਸ਼ਬਦ ਵਰਤੇ ਕਿ ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਪਾਈ ਬੈਠੇ ਨੇ, ਉਹਨਾਂ ਤਖ਼ਤ ਬਣਾਇਆ ਹੋਇਆ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ। ਇਹ ਆਪਾਂ ਅਗਲੇ ਬੁੱਧਵਾਰ ਬਾਚਾਂਗੇ, ਬਾਣੀ ਵਿੱਚ ਪਾਤਸ਼ਾਹ ਕਿਉਂ ਕਿਹਾ, ਸ਼ਸਤਰ ਕਿਉਂ ਪਾਏ ਨੇ, ਕਿਉਂਕਿ ਇਹ ਸਿਧਾਂਤ ਨੂੰ ਇਸ ਨਾਲ ਜੋੜਨਾ ਅਤ ਜ਼ਰੂਰੀ ਹੈ। ਇਹਨੀਆਂ ਕੁ ਬੇਨਤੀਆਂ ਚ ਪ੍ਰਵਾਨ ਕਰਿਆ ਜੇ, ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ ਜਿਵੇਂ ਗੁਰਮੁਖਾਂ ਸਮਾਂ ਅਨਾਊਂਸ ਕੀਤਾ ਹੈ 7:30 ਤੋਂ 8:30, ਉਸੇ ਅਰਦਾਸ ਦੇ ਸਬਜੈਕਟ ਨੂੰ ਯਤਨ ਕਰਨਾ, ਇੱਥੇ ਸੰਪੂਰਨਤਾ ਹੋ ਜਾਏ, ਨਾ ਹੋਈ ਤੇ ਜਿੱਥੇ ਅੱਗੇ ਕਥਾ ਕਰਾਂਗੇ ਉੱਥੇ ਅਰਦਾਸ ਵਾਲਾ ਸਬਜੈਕਟ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ ਕਵਿਤ ਪਿਸ਼ਾਵਰ ਮੈਂ ਪਾਰਸ ਸੀ ਕਾਬਲ ਮੈਂ ਕੁੰਦ ਸਮ ਸਾਧ ਵੇਲੇ ਸਿੰਧ ਜੈਸੀ ਪੱਖਰ ਮੈਂ ਭਾਨ ਹੈ ਮੱਕੇ ਵਿੱਚ ਮਾਣਕ ਸੀ ਮਦੀਨੇ ਮੈਂ ਮੋਤੀ ਸੋਹਾ ਲੰਕਾ ਵਿੱਚ ਲਾਲ ਸੀ ਰਾਮੇਸ਼ਰ ਰਤਾਨ ਹੈ ਪੂਰਬ ਮੈਂ

0: ਸਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਸੰਗਤ ਜੀ, ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਗੁਰਪੁਰਬ ਹੈ, ਇਸ ਕਰਕੇ ਸਤਿਗੁਰੂ ਕਰਗੀ ਘਰ ਜੀ ਨੇ ਜਿਵੇਂ ਸ੍ਰੀ ਗ੍ਰੰਥ ਸਾਹਿਬ ਨੂੰ ਦਸਾਂ ਸੂਪਾਂ ਵਿੱਚ ਗੁਰਤਾ ਗੱਦੀ ਤੇ ਸਥਾਪਨ ਕੀਤਾ, ਉਹ ਪ੍ਰਸੰਗ ਸੰਗਤਾਂ ਸੁਣੋ।
0: ਕਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਮਹਿਮਾ ਪਿਸ਼ਾਵਰ ਵਿੱਚ ਮਹਾਰਾਜ ਦੀ ਪਾਰਸ ਜਿਵੇਂ ਅੱਖਾਂ ਧੰਨ ਨੂੰ ਛੋਹ ਕੇ ਸੋਨਾ ਬਣਾਉਂਦਾ ਹੀ ਜੀ ਉਜਲ ਮਹਾਰਾਜ ਦੀ ਮਹਿਮਾ ਹੈ। ਕਿਹਾਂ ਮਜ਼ਮਾਂ ਨੂੰ, ਕਿਹਾਂ ਵਰਨਾ ਨੂੰ, ਸਾਰਿਆਂ ਨੂੰ ਗੁਰਸਿੱਖੀ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਦੀ

0: ਮੱਖਣ ਉਜਲ ਤੇ ਨਿਰਮਲ ਅਤੇ ਪਵਿੱਤਰ ਇਸ ਤਰ੍ਹਾਂ ਦੀ ਮਹਾਰਾਜ ਦੀ ਮਹਿਮਾ ਹੈ।
1: ਵਾਦੇ ਕਹੀ ਦੂਧ ਜੈਸੀ
0: ਦੁੱਧ ਵਰਗੀ।

0: ਹੋ ਸਕਦਾ
1: ਜਾਤ ਨਾ ਸਭ ਕੋ ਦਾਨ
0: ਸਾਰੀਆਂ ਜਾਤਾਂ ਨੂੰ ਦਾਨ ਨਹੀਂ ਸੀ ਹੋ ਸਕਦਾ ਸੂਤਰਾਂ ਨੂੰ ਅਤੇ ਕਿਹੋ ਵਰਨਾ ਦੀਆਂ ਇਸਤਰੀਆਂ ਨੂੰ ਉਹਨੂੰ ਆਗਿਆ ਹੀ ਨਹੀਂ ਸੀ ਵੇਦ ਸ਼ਾਸਤਰ ਦੇ ਗਿਆਨ ਦੀ।

0: ਸਤਿਗੁਰੂ ਵਾਲਾ ਗਿਆਨ ਹੈ, ਹਉਮੈ ਤੋਂ ਰਹਿਤ ਗਿਆਨ ਨਹੀਂ ਹੈ।
1: ਸਤਿਗੁਰ ਕਰਮ ਛੁਡਾਏ ਕੇ
0: ਸਾਰੇ ਕਰਮ ਕਾਂਡ ਛੁਡਾ ਦਿੱਤੇ।
1: ਦਾਨ ਦੀਆ ਸਤਨਾਮ
0: ਮੰਦਰ ਦਾ ਦਾਨ ਸੱਚੇ ਕਰਸ਼ਨ ਬਖਸ਼ਿਆ ਹੈ।
1: ਇੱਕ ਤੇ ਇੱਕ ਗੋਬਿੰਦ ਸੀ।

0: ਵੇਦਾਂ ਚ ਹਿੰਦੂਆਂ ਨੂੰ ਹੈ, ਈਸਾਈਆਂ ਨੂੰ ਅਧੀਨ ਵਿੱਚ ਹੈ,
1: ਸਭ ਕੋ ਸਾਂਝੀ ਸਿੱਖ ਦਾ
0: ਜਿਹੜਾ ਸਾਰੇ ਨੂੰ ਸਾਂਝੀ ਸਿੱਖਿਆ ਦੇ ਸਕੇ,
1: ਗੁਰਬਾਣੀ ਵਿਦਤਾਰ
0: ਦੀ ਬਾਣੀ ਹੈ, ਮਹਾਰਾਜ ਸਾਹਿਬ ਨੇ ਪ੍ਰਗਟ ਕੀਤੀ ਹੈ,
1: ਵੇਦ ਪੱਖ ਨਾ ਹੈ ਮਜ਼ਹਬ ਕੋ
0: ਨਹੀਂ ਰੱਖਿਆ, ਕਿਸੇ ਪ੍ਰਕਾਰ ਦਾ ਪੱਖ ਨਹੀਂ ਰੱਖਿਆ, ਵਰਨਾ ਸ਼ਰਮਾ ਦੇ ਮਜ਼ਹਬ

0: ਦੇ ਕਲੇਸ਼ ਅਵਿਦਿਆ ਆਦਿ ਸਭ ਮਿਟ ਜਾਂਦੇ ਉਹਨਾਂ ਦੇ।
1: ਗੁਰੂ ਅੰਗਦ ਕਿਰਪਾ ਕਰੀ,
0: ਇਸੇ ਤੋਂ ਵਿਦਿਆ ਸਰੂਪ ਧਾਰ ਕੇ, ਗੁਰੂ ਅੰਗਦ ਸਾਹ ਸਰੂਪ ਧਾਰ ਕੇ ਮਾਲ ਕਿਰਪਾ ਕੀਤੀ।
1: ਗੁਰਬਾਣੀ ਪ੍ਰਕਾਸ਼,
0: ਗੁਰਬਾਣੀ ਦਾ ਪ੍ਰਕਾਸ਼ ਕੀਤਾ ਮਾਲ ਸੰਸਾਰ ਵਿੱਚ
1: ਅੱਖਰ ਗੁਰੂ।

0: ਸ੍ਰੀ
1: ਗੁਰੂ ਅਰਜਨ ਦੇਵ
0: ਨੇ ਮਾਰੇ ਸਾਸ ਕੇ ਪਾਪਚਾਰੀ ਨੇ
1: ਮਾਰੇ ਉਪਕਾਰ ਕੋ ਤਹਾਰ
0: ਕਰਨ ਵਾਸਤੇ ਮਾਰਨ ਬਿਨਤੀ ਕਰ ਰਿਹਾ।

0: ਤੁਸੀਂ ਏਕ ਹੁੰਦੇ ਨੇ, ਏਕ ਹੋ ਫਿਰ ਤੁਸੀਂ ਬਾਦਲੋਂ ਵੀ ਚਾਨਣ ਵੀ ਤੇ
1: ਸ਼ਬਦ ਤੋਂ ਪਾਠ
0: ਭਾਈ ਬੁੱਢੇ ਸਾਹਿਬ ਨੂੰ ਗ੍ਰੰਥੀ ਬਣਾ ਕੇ ਪਹਿਲੇ ਦਿਨ ਪ੍ਰਕਾਸ਼ ਕਰਕੇ ਮਹਾਰਾਜ ਸ਼ਬਦ ਦਾ ਪਾਠ ਸੁਣਿਆ।
1: ਸੰਤਾਂ ਕਾਰਜੇ ਆਪ ਹੀ
0: ਇਹ ਹੁਕਮ ਆਇਆ, ਸੰਤਾਂ ਦੇ ਕਾਰਜ ਆਪ ਖੁੱਲਿਆ, ਹਰ ਕੰਮ ਕਰਾਵਣ ਆਇਆ ਰਾਮ।
1: ਕਿਹੋ ਆਇਓ ਮੁਖ
0: ਵਾਰ ਮਹਾਰਾਜ ਨੇ ਪਹਿਲੇ ਦਿਨ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕੀਤੇ

0: ਜਗ ਦੇ ਉੱਤੇ ਪੱਕ ਕੇ ਜੋ ਕਿਤੇ ਬਾਣੀ ਮਿਲੀ ਉਹਨਾਂ ਸ਼ਬਦ ਹੋਰ ਬਹਿਤੇ ਲਿਖਦੇ ਭਾਈ ਬੰਦੋ ਨੇ
1: ਤੇਰੇ ਗੁਰ ਹਰ ਗੋਬਿੰਦ ਜੀ
0: ਉਹਨੂੰ ਮਾਰੇ ਲੱਗਿਆ ਵੀਰ ਭਾਈ ਸਾਡੇ ਸਰੂਪ ਦੇ ਨਾਲ ਨਾ ਲਾਉਣੀ ਤੇਰੇ ਕੋਲੇ ਲਿਖੀ ਰਹੇ ਉਹ ਬੰਦੋ ਦੀਆਂ ਵੀੜਾਂ ਮਸ਼ਹੂਰ ਹੋਈਆਂ ਹੋਣ।

0: ਦੂਜੀ ਵਾਰ ਚ ਆਸ਼ਾ ਦੀ ਵਾਰ ਵਿੱਚ, ਗੁੰਜਰੀ ਦੀ ਪਹਿਲੀ ਵਾਰ ਵਿੱਚ, ਬਿਧਾਂਸ ਦੀ ਵਾਰ ਵਿੱਚ, ਅਤੇ ਇਸੇ ਪ੍ਰਕਾਰ ਨਾਲ ਅਸਾਂ ਰਾਮਕਲੀ ਦੀ ਵਾਰ ਵਿੱਚ, ਸਾਰਗ ਦੀ ਵਾਰ ਵਿੱਚ, ਅਤੇ ਮਨਾਰ ਦੀ ਵਾਰ ਵਿੱਚ, ਕਾਂਡੇ ਦੀ ਵਾਰ ਵਿੱਚ ਨੌ ਤਨੌ ਉਚਾਰਨਾ ਕੀਤੀਆਂ।
1: ਪਾਠ ਚਲਾਇਓ ਜਦ ਤੁਮੇ
0: ਪਾਠ ਦੀ ਮਰਿਆਦਾ ਛੇਵੇਂ ਪਾਤਸ਼ਾਹ ਚਲਾਉਣਾ ਕੀਤੀ।
1: ਮਰਿਆਦਾ ਗੁਰ
0: ਭਾਈ ਮਰਿਆਦਾ ਭਾਈ ਪਹਿਲਾਂ ਪੰਜਵੇਂ ਪਾਤਸ਼ਾਹ ਦਾ ਪਾਠ ਕੀਤਾ, ਫਿਰ ਮਾਤਾ ਗੰਗਾ ਜੀ ਦਾ ਕੀਤਾ, ਫਿਰ ਭਾਈ ਬੁੱਢਾ ਸਾਹਿਬ ਦਾ ਕੀਤਾ, ਫਿਰ ਭਾਈ ਗੁਰਦਾਸ ਸਾਹਿਬ ਦਾ ਆਦਿ ਕਰਾਇਆ।
1: ਬੋਹਰਾ ਛੇਵੇਂ ਗੁਰ ਸ੍ਰੀ ਗ੍ਰੰਥ ਜੀ
0: ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਈ
1: ਭੇਜਿਓ ਪੁਰ
0: ਕਰਤਾਰ ਡੋਲੀ ਮਹਾਰਾਜ ਗਏ ਹੈ ਜੰਗ ਕਰਨ ਵਾਸਤੇ। ਗੁਰੂ ਸਰ ਮਹਾਰਾਜ ਜਾਣਾ ਸੀ ਉਹਨੇ ਵੱਡੇ ਸਾਹਿਬਜ਼ਾਦੇ ਕੋਲੇ, ਬਾਬੇ ਗੁਰਦੁੱਤੇ ਕੋਲੇ ਭੇਜਣਾ ਕੀਤਾ।
1: ਬੀਬੀ ਚੰਦ ਅੱਧਾ ਲਿਖਿਓ,
0: ਭਾਈ ਬੀਬੀ ਚੰਦ ਅੱਧਾ ਲਿਖਿਆ ਸੀ,
1: ਰਹੀ ਸੇਵ ਵਿਚਕਾਰ
0: ਸੇਵਾ ਰਹਿ ਗਈ ਸੀ ਹੁਣ ਤੱਕ। ਉਹ ਬੀਬੀ ਚੰਦ ਸੁਰਸੋਂ ਨਗਰ ਵਿੱਚ ਬਿਲਾਵਲ ਪੂਰਾ ਹੋਇਆ ਨਿਰਭ ਕੰਨਿਆ ਕੇ ਕਾਰਨ।

0: ਉਸ ਵਕਤ ਬਾਹੀ ਤੋਂ ਚੋਟ ਲੱਗੀ
1: ਜੋ ਕਿਰਤ ਬਾਸਨ ਠੀਕ ਕਰੀ
0: ਦਰਸ਼ਨ ਕਿਹਾ ਜੀ ਅਸੀਂ ਬਾਣੀ ਵੱਲ ਨੀ ਰੱਖਾਂਗੇ ਹੋਰ ਕੌਣ ਰੱਖੇਗਾ ਗੁਰਬਾਣੀ ਜਿਨ ਭੈਣੇ ਤਾਰਾ ਜਾਣੋ ਸੋ ਨਹੀਂ ਸਿੱਖ ਹਮਾਰਾ ਸਿੱਖਾਂ ਨੇ ਪੁੱਛਿਆ ਮਹਾਰਾਜ ਬਾਣੀ ਤਾਂ ਪੜ੍ਹਦੇ ਹੈ ਪਰ ਸਾਨੂੰ ਸੱਚੇ ਪਾਤਸ਼ਾਹ ਅਰਥ ਦੇ ਵਿੱਚ ਅਨੁਸਾਰ ਜੀਵਨ ਨੀ ਸਾਡਾ ਉਹਦੀ ਬਾਬਤ ਸੁਗਰੀ ਜੀ ਨੇ ਕਿਹਾ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ਼ਾਰੇ ਨੂੰ ਵੇਖਿਆ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ ਪ੍ਰਕਾਰ ਘਿਓ ਦੇ ਭਾਂਡੇ ਦੀਆਂ ਠੀਕਰੀਆਂ
1: ਬੰਦੀ ਦਾ ਚਮਕਾਰ ਬੰਦੀ ਦਾ ਚਮਕਾਰ
0: ਭਾਂਡੇ ਦੀਆਂ ਹੁੰਦੀਆਂ ਹਨ ਜਿਸ ਵਕਤ ਬੱਦਲ ਪੈ ਕੇ ਹਟਿਆ ਤੇ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਖਾਣਾ ਕੀਤੀਆਂ ਚਮਕਾਰਾਂ ਮਾਰਦੀਆਂ ਫੇਰ ਹੁੰਦੀਆਂ
1: ਨਿਤਨੇਮੀਆਂ
0: ਨਿਤਨੇਮੀਆਂ ਜਿਹੜੇ ਬਾਣੀ ਪੜੋਂਗੇ
1: ਜਮਤੇ ਲੇਹ ਉਬਾਰ
0: ਚਮਕਿਆ ਨਾ ਸੰਦੇ ਭਾਂਡੇ ਦੀ ਫੀਕਰੀ ਚੋਂ ਐਨ ਜਮਾਂ ਤੋਂ ਛੁਟਕਾਰਾ ਕਰਾ ਦੇ ਵੀ ਬਾਣੀ ਚਮਕੇ ਅੰਦਰੋਂ ਇਹ ਦ੍ਰਿਸ਼ਟਾ

0: ਜਿਹੜਾ ਸਰੂਪ ਰਚਿਆ ਹੋਇਆ ਹੈ
1: ਧੀਰ ਮਲ ਕੇ ਪਾਸ
0: ਕਰਤਾਰ ਭੁਗਾਵੇਗਾ ਚਹੀ
1: ਨੌਵੇਂ ਗੁਰ ਵਾਪਸ ਕਰੀ
0: ਨੌਵੇਂ ਪਾਤਸ਼ਾਹ ਵਾਪਸ ਕਰਤੀ ਜੋ ਭਾਈ ਮੱਖਣ ਸ਼ਾਹ ਨੇ ਇਹਦੇ ਪਾਸੋਂ ਖੋਹ ਲਿਆਂਦੀ ਸੀ।

0: ਕੇ ਬੇਨਤੀ ਕੀਤੀ
1: ਅਰਥ ਕਰਾਵੋ ਕਿਰਪਾ ਕਰ
0: ਅਰਥ ਕਿਰਪਾ ਕਰਕੇ ਕਰਾਓ ਸਾਨੂੰ
1: ਗੁਰੂ ਗ੍ਰੰਥ ਅਭਿਲਾਸ
0: ਅਰਥੋਂ ਸੁਣਦੀ ਸਾਡੇ

0: ਮੈਂ ਪਾਤਸ਼ਾਹ ਦੀ ਬਾਣੀ ਪੜ੍ਹਾਵਾਂਗੇ, ਨਾਲੇ ਮੈਂ ਸੰਗਤਾਂ ਨੂੰ ਅਰਸ ਸੁਣਾਵਾਂਗੇ। ਪਾਸੋਂ ਮੰਗਵਾਇਆ
1: ਗੁਰੂ ਗ੍ਰੰਥ ਤੇ ਸੁਨਹਿ ਦਿਓ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਮੈਂ ਧੀਰ ਮਦ ਮੈਂ
1: ਦਵਾਸ਼ ਧਰੀ ਔਰ ਪੀਰ
0: ਬਹੁਤ ਸਾਰੀ ਬੈਰ ਦੀ ਪੀੜ ਅੰਦਰ ਚ ਧਾਰਨ ਕੀਤੀ।
1: ਬੋਹਰਾ ਦਸਵੇਂ ਗੁਰੂ ਕਹਾਵਤ
0: ਮਾਰੀ ਕਿ ਦਸਵੇਂ ਪਾਤਸ਼ਾਹ ਗੁਰੂ ਕਹਾਉਂਦੇ ਹਨ
1: ਆਪੇ ਰਚੈ ਸੁਜਾਨ,
0: ਪੰਜਵੇਂ ਪਾਤਸ਼ਾਹ ਨੇ ਆਪ ਰਚਿਆ, ਆਪ ਕਿਉਂ ਨੀ ਰਚ ਲੋਗੇ ਅੰਤਰਜਾਨੀ ਜੇ ਹੋਣਗੇ।
1: ਜਿਉ ਗੋਰੇ ਅਰਜਨ ਲਿਖੀ ਹੈ
0: ਅਰਜਨ ਸਾਹਿਬ ਨੇ ਲਿਖਾਉਣਾ ਕੀਤੀ ਹੈ
1: ਸਰਬ ਕਲਾ ਸੁਖ ਦਾਨ
0: ਕਲਾ, ਉਹਨਾਂ ਦੀ ਗੁਰਿਆਈ ਦੇ ਮਾਲਕ ਦਸਵੇਂ ਸਰੂਪ ਚ ਹੈ ਸਰਬ ਕਲਾ
1: ਸਰਬ ਕਲਾ।

0: ਅਤੇ ਗਰਭ ਤੇ ਗਿਆਨ
1: ਬੜਾ ਮਾਨ ਧੀ ਉਮਰ ਦਾ ਜਾਣ ਕੇ ਹੱਸ ਪਏ
0: ਬੰਨੋ ਕੀ ਬੀੜਾ ਬਹੁਤ
1: ਬਹੁਤ ਸਾਰੀਆਂ ਸਮਝੀਆਂ
0: ਨਹੀਂ ਮੰਗਾਵਨ
1: ਮਹਾਰਾਜ ਨੂੰ ਮੰਗਾਉਣਾ ਨੀ ਕੀਤੀ ਕੋਈ ਬੀਜ ਵੀ
0: ਕੰਠੋ ਹੀ ਉਚਰਾਇਆ
1: ਮਹਾਰਾਜ ਕੰਠੋ ਨੂੰ ਉਚਾਰਨ ਕਰਾਂਗੇ ਧੀ ਉਮਰ ਦੀ ਜਿਹੜੀ ਗੱਲ ਹੈ ਚੰਗਾ ਸਫਲੀ ਹੋਵੇ ਅਸੀਂ ਕੰਠੋਂ ਉਚਾਰਨ ਕਰਾਂਗੇ
0: ਸਾਰੀ ਬਾਣੀ ਆਪ
1: ਸਾਰੀ ਬਾਣੀ ਆਪ ਹੀ ਕੰਠੋਂ ਉਚਾਰਾਂਗੇ ਬਚਨ ਕਿਹਾ
0: ਸਰਬ ਕਲ

0: ਮਨ ਨੇ ਈਰਖਾ ਕੀਤੀ ਸੀ ਉਹ ਚਾੜ ਦਿੱਤੀ ਮਹਾਰਾਜ ਨੇ
1: ਬਾਣੀ ਸਤਿਗੁਰ ਰਾਸ
0: ਬਾਣੀ ਮਹਾਰਾਜ ਨੋਏ ਪਾਤਸ਼ਾਹ ਦੀ ਚਾੜ ਦਿੱਤੀ
1: ਬਲ ਹੋਆ ਬੰਧਨ ਛੁੱਟੇ
0: ਦੇਵਰਾਤਰੀ ਵੱਲੋਂ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਦੇ ਪਾਸੋਂ ਕਿਉਂ ਲਿਆਓ ਬਲ ਛਿੜਕੋ ਬੰਧਨ ਪਰੇ ਕਸ਼ਮਾ ਹੋ ਤੋ ਪਾਏ ਕਹੋ ਨਾਨਕਾ ਵੇ ਘਰ ਗਾਜੀ ਹੋ ਸਹਾਏ ਉਹਦਾ ਉੱਤਰ ਇੱਥੇ ਮਨੀਸ਼ ਸਿੰਘ ਦੀ ਜਿਹੜੀ ਬੀੜ ਹੈ ਜਮਾਲਾ ਦਸਵਾਂ ਲਿਖਿਆ ਹੋਇਆ ਬਾਬੇ ਵੀਰ ਸਿੰਘ ਦੀ ਬੀੜ ਚ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਆਪ ਜੀ ਨੇ ਉੱਤਰ ਦਿੱਤਾ ਉਸ ਵਕਤ
1: ਬਲ ਹੋਆ ਬੰਧਨ ਛੁੱਟੇ
0: ਬਹਾਦਰ ਸਾਹਿਬ ਜੀ ਆਪ ਦੀ ਕੁਰਬਾਨੀ ਕਰਕੇ ਬਲ ਹੋ ਗਿਆ ਕੰਮ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਬੰਧਨ ਛੁੱਟ ਗਏ।

0: ਭਰ ਗਈਆਂ ਹਨ।
1: ਗੁਰਮਤ ਪ੍ਰਾਪਤ ਹੋਏ,
0: ਉਹਨਾਂ ਨੂੰ ਗੁਰਮਤ ਦੀ ਪ੍ਰਾਪਤੀ ਹੋਵੇ।
2: ਮਾਇਆ ਬਸਰ ਬਹੁਤ ਹੈ,
0: ਬਹੁਤ ਮਾਇਆ ਦੇ ਬਸਰ ਰਾਜੇ ਨੂੰ ਦੇਣਾ ਕੀਤੇ।
2: ਸਭ ਸਿੰਘਨ ਕੋ
0: ਰਾਜ, ਸਿੰਘਾਂ ਨੂੰ ਰਾਜੇ ਜੈ ਸਿੰਘ ਦੇਣਾ ਕੀਤੇ।
2: ਲੰਗਰ

0: ਗੋਬਿੰਦ ਸਿੰਘ ਸਾਹਿਬ ਨੇ
1: ਪੰਚ ਸਿੰਘ ਤਾਬਿਆ
0: ਖੜੇ ਕੀਤਾ ਉਸ ਵਕਤ
1: ਨਾਮ ਸੁਣੋ ਸੁਭ ਦੇ
0: ਨਾਮ ਸੁਣੋ ਸੁੰਦਰ ਨਿਵਾਸ ਵਾਲਿਆਂ ਦੇ
1: ਮਨੀ ਸਿੰਘ ਤਾਬਿਆ ਸਾਡੇ
0: ਤਾਬਿਆ ਜੀ ਮਹਾਰਾਜ ਸਲਾਉਣਾ ਕੀਤੇ

ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਜੋਤੀ ਜੋਤ ਸਮਾਉਣ ਦਾ ਖਡੂਰ ਸਾਹਿਬ ਵਿੱਚ ਗੁਰਪੁਰਬ ਹੈ। ਗੁਰੂ ਜੀ ਨੂੰ ਆਏ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਿਛਲਾ ਆਪਦਾ ਪਿੰਡ ਨਾਂਗੇ ਦੀ ਸਰਾਂ ਜੋ ਕਰਕੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਠ ਘੋੜੇ ਜਿਹਦਾ ਨਾਮ ਮੱਤੇ ਦੀ ਸਰਾਂ ਕਰਕੇ ਮਸ਼ਹੂਰ ਸੀ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੁੱਜੇ ਸਨ। ਚਰਨ ਕਵਲ ਗੁਰਦੁਆਰਾ ਗੁਰੂ ਸਾਹਿਬ ਦਾ ਬਣਿਆ ਹੋਇਆ ਹੈ। ਇਸ ਸਥਾਨ ਦੇ ਉੱਤੇ ਮਹਾਰਾਜ ਸਾਹਿਬ ਦੇ ਮਾਤਾ ਪਿਤਾ ਮਾਤਾ ਸਵਰਾਈ ਜੀ ਤੇ ਪਿਤਾ ਫੇਰੂ ਮੱਲ ਜੀ, ਇਹਨਾਂ ਦੇ ਘਰ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੀ ਲੋੜ ਰੱਖਦੇ ਸਨ ਤੇ ਪੁੱਤਰ ਦੀ ਆਸ ਸੀ ਉਹਨਾਂ ਨੂੰ। ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨਾਨਕ ਦੇਵ ਦੇ ਚਰਨਾਂ ਕੋਲਾਂ ਦੀ ਮਾਤਾ ਪਿਤਾ ਨੂੰ ਪੈ ਕੇ ਬੇਨਤੀ ਕੀਤੀ ਤੇ ਗਰੀਬ ਨੂੰ ਆਜ ਸ੍ਰੇਸ਼ਟ ਭਾਗਾਂ ਵਾਲਾ ਆਪਦੀ ਬਖਸ਼ਿਸ਼ ਵਾਲਾ ਸਾਡੇ ਘਰ ਆਪ ਪੁੱਤਰ ਬਖਸ਼ੋ। ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਹੁਤ ਪ੍ਰਸੰਨ ਹੋ ਕੇ ਵਚਨ ਕੀਤੇ ਤੇ ਸਾਡੀ ਗੱਦੀ ਦੇ ਮਾਲਕ ਇਹਨਾਂ ਦਾ ਨਾਮ ਤੁਸੀਂ ਲਹਿਣਾ ਰੱਖੋਗੇ, ਇਹ ਨਾਮ ਵਾਲੇ ਹੋਣਗੇ। ਤੇ ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਕੇ ਜਦੋਂ ਆ ਗਏ ਇੱਕ ਸਾਲ ਤੋਂ ਬਾਅਦ 1561 ਬਿਕਰਮੀ ਸੀ ਉਸ ਵਕਤ ਸਾਹਿਬ ਸਿੰਘ ਜੀ ਦੀ, ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਾਬੇ ਫੇਰੂ ਮੱਲ ਦੇ ਘਰ ਨੂੰ ਭਾਗ ਲਾਉਣ ਵਾਸਤੇ ਮਾਤਾ ਸੁਭਰਾਈ ਜੀ ਦੀ ਕੁੱਖ ਨੂੰ ਸਫ਼ਰ ਕਰਨ ਵਾਸਤੇ ਅਵਤਾਰ ਧਾਰਨ ਕੀਤਾ। ਗਰੀਬ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ 'ਚ ਪ੍ਰਗਟ ਇਸ ਤਰ੍ਹਾਂ ਹੋਏ ਜਿਵੇਂ ਸਾਧ ਸੰਗਤ ਜੀ ਸੱਚ ਤੇ ਸੰਤੋਖ ਤੇ ਦਇਆ ਧਰਮ ਵਿਚਾਰ ਇਹ ਗੁਣਾਂ ਦਾ ਅੱਗੇ ਕਾਲ ਹੀ ਪਿਆ ਹੋਇਆ ਸੀ। ਗੁਰੂ ਮਹਾਰਾਜ ਸਾਹਿਬ ਦੇ ਸਾਰੇ ਗੁਣ ਦੁਨੀਆਂ 'ਚ ਆਪਦੇ ਜਨਮ ਦੇ ਨਾਲ ਹੀ ਪ੍ਰਗਟ ਕਰ ਦਿੱਤੇ। ਗਰੀਬ ਨੂੰ ਆਏ ਤੇ ਨਿਰਤੋਂ ਜਾਣੀ ਵਿਰਾਗ ਤੇ ਵਿਵੇਕ ਦੋਵੇਂ ਨਿਰਤੋਂ ਹੀ ਮਹਾਰਾਜ ਦੇ ਸਜ ਰਹੇ ਹਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰਦਾ ਦੇ ਵਿਸ਼ਵਾਸ ਵਿੱਚ ਹੀ ਸੁੰਦਰ ਕੰਮ ਸਜ ਰਹੇ ਹਨ ਜੀ। ਆਪਦੇ ਦਾਨ ਕਰਨਾ ਤੇ ਸੇਵਾ ਰੂਪ ਹੱਥ ਸਜ ਰਹੇ ਹਨ ਜੀ ਅਤੇ ਉੱਦਮ ਕਰਨਾ ਅਤੇ ਗੁਰਾਂ ਦੀ ਆਗਿਆ ਵੀ ਚਰਨ ਰੂਪ ਚਰਨ ਦੋਵੇਂ ਸਜ ਰਹੇ ਹਨ ਜੀ। ਇਸ ਪ੍ਰਕਾਰ ਸਾਰੇ ਅੰਗਾਂ ਗੁਣਾਂ ਦੇ ਸਰੇਪ ਗੁਰੂ ਸਾਹਿਬ ਨੇ ਵਿਚਾਰ ਧਾਰਨ ਕੀਤਾ। ਸਤਿਗੁਰਾਂ ਦੇ ਅਵਤਾਰ ਧਾਰਨ ਤੋਂ ਸਾਹਿਬ ਸਿੰਘ ਜੀ ਮਾਤਾ ਪਿਤਾ ਨੂੰ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਆਪ ਜੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਨਾਲ ਬਾਲਕ ਅਵਸਥਾ ਦੀ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਰਹੇ ਅਤੇ ਸਮਾਂ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੀਰ ਵੱਡਾ ਹੋ ਗਿਆ। ਵੱਡਾ ਹੋਣ ਤੋਂ ਦੇਵੀ ਚੰਦ ਜੋ ਖੱਤਰੀ ਸੀ ਇਸ ਖਡੂਰ ਸਾਹਿਬ ਵਿੱਚ ਨਿਵਾਸ ਕਰਨ ਵਾਲਾ ਉਸ ਨੇ ਇਹ ਮੱਤੇ ਦੀ ਸਰਾਂ ਵਿੱਚ ਜਾ ਕੇ ਬਾਬੇ ਫੇਰੂ ਮੱਲ ਦੇ ਪੁੱਤਰ ਬਾਬਾ ਲਹਿਣਾ ਜੀ ਦੇ ਪੈਣੀ ਆਪਣੀ ਪੁੱਤਰੀ ਦਾ ਨਾਤਾ ਕਰ ਦਿੱਤਾ। ਨਾਤਾ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ, ਸਤਿਗੁਰਾਂ ਦੇ ਮਹਿਲ ਸਾਡੀ ਮਾਤਾ ਦਾ ਨਾਮ ਮਾਤਾ ਖੀਰੀ ਵੀ ਹੋਇਆ ਸਭ ਤੋਂ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੂੰ ਕੋਈ ਸਮਾਂ ਬਤੀਤ ਕੀਤਾ। ਫਿਰ ਪਿਤਾ ਜਿਹੜਾ ਸੀ ਉਹ ਸੱਚਖੰਡ ਗਾਉਣ ਕਰ ਗਿਆ। ਬਾਬਾ ਫੇਰੂ ਮੱਲ ਜੀ ਬਲੋਚਾਂ ਦੀ ਧਾੜ ਉਸ ਵਕਤ ਆਈ, ਉਹ ਬਲੋਚਾਂ ਦੀ ਧਾੜ ਆਉਣ ਤੋਂ ਸਾਹਿਬ ਸਿੰਘ ਜੀ ਤਿੰਨ ਸਾਰਾ ਬਲੋਚਾਂ ਨੇ ਲੋਕ ਧਾਰਾਂ ਵਾਲਿਆ ਕਰਦੇ ਆ ਕੇ ਬਲੋਚਿਸਤਾਨ ਵਿੱਚੋਂ ਉਹਨਾਂ ਨੇ ਆ ਕੇ ਸਾਰਾ ਪਿੰਡ ਫਿਰ ਕਰਤਾ ਉਜਾੜ ਦਿੱਤਾ। ਉਹਨਾਂ ਦਾ ਫਿਰ ਪਿਆ ਸਾਧ ਸੰਗਤ ਜੀ ਹੁਣ ਤੱਕ। ਫਿਰ ਨਾਂਗੇ ਨੇ ਆਵਾਜ਼ ਕੀਤਾ ਸੀ ਇਸ ਕਰਕੇ ਨਾਂਗੇ ਵੀ ਉਹ ਸਰਾਂ ਕਰਕੇ ਵੱਜਦਾ ਅਤੇ ਪਹਿਲਾਂ ਮੱਤੇ ਦੀ ਸਰਾਂ ਹਰੀ ਕੇ ਮੱਤੇ ਦੀ ਸਰਾਂ ਉਹਦਾ ਨਾਮ ਸੀ। ਹੁਣ ਸੰਤ ਗੁਰਮੁਖ ਸਿੰਘਾਂ ਨੇ ਅੱਗੇ ਥੋੜ੍ਹਾ ਜਿਹਾ ਗੁੰਬਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਯਾਦਗਾਰ ਵਿੱਚ ਫਿਰ ਉੱਤੇ ਬਣਿਆ ਹੋਇਆ ਸੀ। ਸੰਤ ਗੁਰਮੁਖ ਸਿੰਘ ਸਾਹਿਬ ਜੀ ਨੇ ਜਿਹਨਾਂ ਬਾਬਿਆਂ ਨੇ ਇੱਥੋਂ ਦੀ ਸੇਵਾ ਸੰਤ ਸਾਧੂ ਸਿੰਘਾਂ ਨੇ ਸਾਰਿਆਂ ਨੂੰ ਮਿਲ ਕੇ ਮਹਾਤਮਾ ਨੂੰ ਕੀਤੀ ਹੈ। ਉਹ ਸਥਾਨ ਦੀ ਸੇਵਾ ਸਾਰੇ ਦੁਨੀਆਂ ਨੂੰ ਮਿਲ ਕਰਕੇ ਗੁਰੂ ਸਾਹਿਬ ਦਾ ਬੜਾ ਆਲੀਸ਼ਾਨ ਜਨਮ ਸਥਾਨ ਬਣਾਇਆ। ਉੱਥੇ ਨਾਂਗੇ ਦੀ ਸਰਾਂ ਵਿੱਚ ਇੱਕ ਸਰੋਵਰ ਸੁਰੋਵਰ ਬਣਾਇਆ ਹੈ, ਹੋਰ ਵੀ ਇਮਾਰਤ ਬਣਾਈ ਹੈ, ਲੰਗਰ ਦੇ ਸਥਾਨ ਬਣਾਏ ਹੈ,
ਤੇ ਬੜੀ ਭਾਰੀ ਚੜ੍ਹਦੀਆਂ ਕਲਾ ਚ ਸੇਵਾ ਸੰਤ ਮਹਾਰਾਜ ਤੋਂ ਗੁਰੂ ਸਾਹਿਬ ਜੀ ਨੇ ਕਰਵਾਈ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਨਿਵਾਸ ਕਰਦੇ ਬਲੋਚਾਂ ਦੀ ਧਾਰ ਨਾ ਕੇ ਪਿੰਡ ਉਜਾੜ ਦਿੱਤਾ। ਦੇਵੀ ਚੰਦ ਦੇ ਘਰ ਵਿੱਚ ਕੋਈ ਪੁੱਤਰ ਨਹੀਂ ਸੀ। ਆਪਣੀ ਮਾਤਾ ਖੀਵੀ ਪੁੱਤਰੀ ਬੜੀ ਪਿਆਰੀ ਸੀ ਉਸ ਨੂੰ। ਉਹ ਚਾਹੁੰਦਾ ਸੀ ਕਿ ਇਹ ਵੀ ਔਕੜ ਦੇ ਵੇਲੇ ਪੁੱਤਰੀ ਮੇਰੇ ਪਾਸ ਹੀ ਰਵੇ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਪਿਆਰ ਦੇ ਨਾਲ ਅਤੇ ਮਾਤਾ ਖੀਵੀ ਜੀ ਨੂੰ ਆਪਣੇ ਘਰ ਵਿੱਚ ਵੀ ਦੇਵੀ ਚੰਦ ਇੱਥੇ ਲਿਆ। ਉੱਥੇ ਰਹਿੰਦਿਆਂ ਕੋਈ ਸਮਾਂ ਗੁਜ਼ਰਿਆ। ਸਮਾਂ ਗੁਜ਼ਰਨ ਤੋਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਇੱਕ ਪੁੱਤਰੀ ਪੈਦਾ ਹੋਈ ਜਿਹਦਾ ਨਾਂ ਬੀਬੀ ਅਮਰੋ ਜੀ ਹੋਇਆ। ਬਸ ਕੇ ਜਿਹਨਾਂ ਦੀ ਸ਼ਾਦੀ ਹੋਈ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ। ਇਸੇ ਪ੍ਰਕਾਰ ਦੋ ਸਾਹਿਬਜ਼ਾਦੇ ਸਤਿਗੁਰਾਂ ਦੇ ਹੋਏ। ਵੱਡੇ ਬਾਬਾ ਦਾਸੂ ਜੀ ਜਿਹੜੇ ਸਮਾਧੀ ਵਿੱਚ ਹਰ ਵਕਤ ਰਿਹਾ ਕਰਦੇ ਅਤੇ ਛੋਟੇ ਦਾਤੂ ਜੀ ਜੋ ਬਿਹਾਰ ਵਿੱਚ ਬੜੇ ਚਤੁਰ ਸਨ। ਇਸ ਪ੍ਰਕਾਰ ਦੋ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਹੋਏ। ਕਿਉਂ ਪਰਿਵਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੋਇਆ। ਪਰਿਵਾਰ ਦੇ ਸਮੇਤ ਮਹਾਰਾਜ ਸਾਹਿਬ ਰਹਿੰਦੇ ਰਹੇ ਕੁਛ ਚਿਰ। ਬਾਬਾ ਜੋ ਸਤਿਗੁਰਾਂ ਦਾ ਸਸਰਾ ਸੀ ਦੇਵੀ ਚੰਦ, ਉਹ ਸਮਾਂ ਪੂਰਾ ਹੋਣ ਤੋਂ ਵਾਹਿਗੁਰੂ ਦੀ ਆਗਿਆ ਨਾਲ ਪਰਲੋਕ ਉਹਨਾਂ ਦਾ ਗਮਨ ਹੋ ਗਿਆ ਅਤੇ ਮਾਤਾ ਸਤਿਗੁਰਾਂ ਦੀ ਜੋ ਮਾਤਾ ਪੜ੍ਹਾਈ ਸੀ ਉਹ ਵੀ ਇੱਥੇ ਸਤਿਗੁਰਾਂ ਦੇ ਪਾਸ ਆ ਕੇ ਰਹਿਣ ਲੱਗ ਗਈ। ਇਸ ਪ੍ਰਕਾਰ ਸਾਹਿਬ ਸੰਗਤ ਵੀ ਸਮਾਂ ਗੁਜ਼ਰ ਗਿਆ ਅਤੇ ਦੇਵੀ ਚੰਦ ਜਿਹੜਾ ਸੀ ਉਹਦੇ ਕੋਲ ਚੜ੍ਹਾਈ ਕਰ ਗਿਆ। ਇਹ ਖੰਡੂਰ ਸਾਹਿਬ ਦੇ ਜਿੰਨੇ ਲੋਕ ਸੀ ਸਾਰੇ ਦੇਵੀ ਦੇ ਜਵਾਲਾਮੁਖੀ ਦੇ ਚਾਲੇ ਜਾਇਆ ਕਰਦੇ। ਰਾਮਕੁੰਡੀ ਦਾ ਪਿੰਡਾਂ ਦੀ ਜਿਸ ਜਿਸ ਪਾਸੇ ਕਿਸੇ ਨੂੰ ਚੱਲਣ ਦਾ ਖਿਆਲ ਹੋਵੇ ਇਹ ਦੇਵੀ ਦੇ ਚਾਲੇ ਜਾਇਆ ਕਰਦੇ। ਉਸ ਸਾਲ ਵਿੱਚ ਜਦੋਂ ਦੇਵੀ ਚੰਦ ਦੀ ਚੜ੍ਹਾਈ ਕਰਦੇ ਗੁਰੂ ਸਾਹਿਬ ਦੇ ਸਹੁਰੇ, ਉਸ ਵਕਤ ਉਹਨਾਂ ਨੇ ਕਿਹਾ ਤੁਸੀਂ ਬਾਬਾ ਲਹਿਣਾ ਜੀ ਹੋ, ਇਸ ਪਰਿਵਾਰ ਵਿੱਚ ਮੁਖੀ ਹੋ, ਤੁਹਾਡਾ ਅੱਗਾ ਅਤੇ ਸਾਡਾ ਪਿੱਛਾ, ਤੁਸੀਂ ਉਸੇ ਪ੍ਰਕਾਰ ਆਪਣੇ ਸਹੁਰੇ ਦੀ ਨਹੀਂ ਆਈ, ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ। ਆਪ ਨੂੰ ਕਿਹਾ ਤੁਸੀਂ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਜੀ ਨੂੰ ਮੰਨਣ ਨੂੰ ਤਿਆਰ ਹਾਂ, ਪਰ ਨਾਲ ਗੱਲ ਇਹ ਹੈ ਭਾਈ ਜੋਤ ਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ, ਉਹਨਾਂ ਤੋਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਜਿਹਨਾਂ ਮੈਂ ਪਹਿਲਾਂ ਬਾਬਾ ਲਹਿਣਾ ਜੀ ਸੀ ਬਾਣੀ ਸੁਣਿਆ ਕਰਦੇ। ਉਹ ਬਾਣੀ ਨਾਲ ਆਪਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇਵ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਕਹਿਣ ਲੱਗੇ ਭਾਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ, ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਵੀ ਚੱਲੋ ਦੁਆਬੇ ਵਿੱਚ। ਇਸ ਪ੍ਰਕਾਰ ਜੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ 'ਤੇ ਵਸਾਇਆ ਸੀ, ਕਰੋੜੀਏ ਮਲ ਖੱਤਰੀ ਨੇ ਗੁਰੂ ਸਾਹਿਬ ਦੀ ਉਹ ਭੇਟਾ ਕੀਤਾ ਸੀ ਜ਼ਮੀਨ, ਉੱਥੇ ਗੁਰੂ ਘਰ ਮਹਾਰਾਜ ਸਾਹਿਬ ਨਗਰ ਵਸਾ ਕੇ ਖੇਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਲੈਂਦੇ, ਲੰਗਰ ਚਲਾਇਆ ਕਰਦੇ। ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਜਾਸੀ ਬੜਾ ਭਰਪੂਰ ਸੀ ਸਾਰਿਆਂ ਇਲਾਕਿਆਂ ਵਿੱਚ। ਇਹਨਾਂ ਲੋਕਾਂ ਨੂੰ ਕਿਹਾ ਵੀ ਤੁਹਾਡਾ ਅੱਗਾ ਸਾਡਾ ਪਿੱਛਾ ਕਿਸੇ ਪਾਸੇ ਲੈ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਚਾਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ, ਜਿਸ ਤਰ੍ਹਾਂ ਦਾ ਉਹਦਾ ਰਿਵਾਜ ਸੀ ਉਹਨਾਂ ਲੋਕਾਂ ਦਾ। ਆਪ ਚੱਲ ਪਏ, ਰਸਤੇ ਚੱਲਦਿਆਂ ਚੱਲਦਿਆਂ ਬਾਬੇ ਬਕਾਲੇ ਦੇ ਰਸਤੇ ਚੱਲਦਿਆਂ ਹੋਇਆਂ ਅੱਗੇ ਇਸੇ ਪ੍ਰਕਾਰ ਬਕਾਲੇ ਦੀ ਵੀ ਰਾਵੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਜੋ ਕਰਤਾਰਪੁਰ ਸਾਹਿਬ ਪੁੱਜੇ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਸਾਡੀ ਗੱਡੀ ਦੇ ਮਾਲਕ ਆ ਰਹੇ ਹੈ। ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਧਰਮਸ਼ਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ 'ਚੋਂ ਅੱਗੇ ਆ ਗਏ ਰਸਤਾ ਦੱਸਣ ਵਾਸਤੇ। ਆਪ ਘੋੜੀ 'ਤੇ ਚੜ੍ਹੇ ਹੋਏ ਹਨ। ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਹੈ, ਇੱਥੇ ਰਹਿੰਦੇ ਹੈ, ਅਤੇ ਮਹਾਰਾਜ ਨੂੰ ਕਿਹਾ ਸਾਡੇ ਮਗਰ ਮਗਰ ਚਲੇ ਆਓ, ਚਲੋ ਤੁਹਾਨੂੰ ਦਿਖਾ ਦਿੰਦੇ ਜਿਹਨਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ। ਗੁਰੂ ਅੰਗਦ ਸਾਹਿਬ ਘੋੜੀ 'ਤੇ ਚੜ੍ਹੇ ਚੜ੍ਹਾਏ ਉਸੇ ਪ੍ਰਕਾਰ ਆ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾ ਰਹੇ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਉਸ ਖੁੰਡ ਦੇ ਨਾਲ ਘੋੜੀ ਆਪਣੀ ਬੰਨ੍ਹ ਦਿਓ ਅਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ।
ਇਉਂ ਕਹਿ ਕੇ ਸਤਿਗੁਰੂ ਜੀ ਇੱਕ ਛੋਟੀ ਬਰੀਕੀ ਚ ਮਾਰੀ ਨੀ ਜੀ ਧਰਮਸ਼ਾਲਾ ਦੇ ਅੰਦਰ ਜਾ ਪ੍ਰਵੇਸ਼ ਹੋਏ, ਉੱਥੇ ਸਿੰਘਾਸਨ ਤੇ ਜਾ ਕੇ ਬੈਠ ਗਏ। ਜਾਂ ਘੋੜੀ ਨੂੰ ਬੰਨ ਕੇ ਬਾਬਾ ਲਹਿਣੇ ਜੀ ਅੰਦਰ ਬੜੇ ਕੀ ਵੇਖ ਰਹੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹੋ ਹੀ ਗੁਰੂ ਨਾਨਕ ਦੇਵ ਜੀ ਹਨ, ਤੇ ਅਸੀਂ ਬੜੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਘੋੜੀ ਤੇ ਕਿਹੜੇ ਘੁੜਾਣੇ ਕਿਉਂ ਆਏ, ਅਸੀਂ ਉੱਤਰ ਕੇ ਆਉਣਾ ਚਾਹੀਦਾ ਸੀ। ਇਸ ਪ੍ਰਕਾਰ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ। ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ, ਫਿਰ ਜੋ ਕੀ ਵੇਖਦੇ ਹੈ ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਜੀ ਵਾਰ ਦੀ ਜਨਮ ਸਾਖੀ ਲਿਖੀ ਹੈ। ਉਹਦੇ ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾਮੁਖੀ ਹੈ, ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਵਸਤਰ ਪਹਿਰੇ ਹੋਏ ਹੈ, ਜਿਹੜੇ ਪਹਿਰੇ ਹੋਏ ਹੈ ਤੇ ਝਾੜੂ ਦੇ ਰਹੀ ਝਾੜੂ ਦਿੰਦੀ। ਵੇਖ ਕੇ ਮਹਾਰਾਜ ਨੂੰ ਪੁੱਛਿਆ ਬੀਬੀ ਤੂੰ ਕੌਣ ਹੈ? ਇਹ ਕਹਿੰਦੇ ਵੀ ਜਿਸ ਨੂੰ ਤੁਸੀਂ ਸਾਡਾ ਖੰਡੂਰ ਸਾਹਿਬ ਦਾ ਤੇ ਜਿੰਨਾ ਸੰਗ ਪਰਸਨ ਚੱਲਿਆ ਉਹ ਜਵਾਲਾਮੁਖੀ ਹੈ, ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਝਾੜੂ ਦੇਣ ਵਾਸਤੇ ਆਏ। ਇਹ ਗੱਲ ਵੇਖ ਕੇ ਸੁਣ ਕੇ ਸਾਰਿਆਂ ਸੰਗਿਆਂ ਨੂੰ ਵੀ ਵਿਖਾਇਆ, ਸਾਰੇ ਸੰਗਿਆਂ ਨੂੰ ਕਿਹਾ ਇੱਕ ਵਾਰੀ ਤਾਂ ਅਸੀਂ ਜਵਾਲਾਮੁਖੀ ਜ਼ਰੂਰ ਪਰਸਾਂਗੇ। ਕਹਿਣ ਲੱਗੇ ਵੀ ਸਾਡਾ ਤਾਂ ਕਾਰਜ ਇੱਥੇ ਹੀ ਸਰ ਗਿਆ, ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਦੇਵੀ ਝਾੜੂ ਦਿੰਦੀ ਹੈ ਤੇ ਅਸੀਂ ਹੁਣ ਕਿਉਂ ਕਿਤੇ ਜਾਣਾ, ਇੱਥੇ ਗੁਰੂ ਸਾਹਿਬ ਦੇ ਦਾਰੀ ਰਹਾਂਗੇ। ਇਉਂ ਕਹਿ ਕੇ ਸਾਰਿਆਂ ਨੂੰ ਨਮਸਕਾਰ ਕਰਕੇ ਆਪਣ ਦਿਵਿਆ ਲੈ ਲਈ। ਜਿਹੜਾ ਸੰਗ ਸੀ ਸਾਰਾ ਉਹ ਸਭ ਸੰਗਤ ਜੀ ਜਵਾਲਾਮੁਖੀ ਪਰਸਨ ਵਾਸਤੇ ਚਲਿਆ ਗਿਆ। ਜਦੋਂ ਪਰਸ ਕੇ ਆਏ ਉਸੇ ਰਸਤੇ ਆਏ ਕਰਤਾਰਪੁਰ ਸਾਹਿਬ ਕੇ, ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਖੰਡੂਰੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾ ਕੇ ਸਿੱਖੀ ਬਖਸ਼ਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਬਖਸ਼ਿਸ਼ ਕਰਾਈ। ਇਉਂ ਖੰਡੂਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਜਾ ਕੇ ਕਰਤਾਰਪੁਰ ਸਾਹਿਬ ਜੀ ਰਹਿੰਦੇ ਰਹੇ। ਬੜੀ ਭਾਰੀ ਸੇਵਾ ਸਤਿਗੁਰੂ ਨਾਨਕ ਦੇਵ ਜੀ ਕੀਤੀ, ਜੇ ਸੇਵਾ 'ਚ ਕੋਈ ਫਰਕ ਨਹੀਂ ਪੈਣ ਦਿੱਤਾ। ਰਾਹ ਜਿਵੇਂ ਅਸੀਂ ਸੇਵਾ ਕੀਤੀ ਜੋ ਵੀ ਲੱਗਿਆ ਹੋਵੇ ਭਰਾ ਜੀ, ਅਤੇ ਜੇ ਕੋਈ ਕਹਿਣ ਕਿ ਉਹ ਨਹੀਂ ਹੈ ਤਾਂ ਕਹਿਣ ਭੁੱਲ ਗਿਆ ਜੀ। ਇਸ ਪ੍ਰਕਾਰ ਮਹਾਰਾਜ ਸਾਹਿਬ ਹਰ ਵਕਤ ਕਾਲਜਾਂ ਵਿੱਚ ਰਹਿੰਦੇ। ਜੇ ਕਦੇ ਮਹਾਰਾਜ ਸਾਹਿਬ ਰਾਤਰੀ ਕਹਿੰਦੇ ਤਾਂ ਉਸ ਵੇਲੇ ਰਾਤਰੀ ਮੰਨਦੇ, ਜੇ ਦਿਨ ਕਹਿੰਦੇ ਦਿਨ ਹੀ ਮੰਨਦੇ। ਬੜੀ ਭਾਰੀ ਆਗਿਆ ਗੁਰੂ ਸਾਹਿਬ ਦੀ ਮੰਨੀ, ਜਿਸ ਆਗਿਆ ਵਿੱਚ ਗੁਰੂ ਸਾਹਿਬ ਨੇ ਪਰਖ ਵੀ ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਆਪਦੇ ਸਰੀਰ ਦੇ ਉੱਤੇ ਲੱਸੀ ਆਦਿਕਾਂ ਦੇ ਸਿੱਕੇ ਪਾ ਕੇ, ਗੁਰੂ ਨਾਨਕ ਦੇਵ ਜੀ ਨੇ ਕਬਰ ਕਸੇ ਦੇ ਵਿੱਚ ਇੱਕ ਛੁਰਾ ਬੰਨ ਕੇ ਧਾਨ ਕੂ ਗ੍ਰਹਿਣ ਕਰਤਾਰ ਉਸਦਾ ਰੂਪ ਧਾਰਨ ਕੇ ਸਿੱਖੀ ਨੂੰ ਪਰਖਣਾ ਕੀਤਾ। ਉਸ ਪਰਖਣ ਤੋਂ ਸਾਧ ਸੰਗਤ ਜੀ ਸਿੱਖ ਸੰਗਤਾਂ ਜਿਹੜਾ ਮੱਥਾ ਟੇਕਦੀਆਂ, ਮਹਾਰਾਜ ਕਹਿੰਦੇ ਮੱਥਾ ਨਾ ਟੇਕੋ, ਇਹ ਟੇਕਣੋਂ ਨਾ ਹੱਡੀ ਦੋ ਦੋ ਕੁੱਟ ਕੇ ਮਹਾਰਾਜ ਸਾਹਿਬ ਲਾ ਦਿੰਦੇ। ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਭੱਜ ਨਿਕਲੀਆਂ। ਜਦੋਂ ਪੂਰੇ ਨਾ ਉਤਰੇ ਜਿੱਥੇ ਬੈਠ ਕੇ ਗੱਲਾਂ ਕਰਿਆ ਕਰਨ, ਗੁਰੂ ਮਹਾਰਾਜ ਸਾਹਿਬ ਜੀ ਉੱਥੇ ਜਾ ਰਿਹਾ ਕਰਨ, ਅਤੇ ਉਹ ਪਰਖ ਬਹੁਤ ਸਾਰੀ ਕੀਤੀ। ਲੋਕ ਕਹਿਣ ਗੁਰੂ ਸਾਹਿਬ ਦਾ ਸੁਭਾਅ ਬਦਲ ਗਿਆ। ਉਸ ਵੇਲੇ ਮਿਲ ਮਿਲ ਕੇ ਵਿਚਾਰ ਕਰਿਆ ਕਰਨ ਮਹਾਰਾਜ ਸਾਹਿਬ ਦੇ ਨਾਲ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖ ਕਰਦੇ ਹੋਇਆ ਫਿਰ ਲੰਗਰ ਅਸਪਹਿਰਾ ਕਰ ਦਿੱਤਾ। ਅਸਪਹਿਰਾ ਲੰਗਰ ਕਰਦਿਆਂ ਕਈ ਅਸਪਹਿਰੇ ਲੰਗਰ ਤੋਂ ਚਲੇ ਗਏ, ਫਿਰ ਤੀਜੇ ਦਿਨ ਕਰਤਾ, ਦਸਾਂ ਦਿਨਾਂ ਤੱਕ ਕਰਤਾ ਲੰਗਰ। ਬਹੁਤ ਸਾਰੇ ਲੋਕ ਚਲੇ ਗਏ, ਕਹਿੰਦੇ ਇੱਥੇ ਕੀ ਕਰਨਾ, ਘਰ 'ਚ ਹੀ ਰਹਾਂਗੇ। ਕਿਉਂ ਜਦੋਂ ਚਲੇ ਗਏ ਪਰ ਗੁਰੂ ਅੰਗਦ ਸਾਹਿਬ ਜੀ ਅਡੋਲ ਰਹੇ, ਫਿਰ ਖੇਤੀ ਸਿੱਖਾਂ ਤੋਂ ਕਰਾਈ ਹਲਪ ਕਰਾ ਕੇ ਦਸਾਂ ਦਿਨਾਂ ਤੱਕ ਜਦੋਂ ਮਹਾਰਾਜ ਲੰਗਰ ਬੰਦ ਕੀਤਾ, ਜਿਹੜੇ ਦੋਨੇ ਨਾਲ ਸਿੱਖ ਪੂਰੇ ਰਹੇ, ਫਿਰ ਲੰਗਰ ਹਰ ਰੋਜ਼ ਦੋਵੇਂ ਵਕਤ ਕਰਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਮਹਾਰਾਜ ਪਰਖ ਵਿੱਚ ਜਦੋਂ ਪੂਰੇ ਉੱਤੇ ਜਦੋਂ ਖੇਤੀ ਪੱਕ ਗਈ, ਉਹ ਸਾਰੀ ਖੇਤੀ ਪੱਕੀ ਨੂੰ ਕਟਵਾ ਕੇ ਇੱਕ ਤਾਂ ਸਾਰਾ ਕੁੱਲੂ ਕਰਵਾ ਕੇ ਮਹਾਰਾਜ ਸਾਹਿਬ ਜੀ ਨੂੰ ਅਗਨ ਲਵਾ ਦਿੱਤੀ। ਕਈ ਕਹਿੰਦੇ ਤਾਂ ਖੇਤੀ ਪਕਾਈ ਹੈ ਪਾਲੀ ਹੈ, ਸਾਥੋਂ ਸਾੜੀ ਨਹੀਂ ਜਾਂਦੀ। ਮਹਾਰਾਜ ਸਾਹਿਬ ਨੇ ਕਿਹਾ ਕੋਈ ਇੱਕ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਦੀ ਆਗਿਆ ਹੀ ਤਾਂ ਮੰਨਣੀ ਹੈ, ਗੁਰੂ ਸਾਹਿਬ ਦੀ ਆਗਿਆ ਨਾਲ ਹੀ ਖੇਤੀ ਕੀਤੀ ਹੈ। ਕਈਆਂ ਨੂੰ ਉਸੇ ਵੇਲੇ ਹੁਕਮ ਮੰਨ ਕਰਕੇ ਉਹ ਸਵਾਹ ਕਰ ਦਿੱਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪਰਖ ਕਰਨ ਤੋਂ ਬਹੁਤ ਸਾਰੇ ਲੋਕਾਂ ਦੇ ਦਿਲ ਡੋਲ ਗਏ। ਗੁਰੂ ਸੱਚੇ ਪਾਤਸ਼ਾਹ ਵੀ ਪਰਖ ਕਰਿਆ ਕਰਨ, ਜਦੋਂ ਪਰਖ ਵਿੱਚ ਪੂਰੇ ਨੂੰ ਉਤਰਿਆ ਕਰਨ। ਇੱਕ ਦਿਨ ਦੀ ਗੱਲ ਹੈ ਕਿ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਜਦੋਂ ਤੁਸੀਂ ਰੁਕ ਨਹੀਂ ਕਰਦੇ। ਉਸ ਵੇਲੇ ਸਤਿਗੁਰੂ ਜੀ ਨੇ ਕਟੋਰਾ ਜਿਹੜਾ ਸੀ ਕਹਿਣ ਦਾ, ਉਹ ਇੱਕ ਮੇਲੇ ਚੜ੍ਹੇ ਸਤਾਰਤਾ,
ਜਿਸਨੇ ਸਿੱਧ ਕਰ ਕਿਹਾ ਕਿ ਸ੍ਰੀ ਚੰਦ ਕੱਢ, ਸ੍ਰੀ ਚੰਦ ਕਹਿਣ ਲੱਗਾ ਜੀ ਇਹੋ ਜਿਹੇ ਕੰਮ ਸਾਥੋਂ ਕਰਾਉਣੇ ਹੋ, ਸਾਡੇ ਪੁੱਤਰ ਹੁੰਦੇ ਅਸੀਂ ਚੰਗੇ ਲੱਗਦੇ ਹਾਂ। ਲਕਸ਼ਮੀ ਦਾਸ ਵੀ ਇਵੇਂ ਜਵਾਬ ਦਿੱਤਾ। ਫਿਰ ਇੱਕ ਦਿਨ ਸੁਲੱਖਣੀ ਦੇ ਪਾਸ ਬੈਠਿਆਂ ਤੋਂ ਮਾੜੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਿੱਲੀ ਸਿੱਖਾਂ ਤੋਂ ਡਰ ਕੇ ਚੂਹਾ ਵੀ ਚੱਬ ਕੇ ਸਿੱਟ ਗਈ। ਉਹ ਚੁਕਾਉਣਾ ਚਾਹਿਆ, ਸ੍ਰੀ ਚੰਦ ਨੂੰ ਕਿਹਾ ਮੈਂ ਨਹੀਂ ਵੀ ਇਹ ਕੰਮ ਕਰ ਸਕਦਾ। ਲਕਸ਼ਮੀ ਦਾਸ ਨੂੰ ਕਿਹਾ ਕਿਵੇਂ ਹੋ ਸਕਦਾ ਹੈ? ਇਸ ਪ੍ਰਕਾਰ ਦੇ ਪੁੱਤਰਾਂ ਦੀ ਪਰਖ ਕੀਤੀ। ਉਸ ਵਕਤ ਗੁਰੂ ਅੰਗਦ ਸਾਹਿਬ ਵੱਲ ਇਸ਼ਾਰਾ ਕੀਤਾ ਤੇ ਮਾੜਾ ਸਾਹਿਬ ਅੱਧਾ ਵਾਕ ਮੁੱਖ ਵਿੱਚ ਸੀ, ਚੱਟ ਉੱਠ ਕੇ ਉਹਨੂੰ ਬਾਹਰ ਸਿੱਟ ਕੇ ਹੱਥ ਮਾਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਈ। ਇਸ ਪ੍ਰਕਾਰ ਕਟੋਰਾ ਵੀ ਆਪ ਜੀ ਨੇ ਉਸ ਨਾਲ ਧੋ ਮਾਣ ਕੇ ਕੱਢਿਆ ਕਿ ਉਸ ਪਹਿਰ ਵਿੱਚ ਮਾੜਾ ਸਾਹਿਬ ਹਰ ਵਕਤ ਪੂਰਨ ਰਹਿੰਦੇ। ਇੱਕ ਦਿਨ ਮਾੜਾ ਸਾਹਿਬ ਨਦੀ ਦੇ ਸ਼ਾਹ ਦੀ ਵਿੱਚ ਸੀ, ਰਾਵੀ ਦੇ ਵਿੱਚ ਖੜੇ ਸਨ। ਮਾੜਾ ਸਾਹਿਬ ਬਾਸਰ ਲੈ ਕੇ ਬਾਹਰ ਇਸ਼ਨਾਨ ਕਰਕੇ ਬੈਠੇ। ਗੁਰੂ ਅੰਗਦ ਸਾਹਿਬ ਇੰਨਾ ਪਾਇਆ ਚੜਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤਾ ਨਹੀਂ ਰਿਹਾ ਦੇਹ ਦਾ। ਸੰਗੂ ਨਾਨਕ ਦੇਵ ਜੀ ਪ੍ਰੇਮ ਦੇ ਵਿੱਚ ਬਾਹਰੋਂ ਨਿਕਲ ਕਰਕੇ ਰਾਵੀ ਤੋਂ ਬਾਹਰ ਆ ਕੇ ਖੜੇ ਹੋ ਗਏ, ਵੇਖਿਆ ਸਿਆਣ ਨਹੀਂ ਸਕੇ। ਫਿਰ ਆਪਣਾ ਚਰਨ ਛੁਹਾ ਕੇ ਇਹਨਾਂ ਦੀ ਗੁਰਮੈਸ਼ ਪੈਦਾ ਕਰਕੇ ਸਰੀਰ ਦੀ ਸਾਵਧਾਨੀ ਕਰਾਈ।

0: ਭਾਈ ਭਗੀਰ ਸਿੰਘ ਜੀ ਮਸੀਹਾਂ ਦੇ ਸਨ ਦੁਆਬੇ ਦੇ, ਇੱਕ ਭਾਈ ਸਧਾਰਨ ਜੀ ਜੋ ਕਾਲੀ ਦਰਸ਼ਨ ਵਾਲਾ ਦੀ ਸੇਵਾ ਕਰਦੇ ਨੇ, ਇੱਕ ਗੁਰੂ ਅੰਗਦ ਸਾਹਿਬ ਜੀ, ਇੱਕ ਭਾਈ ਬੁੱਢਾ ਸਾਹਿਬ ਜੀ, ਇਹ ਚਾਰੇ ਸਿੱਖ ਮਹਾਰਾਜ ਦੇ ਨਾਲ ਹੈ। ਹਜ਼ੂਰ ਬਾਹਰ ਉਜਾੜ ਵਿੱਚ ਚਲੇ ਗਏ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਸੇ ਐਸਾ ਸਾਂਗ ਰੰਭਿਆ, ਉਹ ਉਜਾੜ ਦੇ ਵਿੱਚ ਇੱਕ ਮੁਰਦਾ ਪਿਆ ਵਿਖਾਇਆ, ਉਹਦੇ ਉੱਤੇ ਬਸਤਰ ਕੀਤਾ ਦਿੱਤਾ ਹੋਇਆ ਹੈ ਤੇ ਕੋਲੇ ਨੱਕੜਾਂ ਪਈਆਂ ਹੋਈਆਂ। ਗੁਰੂ ਮਹਾਰਾਜ ਸਾਹਿਬ ਕਿਹਾ, ਤੁਸੀਂ ਭਾਈ ਸਾਡੇ ਸਿੱਖ ਆਉਂਦੇ ਹੋ ਤੇ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਨੇ ਦੱਸਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੇ ਗੱਲ ਦੱਸਦੇ ਹਾਂ ਕਿ ਵੀ ਅਸੀਂ ਉਹ ਮਹਾਰਾਜ ਕੋਈ ਵੀ ਨਹੀਂ ਸਹਾਰ ਸਕੇ, ਮੈਂ ਵੀ ਤੇ ਭਗੀਰ ਸਿੰਘ ਵੀ ਤੇ ਭਾਈ ਸਧਾਰਨ ਵੀ ਤੇ ਤੈਨੂੰ ਅਸੀਂ ਝਾੜੀਆਂ ਦੇ ਵੱਲੇ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਸ ਮੁਰਦੇ ਦੀ ਲੋਹ ਦੇ ਲਾਏ ਲਾਏ ਫਿਰਨ ਲੱਗ ਗਏ। ਮਹਾਰਾਜ ਕਹਿੰਦੇ, ਪੁਰਖਾ ਕੀ ਕਰਨਾ, ਕਿਉਂ ਦੇਰ ਲਾਈ ਹੈ, ਮਹਾਰਾਜ ਆ ਗਿਆ ਕਿਸ ਪਾਸੇ ਹੋਣ। ਸੱਚੇ ਪਾਤਸ਼ਾਹ ਨੇ ਕਿਹਾ, ਪੈਰਾਂ ਵੱਲੋਂ ਲਾ ਕੇ ਸਿਰ ਤੱਕ ਖਾਓ।
1: ਜਦੋਂ ਇਹ ਬਚਨ ਕੀਤੇ
0: ਚਾਦਰ ਚੱਕੀ ਤੇ ਕੜਾਹ ਪ੍ਰਸ਼ਾਦ ਦੇਖਿਆ ਤੈਨੂੰ, ਵੇਖ ਕੇ ਭਾਈ ਬੁੱਢਾ ਸਾਹਿਬ ਜੀ ਕਹਿੰਦੇ, ਅਸੀਂ ਹੈਰਾਨ ਹੋ ਗਏ, ਉਹ ਸਭ ਕੁਝ ਖੇਡ ਅਲੋਪ ਕਰਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ। ਇਸ ਪ੍ਰਕਾਰ ਕੌਂਪਸ ਕਰਕੇ ਗੁਰੂ ਅੰਗਦ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਮ ਸਾਡੇ ਅੰਗਾਂ ਚੋਂ ਪੈ ਰਹੇ ਅੰਗ ਵਿੱਚ ਵੀ ਗੰਗਾ ਚੋਂ ਲਹਿਰ ਉੱਠਦੀ ਹੈ, ਇਹ ਸਾਡੀ ਜੋੜ ਚ ਤੁਸੀਂ ਪ੍ਰਗਟ ਹੋਏ ਹੋ। ਅੱਜ ਤੁਹਾਡਾ ਨਾਮ ਗੁਰਮਤਿ ਦਾ ਅੰਗਦ ਰੱਖਿਆ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸਾਹਿਬਜ਼ਾਦਿਆਂ ਦੀ ਸਾਰੀ ਸੰਗਤ ਦੀ ਪਲਕ ਕਰਕੇ ਸਾਧ ਸੰਗਤ ਜੀ ਗਰੀਬ ਨੂੰ ਅੱਜ ਸਤਿਗੁਰੂ ਨਾਨਕ ਦੇਵ ਜੀ ਨੇ 1596 ਵਿਕਰਮੀ ਵਿੱਚ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ, ਪੰਜ ਸਰਾਧ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪੰਚਮੀ ਨੂੰ ਬਖਸ਼ੀ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਇੱਥੇ ਸਾਹਿਬਜ਼ਾਦੇ ਮੇਲ ਕਰਨਗੇ, ਇੱਥੇ ਕਰਤਾਰਪੁਰ ਸਾਹਿਬ ਵਿੱਚ ਤੁਸੀਂ ਜਾ ਕੇ ਖਡੂਰ ਸਾਹਿਬ ਵਿੱਚ ਜਾ ਕੇ ਨਿਵਾਸ ਕਰੋ। ਤੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ, ਜਿਵੇਂ ਮਹਾਰਾਜ ਦੇ ਅੰਦਰ ਇਹ ਨਿਸ਼ਚਾ ਸੀ ਕਿ ਜਿਵੇਂ ਗੁਰੂ ਸਾਹਿਬ ਆਗਿਆ ਕਰਨ ਨੂੰ ਬੋਲਣੀ ਨਹੀਂ, ਭਾਵੇਂ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ ਆਪ, ਆਗਿਆ ਨਹੀਂ ਮਹਾਰਾਜ ਦੀ ਮੋੜੀ। ਪਹਿਲਾਂ ਪਰਖ ਹੋਈ ਸੀ ਉਦੋਂ ਕਰਤਾਰਪੁਰ ਸਾਹਿਬ ਤੋਂ ਭੇਜ ਕੇ ਸੀ, ਖਡੂਰ ਸਾਹਿਬ ਆ ਕੇ ਟਿਕ ਗਏ ਸੀ, ਉਦੋਂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਥੇ ਮਿਲਣ ਵਾਸਤੇ ਆਏ, ਜੋ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਬਣਿਆ ਹੋਇਆ, ਇੱਥੇ ਆ ਕੇ ਆਪ ਜੀ ਨੂੰ ਮਿਲੇ। ਫਿਰ ਗੁਰੂ ਅੰਗਦ ਸਾਹਿਬ ਦਇਆ ਕਰਨ ਵਾਲੇ ਚੱਲੇ, ਇਹ ਪਟਿਆਲਾ ਸਾਹਿਬ ਜਿਹੜਾ ਬਣਿਆ ਗੁਰਦੁਆਰਾ, ਇੱਥੇ ਤੱਕ ਜਦੋਂ ਗੁਰੂ ਅੰਗਦ ਸਾਹਿਬ ਆਏ, ਮਹਾਰਾਜ ਕਹਿੰਦੇ ਬਸ ਪੁਰਖਾ ਬਹਿ ਗਿਆ ਸੀ। ਇਹ ਬਚਨ ਸੁਣ ਕੇ ਮਹਾਰਾਜ 6 ਮਹੀਨੇ ਹੀ ਬੈਠੇ ਸੱਚੇ ਪਾਤਸ਼ਾਹ। ਫਿਰ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੀ ਖਿੱਚ ਵਿੱਚ ਆ ਕੇ ਕਰਤਾਰਪੁਰੋਂ ਇਹਨਾਂ ਨੂੰ ਮਿਲਾਇਆ ਤੇ ਜਗਾ ਕੇ ਕਿਹਾ, ਪੁਰਖਾ ਅਸੀਂ ਤਾਂ ਸਹਿਜ ਸੁਭਾਅ ਕਿਹਾ ਸੀ, ਤੁਸੀਂ ਇੱਥੇ ਕਿਉਂ ਧਰਨਾ ਮਾਰ ਕੇ ਬੈਠਦੇ? ਆ ਜਿਹੜਾ ਤਪ ਕੀਤਾ ਸੀ ਤੁਹਾਡੇ ਵਾਸਤੇ ਕੀਤਾ, ਤੁਸੀਂ ਕਿਉਂ ਖੇਚਲ ਕਰਦੇ ਹੋ? ਇਹ ਬਚਨ ਮਹਾਰਾਜ ਨੇ ਕਹੇ। ਫਿਰ ਕਰਤਾਰਪੁਰ ਸਾਹਿਬ ਨੂੰ ਲੈ ਗਏ ਅੰਮ੍ਰਿਤਸਰ ਸਾਹਿਬ ਵਿੱਚ, ਜਿਹੜੀ ਯਾਦਗਾਰ ਹੈ ਨਾ ਬਾਬੇ ਬੁੱਢੇ ਸਾਹਿਬ ਦੀ ਦੇਰ, ਉੱਥੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜਾਂਦੇ ਨੂੰ ਨਿਵਾਸ ਕੀਤਾ ਸੀ। ਬਾਬਾ ਸ਼ਾਮ ਸਿੰਘ ਜੀ ਨੇ ਜਿਹੜੀਆਂ ਪ੍ਰੇਮ ਪਰਚੀਆਂ ਲਿਖੀਆਂ ਲਿਖਤ ਦੀ ਪੁਸਤਕਾਂ, ਉਹਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਗਏ ਸਨ। ਫਿਰ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਗੁਰਤਾ ਗੱਦੀ ਬਖਸ਼ ਦਿੱਤੀ, ਗੁਰਤਾ ਗੱਦੀ ਦੇ ਕੇ ਮਹਾਰਾਜ ਸਾਨੂੰ ਖਡੂਰ ਸਾਹਿਬ ਭੇਜ ਦਿੱਤਾ। ਇੱਥੇ ਖਡੂਰ ਸਾਹਿਬ ਕਹਿ ਕੇ ਮਾਤਾ ਭਰਾਈ ਦੇ ਪਾਸ ਸਾਡਾ ਤਖ਼ਤ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰੋ। ਇਹ ਸਤਿਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਗਏ। ਮਾਤਾ ਸੁਭਰਾਈ ਨੂੰ ਪੁੱਛਿਆ ਸਤਿਗੁਰੂ ਨਾਨਕ ਦੇਵ ਜੀ ਦੀ ਬਾਬਤ, ਇਹ ਮਹਾਰਾਜ ਨੇ ਕਿਹਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਵਿਰਾਗ ਵਿੱਚ ਆ ਕੇ ਕੋਹੜੀ ਸਾਹਿਬ ਜਿਹੜੀ ਬਣੀ, ਉਸ ਕੋਹੜੀ 'ਚ ਸਮਾਧੀ ਲਾ ਕੇ ਬੈਠ ਗਏ। ਕਿਹਾ ਕਿ ਮਾਤਾ ਸਾਨੂੰ ਬੁਲਾਵੇ ਨਾ, ਕੋਈ ਸਾਡਾ ਚਿੱਤ ਨਹੀਂ ਹੁਣ ਬੋਲਣ ਨੂੰ ਕਰਦਾ, ਇਹ ਚਿਣ ਦੇ। ਉਹ ਮਾਤਾ ਨੇ ਉਸੇ ਵਕਤ ਮਹਾਰਾਜ ਦੀ ਆਗਿਆ ਮੰਨ ਕੇ ਬੂਹਾ ਚਿਣ ਦਿੱਤਾ ਤੇ ਉਹ 6 ਮਹੀਨੇ ਮਹਾਰਾਜ ਸਮਾਧੀ 'ਚ ਬੈਠੇ ਰਹੇ। ਉਦੋਂ ਸਤਿਗੁਰੂ ਨਾਨਕ ਦੇਵ ਜੀ 1596 ਵਿਕਰਮੀ ਵਿੱਚ ਅਸੂ ਦੇ ਸਰਾਧਾਂ ਦੀ 10ਵੀਂ ਨੂੰ ਜੋਤੀ ਜੋਤ ਸਮਾ ਗਏ, ਸੱਚਖੰਡ ਵਿੱਚ ਮਹਾਰਾਜ ਚਲੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕੌਂਟਰ ਕੀਤੇ, ਗੁਰੂ ਅੰਗਦ ਸਾਹਿਬ ਦੀ ਜੋਤ ਵਿੱਚ ਜੋਤ ਉਹਾ ਜੁਗਤ ਸਾਹਿਬ ਸਹਿ ਕਾਇਆ ਫੇਰ ਉਪਨਤੀ ਹੈ, ਉਹ ਜੋਤ ਗੁਰੂ ਨਾਨਕ ਦੀ, ਉਹ ਜੁਗਤ ਭਗਤੀ ਸਹਿਤ ਗਿਆਨ, ਇੱਕ ਪਾਤਸ਼ਾਹ ਗੁਰੂ ਨਾਨਕ ਨੂੰ ਕਾਇਆ ਪਲਟ ਕੇ ਗੁਰੂ ਅੰਗਦ ਸਰੂਪ ਧਾਰਿਆ ਸੱਚੇ ਪਾਤਸ਼ਾਹ।

0: ਸ਼ਾਹੀ ਨੇ ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕੇ ਨਿਵਾਸ ਕੀਤਾ। 6 ਮਹੀਨੇ ਸਮਾਧੀ ਚ ਬੈਠੇ ਰਹੇ। ਕਰਤਾਰਪੁਰ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸੰਗਤਾਂ ਦਰਸ਼ਨਾਂ ਨੂੰ ਆ ਕਰਨ ਬੜੀਆਂ ਵਿਆਕਲ ਹੋ ਗਈਆਂ। ਉਸ ਵਿੱਚ ਭਾਈ ਬੁੱਢੇ ਸਾਹਿਬ ਨੂੰ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਹਾਨੂੰ ਗੁਰੂ ਸਾਹਿਬ ਦਾ ਵਰ ਹੈ ਕਿ ਅਸੀਂ ਕਿਤੇ ਵੀ ਗੁਰਤ ਰਹੀਏ ਤੁਹਾਡੇ ਪਾਸੋਂ ਗੁਰਤ ਨਹੀਂ ਰਹਿ ਸਕਾਂਗੇ। ਤੁਸੀਂ ਹੁਣ ਭਾਲੋ, ਉਪਕਾਰ ਕਰੋ ਸੰਗਤ ਦੇ। ਜਿਨ੍ਹਾਂ ਨੂੰ ਗੁਰਿਆਈ ਗੱਡੀ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ ਆ, ਗੁਰੂ ਅੰਗਦ ਸਾਹਿਬ ਨੂੰ, ਉਹਨਾਂ ਦੇ ਸਾਨੂੰ ਦਰਸ਼ਨ ਕਰਾਓ। ਭਾਈ ਬੁੱਢਾ ਸਾਹਿਬ ਜੀ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਪ੍ਰਾਪਤ ਸਿੱਖ ਸਾਰੇ ਮਿਲੇ। ਇੱਥੇ ਖਡੂਰ ਸਾਹਿਬ ਵਿੱਚ ਬੜਾ ਇਕੱਠ ਹੋ ਕੇ ਆ ਗਈ ਸੰਗਤ। 4 ਸਵੇਰੇ ਨਗਰ ਦੇ ਭਾਰਿਆ, ਕਿਤੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ। ਅਖੀਰ ਮਾਤਾ ਸੁਭਰਾਈ ਜੀ ਦੇ ਪਾਸ ਜਾ ਕੇ ਸਿੱਖਾਂ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਜੀ ਗੁਰੂ ਸਾਹਿਬ ਇੱਥੇ ਹਮੇ, ਤੁਸੀਂ ਦੱਸੋ ਕਿੱਥੇ ਹੈ। ਮਾਤਾ ਗੁਰੂ ਸਾਹਿਬ ਦੀ ਵਰਜੀ ਕਰਕੇ ਚੁੱਪ ਕਰ ਰਹੀ ਬੋਲੀ। ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਇਹ ਦੇਖ ਕਰਕੇ ਘਰ ਦੇ ਤਾਈ ਕਿ ਆਹ ਜਿਹੜੀ ਕੋਹੜੀ ਇੰਨਾ ਥਾਂ ਇਹ ਦੇਖੋ ਬੰਦ ਕੀਤਾ ਹੋਇਆ ਨਵਾਂ ਹੀ ਬਾਰ ਪੋਚਾ ਦੇ ਕੇ ਇਸ ਅੰਦਰ ਜੇ ਗੁਰੂ ਸਾਹਿਬ ਤਾਂ ਹੋਣ ਸਿੱਖ ਸੰਗਤ ਤੇ ਭਾਈ ਸਾਹਿਬ ਤੁਸੀਂ ਉਪਕਾਰ ਕਰੋ। ਭਾਈ ਬੁੱਢਾ ਸਾਹਿਬ ਨੂੰ ਉਸ ਵੇਲੇ ਕੰਧ ਦੇ ਤਾਈ ਜਿਹੜੀ ਚਿਣੀ ਹੋਈ ਸੀ ਬੂਹੇ ਦੇ ਤਾਈ ਖੋਲਿਆ, ਖੋਲ ਕੇ ਅੰਦਰ ਵੇਖਿਆ ਮਾਰਾ ਪੰਜ ਮਾਸਾਂ ਲਾਈ ਬੈਠੇ ਗੁਰੂ ਅੰਗਦ ਸਾਹਿਬ ਜੀ, ਜਿਵੇਂ ਸੁਮੇਰ ਪਰਬਤ, ਜਿਵੇਂ ਕੈਲਾਸ਼ ਪਰਬਤ ਤੇ ਸ਼ਿਵਜੀ ਸਮਾਧੀ ਲਾ ਕੇ ਬੈਠਦਾ ਹੈ, ਉਦੋਂ ਵੀ ਅਡੋਲ ਗੁਰੂ ਸਾਹਿਬ ਜੀ ਦੇਖੇ ਹਨ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਛੋਹੇ ਤੇ ਗੁਰੂ ਸਾਹਿਬ ਦੀ ਸਮਾਧੀ ਉੱਤਰ ਆਈ। ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਜਿਹੜੀ ਗੁਰਤਾ ਬਖਸ਼ੀ ਹੈ ਇਹ ਲੋਕੇ ਬੈਠਣ ਵਾਸਤੇ ਕਹਿੰਦੇ ਦਿੱਤੀ, ਸੰਗਤਾਂ ਦਾ ਉਧਾਰ ਕਰੋ, ਬਾਹਰ ਦਰਸ਼ਨ ਦਿਓ। ਉਸ ਵਕਤ ਵਿਸ਼ਾਲ ਸਿੰਘ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਭਾਈ ਬੁੱਢਾ ਸਾਹਿਬ ਆਦਿ ਗੁਰੂ ਪਿਆਰੇ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਨੂੰ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਬਾਹਰ ਚੰਦੋਆ ਤਾਰਿਆ ਗਿਆ ਅਤੇ ਵਿਛਾਈ ਹੋ ਗਈ, ਸਿੰਘਾਸਨ ਵਿੱਚ ਗਿਆ। ਗੁਰੂ ਸਾਹਿਬ ਜੀ ਬਾਹਰ ਨਿਕਲ ਕਰਕੇ ਸਾਰੇ ਸਿੱਖਾਂ ਨੂੰ ਕੰਠ ਨਾਲ ਮਿਲੇ ਪਿਆਰ ਦੇ ਨਾਲ। ਸਿੰਘਾਸਨ ਤੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬਾਣੀ ਉਚਾਰਨ ਕੀਤੀ, ਜਿਸ ਪਿਆਰੇ ਸੇ ਨਹੀਂ ਹੋ ਇਸ ਆਦੇ ਮਰ ਚੱਲੀ ਹੈ, ਤਿਰਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ, ਇਸ ਲਈ ਆਦਮੀ ਬਾਰੂ ਤੁਮਾਰਾ ਜੀ ਨੇ ਮਹਲਾ ਉਚਾਰਨ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਦੇ ਨਾਲ ਜਦੋਂ ਸ਼ਬਦ ਉਚਾਰੇ, ਕਿਸੇ ਕੋਈ ਮਨ ਨਵਾਣੇ ਇੱਕ ਤੋਂ ਚੋਣੇ ਮਰੀਜ਼ਾਂ ਰੋਏ ਜਾਣਵ ਚਿਤਨ ਆਏ ਹੀ, ਸਿੱਖ ਸੰਗਤਾਂ ਨੂੰ ਧੀਰ ਆਈ, ਦਰਸ਼ਨ ਕੀਤੇ, ਨਿਹਾਲ ਹੋਏ, ਲੰਗਰ ਚੱਲਣ ਲੱਗ ਗਏ, ਖੁੱਲ੍ਹੇ ਥਾਂ ਵਿੱਚ ਦੀਵਾਨ ਸੱਜਣ ਲੱਗ ਗਏ, ਸੰਗਤਾਂ ਸੈਂਕੜੇ ਮਹਾਰਾਜ ਦੇ ਪਾਸ ਆਉਣ ਲੱਗ ਗਈਆਂ। ਇਹ ਕੁਝ ਸਾਹਿਬ ਸੰਗਤ ਜੀ ਸ਼ਾਮੀ ਨੇ ਜੀ ਗੁਰੂ ਸਾਹਿਬ ਨੂੰ ਗੁਰਿਆਈ ਪਾਈ ਹੈ 1500 ਵਿਕਰਮੀ ਚ, ਤੇ ਗੁਰੂ ਮਹਾਰਾਜ ਸਾਹਿਬ ਜੀ ਨੇ 1609 ਤੱਕ 12 ਸਾਲ ਗੁਰਤਾ ਗੱਦੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਿਗੁਰੂ ਜੀ ਸਮਾਂ ਬਿਤਾਉਂਦੇ ਰਹੇ। ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਦੂਰੋਂ ਦੂਰੋਂ ਆ ਕੇ ਵੜੋ ਸੌਂਦੀਆਂ। ਇਹ ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਕੰਨ ਪਾਟਾ, ਉਹਦਾ ਸੁਭਾਅ ਸੀ ਸੰਗਤ ਨੂੰ ਵੇਖ ਕੇ ਜਰਦਾ ਨਹੀਂ ਸੀ, ਉਹ ਬਹੁਤ ਸਾਰਾ ਦੁਖੀ ਰਹਿੰਦਾ ਸੀ, ਕਹਿੰਦੀਆਂ ਰੌਣਕਾਂ ਮਹਾਰਾਜ ਦੇ ਕੋਲ ਕਿਉਂ ਹੈ, ਇਹ ਲੋਕਾਂ ਖਡੂਰ ਦੇ ਵਾਸੀਆਂ ਨੂੰ ਤਾਗਾ ਤੂਣਾ ਕਰਕੇ ਆਪਣੇ ਉਹ ਕਬਜ਼ੇ ਰੱਖਿਆ ਕਰਦਾ। ਇਸ ਪ੍ਰਕਾਰ ਇਹ ਲੋਕ ਸਨ। ਕੁਝ ਸਮਾਂ ਗੁਜ਼ਰ ਗਿਆ, ਇੱਕ ਦਿਨ ਇੰਨੀ ਔਕੜ ਪਈ, ਵਰਖਾ ਨਾ ਹੋਈ। ਵਰਖਾ ਨਾ ਹੋਣ ਤੋਂ ਲੋਕਾਂ ਨੇ ਕਿਹਾ ਕਿ ਕਿਵੇਂ ਕਰੀਏ, ਮੀਂਹ ਨਹੀਂ ਪੈਂਦਾ। ਉਸ ਵੇਲੇ ਇੱਕ ਆਦਮੀ ਜਿਹੜਾ ਆਪਣੇ ਨਿਆਣੇ ਦੇ ਹੱਥ ਵਾਲਾ ਕਰਾਉਣ ਵਾਲਾ ਸੀ ਖਡੂਰ ਸਾਹਿਬ ਦਾ, ਉਹ ਕਿਹਾ ਵੀ ਜੋ ਵੀ ਨਿਆਣੇ ਨੂੰ ਤਾਂ ਰਾਜੀ ਕਰ ਦਿੰਦਾ, ਹੱਥ ਵਾਲੇ ਕਰ ਦਿੰਦਾ, ਜੇ ਉਹਨੂੰ ਪੁੱਛੀਏ ਆਪਾਂ ਤੇ ਉਹ ਵਰਖਾ ਪਾ ਦੇ। ਸਾਰੇ ਉਹ ਜੋਗੀ ਕੋਲੇ ਚਲੇ ਗਏ, ਜੋਗੀ ਗੱਦੀ ਲਾ ਕੇ ਬੈਠ ਗਿਆ। ਹੰਕਾਰ ਜੀ ਅੱਜ ਤਾਂ ਤਿੰਨ ਸਾਰਿਆਂ ਮੇਰੇ ਸੇਵਕ ਬਣ ਕੇ ਆਇਆ। ਜਿਸ ਵੇਲੇ ਬੈਠ ਗਿਆ, ਉਸ ਵੇਲੇ ਸਾਰਿਆਂ ਲੋਕਾਂ ਨੂੰ ਬਾਬੇ ਨੂੰ ਜਾ ਕੇ ਮੱਥਾ ਟੇਕਿਆ। ਜੋਗੀ ਨੂੰ ਕਹਿਣ ਲੱਗੇ, ਮਹਾਰਾਜ ਮੀਂਹ ਨਹੀਂ ਪੈਂਦਾ। ਕਹਿੰਦੇ ਉਹ ਮੀਂਹ ਕੀ ਪਵੇ, ਗੁਰੂ ਅੰਗਦ ਸਾਹਿਬ ਸਾਡੇ ਪਿੰਡ ਵਿੱਚ ਰਹਿੰਦੇ ਹੈ, ਉਹ ਨਾਲੇ ਪਰਿਵਾਰ ਵਾਲੇ ਹੈ, ਗ੍ਰਸਤ ਵਾਲੇ ਹੈ, ਪੁੱਤਰਾਂ ਵਾਲੇ ਹੈ, ਉਹ ਇੱਥੇ ਪੂਜਾ ਕਰਾਉਂਦੇ। ਮੈਨੂੰ ਇਹ ਪਤਾ ਤੁਸੀਂ ਤਾਂ ਖਡੂਰ ਸਾਹਿਬ ਦੇ, ਮੈਨੂੰ ਹੀ ਪੂਜਦੇ ਹੋ, ਉਹਨਾਂ ਦੇ ਕੋਲੇ ਘੱਟ ਜਾਂਦੇ ਹੋ, ਪਰ ਇਹ ਦੱਸੋ ਵੀ ਮੀਂਹ ਕਿਵੇਂ ਪਵੇ, ਗ੍ਰਸਤੀ ਹੋ ਕੇ ਪੂਜਾ ਕਰਾਉਂਦੇ। ਇਹ ਲਹਿਜ ਕਹਿਣ ਤੋਂ ਜੱਟਾਂ ਦੇ ਅੰਦਰ ਖਿਆਲ ਆਇਆ। ਵੀ ਇਹ ਜੋਗੀ ਸਾਚੀ ਕਹਿੰਦਾ ਹੁਣ ਸਾਧ ਹੈ। ਇਸ ਖਿਆਲ ਵਿੱਚ ਆ ਕੇ ਮਹਾਰਾਜ ਸਾਹਿਬ ਨੂੰ ਕੱਢਣ ਵਾਸਤੇ ਤਿਆਰ ਹੋ ਪਏ। ਕਹਿੰਦੇ ਮਹਾਰਾਜ ਇਸ ਨਗਰ ਚ ਚਲੇ ਜਾਓ, ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ, ਸਾਨੂੰ ਜੋਗੀ ਨੇ ਸੱਚ ਦੱਸਿਆ। ਇਹ ਸੁਣ ਕੇ ਗੁਰੂ ਮਹਾਰਾਜ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਪਰ ਪੈ ਗਿਆ ਸੀ, ਅੱਗੇ ਵੀ ਅਸੀਂ ਬਾਹਲੀਆਂ ਗੱਲਾਂ ਨਹੀਂ ਜੱਟ ਜਾਣਦੇ, ਤੁਸੀਂ ਇੱਥੋਂ ਡੇਰਾ ਚੱਕ ਲਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਜੀ ਕੁਛ ਤੇਜ਼ ਹੋਣ ਲੱਗੇ। ਮਹਾਰਾਜ ਨੇਤਰਾਂ ਨਾਲ ਇਸ਼ਾਰਾ ਕੀਤਾ, ਨਾ ਭਾਈ ਬੁੱਢਾ ਸਾਹਿਬ ਆਪਣੀ ਵੱਲੋਂ ਕੋਈ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਇਹ ਲੋਕ ਤਾਂ ਭਰਮਾਏ ਹੋਏ ਇਸ ਤਰ੍ਹਾਂ ਆਖੇ ਲੱਗਦੇ ਆ। ਕਿਉਂ ਕਹਿ ਕੇ ਆਪਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਚੁਕਾ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨਾਲ ਤੁਰੇ ਜਾ ਰਹੇ ਹੈ। ਇਹ ਖਾਨ ਛਾਤਰੀ ਸਾਹਿਬ ਜੋ ਉਸਤਾਦ ਹੈ ਸਾਹਿਬ ਸੰਗੀਤ ਜੀ, ਉੱਥੇ ਜਾ ਕੇ ਝਿੜੀ ਵਿੱਚ ਮਾਰੇ ਡੇਰੇ ਲਾ ਲਏ। ਉੱਥੇ ਮਾਰੇ ਜੰਗਲ ਵਿੱਚ ਮੰਗਲ ਕਰ ਦਿੱਤੇ, ਸੰਗਤਾਂ ਕੀਰਤਨ ਕਰਦੀਆਂ, ਉੱਥੇ ਲੰਗਰ ਛਕਦੇ ਹੈ, ਭਜਨ ਬੰਦਗੀ ਹੋਣ ਲੱਗ ਗਿਆ ਕਿ ਉਹ ਸੱਚਖੰਡ ਬਣ ਗਈ। ਉਹ ਝਿੜੀ ਸੀ ਜਿਹੜੀ ਉੱਥੇ ਬੈਠੇ ਹੋਏ, ਇਸ ਤਰ੍ਹਾਂ ਮਾਰੇ ਸਮਾਂ ਬਤੀਤ ਕੀਤਾ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਜਦੋਂ ਗੋਬਿੰਦਵਾਲ ਸਾਹਿਬ ਮਾਰੇ ਨੂੰ ਬਸਵਾਇਆ ਹੋਇਆ ਸੀ, ਇਹ ਗੋਬਿੰਦਵਾਲ ਸਾਹਿਬ ਹੁਕਮ ਸੀ ਕਿ ਰਾਤ ਨੂੰ ਗੋਬਿੰਦਵਾਲ ਸਾਹਿਬ ਰਿਹਾ ਕਰੋ ਤੇ ਸਵੇਰ ਵੇਲੇ ਤੁਸੀਂ ਆ ਜਾ ਕਰੋ ਸਾਡੀ ਸੇਵਾ। ਗੁਰੂ ਅਮਰਦਾਸ ਸਾਹਿਬ ਜੀ ਰਾਤ ਬਤੀਤ ਕਰਕੇ ਜਦੋਂ ਗੋਬਿੰਦਵਾਲ ਸਾਹਿਬ ਤੋਂ ਇੱਥੇ ਆਏ ਤੇ ਆ ਕੇ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨਹੀਂ ਇੱਥੇ, ਅਤੇ ਹੋਰ ਸੰਗਤਾਂ ਦੀ ਕੋਈ ਰੌਣਕ ਨਹੀਂ। ਕਿਸੇ ਨੂੰ ਪੁੱਛਿਆ ਵੀ ਭਾਈ ਗੁਰੂ ਸਾਹਿਬ ਨੂੰ ਕੀ ਕਾਰਜ ਪੈ ਗਿਆ, ਅੱਗੇ ਹਮੇਸ਼ਾ ਲਈ ਇੱਥੇ ਰਹਿੰਦੇ ਸੀ, ਉਹ ਕਿੱਧਰ ਚਲੇ ਗਏ। ਸੁਣ ਕੇ ਕਿਸੇ ਨੇ ਕਿਹਾ ਵੀ ਜੋਗੀ ਨੇ ਈਰਖਾ ਕੀਤੀ ਹੈ, ਜੱਟਾਂ ਨੂੰ ਮੀਂਹ ਦਾ ਲਾਲਚ ਸੀ, ਇਸ ਲਾਲਚ ਵੀ ਪਾ ਕੇ ਗੁਰੂ ਸਾਹਿਬ ਕਢਾ ਦਿੱਤੇ ਹੈ ਤੇ ਮੀਂਹ ਹੁਣ ਤਾਈ ਨਹੀਂ ਪਿਆ। ਇਹ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਜਲਦੀ ਗੁਰੂ ਮਹਾਰਾਜ ਸਾਹਿਬ ਦੀ ਸਹਾਰ ਨਾ ਸਕੇ। ਕਹਿਣ ਲੱਗੇ ਜਿੱਥੇ ਪੰਚਾਇਤ ਬੈਠੀ ਸੀ, ਕਹਿੰਦੇ ਵੀ ਕਿਉਂ ਵੀ ਗੁਰੂ ਸਾਹਿਬ ਤਾਂ ਕਢਾ ਤੇ ਤੁਸੀਂ ਮੀਂਹ ਪਵਾ ਲਿਆ ਹੁਣ। ਇਹ ਕਹਿਣ ਲੱਗੇ ਮੀਂਹ ਮਾਂ ਤਾਂ ਕੁਝ ਨਹੀਂ ਆਇਆ। ਫਿਰ ਤੇ ਤੁਸੀਂ ਪੁੱਛੋ ਜੋਗੀ ਨੂੰ, ਜੋਗੀ ਨੂੰ ਪੁੱਛਿਆ ਕਹਿੰਦੇ ਮੇਰੀ ਕੱਛ ਚ ਮੀਂਹ ਫੜਿਆ ਹੈ, ਹੌਲੀ ਹੌਲੀ ਮੰਤਰ ਜੰਤਰ ਕਰੂੰਗਾ ਤੇ ਮੀਂਹ ਪਵਾ ਦੂ। ਫਿਰ ਜਦੋਂ ਕਿਹਾ ਜੱਟ ਕਹਿੰਦੇ ਵੀ ਕੌੜਾ ਜਿਹਾ ਬੋਲਦਾ ਤਾਂ ਗੁਰੂ ਸਾਹਿਬ ਵੀ ਕੱਢ ਦਿੱਤੇ ਤੇ ਇਹ ਤਾਂ ਗੱਲ ਠੀਕ ਨਹੀਂ ਹੋਣ। ਮਹਾਰਾਜ ਸਾਹਿਬ ਕਹਿੰਦੇ ਅਸੀਂ ਗੁਰੂ ਕੇ ਸਿੱਖ, ਤੁਸੀਂ ਗੁਰੂ ਸਾਹਿਬ ਨੂੰ ਕੱਢਿਆ, ਚੰਗਾ ਕੰਮ ਨਹੀਂ ਕੀਤਾ, ਮੈਂ ਗੁਰੂ ਕਾ ਸਿੱਖ ਮੀਂਹ ਪਵਾ ਸਕਦਾ। ਇਹ ਜਦੋਂ ਬਚਨ ਕੀਤੇ ਕਹਿੰਦੇ ਜੀ ਕਿਵੇਂ ਮੀਂਹ ਦਾ ਯਤਨ, ਕਹਿੰਦੇ ਜੋੜੀ ਨੂੰ ਬਾਹਰ ਕੱਢ ਲਓ ਡੇਰੇ ਤੋਂ, ਵੇਖ ਲਓ ਬਦਲ ਉਸੇ ਵੇਲੇ ਆ ਗਏ। ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ, ਗੁਰੂ ਅਮਰਦਾਸ ਜੀ ਨੇ ਜੱਟਾਂ ਨੂੰ ਜਾ ਕੇ ਬਾਬੇ ਨੂੰ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਜਿਹੜਾ ਬਾਹਰ ਚਰਨ ਪਾਓ। ਇਹ ਉੱਥੋਂ ਨਿਕਲੇ ਨਾ ਡੇਰੇ ਵਿੱਚੋਂ, ਅਖੀਰ ਜੱਟਾਂ ਨੂੰ ਦੋ ਨੂੰ ਲੱਤਾਂ ਫੜ ਲਈਆਂ, ਹੱਥਾਂ ਤੋਂ ਫੜ ਲਿਆ, ਉਠਾ ਲਿਆ, ਖੜਾ ਕਰ ਲਿਆ। ਚੇਲੇ ਤਾਂ ਡਰਦੇ ਹੀ ਸਾਰੇ ਹੀ ਭੱਜ ਗਏ। ਜਿਸ ਵੇਲੇ ਭੱਜ ਗਏ, ਜੋਗੀ ਜਦੋਂ ਡੇਰੇ ਤੋਂ ਬਾਹਰ ਕੱਢਿਆ, ਉਸ ਵੇਲੇ ਬਦਲ ਹੋਇਆ। ਬਦਲ ਤੋਂ ਇੱਕ ਯਤਨ ਨਿਸ਼ਚਾ ਆ ਗਿਆ ਵੀ ਗੁਰੂ ਕੇ ਸਿੱਖ ਹੀ ਨਹੀਂ ਪਵਾ ਸਕਦੇ ਹੈ, ਅਸੀਂ ਬੜੀ ਗਲਤੀ ਕੀਤੀ, ਗੁਰੂ ਸਾਹਿਬ ਨੂੰ ਕੱਢਿਆ ਹੈ। ਉਸ ਵਕਤ ਸਾਹਿਬ ਸੰਗਤ ਜੀ ਇਹਨਾਂ ਨੇ ਜਦੋਂ ਬਾਹਰ ਕੱਢਿਆ ਤੇ ਜਿਸ ਖੇਤ ਚ ਲਗਾਏ ਉੱਥੇ ਮੀਂਹ ਪੈਣ ਲੱਗ ਗਿਆ। ਗਿਆਨ ਸਿੰਘ ਦਾ ਲਿਖਿਆ ਬੈਠ ਕੇ ਵੀ ਪੰਜਾਬੀ ਨਾਲ ਪਾ ਲਿਆ। ਇਸ ਪ੍ਰਕਾਰ ਗੁਰਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਕਿ ਇਸ ਜੋਗੀ ਨੂੰ ਬਾਹਾਂ ਤੋਂ ਫੜ ਕੇ ਜੱਟ, ਕੋਈ ਪੈਰਾਂ ਤੋਂ ਫੜ ਕੇ ਚੱਕੀ ਜਾਂਦੇ ਹੈ। ਜਿਸ ਖੇਤ ਵਿੱਚ ਜਾਂਦਾ ਉੱਥੇ ਮੀਂਹ ਪੈਣ ਲੱਗ ਜਾਂਦਾ। ਦਿਨ ਥੋੜਾ ਰਹਿ ਗਿਆ ਤੇ ਵਰਖਾ ਦੀ ਸਾਰਿਆਂ ਨੂੰ ਲੋੜ ਸੀ ਉਸ ਵਕਤ। ਗਰੀਬ ਨਵਾਜ ਮਹਾਰਾਜ ਨੂੰ ਕਿਹਾ ਵੀ ਜਿੱਥੇ ਜਿੱਥੇ ਜੋਗੀ ਚਲਿਆ ਜਾਊ ਉੱਥੇ ਉੱਥੇ ਮੀਂਹ ਪਊਗਾ। ਇਹ ਬਚਨ ਕਹਿਣ ਤੋਂ ਲੋਕ ਘੜੀਸਣ ਲੱਗੇ। ਇਹ ਘੜੀ ਝੰਡਾ ਲੈ ਕੇ ਪੈਂਦਾ ਲੋਕਾਂ ਨੂੰ ਘੜੀਸਦੇ ਦੇ ਉਪਰਾਣ ਨਿਕਲ ਗਏ ਸਾਹਿਬ ਸਿੰਘ ਜੀ। ਇਸ ਪ੍ਰਕਾਰ ਜਦੋਂ ਮਰ ਗਿਆ ਕਹਿੰਦੇ ਇੱਕ ਮਰੇ ਤੋਂ ਪਿੰਡ ਵੱਸ ਗਏ, ਦੁਖੀ ਚੰਗਾ ਜੱਟਾਂ ਜੱਟ ਖੜਾ ਕਹਿੰਦੇ ਬਾਈ ਮਹਿਰਾ। ਇਹਨਾਂ ਨੂੰ ਕਹਿੰਦੇ ਚਲੋ ਜਿਹੜਾ ਮੁਕਾਓ ਕੰਮ। ਉਸ ਵੇਲੇ ਕੋਈ ਅੰਗ ਲੈ ਗਿਆ, ਕੋਈ ਕੁਝ ਲੈ ਗਿਆ, ਸਾਰਾ ਤੋੜ ਪਾੜ ਕੇ ਜੋਗੀ ਜਦੋਂ ਮਰ ਗਿਆ, ਮੀਂਹ ਐਸਾ ਘੁੱਟੇ ਵਸਿਆ, ਸਾਰੀ ਔਰ ਚੱਕੀ ਗਈ ਲੋਕਾਂ ਨੂੰ। ਫਿਰ ਗੁਰੂ ਅਮਰਦਾਸ ਸਾਹਿਬ ਦੇ ਪਾਸ ਲੋਕਾਂ ਨੇ ਕਹਿ ਦੀ ਚਲੋ ਹੁਣ ਮਹਾਰਾਜ ਤੋਂ ਬਖਸ਼ਾ ਲਿਆ ਜੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸੰਗਤ ਦੇ ਇੱਥੋਂ ਦੀ ਹੋ ਕੇ ਜਦੋਂ ਉੱਥੇ ਛਾਪਰੀ ਸਾਹਿਬ ਪੁੱਜੇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਅੰਤਰ ਜਾਮੂ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣਾ ਮੂੰਹ ਦੂਏ ਪਾਸੇ ਕਰ ਲਿਆ। ਗੁਰੂ ਅਮਰਦਾਸ ਸਾਹਿਬ ਫਿਰ ਛੇਤੀ ਦੇ ਕੇ ਮਹਾਰਾਜ ਸਾਹਮਣੇ ਹੋਣ ਲੱਗੇ, ਫਿਰ ਦੂਏ ਪਾਸੇ ਚਿਹਰਾ ਫੇਰ ਲਿਆ। ਤੀਜੀ ਵਾਰ ਹੋਏ ਫੇਰ ਫੇਰ ਲਿਆ, ਚੌਥੀ ਵਾਰ ਹੋਏ ਤਾਂ ਫੇਰ ਮਹਾਰਾਜ ਫੇਰ ਲਿਆ। ਫਿਰ ਕਾਨੂੰ ਦੇ ਪਿੱਛੇ ਉਖੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਗਲਤੀ ਮਾਫ ਕਰੋ। ਮਹਾਰਾਜ ਕਹਿੰਦੇ ਜੇ ਕੋਈ ਜੋਗੀ ਨੇ ਅਪਰਾਧ ਕੀਤਾ ਸੀ ਉਹਨੂੰ ਆਪੇ ਕਿਰਪਾਤ ਦੰਡ ਦਿੰਦਾ, ਕਹਿੰਦੇ ਪੁਰਖਾ ਆਪਣੀ ਸ਼ਕਤੀ ਪਾ ਕੇ ਕਿਉਂ ਦੰਡ ਦਿੱਤਾ, ਇਹ ਜੋਗ ਨਹੀਂ ਕੀਤਾ। ਭਾਈ ਬੁੱਢੇ ਸਾਹਿਬ ਕਿਹਾ ਮਹਾਰਾਜ ਬਖਸ਼ ਲਓ, ਕਿਰਪਾ ਕਰੋ। ਗੁਰੂ ਅਮਰਦਾਸ ਜੀ ਕਿਹਾ ਸੀ ਮਹਾਰਾਜ ਫਿਰ ਗਲਤੀ ਨਹੀਂ ਕਰਦੇ ਅੱਗੇ ਨੂੰ, ਆਪ ਕਿਰਪਾ ਕਰਕੇ ਬਖਸ਼ੋ। ਉਸ ਵਕਤ ਮਹਾਰਾਜ ਸਾਹਿਬ ਨੇ ਸਲੋਕ ਉਚਾਰਿਆ, ਮੰਤਰੀ ਹੋਏ ਸੂਹੇ ਨਾਗੀ ਲੱਗੇ ਜਾਏ, ਆਪਣੇ ਅਸੀਂ ਆਪਣੇ ਦੇ ਕੁੱਚਾ ਆਪੇ ਲਾਏ ਵਾਕ ਕਹੇ ਕਿ ਅਠੂਆਂ ਦਾ ਮੰਤਰ ਅਠੂਆਂ ਦੀ ਡੰਗ ਝਾੜਨ ਵਾਲਾ ਸੀ ਤੇ ਸੱਪਾਂ ਨੂੰ ਨਾਗਾਂ ਨੂੰ ਹਾਸਾ ਪਾਇਆ, ਇਹ ਲੋਕਾਂ ਦੇ ਨਿਆਣੇ ਦੇ ਫਰਾਹੇ ਗਵਾਉਣ ਵਾਲਾ ਸੀ, ਤੇ ਗੁਰੂ ਸਾਹਿਬ ਨੂੰ ਹੱਥ ਪਾ ਬੈਠਾ ਹੈ, ਇਹਨੇ ਆਪ ਹੀ ਆਪਦੇ ਕੁੱਚਾ ਅੱਗ ਦਾ ਚੁਆਤੀ ਲਾ ਲਈ ਹੈ। ਇਸ ਪ੍ਰਕਾਰ ਇਹ ਬਖਸ਼ ਦਿੱਤੇ ਗੁਰੂ ਅਮਰਦਾਸ ਸਾਹਿਬ। ਖੰਡੂਰੀਆਂ ਨੇ ਕਿਹਾ ਮਹਾਰਾਜ ਜ਼ਰੂਰ ਚੱਲੋ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਚੰਗਾ ਭਾਈ ਤੁਸੀਂ ਜਦੋਂ ਕਿਹਾ ਸੀ ਉਦੋਂ ਚੱਲੇ ਆਏ, ਹੁਣ ਤੁਸੀਂ ਲੈਣ ਵਾਸਤੇ ਅਸੀਂ ਚੱਲਣ ਨੂੰ ਤਿਆਰ ਹੈ, ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਖੇਵਤਾ ਨਹੀਂ, ਅਸੀਂ ਤਾਂ ਇੱਕ ਰਸ ਰਹਿਣ ਵਾਲੇ, ਜਿੱਥੇ ਵੀ ਰਹੀਏ ਉੱਥੇ ਵੀ ਆਨੰਦ ਹੀ ਹੈ। ਇਹ ਜਦੋਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ, ਲੋਕਾਂ ਨੂੰ ਪੰਗ ਮਾਰੋ ਚੱਕ ਲਿਆ, ਰਸਤੇ ਵਿੱਚ ਮਹਾਰਾਜ ਸਾਹਿਬ ਨੂੰ ਲਈ ਆਉਂਦੇ ਖੀਵੇ ਭੱਲਾ ਸੀ ਜਿਹੜਾ ਸਿੱਖ, ਉਸ ਲੰਗਰ ਕੀਤਾ, ਲੰਗਰ ਛੱਕ ਕੇ ਮਹਾਰਾਜ ਸਾਹਿਬ ਇਸ ਪ੍ਰਕਾਰ ਘਰੋਂ ਆਲ ਤੋਂ ਇੱਥੇ ਖਡੂਰ ਸਾਹਿਬ ਆਪ ਰਾਜੇ ਸਾਹਿਬ ਸੁਣੇ ਜੀ। ਇਸ ਪ੍ਰਕਾਰ ਗਰੀਬ ਨਵਾਜ ਜੀ ਨੇ ਸਾਰੇ ਨਗਰ ਦੇ ਤਾਂ ਬਖਸ਼ਿਆ, ਕਿਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੰਮ ਤੋਂ ਕਰਦੇ ਰਹੇ। ਇਸੇ ਮਹਾਰਾਜ ਸਾਹਿਬ ਪਹਿਲਵਾਨਾਂ ਦੀ ਕੁਸ਼ਤੀ ਵੇਖਦੇ ਹਾਂ, ਆਪਦੇ ਪਾਸ ਹਵਾਓਂ ਜੀ ਦੀ ਦਿੱਲੀ ਖੁਸ਼ਗੀ ਸੀ ਤਖ਼ਤ, ਸ਼ੇਰ ਸਾਹਿਬ ਤੋਂ ਹਾਰ ਕੇ ਆਇਆ, ਉਹਨੇ ਜੋ ਤਲਵਾਰ ਤੇ ਹੱਥ ਰੱਖਿਆ ਕਬਜ਼ੇ ਤੇ, ਮਹਾਰਾਜ ਨੇ ਕਿਹਾ ਗੁਰਾਂ ਦੇ ਉੱਤੇ ਕਬਜ਼ੇ ਤੇ ਤਲਵਾਰ ਤੇ ਹੱਥ ਰੱਖਦਾ, ਜੇ ਚਾਹੇ ਪਹਿਲਾਂ ਹੀ ਪ੍ਰਾਣ ਕੱਢ ਦਈਏ ਤੇਰੇ, ਇਹ ਤੂੰ ਗਲਤੀ ਕਰਦਾ। ਉਸ ਵੇਲੇ ਕਬਜ਼ੇ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣ ਤੇ ਉਹਦਾ ਹੱਥ ਚੁੱਕਿਆ, ਕਹਿੰਦਾ ਜੀ ਮੇਰੀ ਗਲਤੀ ਹੈ, ਮਾਫ਼ ਕਰੋ। ਮਹਾਰਾਜ ਕਿਹਾ ਕੋਈ ਕੁਨਿਆਂ ਕੀਤਾ ਤੁਹਾਡਾ ਰਾਜ ਤਾਂ ਖੁਸਰਾ, ਹੁਣ ਤੂੰ ਨਿਆਂ ਕਰੋਗੇ ਤਾਂ ਤੁਹਾਡਾ ਰਾਜ ਚੱਲੇਗਾ। ਇਸ ਪ੍ਰਕਾਰ ਬਚਨ ਕਹਿ ਕੇ ਦਿੱਲੀ ਦਾ ਤਖ਼ਤ ਗੁਰੂ ਸਾਹਿਬ ਜੀ ਨੂੰ ਵਾਪਸ ਕਰਤਾ ਸੀ, ਕਿਉਂ ਖੁੱਸੇ ਹੋਏ ਰਾਜ ਗੁਰੂ ਸਾਹਿਬ ਜੀ ਨੂੰ ਦਿੱਤੇ। ਬੜੇ ਬੜੇ ਕੌਂਪਕੇ ਥੇ ਸਤਿਗੁਰੂ ਜੀ ਲੈ ਕੇ ਕੀਤੇ, ਬਿਆੰਤ ਸੰਗਤਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜੋ ਗਏ ਨਹੀਂ ਜਾ ਸਕਦੇ ਗੁਰੂ ਅੰਗਦ ਸਾਹਿਬ ਦੇ ਉਪਕਾਰ, ਇੱਥੇ ਬੈਠ ਕੇ ਭਾਈ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਉਹ ਜੀਵਨ ਚਿੰਤਨ ਗੁਰੂ ਸਾਹਿਬ ਨੂੰ ਸੁਣ ਕੇ ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੈ, ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਗੁਰਮੁਖੀ ਅੱਖਰਾਂ 'ਚ ਲਿਖਾਈ। ਪਹਿਲਾਂ ਭਾਈ ਸੁਲਤਾਨਪੁਰ ਦਾ ਪਹਿਲਾ ਮੌਕਾ ਸੀ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਸਿੱਖੇ ਸੀ, ਉਹ ਸਿੱਖ ਨੂੰ ਲਿਖੀ ਹੈ, ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਨੇ ਲਿਖਾਈ ਹੈ, ਭਾਈ ਬਾਲੇ ਨੂੰ ਉਚਾਰਨ ਕੀਤੀ ਹੈ। ਇਹ ਉਹ ਗੁਰਦੁਆਰਾ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਬੈਠ ਕੇ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ, ਤੇ ਭਾਈ ਬਾਲੇ ਨੇ ਸਰੀਰ ਦੀ ਕਥਾ ਸੁਣਾ ਕੇ ਅਖੀਰ ਸਰੀਰ ਦੀ ਸਾਥ ਹੋਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਭਾਈ ਬਾਲਿਆ ਦੋ ਮਹੀਨੇ ਹੋਰ ਪਹੁੰਚਾਓ, ਫਿਰ ਤੇਰੇ ਸਰੀਰ ਦੀ ਸਮਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦੇ ਚਰਨਾਂ 'ਚ ਭਾਈ ਬਾਲੇ ਨੇ ਆਪਦੇ ਸਰੀਰ ਨੂੰ ਛੱਡਿਆ ਸੀ। ਇਸ ਪ੍ਰਕਾਰ ਉਹ ਯਾਦਗਾਰ ਭਾਈ ਬਾਲੇ ਦੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਜਿੱਥੇ ਮਹਾਰਾਜ ਕਥਾ ਸੁਣਦੇ ਰਹੇ ਹੈ, ਉੱਥੇ ਭਾਈ ਬਾਲੇ ਦੀ ਯਾਦਗਾਰ 'ਚ ਬਾਹਰ ਦਾ ਜਿਹੜਾ ਮੰਜੀ ਸਾਹਿਬ ਸੰਖਮਰਮਰ ਦਾ ਹੈ, ਇਹ ਉਹਨਾਂ ਦੀ ਯਾਦਗਾਰ ਹੈ ਸਾਰੇ ਸੰਗਤ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਰਹੇ, ਬੇਅੰਤ ਜੀਆਂ ਦੀ ਕਲਿਆਣ ਕੀਤੀ, ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹ ਕੇ ਗੁਰਤਾ ਗੱਦੀ ਬਖਸ਼ੀ। ਜਦੋਂ ਮਹਾਰਾਜ ਸਾਹਿਬ ਸੱਚੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਨ ਸ਼ਿਵ ਕੋਟੀ ਕੋਟ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾਜ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ, ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ। ਸੁਣ ਕੇ ਮਹਾਰਾਜ ਕਿਹਾ ਸਾਡਾ ਭਾਈ ਅੱਗੇ ਵੀ ਪਿਆਰਾ ਹੈ, ਕਿਉਂ ਕਹਿ ਕੇ ਅਜੇ ਦੀ ਦਿਨ ਜੰਗ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਜੰਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਤਾਂ ਉਹ ਲੰਗਰ ਛਕਾਇਆ। ਲੰਗਰ ਜਿਸ ਵੇਲੇ ਸੰਗਤਾਂ ਛਕਦੀਆਂ ਸਨ, ਆਪ ਮਹਾਰਾਜ ਸਿੰਘਾਸਨ 'ਤੇ ਆ ਕੇ ਬੈਠ ਗਏ, ਆਪੋ ਵਿੱਚ ਸਿੱਖ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋਤੀ ਜੋ ਸਮਾਏ ਸੀ, ਗੁਰੂ ਅੰਗਦ ਸਾਹਿਬ ਦੇ ਦੇਹ ਛੱਡ ਕੇ ਗਏ ਤਾਂ ਫਿਰ ਉਹਨੇ ਪੂਰੇ ਗੁਰੂ ਧਰੀ ਨਾ, ਇਹਨਾਂ ਦੀ ਗੁਰਿਆਈ 'ਚ ਕੋਈ ਫਰਕ ਹੈ, ਫਿਰ ਉਹਦੇ ਪੂਰੇ ਨਹੀਂ ਸਨ। ਕਿਉਂ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਿੱਖ ਦੇ ਸਾਧਾ ਤੋਂ ਹੀਣੇ ਹੋ ਜਾਂਦੇ, ਉਹਨਾਂ ਦੀ ਮੁਕਤ ਨਹੀਂ ਸੀ। ਇਸ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠੇ ਹੀ ਗੁਰੂ ਅੰਗਦ ਸਾਹਿਬ ਅਲੋਪ ਹੋ ਗਏ। ਜਿਸ ਵੇਲੇ ਸੰਦੇਹ ਅਲੋਪ ਹੋ ਗਏ, ਸਾਰੇ ਸਿੱਖ ਸੰਗਤਾਂ ਜੈ ਜੈਕਾਰ ਕਰ ਰਹੀਆਂ ਕਿ ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਸੰਦੇਹ ਜੋਤੀ ਜੋਤ ਮਾਰੇ ਸਾਹ ਸਮਾ ਗਏ। ਜਦੋਂ ਇਹ ਹੋਇਆ ਉਹ ਪਤਾ ਖਰਲਾਟ ਪੈ ਗਿਆ ਸੰਗਤ ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਿੰਘਾਸਨ ਤੋਂ ਸੰਦੇਹ ਸਮਾ ਗਏ। ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ, ਬੜਾ ਕਾਹਲਾ ਪੈ ਗਿਆ ਸਿੱਖ, ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਹਾਰਾਜ ਸਾਹਿਬ ਆਏ, ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੱਗ ਦੀ ਮਰਜ਼ਾਦਾ ਰੱਖੋ, ਸ੍ਰੀ ਦੇ ਸਾਹਿਤ ਆਪ ਸੱਚਖੰਡ ਨੂੰ ਕਿਉਂ ਜਾਣਾ ਚਾਹੁੰਦੇ ਹੋ, ਤੇ ਆਪ ਕਿਉਂ ਸ਼ੰਕਾ ਕਰਦੇ ਹੋ ਕਿਸੇ ਤੋਂ, ਕਿਰਪਾ ਕਰੋ ਦਰਸ਼ਨ ਦਿਓ। ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ ਸਿੰਘਾਸਨ ਬੜ ਹੋ ਕੇ। ਕਿਹਾ ਪੁਰਖਾ, ਇਹਨਾਂ ਦੇ ਅੰਦਰ ਇਹ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਸੰਦੇਹ ਜਾਣ ਤਾਂ ਗੁਰੂ ਨਾਨਕ ਦਾ ਰੂਪ ਹੈ, ਜੇ ਮਹਾਰਾਜ ਦੇਹ ਛੱਡ ਕੇ ਜਾਣ ਤਾਂ ਕੁਝ ਮਹਾਰਾਜ ਦੀ ਜੋਤ ਚ ਫਰਕ ਹੈ। ਇਹ ਸ਼ੰਕਾ ਹੋ ਗਈ ਸੀ, ਜੇ ਸਿੱਖਾਂ ਨੂੰ ਸ਼ੰਕਾ ਹੁੰਦੀ ਹੈ ਇਹਨਾਂ ਵਿਚਾਰੇ ਨਰਕ ਜਾਣਾ ਸੀ, ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ, ਇਸ ਕਰਕੇ ਇਹਨਾਂ ਨੂੰ ਸਭਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ ਹੈ। ਕਿਉਂ ਪਿਛਲੇ ਪਹਾੜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰ ਸੁਦੀ ਚੌਥ ਵਾਲੇ ਦਿਨ ਜਿਹੜੀ ਨੂੰ ਅੱਜ ਆਪਣੇ ਸੱਚਖੰਡ ਵਿੱਚ ਗਮਨ ਕੀਤਾ ਹੈ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ, ਦੇਵਤਿਆਂ ਨੂੰ ਮਿਲ ਕਰਕੇ ਸਾਰਿਆਂ ਨੇ ਬਵਾਣਾ ਤੇ ਮਹਾਰਾਜ ਨੂੰ ਬਿਠਾ ਕੇ ਜੈ ਜੈਕਾਰ ਕਰਦੇ ਹੋਏ ਜਿੱਥੋਂ ਜਿੱਥੋਂ ਦਾ ਕਿਸੇ ਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਹਨ। ਜਿੱਥੇ ਬ੍ਰਹਮਾ ਦਾ ਜਿੱਥੋਂ ਤੱਕ ਬ੍ਰਹਮਾ ਦੇ ਅੰਦਰ ਸ਼ੀਲ ਸ਼ਕਤੀ ਉੱਥੋਂ ਤੱਕ ਬ੍ਰਹਮ ਲੋਕ ਤੱਕ ਬ੍ਰਹਮਾ ਗਿਆ, ਅੱਗੇ ਮਹਾਰਾਜ ਸਾਹਿਬ ਦਾ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ, ਆਪਣੇ ਸੱਚਖੰਡ ਦਰਬਾਰ ਵਿੱਚ ਜਿਉਂ ਜਨਮੇ ਜਲਾਏ ਖਟਾਨਾ ਕਿਉਂ ਜੋਤੀ ਸੰਜੋਤ ਸਮਾਨਾ, ਸਰਗੁਣ ਸਰੂਪ ਤੋਂ ਨਿਰਗੁਣ ਸਰੂਪ ਵਿੱਚ ਮਾਰੇ ਨੇ, ਕਿਉਂ ਆਪਦੀ ਨੀਰਤਾ ਭਾਈ ਸਾਹਿਬ ਸੁਣੇ ਜੀ। ਅੱਜ ਸਤਿਗੁਰਾਂ ਦਾ ਇਸ ਪ੍ਰਕਾਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਸ੍ਰੀ ਖਡੂਰ ਸਾਹਿਬ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ। 1609 ਬਿਕਰਮੀ ਨੂੰ ਜੇਠ ਸੁਦੀ ਚੌਥ ਨੂੰ ਅੱਜ ਦਾ ਇਹ ਗੁਰਪੁਰਬ ਸੰਗਤਾਂ ਮਨਾ ਰਹੇ ਹੋ ਆਪ ਸਾਰੇ। ਹੁਣ ਟਾਈਮ ਤਾਂ ਗਿਆ ਹੋ ਕਥਾ ਦਾ, ਥੋੜੇ ਜਿਹੇ ਮਿੰਟ ਸੰਗਤਾਂ ਮੰਗਲ ਸੁਣ ਲਓ।
1: ਵਾਹਿਗੁਰੂ ਸਾਹਿਬ ਜੀਓ।
0: ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।

0: ਬਾਜ਼ਾਰ ਚ ਜਗ੍ਹਾ ਬਣੀ ਹੋਈ ਹੈ।
1: ਸੰਤੋਖ ਸਿੰਘ ਜੀ, ਦੀਪ
0: ਸਿੰਘ ਇੱਥੇ ਨਾਲ ਲੰਗਰ ਵਾਸਤੇ ਛੱਡੇ ਸੀ ਚਲਾਉਣ। ਬਾਬਾ ਦੀਪ ਸਿੰਘ ਦਲਵੇ ਸਾਹਿਬ ਜਾ ਕੇ ਤਕਸਾਲ ਦੇ ਮੋਢੀ ਹੋਏ।
1: ਪੰਚੋ ਸਿੰਘ ਸੁਜਾਨ,
0: ਇਹਨਾਂ ਪੰਜਾਂ ਸਿੰਘਾਂ ਨੂੰ ਚਤਰਾਂ ਨੂੰ ਖੜਾਉਣਾ ਕੀਤਾ ਹਜ਼ੂਰੀ ਵਿੱਚ।
1: ਜੇਬ ਕੌਰ ਸ੍ਰੀ ਚਮਕੌਰ ਮੈਂ
0: ਗੋਬਿੰਦ ਸਿੰਘ ਸਾਹਿਬ ਪਹਿਲਾਂ ਖਾਲਸਾ ਚਮਕੌਰ ਸਾਹਿਬ ਵਿੱਚ।

0: ਦਾ ਮਾਰੂ ਸਰੂਪ ਲਿਖਾਇਆ ਸੀ
1: ਮੇਰੇ ਤਾਂ ਆਪ ਸਭ ਦੇ
0: ਬਾਬੇ ਦੀਪ ਸਿੰਘ ਵਾਲਾ ਸਰੂਪ ਵੀ ਪ੍ਰਗਟ ਹੈ।
1: ਦਸਮ ਗੁਰੂ ਮਹਾਰਾਜ ਨੇ
0: ਦਸਵੇਂ ਪਾਤਸ਼ਾਹ ਗੁਰੂ ਮਹਾਰਾਜ ਨੇ
1: ਰਾਜਗੁਰ ਗ੍ਰੰਥ ਅਨੂਪ
0: ਰਹਿਤ ਰਾਜ ਕਰਕੇ

0: ਚੇਲਾ ਬਣਾ ਤਾ
1: ਚਲਾਵਾ ਰੀਤ ਸੋ ਖਾਲਸਾ
0: ਥੋੜਾ ਜਾਇਦ ਹੋ ਜਾ ਭਾਈ
1: ਚਲਾਵਾ ਰੀਤ ਸੋ ਖਾਲਸਾ
0: ਪ੍ਰਚਾਰ ਦੀ ਰੀਤੀ ਨੂੰ ਚਲਾਵੇਗਾ
1: ਪੰਚੋ ਅੰਮ੍ਰਿਤ ਦੇ
0: ਅੰਮ੍ਰਿਤ ਦਿਆ ਕਰਨਗੇ ਗੁਰੂ।

0: ਲਾਗਿਆ ਖੜ ਕੇ ਸਿੱਖਿਆ ਪ੍ਰਾਪਤ ਹੋਵੇ, ਪ੍ਰਕਾਸ਼ ਹੋਵੇ,
1: ਜਾਣੋ ਸਰਬ ਹੀ।
0: ਇਸ ਕਰਕੇ ਜਾਣ ਲੋ ਸਾਰੇ, ਵੇਖੋ ਬੰਦੇ ਬਹਾਦਰ ਕਿੰਨੀ ਕੁਰਬਾਨੀ ਕੀਤੀ। ਜਦੋਂ ਇਹਦੇ ਅੰਦਰ ਫੁਰਨਾ ਫੁਰਿਆ ਵੀ ਮੈਨੂੰ ਗੁਰਿਆਈ ਦੇਣ, ਬਾਬੇ ਕਾਹਨ ਸਿੰਘ ਤੇ ਬਨੋਦ ਸਿੰਘ ਨੇ ਬਾਹੋਂ ਫੜ ਕੇ ਉਠਾਤਾ ਸੀ। ਇੱਥੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਹੈ, ਤੂੰ ਗੱਡੀ ਲਾ ਕੇ ਨਹੀਂ ਬੈਠ ਸਕਦਾ, ਚੌਰ ਨਹੀਂ ਕਰਾ ਸਕਦਾ, ਗੁਰੂ ਨਹੀਂ ਕਹਾ ਸਕਦਾ। ਐਡੀ ਕੁਰਬਾਨੀ ਕੀਤੀ ਬੰਦੇ ਬਹਾਦਰ ਨੇ, ਪਰ ਜਦੋਂ ਗੁਰਿਆਈ ਦਾ ਮਾਮਲਾ ਆਇਆ ਉਦੋਂ ਪੰਥ ਨੂੰ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ, ਹੋਰ ਕਿਸੇ ਨੂੰ

0: ਮੈਂ ਜਿਹੜੀ ਖੂਬ ਨਾਸ ਹੋ ਜਾਏਗੀ ਚੰਗੀ ਤਰ੍ਹਾਂ
1: ਦਰ ਦਰਸ਼ਨ ਸਹਿਜੇ ਹੋਵਾ
0: ਜਦੋਂ ਹਿਰਦੇ ਦੀ ਵਾਰ ਦਰਸ਼ਨ ਸੁਖੇ ਹੋ ਜਾਣਗੇ
1: ਮੁਕਤ ਵਿਕੁੰਠ ਤੇ ਆਗ
0: ਵਿਕੁੰਠ ਦੀਆਂ ਮੁਕਤੀਆਂ ਵੀ ਛੱਡ ਦੇਗਾ ਸਰੋਤ ਸਰੀਫ ਦੀ ਲੋੜ ਨੀ ਰੱਖੇਗਾ
1: ਜਲ ਜਿਉਂ

0: ਵੇਲੇ ਦਾ ਗਿਆਨ ਹੁੰਦਾ ਹੈ,
1: ਫਿਰ ਸਿੱਖਿਆ ਪ੍ਰਗਟ
0: ਸਿੱਖਿਆ ਜਦੋਂ ਲੈਂਦੇ ਤਾਂ ਮਾੜਾ ਮੋਟਾ ਗਿਆਨ ਪ੍ਰਗਟ ਹੁੰਦਾ ਹੈ,
1: ਇਸ ਸਿੱਖਾ ਤਬ ਹੋਵਾ
0: ਸਿੱਖਦੇ ਤਾਂ ਹੀ ਹੁੰਦਾ ਹੈ ਨਾ।

0: ਸਮਝ ਪੈਣਗੇ ਸਿੱਖ
1: ਵਾਹੇ ਗਿਆਨ ਅਪਰੋਖ
0: ਪ੍ਰਾਪਤ ਹੋ
1: ਜਾਏਗਾ
0: ਨਾਮ ਜਪਣਗੇ
1: ਦਸਮ ਗੁਰ ਜੋਤ ਸੋ ਜਾਗਤੀ
0: ਦਸਵੇਂ ਪਾਤਸ਼ਾਹ ਦੀ ਇਹ ਜਾਗਤੀ ਜੋਤ ਹੈ
1: ਸ੍ਰੀ ਗੁਰੂ ਗ੍ਰੰਥ ਆਪਾਰ
0: ਬਾਰਾਂ ਵਾਰ ਤੋਂ ਰਹਿਤ
1: ਵਾਹਿਗੁਰੂ ਗੁਰ ਮੰਤਰ ਜਪ
0: ਵਾਹਿਗੁਰੂ ਮੰਤਰ ਜਪਣ ਕਰੇ
1: ਨਿਰੰਕਾਰ
0: ਮਿਲ ਜਾਏਗਾ
1: ਗੁਰੂ ਨਾਨਕ ਦੇ ਸੁਮੇਸ਼

0: ਸ੍ਰੀ ਗੁਰੂ ਗੋਬਿੰਦ ਸਿੰਘ
1: ਮਹਾਰਾਜ ਜੀ ਨੇ
0: ਅਕਾਲ
1: ਜੋਤ ਜਾਗ ਰਹੇ ਹਨ।
0: ਸ੍ਰੀ ਗੁਰੂ ਗ੍ਰੰਥ ਪ੍ਰਕਾਸ਼

0: ਸੰਤੋ ਜਿਹੜਾ ਮਰੇਗਾ
1: ਕੋਈ ਨਰ ਪਾਹੇ ਹੈ
0: ਉਹ ਪੁਰਖੇ ਦਾਤ ਪ੍ਰਾਪਤ ਕਰੇਗਾ
1: ਦੇਖਣ ਇਸ਼ਨਾਨ ਯੋਗ
0: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਅੰਮ੍ਰਿਤ ਦੀ ਨਦੀ ਹੈ ਸਿੱਖਾਂ ਦੇ

0: ਸੂਰਾਂ ਤੇ ਪਾਈਆ
1: ਨਿਸ਼ਚੇ ਕਰਕੇ ਗੁਰੂ ਸਾਹਿਬ ਤੇ ਪਾ ਲਈਦੇ ਹਨ।
0: ਜਗ ਤੇ ਉਧਾਰ ਹਿਤ ਦੀਆ ਸਤ ਨਾਮ ਹੈ,
1: ਸੱਚਾ ਨਾਮ ਮਾਰਨ ਬਖਸ਼ਿਆ ਹੈ।
0: ਸੰਤ ਭਗਤ ਨਾਮ ਧਿਆਵੈ,
1: ਜਿਹੜੇ ਨਾਮ ਧਿਆਉਂਦੇ ਹੈ।
0: ਰਿਸ਼ੀ ਮੁਨੀ ਲਿਵ ਲਾਵੈ,
1: ਰਿਸ਼ੀ ਮੁਨੀ ਸਾਰੇ ਵਿੱਚ ਨੂੰ ਜੋੜਦੇ ਹੈ।
0: ਸਿੱਧ ਦੇਵ ਪੀਰ ਗਾਵੈ,
1: ਸਿੱਧ ਦੇਵ ਤੇ ਪੀਰ ਸਾਰੇ ਗਾਉਂਦੇ ਹੈ।

0: ਸਦਾ ਸਤਸੰਗਤ ਗੁਰ ਖਾਲਸਾ।
1: ਇਹ ਸਤਸੰਗਤ ਜੀ ਗੁਰੂ ਖਾਲਸਾ ਜੀ,
0: ਗੁਰੂ ਗ੍ਰੰਥ ਸੁਖ ਧਾਮ,
1: ਗੁਰੂ ਗ੍ਰੰਥ ਸਾਹਿਬ ਜੀ ਸੁਖਾਂ ਦੇ ਘਰ ਹਨ।
0: ਨਾਮ ਵਾਹਿਗੁਰੂ।

0: ਗੋਰਾ ਸਤਸੰਗਤ ਗੁਰ ਖਾਲਸਾ ਗੁਰੂ ਗ੍ਰੰਥ ਸੁਖ ਧਾਮ ਨਾਮ ਵਾਹਿਗੁਰੂ ਜਪ ਸਦਾ ਮਨ ਪਾਵੈ ਬਿਸਰਾਮ
1: ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਸੰਗਤ ਜੀ ਜਾਣ ਨੂੰ ਖੇਤੀ ਨਾ ਕਰੋ ਕੀਰਤਨ ਵੀ ਭਾਵੇਂ ਹੋਣਾ ਰਹਿ ਰਸ ਪਾਉਂਦੇ ਥੋੜੇ ਜਿਹੇ ਮਿੰਟ ਯਾਨੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਗੁਰਪੁਰਬ ਇਸ ਪ੍ਰਕਾਰ ਸੱਚਖੰਡ ਵਿੱਚ ਇਹ ਬਾਬਾ ਸਾਹਿਬ ਜੀ ਦਾ ਸਥਾਨ ਗੁਰੂ ਕਾ ਲੰਗਰ ਵਿੱਚ ਬਾਬੇ ਨਿਧਾਨ ਸਿੰਘਾਂ ਨੇ ਜਿੱਥੇ ਲੰਗਰ ਖੁਦ ਚਲਾਇਆ ਉਸ ਸਥਾਨ ਵਿੱਚ ਅੱਜ ਇਸ ਦੀਵਾਨ ਦੇਵ ਸਾਹਿਬ ਸਿੰਘ ਜੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ ਗੁਰਪੁਰਬ ਸੰਗਤਾਂ ਨੇ ਪਿਆਰ ਦੇ ਨਾਲ ਮਨਾਇਆ ਹੈ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਦਾ ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜੋ ਪੰਜ ਘੋੜੇ ਹੈ ਉੱਥੇ ਪਤਾਲਪੁਰੀ ਵਿੱਚ ਮਹਾਰਾਜ ਅਸ਼ਵਨ ਸਮਾਧੀ ਲਾ ਕੇ ਅੱਜੇ ਦਿਨ ਜੋਤੀ ਜੋਤ ਅੰਮ੍ਰਿਤ ਵੇਲੇ ਸੁਣਾਏ ਹਨ। ਇਹ ਗੁਰਪੁਰਬ ਹੈ ਅੱਜ ਤੋਂ 7 ਦਿਨ ਪਹਿਲਾਂ ਗੁਰੂ ਹਰਿਰਾਜ ਸਾਹਿਬ ਨੂੰ ਮਹਾਰਾਜ ਗੁਰਕਾ ਗੱਦੀ ਬਖਸ਼ੀ ਹੈ। 7 ਦਿਨ ਮਹਾਰਾਜ ਸਾਹਿਬ ਸਮਾਧੀ ਵਿੱਚ ਹੀ ਬੈਠੇ ਰਹੇ ਹਨ ਪਤਾਲਪੁਰੀ ਵਿੱਚ। ਅੱਜ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਗੁਰੂ ਮਹਾਰਾਜ ਸਾਹਿਬ ਜੋਤੀ ਜੋਤ ਸੁਣਾਏ ਹਨ। ਉਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਗੁਰਪੁਰਬ ਹੈ ਸਾਹਿਬ ਸੰਗਤ ਜੀ। ਆਪ ਜੀ ਦਾ ਅਵਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ 1652 ਬਿਕਰਮੀ ਵਿੱਚ ਜਿਸ ਵੇਲੇ ਭਾਈ ਬੁੱਢੇ ਸਾਹਿਬ ਜੀ ਤੋਂ ਵਰ ਮਾਤਾ ਗੰਗਾ ਜੀ ਨੂੰ ਪ੍ਰਾਪਤ ਕੀਤਾ ਉਸ ਵਕਤ ਮਹਾਰਾਜ ਸਾਹਿਬ ਜੀ ਦਾ 1652 ਬਿਕਰਮੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਦੇ ਸੇਵਕਾਂ ਨੂੰ ਵਡਿਆਈ ਦੇਣ ਵਾਸਤੇ ਜਿਨ੍ਹਾਂ ਦੀ ਉਮਰ 100 ਸਾਲ ਦੀ ਸੀ ਬਾਬਾ ਜੀ ਦੀ ਉਹਨਾਂ ਦੇ ਪਾਸੋਂ ਆਪਣੇ ਮਹਿਲਾਂ ਨੂੰ ਵਰ ਦਵਾਇਆ। ਉਸ ਵਰ ਦਾ ਸਾਹਿਬ ਸੰਗਤ ਜੀ ਫਲ ਪ੍ਰਾਪਤ ਹੋਇਆ ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇਠ ਦੀ ਪੂਰਨਮਾਸੀ ਦੀ ਰਾਤ ਸੀ ਤੇ ਸਵੇਰ ਦੀ ਹਾੜ ਦੀ ਏਕਮ ਸੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਡਾਲੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਦੁਨੀਆਂ ਦੀ ਫਰਿਆਦ ਨੂੰ ਸੁਣ ਕੇ ਦੁਖੀ ਵੇਖ ਕੇ ਜਦੋਂ ਜਾਲਮਾਂ ਨੇ ਹਿੰਦੂ ਤਾਂ ਹੀ ਬੜਾ ਭਾਰੀ ਦੁਖਾਤਾ ਸੀ ਸਿੰਧ ਵਾਸੀ ਜਿਹੜੇ ਲੋਕ ਸੀ ਆਪਣੀ ਸਵੈ ਰੱਖਿਆ ਕਰਨ ਨੂੰ ਸਮਰੱਥ ਨਹੀਂ ਸੀ ਹਿੰਦੂਆਂ ਦੀ ਐਡੀ ਕਮਜ਼ੋਰੀ ਹੋ ਗਈ ਸੀ ਜੇ ਕੋਈ ਹਿੰਦੂ ਕਿਸੇ ਪ੍ਰਕਾਰ ਆਪਦੀ ਰੱਖਿਆ ਕਰਨੀ ਹੁੰਦੀ ਤਾਂ ਉਸਦੇ ਤਾਂ ਹੀ ਜ਼ਬਰਦਸਤੀ ਮੁਸਲਮਾਨ ਆਪਣੇ ਵਿੱਚ ਮਿਲਾ ਲਿਆ ਕਰਦੇ। ਇਹ ਜ਼ਬਰਦਸਤੀ ਵੇਖ ਕਰਕੇ ਸਵੈ ਰੱਖਿਆ ਕਰਨ ਵਾਸਤੇ ਹਿੰਦੂ ਦੀ ਫਰਿਆਦ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਆਪ ਜੀ ਅਵਤਾਰ ਧਾਰਨ ਤੋਂ ਦੇਵਤਿਆਂ ਨੇ ਆ ਕੇ ਬਡਾਲੀ ਸਾਹਿਬ ਦੇ ਬਾਹਰ ਅੱਗੇ ਮੰਗਲਾਚਾਰ ਕੀਤਾ ਜੈ ਜੈਕਾਰ ਕੀਤਾ ਕਲਮਕਾਰ ਫੁੱਲਾਂ ਨੇ ਮਹਾਰਾਜ ਸਾਹਿਬ ਜੀ ਅੱਗੇ ਫੁੱਲ ਵਰਸਾਉਣਾ ਕੀਤੇ ਮੰਦਰ ਦੇ ਉੱਤੇ ਚੰਨਣ ਛਿੜਕਿਆ ਬਹੁਤ ਆਰਤੀ ਕੀਤੀ ਕੀਰਤਨ ਕੀਤਾ ਸੰਤਾਂ ਵੇਖ ਕੇ ਹੈਰਾਨ ਸਨ ਕਿ ਸੁੰਦਰ ਕੰਠਾਂ ਵਾਲੇ ਕਿੱਥੋਂ ਦੇ ਗੋਈਏ ਹਨ ਅੱਗੇ ਕਦੇ ਵੀ ਇਹਨਾਂ ਕੀਰਤਨ ਸੁਣਿਆ ਅੱਜ ਆ ਕੇ ਮਹਾਰਾਜ ਦੇ ਬੂਹੇ ਅੱਗੇ ਕੀਰਤਨ ਕਰਦੇ ਹਨ। ਇਸ ਪ੍ਰਕਾਰ ਕੀਰਤਨ ਕਰਕੇ ਦਿਨ ਚੜ੍ਹਦੇ ਨੂੰ ਸੰਗਤਾਂ ਵਿਸਵਾਸ ਸਨ ਉਹ ਦੇਵਤੇ ਸਾਰੇ ਅਲੋਪ ਹੋ ਗਏ ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਮਨਾਈ ਉਹਨਾਂ ਸਾਰਿਆਂ ਦੇਵਤਿਆਂ ਨੇ ਵੀ। ਆਪ ਜੀ ਪ੍ਰਗਟ ਹੋ ਕੇ ਭਾਈ ਬੁੱਢੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇ ਦਰਸ਼ਨ ਕਰਨ ਵਾਸਤੇ ਆਏ। ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਉਚਾਰਿਆ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰੇ ਮੈਂ ਆਖਿਆ ਨਿਵਾਸ ਮਾਤਾ ਤੇ ਮਨ ਬਹੁਤ ਉਦਾਸ ਜੰਮਿਆ ਭਗਤ ਪੂਤ ਭਗਤ ਗੋਬਿੰਦ ਕਾ ਅਲਟਿਆ ਸਭ ਮੈਂ ਲਿਖਿਆ ਧੁਰ ਕਾ ਦਸਵੀਂ ਮਾਸੀ ਬਾਲਕ ਹੁਕਮ ਜਨਮ ਲਈ ਆ ਨਿਕਿਆ ਸੋਗ ਮਹਾਨ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਖਾਕੇ ਸਾਹਿਬ ਕੇ ਮਨ ਭਾਵੈ ਬਦੀ ਵੇਲ ਬਹੁ ਪੀਰੀ ਚਾਲੀ ਧਰਮ ਕਲਾ ਹਰਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਵਾਇਆ ਪਏ ਚਿੰਤੇ ਇੱਕ ਨਿਮਨਾਇਆ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੋਲਾਇਆ ਬੋਲਾ ਗੁਰ ਕੈ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਖਾ ਕੀਨੀ ਦਾਤ ਇਹ ਖੁਸ਼ੀ ਨਾਲ ਸ਼ਬਦ ਉਚਾਰਨ ਕੀਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਮ ਵਾਲਾ ਸਾਹਿਬ ਜੀ ਲਖਣ ਕੀਤਾ ਉਸ ਵਕਤ ਭਾਈ ਬੁੱਢੇ ਸਾਹਿਬ ਜੀ ਨੂੰ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਸੁੰਦਰ ਚਰਨਾਂ ਦੇ ਚਿਹਰੇ ਦੇ ਬੜੇ ਹੈਰਾਨ ਦੇ ਸਹਿਤ ਹੋਏ ਅਤੇ ਪ੍ਰੇਮ ਦੇ ਜਲੀਨ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਦੇ ਮੱਥੇ ਦੇ ਨਾਲ ਲਾਇਆ ਭਾਈ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਕੀਤੇ ਬਿਆਨ ਸੰਗਤਾਂ ਨੂੰ ਦੀਵਾਨ ਵਿੱਚ ਦਰਸ਼ਨ ਹੋਏ ਇਹ ਆਪਦੇ ਅਵਤਾਰ ਦੀ ਕਥਾ ਹੈ ਬਦਾਲੀ ਸਾਹਿਬ ਜੀ ਸਾਹਿਬ ਕਹਿੰਦੇ ਫਿਰ ਮਹਾਰਾਜ ਸਾਹਿਬ ਮਾਤਾ ਦੀ ਗੋਦ ਵਿੱਚ ਪਲਦੇ ਹੋਏ ਜਦੋਂ ਸਾਲਕ ਦਾ ਸਰੀਰ ਹੋਇਆ ਆਪਦਾ ਉਸ ਵਕਤ ਸਾਹਿਬ ਸਿੰਘ ਜੀ ਪਿਰਥੀਆ ਜੋ ਗੁਰੂਆਂ ਦਾ ਵੱਡਾ ਭਾਈ ਸੀ ਗੁਰੂ ਅਰਜਨ ਸਾਹਿਬ ਦਾ ਉਹ ਨਿਰਖਾ ਕਰਕੇ ਇਹ ਗੁਰੂ ਸਾਹਿਬ ਦੇ ਘਰ ਵਿੱਚ ਪੁੱਤਰ ਕਿਉਂ ਹੋ ਗਏ ਇਸ ਖਿਆਲ ਨਾਲ ਦਾਈ ਦੇ ਤਾਈ ਪ੍ਰੇਰ ਕੇ ਭੇਜਿਆ ਦਾਈ ਜਿਵੇਂ ਕ੍ਰਿਸ਼ਨ ਜੀ ਨੂੰ ਜਹਿ ਦੇਣ ਵਾਸਤੇ ਆਈ ਸੀ ਆਈ ਪਾਪਣ ਪੂਤਣਾ ਦੋਹੀ ਖਰੀਦ ਲਾ ਕੇ ਹਿੰਦੀ ਇਸ ਪ੍ਰਕਾਰ ਇਹ ਦਾਈ ਅੰਮ੍ਰਿਤਸਰ ਦੇ ਵਿੱਚੋਂ ਆਈ ਤੇ ਪਿਛਲੇ ਜਨਮ ਦੀ ਗੰਧਰਵੀ ਸੀ ਬੜੀ ਹੰਕਾਰ ਸੀ ਇਸ ਜਨਮ ਦੇ ਵਿੱਚ ਦਾਈ ਦਾ ਕੰਮ ਕਰਦੀ ਸੀ ਸਰਾਫ ਹੋਣੇ ਕਰਕੇ ਰਿਸ਼ੀਆਂ ਦਾ ਇਹ ਜਦੋਂ ਆਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੋ ਕੁ ਦਿਨ ਤੋਂ ਉਲਾਹ ਜੇ ਰਹਿੰਦੇ ਸੀ ਮਾਤਾ ਦੀ ਕੁਛੜ ਚ ਨਾ ਰਿਹਾ ਕਰਨ ਮਾਤਾ ਜੀ ਹੋਰ ਮਾਈਆਂ ਅੰਮ੍ਰਿਤਸਰ ਦੀਆਂ ਨੂੰ ਕਹਿਣ ਲੱਗੀ ਕਿ ਬੀਬੀ ਇਹ ਦੱਸੋ ਕਿ ਸਾਹਿਬਜ਼ਾਦਾ ਕੁਛ ਉਦਾਸ ਜਿਹਾ ਰਹਿੰਦਾ ਕੀ ਕਾਰਨ ਹੈ ਇਹ ਉਸਨੂੰ ਬਹਾਨਾ ਪਾ ਕੇ ਉਸ ਦਾਈ ਨੂੰ ਕਿਹਾ ਇਹ ਮਾਤਾ ਜੀ ਜਿਹੜਾ ਬੱਚਾ ਮੇਰੀ ਕੁਛੜ ਚ ਦੇ ਰਹੇ ਹੋ ਤੇ ਮੇਰਾ ਦੁੱਧ ਚੁੰਘ ਲਵੇ ਉਹ ਬੱਚੇ ਦੀ ਲੰਮੀ ਉਮਰ ਹੋ ਜਾਂਦੀ ਉਹਨੂੰ ਰੋਗ ਕੋਈ ਨੀ ਰਹਿੰਦਾ ਸੁਣ ਕੇ ਦੁਨੀਆਂ ਦੀ ਰਾਏ ਵੇਖ ਕੇ ਮਾਤਾ ਜੀ ਨੇ ਸੂਦੇ ਸੁਭਾਅ ਦੇ ਨਾਲ ਸਾਹਿਬਜ਼ਾਦੇ ਨੂੰ ਇਸ ਦਾਈ ਦੇ ਕੁਛੜ ਚ ਦੇ ਦਿੱਤਾ ਇਹ ਦਾਈ ਨੂੰ ਕੀ ਕੀਤਾ ਮਹਾਰਾਜ ਸਾਹਿਬ ਦੇ ਚਿਹਰੇ ਦੇ ਤਾਈ ਆਪਣੀ ਕੁਰਤੀ ਦੇ ਹੇੜ ਵੀ ਲੁਕੋ ਕੇ ਆਪਣ ਮੂੰਹ ਚ ਜ਼ਹਿਰ ਵਾਲੇ ਦੇਣਾ ਚਾਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹ ਕਸ਼ਟ ਨੂੰ ਆਪਣੇ ਹੱਥ ਨਾਲ ਪਕੜ ਲਿਆ ਦੁਰਾਸਨ ਮੁੱਖ ਵਿੱਚ ਪਕੜ ਕੇ ਇਹਦੇ ਪ੍ਰਾਣਾਂ ਨੂੰ ਖਿੱਚਦਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂ ਇਸ ਦਾਈ ਦਾ ਉਧਾਰ ਕਰਤਾ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਅਵਸਥਾ ਚ ਫਿਰ ਇੱਕ ਸਤੇਲਾ ਛੱਡਿਆ ਉਹ ਸਤੇਲੇ ਨੂੰ ਗੁਰੂ ਸਾਹਿਬ ਦੇ ਸੱਪ ਛੱਡਿਆ ਉਹ ਸੱਪ ਦੀ ਵੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਪਕੜ ਕਰਕੇ ਕਲਿਆਣ ਕਰ ਦਿੱਤੀ ਇਹ ਪਿਛਲੇ ਜਨਮਾਂ ਦੇ ਰਿਸ਼ੀ ਸਿੰਘ ਇਹਨਾਂ ਦਾ ਜੀਵਨ ਚਰਿੱਤਰ ਇਸ ਪ੍ਰਕਾਰ ਗੁਰਤਾ ਪ੍ਰਕਾਰ ਵਿੱਚ ਆਉਂਦਾ ਹੈ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ 3 ਸਾਲ ਦੇ ਜਦੋਂ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਬਦਾਲੀ ਸਾਹਿਬ ਵਿੱਚ ਫਿਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਦਾ ਖਿਡਾਵਾ ਸੀ ਉਹਨੂੰ 500 ਰੁਪਈਆ ਦੇ ਕੇ ਪਿਥੀਆਂ ਨੂੰ ਸਿਖਾਇਆ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਪੁੱਤਰ ਦੇ ਤਾਈ ਤੂੰ ਜ਼ਹਿਰ ਦੇ ਦੇ ਦਹੀਂ ਵਿੱਚ ਪਾ ਕੇ ਕੋਲੋਂ ਹੀ ਦਿੱਤਾ ਜ਼ਹਿਰ ਮੰਗਵਾ ਕੇ ਉਸ ਵਕਤ ਉਸਨੂੰ ਦਹੀਂ ਘੋਟ ਕੇ

ਇਹ ਬ੍ਰਾਹਮਣ ਕੀ ਕਾਰਨ ਹੈ? ਕਹਿੰਦੇ ਜੀ ਰੋਜ਼ ਦਹੀਂ ਅੱਗੇ ਪੀਂਦੇ ਸੀ, ਅੱਜ ਦਹੀਂ ਨਹੀਂ ਪੀਂਦੇ, ਮੈਂ ਭੁਲਾ ਰਿਹਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਤਰਯਾਮੀ ਸਨ, ਸਾਹਿਬਜ਼ਾਦੇ ਨੂੰ ਆਪਣੀ ਕੁਛੜੀ 'ਚ ਲਿਆ ਤੇ ਕਹਿਣ ਲੱਗੇ ਦਹੀਂ ਕਿਉਂ ਨਹੀਂ ਪੀਂਦੇ ਆਪ, ਦੁੱਧ ਪੀ ਦਹੀਂ ਪਿਆਉਣ ਲੱਗੇ। ਜਦੋਂ ਇਹ ਕਹੇ ਬ੍ਰਾਹਮਣ ਪਿਆਓ ਜੀ ਪਿਲਾਓ, ਉਸ ਵੇਲੇ ਸਹਿਮਤ ਨਾਲ ਮਹਾਰਾਜ ਨੂੰ ਕਹਿ ਕੇ ਮਹਾਰਾਜ ਜ਼ਹਿਰ ਰਲੀ ਹੋਈ ਹੈ, ਅਸੀਂ ਦਹੀਂ ਨਹੀਂ ਇਹ ਪੀਣਾ। ਗੁਰੂ ਮਹਾਰਾਜ ਸਾਹਿਬ ਸਮਝ ਗਏ ਉਸ ਵਕਤ ਬ੍ਰਾਹਮਣ ਦੀ ਖੁਟਿਆਈ ਪ੍ਰਗਟ ਕਰਨ ਵਾਸਤੇ। ਇੱਕ ਪਿਸਤਾ ਜਾਤ ਦਾ ਕੁੱਤਾ ਸੀ, ਆਪਦੇ ਪਹਿਲੇ ਥਾਂ ਰਿਹਾ ਕਰਦਾ, ਜੋ ਤੁਰਿਆ ਕਰਦੇ ਨਾਲ ਤੁਰ ਪਿਆ ਕਰਦਾ। ਉਸ ਕੁੱਤੇ ਨੂੰ ਮਹਾਰਾਜ ਨੇ ਬੁਲਾਇਆ, ਪੂਛ ਹਲਾਉਂਦਾ ਮਹਾਰਾਜ ਦੇ ਪਾਸ, ਸਾਹਮਣੇ ਆ ਖਲੋਤਾ ਪਹੁੰਚ ਦੇ ਹੇਠੋਂ ਨਿਕਲ ਕੇ। ਆਪ ਜੀ ਨੇ ਇਹਦੇ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਹੀਂ ਪਵਾਇਆ, ਇਸ ਨੂੰ ਕੰਨ ਫੜ ਕੇ ਕਿਹਾ ਕਿ ਮਹਾਰਾਜ ਦਹੀਂ ਦੀ ਜ਼ਹਿਰ ਹੈ, ਮੈਂ ਨਹੀਂ ਪੀ ਸਕਦਾ। ਹਜ਼ੂਰ ਨੇ ਕਿਹਾ ਤੇਰੀ ਕਲਿਆਣ ਕਰ ਦਾਂਗੇ, ਪੀ ਲਾ ਤੂੰ। ਸਤਿਗੁਰੂ ਦੇ ਬਚਨ ਮੰਨ ਕੇ ਉਹ ਕੁੱਤੇ ਨੂੰ ਦਹੀਂ ਪੀ ਲਿਆ। ਦਹੀਂ ਪੀਣ ਤੋਂ ਅਸੀਂ ਚੜ੍ਹ ਗਈ ਜ਼ਹਿਰ, ਲਾਲ ਅੱਖਾਂ ਹੋ ਗਈਆਂ, ਪੂਛ ਸਿੱਧੀ ਹੋ ਗਈ, ਕਦੇ ਅੰਦਰ ਆਉਂਦਾ ਕਦੇ ਬਾਹਰ ਆਉਂਦਾ, ਬਹੁਤ ਕੂਕਾ ਮਾਰਨ ਲੱਗ ਗਿਆ। ਥੋੜੇ ਚਿਰ ਤੜਫ ਕੇ ਇਸ ਕੂਕਰ ਨੇ ਪ੍ਰਾਣ ਛੱਡ ਦਿੱਤੇ। ਗੁਰੂ ਮਹਾਰਾਜ ਸਾਹਿਬ ਨੇ ਇਸਦੀ ਕਲਿਆਣ ਕੀਤੀ ਉਸ ਕੂਕਰ ਦੀ। ਤੇ ਉਸ ਵੇਲੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ, ਇਹ ਬ੍ਰਾਹਮਣ ਤੂੰ ਇਹ ਕੀ ਕਰਨ ਲੱਗਾ ਸੀ? ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੰਗਤ ਬੈਠਾ, ਕੁਝ ਨਾ ਬੋਲ ਸਕਿਆ। ਹਜ਼ੂਰ ਦੇ ਬਚਨ ਕਹਿਣ ਤੋਂ ਦੁਸ਼ਟ ਬ੍ਰਾਹਮਣ ਬੂਆ ਹੋ ਕੇ ਸੂਰ, ਇਹ ਭੈਰਵ ਜੀ ਸ਼ਬਦ ਗੁਰੂ ਸਾਹਿਬ ਦਾ ਆਉਂਦਾ ਹੈ। ਇਹ ਜਦੋਂ ਬਚਨ ਕੀਤੇ ਮਹਾਰਾਜ ਨੂੰ, ਬ੍ਰਾਹਮਣ ਮਰ ਗਿਆ। ਤੇ ਉਸ ਵੇਲੇ ਮਾਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਬ੍ਰਾਹਮਣ ਗੁਜ਼ਰ ਗਿਆ ਇਹ ਗੁਰੂ ਕੀ ਨਿੰਦਿਆ ਹੋ ਗਈ, ਬ੍ਰਾਹਮਣ ਗੁਰੂ ਕੇ ਘਰ 'ਚ ਗੁਜ਼ਰ ਗਿਆ, ਖਦਾਵਾ ਸੀ ਸਾਹਿਬਜ਼ਾਦੇ ਦਾ, ਕਿਰਪਾ ਕਰੋ ਉਹਨੂੰ ਜਿਉਂਦਾ ਕਰੋ। ਗੁਰੂ ਮਹਾਰਾਜ ਸਾਹਿਬ ਨੂੰ ਮਾਤਾ ਦੀ ਬੇਨਤੀ ਸੁਣ ਕੇ ਸੰਗਤ 'ਚ ਬੈਠੀ ਵਿੱਚ ਸ਼ਬਦ ਉਚਾਰਿਆ, ਖੂਬ ਖੂਬ ਖੂਬ ਤੇਰਾ ਨਾਮ, ਝੂਠ ਝੂਠ ਝੂਠ ਦੁਨੀਆਂ ਦਮਾਨ, ਇਹ ਸ਼ਬਦ ਨੂੰ ਉਚਾਰਨ ਕਰਕੇ ਬ੍ਰਾਹਮਣ ਨੂੰ ਮਰੇ ਨੂੰ ਜਿਉਂਦਾ ਕੀਤਾ ਮਹਾਰਾਜ ਸਾਹਿਬ ਨੇ। ਜਿਸ ਵਕਤ ਉਹ ਜਿਉਂਦਾ ਹੋ ਗਿਆ, ਉਹਨੂੰ ਸਾਰੀ ਗੱਲ ਪੁੱਛੀ ਪਿਰਫੀਏ ਨੂੰ ਬੁਲਾ ਕੇ। ਪਿਰਫੀਆ ਕਹਿੰਦਾ, ਮੇਰੇ ਸਰੈਣ ਉਲਾਮਾ ਲਾਉਂਦੇ ਹੋ, ਰੌਲਾ ਪਾ ਕੇ ਮੁਕਰ ਕੇ ਚਲਿਆ ਗਿਆ। ਪਰ ਸਾਹਿਬ ਸੰਗਤ ਜੀ, ਇਹ ਜਿਹੜਾ ਪਾਪ ਸੀ ਕਦੇ ਗੁੱਝਾ ਰਹਿ ਸਕਦਾ ਸੀ? ਸਾਰੇ ਸ਼ਹਿਰ 'ਚ ਪ੍ਰਗਟ ਹੋ ਗਿਆ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਦਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਪਿਰਫੀਆ ਉਸ ਵੇਲੇ ਨਿੰਦਿਆ ਸੁਣ ਕੇ ਰਹਿ ਨਾ ਸਕਿਆ, ਇੱਥੋਂ ਤੁਰ ਗਿਆ। ਜਾ ਕੇ ਸੁਲੀ ਨੂੰ ਮਿਲਿਆ, ਸੁਲੀ ਇੱਥੇ ਮਾਝੇ ਵਿੱਚ ਆਇਆ ਹੋਇਆ ਸੀ। ਉਸਨੇ ਹੇਰਾ ਪਿੰਡ ਇਸਨੂੰ ਦੇ ਦਿੱਤਾ, ਉੱਥੇ ਆਵਾਜ਼ ਹੋ ਗਿਆ। ਉੱਥੇ ਆਵਾਜ਼ ਹੋ ਕੇ ਜੋ ਰਹਿਣ ਲੱਗਾ, ਫਿਰ ਸੁਲੀ ਮਹਾਰਾਜ ਉੱਤੇ ਚੜ੍ਹ ਕੇ ਆਇਆ। ਇਹ ਪਹਿਲਾਂ ਦੀ ਗੱਲ ਹੈ ਕਿ ਪਿਰਫੀਏ ਨੇ ਹੰਕਾਰ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੜ੍ਹਾਇਆ ਸੀ। ਸਤਿਗੁਰੂ ਜੀ ਨੇ ਕਿਹਾ ਕਿ ਹੇ ਵੱਡੇ ਭਾਈ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ, ਅਸੀਂ ਪਾਸੇ ਹੋ ਕੇ ਸਮਾਂ ਬਤੀਤ ਕਰ ਲੈਂਦੇ ਹਾਂ, ਲੈ ਤੂੰ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਰੱਖ। ਕਿਉਂ? ਗੁਰੂ ਸਾਹਿਬ ਜੀ ਪਹਿਲਾਂ ਚਲੇ ਗਏ ਸਨ, ਫਿਰ ਗੁਰੂ ਸਾਹਿਬ ਦਾ ਬਡਾਲੀ ਸਾਹਿਬ ਅਵਤਾਰ ਹੋਇਆ। ਬਡਾਲੀ ਸਾਹਿਬ ਤੋਂ ਜਦੋਂ ਮਹਾਰਾਜ ਤੀਜੇ ਸਾਲ ਆ ਗਏ, ਉਦੋਂ ਪਿਰਫੀਆ ਬੜਾ ਦੁਖੀ ਹੋ ਕੇ, ਫਿਰ ਸਾਹਿਬ ਸੰਗਤ ਜੀ ਪਾਤਸ਼ਾਹ ਨੂੰ ਜਾ ਕੇ ਮਿਲ ਕੇ ਫਰਿਆਦ ਕਰਨੀ ਚਾਹੀਏ। ਉਸਨੇ ਸੁਲੀ ਸੁਲੱਭੀ ਵਗੈਰਾ ਸਾਰੇ ਜਿਹੜੇ ਸੀ ਇਹਦੇ ਮਿੱਤਰ, ਉਹਨਾਂ ਨੇ ਇਹਦੀ ਮਦਦ ਕੀਤੀ। ਪਾਤਸ਼ਾਹ ਨੂੰ ਉਸ ਵੇਲੇ ਸੁਣ ਕੇ ਤੇ ਗੁਰੂ ਸਾਹਿਬ ਦੇ ਉੱਤੇ ਸ਼ਿਕਾਇਤ ਕਰਦਾ, ਠੀਕ ਨਹੀਂ ਕਰਦਾ। ਉਸ ਵੇਲੇ ਉਹਨੂੰ ਕਿਹਾ ਕਿ ਜਿਵੇਂ ਗੁਰੂ ਸਾਹਿਬ ਤੈਨੂੰ ਗੁਜ਼ਾਰੇ ਦਿੰਦੇ ਉਸ ਦੇ ਅਨੁਸਾਰ ਰਹੋ, ਮੈਂ ਗੁਰੂ ਰਾਮਦਾਸ ਦੀ ਕੀਤੀ ਨੂੰ ਮੋੜ ਨਹੀਂ ਸਕਦਾ। ਇਹ ਜਦੋਂ ਪਾਤਸ਼ਾਹ ਨੂੰ ਜਵਾਬ ਦੇ ਦਿੱਤਾ, ਉਸ ਵਕਤ ਇਸਨੇ ਉਹਨਾਂ ਵਰਾਵਾਂ ਨੂੰ ਜਿੰਨਾ ਕੁ ਪੈਸਾ ਇਹਦੇ ਕੋਲ ਸੀ ਸਾਰਾ ਖਵਾ ਕੇ, ਇੱਕ ਪਿੰਡ ਜਿਹੜਾ ਕੋਠਾ ਸੋਢੀਆਂ ਦਾ ਵੱਜਦਾ ਹੈ ਮਲੂਕੇ ਦੇ ਪਾਸ, ਉਹ ਸੋਢੀਆਂ ਦਾ ਕੋਠਾ ਜਿਹੜਾ ਵੱਜਦਾ ਹੈ ਉਹ ਗੁਰੂ ਕਾ ਕੋਠਾ ਕਰਕੇ ਮਸ਼ਹੂਰ ਹੈ, ਉਹ ਪਿੰਡ ਪਾਤਸ਼ਾਹ ਦੇ ਪਾਸੇ ਨੂੰ ਪ੍ਰਾਪਤ ਹੋਇਆ। ਉੱਥੇ ਰਹਿ ਕੇ ਸਮਾਂ ਬਤੀਤ ਕਰਨ ਲੱਗਾ, ਈਰਖਾ ਵੱਡੀ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਮਾਂ ਗੁਜ਼ਰ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁੜਮਾਈ ਵਾਸਤੇ ਚੰਦੂ ਨੇ ਆਪਣੇ ਲਾਗੀ ਭੇਜੇ ਤੇ ਉਸ ਵਕਤ ਲਾਗੀ ਗੁਰੂ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ। ਜਿਸ ਵਕਤ ਲਾਗੀ ਗਏ, ਉਹਨਾਂ ਨੂੰ ਜਾ ਕੇ ਕਿਹਾ ਇਹ ਦੀਵਾਨ ਤੇਰੇ ਨਾਲੋਂ ਘਰ ਚੰਗਾ ਹੈ ਗੁਰੂ ਸਾਹਿਬ ਦਾ। ਉਹਨੇ ਕਿਹਾ ਤੁਸੀਂ ਕੀ ਵੇਖਿਆ? ਮੇਰੀ ਜਾਤ ਜਿਹੜੀ ਹੈ ਬੜੀ ਉੱਚੀ ਹੈ, ਮੇਰੀ ਜਿਹੜੀ ਕੋਲ ਹੈ ਉੱਚੀ ਹੈ। ਗੁਰੂ ਮਹਾਰਾਜ

0: ਅਭੀ ਮੀਵੀ ਕੋਲਾ ਸੋੜ ਮੰਸ, ਤੁਸੀਂ ਇਹ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦਾ ਚੁਬਾਰੇ ਵਾਂਗੂ ਹੈ, ਤੁਸੀਂ ਮੋਰੀ ਵੀ ਨਹੀਂ ਆਈ ਲਾਇਆ ਨੀਵੇਂ ਘਰ। ਅੱਛਾ ਜੋ ਤੁਸੀਂ ਕਰਿਆ ਹੈ ਕਰਿਆ ਹੈ, ਪਰ ਇਹ ਚੰਗਾ ਨਹੀਂ ਸੋਚ ਕੇ ਨਹੀਂ ਤੁਸੀਂ ਕੀਤਾ। ਇਸ ਤਰ੍ਹਾਂ ਦੇ ਜਦੋਂ ਬਚਨ ਕਹੇ, ਉਸ ਵੇਲੇ ਸੰਗਤ ਨੇ ਸੁਣੇ, ਦੀਵਾਨ ਚ ਕਚਹਿਰੀ ਚ ਬੈਠੇ ਨੂੰ ਕਹੇ ਸੀ, ਸੰਗਤ ਨੂੰ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਬੇਨਤੀ ਤੇ ਮਹਾਰਾਜ ਇਸ ਹੰਕਾਰੀ ਦਾ ਸਾਥ ਨਾ ਦਿਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਦੀ ਪੱਤਰਿਕਾ ਉਡੀਕ ਕਰਕੇ ਜਿਸ ਵੇਲੇ ਸੰਗਤ ਚਿੱਠੀ ਲੈ ਕੇ ਆ ਗਈ, ਲਾਗੀ ਕਰਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਗਨ ਦਿਓ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਉਹ ਸਿੱਖ ਪੱਤਰਿਕਾ ਲੈ ਕੇ ਆ ਗਿਆ। ਜੋ ਮਹਾਰਾਜ ਸਾਹਿਬ ਪੜ੍ਹਨ ਲੱਗੇ, ਕਹਿਣ ਲੱਗਾ ਇੱਕ ਸਿੱਖ, ਕਹਿਣ ਲੱਗਾ ਮਹਾਰਾਜ ਆਪ ਉੱਚੀ ਕਹਿ ਰਹੇ ਹੋ ਵੀ ਇਸ ਦਾ ਸਾਥ ਨਹੀਂ ਅਸੀਂ ਲੈਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਧੀ ਅਧਿਕਾਰ। ਉਸ ਵੇਲੇ ਜਿੰਨੇ ਲਾਗੀ ਸੀ ਉਹ ਸਾਰੇ ਉਦਾਸ ਹੋ ਕੇ ਚੰਦੂ ਦੇ ਭੇਜੇ ਹੋਏ। ਗੁਰੂ ਮਹਾਰਾਜ ਨੇ ਕਿਹਾ ਭਾਈ ਗੁਰੂ ਕਾ ਘਰ ਜਿਹੜਾ ਹੈ ਨਿਮਰਤਾ ਵਾਲਾ ਹੈ, ਕੋਈ ਹੰਕਾਰੀ ਦਾ ਸਾਥ ਸਾਨੂੰ ਕਬੂਲ ਨਹੀਂ, ਜਿਹੜਾ ਕੋਈ ਗਰੀਬ ਸਿੱਖ ਉਹਦਾ ਮੇਲ ਮਿਲ ਜੂ। ਉਸੇ ਵਕਤ ਉੱਠ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪ੍ਰੇਮੀ ਸਤਿਗੁਰਾਂ ਦੇ ਸਿੱਖ ਭਾਈ ਗੱਲੇ ਵਾਸੀ ਨੇ ਭਾਈ ਨਰਾਇਣ ਦਾਸ ਨੇ ਆਪਣੀ ਪੁੱਤਰੀ ਦਾ ਸਾਕ ਮਾਤਾ ਦਮੋਦਰੀ ਦਾ ਸਤਿਗੁਰਾਂ ਦੇ ਨਾਲ ਨਾਤਾ ਕਰ ਦਿੱਤਾ। ਉਸੇ ਵਕਤ ਸਾਹਿਬ ਸੰਗਤ ਜੀ ਭਾਈ ਹਰੀ ਚੰਦ ਜੀ ਜਿਹਨਾਂ ਦਾ ਪਿੱਛਾ ਬਾਬਾ ਬਕਾਲਾ ਸੀ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਨੂੰ ਵਸਾਏ ਸੀ, ਇੱਥੇ ਰਹਿੰਦੇ ਸਨ। ਇਹਨਾਂ ਆਪਣੀ ਪੁੱਤਰੀ ਦਾ ਨਾਤਾ, ਜਿਹਦੀ 2 ਸਾਲ ਦੀ ਉਮਰ ਸੀ, ਮਾਤਾ ਨਾਨਕੀ ਜੀ ਦਾ ਨਾਮ ਸੀ, ਉਹ ਦੂਆ ਨਾਤਾ ਲੈ ਕੇ ਖੜਾ ਹੋ ਗਿਆ। ਜੇ ਮਹਾਰਾਜ ਸਿੱਖਾਂ ਦੀਆਂ ਕਾਮਨਾ ਤੁਸੀਂ ਪੂਰੀਆਂ ਕਰਨ ਵਾਲੇ ਹੋ, ਕਿਰਪਾ ਕਰੋ। ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਉਹ ਵੀ ਨਾਤਾ ਲੈ ਲਿਆ ਗੁਰੂ ਹਰਗੋਬਿੰਦ ਸਾਹਿਬ ਆਵਤ। ਇਸ ਪ੍ਰਕਾਰ ਸਾਹਿਬ ਸੰਗਤ ਜੀ ਚੰਦੂ ਨੇ ਈਰਖਾ ਕਰਨੀ ਸ਼ੁਰੂ ਕੀਤੀ ਕਿ ਪਿੱਛੀਆ ਨਾ ਰਲ ਕੇ ਗੁਰੂ ਸਾਹਿਬ ਦੇ ਨਾਲ ਵੈਰ ਕਰਨ ਲੱਗ ਗਿਆ। ਜੋ ਸਮਾਂ ਕੁਝ ਗੁਜ਼ਰਿਆ, ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋ ਗਈ। ਵਿਆਹ ਜਿਸ ਵਕਤ ਹੋ ਗਿਆ, ਡੱਲੇ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੌਲੀ ਸਾਹਿਬ ਜੋ ਡੱਲੇ 'ਚ ਹੈ ਉਹ ਸੰਗਤ ਨੂੰ ਸੰਗਤ ਦੇ ਕਹਿਣ ਤੋਂ ਯਾਦਗਾਰ ਆਪਦੇ ਆਗਮਨ ਦੀ ਉੱਥੇ ਤਿਆਰ ਕਰਾਈ। ਬੌਲੀ ਸਾਹਿਬ ਭਾਈ ਸਾਹਿਬ ਨੂੰ ਪੱਕੀ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ, ਬਾਣੀ ਨੂੰ ਕਾਇਮ ਰੱਖਣ ਵਾਸਤੇ ਮੁਹੰਮਦ ਦੀ ਸਿਫਤ ਨਹੀਂ ਲਿਖੀ ਬਾਣੀ ਵਿੱਚ, ਅਤੇ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਕਿਸੇ ਬਾਦਸ਼ਾਹ ਦੀ ਤਰੀਕ ਨਹੀਂ ਲਿਖੀ ਕਿ ਫਲਾਣੇ ਬਾਦਸ਼ਾਹ ਦੇ ਵਕਤ ਗੁਰਬਾਣੀ ਕਾਇਮ ਕੀਤੀ ਗਈ ਹੈ। ਸੱਚੇ ਪਾਤਸ਼ਾਹ ਨੂੰ ਸਹੀ ਸਲਾਮਤ ਰੱਖਦੀਆਂ ਹੋਈਆਂ। ਇੱਕ ਤਾਂ ਸੰਗਤ ਦਾ ਵਚਨ ਜਿਹੜਾ ਸੀ ਦਿੱਲੀ ਵਾਲੀ ਦਾ ਉਹ ਪੂਰਾ ਨਿਭਾਇਆ, ਦੂਜਾ ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਇਸਲਾਮ ਨੂੰ ਮੰਨਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਸਾਹਿਬ ਨੇ ਆਪ ਕਹਿਤਾ ਮਾਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਨਾਂ ਕਾਰਨਾਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਇਹ ਬਾਦਸ਼ਾਹ ਜਹਾਂਗੀਰ ਪੰਜੀਰੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਬੜਾ ਦੁੱਖ ਸੀ ਕਿ ਗੁਰੂ ਮਹਾਰਾਜ ਸਾਹਿਬ ਕਿਤਨਾ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਮੇਰੇ ਜਿਹੜੇ ਪੀਰ ਹੈ ਮੀਆਂ ਮੀਰ ਵਰਗੇ ਉਹਨਾਂ ਦੀ ਸੁਖਮਨੀ ਸਾਹਿਬ ਚੇਤੇ ਕਰ ਲਈ, ਮੇਰੇ ਵਜ਼ੀਰ ਖਾਂ ਵਰਗੇ ਬੁੱਢਿਆਂ ਵਜ਼ੀਰਾਂ ਨੂੰ ਵੀ ਸੁਖਮਨੀ ਸਾਹਿਬ ਚੇਤੇ ਕਰਕੇ ਆਪਦਾ ਜਲੰਧਰ ਦੀ ਬਿਮਾਰੀ ਚੱਕਤੀ, ਇਹ ਦੁਕਾਨ ਨੂੰ ਬੰਦ ਕਰਨ ਵਾਸਤੇ ਮੈਂ ਚੰਦੂ ਦੇ ਹਵਾਲੇ ਗੁਰੂ ਸਾਹਿਬ ਨੂੰ ਕਰਕੇ ਸ਼ਹੀਦ ਕੀਤਾ। ਇਹੀਆਂ ਲਿਖਤਾਂ ਹੁਣ ਤੱਕ ਮਿਲਦੀਆਂ ਸਾਹਿਬ ਸਿੰਘ ਜੀ ਜਹਾਂਗੀਰ ਬਾਦਸ਼ਾਹ ਇਸ ਪਾਪ ਦਾ ਭਾਗੀ ਸੀ ਆਪ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵਕਤ ਗੁਰੂ ਸਾਹਿਬ ਲਾਹੌਰ ਦੇ ਵਿੱਚ ਸ਼ਹੀਦ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ, ਉਸ ਵਿੱਚ ਭਾਈ ਜੀ ਵੀ ਚੰਦ ਆਦਿਕ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਸੁਣਾਏ ਕਿ ਮਹਾਰਾਜ ਤਖ਼ਤ ਰਚੋ, ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਕਰੋ। ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਅੰਮ੍ਰਿਤਸਰ ਜੀ ਮਹਾਰਾਜ ਦੇ ਗਏ ਸਨ। ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਬਣਨ ਦੀ ਆਗਿਆ ਕੀਤੀ। ਜਿਸ ਆਗਿਆ ਨੂੰ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੀ ਕਿਰਪਾਨ ਧਾਰਨ ਕੀਤੀ, ਜਿਨ੍ਹਾਂ ਦੀ ਹੁਣ ਤੱਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਸਤਰਾਂ ਵਿੱਚ ਕਰਾਏ ਜਾਂਦੇ ਹਨ। ਇਸੇ ਪ੍ਰਕਾਰ ਬਾਕੀ ਦੇ ਸਿੱਖਾਂ ਨੇ ਭਾਈ ਜੀ ਵੀ ਚੰਦ ਆਦਿ ਗੁਰਸਿੱਖਾਂ ਨੇ ਸਤਿਗੁਰਾਂ ਦੋ ਕਿਰਪਾਨਾਂ ਇੱਕ ਮੀਰੀ ਤੇ ਕਪੀਰ ਦੀਆਂ ਦੋ ਲੈ ਕੇ ਭਾਈ ਬੁੱਢੇ ਸਾਹਿਬ ਦੇ ਹੱਥੋਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਨੇ। ਫਿਰੋਜ਼ ਦੀ ਗਾਤਰੇ ਰੱਖਣ ਵਾਲੀ ਡੇਢ ਫੁੱਟ ਦੀ ਕਿਰਪਾਨ ਹੈ ਸਤਿਗੁਰਾਂ ਦੀ। ਸ਼ਸਤਰਾਂ ਨਾਲ ਪਹਿਰਨ ਵਾਲੀਆਂ ਮੀਰੀ ਤੇ ਪੀਰ ਦੀਆਂ ਦੋ ਕਿਰਪਾਨਾਂ ਹਨ ਗਾਪ ਦੀਆਂ, ਜੋ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿ ਰਾਤ ਤੋਂ ਮਗਰੋਂ ਦਰਸ਼ਨ ਸ਼ਸਤਰਾਂ ਦੇ ਕਰਾਏ ਜਾਂਦੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਸ਼ਸਤਰ ਧਾਰੇ ਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਾਏ। ਇਸ ਪ੍ਰਕਾਰ ਸ਼ਸਤਰਧਾਰੀ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਜੀ ਨੇ ਜਿਸ ਵਕਤ ਚੰਦੂ ਨੂੰ ਫਿਰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਤਖ਼ਤ ਰਾਜ ਬੈਠੇ ਹਨ, ਉਸ ਵਕਤ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਇਆ। ਦਿੱਲੀ 'ਚ ਦਰਸ਼ਨ ਕਰਕੇ ਸਤਿਗੁਰਾਂ ਦੇ ਪਾਸ ਬਚਨ ਬਲਾਸ ਕਰਨ ਤੋਂ ਨਿਸ਼ਚਾ ਹੋ ਗਿਆ ਉਸ ਨੂੰ ਕਿ ਗੁਰੂ ਮਹਾਰਾਜ ਸਾਹਿਬ ਪੀਰਾਂ ਦੇ ਪੀਰ ਹੈ, ਗੁਰੂਆਂ ਦੇ ਗੁਰੂ ਹੈ। ਪਰ ਚੰਦੂ ਦੀ ਸਿਖਾਵਟ ਨਾਲ ਗੁਰੂ ਮਹਾਰਾਜ ਸਾਹਿਬ ਨੂੰ ਗਵਾਲੀਅਰ ਵਿੱਚ ਭੇਜਿਆ ਗਿਆ। ਗਵਾਲੀਅਰ ਵਿੱਚ ਜਾ ਕੇ ਚਾਲੀ ਗੁਰੂ ਮਹਾਰਾਜ ਨੂੰ ਕਹਿੰਦਾ, ਮੇਰੇ ਵਾਸਤੇ ਮਹਾਰਾਜ ਤਸਵੀਰ ਫੇਰੋ, ਭਜਨ ਕਰੋ, ਮੇਰੀ ਸਰਸਤੀ ਹਟ ਜਾਵੇ। ਸਤਿਗੁਰਾਂ ਨੇ ਕਿਹਾ, ਪਾਤਸ਼ਾਹ ਜੀ ਤੇ ਸਰਸਤੀ ਆਈ ਹੈ, ਉਸ ਤੇ ਆਈ ਹੈ, ਤੂੰ ਕਿਉਂ ਸ਼ੰਕਾ ਕਰਦਾ? ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਗਵਾਲੀਅਰ ਵਿੱਚ 40 ਦਿਨ ਰਹੇ ਸੱਚੇ ਪਾਤਸ਼ਾਹ। 40 ਦਿਨ ਤੋਂ ਬਾਅਦ ਜਦੋਂ ਮਹਾਰਾਜ ਨੂੰ ਜ਼ਹਿਰੀਲੀ ਪਿਸ਼ਾਕ ਭੇਜੀ, ਉਹ ਹਰਦਾਸ ਰੋਜ਼ ਨੇ ਕਿਹਾ ਕਿ ਮਹਾਰਾਜ, ਚੰਦੂ ਦਾ ਭੈੜਾ ਕੰਮ ਹੈ, ਮਹਾਰਾਜ ਸਾਹਿਬ ਨੂੰ ਪਿਸ਼ਾਕ ਨਾ ਪਹਿਨਾਈ ਜੋਗੇ ਨੇ। ਉਸ ਵਕਤ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜਿਹੜੇ ਸਨ, 42 ਦਿਨ ਹੋਣ ਤੋਂ ਬਾਅਦ ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਸ਼ੇਰ ਬਣ ਕੇ ਬਾਦਸ਼ਾਹ ਨੂੰ ਭੈ ਦੇਣ ਲੱਗੇ। ਜੋ ਭੈ ਦਿੱਤੇ ਡਰਦੇ ਹੋਏ ਨੇ, ਗੁਰੂ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਦਾ ਦੂਆ ਸਰੂਪ ਧਾਰ ਕੇ ਹੱਥ ਵਿੱਚ ਰੁਮਾਲ ਪਕੜ ਕੇ ਉਹਨਾਂ ਸ਼ੇਰਾਂ ਨੂੰ ਰੋਕਿਆ। ਇਸ ਪ੍ਰਕਾਰ ਬਾਦਸ਼ਾਹ ਦੀ ਰੱਖਿਆ ਕੀਤੀ। ਫਿਰ ਭਾਈ ਜੇਠਾ ਜੀ ਬੈਦ ਬਣ ਕੇ ਕਹਿਣ ਲੱਗੇ, ਜਿਹਨਾਂ ਨੂੰ ਭੈ ਵੇਲੇ ਚੇਤੇ ਕਰਦਾ ਉਹਨੂੰ ਬੁਲਾਉਂਦਾ ਕਿਉਂ ਨਹੀਂ? ਤਾਂ 40 ਦਿਨ ਦਾ ਅਰਸਾ ਕੀਤਾ ਸੀ ਤੇ ਸਤਿਗੁਰਾਂ ਨੂੰ 42 ਦਿਨ ਹੋ ਗਏ ਜੀਆਂ ਨੂੰ। ਸੁਣ ਕੇ ਬਾਦਸ਼ਾਹ ਨੂੰ ਵਜ਼ੀਰ ਖਾਨ ਨੂੰ ਭੇਜ ਕੇ ਕਿਹਾ ਕਿ ਸਤਿਗੁਰੂ ਆਪ ਗਵਾਲੀਅਰ 'ਚ ਹੁਣ ਆ ਜਾਓ। ਮਹਾਰਾਜ ਨੇ ਕਿਹਾ, ਭਾਈ ਅਸੀਂ ਇੱਥੇ ਸੁਖੀ ਹਾਂ। ਆਹ 52 ਰਾਜੇ ਜਿਹੜੇ ਕੈਦੀ ਹੈ, ਇਹ ਸਾਡੇ ਆਉਣ ਕਰਕੇ ਸਾਰੇ ਸੁਖੀ, ਇਹਨੂੰ 3 ਮੇਲ ਦਾ ਹਰ ਰੋਜ਼ ਮਿਲਣ ਲੱਗ ਗਿਆ। ਅਤੇ ਆਪ ਮਹਾਰਾਜ ਸਾਹਿਬ ਦੀ ਸਿੱਖ ਕਿਰਤ ਕਰਕੇ ਜਿਹੜੇ ਲਿਆਉਂਦੇ ਸੀ ਉਹਦਾ ਪ੍ਰਸ਼ਾਦ ਛੱਡਦੇ ਸੀ। ਇਸ ਪ੍ਰਕਾਰ ਜਦੋਂ ਮਹਾਰਾਜ ਨੇ ਕਿਹਾ, ਪਾਤਸ਼ਾਹ ਕਹਿਣ ਲੱਗਾ, ਮਹਾਰਾਜ ਜ਼ਰੂਰ ਆਓ। ਅਖੀਰ ਬੇਨਤੀ ਕਰਨ ਤੋਂ ਕਿਹਾ ਜੀ, ਜਿਹੜੇ ਜਿੰਨੇ ਪੱਲਾ ਪਕੜ ਕੇ ਆਪਦੇ ਆ ਜਾਣ ਉਹਨਾਂ ਨੂੰ ਲਿਆਓ। ਸਤਿਗੁਰੂ ਜੀ ਨੂੰ 50 ਉਸ ਵੇਲੇ ਪੱਲਿਆਂ ਵਾਲਾ ਚੋਲਾ ਪਹਿ ਰਿਹਾ। ਉਹ ਚੋਲੇ ਨੂੰ ਪਹਿਰ ਕੇ ਤਿਆਰ ਹੋ ਕੇ ਗਵਾਲੀਅਰ 'ਚ ਨਿਕਲਣ ਵਾਸਤੇ ਉਸ ਵਕਤ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ। ਸਾਰਿਆਂ ਨੂੰ ਆਪਦਾ ਪੱਲਾ ਪਕੜਾਇਆ। 2 ਰਹਿ ਗਏ ਸਨ, ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬੰਨਣ ਵਾਲੀਆਂ, ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ, ਸਾਰਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ ਅੰਤਰਜਾਮੀ ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸਿਮ ਦੇ ਕੈਦੀ ਰਾਜੇ ਛੁੱਟੇ ਸੀ, ਜਿਸ ਪ੍ਰਕਾਰ ਸਾਹਿਬ ਸੰਗਤ ਜੀ ਘੁਮਾਸਰ ਦੀਆਂ ਕੈਦੀਆਂ 16,000 ਗੋਪੀਆਂ ਛੁੱਟੀਆਂ ਸੀ, ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖਹਿ ਕੇ ਚੱਲੇ ਆ ਰਹੇ ਹੈ। ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ, ਜਿਵੇਂ ਤਾਰਿਆਂ ਦੇ ਮੰਗਲ 'ਚ ਪੂਰਨਮਾਸ਼ੀ ਦਾ ਚੰਦ ਚੱਲਦਾ ਹੈ, ਐਂ ਗੁਰੂ ਸਾਹਿਬ ਸਾਰਿਆਂ ਦੇ ਵੀ ਦੀ ਸੋਭ ਦੇ ਆ ਰਹੇ ਹੈ। ਜਦੋਂ ਬਾਹਰ ਆਏ, ਉਹਨਾਂ ਦੀਆਂ ਬੇੜੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਦਰੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਨੂੰ ਲੈ ਕੇ ਚੱਲ ਰਾਜਿਆਂ ਨੂੰ, ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ। ਕਿਉਂ ਗੁਰੂ ਮਹਾਰਾਜ ਸਾਹਿਬ ਗਵਾਲੀਅਰ 'ਚੋਂ ਜਦੋਂ ਦਿੱਲੀ ਆਏ, ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਕਦਵਾਏ। ਉਹਨਾਂ ਸਾਰਿਆਂ ਨੂੰ ਸਿੱਖੀ ਧਾਰਨ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਦੇ ਰਹੇ। ਇਸ ਪ੍ਰਕਾਰ ਮਹਾਰਾਜ ਨੂੰ ਬੰਦ ਖਲਾਸੀ ਕਰਾਈ ਸੀ ਅਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਜਿਵੇਂ ਮਹਾਰਾਜ ਨੇ ਕਿਹਾ ਉਸ ਤਰ੍ਹਾਂ ਮੰਨਣ ਕੀਤਾ। ਇੱਕ ਘੋੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ ਅਤੇ ਇੱਕ ਸਿਰੋਪਾਉ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਦਿਵਿਆ ਕੀਤਾ, ਆਪਣੇ ਰਾਜ ਵਾਪਸ ਕਰਾਏ ਸੀ। ਇਹ 52 ਰਾਜਿਆਂ ਨੂੰ ਰਾਜ ਦਵਾਇਆ ਸਤਿਗੁਰਾਂ ਨੇ, ਕੈਦ ਵਿੱਚੋਂ ਛੁਡਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ। ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਹਿਬ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਉਂਦਾ। ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਦੇਹ ਦਾ ਅੰਤ ਹੋਇਆ। ਜਿਸ ਭੜਪੂਜੇ ਦੇ ਪਾਸੋਂ ਗੁਰਦਿੱਤੇ ਦੇ ਪਾਸੋਂ ਇਹ ਪਾਸੇ ਵਿੱਚੋਂ ਰੇਤਾ ਮੰਗਵਾਉਣਾ ਸੀ, ਉਸੇ ਦੇ ਕੜਛੇ ਦੇ ਨਾਲ ਇਹਦਾ ਅੰਤ ਹੋਇਆ ਸੰਤ ਸਿੰਘ ਜੀ। ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦੋਸ਼ੀ ਸੀ, ਉਹ ਵੈਰ ਕਰਨ ਵਾਲਾ, ਲੋਕ ਹੈਰਾਨ ਸਨ ਕਿ ਐਡਾ ਵੱਡਾ ਦੋਖੀ ਕਿਵੇਂ ਪਕੜਿਆ ਗਿਆ। ਉਸ ਨੂੰ ਡੰਡ ਦੇ ਕੇ ਇਸ ਪ੍ਰਕਾਰ ਸਾਧ ਸੰਗਤ ਜੀ ਉਹਦਾ ਦੇਹਾਂਤ ਹੋਇਆ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਰਹੇ। ਜਹਾਂਗੀਰ ਬਾਦਸ਼ਾਹ ਉਸ ਵਕਤ ਇਹ ਜਾਂਦਾ ਹੋਇਆ ਸ਼ਾਹਜਹਾਂ ਨੂੰ ਮਹਾਰਾਜ ਦੇ ਚਰਨਾਂ 'ਚ ਲਾ ਕੇ ਕਹਿਣ ਲੱਗਾ, ਮਹਾਰਾਜ ਇਹਦੀ ਬਾਂਹ ਪਕੜ ਕੇ ਰੱਖਿਓ। ਮਹਾਰਾਜ ਨੂੰ ਕਿਹਾ ਵੀ ਜਿਹਾ ਜਿਹਾ ਵਰਤੂ ਉਹੋ ਜਿਹਾ ਵਰਤਾਂਗੇ। ਇਹ ਵਚਨ ਕਹੇ, ਇਹ ਵਚਨ ਕਹਿਣ ਤੋਂ ਬਾਅਦ ਉਸ ਮੀਆਂ ਮੀਰ ਜੀ ਦੀ ਸੰਗਤ ਕਰਨ ਨਾਲ, ਮੀਆਂ ਮੀਰ ਦੀ ਇੱਕ ਚੇਲੀ ਸੀ, ਕਾਜੀ ਦੀ ਪੁੱਤਰੀ ਰੁਸਮ ਖਾਂ, ਕਾਜੀ ਸੀ ਰੁਸਮਦੀਨ, ਉਹਦੀ ਪੁੱਤਰੀ ਕੌਲਾ ਨਾਵੇਂ ਸੀ। ਉਹ ਕੌਲਾ ਨਾਵੇਂ ਸਤਸੰਗਣ ਹੋ ਗਈ ਮੀਆਂ ਮੀਰ ਦੀ ਸੰਗਤ ਕਰਕੇ। ਉਹ ਕੁਰਾਨ ਸ਼ਰੀਫ ਦੇ ਥਾਂ ਹਮੇਸ਼ਾ ਸੁਖਮਨੀ ਸਾਹਿਬ ਦਾ ਹੀ ਪਾਠ ਕਰਿਆ ਕਰ। ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਦੀਵਾਨ ਸਜਦਾ, ਤੇ ਮੀਆਂ ਮੀਰ ਦੇ ਨਾਲ ਮਹਾਰਾਜ ਦਰਸ਼ਨ ਕਰਨ ਵਾਸਤੇ ਜਾਇਆ ਕਰ। ਇਹਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਐਸਾ ਸਿਰਕ ਲੱਗ ਗਿਆ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹੋ ਗਈ। ਮੀਆਂ ਮੀਰ ਨੇ ਸੁਣਿਆ ਸੀ ਕਿ ਕਾਜੀ ਗੁਰਬਾਣੀ ਪੜ੍ਹਦੀ ਸੁਣ ਕਰਕੇ ਫਤਵਾ ਲਾ ਤਾ ਕਿ ਇਹਨੂੰ ਕਤਲ ਕੀਤਾ ਜਾਊ, ਸੁਖਮਨੀ ਸਾਹਿਬ ਕਿਉਂ ਪੜ੍ਹਦੀ ਹੈ, ਇਹ ਕੁਰਾਨ ਸ਼ਰੀਫ ਛੱਡ ਕੇ ਇਹਨੂੰ ਕਿਉਂ ਕਰਦੀ ਹੈ। ਉਸ ਵੇਲੇ ਕੌਲਾਂ ਦੇ ਤਾਈ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੀਆਂ ਮੀਰ ਨੂੰ ਸਿਫਾਰਸ਼ ਕਰਕੇ ਅਬਦੁੱਲਾ ਖਾਂ ਲਿਖਿਆ ਜਾਣ ਭਾਈ ਜਾਨ ਸਿੰਘ ਉਹ ਮਰੀਦ ਨੂੰ ਨਾਲ ਭੇਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ। ਇਹ ਮਹਾਰਾਜ ਜਿੱਥੇ ਤੁਹਾਡੇ ਅਨੰਤ ਇਸਤਰੀ ਪੁਰਸ਼ ਆਪਦੇ ਦਰ ਵਿੱਚ ਵਰੋਸ ਆਉਂਦੇ ਹੈ, ਉੱਥੇ ਗਰੀਬ ਵਾਲੀ ਇਸ ਗਰੀਬਣੀ ਦੀ ਵੀ ਰੱਖਿਆ ਕਰੋ। ਮੁਸਲਮਾਨਾਂ ਦੇ ਘਰ 'ਚ ਕਿਤੇ ਵੀ ਇਹੋ ਜਿਹਾ ਥਾਂ ਨਹੀਂ ਜਿੱਥੇ ਇਹਦੀ ਜਾਨ ਬਖਸ਼ੀ ਹੋ ਸਕੇ। ਇਹਦੀ ਜਾਨ ਤਾਂ ਬਖਸ਼ੀ ਹੋ ਸਕਦੀ ਹੈ ਜੇ ਆਪਦੀ ਸ਼ਰਨ ਵਿੱਚ ਰੱਖੋ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਗਿਆ ਕੀਤੀ ਕਿ ਜੇ ਇਹਦੇ ਅੰਦਰ ਕੋਈ ਵਕਾਰ ਦੀ ਭਾਵਨਾ ਹੈ ਤਾਂ ਨਹੀਂ ਅਸੀਂ ਸ਼ਰਨ ਦੇ ਸਕਦੇ। ਜੇ ਵੀ ਬੰਦਗੀ ਦੀ ਭਾਵਨਾ ਤਾਂ ਗੁਰੂ ਕਾ ਦਰ ਖੁੱਲ੍ਹਾ, ਕੋਈ ਆਵੇ ਕਿਸੇ ਵੇਲੇ। ਇਹ ਸੁਣ ਕੇ ਇਸ ਕੌਲਾਂ ਲਿਖਿਆ ਕਿ ਮਹਾਰਾਜ ਮੈਂ ਤਾਂ ਮਨੋ ਤਨੋ ਗੁਰੂ ਕੀ ਹੋ ਗਈ ਹੈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨੂੰ ਥਾਂ ਦਿੱਤਾ। ਕੌਲ ਸਰਦੇ ਤੇ ਤੀਰਥ ਰਚਿਆ ਜਿੱਥੇ, ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਕੌਲਾਂ ਰਹਿਣ ਲੱਗ ਗਈ। ਇੱਕ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬਜ਼ਾਦੇ ਮਾਤਾ ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਬੀਰੋ ਜੀ ਅਤੇ ਮਾਤਾ ਨਾਨਕੀ ਦੇ ਪੁੱਤਰ ਬਾਬਾ ਅਟਲ ਰਾਜ ਜੀ ਅਤੇ ਅਨੀ ਰਾਜ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ, ਅਤੇ ਮਾਤਾ ਜੋ ਮੰਡਿਆਲੀ ਤੋਂ ਸੀ ਜਿਸਦਾ ਨਾਮ ਮਾਤਾ ਮਹਾਦੇਵੀ ਸੀ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਗੋਤ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਦਾ ਨਾਮ ਮਰਵਾਹੀ ਜੀ ਕਿਹਾ ਕਰਦੇ, ਤੋ ਉਹਨਾਂ ਦੇ ਪੁੱਤਰ ਸੂਰਜਮਲ ਜੀ ਹੋਏ। ਇਹ ਸਤਿਗੁਰਾਂ ਦਾ ਪਰਿਵਾਰ ਵੇਖ ਕੇ ਕੌਲਾਂ ਦਾ ਚਿੱਤ ਲਲਚਾ ਗਿਆ ਕਿ ਮੈਂ ਵੀ ਗੁਰੂ ਸਾਹਿਬ ਦੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਾਂ। ਅੱਗੇ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਕਿ ਤੈਂ ਬੰਦਗੀ ਵਾਸਤੇ ਸਾਡੇ ਅੱਗੇ ਬੇਨਤੀ ਕੀਤੀ ਸੀ, ਇਹ ਤੈਨੂੰ ਯੋਗ ਨਹੀਂ ਇਸ ਪ੍ਰਕਾਰ ਦੀ ਇੱਛਾ ਕਰਨੀ, ਪੁੱਤਰ ਸਦਾ ਨਹੀਂ ਰਹਿੰਦੇ ਹੁੰਦੇ, ਅਸੀਂ ਤੇਰੇ ਨਾਂ ਤੇ ਇਹ ਕੌਲਾ ਸਰੋਵਰ ਅੱਜ ਦਿੰਦੇ ਹਾਂ। ਕੌਲਾ ਨੇ ਆਪਣੇ ਘਰੋਂ ਜਿਹੜੀ ਮਾਇਆ ਲਿਆਉਂਦੀ ਸੀ ਤੂੰਬਾਂ ਵਗੈਰਾ ਉਹ ਵੀ ਹਾਜ਼ਰ ਕੀਤੀਆਂ, ਅਤੇ ਸਤਿਗੁਰੂ ਜੀ ਨੂੰ ਕੌਲ ਸਰ ਨਾਮ ਵਾਲਾ ਤੀਰਥ ਰੱਖਿਆ ਇਸ ਕੌਲਾ ਦੀ ਬੇਨਤੀ ਕਰਨ ਤੋਂ ਕਿ ਤੇਰਾ ਪੁੱਤਰ ਐਸਾ ਪੈਦਾ ਕਰਦੇ ਹੈ ਜਿਹੜਾ ਸੰਗਤਾਂ 'ਚ ਹਮੇਸ਼ਾ ਲਈ ਚੇਤੇ ਰਹੇ। ਕੌਲ ਸਰ ਨਾਂ ਤੀਰਥ ਰੱਖਿਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕੌਲਾਂ ਦਾ ਆਧਾਰ ਕੀਤਾ। ਗੁਰੂ ਮਹਾਰਾਜ ਸਾਹਿਬ ਫਿਰ ਨਾਨਕ ਮਤੇ ਸਿੱਧਾ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਥਾਂ ਵਿਗਾੜ ਦਿੱਤਾ ਸੀ। ਉੱਥੇ ਸੱਚੇ ਪਾਤਸ਼ਾਹ ਅਲਮਸਤਿਕ ਹਕੀਮ ਸੀ, ਉਹ ਸਰਗਮ ਚੇਤੇ ਕਰਦਾ ਸੀ, ਪਿੱਪਲ ਸਾੜਦਾ ਸੀ ਸਿੰਘਾਂ ਨੂੰ ਅੱਗ ਲਾ ਕੇ, ਜਿਸ ਪਿੱਪਲ ਦੇ ਪੱਤੇ ਪੱਤੇ ਦੇ ਪੰਜਾ ਸੀ ਮਹਾਰਾਜ ਸਾਹਿਬ ਦਾ। ਗੁਰੂ ਮਹਾਰਾਜ ਸਾਹਿਬ ਉਹ ਸਾਹਿਬ ਦੀ ਰੱਖਿਆ ਕਰਨ ਵਾਸਤੇ 500 ਸਿੱਖ ਦੇ ਸਮੇਤ ਸਨਤਬਦ ਸਿੱਖਾਂ ਸਮੇਤ ਮਹਾਰਾਜ ਸਾਹਿਬ ਜੀ ਇੱਥੇ ਨਾਨਕ ਮਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋਗੀ ਸਾਰੇ ਭੱਜ ਨਿਕਲੇ। ਫਿਰ ਸਾਰੇ ਸਲਾਹ ਕਰਕੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਆਏ, ਕੋਈ ਕੋਈ ਰੂਪ ਧਾਰ ਕੇ ਆਇਆ, ਕੋਈ ਕੋਈ ਹਜੂਰ ਨੇ ਐਸਾ ਤੇਜ ਛੱਡਿਆ ਸਾਰਿਆਂ ਨੂੰ ਅੱਗ ਮੀਲ ਮੀਲ ਤੱਕ ਲੱਗਣ ਲੱਗ ਗਈ। ਡਰਦੇ ਸਾਰੇ ਸੜਦੇ ਭੱਜ ਗਏ ਸਿੱਧ। ਉਹ ਅਸਥਾਨ ਗੁਰੂ ਮਹਾਰਾਜ ਸਾਹਿਬ ਜੀ ਨੇ ਅਲਮਸਤ ਨੂੰ ਕਹਿ ਕੇ ਜਦ ਪਿੱਪਲ ਸਾੜਿਆ ਸੀ, ਗੁਰੂ ਮਹਾਰਾਜ ਸਾਹਿਬ ਰਹਿ ਰਾਸ ਦੇ ਵਕਤ ਉੱਥੇ ਆ ਕੇ ਚੌਂਕੀ ਕੀਤੀ ਰਹਿ ਰਾਸ ਦੀ। ਚੌਂਕੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਲ ਮੰਗਵਾ ਕੇ ਕੇਸਰ ਲੈ ਕੇ ਉੱਤੇ ਕੇਸਰ ਘੋਲ ਕਰਕੇ ਜਲ ਛਿੜਕਿਆ। ਉਹ ਸੜੇ ਹੋਏ ਪਿੱਪਲ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜਲ ਛਿੜਕਿਆ। ਉਹਦੇ 'ਚ ਨਜ਼ਰਾਂ ਹਰੀਆਂ ਹੋ ਗਈਆਂ, ਜਿਹਦੇ ਉੱਤੇ ਕੇਸਰ ਦੇ ਛਿੱਟੇ ਛੋਟੇ ਤੇ ਵੱਡੇ ਸਨ। ਸਿੱਖ ਨੇ ਕਿਹਾ, ਮਹਾਰਾਜ ਜੀ ਗੁਰੂ ਸਾਹਿਬ ਦਾ ਪੰਜਾ ਸੀ ਤੇ ਆਪ ਜੀ ਨੇ ਇਹ ਚੰਨਣ ਦੇ ਤੇ ਕੇਸਰ ਦੇ ਛਿੱਟੇ ਛੋਟੇ ਵੱਡੀਆਂ ਛਿੱਟਾਂ ਨੇ। ਮਹਾਰਾਜ ਨੇ ਕਿਹਾ, ਤੇ ਅਲਮਸਤ ਹੁਣ ਸਾਡੀ ਇਹ ਯਾਦਗਾਰ ਇਵੇਂ ਕਾਇਮ ਰਹੇਗੀ। ਜਿਹੜਾ ਪੰਜਾ ਸੀ ਉਹ ਗੁਰੂ ਸਾਹਿਬ ਦਾ ਇਹਨਾਂ ਪੱਤਰਾਂ ਤੇ ਨਹੀਂ ਰਹੇਗਾ, ਅਲੋਪ ਹੋ ਗਿਆ। ਇਹ ਦੁਬਾਰਾ ਹਰਾ ਕਰਨ ਕਰਕੇ ਇਹ ਚੰਨਣ ਤੇ ਕੇਸਰ ਦੀਆਂ ਛਿੱਟਾਂ ਰਿਹਾ ਕਰਨਗੀਆਂ। ਹੁਣ ਤੱਕ ਸਾਹਿਬ ਸਿੰਘ ਜੀ ਨੇ ਪੱਤੇ ਲੱਗਦੇ ਆ, ਨਾਨਕ ਮਤੇ ਜਾ ਕੇ ਦਰਸ਼ਨ ਕੀਤੇ ਹੈ। ਉਸੇ ਪ੍ਰਕਾਰ ਸਾਹਿਬ ਸਿੰਘ ਜੀ ਉਹ ਕੇਸਰ ਦੀਆਂ ਛਿੱਟਾਂ ਕੋਈ ਛੋਟੀਆਂ ਕੋਈ ਵੱਡੀਆਂ ਉਹਨਾਂ ਪੱਤਿਆਂ ਦੇ ਉੱਤੇ ਹੈਗੀਆਂ। ਉਹ ਪੇਪਰ ਬਹੁਤ ਬਿਰਧ ਹੋ ਚੁੱਕਾ ਹੈ, ਖੜਾ ਸਾਹਿਬ ਬਣਿਆ ਹੋਇਆ ਹੈ ਸਬਜ਼ਿਆਂ ਦੀ ਯਾਦਗਾਰ ਗੁਰੂ ਨਾਨਕ ਸਾਹਿਬ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਉਸ ਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਹ ਗੁਰਦੁਆਰੇ ਸਾਹਿਬ ਦੀ ਸਭ ਤੋਂ ਪਹਿਲਾਂ ਰੱਖਿਆ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਭਾਈ ਸਾਈਂ ਦਾਸ ਦੇ ਚੇਤੇ ਕਰਨ ਤੋਂ ਗੁਰੂ ਸਾਹਿਬ ਜੀ ਡਡੋਲੀ ਪੁੱਜੇ। ਪਰਿਵਾਰ ਨੂੰ ਮਾਤਾ ਸਾਹਿਬ ਗੰਗਾ ਸਾਹਿਬ ਸਮੇਤ ਭੇਜ ਦਿੱਤਾ ਸੀ। ਇੱਥੇ ਡਡੋਲੀ 'ਚ ਭਾਈ ਸਾਈਂ ਦਾਸ ਦੀ ਭਾਵਨਾ ਪੂਰੀ ਕੀਤੀ, ਦਰਸ਼ਨ ਦਿੱਤੇ, ਇਹਦੇ ਨਵੇਂ ਮਕਾਨ ਬਣਾਏ ਸੀ, ਇਹਨਾਂ ਵਿੱਚ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੋ ਕੌਂਟਰ ਕੀਤੇ, ਉਦੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਫਿਰ ਚੇਤੇ ਕੀਤਾ ਆਪ ਨੂੰ। ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਆ ਗਏ। ਅੰਮ੍ਰਿਤਸਰ ਸਾਹਿਬ ਵਿੱਚ ਆਇਆਂ ਤੋਂ ਉਦੋਂ ਬਾਅਦ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਲਾਹੌਰ ਸ਼ਾਹ ਜਹਾਂ ਨੇ ਜਿਹੜਾ ਇੱਕ ਸਿੱਖ ਘੋੜਾ ਲਈ ਆਉਂਦਾ ਸੀ, ਉਹ ਘੋੜਾ ਮਹਾਰਾਜ ਸਾਹਿਬ ਦਾ ਇਸ ਨੂੰ ਜ਼ਬਰਦਸਤੀ ਖੋਹ ਲਿਆ। ਉਹ ਖੋਹਣ ਤੋਂ ਘੋੜਾ ਬਿਮਾਰ ਹੋ ਗਿਆ। ਉਹ ਬਿਮਾਰ ਹੋਇਆ ਘੋੜਾ ਇਸ ਨੇ ਕਾਜੀ ਰਸੂਦੀਨ ਨੂੰ ਦਾਨ ਕਰ ਦਿੱਤਾ। ਜਿਸ ਵੇਲੇ ਦਾਨ ਕਰ ਦਿੱਤਾ ਉਹ ਬਹੁਤ ਨਿਸਾ ਹੋਇਆ ਘੋੜਾ, ਜੋ ਇੱਕ ਲੱਤ ਲਾਵੇ ਹੀ ਨਾ, ਕਿਉਂ ਜਾ ਰਿਹਾ ਵੇਖਿਆ। ਉਹ ਸਿੱਖ ਨੇ ਕਿਹਾ, ਮਹਾਰਾਜ ਮੇਰਾ ਘੋੜਾ ਹੀ ਜਿਹੜਾ ਖੋਇਆ। ਸਤਿਗੁਰੂ ਨੇ ਕਿਹਾ, ਕੋਈ ਨੀ, ਸਿੱਖਾ ਸਾਨੂੰ ਆ ਗਿਆ ਤੇਰਾ ਦਿੱਤਾ ਹੋਇਆ। ਨਹੀਂ ਮਹਾਰਾਜ, ਜਿੰਨਾ ਚਿਰ ਆਪ ਸਵਾਰ ਨਹੀਂ ਨਾ ਹੁੰਦੇ ਇਸ ਦੇ ਉੱਤੇ, ਉਹਨਾਂ ਚਿਰ ਮੇਰਾ ਚਿੱਤ ਖੁਸ਼ ਨਹੀਂ ਹੁੰਦਾ। ਇਹ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਾਜੀ ਨੂੰ ਬੁਲਾ ਕੇ ਕਿਹਾ ਕਿ ਕਾਜੀ, ਇਹ ਘੋੜਾ ਵੇਚਣਾ ਹੈ ਕਿ ਦੇਖ ਲਓ ਜੀ, ਤਿੰਨ ਤਾਂ ਹੀ ਲਾਉਂਦਾ ਹੈ, ਚੌਥੀ ਲਾਉਂਦਾ ਨਹੀਂ, ਤੁਹਾਡੀ ਮਰਜ਼ੀ ਹੈ। ਮੁੱਲ ਮੈਂ ਬਹੁਤ ਲੈਣਾ ਹੈ, ਇਹ 1.25 ਲੱਖ ਦੀ ਕੀਮਤ ਦਾ ਸੁਣਿਆ ਮੈਂ, ਅਤੇ 10,000 ਰੁਪਈਆ ਤੁਸੀਂ ਦਿਓ। ਮਹਾਰਾਜ ਕਹਿੰਦੇ, ਕਾਜੀ ਜਿੰਨਾ ਮੰਗੇਗਾ ਉਹਨਾਂ ਦੇ ਦੇਵੇਂਗੇ, ਪਰ ਸੰਗਤ ਜਿਸ ਵਕਤ ਲੈ ਕੇ ਆਵੇਗੀ ਉਹਨੂੰ ਦਿੱਤਾ ਜਾਏਗਾ। ਇਹ ਬਚਨ ਕਹਿ ਕੇ ਘੋੜਾ ਮਹਾਰਾਜ ਨੂੰ ਬਣਾ ਲਿਆ। ਘੋੜਾ ਦੂਏ ਦਿਨ ਰਾਜੀ ਹੋ ਗਿਆ, ਸਤਿਗੁਰੂ ਨੇ ਸਵਾਰੀ ਕੀਤੀ। ਉਹ ਸਿੱਖ ਬੜਾ ਪ੍ਰਸੰਨ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਉਹ ਕਾਜੀ ਫੇਰ ਘੋੜੇ ਦੇ ਮੁੱਲ ਲੈਣ ਵਾਸਤੇ ਆਇਆ। ਇਹਦੇ ਕੌਲਾਂ ਦੇ ਘਰ ਜਦੋਂ ਵੇਖਿਆ ਕਿ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਖਾਣਾ ਕੀਤਾ, ਔਰ ਬਹੁਤ ਦੁਖੀ ਹੋ ਗਿਆ ਕਿ ਮੇਰੀ ਪੁੱਤਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆ ਗਈ। ਦੁਖੀ ਹੋ ਕੇ ਪਾਤਸ਼ਾਹ ਦੇ ਕੋਲ ਫਰਿਆਦ ਕੀਤੀ। ਬਾਦਸ਼ਾਹ ਨੇ ਉਸ ਵਕਤ ਖਬਰ ਆਇਆ ਸੀ ਕਿ ਸ਼ਾਹ ਜਹਾਂ ਇਹਦੀ ਸੁਣੀ ਨਾ, ਕਹਿੰਦੇ ਤਾਂ ਸਾਰੀ ਆਪਾਂ ਤਾਂ ਰੂਹ ਗਵਾਤੀ ਹੈ। ਇਸ ਪ੍ਰਕਾਰ ਕਹਿ ਕੇ ਝਿੜਕਦਾ ਕਾਜੀ ਦੇ ਤਾਂ ਹੀ ਫਿਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੰਗਤ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਇਸ ਤਰ੍ਹਾਂ ਰਹਿੰਦਿਆਂ ਕੋਈ ਸਮਾਂ ਬਤੀਤ ਕੀਤਾ। ਸ਼ਾਹਜਹਾਂ ਬਾਦਸ਼ਾਹ ਨੇ ਸ਼ਿਕਾਰ ਇੱਕ ਦਿਨ ਖੇਲਣ ਚੜਿਆ। ਇਹ ਸ਼ਿਕਾਰ ਜਿਸ ਵਕਤ ਚੜਿਆ, ਇਹਨੂੰ ਗੁਰੂ ਸਾਹਿਬ ਦਾ ਘੋੜਾ ਜੱਗੇ ਜ਼ਬਰਦਸਤੀ ਲੈ ਰਿਹਾ ਸੀ। ਉਸ ਘੋੜੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦਾ ਰੱਜਿਆ ਹੋਇਆ ਬਾਜ ਸੀ, ਉਹ ਗੁਰੂ ਸਾਹਿਬ ਦੇ ਪਾਸ ਆ ਬੈਠਾ ਤੇ ਸਤਿਗੁਰ ਨੇ ਆਪਣੇ ਬਾਜ ਨਾਲ ਰਲਾ ਲਿਆ। ਮੀਰ ਸ਼ਿਕਾਰੀ ਮਗਰ ਆਏ ਮੰਗਣ ਲੱਗੇ। ਹਜ਼ੂਰ ਨੂੰ ਕਿਹਾ, ਬਈ ਅੱਗੇ ਸਾਡੇ ਬਾਦਸ਼ਾਹ ਦਾ ਹੈ, ਜ਼ੋਰ ਦਿਖਾਉਣ ਲੱਗੇ। ਮਹਾਰਾਜ ਕਹਿੰਦੇ, ਜ਼ੋਰ ਕੀ ਵਿਖਾਉਂਦੇ ਹੋ, ਇਹ ਰੱਬ ਨੇ ਸਾਨੂੰ ਦਿੱਤੀ ਹੈ ਚੀਜ਼, ਉਹਨੇ ਸਾਡਾ ਘੋੜਾ ਖੋਹ ਲਿਆ ਸੀ, ਅਸੀਂ ਇਹ ਬਾਜ ਲੈ ਲਿਆ। ਉਸ ਵੇਲੇ ਜੰਗ ਹੋਇਆ ਸਾਹਿਬ ਸਿੰਘ ਜੀ, ਮੁਗਲ ਸਿੱਖਾਂ 7,000 ਫੌਜ ਲੈ ਕੇ ਲਾਹੌਰ ਤੋਂ ਜਦ ਚੜ੍ਹ ਕੇ ਆਇਆ, ਸਤਿਗੁਰੂ ਮਹਾਰਾਜ ਸਾਹਿਬ ਜੰਗ ਮੈਦਾਨ ਦੇ ਵਿੱਚ ਸਾਰਿਆਂ ਤਾਂ ਹੀ ਲਿਟਾ ਦਿੱਤਾ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਪਹਿਲਾ ਯੁੱਧ ਹੋਇਆ। ਦੂਸਰਾ ਜੰਗ ਸਾਲ ਸਿੰਘ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਘੇਰਣ ਨੇ ਉਹ ਗੁਰੂ ਮਹਾਰਾਜ ਸਾਹਿਬ ਦੇ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਨੂੰ ਜਦੋਂ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸਿੱਖਾਂ ਦੇ ਕੁੱਟਣ ਤੋਂ, ਉਸ ਵੇਲੇ ਸਾਧ ਸਿੰਘ ਜੀ ਚੜ੍ਹਾਈ ਕਰ ਗਿਆ ਅਤੇ ਇਹਦੇ ਪੁੱਤਰ ਨੇ ਉਸ ਵਕਤ ਜਲੰਧਰ ਦੇ ਵਿੱਚੋਂ ਸੂਬੇ ਦੇ ਪਾਸੋਂ ਅਫਜ਼ਲ ਖਾਂ ਤੋਂ 15,000 ਫੌਜ ਸਮੇਤ ਆਇਆ। ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਹੋਇਆ, ਉਹ ਜੰਗ ਮੈਦਾਨ ਦੇ ਵਿੱਚ 15,000 ਫੌਜ ਸਮੇਤ ਅਫਜ਼ਲ ਖਾਂ ਸੂਬਾ ਵੀ ਸਮਾਪਤ ਹੋ ਗਿਆ। ਇਸ ਪ੍ਰਕਾਰ ਦੂਸਰਾ ਜੰਗ ਕੀਤਾ। ਤੀਜੇ ਜੰਗ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਗਰੀਬ ਨੂੰ ਅੱਜ ਹੀ ਡੋਲੀ ਪੁੱਜੇ ਹਨ। ਇਹ ਡੋਲੀ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਜੋ ਨਿਵਾਸ ਕੀਤਾ, ਸਾਈਂ ਦਾਸ ਦੀਆਂ ਭਾਵਨਾ ਪੂਰੀਆਂ ਕੀਤੀਆਂ, ਭਾਈ ਰੂਪ ਚੰਦ ਆਦਿਕਾਂ ਦੀ ਸਾਖੀ। ਉਸ ਵਕਤ ਮਹਾਰਾਜ ਦੇ ਵਰ ਨਾਲ ਜੋ ਪਹਿਲਾਂ ਪੈਦਾ ਹੋਇਆ ਸੀ, ਇਹ ਰੂਪ ਚੰਦ ਨੇ ਪਾਣੀ ਗੁਰੂ ਮਹਾਰਾਜ ਸਾਹਿਬ ਨੂੰ ਪਿਆਉਣ ਵਾਸਤੇ ਜੇਠ ਦੇ ਮਹੀਨੇ ਪਰਨ ਕਰ ਲਿਆ ਕਿ ਪਾਣੀ ਜਿਹੜਾ ਕੂਨੇ ਦਾ ਹੈ ਠੰਡਾ, ਇਹ ਸਤਿਗੁਰਾਂ ਨੂੰ ਲੂਆਂ ਲਾ ਕੇ ਠੰਡਾ ਹੋਇਆ, ਮਹਾਰਾਜ ਦੇ ਪਿਆਉਣੇ ਯੋਗ ਹੈ। ਸਤਿਗੁਰੂ ਜੀ ਨੇ ਡੋਲੀ ਤੋਂ ਜਾ ਕੇ ਇਹ ਸਿੱਖ ਦਾ ਪਾਣੀ ਪੀਤਾ। ਇਹਨਾਂ ਦਾ ਪ੍ਰੇਮ ਪੜ ਕੇ ਗੁਰੂ ਮਹਾਰਾਜ ਸਨ ਭਾਈ ਰੂਪਾ ਨਗਰ ਆਪਣੀ ਹੱਥੀਂ ਸੱਚੇ ਪਾਤਸ਼ਾਹ ਨੂੰ ਵਸਾਉਣਾ ਕੀਤਾ। ਉਹ ਰੂਪਚੰਦ ਆਦਿਕ ਸਿੱਖਾਂ ਦੇ ਤਾਂ ਨਿਹਾਲ ਕੀਤਾ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਰੋੜੀ ਮੱਲ ਸਿੱਖ ਸੀ ਸੁਦਾਗਰ, ਉਹਦੇ ਦੋ ਘੋੜੇ ਸ਼ਾਹਜਹਾਂ ਨੇ ਜ਼ਬਰਦਸਤੀ ਲਲਾ ਵੇਗ ਨੇ ਅਤੇ ਇਹਦੇ ਨਾਲ ਦੇ ਭਰਾ ਕੰਬਰ ਵੇਗ ਨੇ, ਉਹ ਗੁਰੂ ਮਹਾਰਾਜ ਸਾਹਿਬ ਦੀ ਸਿੱਖ ਕਹਿ ਰਿਹਾ ਭੇਟਾ ਹੈ, ਜ਼ਬਰਦਸਤੀ ਖੋ ਕੇ ਬਾਦਸ਼ਾਹ ਦੇ ਪਾਸ ਪਹੁੰਚਾ ਦਿੱਤੇ। ਮਹਾਰਾਜ ਸਾਹਿਬ ਨੂੰ ਕਿਹਾ ਭਾਈ ਰੂਪੇ ਰਹਿੰਦੇ ਹਾਂ ਕਿ ਭਾਈ ਕੋਈ ਸਿੱਖ ਐਸਾ ਹੈ ਜਿਹੜਾ ਬਹਾਦਰੀ ਦੇ ਨਾਲ ਘੋੜੇ ਲਿਆਵੇ। ਬੀਬੀ ਚੰਦ ਨੇ ਬੀੜਾ ਚੱਕੇ ਉਸ ਵੇਲੇ ਸਾਧ ਸੰਗਤ ਜੀ ਗਿਆ, ਪਹਿਲਾਂ ਕਾਹੀ ਬਣ ਕੇ ਘੋੜਾ ਲਿਆਂਦਾ, ਦੂਸਰਾ ਸਾਧ ਸੰਗਤ ਜੀ ਖੋਜੀ ਬਣ ਕੇ ਘੋੜਾ ਲਿਆਇਆ। ਇਹ ਦੋਵੇਂ ਘੋੜੇ ਮਹਾਰਾਜ ਦੇ ਪਾਸ ਪੁੱਜ ਗਏ ਭਾਈ ਰੂਪੇ। ਉਸ ਵੇਲੇ ਸ਼ਾਹਜਹਾਂ ਨੇ ਤਿਆਰੀ ਕੀਤੀ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਨ ਦੀ। ਸ਼ਾਹਜਹਾਂ ਨੂੰ ਰੋਕਤਾ ਵਜ਼ੀਰ ਖਾਨ ਕੇ, ਕੀ ਪਤਾ ਗੁਰੂ ਕਾ ਘਰ ਹੈ ਮਾਰਿਆ ਜਾਵੇ ਬਾਦਸ਼ਾਹ, ਤੂੰ ਆਪਣੀ ਫੌਜ ਭੇਜ ਦੇ। ਗਿਆਨ ਸਿੰਘ ਲਿਖਿਆ 1,35,000 ਫੌਜ, ਗੁਰਪ੍ਰਤਾਪ ਵਿੱਚ ਲਿਖਿਆ 35,000 ਫੌਜ ਦੇ ਕੇ ਲਲਾ ਵੇਗ ਅਤੇ ਕੰਬਰ ਵੇਗ ਅਤੇ ਕਾਬਲ ਵੇਗ ਇਹਨਾਂ ਨੂੰ ਚੜ੍ਹਾਈ ਕੀਤੀ। ਗੁਰੂ ਮਹਾਰਾਜ ਸਾਹਿਬ ਤੇ ਚੜ੍ਹ ਕੇ ਆਏ, ਸਿਆਲ ਦੀ ਰੁੱਤ ਸੀ, ਪੋਹ ਦੇ ਦਿਨ ਸਨ। ਗੁਰੂ ਮਹਾਰਾਜ ਸਾਹਿਬ ਦਾ ਮੁਕਾਬਲਾ ਗੁਰੂ ਸਾਹਿਬ ਦਾ ਸਥਾਨ ਸੀ ਜਿਹੜਾ, ਜੋ 9 ਕੋਹ ਕਾਂਗੜ ਤੋਂ ਅੱਗੇ ਦੱਖਣ ਦੀ ਤਰਫ ਹੈ, ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਕੱਚੇ ਤਲਾਅ ਨੂੰ ਘੇਰ ਕੇ ਪਾਣੀ ਦੇ ਨੂੰ ਮੈਦਾਨ ਦਾ ਜੰਗ ਕੀਤਾ। ਜਿਸ ਜੰਗ ਦੇ ਵਿੱਚ ਲਲਾ ਵੇਗ ਅਤੇ ਕੰਬਰ ਵੇਗ ਆਦਿਕ ਅਤੇ ਕਾਬਲੀ ਵੇਗ ਵਗੈਰਾ ਸਤਿਗੁਰਾਂ ਹੱਥੀਂ ਮਾਰ ਕੇ ਸਾਰੀ ਫੌਜ ਦਾ ਸਮਾਪਤ ਕੀਤਾ। ਦਮਦਮਾ ਰੱਜ ਕੇ ਮਹਾਰਾਜ ਉੱਥੇ ਕੀਰਤਨ ਸਿੱਖਾਂ ਤੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ। ਇਹ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ, ਗਰੀਬ ਨੂੰ ਆਜ ਬੇਅੰਤ ਜੀਵਾਂ ਦਾ ਉਧਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਆ ਕੇ ਨਿਵਾਸ ਕੀਤਾ। ਇੱਥੇ ਰਹਿੰਦੇ ਹੋਇਆਂ ਸੱਚੇ ਪਾਤਸ਼ਾਹ ਦੇ ਨਿਮਕ ਹਰਾਮੀ ਬਣ ਗਿਆ ਪੈਂਦੇ ਖਾਂ, ਗੁਰੂ ਘਰ ਦੇ ਸਾਰੇ ਪਦਾਰਥ ਖਾ ਕੇ ਗੁਰੂ ਕਾ ਫੌਜੀ ਹੋ ਕੇ ਨੌਕਰ ਹੋ ਕੇ ਇਸ ਨੇ ਸਤਿਗੁਰਾਂ ਦਾ ਬਾਜ ਚੁਰਾ ਲਿਆ। ਔਰ ਭਾਈ ਬਾਬੇ ਗੁਰਦਿੱਤੇ ਨੂੰ ਦਿੱਤਾ ਹੀ ਨਾ, ਅਤੇ ਇਸੇ ਪ੍ਰਕਾਰ ਹੋਰ ਵੀ ਬਹੁਤ ਚੋਰੀਆਂ ਕਰਦਾ ਰਿਹਾ। ਉਹ ਚੋਰੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੂੰ ਪਾਸ ਬੁਲਾਇਆ, ਸਤਿਗੁਰਾਂ ਦੇ ਬੁਲਾਉਣ ਤੋਂ ਗੁਰਾਂ ਦੇ ਚਰਨਾਂ ਦੀ ਝੂਠੀ ਸਹੁੰ ਖਾ ਗਿਆ। ਝੂਠੀ ਸਹੁੰ ਖਾਣ ਤੋਂ ਮਹਾਰਾਜ ਨੇ ਕਿਹਾ ਝੂਠ ਬੋਲਦਾ ਤੂੰ, ਭਾਈ ਬਿਧੀ ਚੰਦ ਨੂੰ ਭੇਜਿਆ ਦੁਪਹਿਰੇ ਜਾ ਕੇ ਬਿਧੀ ਚੰਦ ਇਹਦੇ ਘਰੋਂ ਹੀ ਬਾਜ ਲਿਆਇਆ, ਅੱਡੇ 'ਤੇ ਬੈਠਾ ਇਹਦਾ ਜਵਾਈ ਉਸਮਾਨ ਖਾਂ ਸੀ ਰੱਖੀ ਬੈਠਾ ਸੀ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਆਪਣੇ ਫੌਜ ਵਿੱਚੋਂ ਕੱਢ ਦਿੱਤਾ। ਇਹਨੂੰ ਜਾ ਕੇ ਆਪਦੇ ਜ਼ੋਰ ਦੇ ਮਾਣ ਨਾਲ ਸ਼ਾਹਜਹਾਂ ਅੱਗੇ ਫਰਿਆਦ ਕੀਤੀ। ਸ਼ਾਹਜਹਾਂ ਨੇ ਉਸ ਵਕਤ 50,000 ਦਾ ਫੌਜੀ ਫੌਜ ਦਾ ਮਾਲਕ ਕਾਲੇ ਖਾਂ ਸੂਬਾ ਸੀ ਪਿਛੌਰ ਦਾ, ਉਹਨੂੰ ਬੀੜਾ ਚੱਕ ਕੇ ਤਿਆਰ ਕਰ ਦਿੱਤਾ। 2,000 ਅਨਵਰ ਖੋਜੇ ਦੀ ਸੀ ਉਹਨੂੰ ਤਿਆਰ ਕਰ ਦਿੱਤਾ। 11,000 ਕੁਤਬ ਖਾਂ ਜਿਹੜਾ ਜਲੰਧਰ ਦਾ ਸੂਬਾ ਸੀ ਉਸ ਦੀ ਫੌਜ ਸੀ ਉਸ ਨੂੰ ਤਿਆਰ ਕਰ ਦਿੱਤਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਫੌਜ ਸਾਰੀ ਤਿਆਰ ਕਰਕੇ, ਕੁਝ ਪਿੰਡਾਂ ਦੀ ਸ਼ੇਰ ਸੀ, 1,00,000 ਦਾ ਡੇਢ ਪਿੰਡ ਕਰਤਾਰਪੁਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆ ਗਈ। ਰਾਤ ਨੂੰ ਇਹ ਚੜ੍ਹ ਕੇ ਆਏ, ਪਹਿਲਾਂ ਛੋਟੇ ਮੀਰ ਖਾਂ ਜਿਹੜਾ ਪਿੰਡ ਸੀਗਾ ਜਿਹੜਾ ਆਪਣੇ ਪੈਂਡੇ ਦਾ ਉਹ ਮਾਰਿਆ ਗਿਆ ਫੌਜ ਦੇ ਨਾਲ। ਫਿਰ ਕਰਤਾਰਪੁਰ ਸਾਹਿਬ ਚੜ ਕੇ ਆਏ ਗੁਰੂ ਸਾਹਿਬ ਜੀ ਨੇ, ਉਸ ਵੇਲੇ ਸਾਰੇ ਸਾਹਿਬ ਜਾ ਕੇ ਵੀ ਜੰਗ ਚ ਮਹਾਰਾਜ ਦੇ ਨਾਲ ਸਨ। ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਅਨੀ ਰਾਏ ਸਾਰੇ ਸਾਹਿਬ ਜਾ ਕੇ ਨਾਲ ਸਨ। ਬਾਬਾ ਅਟਲ ਰਾਜ ਜੀ, ਮੋਹਨ ਨਾਵੇਂ ਇੱਕ ਬੱਚਾ ਅੰਮ੍ਰਿਤਸਰ ਜਿਉਂਦਾ ਕਰਦਾ ਸੀ, ਸੈਨੀ ਖੱਤਰੀ ਦਾ ਪੁੱਤਰ, ਉਹਨੂੰ ਕਿਹਾ ਸੀ ਕਿ ਤੂੰ ਦੋ ਇੱਕ ਮਿਆਨ ਤਲਵਾਰਾਂ ਨਹੀਂ ਸਮਾਉਂਦੀਆਂ, ਇਹ ਤੂੰ ਕਰਾਂ ਮਾਰ ਦਿਖਾਉਣਾ ਨਹੀਂ ਹਟਦਾ। ਉਸ ਵੇਲੇ ਬਾਬਾ ਅਟਲ ਜੀ ਸਮਾ ਗਏ ਸਨ। ਅਤੇ ਬਾਬਾ ਅਟਲ ਜੀ ਦੇ ਕਥਾ ਪਿੱਛੇ ਇਸ ਪ੍ਰਕਾਰ ਸਾਧ ਸੰਗਤ ਦੀ ਸਮਝਣੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਸ ਵਕਤ ਮੁਕਾਬਲਾ ਕਰਕੇ ਸਾਰੀਆਂ ਫੌਜਾਂ ਦਾ, ਸ਼੍ਰੀ ਕਰਤਾਰਪੁਰ ਸਾਹਿਬ ਦੇ ਉਦਾਰੇ ਸ਼ਹਿਰ ਵਿੱਚ ਕਿਸੇ ਨੂੰ ਵੜਨ ਨਹੀਂ ਦਿੱਤਾ, 1,00,000 ਫੌਜ ਆ ਰਹੀ ਸੀ, ਸਭਨਾਂ ਮੁਰਦਿਆਂ ਦਾ ਕੋਟ ਬਣਾ ਬਣਾ ਕੇ ਐਸਾ ਜੰਗ ਕੀਤਾ ਸਤਿਗੁਰਾਂ ਨੇ, ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਟਾ ਦਿੱਤਾ। ਅਖੀਰ ਪੈਂਡੇ ਖਾਂ ਚੜ੍ਹ ਕੇ ਆਇਆ ਗੁਰੂ ਸਾਹਿਬ ਦੇ ਉੱਤੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 'ਤੇ ਵਾਰ ਕੀਤੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਰ ਲੈ ਵਾਰ ਪਹਿਲਾਂ, 3 ਵਾਰ ਕੀਤੇ, 3 ਵਾਰ ਨਾਲ ਇਹਦਾ ਖੰਡਾ ਟੁੱਟ ਕੇ ਡਿੱਗ ਪਿਆ। ਫਿਰ ਗੁਰੂ ਮਹਾਰਾਜ ਸਾਹਿਬ ਨੂੰ ਜੱਫੀ ਨਾਲ ਹੱਥ ਪਾਉਣ ਲੱਗਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਜੀ ਨੂੰ ਕਿਹਾ, ਤੇਰੇ ਹੱਥ ਵਿੱਚ ਹਥਿਆਰ ਨਹੀਂ, ਅਸੀਂ ਵਾਰ ਨਹੀਂ ਕਰਨਾ ਚਾਹੁੰਦੇ। ਫਿਰ ਇਹ ਆਇਆ, ਜਿਸ ਵੇਲੇ ਆਇਆ ਗੁਰੂ ਮਹਾਰਾਜ ਸਾਹਿਬ ਨੇ ਐਸੀ ਤੇਗ ਵਾਹੀ, ਕਹਿੰਦੇ ਉਹ ਕਲਮਾ ਚੇਤੇ ਕਰ ਤੁਹਾਡਾ ਮਾਣ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਬੜੀ ਗਲਤੀ ਕੀਤੀ ਹੈ, ਕਲਮਾ ਤੁਹਾਡੀ ਹੁਣ ਤਲਵਾਰ ਹੀ ਮਿਸ਼ਰ ਦੀ ਜਿਹੜੀ ਬਣੀ ਹੈ, ਉਹ ਮੇਰਾ ਕਲਮਾ, ਮੇਰਾ ਉਧਾਰ ਕਰੋ। ਗੁਰੂ ਸਾਹਿਬ ਜੀ ਨੇ ਖੰਡਾ ਵਾਹਤਾ, ਇਹਦੇ 2 ਟੁਕੜੇ ਹੋ ਗਏ, ਉਸ ਵਕਤ 2 ਧੜ ਹੋ ਗਏ, ਢਾਲਿਆਂ ਦੀਆਂ ਛਾਵਾਂ ਕੀਤੀਆਂ। ਗੁਰੂ ਸਾਹਿਬ ਨੇ ਕਿਹਾ ਪਾਲਣਾ ਹੱਥੀ ਕੀਤਾ ਸੀ, ਇਹਨੂੰ ਹੱਥੀ ਮਾਰਨਾ ਪਿਆ। ਉਸ ਵੇਲੇ ਦਾ ਕਲਿਆਣ ਕੀਤੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਭ ਸੰਗਤ ਜੀ, ਫਿਰ ਕਾਲੇ ਖਾਂ ਸੂਬਾ ਚੜ੍ਹ ਕੇ ਆਇਆ, ਉਹਨੂੰ ਵੀ ਮਾਰਿਆ ਜੰਗ ਵਿੱਚ। ਇਸ ਪ੍ਰਕਾਰ ਕਰਤਾਰਪੁਰ ਸਾਹਿਬ ਦਾ ਜੰਗ ਸਮਾਪਤ ਕਰਕੇ ਭਾਈ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਸਿੱਖ ਸਨ, ਉਸ ਵਕਤ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਕੀ ਆ ਗਿਆ ਹੈ, ਇੱਥੇ ਮੇਰੇ ਦਰਿਆ ਵੀ ਕੋਈ ਨਹੀਂ ਜਿੱਥੇ ਮੁਰਗੇ ਸਿੱਟੇ ਜਾਣ। ਮਹਾਰਾਜ ਜੀ ਨੇ ਕਿਹਾ, ਬੁੱਢਣ ਸ਼ਾਹ ਅੰਤ ਦਾ ਸਮਾਂ ਹੈ, ਉਹ ਸਾਨੂੰ ਚੇਤੇ ਕਰਦਾ, ਕੀਰਤਪੁਰ ਸਾਹਿਬ ਪੁੱਜਣਾ ਹੈ। ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਇੱਥੇ ਗੰਗਸਰ 'ਤੇ ਬੈਠ ਗਏ, ਸਾਰੇ ਸਮਾਨ ਨੂੰ ਤਿਆਰ ਕਰਾ ਕੇ ਸਿੱਖ ਸੰਗਤਾਂ ਨਾਲ ਚੱਲ ਪਈਆਂ। ਕੀਰਤਪੁਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਆਏ। ਕੀਰਤਪੁਰ ਸਾਹਿਬ ਦੇ ਰਸਤੇ 'ਚ ਜੋ ਸਹਿਲਾ ਘੋੜੇ ਦਾ ਥਾਂ ਬਣਿਆ ਹੈ, ਉਹ ਜਾਨ ਭਾਈ ਦਾ ਨਾਮ ਹੈ ਗੁਰਪ੍ਰਤਾਪ ਵਿੱਚ। ਸੋ ਉਸ ਘੋੜੇ ਦਾ ਉੱਥੇ ਅੰਤ ਦਾ ਸਮਾਂ ਆ ਗਿਆ। ਗੁਰੂ ਸਾਹਿਬ ਕਿਰਪਾ ਕਰਕੇ ਉਸ ਘੋੜੇ ਤੋਂ ਉੱਤਰ ਪਏ ਗੁਰੂ ਹਰਗੋਬਿੰਦ ਸਾਹਿਬ ਜੀ। ਜੋ ਉੱਤਰ ਕੇ ਪਾਣੀ ਵੱਲ ਭਾਈ ਜੀ ਵੀ ਚੰਦਨ ਕੀਤਾ, ਪਾਣੀ ਪੀ ਕੇ ਘੋੜਾ ਉੱਥੇ ਹੀ ਉਸ ਸਰੀਰ ਦਾ ਸਮਾਪਤੀ ਕਰ ਗਿਆ। ਉਹ ਯਾਦਗਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਪਾਸੇ ਚੜ੍ਹਦੇ ਪਾਸੇ ਪਹਾੜ ਦੇ ਪਾਸੇ ਚਰਨ ਗੰਗਾ ਦੇ ਉੱਪਰ ਬਣੀ ਹੋਈ ਹੈ। ਸਹੇਲੇ ਘੋੜਾ ਕਹਿੰਦੇ ਹੈ ਉਹ ਜਾਨ ਭਾਈ ਗੁਰਪ੍ਰਤਾਪ ਵਿੱਚ ਜਾਨ ਭਾਈ ਲਿਖਿਆ ਸਹੇਲਾ ਤਾਂ ਜਿਹੜਾ ਘੋੜਾ ਸੀ ਉਹ ਤੀਰ ਮਾਰਨ ਤੋਂ ਲੜਾ ਵੇਖਦੇ ਉੱਥੇ ਗੁਰੂ ਸਾਹਿਬ ਰਾਜ ਵਿੱਚ ਸ਼ਹੀਦ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਹੁੰਚਾਉਣ ਤੱਕ ਇਹ ਘੋੜੇ ਨੇ ਬਹੁਤ ਸਾਰੇ ਇਹਦੇ ਵਿੱਚ ਲੋਹਾ ਗੋਲੀਆਂ ਸਿੱਕਾ ਪਿਆ ਸੀ, ਉੱਥੋਂ ਤੱਕ ਗੁਰੂ ਸਾਹਿਬ ਨੂੰ ਪਹੁੰਚਾਉਣ ਤੱਕ ਹੀ ਇਹਨੂੰ ਸੇਵਾ ਕਰਨੀ ਸੀ। ਫਿਰ ਮਹਾਰਾਜ ਸਾਹਿਬ ਹੋਰ ਇਲਾਕੇ 'ਤੇ ਚੜ੍ਹ ਕਰਕੇ ਇੱਥੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਏ। ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਸੀ, ਉਹ ਚੇਤੇ ਕਰ ਰਿਹਾ ਸੀ, ਉਹਨੂੰ ਦਰਸ਼ਨ ਦਿੱਤੇ ਮਹਾਰਾਜ ਨੇ। ਕਿਹਾ ਕਿ ਹੋਰ ਜੇ ਦਰਸ਼ਨ ਚਾਹੁੰਦਾ ਤਾਂ ਸਮਾਂ ਦੱਸ, ਕਿੰਨਾ ਚਾਹੁੰਦਾ, ਤੇਰੀ ਉਮਰ ਲੰਮੀ ਕਰ ਦਈਏ। ਇਹਨ ਮਹਾਰਾਜ ਅੱਗੇ ਕਿਹਾ ਕਿ ਮਹਾਰਾਜ ਮੈਂ ਜਿੰਨੇ ਜਰੂਪ ਧਾਰਨੇ ਉਹਨੇ ਦਰਸ਼ਨ ਕਰਨੇ ਹੈ, ਕਲਮੀ ਧਰ ਚਮਤਕਾਰ ਵਿੱਚ ਇਹ ਲਿਖਿਆ ਹੋਇਆ। ਮਹਾਰਾਜ ਨੇ ਕਿਹਾ ਚੰਗਾ, 10 ਸਰੂਪ ਤੱਕ ਤੂੰ ਦਰਸ਼ਨ ਕਰੇਗਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਸਾਹਿਬ ਨੂੰ ਵਰ ਦਿੱਤੇ ਅਤੇ ਗੁਰਬਲਾਸ 'ਚ ਲਿਖਿਆ ਹੋਇਆ ਕਿ ਮਹਾਰਾਜ ਦੇ ਦਰਸ਼ਨ ਕਰਕੇ ਉਸ ਵੇਲੇ ਮਹਾਰਾਜ ਦੇ ਪਾਸ ਬੈਠਿਆਂ ਤੋਂ ਭਾਈ ਬੁੱਢਣ ਸ਼ਾਹ ਜੀ ਚੜ੍ਹਾਈ ਕਰ ਗਏ ਸਨ, ਵੈਕੁੰਠ ਗਮਨ ਕਰ ਗਏ ਸਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਉਧਾਰ ਕਰਕੇ ਕੀਰਤਪੁਰ ਸਾਹਿਬ ਜਿਹੜਾ ਬਾਬੇ ਗੁਰਦਿੱਤੇ ਦੇ ਪਾਸੋਂ ਵਸਾਇਆ ਸੀ, ਇੱਥੇ ਮਹਾਰਾਜ ਸਾਹਿਬ ਕੀਰਤਪੁਰ ਵਿੱਚ ਰਹਿੰਦੇ ਰਹੇ। ਕੁਝ ਰਹਿੰਦਿਆਂ ਹੋਇਆਂ ਇੱਕ ਦਿਨ ਮੂਈ ਗਊ ਜਿਹੜੀ ਸੀ ਪਹਾੜੀਆਂ ਦੀ ਗਊ, ਇੱਕ ਸ਼ਿਕਾਰੀ ਦੇ ਪਾਸੋਂ ਮਰ ਗਈ ਸੀ, ਉਹ ਬਾਬੇ ਗੁਰਦਿੱਤੇ ਨੂੰ ਜਿਉਂਦੀ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਯੋਗ ਨਹੀਂ, ਇਸ ਪ੍ਰਕਾਰ ਕੱਲ੍ਹ ਨੂੰ ਰੰਕਾਂ ਨੂੰ ਵੀ ਰਾਜਾਂ ਨੂੰ ਵੀ ਮਰਨਾ, ਕਿਹੜੇ ਕਿਹੜੇ ਮਰੇ ਜਿਉਂਦੇ ਕਰੋਂਗੇ, ਵਾਹਿਗੁਰੂ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਬਾਬੇ ਨੇ ਬਚਨ ਮਹਾਰਾ ਦਾ ਮਨ ਤਸਵੀਰ ਛੱਡਤਾ ਸੀ ਪਹਾੜੀ ਤੇ ਜਾ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਫੇਰ ਇਹਨਾਂ ਦੇ ਪੁੱਤਰ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੱਤਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਦੇ ਦਿਨ ਸਾਹਿਬ ਸੰਗਤ ਜੀ ਅੱਜ ਤੋਂ 7 ਦਿਨ ਪਹਿਲਾਂ ਮਹਾਰਾਜ ਸਾਹਿਬ ਸਮਾਧੀ ਲਾ ਕੇ ਬੈਠ ਗਏ, ਸਾਰਿਆਂ ਨੂੰ ਵਰ ਦਿੱਤੇ। ਮਾਤਾ ਨਾਨਕੀ ਜੀ ਨੂੰ ਕਿਹਾ ਤੁਸੀਂ ਉਡੀਕੋ, ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਦੇ ਮਾਲਕ ਹੋਣਗੇ, ਬਾਬੇ ਬਕਾਲੇ ਸਾਨੂੰ ਗੁਰਤਾ ਗੱਦੀ ਆ ਕੇ ਪ੍ਰਾਪਤ ਹੋਵੇਗੀ। ਇਹਨਾਂ ਭੇਜ ਨਾਲ ਭੇਜਤਾ, ਸੂਰਜ ਮੱਲ ਦੇ ਬੇਨਤੀ ਕਰਨ ਤੋਂ ਸਿੱਖੀ ਦੀ ਬਖਸ਼ਿਸ਼ ਕਰ ਦਿੱਤੀ। ਇਸ ਪ੍ਰਕਾਰ ਸਾਰੇ ਪਰਿਵਾਰ ਨੂੰ ਪ੍ਰਸੰਨ ਕਰਕੇ 500 ਯੋਧਾ ਮਹਾਰਾਜ ਸਾਹਿਬ ਦੇ ਨਾਲ ਹੈ, ਮਹਾਰਾਜ ਪਹਿਰਾ ਲਾ ਤਾ, ਪਤਾਲਪੁਰੀ ਕੋਠਾ ਰਚਾ ਕੇ ਫਿਰ ਸਮਾਧੀ ਲਾ ਕੇ ਬੈਠ ਗਏ। ਅੱਜ ਦੇ ਅੰਮ੍ਰਿਤ ਵੇਲੇ ਸਾਧ ਸਿੰਘ ਸਾਹਿਬ ਪੈਰ ਦੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੱਚਿਆਂ ਨੇ ਜੋਤੀ ਜੋਤ ਮਹਾਰਾਜ ਸਾਹਿਬ ਸਮਾਏ। ਦੇਵਤਿਆਂ ਨੂੰ ਗੁਰੂ ਸਾਹਿਬ ਦਾ ਆਗਮਨ ਜਾਣ ਕੇ ਗਰੀਬ ਨੂੰ ਆਏ ਦੇ ਦਰਸ਼ਨ ਕਰਨ ਵਾਸਤੇ ਬਵਾਨ ਲੈ ਕੇ ਮਿਲੇ, ਜਿੱਥੋਂ ਜਿੱਥੋਂ ਤਾਂ ਗਮਤਾ ਸੀ ਗੁਰੂ ਸਾਹਿਬ ਨੂੰ ਬਵਾਨ 'ਤੇ ਬਿਠਾ ਕੇ ਆਰਤੀਆਂ ਕਰਦੇ ਹੋਏ ਕੀਰਤਨ ਕਰਦੇ ਹੋਏ ਜਿੱਥੋਂ ਤੱਕ ਹਿੰਮਤ ਸੀ ਉੱਥੋਂ ਤੱਕ ਪਹੁੰਚੇ, ਬ੍ਰਹਮਾ ਬ੍ਰਹਮਪੁਰੀ ਤੱਕ ਕਿਉਂ ਸਾਰੇ ਜਿੱਥੋਂ ਜਿਸ ਤੱਕ ਹਿੰਮਤ ਸੀ। ਫਿਰ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਵਿਮਾਨ ਪਹੁੰਚ ਗਿਆ। ਉੱਥੇ ਮਹਾਰਾਜ ਸਾਹਿਬ ਆਪਣੇ ਸਰੂਪ ਵਿੱਚ ਜਿਉਂ ਜਲਮੇ ਜਲ ਆਏ ਖਤਾਨੋ ਤਿਉਂ ਜੋਤੀ ਸੰਗ ਜੋਤ ਸਮਾਨ ਸਰਗੁਣ ਸਰੂਪ ਤੋਂ ਨਿਰਗੁਣ ਰੂਪ ਦੇ ਵਿੱਚ ਮਹਾਰਾਜ ਸਾਹਿਬ ਨੀਵਤਾ ਪਾਈ। ਅੱਜ ਉਹ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਇਹ ਪ੍ਰਸੰਗ ਸੰਗਤਾਂ ਦੇ ਵਿੱਚ ਅੱਜ ਗੁਰਪੁਰਬ ਜਾਣ ਕਰਕੇ ਬੇਨਤੀ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨੂੰ ਆਜ ਅੰਤਰ ਜਾਮੀ ਦੇ ਪਰਮ ਪਵਿੱਤਰ ਇਹ ਜੀਵਨ ਚਰਿੱਤਰ ਨੂੰ ਸਾਹਿਬ ਸੰਗਤ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਸਿੱਖੀ ਪੜ੍ਹਦੇ ਹੋ ਅਤੇ ਸੁਣਦੇ ਹੋ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜਗ ਚੰਦਰਮਾ ਜੀ ਨੇ ਸਦਾ ਪ੍ਰਕਾਸ਼ਵਾਨ ਹੈ, ਜਿਹਨਾਂ ਜਿਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਕਮਾਇਆ, ਸਿੱਖੀ ਨੂੰ ਪਾਇਆ ਹੈ, ਜਿਹਨਾਂ ਨੇ ਉਹ ਵੀ ਕਿਹਾ
1: ਦੋਹਰਾ ਸਕਲ ਬਿਤਾਈ ਜਾਮਨੀ ਭਾਈ ਪੁਨਾ ਪ੍ਰਭਾਤ ਕਰ ਸ਼ਨਾਨ।

ਹਰਗੋਬਿੰਦ ਸਾਹਿਬ ਮਹਾਰਾਜ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਬੈਠਿਆਂ ਨੇ, ਜਦੋਂ ਨਾਮ ਰਖਾਉਣ ਵਾਸਤੇ ਮਹਾਰਾਜ ਨੂੰ ਲਿਆਂਦਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ, ਤਾਂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੇ ਆਪਦਾ ਨਾਂ ਇਸ ਪ੍ਰਕਾਰ ਸ੍ਰੀ ਤੇਗ ਬਹਾਦਰ ਸਾਹਿਬ ਰੱਖਿਆ। ਆਪ ਜੀ ਦਾ ਬਹੁਤ ਭਾਗਾਂ ਭਰਿਆ ਮਸਤਕ ਹੈ, ਚਿਹਰਾ ਬੰਦਰ ਬੜਾ ਸੁੰਦਰ ਚਮਕੀਲਾ ਹੈ, ਸੂਰਜ ਨੂੰ ਵੀ ਮਾਤ ਪਾਉਂਦਾ ਸਭ ਪ੍ਰਕਾਸ਼ ਹੈ, ਚੰਦਰਮਾ ਵੀ ਆਪਦੇ ਤੇਜ ਨੂੰ ਵੇਖ ਕੇ ਸਿੱਕਾ ਪੈ ਜਾਂਦਾ ਹੈ, ਆਪਦੇ ਨੇਤਰ ਬੜੇ ਸੁੰਦਰ ਕਟਾਰਿਆਂ ਦੀਆਂ ਚੌੜੇ ਹਨ, ਜਦੋਂ ਸੋਹਣੇ ਨੱਕ ਦੇ ਲੰਬੜੇ ਵਾਲਾ ਸੁੰਦਰ ਕੇਸ ਹਨ ਆਪਦੇ ਸੀਸ ਦੇ ਉੱਤੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਵੇਂ ਸੋਨੇ ਦਾ ਢਲਿਆ ਹੋਇਆ ਆਕਾਰ ਹੁੰਦਾ ਹੈ, ਮਹਾਰਾਜ ਸਾਹਿਬ ਦਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਗਰੀਬ ਨਿਵਾਸ ਕੰਚਨ ਕਾਇਆ ਸੋਨੇ ਕੀ ਢਾਲਾ, ਜਿਵੇਂ ਢਲਿਆ ਹੋਇਆ ਸੋਨਾ ਹੁੰਦਾ ਹੈ ਕੰਚਨ ਵਰਗੀ ਕਾਇਆ ਮਹਾਰਾਜ ਸਾਹਿਬ ਦੀ, ਇਸ ਪ੍ਰਕਾਰ ਗਰੀਬ ਨਿਵਾਸ ਜੀ ਦਾ ਸਰੂਪ ਸੁੰਦਰ ਸਜ ਰਿਹਾ ਹੈ। ਆਪ ਮਹਾਰਾਜ ਨੂੰ ਨਮਸਕਾਰ ਕਰਕੇ ਇੱਥੇ ਸ੍ਰੀ ਅਕਾਲ ਤਖ਼ਤ ਪਾਸ ਨੀਵੀਂ ਪਾ ਕੇ ਮਹਾਰਾਜ ਸਾਹਿਬ ਸਮਾਧੀ ਵਿੱਚ ਜੁੜ ਜਾਂਦੇ ਹਨ, ਇਸੇ ਪ੍ਰਕਾਰ ਬੈਠੇ ਸਮਾਂ ਬਤੀਤ ਕਰਦੇ ਹੈ, ਫਿਰ ਜਦੋਂ ਸਮਾਂ ਪ੍ਰਾਪਤ ਹੁੰਦਾ ਸਤਿਗੁਰਾਂ ਦੇ ਆਪ ਦਰਸ਼ਨ ਕਰਦੇ ਹਨ, ਦਰਸ਼ਨ ਕਰਕੇ ਇੱਕ ਵਾਰੀ ਨੇਤਰਾਂ ਨੂੰ ਆਪਦੇ ਸਫਲੇ ਕਰਕੇ ਫਿਰ ਸਮਾਧੀ ਦੀ ਵੀਰ ਗੁਰੂ ਸਾਹਿਬ ਜੀ ਹੋ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ 13 ਸਾਲ ਦੀ ਅਵਸਥਾ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ। ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਹਾਰਾਜ ਨੂੰ ਪੁੱਛਦੇ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ, ਇਹ ਤੁਹਾਡਾ ਜਿਹੜਾ ਛੋਟਾ ਪੰਜਵਾਂ ਸਪੁੱਤਰ ਹੈ, ਇਹ ਕੋਈ ਹੋਰ ਸਾਹਿਬਜ਼ਾਦ ਸਾਰੇ ਵਿਹਾਰ ਕਾਰ ਕਰਦੇ ਹੈ, ਇਹ ਕਿਸੇ ਵਿਹਾਰ ਵਿੱਚ ਸੱਤਿਆ ਨਹੀਂ ਦਿੰਦੇ, ਆਪਦੇ ਦਰਸ਼ਨ ਕਰਨ ਆ ਜਾਂਦੇ ਹੈ, ਦਰਸ਼ਨ ਕਰਕੇ ਸਮਾਧ ਵਿੱਚ ਬੈਠੇ ਰਹਿੰਦੇ ਹਨ। ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸਤਿਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ 'ਤੇ ਹੱਥ ਰੱਖ ਕੇ ਪਿਆਰ ਨਾਲ ਕਹਿੰਦੇ ਹਨ ਕਿ ਹੇ ਨਾਨਕੀ ਜੀ, ਇਹ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ, ਸਿੰਘ ਦੀ ਇਹ ਰੱਖਿਆ ਕਰਨਗੇ ਅਤੇ ਇਹ ਅਸੀਂ ਤੇਗ ਦੀ ਬਹਾਦਰੀ ਕਰਨਗੇ, ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ, ਉਹ ਜ਼ੁਲਮ ਦੀ ਤੇਗ ਕੱਚਾ ਤਾਗਾ ਵੀ ਨਾ ਕੱਟ ਸਕੇਗੀ, ਇਸ ਕਰਕੇ ਮੈਂ ਨਾਂ ਤੇਗ ਬਹਾਦਰ ਅਸੀਂ ਰੱਖਿਆ ਹੈ ਅਤੇ ਇਹਨਾਂ ਦੇ ਘਰ ਵਿੱਚ ਦੇਗ ਤੇਗ ਦੇ ਧਨੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਸਰੂਪ ਵਿੱਚ ਪ੍ਰਗਟ ਹੋਣਗੇ। ਇਹ ਜਦੋਂ ਬਚਨ ਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ, ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ, ਇਸ ਪ੍ਰਕਾਰ ਜੋ ਸਮਾਂ ਗੁਜ਼ਰ ਗਿਆ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸਮਾਧੀ ਕਿਸ ਰਹਿੰਦੇ ਹਨ, ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਹੈ। ਜਦੋਂ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਹੈ ਅਤੇ ਸਤਿਗੁਰਾਂ ਦੇ ਆਦਰ ਦੇ ਅਤਸ਼ਾਹਿਤ ਹੋਏ ਸਤਿਗੁਰੂ ਜੀ ਨੀਂਹ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਹ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਕ੍ਰਿਸ਼ਨ ਗੁਰੂ ਹਰਦਾਸ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ, ਉਦੋਂ ਮਾਤਾ ਸਾਹਿਬ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸੁਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਹਾਰਾਜ ਨੇ ਕਿਹਾ, ਇਹ ਵੀ ਗੁਰਤਾ ਦੇ ਮਾਲਕ ਹੋਣ ਅਤੇ ਸੰਸਾ ਨਾ ਕਰ, ਗੁਰਿਆਈ ਤੁਹਾਡੇ ਘਰ 'ਚ ਆਵੇਗੀ। ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਕਿਸ ਵਕਤ ਗੁਰਤਾ ਗੱਦੀ ਬਖਸ਼ੋਗੇ, ਹੁਣ ਤਾਂ ਪੋਤਰੇ ਨੂੰ ਨਿਵਾਜ ਦਿੱਤਾ ਹੈ, ਸਤਿਗੁਰੂ ਹਰਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਦਿੱਤੇ ਹਨ। ਮਹਾਰਾਜ ਨੇ ਕਿਹਾ, ਇਸ ਪ੍ਰਕਾਰ ਤੁਹਾਡੇ ਘਰ ਦੀ ਫਿਰ ਝਿਰਕੇ ਜਦੋਂ ਆਵੇਗੀ ਗੁਰਿਆਈ, ਮਾਤਾ ਜੀ ਬਾਹਲੇ ਕਾਹਲੇ ਪਏ ਵੇਖ ਕੇ ਹਜ਼ੂਰ ਨੇ ਪ੍ਰਸ਼ਾਦ ਛੱਕ ਕੇ ਹਟੇ ਸੀ, ਰੁਮਾਲ ਹੱਥ ਖੁਰਜ ਕਰ ਰਹੇ ਸੀ ਰੁਮਾਲ ਦੇ ਨਾਲ, ਉਹ ਰੁਮਾਲ ਮਾਤਾ ਦੀ ਝੋਲੀ ਵਿੱਚ ਮਹਾਰਾਜ ਨੂੰ ਪਾ ਤਾ ਕਿ ਲਓ ਗੁਰਿਆਈ, ਇਹ ਤੁਹਾਡੇ ਘਰ ਆਵੇਗੀ, ਸਾਂਭ ਕੇ ਰੱਖੋ। ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਜਿੰਨਾ ਚਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ ਰਹੇ ਉੱਥੇ ਪਾਸ ਰਹੇ। ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਬਕਾਲੇ ਵਿੱਚ ਆ ਕੇ ਮਹਾਰਾਜ ਸਾਹਿਬ ਰਹੇ। ਇੱਥੇ 26 ਸਾਲ ਮਹਾਰਾਜ ਭੋਰੇ 'ਚ ਬੈਠ ਕੇ ਤਪੱਸਿਆ ਕਰਦੇ ਰਹੇ, ਸਿਮਰਨ ਕਰਦੇ ਰਹੇ, ਕਿਸੇ ਨਾਲ ਬੋਲਦੇ ਨਹੀਂ ਹਨ, ਮਸਤ ਸੁਭਾਅ ਰੱਖਦੇ ਹੈ। ਮਾਤਾ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਤਾ, ਮਾਤਾ ਨਾਨਕੀ ਜੀ, ਇਹ ਤਿੰਨੋਂ ਸਰੂਪ ਇੱਥੇ ਬਾਬੇ ਬਕਾਲੇ 'ਚ ਰਹਿੰਦੇ ਹਨ। 26 ਸਾਲ ਗੁਜ਼ਰ ਗਏ,
ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤ ਗੁਰੂ ਸਥਾਪਣ ਵਾਸਤੇ ਆਪ ਜੀ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਲੱਗਿਆਂ ਹੋਇਆਂ ਉਸ ਵੇਲੇ ਸੰਗਤ ਦੇ ਤਾਈ ਉਹ ਕਿਹਾ ਬਾਬਾ ਜੋ ਗੁਰਦੁੱਤਾ ਸੀ ਭਾਈ ਬੁੱਢੇ ਸਾਹਿਬ ਦੇ ਛੇਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ ਇਹ ਅੱਠਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਹੈ ਇਸ ਗੁਰਦੁੱਤੇ ਦੇ ਤਾਈ ਮਹਾਰਾਜ ਪੰਜ ਪੈਸੇ ਅਤੇ ਨਾਲ ਹੀ ਇਹ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮੀਆਂ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਧਿਆਨ ਨਾਲ ਪ੍ਰਕਮੀਆਂ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ ਬਾਬਾ ਬਸ ਹੈ ਬੀਚ ਮੁਕਾਲੇ ਆਪਣੀ ਸੰਗਤ ਆਪ ਸੰਭਾਲੇ ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦੁੱਤਾ ਜੀ ਸਨ ਉਹਨਾਂ ਦੇ ਛੋਟੇ ਭਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਇੱਥੇ ਤਪ ਕਰਦੇ ਰਹੇ 26 ਸਾਲ ਭੋਰੇ 'ਚ ਬੈਠੇ ਰਹੇ ਹਨ ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਦੇ ਨਾਲ ਨਾਂ ਨਹੀਂ ਲਿਆ ਬਾਬਾ ਸ਼ਬਦ ਕਰਕੇ ਉਚਾਰਨ ਕੀਤਾ ਵੱਡੇ ਸਤਿਗੁਰੂ ਜੀ ਹੋਣੇ ਕਰਕੇ ਇਹ ਬਚਨ ਕਹੇ ਕਿ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਿਆਨ ਨਾਲ ਅਰਪੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਵਕਾਰੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ ਇਉਂ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ ਪੰਜ ਪੈਸੇ ਤੋਂ ਨਵੇਰ ਲੈ ਕੇ ਭਾਈ ਗੁਰਦੁੱਤਾ ਜੀ ਦਿੱਲੀ ਤੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੀਆਂ ਇੱਥੇ ਪੁੱਜਣ ਤੋਂ ਮਹਾਰਾਜ ਸਾਹਿਬ ਭੋਰੇ ਸਾਹਿਬ ਵਿੱਚ ਬੈਠਿਆ ਹੋਇਆ ਹੀ ਉਹ ਪੰਜ ਪੈਸੇ ਚੰਦੇਰ ਗੁਰਤਾ ਗੱਦੀ ਜੋ ਸਤਿਗੁਰੂ ਨਾਨਕ ਦੀ ਨੌਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ 'ਚ ਪਾ ਲਿਆ ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ ਪ੍ਰਗਟ ਹੋਣ ਵੇਲੇ ਭਾਈ ਮੱਖਣ ਸਾਹਿਬ ਜੋ ਸੁਖਨਾ ਪੂਰੀ ਕੀਤੀ ਹੈ ਉਸ ਵੇਲੇ 22 ਮੰਜੀਆਂ ਧੀਰ ਮਲਾਦ ਕਿਸ਼ੋਦੀ ਬੇਬੀ ਲਾ ਕੇ ਬੈਠਦੇ ਸਮੇਂ ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਸਾਹਿਬ ਨੂੰ ਬੇੜਾ ਬੰਨੇ ਲਾਉਣ ਵਾਲੇ ਵੀ ਮੇਰੀ ਹਾਲਤ ਦੱਸਣ ਤਾਂ ਸਤਿਗੁਰਾਂ ਨੇ ਦੱਸਿਆ ਹੱਸ ਕੇ ਕਹਿਣ ਲੱਗੇ ਭਾਈ ਮੱਖਣ ਸ਼ਾਹ ਤੂੰ ਜਦੋਂ ਔਕੜ ਪਈ ਸੀ ਉਦੋਂ 500 ਮੋਹਰ ਸਿੱਖੀ ਸੀ ਗੁਰੂ ਘਰ 'ਚ ਮਾਇਆ ਦਾ ਘਾਟਾ ਤਾਂ ਕੋਈ ਨਹੀਂ ਪਰ ਤੂੰ ਕਹਿੰਦਾ ਮੇਰੀ ਸੁੱਖਣਾ ਆਪ ਗੁਰੂ ਸਾਹਿਬ ਦੱਸਣ ਇਸ ਕਰਕੇ ਅਸੀਂ ਦੱਸਦੇ ਉਦੋਂ 500 ਮੋਹਰ ਸੁੱਖੀ ਸੀ ਹੁਣ 2 ਭੇਟਾਂ ਕੀਤੀਆਂ ਸੁਣ ਕੇ ਉਸ ਵੇਲੇ ਮਹਾਰਾਜ ਚਰਨੀ ਪੈ ਗਿਆ ਅਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਉਤਾਰੇ ਇਉਂ ਕਹਿਤਾ ਗੁਰਲੱਭ ਹੋ ਰਹੇ ਗੁਰਲੱਭ ਹੋ ਰਹੇ ਸਾਰੀਆਂ ਸੰਗਤਾਂ ਇੱਥੇ ਝੁੱਕੇ ਆ ਗਈਆਂ ਗੁਰੂ ਮਹਾਰਾਜ ਸਾਹਿਬ ਨੂੰ ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਧੀਰ ਮੱਲ ਨੇ ਇੱਡੀ ਲੁੱਟ ਮਚਾਈ ਆਪ ਜੀ ਦੇ ਸਾਰੇ ਡੇਰੇ ਨੂੰ ਲੁੱਟ ਲਿਆ ਸੰਖ ਤੱਕ ਲੰਗਰ ਦੇ ਭਾਂਡਿਆਂ ਤੱਕ ਲੈ ਗਏ ਭਾਈ ਮੱਖਣ ਸ਼ਾਹ ਨੂੰ ਅਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ ਇਸ ਧਨ ਦਾ ਲਾਲਚ ਨਾ ਕਰੋ ਅਸੀਂ ਸਤਿਗੁਰਾਂ ਨੇ ਬਚਨ ਕੀਤੇ ਬਸੰਤ ਦੀ ਰੁੱਤ ਸੀ ਉਸ ਵੇਲੇ ਬਸੰਤ ਮਹੱਲਾ ਨਾਵਾਂ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੋਂ ਛੂਟੋ ਕਰ ਬੈਠੋ ਬਸਰਾਮ ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਲੋ ਮੋਹ ਪਰਸੋਂ ਸਾਕੇ ਕਹੀ ਭਗਤ ਭਗਵਾਨ ਜਨਮ ਜਨਮ ਕੋ ਸਹਿਸਾ ਚੁੱਕਾ ਰਤਨ ਨਾਮ ਜੋ ਪਾਇਆ ਕ੍ਰਿਸ਼ਨਾ ਸਗਲ ਬਨਾਸੀ ਮਨ ਤੇ ਨਹੀਂ ਸੁਖਮਾਨ ਸਮਾਇਆ ਜਾ ਕੋ ਹੋਰ ਦਿਆਲ ਕਿਰਪਾਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕੇ ਦਿਲ ਕੀ ਸੰਪੈ ਕਹੋ ਗੁਰਮੁਖ ਪਾਲ ਮੱਖਣ ਸ਼ਾਹ ਦੇ ਅੰਦਰੋਂ ਉਸ ਵੇਲੇ ਸ਼ਾਂਤੀ ਬਖਸ਼ ਕੇ ਮਹਾਰਾਜ ਜੀ ਨੇ ਧੰਨ ਦੇ ਦੋਸ਼ ਦਿਖਾ ਕਰਕੇ ਉਹ ਸਾਰੀਆਂ ਚੀਜ਼ਾਂ ਧੀਰ ਮੱਲ ਨੂੰ ਵਾਪਸ ਕਰਾਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਵਕਤ ਇਸ ਪ੍ਰਕਾਰ ਗੁਰਦਾ ਗੱਦੀ ਨੂੰ ਪ੍ਰਾਪਤ ਕਰਕੇ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਮਾਤਾ ਦੀ ਸੰਮਤੀ ਦੇ ਨਾਲ ਜੋ ਗੁਰੂ ਅਰਜਨ ਸਾਹਿਬ ਦਾ ਲਿਖਿਆ ਸੀ ਧੀਰ ਮੱਲ ਲੈ ਕੇ ਆਇਆ ਸੀ ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ ਇੱਥੋਂ ਦੇ ਜਿਹੜੇ ਧੀਰ ਮੱਲ ਦੇ ਨਾਲ ਦੇ ਸੰਗੀ ਪੁਜਾਰੀ ਹਰਿਮੰਦਰ ਸਾਹਿਬ ਦੇ ਬਣੇ ਹੋਏ ਸਨ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਨੌਵੇਂ ਸਰੂਪ 'ਚ ਪ੍ਰਗਟ ਹੋਏ ਆ ਬਕਾਲੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਦੀ ਦਿੱਤੀ ਹੈ ਉਹਨਾਂ ਨੂੰ ਸੰਸਥਾ ਪੈ ਗਿਆ ਜੀ ਇਹ ਸਾਡੀ ਜਿਹੜੀ ਪੂਜਾ ਹੈ ਇਹ ਹਰਿਮੰਦਰ ਸਾਹਿਬ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ ਸਾਨੂੰ ਕਿਸੇ ਨੇ ਮੰਨਣਾ ਨਹੀਂ ਉਸ ਵਕਤ ਜਿੰਦੇ ਲਾ ਕੇ ਸਾਹਿਬ ਸੰਗਤ ਜੀ ਚਲੇ ਗਏ ਹਰਿਮੰਦਰ ਸਾਹਿਬ 'ਚ ਕੀਰਤਨ ਨਹੀਂ ਹੁੰਦਾ ਸਤਿਗੁਰੂ ਜੀ ਸਰੋਵਰ ਦੇ ਕਿਨਾਰੇ 'ਤੇ ਆਏ ਜਿੱਥੇ ਥੜਾ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ ਪੁੱਛਿਆ ਮਹਾਰਾਜ ਭਾਈ ਬਾਜੇ ਨਹੀਂ ਵੱਜਦੇ
ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ਲਾ ਕੇ ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਕੇ ਜਾ ਕੇ ਗੁਰੂ ਮਹਾਰਾਜ ਸਾਹਿਬ ਨੂੰ ਸਰੋਵਰ ਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰਲੀਆਂ ਪਰਿਕਮੀਆਂ ਕੀਤੀਆਂ, ਪਰਿਕਮੀਆਂ ਕਰਕੇ ਥੜੇ ਸਾਹਿਬ ਤੇ ਆ ਕੇ ਬੈਠ ਗਏ। ਬੈਠ ਕਰਕੇ ਉਸ ਵੇਲੇ ਬਚਨ ਕੀਤੇ, ਸੰਗਤ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਬਖਸ਼ ਲਓ, ਮਾਈਆਂ ਨੂੰ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਮਾਈਆਂ ਰੱਬ ਰਜਾਈਆਂ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਉਸ ਵਕਤ ਇਹ ਮਸੰਦਾਂ ਦੀ ਬਾਬ ਚ ਕਿਹਾ, ਮੈਂ ਮਸੰਦ ਅੰਮ੍ਰਿਤ ਸਰੀਏ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਇਹ ਅੰਮ੍ਰਿਤਸਰ ਦੇ ਮਸੰਦ ਨਹੀਂ ਹਨ, ਇਹ ਕ੍ਰਿਸ਼ਨਾ ਦੀ ਅੱਗ ਦੇ ਸਾਰੇ ਹੋਏ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ, ਕਿਉਂ ਬਚਨ ਕਰਕੇ ਬੰਦੇ ਮਹਾਰਾਜ ਸਾਹਿਬ ਚਲੇ ਗਏ। ਉੱਥੋਂ ਜਾ ਕਰਕੇ ਸੰਗਤ ਨੂੰ ਫੇਰ ਬਖਸ਼ਾਇਆ। ਹੁਣ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਬੱਲੇ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਸੰਗਤ ਉੱਥੇ ਜਾਂਦੀ ਹੈ, ਜਾ ਕੇ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਨੂੰ ਬਖਸ਼ੇ ਸੀ ਅੰਮ੍ਰਿਤਸਰ ਦੇ, ਅਤੇ ਮਸੰਦਾਂ ਨੂੰ ਤਾਂ ਇਹ ਸ਼ਰਾਪ ਹੋਇਆ ਸੀ ਕਿ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਉਸ ਦਿਨ ਸਾਰੇ ਜਾਂਦੇ ਆ ਮੇਲਾ ਲੱਗਦਾ ਬੱਲੇ ਸਾਹਿਬ, ਅਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਉ ਕੇ ਸੰਗਤਾਂ ਹੋਣੀਆਂ। ਇਹ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤਸਰੀਆਂ ਨੂੰ ਬਖਸ਼ ਨਹੀਂ ਲਿਆ ਸੀ, ਮਾਈਆਂ ਦੇ ਰਾਹੀਂ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਮਹਾਰਾਜ ਸਾਹਿਬ ਜੀ ਨੂੰ ਅੱਜ ਬਕਾਲੇ ਵਿੱਚ ਆਏ, ਇੱਥੇ ਸੋਢੀ ਈਰਖਾ ਕਰਦੇ ਹੋਏ ਜਾਣ ਕੇ ਜਿਹਨੂੰ ਬਾਈ ਮੰਜੀਆਂ ਲਾ ਕੇ ਬੈਠੇ ਸੀ। ਉਸ ਵਕਤ ਗਰੀਬ ਨੂੰ ਆਏ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਉਪਰਾਮ ਹੋ ਕੇ ਬਕਾਲੇ ਦੇ ਵਿੱਚੋਂ ਆਪਣੇ ਅਨੰਦਪੁਰ ਸਾਹਿਬ ਵਸਾਉਣਾ ਚਾਹਿਆ। ਮੱਖਣ ਸ਼ਾਹ ਆਪ ਜੀ ਦੇ ਨਾਲ ਨਾਲ ਹੈ, ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਰ ਖਰੀਦ ਲੈ ਕੇ 1,57,000 ਰੁਪਇਆ ਦੇ ਕੇ 5-5 ਕੋਹ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ। ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਵਸਾਉਣਾ ਕੀਤਾ, ਉਸ ਦਾ ਨਾਮ ਪਹਿਲਾਂ ਮਾਖੋਵਾਲ ਸੀ। ਉਹ ਦੈਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ, ਜੋ ਸਤਿਗੁਰੂ ਜੀ ਨੇ ਚਾਦਰੇ ਚਿਹਰਾ ਲੁਕਾਇਆ ਸੀ ਨੰਗਾ ਕੀਤਾ, ਉਸ ਵੇਲੇ ਡਰਦਾ ਹੋਇਆ ਉਹਦਾ ਪਿਛਲੀ ਕੁੜੀ ਜਿਵੇਂ ਅੱਗ ਲੱਗ ਜਾਂਦੀ ਐਂ ਦੁਖੀ ਹੋ ਕੇ ਭੱਜ ਨਿਕਲਿਆ। ਕਹਿਣ ਲੱਗਾ ਮਹਾਰਾਜ ਨੇ ਅਚਿਰਕਾਲ ਦਾ ਵਾਸਤਾ ਸੀ, ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਤੋਂ ਕੱਢਤਾ ਸੀ ਅਤੇ ਇੱਥੇ ਆ ਕੇ ਅਸੀਂ ਇੱਥੇ ਵਸੇ ਸੀ। ਇਸ ਪ੍ਰਕਾਰ ਮਹਾਰਾਜ ਨੇ ਕਿਹਾ ਤੂੰ ਇੱਥੋਂ ਹੁਣ ਚਲਿਆ ਗਿਆ। ਕਹਿੰਦੇ ਜੀ ਮੇਰਾ ਨਾਮ ਕਿਵੇਂ ਰਹੇ? ਮਹਾਰਾਜ ਕਹਿੰਦੇ ਜਿਹੜੇ ਲੋਕ ਗੁਰਮਤਿ ਉਲਟ ਹੋਇਆ ਕਰਨਗੇ ਮਾਖੋਵਾਲ ਵੀ ਕਦੇ ਕਦੇ ਕਿਹਾ ਕਰਨਗੇ, ਇਹਦਾ ਨਾਂ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਸੀਂ ਵਸਾਉਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਨੰਦਪੁਰ ਸਾਹਿਬ ਵਸਾਇਆ। ਇੱਥੇ ਆਪ ਜੀ ਦੇ ਰਹਿੰਦਿਆਂ ਹੋਇਆ ਅਨੰਦਪੁਰ ਸਾਹਿਬ ਦੇ ਵਸਾਉਂਦਿਆਂ ਇੱਕ ਪੀਰ ਸੀ ਰੋਪੜ ਦਾ, ਉਹ ਅੱਗੇ ਆਪਦੇ ਮਰੀਦਾਂ ਕੋਲ ਜਾ ਰਿਹਾ ਸੀ। ਉਹ ਰਾਜਾ ਨੂੰ ਪੁੱਛਿਆ ਕਿਹਨਾਂ ਦਾ ਨਗਰ ਵਸਦਾ ਹੈ? ਰਾਜਾ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਹੈ। ਪੁੱਛਣ ਤੋਂ ਕਿਹਾ ਵੀ ਗੁਰੂ ਕੀ ਅਤੇ ਨਗਰ ਕੀ ਵਸਾਉਣਾ? ਇਹ ਸੁਣ ਕਰਕੇ ਰਾਜਾ ਨੂੰ ਕਿਹਾ ਮੇਰਾ ਇਹ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰੱਖਿਓ, ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ। ਉਹ ਰਾਜਾ ਨੂੰ ਜਦੋਂ ਦੀਵਾਨ ਲਗਾਇਆ ਮਹਾਰਾਜ ਦੇ ਪਾਸ ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ, ਉੱਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ ਉਹ ਰੋਪੜ ਤੋਂ ਆਪਣੇ ਮਰੀਦਾਂ ਦਾ ਲੱਗੇ ਗਿਆ, ਉਹ ਉੱਤਰ ਮੰਗਦਾ ਵੀ ਗੁਰੂ ਕੀ ਅਤੇ ਨਗਰ ਵਸਾਉਣਾ ਕੀ? ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ ਭਾਈ ਸਾਡੇ ਰੂਹ ਨੂੰ ਲਿਆਈ ਹੈ, ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਵਾਂਗੇ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨੰਦ ਜੀ ਵਿਰਾਜ ਰਹੇ। ਦੂਏ ਦਿਨ ਜਦੋਂ ਰੋਪੜ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਪਾਸੋਂ, ਰਾਜਾ ਨੂੰ ਪੁੱਛਿਆ ਕਿਉਂ ਬਈ ਤੁਸੀਂ ਦੱਸੋ ਹੁਣ ਮਹਾਰਾਜ ਸਾਹਿਬ ਤੋਂ ਉੱਤਰ ਲਿਆ? ਕਹਿੰਦੇ ਹਾਂ ਮਹਾਰਾਜ ਨੂੰ ਕਿਹਾ ਸਾਹਮਣੇ ਉੱਤਰ ਦੇਵਾਂਗੇ। ਪੀਰ ਮਹਾਰਾਜ ਦੇ ਪਾਸ ਚਲਿਆ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ, ਬੈਠ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਉੱਤਰ ਲੈਣਾ ਚਾਹੁੰਦਾ ਕਿ ਅੱਖੀਂ ਵੇਖਣਾ ਚਾਹੁੰਦਾ? ਇਹਨੂੰ ਕਿਹਾ ਮਹਾਰਾਜ ਜੀ ਅੱਖੀਂ ਵਿਖਾ ਦੇਣਾ ਜਦੋਂ ਕੀ ਚੰਗਾ? ਸਤਿਗੁਰੂ ਨੇ ਕਿਹਾ ਚੰਗਾ ਨੇਤਰ ਮੀਚ, ਜਿਸ ਵੇਲੇ ਨੇਤਰ ਮੀਚੇ ਇਹਨੂੰ ਸਵਰਗ ਦੇ ਦੀਦਾਰ ਹੋਣ ਲੱਗੇ। ਸਵਰਗ ਵਿੱਚ ਕੀ ਵੇਖਦਾ? ਸਵੇਰੇ ਦੇ ਮੰਦਰ ਬਣੇ ਹੋਏ ਹੈ, ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ, ਇੱਕ ਉਹਨਾਂ ਸਾਰਿਆਂ ਵਿੱਚੋਂ ਬੜਾ ਸਰਦਾਰ ਹੈ, ਸੁੰਦਰ ਸੋਨੇ ਦੇ ਪਾਵਿਆਂ ਵਾਲਾ ਜਿਹੜਾ ਪਲੰਘ ਹੈ ਸੁਨਹਿਰੀ ਮੰਦਰ ਦੇ ਵਿੱਚ, ਉਸ ਦੇ ਉੱਤੇ ਬੈਠਾ ਰੇਸ਼ਮੀ ਨਿਵਾਰ ਦੇ ਨਾਲ ਬੁਣਿਆ ਹੋਇਆ, ਹੁਕਮ ਕਰ ਰਿਹਾ ਅਤੇ ਮੌਜਾਂ ਮਾਣ ਰਿਹਾ। ਵੇਖ ਕੇ ਉਹਨੂੰ ਪੁੱਛਿਆ ਪੀਰ ਨੇ ਤੂੰ ਕੀ ਪੁੰਨ ਕੀਤਾ ਜਿਸ ਪੁੰਨ ਦਾ ਫਲ ਤੈਨੂੰ ਇੰਨਾ ਸੁੱਖ ਪ੍ਰਾਪਤ ਹੋਇਆ?
ਉਹਨ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੰਨ ਕਰ ਸਕਦਾ ਸੀ। ਮੈਂ ਤਾਂ ਪਿਛਲੇ ਜੰਗ ਤਾਮਸੀ ਜੂਨ ਸ਼ੇਰ ਸੀ, ਸ਼ੇਰ ਹੁੰਦਿਆਂ ਹੋਇਆਂ ਮੈਂ ਆਪਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ। ਉਦਣ ਮੇਰੇ ਘੁਰਨੇ ਦੇ ਵਿੱਚ ਬਾਹਲੇ ਹਨੇਰੀ ਦੇ ਅਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ। ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘੁਰਨੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਦੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ, ਫਿਰ ਬੜੇ ਡਰੇ ਹੋ। ਮੈਂ ਵੀ ਉਹ ਹਨੇਰੀ ਤੋਂ ਗਲੇ ਪੈਣ ਲੱਗੇ, ਬੰਗਲਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ, ਪਰ ਮੈਨੂੰ ਉਹ ਆਦਮੀਆਂ ਦੀ ਮੁਸ਼ਕਿਲ ਇਸ ਵਕਤ ਆਈ। ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ ਭਾਵੇਂ ਮੈਂ ਮਾਸ ਖਾਧਾ ਹੋਇਆ, ਉਹ ਮੇਰੇ ਭੈ ਨਾਲ ਮਰ ਜਾਣਗੇ। ਮਨਾ ਤੂੰ ਬਾਹਰ ਹੀ ਕੋਈ ਪੂਰਵਲੇ ਪੁੰਨਾਂ ਨੂੰ ਮੈਨੂੰ ਪ੍ਰੇਰ ਦਿੱਤਾ, ਮੈਂ ਬਾਹਰ ਹੀ ਬੈਠੇ ਨੂੰ ਘੁਰਨੇ ਤੋਂ ਸਮਾਂ ਬਤੀਤ ਕੀਤਾ। ਪਰ ਇੰਨੀ ਵਰਖਾ ਹੋਈ, ਸਿਆਲ ਵੀ ਉੱਚ ਸੀ, ਗੜੇ ਪਏ, ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਰੀਰ ਸ਼ਾਂਤ ਹੋ ਗਿਆ। ਉਹ ਸਰੀਰ ਸ਼ਾਂਤ ਹੋਇਆ ਵੇਖ ਕੇ ਦਿਨ ਚੜੇ, ਉਹ ਮਹਾਤਮਾ ਮੇਰੇ ਘੁਰਨੇ ਚੋਂ ਨਿਕਲੇ। ਨਿਕਲ ਕੇ ਉਹਨਾਂ ਨੇ ਕਹਿਲਿਆ ਵੀ ਸਾਡੇ ਵਾਸਤੇ ਇਹਨੂੰ ਪ੍ਰਾਣ ਦਿੱਤੇ ਹੈ, ਇਹਨੂੰ ਪੁੰਨ ਕੋ ਮਿਲਣਾ ਚਾਹੀਦਾ, ਆਪਦਾ ਚਰਨ ਮੇਰੇ ਸਿਰ ਨੂੰ ਸੁਹਾ ਦਿਓ ਮਹਾਤਮਾ। ਉਹ ਚਰਨਾਂ ਦੇ ਸੁਹਾਉਣੇ ਕਰਕੇ ਸੰਤਾਂ ਦੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ। ਫਿਰ ਸਵਰਗ ਬਕੁੰਠ ਜਾ ਕੇ ਆਗਿਆ ਕੀਤੀ ਕਿ ਇਹਨੂੰ ਪਈ ਆਪਦਾ ਘੁਰਨਾ ਛੱਡਿਆ, ਇਹਨੂੰ ਸਵਰਗ ਦੇ ਸ਼੍ਰੇਣੀ ਦੇ ਧਾਮ ਮਿਲਣੇ ਚਾਹੀਦੇ ਹੈ। ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ। ਇਹ ਵੇਖੋ ਮੈਂ ਕੀ ਪੁੰਨ ਕਰ ਸਕਦਾ। ਧੰਨ ਮਾਤ ਲੋਕ ਹੈ ਜਿੱਥੇ ਉਹ ਜਾ ਕੇ ਮਾਤ ਲੋਕ ਜੀ ਪੁੰਨ ਦਾਨ ਕਰਦੇ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ, ਉਹ ਅਖੰਡ ਸੁੱਖ ਨੂੰ ਪਾਉਂਦੇ ਆ, ਮੁਕਤ ਹੋ ਜਾਂਦੇ ਆ। ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ। ਹਜ਼ੂਰ ਨੂੰ ਕਿਹਾ ਨੇਤਰ ਖੋਲ। ਜੋ ਨੇਤਰ ਖੋਲੇ, ਕਿਉਂ ਵੀ ਕਿੰਨਾ ਪੁੰਨ ਹੈ ਮਹਾਰਾਜ, ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ। ਸ਼ੇਰ ਦੇ ਘੁਰਨੇ ਛੱਡਣ ਤੋਂ ਉਹਨੂੰ ਸਵਰਗ ਦਾ ਸੁੱਖ ਮਿਲਿਆ। ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ, ਪਰਉਪਕਾਰ ਵਾਸਤੇ ਨਗਰ ਵਸਾ ਰਹੇ ਹੋ, ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ, ਸੰਗਤਾਂ ਜਿੱਥੇ ਆ ਕੇ ਨਿਵਾਸ ਕਰਨ, ਰਾਹੀ ਪੰਧ ਆਰਾਮ ਕਰਨ, ਗੁਰੂ ਕਾ ਲੰਗਰ ਛਕਣ, ਇਹਦੇ ਪੁੰਨ ਦੀ ਮਹਾਰਾਜ ਚੋਟ ਮੈਂ ਦੱਸ ਸਕਦਾ ਕਿੰਨੀ ਕੁ ਹੈ, ਇਹਦਾ ਅੰਦਾਜ਼ਾ ਲਾ ਸਕਦਾ ਮੈਂ। ਬੇਅੰਤ ਹੈ ਆਪਦਾ ਪੁੰਨ ਸੱਚੀ ਪਾਤਸ਼ਾਹ, ਮੇਰਾ ਸੰਸਥਾ ਸੀ ਤੁਸੀਂ ਪਰਉਪਕਾਰੀ ਹੋ, ਇਹ ਅਨੰਦਪੁਰ ਸਾਹਿਬ ਵਸਾ ਰਹੇ ਹੋ, ਆਪ ਹੀ ਕਿਰਪਾ ਕਰਕੇ ਮੇਰਾ ਮੇਲ ਦਿੱਤਾ ਹੈ। ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ। ਇਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵੱਸਦੇ ਰਹੇ, ਇੱਥੇ ਰਹਿੰਦਿਆਂ ਹੋਇਆਂ ਧੀਰ ਮੱਲ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ ਵਿੱਚੋਂ ਜੋ ਭਾਈ ਗੁਰਦਿੱਤਾ ਜੀ ਸੀ, ਉਹਨਾਂ ਦੇ ਤਾਂ ਹੀ ਕਿਹਾ ਕਿ ਮੇਰੇ ਤਾਂ ਹੀ ਇੱਕ ਬਾਜ ਦੇਵੇ ਅਤੇ ਮੈਨੂੰ ਇੱਕ ਦਸਤਾਰ ਦੇਵੇ, ਮੈਂ ਗੁਰੂ ਬਣ ਜਾਵਾਂ, ਮਸ਼ਹੂਰ ਹੋ ਜਾਵਾਂ ਅਤੇ ਤੇਰੇ ਤਾਂ ਹੀ ਮੈਂ ਕਈ ਹਜ਼ਾਰਾਂ ਰੁਪਇਆ ਦਿਆਂਗਾ। ਸੁਣ ਕੇ ਉਹਨੂੰ ਕਿਹਾ ਜਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਥਾਪਿਆ, ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ, ਉਹਨਾਂ ਦੀ ਭੇਟਾ ਦਸਤਾਰ ਕਰਾਂਗਾ, ਉਹਨਾਂ ਨੂੰ ਸਿਰੋਂ ਪਾਵ ਦਿਆਂਗਾ। ਉਹ ਧੀਰ ਮੱਲ ਦੇ ਜ਼ੋਰ ਲਾਉਣ ਤੋਂ, ਕਈ ਹਜ਼ਾਰਾਂ ਰੁਪਇਆ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ ਦੇ ਗੁਰਦਿੱਤੇ ਨੇ ਉਹਦੀ ਨਾਮ ਮੰਨੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਕਿ ਸਿਰੋਂ ਪਾਓ। ਮਸੰਦਾਂ ਤੋੜ ਕੇ ਵੇਖਿਆ ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ, ਅਤੇ ਉਸ ਵੇਲੇ ਧੀਰ ਮੱਲ ਵਾਲਾ ਸਿਰੋਂ ਪਾਓ ਹਲਕਾ ਨਿਕਲਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ। ਕਹਿਣ ਲੱਗੇ ਜਿਹਨਾਂ ਦਾ ਭਾਰਾ ਸਿਰੋਂ ਪਾ ਉਹ ਹੀ ਗੁਰੂ ਹਨ। ਇਉਂ ਬੜੀਆਂ ਸਿੰਘ ਸੰਗਤਾਂ ਨੇ ਪਰਖਾਂ ਕੀਤੀਆਂ ਸੀ ਉਸ ਵਕਤ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ ਫਿਰ ਕੀਰਤਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਵਿਸਾਂਤਰਾਂ ਚ ਆਪ ਜੀ ਨੂੰ ਵਿਚਰਨਾ ਕੀਤਾ। ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿਚਰੇ, ਦਮਦਮ ਸਾਹਿਬ ਜਾ ਕੇ ਜਦੋਂ ਬੈਠੇ ਸੱਚੇ ਪਾਤਸ਼ਾਹ, ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਉੱਚੇ ਥਾਂ 'ਤੇ ਬੈਠੋ। ਮਹਾਰਾਜ ਕਿਹਾ ਦਸਵੇਂ ਸਰੂਪ 'ਚ ਇੱਥੇ ਉੱਚੇ ਥਾਂ ਬੈਠਾਂਗੇ, ਇੱਥੇ ਬੈਠ ਕਰਕੇ ਅਸੀਂ ਬਚਨ ਉਚਾਰਾਂਗੇ ਅਤੇ ਕਾਈਆਂ ਨੂੰ ਕਣਕਾਂ ਬਣਾ ਦਿਆਂਗੇ, ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦਿਆਂਗੇ, ਇਸ ਪ੍ਰਕਾਰ ਅਸੀਂ ਵਰ ਦਿਆਂਗੇ ਦਸਵੇਂ ਸਰੂਪ ਵਿੱਚ। ਫਿਰ ਤਾਲ ਵਿਸ਼ਾਲੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਮਿੱਟੀ ਕੱਢੀ, ਜਿਹੜਾ ਗੁਰੂ ਸਾਹਿਬ ਤਲਾਅ ਨੌਵੇਂ ਪਾਤਸ਼ਾਹ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਹੁਣ ਨਵਾਂ
संत मस्तों में आई संगत में टाइम किया छोटा मंजी साहब से

ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤੰਬਾਕੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ 'ਚ ਦਲਿੱਦਰ ਨਹੀਂ ਆਵੇਗਾ। ਜਦੋਂ ਤੰਬਾਕੂ ਪੀਓਗੇ ਸਾਰਾ ਧੰਨ ਤੁਹਾਡਾ ਨਾਸ਼ ਹੋ ਜਾਊਗਾ, ਕੰਗਾਲ ਹੋ ਜਾਓਗੇ। ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ। ਜਦੋਂ ਉਹਨਾਂ ਦੇ ਕੋਲ ਦੇ ਤੰਬਾਕੂ ਪੀਣ ਲੱਗੇ ਕੰਗਾਲ ਹੋ ਗਏ। ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ। ਇਹਨਾਂ ਨੂੰ ਜਾ ਕੇ ਉਹਨਾਂ ਨੂੰ ਤਾਰਿਆ, ਖੰਡੇ ਦਾ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਚਰਦਿਆਂ ਹੋਇਆਂ ਤ੍ਰਿਵੇਣੀ ਵਿੱਚ ਜਦੋਂ ਗਏ ਹੈ, ਰਾਜ ਕਰੇ ਹੁੰਦਿਆਂ ਹੋਇਆਂ ਮਲੁੱਕ ਭਾਈ ਮਲੁੱਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਤੁਰਭੁਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ। ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ, ਠਾਕੁਰ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ, ਪਦਾਰਥਾਂ ਨੂੰ ਗ੍ਰਹਿਣ ਕੀਤਾ। ਇਸੇ ਪ੍ਰਕਾਰ ਕੌਂਤਕ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ, ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੇ, ਘਰ ਵਿੱਚ ਕੋਈ ਪਦਾਰਥ ਨਹੀਂ ਸੀ, ਕੂੜਾ ਭਾਈ ਦੀ ਝੋਲੀ 'ਚ ਪਾ ਦਿੱਤਾ ਸੀ ਭਾਈ ਫੱਗੂ ਦੇ। ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ, ਆਤ ਉਹਦੇ 'ਚ ਇੱਕ ਗਿੜਕ ਨਿਕਲੀ, ਉਹ ਬੇਰ ਲਾ ਦਿੱਤਾ ਉੱਥੇ। ਹੁਣ ਤੱਕ ਬੇਰ ਸਾਹਿਬ ਹੈ ਉਹ ਭਾਈ ਸਸਰਾਮ ਨਗਰ ਵਿੱਚ ਭਾਈ ਫੱਗੂ ਦੀ ਲਾਈ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਫੱਗੂ ਦੀ ਵਡਿਆਈ ਸੰਗਤਾਂ 'ਚ ਪ੍ਰਗਟ ਕਰਨ ਵਾਸਤੇ ਉਸ ਬੇਰ ਹੇਠਾਂ ਬੈਠ ਕਰਕੇ ਨਿਹਾਲ ਕੀਤਾ ਸੰਗਤਾਂ ਦੇ ਤਾਂ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਪਰਲੇ ਸਾਲ ਵਿੱਚ ਆ ਕੇ ਤ੍ਰਿਵੇਣੀ 'ਤੇ ਆ ਕੇ ਮਹਾਰਾਜ ਜੀ ਨੇ ਜਵੀ ਜਾ ਤ੍ਰਿਵੇਣੀ ਭਏ ਪੁਨ ਦਾਨ ਦੇ ਕਿਰਤ ਕਰਤ ਬਚਾਏ। ਇੱਥੇ 6 ਮਹੀਨੇ ਮਹਾਰਾਜ ਸਾਹਿਬ ਰਹੇ। ਮਾਤਾ ਨਾਨਕੀ ਨੂੰ ਬੇਨਤੀ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੂੰ ਬਚਨ ਕੀਤੇ ਸੀ, ਤੁਹਾਡੇ ਤੂੰ ਪੋਤਰਾ ਵੇਖੇ ਜੀ, ਮੈਂ ਪੋਤਰਾ ਵੇਖਣਾ ਚਾਹੁੰਦੀ ਹਾਂ। ਮਹਾਰਾਜ ਨੇ ਕਿਹਾ, ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ। ਇਹ ਗੁਰ ਧਰਮ ਵੀ ਜੋ ਮੁਗਲ ਸ਼ਾਸਤ ਲਿਖਿਆ ਹੋਇਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਹੀ ਕਿਰਪਾ ਕਰੋ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੰਨੇ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਹੈ, ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਤੁਹਾਡੇ ਘਰ ਦੇਖ ਕੇ ਧਨੀ ਪੋਤਰਾ ਹੋਣਗੇ। ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਨਤੀ ਕਰਨ ਤੋਂ 6 ਮਹੀਨੇ ਤ੍ਰਿਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਧਰੇ ਮਾਇਆ ਕੀਆ ਨਿਵਾਸ, ਮਾਤਾ 'ਚ ਮਨ ਬਹੁਤ ਵਿਗਾਸ, ਕਿਉਂ ਤ੍ਰਿਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਹਦੇ ਵਿੱਚ ਮਾਤਾ ਗੁਜਰੀ ਸਾਹਿਬ ਦੇ ਪ੍ਰਵੇਸ਼ ਹੋਏ ਆ ਕੇ ਅਕਾਲ ਪੁਰਖ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ, ਜਿਹਨੂੰ ਅਸਾਮ ਦੇ ਉੱਤੇ ਬੰਗਾਲ ਦੇ ਉੱਤੇ ਚੜ੍ਹਾਈ ਕਰਾ ਕੇ ਔਰੰਗਜ਼ੇਬ ਨੂੰ ਭੇਜਤਾ ਸੀ। ਅੱਗੇ ਮਾਨਸੋ ਵਰਗੇ ਜਿਹੜੇ ਸੀ ਇਹਦੇ ਦਾਦੇ ਉਹ ਮਾਰੇ ਗਏ ਸਨ ਉੱਥੇ ਬੰਗਾਲੇ 'ਚ। ਇਹਦੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਬੰਗਾਲ ਵਿੱਚ ਜਾ ਕੇ ਰਾਜਿਆਂ ਦਾ ਰਾਜੀਨਾਮਾ ਕਰਾਇਆ ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ। ਇਸ ਪ੍ਰਕਾਰ ਉਹਨਾਂ ਦੇ ਮੰਤਰ ਜੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ। ਉੱਥੋਂ ਦਾ ਰਾਜਾ ਰਾਮ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹਨੂੰ ਬੇਨਤੀ ਕੀਤੀ, ਹੇ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਪੁੱਤਰ ਦੀ ਬਖਸ਼ਿਸ਼ ਕਰੋ, ਰਾਜ ਦਾ ਮਾਲਕ ਹੋਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਗੋਡੇ ਉੱਤੇ ਲਾ ਦਿੱਤੀ, ਕਿਉਂਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ, ਤੇਰੇ ਪੁੱਤਰ ਹੋਵੇਗਾ, ਗੁਰੂ ਕਾ ਸਿੱਖ ਹੋਵੇਗਾ। ਇਹ ਵਚਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਤਹੀਂ ਪ੍ਰਕਾਸ਼ ਹਮਾਰਾ ਭਇਓ, ਪੰਨੇ ਸ਼ਹਿਰ ਵਿਖੇ ਭਵਲੇ ਹੋ। ਪੰਨੇ ਸ਼ਹਿਰ 'ਚ ਮਹਾਰਾਜ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨ ਉਸ ਦਿਨ ਪੋਹ ਗਿਆ ਹੋਇਆ ਸੀ। ਉਸ ਦੀ ਸਪਤਮੀ ਦਾ ਦਿਹਾੜਾ ਸੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜੱਗ ਦੇ ਉਧਾਰਨ ਵਾਸਤੇ ਹਜ਼ੂਰ ਨੂੰ ਕਿਹਾ, ਯਾਹੀ ਕਾਜ ਤਰ੍ਹਾਂ ਹਮ ਜਨਮੂੰ, ਸਮਝ ਲਿਓ ਸਾਧੂ ਸਭ ਮਨਵੂੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਨ ਆਪ ਜੀ ਦੇ ਆਉਣ ਦਾ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆਪਦੇ ਘਰ ਵਿੱਚ। ਇਸ ਪ੍ਰਕਾਰ ਮਹਾਰਾਜ ਜੀ ਦੁਨੀਆਂ ਨੂੰ ਨਿਹਾਲ ਕੀਤਾ। ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬੇਅੰਤ ਗੁਣ ਹਨ, ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ। ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸੰਗਤਾਂ ਨੂੰ ਸਾਰੀਆਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ।

ਅੱਜ ਆਪਾਂ ਸ੍ਰੀ ਅਰਜਨ ਨਗਰ ਸੱਚਖੰਡ ਹਜ਼ੂਰ ਸਾਹਿਬ ਵਿੱਚ ਬੈਠ ਕੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਵਤਾਰ ਧਾਰਨ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜਾਗਦੀ ਜੋਤ ਪਾਰਗੁਣ ਪਰਮੇਸ਼ੁਰ ਦਾ ਰੂਪ

उस वक्त मना रहे हैं साहब कहेंगे जी सर्वी सचे बादशाह जीव नाज अंतर जामी श्री गुरु रामदास साहब जी का जो अवतार होया सब संतों को बधाई होवे सवा पहर के अमृत वेले जसवंत महाराज प्रगट होए उस वे बाद भाई संतोष सिंह साहब ने लिखा है कि महाराज के प्रगट होने की इन्नी खुशी हुई वरुण देवता ने पलट करके अपने जल के रूप में दुर्धियां नदियां उस वक्त बागियां सवा पैर के करके दुर्धियां सारिया नदियां दुधी बागिया उस वक्त ऐसा ऐसी खुशी वरुण देवता ने मनाना किसी गुरु रामदास साहब के प्रगट होने देवतियां मिल करके चंदन कसा के कल्प कल दृश्य फूलों दिया महाराज गोंद गुंद के चूना मंडी जो लाहौर में गुरु महाराज हो जन्म स्थान है जो श्री हरिमंदर साहब की शक्ल के नाम स्थान बनिया होया सुंदर बड़ा सुंदर जड़ती है उस मंदिर के उत्ते महाराज साहब के अवतार धारण की खुशी का संत संगत जी चरण कसा के फुल कसा के फुल दिया माला गुण गुण के उस मंदिर के अर्पियां सुख खुशी के शंख बजाओ उसे देवते सारे देवते मेरे को गुरु महाराज साहब के अवतार धारण की खुशी बूहे ने अगे आके महाराज का जस गाया कीर्तन गाया क्यों राग रचाया आनंद जगत्र राग राग ने मंगल गाया सारे संसार में इस प्रकार आनंद प्रगट होया रागा रागनियों च मिल मिल के देवतिया ने गुरु साहब का जस उच्चारण किया क्यों सवा पार दे करके अज अमृत वेले महाराज साहब आपकी वे पिता का शुभ नाम जेड़े कई जन्मों को ला के तपस्या करते सन बाबा हरवाह जी नाम सी उन्होंने तपस्या में इच्छा सी कि महाराज मेरे घर में आप अंतर्यामी बालक रूप में प्रगट हो माया दया कौर जी जो सतगुरों की माता सी ये भी नाल तपस्या कर रहे उन्होंने बहुत सारे जन्म गुजर गए सन इस जन्म में अंतर्यामी ने उन्हें इच्छा पूरी करके सतगुरु रामदास रूप अंदर प्रगट हो सके पातशाह इस प्रकार साहब संगत जी अज गुरु है जिस दिन गुरु रामदास साहब जी ने अवतार धारण किया है अज श्री अमृतसर साहब इस गुरपुरब के नाई बड़ा चढ़दियों कला के नाल मनाया जा रहा है बेअंत संत कीर्तन दिया चौकियां बड़े बड़े रागी मिल करके बेअंत संतों के इकट्ठे होके सतगुरु सच्चे पातशाह के श्री दरबार साहब के अंदर गुरु के बाग के अंदर दीवार सजे हुए हैं तरह तरह के अपने जस के फुल गुरु महाराज साहब के पास शब्दों के राही कीर्तन के राही अनेक तरह भेटा कर रहे हैं सतगुरु उन्होंने प्यारियों अपना सुखी सुख प्यार बख्शन अब आप संगत इतने महाराज के सतसंग दरबार से गुरुगुरु मना रहे हैं जिन्हें सतगुरान साहब संगत जी महाराज की इस चर्च बड़ियाई है जो कही नहीं जाती आप हर रोज समाज में ही लीन रहा कर दे कोई कारो विहार घट लाया कर दे आप जी भी थोड़ी जी जब बड़ी उम्र हुई 13-14 साल की उम्र वड्डी होगी उस वक्त पिता ने एक दिन कहा कि तुम कोई घर का कारो विहार करो बाकी ये सारे जिन्हें लोग होंगे वो लड़के थोड़ी उम्र के सारे घर के कारो विहार कर दे तुम कोई कार विहार क्यों नहीं कर रहे हो आप जिन पिता के हरदास के अनुसार हो के जो महाराज आप आज्ञा करो माता जी ने उस वक्त रात में चने भ्यों के उबाल के दे दते चंगेर भर के धूनिया भी आपने दे दी गई कि लो जिस तरह होर बच्चे बेचने बाजार में जाके बेचना करो आप जी माता पिता की आज्ञा लेके चंगेर चक लिया है चके लिया के एक बाजार के कोने पर खड़ गए जिन्हें होर बच्चे फोका दिंदे फिरते हैं कि पा चने इन पा चने अब फिर इन्हें कुछ नहीं बोलते चुप किए खड़ोते उन्होंने कि संगत महाराज साहब जी श्री गुरु अमरदास साहब जी के पास में जा रही है श्री गोंदवाल साहब संगत नूं वेख के आप खड़े दर्शन कर रहे हैं एक साधु ने कहा कि महाराज मैनू चने दो आप जी ने एक मुठ भर के उसने दिखी कहते जी इन्हें नाल नहीं सरना फिर दो मुठा दतिया फिर तीन दतिया चार दतिया पांच दतिया अखीर सारी चंगेरी
ਉਹ ਸਾਧਨਾ ਆਪਦੀ ਝੋਲੀ ਚ ਮਹਾਰਾਜ ਦੇ ਪਾਸੋਂ ਪਵਾ ਗਈ ਤੇ ਸਾਰੀ ਸੰਗਤ ਨੂੰ ਇਹ ਵਰਤਾਉਣ ਲੱਗ ਗਿਆ। ਮਹਾਰਾਜ ਸਾਹਿਬ ਇਸ ਪ੍ਰਕਾਰ ਵੇਖ ਕੇ ਘਰ ਵਿੱਚ ਆ ਗਏ। ਉਸ ਵੇਲੇ ਪਿਤਾ ਨੇ ਖਿਆਲ ਕੀਤਾ ਕਿ ਨਿਆਣਿਆਂ ਨੂੰ ਇਹ ਕਿਉਂ ਨੀ ਵੇਚ ਕੇ ਆਏ ਸੌਦੇ ਦੇ ਤਾਂ। ਪਿਤਾ ਵੀ ਕੋਈ ਗਰਮ ਅੱਖ ਵੇਖ ਕਰਕੇ ਆਪ ਉੱਥੋਂ ਹੀ ਉਦਾਸ ਹੋ ਕੇ ਨਿਕਲਿਆ ਏ। ਸੰਗਤ ਦੇ ਨਾਲ ਮਿਲ ਕੇ ਸ੍ਰੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਪੁੱਜ ਗਏ। ਇੱਥੇ ਪੁੱਜ ਕਰਕੇ ਬੌਲੀ ਸਾਹਿਬ ਦੀ ਸੇਵਾ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਰਵਾ ਰਹੇ ਸਨ। 1616 ਵਿਕਰੀ ਵਿੱਚ ਬੌਲੀ ਸਾਹਿਬ ਦਾ ਟੱਕ ਸੱਚੇ ਪਾਤਸ਼ਾਹ ਆਰੰਭ ਕੀਤਾ ਸੀ। ਉਸ ਵਕਤ ਸਾਹਿਬ ਸਿੰਘ ਜੀ ਆਪ ਜੀ ਦੀ ਜਿਹੜੀ ਉਮਰ ਸੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ 9 ਵਿੱਚ ਗੱਡੀ ਤੇ ਬੈਠੇ ਹਨ ਤੇ ਆਪਦਾ 91 ਚ ਅਵਤਾਰ ਹੋਇਆ ਹੈ। 18 ਸਾਲ ਦੀ ਉਮਰ ਮਹਾਰਾਜ ਸਾਹਿਬ ਦੀ ਗੁਰਦਾ ਗੱਡੀ ਤੇ ਬੈਠਣ ਦੇ ਸਮੇਂ ਸੀ। ਤੇ ਉਹ 16 ਦੀ ਕਰਮੀ ਦੇ ਵਿੱਚ ਮਹਾਰਾਜ ਸਾਹਿਬ ਦੇ ਪਾਸ ਸੱਚੇ ਪਾਤਸ਼ਾਹ ਜੀ 1616 ਵਿੱਚ ਪੁੱਜੇ ਹਨ। ਇੱਥੇ ਆ ਕੇ ਮਹਾਰਾਜ ਸਾਹਿਬ ਨੇ ਐਸੀ ਸੇਵਾ ਚਾਹੀ ਜਿਸ ਨੂੰ ਵੇਖ ਵੇਖ ਕੇ ਸੰਗਤਾਂ ਦੇ ਹਾਲ ਹੋ ਰਹੀਆਂ ਹਨ। ਸਤਿਗੁਰੂ ਦੀ ਸੇਵਾ ਵਿੱਚ ਰਾਜ ਨੇ ਜੁੜੇ ਖਿੜਿਆ ਰਹਿੰਦਾ ਹੈ। ਐਂ ਆਪਦਾ ਕਿ ਸਤਿਗੁਰਾਂ ਦੇ ਦਰਸ਼ਨ ਦੇਖ ਕੇ ਖਿੜਿਆ ਰਹਿੰਦਾ ਹੈ ਜਿਵੇਂ ਚਕੋਰ ਇੱਕ ਰਸ ਚੰਦਰਾਂ ਵੱਲ ਚੁਕਲਾ ਕੇ ਤੱਕਦੀ ਰਹਿੰਦੀ। ਐਂ ਗੁਰੂ ਸਾਹਿਬ ਦੇ ਚਿਹਰੇ ਵੱਲ ਪਿਆਰ ਨਾਲ ਤੱਕਦੇ ਰਹਿੰਦੇ ਹਨ। ਇੱਕ ਮੁੜਦਾ ਨਹੀਂ। ਜਦੋਂ ਸਿੱਖ ਕਹਿੰਦੇ ਲਓ ਜੀ ਟੋਕਰਾ ਭਰ ਗਿਆ ਚੱਕੋ, ਉਦੋਂ ਹਾਸੇ ਨਾਲ ਭਾਵੇਂ ਬਹੁਤਾ ਭਰਦੇ ਨੇ ਸਿੱਖ, ਉਸ ਨੂੰ ਕੋਈ ਪਰਵਾਹ ਨਹੀਂ ਕਰਦੇ ਭਾਰ ਦੀ। ਸਿੱਖ ਦੇ ਸੀਸ ਦੇ ਕੋਈ ਚਾਕੇ ਬਾਹਰ ਖੇਤੀ ਨਾਲ ਸਿੱਟੇ ਆਉਂਦੇ ਹੈ, ਫਿਰ ਟੋਕਰਾ ਭਰਨ ਵਾਲੇ ਥਾਂ ਰਸ ਕੇ ਮਹਾਰਾਜ ਵੱਲ ਤੱਕਣ ਲੱਗ ਜਾਂਦੇ ਹੈ। ਇਸ ਰਸ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ। ਜਿਸ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਹੋਇਆ ਆਪ ਜੀ ਦੇ ਉਸ ਵਕਤ ਸਾਹਿਬ ਸੰਗਤ ਜੀ ਦਰਸ਼ਨ ਵੇਖ ਵੇਖ ਕੇ ਸੰਗਤਾਂ ਮੋਹਿਤ ਹੁੰਦੀਆਂ। ਐਸਾ ਸੁੰਦਰ ਸਰੂਪ ਹੈ ਗੁਰੂ ਰਾਮਦਾਸ ਸਾਹਿਬ ਦਾ। ਮਾਤਾ ਰਾਮੋ ਜੀ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਦੇ ਮਹਿਲ ਗੁਰੂ ਅਮਰਦਾਸ ਸਾਹਿਬ ਦੇ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬੀਬੀ ਧਾਨੀ ਜਿਹੜੀ ਹੈ ਵਰਗੇ ਯੋਗ ਹੋਈ ਹੈ, ਇਹਨਾਂ ਦੀ ਕਿਤੇ ਮਹਾਰਾਜ ਸ਼ਾਦੀ ਆਪ ਨੂੰ ਕਰਨੀ ਚਾਹੀਦੀ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਵਚਨ ਕੀਤੇ ਕਿ ਚੰਗਾ ਜਿੱਥੇ ਕਰਤਾਰ ਨੇ ਲੇਖ ਲਿਖਿਆ ਉੱਥੇ ਪ੍ਰਬੰਧ ਇਹਨਾਂ ਦਾ ਹੋ ਜਾਏਗਾ। ਇੰਨੇ ਵਚਨ ਕਰਦੇ ਸਨ ਮਹਾਰਾਜ ਸਾਹਿਬ, ਉਹਨੇ ਕਿਵੇਂ ਗੁਰੂ ਰਾਮਦਾਸ ਸਾਹਿਬ ਦੀ ਟੋਕਰੀ ਸਿੱਟ ਕੇ ਪਾਰ ਲਈ। ਉਸੇ ਰਸ ਵਿੱਚ ਪ੍ਰੇਮ ਚ ਲੀਨ ਹੋਏ ਮਹਾਰਾਜ ਪਾਸ ਦੀ ਲੰਘੇ ਜਦੋਂ ਸਤਿਗੁਰਾਂ ਨੇ, ਉਸੇ ਮਾਤਾ ਰਾਮੋ ਨੂੰ ਇਸ਼ਾਰਾ ਕੀਤਾ ਕਿ ਮਹਾਰਾਜ ਐਸ ਲੜਕੇ ਜਿੱਦਾਂ ਲੜਕਾ ਇਹੋ ਜਿਹੀ ਉਮਰ ਦਾ ਇਹੋ ਜਿਹੇ ਰੂਪ ਵਾਲਾ ਇਹਦਾ ਹਾਣ ਕਰਵਾਣ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੂੰ ਉਸ ਵਕਤ ਬੁਲਾ ਕੇ ਪੁੱਛਿਆ ਆਪ ਜੀ ਨੂੰ। ਆਪ ਜੀ ਨੇ ਥੋੜ੍ਹੇ ਮਨੁੱਖ ਦੱਸਿਆ, ਲਾਹੌਰ ਵਿੱਚ ਪ੍ਰਗਟ ਹੋਣਾ ਦੱਸਿਆ, ਹਰਦਾਸ ਦੇ ਪੁੱਤਰ ਦੱਸਿਆ। ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ ਰਾਮੋ ਇਹਨਾਂ ਨੇ ਤਾਂ ਇਹੋ ਹੀ ਹੈ। ਉਸੇ ਵੇਲੇ ਇਹਨਾਂ ਦੇ ਉੱਤੇ ਗਲਤ ਸਗਨ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੀਬੀ ਧਾਨੀ ਦਾ ਆਨੰਦ ਕਾਰਜ ਕਰ ਦਿੱਤਾ ਆਪ ਦੀ ਹਜ਼ੂਰੀ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤੀ ਦਾ ਰੂਪ ਜੋ ਬੀਬੀ ਧਾਨੀ ਜੀ ਸਨ, ਉਹਨਾਂ ਆਨੰਦ ਕਾਰਜ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਗਤ ਗੁਰੂ ਜੀ ਨੇ ਇਹਨਾਂ ਦੇ ਤਾਂ ਆਪਣੇ ਸੰਬੰਧੀ ਬਣਾ ਲਿਆ। ਸੱਚੇ ਪਾਤਸ਼ਾਹ ਜੀ ਨੇ ਆਪ ਸੰਬੰਧੀ ਪੁਣੇ ਦਾ ਮਾਣ ਨਹੀਂ ਕਰਦੇ ਵੀ ਮੈਂ ਸਤਿਗੁਰੂ ਮਹਾਰਾਜ ਸਾਹਿਬ ਦਾ ਘਰ ਦਾ ਪ੍ਰਾਹੁਣਾ ਹਾਂ, ਇਹ ਨਹੀਂ ਖਿਲਦੇ ਨਹੀਂ ਕਿ ਆਪ ਦੇ ਆਪ ਇਸ ਰਸ ਵਿੱਚ ਲੀਨ ਹਨ ਜਿਵੇਂ ਸਿੱਖ ਸੰਗਤਾਂ ਹੋਰ ਸੇਵਾ ਕਰਦੀਆਂ, ਉਦੋਂ ਵੀ ਵੱਧ ਕਰਕੇ ਆਪ ਸੇਵਾ ਕਰ ਰਹੇ ਹੈ। ਉਸ ਵੇਲੇ ਸੇਵਾ ਕਰਦਿਆਂ ਨੂੰ ਲਾਹੌਰ ਦੇ ਖੱਤਰੀ ਵੇਖਣ ਵਾਸਤੇ ਜਦੋਂ ਆਏ ਹੰਕਾਰ ਦੇ ਨਾਲ, ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਟੋਕਰੀ ਢੋਦੇ ਹੋਏ ਵੇਖ ਕੇ ਬੌਲੀ ਸਾਹਿਬ ਦੀ ਕਾਰ ਦੀ ਕਹਿਣ ਲੱਗੇ, ਲੈ ਵੇਖੋ ਆਹ ਵੀ ਆਪਣੀ ਕੋਲੋਂ ਚ ਜੰਮੇ ਹਨ, ਇਹਨੂੰ ਤਾਂ ਸਿਰੂਪ ਸਹੁਰੇ ਘਰ ਆ ਕੇ ਮਿੱਟੀ ਪਾ ਲਈ ਹੈ। ਇਹੋ ਜਿਹੇ ਲਫ਼ਜ਼ ਮਹਾਰਾਜ ਸਾਹਿਬ ਨੂੰ ਕੌੜੇ ਕਹੇ, ਆਪ ਜੀ ਬੇਪਰਵਾਹ ਮਸਤੀ ਵਿੱਚ ਲੀਨ ਹਨ, ਕੋਈ ਬਚਨ ਨਹੀਂ ਕੀਤਾ ਉਹਨਾਂ ਨੂੰ, ਸਤਿ ਕਰਦਾ ਰਾਮ ਰਾਮ ਕਿਹਾ, ਸਤਿਕਾਰ ਕਰਕੇ ਮਹਾਰਾਜ ਦੀ ਹਜ਼ੂਰੀ 'ਚ ਲਿਆਂਦਾ। ਜੋ ਹਜ਼ੂਰੀ 'ਚ ਆਏ ਉਹਨਾਂ ਨੂੰ ਉਹਨੇ ਹੰਕਾਰ ਦੇ ਬਚਨ ਕਹੇ ਕਿ ਮਹਾਰਾਜ ਤੁਸੀਂ ਇਹ ਸਾਡੇ ਵੱਡੇ ਪਰਿਵਾਰ ਦੀ ਕੁੜੀ ਨੂੰ ਵੱਡੀ ਨੂੰ ਨਹੀਂ ਜਾਣਿਆ, ਇਹ ਦੇ ਤਾਂ ਆਪਣੀ ਪੁੱਤਰੀ ਦੀ ਸ਼ਾਦੀ ਕਰਕੇ ਇਹਨੂੰ ਮਿੱਟੀ ਧੋਣ ਲਾ ਦਿੱਤਾ ਹੈ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਮੈਂ ਸਿਰ ਤੋਂ ਦੀਨ ਦੁਨੀਆ ਦਾ ਸ਼ਗਨ ਦਿੱਤਾ ਹੈ, ਤੁਹਾਨੂੰ ਕੀ ਸੁਝਦਾ ਹੈ? ਇਹ ਮਿੱਟੀ ਨਹੀਂ, ਇਹ ਤੁਹਾਡੇ ਸਿਰ 'ਚ ਮਿੱਟੀ ਪਵੇਗੀ, ਇਹ ਤਾਂ ਕੁੱਲ ਦੁਨੀਆ ਦੇ ਸਿਰ ਤਾਜ ਹੋਣਗੇ। ਇਹ ਵਾਕ ਗੁਰੂ ਮਹਾਰਾਜ ਸਾਹਿਬ ਜੀ ਨੇ ਕੀਤੇ।
क्योंकि वो ये अपने आप में वड्डी पूर्वा हंकार करने वाले शर्मिंदे होकर वापस हो गए। सतगुरु रामदास महाराज साहब जी भी इस पहल में वेख के महाराज जी ने फिर सिखा सिखी पुत्री सारे के ताई को करके सुखे पातशाह जी ने पुत्री पापी जवाई सखी अगो पिछो टोल बिठा लाहे सबने के मनोगुमान पुत्रा की परख की। बाबे मोहरी के अंदर एक ख्याल सी कि मैं भी गुरु साहब का आज्ञाकार हाँ, पर एक दिन संघ में इन्होंने वचन किए कि महाराज साहब जी कदे आपके चरणा च भेटा नहीं कोई माया जी कराते असी कदे लख टका एक जगह कदे नहीं वेखिया। सुन के महाराज साहब अंतर जामी ने पुत्र की कामना जान के संगतों ने कहा कि भाई पांच पांच पैसे संगत अज सारिया मत्था टेको। जदों संगतों ने पांच पांच पैसे मत्था टेके तो भाई मोहरी ने कहा भाई मोहरी गहो ये लख टका हो गया कि नहीं हिसाब करके वेख। भाई मोहरी जी गर्मी की रूसी गई लगा मत्थे को भी मुड़का आवे हथा भी मुड़का आवे शरीर में भी मुड़का आवे पसीने आने वाया कदे हथ नाल पूंजे पसीने मत्थे तो कदे इस तरह गिंदियां गिंदियां भाई बड़ा खुश हो गया माया नूं वेख के। उस वे महाराज कहन लगे वेख के पुत्र इस बिच तां चित लाया आपके चेहरे नूं शीशे नाल वेख काला हो गया कि नहीं इवें मन नूं काला कर दूंगी पदार्थ मोह नहीं करना चाहिए। क्यों कह के पुत्र का मोह छुड़ाता सी सच्चे पातशाह ने क्यों पुत्र की परख की भांति भतीजिया की परख की सौन मन के ताई महाराज साहब जी ने जिस वक्त हरिपुर की रियास में कार की लोड़ सी गोइंदवाल साहब के आवाज करने वास्ते इन भेजन लगे है। यदी माता ने कहा महाराज मेरे पुत्र डाकनियां प्रेतनियां खा जाएगी। महाराज कहन लगे नहीं ये राखे है गुरु साहब जी अपने हाथ का रुमान सुरजी जी ने दिता सौन मल जी जाके लैके जब गए हरिपुर का राजे का पुत्र उसे दिन पुजी गए जी दिन पुजे उन्होंने कहा कि जीवना मैं कर सकता हाँ महाराज बल नुमाल धो के सतनाम मंत्र पढ़के वो बच्चे मरे के मूंह पा के जीवना हो गया। राजे ने सिख मनना वजीरा समेत अहलकारा समेत प्रवान कर लिया। उस वक्त भाई सौन मल जो किसी की लोड़ होंगी चीज की रुमाल तो आपकी कामना पूरी कर दिया लोगों की क्यों बड़ी प्रभुता होगी पहाड़ों के बच्चे एक बच्चे ख्याल हो गया भी काश का गुरु साहब ने भेजती जिनी एक लोड़ सी मकान बन की जे इतने भी ये तो ठीक है रुमाल की तरह मात है ये रुमाल उठे गया गुरु साहब लै लेंगे मेरे कोई तरह मात नहीं लैनी इस लालच में लगा रहा। सतगुरु जी ने हुक्म नामा भेजा कि भाई सौन मल कार्य पूरा हो गया जिस वास्ते गए थे तुम हम श्री गोइंदवाल साहब आ जाओ परवाने सुन के तालू टोला करता जी अजे इधर राजा मेनु आंदा होर कई काम है। सतगुरु जी ने समझ लिया कि अंदर रुमाल का लालच हो गया आप सुखे सुख महाराज जी ने रुमाल उतो खिंच लिया को गुप्त हो गया। जदों वेखा मेरे को रुमाल है नहीं ਤੇ ਮੈਂ ਹੁਣ ਜੇ ਲੋੜ ਪੈਗੀ ਕਾਹਦੇ ਨਾਲ ਤਰ੍ਹਾਂ ਮਾਤ ਵਰਤਾਂਗਾ। ਉਸੇ ਵੇਲੇ ਤਿਆਰ ਹੋ ਕੇ ਕਹਿੰਦੇ ਰਾਜਾ ਮੈਂ ਤਾਂ ਜਾਣਾ। ਰਾਜਾ ਕਹਿਣ ਲੱਗਾ ਮਾਰਾ ਮੈਨੂੰ ਵੀ ਨਾਲ ਲੈ ਚੱਲੋ ਸੰਗਿਆਂ ਤੋਂ ਵਿਛਾਉਣ ਵਾਸਤੇ ਹਰੀਪੁਰ ਵਾਲੇ ਰਾਜੇ ਨੂੰ ਵੀ ਨਾਲ ਲੈ ਆਇਆ। ਲਿਆਉਣ ਤੋਂ ਬਾਅਦ ਸਾਹਿਬ ਸੰਗਤ ਜੀ ਇਹਨੂੰ ਦਰਸ਼ਨ ਕਰਨ ਵਾਸਤੇ ਬੇਨਤੀ ਕੀਤੀ। ਹਜ਼ੂਰ ਨੂੰ ਕਿਹਾ ਜੇ ਦਰਸ਼ਨ ਕਰਨੇ ਹੈ ਉਹਨੂੰ ਤਾਂ ਸਾਡਾ ਹੁਕਮ ਨਹੀਂ ਹੈ ਚੰਚਲ ਚਿੱਤ ਕਰਨ ਵਾਲਿਆਂ ਦੇ ਬੁਲਾਰ ਦਈਏ ਅਸੀਂ ਦਰਸ਼ਨ ਜੇ ਕਰਨੇ ਉਹ ਸਾਰੀਆਂ ਸਫੈਦ ਵਸਤੂ ਪਹਿਰ ਕੇ ਰਾਣੀਆਂ ਵੀ ਆਉਣ ਅਤੇ ਝੁੰਡ ਕੋਈ ਨਾ ਕੱਢੇ ਗੁਰੂ ਸਾਹਿਬ ਸਾਰੇ ਦੇ ਪਿਤਾ ਵੀ ਨਿਆਈ ਹੁੰਦੇ ਹਨ। ਇਹ ਜਦੋਂ ਬਚਨ ਕੀਤੇ ਕਿਉਂ ਪ੍ਰਵਾਨ ਕਰਾ ਕੇ ਸੌਣ ਵੱਲ ਗਿਆ ਰਾਜੇ ਨੂੰ ਦਰਸ਼ਨ ਕੀਤੇ ਅਹਿਲਕਾਰਾਂ ਵਜ਼ੀਰਾਂ ਨੂੰ ਦਰਸ਼ਨ ਕੀਤੇ ਨਮਸਕਾਰ ਚੀਲੀ ਸਾਹਿਬ ਪਕੜੀ ਹੋਈ ਮਾਰੇ ਖੜੋਤੇ ਹੈ ਚੁਆਰੇ ਸਾਹਿਬ ਦਰਸ਼ਨ ਕਰਕੇ ਅੱਗੇ ਅੱਗੇ ਨੰਗੇ ਜਾਂਦੇ ਆ ਸਾਰੇ ਰਾਣੀਆਂ ਨੇ ਆ ਕੇ ਦਰਸ਼ਨ ਕੀਤੇ ਸਾਰੇ ਨੰਗੇ ਚਿਹਰੇ ਤੇ ਸਫੈਦ ਵਸਤਰੇ ਨੇ ਸਾਰੀਆਂ ਦੇ ਪਹਿਰੇ ਹੋਏ ਹਨ। ਜਿਹੜੀ ਨਵੀਂ ਇੱਕ ਰਾਣੀ ਵਿਆਹੀ ਸੀ ਸਤਗੁਰੂ ਦਾ ਰੂਪ ਵੇਖ ਕੇ ਝੱਟ ਕੜਵਾ ਕਰ ਲਿਆ। ਮਹਾਰਾਜ ਸਾਹਿਬ ਦੇ ਬਚਨ ਨਿਕਲ ਕੇ ਕਹਿੰਦੇ ਕਵਲੀ ਕਿਸ ਵਾਸਤੇ ਆਈ ਸੀ ਸਤਗੁਰੂ ਪਿਤਾ ਵੀ ਨਹੀਂ ਆਏ ਹੁੰਦੇ ਜੋ ਦਰਸ਼ਨ ਨਹੀਂ ਸੀ ਕਰਨੇ ਉਹ ਉਸੇ ਵੇਲੇ ਕਵਲੀ ਹੋ ਕੇ ਚਲੀ ਗਈ ਜਿਹੜੀ ਮਹਾਰਾਜ ਸਾਹਿਬ ਫਿਰ ਸੱਚੇ ਸੱਚ ਨੂੰ ਲੱਕੜੀਆਂ ਲੈਣ ਗਏ ਦੇ ਨਾਲ ਵਿਆਹੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਸੌਣ ਮਲ ਦੀ ਪਰਖ ਕੀਤੀ ਸੀ। ਸੌਣ ਮਲ ਨੂੰ ਕਿਹਾ ਸੌਣ ਮਲ ਇੱਕ ਰੁਮਾਲ ਨੂੰ ਵੇਖ ਕੇ ਲਾਲਚ ਕੀਤਾ ਜਾਂ ਪਹਾੜਾਂ ਦੀ ਸਿੱਖੀ ਸਾਰੀ ਤੈਨੂੰ ਬਖਸ਼ੀ ਔਰ ਰੁਮਾਲ ਵੀ ਲੈ ਲਾ
ਪਰ ਤਾਂ ਇੰਨੀ ਗੱਲ ਦਾ ਮਾਣ ਕਰ ਲਿਆ ਭਤੀਜਿਆਂ ਦੀ ਪਰਖ ਕੀਤੀ ਸੀ, ਪੁੱਤੀ ਪਾਪੀ ਜਵਾਈ ਸਕੀ, ਸਕਾ ਜਵਾਈ ਜੋ ਭਾਈ ਦੂਸਰਾ ਰਾਮਾ ਜੀ ਸੀ, ਦੂਜੀ ਦਾਨੀ ਦਾ ਪਤੀ ਸੀ ਜੋ ਸਰਦਾਰ ਦੀ ਪੁੱਤਰੀ ਦਾ, ਉਹਦਾ ਵੀ ਮਾਰਨ ਪਰਖ ਕੀਤੀ, ਜੋ ਖੜੇ ਸਾਹਿਬ ਬਣਾਉਣ ਲੱਗੇ ਸੀ ਖੜੇ ਮਾਰਨ ਤਿਹਾਰ ਦਾ, ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਦੀ ਉਮਰ ਵੱਡੀ ਹੋ ਗਈ ਹੈ, ਤੁਸੀਂ ਜਿਵੇਂ ਦੱਸਦੇ ਹੋ ਭੁੱਲ ਜਾਂਦੇ, ਮੈਂ ਤਾਂ ਉਵੇਂ ਬਣਾਉਣਾ। ਸੁਣ ਕੇ ਗੁਰੂ ਸਾਹਿਬ ਚੁੱਪ ਕਰ ਰਹੇ, ਹੁੰਦਾ ਇਹ ਸਾਡੀ ਅਵਸਥਾ ਨੂੰ ਤਰਖਣ ਲੱਗ ਗਿਆ, ਸਿੱਖ ਸੰਗਤਾਂ ਵੀ ਸਮਝਣੀਆਂ। ਗੁਰੂ ਰਾਮਦਾਸ ਸਾਹਿਬ ਦੇ ਪਾਸ ਆ ਕੇ ਪੁਰਖਾ ਜੀ ਨੇ ਦੱਸ ਕੇ ਗਏ ਉਵੇਂ ਨੀ ਤੁਸੀਂ ਬਣਾਇਆ, ਢਾ ਦਿਓ। ਉਸੇ ਵੇਲੇ ਆਪ ਘਾਤਾ ਸੁਕੋਜ ਗਏ, ਕਹਿਣ ਲੱਗੇ ਮਹਾਰਾਜ ਸਾਡੀ ਮੱਤ ਜਿਹੜੀ ਭੁੱਲਣ ਹਾਰ ਹੈ, ਆਪ ਗੁਰੂ ਬਖਸ਼ਿਣ ਲਓ, ਜਿਵੇਂ ਆਪ ਦੱਸਦੇ ਹੋ ਮਹਾਰਾਜ ਸਾਨੂੰ ਚੇਤਾ ਭੁੱਲ ਜਾਂਦਾ, ਫੇਰ ਆਪ ਕਿਰਪਾ ਕਰਕੇ ਦੱਸੋ। ਸੰਗਤ ਕਿਉਂ ਪਰਖੇ ਗਏ ਪੂਰਨ ਉਤਰੇ, ਜੋ ਬੌਲੀ ਸਾਹਿਬ ਦੇ ਉੱਤੇ ਪਹਿਲੀ ਪੌੜੀ ਹੈ, ਉਸ ਪੌੜੀ ਦੇ ਉੱਤੇ ਮਹਾਰਾਜ ਸਾਹਿਬ ਦਾ ਖੜਾ ਸਾਹਿਬ ਹੈ, ਜਿਹੜੇ ਗੁਰੂ ਰਾਮਦਾਸ ਸਾਹਿਬ ਤੋਂ ਬਣਵਾਇਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਨ, ਪੁੱਤਰਾਂ ਨੂੰ, ਭਤੀਜਿਆਂ ਨੂੰ, ਜਵਾਈਆਂ ਨੂੰ, ਸਾਰਿਆਂ ਨੂੰ ਪੜ੍ਹ ਕੇ ਵੇਖਿਆ ਸੀ। ਲਾਹੇ ਨੂੰ ਸਭਨਾ ਤੋਂ ਮਨੋ ਕੁਮਾਰ, ਸਾਰਿਆਂ ਨੇ ਮਨ ਦਾ ਹੰਕਾਰ ਤੋੜ ਦਿੱਤਾ ਸੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਗੁਰਤਾ ਦੇ ਯੋਗ ਜਾਣ ਕੇ, ਜਿਵੇਂ ਉਹ ਬੇਦੀਆਂ ਤੇ ਸੋਢੀਆਂ ਦਾ ਕੋਈ ਕੀ ਵਰਦਾਨ ਦਾ ਸਮਾਂ ਸੀ, ਉਸ ਨੇ ਗੁਰੂ ਦਸਮ ਪਾਤਸ਼ਾਹ ਨੂੰ ਬਿੱਤ ਕੁਮਾਰੀ ਨੇ ਲਿਖਿਆ ਹੈ, ਜਦ

ਇਸ ਤੋਂ ਕਾਜ਼ੀ ਲਾਮਦਾਰ ਸਾਹਿਬ ਗੁਰਕਾ ਗੱਡੀ ਤੇ ਬਿਰਾਜਮਾਨ ਹੋਏ। 1627 ਬਿਕਰਮੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇ ਚੱਕ ਦੇ ਤਾਈਂ ਵਸਾਇਆ ਤੇ ਕਾਇਮ ਜਿੱਥੇ ਸਭ ਸੰਘ ਜੀ ਹੰਸ ਹੋਏ, ਜਿਸ ਵਾਰ ਆਪ ਨੂੰ ਆ ਕੇ ਅੰਮ੍ਰਿਤਸਰ ਸਿੱਧ ਵਾਢੀ ਜਿਸ ਨਾਤੇ ਕਊਆ ਹੰਸ ਉਹ ਹੈ, ਉਹ ਕਾਇਮ ਹੰਸ ਹੋਏ ਵਿਸਾਖੀ ਦੇ ਜੋੜ ਮੇਲੇ ਨੂੰ ਸਾਧ ਸੰਘ ਜੀ, ਜਿਸ ਤੋਂ ਪਿੰਗਲਾ ਜੋ ਪਤੀ ਆਏ ਰਾਜੇ ਦਾ ਲੜਕੀ ਦਾ ਰਾਜ ਕੌਰ ਦਾ ਪਤੀ ਸੀ, ਉਹ ਵੀ ਪਿੰਗਲਾ ਤੇ ਕੋਹੜੇ ਦਾ ਮਿਟ ਗਿਆ, ਰਾਜੀ ਹੋ ਗਿਆ ਸੀ। ਇਸ ਪ੍ਰਕਾਰ ਸਾਧ ਸੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਚ 52 ਗੋਤ ਵਸਾਏ ਤੇ ਗੁਰਪੁਰੀ ਇੱਕ ਕੇਂਦਰ ਬਣਾਇਆ ਸਿੱਖ ਪੰਥ ਦੇ ਅੰਦਰ, ਸੰਸਾਰ ਦੇ ਭਾਈ ਉਪਦੇਸ਼ ਦੇਣ ਵਾਸਤੇ ਪਰਮ ਪਵਿੱਤਰ ਤੇ ਤੀਰਥਾਂ ਦਾ ਤੀਰਥ ਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਰਚਨਾ ਕੀਤਾ। ਇਸ ਪ੍ਰਕਾਰ ਸੰਗੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮਹਿਮਾ ਹੈ ਉਹ ਕਹੀ ਨਹੀਂ ਜਾਂਦੀ, ਸ਼ਬਦ ਦੀ ਕਥਾ ਕਰਨੀ ਹੈ। ਗੁਰੂ ਮਹਾਰਾਜ ਸਾਹਿਬ ਦੇ ਗੁਣ ਕਿਵੇਂ ਕਹੇ ਜਾਣ, ਮੋਹ ਮਲ ਵਸਤੀ ਉਹ ਕਾਮ ਗਏ ਕੇਸ ਪੁਛਾਵੇ, ਜਿਵੇਂ ਮੋਹ ਰੂਪੀ ਪਹਿਲਵਾਨ ਨੂੰ ਜਿਸ ਮੋਹ ਨੇ ਜਿਹੜੇ ਵਸੀਸ਼ ਨੂੰ ਜਿਹੜਾ ਜੰਕ ਨੂੰ ਉਸ ਕਾਮ ਦੇ ਤਾਈ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਹਿਰਦੇ ਜਿਹੜੇ ਸੰਸਕਾਰ ਆ ਇਹੋ ਹੀ ਕਾਮ ਦੇ ਕੇਸ ਹਨਗੇ, ਕਾਮ ਨੂੰ ਕਾਮ ਦੇ ਸੰਸਕਾਰ ਰੂਪੀ ਕੇਸਾਂ ਤੋਂ ਪਕੜ ਕੇ ਪਟਕਾਇਆ ਪੈ ਸਕੇ ਪਾਤਸ਼ਾਹ ਜੀ ਨੇ। ਜਿਸ ਕਾਮ ਨੇ ਸੁਣੀ ਜਿਸ ਵਰਗੀਆਂ ਨੂੰ ਵੇਦ ਦਾ ਪਾਠ ਭੁੱਲ ਗਿਆ, ਹਮਨ ਭੁੱਲ ਗਿਆ, ਜਿਸ ਕਾਮ ਨੂੰ ਭਟਕਾ ਤੇ ਸੀ ਐਗਰ ਰਿਸ਼ੀ ਮੁਨੀ, ਉਹਨੂੰ ਕੇਸਾਂ ਤੋਂ ਪਕੜ ਕੇ ਸੰਸਕਾਰਾਂ ਤੋਂ ਪਕੜ ਕੇ ਸੰਗੂ ਸੱਚੇ ਪਾਤਸ਼ਾਹ ਜੀ ਨੂੰ ਭਟਕਾ ਕੇ ਮਾਰਿਆ ਹੈ, ਪਛਾੜ ਦਿੱਤਾ ਜੀ ਧੋਬੀ ਪੱਲੇ ਵਿੱਚ ਬਸ ਨੂੰ ਪਛਾੜਦਾ ਹੈ। ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਜਿਸ ਕ੍ਰੋਧ ਨੇ ਪ੍ਰਚੰਡ ਪੁੱਛੇ ਨੇ ਖੰਡ ਦਿੱਤੀ ਸਾਰੀ ਦੁਨੀਆ। ਜਦੋਂ ਪਰਸ਼ੁਰਾਮ ਨੂੰ ਕ੍ਰੋਧ ਆਇਆ ਆਪਣੇ ਪਿਤਾ ਜਮਦਗਨੀ ਦੇ ਮਾਰਨ ਤੋਂ, ਸੰਸਰ ਵਾਹੂ ਦੇ ਤਾਈ ਇਹਨੇ ਕਤਲ ਕਰ ਦਿੱਤਾ, ਉਦੋਂ ਬਾਅਦ ਪਰਨ ਕਰ ਲਿਆ ਕਿ ਮੇਰੀ ਮਾਤਾ ਨੇ ਰੇਣਕਾ ਨੇ 7 ਹੱਥਾਂ ਮਾਰੀਆਂ ਛਾਤੀ ਤੇ ਮੂੰਹ ਤੇ ਪੱਟਾਂ ਤੇ, ਹੁਣ ਮੈਂ 21 ਵਾਰ ਛਤਰੀ ਖਤਮ ਕਰਾਂਗਾ। ਇਹ ਕਰਨ ਕਰਕੇ ਸਾਧ ਸੰਗਤ ਜੀ ਛਤਰੀਆਂ ਨੂੰ 21 ਵਾਰੀ ਮਾਰ ਕੇ ਪਰਸ਼ੁਰਾਮ ਨੇ ਉਸ ਵੇਲੇ ਇਹਨਾਂ ਦੇ ਲੋਕ ਪ੍ਰਕਾਰ ਪਰਸ਼ੁਰਾਮ ਨੂੰ ਰੋਣਾ ਪਿਆ, ਜਿਸ ਕ੍ਰੋਧ ਨੇ ਖੰਡ ਖੰਡ ਕੇ ਟੁੱਟੇ ਆਪ ਜੀ ਦੇ ਤਾਈ ਕ੍ਰੋਧ ਸੁਭਾਅ ਪੈਦਾ ਕਰਨ ਵਾਸਤੇ ਬਾਬੇ ਸ੍ਰੀ ਚੰਦ ਨੇ ਪਰਖਣ ਵਾਸਤੇ ਕਿਹਾ ਸੀ, ਮਹਾਰਾਜ ਅੰਮ੍ਰਿਤਸਰ ਚ ਦਰਸ਼ਨ ਕਰਨ ਆਏ ਤੇ ਕਹਿਣ ਲੱਗੇ ਮਹਾਰਾਜ ਦਾੜਾ ਉਹਦਾ ਬੜਾ ਲੰਮਾ ਹੈ, ਕੀ ਕਾਰਨ ਹੈ? ਹਜੂਰ ਨੇ ਆਪਣੇ ਹੱਥ ਵਿੱਚ ਕਮਲਾਂ ਵਿੱਚ ਦਾੜਾ ਪਕੜ ਲਿਆ, ਬਾਬੇ ਸ੍ਰੀ ਚੰਦ ਦੇ ਚਰਨਾਂ ਦਾ ਹੱਥ ਚਲਾਇਆ, ਕਹਿਣ ਲੱਗੇ ਚਰਨ ਸਾਫ ਕਰਨ ਵਾਸਤੇ ਦਾੜਾ ਵਧਾਇਆ। ਜਦੋਂ ਇਹ ਬਚਨ ਕਹੇ ਬਾਬਾ ਸ੍ਰੀ ਚੰਦ ਦੀ ਉਲਟ ਕੇ ਮਹਾਰਾਜ ਦੇ ਚਰਨੀ ਭੈ ਗਏ, ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ, ਮੈਂ ਆਪਦੇ ਚਰਨ ਸਾਡੇ ਦਾੜੇ ਨਾਲ ਚੜਾ ਸਕਦਾ? ਇਸੇ ਮਾੜਾ ਗਰੀਬੀ ਨਾਲ ਤੁਸੀਂ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ। ਇਹ ਸ੍ਰੀ ਚੰਦ ਬੜਾ ਤਪੱਸੀ ਸੀ, ਜਿਹੜਾ ਤੇਜ ਸੁਭਾਅ ਦੇ ਨਾਲ ਉਹ ਪੁੱਛਣਾ ਚਾਹੁੰਦਾ ਸੀ, ਸੰਗੀ ਨੂੰ ਉਤਰੇ ਉਸ ਨਰਮਾਈ ਨੇ ਤਾਂ ਜਿੱਥੇ ਕ੍ਰੋਧ ਕਰਨਾ ਬਣਦਾ ਸੀ ਕਿ ਸਾਨੂੰ ਇਹ ਉੱਤੋਂ ਪਰਖਣ ਵਾਸਤੇ ਕਿਹਾ, ਉੱਥੇ ਮਹਾਰਾਜ ਸਾਹਿਬ ਜੀ ਨੂੰ ਉਸ ਕ੍ਰੋਧ ਨੂੰ ਖੰਡ ਖੰਡ ਕਰਕੇ ਨੇੜ ਦਿੱਤਾ, ਨਿਮਰਤਾ ਦੇ ਸਰੋਵਰ ਵਿੱਚ ਆਪ ਇਸ਼ਨਾਨ ਕਰਦੇ ਹੈ ਤੇ ਸ੍ਰੀ ਚੰਦ ਨੂੰ ਵੀ ਨਿਮਰਤਾ ਵਿੱਚ ਲੈ ਆਉਂਦਾ। ਏਡੀ ਵੱਡੀ ਵਡਿਆਈ ਗੁਰੂ ਰਾਮਦਾਸ ਸਾਹਿਬ ਉਹ ਸਿੱਖਾਂ ਦੇ ਵੀ ਕ੍ਰੋਧ ਨੂੰ ਜਿਹੜਾ ਖੰਡਣ ਵਾਲਾ ਸਾਰੀ ਦੁਨੀਆਂ ਨੂੰ ਸਿੱਖਾ ਹੈ ਉਹਨੂੰ ਵੀ ਮਹਾਰਾਜ ਸਾਹਿਬ ਘੱਟ ਦਿੰਦੇ ਹੈ। ਅਸੀਂ ਉਪਕਾਰੀ ਹੈ ਸਤਿਗੁਰੂ ਜਿਨ੍ਹਾਂ ਦੇ ਹਿਰਦੇ ਵੀ ਗੁਰੂ ਰਾਮਦਾਸ ਸਾਹਿਬ ਦੱਸ ਜਾਂਦੇ ਹੈ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸੋ ਝਾੜਿਓ, ਜਿਸ ਲੋਭ ਨੂੰ ਮਿਆਦੀ ਦੇ ਨਾਲ ਸਾਰਿਆਂ ਦੀ ਝਾੜ ਪਿਛੋੜ ਕੀਤੀ ਹੈ, ਜਿਸ ਵਾਰ ਮਿੱਤਰ ਨੂੰ ਲੋਭ ਵਿੱਚ ਲਿਆ ਕੇ ਸੂਰ ਦਾ ਰੂਪ ਧਾਰ ਕੇ ਹਰੀਚੰਦ ਦਾ ਦਾਗ ਪੱਟਣਾ ਸ਼ੁਰੂ ਕਰ ਦਿੱਤਾ ਸੀ, ਉਸ ਲੋਭ ਨੂੰ ਮਹਾਰਾਜ ਸਾਹਿਬ ਜੀ ਨੂੰ ਨਰਾਦਰੀ ਦੇ ਨਾਲ ਝਾੜ ਦਿੱਤਾ ਹੈ। ਉਹ ਛੱਡੇ ਲਾਲਚੀ ਦੁਨੀ ਕੇ ਹਰਸੋਂ ਦੀ ਬੁਲਾਈ, ਸਿੱਖਾਂ ਦੀ ਵੀ ਪਰਮੇਸ਼ਰ ਨਾਲ ਲਵਾ ਕੇ ਮਾਇਆ ਦੇ ਢੇਰ ਪਏ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਪਾਸ, ਉਹ ਕਈ ਹੱਥ ਨਾਲ ਛਾਇਆ ਕਰਦੇ ਕਰੇ ਤਿਰਸੀ ਚੰਦ ਸਾਂਭੀ ਜਾਂਦਾ ਲਾਲ ਹੋ ਕਰਕੇ, ਪਰ ਅੰਤ ਨੂੰ ਉਹ ਤਿਰਸੀ ਚੰਦ ਦੀ ਮੁਕਦਮਿਆਂ ਤੇ ਮਾਇਆ ਲੱਗੀ, ਹੱਥ ਨਾਲ ਕਿਸੇ ਪਾਸੇ ਚੰਗੇ ਆਈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਲੋਕ ਨੂੰ ਨਰਾਦਰੀ ਨਾਲ ਗੁਰੂ ਸਾਹਿਬ ਨੇ ਧਾਰਨ ਪਛੋੜ ਕੀਤਾ ਹੈ। ਲੋਕ ਮੋਹ ਵਿਚਾਰੇ ਜਨਮ ਕਾਲ ਕਰ ਜੋੜ ਹੁਕਮ ਹੋ ਜੋ ਹੋਏ ਸੋ ਮੰਨੇ,
ਜਿਹੜਾ ਜਨਮ ਦਾ ਸਮਾਂ ਹੈ ਤੇ ਕਾਲ ਅੰਤ ਦਾ ਸਮਾਂ ਹੈ, ਇਹ ਦੋਵੇਂ ਹੱਥ ਜਿਹੜੀ ਗੁਰੂ ਸਾਹਿਬ ਦੇ ਅੱਗੇ ਖਲੋਤੇ ਆ ਦੋਵੇਂ ਸਮੇਂ, ਜੋ ਮਹਾਰਾਜ ਆਪਦਾ ਹੁਕਮ ਹੋਵੇ ਅਸੀਂ ਮੰਨਿਆ ਕਰੀਏ। ਇਹ ਦੋਵੇਂ ਭੂਤ ਜੋ ਕਾਲ ਜਨਮ ਕਾਲ ਤੇ ਮ੍ਰਿਤੂ ਕਾਲ ਦੋਵੇਂ ਮਹਾਰਾਜ ਦੀ ਆਗਿਆ ਵਿੱਚ ਹੈ, ਜਿਸ ਨੂੰ ਹੁਕਮ ਹੁੰਦਾ ਜਨਮ ਧਾਰ ਲੈਂਦਾ, ਜਿਸ ਨੂੰ ਹੁਕਮ ਹੁੰਦਾ ਉਹ ਸਰੀਰ ਛੱਡ ਜਾਂਦਾ, ਇਹ ਪਾਰਗਮ ਪਰਮੇਸ਼ਰ ਗੁਰੂ ਸਰਬੀ ਰਾਮ ਦਾਸ ਜੀ ਹਨ। ਹੁਕਮ ਜੋ ਹੋਏ ਸੋ ਮੰਨੇ, ਪਵ ਸਾਗਰ ਤਾਰਿਓ, ਸੰਸਾਰ ਸਮੁੰਦਰ ਨੂੰ ਤਾਰਨਾ ਕੀਤਾ ਨਾਮ ਦੇ ਜਹਾਜ਼ ਤੇ ਚਾੜ ਕੇ, ਸਿੱਖ ਤਾਰਿਓ ਸੋ ਪ੍ਰਸੰਨ, ਉਹ ਭਲੀ ਪ੍ਰਕਾਰ ਪ੍ਰਸੰਨ ਜਿਹਨਾਂ ਸਿੱਖਾਂ ਦੇ ਹੋਏ, ਉਹਨਾਂ ਨੂੰ ਤਾਰਤਾ ਸੰਸਾਰ ਤੋਂ, ਜਹਾਜ਼ ਵੀ ਨਹੀਂ ਜੀ ਉਹਨਾਂ ਦੇ ਬਣਾ ਤੇ। ਇਹੋ ਜਿਹੇ ਗੁਰੂ ਰਾਮਦਾਸ ਸਾਹਿਬ ਗਰੀਬ ਨਿਵਾਸ ਕੇ ਪਾਤਸ਼ਾਹ ਸਿੱਖ ਤਾਰੇ ਸਰ ਆਦਿ ਪਦ ਸੱਚੋ ਤਖਤ, ਸਿਰਕੇ ਜਿਹਨਾਂ ਦੇ ਚੌਰ ਹੈ, ਸਿਰਕੇ ਜਿਹਨਾਂ ਦੇ ਸ਼ਬਦ ਝੂਲ ਰਿਹਾ ਹੈ, ਸੱਚਾ ਗੁਰਿਆਈ ਦੇ ਤਖਤ ਤੇ ਗੁਰੂ ਰਾਮਦਾਸ ਸਾਹਿਬ ਰਾਜਮਾਨ ਹਨ, ਜਿਹਨਾਂ ਦੇ ਸਿਰਕੇ ਪ੍ਰਕਾਸ਼ ਰੂਪੀ ਸ਼ਬਦ ਝੂਲ ਰਿਹਾ ਹੈ, ਜਿਵੇਂ ਜਸ ਰੂਪੀ ਚੌਰ ਝੂਲ ਰਿਹਾ ਹੈ, ਸਰੂਪ ਰੂਪੀ ਸੱਚੇ ਤਖਤ ਤੇ ਬਿਰਾਜਮਾਨ ਹਨ। ਯੋਗ ਭੋਗ ਸੰਜਿਤ ਵੱਲ ਸਾਰੇ ਦੁਨੀਆਂ ਦੇ ਯੋਗ ਜਿਤਨੇ ਹਨ, ਤੇ ਦੁਨੀਆਂ ਦੇ ਜਿਵੇਂ ਰਾਜ ਆਦਿਕਾ ਦੇ ਭੋਗ ਪਦਾਰਥ ਹੈ, ਸਾਰਿਆਂ ਦੇ ਸਮੇਤ ਹੈ, ਕਿਹੜਾ ਦੇ ਵਿਵੇਕ ਵਾਲੀ ਕਿਸ ਤੋਂ ਰਹਿਣ ਵਾਲੇ ਹੈ, ਇਸ ਪ੍ਰਕਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਅਵਤਾਰ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ। ਗੁਣ ਤੇ ਕਰੇ ਮੇਦ ਮੇਦ ਦੇ ਵੇਦ ਉਚਰੇ, ਜਿਹਨੂੰ ਵੇਦ ਨਾ ਹੀ ਕੋਈ ਕਾਰਜ ਹੈ, ਨਾ ਹੀ ਕੋਈ ਕਾਰਨ, ਨਾ ਕੋਈ ਸੁਖਮਾ, ਨਾ ਕੋਈ ਸੁਖਮਾ, ਉਹ ਵੇਦ ਵੇਦ ਕਰ ਸਕਦਾ ਹੈ। ਉਹ ਸੁਣਨਾ ਦਿਨਾਂ ਤੋਂ ਰੂਪ ਨਾ ਵੇਖਣ ਰੰਗ ਕੋਈ ਤਰ੍ਹਾਂ ਗੁਣ ਤੇ ਤਰ੍ਹਾਂ ਸੁਣਨਾ, ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜੋ ਸਾਰਿਆਂ ਦੇ ਸੱਤਾ ਮਤ ਹੋ ਕੇ, ਸਾਰਿਆਂ ਦਾ ਅਭਿਸ਼ਾਨ ਸਰੂਪ ਹੋ ਕੇ, ਸਾਰਿਆਂ ਦਾ ਪ੍ਰਕਾਸ਼ਤਾ ਹੋ ਕੇ, ਸਾਰਿਆਂ ਦਾ ਆਸਰਾ ਰੂਪ ਹੋ ਕੇ ਬਿਰਾਜਮਾਨ ਹੈ, ਉਹ ਨਿਰਗੁਣ ਸਰੂਪ ਦੇ ਚਰਨ ਹਨਗੇ। ਅਤੇ ਸਰਗੁਣ ਸਰੂਪ ਦੇ ਜਿਵੇਂ ਰੂਪ ਧਾਰ ਕੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਾਤਨ ਸੋਇਆ, ਜਿੱਥੇ ਜਾਈਏ ਜਲਕੂ ਬਾਬੇ ਬਾਹਰੀਆਂ ਖਾਲੀ ਜਾਈ, ਸੋ ਘਰ ਘਰ ਬਾਬਾ ਬਾਜ ਗਏ, ਹਿੰਦੂ ਮੁਸਲਮਾਨ ਜੋ ਆਈ, ਜੋ ਵੀ ਦੁਨੀਆਂ ਚ ਆਈ ਹੋਈ ਸ੍ਰਿਸ਼ਟੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਰਿਆਂ ਘਰਾਂ ਚੋਂ ਸਤਿਗੁਰੂ ਜੀ ਦੇ ਤਾਰੀ ਗਾਇਆ ਜਾਂਦਾ ਹੈ। ਉਹ ਚਰਨ ਮਹਾਰਾਜ ਸਾਹਿਬ ਦੇ ਜਿਹਨਾਂ ਚਰਨਾਂ ਨੂੰ ਸਰਗੁਣ ਸਰੂਪ ਦੇ ਜੋਈ ਪਦ ਲਕਸ਼ਮੀ ਚਸ ਮੰਜ ਦੀਨਾਨਾਥ, ਜਿਹਨਾਂ ਚਰਨਾਂ ਨੂੰ ਪਾਸ ਬੈਠੀ ਬੈਠੀ ਬੀਬੀ ਕਵਲਾ ਦਾਸੀ, ਚਰਨ ਸਮਝੇ ਬਸਤ ਭਵਾਨੀ, ਜਿਸਦੇ ਚਰਨਾਂ ਨੂੰ ਸਾਨੂੰ ਸੰਸਾਰ ਨੂੰ ਲਿਆਉਣ ਵਾਲੀ ਮਾਇਆ ਵਸ ਰਹੀ ਹੈ, ਉਹ ਚਰਨ ਕਮਲ, ਅਤੇ ਜਿਹਨਾਂ ਚਰਨਾਂ ਕਮਲਾਂ ਨੂੰ ਮੰਜ ਉਹ ਉੱਜੇ ਜਾਣ ਕਰਕੇ ਹੇ ਦਿੰਦਾ, ਲਕਸ਼ਮੀ ਚਸ ਰਹੀ ਹੈ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਤੇ ਜੋਈ ਪਾਲ ਨਾਂਗੇ ਦੌਰੇ ਗੱਜ ਹੀ ਕਹੇੜੇ ਹੈ, ਹਾਥੀ ਦੀ ਰੱਖਿਆ ਕਰਨ ਵਾਸਤੇ ਜਿਹੜੇ ਪਵਿੱਤਰ ਚਰਨ, ਪਰ ਘਰੇ ਚੱਕਰ ਬੈਕੁੰਠ ਦੇ ਆਏ, ਗੱਜ ਹੱਸੀ ਕੇ ਪ੍ਰਾਣ ਉਵਾਰੀਏ ਨੇ, ਹਾਥੀ ਐਰਾ ਵੱਲ ਜਦੋਂ ਹਰੀਹਰ ਖੇਤਰ ਚ ਤੰਦੂਏ ਨੂੰ ਪਕੜ ਲਿਆ ਸੀ, ਉਹਦੇ ਬਚਾਉਣ ਵਾਸਤੇ ਜਿਹੜੇ ਚਰਨ ਆਏ ਸਨ ਉਹ ਪਵਿੱਤਰ ਚਰਨ, ਜੋਈ ਪਾਲ ਗੋਤਮੁਖੀ ਨਾਰ ਕੋ ਸੁਖਦ ਪਏ, ਜਿਹੜੇ ਚਰਨ ਸਰਗੁਣ ਸਰੂਪ ਵਿੱਚ ਗੋਤਮ ਦੀ ਇਸਤਰੀ ਜਿਹੜੀ ਸਿਲਾ ਬਣੀ ਹੋਈ ਸੀ, ਗੌਤਮ ਸਤੀ ਸਿਲਾ ਨਿਸਕਰੀ, ਇਹ ਗੌਤਮ ਦੀ ਸਤੀ ਇਸਤਰੀ ਜਿਹੜੀ ਸੀ, ਇਹ ਸਿਲਾ ਬਣੀ ਹੋਈ ਸੀ ਗੌਤਮ ਦੇ ਸਰਾਪ ਕਰਕੇ, ਜਾ ਪੱਥਰ ਦੀ ਸਿਲਾ ਬਣ, ਤੇਰੇ ਅੰਦਰ ਵੀ ਭੈੜਾ ਖਿਆਲ ਸੀ, ਇੰਦਰ ਦੇ ਨਾਲ ਤੋਂ ਵੀ ਵਿਚਾਰ ਕੀਤਾ ਰਿਸ਼ੀ ਨੂੰ ਛੱਡ ਕੇ, ਉਹ ਸਰਾਪ ਕਰਕੇ ਜਿਹੜੀ ਸਜਾ ਸਿਲਾ ਬਣੀ ਹੋਈ ਸੀ, ਰਾਮ ਰਾਘਵਤ ਚਰਨ ਸੋਹਣਿਆ ਗਈ ਸੁਰਗ ਪਰ ਬਣੇ ਬਵਾਣਾ, ਰਾਮ ਚੰਦਰ ਦੇ ਚਰਨ ਸੋਹਣ ਸਾਰ ਇਹ ਬਕੁੰਠ ਵਿੱਚ ਚਲੀ ਗਈ ਬਵਾਣਾ ਤੇ ਚੜ ਕੇ, ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਗੋਤਮ ਦੀ ਜਿਹੜੀ ਇਸਤਰੀ ਸੀ ਸਿਲਾ ਬਣੀ ਹੋਈ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਨਾਲ ਸੋ ਕੇ ਉਹ ਕਲਿਆਣ ਨੂੰ ਪਾਈ ਸੀ, ਉਸ ਵੇਲੇ ਦੇ ਮਲਾਹ ਨੇ ਕਿਹਾ ਸੀ ਕਿ ਮਹਾਰਾਜ ਮੇਰੇ ਬੇੜੀ ਤੇ ਕਿਤੇ ਪੈਰ ਨਾ ਰੱਖਿਓ, ਤੁਸੀਂ ਜੇ ਚਰਨ ਰੱਖ ਕੇ ਮੇਰੀ ਬੇੜੀ ਨਾ ਕਿਤੇ ਜਿਵੇਂ ਅਹਲਿਆ ਦਾ ਉਧਾਰ ਕਰਦਾ, ਮੇਰੀ ਬੇੜੀ ਨਾ ਚਲੀ ਜਾਵੇ ਸਵਰਗ ਨੂੰ, ਤੇ ਮੈਂ ਇਹ ਕਾਹਦੇ ਨਾਲ ਮਜ਼ਬੂਰੀ ਕਰਿਆ ਕਰੂੰ, ਖੈਰ ਜੋ ਮਹਾਰਾਜ ਮੈਨੂੰ ਚਰਨ ਧੋ ਲੈਣ ਦਿਓ। ਇਸ ਬਹਾਨੇ ਨਾਲ ਰਾਮ ਚੰਦਰ ਨੇ ਚਰਨ ਉਹਨਾਂ ਨੂੰ ਧੋਤੇ ਸੀ, ਕਿਉਂ ਪੇਕੇ ਕਿ ਰਾਮ ਚੰਦਰ ਜੀ ਰੂਪ ਵਿੱਚ ਜਿਹਨਾਂ ਨੂੰ ਗੌਤਮ ਸਤੀ ਸਿਲਾ ਨਿਸਕਰੀ, ਗੌਤਮ ਦੀ ਇਸਤਰੀ ਜਿਹੜੀ ਸੀ ਸਿਲਾ ਬਣੀ ਹੋਈ ਦਾ ਨਿਸਕਾਰ ਕੀਤਾ, ਜੋਈ ਬਾਅਦ ਗੌਤਮ ਕੀ ਨਾਰ ਕੋ, ਕਿਉਂ ਸਰੂਪ ਮਹਾਰਾਜ ਤੂੰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੈ, ਤੂੰ ਸਤਿਗੁਰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੋਣੇ ਕਰਕੇ, ਸੋ ਇਸ ਪ੍ਰਕਾਰ ਜੋਈ ਪਾਦ ਗੌਤਮ ਕੀ ਨਾਰ ਕੋ ਸੁਖ ਪਏ,
ਜੋਈ ਪਾਵ ਨੇਜਕੀ ਕੇ ਪਾਛੇ ਪਏ ਚੇਰੇ ਹੈ। ਜਿਹੜੇ ਚਰਨ ਸਾਹਿਬ ਸੰਗੇ ਜੀ ਨੇਜਕੀ ਨਾ ਸਰਨ ਭਗਤ ਹੋਇਆ, ਸਰਨ ਭਗਤ ਦੇ ਪਿੱਛੇ ਚੇਲੇ ਗੋਲੇ ਬਣ ਕੇ ਸਰਨ ਰੂਪ ਹਰ ਹੋਏ ਤੇ ਆਇਆ ਰਾਣੇ ਨੂੰ ਵੀ ਜਾਈ। ਰਾਜੇ ਦੇ ਸਾਰੇ ਰੋਗ ਕੱਟ ਕੇ ਹੱਥ ਲਾ ਕੇ ਸਰਨ ਭਗਤ ਉਸ ਵੇਲੇ ਸੰਤਰੀਆਂ ਦੀ ਰਹਿਣ ਸੁਣਾਈ ਹੋਣੇ ਕਰਕੇ ਗਿਆ ਨਹੀਂ ਸੀ। ਕਿਉਂ ਮਹਾਰਾਜ ਸਾਹਿਬ ਸੈਨ ਦੀ ਪੈਜ ਰੱਖੀ ਸੀ, ਪ੍ਰਗਟ ਕਰੇ ਭਗਤ ਵਡਿਆਈ। ਉਹ ਚਰਨ ਜਿਹੜੇ ਨੇਜਕੀ ਤੋਂ ਪਾਛੇ ਪਏ ਚੇਰੇ ਹੈ, ਨੀਵੀਂ ਜਾਤ ਵਾਲੇ ਸੈਨ ਦੇ ਪਿੱਛੇ ਉਹ ਸੈਨ ਦਾ ਰੂਪ ਧਾਰ ਕੇ ਚੇਰੇ ਬਣ ਕੇ ਰਾਜੇ ਦਾ ਰੋਗ ਮੇਟਿਆ ਸੀ। ਉਹ ਚਰਨ ਜੋਈ ਪਾਵ ਨੇਜਕੀ ਤੋਂ ਪਾਛੇ ਪਏ ਚੇਰੇ, ਜੋਈ ਪਾਵ ਰਿਸ਼ੀ ਮੁਨੀ ਸਭ ਸੇਵਕ ਹਨ। ਜਿਨ੍ਹਾਂ ਚਰਨਾਂ ਨੂੰ ਰਿਸ਼ੀ ਵੀ ਮੁਨੀ ਵੀ ਸਾਰੇ ਸੇਵਦੇ ਹੈ, ਜੋਈ ਪਾਵ ਕਾਜੀ ਨੇ ਪਕੜ ਕਰ ਫੇਰੇ। ਜਿਹੜੇ ਚਰਨ ਕਾਜੀ ਨੂੰ ਪਕੜ ਕੇ ਕਾਬੇ ਚ ਫੇਰੇ ਸੀ ਕਿ ਮਹਾਰਾਜ ਮੱਕੇ ਵੱਲ ਪੈਰ ਕੀਤੇ ਹੈ। ਮਹਾਰਾਜ ਕਹਿ ਕੇ ਰੱਬ ਦਾ ਘਰ ਹੈ ਨੀ ਭਾਈ, ਤੈਨੂੰ ਅਸੀਂ ਰੋਕ ਲੈਣੇ, ਉੱਧਰ ਕਰਦੇ ਪੈਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਮੱਕਾ ਆਉਂਦੇ, ਜਿੱਧਰ ਨੂੰ ਚਰਨ ਲਿਜਾਵੇ ਕਾਜੀ ਉਧਰ ਨੂੰ ਮਹਾਰਾਜ ਦੇ ਚਰਨਾਂ ਵਾਲੀ ਮੱਕਾ ਰਹੇ। ਹੈਰਾਨ ਹੋ ਗਏ ਸੀ ਉਹ ਚਰਨ। ਇਸੇ ਪ੍ਰਕਾਰ ਵਾਹਿਗੁਰੂ ਮੁਕੰਧ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਖੋਜ ਹੇਰੇ ਆ ਰਸੋਈ ਪਾਤਸ਼ਾਹ। ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਦੁਨੀਆਂ ਨੂੰ ਭਾਲ ਭਾਲ ਕੇ ਵੇਖਿਆ, ਜਿਹੜੇ ਚਹਾਂ ਜੁਗਾਂ ਚੋਂ ਚਰਨ ਉਧਾਰ ਕਰਦੇ ਆਏ ਹੈ ਉਹ ਤੁਹਾਡੇ ਚਰਨ ਹਨ ਸੱਚੇ ਪਾਤਸ਼ਾਹ। ਜਿਨ੍ਹਾਂ ਚਰਨਾਂ ਦੇ ਸ਼ੋਅ ਦੇ ਨਾਲ ਸੱਚੇ ਪਾਤਸ਼ਾਹ ਜੰਤ ਜੀਆਂ ਦਾ ਉਧਾਰ ਹੋਇਆ ਹੈ ਉਹ ਪਵਿੱਤਰ ਚਰਨ ਸੱਚੇ ਪਾਤਸ਼ਾਹ। ਜਿਨ੍ਹਾਂ ਚਰਨਾਂ ਦੇ ਧਿਆਨ ਨਾਲ ਦੇਵੀ ਦਾਸ ਜਿਹੜਾ ਅੱਖਾਂ ਵਿੱਚ ਤੋੜ ਪਾ ਕੇ ਸੀ ਧੀਨ ਚੰਦਨ ਰਾਜੇ ਨੇ, ਉਹਦੀਆਂ ਅੱਖਾਂ ਬਚ ਗਈਆਂ ਸੀ। ਇਹੋ ਜਿਹੇ ਆਪਦੇ ਪਵਿੱਤਰ ਚਰਨ ਸੱਚੇ ਪਾਤਸ਼ਾਹ ਸੰਸਾਰ ਦੇ ਸੰਸਾਰ ਮੰਦਰ ਪਾਰ ਉਤਾਰਨ ਵਾਲੇ ਹੈ ਇਹ ਸਰਗੁਣ ਸਿੰਘ ਦੇ ਚਰਨ ਸਮਝਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਚਰਨ ਸਮਝਣੇ। ਇਹ ਤਿੰਨੇ ਰੂਪ ਮਾਰ ਕੇ ਨਿਰਗੁਣ ਵੀ ਸਰਗੁਣ ਵੀ ਗੁਰਸ਼ਬਦ ਵੀ ਸਾਡਾ ਸਰੂਪ ਆਏ ਹੈ।

ਸਾਹਿਬ ਜੀ ਅਰਥ ਪੜ੍ਹੇ ਤੇ ਅੱਗੇ ਸੰਗਤਾਂ ਨੂੰ ਪ੍ਰਚਾਰ ਕੀਤਾ। ਉਦੋਂ ਅੱਗੇ ਇਸੇ ਪ੍ਰਕਾਰ ਤਰੀਕੇ ਦੇ ਨਾਲ ਚੱਲਦਿਆਂ ਚੱਲਦਿਆਂ ਬਾਬਾ ਚੰਦਾ ਸਿੰਘ ਜੀ ਗਿਆਨੀ ਹੋਏ, ਉਹਨਾਂ ਗੁਰਮੁਖਾਂ ਦੇ ਰਾਹੀਂ ਇਹ ਡਿੱਗਿਆ ਕਿ ਅੰਮ੍ਰਿਤਸਰ ਸਾਹਿਬ ਵਿੱਚ ਪ੍ਰਚਾਰ ਦੀ ਰਹੀ। ਉਦੋਂ ਬਾਬ ਸਾਹਿਬ ਸਿੰਘ ਜੀ ਬਾਬੇ ਚੰਦਾ ਸਿੰਘਾਂ ਤੋਂ ਮਗਰੋਂ ਬਾਬਾ ਜੱਸਾ ਸਿੰਘ ਜੀ ਹੋਏ।

ਕੀਤੀ ਸੰਗਤਾਂ ਨੇ। ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਬੇਦੀਆਂ ਵਿੱਚੋਂ ਹੋਏ, ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸੰਗਤਾਂ ਦੇ ਅੰਦਰ ਉੱਥੇ ਸੇਵਾ ਕਰ ਰਹੇ ਸੀ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ, ਅਤੇ ਉਹਨਾਂ ਤੋਂ ਬਾਬੇ ਭਗਵਾਨ ਸਿੰਘ ਜੀ ਮਹਾਰਾਜ ਸਾਹਿਬ ਦੀ ਕਥਾ ਕਰੀ। ਬਾਬੇ ਭਗਵਾਨ ਸਿੰਘ ਜੀ ਤੋਂ ਅੱਗੇ ਬਾਬਾ ਅਮੀਰ ਸਿੰਘ ਜੀ ਮਹਾਂਪੁਰਖ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ 7 ਸਾਲ ਕਥਾ ਕਰਦੇ ਰਹੇ ਸੰਗਤਾਂ ਦੇ ਵਿੱਚ, ਜਿਨ੍ਹਾਂ ਤੋਂ ਵਰੋਸ ਆਏ ਹੁਣ ਬਾਬਾ ਕਰਤਾਰ ਸਿੰਘ ਜੀ ਉੱਥੇ ਸੇਵਾ ਕਰਦੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਉਹਨਾਂ ਤੋਂ ਸੇਵਾ ਹੋਈ। ਅਤੇ ਸੰਤ ਵਿਸ਼ਨੂੰ ਸਿੰਘ ਜੀ ਮੁਰਾਲੇ ਵਾਲਿਆਂ ਨੇ ਬਾਬੇ ਹਰਨਾਮ ਸਿੰਘ ਤੋਂ ਪੜ੍ਹ ਕੇ ਮੁਰਾਲੇ ਵਿੱਚ ਕਥਾ ਕੀਤੀ। ਸੰਤ ਬਾਬਾ ਸੁੰਦਰ ਸਿੰਘ ਜੀ ਢੰਗਾਂ ਵਾਲੇ ਜਿਹੜੇ ਇੱਥੇ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪੁੱਜ ਕੇ ਸੰਗਤ ਦਰਸ਼ਨ ਕਰਦੇ ਰਹੇ ਹਨ, ਉਹਨਾਂ ਨੂੰ ਪਾਸੋਂ ਇਹ ਅੰਮ੍ਰਿਤ ਨੂੰ ਬਾਣੀ ਦੀ ਕਥਾ ਪੜ੍ਹ ਕੇ ਸੰਗਤਾਂ ਵਿੱਚ ਦੇਹ ਸੰਗਤਾਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ 10 ਲੱਖ ਤਕਰੀਬਨ ਸਿੰਘਾਂ ਨੂੰ ਅੰਨਾ ਚਰਨ ਦੀ ਸੇਵਾ 'ਚ ਹੋ ਕੇ ਖੰਡੇ ਦੇ ਅੰਮ੍ਰਿਤ ਪਾਨ ਦੀ ਸੇਵਾ ਵਿੱਚ ਲੱਗੇ।

ਦੱਸੋ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਜਿੰਨਾ ਚਿਰ ਸਰੀਰ ਪੜ੍ਹਾਉਂਦੇ ਰਹਿਣਾ ਇਹ ਸੌ ਕੰਮ ਵੀ ਇਹਦੇ ਬਰਾਬਰ ਨਹੀਂ ਪੁੱਛ ਸਕੇਗਾ। ਅਸੀਂ ਵੀ ਇਹ ਸੇਵਾ ਹੈ, ਨਿੱਗਰ ਸੇਵਾ ਹੈ, ਇਹ ਤੁਹਾਡੇ ਅਸੀਂ ਡਿਊਟੀ ਲਾਈ ਹੈ, ਜਿੰਨਾ ਚਿਰ ਸਰੀਰ ਹੈ ਤੁਸੀਂ ਸੇਵਾ ਕਰਦੇ ਰਹਿਣਾ। ਇਹਨਾਂ ਮਹਾਂਪੁਰਖਾਂ ਦੇ ਹੁਕਮ ਨਾਲ ਹੁਣ ਤੱਕ ਸਰੀਰ ਭਾਵੇਂ ਕਈ ਵਾਰੀ ਢਿੱਲਾ ਵੀ ਹੋ ਗਿਆ, ਪਰ ਸਤਿਗੁਰੂ ਦੀ ਕਿਰਪਾ ਨਾਲ ਕਿਸੇ ਦੀ ਸੇਵਾ

ਹੋਰ ਵੀ ਜੋ ਗੁਰੂ ਘਰ ਦੇ ਇਤਿਹਾਸ ਹਨ, ਹੋਰ ਕੋਈ ਵਿਧਾਨ ਸਾਧਕਾਂ ਦੇ ਪੁਸਤਕ ਜਿੰਨੇ ਹਨ, ਜਿੰਨਾ ਜਿੰਨੀ ਜਿੰਨੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹੁਣ ਤੱਕ ਕੀ ਸਾਨੂੰ ਸੀ ਆਪਣੇ ਅੰਗਰੇਜ਼ੀ ਉਸ ਤੋਂ ਲੈ ਕੇ ਮਹਾਂਪੁਰਖਾਂ ਚਾਰ ਸੱਜੇ ਨੂੰ ਚੜ੍ਹਾਈ ਕਰਕੇ ਆਪਣੀ ਕਥਾ ਦਾਸ ਦੇ ਹਵਾਲੇ ਕੀਤੀ ਸੀ, ਉਹਨਾਂ ਤੇ ਸੇਵਾ ਹੋ ਰਹੀ ਹੈ, ਸੰਗੁਰੂ ਸਾਹਿਬ ਜੀ ਹੁਣ ਤੱਕ ਨਿਭਾ ਰਹੇ ਹੈ। ਜਿਸ ਸੇਵਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨ ਵਾਲੇ ਅਸੂਆਂ ਵਿੱਚੋਂ ਇੱਥੇ ਜੋ ਸੱਚਖੰਡ ਵਿੱਚ ਨਿਵਾਸ ਵਾਲੀ ਸਾਰੀ ਸੰਗਤ ਨੇ ਅਤੇ ਹੁਕਮਨਾਮਾ ਭੇਜਿਆ ਸੀ ਕਿ ਸਾਨੂੰ ਇੱਥੇ ਸੱਚਖੰਡ ਵਿੱਚ ਕਥਾ ਕਰਨ ਵਾਲਾ ਸਿੰਘ ਚਾਹੀਦਾ ਹੈ, ਉਸ ਹੁਕਮ ਨੂੰ ਮੰਨ ਕਰਕੇ ਸਾਧ ਸੰਗਤ ਜੀ ਸਿਰ ਮੱਥੇ ਤੇ ਇਹ ਭਾਈ ਪੂਰਨ ਸਿੰਘ ਜੀ ਭਾਵੇਂ ਇਹਦੀ ਭਜੰਗੀ ਵਸਦਾ ਹੈ, ਇਹਨੂੰ ਚੰਗਾ ਸਿਆਣਾ ਜਾਣ ਕੇ ਗੁਰਮਤ ਦਾ ਜਾਣੂ ਜਾਣ ਕੇ ਰਹਿਤ ਵਿੱਚ ਰਹੇਗਾ ਅਤੇ ਗੁਰਸਿੱਖੀ ਨੂੰ ਕਮਾਉਣ ਵਾਲਾ ਜੀਵਨ ਹੋਵੇਗਾ, ਇਹ ਵਿਚਾਰ ਕਰਕੇ ਸਿੰਘਾਂ ਦੀ ਰਾਏ ਦੇ ਨਾਲ ਜਥੇ ਦੀ ਨਾਲ ਭਾਈ ਪੂਰਨ ਸਿੰਘ ਨੂੰ ਇੱਥੇ ਸੱਚਖੰਡ ਵਿੱਚ ਭੇਜਿਆ ਗਿਆ ਹੈ ਅਤੇ ਹੁਣ ਇਹ ਸੰਗਤਾਂ ਨੂੰ ਬੜਾ ਇਹਦਾ ਸਤਿਕਾਰ ਕੀਤਾ ਹੈ, ਆਪਦੀ ਸੇਵਾ ਵਿੱਚ ਲਾ ਲਿਆ ਹੈ, ਸਹਿਜ ਸ੍ਰੀ ਗੁਰੂ ਸਾਹਿਬ ਦੀ ਕਥਾ ਕਰਦੇ ਹਨ, ਬੜੇ ਸੁੰਦਰ ਉਸ ਤੋਂ ਵਿਚਾਰ ਸੁਣਾਉਂਦੇ, ਜਿਵੇਂ ਫੁੱਲ ਚਿਰਦੇ ਹੁੰਦੇ ਹਨ ਮੁੱਖ ਵਿੱਚੋਂ, ਇਹੀ ਜੀ ਅਮੋਲ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੈ। ਮਹਾਰਾਜ ਦੇ ਬਚਨੋਂ ਤੁਮ ਕੀ

ਗੁਰਪਾਲ ਸਿੰਘ ਵੀ ਹੋ ਕੇ ਅਤੇ ਗਿਆਨੀ ਕਪੂਰ ਸਿੰਘ ਵੀ ਬਣ ਕੇ ਇਸੇ ਪ੍ਰਕਾਰ ਪੂਰਨ ਸਿੰਘ ਜੀ ਇੱਥੇ ਕਸਬ ਦੀ ਸੇਵਾ ਵਿੱਚ ਭਾਈ ਪ੍ਰੀਤਮ ਸਿੰਘ ਜੀ ਦੂਖ ਨਿਵਾਰਨ ਸਾਹਿਬ ਨਵੇਂ ਪਾਤਸ਼ਾਹ ਦੇ ਅਸਥਾਨ ਵਿੱਚ ਹੈੱਡ ਗ੍ਰੰਥੀ ਬਣ ਕਰਕੇ ਉੱਥੇ ਕਥਾ ਕਰਦੇ ਹਨ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਕੋਈ ਸਿੰਘ ਗਏ ਹੈ ਉਹ ਸੇਵਾ ਚੰਗੀ ਕਰ ਰਹੇ ਆਪਣੀ ਜ਼ਿੰਮੇਵਾਰੀ ਸਮਝ ਕੇ। ਜੇ ਗੁਰੂ ਸਾਹਿਬ ਇਹਨਾਂ ਦੇ ਅੰਦਰ ਲਾਲ ਚਨਾ ਪਾਵੇਗਾ, ਵਕਾਰਾਂ ਤੋਂ ਬਚ ਕੇ ਰਹਿਣਗੇ, ਆਪਣੇ ਜੀਵਨ ਨੂੰ ਉੱਚਾ ਰੱਖਣਗੇ, ਤਾਂ ਸੰਗਤਾਂ ਦੇ ਵਿੱਚੋਂ ਇਹਨਾਂ ਨੂੰ ਚੜ੍ਹਦੀਆਂ ਕਲਾ ਦੀ ਗੁਰੂ ਸਾਹਿਬ ਜੀ ਜੀਵਨ ਬਖਸ਼ ਕੇ ਉੱਚਾ ਮਰਾਤਵਾ ਸਿੱਖੇ ਪਾਤਸ਼ਾਹ ਬਖਸ਼ਣਗੇ, ਆਪਦੇ ਰੋਂ ਘਰੋਂ ਆਪਦੀ ਸਿੱਖੀ ਸਹੀ ਸਲਾਮਤ ਬਖਸ਼ਣਗੇ, ਇਹ ਲਾਭ ਪ੍ਰਾਪਤ ਹੋਵੇਗਾ। ਇਸ ਭੁਲੰਗੀ ਨੇ ਇੱਥੇ ਆ ਕੇ ਉਮੀਦ ਹੈ ਕਿ ਸੰਗਤਾਂ ਨੂੰ ਪ੍ਰਸੰਨ ਕੀਤਾ ਹੋਵੇਗਾ, ਸੰਗਤਾਂ ਦੀ ਪ੍ਰਸੰਨਤਾ ਲੈ ਕਰਕੇ ਸਾਡੇ ਚਿੱਤ ਨੂੰ ਵੀ ਪ੍ਰਸੰਨ ਕੀਤਾ ਹੋਵੇਗਾ ਕਿ ਇਹ ਅੱਖਰ ਪੜ੍ਹੇ ਸਨ, ਇਹ ਅੱਖਰ ਆਪਦੇ ਸਫਲੇ ਕਾਰਜਾਂ 'ਚ ਸਤਿਖੰਡ ਦਰਬਾਰ 'ਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਣੀ ਸਿੱਖੀ ਅਤੇ ਰਹਿਤ ਅਤੇ ਪਿਆਰ ਸੰਗਤਾਂ ਨਾਲ ਅਤੇ ਆਪਣੇ ਪਿਆਰ ਦੇ ਨਾਲ ਸਾਰਿਆਂ ਦੇ ਪਿਤਾ ਨੂੰ ਮੋਹਣ ਵਾਸਤੇ ਇਹਨਾਂ ਦਾ ਜੀਵਨ ਸੱਚੇ ਪਾਤਸ਼ਾਹ ਉੱਚਾ ਬਣਾਵੇ। ਇਹ ਗੁਰੂ ਕਲਮੀ ਕਰਦੇ ਦੁਆਰੇ ਸਰਦਾਰ ਸਾਹਿਬ ਸਿੰਘ ਜੀ ਹੁਣ ਇਹੋ ਜਿਹੜੇ ਕਥਾ ਕਰਦੇ ਸਨ ਗੁਰੂ ਪਿਆਰੇ, ਉਸ ਕਥਾ ਦੀ ਡਿਊਟੀ ਜਿਹੜੀ ਇਹਨਾਂ ਦੀ ਇਹਨਾਂ ਨੂੰ ਹਮੇਸ਼ਾ ਕਰਨੀ ਹੈ। ਪਰ ਇਹ ਦਾਸ ਦਾ ਸਤਿਕਾਰ ਕਰਨ ਵਾਸਤੇ ਤੁਸੀਂ ਇਹ ਆਗਿਆ ਕਰਦੇ ਹੋ ਕਿ ਹੁਣ ਇਸ ਸ਼ਬਦ ਦੀ ਕਥਾ ਸੁਣਾ, ਮੈਂ ਕੀ ਕਥਾ ਸੁਣਾ ਸਕਦਾ ਹਾਂ। ਜਿੱਥੇ ਗੁਰੂ ਦੇ ਦਰਬਾਰ ਵਿੱਚ ਸਾਹਿਬ ਸੰਗਤ ਜੀ ਗੁੰਡੀਆ ਤੋਂ ਗੀਤਾ ਦੇ ਅਰਥ ਗੁਰੂ ਸਾਹਿਬ ਚੜਾਵੇ ਛੇਵੇਂ ਅੱਠਵੇਂ ਪਾਤਸ਼ਾਹ, ਜਿੱਥੇ ਗੁਰੂ ਕਲਗੀ ਕਰਦੇ ਹਜ਼ੂਰ ਬੜੇ ਬੜੇ ਪੰਡੂ ਜਿਹੜੇ ਵਿਦਵਾਨ ਚੰਦਰੂ ਕਵੀ ਅਰਗੇ ਉਹ ਆਪ ਦੀ ਕਵਿਤਾ ਦਾ ਮਾਣ ਕਰਕੇ ਪੇਸ਼ ਕਰਨ ਕਵਿਤਾ, ਤੇ ਉਸਦੇ ਅਰਥ ਜਦੋਂ ਭਾਈ ਧੰਨਾ ਸਿੰਘ ਭਾਈ ਸੁਣਾ ਦੇਵੇ, ਫਿਰ ਧੰਨਾ ਸਿੰਘ ਦੇ ਰਜੇ ਹੋਏ ਸਵਈਏ ਦਾ ਅਰਥ ਉਹਨਾਂ ਨੂੰ ਸਮਝੇ ਨਾ, ਮੀਨ ਮਰੇ ਜਲ ਕੇ ਕਰਸੇ ਕਹੂ ਨਾ ਮਰ ਮਰੇ ਪਰ ਪਾਵਕ ਪਾਏ। ਇਸ ਪ੍ਰਕਾਰ ਦੇ ਬਚਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਤੋਂ ਕੌਣ ਉਹ ਸੇਵਾ ਕਰ ਸਕਦਾ ਹੈ।

0: ਜਿਹੜੇ ਜਿਹੜੇ ਝਾੜੂ ਪਰਿਵਾਰ ਜੋ ਜੋ ਕੁਛ ਸੇਵਾ ਚ ਲੱਗੇ ਹੈ ਸਭਨਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ।
1: ਜੀਓ ਕੋਟ ਪਰਾਦ ਹਮਾਰੀ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੋਹੇਲੇ।

ਨਾਨਕ ਘਰ ਕੀ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅੰਦਰ ਦਿੱਤੇ ਹੋਏ ਸਿਧਾਂਤ ਉਹਨਾਂ ਨੂੰ ਗੁਰੂ ਕੇ ਸਿੱਖਾਂ ਨੇ ਕਿਵੇਂ ਜੀਵ ਕੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਰੱਖਿਆ ਉਸ ਇਤਿਹਾਸ ਦੇ ਪੰਨੇ ਆਪਾਂ ਰੋਜ਼ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜੰਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਦ ਜੰਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਇਹਨਾਂ ਚੀਜ਼ਾਂ ਦੀ ਵਿਆਖਿਆ ਹੈ ਇਤਿਹਾਸ, ਇਹਨਾਂ ਦੀ ਪ੍ਰਤੱਖ ਵਿਆਖਿਆ ਹੈ। ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਕਿਤਨਾ ਚਾਹ ਹੋਏਗਾ ਗੁਰੂ ਕੇ ਸਿੱਖਾਂ ਨੂੰ ਇਸ ਜ਼ਿੰਦਗੀ ਦੀ ਕਲਨਾ ਕਰਨ ਦਾ। ਕੱਲ ਰੋਜ਼ ਆਪਾਂ ਇਤਿਹਾਸ ਦੀ ਉਹ ਲੜੀ ਵਿਚਾਰੀ ਸੀ ਜਦੋਂ 1726 ਦੇ ਵਿੱਚ ਤਾਰਾ ਸਿੰਘ ਵਾਂਗ ਸ਼ਹੀਦ ਹੁੰਦਾ, ਕੈਸੇ ਕੈਸੇ ਮੋੜ ਬਣੇ। ਉਸ ਤੋਂ ਅਗਲੀ ਲੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸੁਭਾਵਿਕ ਬਾਤ ਹੈ ਵੀ ਉਦੋਂ ਫਿਰ ਦੁਬਾਰੇ ਕਹਿਰ ਸ਼ੁਰੂ ਹੋ ਗਿਆ। ਇੱਕ ਗੱਲ ਇੱਥੇ ਹੀ ਨੋਟ ਕਰ ਲਈਏ, ਇਹ 1726 ਦਾ ਹੀ ਸਮਾਂ ਹੈ। 1713 ਤੋਂ ਲੈ ਕੇ 1726 ਤੱਕ ਅਬਦੁਲ ਸਮਦ ਖਾਨ ਇਹ ਲਾਹੌਰ ਦਾ ਸੂਬੇਦਾਰ ਸੀ। ਇਹਦੇ ਵੇਲੇ ਸਾਰੇ ਭਾਣੇ ਇਕੱਤਰ ਇਹਦੇ ਵੇਲੇ ਹੋਏ ਨੇ। 1726 ਵਿੱਚ ਬਦਲ ਕੇ ਇਹਨੂੰ ਮੁਲਤਾਨ ਦਾ ਗਵਰਨਰ ਲਾ ਦਿੱਤਾ ਗਿਆ। ਲਾਹੌਰ ਦਾ ਸੂਬੇਦਾਰ ਇਹਦਾ ਪੁੱਤ ਜ਼ਕਰੀਆ ਖਾਨ। ਮੈਂ ਇੱਕ ਇੱਕ ਗੱਲ ਤੁਹਾਡੇ ਨਾਲ ਬਹੁਤ ਪਿਆਰ ਨਾਲ ਸਾਂਝੀ ਕਰਨੀ, ਮੇਰੇ ਮਨ ਦੀ ਭਾਵਨਾ ਤੁਹਾਡੇ ਹਿਰਦੇ ਦੀ ਤਖਤੀ ਤੇ ਲਿਖੀ ਜਾਏ। 1726 ਤੋਂ ਲੈ ਕੇ 1745 ਤੱਕ ਫਿਰ ਜ਼ਕਰੀਆ ਖਾਨ ਰਹਿੰਦਾ। 1726 ਵਿੱਚ ਬਦਲ ਕੇ ਇਹ ਲਾਹੌਰ ਦਾ ਸੂਬੇਦਾਰ ਬਣਦਾ, ਇੱਥੋਂ ਦਾ ਹਾਕਮ ਬਣਦਾ। ਹੁਣ ਉਹਨੇ ਜਦੋਂ ਇਹ ਤਾਰਾ ਸਿੰਘ ਵਾਨ ਦੀ ਸ਼ਹੀਦੀ ਹੋਈ ਅਬਦੁਲ ਸਮਦ ਖਾਨ ਦੇ ਵੇਲੇ, ਇਹਨੇ ਹੁਣ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖਾਂ ਨੂੰ ਇਵੇਂ ਚੌਧਰੀਆਂ ਨੂੰ ਹੱਥ ਪਾਉਣ ਦੀ ਤਾਕਤ ਪੈਦਾ ਹੋਗੀ ਇਤਿਹਾਸਕ। ਤਾਰਾ ਸਿੰਘ ਵਾਨ ਦੀ ਸ਼ਹਾਦਤ ਤੋਂ ਬਾਅਦ ਸਿੱਖ ਵੀ ਇਕੱਠੇ ਹੋਏ ਤੇ ਇਹਨਾਂ ਨੇ ਤਿੰਨ ਮਤੇ ਪਾਸ ਕੀਤੇ। ਪਹਿਲਾ ਮਤਾ ਇਹ ਪਾਸ ਕੀਤਾ ਵੀ ਇਵੇਂ ਤਾਰਾ ਸਿੰਘ ਵਾਨ ਨੂੰ ਸ਼ਹੀਦ ਕਰਨਾ, ਕਿਉਂਕਿ ਅਸੀਂ ਤੇ ਘੋੜੀਆਂ ਆਪ, ਅਸੀਂ ਉਹਨਾਂ ਦਾ ਕੁਝ ਨੁਕਸਾਨ ਨਹੀਂ ਸੀ ਕੀਤਾ, ਤੇ ਉਹਨਾਂ ਦੀ ਸਿੱਖੀ ਦੇ ਖਿਲਾਫ ਇਹੋ ਜਿਹੇ ਬਚਨ ਕਹਿਣਾ ਤਾਰਾ ਸਿੰਘ ਵਾਨ ਦੇ ਪ੍ਰਤੀ ਜਾਂ ਉਹਨਾਂ ਦੇ ਕੇਸਾਂ ਦੇ ਪ੍ਰਤੀ, ਤੇ ਇਹ ਗੱਲ ਥੋੜੀ ਜਿਹੀ ਚੁਭੀ ਸਿੱਖਾਂ ਦੇ ਵਿੱਚ, ਮਨਾਂ ਵਿੱਚ। ਇਹਨਾਂ ਨੇ ਸੋਚ ਕੇ ਕੋਸ਼ਿਸ਼ ਕੀਤੀ ਵੀ ਹੁਣ ਆਪਾਂ ਪਹਿਲਾ ਕੰਮ ਇਹ ਕਰਨਾ ਵੀ ਉਹਦੀ ਸ਼ਹਾਦਤ ਦਾ ਲੋਕਾਂ ਦੇ ਮਨਾਂ ਵਿੱਚ ਪ੍ਰਭਾਵ ਪੈਦਾ ਕਰਨ ਵਾਸਤੇ ਪਹਿਲਾ ਕੰਮ ਇਹ ਕਰਨਾ ਵੀ ਖਜ਼ਾਨੇ ਲੁੱਟਣੇ ਨੇ। ਗਰੀਬ ਨਹੀਂ ਸੀ ਲੁੱਟਿਆ ਜਾਂਦਾ, ਯਾਦ ਰੱਖਿਓ ਜੀ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ। ਤਿੰਨ ਮਤੇ ਪਾਸ ਕੀਤੇ, ਇੱਕ ਖਜ਼ਾਨੇ ਲੁੱਟਣੇ, ਦੂਜਾ ਵਿਚਾਰੇ ਸਿੱਖ ਹਥਿਆਰ ਖਰੀਦ ਨਹੀਂ ਸਨ ਸਕਦੇ, ਨਾ ਘੋੜੇ ਖਰੀਦ ਸਕਦੇ ਸਨ, ਹਾਲਾਤ ਇਹੋ ਜਿਹੇ ਸਨ। ਦੂਜਾ ਕੰਮ ਕਰਨਾ ਵੀ ਘੋੜੇ ਤੇ ਹਥਿਆਰ ਲੁੱਟਣੇ ਹੈ ਉਹਨਾਂ ਦੇ ਜ਼ਾਲਮਾਂ ਦੇ। ਤੀਜਾ ਕੰਮ ਇਹ ਕਰਨਾ ਹੈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ,
ਆਪਾਂ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਕਿਸੇ ਵੀ ਕੰਮ ਦੇ ਲਈ ਇਕੱਤਰਤਾ ਬਣਾ ਕੇ ਜਿੱਥੇ ਕਿਤੇ ਵੀ ਲੋੜ ਪੈਂਦੀ ਗਰੀਬਾਂ ਦੀ ਮਦਦ ਕਰਨੀ, ਤੇ ਸਿੱਖਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਤੇ ਸਿੱਖੀ ਦੇ ਲਈ ਕੁਛ ਨਾ ਕੁਛ ਪ੍ਰਚਾਰ ਜਾਂ ਜਿਵੇਂ ਦੀ ਲੋੜ ਪਵੇ ਸਿੱਖੀ ਦੇ ਵਾਧੇ ਲਈ ਇਹ ਕੰਮ ਕਰਨਾ। ਤਿੰਨ ਮਤੇ ਪਾਸ ਹੋਏ, ਉਹਨਾਂ ਦੇ ਦਰਮਿਆਨ ਹੁਣ ਉਹਨਾਂ ਕੋਸ਼ਿਸ਼ ਕੀਤੀ ਵੀ ਖਜ਼ਾਨੇ ਲੁੱਟੇ ਜਾਣ। ਮੈਂ ਸਿਰਫ ਦੋ ਤਿੰਨ ਦਾ ਜ਼ਿਕਰ ਤੁਹਾਡੇ ਨਾਲ ਕਰਨਾ, ਬਾਕੀ ਨਹੀਂ ਕਰ ਸਕਦਾ ਕਿਉਂਕਿ ਇਤਿਹਾਸ ਦੀਆਂ ਲੜੀਆਂ ਬਹੁਤ ਲੰਮੀਆਂ ਨੇ। ਅੰਮ੍ਰਿਤਸਰ ਸਾਹਿਬ ਦੇ ਲਾਗੇ 54 ਪਿੰਡ ਦੇ ਲਾਗੇ ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਇਹਨਾਂ 5 ਲੱਖ ਰੁਪਏ ਦਾ ਲੁੱਟਿਆ। ਫਿਰ ਦੁਬਾਰੇ ਘੋੜੇ ਲੁੱਟੇ, ਫਿਰ ਦੁਬਾਰੇ ਹਥਿਆਰ ਲੁੱਟੇ, ਲੇਕਿਨ ਇੱਕ ਗੱਲ ਚੇਤਾ ਰੱਖਿਓ, ਇਹਨਾਂ ਨੇ ਕਦੇ ਵੀ ਇਹ ਚੀਜ਼ਾਂ ਲੁੱਟ ਕੇ ਆਪਣੇ ਘਰ ਨਹੀਂ ਸੀ ਬਣਾਏ। ਜਿਹੜੀ ਗੱਲ ਮੈਂ ਖਾਸ ਤੁਹਾਡੇ ਸਾਂਝੀ ਕਰਨਾ ਚਾਹੁੰਦਾ, ਪੰਥ ਦਾ 1 ਰੁਪਈਆ ਵੀ ਉਹ ਭਾਵੇਂ ਇਹਨਾਂ ਕੋਲ ਕਿਸੇ ਰੂਪ ਚ ਆਇਆ, ਪੰਥ ਦਾ 1 ਰੁਪਈਆ ਵੀ ਕਦੇ ਇਹਨਾਂ ਨੇ ਆਪਣੇ ਨਿੱਜੀ ਸੁੱਖਾਂ ਲਈ ਨਹੀਂ ਸੀ ਖਰਚਿਆ। ਇੱਕ ਕਿਰਦਾਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ੍ਰੀ ਹਰਗੋਬਿੰਦਪੁਰਾ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ, ਬਿਆਸਾ ਦੇ ਕਿਨਾਰੇ। ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਉਦੋਂ ਪੁਲ ਨਹੀਂ ਸੀ ਬਣਿਆ, ਉਹ ਇਹਦੇ ਲਾਗੇ ਹੀ ਕਾਨੂੰ ਬਣ ਦਾ ਸ਼ੰਭ ਹੈ ਜਿਹਨੇ ਸਿੱਖੀ ਦਾ ਬਹੁਤ ਸਾਥ ਦਿੱਤਾ। ਕਿਤੇ ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਡਾ ਦਿਲ ਭਰ ਆਏਗਾ ਵੀ ਇੱਥੇ ਕਿਵੇਂ ਸਿੱਖ ਗੁਜ਼ਾਰਾ ਕਰਦੇ ਹੋਣਗੇ। ਕਾਨੂੰ ਬਣ ਦਾ ਸ਼ੰਭ ਹੈ ਉੱਥੇ, ਛੋਟਾ ਘੱਲੂਘਾਰਾ ਜਿੱਥੇ ਹੋਇਆ, ਉਹ ਆਉਣ ਵਾਲੇ ਦਿਨਾਂ ਚ ਆਪਾਂ ਸਾਂਝਾ ਕਰਾਂਗੇ। ਉਹਦੇ ਲਾਗੇ ਸ੍ਰੀ ਹਰਗੋਬਿੰਦਪੁਰਾ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਓ ਹੈ ਜਿੱਥੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਓ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਓ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਲੜਿਆ ਸੀ। ਵੈਸੇ ਵਸਾਇਆ ਗੁਰੂ ਅਰਜਨ ਪਾਤਸ਼ਾਹ ਨੇ ਸੀ, ਇਹਦਾ ਨਾਂ ਪਹਿਲਾਂ ਗੋਬਿੰਦਪੁਰਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜਿਆ ਤਾਂ ਇਹਦਾ ਨਾਂ ਬਦਲ ਕੇ ਸ੍ਰੀ ਹਰਗੋਬਿੰਦਪੁਰਾ ਪੈ ਗਿਆ। ਇਸ ਇਲਾਕੇ ਦੀ ਘਟਨਾ ਹੈ। ਇਸ ਇਲਾਕੇ ਦਾ ਇੱਕ ਵਸਨੀਕ ਸੀ ਪ੍ਰਤਾਪ ਚੰਦ ਸਿਆਲਕੋਟੀ, ਉਹਦਾ ਨਾਂ ਹੈ। ਉਹ ਖਜ਼ਾਨਾ ਲੈ ਕੇ ਜਾ ਰਿਹਾ ਸੀ ਸਰਕਾਰੀ, ਪਰ ਹਜੇ ਉਹ ਆਪਣੇ ਕਾਗਜ਼ਾਂ ਵਿੱਚ ਲੈ ਕੇ ਜਾ ਰਿਹਾ, ਸਰਕਾਰ ਦੇ ਖਾਤੇ ਅਜੇ ਜਮ੍ਹਾਂ ਨਹੀਂ ਕਰਵਾਇਆ। ਤੇ ਉਹ ਲੈ ਕੇ ਜਾ ਰਿਹਾ ਤੇ ਗੁਰੂ ਕੇ ਸਿੱਖਾਂ ਨੇ ਉਹ ਰਸਤੇ ਵਿੱਚ ਲੁੱਟ ਲਿਆ। ਸੋਨਾ ਚਾਂਦੀ ਤੇ ਕੁਝ ਹੋਰ ਸਮਾਨ ਉਹ ਲੁੱਟਿਆ। ਰੱਬ ਦਾ ਸਬੱਬ ਬਣਿਆ ਵੀ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਿੱਖਾਂ ਨੂੰ ਵੀ ਇਹ ਖਜ਼ਾਨਾ ਤਾਂ ਵਿਚਾਰੇ ਇਕੱਲੇ ਦਾ, ਇਹ ਤਾਂ ਹਜੇ ਇਕੱਲੇ ਦੇ ਗੱਲ ਪੈ ਜਾਏਗਾ, ਕਿਉਂਕਿ ਇਹ ਖਜ਼ਾਨਾ ਤੇ ਲੈ ਕੇ ਜਾ ਰਿਹਾ ਸੀ। ਭਾਵੇਂ ਹਾਕਮ ਸਰਕਾਰੀ ਸੀ, ਇਹ ਲੋਕ ਵੀ ਸਰਕਾਰੀ ਸਨ। ਇੱਕ ਪਲ ਮੈਂ ਤੁਹਾਡਾ ਹੋਰ ਲੈਣ ਲੱਗਾ, ਖਿਮਾ ਕਰੇ ਜੇ ਜਿੱਥੋਂ ਆਪਾਂ ਲੜੀ ਤੋਂ ਬਾਹਰ ਚੱਲਾਂਗੇ ਨਾ ਵਾਪਸ ਉੱਥੇ ਆ ਜਾਂਗੇ। ਬਹੁਤ ਧਿਆਨ ਦੇਣ ਯੋਗ ਬਾਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਦੀ ਫੌਜ ਵਿੱਚ ਚੰਗੇ ਚੰਗੇ ਹਿੰਦੂ, ਬਾਕੀਆਂ ਦੀ ਗੱਲ ਛੱਡਾਂ, ਜਿਹੜੇ ਡੋਗਰੇ ਨੇ ਨਾ ਇਹ ਅਸਲ ਵਿੱਚ ਹਿੰਦੂ ਨੇ ਨਾ, ਵਕਤੀ ਅੰਮ੍ਰਿਤ ਛਕਿਆ ਹੋਇਆ ਸੀ। ਦੇਖੋ ਸਾਰੇ ਮਾੜੇ ਨਹੀਂ ਹੁੰਦੇ, ਪਰ ਲੇਕਿਨ ਜਿਹੜੀ ਹਕੀਕਤ ਉਹ ਹਕੀਕਤ ਹੈ। ਬਹੁਤਾ ਪ੍ਰਭਾਵ ਇਹਨਾਂ ਹਿੰਦੂ ਵੀਰਾਂ ਦਾ ਰਿਹਾ। ਯਾਦ ਰੱਖਣ ਯੋਗ ਬਾਤ ਹੈ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਵੀ ਹਿੰਦੂ ਨਹੀਂ ਸੀ, ਇੱਕ ਗਿਣਤੀ ਦਾ ਇੱਕ ਵੀ ਹੋਵੇ। ਜਦੋਂ ਸ਼ਹਾਦਤਾਂ ਦੇਣੀਆਂ ਪਈਆਂ, ਇੱਕ ਵੀ ਨਹੀਂ ਸੀ। ਜਦਕਿ ਸਿੱਖੀ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਇਹਨਾਂ ਲੋਕਾਂ ਦੇ ਚਾਰੇ ਪਾਸੇ ਗੜਬਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਇਸ ਗੱਲੋਂ ਮਾਫ ਨਹੀਂ ਕਰ ਸਕਦੇ ਵੀ ਉਹਨੇ ਸਿੱਖੀ ਦੀ ਲਗਨ ਨਹੀਂ ਰੱਖੀ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਹਾਲਾਂਕਿ ਇਹ ਹਿੰਦੂ ਸੀ, ਇਹ ਪ੍ਰਤਾਪ ਚੰਦ ਸਿਆਲਕੋਟੀ ਇਹ ਹਿੰਦੂ ਸੀ। ਸਿੱਖਾਂ ਨੂੰ ਪਤਾ ਲੱਗਿਆ ਵੀ ਇਹਦਾ ਖਜ਼ਾਨਾ ਲੁੱਟ ਲਿਆ ਤੇ ਇਹਦੇ ਕਰਕੇ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗਾਥਾ ਲਿਖੀ ਹੈ। ਉਹਨੂੰ ਪਤਾ ਲੱਗਿਆ ਵੀ ਇਹ ਨਜਾਇਜ਼ ਹੋਏਗੀ, ਕਿਸੇ ਗਰੀਬ ਦਾ ਘਰ ਲੁੱਟਿਆ ਜਾਏਗਾ। ਭਾਵੇਂ ਸਰਕਾਰੀ ਅਹੁਦੇਦਾਰ ਹੈ ਪਰ ਹਜੇ ਖਜ਼ਾਨਾ ਸਰਕਾਰ ਦੀਆਂ ਨਜ਼ਰਾਂ ਵਿੱਚ ਨਹੀਂ ਗਿਆ, ਹਜੇ ਤਾਂ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਣ ਲੈ ਕੇ ਜਾ ਰਹੇ ਸਨ। ਫਿਰ ਜਦੋਂ ਸਰਕਾਰ ਆਪਣੇ ਕਿਸੇ ਖਜ਼ਾਨੇ ਚ ਪਾਉਂਦੀ ਸੀ ਉਦੋਂ ਲੁੱਟਦੇ ਸਨ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ, ਲੱਭ ਨਿਭਾ ਕੇ ਕੁਝ ਇੱਕ ਗੁਰੂ ਕੇ ਸਿੱਖ ਭੇਸ ਵਟਾ ਕੇ ਤੇ ਉਸ
ਪ੍ਰਤਾਪ ਚੰਦ ਸਿਆਲ ਕੋਟੀ ਦੇ ਘਰ ਤੱਕ ਪਹੁੰਚੇ। ਰਾਤ ਨੂੰ ਉਹਦੇ ਘਰ ਜਿੰਨਾ ਸਮਾਨ ਲੁੱਟਿਆ ਸੀ ਸਾਰਾ ਮੋੜ ਕੇ ਆਏ। ਕਹਿਣ ਲੱਗਿਆ, ਸੱਜਣਾ ਸਾਨੂੰ ਪਤਾ ਨਹੀਂ ਸੀ ਵੀ ਇਹ ਖਜ਼ਾਨਾ ਤੇਰੇ ਇਕੱਲੇ ਕੋਲ ਹੈ। ਹਜੇ ਅਸੀਂ ਸੋਚਿਆ ਵੀ ਸਰਕਾਰ ਦੇ ਨਜ਼ਰਾਂ ਵਿੱਚ ਆ ਚੁੱਕਾ ਹੋਇਆ, ਕਾਗਜ਼ਾਂ ਵਿੱਚ ਚੜ ਚੁੱਕਾ ਹੋਇਆ। ਉਸ ਪ੍ਰਤਾਪ ਚੰਦ ਸਿਆਲ ਕੋਟੀ ਦੇ ਖਲੋਤੇ ਖਲੋਤੇ ਦੀ ਅੱਖਾਂ ਵਿੱਚ ਪਾਣੀ ਆ ਗਿਆ। ਕਹਿਣ ਲੱਗੇ, ਮੈਂ ਤੁਹਾਨੂੰ ਲੁਟੇਰੇ ਕਵਾਂ ਜਾਂ ਮੈਂ ਤੁਹਾਨੂੰ ਧਰਮੀ ਕਵਾਂ? ਸਮਝ ਨਹੀਂ ਲੱਗ ਰਹੀ ਤੁਹਾਨੂੰ ਕੀ ਕਵਾਂ? ਇਤਨਾ ਵੱਡਾ ਤੁਹਾਡਾ ਕਿਰਦਾਰ ਹੈ। ਉਸ ਤੋਂ ਅੱਗੇ ਚੱਲਾਂ, ਕੁਝ ਇੱਕ ਸਾਲ ਫਿਰ ਦੁਬਾਰੇ ਜ਼ਕਰੀਆ ਖਾਨ ਨੇ ਕਹਿਰ ਕੀਤਾ। ਇਹਨੇ 20,000 ਦੀ ਇੱਕ ਫੌਜ ਬਣਾਈ। 1726 ਤੋਂ ਆ ਚੁੱਕਿਆ ਹੋਇਆ ਜ਼ਕਰੀਆ ਖਾਨ, ਮੈਂ ਫਿਰ ਦੁਬਾਰੇ ਧਿਆਨ ਵਿੱਚ ਰੱਖਦੇ ਹਾਂ। ਇਹਨੇ ਇੱਕ ਫੌਜ ਬਣਾਈ। ਹੁਣ ਆ 6 ਸਾਲਾਂ ਦਾ ਸਮਾਂ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਅਜੇ ਥੋੜਾ ਜਿਹਾ। ਇਹਦੇ ਦਰਮਿਆਨ 10,000 ਫੌਜ ਇਹਨੇ ਆਪਣੇ ਕੋਲ ਰੱਖੀ, 10,000 ਫੌਜ ਇਹਨੇ ਪਿੰਡਾਂ ਚ ਭੇਜੀ। ਕੋਈ ਵੀ ਸਿੱਖ ਕਿਸੇ ਸਿੱਖ ਦੀ ਮਦਦ ਕਰਦਾ ਉਹਨੂੰ ਵੀ ਮੌਤ ਦੀ ਸਜ਼ਾ,

1726 1727 ਦਾ, ਉਸ ਤੋਂ ਬਾਅਦ ਵਿੱਚ 6 ਸਾਲ ਲੰਘੇ, ਇਵੇਂ ਗੁਰੂ ਕੇ ਸਿੱਖਾਂ ਨੂੰ ਫਿਰ ਦੁਬਾਰੇ ਘਰ ਘਰ ਛੱਡਣੇ ਪਏ, ਜੰਗਲਾਂ ਵਿੱਚ ਚਲੇ ਗਏ। ਬਹੁਤਾ ਸਾਥ ਮੈਂ ਫਿਰ ਦੁਬਾਰੇ ਅਰਜ਼ ਕਰਦਿਆਂ, ਇੱਕ ਕਾਨੂੰ ਬਾਣ ਦੇ ਸ਼ੰਭ ਨੇ ਤੇ ਇੱਕ ਮਲੇਰਕੋਟਲੇ ਦੇ ਲਾਗੇ ਇਸ ਕੁੱਪਰ ਹੀੜੇ ਦੇ ਇਸ ਜੰਗਲ ਨੇ, ਇਹਨਾਂ ਨੇ ਬਹੁਤਾ ਸਾਥ ਦਿੱਤਾ। ਜਾਂ ਫਿਰ ਬਠਿੰਡੇ ਦੇ ਇਲਾਕੇ ਚ, ਬੀਕਾਨੇਰ ਦੇ ਇਲਾਕੇ ਚ, ਇਧਰ ਸਿੰਘ ਬਹੁਤੇ ਛੁਪਦੇ ਹੁੰਦੇ ਸਨ। ਇੱਥੋਂ ਫਿਰ ਵਕਤ ਬਣਿਆ ਜਦੋਂ ਹੱਦ ਦਰਜੇ ਦਾ ਕਹਿਰ ਵਰਤਿਆ, ਪਰ ਗੁਰੂ ਕੇ ਸਿੱਖ ਫਿਰ ਵੀ ਪਤਾ ਨਹੀਂ ਕਿਵੇਂ ਜੰਗਲਾਂ ਵਿੱਚੋਂ ਆ ਕੇ ਸਰਕਾਰੀ ਕਦੇ ਨਾ ਕਦੇ ਖਜ਼ਾਨੇ ਲੁੱਟਣੇ ਤੇ ਇਹਨਾਂ ਲੋਕਾਂ ਨੂੰ ਸੂਹ ਲੈ ਕੇ ਤੇ ਫਿਰ ਦੁਬਾਰੇ ਇਹਨਾਂ ਨੂੰ ਨਜ਼ਾਰੇ ਦਿਖਾਉਣੇ ਸਿੱਖੀ ਦੇ। ਆਖਿਰਕਾਰ ਜ਼ਕਰੀਆ ਖਾਂ ਇੱਕ ਗੱਲ ਤੋਂ ਭਟਕ ਗਿਆ, ਕਹਿਣ ਲੱਗਿਆ ਵੀ ਇਹਨਾਂ ਨੂੰ ਮੈਂ ਖਤਮ ਨਹੀਂ ਕਰ ਸਕਦਾ, ਇਹਨਾਂ ਮੈਂ ਖਤਮ ਨਹੀਂ ਕਰ ਸਕਦਾ, ਇਹ ਮੇਰਾ ਭੁਲੇਖ ਹੈ। ਉਹਨੇ ਇੱਕ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਜ਼ਹਿਰ ਦੇ ਕੇ ਨਹੀਂ ਮਾਰ ਸਕਿਆ ਤੇ ਹੋ ਸਕਦਾ ਮੈਂ ਗੁੜ ਦੇ ਕੇ ਮਾਰ ਸਕਾਂ। ਸ਼ਾਮ ਦਾਮ ਦੰਡ ਰਾਜਨੀਤੀ ਦੇ ਤਿੰਨ ਅਸੂਲ ਨੇ, ਤੁਸੀਂ ਪਿਆਰ ਕਰਕੇ ਵੇਖ ਲਓ। ਫਿਰ ਜ਼ਕਰੀਆ ਖਾਨ ਨੇ ਵਕਤ ਦੇ ਹਾਕਮ ਉਹਦੇ ਨਾਲ ਗੰਢ ਜੋੜ ਕੀਤੀ ਮੁਹੰਮਦ ਸ਼ਾਹ ਰੰਗੀਲੇ ਨਾਲ, ਪਰ ਕਿੰਨਾ ਚੰਗਾ ਹੋਵੇ ਜੇ ਆਪਾਂ ਇੱਕ ਕੋਸ਼ਿਸ਼ ਕਰੀਏ ਇਹਨਾਂ ਨੂੰ ਕੋਈ ਨਵਾਬੀ ਜਾਂ ਕੋਈ ਇਹੋ ਜਿਹੀ ਅਹੁਦੇਦਾਰੀ ਦਈਏ, ਕਿਉਂਕਿ ਜਦੋਂ ਵੀ ਕਦੇ ਕੋਈ ਲੜਾਈ ਹੋਇਆ ਕਰਦੀ ਹੈ ਨਾ ਉਹ ਅਹੁਦੇਦਾਰੀਆਂ ਪਿੱਛੇ ਹੋਇਆ ਕਰਦੀ ਹੈ। ਤੇ ਉਹਨਾਂ ਮੰਨਿਆ ਵੀ ਸੋਚਿਆ ਵੀ ਇਉਂ ਕਰੀਏ ਆਪਾਂ ਇਹਨਾਂ ਨੂੰ ਅਹੁਦੇਦਾਰੀ ਦੇ ਕੇ ਦੇਖੀਏ ਕੋਈ ਸ਼ਾਇਦ ਹੋ ਸਕਦਾ ਹੈ ਆਪਸ ਵਿੱਚ ਹੀ ਲੜਨ। ਉਦੋਂ 1733 ਦੇ ਵਿੱਚ, ਇਹ 5-6 ਸਾਲਾਂ ਦਾ ਸਮਾਂ ਜਿਹੜਾ ਸਿੱਖਾਂ ਦਾ ਜੰਗਲਾਂ ਵਿੱਚ ਗੁਜ਼ਰਿਆ, 1733 ਵਿੱਚ ਜ਼ਕਰੀਆ ਖਾਨ ਨੇ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਨਵਾਬੀ ਦਿਆਂ। ਤੇ ਉਹਨਾਂ ਨੇ ਇੱਕ ਸਿੱਖ ਚੁਣਿਆ, ਉਹ ਸਿੱਖ ਦਾ ਨਾਂ ਹੈ ਭਾਈ ਸੁਵੇਗ ਸਿੰਘ, ਇਹਦੀ ਸ਼ਹੀਦੀ ਅੱਗੇ ਜਾ ਕੇ ਆਏਗੀ ਮੈਂ ਜ਼ਿਕਰ ਕਰਾਂਗਾ। ਸੁਵੇਗ ਸਿੰਘ ਜੰਬਰ ਪਿੰਡ ਦਾ ਰਹਿਣ ਵਾਲਾ ਹੈ, ਇਹ ਸਰਕਾਰੀ ਠੇਕੇਦਾਰ ਹੈ, ਇਹਦਾ ਸਰਕਾਰ ਨਾਲ ਵੀ ਰਹਿਣ ਦੇਣ ਹੈ ਤੇ ਇਹਦਾ ਆਪਣੀ ਸਿੱਖੀ ਨਾਲ ਵੀ ਬਹੁਤ ਪਿਆਰ ਹੈ। ਉਹਨਾਂ ਨੇ ਸਿੱਖ ਨੂੰ ਚੁਣਿਆ, ਸੁਵੇਗ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਵੀ ਜੇ ਤੂੰ ਕਿਤੇ ਸਾਡੀ ਸਰਕਾਰ ਦੇ ਨਾਲ ਤੇ ਇਹਨਾਂ ਸਿੱਖਾਂ ਦੇ ਵਿੱਚ ਦਰਮਿਆਨ ਖੜਾ ਹੋ ਕੇ ਗੱਲਬਾਤ ਕਰਵਾ ਦੇ ਤਾਂ ਅਸੀਂ ਤੇਰੇ ਆਸਾਨਮੰਦ ਹੋਵਾਂਗੇ, ਤੈਨੂੰ ਸਰਕਾਰੀ ਦਰਬਾਰੇ ਅਸੀਂ ਇੱਕ ਜਗੀਰ ਲੈ ਕੇ ਭੇਜਣ ਲੱਗੇ ਹਾਂ। ਉਸ ਵੇਲੇ 18 ਪਿੰਡਾਂ ਦੀ ਜਗੀਰ, 18 ਪਿੰਡਾਂ ਦੀ ਜਗੀਰ 1,00,000 ਰੁਪਈਆ ਸਾਲ ਦਾ ਬਣਦਾ, ਕੰਗਣਵਾਲ, ਦੀਪਾਲਪੁਰ, ਝਬਾਲ ਇਤਿਹਾਸਕ ਜਿਹੜੇ ਅੰਮ੍ਰਿਤਸਰ ਦੇ ਲਾਗੇ ਦੇ ਪਿੰਡ ਨੇ, ਇਹਨਾਂ ਸਾਰੇ ਇਲਾਕੇ ਦੀ ਜਿਹੜੀ ਜਗੀਰ ਹੈ 1,00,000 ਰੁਪਈਆ ਸਾਲ ਦੀ ਉਹ ਸਿੱਖਾਂ ਨੂੰ ਜਾਏਗੀ। ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਖਜ਼ਾਨੇ ਨਾ ਲੁੱਟੋ, ਕਿਉਂਕਿ ਜ਼ਕਰੀਆ ਖਾਨ ਨੂੰ ਇੱਕ ਤਾਂ ਪਤਾ ਲੱਗ ਗਿਆ ਨਾ ਵੀ ਜੇ ਇੱਕੋ ਵਾਰੀ ਲੁੱਟਦੇ ਨੇ 1,00,000 ਰੁਪਈਆ ਲੁੱਟ ਲੈਂਦੇ ਨੇ ਤੇ ਉਹਦੇ ਨਾਲ ਚੰਗਾ 1,00,000 ਰੁਪਏ ਦੀ ਇਹਨੂੰ ਜਗੀਰ ਦੇ ਦਿਓ, ਆਪਣੇ ਕੰਮੇ ਲੱਗੇ ਰਹਿਣਗੇ, ਫਿਰ ਸਾਡੇ ਵੱਲ ਨਹੀਂ ਆਉਣਗੇ। ਸੁਵੇਗ ਸਿੰਘ ਜਗੀਰ ਲੈ ਕੇ ਗੁਰੂ ਕੇ ਖਾਲਸੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਦਰਬਾਰ ਲੱਗਿਆ ਹੋਇਆ ਤੇ ਉਹਦੇ ਵਿੱਚੋਂ ਜਾ ਕੇ ਹਾਜ਼ਰ ਹੋਏ ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਮੈਨੂੰ ਇਵੇਂ ਸਰਕਾਰ ਨੇ ਭੇਜਿਆ। ਪਹਿਲਾਂ ਗੁਰੂ ਕੇ ਸਿੱਖਾਂ ਨੇ ਉਹਨੂੰ ਕਟਹਿਰੇ ਵਿੱਚ ਖੜਾ ਕੀਤਾ, ਅਸਲ ਵਿੱਚ ਉਦੋਂ ਸਿੱਖ ਨੂੰ ਸਿੱਖੀ ਬਹੁਤ ਪਿਆਰੀ ਸੀ, ਬਸ ਵੱਡੀ ਗੱਲ ਇਹ ਹੈ। ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਵੀ ਸੱਜਣਾ ਤੂੰ ਸਰਕਾਰੀ ਦਰਬਾਰੇ ਵੀ ਸਾਂਝ ਰੱਖਣਾ, ਪਹਿਲਾਂ ਤਾਂ ਤੇਰੀ ਸੁਧਾਈ ਹੋਏਗੀ। ਤੇ ਉਹਨੇ ਤਨਖਾਹ ਲਾਈ ਗਈ ਔਰ ਗੁਰੂ ਕੇ ਸਿੱਖ ਨੇ ਤਨਖਾਹ ਕਬੂਲੀ, ਕਬੂਲ ਕੇ ਤਨਖਾਹ ਆਪਣੇ ਮਨ ਵਿੱਚ ਭਾਵਨਾ ਬਣਾ ਕੇ ਫਿਰ ਉਹਨੇ ਪ੍ਰਸਤਾਵ ਰੱਖਿਆ ਵੀ ਇਵੇਂ ਮੈਂ ਇੱਕ ਜਗੀਰ ਲੈ ਕੇ ਆਇਆ। ਉਸ ਵੇਲੇ ਦਰਬਾਰਾ ਸਿੰਘ ਨੇ, ਥੋੜਾ ਖਿਲਾਰਾ ਪੈ ਜਾਏਗਾ, ਦਰਬਾਰਾ ਸਿੰਘ ਭਾਈ ਨਾਨੂ ਸਿੰਘ ਦਾ ਬੇਟਾ ਹੈ, ਇਹ ਨਾਨੂ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ ਹੋਇਆ। ਬਸ ਮੈਂ ਇੰਨਾ ਕੁਝ ਹੀ ਦੱਸਾਂ, ਫਿਰ ਨਹੀਂ ਤਾਂ ਗੱਲ ਲੋਟ ਨਹੀਂ ਆਉਣੀ, ਆਪਣੀ ਬੰਨੇ ਨਹੀਂ ਲੱਗਣੀ ਗੱਲ। ਉਸ ਤੋਂ ਬਾਅਦ ਵਿੱਚ ਇਹ ਦਰਬਾਰਾ ਸਿੰਘ ਬੜਾ ਇਹਦਾ ਸਿੱਖੀ ਵਿੱਚ ਬੜਾ ਸਤਿਕਾਰ ਹੈ। ਦਰਬਾਰਾ ਸਿੰਘ ਉਸ ਵੇਲੇ ਤੇ ਅੱਗੇ ਇਹਨਾਂ ਜਥਿਆਂ ਦਾ ਮੁਖੀ ਸੀ ਤੇ ਉਹਨਾਂ ਨੇ ਜਦੋਂ ਦਰਬਾਰੇ ਉਹਦੇ ਦਰਬਾਰ ਚ ਜਾ ਕੇ ਗੱਲ ਕੀਤੀ ਤਾਂ ਉਦੋਂ ਦਰਬਾਰਾ ਸਿੰਘ ਨੇ ਕੁਝ ਬਚਨ ਕਹੇ, ਉਹਨੂੰ ਰਤਨ ਸਿੰਘ ਭੰਗੂ ਨੇ ਬਿਆਨ ਕੀਤਾ। ਦਰਬਾਰਾ ਸਿੰਘ ਅੱਗਿਓਂ ਕਹੀ, ਹਮ ਨਵਾਬੀ

0: ਚਾਹੇ ਕਬਲ ਹੀ ਕਹਿਣ ਲੱਗੇ ਭਲਿਆ ਵੀ ਤੂੰ ਕਿਹੜੇ ਮੂੰਹ ਨਾਲ ਨਵਾਬੀ ਲੈ ਕੇ ਆ ਗਿਆ, ਅਸੀਂ ਕਦੋਂ ਨਵਾਬੀ ਚਾਹੁੰਦੇ ਹਾਂ, ਅਸੀਂ ਤਾਂ ਚਾਹੁੰਦੇ ਨਹੀਂ ਨਵਾਬੀ ਨੂੰ, ਨਵਾਬੀ ਇੱਕ ਬੜਾ ਛੋਟਾ ਜਿਹਾ ਖਿਤਾਬ ਹੈ, ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਹਮਕੋ ਸਤਿਗੁਰ ਦਈ ਪਾਤਸ਼ਾਹੀ ਜਾਂ ਇਤਕੋ ਜਾਂ ਉਤਕੋ ਪਾਹੀ, ਕਹਿਣ ਲੱਗੇ ਸਾਨੂੰ ਤਾਂ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਵਾਬੀਆਂ ਕੀ ਕਰਨੀ ਹੈ, ਇੱਥੇ ਅਸੀਂ ਬੰਦਗੀ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਸੀਂ ਤਾਂ ਇੱਥੇ ਜਿਉਂਦੇ ਹਾਂ ਜੀ, ਰੱਬ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਸਾਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਤੇ ਦੂਜੀ ਗੱਲ, ਜੇ ਇੱਥੇ ਦੀ ਗੱਲ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਤਾਂ ਰੱਬ ਦੇ ਘਰ ਦੀ ਦਿੱਤੀ ਹੈ, ਜਾਂ ਇਤਕੋ ਜਾਂ ਉਤਕੋ ਪਾਗੀ, ਇੱਥੇ ਵੀ ਤੇ ਉੱਥੇ ਵੀ ਕਿਤੇ ਨਾ ਕਿਤੇ ਨਾ ਮਿਲੇਗੀ ਪਾਤਸ਼ਾਹੀ, ਸਾਨੂੰ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਹੀਂ ਇਹ ਚਾਹੁੰਦੇ। ਸਤਿਗੁਰ ਬਚਨ ਸਿੱਖਣ ਜੋ ਕਹੀ ਹੋਗ ਬਾਤ ਨਾ ਖਾਲੀ ਜੰਗੀ, ਕਹਿਣ ਲੱਗੇ ਸਤਿਗੁਰੂ ਜੀ ਨੇ ਜਿਹੜੀ ਗੱਲ ਸਿੱਖਾਂ ਦੇ ਨਾਲ ਕੀਤੀ ਹੈ ਨਾ, ਉਹ ਯਕੀਨਨ ਹੋਵੇਗੀ, ਪਾਤਸ਼ਾਹੀ ਜ਼ਰੂਰ ਮਿਲੇਗੀ। ਸਤਿਗੁਰੂ ਜੀ ਨੇ ਕਦੇ ਸਾਡੇ ਨਾਲ ਧੋਖਾ ਨਹੀਂ ਕੀਤਾ, ਅਸੀਂ ਇਹ ਕਿਵੇਂ ਚਾਹੁੰਦੇ। ਸ਼ਾਡ ਪਾਤਸ਼ਾਹੀ ਕਿਮ ਲਹੇ ਨਵਾਬੀ ਪਰ ਅਧੀਨ ਜਿਸ ਮਾਹੇ ਖਰਾਬੀ, ਕਹਿਣ ਲੱਗੇ ਅਸੀਂ ਪਾਤਸ਼ਾਹੀ ਛੱਡ ਕੇ, ਤੇ ਇਹ ਕਿਵੇਂ ਹੋ ਸਕਦਾ ਵੀ ਅਸੀਂ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਤੇ ਸਾਨੂੰ ਨਵਾਬੀ ਦੀ ਲੋੜ ਨਹੀਂ ਹੈ। ਗੁਰੂ ਕੇ ਸਿੱਖਾ ਸੁਵੇਗ ਸਿੰਘ ਜੀ, ਸ਼ੁਕਰ ਹੈ ਤੁਸੀਂ ਆਇਓ, ਸਾਨੂੰ ਇਸ ਗੱਲ ਦਾ ਵਾਸਤਾ ਨਹੀਂ, ਪਰ ਲੇਕਿਨ ਅਸੀਂ ਨਵਾਬੀ ਨਹੀਂ ਚਾਹੁੰਦੇ। ਕੁਝ ਇੱਕ ਗੱਲਾਂ ਗੁਰੂ ਦਰਬਾਰ ਵਿੱਚ ਬੈਠ ਕੇ ਫਿਰ ਧੀਰਜ ਨਾਲ ਵਿਚਾਰੀਆਂ ਗਈਆਂ। ਤੁਸੀਂ ਰਾਜਨੀਤੀ ਨਾਲ ਰਾਜਨੀਤੀ ਖੇਡੋ, ਦਾਸ ਕਈ ਵਾਰੀ ਇਹ ਬੇਨਤੀ ਕਰਦਾ, ਜੇ ਪੈਰ ਵਿੱਚ ਕੰਡਾ ਵੱਜ ਜਾਏ ਤਾਂ ਕੰਡਿਆਂ ਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਸਕਦੇ, ਹਾਲਾਂਕਿ ਕੰਡਾ ਦੁੱਖ ਦੇ ਰਿਹਾ, ਕਿਉਂਕਿ ਕੰਡੇ ਨੇ ਹੀ ਕੰਡਾ ਕੱਢਣਾ ਹੈ, ਕੰਡੇ ਤੋਂ ਬਿਨਾਂ ਕੰਡਾ ਵੀ ਨਹੀਂ ਕੱਢਿਆ ਜਾ ਸਕਦਾ, ਕੰਡਾ ਵੱਜ ਗਿਆ ਕੰਡੇ ਨਾਲ ਨਫ਼ਰਤ ਨਹੀਂ ਹੋ ਸਕਦੀ। ਸਰਕਾਰ ਦੁੱਖ ਦਿੰਦੀ ਹੈ ਨਾ, ਰਾਜਨੀਤੀ ਕਿਤੇ ਦੁੱਖ ਦਿੰਦੀ ਹੈ, ਤੇ ਰਾਜਨੀਤੀ ਸੁੱਖ ਵੀ ਦੇ ਸਕਦੀ, ਸਾਨੂੰ ਵਰਤਣ ਦੀ ਜਾਂਚ ਆਉਣੀ ਚਾਹੀਦੀ ਹੈ। ਸਿੱਖਾਂ ਨੇ ਉਸੇ ਵੇਲੇ ਗੱਲ ਕੀਤੀ, ਕਹਿਣ ਲੱਗੇ ਇਸ ਤਰ੍ਹਾਂ ਚੰਗਾ ਨਹੀਂ ਹੋਵੇਗਾ, ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਸਹੀ ਢੰਗ ਨਾਲ ਵਰਤੀਏ। ਉਦੋਂ ਗੁਰੂ ਕੇ ਸਿੱਖਾਂ ਨੇ ਬੈਠ ਕੇ ਧੀਰਜ ਨਾਲ ਵਿਚਾਰ ਕੀਤੀ, ਤੇ ਵਿਚਾਰ ਬਣੀ ਵੀ ਹੁਣ ਨਵਾਬੀ ਦਈਏ ਕਿਹਨੂੰ। ਉਸ ਵੇਲੇ ਦਰਬਾਰ ਵਿਚ ਭਾਈ ਮਨੀ ਸਿੰਘ ਹੋਰੀ ਬੈਠੇ ਨੇ, ਦਰਬਾਰ ਵਿਚ ਭਾਈ ਦਰਬਾਰਾ ਸਿੰਘ ਹੋਰੀ ਬੈਠੇ ਨੇ, ਉਹਨਾਂ ਦੀ ਵਿਚਾਰ ਹੋਈ, ਪਰ ਉਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਨਹੀਂ ਅਸੀਂ ਨਵਾਬੀ ਨਹੀਂ ਨਿਭਾ ਸਕਾਂਗੇ। ਫਿਰ ਇਹ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਇਹਦਾ ਪਹਿਲਾ ਨਾਂ ਹੈ, ਇਹਦਾ ਪਹਿਲਾ ਨਾਂ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਫੈਜ਼ਲਾਪੁਰ ਦਾ ਸੀ ਇਹ। ਪੱਖਾ ਚੱਲ ਰਿਹਾ ਸੀ, ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਮੈਂ ਕਿਹੜੇ ਕਿਹੜੇ ਸਿੱਖ ਨੂੰ ਪੁੱਛਾਂਗੇ, ਸਾਰੇ ਸਿੱਖ ਜਵਾਬ ਦੇਣਗੇ, ਕਿਉਂਕਿ ਉਦੋਂ ਸਿੱਖ ਜਿਹੜਾ ਨਾ ਗੁਰੂ ਕੇ ਘਰ ਨਾਲ ਬਹੁਤ ਪਿਆਰ ਕਰਦਾ ਸੀ, ਉਹਦੇ ਮਨ ਵਿੱਚ ਹੰਕਾਰ ਨਹੀਂ ਸੀ, ਉਹਨੂੰ ਇਸ ਗੱਲ ਦਾ ਅਹਿਸਾਸ ਸੀ, ਸੁਖੀ ਵਸੈ ਮਸਕੀਨੀਆਂ ਆਪਣੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ, ਮੈਂ ਕਿਸੇ ਹਾਕਮੀ ਕੁਰਸੀ ਤੇ ਨਹੀਂ ਬੈਠਣਾ, ਮੈਂ ਤੇ ਨਿਮਰਤਾ ਨਾਲ ਗੁਰੂ ਕੀ ਸਿੱਖੀ ਕਮਾਉਣੀ ਹੈ। ਤਾਂ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਵਿਚਾਰ ਕਰਕੇ ਭਾਈ ਕਪੂਰ ਸਿੰਘ ਨੂੰ ਪੁੱਛਿਆ ਨਹੀਂ, ਉਹਨੂੰ ਹੁਕਮ ਕੀਤਾ ਵੀ ਤੈਨੂੰ ਦਰਬਾਰ ਵਿੱਚੋਂ ਹੁਕਮ ਹੈ, ਤੈਨੂੰ ਨਵਾਬੀ ਲੈਣੀ ਪਏਗੀ। ਨਵਾਬ ਕਪੂਰ ਸਿੰਘ ਪੱਖਾ ਚੱਲ ਰਹੇ ਸਨ, ਉਹਨਾਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੇਰੀਆਂ ਨਾਲ ਦੋ ਅਰਜੋਈਆਂ ਨੇ, ਮੇਰੀਆਂ ਦੋ ਬੇਨਤੀਆਂ ਕਬੂਲ ਕਰ ਲਓ। ਖਾਲਸੇ ਨੇ ਆਖਿਆ ਦੱਸੋ। ਕਹਿਣ ਲੱਗੇ ਪਹਿਲੀ ਬੇਨਤੀ ਮੇਰੀ ਇਹ ਹੈ, ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ, ਇਹ ਜਿਹੜੀ ਨਵਾਬੀ ਤੁਸੀਂ ਦੇਣ ਲੱਗੇ ਹੋ ਨਾ, ਇਹ ਗੁਰੂ ਦੇ ਚਰਨਾਂ ਨਾਲ ਛੁਹਾ ਕੇ ਦਿਓ, ਇਹ ਜਦੋਂ ਮੇਰੇ ਸਿਰ ਤੇ ਰੱਖੀ ਜਾਏ ਨਵਾਬੀ, ਇਹ ਸਿਰ ਦੇ ਵਿੱਚ ਕਦੇ ਹੰਕਾਰ ਪੈਦਾ ਨਾ ਹੋਵੇ, ਇਹਦੇ ਵਿੱਚ ਗੁਰੂ ਦਾ ਪਿਆਰ ਹੀ ਪੈਦਾ ਹੋਵੇ, ਮੈਂ ਹੰਕਾਰ ਨਹੀਂ ਕਰਨਾ ਚਾਹੁੰਦਾ। ਚਲੋ ਇਹ ਗੱਲ ਮੰਨ ਲਈ ਗਈ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨਾਲ ਛੁਹਾ ਕੇ ਤੁਹਾਨੂੰ ਇਹ ਨਵਾਬੀ ਦਿੱਤੀ ਜਾਏਗੀ। ਦੂਜੀ ਕੀ ਬੇਨਤੀ ਹੈ? ਦੂਜੀ ਬੇਨਤੀ ਉਹਨਾਂ ਇਹ ਕੀਤੀ ਵੀ ਮੈਂ ਨਿਕਲੀ ਉਮਰ ਤੋਂ ਹੀ, ਜਦੋਂ ਦਾ ਮੈਂ ਗੁਰੂ ਕੇ ਖਾਲਸੇ ਵਿੱਚ ਆ ਕੇ ਰਲਿਆ, ਮੈਂ ਉਦੋਂ ਦਾ ਹੀ ਤੁਹਾਡੇ ਘੋੜਿਆਂ ਦੀ ਲਿੱਦ ਚੁੱਕਦਾ ਆ ਰਿਹਾ, ਤੇ ਇੱਕ ਕੰਮ ਕਰਿਓ ਜੇ ਨਵਾਬ ਕਪੂਰ ਸਿੰਘ ਬਣ ਕੇ ਮੈਂ ਗੁਰੂ ਦੀ ਸੇਵਾ ਤੋਂ ਨਾ ਲੁੱਟਿਆ ਜਾਵਾਂ, ਮੈਨੂੰ ਸੇਵਾ ਦੇ ਵਿੱਚੋਂ ਹੀ ਸਾਰਾ ਕੁਝ ਮਿਲਿਆ, ਤੇ ਕਿਰਪਾ ਕਰਿਓ ਜੇ ਮੈਂ ਘੋੜਿਆਂ ਦੀ ਲਿੱਦ ਉਵੇਂ ਚੁੱਕ ਕੇ ਸੇਵਾ ਕਰਦਾ ਰਵਾਂ, ਮੈਨੂੰ ਕਦੇ ਇਸ ਗੱਲ ਦੇ ਹਟਾਇਆ ਨਾ ਜਾਵੇ ਵੀ ਤੂੰ ਕੱਲ ਸਿੱਖੀ ਦੇ ਵਿੱਚ ਨਵਾਬ ਬਣਿਆ ਹੋਇਆ ਤੇ ਕੱਲ ਤੈਨੂੰ ਇਹ ਕੰਮ ਨਹੀਂ ਕਰਨਾ ਹੋਵੇਗਾ। ਨਹੀਂ, ਮੈਂ ਉਹ ਸੇਵਾ ਨਹੀਂ ਛੱਡਣੀ ਚਾਹੁੰਦਾ, ਬਲਕਿ ਮੇਰੇ ਤੇ ਮਿਹਰ ਪਰਿਆਤ ਰੱਖਿਓ, ਮੈਂ ਉਹ ਸੇਵਾ ਨਿਭਾ ਸਕਾਂ। ਗੁਰੂ ਕੇ ਸਿੱਖਾਂ ਨੇ ਦੋਵੇਂ ਗੱਲਾਂ ਕਬੂਲ ਕਰ ਲਈਆਂ। ਉਸ ਵੇਲੇ ਇੱਕ ਪੂਰਾ ਜਾਮਾ, ਪੂਰੇ ਕੱਪੜੇ, ਸਰੀਰਕ ਤੌਰ ਤੇ ਜਿਹਨੂੰ ਅੱਜ ਦੀ ਭਾਸ਼ਾ ਚ ਆਪਾਂ ਪੂਰਾ ਸੂਟ ਕਹਿ ਸਕਦੇ ਹਾਂ, ਇੱਕ ਦਸਤਾਰ ਉਸ ਵੇਲੇ ਗੁਰੂ ਕੇ ਸਿੱਖਾਂ ਲਈ, ਇੱਕ ਕਮਰਕਸਾ, ਇਹ ਦਾਤਾਂ ਉਹਨਾਂ ਨੇ ਭੇਜੀਆਂ ਸਨ, ਇਹਨੂੰ ਉਹਨਾਂ ਨੇ ਨਵਾਬੀ ਜਾਣ ਕੇ ਕਬੂਲ ਕਰ ਲਿਆ ਤੇ ਨਵਾਬ ਕਪੂਰ ਸਿੰਘ ਨੂੰ ਦਰਬਾਰ ਵਿੱਚ ਨਵਾਬੀ ਪਹਿਨਾਈ ਗਈ। ਇਹੋ ਨਵਾਬ ਕਪੂਰ ਸਿੰਘ ਹੈ ਜਿਹੜਾ ਮੁੜ ਕੇ ਸਿੱਖੀ ਦੇ ਲਈ, ਇਹਦੇ ਜਦੋਂ ਇਹ ਸ਼ਹੀਦ ਹੋਇਆ ਸੀ ਉਦੋਂ ਆਪਾਂ ਗੱਲ ਵੱਖਰੀ ਕਰਾਂਗੇ, ਇਹ ਜਦੋਂ ਸ਼ਹੀਦ ਹੋਇਆ ਸੀ ਕੁਝ ਇੱਕ ਸਿੱਖ ਐਸੇ ਸਨ ਜਿਨ੍ਹਾਂ ਦੇ ਸਰੀਰਾਂ ਦੇ ਅੰਗ ਲੱਭਣੇ ਔਖੇ ਸੀ ਵੀ ਕੋਈ ਅੰਗ ਅਜਿਹਾ ਹੈ ਜਿੱਥੇ ਕਦੇ ਜ਼ਖਮ ਨਾ ਹੋਇਆ ਹੋਵੇ। ਇੱਕ ਅੰਗ ਵੀ ਅਜਿਹਾ ਨਹੀਂ ਸੀ ਲੱਭਦਾ ਸਰੀਰ ਦੇ ਉੱਤੋਂ ਵੀ ਜਿੱਥੇ ਜ਼ਖਮ ਨਾ ਹੋਇਆ ਹੋਵੇ। ਇਤਨੇ ਗੁਰੂ ਕੇ ਖਾਤਰ, ਇਹ ਗੁਰੂ ਦੀ ਸਿੱਖੀ ਦੀ ਖਾਤਰ ਇਹਨਾਂ ਆਪਣਾ ਆਪਾ ਵਾਰਿਆ। ਗੱਲ ਅੱਗੇ ਤੋਰਾਂ, ਇਹ ਨਵਾਬੀ ਸਿਰਫ 4 ਮਹੀਨੇ ਚੱਲ ਸਕੀ, ਇਹ ਫੈਸਲਾ ਸਿਰਫ 4 ਮਹੀਨੇ ਚੱਲ ਸਕਿਆ। ਉਦੋਂ ਗੁਰੂ ਕੇ ਸਿੱਖ ਆ ਗਏ ਤੇ ਭਾਈ ਮਨੀ ਸਿੰਘ ਹੋਰੀ ਦਰਬਾਰ ਸਾਹਿਬ ਆ ਕੇ ਫਿਰ ਸੇਵਾ ਸੰਭਾਲ ਲਈ। ਇਹਨਾਂ ਨੇ ਉਸ ਮਾਝੇ ਦੇ ਇਲਾਕੇ ਵਿੱਚੋਂ ਪ੍ਰਚਾਰ ਛੱਡ ਕੇ ਮੁੜ ਕੇ ਦਰਬਾਰ ਸਾਹਿਬ ਆ ਗਏ, ਪ੍ਰਕਾਸ਼ ਹੋਣ ਲੱਗ ਪਿਆ। ਗੁਰੂ ਕੇ ਸਿੱਖ ਆ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਲੱਗ ਪਏ, ਦੁਬਾਰੇ ਗੁਰੂ ਕੇ ਚਰਨਾਂ ਨਾਲ ਜੁੜ ਗਏ। ਪਰ ਇਹ 4 ਕੁ ਮਹੀਨੇ ਚੱਲੀ, ਕਰੀਬ 4 ਮਹੀਨੇ ਦੇ ਵਿੱਚ ਆ 5ਵੇਂ ਮਹੀਨੇ ਦੇ ਵਿੱਚ ਇਹ ਨਵਾਬੀ ਫਿਰ ਦੁਬਾਰੇ ਟੁੱਟ ਗਈ। ਕਿਉਂਕਿ ਇੱਕ ਨਾ ਹੋਰ ਨੋਟ ਰੱਖਿਓ, ਕਿਉਂਕਿ ਇਹਨੇ ਤੁਹਾਨੂੰ ਅੱਗੇ ਇਤਿਹਾਸ ਚ ਬੜਾ ਕੰਮ ਆਉਣਾ ਹੈ। ਜ਼ਕਰੀਆ ਖਾਨ ਦਾ ਵਜ਼ੀਰ ਹੈ, ਉਹਦਾ ਨਾਂ ਹੈ ਲਖਪਤ ਰਾਏ। ਇਹ 3 ਭਰਾ ਨੇ, ਇਹਨਾਂ ਦਾ ਜ਼ਿਕਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਛੋਟਾ ਘੱਲੂਘਾਰਾ ਇਸੇ ਦੇ ਦੁਆਲੇ ਘੁੰਮਣਾ ਹੈ। ਇਹ ਲਖਪਤ ਰਾਏ ਵਜ਼ੀਰ ਹੈ ਜ਼ਕਰੀਆ ਖਾਨ ਦਾ। ਇਹਨੇ ਜਾ ਕੇ ਬਿਨਾਂ ਦੱਸਿਆਂ ਗੁਰੂ ਕੇ ਸਿੱਖਾਂ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਜਿਵੇਂ ਕਿਵੇਂ ਹੋਇਆ, ਲੜਾਈ ਵਿੱਚ ਇਹਨੂੰ ਹਰਾ ਕੇ ਤਾਂ ਭੇਜ ਦਿੱਤਾ, ਪਰ ਇੱਕ ਨਵਾਬੀ ਦਾ ਜਿਹੜਾ ਪਰਨ ਸੀ ਉਹ ਟੁੱਟ ਗਿਆ। ਸਿਰਫ 4 ਜਾਂ 4.5 ਮਹੀਨੇ ਸਿੱਖਾਂ ਕੋਲੇ ਵਾਸਤਾ ਰਿਹਾ। ਫਿਰ ਦੁਬਾਰੇ ਕਹਿਰ ਵਰਤਿਆ। ਭਾਈ ਮਨੀ ਸਿੰਘ ਹੋਰਾਂ ਨੇ ਵਿਚਾਰ ਬਣਾਈ, ਭਾਈ ਮਨੀ ਸਿੰਘ ਹੋਰਾਂ ਦਾ ਬੜਾ ਅਦਬ ਸੀ ਸਿੱਖੀ ਦੇ ਅੰਦਰ। ਭਾਈ ਮਨੀ ਸਿੰਘ ਹੋਰਾਂ ਵਿਚਾਰ ਬਣਾਈ ਵੀ ਕਿਸੇ ਤਰ੍ਹਾਂ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ 1733 ਦੇ ਵਿੱਚ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ, ਇਹ ਨਾਂ ਨਹੀਂ ਮੈਨੂੰ ਲੱਭ ਸਕਿਆ ਕਿਧਰੋਂ ਵੀ, ਬੜੀ ਕੋਸ਼ਿਸ਼ ਕੀਤੀ। ਉਸ ਵੇਲੇ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ ਵੀ ਕਿਸੇ ਤਰੀਕੇ ਤੁਸੀਂ ਸਾਨੂੰ ਇਸ 1733 ਦੀ ਇਸ ਦੀਵਾਲੀ ਦੇ ਉੱਤੇ ਇਕੱਠੇ ਹੋ ਲੈਣ ਦਿਓ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਫਿਰ ਅੱਗੇ ਤੁਰਨਾ ਇੱਥੋਂ ਹੀ ਗੱਲੋਂ। ਸਿੱਖ ਵਿਸਾਖੀ ਮਨਾਉਂਦਾ ਹੈ, ਪਰ ਇਹ ਉਹ ਵਿਸਾਖੀ ਨਹੀਂ ਹੈ ਜਿਹੜੀ ਵਿਸਾਖੀ ਆਮ ਲੋਕੀ ਮਨਾਉਂਦੇ ਨੇ। ਸਿੱਖ ਦੀਵਾਲੀ ਮਨਾਉਂਦਾ ਹੈ, ਪਰ ਇਹ ਉਹ ਦੀਵਾਲੀ ਨਹੀਂ ਹੈ ਜਿਹੜੀ ਆਮ ਲੋਕੀ ਮਨਾਉਂਦੇ ਨੇ। ਹੁਣ ਸਵਾਲ ਖੜਾ ਹੈ, ਇੱਕ ਸਾਡੇ ਨਾਂ ਨਾਲ ਜੋੜ ਦਿੱਤੀ ਗਈ ਗੱਲ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਆਏ ਨੇ ਤੇ ਉਦੋਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਉੱਤੇ ਦੀਵਾਲੀ ਦੀਪਮਾਲਾ ਕੀਤੀ। ਖਿਮਾ ਕਰੇ ਜੇ ਮੈਂ ਕਿਸੇ ਦੀ ਭਾਵਨਾ ਨੂੰ ਠੋਕਰ ਨਹੀਂ ਮਾਰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਨਿਕਲਦਿਆਂ ਸਾਰ ਪਏ ਨਾ ਭਾਈ ਸਾਈਂਦਾਸ ਕੋਲ ਆਏ ਨੇ, ਭਾਈ ਗਿਡਰੋਲੀ, ਬਹੁਤ ਥਾਵਾਂ ਤੇ ਸਿੱਖਾਂ ਨੂੰ ਮਿਲਦੇ ਆਏ ਨੇ, ਤੇ ਉੱਥੇ ਉਹਨਾਂ ਨੇ ਕਿਉਂ ਨਹੀਂ ਕੀਤੀ ਜਿਹੜੀ ਦੀਪਮਾਲਾ ਕਰਨੀ ਸੀ। ਇਹ ਕੁਝ ਇੱਕ ਗੱਲਾਂ ਇਸ ਤਰੀਕੇ ਨਾਲ ਸਾਡੇ ਨਾਲ ਜੋੜ ਦਿੱਤੀਆਂ ਗਈਆਂ ਵੀ ਅੱਜ ਸਾਡੇ ਕੋਲੋਂ ਕੱਢਣੀਆਂ ਔਖੀਆਂ ਨੇ। ਸਿੱਖਾਂ ਦੇ ਵਿੱਚ ਦੀਵਾਲੀ ਬਹੁਤ ਪੁਰਾਣੀ ਮਨਾਈ ਜਾਂਦੀ ਹੈ। ਸਵਾਲ ਖੜਾ ਹੈ, ਜੇ ਸਿੱਖ ਵਿਸਾਖੀ ਨੂੰ ਨਹੀਂ ਮੰਨਦਾ, ਜੇ ਦੀਵਾਲੀ ਨੂੰ ਨਹੀਂ ਮੰਨਦਾ, ਤੇ ਮਨਾਏ ਕਿਉਂ ਜਾਂਦੇ ਸਨ? ਉਦੋਂ ਮਜਬੂਰੀ ਸੀ ਕਿਉਂਕਿ ਸਿੱਖ ਰਹਿੰਦੇ ਸਨ ਜੰਗਲਾਂ ਵਿੱਚ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਬਾਕੀ ਦਿਨਾਂ ਦਾ। ਤੇ ਜਿਹੜੇ ਦੀਵਾਲੀ ਤੇ ਵਿਸਾਖੀ ਦੋ ਦਿਨ ਅਜਿਹੇ ਹੁੰਦੇ ਸਨ ਜਿਹੜੇ ਸਾਲ ਵਿੱਚ ਕਰੀਬ ਕਰੀਬ ਨਵਾਂ ਸਾਲ ਆਉਂਦੇ ਸਨ, ਸਭ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ, ਇਹ ਕਿਤੋਂ ਨਾ ਕਿਤੋਂ ਪਤਾ ਕਰ ਲੈਂਦੇ ਸਨ, ਇੱਕ ਦੂਜੇ ਨੂੰ ਮਿਲ ਕੇ ਵੀ ਨਹੀਂ ਸਨ ਦੱਸ ਸਕਦੇ ਕਿਉਂਕਿ ਕੋਈ ਸਿੱਖ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ, ਜੰਗਲਾਂ ਵਿੱਚ ਆਪਸ ਵਿੱਚ ਹੀ ਕੋਈ ਸੰਬੰਧ ਨਹੀਂ ਸੀ ਹੁੰਦਾ, ਤਾਂ ਫਿਰ ਉਦੋਂ ਇੱਕ ਵਿਚਾਰ ਬਣਾ ਲੈਂਦੇ ਸਨ, ਜਾਂ ਤੇ ਵਿਸਾਖੀ ਤੇ ਸਰਬੱਤ ਖਾਲਸਾ ਹੁੰਦਾ ਸੀ ਜਾਂ ਫਿਰ ਜਾਂ ਦੀਵਾਲੀ ਤੇ ਸਰਬੱਤ ਖਾਲਸਾ ਹੁੰਦਾ ਸੀ। ਬਹੁਤ ਲੰਮਾ ਸਮਾਂ ਸਰਬੱਤ ਖਾਲਸੇ ਹੁੰਦੇ ਰਹੇ, ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਬੱਤ ਖਾਲਸਾ ਬੰਦ ਹੋਇਆ, ਉਹ ਡੋਗਰਿਆਂ ਤੋਂ ਡਰਦਾ ਸਰਬੱਤ ਖਾਲਸਾ ਨਹੀਂ ਸੀ ਹੋਣ ਦਿੰਦਾ, ਨਹੀਂ ਤਾਂ ਉਸ ਤੋਂ ਪਹਿਲਾਂ ਸਰਬੱਤ ਖਾਲਸੇ ਵਿੱਚ ਹੀ ਸਾਰੇ ਸਿੱਖ ਇਕੱਠੇ ਹੋ ਕੇ ਫੈਸਲੇ ਲੈਂਦੇ ਸਨ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਸਰਕਾਰੀ ਦਰਬਾਰੇ ਖਬਰ ਪਹੁੰਚਾਈ ਜ਼ਕਰੀਆ ਖਾਨ ਦੇ ਕੋਲ ਵੀ ਸਾਨੂੰ ਵਿਸਾਖੀ ਮਨਾ ਲੈਣ ਦਿਓ, ਸਾਨੂੰ ਦੀਵਾਲੀ ਮਨਾ ਲੈਣ ਦਿਓ ਤੇ ਦੀਵਾਲੀ ਤੇ ਸਰਬੱਤ ਖਾਲਸਾ ਕਰਕੇ ਅਸੀਂ ਤੇ ਕੁਝ ਇੱਕ ਸਿੱਖ ਇਕੱਠੇ ਹੋਵਾਂਗੇ, ਜਿਵੇਂ ਤੁਸੀਂ ਕਹੋਗੇ ਅਸੀਂ ਥੋੜੀਆਂ ਬਹੁਤੀਆਂ ਗੱਲਾਂ ਤੁਹਾਡੀਆਂ ਵੀ ਮੰਨਾਂਗੇ। ਜ਼ਕਰੀਆ ਖਾਨ ਨੇ ਫਾਇਦਾ ਉਠਾਇਆ, ਉਹਨੇ ਆਖਿਆ ਵੀ ਜੇ ਤੁਸੀਂ ਇਵੇਂ ਇਕੱਠੇ ਹੋਣਾ ਹੈ ਨਾ ਤੁਹਾਨੂੰ ਇੱਕ ਮੀਟਿੰਗ ਦਾ ਇੱਕ ਵਾਰੀ ਸਰਬੱਤ ਖਾਲਸਾ ਕਰਨ ਦਾ 10,000 ਰੁਪਈਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਣਾ ਹੋਏਗਾ। ਭਾਈ ਮਨੀ ਸਿੰਘ ਹੋਰ ਹਾਮੀ ਭਰੀ ਵੀ ਠੀਕ ਹੈ ਇਹ ਤੁਹਾਡੀ ਗੱਲ ਮੰਨੇ ਹੈ, ਅਸੀਂ 10,000 ਰੁਪਈਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾਵਾਂਗੇ, ਵਾਅਦਾ ਰਿਹਾ, ਪਰ ਲੇਕਿਨ ਸਾਨੂੰ ਸਿੱਖਾਂ ਨੂੰ ਇਕੱਠੇ ਹੋ ਲੈਣ ਦਿਓ। ਉਹਨਾਂ ਆਖੇ ਠੀਕ ਹੈ, ਸਾਰੀ ਅੱਗੇ ਮਿਲ ਗਈ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਕੁਝ ਇੱਕ ਚਿੱਠੀਆਂ ਜਿੱਥੇ ਜਿੱਥੇ ਮਾੜਾ ਮੋਟਾ ਪਤਾ ਸੀ ਉੱਥੇ ਵਾਸਤੇ ਕੱਢੀਆਂ ਤੇ ਅੱਗੇ ਪਿੱਛੇ ਗੁਰੂ ਕੇ ਸਿੱਖਾਂ ਨੂੰ ਭੇਜਿਆ, ਜਿਵੇਂ ਦਾ ਪ੍ਰਬੰਧ ਹੋ ਸਕਦਾ ਸਾਰਿਆਂ ਨੂੰ ਖਬਰ ਪਹੁੰਚਾਈ ਜਾਵੇ ਭਾਈ 1733 ਦੇ ਵਿੱਚ ਦੀਵਾਲੀ ਦੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਾ। ਇਹ ਉਸ ਵੇਲੇ ਡੇਟਾਂ ਆਈਆਂ ਸਨ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ 1733 ਵਿੱਚ ਇਕੱਠੇ ਕਰਨ ਵਾਸਤੇ ਪ੍ਰਬੰਧ ਕੀਤਾ ਗਿਆ। ਇੱਧਰ ਸਿੱਖ ਆਪਣਾ ਪ੍ਰਬੰਧ ਕਰਨ ਲੱਗ ਪਏ, ਉਧਰ ਜ਼ਾਲਮ ਆਪਣਾ ਪ੍ਰਬੰਧ ਕਰਨ ਲੱਗ ਪਿਆ। ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਜਦੋਂ ਸਿੱਖ ਇਕੱਠੇ ਹੋ ਕੇ ਆ ਜਾਣ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਮੈਂ ਇੱਕੋ ਜਗ੍ਹਾ ਮਾਰ ਦਿਆਂ ਤੇ ਜੇ ਬਹੁਤੇ ਥੋੜੇ ਬਹੁਤੇ ਬਚ ਵੀ ਗਏ ਤੇ ਉਹਨਾਂ ਨੂੰ ਬਾਹਰ ਸ਼ਿਕਾਰ ਕਰਕੇ ਮਾਰ ਦਿਆਂਗਾ, ਪਰ ਏਦੋਂ ਚੰਗਾ ਮੇਰੇ ਕੋਲ ਸਮਾਂ ਨਹੀਂ ਹੋ ਸਕਦਾ, ਨਾਲੇ ਤਾਂ ਇਹਨਾਂ ਨੇ ਪੈਸਾ ਵੀ ਦੇਣਾ ਮੈਨੂੰ ਤੇ ਉਸ ਵੇਲੇ ਇਹਨਾਂ ਕੋਲ ਪੈਸਾ ਵੀ ਹੋਵੇਗਾ ਮੈਂ ਉਹ ਵੀ ਲੁੱਟ ਲਾਂਗਾ, ਸਿੱਖਾਂ ਨੂੰ ਵੀ ਬਰਬਾਦ ਕਰ ਦਿਆਂਗਾ। ਇਹ ਬਦ ਨੀਤੀ ਫਿਰ ਸਿੱਖਾਂ ਕੋਲ ਪਹੁੰਚ ਗਈ। ਭਾਈ ਮਨੀ ਸਿੰਘ ਹੋਰਾਂ ਫਿਰ ਦੁਬਾਰੇ ਐਲਾਨ ਕੀਤਾ ਭਈ ਨਹੀਂ ਗੁਰੂ ਕੇ ਪਿਆਰਿਓ, ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਤੇ ਨਾ ਆਇਓ, ਜ਼ਾਲਮ ਦੀ ਨੀਤ ਬੜੀ ਬਦਨੀਤ ਹੈ, ਉਦੋਂ ਸਿੱਖ ਨਾ ਸਾਰੇ ਆਏ ਤੇ ਜਿੰਨੇ ਕੁ ਵੀ ਆਏ ਉਹ ਇੱਥੇ ਤੱਕ ਚੋਰੀ ਛਪੋਰੀ ਨਿਕਲ ਕੇ ਪਹੁੰਚ ਕੇ ਇਕੱਠੇ ਹੋ ਕੇ ਚਲੇ ਗਏ ਜਿਵੇਂ ਕਿਵੇਂ ਹੋਇਆ, ਪਰ ਸਰਬੱਤ ਖਾਲਸਾ ਨਹੀਂ ਹੋ ਸਕਿਆ। ਹੁਣ ਜ਼ਕਰੀਆ ਖਾਨ ਦੇ ਬੰਦੇ ਆ ਹਾਜ਼ਰ ਹੋਏ ਵੀ ਤੁਸੀਂ 10,000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਤੇ ਸਾਨੂੰ 10,000 ਰੁਪਇਆ ਦਿਓ। ਉਹਨਾਂ ਬਚਨ ਆਖੇ ਵੀ ਦੇਖੋ ਤੁਹਾਡੀ ਨੀਅਤ ਬਦਨੀਅਤ ਹੋਣ ਕਰਕੇ ਅਸੀਂ ਇਹ ਸਰਬੱਤ ਖਾਲਸਾ ਨਹੀਂ ਕਰ ਸਕੇ, ਜਿਹਦੇ ਕਾਰਨ ਕਰਕੇ ਵੀ ਤੁਹਾਨੂੰ 10,000 ਰੁਪਇਆ ਦੇਣਾ ਬਣਦਾ ਨਹੀਂ। ਉਹਨਾਂ ਆਖਿਆ ਨਹੀਂ ਤੁਹਾਨੂੰ ਦੇਣਾ ਪਏਗਾ। ਉਹਨਾਂ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਬਚਨ ਆਖ ਦਿੱਤਾ, ਕਹਿਣ ਲੱਗੇ ਫਿਰ ਸਾਨੂੰ 1734 ਦੀ ਵਿਸਾਖੀ ਵੇਲੇ ਇਕੱਠੇ ਹੋ ਜਾਣ ਦਿਓ ਤੇ ਫਿਰ ਅਸੀਂ ਤੁਹਾਨੂੰ 10,000 ਰੁਪਇਆ ਫਿਰ ਦੇ ਦਿਆਂਗੇ। ਉਹਨਾਂ ਆਖਿਆ ਠੀਕ ਹੈ, ਦੁਬਾਰੇ ਫਿਰ ਇਕੱਠੇ ਹੋ ਜਾਓ। ਪਰ ਫਿਰ ਦੁਬਾਰੇ ਸੁਨੇਹਾ ਇਹੋ ਚਲਾ ਗਿਆ, ਇਵੇਂ ਦੀ ਸਾਰੀ ਗੱਲਬਾਤ ਹੋਈ। ਉਦੋਂ ਦੁਬਾਰੇ ਫਿਰ ਸੁਨੇਹੇ ਚਲੇ ਗਏ ਇਕੱਠੇ ਹੋਣ ਦੇ, ਪਰ ਜਦੋਂ ਨੀਅਤ ਬਦਨੀਤ ਹੋਈ ਜ਼ਕਰੀਆ ਖਾਨ ਦੀ, ਫਿਰ ਦੁਬਾਰੇ ਸੁਨੇਹੇ ਭੇਜੇ ਵੀ ਨਹੀਂ ਆਉਣਾ। ਦੂਜੀ ਵਾਰੀ 1734 ਦੇ ਵਿਸਾਖ ਮਹੀਨੇ ਦੀ ਵੀ ਉਹਨਾਂ ਦਿਨਾਂ ਦੇ ਵਿੱਚ ਉਹ ਇਕੱਤਰ ਤਾਂ ਨਾ ਹੋ ਸਕੇ। ਉਦੋਂ ਵਿਸਾਖੀ ਮਾਰਚ ਵਿੱਚ ਆਉਂਦੀ ਸੀ, ਯਾਦ ਰੱਖਿਓ ਜੀ, ਪਿਛਲੇ ਦੇ ਦਿਨਾਂ ਚ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ, ਗਗੇਰੀਅਨ ਕੈਲੰਡਰ 1752 ਵਿੱਚ ਬਣਿਆ, ਉਦੋਂ 12 ਦਿਨ ਅੱਗੇ ਹੋਏ ਨੇ, ਇਹ ਸੰਨ 1734 ਚੱਲ ਰਿਹਾ ਜਿਹੜਾ ਦਾਸ ਤੁਹਾਡੇ ਨਾਲ ਸਾਂਝਾ ਕਰਿਆ। ਉਸ ਦੇ ਦਰਮਿਆਨ ਕੀ ਹੋਇਆ, ਉਹ ਮਾਰਚ ਦੇ ਮਹੀਨੇ ਨਹੀਂ ਇਕੱਤਰਤਾ ਹੋ ਸਕੀ। ਜ਼ਕਰੀ ਅੱਖਾਂ ਦੇ ਬੰਦੇ ਫਿਰ ਆ ਗਏ, ਉਹਨਾਂ ਆ ਕੇ ਆਖਿਆ ਵੀ ਸਾਡੇ ਪੈਸੇ, ਤੇ ਭਾਈ ਮਨੀ ਸਿੰਘ ਹੋਰਾਂ ਬੱਚਾ ਨਾ ਕਿਹਾ ਵੀ ਸੱਜਣਾ ਤੂੰ ਦੋਏ ਵਾਰੀ ਆਪਣੀ ਨੀਤ ਬਦਨੀਤ ਕਰ ਲਈ ਤੇ ਇਸ ਤਰ੍ਹਾਂ ਤੈਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਗੁਰੂ ਘਰ ਦੀ ਗੋਲਕ ਦੇ। ਗੱਲ ਪੈਸਿਆਂ ਦੀ ਨਹੀਂ ਹੈ, ਗੱਲ ਪੈਸਿਆਂ ਦੀ ਨਹੀਂ ਹੈ, अजोके समय च भी मैं प्रबंधक बीना नूं इह बेनती करना हुंदा वां जदों कितें इहो जी गल आउंदी है सिखा गुरु दा इक इक पैसा अकबर बादशाह गुरु अमरदास जी नूं मिलण आया ते कोल बैठ के कहन लग्या पर सतगुरु जी मैनूं दसो किन्नी जगीर लावां तुहाडा लंगर तुहाडा प्रबंध देख के मेरा मन बड़ा खुश होया। साहब कहन लगे भी नहीं कोई गल नहीं मेरे सिख बड़े अमीर ने सिख बड़े अमीर ने ते तेरी जगीरां दी लोड़ नहीं पेगी। उस वेले एक बच्चा आया ते बच्चे ने आके गुरु अमरदास जी दे चरणां च मत्था टेकिया ते कुछ पैसे टुटे हुए उन्हें अपने बोझे चो कढे रुमाल चो कढे गुरु अमरदास जी दी तली ते रख के सतगुरु जी मेरे बापू ने कहा सी उहदे कोल दिहाड़ी करदियां करदियां वक्त नहीं मिल सकिया सतगुरु जी कम नहीं सी तोड़ना चाहुंदा ते उहने पैसे भेजे ने आ साडा दसवंध बणदा कई महीनिया दा टुटे हुए पैसे एक रुपया भी पूरा नहीं टुटे हुए पैसे ਉਹ ਤਲੀ ਤੇ ਰੱਖ ਕੇ ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਦਸਵੰਧ ਭੇਟਾ ਕਰਕੇ ਆਈ ਮੈਂ ਅੱਗੇ ਪਿੱਛੇ ਜਾ ਕੇ ਗੁਰੂ ਦੇ ਦਰਸ਼ਨ ਕਰ ਆਉਣਾ ਤੇ ਮੇਰੇ ਕੋਲ ਇੰਨਾ ਵਕਤ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਨੇ ਆਪਣੀ ਤਲੀ ਤੇ ਰੱਖੇ ਟੁੱਟੇ ਪੈਸੇ ਅਕਬਰ ਦੇ ਸਾਹਮਣੇ ਕਰਕੇ ਕਹਿਣ ਲੱਗੇ ਮੇਰਾ ਜਿਹੜਾ ਲੰਗਰ ਚੱਲਦਾ ਨਾ ਉਹ ਇਹਨਾਂ ਸਿੱਖਾਂ ਦੇ ਆਸਰੇ ਚੱਲਦਾ ਆ ਸਿੱਖ ਦੀ ਤੈਨੂੰ ਦਿਸਦੇ ਹੋਣਗੇ ਪੈਸੇ ਪਰ ਇਹ ਮੈਨੂੰ ਸਿੱਖ ਸਭ ਤੋਂ ਅਮੀਰ ਲੱਗਦਾ ਕਿਉਂਕਿ ਇਹਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚ ਪਈ ਹੋਈ ਹੈ ਉਹਨੇ ਬਰਕਤਾਂ ਪਾਉਣੀਆਂ ਨੇ ਇੱਥੇ। ਇਤਨਾ ਮਾਣ ਹੁੰਦਾ ਸੀ ਗੁਰੂ ਨੂੰ ਸਿੱਖਾਂ ਤੇ ਸਿੱਖਾਂ ਨੂੰ ਆਪਣੇ ਗੁਰੂ ਤੇ। ਵਕਤ ਗੁਜ਼ਰਿਆ ਜਿਹੜੀ ਬੇਨਤੀ ਕਰਾਂ ਭਾਈ ਮਨੀ ਸਿੰਘ ਹੋਰਾਂ ਬਚਨ ਆਖੇ ਕਹਿਣ ਲੱਗੇ ਸੱਜਣਾ ਗੱਲ 10,000 ਰੁਪਏ ਦੀ ਨਹੀਂ ਹੈ ਇਸ ਵੇਲੇ ਸਿੱਖ ਇੰਨੇ ਥੋੜੇ ਨੇ ਅਸੀਂ ਜੇ ਖਰੀਦਣੇ ਵੀ ਚਾਹੀਏ ਤਾਂ ਵੀ 10,000 ਰੁਪਇਆ ਕੋਈ ਵੱਡੀ ਗੱਲ ਨਹੀਂ ਲੇਕਿਨ ਇਹ ਗੁਰੂ ਘਰ ਦੀ ਗੋਲਕ ਦਾ ਪੈਸਾ ਜਿਵੇਂ ਤੂੰ ਲਿਜਾਣਾ ਚਾਹੁੰਦਾ ਉਵੇਂ ਅਸੀਂ ਤੈਨੂੰ ਨਹੀਂ ਦੇ ਦੇਣਾ। ਭਾਈ ਮਨੀ ਸਿੰਘ ਹੋਰਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਇੱਕ ਗੱਲ ਇੱਥੇ ਬਹੁਤ ਧਿਆਨ ਦੇ ਕੇ ਸੁਣਿਓ ਜੇ ਮੈਂ ਬੇਨਤੀ ਕਰਾਂ ਆਪਾਂ ਸਾਡੇ ਸ਼ਹੀਦ ਹੀ ਅਸਲ ਵਿੱਚ ਇੰਨੇ ਨੇ ਵੀ ਅਸੀਂ ਨਹੀਂ ਯਾਦ ਰੱਖ ਸਕੇ। ਹੱਥ ਜੋੜ ਬੇਨਤੀ ਕਰਨ ਲੱਗਾ ਇੱਥੇ ਧਿਆਨ ਦਿਓ ਜੇ ਇੱਕ ਬਹੁਤ ਭਾਈ ਮਨੀ ਸਿੰਘ ਹੋਰਾਂ ਦੀ ਅਸੀਂ ਕੱਲੀ ਸ਼ਹਾਦਤ ਦਾ ਜ਼ਿਕਰ ਕਰ ਦਿੰਦੇ ਹਾਂ ਚੇਤਾ ਰੱਖਿਓ ਜੇ ਇੱਥੇ ਮੈਂ ਥੋੜਾ ਜਿਹਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਮਨੀ ਸਿੰਘ ਹੋਰਾਂ ਦੇ ਨਾਲ ਨੰਬਰ ਇੱਕ ਉਹਦਾ ਸਭ ਤੋਂ ਨਾਲ ਪਿਆਰਾ ਭਰਾ ਭਾਈ ਜਗਤ ਸਿੰਘ ਉਹਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦੂਜੀ ਗੱਲ ਇਹਨਾਂ ਦਾ ਪੁੱਤਰ ਭਾਈ ਚਿੱਤਰ ਸਿੰਘ ਇਹ ਭਾਈ ਬਚਿੱਤਰ ਸਿੰਘ ਤੋਂ ਵੱਡਾ ਹੈ ਜਿਹੜਾ ਬਚਿੱਤਰ ਸਿੰਘ ਨਾਗਣੀ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ ਇਹ ਭਾਈ ਮਨੀ ਸਿੰਘ ਹੋਰਾਂ ਦਾ ਪੁੱਤਰ ਹੈ। ਇਹਨਾਂ ਦਾ ਭਰਾ ਭਾਈ ਜਗਤ ਸਿੰਘ ਇਹਨਾਂ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਤੇ ਨਾਲ ਭਾਈ ਇਹ ਗੁਰੂ ਕੇ ਪਿਆਰ ਵਾਲਾ ਭਾਈ ਚਿੱਤਰ ਸਿੰਘ ਇਹ ਨਾਲ ਗ੍ਰਿਫਤਾਰ ਕੀਤੇ ਗਏ ਨੇ ਤੇ ਨਾਲ ਇਹਨਾਂ ਦੇ ਇੱਕ ਗੁਲਜ਼ਾਰ ਸਿੰਘ ਨਾਲ ਇਹਨਾਂ ਦੇ ਇੱਕ ਭਾਈ ਰਣ ਸਿੰਘ ਨਾਲ ਇਹਨਾਂ ਦੇ ਇੱਕ ਭਾਈ ਭੂਪਤ ਸਿੰਘ ਇਹ ਸਾਰੇ ਸਿੱਖ ਗ੍ਰਿਫਤਾਰ ਕੀਤੇ ਗਏ ਤੇ ਨਾਲ ਇਹਨਾਂ ਦੇ ਘਰ ਵਾਲੀ ਬਸੰਤੀ ਜਿਹਦਾ ਪਹਿਲਾ ਨਾਂ ਹੈ ਅੰਮ੍ਰਿਤ ਛਕਣ ਤੋਂ ਬਾਅਦ ਬਸੰਤ ਕੌਰ ਬਣੀ ਇਹ ਵੀ ਨਾਲ ਗ੍ਰਿਫਤਾਰ ਕੀਤੀ ਗਈ। ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਈ ਵਾਰੀ ਮੇਰਾ ਜੀ ਕਰਦਾ ਸਿਰਫ ਨਖਾਸ ਚੌਂਕ ਦੇ ਸ਼ਹੀਦ ਹੀ ਤੁਸੀਂ ਗਿਣੋ ਤਾਂ ਉੱਥੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਹੋਈਆਂ ਨੇ ਹਜ਼ਾਰਾਂ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਸ਼ਹੀਦ ਹੋਏ ਨੇ। ਨਖਾਸ ਚੌਂਕ ਉਹ ਹੈ ਜਿਹਨੂੰ ਅੱਜ ਸ਼ਹੀਦ ਭਾਈ ਮਨੀ ਸਿੰਘ ਚੌਂਕ ਕਹਿੰਦੇ ਇਹ ਲਾਹੌਰ ਵਿੱਚ ਹੈ ਸ਼ਾਇਦ ਆਪ ਨੂੰ ਪਤਾ ਹੋਵੇਗਾ ਜਿੱਥੇ ਭਾਈ ਸਤੀ ਦਾਸ ਜਿੱਥੇ ਭਾਈ ਮਤੀ ਦਾਸ ਜਿੱਥੇ ਭਾਈ ਦਿਆਦਾ ਜੀ ਸ਼ਹੀਦ ਹੋਏ ਨੇ ਨਾ ਯਾਦ ਰੱਖਿਓ ਜੇ ਇੱਥੇ 700 ਸਿੱਖ ਉਹ ਵੀ ਸ਼ਹੀਦ ਹੋਇਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਕੀਤਾ ਗਿਆ ਸੀ ਉਹ ਇੱਥੇ ਸ਼ਹੀਦ ਹੋਇਆ ਹੋਇਆ ਅਸੀਂ ਨਹੀਂ ਕਦੇ ਗੌਰ ਕਰ ਪਾਉਂਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਰ ਫਿਰ ਦੁਬਾਰਾ ਧਿਆਨ ਦਿਓ ਇਹਨਾਂ ਸਾਰੇ ਸਿੱਖਾਂ ਨੂੰ ਪਕੜ ਕੇ ਲੈ ਗਏ ਸਭ ਤੋਂ ਪਹਿਲੀ ਜਿਹੜੀ ਉਹਦੇ ਬਾਰੀ ਆਈ ਸਭ ਤੋਂ ਸਿਆਣੇ ਸਿਆਣਿਆਂ ਦੇ ਵਿੱਚੋਂ ਪਹਿਲਾਂ ਭਾਈ ਗੁਲਜ਼ਾਰ ਸਿੰਘ ਦੀ ਵਾਰੀ ਆਈ ਪਾਚੇ ਗੁਲਜ਼ਾਰ ਸਿੰਘ ਕੇਰੀ ਪੁੱਠੀ ਖੱਲ ਲੋਹਾਈ ਬਿਨ ਦੇਰੀ ਸ਼ਹੀਦ ਬਿਲਾਸ ਸੇਵਾ ਸਿੰਘ ਦੀ ਲਿਖਿਓ ਇੱਕ ਗ੍ਰੰਥ ਹੈ ਉਹਦੇ ਵਿੱਚੋਂ ਦੱਸ ਤੁਹਾਡੇ ਨਾਲ ਟੂਕਾ ਸਾਂਝੀਆਂ ਕਰਦੇ ਆ। ਉਸ ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਈ ਗਈ ਕੁਝ ਇੱਕ ਪਿਛਲੇ ਸਮੇਂ ਚ ਸਾਡੀ ਅਰਦਾਸ ਵਿੱਚ ਇੱਕ ਸ਼ਬਦ ਪੜਿਆ ਜਾਂਦਾ ਸੀ, ਇਸ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਸੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਕੁਰਬਾਨੀਆਂ ਦਿੱਤੀਆਂ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਇੱਥੇ ਇੱਕ ਸ਼ਬਦ ਪਾਇਆ ਜਾਂਦਾ ਸੀ ਪੁੱਠੀਆਂ ਖੱਲਾਂ ਲੁਹਾਈਆਂ। ਪਰ ਅਸੀਂ ਨਹੀਂ ਸੀ ਪੜ੍ਹੇ, ਸਿੱਖ ਨਹੀਂ ਪੜ੍ਹਿਆ ਸੀ ਉਦੋਂ, ਨਹੀਂ ਇਸ ਗੱਲ ਨੂੰ ਜਾਣਦਾ ਸੀ। ਉਦੋਂ ਇੱਕ ਗੱਲ ਚੱਲ ਪਈ ਵੀ ਪੁੱਠੀ ਖੱਲ ਨਹੀਂ ਕਿਸੇ ਦੀ ਲਾਈ ਗਈ, ਪਰ ਹੁਣ ਸਾਨੂੰ ਇਤਿਹਾਸ ਵਿੱਚੋਂ ਸਬੂਤ ਮਿਲਦਾ ਹੈ, ਇਹ ਭੱਟ ਬਈਆਂ ਚੋਂ ਵੀ ਮਿਲਦਾ। ਭਾਈ ਗੁਲਜ਼ਾਰ ਸਿੰਘ ਦੀ ਨਖਾਸ ਚੌਂਕ ਵਿੱਚ ਜ਼ਾਲਮਾਂ ਨੇ ਜ਼ਕਰੀਆ ਖਾਨ ਦੇ ਵੇਲੇ 1734 ਦੇ ਵਿੱਚ ਇਹ ਜੂਨ ਮਹੀਨੇ ਦੀਆਂ ਸ਼ਹਾਦਤਾਂ ਨੇ, ਤੇ ਉੱਥੇ ਪੁੱਠੀ ਖੱਲ ਲਾਈ ਗਈ। ਭੂਪਤ ਸਿੰਘ ਕੀ ਆਖ ਕੰਢਾਏ, ਦਿਓ ਚਰਖੜੀ ਫੇਰ ਚੜਾਏ। ਭੂਪਤ ਸਿੰਘ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ, ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਹਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਦੋ ਸਿੱਖ ਸ਼ਹੀਦ ਹੋਏ ਨੇ ਅਜੇ। ਉਸ ਤੋਂ ਬਾਅਦ ਰਣ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਸੰਗਤ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਇੱਥੇ ਹੀ ਗੁਰੂ ਕੀ ਅਦਬ ਸਤਿਕਾਰ ਰੱਖਣ ਵਾਲੀ, ਗੁਰੂ ਚਰਨਾਂ ਨਾਲ ਜੁੜਨ ਵਾਲੀ ਸ਼ਹੀਦ ਭਾਈ ਮਨੀ ਸਿੰਘ ਦੀ ਘਰਵਾਲੀ ਬੀਬੀ ਬਸੰਤ ਕੌਰ ਇੱਥੇ ਹੀ ਸ਼ਹੀਦ ਹੋਈ। ਪਿਛਲੇ ਸਮੇਂ ਚ ਭਾਈ ਮਨੀ ਸਿੰਘ ਦਾ ਸਾਰਾ ਇਤਿਹਾਸ ਦੱਸ ਨੇ ਕੋਸ਼ਿਸ਼ ਕੀਤੀ ਹੈ ਸਾਂਝਾ ਕਰਨ ਦੀ, ਸੰਗਤਾਂ ਵਿੱਚ ਇਸ ਗੱਲ ਦਾ ਪਤਾ ਹੈ। 53 ਸ਼ਹੀਦ ਉਹਦੇ ਇੱਕ ਪਰਿਵਾਰ ਦੇ ਨੇ, ਆ ਦੇਖੋ ਦੋ ਪੁੱਤ ਉਹਦੇ ਆਪਣੇ ਸ਼ਹੀਦ ਹੋਏ ਨੇ, ਇੱਕ ਗੁਰਬਖਸ਼ ਸਿੰਘ, ਇੱਕ ਚਿੱਤਰ ਸਿੰਘ। ਉਹਦੀ ਸ਼ਹੀਦੀ ਉਹਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਭਾਈ ਮਨੀ ਸਿੰਘ ਹੋਰਾਂ ਦੀ। ਕਿੱਡਾ ਕੁ ਜਿਗਰਾ ਹੋਵੇਗਾ ਗੁਰੂ ਕੇ ਸਿੱਖ ਦਾ। 53 ਸ਼ਹੀਦ ਉਹਦੇ ਆਪਣੇ ਪਰਿਵਾਰ ਦੇ ਨੇ, ਸਾਰੇ ਕਿੱਥੇ ਕਿੱਥੇ ਸ਼ਹੀਦ ਹੋਏ ਉਹ ਲੰਮਾ ਸਿਲਸਿਲਾ। ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ, ਭਾਈ ਦਿਆਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ 1675 ਵਿੱਚ 11 ਨਵੰਬਰ ਨੂੰ, ਇਹ ਭਾਈ ਮਨੀ ਸਿੰਘ ਦਾ ਸਕਾ ਭਰਾ ਹੈ। ਭਾਈ ਮਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਵਿੱਚੋਂ ਗੁਰੂ ਦੇ ਨਾਲ ਨਿਕਲਿਆ, ਇਹ ਭਾਈ ਮਨੀ ਸਿੰਘ ਦੇ ਸਕਾ ਭਰਾ ਹੈ। ਭਾਈ ਮਾਨ ਸਿੰਘ ਨਿਸ਼ਾਨਚੀ ਇਹਦਾ ਨਾਂ ਹੈ। ਇਹ ਚਿਤੌੜਗੜ੍ਹ ਦੇ ਕਿਲੇ ਵਿੱਚ 1708 ਵਿੱਚ ਜਾ ਕੇ ਸ਼ਹੀਦ ਹੁੰਦਾ ਮਗਰੋਂ। ਭਾਈ ਰਣ ਸਿੰਘ ਅਤੇ ਭਾਈ ਰਾਏ ਸਿੰਘ, ਰਾਏ ਸਿੰਘ ਉਹ ਸਿੱਖ ਹੈ ਜਿਹਦਾ ਪੁੱਤ ਭਾਈ ਮਹਾਂ ਸਿੰਘ ਹੈ। ਰਾਏ ਸਿੰਘ ਤੇ ਮਹਾਂ ਸਿੰਘ ਦੋਵੇਂ ਜਣੇ ਇਹ ਉਸ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਜਿੱਥੇ ਹਜ਼ੂਰ ਨੇ ਟੁੱਟੀ ਗੰਢੀ, ਇਹ ਉਸ ਜਗ੍ਹਾ ਤੇ ਸ਼ਹੀਦ ਹੁੰਦੇ ਨੇ। ਖੈਰ ਇੱਕ ਵੱਖਰੀ ਗੱਲ ਹੈ, ਮੇਰੇ ਕਹਿਣ ਤੋਂ ਮੁਰਾਦ ਇੰਨੇ ਸ਼ਹੀਦ ਇੱਕੋ ਹੀ ਪਰਿਵਾਰ ਦੇ ਨੇ, ਪਰ ਅਸੀਂ ਨਹੀਂ ਜਾਣ ਸਕੇ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਜਾਲਮਾਂ ਨੇ ਕਿਹਾ ਵੀ ਤੂੰ, ਤੇਰੇ ਨਾਲ ਮੇਰਾ ਬਹੁਤਾ ਵਾਸਤਾ ਰਿਹਾ, ਤੂੰ ਹੀ ਸਿੱਖਾਂ ਨੂੰ ਪੁੱਠੀ ਪੱਟੀ ਪੜਾਉਂਦਾ ਰਿਹਾ, ਸਰਕਾਰੀ ਦਰਬਾਰੇ ਬਾਗੀ ਤੂੰ ਕਰਵਾਉਂਦਾ ਰਿਹਾ, ਤੇ ਤੇਰੀ ਬਜ਼ੁਰਗੀ ਦੀ ਉਮਰ ਹੈ। ਭਾਈ ਮਨੀ ਸਿੰਘ ਹੋਰਾਂ ਦੀ ਉਸ ਵੇਲੇ ਉਮਰ 90 ਸਾਲ ਹੈ, 77 ਸਾਲ। ਧੰਨ ਹੈ ਗੁਰੂ ਕਿ ਸਿੱਖੇ ਹੋ ਜੇ, ਪਤਾ ਨਹੀਂ ਕਿੰਨੀ ਕੁ ਸਿੱਖੀ ਚੋ ਨਾਲ ਕਮਾਉਂਦੇ ਹੋਣਗੇ। 90 ਸਾਲ ਦੀ ਉਮਰ ਚ ਬੰਦ ਬੰਦ ਕਟਵਾਉਣ ਲੱਗਿਆ, 77 ਸਾਲ ਇਹਨੇ ਗੁਰੂ ਗੋਦ ਵਿੱਚ ਗੁਜ਼ਾਰੇ ਨੇ, 77 ਸਾਲ ਜ਼ਿੰਦਗੀ ਦੇ। ਉਹਨਾਂ ਲੋਕਾਂ ਦੇ ਆਸਰੇ ਸਿੱਖੀ ਖੜੀ ਹੈ। ਇਹੋ ਜਿਹੇ ਲੋਕਾਂ ਵੱਲ ਦੇਖ ਕੇ ਮੇਰੇ ਸਤਿਗੁਰੂ ਕਲਗੀ ਵਾਲੇ ਨੇ ਕਿਹਾ ਹੋਏਗਾ, ਇਨ ਪੁੱਤਰ ਨ ਕੇ ਸੀਸ ਪੇ। ਸਾਡੇ ਵਰਗੇ ਬੈਠੇ ਹੁੰਦੇ ਤਾਂ ਸ਼ਾਇਦ ਗੁਰੂ ਉਂਗਲ ਉਧਰ ਨਾ ਹੀ ਕਰਦਾ, ਖਿਮਾ ਕਰੇ ਜੀ, ਸਾਡੇ ਵਰਗੇ ਬੈਠੇ ਹੁੰਦੇ ਗੁਰੂ ਇਵੇਂ ਉਂਗਲ ਨਾ ਕਰਦਾ, ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਗੁਰੂ ਕੇ ਸਿੱਖ ਬੈਠੇ ਸਨ, ਉਦੋਂ ਗੁਰੂ ਨੇ ਉਂਗਲ ਕਰਕੇ ਕਹੀ ਇਹਨਾਂ ਵੱਲ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ, ਇਹਨੂੰ ਜ਼ਾਲਮ ਨੇ ਉਸ ਵੇਲੇ ਬਿਠਾਇਆ ਕੋਲ ਤੇ ਇੱਕ ਬਚਨ ਪੁੱਛਿਆ, ਕਹਿਣ ਲੱਗੇ ਭਾਈ ਮਨੀ ਸਿੰਘ ਆ, ਸਿੱਖੀ ਦੀਆਂ ਤੂੰ ਗੱਲਾਂ ਤੇ ਬਹੁਤ ਕਰਨਾ, ਪਰ ਤੂੰ ਕਦੇ ਆਪਣੇ ਗੁਰੂ ਦੀ ਬਾਣੀ ਪੜ੍ਹੀ ਹੈ? ਭਾਈ ਮਨੀ ਸਿੰਘ ਹੋਰੀ ਹੱਸ ਕੇ ਕਹਿਣ ਲੱਗੇ, ਬਈ ਪਤਾ ਨਹੀਂ ਗੁਰੂ ਨੂੰ ਕਿਵੇਂ ਤਰਸ ਆ ਗਿਆ ਮੇਰੇ ਤੇ, ਲੋਕਾਂ ਨੇ ਤਾਂ ਬਾਣੀ ਕੇਵਲ ਪੜ੍ਹੀ ਹੋਏਗੀ, ਮੇਰੀ ਅੱਖਾਂ ਨੇ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਏ ਨੇ, ਇਹਨਾਂ ਹੱਥਾਂ ਨੇ ਸਿਆਹੀ ਲਾ ਲਾ ਕੇ ਅੱਖਰ ਲਿਖੇ ਹੋਏ ਨੇ, ਇੱਕ ਇੱਕ ਅੱਖਰ ਲਿਖਿਆ ਹੋਇਆ ਇਹਨਾਂ ਹੱਥਾਂ ਨੇ। ਮੇਰੇ ਕੋਲ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਬੀੜਨ ਖੁਆਈ ਸੀ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਜਿਹੜੇ ਵੀ ਸਮੁੱਚੇ ਬਚਨ ਸਨ ਉਸ ਵੇਲੇ, ਉਹ ਸਾਰੇ ਦੇ ਸਾਰੇ ਇਹ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਵਾਏ ਨੇ। ਮੈਂ ਉਹ ਗੁਰੂ ਕਾ ਸਿੱਖ ਹੈ। ਜਦੋਂ ਇਹ ਗੱਲ ਹੋਈ ਸਾਂਝੀ ਤੇ ਉਹਨੇ ਬਚਨ ਪੁੱਛਿਆ ਜਲਾਦ ਨੇ ਵੀ ਫਿਰ ਤੈਨੂੰ ਤੇ ਬੜਾ ਸੌਖਾ ਪਤਾ ਹੋਏਗਾ, ਤੇਰਾ ਗੁਰੂ ਇੱਕ ਗੱਲ ਕਹਿੰਦਾ ਭਈ ਜਿਹੜਾ ਸਰੀਰ ਹੈ ਇਹ ਬੜਾ ਔਖਾ ਮਿਲਦਾ ਮਨੁੱਖਾ ਜਾਮਾ 84 ਲੱਖ ਦੇ ਹੀ ਜਾਮਿਆਂ ਤੋਂ ਬਾਅਦ ਮਿਲਦੀ ਹੈ ਜੋ ਗੁਰਬਾਣੀ ਵਿਚ ਵਿਚਾਰ ਲਿਖੀ ਹੈ, ਤੂੰ ਇਹ ਗੱਲ ਤੂੰ ਇਹ ਜਾਮਾ ਕਿਉਂ ਗਾਉਣ ਲੱਗਿਆ ਆਪਣਾ, ਤੇਰੀ ਬਿਰਧ ਅਵਸਥਾ ਹੈ, 4 ਦਿਨਾਂ ਦੀ ਗੱਲ ਹੈ, ਤੂੰ ਇਸਲਾਮ ਨੂੰ ਧਾਰਨ ਕਰ ਲੈ, ਮੁੜ ਕੇ ਭਾਵੇਂ ਘਰ ਜਾ ਕੇ ਸਿੱਖ ਬਣ ਜੀ, ਮੁੜ ਕੇ ਤੈਨੂੰ ਇਹਨਾਂ ਦੇਖਣ ਥੋੜਾ ਆਉਣਾ। ਭਾਈ ਮਨੀ ਸਿੰਘ ਹੋਰ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਆ ਤੇਰੇ ਨਾਲ ਗੱਲ ਕਰਨ ਦਾ ਆਨੰਦ ਆਏਗਾ ਕਿਉਂਕਿ ਤੂੰ ਮੇਰੇ ਗੁਰੂ ਬਾਰੇ ਜਾਣਦਾ, ਮੈਂ ਤੈਨੂੰ ਇੰਨੀ ਗੱਲ ਪੁੱਛਾਂ, ਤੈਨੂੰ ਇਹ ਤੇ ਪਤਾ ਲੱਗ ਗਿਆ ਵੀ ਮੇਰਾ ਗੁਰੂ ਇਹ ਕਹਿੰਦਾ ਵੀ 84 ਲੱਖ ਤੋਂ ਬਾਅਦ ਵਿੱਚ ਮਨੁੱਖੀ ਜਾਮਾ ਮਿਲ ਜਾਂਦਾ, ਪਰ ਤੂੰ ਕਿਤੇ ਇਹ ਵੀ ਪੜ੍ਹਿਆ ਵੀ 84 ਲੱਖ ਤੋਂ ਬਾਅਦ ਸਿੱਖੀ ਵੀ ਮਿਲ ਜਾਂਦੀ ਹੈ। ਇਸ ਵੇਲੇ ਤੂੰ ਇੱਕ ਕੰਮ ਕਰ, ਮੈਨੂੰ ਆ ਸਰੀਰਕ ਜਾਮਾ ਤਾਂ 84 ਲੱਖ ਤੋਂ ਬਾਅਦ ਵਿੱਚ ਮਿਲ ਜਾਏਗਾ ਜੇ ਗੁਆ ਗਏ, ਜੇ ਮੈਂ ਤੇਰੀ ਨਜ਼ਰ ਵਿੱਚ ਗੁਆਉਣ ਲੱਗਿਆ, ਪਰ ਜੇ ਮੈਂ ਸਿੱਖੀ ਗੁਆ ਦਿੱਤੀ ਮੈਨੂੰ ਮੁੜ ਕੇ ਨਹੀਂ ਲੱਭਣੀ, ਮੈਨੂੰ ਸਿੱਖੀ ਨਿਭਾਲਣ ਦੇ ਇਸ ਵੇਲੇ ਮੇਰੇ ਸਰੀਰ ਨੂੰ ਚਲੇ ਜਾਣ ਦੇ। ਉਹਨਾਂ ਬੱਚਨ ਆਖੇ ਸਨ, ਕਹਿਣ ਲੱਗੇ ਭਲਿਆ ਪੁਰਖਾ ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ ਦੇਹੀ ਤੋਂ ਆਬਣ ਜਾਣ ਹੈ, ਸਿੱਖੀ ਲੱਭ ਹੈ ਕਬ ਕੋਏ, ਮੇਰਾ ਇੱਕ ਇੱਕ ਬੰਦ ਕੱਟ ਕੇ ਜੁਦਾ ਜੁਦਾ ਕਰ ਦਿਓ, ਮੇਰੀ ਕੌਮ ਇਕੱਠੀ ਹੋ ਜਾਏ, ਮੇਰੇ ਲਹੂ ਨਾਲ ਧਰਤੀ ਰੰਗ ਦਿਓ, ਮੇਰੀ ਕੌਮ ਸੁਖੀ ਹੋ ਜਾਏ, ਮੈਂ ਨਹੀਂ ਚਾਹੁੰਦਾ ਤੂੰ ਮੇਰੇ ਕਿਸੇ ਤਰ੍ਹਾਂ ਲਿਹਾਜ਼ ਕਰੇ। ਯਾਦ ਰੱਖਿਓ ਜੇ 64 ਟੋਟੇ 64 ਵਾਰੀ ਗੰਡਾਸਾ ਚੱਲਿਆ ਭਾਈ ਮਨੀ ਸਿੰਘ ਹੋਰਾਂ ਦੇ ਉੱਤੇ, ਇੱਕ ਵੀ ਗੰਡਾਸੇ ਦੇ ਨਾਲ ਉਹਦੀ ਜ਼ਬਾਨੋਂ ਹਾਏ ਸ਼ਬਦ ਨਹੀਂ ਨਿਕਲਿਆ, ਉਹਨੇ ਸਿਰਕ ਨਿਭਾ ਦਿੱਤਾ। ਗੁਰੂ ਕਾ ਸਿੱਖ ਸਿੱਖੀ ਦੀ ਖਾਤਰ 90 ਸਾਲਾਂ ਦੀ ਉਮਰ ਚ ਬੰਦ ਕਟਵਾ ਕੇ ਸਿੱਖੀ ਲਈ ਪੂਰਨੇ ਪਾ ਗਿਆ। ਇਸ ਤੋਂ ਅਗਲੀ ਲੜੀ ਕਦ ਰੋਜ਼। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਅਕਾਲ।

ਲੋਕ ਪਰਲੋਕ ਦੇ ਰਾਖੇ ਬਖਸ਼ੰਦ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਲੜੀ ਵਿੱਚੋਂ ਕੱਲ ਆਪਾਂ 1734 ਤੱਕ ਦਾ ਇਤਿਹਾਸ ਸਾਂਝਾ ਕੀਤਾ ਸੀ। ਭਾਈ ਮਨੀ ਸਿੰਘ ਹੋਰਾਂ ਦੇ ਪਰਿਵਾਰ ਵਿੱਚੋਂ ਬੀਬੀ ਬਸੰਤ ਕੌਰ, ਉਹਨਾਂ ਦੀ ਪਤਨੀ, ਜਗਤ ਸਿੰਘ, ਗੁਲਜ਼ਾਰ ਸਿੰਘ, ਭੂਪਤ ਸਿੰਘ ਇਤਿਹਾਸਕ ਸਿੰਘ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਸ਼ਹੀਦ ਹੋਏ ਨੇ। ਉਸ ਤੋਂ ਅਗਲੀ ਵਿਚਾਰ ਅੱਜ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ, ਆਪਾਂ ਪਿਛਲੇ ਨੂੰ ਜ਼ਿਆਦਾ ਨਹੀਂ ਦੁਹਰਾ ਸਕਦੇ। 1734 ਵਿੱਚ ਹੀ ਦੋ ਘਟਨਾਵਾਂ ਅਹਿਮ ਸਿੱਖ ਇਤਿਹਾਸ ਨਾਲ ਹੋਰ ਹੋਈਆਂ। ਪਹਿਲੀ ਘਟਨਾ ਇਹ ਹੋਈ, ਖਾਲਸੇ ਪੰਥ ਨੂੰ ਉਦੋਂ ਇਕੱਤਰਤਾ ਕਰਕੇ ਗੁਰੂ ਕੇ ਸਿੱਖਾਂ ਨੇ ਦੋ ਜਥਿਆਂ ਵਿੱਚ ਵੰਡ ਦਿੱਤਾ, ਕਿਉਂਕਿ ਉਦੋਂ ਲੰਗਰ ਪ੍ਰਸ਼ਾਦ ਪਾਣੀ ਸੇਵਾ ਸੰਭਾਲ ਇੱਕੋ ਥਾਂ ਤੇ ਕਰਨਾ ਔਖਾ ਹੋ ਗਿਆ ਸੀ। ਦੋ ਥਾਵਾਂ ਤੇ ਵੰਡ ਲਏ। ਇੱਕ ਬਣ ਗਿਆ ਬਾਬਾ ਬੁੱਢਾ ਦਲ, ਜਿਹਨੂੰ ਬੁੱਢਾ ਦਲ ਕਹਿੰਦੇ ਆ। ਦੂਜਾ ਬਣ ਗਿਆ ਤਰਨਾ ਦਲ। ਤਰਨਾ ਅਸਲ ਵਿੱਚ ਸ਼ਬਦ ਦਾ ਅਰਥ ਹੈ ਜਵਾਨੀ। ਇੱਕ ਜਵਾਨਾਂ ਦਾ ਦਲ ਬਣ ਗਿਆ, ਇੱਕ ਬੁੱਢਿਆਂ ਦਾ ਦਲ ਬਣ ਗਿਆ। ਵਖਰੇਵਾਂ ਕੋਈ ਨਹੀਂ ਸੀ, ਭਾਵੇਂ ਇੱਧਰ ਉੱਧਰ ਦੋਵੇਂ ਜਣੇ ਜਾ ਸਕਦੇ ਸਨ, ਪਰ ਇੱਕ ਸਿਸਟਮ ਬਣਾ ਲਿਆ। ਬੁੱਢਾ ਦਲ ਦੇ ਵੀ ਪੰਜ ਜਥੇ ਬਣਾਏ ਗਏ, ਪਰ ਇਹ ਵਿਚਾਰੇ ਬਜ਼ੁਰਗ ਸਨ ਇਹਨਾਂ ਵਿੱਚੋਂ ਕਈ, ਜਿਹਦੇ ਕਾਰਨ ਕਰਕੇ ਵੀ ਇਹਨਾਂ ਦੇ ਕਈ ਜਥਿਆਂ ਦੇ, ਤਿੰਨ ਜਥਿਆਂ ਦੇ ਜਿਹੜੇ ਜਥੇਦਾਰ ਸਨ ਉਹ ਦੋ ਦੋ ਸਨ। ਇਹ ਪੰਜ ਜਥੇ ਬਣੇ। ਬਾਬਾ ਦੀਪ ਸਿੰਘ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਹੈ, ਇਹ ਬੁੱਢਾ ਦਲ ਵਿੱਚੋਂ ਹੈ। ਬਾਬਾ ਦੀਪ ਸਿੰਘ ਤੇ ਭਾਈ ਦਸੌਂਦਾ ਸਿੰਘ, ਇਹ ਇੱਕੋ ਇੱਕ ਜਥੇ ਦੇ ਵੱਖੋ ਵੱਖਰੇ ਜਥੇਦਾਰ ਨੇ। ਦੋ ਜਥੇ ਬਣੇ। ਇੱਕ ਜਥੇ ਦੇ ਜਥੇਦਾਰ ਬਣੇ ਭਾਈ ਜੀਵਨ ਸਿੰਘ ਤੇ ਭਾਈ ਵੀਰ ਸਿੰਘ। ਇਹ ਜੀਵਨ ਸਿੰਘ ਉਹ ਨਹੀਂ ਜਿਹੜੇ ਬਾਬਾ ਜੈਤਾ ਜੀ ਨੇ। ਤੀਜੇ ਜਥੇ ਦੇ ਚੌਥੇ ਜਥੇ ਦੇ ਜਥੇਦਾਰ ਬਣੇ ਭਾਈ ਕਾਨ ਸਿੰਘ ਤੇ ਭਾਈ ਵਿਨੋਦ ਸਿੰਘ। ਪੰਜਵੇਂ ਜਥੇ ਦੇ ਜਥੇਦਾਰ ਬਣੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਇਹ ਪੰਜ ਜਥੇ ਬੁੱਢੇ ਦਲ ਦੇ ਬਣੇ। ਤਰਨਾ ਦਲ ਦੇ ਵੀ ਪੰਜ ਜਥੇਦਾਰ ਬਣੇ, ਪਰ ਇਹਨਾਂ ਦੀ ਖੂਬੀ ਇਹ ਵੀ ਇੱਕੋ ਇੱਕ ਜਥੇ ਦਾ ਇੱਕੋ ਇੱਕ ਜਥੇਦਾਰ ਹੈ। ਇਹਨਾਂ ਵਿੱਚੋਂ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਇਹ ਸੁੱਖਾ ਸਿੰਘ ਉਹੀਓ ਹੈ ਜਿਹੜਾ ਮਾੜੀ ਕੰਬੋਕੀ ਵਾਲਾ ਹੈ। ਅੱਗੇ ਜਾ ਕੇ ਆਪਾਂ ਇਹਦੀ ਵਿਚਾਰ ਕਰਾਂਗੇ, ਕਿਉਂਕਿ ਮੱਸਾ ਰੰਗੜ ਨੂੰ ਇਹੋ ਸੋਧ ਹੈ। ਇਹ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਾਘ ਸਿੰਘ, ਇਹ ਪੰਜ ਜਥੇਦਾਰ ਉਸ ਵੇਲੇ ਤਰਨਾ ਦਲ ਦੇ ਬਣੇ। 1734 ਵਿੱਚ ਇਹ ਜਥੇ ਬਣੇ ਦੋ। ਹੁਣ ਤੱਕ ਸਿੱਖ ਜਿਹੜੇ ਸਨ ਉਹ ਆਪਣੇ ਤੌਰ ਤੇ ਇਕੱਠੇ ਤੁਰੇ ਆ ਰਹੇ ਸਨ, ਪਰ ਸਿਸਟਮ ਬਣਾਉਣਾ ਔਖਾ ਸੀ। ਇਸ ਦੇ ਮਗਰੋਂ 1734 ਵਿੱਚ ਹੀ ਘਟਨਾ ਹੋਰ ਘਟੀ। ਇੱਥੇ ਬਹੁਤ ਸਿਆਣਾ ਜਰਨੈਲ, ਦਾਨਾ ਪੁਰਖ, ਬਹੁਤ ਸਾਦੀ ਜੀਵਨ ਵਾਲਾ ਤੇ ਗੁਰਬਾਣੀ ਪੱਖੋਂ ਬਹੁਤ ਗੁਰੂ ਕੀ ਬਾਣੀ ਦਾ ਆਸ਼ਕ ਸੇਵਕ ਭਾਈ ਦਰਬਾਰਾ ਸਿੰਘ, ਇਹਨਾਂ ਨੇ ਤੇ ਭਾਈ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ, ਇਹਨਾਂ ਨੇ ਦੋਨਾਂ ਨੇ ਰਲ ਕੇ ਬੈਠ ਕੇ ਜਥੇ ਬਣਾਏ ਸਨ। ਮੁਖੀ ਇਹੀ ਸਨ, ਪਰ ਉਦੋਂ ਭਾਣਾ ਵਰਤਿਆ ਇਹ ਸਰਦਾਰ ਦਰਬਾਰਾ ਸਿੰਘ 1734 ਵਿੱਚ ਚੜ੍ਹਾਈ ਕਰ ਗਿਆ। ਸਿੱਖ ਜਗਤ ਵਿੱਚ ਬੜੀ ਸੋਗ ਦੀ ਲਹਿਰ ਫੈਲੀ ਸੀ ਉਦੋਂ, ਕਿਉਂਕਿ ਦਰਬਾਰਾ ਸਿੰਘ ਬੜਾ ਸਾਦਾ
ਤੇ ਬਹੁਤ ਗੁਰੂ ਕੀ ਬਾਣੀ ਦੀ ਗਹਿਰੀ ਵਿਚਾਰ ਦਾ ਮਾਲਕ ਸੀ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੱਲ ਵੀ ਅਰਜ਼ ਕੀਤੀ ਸੀ, ਇਹ ਉਹੀਓ ਦਰਬਾਰਾ ਸਿੰਘ ਹੈ ਜਿਹੜਾ ਸਭ ਤੋਂ ਪਹਿਲਾਂ ਨਵਾਬੀ ਲੈਣ ਲਈ ਤਿਆਰ ਨਹੀਂ ਸੀ ਹੋਇਆ। ਦਰਬਾਰਾ ਸਿੰਘ ਅੱਗਿਓਂ ਕਹੀ ਹਮ ਨਵਾਬੀ ਕਬ ਚਹਿ ਲਹੀ, ਇਹਨੇ ਅੱਗਿਓਂ ਬਚਨ ਆਖੇ ਸਨ। ਇਹ ਦਰਬਾਰਾ ਸਿੰਘ ਉਹ ਹੈ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਇਹ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਚਮਕੌਰ ਦੀ ਗੜੀ ਦਾ ਹੀ ਸ਼ਹੀਦ ਹੈ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਵੀ ਸਿੱਖੀ ਦੀਆਂ ਦੇਖੋ ਕਿੰਨੀਆਂ ਜੜਾਂ ਡੂੰਘੀਆਂ ਸਨ ਇਹਨਾਂ ਲੋਕਾਂ ਦੇ ਨਾਲ। ਦਰਬਾਰਾ ਸਿੰਘ ਦਾ ਬੜਾ ਪ੍ਰਭਾਵ ਸੀ। ਦਰਬਾਰਾ ਸਿੰਘ ਚੜ੍ਹਾਈ ਕਰ ਗਿਆ ਤੇ ਨਵਾਬ ਕਪੂਰ ਸਿੰਘ ਇਹ ਜਥੇ ਦਾ ਮੁਖੀ ਬਣ ਗਿਆ। ਇਉਂ ਕਹਿ ਲਈਏ ਵੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੁਝ ਇੱਕ ਸਿੱਖ ਅਜਿਹੇ ਹੋਏ ਨੇ ਜਿਹੜੇ ਆਪਣੇ ਜਥੇ ਦੇ ਜਥੇਦਾਰ ਹੋਣ ਦੇ ਬਾਵਜੂਦ ਵੀ ਸਮੁੱਚੇ ਸਿੱਖ ਜਗਤ ਉੱਤੇ ਇਹਨਾਂ ਦਾ ਪ੍ਰਭਾਵ ਸੀ। ਉਹਨਾਂ ਵਿੱਚੋਂ ਇੱਕ ਕਪੂਰ ਸਿੰਘ, ਨਵਾਬ ਕਪੂਰ ਸਿੰਘ, ਇੱਕ ਇਹਨਾਂ ਵਿੱਚੋਂ ਮਹਾਨ ਯੋਧਾ ਜੱਸਾ ਸਿੰਘ ਆਧੂ ਵਾਲੀਆ, ਉਹਨਾਂ ਵੀ ਬਹੁਤ ਅਦਬ ਰਿਹਾ ਸਿੱਖੀ ਦੇ ਅੰਦਰ, ਬਹੁਤ ਚੜ੍ਹਦੀ ਕਲਾ ਦਾ ਗੁਰੂ ਕਾ ਸਿੱਖ ਸੀ। ਉਸੇ ਗੱਲ ਵੱਲ ਫਿਰ ਆਵਾਂ, ਥੋੜੀ ਨਿਰਾਸ਼ਤਾ ਹੋਈ ਪਰ ਫਿਰ ਵੀ ਗੁਰੂ ਕੀ ਬਾਣੀ ਦਾ ਟੇਕ ਆਸਰਾ ਲੈਣਾ ਪੈਂਦਾ। ਧਰਜੀ ਯਾਰ ਇੱਕ ਟੇਕ ਤੋਂ ਲਹੇ ਬਿਨਾਨੀ, ਆਸ ਨਾਨਕ ਨਾਮ ਧਿਆਈਆਂ ਕਾਰਜ ਆਵੇ, ਧਿਆਈਆਂ ਕਾਰਜ ਆਵੇ ਰਾਸ। ਮਾਨੁੱਖੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬਹੁਤ ਨਾ ਤਿਸ਼ਨਾ ਲਾਗੇ ਆਏ। ਸਿੱਖੀ ਅਕਸਰ ਤੇ ਗੁਰੂ ਦੇ ਆਸਰੇ ਖਲੋਣੀ ਹੈ ਨਾ। 1734 ਤੋਂ ਲੈ ਕੇ ਕੁਝ ਇੱਕ ਸਮਾਂ ਗੁਜ਼ਰਿਆ, ਜਿਹੜੀ ਘਟਨਾ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ 1735 ਦੀ ਹੈ। ਉਸ ਵੇਲੇ ਸਿਆਲਕੋਟ ਦੇ ਇਲਾਕੇ ਵਿੱਚ ਇੱਕ ਭਾਈ ਹਕੀਕਤ ਸਿੰਘ ਨੌਜਵਾਨ ਬੱਚਾ ਰਹਿੰਦਾ ਸੀ। ਇਹਦੀ ਸ਼ਾਦੀ ਹੋਈ ਸੀ, ਅਜੇ ਇਹਦੇ ਘਰ ਇੱਕੋ ਹੀ ਪੁੱਤਰ ਸੀ। ਇਹ ਹਕੀਕਤ ਸਿੰਘ ਬੜਾ ਦਾਨਾ ਸੀ। ਇਹ ਅਚਾਨਕ ਇੱਕ ਦਿਨ ਉੱਥੋਂ ਸਿਆਲਕੋਟ ਦੇ ਵਿੱਚੋਂ ਦੀ ਲੰਘ ਰਿਹਾ ਹੈ, ਉੱਥੇ ਕੁਝ ਇੱਕ ਮੁਗਲ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ, ਮੈਂ ਉਹ ਸ਼ਬਦ ਵਰਤਣਾ, ਉਹਨਾਂ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਪ੍ਰਥਾਏ ਕੁਝ ਮਾੜੇ ਸ਼ਬਦ ਬੋਲੇ ਤੇ ਹਕੀਕਤ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ। ਹਕੀਕਤ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਦੇਵੀ ਦੇਵਤਿਆਂ ਨੂੰ ਤਾਂ ਸਿੱਖ ਵੀ ਨਹੀਂ ਮੰਨਦੇ, ਵੈਸੇ ਅੱਜ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ, ਅੱਜ ਇਹ ਕਹਿਣਾ ਔਖਾ ਹੈ। ਇਹ ਉਦੋਂ ਦੀ ਗੱਲ ਸੀ ਜਦੋਂ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਜੁੜਿਆ ਹੁੰਦਾ ਸੀ। ਮੈਂ ਵਿੱਚੋਂ ਇੱਕ ਮਾੜੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਤੁਸੀਂ ਖੁਦ ਦੁੱਖ ਮਨਾਓਗੇ ਜੇ ਤੁਹਾਡੀ ਸਿੱਖੀ ਤੇ ਛੱਡਦਾ ਨਾ, ਤੁਸੀਂ ਖੁਦ ਦੁੱਖ ਮਨਾਓਗੇ। ਕਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਦੇਖਣਾ, ਜਿਹੜਾ ਦਰਬਾਰ ਸਾਹਿਬ ਦਾ ਹੁਣ ਗੇਟ ਹੈ ਇਹ ਗੋਰਿਆਂ ਨੇ ਬਦਲਾਇਆ, ਅੱਗੇ ਜਾ ਕੇ ਤੁਹਾਡੇ ਨਾਲ ਸਾਰੀ ਸਾਂਝ ਪਾਉਣੀ ਹੈ ਮੈਂ। ਪਹਿਲਾ ਗੇਟ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੁੰਦਾ ਸੀ, ਜਿਹੜਾ ਅਜੋਕੇ ਸਮੇਂ ਦਾ ਗੇਟ ਹੈ ਉਹਦੇ ਬਿਲਕੁਲ ਲਾਗੇ ਇੱਕ ਸ਼ਨੀ ਦੇਵਤੇ ਦਾ ਮੰਦਰ ਹੈ। ਦੁੱਖ ਲੱਗਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਸਰਦਾਰ ਪੱਗਾਂ ਵਾਲੇ ਉੱਤੋਂ ਦੀ ਕਿਰਪਾਨਾਂ ਪਾ ਕੇ ਸ਼ਨੀ ਦੇਵਤੇ ਦੇ ਦੀਵਾ ਜਗਾਉਣ ਜਾਂਦੇ ਨੇ। ਉੱਥੇ ਤੁਸੀਂ ਸ਼ਨੀਵਾਰ ਵਾਲੇ ਦਿਨ ਦੇਖ ਸਕਦੇ ਹੋ ਲਾਈਨ ਲੱਗੀ ਹੁੰਦੀ ਹੈ, ਉਨੀ ਮੇਰਾ ਖਿਆਲ ਹੈ ਵੀ ਦਰਬਾਰ ਸਾਹਿਬ ਨਹੀਂ ਲੱਗਦੀ ਜਿੰਨੀ ਉੱਥੇ ਲੱਗ ਜਾਂਦੀ ਸ਼ਨੀਵਾਰ ਵਾਲੇ ਦਿਨ। ਇਹ ਗੱਲ ਅੱਜ ਨਹੀਂ ਕਹਿ ਸਕਦੇ, ਉਦੋਂ ਗੁਰੂ ਕੇ ਸਿੱਖਾਂ ਨੂੰ ਮਾਣ ਸੀ ਗੁਰੂ ਤੇ। ਉਦੋਂ ਉਹਨੇ ਭਾਈ ਹਕੀਕਤ ਸਿੰਘ ਉਹਨਾਂ ਬਚਨ ਆਖੇ, ਕਹਿਣ ਲੱਗੇ ਵੀ ਸਜਣਾ ਦੇਵੀ ਦੇਵਤਿਆਂ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ, ਨਾਵਨ ਕੋ ਤੀਰਥ ਘਨੇ ਮਨ ਬੌਰਾ ਦੇ, ਪੂਜਨ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਦੇ, ਛੂਟਣ ਹਰ ਕੀ ਸੇਵ। ਦੇਵਾ ਦੇਵੀ ਪੂਜੀ ਹੈ ਭਾਈ, ਕਿਆ ਮੰਗੋ ਕਿਆ ਦੇ, ਸਾਡੇ ਵਿੱਚ ਯਕੀਨ ਨਹੀਂ ਇਸ ਗੱਲ ਦਾ, ਪਰ ਲੇਕਿਨ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਤੁਸੀਂ ਇਹਨਾਂ ਦੇਵੀ ਦੇਵਤਿਆਂ ਬਾਰੇ ਗਲਤ ਸ਼ਬਦ ਨਾ ਵਰਤੋ। ਮੁਗਲਾਂ ਦੇ ਲੜਕਿਆਂ ਨੂੰ ਆਖਿਆ ਇਹਨਾਂ ਬਾਰੇ ਗਲਤ ਸ਼ਬਦ ਨਾ ਵਰਤੋ, ਕਿਉਂਕਿ ਕਿਸੇ ਦੇ ਧਰਮ ਦੀ ਤੁਹੀਨ ਕਰਨਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਔਰ ਦੂਜੀ ਗੱਲ, ਜੇ ਕਿਤੇ ਬੀਬੀ ਫਾਤਮਾ ਬਾਰੇ ਇਹ ਤੁਹਾਡੇ ਬਾਰੇ ਚ ਦੋ ਸ਼ਬਦ ਕਹਿ ਲੈਣ ਤੇ ਤੁਹਾਨੂੰ ਕਿੰਨਾ ਬੁਰਾ ਲੱਗੇ। ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਲੜਕੀ ਹੈ, ਯਾਦ ਰੱਖਿਓ ਜੀ। ਜੇ ਕੋਈ ਬੀਬੀ ਫਾਤਮਾ ਬਾਰੇ ਦੋ ਸ਼ਬਦ ਕਹਿ ਦੇਵੇ ਤੁਹਾਨੂੰ ਕਿੰਨਾ ਬੁਰਾ ਲੱਗੇ। ਉਹਨਾਂ ਨੇ ਆਖਿਰਕਾਰ ਜਾ ਕੇ ਸਰਕਾਰੀ ਦਰਬਾਰੇ ਇਹ ਸ਼ਿਕਾਇਤ ਕਰ ਦਿੱਤੀ, ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਜ਼ਕਰੀਆ ਖਾਨ ਨੇ ਅੱਗੇ ਉਹ ਭਾਈ ਹਕੀਕਤ ਸਿੰਘ ਹੋਰਾਂ ਨੂੰ ਸੱਦਿਆ
ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਗ੍ਰਿਫਤਾਰ ਕਰਕੇ ਇਹਨਾਂ ਨੂੰ ਵੀ ਲਾਹੌਰ ਦੇ ਨਖਾਸ ਚੌਂਕ ਵਿੱਚ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹਦੇ ਸਾਹਮਣੇ ਵੀ ਇਹ 1735 ਦੀ ਘਟਨਾ ਮੈਂ ਬੇਨਤੀ ਕਰਾਂ, ਇਹਦੇ ਸਾਹਮਣੇ ਵੀ ਤਿੰਨ ਹੀ ਗੱਲਾਂ ਰੱਖੀਆਂ ਗਈਆਂ। ਪਹਿਲੀ ਗੱਲ ਇਹ ਵੀ ਤੂੰ ਅੱਜ ਤੋਂ ਬਾਅਦ ਮੁਸਲਮਾਨ ਬਣ ਜਾ, ਤੇਰੀ ਜ਼ਿੰਦਗੀ ਨੂੰ ਮਾਫ ਕਰ ਦਿਆਂਗੇ। ਦੂਜੀ ਗੱਲ ਇਹ ਹੈ ਵੀ ਤੂੰ ਜੇ ਮੁਸਲਮਾਨ ਨਹੀਂ ਬਣਨਾ ਤਾਂ ਦੂਜਾ ਕੰਮ ਇਹ ਕਰ ਆਪਣੀ ਜ਼ਿੰਦਗੀ ਦੇ ਅੰਦਰ, ਜੇ ਤੂੰ ਚਾਹਵੇਂ ਤਾਂ ਤੈਨੂੰ ਮੌਤ ਚੁਣਨੀ ਪਵੇਗੀ। ਤੀਜਾ ਕੰਮ ਇਹ ਕਰ ਵੀ ਜੇ ਤੇਰੇ ਗੁਰੂ ਦੀ ਕੋਈ ਕਰਾਮਾਤ ਹੈ ਤਾਂ ਸਾਨੂੰ ਪ੍ਰਗਟ ਕਰਕੇ ਦਿਖਾ। ਭਾਈ ਹਕੀਕਤ ਸਿੰਘ ਹੋਰਾਂ ਦੇ ਵਿੱਚ ਮੌਤ ਚੁਣ ਲਈ। ਇੱਕ ਪਲ ਮੈਂ ਹੋਰ ਤੁਹਾਡਾ ਲੈਣਾ, ਇਹ ਭਾਈ ਹਕੀਕਤ ਸਿੰਘ ਦੀਆਂ ਜੜਾਂ ਵੀ ਬੜੀਆਂ ਡੂੰਘੀਆਂ ਨੇ। ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਹੋਇਆ ਨੰਦ ਲਾਲ ਪੁਰੀ। ਇਹ ਪੰਜਵੇਂ ਪਾਤਸ਼ਾਹ ਵੇਲੇ ਸਿੱਖ ਬਣਿਆ ਸੀ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਇਹਨਾਂ ਦੇ ਘਰ ਵੀ ਗਏ ਸਨ ਸੱਤਵੇਂ ਪਾਤਸ਼ਾਹ। ਇਸ ਨੰਦ ਲਾਲ ਪੁਰੀ ਦੇ ਅੱਗੇ ਤਿੰਨ ਬੱਚੇ ਨੇ। ਮੈਂ ਬੜੀ ਕੋਸ਼ਿਸ਼ ਕਰ ਰਿਹਾ ਬੜੇ ਸੌਖੇ ਢੰਗ ਨਾਲ ਤੁਹਾਨੂੰ ਸਾਂਝਾ ਕਰਾਂ, ਪਰ ਫਿਰ ਵੀ ਕਈ ਮੇਰੀਆਂ ਵੀ ਮਜਬੂਰੀਆਂ ਨੇ। ਨੰਦ ਲਾਲ ਪੁਰੀ ਸਿਆਲਕੋਟ ਵਾਸੀ ਹੈ। ਇਹਦੇ ਅੱਗੇ ਤਿੰਨ ਬੱਚੇ ਨੇ, ਇੱਕ ਦਾ ਨਾਂ ਹੈ ਭਾਗਮਲ, ਇੱਕ ਦਾ ਨਾਂ ਹੈ ਬਾਗਮਲ, ਇੱਕ ਇਹਨਾਂ ਦੀ ਲੜਕੀ ਸੀ ਉਹਦਾ ਨਾਂ ਸੀ ਭਗਵੰਤੀ। ਇਹੋ ਭਗਵੰਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਸ ਹੈ। ਮੈਂ ਇੰਨਾ ਖਿਲਾਰਾ ਨਹੀਂ ਪਾਉਣਾ, ਵਾਪਸ ਚਲੇ ਜਾਣਾ। ਇਹਦੇ ਹਕੀਕਤ ਸਿੰਘ ਦੇ ਤਿੰਨ ਬੱਚੇ ਨੇ, ਬਾਗਮਲ, ਭਾਗਮਲ, ਭਗਵੰਤੀ। ਤੇ ਇਹਨਾਂ ਵਿੱਚੋਂ ਜਿਹੜਾ ਬਾਗਮਲ ਹੈ, ਬਾਗਮਲ ਦਾ ਪੁੱਤਰ ਹੈ ਹਕੀਕਤ ਸਿੰਘ। ਇਹਨਾਂ ਦੀਆਂ ਜੜਾਂ ਇੰਨੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਨੇ, ਪਰਿਵਾਰਾਂ ਦੇ ਪਰਿਵਾਰ ਨੇ ਜੁੜੇ ਹੋਏ। ਇਹ ਭਾਈ ਹਕੀਕਤ ਸਿੰਘ ਉਹਦਾ ਪੁੱਤਰ ਸੀ। ਪਿਤਾ ਨੇ, ਘਰਦਿਆਂ ਨੇ, ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਵੀ ਸਾਡਾ ਪੁੱਤਰ ਸਿੱਖੀ ਤੋਂ ਕੁਰਬਾਨ ਹੋ ਗਿਆ, ਪਰ ਉਹ ਸਿੱਖੀ ਤੋਂ ਮਨੁੱਕਰ ਨਹੀਂ ਹੋਇਆ। ਇਹ 1735 ਦੀ ਘਟਨਾ ਹੈ। ਵਕਤ ਗੁਜ਼ਰਿਆ, ਗੁਰੂ ਕੇ ਸਿੱਖ ਜੰਗਲਾਂ ਵਿੱਚ ਤਾਂ ਰਹਿੰਦੇ ਸਨ ਵਿਚਾਰੇ, ਉਸ ਵੇਲੇ ਘਰਾਂ ਚ ਰਹਿਣ ਦਾ ਵਕਤ ਹੀ ਨਹੀਂ ਸੀ। ਇਵੇਂ ਵਿਚਰਦਿਆਂ ਹੋਇਆ ਜੰਗਲਾਂ ਦੇ ਵਿੱਚ ਕੁਝ ਇੱਕ ਸਾਲ ਇਸ ਤਰ੍ਹਾਂ ਦੇ ਗੁਜ਼ਰੇ ਜਿਵੇਂ 1736, 1737। ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਹੋਰ ਕਮਜ਼ੋਰ ਹੁੰਦਾ ਚਲਾ ਗਿਆ, ਉਹਦਾ ਨਿਜ਼ਾਮ, ਉਹਦਾ ਪ੍ਰਬੰਧ ਹੋਰ ਕਮਜ਼ੋਰ ਹੁੰਦਾ ਚਲਾ ਗਿਆ। ਮੈਂ ਕੁਝ ਇੱਕ ਇਤਿਹਾਸ ਹੁਣ ਦੂਜਿਆਂ ਦਾ ਸਾਂਝਾ ਕਰਨਾ, ਉਹ ਇਸ ਲਈ ਕਿਉਂਕਿ ਉਹਦੇ ਨਾਲ ਸਿੱਖਾਂ ਦਾ ਇਤਿਹਾਸ ਫਿਰ ਸਾਂਝਾ ਤਾਂ ਹੀ ਹੋ ਸਕਦਾ। ਮੁਹੰਮਦ ਸ਼ਾਹ ਰੰਗੀਲਾ ਜਦੋਂ ਬਹੁਤ ਕਮਜ਼ੋਰ ਹੋ ਗਿਆ ਤਾਂ ਇਹਦਾ ਇੱਕ ਵਜ਼ੀਰ ਹੁੰਦਾ ਸੀ ਆਸਿਫ ਸ਼ਾਹ। ਆਸਿਫ ਸ਼ਾਹ ਨੇ ਦੇਖਿਆ ਵੀ ਇੱਥੇ ਸਾਰੇ ਆਪੋ ਆਪਣੀ ਮਰਜ਼ੀ ਕਰਨ ਲੱਗ ਪਏ ਤੇ ਮੇਰੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਇਹਨੇ ਫਿਰ ਇੱਕ ਉਪਰਾਲਾ ਕੀਤਾ, ਉਦੋਂ ਨਾਦਰ ਸ਼ਾਹ ਨੂੰ ਇਹਨੇ ਸੁਨੇਹਾ ਭੇਜਿਆ ਵੀ ਤੂੰ ਆ ਕੇ ਇੱਥੇ ਹਮਲਾ ਕਰ, ਹਮਲਾ ਕਰਕੇ ਹਿੰਦੁਸਤਾਨ ਦੀ ਧਰਤੀ ਨੂੰ ਆਪਣੀ ਗੁਲਾਮ ਬਣਾ। ਹੁਣ ਨਾਦਰ ਸ਼ਾਹ ਕੌਣ ਹੈ? ਨਾਦਰ ਸ਼ਾਹ 1688 ਚ ਜੰਮਿਆ ਅਫਗਾਨਿਸਤਾਨ ਚ, ਤੇ ਇਹਨੇ ਥੋੜਾ ਜਿਹਾ ਸਮਾਂ ਗੁਜ਼ਰਿਆ, ਇਹਨੇ ਆਪਣੀ ਜਵਾਨੀ ਦੇ ਪਹਿਰੇ ਵਿੱਚ 1730 ਦੇ ਵਿੱਚ ਇਹਨੇ ਇੱਕ ਕਬੀਲੇ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕਾਬਲ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕੰਧਾਰ ਤੇ ਕਬਜ਼ਾ ਕਰਕੇ ਜਿੱਤ ਲਿਆ। ਇਹ ਇਮਾਮ ਕੁੱਲੀ ਆਜੜੀ ਦਾ ਪੁੱਤਰ ਹੈ, ਯਾਦ ਰੱਖੋ। ਜੇ 1730 ਤੋਂ ਪਹਿਲਾਂ ਇਹ ਖੁਦ ਭੇਡਾਂ ਚਾਰਦਾ ਸੀ, ਆਜੜੀ ਸੀ, ਇੱਕ ਅਮਮੂਲੀ ਆਜੜੀ ਸੀ, ਇਹ ਖੁਦ ਭੇਡਾਂ ਚਾਰਦਾ ਸੀ। ਇਹਨੇ 30 ਤੋਂ ਲੈ ਕੇ 36 ਤੱਕ ਸਮੁੱਚੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ। 1730 ਵਿੱਚ ਜਿਹੜਾ ਆਜੜੀ ਸੀ, 1736 ਵਿੱਚ ਅਫਗਾਨਿਸਤਾਨ ਦਾ ਉਹ ਰਾਜਾ ਸੀ, ਹਾਕਮ ਸੀ ਬਕਾਇਦਾ। ਜਦੋਂ 1739 ਦੇ ਵਿੱਚ ਇਹਨੂੰ ਖਬਰ ਮਿਲੀ, 1739 ਵਿੱਚ ਇਹਨੂੰ ਖਬਰ ਮਿਲੀ, ਆਸਿਫ ਸ਼ਾਹ ਨੇ ਇਹਨੂੰ ਸੁਨੇਹਾ ਦਿੱਤਾ, ਇਹ ਸੀ ਬੜਾ ਸਿਆਣਾ ਨਾਦਰ ਸ਼ਾਹ, ਇਹਨੇ ਆਪਣੇ ਵੱਲੋਂ
ਅਫਗਾਨਿਸਤਾਨ ਤੋਂ ਕੁਝ ਇੱਕ ਨੁਮਾਇੰਦੇ ਭੇਜੇ ਦਿੱਲੀ ਦੇ ਦਰਬਾਰ ਵਿੱਚ ਵੀ ਤੁਸੀਂ ਉਹਨਾਂ ਕੋਲ ਜਾ ਕੇ ਕੁਝ ਇੱਕ ਖਰਾਜ ਕੁਝ ਇੱਕ ਟੈਕਸ ਜਾਂ ਉਸ ਵੇਲੇ ਜੁਰਮਾਨਾ ਜਾਂ ਕੁਝ ਵੀ ਕਹਿ ਲਈਏ ਵੀ ਲੈ ਕੇ ਆਓ। ਤੇ ਜਦੋਂ ਉਹ ਆਏ ਨੁਮਾਇੰਦੇ ਤੇ ਇਹਨਾਂ ਨੇ ਮੁਹੰਮਦ ਸ਼ਾਹ ਰੰਗੀਲੇ ਨੇ ਤੇ ਇਹਦੇ ਬਾਕੀ ਸਾਥੀਆਂ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ। ਜਦੋਂ ਬੇਇੱਜ਼ਤ ਕਰਕੇ ਉਹ ਵਾਪਸ ਗਏ, ਨਾਦਰ ਸ਼ਾਹ ਦੇ ਹਿਰਦੇ ਚ ਅੱਗ ਲੱਗੀ। 1739 ਵਿੱਚੋਂ ਹਮਲਾ ਕਰਨ ਵਾਸਤੇ ਆ ਗਿਆ ਲੰਮੀ ਸਾਰੀ ਫੌਜ ਲੈ ਕੇ। ਹੁਣ ਇੱਕ ਮੁਸ਼ਕਲ ਇਹ ਹੈ ਵੀ ਅਸੀਂ ਅੰਮ੍ਰਿਤਸਰ ਸਾਹਿਬ ਵੀ ਗਏ ਹੋਵਾਂਗੇ ਨਾ, ਤੇ ਖਿਮਾ ਕਰਿਓ ਜੇ ਬਹੁਤ ਜਲਦੀ ਨਾਲ ਜਾਂਦੇ ਤੇ ਬਹੁਤ ਜਲਦੀ ਨਾਲ ਵਾਪਸ ਆ ਜਾਂਦੇ ਹਾਂ। ਬਹੁਤ ਕੁਝ ਦੇਖਣ ਵਾਲਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਚ। ਮੈਂ ਸਮਝਣਾ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, 10 ਸੱਸੇ ਨੇ, 10 ਕਈ ਵਾਰੀ ਬੇਨਤੀ ਕਰਦਾ, 5 ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਉਜਾੜੀ, 5 ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਵਸਾਈ। ਮੈਂ ਸਿਰਫ ਇਸ਼ਾਰੇ ਹੀ ਕਰਨੇ ਨੇ, ਸਤਿਗੁਰੂ ਪਹਿਲਾ ਸੱਸਾ, ਦੂਜਾ ਸੇਵਾ, ਤੀਜਾ ਸਿਮਰਨ, ਚੌਥਾ ਸੀ ਇਸ ਜੀਵਨ ਦੇ ਅੰਦਰ ਸਰੂਪ। ਜੇ ਕਿਤੇ ਸਾਡੇ ਕੋਲ ਸੱਸੇ ਹੁੰਦੇ, ਸਤਿਗੁਰੂ ਹੁੰਦਾ, ਸੇਵਾ ਹੁੰਦੀ, ਸਿਮਰਨ ਹੁੰਦਾ, ਸਤ ਸੰਗਤ ਹੁੰਦੀ ਚੌਥਾ ਸੱਸਾ, ਪੰਜਵਾਂ ਸੱਸਾ ਸਾਡੇ ਕੋਲ ਸਰੂਪ ਹੁੰਦਾ, ਇਹ 5 ਸੱਸੇ ਸਿੱਖੀ ਦੇ ਵਾਧੇ ਲਈ ਨੇ, 5 ਸੱਸੇ ਸਿੱਖੀ ਨੂੰ ਉਜਾੜਦੇ ਨੇ। ਪਹਿਲਾ ਸੱਸਾ ਸ਼ਰਾਬ, ਇਹਨੇ ਵੀ ਸਿੱਖੀ ਉਜਾੜੀ। ਦੂਜਾ ਸੱਸਾ ਨਕਲੀ ਸਾਧ, ਇਹਨੇ ਵੀ ਸਿੱਖੀ ਰੱਜ ਕੇ ਉਜਾੜੀ। ਤੀਜਾ ਸੱਸਾ ਸੋਚ, ਸਿੱਖ ਅੱਜ ਸੋਚ ਦਾ ਗੁਲਾਮ ਹੈ, ਸਿੱਖ ਸੋਚ ਕਰਕੇ ਆਜ਼ਾਦ ਨਹੀਂ ਹੈ। ਖਿਮਾ ਕਰਿਓ ਜੇ ਇਹ ਜੇ ਸੋਚ ਇਹਦੀ ਗੁਰੂ ਗ੍ਰੰਥ ਸਾਹਿਬ ਵਾਲੇ ਮਹਾਰਾਜ ਵਾਲੀ ਹੁੰਦੀ ਤੇ ਅੱਜ ਇਹ ਇਵੇਂ ਭਟਕਦਾ ਨਾ ਫਿਰਦਾ। ਤੀਜੀ ਇਹਦੇ ਜੀਵਨ ਵਿੱਚ ਹੈ ਸੋਚ। ਚੌਥਾ ਇਹਦੇ ਜੀਵਨ ਵਿੱਚ ਪ੍ਰਭਾਵ ਹੈ ਸਿਆਸਤ ਦਾ। ਚੌਥਾ ਜਿਹੜਾ ਸਿੱਖੀ ਨੂੰ ਉਜਾੜਨ ਵਾਲਾ ਸੱਸਾ ਹੈ ਉਹ ਹੈ ਸਿਆਸਤ। ਸਿਆਸਤ ਨੇ ਸਿੱਖੀ ਉਜਾੜ ਕੇ ਰੱਖ ਦਿੱਤੀ। ਅਸੀਂ ਗੱਲਾਂ ਕਰੀ ਜਾਂਦੇ ਹਾਂ ਵੀ ਧਰਮ ਤੇ ਸਿਆਸਤ ਇਕੱਠੇ ਹੋਣੇ ਚਾਹੀਦੇ ਨੇ, ਪਰ ਜਿਨ੍ਹਾਂ ਥਾਵਾਂ ਤੇ ਇਕੱਠੇ ਹੋਣੇ ਚਾਹੀਦੇ ਨੇ ਅਸੀਂ ਉੱਥੇ ਸਿਆਸਤ ਨੂੰ ਬਚਾਉਣ ਵਾਸਤੇ ਧਰਮ ਦਾ ਓਟ ਆਸਰਾ ਲੈਂਦੇ ਹਾਂ, ਧਰਮ ਦੀ ਗੱਲ ਕਰਨ ਵਾਸਤੇ ਸਿਆਸਤ ਦਾ ਸਹਾਰਾ ਨਹੀਂ ਜਲਿੰਦੇ। ਨੰਬਰ 1 ਸ਼ਰਾਬ, ਨੰਬਰ 2 ਨਕਲੀ ਸਾਧ, ਨੰਬਰ 3 ਸੋਚ, ਨੰਬਰ 4 ਸਿਆਸਤ, ਇਹਨੇ ਸਾਡੀ ਸਿੱਖੀ ਉਜਾੜ ਕੇ ਰੱਖ ਦਿੱਤੀ। ਨੰਬਰ 5 ਹੈ ਸਰੂਪ, ਇਹ ਜਿਹੜਾ ਸਾਡੇ ਕੋਲ ਵਿਗੜਿਆ ਹੋਇਆ ਸਰੂਪ ਹੈ ਅੱਜ, ਅਸੀਂ ਉਹਨੇ ਵੀ ਸਿੱਖੀ ਨੂੰ ਉਜਾੜੇ ਦੇ ਵਿੱਚ ਬਹੁਤਾ ਕਾਰਨ ਪਾਇਆ। ਉਸੇ ਗੱਲ ਵੱਲ ਵਾਪਸ ਪਰਤਣਾ ਚਾਹੁੰਦਾ, ਸਿਰਫ ਇਹ ਗੱਲ ਦੱਸਣ ਵਾਸਤੇ। ਤੁਸੀਂ ਅੰਮ੍ਰਿਤਸਰ ਸਾਹਿਬ ਜਾਵੋ, ਚਲੋ ਜੇ ਨਹੀਂ ਵੀ ਪਾਕਿਸਤਾਨ ਗਏ ਤੇ ਕਮ ਸੇ ਕਮ ਉੱਥੇ ਖਲੋ ਕੇ ਤੁਸੀਂ ਇਹ ਤਾਂ ਵੇਖ ਕੇ ਆਓ ਨਾ ਵੀ ਇੱਧਰ ਹੈ ਲਾਹੌਰ। ਜਦੋਂ ਇਤਿਹਾਸ ਸਾਂਝਾ ਕਰੋਗੇ, ਕਿਉਂਕਿ ਲਾਹੌਰ ਨਾਲ ਸਾਡੀਆਂ ਬੜੀਆਂ ਗਹਿਰੀਆਂ ਸਾਂਝਾਂ ਨੇ ਤੇ ਲਾਹੌਰ ਦਾ ਪਤਾ ਤੇ ਲੱਗ ਜਾਏਗਾ ਨਾ। ਹੁਣ ਜਦੋਂ ਨਾਦਰ ਸ਼ਾਹ ਆਉਂਦਾ ਉਹ ਲਾਹੌਰ ਦੇ ਵਿੱਚ ਹੀ ਨਿਕਲ ਕੇ ਆਉਣਾ ਉਹਨੇ। ਜਦੋਂ ਲਾਹੌਰ ਆਇਆ ਨਾਦਰ ਸ਼ਾਹ 1739 ਦੇ ਵਿੱਚ, ਤਾਂ ਉਦੋਂ ਜ਼ਕਰੀਆ ਖਾਂ, ਇਹ ਪਿੱਛੇ ਜ਼ਿਕਰ ਆ ਚੁੱਕਾ ਹੋਇਆ, 1726 ਤੋਂ 1745 ਤੱਕ ਉਹ ਰਹਿੰਦਾ, ਲਾਹੌਰ ਦਾ ਸੂਬੇਦਾਰ ਹੈ। ਉਹ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਤੇ ਉਸ ਵੇਲੇ ਜ਼ਕਰੀਆ ਖਾਨ ਨੇ 30 ਲੱਖ ਰੁਪਈਆ ਲੈ ਕੇ ਆਪਣਾ ਵਜ਼ੀਰ ਲਖਪਤ ਰਾਏ ਨਾਲ ਲੈ ਕੇ ਅੱਗਿਓ ਜਾ ਕੇ ਮਿਲ ਲਿਆ। ਉਹਨੂੰ ਜਾ ਕੇ ਕਹਿਣ ਲੱਗਿਆ ਵੀ ਤੂੰ ਲਾਹੌਰ ਨੂੰ ਉਜਾੜਨਾ, 30 ਲੱਖ ਰੁਪਈਆ ਲੈ ਲੈ। ਤੇ ਨਾਦਰ ਸ਼ਾਹ ਖੁਸ਼ ਹੋ ਗਿਆ, ਉਹਨੇ ਲਾਹੌਰ ਨੂੰ ਨਹੀਂ ਉਜਾੜਿਆ, ਉਹਨੇ 30 ਲੱਖ ਰੁਪਈਆ ਲਿਆ ਤੇ ਇਹਦੇ ਨਾਲ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਫਿਰ ਬਣਾ ਗਿਆ ਉਹ, ਕਿਉਂਕਿ ਹੁਣ ਤੇ ਪ੍ਰਭਾਵ ਜ਼ਕਰੀਆ ਖਾਨ ਇਹਦਾ ਸੀ ਨਾ, ਨਾਦਰ ਸ਼ਾਹ ਦਾ ਸੀ ਨਾ, ਲਾਹੌਰ ਹੁਣ ਨਾਦਰ ਸ਼ਾਹ ਦੇ ਅਧੀਨ ਆ ਗਈ। ਮੁੜ ਕੇ ਦਿੱਲੀ ਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਤੇ ਅੱਗੇ ਦਿੱਲੀ ਲੰਘ ਗਿਆ। ਹੁਣ ਜਦੋਂ ਇਹ ਦਿੱਲੀ ਗਿਆ, ਦਿੱਲੀ ਇਹਨੇ ਜਾਂਦੇ ਸਾਰ 9 ਜੂਨ 1739 ਨੂੰ, ਖਿਮਾ ਕਰੇ ਜੇ 9 ਮਾਰਚ 1739 ਨੂੰ, 9 ਮਾਰਚ 1739 ਨੂੰ ਇਹ ਦਿੱਲੀ ਦੇ ਵਿੱਚ ਕਦਮ ਰੱਖ ਲਿਆ ਇੱਕ ਜੇਤੂ ਰੂਪ ਵਿੱਚ। ਮੁਹੰਮਦ ਸ਼ਾਹ ਰੰਗੀਲੇ ਨੂੰ ਬਚਨ ਕਹਿੰਦਾ ਵੀ ਤੂੰ ਮੈਨੂੰ 25 ਕਰੋੜ ਰੁਪਈਆ ਦੇ ਦੇ, ਮੈਂ ਤੈਨੂੰ ਕੁਛ ਨਹੀਂ ਕਵਾਂਗਾ।
ਮਾਮਾ ਸ਼ਰੰਗੀਲੇ ਕੋਲ ਇੰਨਾ ਖਜ਼ਾਨਾ ਕੋਈ ਨਹੀਂ ਸੀ, ਪਰ ਉਹਨੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਵੀ ਜਿੰਨਾ ਤੇਰੇ ਕੋਲ ਲੁੱਟ ਹੁੰਦਾ ਤੂੰ ਲੁੱਟ ਲੈ ਜਾ, ਪਰ ਦਿੱਲੀ ਨੂੰ ਕੁਛ ਨਾ ਕਮੀ। ਉਸ ਵੇਲੇ ਇਹਨੇ 7 ਕਰੋੜ ਹੀਰੇ ਮੋਤੀ ਤੇ ਕੁਝ ਇੱਕ ਨਗਦ 7 ਕਰੋੜ ਇਹ ਲੁੱਟਿਆ। ਤੇ ਇਹਦੇ ਨਾਲ ਨਾਲ ਚੇਤਾ ਰੱਖਿਓ, ਜੇ ਮੈਂ ਬੇਨਤੀ ਕਰਾਂ, ਇਹਨੇ ਇੱਕ ਤਖਤੇ ਤੌਸ, ਨਹੀਂ ਪਤਾ ਹੋਣਾ ਮੈਂ ਥੋੜਾ ਜਿਹਾ ਇਸ਼ਾਰਾ ਕਰਦਿਆਂ, ਸ਼ਾਹਜਹਾਨ ਨੇ 1639 ਵਿੱਚ ਲਾਲ ਕਿਲਾ ਬਣਾਇਆ ਸੀ ਤੇ ਉਹਨੇ 2 ਦਰਬਾਰ ਬਣਾਏ ਸਨ, ਇੱਕ ਦਰਬਾਰੇ ਆਮ ਦਰਬਾਰੇ ਖਾਸ। ਜਿਹੜਾ ਦਰਬਾਰੇ ਖਾਸ ਸੀ ਉਹਦੇ ਵਿੱਚ ਆਪਣੇ ਬੈਠਣ ਵਾਸਤੇ ਤਖਤੇ ਤੌਸ ਬਣਾਇਆ ਸੀ, ਇਹਨੇ ਬਹੁਤ ਵੱਡਾ ਤਖਤ ਬਣਾਇਆ ਸੀ, ਉਹਦੇ ਉੱਤੇ ਖੁਦ ਬੈਠਦਾ ਸੀ। ਅੱਜ ਉਹਦਾ ਇਕੱਲਾ ਪੀੜਾ ਜਿਹਾ ਉੱਥੇ ਪਿਆ, ਬਾਕੀ ਤਖਤੇ ਤੌਸ ਉਹ ਲੁੱਟ ਕੇ ਲੈ ਗਿਆ ਸੀ ਨਾਦਰ ਸ਼ਾਹ। ਨਾਦਰ ਸ਼ਾਹ ਨੇ ਤਖਤੇ ਤੌਸ ਲੁੱਟਿਆ, ਔਰ ਦੂਜੀ ਗੱਲ ਹੈ ਕੋਹੇ ਨੂਰ ਹੀਰਾ ਲੁੱਟਿਆ। ਮੈਂ ਬੇਨਤੀ ਕਰਾਂ, ਕੋਹੇ ਨੂਰ ਹੀਰੇ ਦਾ ਆਪਾਂ ਨੂੰ ਅੱਗੇ ਜਾ ਕੇ ਵਾਸਤਾ ਪੈਣਾ, ਹੁਣ ਧਿਆਨ ਵਿੱਚ ਰੱਖਿਓ ਵੀ ਨਾਦਰ ਸ਼ਾਹ ਦੇ ਕੋਲ ਇਹ ਅਫਗਾਨਿਸਤਾਨ ਤੁਰ ਗਿਆ, ਉੱਥੋਂ ਕਿਵੇਂ ਵਾਪਸ ਆਉਂਦਾ, ਇਹ ਗੱਲ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਉਂ ਜਿਉਂ ਇਹਦੇ ਇਤਿਹਾਸ ਵਿੱਚ ਜ਼ਿਕਰ ਆਏਗਾ। ਇਹ ਨਾਦਰ ਸ਼ਾਹ ਦੇ ਨਾਲ ਇੱਕ ਕੋਹੇ ਨੂਰ ਹੀਰਾ, ਤਖਤੇ ਤੌਸ, 7 ਕਰੋੜ, 1000 ਹਾਥੀ, ਹਜ਼ਾਰਾਂ ਹੀ ਊਠ, ਹਜ਼ਾਰਾਂ ਹੀ ਘੋੜੇ ਤੇ ਨਾਲ ਸਾਰਾ ਕੁਝ ਲੈ ਕੇ ਇਹ ਜਦੋਂ ਮੁੜਨ ਲੱਗਿਆ ਅਚਾਨਕ ਉਸ ਵੇਲੇ ਇੱਕ ਭਾਣਾ ਵਰਤਿਆ, ਇਹਨੂੰ ਕਿਸੇ ਨੇ ਰੌਲਾ ਪਾ ਦਿੱਤਾ ਭਈ ਨਾਦਰ ਸ਼ਾਹ ਤੇ ਮਾਰ ਦਿੱਤਾ। ਜਦੋਂ ਇਹ ਰੌਲਾ ਪਿਆ ਦਿੱਲੀ ਦੇ ਵਿੱਚ, ਕੁਝ ਇੱਕ ਬੰਦਿਆਂ ਨੇ ਨਾਦਰ ਸ਼ਾਹ ਦੇ ਸਿਪਾਹੀ ਮਾਰ ਦਿੱਤੇ। ਜਦੋਂ ਨਾਦਰ ਸ਼ਾਹ ਦੇ ਸਿਪਾਹੀ ਮਾਰੇ ਤੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢ ਕੇ ਬਾਹਰ ਰੱਖ ਲਈ, ਕਹਿਣ ਲੱਗੇ ਜਦੋਂ ਤੱਕ ਮੈਂ ਨਹੀਂ ਕਹਿੰਦਾ ਉਦੋਂ ਤੱਕ ਕਤਲੇਆਮ ਬੰਦ ਨਹੀਂ ਹੋਵੇਗਾ। ਇੱਕ ਗੱਲ ਚੇਤਾ ਰੱਖਿਓ, 1,12,000 ਬੰਦਾ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ, ਕੋਈ ਥਾਂ ਨਹੀਂ ਸੀ ਰਹਿ ਗਈ ਲੰਘਣ ਜੋਗੀ ਜਿੱਥੇ ਲੰਘ ਕੇ ਰੋਕੀ ਜਾ ਸਕਦੇ ਹੋ। ਉਦੋਂ ਦਿੱਲੀ ਛੋਟੀ ਸੀ। ਮੁੜ ਕੇ ਇਹ ਮੁਹੰਮਦ ਸ਼ਾਹ ਰੰਗੀਲੇ ਨੇ ਬੇਨਤੀ ਕੀਤੀ ਤੇ ਉਸ ਵੇਲੇ ਇਹਨੇ ਆਪਣੀ ਧੀ ਦਾ ਡੋਲਾ ਇਹਦੇ ਪੁੱਤਰ ਨਾਸਰ ਸ਼ਾਹ ਨੂੰ ਦੇਣਾ ਪਸੰਦ ਕੀਤਾ ਵੀ ਮੈਂ ਆਪਣੀ ਧੀ ਵੀ ਤੈਨੂੰ ਦੇਣਾ ਆਪਣੀ ਨੂੰਹ, ਤੇਰੀ ਨੂੰਹ ਬਣਾ ਕੇ, ਪਰ ਤੂੰ ਕਿਰਪਾ ਕਰ ਇਸ ਦਿੱਲੀ ਦੀ ਲੁੱਟ ਨੂੰ ਕਤਲੇਆਮ ਨੂੰ ਬੰਦ ਕਰ। ਮੁੜ ਕੇ ਦਿੱਲੀ ਦੀ ਕਤਲੇਆਮ ਤਾਂ ਬੰਦ ਹੋਈ ਸੀ, ਅੱਜ ਵੀ ਲੋਕ ਜਦੋਂ ਕਿਤੇ ਸ਼ਬਦ ਵਰਤਦੇ ਨੇ ਨਾ ਇਤਿਹਾਸ ਵਿੱਚ ਸ਼ਬਦ ਬਣ ਗਿਆ ਵੀ ਨਾਦਰ ਸ਼ਾਹੀ ਇਹ ਤਾਂ ਕਤਲੇਆਮ ਹੈ, ਭਾਵ ਜਿੱਥੇ ਬਹੁਤ ਕਤਲੇਆਮ ਹੋਵੇ ਉਹਨੂੰ ਨਾਦਰ ਸ਼ਾਹੀ ਨਾਲ ਕਿਹਾ ਜਾਂਦਾ। ਹੁਣ ਸਿੱਖੀ ਦਾ ਇਤਿਹਾਸ ਇਹਦੇ ਨਾਲ ਜੁੜਨ ਲੱਗਾ। ਇਹ ਸਾਰਾ ਕੁਝ ਲੈ ਕੇ 10,000 ਲੜਕੀਆਂ ਹਿੰਦੁਸਤਾਨ ਦੀਆਂ, 10,000 ਲੜਕੀਆਂ, ਅਮਾਨ ਕਰਿਓ ਜੇ ਇਤਿਹਾਸ ਉੱਤੇ ਮੈਂ ਬੇਨਤੀ ਕਰਾਂ। ਹੁਣ ਪੁੱਛੋ ਦੂਜਿਆਂ ਨੂੰ ਵੀ ਸਾਡੇ ਸਿੱਖੀ ਦੇ ਇਤਿਹਾਸ, ਪਰ ਹੁਣ ਸਿੱਖ ਨੂੰ ਇਹ ਨਹੀਂ ਵਿਚਾਰੇ ਨੂੰ ਪਤਾ ਦੂਜੇ ਨੂੰ ਕੀ ਪੁੱਛੇ। 10,000 ਲੜਕੀਆਂ ਤੇ ਸਾਰਾ ਕੁਝ ਲੈ ਕੇ ਇਹਦੇ ਨਾਲ ਇਹਨੂੰ ਜ਼ਕਰੀਆ ਖਾਂ ਤੇ ਇਹਦਾ ਵਜ਼ੀਰ ਨਾਲ ਲਖਪਤ ਰਾਏ ਇਹ ਦੋਵੇਂ ਜਣੇ ਛੱਡਣ ਜਾ ਰਹੇ ਨੇ ਚਨਾਬ ਦੇ ਲਾਗੇ। ਇੱਕ ਛੋਟੇ ਜਿਹੇ ਇਲਾਕੇ ਦਾ ਨਾਂ ਹੈ ਅਖਨੂਰ। ਇਸ ਅਖਨੂਰ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਸਿੱਖਾਂ ਨੇ ਇਹਨੂੰ ਅੱਗਿਓਂ ਘੇਰ ਲਿਆ। ਦੇਖੋ ਛੋਟੇ ਜਿਹੇ ਸਿੱਖ ਨੇ, ਜੰਗਲਾਂ ਵਿੱਚ ਵਿਚਾਰੇ ਰਹਿੰਦੇ ਨੇ, ਇਹਨਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ, ਖਾਣ ਪੀਣ ਦੀਆਂ ਸਹੂਲਤਾਂ ਵੀ ਨਹੀਂ ਹੈ, ਤੇ ਉਹ ਗੁਰੂ ਕੇ ਸਿੱਖਾਂ ਨੇ ਜਾ ਕੇ ਨਾਦਰ ਸ਼ਾਹ ਨੂੰ ਅਖਨੂਰ ਦੇ ਇਲਾਕੇ ਵਿੱਚ ਘੇਰ ਲਿਆ। ਤੇਰੀ ਫੌਜ ਬੜੀ ਵੱਡੀ ਲੰਮੀ ਸੀ ਰੂਰ ਤੱਕ, ਪਰ ਉਹਨਾਂ ਨੇ ਰੱਜ ਕੇ ਗੁਰੂ ਕੇ ਸਿੱਖਾਂ ਨੇ ਲੁੱਟਿਆ। ਯਾਦ ਰੱਖਿਓ ਜੇ ਬਹੁਤੀਆਂ ਲੜਕੀਆਂ ਇਹਨਾਂ ਨੇ ਉਸ ਵੇਲੇ ਛੁਡਵਾਈਆਂ ਤੇ ਕੁਝ ਇੱਕ ਧਨ ਪਦਾਰਥ ਵੀ ਲੁੱਟਿਆ। ਜਦੋਂ ਇਹ ਸਾਰਾ ਕੁਝ ਲੁੱਟ ਕੇ ਨਾਦਰ ਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਪਰ ਨਾਦਰ ਸ਼ਾਹ ਪਿੱਛਾ ਨਹੀਂ ਕਰ ਸਕਿਆ। ਸਾਰਾ ਕੁਝ ਕਰਕੇ ਜਦੋਂ ਵਾਪਸ ਆਉਂਦਾ ਇਹ ਹੁਣ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਸਾਹਮਣੇ ਬਿਠਾ ਕੇ ਇੱਕ ਗੱਲ ਕਰਦਾ। ਕਹਿਣ ਲੱਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਜਦੋਂ ਮੈਂ ਲਾਹੌਰ ਚ ਕਦਮ ਰੱਖਿਆ ਜ਼ਕਰੀਆ ਖਾਨ ਡਰ ਗਿਆ, ਮੈਂ ਦਿੱਲੀ ਚ ਕਦਮ ਰੱਖਿਆ ਮੁਹੰਮਦ ਸ਼ਾਹ ਰੰਗੀਲਾ ਡਰ ਗਿਆ, ਜਦੋਂ ਮੈਂ ਕਤਲੇਆਮ ਕੀਤੇ ਸਾਰੀ ਤਰਥੱਲੀ ਮੱਚ ਗਈ, ਇਤਨੀ ਦੁਨੀਆ ਕਰਾ ਕਰਾ ਕਰ ਉੱਠੀ। ਪਰ ਇਹ ਲੋਕ ਕੌਣ ਨੇ ਜਿਹੜੇ ਮੇਰੇ ਇੰਨੇ ਡਰਾਉਣ ਦੇ ਬਾਵਜੂਦ ਮੈਨੂੰ ਆ ਕੇ ਰਸਤੇ ਚ ਘੇਰ ਲਿਆ? ਇਹ ਕੌਣ ਨੇ ਲੋਕ? ਇਹਨਾਂ ਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਿਆ? ਮੇਰੀ ਦਿੱਲੀ ਦੀ ਕਤਲੇਆਮ ਜਿਹੜੀ ਕੀਤੀ ਹੋਈ ਆ ਉਹ ਕਈ ਸਦੀਆਂ ਤੱਕ ਲੋਕ ਯਾਦ ਰੱਖਣਗੇ, ਕਈ ਸਦੀਆਂ ਤੱਕ ਲੋਕ ਯਾਦ ਰੱਖਣਗੇ। ਤੇ ਕੌਣ ਨੇ ਲੋਕ ਜਿਹੜੇ ਆ ਕੇ ਜਿਨ੍ਹਾਂ ਨੇ ਮੈਨੂੰ ਵੀ ਰਸਤੇ ਚੋਂ ਘੇਰ ਲਿਆ?
ਉਸ ਵੇਲੇ ਜਿਹੜੀਆਂ ਗੱਲਾਂ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਇਹਨਾਂ ਦੋਨਾਂ ਦੀਆਂ ਸਾਂਝੀਆਂ ਹੋਈਆਂ ਉਹਨੂੰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ। ਉਹਨਾਂ ਬੱਚਿਆਂ ਲਿਖੇ ਨੇ ਬੜੇ ਪਿਆਰੇ। ਨਾਦਰ ਸ਼ਾਹ ਨੇ ਇੱਕ ਗੱਲ ਪੁੱਛੀ, ਨਾਦਰ ਕਹਿਆ ਖਾਨੂੰ ਆਹੇ, ਖਾਨੂੰ ਜ਼ਕਰੀਆ ਖਾਨੂੰ, ਨਾਦਰ ਕਹਿਆ ਖਾਨੂੰ ਆਹੇ ਹਮਕੋ ਲੁੱਟਣ ਹਾਰ ਬਤਾਹੇ। ਕਹਿਣ ਲੱਗੇ ਜਿਹਨਾਂ ਮੈਨੂੰ ਵੀ ਲੁੱਟ ਲਿਆ ਨਾ ਇਹ ਮੈਨੂੰ ਦੱਸ ਕੌਣ ਨੇ ਲੋਗੇ। ਮੈਂ ਇਹਨਾਂ ਬਾਰੇ ਇੱਕ ਬਹੁਤਾਂ ਨੇ ਸੁਣਿਆ, ਜਿਨ ਲੁੱਟ ਖਾਇਓ ਹਮਰੋ ਰਾਹੂ ਮੁਲਕ ਉਸੇ ਕੀ ਉਡਾ ਦਿਓ ਸੁਆਹੇ। ਕਹਿਣ ਲੱਗੇ ਜ਼ਕਰੀਆ ਖਾਂ ਇੱਕ ਗੱਲ ਸੱਚ ਕਰਕੇ ਜਾਣੀ, ਮੈਨੂੰ ਇੱਕ ਵਾਰੀ ਦੱਸ ਦੇ ਲੋਕ ਕੌਣ ਨੇ, ਇਹਨਾਂ ਦੇ ਮੁਲਕ ਦੀ ਮੈਂ ਸੁਆਹ ਵੀ ਉਡਾ ਦਿਆਂਗਾ। ਤੇਰੀ ਦਿੱਲੀ ਵਿੱਚ ਤਾਂ ਕੁਝ ਛੱਡ ਵੀ ਆਇਆ ਮੈਂ, ਤੇਰੇ ਲਾਹੌਰ ਵਿੱਚ ਤਾਂ ਮੈਂ ਕੁਝ ਛੱਡ ਵੀ ਆਇਆ, ਲੇਕਿਨ ਜਿਹੜਾ ਇਹਨਾਂ ਦਾ ਦੇਸ਼ ਹੈ ਨਾ, ਜਿਹੜੇ ਨਾਦਰ ਸ਼ਾਹ ਨੂੰ ਵੀ ਲੁੱਟ ਸਕਦੇ ਨੇ, ਜਿਹੜਾ ਇਹਨਾਂ ਦਾ ਦੇਸ਼ ਹੈ, ਇੱਕ ਵਾਰੀ ਯਕੀਨ ਕਰਕੇ ਜਾਣੀ ਮੈਂ ਉਹਦੀ ਸੁਆਹ ਵੀ ਉਡਾ ਦਿਆਂਗਾ, ਉਹਦੀ ਸੁਆਹ ਵੀ ਪੱਲੇ ਨਹੀਂ ਪੈਣ ਦਿਆਂਗਾ, ਅੱਗ ਲਾ ਦਿਆਂਗਾ ਇਹਨਾਂ ਲੋਕਾਂ ਨੂੰ। ਨਾਦਰ ਸ਼ਾਹ ਨੂੰ ਵੀ ਘੇਰਨ ਵਾਲੇ ਲੋਕ ਨਹੀਂ ਹੋ ਸਕਦੇ। ਇਹ ਪੰਥ ਪ੍ਰਕਾਸ਼ ਦੇ ਬੋਲ ਨੇ, ਮੈਂ ਫਿਰ ਬੇਨਤੀ ਕਰਾਂ। ਤਬ ਖਾਨੂੰ ਨੇ ਐਸ ਬਖਾਨੀ, ਹੁਣ ਜ਼ਕਰੀਆ ਖਾਂ ਜਿਹੜਾ ਨਾ ਉਹ ਨਾਦਰ ਸ਼ਾਹ ਨੂੰ ਦੱਸਦਾ ਸਿੱਖਾਂ ਬਾਰੇ ਚ। ਤਬ ਖਾਨੂੰ ਨੇ ਐਸ ਬਖਾਨੀ ਮੁਲਕ ਆਹੇ ਕੀ ਕਾਹੇ ਨਿਸ਼ਾਨੀ। ਕਹਿੰਦਾ ਕਿ ਇਹਨਾਂ ਦਾ ਮੁਲਕ ਦੀ ਕਿਹੜੀ ਨਿਸ਼ਾਨੀ ਤੂੰ ਭਾਲਦਾ, ਕੋਈ ਨਿਸ਼ਾਨੀ ਨਹੀਂ ਦਿੰਦੀ, ਫਿਰ ਵੀ ਕੋਈ ਨਾ ਕੋਈ ਅਤਾ ਪਤਾ ਤੇ ਹੋਏਗਾ। ਉਹ ਦੱਸਦਾ ਹੁਣ ਜ਼ਕਰੀਆ ਖਾਂ ਦੱਸਦਾ, ਨਾਮ ਸਿੰਘ, ਅੱਜ ਤਾਂ ਅਸੀਂ ਜਾਤ ਲਿਖਾਉਣੀ ਚੰਗਾ ਮਾਣ ਸਮਝਦੇ, ਗੁਰੂ ਕਾ ਸਿੰਘ ਲਗਵਾਉਣਾ ਨਹੀਂ ਚੰਗਾ ਸਮਝਦੇ। ਨਾਮ ਸਿੰਘ ਬਨ ਮਜ਼ਬ ਖਾਲਸਾ, ਇਹਨਾਂ ਦਾ ਮਜ਼ਬ ਜਿਹੜਾ ਉਹ ਖਾਲਸਾ ਹੈ। ਨਾਮ ਸਿੰਘ ਬਨ ਮਜ਼ਬ ਖਾਲਸਾ, ਤਿਆਗ ਦੇਤ ਸਭ ਜਗਤ ਲਾਲਸਾ। ਕਮਰ ਜਾਂਗੀਆ, ਕਸ਼ਹਿਰੀ ਨੂੰ ਕਹਿੰਦਾ, ਕਮਰ ਜਾਂਗੀਆ ਸਿਰ ਪਰ ਪਟਕਾ, ਪੂਰੀ ਗਿਲਤੀ ਬਾਨਾ ਜਟਕਾ। ਕਹਿਣ ਲੱਗੇ ਇਹ ਪਰ ਤਰੀਆ ਤਾਈ ਮਾਤ ਬਖਾਨੇ, ਚੋਰੀ ਯਾਰੀ ਨਿੰਦ ਨਾ ਠਾਨੇ। ਕਹਿਣ ਲੱਗੇ ਪਰਾਈ ਇਸਤਰੀ ਨੂੰ ਮਾਤਾ ਕਹਿੰਦੇ ਨੇ, ਇੱਥੇ ਬਸ ਨਹੀਂ ਇਹ ਚੋਰੀ ਨਿੰਦਾ ਬਿਲਕੁਲ ਵੀ ਆਪਣੇ ਜੀਵਨ

0: ਪਰ ਉਹਨੂੰ ਗੁਰੂ ਕੇ ਸਿੱਖਾਂ ਨੇ ਰਾਹ ਵਿੱਚ ਹੌਲਾ ਕੀਤਾ ਤੇ ਇਵੇਂ ਦੀ ਉਹ ਵਿਚਾਰਾਂ ਕਰਦਿਆਂ ਹੋਇਆਂ ਵਾਪਸ ਚਲਾ ਗਿਆ। ਹੁਣ ਜਦੋਂ ਨਾਦਰ ਸ਼ਾਹ ਦੇ ਕੋਲੋਂ ਇੱਕ ਐਡੇ ਸਿਆਣੇ ਰਾਜਨੀਤਿਕ ਬੰਦੇ ਦੇ ਕੋਲੋਂ ਇੱਕ ਐਡੇ ਕਹਿਰਵਾਨ ਬੰਦੇ ਦੇ ਕੋਲੋਂ ਉਹਨੂੰ ਲੁੱਟਣ ਵਾਲਿਆਂ ਦੀ ਤਾਰੀਫ ਜਦੋਂ ਸੁਣੀ ਉਹਨੇ, ਜ਼ਕਰੀਆ ਖਾਨ ਦੇ ਹਿਰਦੇ ਚ ਅੱਗ ਲੱਗ ਗਈ ਵੀ ਮੈਂ ਹੁਣ ਹੋਰ ਕੁਛ ਨਹੀਂ ਕਰਨਾ, ਮੈਂ ਇੱਕੋ ਹੀ ਕੰਮ ਕਰਨਾ, ਕਿਸੇ ਤਰ੍ਹਾਂ ਸਿੱਖੀ ਨੂੰ ਉਜਾੜ ਸਕਾਂ। ਉਹਨੇ ਆ ਕੇ ਹੱਥ ਦਰਜੇ ਦਾ ਕਹਿਰ ਕਰ ਦਿੱਤਾ। ਮੈਂ ਕੱਲ ਰੋਜ਼ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਜ਼ਕਰੀਆ ਖਾਨ ਨੇ ਤਖ਼ਤ ਤੇ ਬੈਠਦਿਆਂ ਸਾਰੀ ਸੂਬੇਦਾਰ ਬਣਦਿਆਂ ਸਾਰੀ 20,000 ਦੀ ਇੱਕ ਗਸ਼ਤੀ ਫੌਜ ਬਣਾਈ ਸੀ, ਜਿਹਦੇ ਵਿੱਚੋਂ 10,000 ਉਹਨੇ ਲੋਕਾਂ ਦੇ ਲਈ ਸ਼ਿਕਾਰ ਕਰਨ ਵਾਸਤੇ ਭੇਜੇ ਸਨ, 10,000 ਉਹ ਆਪਣੇ ਕੋਲ ਰੱਖਦਾ ਸੀ। ਇਹਦੇ ਵਿੱਚੋਂ ਕੁਝ ਇੱਕ ਫੌਜ ਉਹਨੇ ਲਖਪਤ ਰਾਏ ਦੇ ਅਧੀਨ ਕਰ ਦਿੱਤੀ। ਭਈ ਜਿਵੇਂ ਕਿਵੇਂ ਹੋ ਸਕਦਾ, ਤੂੰ ਸਿੱਖੀ ਦੀ ਜੜ ਪੁੱਟ, ਬਸ ਮੈਨੂੰ ਇੱਕੋ ਚੀਜ਼ ਚਾਹੀਦੀ ਵੀ ਸਿੱਖ ਨਜ਼ਰ ਨਾ ਆਵੇ। ਹੁਣ ਜਦੋਂ ਹਰ ਪਾਸੇ ਮੈਂ ਕਹਿਰ ਹੋਣ ਲੱਗ ਪਿਆ ਤੇ ਗੁਰੂ ਕੇ ਸਿੱਖ ਜਿਹੜੇ ਵਿਚਾਰੇ ਸਨ ਉਹ ਜੰਗਲਾਂ ਵਿੱਚ ਫਿਰ ਛੁੱਪ ਗਏ, ਹੋਰ ਕੀ ਹੋ ਸਕਦਾ ਸੀ। ਪਰ ਇੱਕ ਗੱਲ ਚੇਤਾ ਰੱਖਿਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਹਿਣ ਲੱਗਾ, ਜਦੋਂ ਮੈਂ ਖੁਦ ਇਤਿਹਾਸ ਪੜ੍ਹਦਾ ਤੇ ਮੈਂ ਹੈਰਾਨ ਹੋ ਜਾਂਦਾ, ਕੋਈ ਸਿੱਖ ਚੋਰੀ ਆਪਣੇ ਮਾਂ ਬਾਪਾਂ ਦੀ ਖਬਰ ਲੈਣ ਨਹੀਂ ਸੀ ਜਾਂਦਾ, ਕੋਈ ਸਿੱਖ ਚੋਰੀ ਆਪਣੇ ਘਰ ਨੂੰ ਨਹੀਂ ਸੀ ਦੇਖਣ ਜਾਂਦਾ, ਕੋਈ ਸਿੱਖ ਚੋਰੀ ਆਪਣੀ ਫਸਲ ਵਾੜੀ ਦੇਖਣ ਨਹੀਂ ਸੀ ਜਾਂਦਾ, ਮਾਲ ਪਸ਼ੂ ਨਹੀਂ ਸੀ ਦੇਖਣ ਜਾਂਦਾ, ਘਰ ਪਰਿਵਾਰ ਨਹੀਂ ਸੀ ਦੇਖਣ ਜਾਂਦਾ। ਲੇਕਿਨ ਸਿੱਖ ਨੂੰ ਜਦੋਂ ਕਦੇ ਵਕਤ ਮਿਲਦਾ ਸੀ ਉਹ ਚੋਰੀ ਹਰਿਮੰਦਰ ਸਾਹਿਬ ਇਸ਼ਨਾਨ ਜ਼ਰੂਰ ਕਰਨ ਜਾਂਦਾ ਸੀ, ਕਿਉਂਕਿ ਹਰਿਮੰਦਰ ਸਾਹਿਬ ਸਿੱਖੀ ਦੀ ਜਿੰਦ ਜਾਨ ਰਹੀ ਹੈ। ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਸੀ ਭਾਈ ਰੱਬ ਜਾਣੇ ਹਰਿਮੰਦਰ ਸਾਹਿਬ ਅੰਦਰ ਕੀ ਹੈ, ਇਹ ਜਦੋਂ ਹਰਿਮੰਦਰ ਸਾਹਿਬ ਨੂੰ ਦੇਖ ਆਉਂਦੇ ਨੇ ਨਾ, ਇਹ ਜਦੋਂ ਹਰਿਮੰਦਰ ਸਾਹਿਬ ਵਿੱਚ ਇਸ਼ਨਾਨ ਕਰ ਆਉਂਦੇ ਨੇ ਨਾ, ਇਹਨਾਂ ਨੂੰ ਮੌਤ ਤੋਂ ਮੂਲ ਨਹੀਂ ਡਰ ਲੱਗਦਾ, ਇਹ ਮੌਤ ਨੂੰ ਮਖੌਲਾਂ ਕਰਨ ਲੱਗ ਪੈਂਦੇ ਨੇ, ਪਤਾ ਨਹੀਂ ਇਹਨਾਂ ਚ ਕਿੰਨੀ ਕੁ ਜਾਨ ਆ ਜਾਂਦੀ ਹੈ, ਫਿਰ ਇਹ ਇੱਕ ਇੱਕ ਕਈਆਂ ਕਈਆਂ ਤੇ ਭਾਰੂ ਹੋ ਜਾਂਦਾ। ਉਹਨਾਂ ਦਿਨਾਂ ਵਿੱਚ ਦੋ ਗੁਰੂ ਕੇ ਸਿੱਖ ਇਹ ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, 25 ਮਈ 1739 ਨੂੰ ਨਾਦਰ ਸ਼ਾਹ ਵਾਪਸ ਪਰਤਿਆ ਸੀ, ਸਿਰਫ ਇੱਕ ਮਹੀਨੇ ਦੀ ਘਟਨਾ। 27 ਜੁਲਾਈ, ਇਹ ਦੋ ਕੁ ਮਹੀਨੇ ਦੀ ਘਟਨਾ, 27 ਜੁਲਾਈ 1739 ਦੇ ਵਿੱਚ ਹੀ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਦੋਵੇਂ ਜਣੇ ਨੂਰਦੀਨ ਦੀ ਸਰਾਂ ਦੇ ਕੋਲ ਅੰਮ੍ਰਿਤਸਰ ਸਾਹਿਬ ਤੋਂ ਇਸ਼ਨਾਨ ਕਰਕੇ ਪਰਤ ਰਹੇ ਸਨ। ਯਾਦ ਰੱਖਣ ਯੋਗ ਬਾਤ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਹਰਿਮੰਦਰ ਸਾਹਿਬ ਦੇ ਅੰਦਰ ਉਦੋਂ ਪ੍ਰਕਾਸ਼ ਨਹੀਂ ਸੀ ਹੁੰਦਾ, ਕਈ ਥਾਵਾਂ ਤੇ ਅਸੀਂ ਬਾਹਲੀ ਕੱਟੜਤਾਈ ਕਰਨ ਲੱਗ ਪੈਂਦੇ ਹਾਂ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੋ ਜਾਏ ਤੇ ਕੋਈ ਭੁੱਲੜ ਬੰਦਾ ਇੱਥੇ ਮੱਥਾ ਟੇਕ ਦੇਵੇ। ਵੈਸੇ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਏ, ਪਰ ਜੇ ਇੱਥੇ ਕਿਸੇ ਨੇ ਟੇਕ ਵੀ ਦਿੱਤਾ ਕਹਿਰ ਨਹੀਂ ਹੈ, ਕਹਿਰ ਨਹੀਂ ਹੈ। ਕਿਉਂਕਿ ਜਦੋਂ ਸਿੱਖ ਜਾਂਦੇ ਸਨ ਉਦੋਂ ਹਰਿਮੰਦਰ ਸਾਹਿਬ ਕਾਹਦੇ ਲਈ ਜਾਂਦੇ ਸਨ, ਉੱਥੇ ਤਾਂ ਗੁਰੂ ਗ੍ਰੰਥ ਦਾ ਪ੍ਰਕਾਸ਼ ਹੀ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਚ। ਪਰ ਸਿੱਖ ਉਹ ਥਾਂ ਨੂੰ ਦੇਖਣ ਜਾਂਦੇ ਸਨ ਜਿਹਨੂੰ ਗੁਰੂ ਆਖਦਾ ਡਿੱਠੇ ਸਵੇ ਥਾਮ ਨਹੀਂ ਤੁਧ ਜਿਹਾ। ਅੱਜ ਤੇ ਸਿੱਖੀ ਦੇ ਵਿੱਚ ਇੱਕ ਇਹ ਵੀ ਕਲੇਸ਼ ਖੜਾ ਹੋ ਗਿਆ, ਸਭ ਤੋਂ ਪਹਿਲੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਸੀ ਬਾਬੇ ਪਿਰਥੀ ਚੰਦ ਨੇ ਖੇਹਰ ਪਿੰਡ ਵਿੱਚ ਲਾਹੌਰ ਦੇ ਲਾਗੇ, ਫਿਰ ਦੁਬਾਰੇ ਨਕਲ ਕੀਤੀ ਹਰਿਮੰਦਰ ਸਾਹਿਬ ਦੀ ਸੰਤ ਨਾਰ ਸਿੰਘ, ਮੈਂ ਸੰਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਤਾਂ ਕਹਿਣਾ ਚਾਹੁੰਦਾ ਕਿਉਂਕਿ ਉਹਦੀ ਪਛਾਣ ਹੋ ਜਾਏ, ਬਾਬਾ ਨਾਰ ਸਿੰਘ ਨੇ ਮਲੇਸ਼ੀਆ ਦੇ ਵਿੱਚ ਦੂਜੀ ਵਾਰੀ ਹਰਿਮੰਦਰ ਸਾਹਿਬ ਬਣਾਇਆ ਸੀ। ਤੁਸੀਂ ਅੱਜ ਵੀ babek.com ਪਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਮਲੇਸ਼ੀਆ ਚ ਬਣੇ ਆ ਪਹਿਲੀ ਵਾਰੀ। ਫਿਰ ਉਸ ਤੋਂ ਬਾਅਦ ਚੀਮਾ ਪਿੰਡ ਦੇ ਵਿੱਚ ਬਣਿਆ ਹਰਿਮੰਦਰ ਸਾਹਿਬ। ਲੇਕਿਨ ਸਾਡੀ ਕੌਮ ਇਤਨੀ ਕੁ ਗਰਕ ਚੁੱਕੀ ਹੈ, ਇਹ ਨਾ ਸੱਚ ਨੂੰ ਸੱਚ ਕਹਿ ਕੇ ਰਾਜੀ ਹੈ, ਨਾ ਕਿਸੇ ਕੋਲ ਤਮੰਨਾ ਵੀ ਅਸੀਂ ਕੂੜ ਨੂੰ ਕੂੜ ਤੇ ਕਹਿ ਸਕੀਏ, ਜਿਹੜੀ ਗੱਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ। ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਨਹੀਂ ਇਸ ਗੱਲ ਤੇ ਪਹਿਰਾ ਦੇ ਦੇ। ਉਸ ਵੇਲੇ ਗੁਰੂ ਕੇ ਸਿੱਖ ਇਸ਼ਨਾਨ ਕਰਕੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ। ਜੇ ਕੇਵਲ ਬੈਠਣ ਨਾਲ ਗੱਲ ਹੋਵੇ ਤੇ ਮੁੜ ਕੇ ਅਸੀਂ ਉਸ ਬੇਰੀ ਦੀ ਕਦਰ ਕਿਉਂ ਕਰੀਏ? ਉੱਥੇ ਤਾਂ ਗੁਰੂ ਇੱਕੋ ਦਿਨ ਬੈਠਾ ਸੀ। ਮੁੜ ਕੇ ਉਹ ਰੀਠੀਆਂ ਦੀ ਕਦਰ ਕਿਉਂ ਕਰੀਏ? ਉੱਥੇ ਗੁਰੂ ਇੱਕੋ ਹੀ ਦਿਨ ਬੈਠਾ ਸੀ, ਚਲਾ ਗਿਆ ਉੱਥੋਂ ਤੇ। ਪਰ ਨਹੀਂ, ਜਿੱਥੇ ਜਿੱਥੇ ਭਾਈ ਗੁਰਦਾਸ ਜੀ ਆਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਅਸੀਂ ਤੇ ਗੁਰੂ ਨੂੰ ਜਾਣ ਹੀ ਨਾ ਸਕੇ। ਗਰੀਬ ਨਵਾਜ ਦੀ ਸ਼ੋਹ ਨਾਲ ਪ੍ਰਾਪਤ ਹੋਏ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਥੋਂ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਜਣੇ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਤੇ ਰਾਤੋ ਰਾਤ ਇਸ਼ਨਾਨ ਕਰਕੇ ਆਏ। ਉਹਨਾਂ ਕੋਲ ਥੋੜਾ ਜਿਹਾ ਵਕਤ ਬਚ ਗਿਆ। ਉਹਨਾਂ ਸੋਚਿਆ ਵੀ ਕਿੰਨਾ ਚੰਗਾ ਹੋਵੇ ਜੇ ਸਵੇਰ ਹੁੰਦਿਆਂ ਤੱਕ ਆਪਾਂ ਕੁਝ ਪੈਂਦਾ ਤੈਅ ਕਰ ਲਈਏ, ਕਿਤੇ ਐਸਾ ਨਾ ਹੋਵੇ ਦਿਨ ਚੜ ਜਾਏ ਤੇ ਮੁੜ ਕੇ ਦਿਨੇ ਉਹਨਾਂ ਨੂੰ ਲੁਕੇ ਰਹਿਣਾ ਪੈਂਦਾ ਸੀ। ਤੇ ਉਹ ਆ ਗਏ ਇੱਥੇ ਨੂਰ ਦੀਨ ਦੀ ਸਰਾਂ ਤਰਨ ਤਰਨ ਸਾਹਿਬ ਦੇ ਲਾਗੇ ਆ। ਕਦੇ ਵਕਤ ਮਿਲਿਆ ਨੂਰ ਦੀਨ ਦੀ ਸਰਾਂ ਕੀ ਚੀਜ਼ ਹੈ ਇਹ ਫਿਰ ਸਾਂਝ ਪਾਵਾਂਗਾ। ਸਰਹੰਦ ਦੀਆਂ ਇੱਟਾਂ ਇਸੇ ਨੂਰ ਦੀਨ ਦੀ ਸਰਾਂ ਨਾਲ ਜੁੜੀਆਂ ਹੋਈਆਂ ਨੇ। ਇਹਨੇ ਸਰਹੰਦ ਚ ਪੱਠੇ ਲਾਏ ਸਨ ਤੇ ਇਹਨੇ ਉੱਥੋਂ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਨੇ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਦੀ ਇੱਟਾਂ ਇਹਨੇ ਨੂਰਦੀਨ ਨੇ ਚੁੱਕ ਕੇ ਸਰਾਂ ਦੇ ਵਿੱਚ ਲਾ ਲਈਆਂ ਸਨ। ਮੁੜ ਕੇ ਬਘੇਲ ਸਿੰਘ ਨੇ ਵਾਪਸ ਲਿਆ ਕੇ ਇੱਟਾਂ ਤਰਨ ਤਰਨ ਸਾਹਿਬ ਲਾਈਆਂ ਸਨ। ਇਹ ਗੱਲ ਵੱਖਰੀ ਹੈ, ਕਦੇ ਫਿਰ ਸਹੀ ਸਮਝ ਸੀ। ਮੈਂ ਬੇਨਤੀ ਕਰ ਰਿਹਾ ਸਾਂ, ਨੂਰਦੀਨ ਦੀ ਸਰਾਂ ਤਰਨ ਤਰਨ ਸਾਹਿਬ ਦੇ ਲਾਗੇ, ਨੂਰਦੀਨ ਦੀ ਸਰਾਂ ਤੋਂ ਡੇਢ ਕਿਲੋਮੀਟਰ ਲੰਮੇ। ਇਹ ਦੋਵੇਂ ਜਣੇ ਸਿੱਖ ਵਿਚਾਰੇ ਝਾੜਾਂ ਵਿੱਚ ਬੈਠੇ ਨੇ, ਸਰਕੜੇ ਵਿੱਚ ਬੈਠੇ ਨੇ। ਤੇ ਉਸ ਵੇਲੇ ਦਿਨ ਹੈ, ਹਾਲਾਂਕਿ ਦਿਨ ਹੈ, ਸਵੇਰ ਦਾ ਵਕਤ ਹੋ ਚੱਲਿਆ। ਉਸ ਵੇਲੇ ਦੋ ਰਾਹੀ ਉੱਥੋਂ ਦੀ ਲੰਘੇ ਤੇ ਉਹਨਾਂ ਵੇਖਿਆ ਵੀ ਇੱਥੇ ਥੋੜੀ ਸਰਕੜਾ ਹਿੱਲ ਰਿਹਾ ਤੇ ਝਾੜ ਝੁੰਡ ਹਿੱਲ ਰਹੇ। ਉਹ ਦੋਵੇਂ ਜਣੇ ਡਰ ਗਏ, ਡਰੇ ਹੋਏ ਬਚਨ ਕਹਿੰਦੇ ਕਹਿੰਦੇ ਵੇਖੀ ਯਾਰ ਕਿਤੇ ਇੱਥੇ ਸਿੱਖ ਨਾ ਹੋਵਣ। ਉਹ ਦੂਜਾ ਕਹਿਣ ਲੱਗਿਆ ਵੀ ਸਿੱਖ ਕਿੱਥੇ, ਸਿੱਖ ਦਾ ਤਾਂ ਨਾਮੋ ਨਿਸ਼ਾਨ ਨਹੀਂ, ਤੂੰ ਇਸ ਗੱਲੋਂ ਨਾ ਡਰ, ਕੋਈ ਜਾਨਵਰ ਹੋਵੇਗਾ ਵੈਸੇ ਇੱਥੇ ਬੈਠਾ, ਤੂੰ ਫਿਕਰ ਨਾ ਕਰ, ਤੂੰ ਇਸ ਗੱਲੋਂ ਨਾ ਡਰ। ਹਾਲਾਂਕਿ ਉਹ ਜਾਨਵਰ ਤੋਂ ਨਹੀਂ ਸਨ ਡਰਦੇ ਜਿਹਨੇ ਸਿੱਖਾਂ ਤੋਂ ਡਰਦੇ ਸਨ। ਉਹਨੇ ਬਚਨ ਆਖੇ ਕਹਿਣ ਲੱਗੇ ਸਿੱਖ ਨਹੀਂ ਹੋ ਸਕਦਾ। ਉਸ ਵੇਲੇ ਦੂਜਾ ਪੁੱਛਿਆ ਸਿੱਖ ਕਿਉਂ ਨਹੀਂ ਹੋ ਸਕਦਾ, ਕਹਿਣ ਲੱਗੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ, ਕਦੇ ਕਿਸੇ ਦੇ ਘਰੋਂ ਮਿਲ ਸਕਦੀ ਹੈ ਤਾਂ ਸਿੱਖ ਦੀ ਤਸਵੀਰ ਮਿਲ ਸਕਦੀ ਹੈ, ਇਦੋਂ ਮੈਂ ਤਾਂ ਕੁਛ ਨਹੀਂ। ਬੋਤਾ ਸਿੰਘ ਗਰਜਾ ਸਿੰਘ ਨੇ ਉਸੇ ਵੇਲੇ ਬਾਹਰ ਨਿਕਲੇ ਤੇ ਉਹਨਾਂ ਨੂੰ ਹੱਥ ਜੋੜ ਕੇ ਬਚਨ ਕੀਤਾ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਪਰ ਸਾਨੂੰ ਦੱਸੋ ਵੀ ਲੋਕਾਂ ਚ ਕੀ ਗੱਲ ਫੈਲ ਗਈ। ਉਹਨਾਂ ਨੇ ਪੁੱਛਿਆ ਤੇ ਉਹਨਾਂ ਦੱਸਿਆ ਵੀ ਇਸ ਵੇਲੇ ਲੋਕਾਂ ਚ ਗੱਲ ਫੈਲ ਗਈ ਵੀ ਕੋਈ ਸਿੱਖ ਦੁਨੀਆਂ ਵਿੱਚ ਨਹੀਂ ਹੈ, ਸਿੱਖ ਖਤਮ ਕਰ ਦਿੱਤੇ ਨੇ ਜ਼ਕਰੀਆ ਖਾਨ ਨੇ। ਦੋਨਾਂ ਗੁਰੂ ਕੇ ਸੂਰਮਿਆਂ ਨੇ ਉੱਥੋਂ ਸੋਟੇ ਤੋੜੇ, ਸੋਟੇ ਤੋੜ ਕੇ ਸੜਕ ਦੇ ਵਿਚਕਾਰ ਖਲੋ ਗਏ, ਸੜਕ ਦੇ ਵਿਚਕਾਰ ਖਲੋ ਕੇ ਉਹਨਾਂ ਨੇ ਨਾਕਾ ਲਾ ਲਿਆ ਤੇ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ, ਚਿੱਠੀ ਲਿਖੀ ਹੈ ਬੋਤਾ ਸਿੰਘ ਗਰਜਾ ਸਿੰਘ ਨੇ ਜ਼ਕਰੀਆ ਖਾਨ ਨੂੰ। ਆਮ ਛੋਟੇ ਮੋਟੇ ਬੰਦੇ ਨੇ ਚਿੱਠੀ ਨਹੀਂ ਲਿਖੀ, ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖੀ ਹੈ। ਸਮੇਂ ਨੇ ਪੰਧ ਮੁਕਾ ਲਿਆ, ਇਹ ਮੇਰਾ ਆਦਤ ਨਹੀਂ ਹੈ ਵੀ ਮੈਂ ਅੱਗੇ ਜਾਵਾਂ, ਇੱਥੋਂ ਹੀ ਲੜੀ ਆਪਾਂ ਕੱਲ ਸ਼ੁਰੂ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਸ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਹਮ ਅਗਿਆਨ ਅਲਪ ਮਤ ਥੋਰੀ,

ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਾਰਾਂ ਵਿੱਚ 9 ਮਾਰਚ ਨੂੰ ਨਾਦਰ ਸ਼ਾਹ ਦਿੱਲੀ ਵਿੱਚ ਆਉਂਦਾ ਹੈ। 3 ਮਹੀਨੇ ਰੱਜ ਕੇ ਲੁੱਟਮਾਰ ਕਰਦਾ ਹੈ। 25 ਮਈ 1739 ਨੂੰ ਵਾਪਸ ਚਲਾ ਗਿਆ। ਚਨਾਬ ਦੇ ਨੇੜੇ ਦਰਿਆ ਦਾ ਨਾਂ ਹੈ, ਅਖਨੂਰ ਨਗਰ ਦੇ ਨੇੜੇ ਸਿੱਖਾਂ ਨੇ ਇਹਨੂੰ ਕੁਝ ਹਲਕਾ ਕਰਕੇ ਭੇਜਿਆ। ਖਾਸ ਕਰਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਇੱਕ ਵੀ ਲੜਕੀ ਨਹੀਂ ਸੀ, ਸਿੱਖਾਂ ਦੀ ਆਪਣੀ ਇੱਕ ਵੀ ਲੜਕੀ ਨਹੀਂ ਸੀ, ਪਰ ਗੁਰੂ ਨੇ ਇਹਨਾਂ ਦਾ ਵਾਸਤਾ ਪਾਇਆ ਹੈ ਸਮੁੱਚੇ ਕਾਇਨਾਤ ਨਾਲ, ਤੇ ਇਸ ਲਈ ਇਹਨਾਂ ਨੇ ਉਹ ਬੰਦੀ ਲੜਕੀਆਂ ਵੀ ਛੁਡਵਾਈਆਂ। ਨਾਦਰ ਸ਼ਾਹ ਇੱਕ ਗੱਲੋਂ ਹੈਰਾਨ ਹੁੰਦਾ ਹੈ, ਹਰੇਕ ਬੰਦੇ ਨੇ ਮੇਰੇ ਅੱਗੇ ਸਿਰ ਝੁਕਾ ਦਿੱਤਾ, ਪਰ ਇਹ ਕੌਣ ਲੋਕ ਨੇ ਜਿਹੜੇ ਮੈਨੂੰ ਵੀ ਆ ਕੇ ਘੇਰ ਲੈਂਦੇ ਨੇ। ਜ਼ਕਰੀਆ ਖਾਨ ਨਾਲ ਕੁਝ ਵਿਚਾਰਾਂ ਦੀ ਸਾਂਝ ਹੁੰਦੀ ਹੈ। ਉਹਦੇ ਦਰਮਿਆਨ ਜ਼ਕਰੀਆ ਖਾਨ ਇਹਨਾਂ ਦਾ ਇਤਿਹਾਸ ਦੱਸਦਾ ਹੈ। ਨਾਦਰ ਸ਼ਾਹ ਇਹਨਾਂ ਦੀਆਂ ਤਾਰੀਫਾਂ ਸੁਣ ਕੇ ਇੱਕ ਗੱਲ ਕਹਿੰਦਾ ਹੈ, ਭਾਈ ਫਿਰ ਮੈਨੂੰ ਇਹਨਾਂ ਨਾਲ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਤਾਂ ਕੁਝ ਦਿਨਾਂ ਤੱਕ ਸਾਰੀ ਦੁਨੀਆ ਤੇ ਰਾਜ ਕਰਨਗੇ। ਹਾਲਾਂਕਿ ਰਾਜਨੀਤਿਕ ਬੰਦਾ ਕਦੇ ਇਹ ਗੱਲ ਨਹੀਂ ਕਿਹਾ ਕਰਦਾ। ਰਾਜਨੀਤਿਕ ਬੰਦਾ ਹਮੇਸ਼ਾ ਇਹ ਕਿਹਾ ਕਰਦਾ, ਅਗਰ ਦੁਨੀਆ ਤੇ ਰਾਜ ਹੋਵੇ ਤਾਂ ਕੇਵਲ ਮੇਰਾ ਰਾਜ ਹੋਵੇ। ਹਿਟਲਰ ਦੀ ਇਹੋ ਸੋਚ ਹੈ, ਪਰ ਉਹਨੇ ਆਖਿਰ ਸੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ, ਜੇ ਇਹੋ ਜਿਹੇ ਕਿਰਦਾਰ ਦੇ ਮਾਲਕ ਨੇ ਤਾਂ ਸਾਰੀ ਦੁਨੀਆ ਵਿੱਚ ਇਹਨਾਂ ਦਾ ਰਾਜ ਹੋਵੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਂ ਬਰਦਾਸ਼ਤ ਨਾ ਕਰ ਸਕਿਆ। ਉਹਨੇ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਤੇ ਉਹਦੇ ਨਾਲ ਇਹ ਬਹੁਤ ਬੁਰਾ ਵਿਹਾਰ ਕਰਦੇ ਨੇ। ਇੱਥੋਂ ਤੱਕ ਸਮਾਂ ਬਣਿਆ, ਇਹਨਾਂ ਨੇ ਫਿਰ ਹਰੇਕ ਜਗ੍ਹਾ ਤੇ ਬਹੁਤ ਸਖਤ ਪਾਬੰਦੀ ਲਾ ਦਿੱਤੀ। ਮੈਂ ਗੱਲ ਨੇੜੇ ਰੱਖਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ ਪਰ ਆਪਣੀ ਜਾਨ ਤਲੀ ਤੇ ਰੱਖ ਲਈ। ਉਹਨੇ ਆਖਿਆ ਵੀ ਨਹੀਂ, ਐਸਾ ਨਹੀਂ ਹੋ ਸਕਦਾ। ਜਿਹੜੀ ਵਿੱਚੋਂ ਖਾਸ ਗੱਲ ਸੀ, ਆਪਾਂ ਪਿਛਲੇ ਦੇ ਦਿਨਾਂ ਚ ਵਿਚਾਰਦੇ ਰਹੇ ਹਾਂ, ਸਿੱਖ ਨੂੰ ਹਰਿਮੰਦਰ ਸਾਹਿਬ ਬਹੁਤ ਪਿਆਰਾ ਸੀ, ਕਿਉਂਕਿ ਕਿਸੇ ਵੀ ਕੌਮ ਦੇ ਜਿਉਂਦੇ ਰਹਿਣ ਵਾਸਤੇ 3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਦਾਸ ਕਈ ਵਾਰੀ ਬੇਨਤੀ ਕਰਦਾ, ਇੱਕ ਅਹਿਲੇ ਮੁਕਾਮ, ਉਹਦਾ ਇੱਕ ਆਪਣਾ ਨਿੱਜੀ ਘਰ ਹੋਵੇ ਜਿੱਥੇ ਸਿੱਖੀ ਦੀ ਜਾਨ ਪਈ ਹੋਵੇ, ਉਸ ਕੌਮ ਦੀ ਜਾਨ ਪਈ ਹੋਵੇ ਜਿੱਥੇ। ਅਹਿਲੇ ਮੁਕਾਮ, ਦੂਜਾ ਅਹਿਲੇ ਕਲਾਮ, ਉਹਦੇ ਕੋਲ ਉਹਦੇ ਮੁਰਸ਼ਦ ਦੇ, ਉਹਦੇ ਗੁਰੂ ਦੇ, ਉਹਦੇ ਪੀਰ ਪੈਗੰਬਰ ਦੇ, ਜਿਹਨੂੰ ਵੀ ਉਹ ਮੰਨਦਾ, ਉਹਦੇ ਬੋਲ ਸੰਭਾਲੇ ਹੋਏ ਪਏ ਹੋਣ। ਤੀਜਾ ਇੱਕ ਸਾਧਨ ਹੈ ਅਹਿਲੇ ਨਿਜ਼ਾਮ, ਉਹਦੀ ਜ਼ਿੰਦਗੀ ਦੇ ਅੰਦਰ ਚੰਗਾ ਪ੍ਰਬੰਧ ਹੋਵੇ, ਪ੍ਰਬੰਧ ਪੱਖੋਂ ਵੀ ਉੱਜੜ ਜਾਇਆ ਕਰਦੀ ਹੈ ਕੌਮ। ਹੁਣ ਸਾਡੇ ਕੋਲ ਜਿਹੜੀਆਂ 2 ਚੀਜ਼ਾਂ ਸਨ ਉਹ ਤੇ ਬੜੀਆਂ ਕਮਾਲ ਦੀਆਂ ਨੇ। ਅਹਿਲੇ ਕਲਾਮ ਵੀ ਕਦੇ ਨਹੀਂ ਬਦਲਣਾ ਸਾਡਾ, ਅਹਿਲੇ ਮੁਕਾਮ ਵੀ ਕਦੇ ਨਹੀਂ ਬਦਲਣਾ ਸਾਡਾ। ਅਹਿਲੇ ਮੁਕਾਮ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਦੋਂ ਵੀ ਕਦੇ ਬਦਲਣਾ ਅਹਿਲੇ ਨਿਜ਼ਾਮ ਹੀ ਬਦਲਣਾ ਹੈ, ਕੇਵਲ ਇੱਕੋ ਹੀ ਚੀਜ਼ ਬਦਲਣੀ ਹੈ। ਮੈਂ ਉਸੇ ਗੱਲ ਵੱਲ ਵਾਪਸ ਆਵਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਸਿੱਖਾਂ ਨੇ ਇਹ ਗੱਲ ਵਿਚਾਰੀ, ਬਈ ਨਹੀਂ, ਅਸੀਂ ਹਰਿਮੰਦਰ ਸਾਹਿਬ ਤੋਂ ਟੁੱਟ ਕੇ ਨਹੀਂ ਰਹਿ ਸਕਦੇ, ਇਹ ਗੱਲ ਨਹੀਂ ਹੋ ਸਕਦੀ। ਉਦੋਂ ਗੁਰੂ ਕੇ ਸਿੱਖ ਕਿਸੇ ਨਾ ਕਿਸੇ ਤਰੀਕੇ ਜਾ ਕੇ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਰਹੇ ਤੇ ਗੁਰੂ ਚਰਨਾਂ ਵਿੱਚ ਆਪਣਾ ਸਿਦਕ ਨਿਭਾਉਂਦੇ ਰਹੇ। ਉਹਨਾਂ ਦੇ ਵਿੱਚੋਂ ਇੱਕ ਵਾਰੀ ਬੋਤਾ ਸਿੰਘ ਤੇ ਗਰਜਾ ਸਿੰਘ, ਬੋਤਾ ਸਿੰਘ ਅੰਮ੍ਰਿਤਸਰ ਦੇ ਇਲਾਕੇ ਦਾ ਹੈ,
ਭਰਾਨ ਪਿੰਡ ਦਾ ਰਹਿਣ ਵਾਲਾ ਹੈ। ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਹੈ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਹੁਣ ਇੱਥੇ। ਮੇਰੀ ਇਹ ਕਿੱਤਾ ਰੋਜ਼ੀ ਰੋਟੀ ਹੋਣ ਕਰਕੇ ਮੈਨੂੰ ਪੜ੍ਹਨਾ ਪੈਂਦਾ, ਸ਼ਾਇਦ ਮੈਂ ਵੀ ਨਾ ਪੜ੍ਹਦਾ, ਪਰ ਜਦੋਂ ਮੈਂ ਪੜ੍ਹਦਾ ਨਾ ਤਾਂ ਮੈਨੂੰ ਬੜਾ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ। ਪੁਰਾਣੇ ਸਮੇਂ ਦੇ ਅੰਦਰ ਦੇਖੋ, ਇਹ ਸੰਧੂ ਜੱਟ ਹੈ ਜਿਹੜਾ ਬੋਤਾ ਸਿੰਘ ਹੈ ਨਾ, ਉਹ ਸੰਧੂ ਜੱਟ ਹੈ, ਤੇ ਜਿਹੜਾ ਗਰਜਾ ਸਿੰਘ ਹੈ ਉਹ ਰੰਗਰੇਟਾ ਹੈ। ਮਜ਼ਹਬੀ ਸਿੱਖਾਂ ਵਿੱਚੋਂ ਮੈਂ ਸੌਖਾ ਕਰਦੀ ਹਾਂ, ਪਰ ਦੋਵੇਂ ਜਣੇ ਇਕੱਠੇ ਨੇ, ਕੋਈ ਵਿਤਕਰਾ ਨਹੀਂ। ਲੇਕਿਨ ਅਜੋਕੇ ਸਮੇਂ ਚ ਮੈਂ ਨਾਂ ਲੈ ਕੇ ਗੱਲ ਕਰਨਾ, ਮੈਨੂੰ ਇਸ ਗੱਲ ਦਾ ਕੋਈ ਸੰਕੋਚ ਨਹੀਂ। ਬਠਿੰਡੇ ਦੇ ਵਿੱਚ ਇੱਕ ਨਗਰ ਹੈ ਭੁੱਚੋ ਪਿੰਡੀ, ਭੁੱਚੋ ਮੰਡੀ। ਉਹ ਭੁੱਚੋ ਮੰਡੀ ਵਿੱਚ ਅੱਜ ਵੀ, ਅੱਜ ਦੀ ਤਰੀਕ ਤੱਕ, ਦਸ ਨੇ ਕਿਸੇ ਦੇ ਕਹਿਣ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਜਾ ਕੇ ਖੁਦ ਦੇਖ ਕੇ ਆਇਆ ਆਪਾਂ, ਉੱਥੇ ਅੱਜ ਵੀ ਜਿਹੜੇ ਲੋਕ ਦੱਸਦੇ ਨੇ ਗੁਰਦੁਆਰੇ ਆਉਣ ਲੱਗਿਆਂ, ਸਭ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਸ ਜਾਤ ਦੇ ਹੋ। ਜੇ ਉਹ ਦੱਸਦਾ ਵੀ ਮੈਂ ਨੀਵੀਂ ਜਾਤ ਦਾ, ਉਹਦੇ ਭਾਂਡੇ ਵੱਖਰੇ, ਉਹਦਾ ਲੰਗਰ ਵੱਖਰਾ, ਉਹਦਾ ਸਿਸਟਮ ਵੱਖਰਾ, ਉਹ ਦੂਜੇ ਪਾਸੇ ਨਹੀਂ ਜਾ ਸਕਦਾ, ਉਹਨੂੰ ਰਾਤ ਨੂੰ ਰਹਿਣ ਲਈ ਕੋਈ ਕਮਰਾ ਨਹੀਂ ਹੈ, ਸਿਰਫ ਉੱਚੀਆਂ ਜਾਤਾਂ ਵਾਸਤੇ। ਬਹੁਤੀ ਬੇੜੀ ਇਹਨਾਂ ਲੋਕਾਂ ਨੇ ਬਿਠਾਲੀ ਹੈ, ਲੇਕਿਨ ਸਿੱਖ ਜਗਤ ਵਿੱਚ ਉਹਦਾ ਬੜਾ ਵੱਡਾ ਸਤਿਕਾਰ ਹੈ, ਬਹੁਤ ਸਤਿਕਾਰ ਹੈ। ਕਿਸੇ ਨੇ ਉਹਦੀ ਗੱਲ ਨਹੀਂ ਚੁੱਕੀ, ਬੇਅੰਤ ਮੀਡੀਆ ਰੋਕ ਕੇ ਪਿੱਟ ਕੇ ਹਟ ਗਿਆ, ਲੇਕਿਨ ਕਿਸੇ ਨੇ ਕੋਈ ਗੱਲ ਨਹੀਂ ਚੁੱਕੀ। ਖੈਰ ਮੈਂ ਉਸੇ ਗੱਲ ਵੱਲ ਆਵਾਂ। ਦਰਦ ਨੇ ਸਿੱਖੀ ਦੇ ਜਿਹੜੇ ਕਈ ਘਰੀ ਹਿਰਦੇ ਚ ਉੱਭੜ ਪੈਂਦੇ ਨੇ। ਦੋਨਾਂ ਦੀ ਬੜੀ ਗਹਿਰੀ ਸਾਂਝ ਹੈ। ਦੋਨੇ ਜਣੇ ਇਸ਼ਨਾਨ ਕਰਕੇ ਆਏ, ਇਸ਼ਨਾਨ ਕਰਕੇ ਵਾਪਸ ਪਰਤਦਿਆਂ ਤੇ ਉਹ ਇੱਕ ਝੂਠ ਝਾਂਡੂਆਂ ਦੇ ਵਿੱਚ ਉੱਥੇ ਬੈਠੇ ਨੇ ਲੋਕੇ, ਵੀ ਸਵੇਰ ਦਾ ਵਕਤ ਹੋ ਗਿਆ, ਦਿਨੇ ਕੋਈ ਦੇਖ ਲਏਗਾ, ਤੇ ਇਸ ਲਈ ਆਪਾਂ ਕਿੰਨਾ ਚੰਗਾ ਹੋਵੇ ਜੇ ਆਪਾਂ ਲੁਕ ਛਿਪ ਕੇ ਕਿਤੇ ਅੱਜ ਦਾ ਦਿਨ ਕੱਢੀਏ ਤੇ ਮੁੜ ਕੇ ਰਾਤ ਨੂੰ ਫਿਰ ਸਫ਼ਰ ਕਰਾਂਗੇ। ਇਸ ਅਵਸਥਾ ਦੇ ਵਿੱਚ ਅਚਾਨਕ ਦੋ ਰਾਹੀ ਉੱਥੋਂ ਦੀ ਲੰਘਦੇ ਨੇ। ਉਹਨਾਂ ਰਾਹੀਆਂ ਨੇ ਦੇਖਿਆ ਭਈ ਇੱਥੇ ਕੋਈ ਹਿਲਜੁਲ ਹੋ ਰਹੀ ਹੈ, ਤੇ ਇੱਕ ਨਾਲ ਦਾ ਕਹਿਣ ਲੱਗਿਆ ਵੀ ਵੇਖੀ ਕਿਤੇ ਯਾਰ ਸਿੱਖ ਨਾ ਹੋਵਣ। ਉਹ ਕਹਿਣ ਲੱਗਿਆ ਨਹੀਂ, ਸਿੱਖ ਨਹੀਂ ਹੋ ਸਕਦੇ, ਵੀ ਸਿੱਖ ਤੇ ਖਤਮ ਕਰ ਦਿੱਤੇ ਨੇ, ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਤੂੰ ਇਸ ਗੱਲ ਨਾ ਡਰ। ਹੁਣ ਉਹਨਾਂ ਦੋਨਾਂ ਨੇ ਗੱਲ ਸੁਣ ਲਈ, ਉਹਨਾਂ ਨੇ ਰਾਹ ਜਾਂਦੇ ਰਾਹੀਆਂ ਨੂੰ ਰੋਕ ਲਿਆ, ਰੋਕ ਕੇ ਕਹਿਣ ਲੱਗੇ ਵੀ ਦੇਖੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਸਿੱਖ ਇਹ ਨਹੀਂ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਪਰ ਤੁਸੀਂ ਇੱਕ ਕਿਰਪਾ ਕਰੋ, ਲੋਕਾਂ ਵਿੱਚ ਕੀ ਚਰਚਾ। ਹੁਣ ਪੇਪਰ ਤਾਂ ਉਦੋਂ ਛਪਦੇ ਨਹੀਂ ਸੀ, ਅਖਬਾਰ ਤਾਂ ਉਦੋਂ ਆਉਂਦੀ ਨਹੀਂ ਸੀ, ਵੀ ਜਿਹੜੇ ਲੋਕ ਉਹ ਬੈਠ ਕੇ ਕਿਤੇ ਵਿਚਾਰੇ ਅਖਬਾਰ ਪੜ੍ਹ ਲੈਣ ਤੇ ਸਿੱਖੀ ਦੀਆਂ ਹਾਲਾਤਾਂ ਦਾ ਪਤਾ ਲੱਗ ਜਾਏ। ਮੈਂ ਇੱਕ ਗਿਆਨੀ ਪੰਥ ਪ੍ਰਕਾਸ਼ ਦੇ ਬੋਲ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਾਂ, ਫਿਰ ਸਾਨੂੰ ਉਸ ਵੇਲੇ ਦੇ ਹਾਲਾਤਾਂ ਦਾ ਪਤਾ ਲੱਗ ਜਾਏਗਾ, ਮੇਰੇ ਕੁਝ ਖਿਆਲ ਵਿੱਚ ਆ ਗਏ ਨੇ। ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਜੋ ਸਿੰਘਨ ਕੈ ਦੱਸੈ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਇਹ ਉਹਨਾਂ ਜ਼ਕਰੀਆ ਖਾਨ ਦੇ ਵੇਲੇ ਐਲਾਨ ਕੀਤਾ ਗਿਆ ਸੀ, ਜਿਹੜਾ ਸਿੱਖਾਂ ਦੇ ਪਿੰਡਾਂ ਬਾਰੇ ਸਾਨੂੰ ਦੱਸੇ ਵੀ ਇਹ ਪਿੰਡ ਚ ਕੋਈ ਨਾ ਕੋਈ ਸਿੱਖ ਰਹਿੰਦਾ। ਜੋ ਸਿੰਘਨ ਕੈ ਦੱਸੇ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਕਹਿਣ ਲੱਗੇ ਸਿੰਘਾਂ ਦੇ ਖੂਨ ਅਸੀਂ ਮਾਫ ਕਰ ਦਿੱਤੇ ਨੇ, ਜਿੱਥੇ ਵੀ ਤੁਹਾਨੂੰ ਕਿਤੇ ਸਿੰਘ ਲੱਭਦਾ ਨਾ ਤੇ ਉਹਨੂੰ ਪਛਾਣ ਕੇ ਮਾਰ ਦਿਓ, ਤੁਹਾਨੂੰ ਸਾਰਾ ਖੂਨ ਮਾਫ ਹੈ, ਉਹਦਾ ਕੋਈ ਮੁਕੱਦਮਾ ਨਹੀਂ, ਉਹਦੀ ਕੋਈ ਦਲੀਲ ਅਪੀਲ ਨਹੀਂ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਲੂਟ ਕੂਟ ਉਨਕੀ ਮਾਫ ਕਰੀ, ਕਹਿਣ ਲੱਗੇ ਉਹਨਾਂ ਦੀ ਅਸੀਂ ਲੁੱਟ ਕੁੱਟ ਵੀ ਸਾਰਾ ਕੁਝ ਮਾਫ ਕਰ ਦਿੱਤਾ, ਜਿਹਦਾ ਜੀ ਕਰਦਾ ਉਹਨੂੰ ਜਿੱਥੇ ਮਰਜ਼ੀ ਲੁੱਟ ਲਵੇ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਲਿਖਤ ਹਮਾਰੀ ਜਾਨੋ ਇਹ ਖਰੀ, ਕਹਿਣ ਲੱਗੇ ਇਹਦੇ ਤੇ ਕੋਈ ਝੂਠ ਨਾ ਸਮਝਿਓ, ਮੈਂ ਤੁਹਾਨੂੰ ਸੱਚ ਦੀ ਲਿਖਤ ਸੁਣਾ ਰਿਹਾ। ਉਹਨਾਂ ਬੱਚਾ ਲਿਖਿਆ ਵੀ ਸਾਡੀ ਲਿਖਤ ਬਿਲਕੁਲ ਸੱਚ ਹੈ, ਇਹਦੇ ਵਿੱਚ ਕੋਈ ਰੱਤੀ ਮਾਤਰ ਵੀ ਝੂਠ ਨਹੀਂ ਹੋਵੇਗਾ। ਜਿਹੜਾ ਕੋਈ ਸਿੱਖਾਂ ਨੂੰ ਲੁੱਟ ਲਵੇ ਉਹਦੀ ਲੁੱਟ ਮਾਫ, ਜਿਹੜਾ ਸਿੱਖਾਂ ਨੂੰ ਮਾਰ ਦੇਵੇ ਉਹਦਾ ਖੂਨ ਮਾਫ, ਜਿਹੜਾ ਸਿੱਖਾਂ ਨੂੰ ਨਾ ਮਾਰ ਸਕੇ ਨਾ ਲੁੱਟ ਸਕੇ ਕੇਵਲ ਆ ਕੇ ਦੱਸ ਦੇਵੇ ਤੇ ਉਹਨੂੰ ਉਸੇ ਵੇਲੇ ਅਸੀਂ ਬਹੁਤ ਵੱਡਾ ਇਨਾਮ ਦੇਵਾਂਗੇ। ਜੋ ਸਿੰਘਨ ਕੇ ਦੱਸੇ ਗ੍ਰਾਮ, ਹਮ ਤੇ ਲੇਵੇ ਬਹੁਤ ਇਨਾਮ।
ਜਿਹੜਾ ਸਿੰਘਾਂ ਦਾ ਗ੍ਰਾਮ ਆ ਕੇ ਦੱਸੇ, ਪਿੰਡ ਆ ਕੇ ਦੱਸੇ, ਅਸੀਂ ਉਹਨਾਂ ਨੂੰ ਬਹੁਤ ਇਨਾਮ ਦੇਵਾਂਗੇ। ਹੁਣ ਇਸ ਅਵਸਥਾ ਵਿੱਚ ਤੇ ਉਹ ਤਾਂ ਲੋਕ ਭਾਲਦੇ ਸਨ, ਉਹਨੇ ਪੁੱਛਿਆ ਵੀ ਤੁਸੀਂ ਦੱਸੋ ਸਿੱਖਾਂ ਦੀ ਕੀ ਚਰਚਾ ਚੱਲ ਰਹੀ ਹੈ। ਉਹਨਾਂ ਆਖਿਆ ਵੀ ਸਿੱਖਾਂ ਬਾਰੇ ਇਹੋ ਚਰਚਾ ਹੈ ਵੀ ਅੱਜ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਕੋਈ ਦੂਰ ਪਾਰ ਕਿਧਰੇ ਸਰਕਾਰ ਦੀਆਂ ਨਜ਼ਰਾਂ ਤੋਂ ਵੱਖਰਾ ਹੋਵੇਗਾ, ਹੋ ਸਕਦਾ, ਪਰ ਲੇਕਿਨ ਆਮ ਸਿੱਖ ਨਹੀਂ ਰਹਿ ਗਿਆ। ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਇਹ ਗੱਲ ਸੁਣ ਕੇ ਚੁੱਭ ਗਈ। ਉਹਨਾਂ ਉਸੇ ਵੇਲੇ ਫੈਸਲਾ ਕੀਤਾ, ਕਹਿਣ ਲੱਗੇ ਵੀ ਸੱਜਣਾ ਜਿੰਦ ਤੇ ਗੁਰੂ ਦੀ ਹੈ, ਆ ਜ਼ਿੰਦਗੀ ਤੇ ਗੁਰੂ ਦੀ ਹੈ। ਜਿਸ ਦਿਨ ਅੰਮ੍ਰਿਤ ਛਕਿਆ ਸੀ ਉਸੇ ਦਿਨ ਗੁਰੂ ਅੱਗੇ ਇਹ ਸੋਚ ਕੇ ਅੰਮ੍ਰਿਤ ਛਕਿਆ ਸੀ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਸਤਿਗੁਰ ਆਗੈ ਸੀਸ ਪੇਟ ਦਿਓ ਜੇ ਸਤਿਗੁਰ ਸੱਚੇ ਭਾਵੈ। ਮੈਂ ਤੇ ਆਪਣੇ ਗੁਰੂ ਅੱਗੇ ਸੀਸ ਭੇਟ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਬੱਚਾ ਨੇ ਬੜਾ ਪਿਆਰਾ, ਕਹਿੰਦੇ ਸੂਰਮਾ ਤੇ ਉਹ ਹੀ ਹੁੰਦਾ ਨਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸੰਚੇ ਭਾਂਡੇ। ਸੂਰਮਾ ਕਾਹਦਾ, ਜੇ ਜੰਗ ਦੇ ਮੈਦਾਨ ਦੀ ਗੱਲ ਬਣ ਜਾਏ ਤੇ ਉਹ ਸੋਚ ਕੇ ਵੀ ਮੈਂ ਘਰ ਸਲਾਹ ਕਰਕੇ ਆਇਆ। ਸੂਰਮਾ ਤੇ ਉਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਲੇਖੇ ਲਾ ਦੇ, ਉਸੇ ਵੇਲੇ ਡਟ ਜਾਏ। ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਨਾਂ ਜੈਕਾਰੇ ਛੱਡੇ, ਇੱਕ ਸਾਡਾ ਜੈਕਾਰਾ ਵੀ ਵਿਗਾੜ ਦਿੱਤਾ ਗਿਆ। ਮੈਂ ਪਲ ਪਲ ਤੇ ਤੁਹਾਡੇ ਨਾਲ ਸਾਂਝ ਕਰਨਾ। ਆ ਇੱਕ ਸੰਨੀ ਦਿਓਲ ਨੇ ਪਿਕਚਰ ਕੱਢੀ ਸੀ, ਅਸਲ ਵਿੱਚ ਇੱਕ ਇੱਕ ਕੰਮ ਸਾਡੇ ਨਾਲ ਹੁੰਦਾ ਔਰ ਅਸੀਂ ਹੈਲੀ ਹੌਲੀ ਸਹਾਰਦੇ ਚਲੇ ਜਾਂਦੇ। ਜੋ ਬੋਲੇ ਸੋ ਨਿਹਾਲ ਨਹੀਂ ਹੈ, ਕੇਵਲ ਸਾਡਾ ਜੈਕਾਰ ਹੈ ਬੋਲੇ ਸੋ ਨਿਹਾਲ। ਜਿਹੜਾ ਇਹ ਗੱਲ ਬੋਲਦਾ ਉਹ ਨਿਹਾਲ ਹੋ ਜਾਏਗਾ। ਕੀ ਸਤ ਸ੍ਰੀ ਅਕਾਲ ਕੇ, ਅਕਾਲ ਤੂੰ ਸਦੀਵ ਸਤ ਹੈ, ਤੂੰ ਕਦੇ ਖਤਮ ਨਹੀਂ ਹੋਣਾ। ਜਿਹੜਾ ਗੱਲ ਬੋਲੇਗਾ ਉਹ ਨਿਹਾਲ ਹੋ ਜਾਏਗਾ। ਸਾਡਾ ਜੈਕਾਰਾ ਅਸਲ ਵਿੱਚ ਇਹ ਹੈ। ਸਿੱਖਾਂ ਜੈਕਾਰੇ ਛੱਡੇ, ਜੈਕਾਰੇ ਛੱਡ ਕੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਤੇ ਦੋਨਾਂ ਨੇ ਡੰਡੇ ਹੁਣ ਤੋੜ ਲਏ। ਉਸ ਵੇਲੇ ਜਿੰਨੇ ਕੁ ਵਿਚਾਰਿਆਂ ਕੋਲ ਹਥਿਆਰ ਸੀ, ਕੁਰਬਾਨਾਂ ਤੇ ਪਾਈਆਂ ਹੀ ਹੋਣਗੀਆਂ, ਪਰ ਲੇਕਿਨ ਉਸ ਵੇਲੇ ਜੋ ਡੰਡਿਆਂ ਦਾ ਹਥਿਆਰ ਸੀ ਉਹਨਾਂ ਨੇ ਉਸ ਡੰਡੇ ਘੜ ਲਏ ਤੇ ਡੰਡੇ ਘੜ ਕੇ ਉਹ ਸੜਕ ਦੇ ਉੱਤੇ ਖਲੋ ਗਏ ਦੋਵੇਂ ਜਣੇ ਤੇ ਉਹਨਾਂ ਨੇ ਆਉਣ ਜਾਣ ਵਾਲੇ ਰਾਹੀਆਂ ਨੂੰ ਰੋਕ ਰੋਕ ਕੇ ਉਹਨਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਇੱਕ ਆਨਾ ਗੱਡੇ ਕੋਲੋਂ ਲੈਂਦੇ ਨੇ, ਇੱਕ ਪੈਸਾ ਖੋਤੇ ਵਾਲੇ ਕੋਲੋਂ ਲੈਂਦੇ ਨੇ, ਕਿਉਂਕਿ ਉਦੋਂ ਜਦੋਂ ਸਮਾਨ ਢੋਇਆ ਜਾਂਦਾ ਸੀ ਤਾਂ ਖੋਤਿਆਂ ਤੇ ਜਾਂ ਗੱਡਿਆਂ ਤੇ ਢੋਇਆ ਜਾਂਦਾ ਸੀ, ਟਰੱਕ ਤਾਂ ਨਹੀਂ ਸਾਨੂੰ ਦੋ। ਤੇ ਇਹਨਾਂ ਦੇ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਹੁਣ ਉਹ ਗੱਲ ਜਦੋਂ ਥੋੜਾ ਚਿਰ ਇਸ ਤਰ੍ਹਾਂ ਹੋਈ ਤੇ ਉਹ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸਲਾਹ ਕੀਤੀ ਵੀ ਸੱਜਣਾ ਇਹਨਾਂ ਲੋਕਾਂ ਕੋਲੋਂ ਪੈਸੇ ਲੈਣਾ ਤਾਂ ਸਾਡਾ ਮਕਸਦ ਨਹੀਂ ਸੀ। ਇਹ ਤਾਂ ਸਾਡਾ ਮਕਸਦ ਨਹੀਂ ਵੀ ਅਸੀਂ ਇਹਨਾਂ ਕੋਲ ਪੈਸੇ ਗੁਰਾਈਏ। ਸਾਡਾ ਮਕਸਦ ਤੇ ਹੈ ਵੀ ਅਸੀਂ ਇੱਕ ਖਾਲਸੇ ਦਾ ਸੁਨੇਹਾ ਦਈਏ। ਖਾਲਸੇ ਨੂੰ ਮਾਰਨ ਵਾਲਿਓ ਤੁਸੀਂ ਤੇ ਭਾਵੇਂ ਮਰ ਜਾਓਗੇ, ਪਰ ਖਾਲਸਾ ਨਹੀਂ ਮਰੇਗਾ ਜਿੰਨਾ ਚਿਰ ਗੁਰੂ ਦਾ ਹੈ। ਸੁਨੇਹਾ ਤੇ ਆ ਦੇਣਾ ਸੀ, ਸਾਡਾ ਤੇ ਮਕਸਦ ਹੀ ਨਹੀਂ ਪੈਸੇ ਲੈਣਾ। ਫਿਰ ਉਹਨਾਂ ਇੱਕ ਚਿੱਠੀ ਲਿਖੀ, ਔਰ ਯਾਦ ਰੱਖੋ ਜੇ ਚਿੱਠੀ ਦੇ ਬੋਲ ਪੰਥ ਪ੍ਰਕਾਸ਼ ਦੇ ਨੇ। ਇਹ ਚਿੱਠੀ ਦੇ ਬੋਲ ਸੁੱਖਾ ਬੋਤਾ ਸਿੰਘ ਦੇ ਆਪਣੇ ਲਿਖੇ ਹੋਏ ਨਹੀਂ, ਇਹ ਕਿਸੇ ਸ਼ਾਇਰ ਦੇ ਮਗਰੋਂ ਲਿਖੇ ਹੋਏ ਨੇ। ਕਈ ਗੱਲਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਵਿਚਾਰਨਯੋਗ ਨੇ। ਉਹਨੇ ਇੱਕ ਚਿੱਠੀ ਲਿਖੀ ਜ਼ਕਰੀਆ ਖਾਨ ਨੂੰ, ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ। ਇਹ ਵੀ ਦੱਸ ਦਿੱਤਾ ਵੀ ਸਾਡੇ ਕੋਲ ਅੱਜ ਕੋਈ ਬਹੁਤੇ ਹਥਿਆਰ ਨਹੀਂ ਹੈ। ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ, ਵਿੱਚ ਰਾਹ ਖਲੋਤਾ, ਪੈਸਾ ਲਾਇਆ ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਕਹਿਣ ਲੱਗੇ ਉਹਨੂੰ ਜਾ ਕੇ ਕਹਿਣਾ ਵੀ ਜ਼ਕਰੀਆ ਖਾਨੋ, ਇਉਂ ਆਖੀ ਭਾਬੋ ਖਾਨੋ ਨੂੰ, ਚਿੱਠੀ ਲਿਖੇ ਸਿੰਘ ਬੋਤਾ। ਕਹਿਣ ਲੱਗੇ ਜਾ ਕੇ ਉਹਨੂੰ ਇਹ ਗੱਲ ਕਮੀ, ਕਿਸੇ ਇੱਕ ਰਾਹਗੀਰ ਨੂੰ ਪਕੜ ਕੇ ਉਹਨੂੰ ਬਚਨ ਆਖਿਆ ਵੀ ਸੱਜਣਾ ਤੇਰਾ ਛੁਟਕਾਰਾ ਤਾਂ ਹੋ ਸਕਦਾ, ਤੂੰ ਚਿੱਠੀ ਪਚਾ ਕੇ ਆਈ। ਇਹ ਗੱਲ ਮੈਂ ਹੋਰ ਬੇਨਤੀ ਕਰਦੀ ਹਾਂ, ਯਾਦ ਰੱਖਿਓ ਜੇ ਚਿੱਠੀ ਲੈ ਕੇ ਜਾਣ ਵਾਲਾ ਜੇ ਉਹਦੀ ਸਿੱਖੀ ਨਾਲ ਨਫ਼ਰਤ ਹੁੰਦੀ ਤੇ ਉਹ ਰਸਤੇ ਵਿੱਚ ਹੀ ਪਾੜ ਕੇ ਸੁੱਟ ਜਾਂਦਾ, ਕਿਸੇ ਨੂੰ ਕੀ ਪਤਾ ਲੱਗਣਾ ਸੀ। ਲੇਕਿਨ ਲੋਕ ਦਿਲੋਂ ਸਿੱਖੀ ਨਾਲ ਪਿਆਰ ਕਰਦੇ ਸਨ। ਇਹ ਅੱਗੇ ਜਾ ਕੇ ਅਹਿਮ ਸ਼ਬਦਾਲੀ ਵੇਲੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਲੋਕ ਭਾਵੇਂ ਡਰਦੇ ਸਨ ਪਰ ਸਿੱਖੀ ਨਾਲ ਪਿਆਰ ਕਿੰਨਾ ਕਰਦੇ ਸਨ। ਗੱਲ ਵੱਖਰੀ।
ਉਦੋਂ ਚਿੱਠੀ ਲੈ ਕੇ ਚਲੇ ਗਏ। ਚਿੱਠੀ ਲਿਜਾ ਕੇ ਉਹਨਾਂ ਨੇ ਤੇ ਸਰਕਾਰੀ ਦਰਬਾਰੇ ਜ਼ਕਰੀਆ ਖਾਨ ਦੇ ਕੋਲ ਪਹੁੰਚਾਈ। ਜ਼ਕਰੀਆ ਖਾਨ ਆਖੀ ਭਾਬੀ ਖਾਨੋ ਨੂੰ ਤੇ ਉਹਨੇ ਜਦੋਂ ਬਚਨ ਪੜ੍ਹੇ ਉਹਦੇ ਅੱਗ ਲੱਗ ਗਈ ਵੀ ਮੈਂ ਸੋਚੀ ਬੈਠਾ ਸਿੱਖ ਖਤਮ ਹੋ ਗਏ, ਸਿੱਖ ਇੱਥੇ ਖਾਲਸਾ ਰਾਜ ਪੈਦਾ ਕਰੀ ਬੈਠੇ ਨੇ, ਸਿੱਖ ਕਹਿ ਰਹੇ ਨੇ ਖਾਲਸਿਆਂ ਦਾ ਰਾਜ ਹੋ ਗਿਆ ਤੇ ਇੰਨਾ ਇੰਨਾ ਅਸੀਂ ਟੈਕਸ ਲੈ ਰਹੇ ਹਾਂ, ਇਹ ਖਾਲਸੇ ਦਾ ਟੈਕਸ ਹੈ। ਉਹਦੇ ਅੱਗ ਲੱਗੀ ਤੇ ਉਹਨੇ ਉਸੇ ਵੇਲੇ ਜਲਾਲੂਦੀਨ ਨਾਂ ਦੇ ਬੰਦੇ ਦੇ ਅਧੀਨ ਕਰਕੇ 100 ਬੰਦੇ ਦੀ ਫੌਜ ਭੇਜੀ। ਦੋ ਬੰਦਿਆਂ ਦੀ ਖਾਤਰ ਦੇਖੋ ਮੈਂ ਵਾਰ ਵਾਰ ਬੇਨਤੀ ਕਰਨਾ ਹੁੰਦਾ ਵਾ, ਜਦੋਂ ਵੀ ਕਦੇ ਇਹਨਾਂ ਨੇ ਜੰਗ ਲੜਿਆ ਅਸਾਵਾਂ ਜੰਗ ਲੜਿਆ, ਸਿਰਫ ਦੋ ਬੰਦੇ ਨੇ ਤੇ ਬੰਦਾ 100 ਚੜ ਕੇ ਆ ਰਿਹਾ, ਔਰ ਉਹਨਾਂ ਕੋਲ ਵਕਤ ਦੇ ਹਾਕਮ ਦੇ ਕੋਲ ਹੋਣ ਕਰਕੇ ਹਥਿਆਰ ਸਾਰਾ ਕੁਝ ਅਸਲਾ ਹੈ, ਪਰ ਇਹਨਾਂ ਕੋਲ ਸੋਟੇ ਹੀ ਨੇ ਕੱਲੇ, ਔਰ ਉਹਨਾਂ ਬਕਾਇਦਾ ਚਿੱਠੀ ਚ ਲਿਖਿਆ ਵੀ ਸਾਡੇ ਕੋਲ ਸੋਟੇ ਹੀ ਨੇ। ਫਿਰ ਵੀ 100 ਬੰਦਾ ਚੜ ਕੇ ਆਇਆ ਤੇ ਉਹ ਆ ਕੇ ਆਖ ਲਲਕਾਰਦੇ ਨੇ। ਜਦੋਂ ਲਲਕਾਰਦੇ ਨੇ ਉਸੇ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇੱਕ ਆਵਾਜ਼ ਮਾਰੀ, ਕਹਿਣ ਲੱਗੇ ਉਹ ਸੱਜਣਾ ਇੱਕ ਕੰਮ ਕਰੀ, ਸਾਨੂੰ ਇਵੇਂ ਨਾ ਮਾਰੀ, ਜਿਵੇਂ ਤੂੰ ਮਾਰਨ ਲੱਗੇ ਸਾਨੂੰ ਇਵੇਂ ਨਾ ਮਾਰੀ, ਤੂੰ ਇਉਂ ਕਰ ਅਸੀਂ 2 ਜਣੇ ਆ, ਅਸੀਂ ਕੇਵਲ 2 ਜਣੇ ਪਿੱਠਾਂ ਚੋੜੀ ਖੜੇ ਨੇ, ਉਹ ਅਸੀਂ ਕੇਵਲ 2 ਜਣੇ ਆ, ਤੂੰ ਇਉਂ ਕਰ ਅਸੀਂ 2 ਜਣਿਆਂ ਦੇ ਮੁਕਾਬਲੇ ਵਿੱਚ ਤੂੰ ਆਪਣੇ 5-5 ਭੇਜ, ਇਉਂ ਨਾ ਕਰ ਸਾਰਿਆਂ ਨੂੰ ਨਾ ਭੇਜ, 5-5 ਨੂੰ ਭੇਜ। ਜਲਾਲੂਦੀਨ ਨੂੰ ਬੜਾ ਹੰਕਾਰ ਸੀ ਵੀ 2 ਬੰਦਿਆਂ ਦੀ ਖਾਤਰ ਮੈਂ 10 ਭੇਜਣ ਲੱਗਾ। ਉਹਨੇ ਜਿਹੜੇ 96 ਜਵਾਨ ਸਨ, 94 ਜਵਾਨ ਸਨ, ਹਰੇਕ ਤਰੀਕੇ ਨਾਲ ਉਹਨਾਂ ਤੇ ਮਾਣ ਸੀ, ਉਹਨੇ ਉਹ 94 10 ਜਵਾਨ ਕੱਢੇ, 10 ਬੋਤਾ ਸਿੰਘ ਦੇ ਵੱਲ, 10 ਗਰਜਾ ਸਿੰਘ ਦੇ ਵੱਲ ਭੇਜੇ। ਉਹਨਾਂ 10 ਜਣਿਆਂ ਦੇ ਸਾਹਮਣੇ ਦੋਵੇਂ ਜਣੇ ਗੁਰੂ ਕੇ ਸਿੱਖਾਂ ਨੇ, ਜਿਹਨੂੰ ਗੁਰੂ ਨੂੰ ਯਾਦ ਕਰਕੇ ਇੱਕ ਵਾਰੀ ਸੋਟਾ ਮਾਰ ਦਿੰਦੇ ਨਾ ਦੁਬਾਰੇ ਉੱਠਣ ਜੋਗਾ ਨਹੀਂ ਛੱਡਦੇ। ਉਹ ਜਦੋਂ 10 ਦੇ 10 ਮਰ ਗਏ, ਜਲਾਲੂਦੀਨ ਕਹਿਣ ਲੱਗਿਆ ਵੀ ਇਵੇਂ ਨਹੀਂ ਹੋ ਸਕਦਾ, ਕਹਿਣ ਲੱਗਿਆ ਮੈਂ ਤੁਹਾਡੀ 1 ਦੇ ਮੁਕਾਬਲੇ ਚ 10 ਭੇਜਾਂਗਾ। ਉਹਨਾਂ ਆਖਿਆ ਚਲੋ 10 ਨੂੰ ਭੇਜ ਦੇ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਕੁ ਸਿੱਖ ਚੜ੍ਹਦੀ ਕਲਾ ਚ ਹੋਣਗੇ। ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੇ ਪੱਤੇ ਖਾਣ ਨੂੰ ਮਿਲਦੇ ਨੇ, ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੀਆਂ ਛਿੱਲੜਾਂ ਖਾਣ ਨੂੰ ਮਿਲਦੀਆਂ ਨੇ, ਸਾਡੇ ਵਰਗੇ 36 ਪਦਾਰਥ ਮਨ ਭਾਉਂਦੇ ਨਹੀਂ ਸਨ ਮਿਲਦੇ। ਅੱਜ ਤੇ ਆਪਾਂ ਨਖਰੇ ਕਰਦੇ ਹਾਂ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ, ਇਹ ਉਹਨਾਂ ਨੂੰ ਕੁਛ ਨਹੀਂ ਸੀ ਮਿਲਦੀਆਂ ਵਿਚਾਰਿਆਂ ਨੂੰ। ਕਈ ਕਈ ਦਿਨ ਕੜਾ ਪ੍ਰਸ਼ਾਦ ਦਾ ਮੂੰਹ ਦੇਖਿਆ ਲੰਘ ਜਾਂਦੇ ਸਨ, ਤਰਸਦਾ ਸੀ ਗੁਰੂ ਕਾ ਸਿੱਖ। ਤਾਂ ਹੀ ਤਾਂ ਦਸਮ ਪਾਤਸ਼ਾਹ ਦੇ ਵੇਲੇ ਇੱਕ ਗੱਡਿਆਂ ਦਾ ਵਪਾਰੀ ਰਸਤੇ ਵਿੱਚੋਂ ਆਉਂਦਾ ਆਉਂਦਾ ਇੱਕ ਕਿਣਕਾ ਪ੍ਰਸ਼ਾਦ ਦਾ ਮੂੰਹ ਨੂੰ ਲਾ ਕੇ ਚਲਾ ਗਿਆ ਸੀ, ਉਹ ਪ੍ਰਸ਼ਾਦ ਨੂੰ ਵੀ ਤਰਸਦੇ ਸਨ ਗੁਰੂ ਕੇ ਸਿੱਖ, ਨਹੀਂ ਮਿਲਦਾ ਸੀ ਅੱਜ ਵਾਂਗੂ। ਤੇ ਉਸ ਵੇਲੇ ਜਦੋਂ ਉਹਨਾਂ 10-10 ਭੇਜੇ ਤੇ ਗੁਰੂ ਕੇ ਸਿੱਖਾਂ ਨੇ 10-10 ਨੂੰ ਰੜ ਕੇ ਰੱਖ ਦਿੱਤਾ, 10-2-30 ਲਾਸ਼ਾਂ ਉਹਨਾਂ ਦੇ ਆਲੇ ਦੁਆਲੇ ਪਈਆਂ ਨੇ। ਤੇ ਜਦੋਂ ਇਹ ਗੱਲ ਜਲਾਲੂਦੀਨ ਨੇ ਦੇਖੀ, ਉਹਨੇ ਮਨ ਵਿੱਚ ਵਿਚਾਰ ਬਣਾਈ ਵੀ ਜੇ ਮੈਂ ਇਵੇਂ ਭੇਜਦਾ ਰਿਹਾ ਮੈਂ ਕੀ ਮੂੰਹ ਦਿਖਾ ਕੇ ਆਵਾਂਗਾ, ਵੀ ਤੁਹਾਡੇ 2 ਬੰਦਿਆਂ ਨੇ, 2 ਸਿੱਖਾਂ ਨੇ ਮੇਰੇ 100 ਬੰਦੇ ਮਾਰਤੇ, ਮੈਂ ਕੀ ਮੂੰਹ ਦਿਖਾਵਾਂਗਾ। ਉਹਨੇ ਇੱਕੋ ਵਾਰੀ ਜਿਹੜੇ ਬਾਕੀ 70 ਬੱਚੇ ਸਨ ਉਹਨਾਂ ਨੂੰ ਭੇਜ ਦਿੱਤਾ ਵੀ ਹੱਲਾ ਕਰੋ। ਹੁਣ ਉਹਨਾਂ 70 ਨੇ ਜਦੋਂ ਹੱਲਾ ਕੀਤਾ, ਕਿਧਰੇ ਗੁਰੂ ਕੇ ਸਿੱਖਾਂ ਦੇ ਨੇਜੇ ਵੱਜੇ, ਕਿਧਰੇ ਤੀਰ ਵੱਜੇ, ਕਿਧਰੇ ਤਲਵਾਰਾਂ ਵੱਜੀਆਂ, ਪਰ ਲੇਕਿਨ ਚੇਤਾ ਰੱਖਿਓ ਉਹਨਾਂ ਦਾ ਸੋਟਾ ਉਹ ਆਖਰੀ ਦਮ ਤੱਕ ਚੱਲਦਾ ਰਿਹਾ ਜਦੋਂ ਤੱਕ ਸਾਹ ਵਿੱਚ ਸਾਹ ਸੀ। ਦੋਵੇਂ ਜਣੇ 27 ਜੁਲਾਈ 1739 ਨੂੰ ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲਾਗੇ, ਇਹ ਤਰਨ ਤਾਰਨ ਸਾਹਿਬ ਦੇ ਲਾਗੇ ਆ, ਉਸ ਵੇਲੇ ਇਹ ਜਰਨੈਲੀ ਸੜਕ ਹੋਇਆ ਕਰਦੀ ਸੀ, ਵਕਤ ਮਿਲਿਆ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ, ਉਹਨਾਂ ਵਿੱਚ ਨਿੱਘ ਪੈਦਾ ਹੋਵੇ, ਕਿਉਂਕਿ ਜਿਹੜੇ ਸੂਰਮਿਆਂ ਦੇ ਖੂਨ ਵਿੱਚ ਨਿੱਘ ਪੈਦਾ ਹੋਇਆ ਕਰਦਾ ਉਹ ਇਤਿਹਾਸ ਵਿੱਚ ਹੋਇਆ ਕਰਦਾ। ਉਹਨਾਂ ਨੂੰ ਅੱਜ ਪਤਾ ਲੱਗੇਗਾ ਮਾਣ ਮੱਤਿਆਂ ਨੂੰ, ਜਿਹੜੇ ਅੱਜ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਪੰਜਾਬ, ਜੇ ਕਿਤੇ ਉਹਨਾਂ ਨੂੰ ਤੁਸੀਂ ਇਹਨਾਂ ਸੂਰ ਵੀਰਾਂ ਦੀਆਂ ਗਾਥਾਵਾਂ ਸੁਣਾਓ, ਮੈਨੂੰ ਪੂਰਨ ਆਸਾ ਹੈ ਉਹ ਆਪਣੇ ਆਪੇ ਨੂੰ ਸੰਭਾਲਣਗੇ, ਉਹ ਨਸ਼ਿਆਂ ਦੇ ਵਪਾਰੀ ਮੁੜ ਕੇ ਉਹ ਗੁਰੂ ਕੇ ਸਿੱਖ ਸਜਣ ਲਈ ਤਿਆਰ ਹੋ ਜਾਣਗੇ। ਅੱਗੇ ਗੱਲ ਤੋਰਾਂ, ਜ਼ਕਰੀਆ ਖਾਨ ਨੂੰ ਇਹ ਗੱਲ ਪਤਾ ਲੱਗੀ ਭਈ ਇਹਨੇ ਉਹ 2 ਸਿੱਖ ਆਏ ਨੇ ਹਜੇ, ਤੇ ਉਹਨਾਂ ਦੋਨਾਂ ਲਈ ਤਰਥੱਲੀ ਮਚਾ ਦਿੱਤੀ ਵੀ ਜੇ ਕਿਤੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਆ ਗਏ ਤੇਰਾ ਰਾਜ ਨਹੀਂ ਰਹਿਣ ਦੇਣਗੇ। ਜ਼ਕਰੀਆ ਖਾਨ ਨੇ ਹੋਰ ਸਖਤੀ ਕਰ ਦਿੱਤੀ, ਹੋਰ ਜ਼ਿਆਦਾ ਸਖਤੀ ਕਰ ਦਿੱਤੀ, ਇੱਥੋਂ ਤੱਕ ਉਹਨੇ ਪ੍ਰਬੰਧ ਕਰ ਲਿਆ ਵੀ ਜਿਹੜੇ ਚੋਰੀ ਛੁਪੇ ਇਸ਼ਨਾਨ ਕਰਕੇ ਜਾਂਦੇ ਨੇ ਮੈਂ ਇਹਨੂੰ ਵੀ ਬੰਦ ਕਰਵਾਵਾਂ, ਮੈਂ ਇਹਨੂੰ ਵੀ ਬੰਦ ਕਰਵਾਵਾਂ। ਉਹਨੇ ਮੰਡਿਆਲੀ ਪਿੰਡ ਦਾ, ਮੰਡਿਆਲੀ ਨਗਰ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਉਹਦੇ ਬਿਲਕੁਲ ਲਾਗੇ ਹੈ, ਅੰਮ੍ਰਿਤਸਰ ਸਾਹਿਬ ਦੇ ਨਗਰ ਦੇ ਇਲਾਕੇ ਦਾ ਨਗਰ ਹੈ, ਇੱਥੋਂ ਦਾ ਇੱਕ ਮੀਰ ਉੱਲ ਜਾਂ ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਕਹਿੰਦੇ ਮੱਸਾ ਰੰਗੜ,
ਉਹ ਮੱਸੇ ਰੰਗੜ ਨੂੰ ਇਸ ਇਲਾਕੇ ਦਾ ਉਹਨਾਂ ਨੇ ਮੁਖੀਆ ਥਾਪਿਆ ਤੇ ਇੱਥੋਂ ਤੱਕ ਉਹਨੂੰ ਬਚਨ ਕਹੇ ਵੀ ਜਿਵੇਂ ਕਿਵੇਂ ਹੋ ਸਕਦਾ ਤੂੰ ਇਸ ਦਰਬਾਰ ਸਾਹਿਬ ਵਿੱਚੋਂ ਸਿੱਖ ਦਾ ਆਉਣਾ ਬੰਦ ਕਰ। ਉਦੋਂ ਯਾਦ ਰੱਖਣ ਯੋਗ ਬਾਤ ਹੈ, ਖਾਨ ਬਹਾਦਰ ਜ਼ਕਰੀਏ ਸ੍ਰੀ ਸਤਿਗੁਰੂ ਕੋ ਤਾਲ ਭਰਿਓ ਮਿੱਟੀ ਕੇ ਸਾਥ ਲਿੱਦ ਚੰਮ ਹੱਡ ਨਾਲ। ਉਦੋਂ ਦਰਬਾਰ ਸਾਹਿਬ ਦਾ ਸਰੋਵਰ ਸੀ ਜਿਹੜਾ, ਉਹ ਜ਼ਾਲਮ ਬੰਦੇ ਨੇ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮਿੱਟੀ ਦੇ ਨਾਲ ਹੱਡਾਂ ਦੇ ਨਾਲ ਚੰਮ ਦੇ ਨਾਲ ਤੇ ਜੋ ਕੁਝ ਉਹਨੂੰ ਮਿਲ ਸਕਿਆ ਉਹਨੇ ਉੱਥੋਂ ਸਾਰਾ ਕੁਝ ਪਾ ਕੇ ਉਹ ਸਰੋਵਰ ਜਿਹੜਾ ਸੀ ਚਾਰੇ ਪਾਸੇ ਤੋਂ ਭਰ ਦਿੱਤਾ ਗਿਆ। ਇੱਕ ਸਿਰਫ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਰਹਿ ਗਈ। ਉਸ ਇਮਾਰਤ ਦੇ ਵਿੱਚ ਮੱਸਾ ਰੰਗੜ ਦੀ ਵਾਰੀ ਆਈ। ਮੱਸਾ ਰੰਗੜ ਨੇ ਵਿਉਂਤ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਆਪਣਾ ਆਪਾ ਹੀ ਦਰਬਾਰ ਸਾਹਿਬ ਚ ਲੈ ਜਾ। ਉਹ ਦਰਬਾਰ ਸਾਹਿਬ ਵਿੱਚ ਹੀ ਜਾ ਕੇ ਪਲੰਘਾ ਡਾ ਕੇ ਬੈਠ ਗਿਆ। ਹੁਣ ਕੁਝ ਸਮਾਂ ਸਿੱਖਾਂ ਨੂੰ ਨਾ ਪਤਾ ਲੱਗ ਸਕਿਆ ਕਿਉਂਕਿ ਹਰਿਮੰਦਰ ਸਾਹਿਬ ਨਹੀਂ ਆਏ। ਅਚਾਨਕ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ, ਇਹਦਾ ਪਿਛੋਕੜ ਕੀ ਮੈਨੂੰ ਨਹੀਂ ਲੱਭ ਸਕਿਆ ਬਹੁਤਾ। ਇਹ ਭਾਈ ਬੁਲਾਕਾ ਸਿੰਘ ਇਹ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਲੇਕਿਨ ਇਹਨੇ ਉੱਥੇ ਆ ਕੇ ਜੋ ਕੁਝ ਵੇਖਿਆ ਪਤਾ ਨਹੀਂ ਰੱਬ ਜਾਣੇ ਇਹਨੇ ਆਪਣੇ ਦਿਲ ਵਿੱਚ ਉਦੋਂ ਕਿਵੇਂ ਡੱਕਿਆ ਹੋਵੇਗਾ। ਗੁਰੂ ਦੇ ਦਰਬਾਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਇਹਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ। ਇਹ ਉੱਥੋਂ ਹੀ ਸਿੱਧਾ ਜਿਵੇਂ ਕਿਵੇਂ ਸਿੱਖਾਂ ਦੀ ਸੂਹ ਮਿਲੀ ਉੱਥੇ ਪਹੁੰਚ ਕੇ ਬੀਕਾਨੇਰ ਦੀ ਧਰਤੀ ਦੇ ਉੱਤੇ ਇੱਥੇ ਬੁੱਢਾ ਸਿੰਘ ਦਾ ਇੱਕ ਜਥਾ ਰਹਿੰਦਾ ਤੇ ਇਹ ਇੱਥੇ ਪਹੁੰਚ ਗਿਆ। ਇੱਥੇ ਪਹੁੰਚ ਕੇ ਆਉਂਦਿਆਂ ਸਾਰ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਜਲ ਪਾਣੀ ਪੁੱਛਿਆ, ਪਰ ਇਹ ਬੁਲਾਕਾ ਸਿੰਘ ਨੇ ਆਖਿਆ ਵੀ ਮੈਂ ਅਜੇ ਜਲ ਪਾਣੀ ਨਹੀਂ ਛਕਣਾ। ਦੂਜੀ ਦਾਸ ਨੇ ਪਿੱਛੇ ਵੀ ਅਰਜ਼ ਕੀਤੀ ਸੀ, ਉਹਨੂੰ ਗੁਰੂ ਕੇ ਸਿੱਖ ਕਦੇ ਆਪਣੇ ਘਰ ਬਾਰ ਬਾਰੇ, ਕਦੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਾਰੇ, ਕਦੇ ਫਸਲ ਵਾੜੀਆਂ ਵਾਸਤੇ, ਇਹਨਾਂ ਵਾਸਤੇ ਕਦੇ ਨਹੀਂ ਸਨ ਪੁੱਛਦੇ। ਪੁੱਛਦੇ ਸਨ ਗੁਰੂ ਕੇ ਸਿੱਖ ਉਦੋਂ ਇੱਕੋ ਹੀ ਗੱਲ ਪੁੱਛਦੇ ਸਨ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ, ਗੁਰਦੁਆਰਿਆਂ ਦਾ ਕੀ ਹਾਲ ਹੈ। ਇਹਨਾਂ ਨੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ। ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਰੋਕਦੇ ਹੋਇਆ ਵੀ ਪਾਣੀ ਆ ਗਿਆ, ਰੋਕਿਆ ਉਹਨੇ ਬਥੇਰਾ ਪਰ ਪਾਣੀ ਆ ਗਿਆ। ਬੁਲਾਕਾ ਸਿੰਘ ਦੀ ਹਾਲਤ ਵੇਖ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਉਹਨਾਂ ਆਖਿਆ ਬੁਲਾਕਾ ਸਿੰਘ ਜਲ ਦੀ ਸੱਜਣਾ ਕੀ ਗੱਲ ਹੈ। ਕਹਿਣ ਲੱਗੇ ਭਲਿਆ ਜਿਹੜੀ ਗੱਲ ਮੈਂ ਦੱਸਣ ਲੱਗਾ ਤੁਸੀਂ ਜਿਗਰੇ ਨਾਲ ਸੁਣਿਓ, ਜੇ ਸਿੱਖ ਕਦੇ ਉਸ ਅੱਖ ਨਾਲ ਵੇਖਣਾ ਹੀ ਨਹੀਂ ਚਾਹੁੰਦਾ ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਜਿੱਥੇ ਤੁਹਾਡੇ ਗੁਰੂ ਦਾ ਤਖ਼ਤ ਰਹਿੰਦਾ ਸੀ ਨਾ ਉੱਥੇ ਪਾਪੀ ਮੱਸੇ ਰੰਗੜ ਦਾ ਪਲੰਘਾ ਡਾਇਆ ਹੋਇਆ ਹੈ। ਜਿੱਥੇ ਤੁਸੀਂ ਗੁਰੂ ਦਾ ਚੌਰ ਰੱਖਦੇ ਸੀ ਉੱਥੇ ਉਸ ਪਾਪੀ ਨੇ ਹੁੱਕਾ ਰੱਖਿਆ ਹੋਇਆ। ਜੇ ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਸਨ ਉੱਥੇ ਉਹਦੇ ਦਰਬਾਰ ਵਿੱਚ ਵੇਸ਼ਵਾ ਦਾ ਨਾਂ ਚੁੰਦਾ ਤੇ ਉਹ ਪਾਨ ਖਾਂਦਾ ਜਿਵੇਂ ਉਹਦਾ ਜੀ ਕਰਦਾ ਉਵੇਂ ਉਹ ਥੁੱਕਾਂ ਸੁੱਟਦਾ। ਉੱਥੇ ਸ਼ਰਾਬ ਤੇ ਕਬਾਬ ਦੋਵੇਂ ਉੱਡਦੇ ਨੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬੋਲ ਲਿਖੇ ਨੇ, ਮੈਂ ਉਹੀਓ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਮੱਸਾ ਨਾਮ ਰੰਗੜ ਕੋ ਗੁਰੂ ਕੇ ਹਰ ਮੰਦਿਰ ਮੈਂ ਬੈਠਿਓ ਸੋ ਪਲੰਘ ਪੈ ਨਿਜ ਸਭਾ ਕੋ ਲਗਾਏ ਹੈ। ਕਹਿਣ ਲੱਗੇ ਮੱਸਾ ਨਾਮੀ ਰੰਗੜ ਪਾਪੀ ਗੁਰੂ ਦੇ ਪਵਿੱਤਰ ਸਥਾਨ ਦੇ ਕੋਲ ਉਸ ਪਵਿੱਤਰ ਸਥਾਨ ਦੇ ਉੱਤੇ ਤੇ ਆਪਣਾ ਪਲੰਘਾ ਲਾ ਕੇ ਨਿਜ ਦੀ ਸਭਾ ਲਾ ਕੇ ਬੈਠਦਾ। ਨਿਜ ਮਤਲਬ ਆਪਣੀ। ਦਿਨ ਕੋ ਤੋ ਕੰਚਨੀ ਕੋ ਨਾਚ ਤੇ ਕੁਰਵਾਵੇ ਉਹ। ਕਹਿਣ ਲੱਗੇ ਜਦੋਂ ਦਿਨ ਹੁੰਦਾ ਤੇ ਸਾਰੀ ਦਿਹਾੜੀ ਉੱਥੇ ਮੈਂ ਸ਼ਬਦ ਵਰਤਣ ਲੱਗਿਆ, ਮੈਨੂੰ ਖਿਮਾ ਕਰ ਦਿਓ ਜੀ ਕਿਉਂਕਿ ਇਤਿਹਾਸਕ ਸ਼ਬਦ ਹੈ ਮੈਨੂੰ ਵਰਤਣਾ ਪੈਣਾ। ਦਿਨ ਵੇਲੇ ਉਹ ਕੰਜਰੀ ਦਾ ਨਾਚ ਕਰਵਾਉਂਦਾ, ਮੈਂ ਇੱਕੋ ਵਾਰੀ ਵਰਤਾਂਗਾ। ਇਹ ਪਾਪੀ ਉੱਥੇ ਪਾਪ ਕਰਨ ਲੱਗਿਆ। ਨਿਸ ਕੋ ਸੋਵੇ ਤੈ ਬੇਸਵਾ ਰਖਾਏ ਹੈ।
ਕਹਿਣ ਲੱਗੇ ਰਾਤ ਨੂੰ ਉਹ ਪਾਪੀ ਉੱਥੇ ਹੀ ਸੌਂਦਾ ਤੇ ਉੱਥੇ ਸੌਣ ਵਾਲੀਆਂ ਬੇਸ਼ਵਾਵਾਂ ਵੀ ਉੱਥੇ ਹੀ ਹੁੰਦੀਆਂ ਨੇ। ਊਟ ਤੇ ਸ਼ਰਾਬ ਤੇ ਕਬਾਬ ਸਭਾ ਤੁਰਕਨ ਮੈਂ, ਸ਼ਰਾਬ ਤੇ ਕਬਾਬ ਤੁਰਕਾਂ ਦੀ ਸਭਾ ਵਿੱਚ ਖੁੱਲੀ ਤਰ੍ਹਾਂ ਉੱਡਦੀ ਹੈ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਪੀਬਤ ਹੈ ਹੁੱਕਾ ਥੁੱਕੇ ਮਨ ਭਾਏ ਹੈ। ਕਹਿੰਦੇ ਉੱਥੇ ਹੁੱਕਾ ਪੀਂਦਾ ਬੈਠ ਕੇ ਉਹ ਪਾਪੀ ਤੇ ਉਹਦੇ ਜਿੱਥੇ ਉਹਦਾ ਜੀ ਕਰਦਾ ਪਾਨ ਖਾ ਖਾ ਕੇ ਥੁੱਕੇ ਮਨ ਭਾਏ ਹੈ, ਮਨ ਭਾਉਂਦੀਆਂ ਥਾਵਾਂ ਤੇ ਥੁੱਕਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੈ। ਜਦੋਂ ਤੱਕ ਗੱਲ ਨਹੀਂ ਸੀ ਦੱਸੀ ਉਦੋਂ ਤੱਕ ਕੇਵਲ ਭਾਈ ਬੁਲਾਕਾ ਸਿੰਘ ਦੀਆਂ ਖਗਲੀਆਂ ਸਨ। ਜਦੋਂ ਗੱਲ ਦੱਸੀ ਉਦੋਂ ਜਥੇ ਦਾ ਇੱਕ ਵੀ ਸਿੱਖ ਅਜਿਹਾ ਨਾ ਰਿਹਾ ਜਿਹਦੀਆਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ। ਸਤਿਗੁਰੂ, ਜਿਹੜਾ ਸਾਡੀ ਜਿੰਦ ਜਾਨ ਹੈ, ਜਿਹੜਾ ਹਰਿਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਚਨ ਪੜ੍ਹਦੇ ਹੋ ਨਾ ਕਈ ਵਾਰੀ, ਉਹ ਕਹਿੰਦੇ ਸੱਜਣਾ ਜੇ ਕਿਤੇ ਤੇਰੇ ਅੰਦਰ ਸਿੱਖੀ ਦੀ ਖਿੱਚ ਪਵੇ ਨਾ ਤੂੰ ਭੱਜ ਕੇ ਹਰਿਮੰਦਰ ਸਾਹਿਬ ਜਾਈ, ਲੇਕਿਨ ਜਦੋਂ ਹਰਿਮੰਦਰ ਸਾਹਿਬ ਦੇ ਕੋਲ ਪਹੁੰਚ ਜਾਏਗਾ ਨਾ ਫਿਰ ਪੋਲੇ ਪੋਲੇ ਪੈਰ ਰੱਖ ਕੇ ਜਿੰਨਾ ਤੂੰ ਹੌਲੀ ਹੌਲੀ ਤੁਰ ਸਕੇ ਉਨਾ ਹੌਲੀ ਹੌਲੀ ਤੁਰੀ। ਉਹਨੂੰ ਪੁੱਛੀਏ ਪਿੱਛੋਂ ਤੁਸੀਂ ਕਹਿੰਦੇ ਹੋ ਵੀ ਸਾਹ ਬਿਨਾਂ ਲੰਮੀ ਤੂੰ ਭੱਜ ਕੇ ਜਾਈ, ਜਦੋਂ ਮੈਂ ਕੋਲ ਪਹੁੰਚ ਗਿਆ ਤੇ ਉੱਥੇ ਕਹਿੰਦੇ ਹੌਲੀ ਹੋ ਜਾਈ। ਉਹ ਕਹਿੰਦੇ ਸੱਜਣਾ ਪਿਛਲੇ ਰਾਤ ਆ ਜਿਹੜੇ ਨੇ ਉਹ ਆਮ ਰਸਤੇ ਨੇ, ਲੇਕਿਨ ਜਿਹੜਾ ਅੰਦਰ ਦਰਬਾਰ ਸਾਹਿਬ ਦਾ ਹੈ ਉਹ ਜਿੱਥੇ ਇੱਕ ਇੱਕ ਸਿੱਲ ਲੱਗੀ ਹੋਈ ਹੈ ਨਾ, ਇੱਕ ਇੱਕ ਪੱਥਰ ਲੱਗਿਆ ਹੋਇਆ, ਉਹਦੇ ਤੇ ਜਦੋਂ ਕਦਮ ਰੱਖੇਗਾ ਧਿਆਨ ਨਾ ਰੱਖੀ ਉਸ ਪੱਥਰ ਦੇ ਥੱਲੇ ਪਤਾ ਨੀ ਕਿੰਨੇ ਕੁ ਸ਼ਹੀਦਾਂ ਦੇ ਦਿਲ ਧੜਕਦੇ ਹੋਣਗੇ। ਹਰਿਮੰਦਰ ਸਾਹਿਬ ਜਿੰਦ ਜਾਨ ਹੈ ਗੁਰੂ ਕੇ ਸਿੱਖਾਂ ਦੀ, ਉੱਥੇ ਆਪਣਾ ਆਪਾ ਮਾਰਦੇ ਨੇ ਉਹ। ਜਦੋਂ ਇਹ ਗੱਲ ਸੁਣੀ ਬਾਬੇ ਬੁੱਢੇ ਦੇ ਜਥੇ ਵਿੱਚ, ਬੁੱਢਾ ਸਿੰਘ ਦੇ ਜਥੇ ਵਿੱਚੋਂ, ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹੈ ਕੋਈ ਅਜਿਹਾ ਜਿਹੜਾ ਇਸ ਆਨ ਸ਼ਾਨ ਦਾ ਬਦਲਾ ਲਵੇ। ਹੁਣ ਦੋ ਗੁਰੂ ਕੇ ਸਿੱਖ ਉੱਠ ਕੇ ਖਲੋਤੇ, ਇੱਕ ਭਾਈ ਸੁੱਖਾ ਸਿੰਘ ਤੇ ਦੂਜਾ ਭਾਈ ਮਹਿਤਾਬ ਸਿੰਘ। ਥੋੜਾ ਜਿਹਾ ਮੈਂ ਇਹਨਾਂ ਦਾ ਪਿਛੋਕੜ ਫੋਲਣਾ ਫਿਰ ਅੱਗੇ ਗੱਲ ਸ਼ੁਰੂ ਕਰ ਲੈ। ਰੱਬ ਜਾਣੇ ਅਸੀਂ ਕਿਉਂ ਨੀ ਸਿੱਖੀ ਦੇ ਪ੍ਰਤੀ ਦਰਦ ਪੈਦਾ ਹੁੰਦਾ ਸਾਡੇ ਹਿਰਦੇ ਚ। ਸੁੱਖਾ ਸਿੰਘ ਛੋਟੀ ਜੀ ਉਮਰ ਦਾ, ਇਹ ਤਰਖਾਣਾ ਦਾ ਲੜਕਾ ਹੈ, ਮਾੜੀ ਕੰਬੋ ਕੀ ਇਹ ਉਸ ਨਗਰ ਦਾ ਵਸਨੀਕ ਹੈ, ਕਲਾਲ ਜਾਤ ਵਿੱਚੋਂ ਸੀ, ਤਰਖਾਣਾ ਦਾ ਲੜਕਾ ਹੈ। ਇਹਨੇ ਛੋਟੀ ਉਮਰੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਣ ਦਾ ਮਤਲਬ ਹੁੰਦਾ ਸੀ ਇਹ ਗੱਲ ਕਹਿਣਾ, ਸਿੱਧੇ ਲਫ਼ਜ਼ਾਂ ਵਿੱਚ ਇਹ ਗੱਲ ਕਹਿਣਾ। ਜੇ ਕੋਈ ਪੁੱਛਦਾ ਸੀ ਬੀਬਾ ਤੇਰੇ ਕਿੰਨੇ ਬੱਚੇ ਨੇ, ਤੇ ਉਹ ਕਿਹਾ ਕਰਦੀ ਸੀ, ਉਹ ਮਾਂ ਕਿਹਾ ਕਰਦੀ ਸੀ ਵੀ ਮੇਰੇ ਪੰਜ ਪੁੱਤ ਸਨ, ਚਾਰ ਰਹਿ ਗਏ। ਉਹ ਅਫਸੋਸ ਬਣਾਇਆ ਕਰਦਾ ਸੀ ਵੀ ਇੱਕ ਨੂੰ ਕੀ ਹੋ ਗਿਆ, ਕਿਸ ਤਰ੍ਹਾਂ ਚੜ੍ਹਾਈ ਕਰ ਗਿਆ। ਉਹ ਕਹਿੰਦੀ ਚੜ੍ਹਾਈ ਕੀਤਾ ਨੀ, ਕਰ ਜਾਏਗਾ, ਉਹਨੇ ਅੰਮ੍ਰਿਤ ਛਕ ਲਿਆ। ਇਹ ਸੋਚਿਆ ਕਰਦੇ ਸਨ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਅੱਜ ਹੀ ਮੈਂ ਸਬਰ ਕਰਨਾ, ਅੱਜ ਹੀ ਮੰਨ ਲਾ ਵੀ ਉਹ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ, ਉਹ ਪਤਾ ਨੀ ਕਿਹੜੀ ਜਗ੍ਹਾ ਤੇ ਸ਼ੀਰ ਹੋ ਜਾਏਗਾ। ਦੇਖੋ ਕਿਹੋ ਜਿਹੀ ਸਿੱਖੀ ਦੀ ਉਦੋਂ ਅਨਸ਼ਾਨ ਹੋਏਗੀ। ਉਦੋਂ ਲੋਕੀ ਕਿਹਾ ਕਰਦੇ ਸਨ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ। ਇਸ ਸੁੱਖਾ ਸਿੰਘ ਨੇ ਅੰਮ੍ਰਿਤ ਛਕ ਲਿਆ, ਮਾਪੇ ਡਰ ਗਏ, ਮਾਪਿਆਂ ਨੇ ਕੀ ਕੀਤਾ, ਇਹਨੂੰ ਸੁੱਤੇ ਪਏ ਨੂੰ, ਛੋਟਾ ਜਿਹਾ ਅੱਧੜ ਬੱਚਾ ਸੀ ਇਹਦੀ ਉਮਰ ਦਾ, ਸੁੱਤੇ ਪਏ ਨੂੰ ਇਹਨੇ ਕੇਸ ਖੋਲ ਕੇ ਇਹਨੇ ਕੇਸ ਕੱਟ ਦਿੱਤੇ ਸੁੱਖਾ ਸਿੰਘ ਦੇ ਬਾਪੂ ਨੇ। ਜਦੋਂ ਕੇਸ ਕੱਟੇ ਜਾਗਿਆ ਤੇ ਪਤਾ ਨੀ ਲੱਗਿਆ, ਅੱਧ ਅਧੂਰੇ ਕੱਟ ਦਿੱਤੇ ਜਿਹੜੇ ਅੱਗੇ ਅੱਗੇ ਸਨ। ਜਦੋਂ ਜਾਗਿਆ ਤੇ ਆਪਣੇ ਕੇਸਾਂ ਤੇ ਹੱਥ ਮਾਰਿਆ, ਇਹਨੇ ਕੇਸ ਕੀ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਸਿਰ ਢੱਕਾਂ, ਜਦੋਂ ਸਿਰ ਕੇਸਾਂ ਤੇ ਹੱਥ ਗਿਆ ਇਹ ਉਸੇ ਵੇਲੇ ਕੁਰਲਾ ਉੱਠਿਆ, ਕੁਰਲਾ ਉੱਠਿਆ, ਇੰਨਾ ਕੁ ਰੋਇਆ, ਇੰਨਾ ਕੁ ਰੋਇਆ, ਬਰਦਾਸ਼ਤ ਨਾ ਹੋਇਆ, ਜਾ ਕੇ ਇਹਨੇ ਨਗਰ ਦੇ ਲਾਗੇ ਇੱਕ ਖੂਹ ਸੀ, ਖੂਹ ਵਿੱਚ ਛਾਲ ਮਾਰ ਦਿੱਤੀ। ਕਹਿਣ ਲੱਗੇ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਿਉਣਾ। ਨਗਰ ਦੇ ਲੋਕ ਇਕੱਠੇ ਹੋ ਕੇ ਗਏ, ਜਾ ਕੇ ਇਹਦੀਆਂ ਮਿੰਨਤਾਂ ਕਰਦੇ ਨੇ। ਖੂਹ ਵਿੱਚ ਬੈਠਿਆ, ਪਾਣੀ ਥੋੜਾ ਸੀ, ਰੱਬ ਦਾ ਸਬੱਬ, ਗੁਰੂ ਨੇ ਸੇਵਾ ਲੈਣੀ ਸੀ, ਪਾਣੀ ਵਿੱਚ ਡੁੱਬਿਆ ਨਾ, ਡਿੱਗ ਭਾਵੇਂ ਗਿਆ, ਸੱਟਾਂ ਲੱਗ ਗਿਆ ਪਰ ਡੁੱਬਿਆ ਨਾ। ਇਹਦੀਆਂ ਮਿੰਨਤਾਂ ਕਰਦੇ ਨੇ ਵੀ ਤੂੰ ਬਾਹਰ ਨਿਕਲਾ। ਇਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਣਾ, ਮੈਂ ਇੱਥੇ ਹੀ ਮਰ ਜਾਂਗਾ, ਮੇਰੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਔਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਹਨਾਂ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਉਹਨਾਂ ਕੇਸਾਂ ਨੂੰ ਇਹਨਾਂ ਪਾਪੀਆਂ ਨੇ ਇਸ ਤਰ੍ਹਾਂ ਬੇਅਦਬ ਕੀਤਾ। ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਆਖਿਆ, ਕਹਿਣ ਲੱਗੇ ਭਲਿਆ ਤੂੰ ਸਾਨੂੰ ਕੀ ਕਹਿਣਾ ਫਿਰ,
ਜੇ ਤੂੰ ਅੰਮ੍ਰਿਤ ਛਕਿਆ ਉਹ ਅੰਮ੍ਰਿਤ ਛਕਿਆ ਵਾਲੇ ਖੂਹਾਂ ਚ ਡੁੱਬ ਕੇ ਨਹੀਂ ਮਰਦੇ, ਜੇ ਮਰਨਾ ਤਾਂ ਪੰਥ ਦੇ ਲੇਖੇ ਲਾ ਕੇ ਮਰ ਕਿਧਰੇ। ਐਵੇਂ ਖੂਹਾਂ ਚ ਡੁੱਬ ਕੇ ਨਹੀਂ ਮਰਦੇ ਜਿਹੜੇ ਅੰਮ੍ਰਿਤਧਾਰੀ ਹੋਇਆ ਕਰਦੇ ਨੇ, ਗੁਰੂ ਕੇ ਸਿੱਖ ਹੋਇਆ ਕਰਦੇ ਨੇ। ਤੂੰ ਸਿੱਖੀ ਨੂੰ ਲਾਜ ਲਵਾਉਣ ਲੱਗਿਆ, ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ। ਤੂੰ ਬਾਹਰ ਨਿਕਲ ਆ, ਅਸੀਂ ਤੇਰੇ ਨਾਲ ਵਾਅਦਾ ਕਰਨੇ ਵੀ ਤੈਨੂੰ ਦੁਬਾਰੇ ਅੰਮ੍ਰਿਤ ਛਕਾ ਦਿਆਂਗੇ। ਗੁਰੂ ਕਾ ਸਿੱਖ ਬਾਹਰ ਨਿਕਲਿਆ, ਖੂਹ ਦੇ ਵਿੱਚੋਂ ਰੱਸੇ ਪਾ ਕੇ ਉਹਨਾਂ ਬਾਹਰ ਕੱਢਿਆ, ਫਿਰ ਘਰ ਨਹੀਂ ਗਿਆ, ਘਰ ਨਹੀਂ ਗਿਆ, ਜਾ ਕੇ ਜਥੇ ਵਿੱਚ ਰਲ ਗਿਆ ਸਿੱਖਾਂ ਦੇ ਵਿੱਚ, ਅੰਮ੍ਰਿਤ ਛਕਿਆ, ਮੁੜ ਘਰ ਨਹੀਂ ਜੇ ਆਇਆ। ਇਹਨਾਂ ਨੂੰ ਕਹਿੰਦੇ ਨੇ ਸਿੱਖੀ ਪਿਆਰੀ। ਅੱਜ ਉਹਨੂੰ ਪਤਾ ਲੱਗਿਆ ਭਈ ਇਵੇਂ ਪਾਪੀ ਨੇ ਬੇਅਦਬੀ ਕੀਤੀ ਹੈ, ਹੁਣ ਜਿਹੜਾ ਨਿਕੜੀ ਉਮਰ ਚ ਕੇਸਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦਾ, ਦਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਹੈ, ਬੁੱਢਾ ਦਲ ਤੇ ਤਰਨਾ ਦਲ ਚਲੋ ਬਣੇ ਨੇ, ਤਰਨਾ ਦਲ ਵਿੱਚੋਂ ਇੱਕ ਸਿੱਖ ਹੈ ਸੁੱਖਾ ਸਿੰਘ ਮਾੜੀ ਕੰਬੋ ਕੀ, ਉਹੀਓ ਸਿੱਖ ਹੈ। ਇਹ ਬਕਾਇਦਾ ਤਰਨਾ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ, ਉਸ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ। ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਤੇ ਬਾਘ ਸਿੰਘ, ਇਹ ਪੰਜ ਜਥੇਦਾਰ ਤਰਨਾ ਦਲ ਦੇ ਦਸ ਪਿੱਛੇ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਮੈਂ ਦੁਬਾਰਾ ਹੀ ਨਹੀਂ ਦੁਹਰਾਉਣੀ। ਹੁਣ ਇਹ ਭਾਈ ਸੁੱਖਾ ਸਿੰਘ ਹੁਣ ਜਥੇਦਾਰ ਸੀ ਉਸ ਵੇਲੇ ਤਰਨਾ ਦਲ ਦੇ ਵਿੱਚੋਂ, ਸੌ ਸੌ ਇਹਨਾਂ ਦੇ ਥੱਲੇ ਸਿੰਘ ਹੁੰਦਾ ਸੀ। ਇਹਨੇ ਉਸ ਵੇਲੇ ਬੱਚਨ ਆਖਿਆ ਵੀ ਮੈਂ ਜਾਣਾ। ਇਹਦੇ ਨਾਲ ਸੀ ਦੂਜਾ ਮਹਿਤਾਬ ਸਿੰਘ। ਹੁਣ ਮਹਿਤਾਬ ਸਿੰਘ ਕੌਣ ਹੈ? ਮਹਿਤਾਬ ਸਿੰਘ ਵੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਨਗਰ ਪੈਂਦਾ ਮੀਰਾਂ ਕੋਟ, ਇਹ ਉੱਥੋਂ ਦਾ ਵਸਨੀਕ ਹੈ। ਇਹ ਵੀ ਸਿੱਖਾਂ ਦੇ ਜਥੇ ਵਿੱਚ ਆ ਕੇ ਰਲ ਗਿਆ, ਪਰ ਇਹਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ। ਮਹਿਤਾਬ ਸਿੰਘ ਨੇ ਅੰਮ੍ਰਿਤ ਛਕਿਆ, ਇਹਦਾ ਇੱਕ ਦੋਸਤ ਸੀ ਬਹੁਤ ਨਜ਼ਦੀਕੀ ਨੱਥਾ, ਹਿੰਦੂ ਸੀ ਇਹ। ਕਈ ਵਾਰੀ ਅਸੀਂ ਸਾਰਿਆਂ ਨੂੰ ਇੱਕ ਰੱਸੇ ਬੰਨ ਦਿੰਦੇ ਹਾਂ, ਕਿਵੇਂ ਕਰੇ ਜੇ ਇਹ ਹਿੰਦੂ ਹੈ, ਹਾਲਾਂਕਿ ਭਾਈ ਨੱਥਾ ਹਿੰਦੂ ਹੈ, ਮੈਂ ਵਾਰ ਵਾਰ ਬੇਨਤੀ ਕਰਾਂ। ਮਹਿਤਾਬ ਸਿੰਘ ਅੰਮ੍ਰਿਤ ਛਕ ਆਇਆ, ਕੁਝ ਇੱਕ ਵਿਦਵਾਨਾਂ ਦੀ ਰਾਏ ਵੀ ਘਰ ਵਾਲੀ ਵੀ ਚੜ੍ਹਾਈ ਕਰ ਗਈ ਸੀ, ਇਹਦਾ ਬੱਚਾ ਸੀ ਛੋਟਾ ਜਿਹਾ ਰਾਏ ਸਿੰਘ। ਜਦੋਂ ਅੰਮ੍ਰਿਤ ਛਕ ਕੇ ਆਇਆ ਤੇ ਅੱਜ ਇਹ ਰਾਏ ਸਿੰਘ ਨੂੰ ਆਪਣੇ ਨਾਲ ਸੁੱਤਾ ਪਾ ਕੇ ਇੱਕੋ ਮੰਜੇ ਤੇ ਦੋਵੇਂ ਪਏ ਨੇ, ਪਰ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ। ਅੱਜ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆਉਂਦੀ, ਕਦੇ ਕਦਾਈ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਕਦਾਈ ਆਪਣੀ ਕਿਰਪਾਨ ਵੱਲ ਵੇਖਦਾ। ਦੋਨਾਂ ਚ ਫੈਸਲਾ ਕਰਦਾ ਵੀ ਤੈਨੂੰ ਇੱਕ ਚੀਜ਼ ਛੱਡਣੀ ਪੈਣੀ ਹੈ, ਦੋਨਾਂ ਵਿੱਚੋਂ ਇੱਕ ਚੀਜ਼ ਛੱਡਣੀ ਪੈਣੀ ਹੈ, ਜਾਂ ਤੇ ਕਿਰਪਾਨ ਲਾ ਦੇ ਆਪਣੇ ਪੁੱਤ ਨੂੰ ਪਾਲ ਲੈ, ਕਿਉਂਕਿ ਜੇ ਤੂੰ ਅੰਮ੍ਰਿਤ ਛਕ ਲਿਆ ਅੱਜ ਕੱਲ ਭਲ ਕੇ ਤੇਰੀ ਵਾਰੀ ਆਈ ਕੇ ਆਈ, ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਤੇ ਜਾਂ ਦੂਜਾ ਕੰਮ ਇਹ ਹੈ ਭਈ ਆਪਣੇ ਪੁੱਤ ਦਾ ਤਿਆਗ ਕਰਕੇ ਚਲਾ ਜਾ ਤੇ ਜੰਗਲਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਨੇ ਉੱਥੇ ਚਲਾ ਜਾ, ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ। ਨਾ ਸਾਰੀ ਰਾਤ ਸੌਂ ਸਕਿਆ, ਤੜਕਾ ਹੋਇਆ, ਗੁਰੂ ਨੂੰ ਯਾਦ ਕੀਤਾ, ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਨੂੰ ਚੁੱਕਿਆ, ਸੁੱਤੇ ਪਏ ਨੂੰ ਮੋਢੇ ਨਾਲ ਲਾਇਆ, ਮੋਢੇ ਨਾਲ ਲਿਜਾ ਕੇ ਆਪਣੇ ਦੋਸਤ ਦਾ ਬੂਹਾ ਖੜਕਾਇਆ, ਨੱਥੇ ਦਾ ਬੂਹਾ ਖੜਕਾਇਆ। ਨੱਥੇ ਦਾ ਬੂਹਾ ਖੜਕਾ ਕੇ ਕਹਿਣ ਲੱਗੇ, ਸੱਜਣਾ ਕਬੇਲੇ ਆਇਆ, ਕਿਵੇਂ ਕਰ ਮੈਨੂੰ ਕਬੇਲੇ ਆਇਆ, ਪਰ ਸਾਰੀ ਰਾਤ ਸੌਂ ਨਹੀਂ ਸਕਿਆ, ਸਾਰੀ ਰਾਤ ਨਹੀਂ ਸੌਂ ਸਕਿਆ। ਕਹਿਣ ਲੱਗਿਆ, ਵੀਰਾ ਕਿਹੜੀ ਗੱਲੋਂ? ਕਹਿਣ ਲੱਗਿਆ, ਘਰ ਵਾਲੀ ਮੇਰੀ ਚੜ੍ਹਾਈ ਕਰ ਗਈ, ਘਰ ਵਿੱਚ ਹੋਰ ਕੋਈ ਸਹਾਰਾ ਨਹੀਂ, ਆ ਪੁੱਤ ਹੈ ਮੇਰਾ ਰਾਏ ਸਿੰਘ ਤੇ ਮੈਂ ਅੰਮ੍ਰਿਤ ਛਕ ਲਿਆ, ਮੈਂ ਹੁਣ ਜੰਗਲੀ ਚਲੇ ਜਾਣਾ, ਕਿਉਂਕਿ ਉਹਦਾ ਕਾਰਨ ਹੈ ਭਈ ਘਰ ਵਿੱਚ ਰਹਿਣ ਦਾ ਤੇ ਮੇਰਾ ਮਾਹੌਲ ਹੀ ਨਹੀਂ ਹੈ। ਤੂੰ ਇੱਕ ਕੰਮ ਕਰ ਸਕਦਾ, ਤੂੰ ਮੇਰੇ ਪੁੱਤ ਨੂੰ ਸੰਭਾਲ ਸਕਦਾ। ਅੰਮ੍ਰਿਤ ਵੇਲੇ ਦਾ ਵਕਤ, ਨੱਥੇ ਨੇ ਘੁੱਟ ਕੇ ਗਲਬੱਕੜੀ ਪਾਲੀ, ਕਹਿਣ ਲੱਗੇ, ਸੱਜਣਾ ਕੀ ਹੋਇਆ ਜੇ ਮੈਂ ਹਿੰਦੂ ਹੈ, ਕੀ ਹੋਇਆ ਜੇ ਮੈਂ ਹਿੰਦੂ ਹੈ, ਤੇਰੇ ਬੱਚੇ ਨੂੰ ਸੰਭਾਲ ਕੇ ਰੱਖਾਂਗਾ। ਉਧਰਲੇ ਪਾਸੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਨੱਥੇ ਦੀ ਝੋਲੀ ਵਿੱਚ ਪਾਉਣ ਲੱਗਾ ਤੇ ਨਾਲ ਇੱਕ ਗੱਲ ਕਹਿਣ ਲੱਗਿਆ, ਨੱਥਿਆ ਤੂੰ ਹਿੰਦੂ ਘਰਾਣੇ ਵਿੱਚ ਹੈ, ਤੇਰੇ ਘਰ ਕੇਸਾਂ ਦੀ ਵੀ ਅਰਬੀ ਹੋ ਜਾਂਦੀ ਹੈ, ਪਰ ਮੇਰੇ ਪੁੱਤ ਦੇ ਕੇਸ ਨਾ ਕੱਟੀ, ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਨਾਂ ਨੂੰ ਸੰਭਾਲ ਕੇ ਰੱਖੀ। ਨੱਥੇ ਨੇ ਬੱਚਨ ਆਖਿਆ, ਕਹਿਣ ਲੱਗੇ ਦੂਜੀ ਗੱਲ, ਮਹਿਤਾਬ ਨੇ ਬੱਚਨ ਆਖਿਆ, ਕਹਿਣ ਲੱਗੇ ਦੂਜਾ ਕੰਮ ਇਹ ਕਰੀ ਆਪਣੀ ਜ਼ਿੰਦਗੀ ਦੇ ਅੰਦਰ, ਕਦੇ ਲੋੜ ਪਈ ਤੇ ਮੇਰੇ ਪੁੱਤ ਨੂੰ ਭਾਵੇਂ ਕੋਈ ਗੋਲੀ ਮਾਰ ਜਾਏ, ਪਰ ਇਹਨੂੰ ਵੈਸੇ ਕਿਸੇ ਦੇ ਹਵਾਲੇ ਨਾ ਕਰੀ, ਕੱਲ ਡਰ ਕੇ ਹਵਾਲੇ ਨਾ ਕਰੀ, ਖਿਮਾ ਕਰੋ ਜੇ। ਨੱਥੇ ਨੇ ਵਾਅਦਾ ਕੀਤਾ, ਕਹਿਣ ਲੱਗੇ ਮਹਿਤਾਬ ਸਿੰਘਾ
तेरी मेरी दोस्ती है, ते तू चलिया गुरु दे काम है, यकीन करी मैं दोस्ती नु दाग नहीं लगन देंगा। और याद रखियो जे मुड़ के जन्म जेड़े ने उह जदों महताब सिंह में शहीद हुंदा, अगे जाके तुहाडे नाल गल सांझी करनी है, जदों महताब सिंह शहीद हुंदा उदों उह जालम उहनां नूं पता लगदा वी महताब सिंह दा पुत्तर राज सिंह इत्थे है, ते उह नत्था सिंह नूं बुलाउंदे ने नगर विच, ते उह नत्था सिंह नूं सारे नगर दे विच बुला के कहिंदे ने वी तेरे कोल महताब सिंह दा बच्चा है राज सिंह। उहने वेख्या वी सारे लोक नगर इकट्ठे होए ने, इहनां डर जाणा, उहने मान लिया, कहिण लगे हां मेरे कोल है, मेरे कोल है, महताब सिंह दा पुत्तर है। कहन लगे फिर वो साडे हवाले कर, कहन लगे ठीक है मैं हवाले कर देना, मैं तो चंद रोज वैसी संभाल के रखे जी, हिंदुआ का की सिखा नाल काम है, मैं हवाले कर देना, कोई बड़ी गल नहीं, तुसी मेरे थोड़ा जा वक्त दियो, मैं ले आवा, कि जो डर ना जाए, निकल ना जाए, तो मैं आप खुद लेके जाना, तुसी मेरे नाल ना जायो। उन्हें आख्या ठीक है। नत्था सिंह नत्थे ने अपने घर जाके कंध पाड़ के बिच नू कोई टिकाणा बना के जिवें किवें मर्जी उस राय सिंह नू लैके उह निकल गया। जदों पंजा दे विच उड़ीकदे रहे भी नहीं आया, ते उन्होंने मगरों जाके पिछा कीता, जदों पिछा कीता उन्हें उसे वेले राय सिंह नू भजा दिता, जिवें तैनू टिकाणा मिलदा सजना चला जा, राय सिंह नू भजा दिता। याद रखो जे नत्था मार दिता गया सी जालमां ने, पर उन्हें राय सिंह दा पता नहीं सी दसिया। यो महताब सिंह है, इहदा पुत्तर है राय सिंह। मैं एक बार फिर जिक्र कर दिया, राय सिंह दा पुत्तर है रतन सिंह भंगू, जिन्हें इतिहास लिखिया प्राचीन पंथ प्रकाश। और इतनी भी अर्ज कर दिया, जिहड़ियां घटनावां ने यह 11 अगस्त 1740 दी घटना है, आ जिहड़ी दस तुहाडे नाल सांझी करन लग्गे। 1740 दा मतलब है गुरु गोबिंद सिंह जी दे ज्योति जोत समाउण तों बाद, शहादत तों 32 साल बाद, सिर्फ 32 साल बाद। क्यों? क्योंकि 1708 विच गुरु कलगीधर पिता जी धन गुरु गोबिंद सिंह सच्चे पातशाह ज्योति जोत समाए सन नदेड़ साहिब दे विखे। अक्सर ये दोने सूरमियां ने प्रण किया, उत्थ चले ने बीकानेर तो चले ने, बीकानेर तो चले ते इन्होंने आंदा स्कीम बनाई भी इवें मसे रंगड़ तक किवें पहुंचा जा सकता, उत्थे आके सारे हालात वेखे एक एक, क्योंकि दोवें अमृतसर दे सन, इसने नूं गलियां दा पता सी सारियां दा। इन्हां हालात वेखे, हालात वेखे इन्होंने ठीकरियां नगरों बाहर जाके, उदो मिट्टी दे भांडे लोग आम वरतदे सन, ते मिट्टी दे भांडे बाहर सुट दिया करदे सन, जल टुट जाए ठीकरियां पईयां हुंदियां सन नगरां विच। इन्हां ने ठीकरियां इकट्ठियां कीतियां, दो बोरियां भरियां, बोरियां भर के अपने दाड़ियां नूं जिवें किवें मर्जी सवारिया, ते इवें बनाया जिवें मुगल होण, मुगलां वर्गियां पग्गां सवार के बनियां, उस तरह दे सारा कुछ भेस बना के ते आ गए। ते आ गए जिथे, मैं एक बारी फिर बेनती करा क्योंकि सारियां गल्लां विचों दसियां नहीं जा सकनियां, श्री अकाल तख्त साहिब दे पिछवाड़े वाले पासे तों अगे रस्ता इधरों हुंदा सी, जदों गुरु तेग बहादुर साहिब जी आए सन उन्हां दा बनिया हुआ थड़ा अज भी उस पासे है। मैं गल नेड़े रखा, समा मेरा बहुत सीमा च है। ए गुरु के सूरमे उत्थे आए ते इन्होंने बोरियां में कंधे ते रखियां हुईयां ने, जिथे अज अंदरली इलाची बेरी है, जिथे दरबार साहब की अंदरली ड्यूटी है, अकाल तख्त साहब के सामने की ड्यूटी है, उत्थे इन्होंने दोनों ने घोड़े बन्ने। उदो परिक्रमा कच्चिया सन, उत्थे तक घोड़े जाते सन, ते उत्थे घोड़े बन के दोनों सूरमिया ने अपने गुरु नूं चेता किया, चेता करके अंदर चले गए, ते नाल एक बचन आख्या, सतगुरु जिसका कार्ज तिन ही किया, ओ हरिमंदर साहब नूं बनाउण वेले सहाई होण वालिया, ओ गुरु ग्रंथ साहब दा रूप स्वरूप प्रकाश वेले सहाई होण वालिया, ओ गुरु की सिक्की दी शान रखण वालिया, अज कृपा कर ए सुखा सिंह महताब सिंह खाली ना जान, इस धर्म नूं सोध के जान, बहाना तू बनाउणा, पर्दा तू बनाउणा, अज इक कृपा कर। दोवें जणे अंदर गए, जो पुछते ने भी तुसी कौन हो, कहने लगे मामला तारन आए हैं, किन्ना समा हो गया इत्थे कोई बंदा चंगा आया नहीं, प्रबंधक ते असी मामला नहीं दे सके, साडे वल बाबा मामला रहिंदा है, ते असी मामला देन आए हैं, चौधरी है। उन्हें आख्या मत्से रंगण ने भी कोई गल नहीं, आउण दिओ, अंदर आ गए। ते जदों उन्हें सामने रखिया, बोरियां सामने रख दित्तियां, कुछ एक विद्वान कहिंदे ने भी जदों बोरियां थले रखियां तो झुक के देखण लग्या, पर मेरा मन मनदा है
ਇਹ ਲਿਖਤ ਨਹੀਂ ਹੈ, ਪਰ ਮੇਰਾ ਮਨ ਮੰਨਦਾ ਵੀ ਮੈਂ ਧੋਖਾ ਨਾਲ ਸਿੱਖਾਂ, ਧੋਖੇ ਨਾਲ ਸਿੱਖਾਂ ਨੇ ਵਾਰ ਨਹੀਂ ਕੀਤਾ ਹੋਵੇਗਾ। ਜਦੋਂ ਮੱਸਿਆ ਰੰਗੜ ਸਾਹਮਣੇ ਹੋਇਆ ਤੇ ਉਹਨਾਂ ਉਸ ਵੇਲੇ ਆਖਿਆ ਉਹ ਚੇਤਾ ਕਰ, ਇਹ ਗੁਰੂ ਗੋਬਿੰਦ ਸਿੰਘ ਦੇ ਸਥਾਨ ਨੂੰ, ਇਹ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਨੂੰ, ਗੁਰੂ ਰਾਮਦਾਸ ਦੇ ਸਥਾਨ ਨੂੰ, ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਮੇਲਾ ਕਰਨ ਵਾਲੇ ਪਾਪੀਆ, ਤੇਰੀ ਮੌਤ ਦਾ ਕਾਰਨ ਬਣ ਕੇ ਸਿੰਘ ਆ ਗਏ ਨੇ। ਉਸੇ ਵੇਲੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ, ਮਹਿਤਾਬ ਸਿੰਘ ਨੇ ਤੇਗ ਚਲਾਈ, ਮੱਸੇ ਰੰਗੜ ਦਾ ਸਿਰ ਵੱਢ ਕੇ ਮਾਰਿਆ, ਤੇ ਉਸੇ ਵੇਲੇ ਸੁੱਖਾ ਸਿੰਘ ਨੇ ਆਪਣੇ ਨੇਜੇ ਉੱਤੇ ਸੀਸ ਉਹਦਾ ਸਿਰ ਟੰਗ ਕੇ ਦੁਬਾਰੇ ਭੱਜ ਕੇ ਆ ਕੇ ਘੋੜਿਆਂ ਤੇ ਚੜ ਕੇ ਜਿਹੜਾ ਪਹਿਲਾ ਪੜਾਅ ਕੀਤਾ। ਧੰਨ ਹੈ ਗੁਰੂ ਕੇ ਸਿੱਖ। ਹੁਣ ਤੁਸੀਂ ਜਾ ਕੇ ਦੇਖੋ ਕਦੇ ਅੰਮ੍ਰਿਤਸਰ ਸਾਹਿਬ ਤੋਂ ਗੰਗਾ ਨਗਰ ਤੱਕ, ਤੇ ਬੱਸ ਵਿੱਚ ਜਾਂਦੇ ਵੀ ਥੱਕ ਜਾਂਗੇ, ਅਸੀਂ ਆਪਣੀ ਗੱਡੀ ਚ ਜਾਂਦੇ ਥੱਕ ਜਾਂਗੇ। ਉਹ ਗੁਰੂ ਕੇ ਸਿੱਖਾਂ ਨੇ ਜਿਉਂ ਘੋੜਿਆਂ ਨੂੰ ਅੱਡੀਆਂ ਲਾਈਆਂ, ਗੁਰੂ ਅੱਗੇ ਬੇਨਤੀ ਕੀਤੀ, ਸਤਿਗੁਰੂ ਅੱਜ ਅਸੀਂ ਰਸਤੇ ਵਿੱਚ ਨਹੀਂ ਰੁਕ ਸਕਦੇ, ਨਾ ਅਸੀਂ ਥੱਕੀਏ, ਨਾ ਸਾਡੇ ਘੋੜੇ ਥੱਕਣ, ਸਿਰੇ ਪਚਾ ਦੀ। ਗੁਰੂ ਕੇ ਸਿੱਖਾਂ ਨੇ ਲਿਜਾ ਕੇ ਸਿਰ ਖਾਲਸੇ ਦੀ ਕਚਹਿਰੀ ਵਿੱਚ ਹਾਜ਼ਰ ਕਰ ਦਿੱਤਾ। ਸਮੇਂ ਦੀ ਸੀਮਾ ਸਮਾਪਤ ਹੈ, ਮੈਂ ਦੋ ਮਿੰਟ ਇਸ ਲਈ ਲੈ ਗਿਆ, ਕੱਲ ਮੇਰੇ ਬੱਚਿਆਂ ਨੇ ਮੈਨੂੰ ਹੁਕਮ ਕਰ ਦਿੱਤਾ ਸੀ ਕੋਈ ਇਹੋ ਜਿਹੀ ਗੱਲ ਹੋਵੇ ਤੇ ਆਪਾਂ ਸਾਂਝੀ ਕਰ ਲਈਏ। ਦੋ ਮਿੰਟਾਂ ਲਈ ਉਹਨਾਂ ਕੋਲੋਂ ਖਿਮਾ ਮੰਗਣਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ ਮੋਹੀ ਕਿਰਪਾ ਧਾਰੀ, ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੀ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੀ, ਤੁਮ ਬਖਸ਼ਣ ਹਾਰੀ। ਗੁਰੂ ਸਵਾਰਿਓ ਜੀ, ਅਸੀਸਾਂ ਦਿੰਦੇ ਹੋਏ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਪਿਛਲੇਰੇ ਦਿਨਾਂ ਦੀ ਲੜੀ ਵਿੱਚੋਂ ਜ਼ਕਰੀਆ ਖਾਂ ਬਹੁਤ ਕਹਿਰ ਕਰ ਰਿਹਾ ਹੈ। ਨਾਦਰ ਸ਼ਾਹ ਦੇ ਬੋਲ ਉਹਦੇ ਹਿਰਦੇ ਵਿੱਚ ਰੜਕਦੇ ਨੇ। ਉਹ ਆਪਣੀ ਅੱਖ ਨਾਲ ਹੁਣ ਸਿੱਖ ਨੂੰ ਵੇਖਣਾ ਨਹੀਂ ਚਾਹੁੰਦਾ, ਇਸ ਲਈ ਉਹਨੇ ਹੱਦੋਂ ਵੱਧ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਦਰਮਿਆਨ ਮੱਸਾ ਰੰਗੜ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਉਹਨੇ ਬਿਠਾਇਆ, ਬੇਅਦਬੀ ਕਰਵਾਈ। ਅਣਖੀ ਸੂਰਮਿਆਂ ਨੇ ਮੱਸੇ ਰੰਗੜ ਦੀ ਲੋਥ ਹਰਿਮੰਦਰ ਸਾਹਿਬ ਅੰਦਰ ਤੜਫਦੀ ਰਹੀ, ਪਰ ਉਹਦਾ ਸਿਰ ਵੱਢ ਕੇ ਬੀਕਾਨੇਰ ਖਾਲਸੇ ਦੇ ਦਰ ਤੇ ਲਿਜਾ ਕੇ ਠੋਕਰ ਮਾਰੀ। ਪਾਪੀ ਦਾ ਅੰਤ ਹੋਇਆ। ਮੱਸੇ ਰੰਗੜ ਦੀ ਮੌਤ ਨੇ ਜ਼ਕਰੀਆ ਖਾਨ ਨੂੰ ਹੋਰ ਵੀ ਹਿਲਾ ਕੇ ਰੱਖ ਦਿੱਤਾ। ਮੇਰੇ ਇਤਨੇ ਪਹਿਰੇ ਰੱਖਣ ਦੇ ਬਾਵਜੂਦ, ਮੇਰੀ ਇਤਨੀ ਜ਼ਿਆਦਾ ਤਕੜਾਈ ਕਰਨ ਦੇ ਬਾਵਜੂਦ, ਕਮਾਲ ਹੈ, ਜਿਹੜੇ ਮੇਰੇ ਚੰਗੇ ਬੰਦੇ ਨੇ, ਚੁਣੇ ਹੋਏ ਬੰਦੇ ਨੇ, ਉਹਨਾਂ ਦਾ ਸਿਰ ਵੱਢ ਕੇ ਕੋਈ ਲੈ ਜਾਏ ਸ਼ਰਿਆਮ। ਇਹ ਗੱਲ ਹੋਰ ਵੀ ਉਹਨੂੰ ਤੜਫਣ ਲੱਗੀ, ਉਹਨੂੰ ਹੋਰ ਵੀ ਚੁਭੀ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜੇ
ਹੋਰ ਵੀ ਲੋਕ ਨੇ ਉਹਨਾਂ ਉੱਤੇ ਹੋਰ ਵੀ ਸਖਤੀ ਕਰ ਸਕਾਂ। ਇੱਕ ਪਲ ਹੁਣ ਇੱਥੇ ਸਮਝਣਾ ਪੈਣਾ ਵਿਚਾਰ ਨੂੰ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ ਜਿਹਨੂੰ ਕਰਮ ਸਿੰਘ ਸਟੋਰੀਆਂ ਨੇ ਲਿਖਿਆ, ਇੱਕ ਮਿਲਵਰਤਣੀਏ ਇੱਕ ਨਾ ਮਿਲਵਰਤਣੀਏ। ਮਿਲਵਰਤਣੀਏ ਸਿੱਖ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਸਰਕਾਰੀ ਦਰਬਾਰੇ ਵੀ ਬਣਾ ਕੇ ਰੱਖਦੇ ਸਨ। ਉਹਨਾਂ ਦਾ ਜਿਵੇਂ ਕਿਵੇਂ ਹੋਇਆ ਸਰਕਾਰ ਦੇ ਅਸੂਲਾਂ ਨੂੰ ਵੀ ਪਾਲਣਾ ਕਰਨਾ ਤੇ ਉਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਨੇ। ਪਰ ਉਹ ਅੰਦਰੋਂ ਸਿੱਖ

ਹੈ ਪੂਲੇ ਪਿੰਡ ਦਾ ਰਹਿਣ ਵਾਲਾ, ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚੋਂ ਹੀ ਪੂਲੇ ਪਿੰਡ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਹੈ। ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਿਆ, ਮਾਂ ਦੇ ਮਨ ਵਿੱਚ ਤਮੰਨਾ ਹੈ ਮੈਂ ਆਪਣੇ ਪੁੱਤਰ ਦੇ ਹਿਰਦੇ ਵਿੱਚ ਸਿੱਖੀ ਸਿਦਕ ਰੱਖਦੇ ਹਾਂ। ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਾਲਿਆ, ਜਵਾਨ ਹੋ ਗਿਆ, ਘਰ ਭਾਵੇਂ ਕੱਚਾ ਹੈ ਪਰ ਉਹਦੇ ਸਿਦਕ ਦੀਆਂ ਤੰਦਾਂ ਪੱਕੀਆਂ ਨੇ। ਵਕਤ ਗੁਜ਼ਾਰਦਿਆਂ ਹਰ ਰੋਜ਼ ਥੋੜਾ ਜਿਹਾ ਉਹਨਾਂ ਨੇ ਪ੍ਰਸ਼ਾਦਾ ਪਾਣੀ ਆਪਣਾ ਛਕਣਾ, ਖੇਤੀ ਕਰਨੀ ਤੇ ਜਿਤਨਾ ਕੁਝ ਬਾਕੀ ਬਚਣਾ ਉਹ ਰਾਤ ਬਰਾਤੇ ਜਿਵੇਂ ਕਿਵੇਂ ਦੂਰ ਪਾਰ ਸਿੰਘਾਂ ਨੇ ਵਸਦਿਆਂ ਹੋਣਾ, ਕਿਤੇ ਸੁਨੇਹਾ ਹੋਣਾ, ਭਾਈ ਤਾਰੂ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਇਧਰਲੇ ਪਾਸੇ ਵਿਚਰਦੀਆਂ ਨੇ ਤੇ ਇਹਨੇ ਜਾ ਕੇ ਜਿਤਨਾ ਵੀ ਹੋ ਸਕੇ ਅੰਨ ਪ੍ਰਸ਼ਾਦ ਪਾਣੀ ਕੁਝ ਬਣਾ ਕੇ ਤੇ ਕੁਝ ਕੱਚਾ ਉਹਨਾਂ ਨੂੰ ਜਾ ਕੇ ਸੌਂਪ ਆਉਣਾ। ਜਾਣਾ ਰਾਤ ਬਰਾਤੇ ਪਤਾ ਨਾ ਲੱਗ ਸਕੇ। ਜਦੋਂ ਜ਼ਕਰੀਆ ਖਾਨ ਨੇ ਇਸ 1745 ਦੇ ਨੇੜੇ ਦੀ ਘਟਨਾ ਹੈ ਤੇ ਜਦੋਂ ਜ਼ਕਰੀਆ ਖਾਨ ਨੇ ਇਹ ਗੱਲ ਵੇਖੀ ਵੀ ਹੁਣ ਮੇਰਾ ਹੱਥ ਬੱਸ ਕੁਛ ਨਹੀਂ ਚੱਲਦਾ ਤੇ ਮੈਂ ਇਹਨਾਂ ਲੋਕਾਂ ਤੇ ਕਹਿਰ ਕਰਕੇ ਦੇਖਾਂ, ਉਹਨੇ ਕੁਝ ਇੱਕ ਗਦਾਰ ਲੋਕਾਂ ਦੀ ਮੀਟਿੰਗ ਸੱਦੀ ਹੈ। ਹੁਣ ਇੱਥੇ ਥੋੜਾ ਜਿਹਾ ਖਿਆਲ ਫਿਰ ਕਰਿਓ। ਇੱਕ ਛੀਨਿਆਂ ਦਾ ਇਲਾਕਾ, ਛੀਨਿਆਂ ਦਾ, ਇੱਥੋਂ ਦਾ ਇੱਕ ਬਹੁਤ ਪ੍ਰਸਿੱਧ ਗਦਾਰ ਹੋਇਆ ਕਰਮਾ ਛੀਨਾ। ਦੂਜਾ ਇੱਕ ਤਲਵੰਡੀ ਦਾ ਇਲਾਕਾ ਹੈ, ਇੱਥੇ ਅੱਜ ਵੀ ਆਪਾਂ ਜਾਣਦੇ ਹਾਂ। ਤਲਵੰਡੀ ਦੇ ਇਲਾਕੇ ਦਾ ਇੱਕ ਬਹੁਤ ਵੱਡਾ ਗਦਾਰ ਸੀ ਜਿਹਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ, ਉਹਦਾ ਨਾਂ ਸੀ ਰਾਮਾ ਰੰਧਾਵਾ। ਇੱਕ ਤੀਜਾ ਭਾਈ ਹੰਧਾਲੀਆਂ ਦੇ ਵਿੱਚੋਂ ਹੈ, ਹੰਧਾਲੀਆਂ ਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਅੱਜ ਮੇਰੇ ਕੋਲ ਇੰਨਾ ਵਕਤ ਨਹੀਂ ਵੀ ਆਪਾਂ ਲਾਂਭੇ ਜਾਈਏ, ਸਿਰਫ ਇਤਨੀ ਕੁ ਅਰਜ਼ ਕਰਾਂ ਜਿਹੜੀਆਂ ਪੁਰਾਤਨ ਜਨਮ ਸਾਖੀਆਂ ਦਾ ਜਿਤਨਾ ਵੀ ਮਸਲਾ ਹੈ ਉਹ ਹੰਧਾਲੀਆਂ ਦੇ ਘਰ ਤੋਂ ਸ਼ੁਰੂ ਹੁੰਦਾ ਹੈ। ਕਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ, ਹਾਲਾਂਕਿ ਉਹ ਜਨਮ ਸਾਖੀਆਂ ਸਾਡੇ ਹਿਰਦਿਆਂ ਚ ਅੱਜ ਵੀ ਸੱਚ ਕਰਕੇ ਵਾੜੀਆਂ ਹੋਈਆਂ ਨੇ। ਜੇ ਸੱਚ ਪੁੱਛੋ ਉਹ ਜਨਮ ਸਾਖੀਆਂ ਉਸ ਵੇਲੇ ਦੀਆਂ ਨਹੀਂ ਹੈ। ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਹਦੇ ਬਹੁਤ ਕੰਮ ਕੀਤਾ, ਬਹੁਤ ਆਲਾ ਚੀਜ਼ਾਂ ਲਿਖੀਆਂ ਨੇ, ਕਦੇ ਵਕਤ ਮਿਲਿਆ ਫਿਰ ਸਹੀ। ਇਹ ਉਹੀਓ ਹੰਧਾਲੀਏ ਨੇ, ਇਹ ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਹੋਇਆ, ਜੰਡਿਆਲੇ ਨਗਰ ਦਾ, ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ। ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ ਜਲੰਧਰ ਵਾਲੀ ਸਾਈਡ ਤੋਂ, ਇਹ ਜੰਡਿਆਲਾ ਰਸਤੇ ਵਿੱਚ ਆਉਂਦਾ ਹੈ। ਇਹ ਉੱਥੋਂ ਦਾ ਵਸਨੀਕ ਸੀ। ਇਹਦੇ ਦੋ ਪੁੱਤ ਸਨ, ਇੱਕ ਬਿਧੀ ਚੰਦ, ਇਹੋ ਬਿਧੀ ਚੰਦ ਨਹੀਂ ਛੇਵੇਂ ਪਾਤਸ਼ਾਹ ਵੇਲਾ, ਇੱਕ ਬਾਲ ਚੰਦ। ਇਹੋ ਬਾਲ ਚੰਦ ਬਦਲ ਕੇ ਬਾਲਾ ਬਣਦਾ ਹੈ। ਰੋ ਵਿਚਾਰ, ਮੈਂ ਸਮੇਂ ਨੂੰ ਬਚਾਉਣਾ ਚਾਹੁੰਦਾ। ਇਹਨਾਂ ਵਿੱਚੋਂ ਇੱਕ ਜਾ ਕੇ ਬਹੁਤ ਵੱਡਾ ਗਦਾਰ ਨਿਕਲਿਆ, ਉਹਦਾ ਨਾਂ ਹੈ ਹਰਭਗਤ ਨਿਰੰਜਨੀਆ। ਇਹਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਕਰਮਾ ਛੀਨਾ, ਰਾਮਾ ਰੰਧਾਵਾ ਤੇ ਹਰਭਗਤ ਨਿਰੰਜਨੀਆ ਇਤਿਆਦਿਕ ਸਾਰੇ ਇਕੱਠੇ ਹੋ ਕੇ ਤੇ ਹੋਰ ਜਿਹੜੇ ਗਦਾਰ ਨੇ ਜਿਹੜੇ ਸਿੱਖੀ ਦੇ ਪਿੱਠ ਵਿੱਚ ਛੁਰਾ ਮਾਰ ਸਕਦੇ ਨੇ, ਜਿਹੜੇ ਸਿੱਖੀ ਦਾ ਲਹੂ ਡੁੱਲਿਆ ਵੇਖ ਕੇ ਖੁਸ਼ ਹੋ ਸਕਦੇ ਨੇ, ਜਿਹੜੇ ਕਿਸੇ ਦੇ ਪੁੱਤਾਂ ਨੂੰ ਮਰਵਾ ਕੇ ਆਪਣੇ ਪੁੱਤਾਂ ਦੀ ਸੁੱਖ ਭਾਲ ਸਕਦੇ ਨੇ, ਜਿਹੜੇ ਕਿਸੇ ਦਾ ਬੁਰਾ ਕਰਕੇ ਆਪਣੇ ਜੀਵਨ ਦਾ ਚੰਗਾ ਸਮਝ ਸਕਦੇ ਨੇ, ਇਹ ਉਹਨਾਂ ਗਦਾਰਾਂ ਵਿੱਚੋਂ ਗਦਾਰ ਸਨ। ਇਹਨਾਂ ਦੀ ਮੀਟਿੰਗ ਬੁਲਾਈ ਜ਼ਕਰੀਆ ਖਾਨ ਨੇ। ਜ਼ਕਰੀਆ ਖਾਨ ਨੇ ਅੱਗੇ ਇੱਕ ਸਵਾਲ ਰੱਖਿਆ ਬੜਾ ਪਿਆਰਾ, ਕਹਿਣ ਲੱਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਭਈ, ਨਾ ਮੈਂ ਇਹਨਾਂ ਨੂੰ ਕਿਤੇ ਖਾਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਪਹਿਨਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਰਹਿਣ ਜੋਗਾ ਛੱਡਿਆ, ਲੇਕਿਨ ਮੈਂ ਹੈਰਾਨ ਹੈ ਸਿੱਖ ਫਿਰ ਵੀ ਕਿਵੇਂ ਜਿਉਂਦੇ ਨੇ, ਇਹ ਜਿਉਂਦੇ ਕਾਹਦੇ ਆਸਰੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਇਹ ਸਵਾਲ ਜ਼ਕਰੀਆ ਖਾਨ ਉਹਨਾਂ ਗਦਾਰਾਂ ਅੱਗੇ ਕਰਦਾ। ਹੁਣ ਉਸ ਵੇਲੇ
हर भगत निरंजनीय यूं फिर कही।

0: ਤਾਰੂ ਸਿੰਘ ਇੱਕ ਪੂਲਾ ਅਹੀ ਉਸ ਵੇਲੇ ਭਾਈ ਤਾਰੂ ਸਿੰਘ ਦੇ ਬਾਰੇ ਵਿੱਚ ਉਸ ਹਰਭਗਤ ਨਿਰੰਜਣੀਏ ਨੇ ਇੱਕ ਗਦਾਰ ਨੇ ਉਦੋਂ ਚੁਗਲੀ ਲਾਈ, ਕਹਿਣ ਲੱਗੇ ਸਜਣਾ ਤੂੰ ਜਿੰਨਾ ਮਰਜ਼ੀ ਕਹਿਰ ਕਰ ਰਿਹਾ, ਤੇਰੀ ਕਹਿਰ ਕਰਿਆ ਕੁਝ ਵੀ ਨਹੀਂ ਬਣਨਾ। ਉਹ ਪੁੱਛਣ ਲੱਗੇ ਕਿਉਂ, ਕਹਿਣ ਲੱਗੇ ਇਸ ਇਲਾਕੇ ਵਿੱਚ ਪੂਲੇ ਪਿੰਡ ਦਾ ਇੱਕ ਭਾਈ ਤਾਰੂ ਸਿੰਘ ਹੈ, ਉਹ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਂਦਾ, ਖੇਤੀ ਕਰਦਾ, ਖੇਤੀ ਕਰੇ ਬੁਹਾਲਾ ਭਰੇ। ਕਹਿਣ ਲੱਗੇ ਉਹ ਖੇਤੀ ਵੀ ਕਰਦਾ, ਤੁਹਾਡਾ ਟੈਕਸ ਵੀ ਦਿੰਦਾ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਪਰ ਲੇਕਿਨ ਇੱਕ ਗੱਲ ਚੇਤਾ ਰੱਖਿਓ, ਜਿੰਨਾ ਵੀ ਹੋ ਸਕੇ ਉਹ ਆਪਣੇ ਘਰ ਲਈ ਘੱਟ ਰੱਖਦਾ, ਆਪਣੇ ਘਰ ਲਈ ਜਿਤਨਾ ਵੀ ਸੰਕੋਚ ਹੋ ਸਕੇ ਉਤਨੇ ਸੰਕੋਚ ਨਾਲ ਜੀਵਨ ਗੁਜ਼ਾਰਦਾ, ਪਰ ਉਹ ਜਿਹੜਾ ਕੁਝ ਬਾਕੀ ਬਚਦਾ ਨਾ ਉਹ ਸਿੱਖਾਂ ਦੇ ਕੋਲ ਪਹੁੰਚਾ ਦਿੰਦਾ, ਇਸ ਲਈ ਭੁੱਖੇ ਤਾਂ ਨਹੀਂ ਮਰ ਰਹੇ। ਹੁਣ ਜ਼ਕਰੀਆ ਖਾਨ ਨੇ ਮਨ ਵਿੱਚ ਵਿਚਾਰ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਸਭ ਤੋਂ ਪਹਿਲਾਂ ਇਹੋ ਜਿਹੇ ਮਿਲਵਰਤਨੀਆਂ ਦਾ ਅੰਤ ਕਰਾਂ। ਹੁਣ ਉਹਦਾ ਕਹਿਰ ਟੁੱਟਿਆ, ਹੁਣ ਉਹਦਾ ਮਨ ਇਸ ਪਾਸੇ ਤੁਰਿਆ। ਇਹ ਗੱਲ ਚੇਤਾ ਰੱਖ, ਜੇ ਜ਼ਕਰੀਆ ਖਾਨ ਨੇ ਆਪਣੇ ਜੀਵਨ ਕਾਲ ਅੰਦਰ ਕਰੀਬ 10,000 ਤੋਂ ਉੱਤੇ ਸਿੱਖਾਂ ਦਾ ਕਤਲ ਕਰਵਾਇਆ, ਇਤਨਾ ਵੱਡਾ ਪਾਪੀ ਸੀ, 10,000 ਸਿੱਖਾਂ ਦਾ ਕਤਲ ਕਰਵਾਇਆ, ਇਹ ਅੱਜ ਤਾਂ ਸਾਨੂੰ ਥੋੜੇ ਜਿਹੇ ਲੱਗਦੇ ਹੋਣਗੇ, ਪਰ ਉਦੋਂ ਕੌਮ ਦੀ ਗਿਣਤੀ ਬੜੀ ਥੋੜੀ ਸੀ, ਉਹਨਾਂ ਸਮਿਆਂ ਚ ਕਿੰਨਾ ਕੁ ਹਾਲ ਹੁੰਦਾ ਹੋਏਗਾ। ਇਹ ਜੀ ਜ਼ਿੰਦਗੀ ਦੇ ਇਹ ਆਖਰੀ ਕਤਲ ਨੇ। ਇਹਨੇ ਫਿਰ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਮੈਂ ਉਸ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਕੇ ਆਵਾਂ। ਬੰਦੇ ਭੇਜੇ ਨੇ, ਇਹ ਹਰਭਗਤ ਨਿਰੰਜਣੀਆਂ ਵੀ ਪਾਪੀ ਨਾਲ ਗਿਆ, ਤੇ ਇਹਨਾਂ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਅਫਰੀਨ ਐਸੀਆਂ ਮਾਵਾਂ ਤੇ, ਧੰਨ ਨੇ ਉਹ ਮਾਤਾ, ਆਪਣੇ ਪੁੱਤਰ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਤੋੜ ਕੇ ਚੱਲੇ ਨੇ। ਕੁਝ ਇੱਕ ਵਿਦਵਾਨਾਂ ਦੀ ਐਸੀ ਵੀ ਹੈ, ਸਤਵੀਰ ਸਿੰਘ ਨੇ ਲਿਖਿਆ, ਪਰ ਸਤਵੀਰ ਸਿੰਘ ਦੀ ਲਿਖਤਾਂ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਆਉਂਦੀ ਹੈ, ਉਹ ਕਿਸੇ ਆਪਣੀ ਬਹੁਤੀ ਵਾਰੀ ਇਹ ਨਹੀਂ ਦੱਸਦੇ ਵੀ ਇਹ ਪਿਛੋਕੜ ਮੈਂ ਕਿਹੜੀ ਕਿਤਾਬ ਚੋਂ ਲਿਆ, ਤਾਂ ਕਰਕੇ ਸਤਵੀਰ ਸਿੰਘ ਦੀ ਮੁਸ਼ਕਲ ਬਣਦੀ। ਵੈਸੇ ਸਤਵੀਰ ਸਿੰਘ ਨੇ ਲਿਖਿਆ ਭਾਈ ਉਸ ਵੇਲੇ ਦੀ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੁਝ ਇੱਕ ਲੋਕਾਂ ਨੇ ਉਹਦੇ ਬਦਲੇ ਸੋਨਾ ਦੇ ਕੇ ਉਹਨੂੰ ਛੁਡਾ ਲਿਆ ਸੀ, ਕਿਉਂਕਿ ਭਾਈ ਤਾਰੂ ਸਿੰਘ ਦਾ ਆਪਣੇ ਇਲਾਕੇ ਚ ਮਿਲਵਰਤਨ ਬਹੁਤ ਚੰਗਾ ਸੀ। ਗੱਲ ਵੱਖਰੀ ਜਿਹੜੀ ਮੈਂ ਕਰਨੀ ਚਾਹੁੰਦਾ, ਜਦੋਂ ਉਹਨੂੰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ, ਮਾਂ ਦਰਵਾਜ਼ੇ ਕੋਲ ਖਲੋਤੀ ਹੈ, ਮਾਂ ਦੀ ਅੱਖ ਵਿੱਚ ਇੱਕ ਵੀ ਅੱਥਰੂ ਨਹੀਂ ਆਇਆ। ਮਾਂ ਨੇ ਆਪਣੇ ਪੁੱਤ ਦੀ ਪਿੱਠ ਥਾਪੜੀ, ਕਹਿਣ ਲੱਗੀ ਪੁੱਤ ਵੇ, ਤੇਰੇ ਕੋਲੋਂ ਕੋਈ ਘਰ ਦੇ ਹਾਲਾਤ ਛੁਪੇ ਹੋਏ ਨਹੀਂ, ਤੈਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ, ਤੇਰਾ ਬਾਪੂ ਛੋਟੀ ਉਮਰੇ ਚੜ੍ਹਾਈ ਕਰ ਗਿਆ ਸੀ, ਮੈਂ ਜਿਵੇਂ ਕਿਵੇਂ ਆਪਣੀ ਜ਼ਿੰਦਗੀ ਦੇ ਦਿਨ ਕੱਟਦੀ ਰਹੀ, ਤੇ ਹਰੇਕ ਮਾਂ ਨੂੰ ਇੱਕੋ ਇੱਕ ਆਸ ਹੁੰਦੀ, ਕੱਲ ਮੇਰਾ ਪੁੱਤ ਵੱਡਾ ਹੋਵੇਗਾ ਤੇ ਮੈਂ ਸੁੱਖ ਚੈਨ ਦੀ ਰੋਟੀ ਖਾਵਾਂਗੀ। ਪਰ ਇਸ ਵੇਲੇ ਜ਼ਾਲਮ ਨੇ ਵਕਤ ਇਹੋ ਜਿਹਾ ਬਣਾ ਦਿੱਤਾ, ਤੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਗ੍ਰਿਫਤਾਰ ਹੋ ਕੇ ਚੱਲੇ ਆ, ਪੁੱਤ ਵੇ ਇੱਕ ਗੱਲ ਮੇਰੀ ਅੱਜ ਤੂੰ ਪੱਲੇ ਬੰਨ ਲਵੀ, ਤੇਰੀ ਮਾਂ ਕਿਸੇ ਦੇ ਘਰ ਭਾਂਡੇ ਮਾਂਜ ਲਵੇਗੀ, ਪਰ ਚੇਤਾ ਰੱਖੀ ਇਹ ਸਿਰ ਉਠਾ ਕੇ ਤੁਰੇਗੀ, ਉਤਵੇ ਚੇਤਾ ਰੱਖੀ ਤੇਰੀ ਮਾਂ ਕਿਸੇ ਦੇ ਘਰ ਗੋਹਾ ਕੂੜਾ ਕਰ ਲੇਗੀ, ਕਿਸੇ ਦੇ ਘਰ ਦੀਆਂ ਸਫਾਈਆਂ ਕਰ ਲੇਗੀ, ਲੇਕਿਨ ਤੇਰੀ ਮਾਂ ਜਮਾਨੇ ਅੱਗੇ ਸਿਰ ਉਠਾ ਕੇ ਤੁਰੇਗੀ। ਪੁੱਤਵੇ ਮੇਰੀ ਰੋਟੀ ਦਾ ਫਿਕਰ ਨਾ ਕਰੀ, ਮੇਰੇ ਬੁਢਾਪੇ ਦਾ ਫਿਕਰ ਨਾ ਕਰੀ, ਤੂੰ ਇੱਕ ਕਿਰਪਾ ਕਰੀ, ਤੂੰ ਇੱਕ ਗੱਲ ਚੇਤਾ ਰੱਖੀ, ਤੂੰ ਆਪਣੀ ਮਾਂ ਨੂੰ ਓਨਾ ਹੀ ਚੰਗਾ ਲੱਗੇਗਾ, ਲੇਕਿਨ ਪੁੱਤ ਕਿਤੇ ਗਲਤੀ ਨਾ ਕਰ ਆਮੀ, ਤੈਨੂੰ ਜ਼ਾਲਮ ਨੇ ਬੜੇ ਤਸੀਹੇ ਦੇਣੇ ਨੇ, ਤੈਨੂੰ ਜ਼ਾਲਮ ਨੇ ਬਹੁਤ ਕੁਝ ਤਸੀਹੇ ਦੇ ਦੇ ਕੇ ਮਨਾਉਣਾ, ਪਰ ਪੁੱਤਵੇ ਕਿਤੇ ਸਿੱਖੀ ਨੂੰ ਦਾਗ ਨਾ ਲਾ ਕੇ ਆ ਜਾਈ, ਜੇ ਤੂੰ ਸਿੱਖੀ ਨੂੰ ਦਾਗ ਲਾ ਕੇ ਆ ਗਿਆ ਤੇਰੀ ਮਾਂ ਜ਼ਿੰਦਗੀ ਭਰ ਕਦੇ ਸਿਰ ਉੱਚਾ ਕਰਕੇ ਨਹੀਂ ਤੁਰ ਸਕੇਗੀ। ਮਾਂ ਦੇ ਕੋਲ ਖਲੋ ਕੇ ਉਤਨੇ ਆਸ਼ੀਰਵਾਦ ਲਈ, ਕਹਿਣ ਲੱਗਿਆ ਮਾਂ ਮੈਂ ਕੋਸ਼ਿਸ਼ ਕਰਾਂਗਾ ਮੇਰਾ ਧਿਆਨ ਕਰੇ ਘਰ ਵਿੱਚ ਨਾ ਆਵੇ, ਮੈਂ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਰੱਖ ਸਕਾਂ। ਤੁਰਿਆ ਅੱਗੇ ਰਾਹ ਵਿੱਚ ਭੈਣ ਖਲੋਤੀ ਹੈ, ਭੈਣ ਨੇ ਗਲਵੱਕੜੀ ਪਾ ਲਈ, ਰੋ ਪਈ ਨਹੀਂ ਰੋਕ ਸਕੀ, ਕਹਿਣ ਲੱਗੀ ਵੀਰਿਆ ਮੈਂ ਵੀ ਤੈਨੂੰ ਇੱਕੋ ਇੱਕ ਬੇਨਤੀ ਕਰਨੀ ਹੈ। ਭੈਣਾਂ ਜਦੋਂ ਛੋਟੀਆਂ ਜਿਹੀਆਂ ਹੁੰਦੀਆਂ ਨੇ ਨਾ, ਉਦੋਂ ਤੋਂ ਆਪਣੇ ਮਨ ਵਿੱਚ ਭਰਮ ਪਾਲ ਲੈਂਦੀਆਂ ਨੇ ਵੀ ਇੱਕ ਦਿਨ ਵਕਤ ਆਵੇਗਾ, ਮੇਰਾ ਪਿਓ ਮੈਨੂੰ ਆਪਣੇ ਹੱਥੀ ਡੋਲੇ ਚ ਬਿਠਾਵੇਗਾ। ਲੇਕਿਨ ਮੇਰਾ ਪਿਓ ਤੁਰ ਗਿਆ ਸੀ ਵੀਰਿਆ, ਤੂੰ ਮੇਰੇ ਨਾਲੋਂ ਵੱਡਾ ਸੀ, ਮੈਂ ਤੇਰੇ ਤੇ ਆਸਾ ਬਣ ਰਹੀ ਹਾਂ। ਮੇਰਾ ਵੀਰਾ ਮੇਰਾ ਬਹੁਤ ਚੰਗਾ ਹੈ, ਮੇਰਾ ਵੀਰਾ ਮੇਰੇ ਬਾਪੂ ਵਰਗਾ ਹੀ ਫਰਜ਼ ਨਿਭਾਉਂਦਾ ਰਿਹਾ, ਤੂੰ ਮੈਨੂੰ ਬੜਾ ਪਿਆਰ ਦਿੱਤਾ ਵੀਰਿਆ, ਤੇ ਮੇਰੇ ਮਨ ਦੀ ਤਮੰਨਾ ਸੀ ਜਦੋਂ ਮੈਂ ਇਸ ਵਿਹੜੇ ਵਿੱਚੋਂ ਕਰਮ ਚੁੱਕ ਕੇ ਆਪਣੇ ਕੰਤ ਸੁਹੇਲੜੇ ਦੇ ਘਰ ਜਾਵਾਂਗੀ, ਤੇ ਮੇਰੇ ਵੀਰਿਆ ਮੈਂ ਆਸ ਰੱਖੀ ਸੀ ਤੂੰ ਮੈਨੂੰ ਬੜੇ ਅਦਬ ਨਾਲ ਤੋੜੇਗਾ। ਲੇਕਿਨ ਅੱਜ ਭਾਣਾ ਇਹੋ ਜਿਹਾ ਵਰਤ ਗਿਆ, ਵੀਰਿਆ ਮੈਂ ਤੈਨੂੰ ਇੱਕੋ ਬੇਨਤੀ ਕਰਨੀ ਚਾਹੁੰਦੀ ਹਾਂ, ਮੈਂ ਕਿੱਡੀ ਸੁਭਾਗੀ ਭੈਣ ਹੋਵਾਂਗੀ ਜਿਹੜੀ ਆਪਣੇ ਵੀਰੇ ਦੇ ਲਹੂ ਦੀ ਮਹਿੰਦੀ ਲਾ ਕੇ, ਸ਼ਹੀਦਾਂ ਦੇ ਖੂਨ ਦੀ ਮਹਿੰਦੀ ਲਾ ਕੇ ਮੈਂ ਆਪਣੇ ਸਹੁਰੇ ਘਰ ਜਾਵਾਂਗੀ। ਵੀਰਿਆ ਇੱਕ ਗੱਲ ਚੇਤਾ ਰੱਖੀ, ਮੈਂ ਤੇਰੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿਆਂਗੀ, ਪਰ ਤੂੰ ਸਿੱਖੀ ਤੋਂ ਮਨੁੱਕਰ ਨਾ ਹੋਵੀ। ਘਰ ਵਿੱਚ ਤਿੰਨ ਹੀ ਜਣੇ ਰਹਿੰਦੇ ਸਨ, ਚੌਥਾ ਕੋਈ ਰਹਿੰਦਾ ਨਹੀਂ ਸੀ। ਦੋਵੇਂ ਜਣੇ ਆਪਣੀ ਭੈਣ ਨੂੰ ਤੇ ਆਪਣੀ ਮਾਂ ਨੂੰ ਮਿਲ ਕੇ ਔਖੇ ਵੇਲੇ ਕੌਣ ਕਿਸੇ ਦੇ ਨਾਲ ਸਹਾਈ ਹੁੰਦਾ, ਤੇ ਆਖਿਰਕਾਰ ਦੋਨਾਂ ਕੋਲੋਂ ਪਿਆਰ ਲੈ ਕੇ ਭਾਈ ਤਾਰੂ ਸਿੰਘ ਚਲੇ ਗਏ, ਜ਼ਾਲਮ ਪਕੜ ਕੇ ਲੈ ਗਿਆ। ਯਾਦ ਰੱਖੋ, ਜੇ ਮੈਂ ਫਿਰ ਬੇਨਤੀ ਕਰਾਂ, ਇਹ ਵੀ ਨਖਾਸ ਚੌਂਕ, ਦਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਸੀ, ਨਖਾਸ ਚੌਂਕ ਦੇ ਬੇਅੰਤ ਸ਼ਹੀਦ ਨੇ। ਇਹ ਵੀ ਨਖਾਸ ਚੌਂਕ ਉਸ ਲਾਹੌਰ ਦੇ ਵਿੱਚ ਲੈ ਕੇ ਚਲੇ ਗਏ। ਭਾਈ ਤਾਰੂ ਸਿੰਘ ਨੂੰ ਲੈ ਕੇ ਚਲਾ ਗਿਆ। ਜ਼ਕਰੀਆ ਖਾਨ ਨੇ ਉਦੋਂ ਭਾਈ ਤਾਰੂ ਸਿੰਘ ਨੂੰ ਬਿਠਾ ਕੇ ਕੁਝ ਇੱਕ ਗੱਲਾਂ ਸਾਂਝੀਆਂ ਕੀਤੀਆਂ ਨੇ, ਮੈਂ ਪਿੱਛੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ, ਥੋੜਾ ਜਿਹਾ ਫਿਰ ਦੁਹਰਾ ਦਿਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਦੋਂ ਫਰਕਸ਼ੀਅਰ ਸਾਹਮਣੇ ਬੈਠ ਕੇ ਇੱਕ ਗੱਲ ਕਹਿੰਦਾ ਵੀ ਤੈਨੂੰ ਦੱਸ ਕਿਹੋ ਜਿਹੀ ਮੌਤ ਚਾਹੀਦੀ ਹੈ। ਬਾਬੇ ਬੰਦੇ ਬਹਾਦਰ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਜਿਹੋ ਜੀ ਤੈਨੂੰ ਚਾਹੀਦੀ ਹੈ। ਉਹਨੇ ਆਖਿਆ ਮੇਰੀ ਮੌਤ ਤੇ ਤੇਰੀ ਮੌਤ ਦਾ ਕੀ ਸੰਬੰਧ ਹੈ? ਕਹਿਣ ਲੱਗੇ ਤੇ ਰੱਬ ਜਾਣੇ, ਪਰ ਮੈਂ ਤੈਨੂੰ ਆਪਣੇ ਗੁਰੂ ਤੇ ਭਰੋਸਾ ਕਰਕੇ ਇੱਕ ਬਚਨ ਆਖਣਾ, ਜਿਵੇਂ ਦੀ ਤੂੰ ਮੌਤ ਮੈਨੂੰ ਦੇਏਗਾ ਨਾ, ਮੈਨੂੰ ਪੂਰਨ ਭਰੋਸਾ ਰੱਬ ਤੈਨੂੰ ਉਹੋ ਜਿਹੀ ਮੌਤ ਦੇਏਗਾ। ਔਰ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਪਹਿਲਾਂ ਅੱਖਾਂ ਕੱਢੀਆਂ ਸਨ। ਯਾਦ ਰੱਖਣ ਯੋਗ ਬਾਤ ਹੈ, ਉਸ ਫਰਕਸ਼ੀਅਰ ਦੀਆਂ ਉਹਦੇ ਆਪਣੇ ਕਬੀਲੇ ਸ਼ਰੀਕੇ ਦੇ ਬੰਦਿਆਂ ਨੇ, ਸੈਯਦ ਭਰਾਵਾਂ ਨੇ ਪੌਣੇ ਤਿੰਨ ਸਾਲਾਂ ਬਾਅਦ ਉਹਦੀਆਂ ਅੱਖਾਂ ਕੱਢੀਆਂ ਸਨ। ਅੱਖਾਂ ਕੱਢਣ ਤੋਂ ਬਾਅਦ ਉਹ ਕਰੀਬ ਰੁੜ ਕੇ ਕਈ ਮਹੀਨਿਆਂ ਤੋਂ ਬਾਅਦ ਵਿੱਚ ਉਮਰਿਆ ਸੀ। ਇਸੇ ਤਰ੍ਹਾਂ ਦੀ ਕਹਾਣੀ ਭਾਈ ਤਾਰੂ ਸਿੰਘ ਨਾਲ ਸਾਂਝੀ ਹੋਈ। ਜ਼ਕਰੀਆ ਖਾਨ ਦੇ ਕੋਲ ਬੈਠ ਗਿਆ। ਜ਼ਕਰੀਆ ਖਾਨ ਕਹਿਣ ਲੱਗਿਆ ਵੀ ਤਾਰੂ ਸਿੰਘਾ, ਮੈਂ ਬੜੇ ਸਿੱਖ ਸ਼ਹੀਦ ਕੀਤੇ ਨੇ, ਉਹਨੇ ਆਪਣੀ ਭਾਸ਼ਾ ਵਿੱਚ ਮਾਰੇ ਕਹੇ ਹੋਣਗੇ, ਮੈਂ ਬੜੇ ਸਿੱਖ ਮਾਰੇ ਨੇ, ਮਾਰਦਿਆਂ ਮਾਰਦਿਆਂ ਸਿੱਖਾਂ ਨੂੰ ਮੇਰੇ ਕੋਲ ਤਰੀਕੇ ਖਤਮ ਹੋ ਗਏ, ਸਿੱਖਾਂ ਨੂੰ ਮਾਰਦਿਆਂ ਮਾਰਦਿਆਂ ਮੇਰੇ ਕੋਲ ਤਰੀਕੇ ਖਤਮ ਹੋ ਗਏ, ਹੁਣ ਮੈਨੂੰ ਖੁਦ ਨੂੰ ਨਹੀਂ ਸੁਝਦਾ ਮੈਂ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ, ਇਉਂ ਕਰ ਤੂੰ ਆਪੇ ਹੀ ਚੁਣ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ, ਜਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ ਮੈਂ ਤੈਨੂੰ ਉਸੇ ਤਰ੍ਹਾਂ ਦੀ ਮੌਤ ਦਿਆਂਗਾ। ਭਾਈ ਤਾਰੂ ਸਿੰਘ ਨੇ ਫਿਰ ਬਚਨ ਆਖਿਆ, ਹੱਸ ਕੇ ਕਹਿਣ ਲੱਗਿਆ, ਸੱਜਣਾ ਤੂੰ ਖੁਦ ਹੀ ਕਿਹਾ, ਤੂੰ ਖੁਦ ਹੀ ਕਿਹਾ ਵੀ ਮੈਂ ਬਹੁਤ ਸਿੱਖ ਮਾਰੇ ਨੇ, ਤੇ ਹੁਣ ਵੀ ਤੇਰੇ ਨਾਲ ਮੈਂ ਵਾਅਦਾ ਕਰਨਾ, ਮੈਂ ਆਪਣੇ ਗੁਰੂ ਤੇ ਭਰੋਸਾ ਕਰਨਾ, ਤੇ ਹੁਣ ਤੈਨੂੰ ਖਾਲਸਾ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਏਗਾ, ਤੂੰ ਚੁਣ ਵੀ ਕਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ। ਜ਼ਕਰੀਆ ਖਾਨ ਸੁਣ ਕੇ ਕਲਪ ਗਿਆ। ਕੁਝ ਇੱਕ ਗੱਲਾਂ ਲੁਪਤ ਰਹਿ ਗਈਆਂ, ਅਸੀਂ ਵਿਚਾਰ ਨਹੀਂ ਪਾਏ। ਉਸ ਵੇਲੇ ਭਾਈ ਤਾਰੂ ਸਿੰਘ ਨੂੰ ਤਸੀਹੇ ਵੀ ਦਿੱਤੇ। ਸਿੱਖ ਨੂੰ ਮਾਣ ਕਰਨਾ ਚਾਹੀਦਾ, ਸਿੱਖ ਤਵਾਰੀਖ ਇਸ ਗੱਲ ਦੀ ਭਰੀ ਪਈ ਹੈ। ਇਹਦੀ ਜ਼ਿੰਦਗੀ ਚ ਕਦਮ ਕਦਮ ਤੇ ਮੁਸੀਬਤਾਂ ਆਈਆਂ, ਪਰ ਇਹਨੇ ਹਰ ਮੁਸੀਬਤ ਨੂੰ ਹੱਸ ਕੇ ਗਲੇ ਲਾਇਆ ਹਰ ਮੁਸੀਬਤ ਨੂੰ। ਕਰਮ ਸਿੰਘ ਸਟੋਰੀਆਂ ਨੇ ਬੜੀ ਪਿਆਰੀ ਵਿਚਾਰ ਲਿਖੀ ਹੈ। ਕਹਿਣ ਲੱਗੇ ਮੁਸੀਬਤ ਨੇ ਇਹਦੇ ਕੋਲੋਂ ਲੰਗਰ ਖੋਹ ਲਿਆ, ਇਹਨੇ ਲੰਗਰਾਂ ਨੂੰ ਮਸਤ ਕਹਿ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਲਿਆ। ਮੁਸੀਬਤ ਨੇ ਇਹਨਾਂ ਕੋਲੋਂ ਘਰ ਖੋਲੇ, ਇਹਨੇ ਜੰਗਲਾਂ ਚ ਜਾ ਕੇ ਮੰਗਲ ਲਾ ਦਿੱਤੇ, ਜੰਗਲਾਂ ਚ ਜਾ ਕੇ ਆਪਣੀ ਜ਼ਿੰਦਗੀ ਦੇ ਦਿਨ ਖੁਸ਼ੀਆਂ ਨਾਲ ਕੱਟਣ ਲੱਗ ਪਿਆ। ਮੁਸੀਬਤ ਨੇ ਇਹਦੇ ਕੋਲੋਂ ਬਿਸਤਰੇ ਖੋਲੇ, ਇਹਨੇ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਆਸਣ ਲਾ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੇ ਕਰ ਲਏ। ਮੁਸੀਬਤ ਨੇ ਇਹਦੇ ਕੋਲੋਂ ਔਲਾਦ ਖੋਲੀ, ਇਹਨੇ ਗੁਰੂ ਦੇ ਔਲਾਦ ਨੂੰ ਯਾਦ ਕਰਕੇ ਗੁਰੂ ਨੇ ਆਪਣਾ ਆਪਾ ਕਿਵੇਂ ਵਾਰਿਆ ਸੀ ਕੌਮ ਦੇ ਲਈ, ਇਹਨੇ ਉਹਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਸੌਖੇ ਕੱਟਣੇ ਸ਼ੁਰੂ ਕਰ ਦਿੱਤੇ। ਇਹ ਕਦੇ ਕਿਸੇ ਗੱਲੋਂ ਨਹੀਂ ਡੋਲਿਆ। ਔਰ ਯਾਦ ਰੱਖਣ ਯੋਗ ਬਾਤ ਹੈ, ਉਹਨਾਂ ਦਿਨਾਂ ਵਿੱਚ 1745 ਦੇ ਨੇੜੇ ਇਹ ਸਿੱਖਾਂ ਦੇ ਬੋਲੇ ਜਿਹੜੇ ਅੱਜ ਆਪਾਂ ਨਿਹੰਗ ਸਿੰਘਾਂ ਦੇ ਬੋਲੇ, ਭਾਈ ਕਾਨ ਸਿੰਘ ਨਾਭਾ ਨੇ ਉਹ ਬੜੇ ਪਿਆਰੇ ਲਿਖੇ ਨੇ ਮਾਰਤੰਡ ਵਿੱਚ ਸਾਰੇ ਬੋਲੇ। ਮੇਰੇ ਕੋਲ ਇੰਨਾ ਵਕਤ ਨਹੀਂ, ਮੈਂ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਸਿੱਖਾਂ ਦੇ ਬੋਲੇ ਵੱਖਰੇ ਸਨ, ਜਿਵੇਂ ਬਦਾਮ ਉਹ ਚਣਿਆਂ ਨੂੰ ਬਦਾਮ ਕਹਿੰਦੇ ਸਨ। ਅਣਗਿਣਤੀ ਉਹ ਜਿਹੀਆਂ ਗੱਲਾਂ ਨੇ, ਮੈਂ ਇਧਰਲੇ ਪਾਸੇ ਨਹੀਂ ਜਾਣਾ। ਇਨ੍ਹਾਂ ਵੇਲਿਆਂ ਚ ਉਹ ਬੋਲੇ ਬਣੇ ਸਨ। ਜਦੋਂ ਵੀ ਕਦੇ ਸਿੱਖਾਂ ਤੇ ਮੁਸੀਬਤ ਪੈਂਦੀ ਸੀ, ਨਾ ਇਹਨਾਂ ਨੂੰ ਪਾਣੀ ਮਿਲਣਾ, ਨਾ ਇਹਨਾਂ ਨੂੰ ਪ੍ਰਸ਼ਾਦਾ ਮਿਲਣਾ, ਨਾ ਇਹਨਾਂ ਨੂੰ ਰਹਿਣ ਖਾਣ ਨੂੰ ਮਿਲਣਾ, ਕੁਛ ਵੀ ਨਹੀਂ, ਲੇਕਿਨ ਫਿਰ ਵੀ ਉਹਨਾਂ ਕੋਲ ਗੁਰੂ ਦੇ ਅੰਮ੍ਰਿਤ ਬੋਲਾਂ ਦਾ ਇੱਕ ਸਹਾਰਾ ਹੁੰਦਾ ਸੀ। ਸਦੀਵ ਕਲਚਰ ਦੀ ਕਲਾ ਵਿੱਚ ਰਹਿੰਦੇ ਸਨ। ਬੜੇ ਪਿਆਰੇ ਬੋਲ ਲਿਖੇ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ, ਉਹਨੇ ਬੱਚਿਆਂ ਲਿਖਿਆ, ਕਹਿਣ ਲੱਗੇ ਗੁਰੂ ਕੇ ਸਿੱਖ ਸਨ ਜਿਹੜੇ ਉਹ ਹਰ ਵਕਤ ਰੱਬ ਦੀ ਬਾਣੀ ਪੜ੍ਹਦੇ ਸਨ। ਕਾਹੇ ਰੇ ਮਨ ਚਿੱਤ ਬੈ ਉਦਮ ਜਾਂ ਆਖਿਰ ਹਰ ਜੀ ਉਹ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਗੁਰੂ ਕੇ ਸਿੱਖ ਸ਼ਬਦ ਗਾਇਆ ਕਰਦੇ ਸਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇ ਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਗੁਰੂ ਕੇ ਸਿੱਖ ਬਾਣੀ ਪੜਿਆ ਕਰਦੇ ਸਨ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸੁਵਾਰੀਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ, ਸਾਧ ਜਨਾ ਕੈ ਸੰਗ ਪਵਜਲ ਤਾਰੀਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰੀਅਨ, ਤਿਸ ਸਾਹਿਬ ਕੀ ਟੇਕ। ਸਾਨੂੰ ਉਸ ਸਾਹਿਬ ਦੀ ਟੇਕ ਹੈ, ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਗੁਰੂ ਕੀ ਬਾਣੀ ਦਾ ਭਰੋਸਾ ਰੱਖਿਆ ਕਰਦੇ ਸਨ। ਖੈਰ, ਭਾਈ ਤਾਰੂ ਸਿੰਘ ਦੇ ਕੋਲ ਬੈਠ ਕੇ ਉਹਨੇ ਗੱਲ ਪੁੱਛੀ ਵੀ ਦੱਸ ਤੈਨੂੰ ਕਿਵੇਂ ਦੀ ਮੌਤ ਚਾਹੀਦੀ ਹੈ। ਉਹਨੇ ਆਖਿਆ ਵੀ ਜਿਵੇਂ ਦੀ ਮੌਤ ਤੈਨੂੰ ਚਾਹੀਦੀ ਹੈ। ਸਕਰੀ ਅੱਖ ਕਹਿਣ ਲੱਗਿਆ ਕੋਈ ਗੱਲ ਨੀ, ਫਿਰ ਮੈਂ ਤੈਨੂੰ ਵੇਖਣਾ। ਸਭ ਤੋਂ ਪਿਆਰੀ ਜਿਹੜੀ ਤੈਨੂੰ ਤੇਰੇ ਗੁਰੂ ਤੇ ਭਰੋਸਾ ਹੈ ਨਾ, ਜਿਹੜੀ ਤੇਰੇ ਨਾਲ ਸਭ ਤੋਂ ਪਿਆਰੀ ਸਾਂਝ ਹੈ ਨਾ ਗੁਰੂ ਦੇ ਨਾਲ, ਪਹਿਲਾਂ ਮੈਂ ਤੇਰੀ ਸਾਂਝ ਤੋੜਨੀ ਚਾਹੁੰਦਾ। ਤੂੰ ਬਚਨ ਆਖੇ ਸਨ, ਕਹਿਣ ਲੱਗੇ ਮੈਂ ਤੇਰੇ ਕੇਸਾਂ ਦੀ ਬੇਅਦਬੀ ਕਰਾਂਗਾ। ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਹੋਵੇਗਾ ਮੈਂ ਤੇਰੇ ਵਾਲ ਕੱਟਾਂਗਾ। ਭਾਈ ਤਾਰੂ ਸਿੰਘ ਨੇ ਬਚਨ ਆਖੇ, ਕਹਿਣ ਲੱਗੇ ਸੱਜਣਾ ਇਹ ਬਸ ਤੇਰੇ ਬਸ ਦੀ ਬਾਤ ਨਹੀਂ ਹੈ, ਇਹ ਤੇਰੇ ਵਸ ਦੀ ਬਾਤ ਨਹੀਂ, ਤੂੰ ਜ਼ੋਰ ਲਾ ਲੈ ਭਾਵੇਂ। ਜ਼ਕਰੀਆ ਖਾਨ ਨੇ ਕੋਸ਼ਿਸ਼ ਕੀਤੀ ਪਰ ਕੋਈ ਬੰਦਾ ਅਜਿਹਾ ਨਾ ਆ ਸਕਿਆ ਜਿਹੜਾ ਉਹਦੇ ਕੇਸਾਂ ਨੂੰ ਹੱਥ ਪਾਵੇ। ਆਖਿਰਕਾਰ ਉਹਨਾਂ ਇੱਕ ਮੋਚੀ ਸੱਦਿਆ, ਮੋਚੀ ਸੱਦ ਕੇ ਬਚਨ ਆਖੇ, ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਕੇਸਾਂ ਦੀ ਗੱਲ ਛੱਡ ਓਏ ਸੱਜਣਾ, ਇਹਦੀ ਖੋਪਰੀ ਉਡਾ ਦੇ ਮੇਰਾ ਮਨ ਕਰਦਾ, ਜਿਹੜੀ ਖੋਪਰੀ ਤੇ ਇਹਦੇ ਕੇਸ ਨੇ ਮੈਂ ਖੋਪਰੀ ਵੱਖਰੀ ਕਰ ਦਿਆਂਗਾ। ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ, ਉਹਨੇ ਕੁਝ ਬੜੇ ਪਿਆਰੇ ਬੋਲ ਲਿਖੇ ਨੇ, ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਉਸ ਵੇਲੇ ਤਾਰੂ ਸਿੰਘ ਨੇ ਜਦੋਂ ਬੈਠਾ ਸਾਹਮਣੇ, ਜ਼ਕਰੀਆ ਖਾਂ ਅੱਗਿਓਂ ਗੱਲ ਕਹਿੰਦਾ ਵੀ ਜਿਹੜੇ ਤੇਰੇ ਸਿਰ ਦੇ ਕੇਸ ਨੇ ਨਾ, ਜਿਹਨੂੰ ਕੋਈ ਨਾਈ ਨਾ ਕੱਟ ਸਕਿਆ, ਜੇ ਕੋਈ ਦੂਜਾ ਬੰਦਾ ਨਹੀਂ ਕੱਟ ਸਕਿਆ, ਮੈਂ ਤੇਰੇ ਸਿਰ ਦੇ ਕੇਸ ਜੁੱਤੀਆਂ ਮਾਰ ਮਾਰ ਕੇ ਉਡਾ ਦਿਆਂਗਾ। ਤਾਰੂ ਸਿੰਘ ਹੱਸ ਕੇ ਕਹਿਣ ਲੱਗਿਆ, ਰਤਨ ਸਿੰਘ ਭੰਗੂ ਦੇ ਬੋਲ ਨੇ, ਤਬ ਤਾਰੂ ਸਿੰਘ ਕਹਿਓ। ਉਸ ਵੇਲੇ ਭਾਈ ਤਾਰੂ ਸਿੰਘ ਨੇ ਬਚਨ ਆਖਿਆ, ਤਬ ਤਾਰੂ ਸਿੰਘ ਕਹਿਓ, ਇਹ ਜੁੱਤੇ ਤੁਮਰੇ ਪਾਹੇ। ਕਹਿਣ ਲੱਗੇ ਉਹ ਭਲਿਆ ਪੁਰਖਾ, ਇਹ ਜੁੱਤੀਆਂ ਤਾਂ ਤੇਰੇ ਸਿਰ ਚ ਵੱਜਣਗੀਆਂ, ਇਹ ਤੂੰ ਮੈਨੂੰ ਨਾ ਕਹਿ। ਤਬ ਤਾਰੂ ਸਿੰਘ ਕਹਿਓ, ਐ ਜੁੱਤੇ ਤੁਮਰੇ ਪਾਹੇ, ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਿਭਾਹੇ। ਕਹਿਣ ਲੱਗੇ ਜਿਹੜੇ ਸਤਿਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਨਾ, ਯਕੀਨ ਜਾਣੀ ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਖੋਪਰੀਆਂ ਤੂੰ ਭਾਵੇਂ ਉਤਾਰ ਸਕਦਾ, ਲੇਕਿਨ ਤੂੰ ਕੇਸ ਨਹੀਂ ਉਤਾਰ ਸਕਦਾ, ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਤੂੰ ਚੇਤਾ ਰੱਖੀ ਇਸ ਗੱਲ ਨੂੰ, ਪਰ ਜਿਹੜਾ ਤੇਰਾ ਸਿਰ ਹੈ ਨਾ, ਇਹਦੇ ਤੇ ਜ਼ਰੂਰ ਜੁੱਤੀਆਂ ਪੈਣਗੀਆਂ, ਕਿਉਂਕਿ ਤੂੰ ਮੇਰੇ ਲਈ ਇਹ ਬਚਨ ਵਰਤੇ ਨੇ ਤੇ ਇਹ ਉਹ ਕੁਝ ਤੇਰੇ ਨਾਲ ਹੋਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਹੈ, ਜ਼ਾਲਮ ਨੇ ਕੋਸ਼ਿਸ਼ ਕੀਤੀ, ਮੋਚੀ ਬੁਲਾਇਆ, ਸੋਚ ਕੇ ਦੇਖੋ ਕਿੱਡਾ ਕੁ ਦੁੱਖ ਲੱਗਿਆ ਹੋਵੇਗਾ। ਉਦੋਂ ਭਾਈ ਤਾਰੂ ਸਿੰਘ ਨੇ ਆਪਣੇ ਅਡੋਲ ਬੈਠ ਕੇ ਰੱਬੀ ਬਾਣੀ ਦਾ ਪਾਠ ਕਰਦੇ ਰਹੇ ਤੇ ਜ਼ਾਲਮ ਨੇ ਇੱਥੇ ਰੱਖ ਕੇ ਰੰਬਾ ਤੇ ਉਹਦੇ ਨਾਲ ਥੋੜੇ ਮਾਰ ਮਾਰ ਕੇ ਸਿਰ ਤੋਂ ਖੋਪਰੀ ਵੱਖਰੀ ਕਰ ਦਿੱਤੀ। ਧੰਨ ਹੈ ਸਿੱਖੀ ਦਾ ਆਸ਼ਕ, ਧੰਨ ਹੈ ਸਿੱਖੀ ਦਾ ਆਸ਼ਕ, ਉਹਦਾ ਖੋਪਰ ਸਿਰ ਤੋਂ ਵੱਖਰਾ ਕਰ ਦਿੱਤਾ ਗਿਆ, ਸਾਰਾ ਸਰੀਰ ਉਹਦਾ ਖੂਨ ਨਾਲ ਲੱਥ ਪੱਥ ਹੋ ਗਿਆ। ਇਵੇਂ ਪ੍ਰਤੀਤ ਹੁੰਦਾ ਜਿਵੇਂ ਖੂਨ ਵਿੱਚ ਇਸ਼ਨਾਨ ਕੀਤਾ ਹੋਇਆ ਹੋਵੇ। ਅਜੋਕੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਹੈ ਨਾ, ਇਹ ਤੇ ਉਹਨਾਂ ਦੇ ਆਪਣੇ ਖਿਆਲ ਨੇ, ਇਹ ਪੂਰੀਆਂ ਇਨਸਾਫ ਨਹੀਂ ਕਰਦੀਆਂ, ਤਸਵੀਰਾਂ ਪੂਰਾ ਇਨਸਾਫ ਨਹੀਂ ਕਰ ਸਕਦੀਆਂ। ਤੇ ਉਹ ਸਾਰਾ ਸਰੀਰ ਖੂਨ ਦੇ ਨਾਲ ਲੱਥ ਪੱਥ ਹੋ ਗਿਆ। ਭਾਈ ਤਾਰੂ ਸਿੰਘ ਅਡੋਲ ਬੈਠਾ, ਉਹਦੀ ਖੋਪਰੀ ਲਾ ਕੇ ਲਾਮੇ ਸੁੱਟ ਦਿੱਤੀ ਗਈ, ਲੇਕਿਨ ਉਹ ਸਿਦਕੀ ਸਿੱਖ ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜ ਕੇ ਬੈਠਾ। ਕੁਝ ਇੱਕ ਲੋਕਾਂ ਦੀ ਰਹਿ ਰਹੀ ਹੈ, ਸ਼ਾਇਦ ਭਾਈ ਤਾਰੂ ਸਿੰਘ 21 ਦਿਨ ਜਿਉਂਦੇ ਰਹੇ ਨੇ, ਮੈਂ ਵੀ ਕਹਿੰਦਾ ਰਿਹਾ ਪਹਿਲੇ ਸਮੇਂ ਚ, ਪਰ ਜੋ ਇਤਿਹਾਸ ਵਿੱਚ ਅੰਕਿਤ ਹੈ ਉਹ ਕੇਵਲ 6 ਦਿਨਾਂ ਦਾ ਜ਼ਿਕਰ ਹੈ। ਡਾਕਟਰ ਗੰਡਾ ਸਿੰਘ ਨੇ 6 ਦਿਨ ਦਾ ਜ਼ਿਕਰ ਕੀਤਾ, ਪ੍ਰਿੰਸੀਪਲ ਸਤਵੀਰ ਸਿੰਘ ਨੇ 21 ਦਿਨਾਂ ਦਾ ਜ਼ਿਕਰ ਕੀਤਾ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਉਹਨੇ ਵੀ 6 ਦਿਨਾਂ ਦਾ ਜ਼ਿਕਰ ਕੀਤਾ। 25 ਜੂਨ ਨੂੰ ਇਹ ਕੁਝ ਭਾਣਾ ਵਰਤਦਾ, 1745 ਦੇ ਵਿੱਚ 25 ਜੂਨ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਲੱਥਦੀ ਹੈ ਤੇ 1 ਜੁਲਾਈ ਦਾ ਦਿਨ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਅਚਾਨਕ, ਮੈਂ ਸ਼ਬਦ ਇੱਕੋ ਵਾਰੀ ਵਰਤਣਾ, ਦੁਬਾਰੇ ਨਹੀਂ, ਤੁਸੀਂ ਖਿਆਲ ਰੱਖਿਓ ਜੇ, ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਉਦੋਂ ਹੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਅਸੀਂ ਤਾਂ ਸੋਚ ਹੀ ਨਹੀਂ ਸਕੇ ਕਦੇ ਇਹੋ ਜਿਹੇ ਭਾਈ ਤਾਰੂ ਸਿੰਘ ਵਰਗੇ ਸਿੱਖ ਦੇ ਚਰਨਾਂ ਦੀ ਧੂੜੀ ਮਿਲੇ ਨਾ। ਉਹ ਸਿੱਖਾ ਇਹਨੂੰ ਕਹਿ ਤੂੰ ਸੰਤ ਹੈ, ਤੂੰ ਮੈਨੂੰ ਆਪਣੇ ਚਰਨਾਂ ਦੀ ਧੂੜੀ ਦੇ। ਖੋਪਰ ਲੱਥਿਆ ਹੋਇਆ, ਨਾ ਸਿੱਖ ਦੇ ਕੁਝ ਖਾਣ ਨੂੰ ਹੈ, ਨਾ ਸਿੱਖ ਦੇ ਕੁਝ ਪੀਣ ਨੂੰ ਹੈ, ਖੂਨ ਡੁੱਲ ਡੁੱਲ ਕੇ ਆਪੇ ਜੰਮ ਗਿਆ, ਆਪੇ ਬੰਦ ਹੋ ਗਿਆ। ਲੇਕਿਨ ਸਿਦਕੀ ਸਿੱਖ ਇੱਕ ਪਲ ਵੀ ਬੇਹੋਸ਼ ਨਹੀਂ ਹੋਇਆ। ਸੋਚ ਕੇ ਦੇਖੋ ਜੇ ਕਿਸੇ ਦੇ ਅੱਜ ਵੀ ਸੱਟ ਵੱਜ ਜਾਏ ਨਾ, ਰੱਬ ਦਾ ਇੱਕ ਅਸੂਲ ਹੈ, ਰੱਬ ਦਾ ਇੱਕ ਸਿਸਟਮ ਹੈ, ਜੇ ਕਿਸੇ ਦੇ ਸੱਟ ਵੱਜ ਜਾਏ, ਬਹੁਤ ਗਹਿਰੀ ਸੱਟ ਵੱਜ ਜਾਏ ਜਿਹੜੀ ਨਾ ਬਰਦਾਸ਼ਤ ਤੇ ਕਬੂਲ ਹੋਵੇ, ਤੇ ਰੱਬ ਨੇ ਸਿਸਟਮ ਬਣਾਇਆ ਹੋਇਆ, ਬੰਦਾ ਬੇਹੋਸ਼ ਹੋ ਜਾਂਦਾ। ਜਦੋਂ ਹਸਪਤਾਲ ਚ ਲਿਜਾ ਕੇ ਦੋ ਚਾਰ ਦਿਨਾਂ ਬਾਅਦ ਉਹਦਾ ਇਲਾਜ ਹੋ ਜਾਂਦਾ, ਉਹ ਪੀੜਾ ਨੂੰ ਸਹਾਰਨ ਜੋਗਾ ਹੋ ਜਾਂਦਾ, ਉਦੋਂ ਉਹਨੂੰ ਹੋਸ਼ ਪਰਤਦੀ ਨਹੀਂ, ਉਸ ਤੋਂ ਪਹਿਲਾਂ ਹੋਸ਼ ਨਹੀਂ ਆਉਂਦੀ। ਲੇਕਿਨ ਭਾਈ ਤਾਰੂ ਸਿੰਘ ਖੋਪਰੀ ਲਾ ਦਿੱਤੀ ਗਈ, ਉਹਨੇ ਜਿਹੜੇ 6 ਦਿਨ ਨੇ, ਦੇਖੋ ਖੋਪਰ ਲੱਥਿਆ ਹੋਇਆ ਤੇ ਲੇਟਿਆ ਵੀ ਨਹੀਂ ਹੋਣਾ, 6 ਦਿਨ ਉਹ ਬੈਠ ਕੇ ਚੌਂਕੜਾ ਮਾਰ ਕੇ ਰੱਬ ਦੀ ਬਾਣੀ ਪੜ੍ਹਦਾ ਰਿਹਾ, ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ। ਲੇਕਿਨ ਉਹ ਉਡੀਕ ਕਰ ਰਿਹਾ, ਇਧਰਲੇ ਪਾਸੇ ਜ਼ਕਰੀਆ ਖਾਨ ਦੀ ਇਹ ਮੁਸ਼ਕਲ ਬਣ ਗਈ। ਉਹਨਾਂ ਬੜੇ ਹਵੈਦ ਹਕੀਮਾਂ ਨੂੰ ਬੁਲਾਇਆ, ਹੁਣ ਇਹ ਤੇ ਨਹੀਂ ਸੀ ਵੀ ਚਲੋ 2-4 ਦਿਨਾਂ ਦਾ ਰੋਗ ਲੱਗ ਜਾਏ, ਨਹੀਂ, ਇਹ ਤੇ ਉਹਨੂੰ ਬੜੀ ਵੱਡੀ ਮੁਸ਼ਕਲ ਬਣੀ। ਉਹਨੇ ਵੈਦ ਹਕੀਮਾਂ ਨੂੰ ਬੁਲਾਇਆ ਤੇ ਬੁਲਾ ਕੇ ਗੱਲ ਪੁੱਛੀ ਵੀ ਕਿਸੇ ਤਰੀਕੇ ਮੇਰਾ ਇਲਾਜ ਹੋ ਸਕਦਾ, ਲੇਕਿਨ ਸਾਰੇ ਮਨੁੱਖ ਹੋ ਗਏ ਵੀ ਤੇਰਾ ਇਲਾਜ ਨਹੀਂ ਹੋ ਸਕਦਾ, ਸਾਡੇ ਕੋਲ ਤਾਂ ਕੋਈ ਇਹੋ ਜਿਹਾ ਸਾਧਨ ਨਹੀਂ ਬਚਿਆ ਜਿਹਦੇ ਨਾਲ ਅਸੀਂ ਤੇਰਾ ਇਲਾਜ ਕਰ ਸਕੀਏ। 1 ਦਿਨ ਪੂਰਾ ਲੰਘ ਗਿਆ ਤੇ ਅੱਜ ਦੀ ਰਾਤ ਆ ਗਈ, ਤੇ ਉਹਨੂੰ ਰਾਤ ਨੂੰ ਬਹੁਤ ਮੁਸ਼ਕਲ ਬਣੀ, ਤੇ ਆਖਿਰਕਾਰ ਗੁਰੂ ਕਾ ਸਿੱਖ ਭਾਈ ਸੁਵੇਗ ਸਿੰਘ, ਇਹ ਵੀ ਉਦੋਂ ਮਿਰਵਤਨੀਆ ਸਿੱਖ ਸੀ, ਇਹਦੇ ਨਾਲ ਸਾਂਝ ਹੋਈ, ਇਹਨੂੰ ਬਚਨ ਪੁੱਛਿਆ। ਭਾਈ ਸੁਵੇਗ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਜ਼ਕਰੀਆ ਖਾਨ, ਗੱਲ ਤੈਨੂੰ ਮੈਂ ਸੱਚੀ ਦੱਸ ਦਿੰਦਾ, ਪਰ ਮੈਨੂੰ ਆਸ ਨਹੀਂ ਵੀ ਤੂੰ ਮੰਨੇਗਾ, ਮੈਨੂੰ ਆਸ ਨਹੀਂ ਤੂੰ ਮੰਨੇਗਾ, ਔਰ ਦੂਜੀ ਗੱਲ ਇਹ ਵੀ ਤੈਨੂੰ ਮੈਨੂੰ ਸਜ਼ਾ ਨਹੀਂ ਦੇਣੀ ਹੋਵੇਗੀ, ਕਿਤੇ ਮੈਨੂੰ ਸਜ਼ਾ ਦੇ ਦੇ ਗੱਲ ਸੁਣ ਕੇ। ਕਹਿਣ ਲੱਗੇ ਵੀ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਨਾ, ਤੂੰ ਉਦੋਂ ਇੱਕ ਬਚਨ ਸੁਣਿਆ ਸੀ, ਇੱਕ ਗੱਲ ਸਾਂਝੀ ਹੋਈ ਸੀ, ਉਹਨੇ ਆਖਿਆ ਹਾਂ। ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਬਚਨ ਆਖਿਆ ਸੀ, ਭਾਈ ਮੈਂ ਤੈਨੂੰ ਹੁਣ ਖਾਲਸੇ ਨੇ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਣਾ ਹੈ, ਤੇ ਇਹ ਗੱਲ ਉਹਨੇ ਉਸ ਵੇਲੇ ਕਹੀ ਸੀ। ਸੁਵੇਗ ਸਿੰਘ ਕਹਿਣ ਲੱਗਿਆ ਵੀ ਤੂੰ ਇਉਂ ਕਰ, ਮੇਰਾ ਆਖਾ ਮਨ, ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ, ਉਹਦੀ ਜੁੱਤੀ ਮੰਗਵਾ, ਤੇ ਉਹ ਜੁੱਤੀਆਂ ਆਪਣੇ ਸਿਰ ਚ 5-4 ਜੁੱਤੀਆਂ ਮਰਵਾ, ਜੇ ਤੈਨੂੰ ਮਸਲਾ ਹੱਲ ਨਾ ਹੋਵੇ ਮੈਂ ਜਾਮਨ ਹੋਵਾਂਗਾ, ਮੈਨੂੰ ਸਜ਼ਾ ਦੇਵੀਂ, ਫਿਰ ਮੈਂ ਭੁਗਤਾਂਗਾ ਉਹ ਸਜ਼ਾ। ਜੇ ਤੇਰੀ ਮੁਸ਼ਕਲ ਹੱਲ ਹੋਈ ਤੇ ਤੂੰ ਆਪਣੇ ਵੱਲੋਂ ਭਾਈ ਤਾਰੂ ਸਿੰਘ ਦੀ ਜੁੱਤੀ ਸੰਭਾਲ ਕੇ ਰੱਖ ਲਈ ਤੇ ਉਹਨੇ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਈ, ਮੈਂ ਬੇਨਤੀ ਕਰਾਂ ਮੈਂ ਆਪਣੇ ਕੋਲੋਂ ਇੱਕ ਵੀ ਅੱਖਰ ਨਹੀਂ ਵਰਤ ਰਿਹਾ। ਜੋ ਕੁਝ ਤੁਹਾਡਾ ਇਤਿਹਾਸ ਹੈ ਮੈਂ ਉਹ ਦੱਸਣ ਲੱਗਾ ਹੋਇਆ, ਮਾਣ ਮੱਤਾ ਇਤਿਹਾਸ ਹੈ। ਉਸ ਵੇਲੇ ਜੁੱਤੀ ਮੰਗਵਾਈ ਗਈ, ਜੁੱਤੀ ਮੰਗਵਾ ਕੇ ਉਹਦੇ ਜ਼ਕਰੀਆ ਖਾਨ ਦੇ ਇਕਾਂਤ ਵਿੱਚ ਲੋਕਾਂ ਨੂੰ ਵੀ ਪਤਾ ਨਾ ਲੱਗੇ, ਇਕਾਂਤ ਵਿੱਚ 2-4-6 ਜੁੱਤੀਆਂ ਉਹਨੇ ਸਿਰ ਚ ਮਾਰੀਆਂ ਤੇ ਉਹਦੀ ਮੁਸ਼ਕਿਲ ਹੱਲ ਹੋਈ, ਉਹਨੂੰ ਇਸ ਗੱਲੋਂ ਆਰਾਮ ਆਇਆ ਥੋੜਾ ਜਿਹਾ। ਤੇ ਉਸ ਵੇਲੇ ਜਦੋਂ ਇਹ ਹਾਲਤ ਬਣੀ ਤਾਂ ਕੁਝ ਸਮੇਂ ਬਾਅਦ, ਹੁਣ ਅਕਸਰ ਤੇ ਜ਼ਿੰਦਗੀ ਦਾ ਇੱਕ ਅੰਗ ਹੈ, ਤੇ ਕੁਝ ਸਮੇਂ ਬਾਅਦ ਉਹ ਫਿਰ ਮਿੰਨਤ ਕਰਿਆ ਕਰੇ ਵੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮੇਰੇ ਸਿਰ ਚ ਮਾਰੋ, ਉਹ ਜੁੱਤੀਆਂ ਮਾਰਨ ਤੇ ਉਹਦਾ ਮਸਲਾ ਹੱਲ ਹੋ ਜਾਏ, ਫਿਰ ਜੁੱਤੀਆਂ ਮਾਰਨ ਫਿਰ ਮਸਲਾ ਹੱਲ ਹੋ ਜਾਏ। ਕੁਝ ਦਿਨਾਂ ਬਾਅਦ ਉਹ ਇਤਨਾ ਜ਼ਿਆਦਾ ਪਰੇਸ਼ਾਨ ਹੋਇਆ, ਆਪੇ ਹੀ ਕਹਿਣ ਲੱਗਿਆ ਵੀ ਤੁਸੀਂ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨਾ ਮਰਜ਼ੀ ਵੀ ਤੁਹਾਨੂੰ ਕਵਾਂ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਮੈਂ ਮਰ ਚੱਲਾਂ, ਪਰ ਤੁਸੀਂ ਮੇਰੀ ਇੱਕ ਨਾ ਜੇ ਸੁਣਿਓ। ਸਤਿਗੁਰੂ ਦੀ ਬਾਣੀ ਦਾ ਇੱਕ ਨਿਰਮਲ ਬਚਨ ਹੈ, ਮਾਲਕ ਆਖਦੇ ਨੇ, ਕਹਿੰਦੇ ਰੱਬ ਦਾ ਸੁਭਾਅ ਹੈ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ। ਏ ਰੱਬ ਦਾ ਇਹ ਸੁਭਾਅ ਹੈ, ਆਪਣੇ ਪਿਆਰਿਆਂ ਦੀ ਪੈਜ ਰੱਖ ਲੈਂਦਾ ਤੇ ਪਾਪੀਆਂ ਨੂੰ ਸਜਾਵਾਂ ਦਿੰਦਾ। ਜ਼ਕਰੀਆ ਖਾਨ ਰੋਜ਼ ਜੁੱਤੀਆਂ ਖਾਂਦਾ, ਜਦੋਂ ਉਹਨੂੰ ਮੁਸ਼ਕਿਲ ਬਣਦੀ ਜੁੱਤੀਆਂ ਖਾ ਲੈਂਦਾ। ਆਖਿਰ ਇੱਕ ਉਹਨੇ ਵਿਚਾਰ ਬਣਾਈ, ਕਹਿਣ ਲੱਗੇ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਪਰ ਤੁਸੀਂ ਮੇਰੀ ਇੱਕ ਨਾ ਮੰਨਿਓ, ਉਹ ਜੁੱਤੀਆਂ ਇੰਨੀਆਂ ਕੁ ਮਾਰਿਓ, ਇੰਨੀਆਂ ਕੁ ਮਾਰਿਓ ਵੀ ਮੇਰਾ ਸਦਾ ਲਈ ਮਸਲਾ ਹੱਲ ਹੋ ਜਾਏ। ਉਹਨਾਂ ਨੇ ਪਕੜ ਕੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਹੁਣ ਥੱਲੇ ਦੁਹਾਈ ਪਾਉਣਾ ਵੀ ਮੈਂ ਮਰ ਚੱਲਾ। ਪਰ ਲੇਕਿਨ ਆਪ ਕਹਿ ਬੈਠਾ ਸੀ, ਹੁਣ ਬਾਕੀਆਂ ਨੇ ਸੁਣਨਾ ਕੋਈ ਨਹੀਂ ਸੀ, ਕਿਉਂਕਿ ਉਹਦੇ ਕਰਿੰਦੇ ਹੀ ਸਨ, ਉਹਦੇ ਹੀ ਨੌਕਰ ਸਨ। ਉਹਨਾਂ ਨੇ ਪਕੜ ਕੇ ਉਹਦੇ ਇੰਨੀਆਂ ਜੁੱਤੀਆਂ ਮਾਰੀਆਂ, ਇੰਨੀਆਂ ਜੁੱਤੀਆਂ ਮਾਰੀਆਂ, ਜ਼ਕਰੀਆ ਖਾਨ ਦੀ ਮੌਤ ਹੋ ਗਈ। ਜਦੋਂ ਜ਼ਕਰੀਆ ਖਾਨ ਮਰਿਆ, ਇਧਰ ਗੁਰੂ ਕੇ ਸਿੱਖ ਨੇ ਕਲਗੀਧਰ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਪਾਤਸ਼ਾਹ ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ, ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ ਤੇ ਪਾਪੀ ਨਰਕ ਸੁਧਾਰ ਗਿਆ, ਤੇਰਾ ਧੰਨਵਾਦ ਜੀ ਨੇ ਸਿੱਖ ਦੇ ਬੋਲਾਂ ਤੇ ਪੂਰਾ ਪਹਿਰਾ ਦੇ ਦਿੱਤਾ, ਹੁਣ ਕਰ ਕਿਰਪਾ ਉਹ ਮੇਰਾ ਦਿਆ ਦਾਤਿਆ, ਹੁਣ ਕਰ ਕਿਰਪਾ ਬਖਸ਼ਿਸ਼ ਕਰ, ਤਾਰੂ ਸਿੰਘ ਸਰੀਰਕ ਪਿੰਜਰੇ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਉਣਾ ਚਾਹੁੰਦਾ, ਮਾਲਕ ਦੇ ਭਾਣੇ ਵਿੱਚ ਰਹਿ ਕੇ ਅਰਦਾਸ ਕਰਕੇ ਤਾਰੂ ਸਿੰਘ ਦਾ ਸਰੀਰ ਉਸ ਜੇਲ੍ਹ ਵਿੱਚ ਪਿਆ ਤੇ ਤਾਰੂ ਸਿੰਘ ਦੀ ਖੋਪਰੀ ਕਿਧਰੇ ਬਾਹਰ ਲੁੜਦੀ ਹੈ, ਲੇਕਿਨ ਅਕਾਲ ਅਕਾਲ ਜਪਣ ਵਾਲਾ ਆਪ ਅਕਾਲ ਦਾ ਰੂਪ ਹੋ ਗਿਆ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸਾਨੂੰ ਇੱਕ ਗੱਲ ਲਈ ਬਹੁਤ ਜ਼ਿਆਦਾ ਚੰਗੀ ਸੇਧ ਦਿੰਦੀ ਹੈ। ਉਹ ਗੁਰੂ ਕਿਹਾ, ਸਿੱਖਾ ਜਿਸ ਦਿਨ ਤੂੰ ਸਿਰਕ ਨਾਲ ਸਿੱਖੀ ਨਿਭਾਉਣ ਦਾ ਪਰਨ ਕਰੇਗਾ ਨਾ, ਯਕੀਨ ਜਾਣੀ ਗੁਰੂ ਕਿਹੜਾ ਬੋਲ ਹੈ ਜਿਹੜਾ ਤੇਰਾ ਪੂਰਾ ਨਹੀਂ ਕਰੇਗਾ। ਇਹੋ ਜੇ ਜ਼ਾਲਮਾਂ ਨੂੰ ਜੁੱਤੀ ਅੱਗੇ ਲਾ ਕੇ ਲਿਜਾਣ ਵਾਲਾ ਤੂੰ ਕਾਬਲ ਬਣ ਜਾਏਗਾ। ਭਾਈ ਤਾਰੂ ਸਿੰਘ ਦੀ ਗੱਲ ਵੇਖੋ ਸੱਜਣਾ, ਜਿਹਦੇ ਕੋਲ ਬੋਲਾਂ ਵਿੱਚ ਇਤਨੀ ਤਾਕਤ ਆ ਗਈ, ਜਿਹਦੇ ਬੋਲ ਗੁਰੂ ਸੁਣਦਾ, ਜਿਹਦੇ ਬੋਲ ਰੱਬ ਸੁਣਦਾ। ਇੱਕ ਰੱਬੀ ਬਾਣੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਇਓ ਦੂਤ। ਭਾਈ ਤਾਰੂ ਸਿੰਘ ਦੇ ਵਿਹੜੇ ਵਿੱਚ ਮੌਤ ਵੀ ਭਿਖਾਰਨ ਬਣ ਕੇ ਖਲੋਤੀ ਰਹੀ, ਕਿਉਂਕਿ ਜਿਹਦਾ ਖੋਪਰ ਲੱਥਿਆ ਹੋਇਆ ਉਹ ਆਪਣੀ ਮਰਜ਼ੀ ਨਾਲ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦੀ ਅਵਸਥਾ ਦੇ ਅਨੁਸਾਰ ਆਪਣਾ ਜੀਵਨ ਉਹਨੇ ਲੇਖੇ ਲਾਇਆ। ਅੱਜ ਸਮਾਂ ਇਤਨਾ ਹੀ ਸੀ, ਇਤਨਾ ਹੀ ਕਬੂਲ ਕਰ ਲੈਣਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਗਾਹ ਵਾਸਤੇ ਸੁਮਤ ਪ੍ਰਦਾਨ ਕਰਨ, ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। जो तू दी सो कहां सो अमी मैं मूर्ख कहन ना जाई जो तू दी सो कहां सो अमी

ਬਖਸ਼ੰਦ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਅਟੁੱਟ ਵਿਸ਼ਵਾਸ ਸਿੱਖੀ ਵਿੱਚ ਹੈ, ਫਿਰ ਵੀ ਜਦੋਂ ਨਾਲ ਦੇ ਧਰਮਾਂ ਨੂੰ ਵੇਖਣੇ ਹੈ ਮਨ ਹੈਰਾਨ ਹੁੰਦਾ। ਉਹਨਾਂ ਨੇ ਟੀਵੀ ਰਾਹੀਂ ਪ੍ਰੈਸ ਰਾਹੀਂ ਜਿਤਨੇ ਵੀ ਉਹ ਵਸੀਲੇ ਵਰਤ ਸਕਦੇ ਸਨ ਉਹਨਾਂ ਵਰਤ ਕੇ ਆਪੋ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਬਹੁਤ ਅੱਛੇ ਢੰਗ ਨਾਲ ਕੀਤਾ ਹੈ। ਸਿਰਫ ਥੋੜੇ ਜਿਹੇ ਇਸ਼ਾਰੇ ਕਰਨੇ ਨੇ ਮੈਂ, ਹਾਲਾਂਕਿ ਉਹਨਾਂ ਦੇ ਜਿਹੜੇ ਮੁਰਸ਼ਿਦ ਨੇ ਗੁਰੂ ਨੇ ਉਹ ਬਹੁਤੇ ਕੋਈ ਚੰਗੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ, ਖਿਮਾ ਕਰਿਓ, ਫਿਰ ਵੀ ਉਹ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਦੇ ਔਰ ਘਰ ਘਰ ਉਹਨਾਂ ਨੇ ਵਾਟ ਦਿੱਤੀ ਗੱਲ। ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਰਾਮਾਇਣ ਬਾਰੇ ਨਾ ਪਤਾ ਹੋਵੇ, ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਮਹਾਭਾਰਤ ਬਾਰੇ ਨਾ ਪਤਾ ਹੋਵੇ, ਉਹਨਾਂ ਕਰ ਦਿੱਤਾ ਇਸ ਕੰਮ। ਲੇਕਿਨ ਅਸੀਂ ਸਿੱਖ ਹੋਣ ਦੇ ਨਾਤੇ, ਹਾਲਾਂਕਿ ਸਾਡੇ ਕੋਲ ਸਾਰੇ ਹੀ ਸੋਨਾ ਪਿਆ, ਇੱਥੇ ਕੋਈ ਕਿਸੇ ਦੀ ਪੱਤ ਬਚਾਉਂਦਾ ਨਜ਼ਰ ਤੇ ਆਏਗਾ, ਲੁੱਟਦਾ ਨਹੀਂ, ਇੱਥੇ ਕੋਈ ਕਿਸੇ ਦੀ ਖਾਤਰ ਖੂਨ ਡੋਲਦਾ ਨਜ਼ਰ ਤੇ ਆਏਗਾ ਪਰ ਕਿਸੇ ਦਾ ਖੂਨ ਪੀਂਦਾ ਨਹੀਂ, ਇੱਥੇ ਕੋਈ ਕਿਸੇ ਦੀ ਤਲੀ ਤੇ ਰੋਟੀ ਰੱਖਦਾ ਨਜ਼ਰ ਤੇ ਆਏਗਾ ਪਰ ਕਿਸੇ ਦੀ ਰੋਟੀ ਚੁੱਕਦਾ ਨਹੀਂ। ਸਾਡੇ ਕੋਲ ਸੋਨਾ ਸੀ, ਅਸੀਂ ਸੋਨਾ ਵੀ ਨਹੀਂ ਵੇਚ ਸਕੇ, ਸੰਸਾਰ ਦੀ ਮੰਡੀ ਚ ਅਸੀਂ ਕੋਡੀ ਮੁੱਲ ਨਹੀਂ ਛੱਡਿਆ। ਮੈਂ ਖੁਦ ਵੀ ਉਹਦੇ ਵਿੱਚ ਦੋਸ਼ੀ ਹਾਂ। ਪਿਛਲੇ ਦੇ ਸਮੇਂ ਚ ਸਿੱਖ ਧਰਮ ਦੇ ਪ੍ਰਚਾਰਕ ਦੋ ਹੀ ਗੱਲਾਂ ਕਰਦੇ ਹੈ, ਜਾਂ ਤੇ ਖਿਮਾ ਕਰਿਓ ਜੇ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਸੁਣਾ ਕੇ ਚਲੇ ਗਏ ਜਾਂ ਫਿਰ ਚੁਟਕਲੇ ਸੁਣਾ ਕੇ ਚਲੇ ਗਏ। ਇੱਕ ਦਿਲ ਵਿੱਚ ਮਨ ਨਹੀਂ ਤਮੰਨਾ ਜਾਗੀ, ਉਹ ਮਨਾ ਤੂੰ ਦੂਜਿਆਂ ਨੂੰ ਕਹਿੰਦਾ ਤੂੰ ਆਪ ਖੁਦ ਹਰਾਮ ਦੀ ਰੋਟੀ ਖਾਂਦਾ, ਤੂੰ ਹਲਾਲ ਦੀ ਨਹੀਂ ਖਾਂਦਾ। ਇਸ ਭਾਵਨਾ ਨੇ ਮਨ ਵਿੱਚ ਇੱਕ ਤਿਣਗ ਜੀ ਜਗਾ ਦਿੱਤੀ। ਤੋ ਪਿਛਲੇ ਦੇ ਸਮੇਂ ਤੋਂ ਜਿਨ੍ਹਾਂ ਜਿਨ੍ਹਾਂ ਵੀ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਤੇ ਦਾਸ ਦੀ ਇੱਕ ਕੋਸ਼ਿਸ਼ ਹੈ ਵੀ ਆਪਣੇ ਇਤਿਹਾਸ ਨੂੰ, ਮਾਣ ਮੱਤੇ ਇਤਿਹਾਸ ਨੂੰ ਉਹ ਸੰਗਤਾਂ ਨਾਲ ਸਾਂਝਾ ਕਰਾਂ। ਇਸੇ ਭਾਵਨਾ ਨੂੰ ਲੈ ਕੇ ਪਿਛਲੇਰੇ ਦਿਨਾਂ ਤੋਂ ਇੱਕ ਲੜੀ, ਸਿਰਫ ਇੱਕ ਛੋਟਾ ਜਿਹਾ ਪੋਰਸ਼ਨ, ਬਾਕੀ ਨਹੀਂ। 1700 ਤੋਂ ਸ਼ੁਰੂ ਕਰਨਾ ਸੀ ਪਰ ਮੈਂ ਕਰ ਨਹੀਂ ਸਕਿਆ, ਉਹ ਤੋਂ ਕੁਛ ਇੱਕ ਬਾਅਦ ਦਾ ਸਮਾਂ ਲੈ ਕੇ 1800 ਤੱਕ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸ਼ੁਰੂ ਹੋਣ ਤੱਕ ਮੇਰੀ ਭਾਵਨਾ ਵੀ ਉਹ ਇਤਿਹਾਸ ਦੀ ਲੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਇਹ ਵਿਚਾਰ ਦੇ ਆ ਰਹੇ ਹਾਂ, ਅੱਜ ਦੀ ਜਿਹੜੀ ਵਿਚਾਰ ਹੈ। ਕੱਲ ਰੋਜ਼ ਆਪਾਂ ਵਿਚਾਰ ਇੱਥੇ ਛੱਡੀ ਸੀ, ਜ਼ਕਰੀਆ ਖਾਂ 1745 ਵਿੱਚ ਮਰ ਗਿਆ, ਖਾਲਸੇ ਦੀ ਜੁੱਤੀ ਦੀ ਨੋਕ ਅੱਗੇ ਲੈ ਕੇ ਲੈ ਗਿਆ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦੀ ਸ਼ਹਾਦਤ ਆਉਂਦੀ ਹੈ, ਜ਼ਕਰੀਆ ਖਾਂ ਵੀ ਮਰਦਾ ਹੈ, ਇਹ ਉਹਦੀ ਜ਼ਿੰਦਗੀ ਦਾ ਆਖਰੀ ਕਤਲ ਹੈ। ਅਬਦੁਲ ਸਮਦ 1726 ਦੇ ਵਿੱਚ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ, ਉਸ ਤੋਂ ਬਾਅਦ ਵਿੱਚ ਉਹਦਾ ਪੁੱਤਰ ਜ਼ਕਰੀਆ ਖਾਂ 1726 ਦੇ ਵਿੱਚ ਇਹ ਲਾਹੌਰ ਦਾ ਮੁਖੀਆ ਬਣਿਆ ਸੀ। ਉਸ ਤੋਂ ਬਾਅਦ ਵਿੱਚ ਇਹ ਲਗਾਤਾਰ ਕਤਲ ਕਰਦਾ ਆਇਆ, ਸਿੱਖੀ ਦੇ ਕਰੀਬ 10,000 ਤੋਂ ਉੱਤੇ ਇਹਨੇ ਸਿੱਖ ਕਤਲ ਕਰਵਾਏ। 1745 ਵਿੱਚ ਇਹਦੇ ਜੀਵਨ ਦਾ ਅੰਤ ਕਰ ਦਿੱਤਾ। ਇਹਨੇ ਫੜਿਆ ਕਈਆਂ ਨੂੰ ਸੀ, ਇਹਨੇ ਪਕੜਿਆ ਕਈਆਂ ਨੂੰ ਸੀ,
ਜਿਹਦੇ ਵਿੱਚੋਂ ਭਾਈ ਤਾਰੂ ਸਿੰਘ, ਕਿਉਂਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਹੁੰਦਾ ਉਦੋਂ ਫਿਰ ਇਹਦਾ ਵਸ ਕੋਈ ਨਹੀਂ ਚੱਲਦਾ, ਉਹਨਾਂ ਨੂੰ ਤਾਂ ਨਾ ਪਕੜ ਸਕਿਆ। ਤੇ ਉਸ ਦੇ ਦਰਮਿਆਨ ਇਹ ਜਿਹੜੇ ਆਮ ਘਰੇਲੂ ਸਿੱਖ ਸਨ ਉਹਨਾਂ ਨੂੰ ਪਕੜ ਕੇ ਕਹਿਰ ਕਰਨ ਲੱਗ ਪਿਆ। ਉਹਨਾਂ ਵਿੱਚੋਂ ਇੱਕ ਸਿੱਖ ਪਕੜਿਆ ਗਿਆ ਸੀ, ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਗਿਆ ਸਿੱਖੀ ਦੇ ਬਦਲੇ ਬੇਅਦਬ ਕਰਨ ਵਾਸਤੇ, ਲੇਕਿਨ ਉਹ ਭਾਈ ਤਾਰੂ ਸਿੰਘ ਦੇ ਸੀਸ ਨੂੰ ਅੱਜ ਸਲਾਮਾਂ ਹੁੰਦੀਆਂ ਨੇ। ਲੇਕਿਨ ਜ਼ਕਰੀਆ ਖਾਨ ਦੇ ਇਤਿਹਾਸ ਵਿੱਚ ਅੱਜ ਤੱਕ ਵੀ ਇਹ ਪੜ੍ਹਿਆ ਜਾਂਦਾ ਤੇ ਰਹਿੰਦੀ ਦੁਨੀਆ ਤੱਕ ਪੜ੍ਹਿਆ ਜਾਂਦਾ ਵੀ ਵਕਤ ਦੇ ਹਾਕਮ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜੀਆਂ ਸਨ। ਉਸ ਤੋਂ ਬਾਅਦ ਵਿੱਚ ਹੁਣ ਜ਼ਕਰੀਆ ਖਾਨ ਦੇ ਅੱਗੇ ਇਹਦੇ ਤਿੰਨ ਬੰਦੇ ਹੋਰ ਨੇ ਗ੍ਰਿਫਤਾਰ ਕੀਤੇ ਹੋਏ, ਉਹਨਾਂ ਵਿੱਚੋਂ ਇੱਕ ਹੈ ਮਹਿਤਾਬ ਸਿੰਘ, ਇਹਦਾ ਜ਼ਿਕਰ ਪਿੱਛੇ ਆ ਚੁੱਕਾ ਹੋਇਆ, ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ। ਮਹਿਤਾਬ ਸਿੰਘ ਜਿਹੜਾ ਇਹ ਮੀਰਾਂ ਕੋਟ ਦਾ ਹੈ, ਇਹਨੇ ਹੀ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇਹ ਵੀ ਇਹਨਾਂ ਦਿਨਾਂ ਵਿੱਚ ਗ੍ਰਿਫਤਾਰ ਹੋ ਗਿਆ ਸੀ, ਇਹਨੂੰ ਪਕੜ ਲਿਆ ਗਿਆ ਸੀ, ਇਹਨੂੰ ਵੀ ਸ਼ਹੀਦ ਕਰ ਦਿੱਤਾ ਉਸ ਪਾਪੀ ਜ਼ਕਰੀਆ ਖਾਨ ਨੇ। ਪਰ ਦੋ ਸਿੱਖ ਇਹਦੇ ਕੋਲੋਂ ਨਾ ਸ਼ਹੀਦ ਹੋ ਸਕੇ, ਉਹ ਬਚ ਗਏ। ਉਹ ਸਨ ਭਾਈ ਸੁਵੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ, ਉਹ ਗ੍ਰਿਫਤਾਰ ਨੇ। ਛੋਟਾ ਜਿਹਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਅੱਗੇ ਤੁਰਾਂ ਸ਼ਹਾਦਤ ਦੀ ਗੱਲ ਬਾਅਦ ਚ ਕਰਨੇ। ਹੁਣ ਜਦੋਂ 1745 ਵਿੱਚ ਜ਼ਕਰੀਆ ਖਾਨ ਮਰਿਆ ਉਦੋਂ ਇਹਦੇ ਤਿੰਨ ਪੁੱਤ ਸਨ, ਜ਼ਕਰੀਆ ਖਾਨ ਦੇ ਤਿੰਨ ਪੁੱਤ ਨੇ। ਇੱਕ ਦਾ ਨਾਂ ਹੈ ਯਹੀਆ ਖਾਂ, ਦੂਸਰੇ ਦਾ ਨਾਂ ਹੈ ਸ਼ਾਹ ਨਿਵਾਜ਼, ਤੀਸਰੇ ਦਾ ਨਾਂ ਹੈ ਮੀਰ ਬਾਕੀ। ਇਹਨਾਂ ਵਿੱਚੋਂ ਜਿਹੜਾ ਮੀਰ ਬਾਕੀ ਹੈ ਉਹ ਮਸਤ ਸੁਭਾਅ ਦਾ ਬੰਦਾ ਹੈ, ਉਹ ਨਹੀਂ ਇਸ ਤਰ੍ਹਾਂ ਦੀ ਭੁੱਖ ਰੱਖਦਾ। ਬਾਕੀ ਜਿਹੜੇ ਦੋ ਨੇ ਉਹ ਦੋਵੇਂ ਜਣੇ ਪੈਸੇ ਦੇ ਵੀ, ਸ਼ੋਹਰਤ ਦੇ ਵੀ, ਪਦਵੀਆਂ ਦੇ ਵੀ, ਉਹ ਇਹਨਾਂ ਚੀਜ਼ਾਂ ਦੇ ਭੁੱਖੇ ਨੇ। ਇੱਕ ਸ਼ਾਹ ਨਿਵਾਜ਼, ਇੱਕ ਜਈਆ ਖਾਂ। ਇਹਨਾਂ ਨੇ ਸਿੱਖੀ ਦਾ ਲਹੂ ਪੀਤਾ ਹੋਇਆ, ਸਾਨੂੰ ਭੁੱਲਣੇ ਨਹੀਂ ਚਾਹੀਦੇ, ਮੈਂ ਵਾਰ ਵਾਰ ਬੇਨਤੀ ਕਰਾਂ। ਯਹੀਆ ਖਾਂ ਆਖਰਕਾਰ 1746 ਵਿੱਚ ਮੁਖੀਆ ਬਣਦਾ ਆਪਣੇ ਪਿਤਾ ਦੀ ਥਾਂ ਤੇ, ਇਹ ਉਸ ਜ਼ਕਰੀਆ ਖਾਂ ਦੀ ਥਾਂ ਦੇ ਉੱਤੇ ਇਹ ਯਹੀਆ ਖਾਂ ਬੈਠਦਾ। ਹੁਣ ਇਹ ਵੀ ਨਿਰਦਈ ਹੈ, ਇਹ ਵੀ ਅੱਤ ਦਾ ਕਠੋਰ ਹਿਰਦੇ ਦਾ ਮਾਲਕ ਹੈ, ਕਿਉਂਕਿ ਜਿਹੋ ਜਿਹੇ ਪਿਛੋਕੜ ਵਿੱਚੋਂ ਸੀ ਉਹ ਅੱਜ ਅੱਗੇ ਹੋਣਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦਾ, ਇਹਦਾ ਦਾਦਾ ਹੈ ਅਬਦੁਲ ਸਮਦ, ਉਹਨੇ ਬਹੁਤ ਲਹੂ ਪੀਤਾ ਸਿੱਖੀ ਦਾ, ਉਹਨੇ ਬੜੇ ਬੜੇ ਕਤਲ ਹੋਏ ਨੇ। ਉਸ ਤੇ ਬਾਅਦ ਬੈਠਿਆ ਜ਼ਕਰੀਆ ਖਾਂ, ਜ਼ਕਰੀਆ ਖਾਂ ਦਾ ਪੁੱਤਰ ਹੈ ਯਹੀਆ ਖਾਂ, ਹੁਣ ਇਹ ਤੀਜਾ ਬੈਠਿਆ। ਇਹਦੇ ਦਰਮਿਆਨ, ਇਸ ਲੜਾਈ ਦੇ ਦਰਮਿਆਨ ਸਿੱਖਾਂ ਨੂੰ ਇੱਕ ਸਾਲ ਮਿਲ ਗਿਆ, 1745 ਤੋਂ ਲੈ ਕੇ 1746 ਦੇ ਇਹ ਕੁਝ ਮਹੀਨੇ ਮਿਲ ਗਏ। ਉਹਨਾਂ ਦਿਨਾਂ ਵਿੱਚ ਹੀ 14 ਅਗਸਤ 1746 ਨੂੰ ਇੱਕ ਫਿਰ ਦੁਬਾਰੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਹੋਇਆ। ਉਸ ਸਰਬੱਤ ਖਾਲਸੇ ਦੇ ਵਿੱਚ ਜਿਤਨਾ ਵੀ ਸਿੱਖ ਜਗਤ ਸੀ ਉਹ ਇਕੱਠਾ ਹੋਇਆ, ਕਿਉਂਕਿ ਉਹਦਾ ਵਕਤ ਮਿਲ ਗਿਆ ਸਿੱਖਾਂ ਨੂੰ। ਤੇ ਇਸ ਦਰਮਿਆਨ ਉਹ ਨਵਾਬ ਕਪੂਰ ਸਿੰਘ ਨੇ ਜਥੇ ਬਣਾ ਦਿੱਤੇ ਵੱਖੋ ਵੱਖਰੇ। ਮੈਂ ਪਿੱਛੇ ਜ਼ਿਕਰ ਕਰ ਚੁੱਕਾ ਹੋਇਆ ਵਾਂ ਤੁਹਾਡੇ ਨਾਲ ਸਾਂਝਾ, ਭਈ ਉਦੋਂ ਸਮੁੱਚੇ ਸਿੱਖ ਜਗਤ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ, ਤਰਨਾ ਦਲ ਅਤੇ ਬੁੱਢਾ ਦਲ, ਪੰਜ ਪੰਜ ਇਹਨਾਂ ਜਥੇਦਾਰ ਬਣੇ। ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਸਿੱਖ ਕੌਮ ਹੈ ਹੁਣ ਉਹਨੂੰ 30 ਜਥਿਆਂ ਵਿੱਚ ਵੰਡ ਦਿੱਤਾ ਗਿਆ। ਤੀਹਾਂ ਦੇ ਵਿੱਚ 100-100 ਬੰਦਾ ਇੱਕ ਜਥੇਦਾਰ ਦੇ ਥੱਲੇ ਹੈ। ਕੁਝ ਇੱਕ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ਾਮ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਬਾਗ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਇਤਿਆਦਿਕ, ਇਹ 30 ਜਥੇਦਾਰ ਉਸ ਵੇਲੇ ਬਣਾਏ ਗਏ। 100-100 ਸਿੱਖ ਵੰਡ ਦਿੱਤਾ ਜਥਿਆਂ ਥੱਲੇ। ਜਿਹੜੀ ਸਭ ਤੋਂ ਵੱਡੀ ਗੱਲ ਹੋਈ, ਅੱਜ ਮੈਂ ਇਹ ਗੱਲ ਬਿਲਕੁਲ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ, ਅੱਜ ਸਾਡੀ ਕੌਮ ਦੇ ਜਥੇਦਾਰ ਭਾਵੇਂ ਕਿਸੇ ਤਰ੍ਹਾਂ ਦਾ ਮੁਖੀਆ ਹੋਵੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ, ਪਰ ਉਸ ਵੇਲੇ ਤਿੰਨ ਸ਼ਰਤਾਂ ਲਾਜ਼ਮੀ ਹੁੰਦੀਆਂ ਸਨ। ਨੰਬਰ 1, ਸਭ ਤੋਂ ਪਹਿਲੀ ਸ਼ਰਤ, ਉਹਨੂੰ ਘੋੜ ਸਵਾਰੀ ਆਉਂਦੀ ਹੋਵੇ। ਨੰਬਰ 2,
ਦੂਜੀ ਸ਼ਰਤ ਉਹਦੇ ਜੀਵਨ ਦੇ ਅੰਦਰ ਸਭ ਤੋਂ ਪ੍ਰਮੁੱਖ ਗੱਲ ਉਹਨੂੰ ਨਾਲ ਹਥਿਆਰ ਚਲਾਉਣਾ ਆਉਂਦਾ ਹੋਵੇ। ਤੀਜੀ ਸ਼ਰਤ ਇਹ ਹੁੰਦੀ ਸੀ ਭਈ ਉਹ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਕਰਨ ਵਾਲਾ ਤੇ ਜਿੰਦ ਆਪਣੀ ਪੰਥ ਦੇ ਲੇਖੇ ਲਾਉਣ ਵਾਲਾ ਹੋਵੇ। ਇਹ ਤਿੰਨ ਸ਼ਰਤਾਂ ਦੇ ਅਧੀਨ ਉਹਨੂੰ ਫਿਰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਜਿਹਦੇ ਕੋਲੇ ਤਿੰਨੇ ਗੱਲਾਂ ਨਾ ਹੋਣ, ਜੇ ਉਹ ਬਾਣੀ ਨਹੀਂ ਪੜ੍ਹਦਾ ਤੇ ਤਾਂ ਵੀ ਨਹੀਂ, ਜੇ ਉਹ ਘੋੜ ਸਵਾਰੀ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਜੇ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ, ਜੇ ਉਹ ਆਪਣੀ ਜਿੰਦ ਪੰਥ ਦੇ ਲੇਖੇ ਨਹੀਂ ਲਾਉਣੀ ਜਾਣਦਾ ਤੇ ਫਿਰ ਵੀ ਉਹਨੂੰ ਜਥੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਅੱਜ ਨਿੱਜ ਸਵਾਰਥ ਨੇ ਸਿੱਖੀ ਦੀਆਂ ਵੰਡੀਆਂ ਪਾਈਆਂ ਨੇ। ਉਹ ਜਥੇਦਾਰ ਬਣਾ ਕੇ ਅਕਸਰ ਇੱਕ ਸਾਲ ਵੀ ਨਹੀਂ ਲੰਘਿਆ ਜਦੋਂ ਇਹ ਗ੍ਰਿਫਤਾਰ ਤਾਂ ਭਾਵੇਂ ਪਹਿਲਾਂ ਕੀਤੇ ਹੋਏ ਸਨ ਸ਼ਾਹਬਾਜ ਸਿੰਘ, ਸੁਬੇਗ ਸਿੰਘ, ਪਰ ਇਹਨਾਂ ਦਾ ਵਕਤ ਆ ਗਿਆ। ਯਹੀਆ ਖਾਨ ਪਾਪੀ ਨੇ ਇਹਨਾਂ ਦੋਨਾਂ ਨੂੰ ਲੈ ਆਂਦਾ, ਛੋਟਾ ਜਿਹਾ ਪਿਛੋਕੜ ਮੈਂ ਫਿਰ ਫੁੱਲਣ ਲੱਗਾ। ਲਾਹੌਰ ਦੇ ਨੇੜੇ ਇੱਕ ਜੰਬਰ ਪਿੰਡ ਹੈ, ਇਸ ਪਿੰਡ ਦਾ ਵਸਨੀਕ ਹੈ ਸੁਬੇਗ ਸਿੰਘ। ਸੁਬੇਗ ਸਿੰਘ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈ, ਸਿੱਖੀ ਦੀ ਵੀ ਪੂਰੀ ਪ੍ਰਤਿਪਾਲਣਾ ਕਰਦਾ ਹੈ ਤੇ ਆਪਣੇ ਅੰਦਰ ਕਾਰੋਬਾਰ ਦੇ ਪ੍ਰਤੀ ਵੀ ਬੜਾ ਸੁਚੇਤ ਹੈ, ਵਕਤ ਦਾ ਠੇਕੇਦਾਰ ਹੈ। ਸਤਵੀਰ ਸਿੰਘ ਨੇ ਠੇਕੇਦਾਰ ਲਿਖਿਆ, ਡਾਕਟਰ ਗੰਡਾ ਸਿੰਘ ਨੇ ਲਿਖਿਆ ਵੀ ਇਹ ਉਸ ਵੇਲੇ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਿਆ ਕਰਦਾ ਸੀ। ਖੈਰ ਜੋ ਵੀ ਹੋਵੇ, ਇਹੋ ਸੁਬੇਗ ਸਿੰਘ ਸੀ ਜਿਹੜਾ 1733 ਦੇ ਵਿੱਚ ਨਵਾਬੀ ਲੈ ਕੇ ਗਿਆ ਸੀ ਸਿੱਖਾਂ ਦੇ ਕੋਲ। ਇਹ ਉਹੀਓ ਸੁਬੇਗ ਸਿੰਘ ਹੈ, ਇਹਨੂੰ ਵੀ ਪਕੜ ਲਿਆ ਗਿਆ, ਪਰ ਇਹਦੇ ਉੱਤੇ ਦੋਸ਼ ਕੀ ਲਾਇਆ? ਦੋਸ਼ ਕੋਈ ਵੀ ਨਹੀਂ ਸੀ ਅਸਲ ਵਿੱਚ, ਦੋਸ਼ ਕੀ ਲਾਇਆ? ਇਹਦਾ ਪੁੱਤਰ ਹੈ ਸ਼ਾਹਬਾਜ ਸਿੰਘ। ਸ਼ਾਹਬਾਜ ਸਿੰਘ ਬੜਾ ਉੱਚਾ ਲੰਮਾ ਸੋਹਣਾ ਸੁਨੱਖਾ ਗੁਰੂ ਕਾ ਸਿੱਖ ਸੀ, ਇੱਕ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਉੱਤੇ ਚਿਹਰੇ ਉੱਤੇ ਵੀ ਪ੍ਰਭਾਵ ਹੁੰਦਾ। ਉਹ ਜਿਹੜਾ ਕਾਜ਼ੀ ਇਹਨੂੰ ਪੜਾਉਂਦਾ ਸੀ ਸ਼ਾਹਬਾਜ ਸਿੰਘ ਨੂੰ, ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰਦਿਆਂ, ਪਰ ਲੜਕੀ ਦਾ ਰਿਸ਼ਤਾ ਮੈਂ ਤਾਂ ਕਰਾਂਗਾ ਜੇ ਕਿਤੇ ਇਹ ਆਪਣਾ ਧਰਮ ਬਦਲ ਕੇ ਮੇਰੇ ਧਰਮ ਵਿੱਚ ਆ ਜਾਏ। ਪਹਿਲਾਂ ਮੁਸਲਮਾਨ ਬਣੇ। ਇੱਕ ਮੈਂ ਅੱਜ ਦੁੱਖ ਦੀ ਰੱਗ ਤੇ ਹੋਰ ਹੱਥ ਰੱਖਣ ਲੱਗਾ, ਮੈਨੂੰ ਖਿਮਾ ਕਰ ਦਿਓ ਜੀ। ਇਹ ਗੱਲ ਮੈਂ ਬਹੁਤੀ ਮਾਪਿਆਂ ਨੂੰ ਨਹੀਂ ਕਹਿਣ ਲੱਗਿਆ, ਬਲਕਿ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਕਹਿਣ ਲੱਗਿਆ। ਖਾਸ ਕਰਕੇ ਦਾਸ ਹੁਣੇ ਇੰਗਲੈਂਡ ਤੋਂ ਆਇਆ, ਉੱਥੇ ਬਹੁਤ ਕੁਝ ਦੁਖੀ ਨੇ ਮਾਪੇ। ਉਹ ਗੱਲ ਇਹ ਕਹਿਣ ਲੱਗਾ ਭਈ ਅੱਜ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਮੁਸਲਮਾਨਾਂ ਦੇ ਲੜਕੇ ਹੱਥਾਂ ਵਿੱਚ ਕੜੇ ਪਾ ਕੇ, ਗਲਾਂ ਵਿੱਚ ਖੰਡੇ ਪਾ ਕੇ ਤੇ ਸਿੱਖ ਬੱਚੀਆਂ ਨੂੰ ਭਰਮਾ ਕੇ ਲੈ ਜਾਂਦੇ ਨੇ। ਉਹਨਾਂ ਨੂੰ ਪੈਸੇ ਵੀ ਮਿਲਦੇ ਨੇ, ਮੇਰੇ ਕੋਲੋਂ ਸ਼ਬਦ ਕਹਿ ਨਹੀਂ ਹੁੰਦੇ ਕਿਉਂਕਿ ਮੈਂ ਸਟੇਜ ਤੇ ਬੈਠਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ। ਉਹ ਇਹਨਾਂ ਬੱਚੀਆਂ ਕੋਲੋਂ ਲਿਜਾ ਕੇ ਪਾਕਿਸਤਾਨ ਦੇ ਵਿੱਚ ਬੇਅੰਤ ਮਾੜੇ ਕਰਮ ਕਰਵਾਉਂਦੇ ਨੇ। ਅਗਰ ਉਹਨਾਂ ਦੇ ਕੋਠਿਆਂ ਤੇ ਬੈਠਣ ਵਾਲੀਆਂ ਬੱਚੀਆਂ ਨੇ ਅੱਜ ਖਿਮਾ ਕਰਿਓ, ਜੇ ਸਿੱਖਾ ਜਾਗ ਹੋਏ, ਤੇਰੀ ਸਿੱਖੀ ਨੂੰ ਡਾਕਾ ਪਿਆ ਹੋਇਆ, ਅੱਜ ਉਹ ਬਹੁਤੇ ਉਹ ਸਿੱਖਾਂ ਦੀਆਂ ਲੜਕੀਆਂ ਨੂੰ ਬਰਬਾਦ ਕਰ ਰਹੇ ਨੇ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਆਪਣੀਆਂ ਵੇਸਲੀਆਂ ਨੀਂਦਾਂ ਵਿੱਚ ਸੁੱਤੇ ਹੋਏ ਹਾਂ। ਜਾਗਦੇ ਉਦੋਂ ਹੈ ਜਦੋਂ ਕਿਸੇ ਦੇ ਘਰ ਵਿੱਚ ਅੱਗ ਲੱਗਦੀ ਹੈ, ਉਹ ਘਰ ਜਾਗਦਾ, ਬਾਕੀਆਂ ਨੂੰ ਸੇਕ ਨਹੀਂ ਫਿਰ ਵੀ ਪਹੁੰਚਦਾ। ਸਿਰਫ ਇਤਨੀ ਅਰਜ਼ ਕਰਾਂ, ਉਦੋਂ ਉਹ ਲੋਕ, ਅੱਜ ਸਿੱਖ ਬੱਚੀਆਂ ਵੀ ਇਹੋ ਜਿਹੀਆਂ ਨੇ, ਆਪਣੇ ਮਾਪਿਆਂ ਦਾ ਪੱਲਾ ਛੱਡ ਜਾਂਦੀਆਂ ਨੇ, ਆਪਣੇ ਭੈਣ ਭਰਾਵਾਂ ਦੀ ਪੱਗ ਰੋਲ ਜਾਂਦੀਆਂ ਨੇ, ਲੇਕਿਨ ਉਹ ਇਹ ਨਹੀਂ ਸਮਝਦੀਆਂ ਭਈ ਆ ਜਿਹੜਾ ਚੰਦ ਰੋਜ਼ ਮੈਨੂੰ ਦਿਖਾਵੇ ਦਿਖਾਉਣ ਵਾਲਾ, ਇਹ ਕੱਲ ਮੁਸਲਮਾਨ ਹੈ ਤੇ ਮੇਰੀ ਜ਼ਿੰਦਗੀ ਨਾਲ ਬੁਰੀ ਕਰੇਗਾ, ਉਹ ਇਹ ਗੱਲ ਨਹੀਂ ਸਮਝਦੀਆਂ। ਪੇਪਰਾਂ ਵਿੱਚ ਪਿਛਲੇ ਦੇ ਸਮੇਂ ਚ ਵੀ ਆਉਂਦਾ ਰਿਹਾ, ਅੱਜ ਦਬੀ ਹੋਈ ਆਵਾਜ਼ ਵਿੱਚ ਆਉਂਦਾ, ਪਰ ਹੈ ਇਹ ਦੁੱਖ ਅੱਜ ਵੀ ਹੈ। ਬਹੁਤ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ ਸੀ ਉਹਦੇ ਪਰ ਫਿਰ ਧਿਆਨ ਦਿਓ। ਉਸ ਵੇਲੇ ਸ਼ਾਹਬਾਜ ਸਿੰਘ ਵੱਲ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ, ਭਈ ਮੈਂ ਇਹਨੂੰ ਪਹਿਲਾਂ ਆਪਣੇ ਧਰਮ ਵਿੱਚ ਲਿਆਵਾਂ। ਉਹਨੇ ਸ਼ਾਹਬਾਜ ਸਿੰਘ ਤੇ ਬਚਨ ਆਖਿਆ, ਭਈ ਸਜਣਾ, ਮੈਂ ਤੈਨੂੰ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਤੇ ਪਹਿਲਾਂ ਤੇਰੇ ਤੇ ਸ਼ਰਤ ਹੈ ਵੀ ਤੂੰ ਆਪਣੇ ਧਰਮ ਨੂੰ ਬਦਲ ਕੇ ਤੂੰ ਮੁਸਲਮਾਨ ਬਣ ਜਾ। ਸ਼ਾਹਬਾਜ ਸਿੰਘ ਨੇ ਬਚਨ ਆਖੇ, ਕਹਿਣ ਲੱਗੇ ਵੀ ਸਜਣਾ, ਮਾੜਾ ਤੇ ਮੁਸਲਮਾਨ ਧਰਮ ਵੀ ਨਹੀਂ, ਅਸੀਂ ਉਹਦੀ ਕਦਰ ਕਰਦੇ ਹਾਂ, ਸਤਿਕਾਰ ਕਰਨੇ ਹੈ, ਪਰ ਲੇਕਿਨ ਤੈਨੂੰ ਤੇਰਾ ਧਰਮ ਮੁਬਾਰਕ, ਮੈਨੂੰ ਮੇਰਾ ਧਰਮ ਮੁਬਾਰਕ, ਇਹਦੇ ਨਾਲ ਕੀ ਵਾਸਤਾ ਹੈ? ਜਦ ਅਸੀਂ ਨਹੀਂ ਤੈਨੂੰ ਜ਼ਬਰਦਸਤੀ ਕਿਸੇ ਗੱਲ ਦੀ ਕਹਿੰਦੇ ਤੇ ਤੈਨੂੰ ਕਹਿਣਾ ਹੱਕ ਨਹੀਂ ਬਣਦਾ। ਇਹ ਗੱਲ ਸੁਣ ਕੇ
ਇਹ ਗੱਲ ਸੁਣ ਕੇ ਉਹ ਅੱਤ ਦਾ ਕ੍ਰੋਧਿਤ ਹੋਇਆ। ਉਹਨੇ ਇਹ ਦੋਸ਼ ਲਾਇਆ ਭਈ ਸ਼ਾਹਬਾਜ ਸਿੰਘ ਨੇ ਇਸਲਾਮ ਧਰਮ ਦੇ ਬਾਰੇ ਵਿੱਚ ਕੁਝ ਮਾੜੇ ਬਚਨ ਕਹੇ ਨੇ, ਜਿਹਦੇ ਕਰਕੇ ਇਹਨੂੰ ਹਾਕਮ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਉਹਨਾਂ ਨੇ ਉਸ ਵੇਲੇ ਇਹ ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਦੇ ਹਾਂ, ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਪਕੜਿਆ ਇਹਨੂੰ ਉਦੋਂ ਗਿਆ ਸੀ, ਲੇਕਿਨ ਇਹਨੂੰ ਸ਼ਹੀਦ ਨੀਚੀ ਕੀਤਾ ਗਿਆ ਕਿਉਂਕਿ ਜ਼ਕਰੀਆ ਖਾਂ ਮਰ ਗਿਆ ਸੀ। ਉਸ ਤੋਂ ਬਾਅਦ ਯਹੀਆ ਖਾਂ ਬੈਠਾ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦੋਨਾਂ ਨੂੰ ਕੱਢ ਕੇ ਲਿਆਂਦਾ ਜੇਲ੍ਹ ਦੇ ਵਿੱਚੋਂ, ਤੇ ਦੋਨਾਂ ਨੂੰ ਕੱਢ ਕੇ ਲਿਆ ਕੇ ਇੱਕ ਬਚਨ ਆਖਿਆ। ਕਹਿਣ ਲੱਗੇ ਵੀ ਸੱਜਣਾ, ਤੈਨੂੰ ਅੱਜ ਤੋਂ ਬਾਅਦ ਅਸੀਂ ਰਿਹਾ ਕਰ ਦਿੰਦੇ ਹਾਂ, ਤੂੰ ਇੱਕ ਕੰਮ ਕਰ ਵੀ ਤੂੰ ਸਿੱਖੀ ਨੂੰ ਛੱਡ ਕੇ ਇਹ ਇਸਲਾਮ ਧਰਮ ਨੂੰ ਧਾਰਨ ਕਰ ਲੈ। ਸ਼ਾਹਬਾਜ ਸਿੰਘ ਸੁਵੇਗ ਸਿੰਘ ਦੋਵੇਂ ਜਣੇ ਪਿਓ ਪੁੱਤ ਨੇ, ਉਸੇ ਵੇਲੇ ਦੋਨਾਂ ਨੇ ਇੱਕੋ ਜ਼ਬਾਨ ਵਿੱਚ ਆਵਾਜ਼ ਵਿੱਚ ਜਵਾਬ ਦਿੱਤਾ। ਕਹਿਣ ਲੱਗੇ ਸੱਜਣਾ, ਸਾਡੇ ਗੁਰੂ ਨੇ ਸਾਡੇ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਕਰਕੇ, ਬਹੁਤ ਵੱਡੀਆਂ ਰਹਿਮਤਾਂ ਕਰਕੇ ਸਿੱਖੀ ਸਾਡੀ ਝੋਲੀ ਵਿੱਚ ਪਾਈ ਹੈ, ਤੇ ਅਸੀਂ ਕਿਸੇ ਸ਼ਰਤ ਉੱਤੇ ਸਿੱਖੀ ਨਹੀਂ ਤਿਆਗ ਸਕਦੇ। ਉਹਨੇ ਆਖਿਆ, ਮੈਂ ਵੇਖਣਾ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਸਿੱਖੀ ਕਿੰਨੀ ਕੁ ਪਿਆਰੀ ਆ। ਮੈਂ ਇੰਨਾ ਕਹਿਰ ਕਰਾਂਗਾ, ਤੁਸੀਂ ਇੱਕ ਵਾਰੀ ਕਹਿ ਉੱਠੋਗੇ ਵੀ ਅਜਿਹਾ ਖਾਂ ਸਾਨੂੰ ਅੱਜ ਜ਼ਿੰਦਗੀ ਬਖਸ਼ ਦੇ, ਅਸੀਂ ਅੱਗੇ ਵਾਸਤੇ ਸਿੱਖੀ ਵੱਲ ਕਦੇ ਮੂੰਹ ਵੀ ਨਹੀਂ ਕਰਾਂਗੇ। ਸਿੱਖ ਨੂੰ ਤੇ ਮਾਣ ਹੋਣਾ ਚਾਹੀਦਾ। ਮੈਂ ਬਾਰ ਬਾਰ ਬੇਨਤੀ ਕਰਾਂ, ਸਿੱਖਾਂ ਬਾਕੀ ਲੋਕਾਂ ਦਾ ਇਤਿਹਾਸ ਤੇ ਕਿਸੇ ਸਫੇਦ ਪੇਪਰਾਂ ਦੇ ਉੱਤੇ ਕਾਲੀ ਸਿਆਹੀ ਨਾਲ ਲਿਖਿਆ ਹੋਵੇਗਾ, ਕਲਮ ਨਾਲ ਲਿਖਿਆ ਹੋਵੇਗਾ, ਪਰ ਤੇਰਾ ਇਤਿਹਾਸ ਸਜਣਾ ਕਲਮਾਂ ਨਾਲ ਨਹੀਂ ਜੇ ਲਿਖਿਆ ਗਿਆ। ਤੇਰਾ ਇਤਿਹਾਸ ਤੇ ਕਿਰਪਾਨ ਦੀਆਂ ਨੋਕਾਂ ਦੇ ਨਾਲ, ਤੇਰਾ ਇਤਿਹਾਸ ਤੇ ਲਹੂ ਦੀ ਸਿਆਹੀ ਬਣਾ ਕੇ ਲਿਖਿਆ ਗਿਆ। ਜੇ ਤੂੰ ਧਿਆਨ ਨਾਲ ਪੜ੍ਹੇ ਤੇ ਤੈਨੂੰ ਪਤਾ ਹੋਵੇ ਤੇਰੇ ਵਰਗੀਆਂ ਸ਼ਹਾਦਤਾਂ, ਇਸ ਧਰਮ ਦੇ ਵਰਗੀਆਂ ਸ਼ਹਾਦਤਾਂ ਕਿਸੇ ਨੇ ਵੀ ਨਹੀਂ ਦਿੱਤੀਆਂ। ਦੁੱਖ ਦੀ ਗੱਲ ਇਹ ਹੈ ਵੀ ਸਿੱਖੀ ਦਾ ਬੂਟਾ ਜਿੰਨਾ ਸਿੱਖਾਂ ਨੇ ਖੂਨ ਪਿਲਾ ਕੇ ਪਾਲਿਆ ਸੀ, ਓਡੀ ਇਹ ਜਲਦੀ ਮੁਰਝਾ ਗਿਆ। ਇਹਨੂੰ ਪਾਣੀ ਨਹੀਂ ਸੀ ਪਾਇਆ, ਇਹਨੂੰ ਤੇ ਖੂਨ ਪਾ ਕੇ ਹੀ ਪਾਲਿਆ ਸੀ, ਪਰ ਦੁੱਖ ਇਹ ਬਹੁਤ ਜਲਦੀ ਮੁਰਝਾ ਗਿਆ। ਮੈਂ ਆਪਣੀ ਗੱਲ ਬੋਲ ਲਵਾਂ ਜਿਹੜੀ ਬੇਨਤੀ ਕਰਨੀ ਚਾਹੁੰਦਾ। ਸ਼ਾਹਬਾਜ ਸਿੰਘ ਤੇ ਸੁਬੇਗ ਸਿੰਘ ਨੂੰ, ਦੋਨਾਂ ਪਿਓ ਪੁੱਤਰਾਂ ਨੂੰ, ਸੁਬੇਗ ਸਿੰਘ ਪਿਤਾ ਹੈ, ਸ਼ਾਹਬਾਜ ਸਿੰਘ ਪੁੱਤਰ ਹੈ, ਦੋਨਾਂ ਨੂੰ ਬਿਠਾ ਲਿਆ ਗਿਆ। ਉਹਨਾਂ ਗੱਲ ਮਨਾਉਣੀ ਚਾਹੀ ਪਰ ਉਹ ਨਾ ਮੰਨੇ, ਦੋਨਾਂ ਨੂੰ ਚਰਖੜੀਆਂ ਤੇ ਚੜਾਉਣ ਲੱਗੇ ਨੇ। ਮੇਰਾ ਖਿਆਲ ਹੈ ਵੀ ਹੁਣ ਸਾਨੂੰ ਅੱਜ ਤੇ ਚਲੋ ਇਸ ਗੱਲ ਦੀ ਤਾਂ ਸੁੱਖ ਸਹੂਲਤ ਹੈ ਵੀ ਕਈ ਥਾਵਾਂ ਦੇ ਉੱਤੇ ਤੁਸੀਂ ਚਰਖੜੀਆਂ ਤਸਵੀਰਾਂ ਚ ਵੇਖੀਆਂ ਹੋਣਗੀਆਂ। ਚਰਖੜੀ ਸ਼ਬਦ ਚਰਖੇ ਤੋਂ ਬਣਿਆ, ਚਰਖੇ ਦਾ ਵੱਡਾ ਆਕਾਰ ਕਹਿ ਲਈਏ ਚਰਖੜੀ ਬਣ ਜਾਂਦਾ ਹੈ। ਚਰਖੜੀ ਦੇ ਉੱਤੇ ਦੋ, ਉਹਨਾਂ ਦੇ ਉੱਤੇ ਪੂਰੀ ਚਰਖੜੀ ਦੇ ਉੱਤੇ ਬਹੁਤ ਤਿੱਖੇ ਸੂਏ ਲੱਗੇ ਹੁੰਦੇ ਨੇ, ਤੇ ਉਹ ਸੂਏ ਜਦੋਂ ਵੀ ਕਿਤੇ ਚਰਖੜੀ ਦੇ ਉੱਤੇ ਚੜਾ ਕੇ ਦੋ ਚਰਖੜੀਆਂ ਨੂੰ ਫੇਰਿਆ ਜਾਂਦਾ, ਤੇ ਫਿਰ ਜਿਹੜੀ ਇਧਰਲੇ ਪਾਸੇ ਵਾਲੀ ਚਰਖੜੀ ਹੈ ਇਧਰਲੇ ਪਾਸੇ ਚੜੇ ਹੋਏ ਸਰੀਰ ਦੇ ਵਿੱਚੋਂ ਇੱਕ ਇੱਕ ਮਾਸ ਦੀ ਬੋਟੀ ਕੱਢ ਕੱਢ ਕੇ ਸੁੱਟਦੀ ਹੈ। ਦੇਖੋ ਇੱਕ ਮੌਤ ਹੁੰਦੀ ਹੈ, ਇੱਕੋ ਵਾਰੀ ਆ ਜਾਣੀ, ਉਹ ਗੱਲ ਵੱਖਰੀ ਹੈ। ਭਾਵੇਂ ਮੌਤ ਉਹ ਵੀ ਦੁਖਦਾਈ ਹੈ, ਪਰ ਫਿਰ ਵੀ ਕਿਸੇ ਹੱਦ ਤੱਕ ਸਹਾਰੀ ਜਾ ਸਕਦੀ ਹੈ ਵੀ ਇੱਕ ਘੜੀ ਪਲ ਦਾ ਦੁੱਖ ਹੈ। ਜਿਹੜੀ ਚਰਖੜੀ ਦੇ ਉੱਤੇ ਹਰ ਵਾਰੀ ਗੇੜਾ ਆਉਣਾ, ਹਰ ਵਾਰੀ ਉਹਨਾਂ ਚਾਕੂਆਂ ਨੇ ਸਰੀਰ ਦੇ ਵਿੱਚੋਂ ਬੋਟੀਆਂ ਨੋਚ ਨੋਚ ਕੇ ਥੱਲੇ ਸਿੱਟਣੀਆਂ ਨੇ, ਤੇ ਉਹ ਸੋਚ ਕੇ ਦੇਖੋ ਮੌਤ ਕਿੱਡੀ ਦੁਖਦਾਈ ਹੋਏਗੀ। ਜਿਹੜੀ ਸਿੱਖੀ ਦੇ ਛਾਂ ਥੱਲੇ ਅੱਜ ਅਸੀਂ ਬੈਠੇ ਹਾਂ, ਉਹਨਾਂ ਸਿੱਖੀ ਨੂੰ ਕਿੰਨਾ ਕਿੰਨਾ ਲੋਕਾਂ ਨੇ ਕਿੰਨੇ ਕਿੰਨੇ ਤਸੀਹੇ ਕੱਟ ਕੇ ਪਾਲਿਆ ਹੋਇਆ। ਵਕਤ ਆਇਆ ਸ਼ਾਹਬਾਜ ਸਿੰਘ ਨੂੰ, ਸੁਬੇਗ ਸਿੰਘ ਨੂੰ, ਦੋਨਾਂ ਜਣਿਆਂ ਨੂੰ ਇੱਕ ਇੱਕ ਚਰਖੜੀ ਤੇ ਚੜਾ ਲਿਆ। ਦੋਨਾਂ ਦੇ ਹੱਥ ਪਿੱਛਾ ਕਰਕੇ ਬੰਨ ਦਿੱਤੇ ਗਏ, ਲੱਤਾਂ ਬੰਨ ਦਿੱਤੀਆਂ ਗਈਆਂ, ਲੱਕ ਦੇ ਕੋਲ ਰੱਸੇ ਪਾ ਕੇ ਬੰਨ ਦਿੱਤੇ ਗਏ। ਇਧਰਲੇ ਪਾਸੇ ਪੁੱਤਰ ਚਰਖੜੀ ਤੇ ਚੜਿਆ ਹੋਇਆ, ਇਧਰਲੇ ਪਾਸੇ ਪਿਤਾ ਚਰਖੜੀ ਤੇ ਚੜਿਆ ਹੋਇਆ। ਪਿਤਾ ਦਾ ਗੇੜਾ ਆਉਂਦਾ, ਉਹਦੇ ਮਾਸ ਵਿੱਚੋਂ ਨੋਚਿਆ ਜਾਂਦਾ, ਉਹ ਜਿਹੜੇ ਤਿੱਖੇ ਸੂਏ ਨੇ, ਤਿੱਖੀਆਂ ਛੁਰੀਆਂ ਨੇ, ਉਹ ਸ਼ਾਹਬਾਜ ਸਿੰਘ ਦੇ ਸਰੀਰ ਵਿੱਚੋਂ ਉਹ ਲਹੂ ਨੋਚ ਨੋਚ ਕੇ, ਬੋਟੀਆਂ ਨੋਚ ਨੋਚ ਕੇ ਧਰਤੀ ਤੇ ਸਿੱਟਦਾ। ਥੱਲੇ ਪਿਤਾ ਹੈ, ਚਰਖੜੀ ਦੇ ਉੱਤੇ ਪੁੱਤਰ ਹੈ। ਜਦੋਂ ਉੱਤਿਓ ਗੇੜਾ ਆਉਂਦਾ, ਅੱਜ ਇੱਕ ਪਿਤਾ ਆਪਣੇ ਹੀ ਪੁੱਤ ਦੇ ਖੂਨ ਵਿੱਚ ਨਹਾ ਰਿਹਾ।
ਦਸ ਕਈ ਵਾਰੀ ਬੇਨਤੀ ਕਰਦਾ ਕਲਗੀ ਵਾਲਿਆ ਤੈਨੂੰ ਨਮਸਕਾਰ। ਆਮ ਕਰਕੇ ਦੁਨੀਆ ਜਿਹੜੀ ਹੈ ਨਾ ਉਹ ਔਲਾਦ ਨੂੰ ਬਚਾਉਂਦੀ ਹੈ ਜਾਂ ਔਲਾਦ ਵਾਸਤੇ ਬਚਾਉਂਦੀ ਹੈ। ਸਤਿਗੁਰੂ ਨਾ ਤੂੰ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ, ਤੇਰੇ ਪਾਏ ਪੂਰਨਿਆਂ ਤੇ ਤੁਰਦਿਆਂ ਉਹਨਾਂ ਗੁਰੂ ਕੇ ਸਿੱਖਾਂ ਨੇ ਅੱਜ ਨਾ ਆਪਣੀ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ। ਸਾਡੇ ਧੀਆਂ ਪੁੱਤਰਾਂ ਨੂੰ ਨਿੱਕਾ ਜਿਹਾ ਦੁੱਖ ਹੋਵੇ, ਆਪਾਂ ਰਾਤੀ ਸੌ ਨਹੀਂ ਸਕਦੇ। ਸੁਵੇਗ ਸਿੰਘਾ, ਤੇਰਾ ਪੁੱਤ ਤੇਰੇ ਬਰਾਬਰ ਚਰਖੜੀ ਤੇ ਚੜਿਆ ਹੋਇਆ, ਜਦੋਂ ਚਰਖੜੀ ਉੱਤੇ ਜਾਂਦੀ ਹੈ ਪੁੱਤਰ ਦਾ ਖੂਨ ਡੁੱਲਦਾ, ਥੱਲੇ ਪਿਤਾ ਇਸ਼ਨਾਨ ਕਰਦਾ ਆਪਣੇ ਪੁੱਤ ਦੇ ਖੂਨ ਵਿੱਚ, ਫਿਰ ਪਿਤਾ ਦੀ ਚਰਖੜੀ ਉੱਤੇ ਜਾਂਦੀ ਹੈ, ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ, ਤੇ ਜਦੋਂ ਪਿਤਾ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ ਉਹਦੇ ਉੱਤੇ ਡੁੱਲਿਆ ਹੋਇਆ ਸਮੁੱਚਾ ਖੂਨ ਉਹਦੇ ਖੁਦ ਬਾਪੂ ਪਿਤਾ ਦਾ। ਨਾ ਪਿਤਾ ਦੀ ਹਾਲਤ ਵੇਖ ਕੇ ਪੁੱਤ ਡੋਲਿਆ, ਨਾ ਪੁੱਤ ਦੀ ਹਾਲਤ ਵੇਖ ਕੇ ਪਿਤਾ ਡੋਲਿਆ। ਦੋ ਤਿੰਨ ਚਾਰ ਗੇੜੇ ਦਿੱਤੇ, ਸਾਰਾ ਸਰੀਰ ਜ਼ਖਮੀ ਹੋ ਗਿਆ। ਆਖਿਰਕਾਰ ਚਰਖੜੀ ਰੋਕੀ ਗਈ। ਜ਼ਾਲਮ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੁਵੇਗ ਸਿੰਘਾ ਅਸੀਂ ਤੈਨੂੰ ਇੱਕ ਰਾਏ ਦਿੰਨੇ ਆ। ਉਹ ਕਮਲਿਆ, ਤੂੰ ਤਾਂ ਆਪਣੀ ਜ਼ਿੰਦਗੀ ਬਹੁਤਾ ਲੰਮਾ ਸਮਾਂ ਖਾ ਹੰਢਾ ਲਈ, ਹੁਣ ਤੇ ਥੋੜਾ ਜਿਹਾ ਸਮਾਂ ਤੂੰ ਨਾ ਵੀ ਮੰਨੇ, ਚੱਲ ਸਿੱਖ ਹੀ ਰਹਿ ਕੇ ਆਪਣੀ ਮੌਤ ਨੂੰ ਆਪ ਗੱਲ ਲਾ ਲੈ, ਫਿਰ ਵੀ ਕੋਈ ਵੱਡੀ ਗੱਲ ਨਹੀਂ। ਉਹ ਪਰ ਭਲਿਆ ਇਸ ਬੱਚੇ ਤੇ ਤਾਂ ਕਹਿਰ ਨਾ ਕਰ, ਇਹ ਤੇ ਜੇ ਨੌਜਵਾਨ ਹੈ, ਇਹਦੀ ਤਾਂ ਸ਼ਾਦੀ ਵੀ ਨਹੀਂ ਹੋਈ, ਤੂੰ ਇਹਨੂੰ ਕਿਸ ਆਸਰੇ ਮਾਰਨ ਲੱਗਾ। ਇੱਕ ਕੰਮ ਕਰ, ਇਹਨੂੰ ਅਸੀਂ ਚਰਖੜੀ ਤੋਂ ਲਾ ਦਿੰਨੇ ਆ, ਇਹਦਾ ਇਲਾਜ ਕਰਵਾ ਦਿੰਨੇ ਆ, ਤੂੰ ਇਹਨੂੰ ਕਹਿ ਵੀ ਇਹ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਏ। ਤੇਰਾ ਇੱਕੋ ਇੱਕ ਪੁੱਤਰ ਹੈ, ਤੂੰ ਕਿਉਂ ਨਹੀਂ ਆਪਣੀ ਨਿਸ਼ਾਨੀ ਕਾਇਮ ਰੱਖਦਾ? ਉਸ ਵੇਲੇ ਜਿਹੜੇ ਸੁਵੇਗ ਸਿੰਘ ਨੇ ਬਚਨ ਕਹੇ ਸਨ ਨਾ, ਉਹਨੂੰ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਪੰਥ ਪ੍ਰਕਾਸ਼ ਵਿੱਚ ਬਚਨ ਆਖੇ ਨੇ। ਉਹਨੇ ਬਚਨ ਲਿਖੇ, ਕਹਿਣ ਲੱਗੇ ਭਲਿਆ ਹਮਰੇ ਕਾਰਨ ਗੁਰ ਕੁੱਲ ਗਵਾਈ। ਕਹਿਣ ਲੱਗੇ ਸਾਡੀ ਖਾਤਰ ਜਿਹੜੀ ਗੱਲ ਤੂੰ ਮੈਨੂੰ ਅੱਜ ਦੱਸਣ ਲੱਗਾ ਇਹ ਮੇਰੇ ਗੁਰੂ ਨੇ ਪਹਿਲਾਂ ਹੀ ਪੂਰਨੇ ਪਾ ਕੇ ਦੱਸ ਦਿੱਤੇ ਨੇ। ਗੁਰੂ ਦੇ ਚਾਰ ਪੁੱਤ ਸਨ, ਗੁਰੂ ਨੇ ਚਾਰੇ ਪੁੱਤਰਾਂ ਵਿੱਚੋਂ ਇੱਕ ਵੀ ਪੁੱਤ ਨਹੀਂ ਬਚਾਇਆ ਤਾਂ ਕਿ ਦੁਨੀਆ 'ਚ ਮੇਰੀ ਨਿਸ਼ਾਨੀ ਰਹਿ ਜਾਏ। ਜੇ ਮੇਰੇ ਗੁਰੂ ਨੇ ਇਹੋ ਜਿਹੇ ਪੂਰਨੇ ਪਾਏ ਸਨ ਤਾਂ ਸੱਜਣਾ ਮੈਂ ਤੈਨੂੰ ਦੱਸਣਾ ਚਾਹੁੰਦਾ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖੇ ਕੌਣ ਬੜਾਈ। ਕਹਿਣ ਲੱਗੇ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਲ ਵਾਰ ਦਿੱਤੀ ਸਾਡੇ ਜੀਵਨ ਦੇ ਸੁੱਖਾਂ ਵਾਸਤੇ, ਤੇ ਅਸੀਂ ਅੱਜ ਆਪਣੀ ਕੁੱਲ ਨੂੰ ਰੱਖ ਲਈਏ, ਇਹ ਕਿੱਡੀ ਕੁ ਵੱਡੀ ਸਿਆਣਪ ਹੋਵੇਗੀ? ਬਹੁਤੀ ਵੱਡੀ ਸਿਆਣਪ ਨਹੀਂ ਹੋਵੇਗੀ। ਇਸ ਲਈ ਭਲਿਆ ਮੈਂ ਤੇ ਬਲਕਿ ਅਰਦਾਸ ਕਰਨਾ, ਰੱਬਾ ਮੇਰੇ ਪੁੱਤ ਦੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ, ਮੈਂ ਸੁਰਖਰੂ ਹੋ ਕੇ ਰੱਬ ਦੇ ਘਰ ਜਾਵਾਂ, ਮੈਨੂੰ ਇਹ ਭਰੋਸਾ ਹੋ ਜਾਏ ਮੇਰੇ ਪੁੱਤ ਦਾ ਸਿਰਕ ਨਿਭ ਗਿਆ, ਉਹ ਕਿਸੇ ਤਰ੍ਹਾਂ ਡੋਲਿਆ ਨਹੀਂ ਹੈ, ਮੇਰੇ ਪੁੱਤਰ ਦਾ ਸਿਰਕ ਨਿਭ ਗਿਆ। ਚਰਖੜੀਆਂ ਤੇ ਚੜੇ ਹੋਏ ਵੀ ਰੱਬ ਦੀ ਬਾਣੀ ਗਾ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿਨ ਦਿਆ ਨੈ ਉਸਤਦ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਹ ਰੱਬ ਦੇ ਗੁਣ ਗਾਉਂਦਿਆਂ, ਪਰਮੇਸ਼ਰ ਦੇ ਗੁਣ ਗਾਉਂਦਿਆਂ, ਨਿਰੰਕਾਰ ਦੇ ਚਰਨਾਂ ਵਿੱਚ ਬਿਰਤੀ ਜੋੜਦਿਆਂ, ਚਰਖੜੀਆਂ ਤੇ ਝੂਟੇ ਲੈਂਦਿਆਂ ਹੋਇਆਂ ਵੀ ਮਾਲਕ ਦੇ ਚਰਨਾਂ ਵਿੱਚ ਜੁੜੇ ਰਹੇ। ਆਖਰ ਤੇ ਉਹੀ ਕੁਝ ਹੋਣਾ ਸੀ ਨਾ, ਦੋਨਾਂ ਦੀ ਜ਼ੁਬਾਨ ਤੋਂ ਅਕਾਲ ਅਕਾਲ ਜਪਦਿਆਂ ਹੌਲੀ ਹੌਲੀ ਆਵਾਜ਼ਾਂ ਮੱਧਮ ਹੁੰਦੀਆਂ ਚਲੇ ਗਈਆਂ, ਤੇ ਇੱਕ ਵਕਤ ਆਇਆ ਜਦੋਂ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਆਤਮਾ ਪਰਮਾਤਮਾ ਦੇ ਘਰ ਚਲੇ ਗਈ ਤੇ ਦੋਵੇਂ ਜਿੰਦਾਂ ਜਿਹੜੀਆਂ ਨੇ ਉਹ ਚਰਖਣੀ ਦੇ ਉੱਤੇ ਪਿਓ ਪੁੱਤ ਦੀਆਂ ਲਟਕਦੀਆਂ ਨੇ। ਇਹ ਜਿਹੜੀਆਂ ਸ਼ਹਾਦਤਾਂ ਨੇ 1746 ਦੀਆਂ ਸ਼ਹਾਦਤਾਂ ਨੇ,
दस एक एक साल साल नाल तुहाडे नाल सांझ पाउंदा आ रहा है। इस तो बाद जथे सन जिहड़े ਉਹ ਅਕਸਰ ਵਿਚਾਰੇ ਜੰਗਲਾਂ ਵਿੱਚ ਤਾਂ ਰਹੀ ਰਹੇ ਸਨ, ਉਹਨਾਂ ਦੇ ਕੋਲ ਕੋਈ ਸੁੱਖ ਸਹੂਲਤ ਹੈ ਨਹੀਂ ਸੀ, ਤਾਂ ਉਹਨਾਂ ਵੇਲਿਆਂ ਦੇ ਵਿੱਚ ਯਾਦ ਰੱਖਿਓ ਜੇ ਕੁਝ ਇੱਕ ਗੁਰੂ ਕੇ ਸਿੱਖ ਇਕੱਠੇ ਹੋ ਕੇ ਜੱਸਾ ਸਿੰਘ ਆਲੂਵਾਲੀਆ, ਕਪੂਰ ਸਿੰਘ ਇਤਿਹਾਸਕ ਸਿੱਖਾਂ ਦੀ ਅਗਵਾਈ ਵਿੱਚ ਕੁਝ ਇੱਕ ਸਿੱਖ ਉਸ ਵੇਲੇ ਇਕੱਠੇ ਹੋ ਕੇ, ਥੋੜਾ ਜਿਹਾ ਧਿਆਨ ਦਿਓ ਮੈਂ ਬੇਨਤੀ ਕਰਾਂ, ਬਦੋ ਕੀ ਨਗਰ ਦੇ ਨੇੜੇ ਸੌਖਾ ਕਰਦਿਆਂ ਹੋਰ ਇਹ ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਕਹਿ ਲਓ, ਗੁਰਦਾਸਪੁਰ ਦੇ ਇਲਾਕੇ ਵਿੱਚ ਕਹਿ ਲਓ, ਥੋੜਾ ਬਹੁਤਾ ਨੇੜੇ ਕਰ ਦਿੰਦੇ ਤਾਂ ਕਿ ਸਾਨੂੰ ਪਤਾ ਲੱਗ ਜਾਏ। ਇਸ ਇਲਾਕੇ ਵਿੱਚ ਗੁਰੂ ਕੇ ਸਿੱਖ ਵਿਚਰ ਰਹੇ ਨੇ ਤੇ ਇਧਰਲੇ ਪਾਸੇ ਜਾਂਦੇ ਆ, ਅਚਾਨਕ ਥੋੜਾ ਜਿਹਾ ਮੈਂ ਪਿਛੋਕੜ ਫਿਰ ਫੋਲਣਾ ਕਿਉਂਕਿ ਇੱਥੇ ਗੱਲ ਤਾਂ ਸਮਝ ਲੱਗਣੀ ਹੈ। ਇੱਕ ਲੱਖ ਪੱਤਰ ਆਏ, ਇੱਕ ਜਸ ਪੱਤਰ ਆਏ, ਦੋ ਸਕੇ ਭਰਾ ਨੇ, ਇਹ ਵੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ ਕਲਾਨੌਰ ਦੇ ਇਲਾਕੇ ਦੇ ਨੇ, ਕਲਾਨੌਰ ਨਗਰ ਦੇ ਨੇ, ਦੋਵੇਂ ਹਿੰਦੂ ਨੇ। ਲੱਖ ਪੱਤਰ ਆਏ ਤੇ ਜਸ ਪੱਤਰ ਆਏ, ਬੜਾ ਲਹੂ ਪੀਤਾ ਇਹਨਾਂ ਨੇ, ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ, ਉਹ ਜੇ ਨਾ ਭੁੱਲਣੇ ਨਹੀਂ ਚਾਹੀਦੇ। ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਹੈ ਉਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ ਤੇ ਇਸ ਅਹਿਮਦਾਬਾਦ ਦੇ ਇਲਾਕੇ ਵਿੱਚ, ਹੁਣ ਆਪਾਂ ਨੂੰ ਅਹਿਮਦਾਬਾਦ ਤੇ ਭੁੱਲਣਾ ਨਹੀਂ ਨਾ ਚਾਹੀਦਾ, ਅਹਿਮਦਾਬਾਦ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਨੇ, ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਸ਼ੋਅ ਹੈ ਉੱਥੇ। ਇਸੇ ਅਹਿਮਦਾਬਾਦ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਜਾ ਰਹੇ ਸਨ ਜਥਿਆਂ ਦੇ ਰੂਪ ਵਿੱਚ, ਤੇ ਉਹ ਜਾਂਦਿਆਂ ਜਾਂਦਿਆਂ ਹੁਣ ਕਈ ਕਈ ਦਿਨਾਂ ਤੋਂ ਬਾਅਦ ਕੋਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਬਣਦਾ ਸੀ ਤੇ ਉਹ ਇੱਥੇ ਬਦੋ ਕੀਆਂ ਗੁਰਾਇਆਂ ਦੇ ਇਲਾਕੇ ਵਿੱਚ ਇੱਥੇ ਰੁਕ ਕੇ ਉਹ ਕੁਝ ਸਮਾਂ ਤੇ ਉਹ ਲੰਗਰ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਪਏ। ਪ੍ਰਸ਼ਾਦਾ ਪਾਣੀ ਬਣਾਉਂਦੇ ਆ ਇਹ ਜਾ ਕੇ ਖਬਰ ਜ਼ਾਲਮਾਂ ਨੇ ਉਸ ਜਸ ਪੱਤਰ ਆਈ ਨੂੰ ਦੇ ਦਿੱਤੀ। ਮੈਂ ਬੇਨਤੀ ਕਰਾਂ ਵੀ ਜਿਹੜੀ ਤੁਹਾਨੂੰ ਲੜੀ ਜਿੱਥੋਂ ਨਾ ਸਮਝ ਲੱਗੇ ਨਾ, ਮੈਂ ਹਰ ਵਾਰੀ ਬੇਨਤੀ ਕਰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਤੁਸੀਂ ਭਾਵੇਂ ਪੁੱਛ ਲਿਓ, ਮੈਂ ਬਹੁਤ ਸੌਖੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ। ਲੱਖ ਪੱਤਰ ਆਏ ਤੇ ਜਸ ਪੱਤਰ ਆਏ ਦੋਵੇਂ ਗੁਰਦਾਸਪੁਰ ਦੇ ਵਿੱਚੋਂ ਕਲਾਨੌਰ ਨਗਰ ਦੇ ਨੇ, ਇਹ ਹਿੰਦੂ ਨੇ, ਇਹ ਮੁਖੀਏ ਬਣੇ ਹੋਏ ਨੇ, ਇਹ ਮੁਕਬਰ ਵੀ ਨੇ, ਸਿੱਖੀ ਦੇ ਸਖ਼ਤ ਦੁਸ਼ਮਣ ਨੇ। ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਉਹ ਛੋਟਾ ਭਰਾ ਹੈ, ਲੱਖ ਪੱਤਰ ਆਏ ਉਹ ਯਹੀਆ ਖਾਨ ਦਾ ਜਾਂ ਆਪਣੇ ਵੇਲੇ ਦੇ ਵਿੱਚ ਜ਼ਕਰੀਆ ਖਾਨ ਦਾ ਉਹ ਦੀਵਾਨ ਰਿਹਾ, ਬਹੁਤ ਨੇੜੇ ਸੀ, ਤੇ ਉਹਦਾ ਛੋਟਾ ਭਰਾ ਜਸ ਪੱਤਰ ਆਏ ਇਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ। ਹੁਣ ਜਦੋਂ ਸਿੱਖ ਇੱਥੋਂ ਜਾ ਰਹੇ ਨੇ ਤੇ ਜੰਗਲਾਂ ਦੇ ਵਿੱਚ ਰੁਕ ਕੇ ਉਹਨਾਂ ਨੇ ਕੁਝ ਸਮਾਂ ਪ੍ਰਸ਼ਾਦਾ ਪਾਣੀ ਬਣਾਉਣਾ ਆਰੰਭ ਕੀਤਾ, ਲੰਗਰ ਬਣਾਉਣਾ ਆਰੰਭ ਕੀਤਾ, ਆਖਿਰ ਇੰਨੇ ਸਿੱਖਾਂ ਦਾ ਲੰਗਰ ਬਣਨਾ ਸੀ, ਕੋਈ ਨਾ ਕੋਈ ਵਕਤ ਤੇ ਲੱਗਣਾ ਸੀ। ਉਸ ਵੇਲੇ ਜਦੋਂ ਇਹਨਾਂ ਨੇ ਇਹ ਪ੍ਰਬੰਧ ਕੀਤਾ ਤਾਂ ਹਜੇ ਲੰਗਰ ਬਣਾ ਰਹੇ ਨੇ, ਦਾਲਾਂ ਸਬਜ਼ੀਆਂ ਜੋ ਕੁਝ ਵੀ ਉਸ ਵੇਲੇ ਮਿਲਿਆ ਉਹ ਧਰਿਆ ਹੋਇਆ। ਇੱਕ ਗੱਲ ਅਸੀਂ ਕਈ ਵਾਰੀ ਲੁਕਾ ਲੈਂਦੇ ਹਾਂ ਪਰ ਮੈਂ ਸਪਸ਼ਟ ਕਰਨੀ ਚਾਹੁੰਦਾ ਕਿਉਂਕਿ ਇਤਿਹਾਸ ਵਿੱਚੋਂ ਕੋਈ ਦੋ ਰਾਵਾਂ ਨਹੀਂ ਮਿਲਦੀਆਂ। ਇਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਨੂੰ ਕੁਝ ਨਹੀਂ ਸੀ ਮਿਲਦਾ ਉਹਨਾਂ ਸਮੇਂ ਸ਼ਿਕਾਰ ਕਰਕੇ ਉਹਨਾਂ ਨੇ ਮਾਸ ਵੀ ਖਾਧਾ ਹੈ। ਮੈਂ ਗੱਲ ਕੋਣੀ ਨਹੀਂ ਚਾਹੁੰਦਾ ਕਿਉਂਕਿ ਅਸੀਂ ਇਸ ਇਤਿਹਾਸ ਨੂੰ ਬਦਲਾਈ ਜਾਂਦੇ ਹਾਂ ਆਪੇ, ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਸਿੱਖਾਂ ਦੇ ਕੋਲ ਕੁਝ ਸਾਧਨ ਨਹੀਂ ਸੀ ਹੁੰਦਾ ਤੇ ਇੱਥੇ ਪਰ ਲੰਗਰ ਬਣਾ ਰਹੇ ਨੇ। ਲੰਗਰ ਬਣਾਉਂਦਿਆਂ ਬਣਾਉਂਦਿਆਂ ਉਹ ਜਸ ਪੱਤਰ ਆਏ ਨੂੰ ਪਤਾ ਲੱਗਿਆ ਤੇ ਉਹ ਆਪਣੇ ਕੁਝ ਬੰਦੇ ਲੈ ਕੇ ਇੱਥੇ ਆਇਆ।

ਪਲਟਣ ਤੇ ਉੱਤਰ ਆਇਆ, ਉਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਉਦੋਂ ਇਹ ਜਸ ਪਾਤਰ ਆਏ, ਬਾਕੀ ਸਿੱਖਾਂ ਨਾਲ ਲੜਾਈ ਸ਼ੁਰੂ ਹੋ ਗਈ। ਇਹ ਜਸ ਪਾਤਰ ਆਏ, ਹਾਥੀ ਦੇ ਉੱਤੇ ਬੈਠਾ, ਕਮਾਂਡ ਕਰ ਰਿਹਾ। ਇੱਕ ਗੁਰੂ ਕਾ ਸਿੱਖ ਭਾਈ ਨਿਬਾਹੂ ਸਿੰਘ ਉਹਦਾ ਨਾਂ, ਇਹ ਵੀ ਰੰਗਰੇਟਾ ਹੈ। ਪਿੱਛੇ ਮੈਂ ਬੇਨਤੀ ਕੀਤੀ ਸੀ, ਅੱਜ ਜਾਤ ਬਰਾਦਰੀਆਂ ਨੇ ਸਾਡੇ ਵਿੱਚ ਬਹੁਤ ਫਰਕ ਪਾ ਦਿੱਤੇ ਨੇ। ਸਿੱਖ ਹੀ ਸਿੱਖ ਦੇ ਹੱਥੋਂ ਛੱਕ ਕੇ ਖੁਸ਼ ਨਹੀਂ, ਮੈਂ ਤੇ ਹੈਰਾਨ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਕਿਤੇ ਤੂੰ ਉਦੋਂ ਅੰਮ੍ਰਿਤ ਛਕਣ ਲੱਗਿਆ ਤੂੰ ਕਿਤੇ ਬਾਟਾ ਵੱਖਰਾ ਵਰਤ ਲੈਂਦਾ ਨਾ, ਤੇ ਅੱਜ ਪਤਾ ਨਹੀਂ ਅਸੀਂ ਕੀ ਕਰ ਦਿੰਦੇ। ਇਹ ਤਾਂ ਸ਼ੁਕਰ ਹੈ ਰੱਬ ਦਾ, ਜਿਹੜੇ ਬਾਟੇ ਚੋਂ ਤੂੰ ਪੰਜਾਂ ਨੂੰ ਛਕਾਇਆ ਸੀ ਤੂੰ ਉਸੇ ਬਾਟੇ ਚੋਂ ਆਪ ਛਕਿਆ ਸੀ। ਜੇ ਕਿਤੇ ਪੰਜਾਂ ਦੀ ਬਾਟਾ ਕੋਈ ਹੋਰ ਹੁੰਦਾ, ਗੁਰੂ ਗੋਬਿੰਦ ਸਿੰਘ ਦੀ ਬਾਟਾ ਕੋਈ ਹੋਰ ਹੁੰਦਾ, ਤੇ ਕਿਵੇਂ ਕਰੇ ਜੀ ਅੱਜ ਅਸੀਂ ਕੋਈ ਕਸਰ ਨਾ ਛੱਡਦੇ, ਅੱਜ ਅਸੀਂ ਕੋਈ ਕਸਰ ਨਾ ਛੱਡਦੇ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇਰਾ ਧੰਨਵਾਦ, ਤੂੰ ਬਾਟਾ ਇੱਕੋ ਵਰਤਿਆ ਸੀ ਜਿਹਦੇ ਕਾਰਨ ਕਰਕੇ ਅੱਜ ਸਾਡੇ ਕੋਲ ਇਹਨਾਂ ਲੋਕਾਂ ਨੇ ਭਾਵੇਂ ਅੱਤ ਦੇ ਕਹਿਰ ਕਰਦੇ ਨੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤਾਂ ਸਾਂਝ ਹੈ। ਇਹ ਭਾਈ ਨਿਬਾਹੂ ਸਿੰਘ ਵੀ ਗੁਰੂ ਕਾ ਪਿਆਰਾ ਅਦਬ ਸਤਿਕਾਰ ਵਾਲਾ ਸਿਦਕੀ ਸਿੱਖ ਹੈ। ਇਹ ਹੈ ਰੰਗਰੇਟਿਆਂ ਵਿੱਚੋਂ, ਇਹਨੇ ਵਕਤ ਪਛਾਣਿਆ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਤੇ ਕਿੱਡੇ ਸੂਰਮੇ ਹੋਣਗੇ ਗੁਰੂ ਕੇ ਸਿੱਖ। ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਝੱਟ ਛਾਲ ਮਾਰ ਕੇ ਉਹਨੇ ਲੱਤਾਂ ਤੇ ਪੈਰ ਰੱਖ ਕੇ ਉਹ ਹਾਥੀ ਉੱਤੇ ਚੜ ਗਿਆ। ਹਾਥੀ ਉੱਤੇ ਚੜਦੇ ਅਨੁਸਾਰ ਇਹਨੇ ਜਸ ਪੱਤ ਰਾਏ ਦਾ ਸਿਰ ਵੱਢ ਲਿਆ। ਹੁਣ ਸਿਰ ਵੱਢਿਆ ਤੇ ਫੌਜ ਬਾਗੀ ਹੋ ਗਈ, ਉਹਦਾ ਜਦ ਮੁਖੀ ਹੀ ਮਰ ਗਿਆ, ਬਾਕੀ ਨੇ ਕੀ ਲੜਨਾ ਸੀ, ਉਹ ਛੱਡ ਛਟਾ ਕੇ ਜਿਵੇਂ ਕਿਵੇਂ ਹੋਇਆ ਉਹ ਭੱਜ ਗਏ। ਤੇ ਜਦੋਂ ਇਹ ਸਿੱਖ ਉਹਦਾ ਸਿਰ ਲੈ ਕੇ ਚੱਲੇ, ਜਦੋਂ ਸਿੱਖ ਉਹਦਾ ਸਿਰ ਲੈ ਕੇ ਚੱਲੇ, ਇਤਿਹਾਸ ਵਿੱਚ ਕੁਝ ਇੱਕ ਸਿਰਾਂ ਦਾ ਜ਼ਿਕਰ ਹੈ, ਛੋਟਾ ਜਿਹਾ ਮੈਂ ਇੱਕ ਬੇਨਤੀ ਕਰਕੇ ਫਿਰ ਇੱਥੋਂ ਗੱਲ ਅੱਗੇ ਤੋਰਨਾ। ਸ਼ਾਇਦ ਆਪ ਨੂੰ ਪਤਾ ਹੋਵੇ, ਪਹਿਲਾਂ ਨਹੀਂ ਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਾਇਆ ਸੀ। ਜਦੋਂ ਉਹ ਔਰੰਗਜ਼ੇਬ ਇਹ ਆਸ ਲਾਈ ਬੈਠਾ ਹੈ ਵੀ ਤੇਰੀ ਕਾਇਆ ਦੇ ਚਾਰ ਟੁਕੜੇ ਕਰਕੇ ਮੈਂ ਦਿੱਲੀ ਚ ਟੰਗਾਂਗਾ, ਤੇਰਾ ਸੀਸ ਰੋਲ ਦਿਆਂਗਾ, ਉਦੋਂ ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ। ਪਹਿਲਾ ਪਾਣਾ ਹੈ, ਦੂਜੀ ਵਾਰੀ ਵਕਤ ਆਇਆ, ਦੂਜੀ ਵਾਰੀ ਫਿਰ ਸਮਾਂ ਆਇਆ, ਜਦੋਂ 1740 ਵਿੱਚ 11 ਅਗਸਤ ਨੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਫਿਰ ਗੁਰੂ ਕੇ ਸਿੱਖ ਬੀਕਾਨੇਰ ਲੈ ਕੇ ਗਏ। ਦੂਜਾ ਵਕਤ ਇਹ ਆਇਆ ਜਦੋਂ ਲਾਸ਼ ਕਿਧਰੇ ਹੈ, ਸਿਰ ਕਿਧਰੇ ਗਿਆ। ਤੀਜਾ ਵਕਤ ਫਿਰ ਆਇਆ 1757 ਦੇ ਵਿੱਚ, ਇਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਆਏਗਾ, ਹਜੇ ਆਪਾਂ 1746 ਕੋਲ ਫਿਰਦੇ ਹਾਂ। ਉਦੋਂ ਸ਼ਹੀਦ ਬਾਬਾ ਦੀਪ ਸਿੰਘ, ਉਹ ਵੀ ਉਹਦਾ ਸਰੀਰ ਕਿਧਰੇ ਸੰਸਕਾਰ ਹੋਇਆ ਹੋਇਆ, ਤੇ ਯਾਦ ਰੱਖਿਓ ਜੀ ਉਹਦਾ ਸੀਸ ਪਰਕਰਮਾ ਵਿੱਚ ਸੀਸ ਟਿਕਾਇਆ ਗਿਆ ਸੀ। ਤੇ ਤੀਜੀ ਚੌਥੀ ਗੱਲ ਸਿੱਖਾਂ ਦੇ ਸਿਰਾਂ ਦੀ ਇਹ ਕਰਨੀ ਚਾਹੁੰਦਾ, ਮੇਰਾ ਖਿਆਲ ਦੁਨੀਆਂ ਦੇ ਵਿੱਚ ਅਗਰ ਕਿਸੇ ਕੌਮ ਦੇ ਸਿਰਾਂ ਦਾ ਮੁੱਲ ਪਿਆ, ਜਿੱਥੋਂ ਤੱਕ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਦੂਜਿਆਂ ਲਈ ਦਾਵਾ ਨਹੀਂ ਬਣਦਾ, ਕਿਉਂਕਿ ਯਹੂਦੀ ਨੇ ਜਿਹੜੇ ਉਹਨਾਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਯਹੂਦੀਆਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਹਿਟਲਰ ਨੇ ਚਿਮਨੀਆਂ ਵਿੱਚ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ, ਵੱਖਰੀ ਬਾਤ ਹੈ ਜਿਹੜੀ ਬੇਨਤੀ ਕਰਨਾ ਚਾਹੁੰਦਾ। ਪਰ ਜਿਵੇਂ ਸਿਰਾਂ ਦੇ ਮੁੱਲ ਪਏ, ਉਹ ਇਤਿਹਾਸ ਵਿੱਚੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਬਹੁਤੇ ਪਏ, ਉਹਨਾਂ ਸਿਰਾਂ ਦਾ ਮੁੱਲ ਪਾ ਕੇ ਜ਼ਾਲਮ ਆਪਣੇ ਵੱਲੋਂ ਆਪਣੇ ਟਕੇ ਸੇਕਦਾ ਰਿਹਾ। ਅੱਜ ਹੁਣ ਵਕਤ ਆਇਆ, ਅੱਜ ਵਕਤ ਆਇਆ ਜਦੋਂ ਉਸ ਜਸ ਪੱਤ ਰਾਏ ਦਾ ਸਿਰ ਵੱਢਿਆ ਗਿਆ, ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਉਸ ਵੇਲੇ ਇਹਦਾ ਇੱਕ ਗੁਰੂ ਸੀ ਕਿਰਪਾ ਰਾਮ। ਇੱਕ ਵਾਰੀ ਮੈਂ ਫਿਰ ਦੁਬਾਰੇ ਬੇਨਤੀ ਕਰਦਿਆਂ, ਇਹ ਹਿੰਦੂ ਹੈ, ਮੇਰਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਕੌਮ ਦੇ ਲਈ ਕਹਿੰਦਾ, ਹਿੰਦੂਆਂ ਚ ਚੰਗੇ ਵੀ ਨੇ, ਪਿਛਲੇ ਦਿਨਾਂ ਚ ਜ਼ਿਕਰ ਆ ਚੁੱਕਾ ਹੋਇਆ, ਮਹਿਤਾਬ ਸਿੰਘ ਦੇ ਪਰਿਵਾਰ ਨੂੰ ਨੱਥੇ ਨੇ ਪਾਲਿਆ ਸੀ, ਉਹ ਨੱਥਾ ਹਿੰਦੂ ਹੈ, ਕੋਈ ਸ਼ੱਕ ਨਹੀਂ, ਚੰਗੇ ਵੀ ਨੇ ਮਾੜੇ ਵੀ ਨੇ। ਤੇ ਹੁਣ ਜ਼ਿਕਰ ਜਿਹੜੀ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹਦਾ ਜਸ ਪੱਤ ਰਾਏ ਦਾ ਜਦੋਂ ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕੋਲ ਰੱਖਿਆ, ਤਾਂ ਇਹਦਾ ਇੱਕ ਗੁਰੂ ਹੈ ਇਹਨੂੰ ਵਿਦਿਆ ਦੇਣ ਵਾਲਾ ਸੀ, ਉਹਦਾ ਨਾਂ ਕਿਰਪਾ ਰਾਮ ਹੈ। ਉਹ ਕਿਰਪਾ ਰਾਮ ਨੇ ਸਿੱਖਾਂ ਦੇ ਕੋਲ ਮਿਹਨਤ ਕੀਤੀ ਵੀ ਇਹਦਾ ਸਿਰ ਮੈਨੂੰ ਦੇ ਦਿਓ। ਸਿੱਖਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸੱਜਣਾ ਸਿਰ ਇਹਦਾ ਦੇ ਦਿਆਂਗੇ, ਸਾਨੂੰ ਇਹਦਾ ਸਿਰ ਕੀ ਕਰਨਾ ਹੈ, ਪਰ ਜਿਵੇਂ ਇਹਨਾਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਹੈ ਨਾ,

0: ਅਸੀਂ ਇਹਦੇ ਸਿਰ ਦਾ ਮੁੱਲ ਪਾਉਣਾ ਚਾਹੁੰਦੇ ਹਾਂ। ਤੇ ਉਹਨਾਂ ਆਖਿਆ ਵੀ ਕਿੰਨਾ ਮੁੱਲ ਪਾਉਣਾ ਚਾਹੁੰਦੇ ਹੋ? ਉਹਨਾਂ ਆਖਿਆ ਇਹਨਾਂ ਸਾਡੇ ਸਿਰਾਂ ਦਾ ਮੁੱਲ ਪਾਇਆ 10 ਰੁਪਈਏ, ਜਿਹੜਾ ਜਾ ਕੇ ਕੇਵਲ ਦੱਸਦਾ ਸੀ ਉਹਨੂੰ 10 ਰੁਪਈਏ, ਜਿਹੜਾ ਸਿੱਖਾਂ ਨੂੰ ਪਕੜਾ ਸਕਦਾ ਸੀ ਉਹਨੂੰ 25 ਰੁਪਈਏ, ਜਿਹੜਾ ਸਿੱਖ ਦੇ ਸਿਰ ਦਾ ਸੀਸ ਲੈ ਕੇ ਜਾ ਸਕਦਾ ਸੀ ਉਹਨੂੰ 50 ਰੁਪਈਏ। ਕਹਿਣ ਲੱਗੇ ਸਿੱਖਾਂ ਦੇ ਸਿਰਾਂ ਦਾ ਬਹੁਤਾ ਮੁੱਲ ਜਨਮ ਨੇ ਅੱਜ ਤੱਕ ਪਾਇਆ ਤੇ 50 ਰੁਪਈਏ ਪਾਇਆ, ਪਰ ਅਸੀਂ ਇਹਦੇ ਵਿੱਚੋਂ ਕਸਰਾਂ ਕੱਢਣੀਆਂ ਨੇ, ਅਸੀਂ 500 ਰੁਪਈਆ ਇਹਦਾ ਮੁੱਲ ਪਾਉਣਾ। ਉਸ ਵੇਲੇ ਕਿਰਪਾ ਰਾਮ ਨੇ 500 ਰੁਪਈਆ ਸਿੱਖਾਂ ਨੂੰ ਦੇ ਕੇ ਤੇ ਇਸ ਜਸ ਪਤ ਰਾਏ ਦਾ ਸਿਰ ਲਿਆ ਤੇ ਸਿਰ ਲੈ ਕੇ ਉਹਨਾਂ ਨੇ ਆਪਣੇ ਵੱਲੋਂ ਉਸੇ ਹੀ ਬਦੋ ਕੀ ਉਸੇ ਨਗਰ ਦੇ ਵਿੱਚ ਉਹਦੀ ਸਮਾਧ ਬਣਾਈ ਤੇ ਉਹਦੇ ਸਰੀਰ ਦਾ ਸੰਸਕਾਰ ਕੀਤਾ ਜਾਂ ਉਸ ਵੇਲੇ ਦਬਾਇਆ, ਜੋ ਹਿੰਦੂਆਂ ਦੀ ਰੀਤ ਰਸਮ ਸੀ ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਹੁਣ ਚਲੋ ਜਸ ਪਤ ਰਾਏ ਦਾ ਕਤਲ ਹੁੰਦਾ, ਉਸ ਵੇਲੇ ਲੱਖ ਪਤ ਰਾਏ, ਮੈਂ ਪਹਿਲਾਂ ਵਾਰ ਵਾਰ ਜ਼ਿਕਰ ਕਰ ਚੁੱਕਾ ਵੀ ਦੋਵੇਂ ਸਕੇ ਭਰਾ ਨੇ, ਲੱਖ ਪਤ ਰਾਏ ਆਪਣੇ ਸਿਰ ਦੀ ਪੱਗ ਉਤਾਰਦਾ, ਪੱਗ ਉਤਾਰ ਕੇ ਯਹੀਆ ਖਾਂ ਦੇ ਪੈਰਾਂ ਵਿੱਚ ਰੱਖ ਦਿੰਦਾ, ਪੈਰਾਂ ਵਿੱਚ ਰੱਖ ਕੇ ਇੱਕ ਬਚਨ ਆਖਦਾ, ਕਹਿਣ ਲੱਗਿਆ ਸੱਜਣਾ ਮੈਂ ਪੱਗ ਓਨਾ ਚਿਰ ਮੁੜ ਕੇ ਨਹੀਂ ਸਿਰ ਤੇ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਇਹਨੇ ਇੱਕ ਗੱਲ ਕਹੀ ਸੀ ਬਹੁਤ ਵੱਡੀ। ਪਿਛਲੇ ਸਮੇਂ ਚ ਜਦੋਂ ਸਿੱਖੀ ਉੱਤੇ ਕਹਿਰ ਹੁਣ ਵੀ ਤੇ ਆ, ਉਦੋਂ ਗੋਬਿੰਦ ਰਾਮ ਨਾਂ ਦਾ ਇੱਕ SSP ਸੀ, ਉਹਨੇ ਵੀ ਇੱਕ ਗੱਲ ਕਹੀ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਆਰੰਭ ਕੀਤੀ ਸੀ, ਗੋਬਿੰਦ ਰਾਮ ਨੇ ਸਿੱਖੀ ਖਤਮ ਕਰਨੀ ਹੈ। ਪਿਛਲੇ ਸਮੇਂ ਦੀ ਗੱਲ ਹੈ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਇਸੇ ਤਰ੍ਹਾਂ ਇਸ ਲੱਖਪਤ ਰਾਏ ਪਾਪੀ ਨੇ ਇੱਕ ਗੱਲ ਕਹੀ, ਕਹਿਣ ਲੱਗਿਆ ਮੈਂ ਅੱਜ ਤੋਂ ਬਾਅਦ ਮੈਂ ਪੱਗ ਉਹਨਾਂ ਚਿਰ ਮੁੜ ਕੇ ਸਿਰ ਤੇ ਨਹੀਂ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਦਾ ਘਾਣ ਨਹੀਂ ਕਰ ਲੈਂਦਾ, ਖਾਤਮਾ ਨਹੀਂ ਕਰ ਦਿੰਦਾ। ਦੋ ਗੱਲਾਂ ਇੱਥੇ ਵਿਚਾਰ ਕੇ ਤੁਰਿਓ, ਫਿਰ ਗੱਲ ਅੱਗੇ ਤੁਰਨੇ। ਪਹਿਲੀ ਗੱਲ ਤੇ ਵਿਚਾਰਨ ਵਾਲੀ ਵੀ ਉਦੋਂ ਹਿੰਦੂ ਵੀ ਪੱਗ ਬੰਨਦੇ ਸਨ, ਲੱਖਪਤ ਰਾਏ ਨੇ ਪੱਗ ਤਾਂ ਪੈਰਾਂ ਵਿੱਚ ਰੱਖੀ ਕਿਉਂਕਿ ਪੱਗ ਬੰਨਦੇ ਸਨ, ਲੱਖਪਤ ਰਾਏ ਪੱਗ ਬੰਨਦੇ ਸਨ। ਦੂਸਰੀ ਬੇਨਤੀ ਕਰਾਂ ਵੀ ਜਿਹੜੇ ਇਹ ਹਿੰਦੂ ਵੀਰਾਂ ਨੇ ਦਾੜੀਆਂ ਕਟਵਾਈਆਂ ਨੇ ਨਾ, ਤਾਂ ਇਹ ਵੀ ਯਾਦ ਰੱਖਣ ਯੋਗ ਬਾਤ ਹੈ, ਜਦੋਂ ਬਹਾਦਰ ਸ਼ਾਹ 1710 ਵਿੱਚ ਇੱਕ ਐਲਾਨ ਕਰਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਇਆ ਸੀ ਨਾ 1710 ਵਿੱਚ, ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ, ਮੈਂ ਥੋੜਾ ਜਿਹਾ ਪਿਛੋਕੜ ਬੋਲਣ ਲੱਗਿਆ ਹੋਇਆ ਤਾਂ ਕਿ ਗੱਲ ਬਣ ਜਾਏ, ਪਤਾ ਲੱਗ ਜਾਏ ਸਾਨੂੰ। ਉਦੋਂ ਇਸ ਬਹਾਦਰ ਸ਼ਾਹ ਨੇ ਐਲਾਨ ਕੀਤਾ ਸੀ ਤੇ ਉਹਨੇ ਐਲਾਨ ਕੀਤਾ ਸੀ ਵੀ ਜਿਹੜੇ ਸਿੱਖ ਨੇ ਉਹ ਤਾਂ ਕਦੇ ਕੇਸਾਂ ਦੀ ਵੇਅਰ ਵੀ ਨਹੀਂ ਕਰਦੇ ਤੇ ਹਿੰਦੂਆਂ ਨੂੰ ਹੁਕਮ ਹੈ ਵੀ ਉਹ ਆਪਣੇ ਦਾੜੀ ਕੇਸ ਮਨਵਾ ਲੈਣ ਤਾਂ ਕਿ ਦੁਨੀਆਂ ਵਿੱਚ ਇਹ ਗੱਲ ਪਤਾ ਲੱਗ ਸਕੇ ਵੀ ਸਿੱਖ ਕੌਣ ਹੈ ਤੇ ਹਿੰਦੂ ਕੌਣ ਹੈ, ਕਿਤੇ ਸਿੱਖਾਂ ਦੇ ਭੁਲੇਖੇ ਵਿੱਚ ਹਿੰਦੂ ਨਾ ਮਾਰੇ ਜਾਣ। ਉਦੋਂ ਬਹੁਤੀ ਵਾਰੀ ਕੇਸਾਂ ਦੀ ਵੇਅਰ ਵੀ ਕੀਤੀ ਗਈ ਸੀ ਉਦੋਂ 1710 ਵਿੱਚ, ਅਸਲ ਵਿੱਚ ਹਿੰਦੂ ਜਿਹੜਾ ਪੂਰੇ ਤੌਰ ਤੇ ਵੱਖਰਾ ਨਿਖਰ ਕੇ ਸਾਹਮਣੇ ਆਇਆ ਸੀ, ਮੌਤ ਤੋਂ ਡਰਦਾ ਹੋਇਆ। ਹੁਣ ਵਕਤ ਆਇਆ ਜਦੋਂ ਉਸ ਲੱਖਪਤ ਰਾਏ ਨੇ ਆਪਣੀ ਪੱਗ ਜਿਹੜੀ ਆ ਉਹ ਜਈਆ ਖਾਂ ਦੇ ਪੈਰਾਂ ਵਿੱਚ ਰੱਖ ਦਿੱਤੀ, ਕਹਿਣ ਲੱਗਿਆ ਸੱਜਣਾ ਮੈਂ ਉਹਨਾਂ ਚਿਰ ਪੱਗ ਪੈਰਾਂ ਸਿਰ ਵਿੱਚ ਆਪਣੇ ਨਹੀਂ ਰੱਖਣੀ, ਮੁੜ ਕੇ ਜਿੰਨਾ ਸਿਰ ਤੇ ਮੁੜ ਕੇ ਨਹੀਂ ਰੱਖਣੀ ਪੱਗ ਜਿੰਨਾ ਚਿਰ ਮੈਂ ਸਿੱਖਾਂ ਦਾ ਖਾਤਮਾ ਨਹੀਂ ਕਰਦਾ। ਇਹ ਅਸਲ ਵਿੱਚ ਜਦੋਂ ਇਹ ਸ਼ੁਰੂਆਤ ਹੋਇਆ ਸੀ ਨਾ, ਇਹ ਖੱਤਰੀਆਂ ਦਾ ਲੜਕਾ ਹੈ, ਲੱਖਪਤ ਰਾਏ ਖੱਤਰੀਆਂ ਦਾ ਲੜਕਾ ਹੈ, ਇਹ ਇੱਕ ਹੱਦ ਦਰਜੇ ਦਾ ਗਰੀਬ ਲੜਕਾ ਸੀ। ਇਹਨੂੰ ਸਿੱਖੀ ਨੇ ਕੁਝ ਪਿਆਰ ਦਿੱਤਾ, ਇਹ ਸਿੱਖੀ ਨਾਲ ਸੰਬੰਧਿਤ ਰਿਹਾ, ਪਹਿਲਾਂ ਪ੍ਰਸ਼ਾਦਾ ਪਾਣੀ ਦਿੱਤਾ ਕਿਉਂਕਿ ਅਨਾਥ ਵਰਗਾ ਸੀ, ਤੇ ਫਿਰ ਇਹਨੇ ਸਿੱਖੀ ਦਾ ਥੋੜਾ ਜਿਹਾ ਕਰਜ਼ ਵੀ ਉਤਾਰਿਆ। ਇਹਨੇ ਮਾਨਕੂ ਇੱਕ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਇਸ ਲੱਖਪਤ ਰਾਏ ਨੇ, ਪਰ ਇਹਨੇ ਜਦੋਂ ਸ਼ਾਹੀ ਹਾਕਮੀ ਦਾ ਨਸ਼ਾ ਮਿਲ ਗਿਆ ਫਿਰ ਇਹ ਸਿੱਖੀ ਦਾ ਵਿਰੋਧੀ ਹੋ ਗਿਆ। ਫਿਰ ਇਸ ਸਿੱਖੀ ਦੇ ਵੇਲੇ ਇਹਨੇ ਪਰ ਬਹੁਤਾ ਨੁਕਸਾਨ ਨਹੀਂ ਸੀ ਉਦੋਂ ਕੀਤਾ, ਚੱਲਦਾ ਰਿਹਾ। ਹੁਣ ਇਹ ਪੱਗ ਲਾ ਕੇ ਤਾਂ ਕਹਿ ਰਿਹਾ, ਇਹਦੇ ਮਨ ਵਿੱਚ ਇਹ ਵਿਚਾਰ ਹੈ, ਇਹ ਕਰਮ ਸਿੰਘ ਹਿਸਟੋਰੀਅਨ ਨੇ ਵਿਚਾਰ ਲਿਖੀ ਹੈ ਇਤਿਹਾਸਕ ਖੋਜ ਨਾਂ ਦੀ ਕਿਤਾਬ ਦੇ ਵਿੱਚ, ਉਹਨੇ ਇਹ ਮਨ ਵਿੱਚ ਭਰਮ ਪਾਲਿਆ ਹੋਇਆ ਵੀ ਮੈਂ ਸਿੱਖਾਂ ਦੀ ਮਦਦ ਕਰਦਾ ਰਿਹਾ। ਸਿੱਖ ਜਿਹੜੇ ਨੇ ਉਹ ਤਾਂ ਜਿਉਂਦੇ ਰਹੇ ਨੇ ਦੁਨੀਆ ਵਿੱਚ ਵੀ ਸਿੱਖਾਂ ਦੀ ਮਦਦ ਮੈਂ ਕਰਦਾ ਰਿਹਾ। ਲਖਪਤ ਰਾਏ ਨੇ ਵਿਚਾਰ ਬਣਾ ਲਈ ਵੀ ਜੇ ਹੁਣ ਮੈਂ ਸਿੱਖਾਂ ਦੀ ਮਦਦ ਨਹੀਂ ਕਰਾਂਗਾ, ਮੈਂ ਉਹ ਖੁਦ ਇਹਨਾਂ ਦੀ ਜੜ ਪੁੱਟਣ ਵਾਲਾ ਬਣ ਜਾਗਾ ਤਾਂ ਸਿੱਖੀ ਬਚ ਨਹੀਂ ਸਕਦੀ। ਇੱਕ ਮੈਂ ਨਿੱਕਾ ਜਿਹਾ ਪਿਛੋਕੜ ਫਿਰ ਫੋਲਣ ਲੱਗਾ, ਮੇਰੀ ਮਜਬੂਰੀ ਕਿਉਂਕਿ ਪਿਛਲੀਆਂ ਗੱਲਾਂ ਦੱਸ ਕੇ ਗੱਲ ਸਮਝ ਲੱਗਦੀ ਹੈ। 1704 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਜੰਗ ਲੜਿਆ ਜਾ ਰਿਹਾ। ਇੱਕ ਪਾਸੇ ਅਜਮੇਰ ਚੰਦ ਹੈ, ਇਹ ਭੀਮ ਚੰਦ ਦਾ ਪੁੱਤ ਹੈ ਕਹਿਲੂਰੀਏ ਰਾਜੇ ਦਾ, ਤੇ ਅਜਮੇਰ ਚੰਦ ਦੇ ਬੰਦਿਆਂ ਨੇ ਇੱਕ ਗੱਲ ਕਹੀ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਗੁਰੂ ਕਾ ਉਹ ਸਿੱਖ ਹੈ ਜਿਹੜਾ ਭਾਈ ਮਨੀ ਸਿੰਘ ਹੋਰਾਂ ਦਾ ਸਕਾ ਭਰਾ ਹੈ, ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਿਆ ਕਰਦਾ ਸੀ। ਉਸ ਭਾਈ ਮਾਨ ਸਿੰਘ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਉਹ ਸੱਜਣਾ ਆ ਆਪਣਾ ਨਿਸ਼ਾਨ ਤੂੰ ਨੀਵਾਂ ਕਰ, ਕਿਉਂਕਿ ਸਾਡਾ ਨਿਸ਼ਾਨ ਤੇਰੇ ਨਾਲ ਚੱਲ ਰਿਹਾ। ਮਾਨ ਸਿੰਘ ਨੇ ਇੱਕ ਵਚਨ ਕਿਹਾ, ਕਹਿਣ ਲੱਗੇ ਭਲਿਆ ਜਿਹੜੇ ਇਹ ਸਰਕਾਰੀ ਨਿਸ਼ਾਨ ਹੁੰਦੇ ਨੇ ਇਹਨਾਂ ਤੇ ਕਈ ਵਾਰੀ ਚੜ੍ਹਦੇ ਨੇ ਕਈ ਵਾਰੀ ਉਤਰਦੇ ਨੇ, ਇਹ ਨਿਸ਼ਾਨ ਧਰਮ ਦਾ ਨਿਸ਼ਾਨ ਹੈ, ਇੱਕ ਵਾਰੀ ਚੜ੍ਹ ਜਾਏ ਤੇ ਮੁੜ ਕੇ ਉਤਰਦਾ ਨਹੀਂ ਹੈ, ਇਹ ਤੇ ਐਵੇਂ ਝੂਲਣਾ। ਉਹਨੇ ਆਖਿਆ ਮੈਂ ਤੈਨੂੰ ਝੂਲਣ ਨਹੀਂ ਦਿਆਂਗਾ। ਕਹਿਣ ਲੱਗੇ ਵੀ ਤੇਰੇ ਕੋਲ ਇੰਨੀ ਤਾਕਤ ਨਹੀਂ, ਤੂੰ ਗੁਰੂ ਦਾ ਨਿਸ਼ਾਨ ਖਤਮ ਕਰ ਦੇ, ਤੇਰੇ ਕੋਲ ਤਾਕਤ ਨਹੀਂ ਹੈ। ਉਹਨੇ ਆਖਿਆ ਮੈਂ ਵੇਖਣਾ ਤੂੰ ਕਿਵੇਂ ਇਹਨੂੰ ਬਚਾ ਕੇ ਰੱਖਣਾ। ਕਹਿਣ ਲੱਗੇ ਮੈਂ ਤੇਰੀਆਂ ਬਾਹਾਂ ਵੱਢ ਦਿਆਂਗਾ ਜਿਹੜੀਆਂ ਬਾਹਾਂ ਨਾਲ ਤੂੰ ਹੱਥਾਂ ਨਾਲ ਪਕੜਿਆ ਹੋਇਆ। ਉਹਨੇ ਆਖਿਆ ਲੱਗਦੀ ਵਾਹ, ਮੈਂ ਕੋਸ਼ਿਸ਼ ਕਰਾਂਗਾ ਭਾਈ, ਮੈਨੂੰ ਲੱਤਾਂ ਨਾਲ ਪਕੜ ਲਾਂਗਾ, ਲੱਤਾਂ ਚ ਘੁੱਟ ਲਾਂਗਾ, ਪਰ ਨਿਸ਼ਾਨ ਡਿੱਗਣ ਨਹੀਂ ਦਿਆਂਗਾ। ਕਹਿਣ ਲੱਗਿਆ ਤੂੰ ਕਿੱਡੀਆਂ ਮੂਰਖਤਾਈ ਦੀਆਂ ਗੱਲਾਂ ਕਰਨਾ, ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਆਖਿਆ ਫਿਰ ਜਿੰਨਾ ਚਿਰ ਸਾਹ ਹੋਏ ਮੇਰੇ ਕੋਲ ਮੈਂ ਮੂੰਹ ਚ ਪਕੜਨ ਦੀ ਕੋਸ਼ਿਸ਼ ਕਰਾਂਗਾ। ਕੱਪੜਾ ਜਿਹੜਾ ਨਿਸ਼ਾਨ ਤੇ ਚੜਾਇਆ ਹੋਇਆ ਉਹਨੂੰ ਪਕੜ ਕੇ ਨਿਝੁਲਦਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਆਖਿਆ ਦੇਖ ਤੂੰ ਕਿੱਡੀਆਂ ਇਆਣੀਆਂ ਗੱਲਾਂ ਕਰਨਾ, ਤੂੰ ਸਿਆਣਾ ਬਿਆਣਾ ਬੰਦਾ ਹੈ, ਮੈਂ ਤੇਰੇ ਹੱਥਾਂ ਦੀ ਬਜਾਏ, ਮੈਂ ਤੇਰੇ ਲੱਤਾਂ ਦੀ ਬਜਾਏ, ਮੈਂ ਤੇਰਾ ਗਾਲੀ ਵੱਢ ਦਿਆਂਗਾ, ਤੂੰ ਕਿਵੇਂ ਨਿਸ਼ਾਨ ਨੂੰ ਝੂਲਦਾ ਰੱਖੇਗਾ। ਉਹਨੇ ਆਖਿਆ ਫਿਰ ਇਹ ਨਿਸ਼ਾਨ ਜਿਹਦਾ ਹੈ, ਜਿਹਨੇ ਮੈਨੂੰ ਪਕੜਾਇਆ ਹੋਇਆ, ਫਿਰ ਉਹੀ ਉਹਨੂੰ ਝੂਲਦਾ ਰੱਖੇਗਾ, ਪਰ ਇਹ ਮੈਂ ਤੇਰੇ ਨਾਲ ਵਾਅਦਾ ਕਰਨਾ ਵੀ ਤੂੰ ਨਿਸ਼ਾਨ ਡੇਗ ਨਹੀਂ ਸਕਦਾ, ਇਹ ਤੈਨੂੰ ਮੈਂ ਵਾਅਦਾ ਕਰਨਾ। ਮੈਨੂੰ ਨਹੀਂ ਪਤਾ ਉਹ ਕਿਵੇਂ ਰੱਖੇਗਾ, ਪਰ ਮੈਂ ਤੇਨੇ ਵਾਅਦਾ ਕਰਨਾ ਵੀ ਉਹ ਨਿਸ਼ਾਨ ਨੂੰ ਆਪੇ ਹੀ ਰੱਖੇਗਾ। ਉਹਨੇ ਉਹੀ ਕੁਝ ਕੀਤਾ, ਮਾਨ ਸਿੰਘ ਨੂੰ ਜ਼ਖਮੀ ਕਰਕੇ ਰੱਖ ਦਿੱਤਾ, ਉਹਦੀਆਂ ਬਾਹਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੀਆਂ ਲੱਤਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੇ ਸਰੀਰ ਤੇ ਬੇਅੰਤ ਜ਼ਖਮ ਹੋ ਗਏ। ਮਾਨ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਜਦੋਂ ਡਿੱਗਣ ਲੱਗਾ ਉਹਦੀ ਜ਼ਬਾਨੋਂ ਇੱਕ ਬਚਨ ਨਿਕਲਿਆ, ਕਹਿਣ ਲੱਗੇ ਉਹ ਕਲਗੀ ਵਾਲਿਆ ਨਿਸ਼ਾਨ ਤੇਰਾ ਕਿਤੇ ਨੀਵਾਂ ਨਾ ਹੋ ਜਾਏ। ਬਾਬਾ ਅਜੀਤ ਸਿੰਘ ਨੇ ਉਸੇ ਵੇਲੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਸੇ ਵੇਲੇ ਘੋੜੇ ਦੇ ਨਾਲ ਭਜਾ ਕੇ ਛਾਲ ਮਾਰ ਕੇ ਨਿਸ਼ਾਨ ਨੂੰ ਪਕੜ ਲਿਆ, ਡਿੱਗਣ ਨਹੀਂ ਦਿੱਤਾ। ਮਾਨ ਸਿੰਘ ਬੇਹੋਸ਼ ਹੋ ਗਿਆ, ਪਰ ਗੁਰੂ ਦਾ ਨਿਸ਼ਾਨ ਝੁਲਦਾ ਰਹਿ ਗਿਆ। ਲਖਪਤ ਰਾਏ ਨੇ ਵੀ ਇਵੇਂ ਦਾ ਵਾਅਦਾ ਕੀਤਾ ਭਾਈ ਮੈਂ ਸਿੱਖੀ ਦਾ ਖਾਤਮਾ ਕਰਦੇ ਹਾਂ, ਐਸਾ ਦਾਵਾ ਬੰਨਣ ਵਾਲੇ ਇਤਿਹਾਸ ਨੂੰ ਤੁਸੀਂ ਪੜੋਗੇ ਤੇ ਬੜੇ ਬਹੁਤ ਆਏ ਨੇ, ਲੇਕਿਨ ਉਹ ਕਦੇ ਕੁਛ ਬਣ ਨਹੀਂ ਸਕਿਆ। ਲਖਪਤ ਰਾਏ ਆਪਣੀ ਪੱਗ ਲਾ ਕੇ ਬੈਠਾ, ਉਹਨੇ ਆਖਿਆ ਮੈਂ ਸਿੱਖੀ ਦਾ ਖਾਤਮਾ ਕਰਨਾ। ਉਸ ਵੇਲੇ ਇਹਨਾਂ ਨੇ ਵਿਚਾਰ ਬਣਾਈ ਤੇ ਕਾਫੀ ਸਾਰੀ ਫੌਜ ਇਕੱਠੀ ਕੀਤੀ। ਗੁਰੂ ਕੇ ਸਿੱਖ ਇਧਰਲੇ ਪਾਸਿਓ ਜਾ ਕੇ ਅੱਗੇ ਜਿੱਥੇ ਹੁਣ ਕਾਨੂ ਵਣ ਦਾ ਛੰਭ ਹੈ, ਇਹ ਵੀ ਗੁਰਦਾਸਪੁਰ ਚ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵਾ, ਇਹ ਵੀ ਸ੍ਰੀ ਹਰਗੋਬਿੰਦਪੁਰੇ ਦੇ ਬਿਲਕੁਲ ਲਾਗੇ ਹੈ। ਬਹੁਤ ਵੱਡਾ ਛੰਭ ਸੀ, ਛੰਭ ਦਾ ਮਤਲਬ ਹੁੰਦਾ ਜਿੱਥੇ ਬੇਅੰਤ ਦਰਖਤ ਹੋਣ, ਅੱਜ ਵੀ ਨੇ ਉਹ, ਹਜੇ ਵੀ ਜੰਗਲ ਦਾ ਕੁਝ ਰੂਪ ਬਚਿਆ ਹੋਇਆ। 1748 ਦਾ ਵਕਤ ਆ ਗਿਆ ਜਦੋਂ ਇੱਥੇ ਉਹ ਜ਼ਾਲਮ ਜਿਹੜਾ ਨਾ, ਉਹਨੂੰ ਪਤਾ ਲੱਗਿਆ ਵੀ ਇੱਥੇ ਕੁਝ ਗੁਰੂ ਕੇ ਸਿੱਖ ਜਿਹੜੇ ਨੇ ਉਹ ਛੁਪੇ ਹੋਏ ਨੇ, ਤੇ ਉਹਦੇ ਮਨ ਵਿੱਚ ਬੜੀ ਇੱਕ ਈਰਖਾ ਜਾਗੀ ਹੋਈ ਹੈ। ਜਦੋਂ ਦਾ ਉਹਦਾ ਭਰਾ ਜਸਪਤ ਰਾਏ ਮਰਿਆ, ਉਦੋਂ ਦਾ ਉਹ ਦਿਨ ਰਾਤ ਇੱਕੋ ਹੀ ਲਗਨ ਵਿੱਚ ਹੈ, ਕਿਸੇ ਤਰ੍ਹਾਂ ਮੈਨੂੰ ਸਿੱਖ ਮਿਲਣ ਤੇ ਮੈਂ ਉਹਦਾ ਖਾਤਮਾ ਕਰਨਾ। ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰਨ ਲੱਗਾ, ਬਾਕੀ ਘੱਲੂ ਘਰੇ ਦਾ ਇਤਿਹਾਸ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗਾ। ਇਹੋ ਲਖਪਤ ਰਾਏ ਹੈ ਜਿਹਨੇ ਐਲਾਨ ਕੀਤਾ ਸੀ, ਇਹੋ ਲਖਪਤ ਰਾਏ ਹੈ ਜਿਹਨੇ ਇਹ ਐਲਾਨ ਕੀਤਾ ਸੀ ਭਈ ਮੇਰੇ ਵੇਲੇ ਵਿੱਚ ਕੋਈ ਗੁੜ ਨਹੀਂ ਕਹਿ ਸਕਦਾ, ਉਹਨੂੰ ਰੋੜੀ ਕਹਿਣਾ ਹੋਵੇਗਾ ਜਾਂ ਭੇਰੀ ਕਹਿਣਾ ਹੋਵੇਗਾ। ਕਿਉਂ? ਕਿਉਂਕਿ ਗੁਰੂ ਕਿਹਾ ਗੁਰੂ ਚੇਤੇ ਆਉਂਦਾ। ਦੇਖੋ ਸਿੱਖੀ ਨਾਲ ਕਿੰਨੀ ਕੁ ਨਫ਼ਰਤ ਹੋਵੇਗੀ। ਦੂਜੀ ਗੱਲ, ਇਹਨੇ ਇਹ ਕਹੀ ਸੀ ਵੀ ਉਸ ਵੇਲੇ ਕਿਸੇ ਨੇ ਗ੍ਰੰਥ ਨਹੀਂ ਕਹਿਣਾ, ਪੋਥੀ ਕਵੋ, ਧਾਰਮਿਕ ਕਿਤਾਬ ਨੂੰ ਪੋਥੀ ਕਵੋ, ਕਿਉਂਕਿ ਗ੍ਰੰਥ ਕਿਹਾ ਇਹਨਾਂ ਨੂੰ ਗੁਰੂ ਚੇਤੇ ਆਉਂਦਾ, ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ। ਇਹਨੇ ਸ਼ਬਦ ਬਦਲਾ ਦਿੱਤੇ ਸਨ। ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਤਾਂ ਕਿ ਭਈ ਐਸਾ ਨਾ ਹੋ ਸਕੇ। ਜਿਹੜਾ ਜ਼ਿਕਰ ਦਾਸ ਤੁਹਾਡੇ ਨਾਲ ਕਰ ਰਿਹਾ 1746 ਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਉਦੋਂ ਇਹਨੇ ਐਲਾਨ ਕੀਤੇ ਭਈ ਕੋਈ ਗੁੜ ਨਹੀਂ ਕਹਿ ਸਕਦਾ, ਭੇਲੀ ਕਵੇਗਾ। ਹਾਲਾਂਕਿ ਪੋਥੀ ਜਿਹੜਾ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਹਿਲਾਂ ਆ ਚੁੱਕਾ ਹੋਇਆ, ਪੋਥੀ ਪਰਮੇਸ਼ਰ ਕਾ ਥਾਨ। ਪਰ ਇਹਨੇ ਆਪਣੇ ਵੱਲੋਂ ਪਾਬੰਦੀ ਲਾਈ। ਲਖਪਤ ਰਾਏ ਆਪਣੇ ਵੱਲੋਂ ਕੋਸ਼ਿਸ਼ ਕਰਕੇ ਬੈਠਾ ਵੀ ਮੈਂ ਸਿੱਖੀ ਦਾ ਖਾਤਮਾ ਕਰਨਾ। ਇਹਨੂੰ ਪਤਾ ਲੱਗਦਾ ਕਾਨੂੰ ਬਣ ਦੇ ਜੰਗਲ ਵਿੱਚ ਕੁਝ ਇੱਕ ਸਿੱਖ ਛੁਪੇ ਹੋਏ ਨੇ ਤੇ ਉੱਥੇ ਆਪਣੀਆਂ ਫੌਜਾਂ ਲੈ ਕੇ ਆਉਂਦਾ। ਇਹ ਛੋਟਾ ਘੱਲੂਘਾਰਾ ਵਰਤਣਾ। ਛੋਟੇ ਘੱਲੂਘਾਰੇ ਦਾ ਕੀ ਇਤਿਹਾਸ ਹੈ ਇਹ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਆਪਾਂ ਵਿਚਾਰਦਿਆਂ ਵਿਚਾਰਦਿਆਂ 1746 ਸਨ ਤੱਕ ਆਏ ਹਾਂ। ਇਸ ਤੋਂ ਅਗਲਾ ਇਤਿਹਾਸ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਖੋਈਆਂ ਭੁੱਲਾਂ ਦੀ ਖਿਮਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਭਈ ਇਤਿਹਾਸ ਸੁਣਨਾ ਬਹੁਤ ਔਖਾ ਹੈ, ਇਤਿਹਾਸ ਸੁਣਨਾ ਬਹੁਤ ਔਖਾ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂ, ਜੇ ਇਤਿਹਾਸ ਸੁਣਾਂਗੇ, ਆਪਣੇ ਬੱਚਿਆਂ ਨੂੰ ਸੁਣਾਵਾਂਗੇ, ਉਹ ਮਾਂ ਗੁਜਰੀ ਵਾਂਗੂ ਜਿਹਨੇ ਆਪਣੇ ਪੋਤਰਿਆਂ ਦਾ ਸਿਦਕ ਉਸ ਠੰਡੇ ਬੁਰਜ ਵਿਚ ਵੀ ਨਹੀਂ ਸੀ ਡੋਲਣ ਦਿੱਤਾ, ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਸ਼ਹੀਦਾਂ ਦੀਆਂ, ਤੇ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਵਾਂਗੇ ਇਤਿਹਾਸ ਦੀਆਂ, ਤੇ ਸਾਡੇ ਬੱਚੇ ਵੀ ਕਦੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਸਿੱਖੀ ਨਾਲ ਉਹਨਾਂ ਦਾ ਪਿਆਰ ਬਣ ਜਾਏਗਾ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਸ੍ਰੀ ਅਕਾਲ
2: ਵਾਹਿਗੁਰੂ ਸਾਹਿਬ ਜੀਓ। ਕੋਟ ਪਰਾਦ ਹਮਾਰੀ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੋਹੇਲੇ।

रखो रखनहार दयाला, नानक कर के कोले। धन श्री गुरु ग्रंथ साहिब महाराज जी दे पवित्र चरण कमलों विच सबाईमान सतसंगी प्यारियो आशीष देवो, अदब सत्कार नाल आखो जी वाहिगुरु जी का खालसा वाहिगुरु जी की फतेह। इतिहास खुशियां गमियां दा, दुखां सुखां दा, मुसीबतां दा, अनेकां तरां दियां शहीदियां दा, अपने बजुर्गां दियां जिंदगियां दा निचोड़ हुंदा है। आपां पिछलेरे दिनां तों इक लड़ी सांझी करते आ रहे हैं। कल रोज दस ने तुहाडे नाल सांझ पाई सी किवें लखपत राय ने अनेक तरह के कहर किते ने। अहमदाबाद रोड़ी साहब गुरुद्वारा साहब के दर्शन करन जांदियां सिखां नूं राह विच बद्दो की दे नेड़े लंगर प्रसाद पानी तैयार करदियां नूं जसपत राय आके घेरदा है। लखपत राय का भरा है सका, ते उत्थे इक झड़प हुंदी है। इहदे दरम्यान एक भाई निबाहू सिंह रंगरेटा ये हाथी ते चढ़ के जसपत का सिर वढ लैंदा है। गुसाई कृपा राम 500 रुपया दे के सिर खरीद लैंदा है। फौजां भज जांदियां ने। ਇਹ ਗੱਲ ਜਦੋਂ ਲਖਪਤ ਰਾਏ ਨੂੰ ਜਾ ਕੇ ਪਤਾ ਲੱਗਦੀ ਹੈ, ਉਹ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ ਹੈ, ਮੈਂ ਬੇਨਤੀ ਕਰਾਂ, ਇਹ ਉਹਦੇ ਪੈਰਾਂ ਵਿੱਚ ਆਪਣੀ ਪੱਗ ਲਾ ਕੇ ਰੱਖ ਦਿੰਦਾ ਔਰ ਇੱਕ ਗੱਲ ਕਹਿੰਦਾ ਭਈ ਮੈਂ ਖੱਤਰੀ ਹੈ ਤੇ ਖੱਤਰੀਆਂ ਨੇ ਧਰਮ ਸ਼ੁਰੂ ਕੀਤਾ ਸੀ। ਜਿੰਨਾ ਚਿਰ ਸਿੱਖ ਨਾਂ ਦੀ ਚੀਜ਼ ਦੁਨੀਆਂ 'ਚ ਖਤਮ ਨਹੀਂ ਹੁੰਦੀ ਉਹਨਾਂ ਚਿਰ ਮੈਂ ਪੱਗ ਆਪਣੇ ਸਿਰ ਤੇ ਮੁੜ ਕੇ ਨਹੀਂ ਜੇ ਰੱਖਣੀ। ਯਹੀਆ ਖਾਨ ਤੇ ਪਹਿਲਾਂ ਹੀ ਇਹ ਚਾਹੁੰਦਾ ਸੀ, ਇਸ ਲਈ ਉਹਨੇ ਹੱਲਾਸ਼ੇਰੀ ਹੀ ਨਹੀਂ ਦਿੱਤੀ ਬਲਕਿ ਨਾਲ ਫੌਜ ਤੇ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਭਈ ਤੂੰ ਜਿਵੇਂ ਮਰਜ਼ੀ ਕਰ ਸਕਣਾ, ਤੇਰੇ ਅੱਗੇ ਸਾਰੀ ਗੱਲ ਮਾਫ ਹੈ। ਇਹ ਪਿੱਛੇ ਦਸ ਜ਼ਿਕਰ ਕਰ ਚੁੱਕਾ ਹੋਇਆ, ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਜਿੱਥੇ ਵੀ ਤੁਹਾਨੂੰ ਸਿੱਖ ਮਿਲਦਾ ਉਹਨੂੰ ਲੱਭ ਕੇ ਮਾਰ ਦਿਓ, ਤਾਂ ਕੋਈ ਖੂਨ ਨਹੀਂ ਤੁਹਾਡੇ ਸਿਰ ਮਾਫ। ਐਸੀ ਅਵਸਥਾ ਵਿੱਚ ਸਿੱਖ ਵਿਚਰ ਰਹੇ ਨੇ। ਜਿਹੜੀ ਅੱਜ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਲਖਪਤ ਰਾਏ ਯਹੀਆ ਖਾਨ ਦੇ ਕੋਲੋਂ ਫੌਜਾਂ ਥਾਪੜਾ ਹੌਸਲਾ ਧਨ ਪਦਾਰਥ ਸਭ ਕੁਝ ਲੈ ਕੇ ਹੋਰ ਬਲਵਾਨ ਬਣ ਬੈਠਾ। ਹੁਣ ਇਹਨੇ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਨਗਰ ਵਿੱਚ ਸਿੱਖੀ ਨਾਲ ਮਾੜੇ ਮੋਟੇ ਵੀ ਨੇੜਤਾ ਰੱਖਣ ਵਾਲੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਪਕੜ ਲਿਆ। ਸਾਰਿਆਂ ਨੂੰ ਪਕੜ ਕੇ ਇਹਨਾਂ ਦੀ ਗਿਣਤੀ ਕਰੀਬ 1000 ਦੇ ਨੇੜੇ ਹੈ। ਇਹਨਾਂ ਸਾਰਿਆਂ ਨੂੰ ਪਕੜ ਕੇ ਉਹਨੇ ਵਾਰੀ ਵਾਰੀ ਨਖਾਸ ਚੌਂਕ, ਮੈਂ ਪਿੱਛੇ ਵੀ ਬੇਨਤੀ ਕਰ ਬੈਠਾ ਵਾਂ, ਬਦਕਿਸਮਤੀ ਹੈ ਨਖਾਸ ਚੌਂਕ ਵਿੱਚ ਭਾਈ ਮਨੀ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਕਿਉਂਕਿ ਉੱਥੇ ਭਾਈ ਮਨੀ ਸਿੰਘ ਸ਼ਹੀਦ ਹੋਇਆ। ਇਹਦੀ ਘਰਵਾਲੀ ਗੁਲਜ਼ਾਰ ਸਿੰਘ, ਜਗਰ ਸਿੰਘ, ਰੂਪ ਸਿੰਘ ਇਹ ਉੱਥੇ ਹੀ ਸ਼ਹੀਦ ਹੋਏ ਨੇ। ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹ ਵਕਤ ਨੇ ਨਾ ਸੰਭਾਲਿਆ, ਉਹ ਢੱਠ ਗਿਆ ਤੇ ਅੱਜ ਕੱਲ੍ਹ ਉੱਥੇ ਕੁਝ ਇੱਕ ਦੁਕਾਨਾਂ ਨੇ, ਕੋਈ ਨਿਸ਼ਾਨੀ ਵੀ ਪੱਕੀ ਨਹੀਂ। ਦੁੱਖ ਲੱਗਦਾ ਜਦੋਂ ਮੈਂ ਇਤਿਹਾਸ ਪੜ੍ਹਨਾ,
ਇਹ ਹਜ਼ਾਰ ਸਿੱਖ ਵੀ ਨਖਾਸ ਚੌਂਕ ਦੇ ਵਿੱਚ ਸਾਲਮਾਂ ਨੇ ਬੜੀ ਬੁਰੀ ਤਰ੍ਹਾਂ ਸ਼ਹੀਦ ਕੀਤਾ। ਹਾਲਾਂਕਿ ਇਹ ਵਿਚਾਰੇ ਦੁਕਾਨਦਾਰ, ਇਹ ਵਿਚਾਰੇ ਰੋਜੀ ਰੋਟੀ ਕਮਾਉਣ ਵਾਲੇ, ਇਹ ਵਿਚਾਰੇ ਮਜ਼ਦੂਰੀਆਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ, ਕੁਝ ਬਚ ਜਾਏ ਤਾਂ ਸਿੰਘਾਂ ਕੋਲ ਪਹੁੰਚਾਉਣ ਵਾਲੇ, ਇਹ ਉਹ ਲੋਕ ਸਨ। ਇਹਨਾਂ ਦਾ ਕਿਸੇ ਕਤਲ ਵਿੱਚ, ਇਹਨਾਂ ਦਾ ਕਿਸੇ ਜ਼ਾਲਮ ਦੇ ਨਾਲ ਟੱਕਰ ਲੈਣ ਵਿੱਚ ਕੋਈ ਹੱਥ ਨਹੀਂ ਸੀ। ਲਖਪਤ ਰਾਏ ਨੇ ਇਤਨਾ ਕਹਿਰ ਕੀਤਾ, ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁੜ ਸ਼ਬਦ ਬਦਲਾ ਕੇ ਭੇਲੀ ਬਣਾ ਦਿੱਤਾ, ਇਹਨਾਂ ਨੂੰ ਗੁਰੂ ਚੇਤੇ ਨਾ ਆਵੇ। ਸਿੱਖੀ ਉਦੋਂ ਕਿੰਨੀ ਕੁ ਗੁਰੂ ਨਾਲ ਜੁੜੀ ਹੋਵੇਗੀ, ਦੇਖੋ ਤੁਸੀਂ ਗੁਰੂ ਭੁੱਲਦਾ ਨਹੀਂ ਹੋਵੇਗਾ। ਉਹਨਾਂ ਗ੍ਰੰਥ ਸ਼ਬਦ ਤੇ ਪਾਬੰਦੀ ਲਾ ਦਿੱਤੀ, ਪੋਥੀ ਕਵੋ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੇਤੇ ਨਾ ਆਵੇ। ਪਤਾ ਨਹੀਂ ਇਹਨਾਂ ਨੂੰ ਚੇਤੇ ਆਉਂਦੇ ਅਨੁਸਾਰ ਇਹਨਾਂ ਦੀ ਰੂਹ ਵਿੱਚ ਕੀ ਕੁਝ ਪ੍ਰਕਾਸ਼ ਹੋ ਜਾਂਦਾ, ਕੀ ਕੁਝ ਤਾਕਤ ਮਿਲ ਜਾਂਦੀ ਹੈ। ਅਸੀਂ ਮੁਕਾਉਂਦੇ ਹਾਂ, ਥੱਕ ਜਾਂਦੇ, ਨਹੀਂ ਮੁੱਕਦੇ। ਲਖਪਤ ਰਾਏ ਦੀ ਤਲਵਾਰ ਦੀ ਪਿਆਸ ਨਾ ਬੁਝੀ, ਉਹਦੀ ਮਨਸ਼ਾ ਪੂਰੀ ਨਾ ਹੋਈ। ਭਾਲ ਕਰਨ ਲੱਗ ਪਿਆ ਕਿਸੇ ਤਰੀਕੇ ਬਾਹਰ ਸਿੱਖ ਮਿਲ ਜਾਣ, ਕੋਈ ਮੈਨੂੰ ਕਿਤੇ ਸਿੱਖਾਂ ਦੀ ਦੱਸ ਪਾਵੇ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰਾਂ। ਚੱਲਦਿਆਂ ਗੱਲ ਪਤਾ ਲੱਗ ਗਈ, ਪੰਥ ਪ੍ਰਕਾਸ਼ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ, ਮੈਂ ਕਹਿਣਾ ਚਾਹੁੰਦਾ, ਫਿਰ ਅੱਗੇ ਗੱਲ ਤੋੜਦੇ। ਬਹੁਤ ਧਿਆਨ ਨਾਲ ਸੁਣਿਆ ਜੇ, ਘਰ ਤੇ ਕੱਢ ਹੈ, ਜਦੋਂ ਮਜਬੂਰ ਕਰ ਦਿੰਦੇ ਨੇ, ਘਰਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਵਿਚਾਰੇ। ਘਰ ਤੇ ਕੱਢ ਹੈ, ਬਨ ਲੁਕੈ, ਬਨ ਜੰਗਲ, ਘਰ ਤੇ ਕੱਢ ਹੈ, ਬਨ ਲੁਕੈ, ਬਨ ਤਜ ਨੀਰ ਲੁਕਾ ਹੈ। ਕਈ ਵਾਰੀ ਜੰਗਲਾਂ ਵਿੱਚ ਵੀ ਰਹਿਣਾ ਔਖਾ ਕਰ ਦੇਣਾ, ਸਿੱਖਾਂ ਨੇ ਪਾਣੀਆਂ ਵਿੱਚ ਛਾਲਾਂ ਮਾਰ ਦੇਣੀਆਂ। ਘਰ ਤੇ ਕੱਢ ਹੈ, ਬਨ ਲੁਕੈ, ਬਨ ਤਜ ਨੀਰ ਲੁਕਾ ਹੈ, ਜਦ ਮੈਂ ਲੁਕੈ ਤੋਂ ਨਾ ਬਚੈ। ਹੁਣ ਪਾਣੀ ਵਿੱਚ ਛੁੱਬੀ ਮਾਰ ਲੈਣਾ, ਅਕਸਰ ਕਿੰਨਾ ਕੁ ਚਿਰ ਪਾਣੀ ਚ ਰਹਿਣਗੇ, ਸਾਹ ਤੇ ਲੈਣਾ ਹੀ ਹੈ ਨਾ। ਜਦ ਮੈਂ ਲੁਕੈ ਤੋਂ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ, ਇਸ ਇੰਨੀ ਸੋਹਣੀ ਧਰਤੀ ਉੱਤੇ ਸਿੱਖਾਂ ਦੀ ਕੋਈ ਥਾਂ ਨਹੀਂ। ਖੈਰ, ਕੰਨ ਵਣ ਦੇ ਛੰਭ ਵਿੱਚ ਜਿੰਨੀ ਵਾਰੀ ਕੋਈ ਇਤਿਹਾਸਕ ਹਵਾਲਾ ਆਉਂਦਾ, ਮੈਂ ਉਨੀ ਵਾਰੀ ਤੁਹਾਡੇ ਅੱਗੇ ਹੱਥ ਜੋੜਨਾ, ਆਪਣੇ ਬੱਚਿਆਂ ਨੂੰ ਲਿਜਾ ਕੇ ਜ਼ਰੂਰ ਦਿਖਾਇਆ ਕਰੋ। ਸ਼੍ਰੀ ਹਰਗੋਬਿੰਦਪੁਰ ਹੈ ਤਾਂ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ। ਗੁਰਦਾਸ ਨੰਗਲ ਦੀ ਗੜੀ ਇੱਥੇ ਹੀ, ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਹੈ, ਕਲਾਨੌਰ ਇੱਥੇ ਹੀ, ਸਾਰਾ ਕੁਝ ਨੇੜੇ ਨੇੜੇ ਹੈ। ਕਾਨੂ ਬਣ ਦੇ ਛੰਭ ਵਿੱਚ ਬਹੁਤ ਲੰਮਾ ਜੰਗਲ ਹੈ। ਇਹਦੇ ਜੰਗਲ ਵਿੱਚ ਕੁਝ ਇੱਕ ਸਿੱਖ ਵਿਚਾਰੇ, ਇੱਥੇ ਕਰੀਬ ਗਿਣਤੀ ਜਿਹੜੀ ਹੈ ਉਹ 10,000 ਤੋਂ 15,000 ਦੇ ਵਿੱਚ ਹੈ, ਕਿਉਂਕਿ ਸਾਰੇ ਵਿਦਵਾਨਾਂ ਦੀ ਰਾਏ ਵੱਖੋ ਵੱਖਰੀ ਹੈ। ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਰਤਨ ਸਿੰਘ ਜੱਗੀ, ਇਹਨਾਂ ਸਾਰਿਆਂ ਦੀ ਰਾਏ ਵੱਖੋ ਵੱਖਰੀ, ਪਰ ਮੈਂ ਜਿਹੜਾ ਵਿੱਚੋਂ ਅੰਦਾਜ਼ਾ ਜਿਹਾ ਲੱਗਦਾ ਉਹ ਕਰੀਬ 15,000 ਦੇ ਨੇੜੇ ਸਿੱਖ ਜਿਹੜਾ ਨਾ ਉਹ ਘਰਾਂ ਨੂੰ ਛੱਡ ਕੇ ਵਿਚਾਰੇ ਇੱਥੇ ਲੁਕੇ ਨੇ, ਇੱਥੇ ਬੈਠੇ ਨੇ। ਆਮ ਕਰਕੇ ਨਾ ਜੰਗਲਾਂ ਵਿੱਚੋਂ ਦੀ ਕੋਈ ਜਾਇਆ ਨਹੀਂ ਸੀ ਕਰਦਾ, ਕਿਉਂਕਿ ਬੜਾ ਡਰਾਉਣਾ ਜੰਗਲ ਹੁੰਦਾ ਸੀ। ਹੁਣ ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਆਪਣੇ ਵੱਲੋਂ ਤਿਆਰੀ ਕਰਕੇ ਬਹੁਤ ਸਾਰੀ ਫੌਜ ਲੈ ਕੇ ਤੇ ਉਹ ਇਸ ਜੰਗਲ ਦੇ ਵਿੱਚ ਆਉਂਦਾ, ਇੱਥੇ ਆਉਂਦਾ ਤੇ ਇੱਥੇ ਥੋੜਾ ਜਿਹਾ ਧਿਆਨ ਹੋਰ ਦਿਓ, ਕਿਉਂਕਿ ਕੁਝ ਇੱਕ ਨਾਂ ਨੇ ਜਿਹੜਾ ਯਹੀਆ ਖਾਨ ਦਾ ਪੁੱਤਰ ਹੈ, ਉਹਦਾ ਨਾਂ ਹੈ ਨਾਰ ਖਾਨ, ਸੌਖਾ ਯਾਦ ਰਹਿ ਜਾਏਗਾ ਮੇਰਾ ਖਿਆਲ ਹੈ। ਲਖਪਤ ਰਾਏ ਦਾ ਆਪਣਾ ਪੁੱਤਰ ਹੈ ਹਰਭਜ, ਇਹ ਦੋਵੇਂ ਜਣੇ ਇਸ ਜੰਗ ਵਿੱਚ ਨੇ। ਅੱਲੜ ਉਮਰ ਦੇ ਸਨ, ਨਹੀਂ ਸੀ ਵਾਲਾ ਗਿਆਨ, ਤੇ ਦੋਵੇਂ ਜਣੇ ਮਾਰੇ ਗਏ। ਜਦੋਂ ਇਹ ਦੋਵੇਂ ਜਣੇ ਮਾਰੇ ਗਏ, ਉਦੋਂ ਲਖਪਤ ਰਾਏ ਹੋਰ ਬੁਖਲਾ ਉੱਠਿਆ, ਉਹਦੀਆਂ ਅੱਖਾਂ ਅੱਗੇ ਕ੍ਰੋਧ ਦੀ ਹਨੇਰੀ, ਦਿਲ ਵਿੱਚ ਬਦਲਾ ਲੈਣ ਦੀ ਭਾਵਨਾ, ਅਤਿਅੰਤ ਪਾਪ ਦੀ ਬਿਰਤੀ ਲੈ ਕੇ ਉਹਨੇ ਫਿਰ ਇੱਕ ਉਪਰਾਲਾ ਕੀਤਾ। ਉਹਨੇ ਉਸ ਵੇਲੇ ਆਪਣੇ ਫੌਜੀਆਂ ਦੇ ਦੁਆਰਾ ਕੁਝ ਇੱਕ ਤਰਖਾਣ ਬੁਲਵਾਏ, 3,000 ਤਰਖਾਣ ਬੁਲਵਾਏ ਇਲਾਕੇ ਵਿੱਚੋਂ, ਤੇ ਅੱਜ ਵਰਗੀਆਂ ਮਸ਼ੀਨਾਂ ਨਹੀਂ ਸਨ।
3000 ਤਰਖਾਣ ਬੁਲਾ ਕੇ ਉਹਨੇ ਉਪਰਾਲਾ ਕੀਤਾ ਵੀ ਇਹ ਜੰਗਲ ਨੂੰ ਕੱਟ ਦਿਓ ਕਿਉਂਕਿ ਇਹਦੇ ਵਿੱਚ ਮੈਂ ਜਾ ਨਹੀਂ ਸਕਦਾ, ਮੇਰੀਆਂ ਫੌਜਾਂ ਨਹੀਂ ਜਾ ਨਹੀਂ ਸਕਦੀਆਂ ਤੇ ਅੰਦਰ ਵਸਦੇ ਸਿੱਖਾਂ ਨੂੰ ਮੈਂ ਪਕੜ ਨਹੀਂ ਸਕਦਾ। ਉਹਨੇ ਕੋਸ਼ਿਸ਼ ਕੀਤੀ, ਕਹਿਣ ਲੱਗੇ ਜੰਗਲ ਨੂੰ ਕੱਟ ਦਿਓ। ਲੇਕਿਨ ਹੁਣ 3000 ਬੰਦੇ ਹੱਥੀਂ ਜੰਗਲ ਕੱਟਣ, ਉਹ ਕਿੰਨੇ ਕੁ ਦਿਨ ਕੱਟ ਸਕਦੇ ਸਨ ਵਿਚਾਰੇ? ਜਦੋਂ ਥੋੜਾ ਬਹੁਤਾ ਜੰਗਲ ਕੱਟਿਆ ਜਾਣਾ, ਉਹਦੇ ਕੋਲ ਸਬਰ ਨਾ ਹੋਇਆ, ਉਹਨੇ ਜੰਗਲ ਕੱਟਣਾ ਬੰਦ ਕਰ ਦਿੱਤਾ। ਕਹਿਣ ਲੱਗੇ ਨਹੀਂ, ਜੰਗਲ ਕੱਟਣਾ ਬੰਦ ਕਰ ਦਿਓ। ਬੰਦ ਕਰਵਾ ਦਿੱਤਾ। ਹੁਣ ਆਪਣੇ ਦਿਮਾਗ ਵਿੱਚ ਇਸ ਨਕਸ਼ੇ ਨੂੰ ਬਣਾਇਓ, ਇਹ ਜਿਹੜਾ ਸ਼ੰਭ ਹੈ, ਇਹ ਜਿਹੜਾ ਜੰਗਲ ਹੈ, ਇਹਦੇ ਚਾਰੇ ਪਾਸੇ ਦੀ ਅਵਸਥਾ ਕੀ ਹੈ? ਇੱਕ ਪਾਸੇ ਪਹਾੜੀ ਹੈ ਛੋਟੀ ਜੀ, ਉਸ ਪਹਾੜੀ ਦੇ ਉੱਤੇ ਪਹਾੜੀ ਫੌਜਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੀ ਅੰਦਰ ਸੀ ਉਹ। ਉਹਨਾਂ ਨੇ ਆਪਣੇ ਵੱਲੋਂ ਪੱਥਰ, ਵੱਟੇ, ਗੋਲੀਆਂ, ਇਹ ਸਾਰਾ ਕੁਝ ਉਹਨਾਂ ਦੇ ਕੋਲ ਹੈ। ਇੱਕ ਪਾਸਾ ਜੰਗਲ ਦਾ ਇਹ ਹੈ, ਦੂਜੇ ਪਾਸੇ ਜੰਗਲ ਦੇ ਰਾਵੀ ਵਗਦੀ ਹੈ ਤੇ ਉਹਦੇ ਚੋਂ ਵੀ ਹੜ ਆਇਆ। ਤੀਜਾ ਪਾਸਾ, ਉਸ ਪਾਸੇ ਇਹ ਖੁਦ ਲਖਪਤ ਰਾਏ ਆਪਣੀਆਂ ਤੋਪਾਂ, ਗੋਲੀਆਂ, ਫੌਜਾਂ ਲੈ ਕੇ ਖਲੋਤਾ ਹੋਇਆ। ਤਿੰਨ ਪਾਸੇ ਮੇਰਾ ਖਿਆਲ ਸਾਡੇ ਦਿਮਾਗ ਚ ਆ ਜਾਣੇ ਚਾਹੀਦੇ ਨੇ। ਚੌਥਾ ਪੱਖ, ਚੌਥੇ ਵਾਲੇ ਪਾਸੇ ਇਸ ਪਾਪੀ ਨੇ ਜੰਗਲ ਨੂੰ ਅੱਗ ਲਾ ਦਿੱਤੀ। ਹੁਣ ਜਦੋਂ ਜੰਗਲ ਨੂੰ ਅੱਗ ਲੱਗੀ, ਉਦੋਂ ਸੇਕ ਲੱਗਿਆ। ਔਰ ਮੈਂ ਇਤਨੀ ਵੀ ਅਰਜ਼ ਕਰਾਂ, ਇਹ ਮਈ ਮਹੀਨੇ ਸ਼ੁਰੂਆਤ ਮਾਰਚ ਤੋਂ ਹੋਇਆ। ਸਿੱਖੀ ਵਿੱਚ 3 ਘੱਲੂਘਾਰੇ ਨੇ, ਇਹ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਸਿੱਖੀ ਵਿੱਚ 3 ਘੱਲੂਘਾਰੇ ਨੇ, ਇੱਕ ਛੋਟਾ ਘੱਲੂਘਾਰਾ ਇਹ ਮਈ ਦੇ ਮਹੀਨੇ 1 ਮਈ ਨੂੰ ਮਨਾਇਆ ਜਾਂਦਾ। ਸ਼ੁਰੂਆਤ ਮਾਰਚ ਤੋਂ ਹੋ ਗਈ ਸੀ ਕਿਉਂਕਿ ਲੰਮੀ ਲੜਾਈ ਚੱਲੀ ਹੈ। ਇਹ ਮਾਰਚ ਦੇ ਮਈ ਦੇ ਮਹੀਨੇ 1746 ਦਾ ਵਾਕਾ ਹੈ। ਅੱਜ ਕੋਈ ਬਹੁਤੇ ਸਾਨੂੰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਇੱਕੋ ਹੀ ਚੱਲਣਾ ਹੈ। 1746 ਦਾ ਇਹ ਭਾਣਾ ਵਰਤਿਆ। ਔਰ ਯਾਦ ਰੱਖੋ, ਮਈ ਦੇ ਮਹੀਨੇ, ਅਪ੍ਰੈਲ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ, ਉਦਾਂ ਹੀ ਕਹਿਰ ਵਰਤਦਾ ਹੈ। ਤੇ ਇਹੋ ਜਿਹੀ ਗਰਮੀ ਦੇ ਵਿੱਚ ਜਦੋਂ ਅੱਗ ਲੱਗੀ ਹੋਈ ਹੈ ਜੰਗਲ ਨੂੰ, ਇੱਕ ਪਾਸੇ ਰਾਵੀ ਚੜੀ ਹੋਈ ਹੈ, ਇੱਕ ਪਾਸੇ ਜੇ ਉਹ ਪਹਾੜ ਨੂੰ ਚੜਨ ਦੀ ਕੋਸ਼ਿਸ਼ ਕਰਦੇ ਨੇ, ਉਥੋਂ ਇੱਟਾਂ ਵੱਟੇ ਤੇ ਗੋਲੀਆਂ ਜਿਹੜੀਆਂ ਉਹ ਸ਼ਰਿਆਂ ਮੌਤ ਦਾ ਸਵਾਗਤ ਕਰਦੀਆਂ, ਸਿੱਖਾਂ ਦਾ ਸਵਾਗਤ ਕਰਦੀਆਂ। ਨਾ ਵਿਚਾਰੇ ਉਧਰ ਜਾ ਸਕਦੇ ਨੇ, ਨਾ ਰਾਵੀ ਵਿੱਚੋਂ ਲੰਘ ਸਕਦੇ ਨੇ। ਤੇ ਆਖਿਰਕਾਰ ਇਸ ਤਰ੍ਹਾਂ ਜਦੋਂ ਚਾਰੇ ਪਾਸੇ ਉਹਨਾਂ ਨੇ ਮੱਲ ਲਏ ਤੇ ਅੱਗ ਲਾ ਦਿੱਤੀ, ਫਿਰ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ। ਇਹ ਗੱਲ ਮੈਂ ਹੋਰ ਪਹਿਲੋਂ ਹੀ ਕਹਿ ਦਿਆਂ, ਇਹ ਸਾਰੇ ਬੋਲ ਜਿਹੜੇ ਦੱਸ ਤੁਹਾਡੇ ਨਾਲ ਸਾਂਝੇ ਕਰ ਰਿਹਾ ਰਤਨ ਸਿੰਘ ਪੰਗੂ ਦੇ ਨੇ। ਕਰਮ ਸਿੰਘ ਸਟੋਰੀਆਂ ਨੇ ਗੱਲ ਲਿਖੀ, ਪਹਿਲੋਂ ਮੈਂ ਉਹ ਗੱਲ ਕਰਦੇ ਹਾਂ। ਉਹ ਕਹਿੰਦਾ, ਰਤਨ ਸਿੰਘ ਪੰਗੂ, ਮੇਰਾ ਜੀ ਕਰਦਾ ਤੇਰੇ ਹੱਥ ਚੁੰਮ ਲਵਾਂ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਇਤਨੀਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਤੂੰ, ਜੀ ਕਰਦਾ ਮੈਂ ਤੇਰਾ ਹੱਥ ਚੁੰਮਣਾ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਉਹਨਾਂ ਗੱਲ ਕਰਦੇ ਨੇ, ਮੈਂ ਗੱਲ ਉਸੇ ਵੱਲ ਆਵਾਂ। ਰਤਨ ਸਿੰਘ ਪੰਗੂ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗੇ, ਅੱਧੀ ਮੌਤ ਮੁਸਾਫਰੀ। ਜਦੋਂ ਕਦੇ ਮੁਸਾਫਰੀ ਵਿੱਚ ਜਾਣਾ ਪੈ ਜਾਏ ਬੰਦੇ ਨੂੰ, ਅੱਧੀ ਮੌਤ ਹੁੰਦੀ, ਕਿਉਂਕਿ ਘਰ ਦੇ ਸਾਰੇ ਸੁੱਖ ਤਿਆਗਣੇ ਪੈਂਦੇ ਨੇ। ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਜੋ ਮਿਲੇ ਹਾਲਾਤਾਂ ਨਾਲ ਸਮਝੌਤਾ ਕਰਨਾ ਪੈਂਦਾ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਕਹਿਣ ਲੱਗੇ, ਇੱਕ ਮੁਸਾਫਰੀ ਹੋਵੇ ਉੱਤੋਂ ਭੁੱਖੇ ਰਹਿਣਾ ਪੈ ਜਾਏ ਮੁਸਾਫਰੀ ਦੇ ਵਿੱਚ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਊਹਾਂ ਆਣ ਦੋ ਮਿਲੇ ਜੇ ਭਇਓ ਖਾਲਸੇ ਦੁੱਖ। ਕਹਿਣ ਲੱਗੇ, ਖਾਲਸੇ ਕੋਲ ਦੋਵੇਂ ਆ ਕੇ ਉੱਥੇ ਮਿਲ ਗਈਆਂ। ਇੱਕ ਭੁੱਖ ਵੀ ਕਹਿਰਾਂ ਦੀ ਹੈ, ਖਾਣ ਲਈ ਕੁਝ ਨਹੀਂ। ਘੋੜਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਵਿਚਾਰੇ, ਕਮਜ਼ੋਰ ਹੋਏ ਘੋੜੇ, ਕਈ ਕਈ ਦਿਨਾਂ ਦੇ ਭੁੱਖੇ ਨਹੀਂ ਚੱਲ ਪਾਉਂਦੇ। ਰਤਨ ਸਿੰਘ ਪੰਗੂ ਨੇ ਲਿਖਿਆ, ਕਹਿਣ ਲੱਗੇ, ਜੇ ਪਹਾੜੀ ਤੇ ਚੜਾਉਣ ਲੱਗਦੇ ਨੇ ਉਹ ਵਿਚਾਰੇ, ਇੰਨੀ ਤਾਕਤ ਨਹੀਂ ਹੈ, ਡਿੱਗ ਪੈਂਦੇ ਨੇ ਖੱਡਾਂ ਵਿੱਚ, ਤੇ ਸਿੱਖ ਫਿਰ ਘੋੜਿਆਂ ਦਾ ਵੀ ਸਾਥ ਛੱਡ ਦਿੰਦੇ ਨੇ। ਨਾ ਘੋੜੇ ਸਾਥ ਦਿੰਦੇ ਨੇ ਭੁੱਖ ਦੇ ਕਾਰਨ, ਨਾ ਕੋਈ ਹੋਰ ਸਾਧਨ ਬਣਦਾ। ਤੇ ਇੱਕ ਮੁਸਾਫਰੀ, ਇੱਕ ਭੁੱਖ ਕਹਿਰਾਂ ਦੀ, ਇੱਕ ਚਾਰੇ ਪਾਸਿਆਂ ਤੋਂ ਇਵੇਂ ਦੁਸ਼ਮਣ ਜਿਹੜਾ,
ਉਹ ਮੌਤ ਦੇ ਫਤਵੇ ਲੈ ਕੇ ਚਾਰੇ ਪਾਸੇ ਖਲੋਤਾ ਹੋਇਆ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਟੋਲਾ ਜਿਹਾ ਬਣਾਇਆ, ਜਿਵੇਂ ਕਿਵੇਂ ਹੋ ਸਕੇ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ। ਇੱਕ ਟੋਲਾ ਜਿਹਾ ਬਣਾ ਕੇ ਗੁਰੂ ਕੇ ਸਿੱਖਾਂ ਨੇ ਉਥੋਂ ਇੱਕ ਪਾਸੇ ਨੂੰ ਨਿਕਲਣਾ ਸ਼ੁਰੂ ਕੀਤਾ। ਇੱਕ ਦਿਨ ਦੇ ਵਾਕਿਆ ਵਿੱਚ, ਹਾਲਾਂਕਿ ਲੰਮਾ ਸਮਾਂ ਚੱਲਿਆ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ, ਪਰ ਇੱਕ ਦਿਨ ਦੇ ਵਿੱਚ ਕਰੀਬ 10,000 ਸਿੱਖ ਇੱਕ ਦਿਨ ਦੇ ਵਿੱਚ, ਜਦੋਂ ਵੱਡੇ ਘੱਲੂਘਾਰੇ ਵਰਤੇ ਨੇ, 3 ਘੱਲੂਘਾਰੇ ਨੇ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਇੱਕ ਛੋਟਾ ਘੱਲੂਘਾਰਾ 1746 ਦਾ, ਇੱਕ ਵੱਡਾ ਘੱਲੂਘਾਰਾ 1762 ਦਾ, ਉਹ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਚ ਸਾਂਝਾ ਕਰਾਂਗਾ, ਇੱਕ 5-6 June 1984 ਦਾ, ਜਿਹਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ। ਇਹਦੇ ਅਰਥ ਕੀਤੇ ਨੇ ਰਤਨ ਸਿੰਘ ਜੱਗੀ ਨੇ, ਉਹਨੇ ਅਰਥ ਕੀਤੇ ਨੇ ਵੀ ਤਾਂ ਨੀਲਾ ਤਾਰਾ ਨਾਂ ਤਾਂ ਰੱਖਿਆ ਸੀ ਕਿਉਂਕਿ ਉਸ ਵੇਲੇ ਬਹੁਤੇ ਸਿੱਖ ਦਰਬਾਰ ਸਾਹਿਬ ਵਿਚ ਨੀਲੀਆਂ ਪੱਗਾਂ ਵਾਲੇ ਸਨ। ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦਾ ਖਾਤਮਾ ਕਰਨ ਦੀ ਇਸ ਓਪਰੇਸ਼ਨ ਦਾ ਨਾਂ ਹੀ ਬਲਿਊ ਸਟਾਰ ਰੱਖਿਆ ਗਿਆ ਸੀ। ਗੱਲ ਵੱਖਰੀ, ਮੈਂ ਫਿਰ ਵਾਪਸ ਜਾਣਾ ਚਾਹੁੰਦਾ। ਇਹ ਛੋਟੇ ਘੱਲੂਘਾਰੇ ਦਾ ਦੱਸ ਤੁਹਾਡੇ ਨਾਲ ਜ਼ਿਕਰ ਕਰਦੇ ਆ, ਇਹਦੇ ਵਿਚ ਕਰੀਬ 10,000 ਸਿੱਖ ਇੱਕੋ ਦਿਨ ਵਿਚ ਸ਼ਹੀਦ ਹੋਏ ਆ। ਇਹਨੂੰ ਸਿੱਖ ਜਗਤ ਵਿਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸ ਗੁਰੂ ਕੇ ਸਿੱਖਾਂ ਦੇ ਵਿਚੋਂ ਭਾਈ ਚੜਤ ਸਿੰਘ ਸ਼ੁਕਰ ਚੱਕੀਆ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ, ਮੈਂ ਬਹੁਤਾ ਖਿਲਾਰਾ ਨਹੀਂ ਪਾਉਣਾ ਤਾਂ ਕਿ ਆਪਾਂ ਨੂੰ ਸਮਝ ਲੱਗਦੀ ਰਹੇ, ਨਵਾਬ ਕਪੂਰ ਸਿੰਘ ਇਸ ਕਾਨੂੰ ਬਣ ਦੇ ਸ਼ੰਭ ਵਿਚ ਸੀ ਉਦੋਂ, ਜੱਸਾ ਸਿੰਘ ਆਲੂਵਾਲੀਆ ਇਸ ਘੇਰੇ ਵਿਚ ਸੀ, ਉਹ ਵੀ ਇਸ ਕਾਨੂੰ ਬਣ ਦੇ ਸ਼ੰਭ ਵਿਚ ਗੁਰੂ ਕੇ ਸਿੱਖਾਂ ਦੇ ਨਾਲ ਹੈ। ਕੁਝ ਇੱਕ ਸਿੱਖ ਅੱਗ ਵਿਚ ਸੜ ਗਏ, ਕੁਝ ਇੱਕ ਸਿੱਖ ਉਸ ਵੇਲੇ ਇਹ ਲਖਪਤ ਰਾਏ ਦੀਆਂ ਤੋਪਾਂ ਦੇ ਅੱਗੇ ਆਪਣਾ ਆਪਾ ਵਾਰ ਗਏ, ਕੁਝ ਇੱਕ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਇੱਕ ਸਿੱਖ ਜਦੋਂ ਉਹ ਪਹਾੜੀ ਚੜਦੇ ਨੇ ਉਧਰੋਂ ਮਾਰੇ ਹੋਏ ਵੱਟੇ ਇੱਟਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਅੰਤ ਕਰ ਗਏ, ਸ਼ਹਾਦਤਾਂ ਦਾ ਜਾਮ ਪੀ ਗਏ। ਬੜੇ ਦੁਖਦਾਈ ਬੋਲ ਲਿਖੇ ਨੇ ਜਿਹੜੇ ਅੱਜ ਤੁਹਾਡੇ ਨਾਲ ਹੁਣ ਸਾਂਝੇ ਕਰਨ ਲੱਗਾ। ਇਹ ਵੀ ਰਤਨ ਸਿੰਘ ਪੰਗੂ ਦੇ ਨੇ, ਉਹਨੇ ਬਚਨ ਲਿਖੇ ਨੇ, ਕਹਿਣ ਲੱਗੇ ਜਦੋਂ ਫਿਰ ਗੁਰੂ ਕੇ ਸਿੱਖ ਇਸ ਰਾਵੀ ਦੇ ਕਿਨਾਰੇ ਕਿਨਾਰੇ ਜਾਣ ਲੱਗੇ, ਹੁਣ ਉੱਥੇ 2-2 ਕਿਲੋਮੀਟਰਾਂ ਤੱਕ ਦੂਰ ਰੇਤਾ ਪਿਆ ਹੁੰਦਾ ਸੀ ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਜਦੋਂ ਗੁਰੂ ਕੇ ਸਿੱਖ ਉਸ ਰੇਤੇ ਉੱਤੇ ਤੁਰਦੇ ਨੇ, ਹੁਣ ਮਈ ਮਹੀਨੇ ਦੀ ਗਰਮੀ, ਅਪ੍ਰੈਲ ਦਾ ਅੰਤ ਤੇ ਮਈ ਦਾ ਆਰੰਭ ਹੈ, ਉਸ ਮਹੀਨਿਆਂ ਦੀ ਗਰਮੀ ਤੇ ਉੱਥੇ ਇੰਨੀ ਕੁ ਤਪਸ਼ ਵਾਲੀ ਰੇਤ ਹੈ ਤੇ ਜਦੋਂ ਸਿੱਖ ਉਹਦੇ ਉੱਤੇ ਤੁਰਦੇ ਨੇ ਸਾਰਿਆਂ ਦੇ ਪੈਰਾਂ ਵਿਚ ਛਾਲੇ ਹੋ ਗਏ, ਤਪਦੀ ਰੇਤ ਨੇ ਜ਼ਖਮ ਕਰ ਦਿੱਤੇ, ਤੁਰਨਾ ਹੋਇਆ। ਰਤਨ ਸਿੰਘ ਪੰਗੂ ਦੇ ਬੋਲ ਨਾਲ ਮੈਂ ਸਾਂਝੇ ਕਰਾਂ, ਉਹਨੇ ਬਚਨ ਲਿਖੇ ਨੇ, ਫਾਰ ਫਾਰ ਕਪਰੇ ਨਿਜ ਕੇਰੇ, ਪਾੜ ਪਾੜ ਕੇ ਆਪਣੇ ਤਨ ਦੇ ਕੱਪੜੇ, ਫਾਰ ਫਾਰ ਕਪਰੇ ਨਿਜ ਕੇਰੇ, ਨਿਜ ਨਿਜ ਬੰਧਿਓ ਪੈਰਨ ਕੇਰੇ। ਕਹਿਣ ਲੱਗੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਜਦੋਂ ਨਾ ਤੁਰ ਹੋਇਆ ਤੇ ਆਪਣੇ ਇਸ, ਕਿਸੇ ਨੇ ਚੋਲੇ ਦਾ ਕੱਪੜਾ ਪਾੜ ਲਿਆ, ਕਿਸੇ ਨੇ ਪੱਗ ਦਾ ਕੱਪੜਾ ਪਾੜ ਲਿਆ, ਕਿਸੇ ਨੇ ਆਪਣੇ ਹੋਰ ਜੋ ਕੱਪੜਾ ਉਸ ਵੇਲੇ ਮਿਲ ਸਕਿਆ ਉਹਦੇ ਵਿਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਆਪਣੇ ਪੈਰਾਂ ਨੂੰ ਬੰਨਿਆ, ਕਿਉਂਕਿ ਉਹ ਜਿਹੜੀ ਰੇਤੀ ਹੈ ਨਾ, ਇਤਨੀ ਗਰਮ ਰੇਤ ਹੈ, ਉਹ ਤੁਰਨ ਨਹੀਂ ਦਿੰਦੀ। ਇੱਕ ਪਲ ਮੈਂ ਇੱਥੇ ਰੁਕਣ ਲੱਗਾ, ਮੈਨੂੰ ਮਾਫ ਕਰਿਓ ਜੀ, ਅਜੋਕੇ ਸਮੇਂ ਚ ਪੁੱਛ ਕੇ ਦੇਖੋ ਤੁਸੀਂ, ਘਰਾਂ ਚ ਬੈਠੇ ਸਿੱਖੀ ਨਹੀਂ ਪਾਲ ਸਕਦੇ। ਇਹਨਾਂ ਲੋਕਾਂ ਦੀਆਂ ਮੁਸੀਬਤਾਂ ਦਾ ਇੱਕ ਪਲ ਵਿਚ ਹੱਲ ਹੋ ਜਾਣਾ, ਕੋਈ ਵੱਡੀ ਗੱਲ ਨਹੀਂ, ਇੱਕ ਪਲ ਵਿਚ ਇਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਜਾਣੀਆਂ। ਸਿਰਫ ਇਹਨਾਂ ਨੇ ਇੱਕੋ ਹੀ ਸ਼ਬਦ ਕਹਿਣਾ, ਹੱਥ ਖੜੇ ਕਰਕੇ ਇੱਕ ਸ਼ਬਦ ਕਹਿਣਾ, ਭਾਈ ਮੈਂ ਸਿੱਖ ਨਹੀਂ, ਮੈਨੂੰ ਮੁਸਲਮਾਨ ਬਣਾ ਲਿਓ,
ਮੈਂ ਧਰਮ ਦੀ ਪਾਲਣਾ ਹੀ ਕਰਨੀ ਹੈ, ਮੁਸਲਮਾਨ ਹੋਇਆ ਤਾਂ ਕੀ ਹੋਇਆ, ਸਿਰਫ ਇੱਕ ਸ਼ਬਦ ਕਹਿ ਦੇਣੇ ਲੋਕ ਤੇ ਇਹਨਾਂ ਦੀਆਂ ਸਮੁੱਚੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ। ਲੇਕਿਨ ਧੰਨੋ ਗੁਰੂ ਕੇ ਸਿੱਖੋ, ਤੁਸੀਂ ਹਰ ਮੁਸੀਬਤ ਗੱਲ ਨਾਲ ਲਾਉਣ ਲਈ ਤਿਆਰ ਹੋ, ਭੁੱਖ ਨੂੰ ਵੀ ਕੱਟਣ ਲਈ ਤਿਆਰ ਹੋ, ਗੋਲੀਆਂ ਅੱਗੇ ਛਾਤੀਆਂ ਲਾਉਣ ਲਈ ਵੀ ਤਿਆਰ ਹੋ, ਆਪਣਾ ਆਪਾ ਵਾਰਨ ਲਈ ਵੀ ਤਿਆਰ ਹੋ, ਪਰ ਇੱਕ ਸ਼ਬਦ ਕੋਈ ਸਿੱਖ ਮੂੰਹੋਂ ਨਹੀਂ ਕਹਿੰਦਾ ਭਈ ਮੈਂ ਅੱਜ ਤੋਂ ਬਾਅਦ ਸਿੱਖ ਨਹੀਂ ਰਹਿਣਾ। ਨਾ ਘਰ ਪਰਿਵਾਰ ਨਾ ਕੁਛ ਵੀ, ਜੰਗਲਾਂ ਵਿੱਚ ਰਹਿੰਦੇ ਆ, ਦੋ ਵਕਤ ਦੀ ਰੋਟੀ ਵੀ ਨਾ ਮਿਲੇ ਜਿਸ ਧਰਮ ਦੇ ਵਿੱਚੋਂ। ਤੁਸੀਂ ਸੋਚ ਕੇ ਦੇਖੋ, ਹਰ ਵਕਤ ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਲੇਕਿਨ ਇਸ ਵੇਲੇ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਜੀਵਨ ਵਿੱਚ ਅਡੋਲਤਾ ਬਣਾਈ ਰੱਖਦੇ ਨੇ, ਕਿਸੇ ਪੱਖੋਂ ਵੀ ਨਹੀਂ ਡੋਲੇ। ਅੱਜ ਅਸੀਂ ਖਿਮਾ ਕਰਿਓ ਜੇ, ਅੱਜ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਲਾ ਲਾ ਕੇ ਬਰਸੀਆਂ ਮਨਾਉਂਦੇ ਹਾਂ ਨਾ, ਮੇਰੇ ਕੋਲ ਰਹਿ ਨਹੀਂ ਹੁੰਦਾ, ਮੈਂ ਸੱਚ ਗੱਲ ਕਹਿ ਦੇਣਾ ਤੇ ਉਹਨਾਂ ਦੇ ਬਾਰੇ ਵਿੱਚ ਸੋਚੀਏ, ਉਹ ਕਦੇ ਗੁਰੂ ਕੇ ਸਿੱਖਾਂ ਤੂੰ ਭਾਈ ਮਨੀ ਸਿੰਘ ਦਾ ਦਿਨ ਵੀ ਮਨਾਇਆ, ਤੈਨੂੰ ਯਾਦ ਹੈ ਜੱਸਾ ਸਿੰਘ ਰਾਮਗੜੀਆ, ਤੈਨੂੰ ਯਾਦ ਹੈ ਜੱਸਾ ਸਿੰਘ ਆਲੂ ਵਾਲੀਆ, ਤੈਨੂੰ ਯਾਦ ਹੈ ਨਵਾਬ ਕਪੂਰ ਸਿੰਘ, ਆ ਤੁਰੇ ਜਾ ਰਹੇ ਨੇ, ਪੈਰਾਂ ਵਿੱਚ ਜ਼ਖਮ ਹੋ ਗਏ, ਸਿੱਧੇ ਤੁਰ ਨਹੀਂ ਹੁੰਦਾ, ਉਹਨਾਂ ਨੇ ਪੈਰਾਂ ਦੇ ਥੱਲੇ ਕੱਪੜੇ ਬੰਨੇ, ਪੱਗਾਂ ਪਾੜ ਪਾੜ ਕੇ ਬੰਨੀਆਂ ਤੁਰ ਸਕੀਏ। ਬਚਨ ਲਿਖੇ ਨੇ ਬੜੇ ਪਿਆਰੇ, ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਤੋਪੀ ਜਲਤੇ ਪੈਰਨ ਕੇਰੇ, ਕਹਿਣ ਲੱਗੇ ਪਰ ਤੁਰੇ ਜਾਂਦਿਆਂ ਨੇ ਫਿਰ ਵੀ ਪੈਰ ਛੱਡਦੇ ਨੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਇਸ ਵਿਧ ਮੁਸੀਬਤ ਭਈ ਤਸਕੇਰੀ, ਇਸ ਤਰ੍ਹਾਂ ਦੀ ਉੱਥੇ ਬਹੁਤ ਵੱਡੀ ਮੁਸੀਬਤ ਬਣੀ, ਪਰ ਗੁਰੂ ਕੇ ਸਿੱਖਾਂ ਨੇ ਹਰ ਮੁਸੀਬਤ ਦਾ ਟਾਕਰਾ ਹੱਸ ਕੇ ਕੀਤਾ। ਰੱਬੀ ਬਾਣੀ ਦੇ ਬਚਨ ਕਹਿੰਦੇ ਆ, ਜਿਨ੍ਹਾਂ ਦੇ ਅੰਦਰ ਤਮੰਨਾ ਹੋਵੇ ਉਹਨਾਂ ਨੂੰ ਪਤਾ, ਮੈਂ ਸੱਚੇ ਪਾਤਸ਼ਾਹ ਭੁੱਖ ਤੋਂ ਬਿਨਾ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਿਨਾ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਹਰੇਕ ਦੁੱਖ ਆਪਣੀ ਜ਼ਿੰਦਗੀ ਚ ਸਾਰ ਲਾਂਗਾ, ਲੇਕਿਨ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਹੀ। ਕਿਤਨਾ ਕਿਰਦਾਰ ਹੋਵੇਗਾ ਉਹਨਾਂ ਸਮਿਆਂ ਚ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਵੀ ਸਿੱਖੀ ਦੀ ਪ੍ਰਤਿਪਾਲਣਾ ਕਰਦੇ ਨੇ। ਖੈਰ, ਜ਼ਾਲਮ ਨੇ ਅਨੇਕਾਂ ਤਰੀਕਿਆਂ ਸਿੱਖੀ ਦਾ ਸ਼ਿਕਾਰ ਕੀਤਾ, ਕਰੀਬ 10,000 ਗੁਰੂ ਕਾ ਸਿੱਖ ਇਸ ਕਾਨੂੰ ਬਣ ਦੇ ਸ਼ੰਭ ਵਿੱਚ ਤੇ ਕੁਝ ਕਰਾਬੀ ਦੇ ਕਿਨਾਰੇ ਇੱਥੇ ਸ਼ਹਾਦਤ ਦੇ ਜਾਮ ਪੀ ਗਏ। ਜਿਹੜੇ ਕੁਝ ਬਚੇ ਉਹ ਅਗਾਂਹ ਲੰਘ ਗਏ, ਕੁਝ ਕੁ ਸਿੱਖ ਬਚੇ ਉਹ ਅਗਾਂਹ ਲੰਘ ਗਏ, ਕੁਝ ਇੱਕ ਸਿੱਖ ਉਹ ਜਿਨ੍ਹਾਂ ਨੂੰ ਪੂਰਨ ਤੌਰ ਤੇ ਮੌਤ ਨਹੀਂ ਸੀ ਆਈ, ਕੁਝ ਇੱਕ ਸਿੱਖ ਉਹ ਜਿਹੜੇ ਭੁੱਖੇ ਹੋਣ ਕਰਕੇ ਦੌੜ ਨਾ ਸਕੇ, ਕੁਝ ਇੱਕ ਸਿੱਖ ਉਹ ਜਿਹੜੇ ਬਜ਼ੁਰਗੀ ਹੋਣ ਦੇ ਨਾਤੇ ਅੱਗੇ ਰਲ ਕੇ ਨਾਲ ਨਾ ਰਲ ਸਕੇ। ਉਹਨਾਂ ਵਿੱਚੋਂ 3,000 ਸਿੱਖਾਂ ਨੂੰ ਇਸ ਲਖਪਤ ਰਾਏ ਨੇ ਕੈਦੀ ਬਣਾ ਲਿਆ, ਇਹਨਾਂ ਨੂੰ ਫਿਰ ਲੈ ਕੇ ਚਲਾ ਗਿਆ ਇਸੇ ਨਖਾਸ ਚੌਂਕ ਵਿੱਚ, ਲਾਹੌਰ ਦੇ ਲਾਗੇ ਆਏ, ਮੈਂ ਵਾਰ ਵਾਰ ਬੇਨਤੀ ਕਰਾਂ, ਇੱਥੇ ਲੈ ਕੇ ਚਲਾ ਗਿਆ। ਇੱਥੇ 3,000 ਸਿੱਖਾਂ ਨੂੰ ਫਿਰ ਦੁਬਾਰੇ ਇਹਨੇ ਥੋੜੇ ਥੋੜੇ ਕਰਕੇ ਕਈ ਦਿਨਾਂ ਵਿੱਚ ਇਹਨਾਂ ਦਾ ਫਿਰ ਦੁਬਾਰੇ ਕਤਲ ਕੀਤਾ। ਕੱਲੇ ਨਖਾਸ ਚੌਂਕ ਦੇ ਹੀ ਸ਼ਹੀਦ ਸਾਡੇ ਕੋਲ ਕਿੰਨੇ ਨੇ, ਪਰ ਸਾਨੂੰ ਖੁਦ ਨੂੰ ਨਖਾਸ ਚੌਂਕ ਦਾ ਵੀ ਨਹੀਂ ਪਤਾ ਭਈ ਚੌਂਕ ਕਿਹੜਾ ਇਹ। ਸਿੱਖਾਂ ਦੇ ਜੀਵਨ ਵਿੱਚ ਅੱਤ ਦੀ ਮੁਸੀਬਤ ਬਣੀ, ਜਿੰਨੇ ਕੁ ਵੀ ਬਚ ਸਕੇ ਆਪਣੀ ਜ਼ਿੰਦਗੀ ਤੇ ਨਾਲ ਸਿੱਖੀ ਨੂੰ ਬਚਾਉਂਦੇ ਲੁਕਰੇ ਆਪਣੀ ਜ਼ਿੰਦਗੀ ਦਾ ਵਕਤ ਨਿਰਵਾਹ ਕਰ ਰਹੇ ਨੇ। ਇਹ ਸਾਰਾ ਕੁਝ 1746 ਵਿੱਚ ਵਰਤਿਆ, ਇਹਨੂੰ ਇਤਿਹਾਸ ਛੋਟਾ ਘੱਲੂਘਾਰਾ ਕਹਿੰਦਾ, ਮੈਂ ਵਾਰ ਵਾਰ ਬੇਨਤੀ ਕਰਾਂ। ਉਸ ਤੋਂ ਬਾਅਦ ਵਿੱਚ ਕੁਝ ਇੱਕ ਸਮਾਂ ਇਸ ਤਰ੍ਹਾਂ ਗੁਜ਼ਰਿਆ, ਫਿਰ ਵਕਤ ਆਇਆ 1747 ਦਾ। 1747 ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਸਮਝੋ ਜੇ, ਮੈਂ
ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ, ਮੈਨੂੰ ਪਤਾ ਇਸ ਗੱਲ ਦਾ ਵੀ ਇਤਿਹਾਸ ਦੇ ਬਹੁਤੇ ਸ਼ੌਕੀਨ ਨਹੀਂ ਲੋਕ ਹੁੰਦੇ, ਪਰ ਮੈਂ ਆਪਣੀ ਕੌਮ ਦਾ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਅੱਜ ਤੱਕ ਅਸੀਂ ਇਸ ਬਾਰੇ ਨਜ਼ਰ ਹੀ ਨਹੀਂ ਮਾਰੀ। ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਜੱਗ ਤੇ ਉਹੀ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਕਦੇ ਨਾ ਕਦੇ ਤਾਂ ਵਕਤ ਆਏਗਾ ਨਾ, ਸਿੱਖੀ ਦੇ ਬੂਟੇ ਲਹਿਰਾਉਣਗੇ ਨਾ। ਜਿਤਨਾ ਕੁ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਪੰਜਾਬ ਦੀ ਇਹ ਧਰਤੀ ਏ, ਤੈਨੂੰ ਕਦੇ ਕਿਸਾਨ ਨੇ ਪਾਣੀ ਦੇ ਕੇ ਇੰਨਾ ਨਹੀਂ ਸਿੰਜਿਆ ਹੋਵੇਗਾ ਜਿੰਨਾ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਤੈਨੂੰ ਸਿੰਜਿਆ ਹੋਇਆ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸਾਂ, 1746 ਵਿੱਚ ਭਾਣਾ ਵਰਤਿਆ ਸੀ, 1747 ਦਾ ਵਕਤ ਆ ਗਿਆ, ਕੁਝ ਰਾਹਤ ਮਿਲਣ ਲੱਗੀ ਹੈ ਸਿੱਖਾਂ ਨੂੰ। ਪਿੱਛੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਵਿੱਚ, ਜ਼ਕਰੀਆ ਖਾਨ ਦੇ ਦੋ ਪੁੱਤ ਨੇ, ਵੈਸੇ ਤਿੰਨ ਨੇ ਪਰ ਇੱਕ ਕਿਨਾਰਾ ਕਰ ਗਿਆ ਮੀਰ ਬਾਕੀ, ਉਹ ਕਿਨਾਰਾ ਕਰ ਗਿਆ। ਪ੍ਰਮੁੱਖ ਦੋ ਨੇ, ਇੱਕ ਜਈਆ ਖਾਂ ਜਿਹੜਾ ਹੁਣ ਕਹਿਰ ਕਰਦੇ ਆ, ਇਹਦੇ ਨਾਲ ਦੂਜਾ ਸੀ ਸ਼ਾਹ ਨਿਵਾਜ਼। ਵੈਸੇ ਇਹਦਾ ਨਾਂ ਹਯਾਤੁੱਲਾ ਹੈ ਪੂਰਾ ਨਾਂ, ਪਰ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਸੀ, ਉਹ ਇਹਨੂੰ ਖਿਤਾਬ ਦੇ ਗਿਆ ਸੀ ਸ਼ਾਹ ਨਿਵਾਜ਼ ਦਾ, ਇਸੇ ਲਈ ਇਹਦਾ ਨਾਂ ਜਿਹੜਾ ਮਸ਼ਹੂਰ ਹੋ ਗਿਆ ਉਹ ਸ਼ਾਹ ਨਿਵਾਜ਼ ਹੋ ਗਿਆ। ਇੱਕ ਵਾਰੀ ਫਿਰ ਖਿਆਲ ਕਰਿਓ, ਜ਼ਕਰੀਆ ਖਾਨ ਦੇ ਦੋ ਪੁੱਤ ਨੇ ਹੁਣ ਜਿਹੜੇ ਪ੍ਰਮੁੱਖ ਨੇ, ਇੱਕ ਜਈਆ ਖਾਂ, ਇੱਕ ਨਿਵਾਜ਼ ਸ਼ਾਹ ਨਿਵਾਜ਼। ਸ਼ਾਹ ਨਿਵਾਜ਼ ਨੇ ਜਈਆ ਖਾਂ ਦੇ ਲਈ ਬੰਦੇ ਭੇਜੇ, ਭਈ ਮੇਰੇ ਬਾਪੂ ਦੀ ਜਾਇਦਾਦ ਜਿਹੜੀ ਜ਼ਕਰੀਆ ਖਾਂ ਦੀ ਹੈ ਤੂੰ ਕੱਲਾ ਸਾਂਭੀ ਬੈਠਾ ਤੇ ਉਹਦੇ ਵਿੱਚੋਂ ਮੈਨੂੰ ਹਿੱਸਾ ਦੇ। ਗੁਰੂ ਕੋਈ ਨਾ ਕੋਈ ਕਲਾ ਤੇ ਵਰਤਾਉਂਦਾ ਹੈ ਨਾ, ਆਖਿਰ ਤੇ ਇੱਕ ਦਿਨ ਜ਼ਾਲਮਾਂ ਦਾ ਵੀ ਆਉਂਦਾ। ਸਿੱਖੀ ਨੂੰ ਰਾਹਤ ਮਿਲ ਜਾਂਦੀ ਸੀ ਜਦੋਂ ਕਦੇ ਇਹੋ ਜਿਹਾ ਪਾਣਾ ਵਰਤਦਾ ਸੀ। ਵਿੱਚੋਂ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਰਦੀ ਹਾਂ, ਫਿਰ ਅੱਗੇ ਗੱਲ ਤੋਰਨਾ, ਥੋੜਾ ਜਿਹਾ ਪਿਛੋਕੜ ਹੋਰ ਬੋਲਣ ਲੱਗਾ। ਇਸੇ ਲਖਪਤ ਰਾਏ ਪਾਪੀ ਨੇ, ਪਹਿਲਾਂ ਮੈਂ ਇਸੇ ਦੀ ਗੱਲ ਬੰਨੇ ਲਾ ਦਿਆਂ, ਫਿਰ ਤਾਂ ਕਿ ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਇਸੇ ਲਖਪਤ ਪਾਪੀ ਨੇ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ, ਪਰ ਇਮਾਰਤ ਢਾਈ, ਥੋੜਾ ਜਿਹਾ ਗੁਰਦੁਆਰੇ ਸਾਹਿਬ ਢਾਏ, ਕਈ ਗੁਰਦੁਆਰੇ ਢਾਏ ਵੈਸੇ ਨੇ ਅੰਮ੍ਰਿਤਸਰ ਸਾਹਿਬ ਦੇ, ਪਰ ਲੇਕਿਨ ਜਿਵੇਂ ਦੀ ਬਾਕੀ ਬੇਅਦਬੀ ਹੋਈ ਹੈ ਉਵੇਂ ਦੀ ਇਹ ਨਹੀਂ ਕਰ ਸਕਿਆ। ਪਰ ਇਹਦੇ ਵੇਲੇ ਇੱਕ ਕੰਮ ਸਭ ਤੋਂ ਪਹਿਲੀ ਵਾਰੀ ਹੋਣ ਲੱਗਾ, ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹਦੇ ਵੇਲੇ ਇੱਕ ਭਾਣਾ ਹੋਰ ਵਰਤਿਆ ਵੀ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਕੀਤੇ ਪਾਪੀ ਨੇ। ਹੁਣ ਤੱਕ ਇਹ ਗੱਲ ਚੇਤਾ ਰੱਖਿਓ, ਹੁਣ ਤੱਕ ਕਿਸੇ ਵੀ ਜ਼ਾਲਮ ਨੇ, ਅੱਗੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਇੱਕ ਬੀੜ ਦਾ ਸੰਸਕਾਰ ਹੋਣਾ, ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਗੱਲ ਕਰਾਂਗਾ ਜਦੋਂ ਉਹਨਾਂ ਦਾ ਵਕਤ ਆਏਗਾ। ਹੁਣ ਇੱਥੇ ਚੇਤਾ ਰੱਖਿਓ, ਪਹਿਲਾ ਵਕਤ ਹੈ ਜਦੋਂ ਲਖਪਤ ਰਾਏ ਨੇ, ਖੁਦ ਪਾਪੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਗਨ ਭੇਟ ਕੀਤਾ ਸੀ। ਇਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ ਹੈ। ਗੁਰਦੁਆਰਾ ਸਾਹਿਬ ਵੀ ਢਾਏ ਤੇ ਇਹਨੇ, ਹਾਲਾਂਕਿ ਇੱਕ ਪਹਿਲਾਂ ਇਹਨੇ ਗੁਰਦੁਆਰਾ ਆਪ ਬਣਵਾਇਆ ਸੀ ਮਾਨਕੂ ਦੇ ਵਿੱਚ, ਉਸੇ ਗੱਲ ਵੱਲ ਵਾਪਸ ਪਰਤਾ ਵਾਂ। ਇਸ ਯਈਆ ਖਾਂ ਤੇ ਸ਼ਾਹ ਨਿਵਾਜ਼ ਦੋਨਾਂ ਦੀ ਲੜਾਈ ਦੇ ਦਰਮਿਆਨ, ਇਹਨਾਂ ਦੋਨਾਂ ਦੀ ਲੜਾਈ ਦੇ ਦਰਮਿਆਨ ਉਹਨੇ ਆਪਣੀ ਫੌਜ ਕਾਫੀ ਸਾਰੀ ਤਕੜੀ ਕਰ ਲਈ ਸ਼ਾਹ ਨਿਵਾਜ਼ ਨੇ। ਉਹਨੇ ਆ ਕੇ ਯਈਆ ਖਾਂ ਦੇ ਉੱਤੇ ਲਾਹੌਰ ਦੀ ਸੂਬੇਦਾਰੀ ਉੱਤੇ ਕਬਜ਼ਾ ਕਰ ਲਿਆ। ਹੁਣ ਯਈਆ ਖਾਂ ਉਹਨੇ ਪਕੜ ਲਿਆ ਤੇ ਇਹਨੂੰ ਇੱਕ ਪਾਸੇ ਕੈਦੀ ਬਣਾ ਲਿਆ। ਜਿੱਥੇ ਕੈਦੀ ਬਣਾਇਆ ਉੱਥੇ ਰੱਬ ਦਾ ਸਬੱਬ ਬਣਿਆ ਵੀ ਇਹਨੂੰ ਭੱਜ ਕੇ ਜਾਣ ਦਾ ਮੌਕਾ ਮਿਲ ਗਿਆ। ਹੁਣ ਇਹ ਸਿੱਖਾਂ ਤੋਂ ਡਰਦਾ ਅਤੇ ਆਪਣੇ ਭਰਾ ਸ਼ਾਹ ਨਿਵਾਜ਼ ਤੋਂ ਡਰਦਾ।
ਇਹ ਕਿਸੇ ਦੂਰ ਇਲਾਕੇ ਵਿਚ ਚਲਾ ਗਿਆ, ਮੁੜ ਕੇ ਇਹਨੇ ਦਰਵੇਸ਼ੀ ਚੋਲੇ ਵਿਚ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਕੱਟੇ। ਜਈਆ ਖਾਨ ਨੇ ਜ਼ਕਰੀਆ ਖਾਨ ਦਾ ਪੁੱਤ ਹੈ, ਇਹ ਤਾਂ ਇੱਕ ਬੰਨੇ ਲੱਗ ਗਿਆ। ਵਾਪਸ ਪਰਤ ਆਈਏ, ਲਖਪਤ ਰਾਏ ਵੀ ਉਹਨਾਂ ਦਿਨਾਂ ਦੇ ਵਿੱਚ ਇਸੇ ਜਗ੍ਹਾ ਤੇ ਕੈਦੀ ਕੀਤਾ ਗਿਆ, ਕਿਉਂਕਿ ਇਹਨੂੰ ਵੀ ਪਕੜ ਲਿਆ ਗਿਆ ਸੀ। ਇਹ ਵਜ਼ੀਰ ਹੈ ਲਖਪਤ ਰਾਏ, ਮੈਂ ਬਾਹਰ ਬੇਨਤੀ ਕਰਾਂ। ਲਖਪਤ ਰਾਏ ਨੂੰ ਜਦੋਂ ਪਕੜ ਲਿਆ ਗਿਆ, ਸ਼ਾਹ ਨਿਵਾਜ਼ ਨੇ ਇਹਨੂੰ ਸਜ਼ਾ ਦੇਣੀ ਚਾਹੀ, ਪਰ ਇਹਦੇ ਉੱਤੇ ਜੁਰਮਾਨਾ ਕੀਤਾ। ਇਹ 3 ਲੱਖ ਰੁਪਈਆ ਜੁਰਮਾਨਾ ਕੀਤਾ, ਇਹ ਜੁਰਮਾਨਾ ਭਰ ਨਾ ਸਕਿਆ। ਇੱਕ ਨਾ ਹੋਰ ਆਉਣ ਲੱਗਾ, ਉਹਨੂੰ ਵੀ ਧਿਆਨ ਨਾਲ ਰੱਖਿਓ। ਪਰ ਮੈਂ ਬੇਨਤੀ ਕਰਾਂ, ਇਹੋ ਜਿਹੇ ਨਾਵਾਂ ਨੂੰ ਨਮਸਕਾਰ ਕਰਦਾ ਇਤਿਹਾਸ। ਇਸ ਬੰਦੇ ਦਾ ਨਾਂ ਹੈ ਦੀਵਾਨ ਕੌੜਾ ਮੱਲ। ਜਿਵੇਂ ਯਈਆ ਖਾਨ ਦੇ ਕੋਲ ਲਖਪਤ ਰਾਏ ਹੈ, ਇਵੇਂ ਸ਼ਾਹ ਨਿਵਾਜ਼ ਦੇ ਕੋਲ ਇਹ ਕੌੜਾ ਮੱਲ ਹੈ, ਇਹ ਉਹਦਾ ਵਫ਼ਾਦਾਰ ਵਜ਼ੀਰ ਹੈ। ਸੌਖਾ ਕਰਦੇ ਹਾਂ, ਭਾਵੇਂ ਇਹਨਾਂ ਦੇ ਅਹੁਦੇ ਹੋਰ ਸਨ, ਪਰ ਮੈਂ ਸਮਝਣ ਲਈ ਸੌਖੇ ਕਰਦੇ ਹਾਂ। ਹੁਣ ਜਦੋਂ ਇਹ ਸ਼ਾਹ ਨਿਵਾਜ਼ ਆ ਗਿਆ ਤੇ ਇਹਨੇ ਆਪਣਾ ਵਜ਼ੀਰ ਦੀਵਾਨ ਕੌੜਾ ਮੱਲ ਲੈ ਜਾਂਦਾ, ਯਈਆ ਖਾਂ ਭੱਜ ਗਿਆ, ਉਹ ਇਕਾਂਤ ਵਿੱਚ ਜ਼ਿੰਦਗੀ ਗੁਜ਼ਾਰਨ ਲੱਗ ਪਿਆ। ਉਹਦਾ ਜਿਹੜਾ ਵਜ਼ੀਰ ਸੀ ਲਖਪਤ, ਉਹ ਫਸਿਆ ਹੋਇਆ ਹੁਣ ਇਹਨਾਂ ਦੇ ਕੋਲ, ਤੇ ਉਹਨੇ ਜੁਰਮਾਨਾ ਕੀਤਾ ਸ਼ਾਹ ਨਿਵਾਜ਼ ਨੇ 3 ਲੱਖ ਰੁਪਈਆ, ਤੇ ਇਹਦੇ ਕੋਲੋਂ ਭਰਿਆ ਨਾ ਗਿਆ ਲਖਪਤ ਦੇ ਕੋਲੋਂ। ਜਦੋਂ ਨਾ ਭਰਿਆ ਗਿਆ, ਆਖਿਰਕਾਰ ਉਹਨੇ ਜਿਹੜਾ ਦੀਵਾਨ ਕੌੜਾ ਮੱਲ ਹੈ ਉਹਨੇ ਇੱਕ ਬਚਨ ਕਿਹਾ, ਕਹਿਣ ਲੱਗਿਆ ਜੇ ਇਹਦੀ ਖਾਤਰ 3 ਲੱਖ ਮੈਂ ਭਰਦੇ ਹਾਂ, ਤੂੰ ਲਖਪਤ ਮੈਨੂੰ ਦੇ ਦੇਗਾ? ਸ਼ਾਹ ਨਿਵਾਜ਼ ਨੇ ਹਾਮੀ ਭਰੀ ਵੀ ਹਾਂ ਮੈਂ ਲਖਪਤ ਤੈਨੂੰ ਦੇ ਦਿਆਂਗਾ, ਤੇ ਨਾ ਵਾਅਦਾ ਰਿਹਾ। 3 ਲੱਖ ਰੁਪਈਆ ਕੌੜਾ ਮੱਲ, ਦੀਵਾਨ ਕੌੜਾ ਮੱਲ ਨੇ, ਸਿੱਖ ਜਗਤ ਇਹਨੂੰ ਮਿੱਠਾ ਮੱਲ ਕਹਿੰਦਾ, ਸਿੱਖ ਜਗਤ ਇਹਨੂੰ ਕੌੜਾ ਮੱਲ ਨਹੀਂ ਕਹਿੰਦਾ। ਇਤਿਹਾਸ ਵਿੱਚ ਨਾ ਜਦੋਂ ਸਿੱਖ ਨਾਂ ਲਿਆ ਕਰਦੇ ਸਨ ਨਾ, ਇਹਨੂੰ ਮਿੱਠਾ ਮੱਲ ਕਿਹਾ ਕਰਦੇ ਸਨ। ਇਹਨੇ 3 ਲੱਖ ਰੁਪਈਆ ਭਰ ਕੇ ਲਖਪਤ ਰਾਏ ਨੂੰ ਅਤਿਅੰਤ ਸਿੱਖੀ ਦਾ ਘਾਤਕ ਹੈ, ਇਹਨੇ ਕਰੀਬ 25,000 ਦੇ ਨੇੜੇ ਸਿੱਖ ਸ਼ਹੀਦ ਕੀਤਾ ਲਖਪਤ ਰਾਏ ਨੇ। ਮੈਂ ਤਾਂ ਕਰਕੇ ਬੇਨਤੀ ਕਰਨਾ, ਸਾਨੂੰ ਪਤਾ ਹੋਣਾ ਚਾਹੀਦਾ। ਦੀਵਾਨ ਕੌੜਾ ਮੱਲ ਨੇ 3 ਲੱਖ ਰੁਪਈਆ ਭਰ ਕੇ ਲਖਪਤ ਰਾਏ ਨੂੰ ਲੈ ਲਿਆ। ਫਿਰ ਸਿੱਖਾਂ ਦੇ ਕੋਲ ਇਹਨਾਂ ਨੇ ਆਵਾਜ਼ ਦਿੱਤੀ ਵੀ ਭਲਿਓ, ਤੁਹਾਡਾ ਦੋਸ਼ੀ ਲਖਪਤ ਰਾਏ ਮੇਰੇ ਕੋਲ ਹੈ, ਮੈਂ ਭਾਵੇਂ 3 ਲੱਖ ਰੁਪਈਆ ਭਰ ਕੇ ਨੂੰ ਆਪਣੇ ਹਵਾਲੇ ਕੀਤਾ, ਪਰ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲਵਾਂਗਾ, ਸਿੱਖੀ ਦਾ ਖੂਨ ਪੀਂਦਾ ਰਿਹਾ, ਤੁਸੀਂ ਇਹਦੇ ਕੋਲੋਂ ਬਦਲੇ ਲਓ। ਤਾਂ ਉਹ ਦੀਵਾਨ ਕੌੜਾ ਮੱਲ ਹੈ ਨਾ ਜਿਹੜਾ, ਉਹਨੂੰ ਸਿੱਖ ਜਗਤ ਬਹੁਤ ਸਤਿਕਾਰ ਦਿੰਦਾ। ਇਹਨੇ ਵੈਸੇ ਵੀ ਜੱਸਾ ਸਿੰਘ ਆਲੂਵਾਲੀਏ ਦੀ, ਇਹਨੇ ਇੱਕ ਵਾਰੀ ਫੌਜ ਵਿੱਚ ਜੱਸਾ ਸਿੰਘ ਆਲੂਵਾਲੀਏ ਨੇ ਦੀਵਾਨ ਕੌੜਾ ਮੱਲ ਦੀ ਮਦਦ ਕੀਤੀ ਸੀ। ਸਿੱਖੀ ਨਾਲ ਇਹਦੇ ਜਿਹੜੇ ਸੰਬੰਧ ਸਨ ਉਹ ਮਿੱਠੇ ਸਨ, ਕੌੜੇ ਨਹੀਂ ਸਨ, ਹਾਲਾਂਕਿ ਇਹ ਵੀ ਦੀਵਾਨ ਹੈ। ਲਖਪਤ ਰਾਏ ਨੂੰ ਲੈ ਲਿਆ ਗਿਆ। ਹੁਣ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਇਸ ਪਾਪੀ ਨੇ ਜਿਤਨਾ ਕੁਝ ਸਿੱਖੀ ਦੇ ਉੱਤੇ ਕਹਿਰ ਕੀਤਾ, ਕਮ ਸੇ ਕਮ ਇਹਨੂੰ ਇਹਦਾ ਬਦਲਾ ਜ਼ਰੂਰ ਦੇਣਾ ਚਾਹੀਦਾ। ਆਉਣ ਵਾਲੇ ਸਮੇਂ ਵਿੱਚ ਇਹ ਗੱਲ ਪਤਾ ਹੋਵੇ ਭਈ ਇਹੋ ਜੇ ਪਾਪ ਕਮਾਉਣ ਵਾਲੇ ਬੰਦੇ ਦੀ ਜ਼ਿੰਦਗੀ ਦਾ ਹਾਲ ਕੀ ਹੁੰਦਾ। ਕੁਝ ਇੱਕ ਵਿਦਵਾਨਾਂ ਨੇ ਰਾਇ ਲਿਖੀ ਹੈ, ਇਹਨੂੰ ਥੱਲੇ ਟੋਆ ਪੁੱਟ ਕੇ, ਕੁਝ ਇੱਕ ਮੌਤਾਂ ਬੜੀਆਂ ਮਾੜੀਆਂ ਹੋਈਆਂ ਨੇ। ਜ਼ਕਰੀਆ ਖਾਨ ਦਾ ਜ਼ਿਕਰ ਦਾਸ ਤੁਹਾਡੇ ਨਾਲ ਪਹਿਲਾਂ ਕਰ ਚੁੱਕਾ ਹੋਇਆ। ਮਾਣ ਕਰੋ ਇਹ ਸਿੱਖਾਂ ਤੇਰੇ, ਸਿੱਖਾਂ ਦੇ ਕੋਲ ਕਿੱਡਾ ਮਾਣ ਮੱਤਾ ਇਤਿਹਾਸ ਹੈ। ਜਿਹੜਾ ਜ਼ਕਰੀਆ ਖਾਨ ਵਕਤ ਦਾ ਹਾਕਮ ਸੀ, 1726 ਤੋਂ 1745 ਤੱਕ ਲੋਕਾਂ ਦੀਆਂ ਸਲਾਮਾਂ ਲੈਂਦਾ ਰਿਹਾ, ਉਹ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਮਰਿਆ, ਤੇ ਅੱਜ ਫਿਰ ਇੱਕ ਵਕਤ ਆ ਰਿਹਾ ਲਖਪਤ ਰਾਏ ਨੂੰ ਸਿੱਖਾਂ ਨੇ ਬੰਦੀ ਬਣਾ ਕੇ ਇੱਕ ਥੱਲੇ। ਇਹ ਹੁਣ ਤੱਕ ਵੀ ਪਾਪੀ ਆਪਣੀ ਗੱਲ ਨੂੰ ਅਹਿਸਾਸ ਨਹੀਂ ਸੀ ਕਰਦਾ, ਇਹਨੇ ਹੁਣ ਤੱਕ ਵੀ ਸਿੱਖਾਂ ਕੋਲ ਮਾਫੀ ਨਹੀਂ ਸੀ ਮੰਗੀ। ਸਿੱਖਾਂ ਨੇ ਟੋਆ ਪੁੱਟ ਕੇ ਥੱਲੇ ਤੇ ਉੱਤੇ ਜਿਵੇਂ ਕਿਵੇਂ ਮਰਜ਼ੀ ਡੰਡਿਆਂ ਦੀ ਛੱਤ ਪਾ ਕੇ ਛੋਟੀ ਮੋਟੀ ਇਹਨੂੰ ਥੱਲੇ ਵਿੱਚ ਬਿਠਾਇਆ, ਤੇ ਉਹਦੇ ਉੱਤੇ ਜੰਗਲ ਪਾਣੀ ਜਾਇਆ ਕਰਦੇ ਸਨ। ਥੱਲੇ ਇਹ ਲਖਪਤ ਬੈਠਦਾ ਸੀ। ਜਦੋਂ ਫਿਰ ਇਹ ਪੁਕਾਰ ਕੀਤੀ ਵੀ ਸਿੱਖ ਬਖਸ਼ੰਦ ਹੁੰਦੇ ਹੈ ਤੇ ਮੇਰੇ ਕੋਲ ਗਲਤੀ ਹੋ ਗਈ, ਫਿਰ ਸਿੱਖਾਂ ਨੇ ਉੱਥੋਂ ਭਾਵੇਂ ਕੱਢ ਲਿਆ ਸੀ ਇਹਨੂੰ, ਕੁਝ ਦਿਨ ਹੀ ਉੱਥੇ ਰੱਖਿਆ, ਪਰ ਇਸ ਪਾਪੀ ਦੀ ਜ਼ਿੰਦਗੀ ਦਾ ਅੰਤ ਇਵੇਂ ਗੁਰੂ ਕੇ ਸਿੱਖਾਂ ਨੇ ਕੀਤਾ। ਇਹ ਲਖਪਤ ਰਾਏ ਬੜੀ ਬੁਰੀ ਮੌਤੇ ਮਰਿਆ ਸੀ। ਇਹ ਉਦੋਂ ਇੱਕ ਗੱਲ ਕਹਿੰਦਾ ਹੁੰਦਾ ਸੀ, ਇੱਕ ਮੈਂ ਛੋਟੀ ਜਿਹੀ ਗੱਲ ਭੁੱਲ ਗਿਆ ਵਿੱਚੋਂ,
ਮੈਨੂੰ ਫਿਰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਤਾਂ ਫਿਰ ਇਸ ਘਟਨਾ ਦੇ ਨਾਲ ਆਪਾਂ ਸੰਬੰਧ ਕਰ ਸਕਦੇ ਹਾਂ। ਜਿਹੜੇ ਨੇ 3000 ਜਿਹੜੇ 1000 ਸਿੱਖ ਇਹਨੇ ਪਹਿਲਾਂ ਪਕੜਿਆ ਸੀ, ਮੈਂ ਤੁਹਾਡੇ ਨਾਲ ਪਹਿਲਾਂ ਸਾਂਝ ਪਾਈ ਸੀ ਵੀ ਇਹਨੇ ਜਦੋਂ ਕੁਛ ਨਾ ਚੱਲਿਆ ਤੇ ਦੁਕਾਨਦਾਰ ਵਿਚਾਰੇ ਜਿਹੜੇ ਆਮ ਰੋਜੀ ਰੋਟੀ ਕਮਾਉਣ ਵਾਲੇ ਸਨ, ਲੋਕ ਸਿੱਖੀ ਨਾਲ ਮਾੜੇ ਮੋਟੇ ਸੰਬੰਧਿਤ ਸਨ, ਉਹਨਾਂ ਸਾਰਿਆਂ ਨੂੰ ਪਕੜ ਕੇ ਲੈ ਗਿਆ ਸੀ ਨਖਾਲਸ ਚੌਂਕ ਵਿਚ। ਜਿਹੜੇ ਨੇ ਉਹ 1000 ਬੰਦਾ ਸ਼ਹੀਦ ਕੀਤਾ ਸੀ ਨਾ, ਉਦੋਂ ਇਹਦਾ ਖੁਦ ਦਾ ਉਸਤਾਦ, ਇਹਦਾ ਖੁਦ ਦਾ ਰਾਜਨੀਤੀ ਸਿਖਾਉਣ ਵਾਲਾ ਬੰਦਾ, ਉਹਦਾ ਨਾਂ ਇਤਿਹਾਸ ਨੇ ਲਿਖਿਆ ਗੁਸਾਈ ਜਗਤ ਭਗਤ, ਇੱਕੋ ਹੀ ਬੰਦੇ ਦੇ ਨਾਂ ਨੇ, ਗੁਸਾਈ ਨਾਲ ਤਖਲਸ ਹੈ, ਜਗਤ ਭਗਤ ਉਹਦਾ ਨਾਂ ਹੈ। ਗੁਸਾਈ ਜਗਤ ਭਗਤ, ਦੀਵਾਨ ਕੌੜਾ ਮੱਲ ਤੇ ਕੁਝ ਇੱਕ ਹੋਰ ਬਹੁਤ ਸਿਆਣੇ ਦਾਨੇ ਦਾਨੇ ਲੋਕ ਇਹਦੇ ਕੋਲ ਗਏ ਸਨ। ਇਹਨੂੰ ਇੱਕ ਬਚਨ ਆਖਦੇ ਸਨ ਵੀ ਭਲਿਆ ਤੂੰ ਹਿੰਦੂ ਹੈ, ਲਖਪਤ ਰਾਏ ਹਿੰਦੂ ਹੈ, ਕਲਾ ਨਾ ਉੜਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਗੁਰਦਾਸਪੁਰ ਦੇ ਲਾਗੇ ਕਲਾ ਨਾ ਉੜਦਾ ਇਹ, ਤੇ ਇਹਨੂੰ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਤੇਰੇ ਅੱਗੇ ਹੱਥ ਜੋੜਨੇ ਹੈ, 10 ਮਾਰਚ 1746 ਨੂੰ ਤੂੰ ਇਹਨਾਂ ਸਿੱਖਾਂ ਦੇ ਕਤਲ ਦੀ ਤਰੀਕ ਨਿਸ਼ਚਿਤ ਕੀਤੀ ਹੈ ਤੇ ਤੇਰੇ ਅੱਗੇ ਹੱਥ ਜੋੜਨੇ ਹੈ ਭਈ ਹਿੰਦੂਆਂ ਦਾ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ, ਜੇ ਕਿਤੇ ਮੱਸਿਆ ਸੋਮਵਾਰ ਦੀ ਆ ਜਾਏ ਉਹਨੂੰ ਸਮਾਵਤੀ ਕਹਿੰਦੇ ਆ। ਆ ਪਿਛਲੇ ਦੇ ਦਿਨਾਂ ਚ ਹੁਣ ਇੱਕ ਸੋਮਵਾਰ ਦਾ ਲੱਗਦਾ ਰਿਹਾ ਕੁੰਭ ਦਾ ਮੇਲਾ, ਉਹਦੇ ਸੋਮਵਾਰ ਦੀ ਮੱਸਿਆ ਆ ਗਈ ਸੀ, ਬੜੇ ਸਾਲਾਂ ਬਾਅਦ ਆਉਂਦੀ ਹੈ। ਇਹ 1746 ਵਿਚ ਵੀ ਜਦੋਂ 10 ਮਾਰਚ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ, ਉਸ ਦਿਨ ਸੋਮਵਾਰ ਨੂੰ ਮੱਸਿਆ ਦਾ ਦਿਨ ਹੈ, ਉਸ ਗੱਲ ਕਰਕੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਨੂੰ ਗੱਲ ਕਹੀ ਸੀ ਭਈ ਤੂੰ ਕਿਰਪਾ ਕਰ ਅੱਜ ਦੇ ਦਿਨ ਸਿੱਖਾਂ ਨੂੰ ਸ਼ਹੀਦ ਨਾ ਕਰ। ਇਹ ਭਾਵੇਂ ਆਪਣੀ ਕੌਮ ਲਈ ਨੇ, ਲੇਕਿਨ ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ, ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ, ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਰੋਲਦੇ, ਇਹ ਕੋਈ ਤੁਹਾਡੇ ਵਾਂਗੂ ਚੋਰੀਆਂ ਡਾਕੇ ਨਹੀਂ ਮਾਰਦੇ, ਇਹ ਤੁਹਾਡੇ ਵਾਂਗੂ ਦੁਨੀਆਂ ਲੁੱਟਦੇ ਨਹੀਂ ਹੈ, ਇਹ ਏਡੇ ਪਾਕ ਪਵਿੱਤਰ ਖੂਨ ਨੂੰ ਤੂੰ ਇਸ ਦਿਨ ਆਪਣੇ ਪਾਪ ਦੇ ਹੱਥਾਂ ਨਾਲ ਨਾ ਰੰਗੀ, ਇਹਨੂੰ ਇੱਕ ਦੋ ਦਿਨ ਅੱਗੇ ਪਿੱਛੇ ਕਰ ਲੈ। ਉਦੋਂ ਇਹਨੇ ਲਖਪਤ ਰਾਏ ਨੇ ਹੱਸ ਕੇ ਆਪਣੇ ਹੀ ਉਸਤਾਦ ਗੁਸਾਈ ਜਗਤ ਭਗਤ ਨੂੰ ਜਵਾਬ ਦਿੱਤਾ ਸੀ, ਕਹਿਣ ਲੱਗੇ ਉਸਤਾਦ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਜੇ ਮੈਨੂੰ ਰੱਬ ਵੀ ਆ ਕੇ ਆਖੇ ਮੈਂ ਇਹਨਾਂ ਸਿੱਖਾਂ ਨੂੰ ਤਾਂ ਵੀ ਨਾ ਛੱਡਾਂ। ਹਕੂਮਤ ਦੇ ਨਸ਼ੇ ਵਿੱਚ ਇੱਕ ਵਿਦਵਾਨ ਦਾ ਬਚਨ ਹੈ ਬੜਾ ਪਿਆਰਾ, ਮੈਂ ਕਹਿ ਕੇ ਅੱਗੇ ਗੱਲ ਤੋਰਨਾ ਹੈ। ਉਹਨੇ ਬਚਨ ਲਿਖਿਆ ਬੜਾ ਪਿਆਰਾ, ਖੁਦਾ ਤੋ ਏਕ ਤਰਫ, ਬਹੁਤ ਧਿਆਨ ਨਾਲ ਸੁਣੇ ਜੇ, ਖੁਦਾ ਤੋ ਏਕ ਤਰਫ ਖੁਦ ਸੇ ਵੀ ਦੂਰ ਹੋਤਾ ਹੈ ਬਸ਼ਰ, ਖੁਦਾ ਤੋ ਏਕ ਤਰਫ ਖੁਦ ਸੇ ਵੀ ਦੂਰ ਹੋਤਾ ਹੈ ਬਸ਼ਰ, ਜਬ ਤਾਕਤ ਕੇ ਨਸ਼ੇ ਮੇਂ ਚੂਰ ਹੋਤਾ ਹੈ। ਜਦੋਂ ਕਿਤੇ ਬੰਦਾ ਤਾਕਤ ਦੇ ਨਸ਼ੇ ਵਿਚ ਹੋਵੇ ਨਾ ਪਾਪੀ, ਉਦੋਂ ਫਿਰ ਉਹ ਇਸ ਗੱਲ ਦੀ ਸੋਝ ਨਹੀਂ ਰੱਖਦਾ, ਉਦੋਂ ਉਹਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ, ਉਦੋਂ ਉਹ ਪਾਪੀ ਜਿਹੜਾ ਨਾ ਉਦੋਂ ਖੁਦ ਤੋਂ ਵੀ ਦੂਰ ਹੁੰਦਾ, ਖੁਦਾ ਤੋਂ ਵੀ ਦੂਰ ਹੁੰਦਾ, ਉਹਨੂੰ ਕਿਸੇ ਗੱਲ ਦੀ ਉਦੋਂ ਸੋਝੀ ਨਹੀਂ ਹੁੰਦੀ, ਉਦੋਂ ਪਤਾ ਨਹੀਂ ਹੁੰਦਾ। ਰੱਬੀ ਬਾਣੀ ਦੇ ਉਪਦੇਸ਼ ਤੁਹਾਡੇ ਨਾਲ ਸਾਂਝਾ ਕਰਕੇ ਗਾਂ ਗੱਲ ਤੋਰਾਂ, ਅਨਕਾਏ ਦਾ ਤੜਿਆ ਵਾਟ ਤੂੰ ਹੇਲੀ ਰਾਮ, ਪਾਪ ਕਮਾਮਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪੱਛੋ ਤਾਵੇ, ਗੁਣ ਗੋਪਾਲ ਨਾ ਜਪੋ ਰਸਨਾ ਫਿਰ ਕਦੋ ਸੇਦੇ ਆਵੇ, ਤਰਵਰ ਬਿਛੁਨੇ ਨਾ ਪਾਤ ਜੁੜਤੇ ਜਮ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੈ ਸਦਾ ਫਿਰਤ ਦੁਹੇਲੀ, ਕਬੀਰ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਹੈ ਪਰ ਪਾਪੀ ਨੂੰ ਬਹੁਤ ਪਿਆਰਾ ਲੱਗਦਾ। ਲਖਪਤ ਰਾਏ ਇਵੇਂ ਗੁਰੂ ਕੇ ਸਿੱਖਾਂ ਨੇ ਉਹਦੇ ਜੀਵਨ ਦਾ ਅੰਤ ਕੀਤਾ। ਉਹਨੂੰ ਉਸ ਦਿਨ ਜਿਸ ਦਿਨ ਉਹਨੂੰ ਗੱਲ ਕਹੀ ਸੀ ਨਾ, ਉਹਨੇ ਗੱਲ ਕਹੀ ਸੀ ਵੀ ਅੱਜ ਮੈਨੂੰ ਰੱਬ ਵੀ ਆ ਕੇ ਆਖੇ, ਸੋਮਵਾਰ ਦੀ ਮੱਸਿਆ ਹੋਈ ਤਾਂ ਵੀ ਕੋਈ ਗੱਲ ਨਹੀਂ, 10 ਮਾਰਚ 1746 ਨੂੰ ਉਹਨੇ ਉਸੇ ਦਿਨ ਹੀ ਸਿੱਖਾਂ ਦਾ 1000 ਸਿੱਖਾਂ ਦਾ ਕਤਲ ਕੀਤਾ ਸੀ, ਅੱਜ ਉਹਨੂੰ ਗੁਰੂ ਕੇ ਸਿੱਖਾਂ ਨੇ ਉਹ ਗੱਲ ਚੇਤੇ ਕਰਵਾਈ। ਕਹਿਣ ਲੱਗਿਆ ਸੱਜਣਾ ਕਦੇ ਤੂੰ ਰੱਬ ਦਾ ਇਨਸਾਫ ਵੀ ਆਪਣੀ ਮੁੱਠੀ ਚ ਲਈ ਫਿਰਦਾ ਸੀ, ਤੈਨੂੰ ਸਿੱਖਾਂ ਨੇ ਨਹੀਂ ਸੀ ਕਿਹਾ, ਤੈਨੂੰ ਤੇਰੇ ਹੀ ਬੰਦਿਆਂ ਨੇ ਕਿਹਾ ਸੀ,
ਤੈਨੂੰ ਤੇਰੇ ਹੀ ਉਸਤਾਦ ਨੇ ਕਿਹਾ ਸੀ ਵੀ ਸੋਮਵਾਰ ਦੀ ਮੱਸਿਆ ਅੱਜ ਦੇ ਦਿਨ ਪਾਪ ਨਾ ਕਰੀ, ਤੂੰ ਇਹਨਾਂ ਸਿੱਖਾਂ ਨੂੰ ਛੱਡ ਦੇ, ਕਤਲ ਹੀ ਕਰਨਾ ਕੱਲ ਨੂੰ ਕਰ ਲਈ, ਪਰ ਤੂੰ ਆਪਣੀ ਜਿੱਦ ਤੇ ਬਜਿੱਦ ਰਿਹਾ। ਤੂੰ ਇਹ ਗੱਲ ਕਹੀ ਸੀ, ਮੈਨੂੰ ਰੱਬ ਵੀ ਆਖੇ ਮੈਂ ਨਹੀਂ ਮੰਨਦਾ, ਰੱਬ ਦੀ ਵੀ ਗੱਲ ਨਹੀਂ ਮੰਨਦਾ। ਅੱਜ ਚੇਤਾ ਕਰ, ਅੱਜ ਤੈਨੂੰ ਏਡੀ ਹਾਕਮੀ ਦੇ ਨਸ਼ੇ ਵਿਚ ਰੁਲੇ ਬੰਦੇ ਆ, ਅੱਜ ਤੈਨੂੰ ਚੇਤਾ ਕਰਵਾਉਣੇ ਆ, ਅੱਜ ਦੇ ਰੱਬ ਦੀ ਗੱਲ ਛੱਡ, ਅੱਜ ਦੇ ਹੁਣ ਸਾਨੂੰ ਕੋਈ ਤੇਰੇ ਵਰਗਾ ਕੋਈ ਬੰਦਾ ਆ ਕੇ ਕਵੇ ਨਾ, ਤੇ ਅੱਜ ਪੁੱਛ ਵੀ ਅੱਜ ਤੇਰੀ ਕੀ ਹਾਲਤ ਹੋਵੇਗੀ। ਕੁਝ ਦਿਨ ਇਵੇਂ ਪਾਪ ਦੀ ਦੁਨੀਆਂ ਵਿਚ ਪਾਪ ਕਮਾਉਣ ਵਾਲਾ, ਆਖਿਰਕਾਰ ਨਰਕ ਦੀ ਜ਼ਿੰਦਗੀ ਭੋਗਣ ਵਾਲਾ ਇਹ ਲਖਪਤ ਰਾਏ ਮਾਰਿਆ ਗਿਆ। ਗੁਰੂ ਕੇ ਸਿੱਖ ਵਿਚਾਰੇ ਉਦੋਂ ਜਈਆ ਖਾਂ ਉਹ ਵੀ ਭੱਜ ਗਿਆ, ਲਖਪਤ ਰਾਏ ਵੀ ਭੱਜ ਗਿਆ, ਇਹਦਾ ਇਵੇਂ ਅੰਤ ਹੋ ਗਿਆ। ਤੇ ਸ਼ਾਹ ਨਿਵਾਜ਼ ਭਾਵੇਂ ਉਹ ਵੀ ਪਾਪੀ ਹੈ, ਪਰ ਇਹਨਾਂ ਦੇ ਵਿਚ ਵਿਚੋਲਾ ਜਿਹੜਾ ਦੀਵਾਨ ਕੌੜਾ ਮੱਲ ਹੈ ਉਹ ਥੋੜਾ ਜਿਹਾ ਸਿੱਖੀ ਵੱਲ ਝੁਕਾ ਰੱਖਦਾ, ਉਹ ਥੋੜਾ ਜਿਹਾ ਚੰਗੇ ਸੁਭਾਅ ਦਾ ਬੰਦਾ। ਉਹਨਾਂ ਦਿਨਾਂ ਵਿਚ ਸਿੱਖੀ ਨੇ ਕੁਝ ਇਕ ਥੋੜੇ ਜੇ ਦਿਨ ਸੁੱਖ ਦੇ ਕੱਟੇ। ਜੱਸਾ ਸਿੰਘ ਰਾਮਗੜੀਏ ਨੇ ਸਿੱਖ ਪੰਥ ਦੇ ਅੱਗੇ ਇਕ ਬੇਨਤੀ ਕੀਤੀ, ਆਪਾਂ ਇਕ ਮਤਾ ਕਰਕੇ ਗੁਰਮਤਾ ਕਰਕੇ ਸਾਰੇ ਇਕੱਠੇ ਹੋ ਕੇ ਤੇ ਇਕ ਕੋਈ ਨਾ ਕੋਈ ਕਿਲਾ ਇਹੋ ਜਿਹਾ ਬਣਾਈਏ, ਰੋਜ਼ ਦਿਹਾੜੇ ਕਾਨੂੰ ਬਾਣ ਦੇ ਸ਼ੰਭਾਂ ਵਿਚ ਸਿੱਖੀ ਨੂੰ ਨਾ ਸਾੜੀਏ, ਕੋਈ ਨਾ ਕੋਈ ਕਿਲਾ ਬਣਾਈਏ। ਹੁਣ ਰਾਮ ਰੌਣੀ ਇਹ ਬਣਨੀ ਹੈ, ਜਿੱਥੋਂ ਰਾਮਗੜੀਆ ਨਾਂ ਵੀ ਪੈਣਾ। ਇਹ ਵਿਚਾਰ ਦੱਸ ਕੱਲ ਰੋਜ਼ ਤੁਹਾਡੇ ਨਾਲ ਸਾਂਝੀ ਕਰੇਗਾ। 1746 ਦਾ ਇਹ ਵਾਕਾ 1 ਮਈ ਨੂੰ ਸਿੱਖ ਜਗਤ ਵਿਚ ਮਨਾਇਆ ਜਾਂਦਾ। ਇਤਨੇ ਦੁੱਖਾਂ ਭਰੀ ਉਸ ਦਾਸਤਾਨ ਦੇ ਵਿਚੋਂ ਆਪਾਂ ਆਪਣੇ ਜੀਵਨ ਅੰਦਰ ਸਿੱਖਿਆ ਲਈਏ, ਇਕ ਕੰਮ ਤੇ ਕਰੀਏ। ਅੱਜ ਤੇ ਸਾਨੂੰ ਰੋਟੀ ਵੀ ਮਨ ਪਾਉਂਦੀ ਮਿਲਦੀ ਏ, ਅੱਜ ਤੇ ਸਾਨੂੰ ਬਿਸਤਰਾ ਵੀ ਮਨ ਪਾਉਂਦਾ ਮਿਲਦਾ, ਅੱਜ ਤੇ ਸਾਡੇ ਘਰ ਵੀ ਮਨ ਪਾਉਂਦੇ ਨੇ। ਉਹ ਸਿੱਖਾ ਉੱਠ ਕੇ ਨਿਤਨੇਮ ਕਰਿਆ ਕਰ, ਸ਼ਾਮ ਦੀ ਰਹਿਰਾਸ ਕਰਿਆ ਕਰ, ਗੁਰੂ ਚਰਨਾਂ ਨਾਲ ਜੁੜਿਆ ਕਰ, ਸਿੱਖੀ ਉੱਤੇ ਮਾਣ ਕਰ। ਜਿਹੜਾ ਸਿੱਖੀ ਦਾ ਬੂਟਾ ਅਤਿਅੰਤ ਲਹੂ ਪਾ ਪਾ ਕੇ ਗੁਰੂ ਕੇ ਸਿੱਖਾਂ ਨੇ ਉਹਨੂੰ ਬਚਾਇਆ, ਉਹਨੂੰ ਸਿੰਜਿਆ, ਜਿਹਦੀ ਛਾਂ ਥੱਲੇ ਅੱਜ ਤੂੰ ਬੈਠਾ ਹੋਇਆ। ਗੁਰੂ ਚਰਨਾਂ ਵਿਚ ਬੇਨਤੀ ਕਰਿਓ, ਸਹਿਬ ਅਗਾਂਹ ਵਾਸਤੇ ਸੁਮਤ ਪ੍ਰਦਾਨ ਕਰਨ।

हम अपराधी सद भूलते तुम बख्शन हारे।

0: ਅਣਵਰਤਿਆ ਸੀ। ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਮਾਰਚ ਅਤੇ ਮਈ ਦੇ ਮਹੀਨੇ ਤੱਕ ਇਹ ਜਿਹੜਾ ਛੋਟਾ ਘੱਲੂਘਾਰ ਵਰਤਿਆ ਸੀ। ਹੁਣ 1746 ਤੋਂ ਬਾਅਦ ਵਿੱਚ ਸਿੱਖ ਇੱਕ ਦੂਜੀਆਂ ਥਾਵਾਂ ਤੇ ਵਿਚਰਦੇ ਰਹੇ। ਜਦੋਂ ਕਦੇ ਮੌਕਾ ਮਿਲੇ ਉਦੋਂ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਇੱਕ ਗੱਲ ਚੇਤਾ ਰੱਖਿਓ, ਮੈਂ ਸਾਰੇ ਇਤਿਹਾਸ ਵਿੱਚ ਜੋ ਕੁਝ ਤੁਹਾਡੇ ਨਾਲ ਵਾਰ ਵਾਰ ਸਾਂਝਾ ਕਰਦਾ ਆ ਰਿਹਾ, ਇੱਕ ਵਕਤ ਵੀ ਐਸਾ ਨਹੀਂ ਸੀ ਆਉਂਦਾ ਜਦੋਂ ਸਿੱਖਾਂ ਨੂੰ ਵਕਤ ਮਿਲੇ ਤੇ ਇਹ ਆਪਣੇ ਕੇਂਦਰ ਨਾਲ ਨਾ ਜੁੜਨਾ। ਜਦੋਂ ਵੀ ਵਕਤ ਮਿਲਦਾ ਸੀ ਸਿੱਖ ਘਰਾਂ ਨੂੰ ਉਹਨੇ ਨਹੀਂ ਸਨ ਭੱਜਦੇ ਜਿੰਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਂਦੇ ਸਨ। ਹੁਣ ਵੀ ਇਹਨਾਂ ਨੇ ਕੋਸ਼ਿਸ਼ ਕੀਤੀ, 30 ਮਾਰਚ 1747 ਨੂੰ ਫਿਰ ਦੁਬਾਰੇ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਦਿਨ ਥੋੜੇ ਸੌਖੇ ਆ ਗਏ ਸਨ। ਉਦੋਂ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਸ ਵੇਲੇ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਸਰਬੱਤ ਖਾਲਸੇ ਦੇ ਵਿੱਚ ਇਹ ਗੱਲਾਂ ਵਿਚਾਰੀਆਂ ਗਈਆਂ ਭਈ ਆਪਾਂ ਰੋਜ਼ ਦਿਹਾੜੇ ਕਾਨੂੰਵਾਨ ਦੇ ਜੰਗਲ ਵਿੱਚ ਸਿੱਖਾਂ ਨੂੰ ਨਾ ਭੁੰਨੀਏ, ਇਵੇਂ ਔਖਾ ਹੈ। ਦੂਜੀ ਪ੍ਰਮੁੱਖ ਵਿਚਾਰ ਇਹ ਹੋਈ, ਜਿਹੜਾ ਉੱਠਦਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਦਿੰਦਾ ਜਦੋਂ ਇਹਨਾਂ ਦਾ ਵਕਤ ਮਿਲਦਾ, ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੰਦੇ ਨੇ। 1740 ਵਿੱਚ ਜਿਹੜੀ ਮੱਸੇ ਰੰਗੜ ਨੇ ਬੇਅਦਬੀ ਕੀਤੀ ਸੀ, 11 ਅਗਸਤ 1740 ਨੂੰ ਉਹਦਾ ਸਿਰ ਵੱਢਿਆ ਗਿਆ ਸੀ, ਜਿਹੜੀ ਉਹਨੇ ਬੇਅਦਬੀ ਕੀਤੀ ਸੀ ਉਹ ਸਿੱਖਾਂ ਦੇ ਹਿਰਦਿਆਂ ਚ ਬਹੁਤ ਰੜਕਦੀ ਸੀ। ਇਤਿਹਾਸਕ ਵਿਚਾਰਾਂ ਕਰਕੇ ਉਹਨਾਂ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇੱਕ ਛੋਟਾ ਜਿਹਾ ਕਿਲਾ ਬਣਾਈਏ। ਹਾਲਾਂਕਿ ਵਿਚਾਰਿਆਂ ਕੋਲ ਇੰਨੇ ਪੈਸੇ ਵੀ ਨਹੀਂ, ਪਰ ਫਿਰ ਵੀ ਇੱਕ ਵਿਚਾਰ ਬਣਾਈ ਵੀ ਇੱਥੇ ਇੱਕ ਕਿਲਾ ਬਣਾਈਏ, ਜਿਹੜਾ ਕਿਲਾ ਇਸ ਦੋ ਗੱਲਾਂ ਲਈ ਹੋਵੇ ਵੀ ਨੰਬਰ ਇੱਕ ਤਾਂ ਕੁਝ ਇੱਕ ਸਿੱਖ ਨੇ ਜਿਹੜੇ ਉਹ ਇਸ ਕਿਲੇ ਵਿੱਚ ਸਲਾਹ ਲਈ ਰਹਿਣ, ਤੇ ਜਦੋਂ ਵੀ ਕਦੇ ਅੰਮ੍ਰਿਤਸਰ ਸਾਹਿਬ ਦੇ ਵੱਲ ਕੋਈ ਮੈਲੀ ਅੱਖ ਚੁੱਕ ਕੇ ਦੇਖਦਾ ਤੇ ਉਦੋਂ ਹੀ ਉਹ ਸਿੱਖ ਜਿਹੜੇ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਸਕਣ ਜਾਂ ਉਹਨੂੰ ਬਚਾ ਸਕਣ। ਜਿਹੜਾ ਸਿੱਖੀ ਦੇ ਵਿੱਚੋਂ ਪਹਿਲਾ ਕਿਲਾ ਬਣ ਲੱਗੇ, ਹੁਣ ਮੈਂ ਬੇਨਤੀ ਕਰਾਂ, ਸਿੱਖਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਪਹਿਲਾਂ ਬਹੁਤ ਬਣਾਏ ਨੇ, ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੀ 5 ਨੇ, ਵਕਤ ਮਿਲਿਆ ਫਿਰ ਸਹੀ। ਹੁਣ ਸਿੱਖ ਪਹਿਲਾ ਕਿਲਾ ਬਣਾਉਣ ਲੱਗੇ ਨੇ 1747 ਦੇ ਵਿੱਚ। 30 ਮਾਰਚ ਨੂੰ ਸਰਬੱਤ ਖਾਲਸਾ ਦੇ ਵਿੱਚ ਫੈਸਲਾ ਕੀਤਾ ਗਿਆ ਭਈ ਇੱਥੇ ਇੱਕ ਆਪਾਂ ਛੋਟਾ ਜਿਹਾ ਕਿਲਾ ਬਣਾਈਏ, ਕਿਲਾ ਤਾਂ ਨਾ ਬਣਾ ਸਕੇ। ਉਹਦੇ ਮਗਰੋਂ ਗੁਰੂ ਕੇ ਸਿੱਖਾਂ ਨੇ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਥਾਨ ਤੋਂ ਕਰੀਬ 1 ਮੀਲ ਦੂਰ, ਕਰੀਬ 2 ਕਿਲੋਮੀਟਰ ਦੂਰੀ ਉੱਤੇ, ਮੈਂ ਫਿਰ ਹੱਥ ਜੋੜਨ ਲੱਗਿਆ ਤੁਹਾਡੇ ਅੱਗੇ, ਤਰਸ ਕਰਿਓ ਜੇ ਆਪਣੀ ਕੌਮ ਦੇ ਉੱਤੇ। ਇੱਥੇ ਬਾਬਾ ਦੀਪ ਸਿੰਘ ਸ਼ਹੀਦ ਦਾ ਸਥਾਨ ਹੈ, ਇੱਥੇ ਰਾਮਸਰ ਹੈ, ਰਾਮਸਰ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਸਰੂਪ ਲਿਖਿਆ ਗਿਆ। ਗੁਰੂ ਅਰਜਨ ਪਾਤਸ਼ਾਹ ਨੂੰ ਜਗ੍ਹਾ ਕਿੰਨੀ ਪਸੰਦ ਆਈ ਹੋਵੇਗੀ ਜਦੋਂ ਹਜ਼ੂਰ ਨੇ ਘੁੰਮ ਕੇ ਉੱਥੇ ਵਿਚਰ ਕੇ ਵੇਖਿਆ ਤੇ ਉੱਥੇ ਇਕਾਂਤਵਾਸ ਤੰਬੂ ਲਾਇਆ, ਉੱਥੇ ਰੱਬ ਦੀ ਬਾਣੀ ਆ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਹਿਲਾ ਸਰੂਪ ਹੈ ਨਾ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਉਸ ਰਾਮਸਰ ਦੇ ਕੰਢੇ ਲਿਖਿਆ। ਤੇ ਇੱਥੇ ਲਾਗੇ, ਇਹਦੇ ਲਾਗੇ ਉਹ ਇੱਕ ਪਵਿੱਤਰ ਸਥਾਨ ਬਣਾਉਣ ਲੱਗੇ ਨੇ, ਕਿਲਾ ਬਣਾਉਣ ਲੱਗੇ ਨੇ। ਉਸ ਜੱਸਾ ਸਿੰਘ ਰਾਮ ਗੜੀਏ ਦੀ ਡਿਊਟੀ ਲੱਗੀ ਵੀ ਤੂੰ ਇਹ ਸਥਾਨ ਬਣਾਉਣਾ। ਉਦੋਂ ਗੁਰੂ ਕੇ ਸਿੱਖਾਂ ਨੇ ਮਿਹਨਤ ਕਰਕੇ ਉਹ ਜਿਵੇਂ ਕੱਚੇ ਪੱਕੇ ਵਿਚਾਰਿਆਂ ਦੇ ਪ੍ਰਬੰਧ ਹੋ ਸਕੇ ਇੱਕ ਰਾਮ ਰੌਣੀ ਬਣਾਈ, ਉਹਦਾ ਨਾਂ ਰਾਮ ਰੌਣੀ ਹੈ ਪਹਿਲਾ ਨਾਂ, ਥੋੜਾ ਜਿਹਾ ਖਿਆਲ ਕਰਿਓ। ਰਾਮ ਸ਼ਬਦ ਦਾ ਅਰਥ ਹੈ ਇਹ ਧੰਨ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਾਮ ਸ਼ਬਦ ਵਰਤਿਆ ਗਿਆ। ਰੌਣੀ ਸ਼ਬਦ ਦਾ ਅਰਥ ਹੁੰਦਾ ਚਾਰ ਦੀਵਾਰੀ, ਰੌਣੀ ਸ਼ਬਦ ਫਾਰਸੀ ਦਾ ਹੈ, ਇਹਦਾ ਅਰਥ ਹੈ ਚਾਰ ਦੀਵਾਰੀ। ਜਿਹੜਾ ਪਹਿਲਾ ਸਿੱਖਾਂ ਨੇ ਬਣਾਇਆ ਉਹ ਰਾਮ ਰੌਣੀ ਬਣਾਇਆ, ਉਹ ਚਾਰੇ ਪਾਸੇ ਇੱਕ ਕੱਚੀ ਜਿਹੀ ਕੰਧ ਬਣਾ ਕੇ ਉਹਦੇ ਵਿੱਚ 500 ਸਿੱਖਾਂ ਦੇ ਨਿਵਾਸ ਦਾ ਪ੍ਰਬੰਧ ਕੀਤਾ ਗਿਆ ਤੇ ਉਹਦੇ ਦੁਆਲੇ ਬੁਰਜੀਆਂ ਲਾਈਆਂ ਗਈਆਂ ਭਈ ਜਦੋਂ ਵੀ ਕਦੇ ਵਕਤ ਮਿਲੇ ਇੱਥੇ ਵਿੱਚ ਬੈਠ ਕੇ ਸਿੱਖ ਜ਼ਾਲਮਾਂ ਦਾ ਟਾਕਰਾ ਕਰ ਸਕਣ। ਉਸ ਰਾਮ ਰੌਣੀ ਨੂੰ ਬਦਲ ਕੇ ਰਾਮਗੜ੍ਹ ਕਿਲ੍ਹਾ ਬਣਾ ਦਿੱਤਾ ਗਿਆ। ਰਾਮਗੜ੍ਹ ਕਿਲ੍ਹੇ ਦੇ ਕਾਰਨ ਜੱਸਾ ਸਿੰਘ ਦੇ ਨਾਲ ਸ਼ਬਦ ਰਾਮਗੜ੍ਹੀਆ ਜੁੜ ਗਿਆ। ਰਾਮਗੜ੍ਹੀਆ ਕੋਈ ਕਾਸਟ ਨਹੀਂ ਹੈ, ਕੋਈ ਜ਼ਾਤ ਨਹੀਂ ਹੈ। ਕਦੇ ਵਕਤ ਮਿਲਿਆ ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇਹ ਜਿਹੜੀਆਂ ਕਾਸਟਾਂ ਵੀ ਨੇ ਨਾ, ਜਿਹੜੀਆਂ ਜ਼ਾਤਾਂ ਵੀ ਨੇ, ਇਹ ਅਸਲ ਵਿੱਚ ਪਿਛੋਕੜ ਇਹਨਾਂ ਦਾ ਕੋਈ ਹੋਰ ਹੈ ਤੇ ਬਣ ਕੁਝ ਹੋਰ ਗਈਆਂ। ਬਾਬੇ ਬੁੱਢੇ ਦਾ ਜਿਹੜਾ ਗੋਤਾ ਰੰਧਾਵਾ ਹੈ, ਅਸਲ ਵਿੱਚ ਇਹਨਾਂ ਦਾ ਇੱਕ ਪਿਛੋਕੜ ਵਿੱਚ ਸੱਤਵੀਂ ਪੀੜ੍ਹੀ ਪਿੱਛੇ ਇੱਕ ਬਜ਼ੁਰਗ ਹੋਇਆ, ਉਹ ਘੁਲਿਆ ਕਰਦਾ ਸੀ, ਉਹ ਬਹੁਤ ਜ਼ਿਆਦਾ ਬਲਵਾਨ ਸੀ ਤੇ ਉਹ ਜਦੋਂ ਉਹਨੇ ਰਣ ਵਿੱਚ ਜਾਣਾ ਤੇ ਲੋਕ ਕਹਿੰਦੇ ਸਨ ਰਣਧਾਵਾ, ਵੀ ਰਣ ਨੂੰ ਧਾ ਕੇ ਇਹ ਜਦੋਂ ਵੀ ਆਉਂਦਾ ਜਿੱਤ ਕੇ ਜਾਂਦਾ, ਉਦੋਂ ਰਣਧਾਵੇ ਤੋਂ ਬਦਲਿਆ ਹੋਇਆ ਸ਼ਬਦ ਰੰਧਾਵਾ ਬਣ ਗਿਆ। ਇੱਥੇ ਅਲਕ ਇਹੋ ਜਿਹੇ ਬਹੁਤ ਸ਼ਬਦ ਨੇ। ਆਲੂ ਪਿੰਡ ਦਾ ਨਾਂ ਹੈ, ਆਲੂ ਪਿੰਡ ਵਿੱਚ ਵਸਣ ਹੋਣ ਕਰਕੇ ਜੱਸਾ ਸਿੰਘ ਆਲੂ ਵਾਲੀਏ ਦਾ ਨਾਂ, ਆਲੂ ਵਾਲੀਆ ਮਤਲਬ ਆਲੂ ਪਿੰਡ ਵਾਲਾ, ਅਸਲ ਵਿੱਚ ਆਲੂ ਵਾਲੀ ਇੱਕ ਕਾਸਟ ਬਣ ਗਈ। ਇਹ ਕਾਸਟਾਂ ਨਹੀਂ ਸਨ, ਰੋ ਵਿਚਾਰ ਕਰੇ ਫਿਰ ਸਹੀ, ਉਸੇ ਗੱਲ ਵੱਲ ਕੇਂਦਰਿਤ ਰਹੀਏ। ਹੁਣ ਉੱਥੇ ਰਾਮਗੜ੍ਹ ਕਿਲ੍ਹਾ ਬਣਾਇਆ ਗਿਆ ਤੇ ਰਾਮਗੜ੍ਹ ਕਿਲ੍ਹੇ ਦੇ ਵਿੱਚ ਗੁਰੂ ਕੇ ਸਿੱਖ 500 ਉੱਥੇ ਨਿਵਾਸ ਕਰਦੇ ਨੇ। ਉਹ ਜਿੰਨਾ ਕੁ ਵੀ ਬਣ ਸਕਿਆ ਉਹਨਾਂ ਨੇ ਬਣਾ ਲਿਆ। ਇਸ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਦਰਬਾਰ ਸਾਹਿਬ ਦੀ ਅੱਜ ਤੋਂ ਬਾਅਦ ਕੋਈ ਜ਼ਾਲਮ ਜਿਹੜਾ ਉਹ ਬੇਅਦਬੀ ਨਾ ਕਰ ਸਕੇ, ਅਸੀਂ ਇੱਥੇ ਪਹਿਰਾ ਦੇ ਸਕੀਏ। ਹੁਣ ਇਹ ਪੱਖ ਇੱਥੇ ਛੱਡ ਕੇ ਥੋੜਾ ਜਿਹਾ ਦੂਜਾ ਵਿਚਾਰਨਾ ਪੈਣਾ। ਇੱਕ ਮੈਂ ਬੇਨਤੀ ਇਹ ਵੀ ਨਾਲ ਦੀ ਨਾਲ ਕਰਦੇ ਹਾਂ, ਕਿਉਂਕਿ ਜਿਹੜੀ ਰਾਮਲੀਲਾ ਹੈ ਨਾ, ਉਹਦੇ ਵਿੱਚ ਰਾਵਣ ਤੇ ਰਾਮ ਦੋਵੇਂ ਚਾਹੀਦੇ ਨੇ। ਇਕੱਲਿਆਂ ਰਾਮ ਨਾਲ ਵੀ ਰਾਮਲੀਲਾ ਨਹੀਂ ਜੇ ਬਣਦੀ, ਤਾਂ ਕਰਕੇ ਮੈਨੂੰ ਦੂਜੇ ਜਿਹੜੇ ਸਰਕਾਰੀ ਪੱਖ ਹੈ ਉਹ ਵੀ ਨਾਲ ਦੱਸਣਾ ਪੈਂਦਾ ਵੀ ਉਹ ਕੀ ਕਰ ਰਹੇ ਸਨ, ਨਹੀਂ ਉਸ ਤੋਂ ਬਿਨਾਂ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਉਹਦਾ ਪਤਾ ਨਹੀਂ ਲੱਗ ਸਕੇਗਾ। ਦਿਨ ਰਾਤ ਦੀ ਅਹਿਮੀਅਤ ਨੂੰ ਵਧਾਉਂਦਾ, ਰਾਤ ਦਿਨ ਦੀ ਅਹਿਮੀਅਤ ਨੂੰ ਵਧਾਉਂਦੀ ਹੈ, ਦੋਵੇਂ ਇੱਕ ਦੂਜੇ ਦੇ ਨਾਲ ਨੇ। ਸੱਚ ਝੂਠ ਨੂੰ ਚਮਕਾਉਂਦਾ, ਝੂਠ ਸੱਚ ਨੂੰ ਚਮਕਾਉਂਦਾ, ਦੋਵੇਂ ਇੱਕ ਦੂਜੇ ਦੇ ਨਾਲ ਨੇ, ਦੋਵੇਂ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ। ਮੈਂ ਉਸੇ ਗੱਲ ਵੱਲ ਚੱਲਾਂ, ਬਹੁਤ ਧਿਆਨ ਦੇ ਕੇ ਸਮਝੋ ਜੇ ਮੈਂ ਬੇਨਤੀ ਕਰਾਂ, ਮੇਰੀ ਮਜਬੂਰੀ ਹੈ ਕਿਉਂਕਿ ਇਤਿਹਾਸਕ ਪੱਖ ਹੈ। ਹੁਣ ਇਧਰਲੇ ਪਾਸੇ ਤੇ ਮੈਂ ਕਈ ਵਾਰੀ ਅਰਜ਼ ਕਰ ਚੁੱਕਾ ਵਾਂ ਵੀ ਜਈਆ ਖਾਂ ਭੱਜ ਗਿਆ, ਸ਼ਾਹ ਨਿਵਾਜ਼ ਹਾਕਮ ਬਣਿਆ ਬੈਠਾ। ਜਦੋਂ ਸ਼ਾਹ ਨਿਵਾਜ਼ ਨੇ ਇਹ ਗੱਲ ਪਤਾ ਲੱਗੀ, ਜਦੋਂ ਸ਼ਾਹ ਨਿਵਾਜ਼ ਨੂੰ ਇਸ ਗੱਲ ਦਾ ਪਤਾ ਲੱਗਿਆ ਭਈ ਜਈਆ ਖਾਂ ਜੇਲ੍ਹ ਵਿੱਚੋਂ ਭੱਜ ਗਿਆ, ਤਾਂ ਉਹਨੂੰ ਇੱਕ ਡਰ ਪੈ ਗਿਆ। ਹੁਣ ਦੋ ਤਿੰਨ ਨਾਂ ਆਉਣੇ ਨੇ, ਉਹ ਬਹੁਤ ਧਿਆਨ ਨਾਲ ਸੁਣਿਆ ਜੇ। ਹੁਣ ਉਹ ਸ਼ਾਹ ਨਿਵਾਜ਼ ਡਰ ਗਿਆ, ਇਸ ਗੱਲੋਂ ਡਰਿਆ ਹੈ ਵੀ ਜਿਹੜਾ ਜਈਆ ਖਾਂ ਹੈ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਨਾ ਕਰ ਲਵੇ। ਕਿਉਂ, ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾ ਸਮਝ ਲੱਗੇ ਤੁਸੀਂ ਪੁੱਛ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਹੁਣ ਦਿੱਲੀ ਦੇ ਵਿੱਚ ਦੋ ਹਾਕਮ ਨੇ, ਇੱਕ ਮੁਹੰਮਦ ਸ਼ਾਹ ਰੰਗੀਲਾ, ਇਹ ਤੇ ਹਾਕਮ ਹੈ, ਇਹ ਤੇ ਰਾਜਾ ਉਸ ਵਕਤ ਦਾ, ਪਰ ਇਹ ਅਯਾਸ਼ ਹੈ। ਇਹਦੇ ਥੱਲੇ ਕੰਮ ਕਰਨ ਵਾਲਾ ਉੱਚੀ ਪਦਵੀ ਤੇ ਹੈ ਕਮਰੂਦੀਨ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ। ਮੈਂ ਇੱਕ ਵਾਰ ਫਿਰ ਦੁਹਰਾਉਣਾ, ਮੁਹੰਮਦ ਸ਼ਾਹ ਰੰਗੀਲਾ ਵਕਤ ਦਾ ਹਾਕਮ ਹੈ, ਉਹਦੇ ਥੱਲੇ ਕੰਮ ਕਰਨ ਵਾਲਾ ਭਾਵ ਦੂਜੇ ਨੰਬਰ ਤੇ ਉਹਦੇ ਰਾਜ ਭਾਗ ਨੂੰ ਸਾਂਭਣ ਵਾਲਾ ਕਮਰੂਦੀਨ ਹੈ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ, ਇਹ ਉਹੀਓ ਜਈਆ ਖਾਂ ਜਿਹੜਾ ਸ਼ਾਹ ਨਿਵਾਜ਼ ਦੀ ਜੇਲ੍ਹ ਵਿੱਚੋਂ ਭੱਜ ਕੇ ਗਿਆ, ਇਹ ਉਹੀਓ ਜਈਆ ਖਾਂ ਹੈ ਜਿਹੜਾ ਜ਼ਕਰੀਆ ਖਾਂ ਤੋਂ ਬਾਅਦ ਵਿੱਚ ਹਾਕਮ ਬਣਿਆ ਸੀ। ਇਹਨੇ ਕਰੀਬ 30,000 ਸਿੱਖ ਕਤਲ ਕਰਵਾਏ ਸਨ, ਇਸਦਾ ਵੱਡਾ ਪਾਪੀ ਹੈ। ਇਸ ਲਈ ਸੁਭਾਵਿਕ ਬਾਤ ਹੈ ਭਈ ਜਦੋਂ ਉਹ ਇਵੇਂ ਜਈਆ ਖਾਂ ਭੱਜ ਕੇ ਗਿਆ, ਸ਼ਾਹ ਨਿਵਾਜ਼ ਨੂੰ ਫਿਕਰ ਪੈ ਗਿਆ ਵੀ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਕਰਕੇ ਉੱਥੋਂ ਦੀ ਸਾਰੀ ਫੌਜ ਲੈ ਕੇ, ਕਿਉਂਕਿ ਉਹਨਾਂ ਦਾ ਜਵਾਈ ਹੈ ਤੇ ਕਮਰੂਦੀਨ मोहम्मद शाह रंगीले नाल गल करेगा, मोहम्मद शाह रंगीला सलाह करके कितने फौज लेके सारे मेरे विरुद्ध ना लड़के आ जान। इसलिए इन्हें इस हालातों ते काबू पाउण वास्ते एक नवी चाल चली। वो चाल की चली, इन्हें अहमद शाह अबदाली नूं सुनेहा भेजिया अफगानिस्तान दे विच। इन्हें अहमद शाह अबदाली नूं, अबदाली ते दुरानी इक्को ही बंदे दे नां ने, दुरानी एदा गोत है, अबदाल तो यह आउंदा सी तां करके दा नाम अबदाली है। शाह निवाज ने अहमद शाह अबदाली नूं सुनेहा भेजिया भई तू इत्थे धरती दे उत्ते आके, हिंदुस्तान की धरती उत्ते आके हमला कर, तेरे कोल बहुत सोहना समा है। हुण एक पल मैं रुकण लगा, फिर इत्थों हमले तो गल शुरू करनी है। अहमद शाह अबदाली जेड़ा ओ एक गुलाम दे रूप विच नादर शाह अबदाली कोल आया सी। नादर शाह अबदाली इको बारी हिंदुस्तान ते हमलावर बन के आया। 1739 विच उन्हूं सिखां ने लुटिया सी, ओ वापस चला गया। 1739 तो बाद दुबारे नहीं आया। 1747 विच उहदा कतल हो गया रात नूं। कतल होण तो बाद विच ओ जिहड़ा तख्त ते बैठा, नादर शाह अबदाली तो बाद भी जिहड़ा तख्त ते बैठा, ओ ए अहमद शाह अबदाली तख्त ते बैठ गया। 1747 विच तख्त ते बैठिया। हुण इहनूं सुनेहा मिल गया भी तू इत्थे हिंदुस्तान की धरती उत्ते आके हमला कर। यह दसंबर के महीने 1747 विच, क्योंकि यह भी अपनियां फौजां नूं खुश करना चाहुंदा सी भी मैं इन्हां नूं इनाम देआं, पर उहदे कोल खजाना कोई नहीं सी। मैं फौजां नूं आरे लावां ते उहदे कोल प्रबंध कोई नहीं सी, उहनूं भी यह पहाड़ विच सी, ते उह आके हमला करदा है। दसंबर के महीने 1747 तो चलदा है, यह चलदियां होया आखिरकार 10 जनवरी 1748 नूं यह लाहौर आ गया। लाहौर आके ने लुट्टी लाहौर। इत्थे हुण लाहौर दे दोए हाकम बदलने ने, शायद हुण तक तुहानूं पता होना चाहिए भी हुण तक जिहड़े इत्थे हाकम ने ना, वह शाह निवाज अते दीवान कौड़ा मल, वह दोवें ने, पर हुण बदलने ने। मैं हजे तुहाडे नाल सांझ नहीं पाउणी उहनां नावां दी, कित्थे खलारा ना पै जाए। हुण इत्थे शाह निवाज है जिहड़ा, ਉਹ ਪਹਿਲਾਂ ਤਾਂ ਇਹਨੂੰ ਆਪੇ ਸੱਦਾ ਦਿੰਦਾ, ਫਿਰ ਉਹ ਦਿੱਲੀ ਹਾਕਮਾਂ ਤੋਂ ਡਰ ਗਿਆ ਵੀ ਕਿਤੇ ਮੇਰੇ ਨਾਲ ਬੁਰੀ ਨਾ ਕਰਨ। ਇਸ ਲਈ ਉਹ ਜਾ ਕੇ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ, ਤੇ ਜਦੋਂ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ ਉਹ ਲੜਾਈ ਹੁੰਦੀ ਹੈ, ਉਹਦੇ ਵਿੱਚ ਸ਼ਾਹ ਨਿਵਾਜ਼ ਹੈ ਜਿਹੜਾ ਭੱਜ ਕੇ ਉਹ ਵੀ ਦਿੱਲੀ ਚਲਾ ਗਿਆ, ਲਾਹੌਰ ਖਾਲੀ ਹੋ ਗਈ। ਜਦੋਂ ਲਾਹੌਰ ਖਾਲੀ ਹੋਈ, ਇਹਨੇ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਜਿਹੜਾ ਆ ਕੇ ਟਿਕਾਣਾ ਕੀਤਾ ਉਹ ਲਾਹੌਰ ਕੀਤਾ। ਲਾਹੌਰ ਪਾਕਿਸਤਾਨ ਵਿੱਚ ਹੈ ਅੱਜ ਕੱਲ੍ਹ, ਉਸ ਵੇਲੇ ਨਹੀਂ ਸੀ। ਜਦੋਂ ਆ ਕੇ ਇਹਨੇ ਦਿੱਲੀ ਇੱਥੇ ਲਾਹੌਰ ਵਿੱਚ ਟਿਕਾਣਾ ਕੀਤਾ, ਇਹ ਉੱਥੇ 5 ਹਫ਼ਤੇ ਰਿਹਾ। 10 ਜਨਵਰੀ ਨੂੰ ਆਇਆ ਹੋਇਆ 1748 ਨੂੰ, 18 ਫਰਵਰੀ 1748 ਤੱਕ ਇਹ ਉੱਥੇ ਹੀ ਰਿਹਾ ਲਾਹੌਰ ਵਿੱਚ। ਇਹਨੇ ਰੱਜ ਕੇ ਲਾਹੌਰ ਲੁੱਟੀ ਔਰ ਇਹਨੇ ਉੱਥੇ 30 ਲੱਖ ਰੁਪਇਆ ਉਸ ਵੇਲੇ ਇਹਨੇ ਪੈਦਾ ਕੀਤਾ ਲਾਹੌਰ ਦੀ ਧਰਤੀ ਵਿੱਚੋਂ। ਸ਼ਾਹ ਨਿਵਾਜ਼ ਭੱਜ ਚੁੱਕਿਆ ਹੋਇਆ ਸੀ, ਹੋਰ ਕੋਈ ਸਾਧਨ ਨਹੀਂ ਸੀ। ਆਖਰ ਇਹ ਲਾਹੌਰ ਤੋਂ ਤੁਰਦਾ, ਲਾਹੌਰ ਤੋਂ ਤੁਰਦਾ ਇਹ 18 ਫਰਵਰੀ ਨੂੰ ਉੱਥੋਂ ਤੁਰਦਾ 1748 ਵਿੱਚ 5 ਹਫ਼ਤੇ ਰਹਿ ਕੇ, ਤੇ ਜਦੋਂ ਉੱਥੋਂ ਤੁਰਦਾ ਹੁਣ ਸਿੱਖਾਂ ਦਾ ਵਾਸਤਾ ਪੈਣ ਲੱਗਾ। ਮੈਂ ਹੈਰਾਨ ਹੈ ਜਿਨ੍ਹਾਂ ਕੋਲ ਨਾ ਖਾਣ ਲਈ ਭੋਜਨ ਹੈ, ਨਾ ਰਹਿਣ ਲਈ ਕੋਈ ਘਰ ਹੈ, ਹਥਿਆਰ ਵੀ ਲੁੱਟ ਲੱਟ ਕੇ ਵਿਚਾਰੇ ਪੈਦਾ ਕਰਦੇ ਨੇ। ਇਹਨਾਂ ਕੋਲ ਹਥਿਆਰਾਂ ਕੋਲ ਫੈਕਟਰੀਆਂ ਦੇ ਵਿੱਚੋਂ ਜਾ ਕੇ ਹਥਿਆਰ ਲੈਣ ਦਾ ਵੀ ਵਕਤ ਨਹੀਂ, ਨਾ ਕੋਈ ਪੈਸਾ ਕੋਲ, ਫਿਰ ਵੀ ਰੱਬ ਜਾਣੇ ਕਿਹੜੀ ਗੱਲੋਂ ਚੜ੍ਹਦੀ ਕਲਾ ਚ ਰਹਿੰਦੇ ਸਨ। ਗੁਰੂ ਕੀ ਬਾਣੀ ਪੜ੍ਹਨੀ, ਡਿਲੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਰ ਵਕਤ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਤੇਰੇ ਭਰੋਸੇ ਰੱਬ ਦੇ ਚਰਨਾਂ ਵਿੱਚ ਜੁੜੇ ਰਹਿਣਾ। ਹੁਣ ਦੇਖੋ ਅਹਿਮਦ ਸ਼ਾਹ ਅਬਦਾਲੀ ਜਿਹੜਾ ਲੁੱਟ ਲੁੱਟ ਕੇ ਸਾਰਿਆਂ ਨੂੰ ਸਿੱਧੇ ਕਰਦਾ ਆਉਂਦਾ, ਸ਼ਾਹ ਨਿਵਾਜ਼ ਵਰਗੇ ਭੱਜ ਗਏ। ਉਹ ਜਦੋਂ 18 ਫਰਵਰੀ ਨੂੰ ਲਾਹੌਰ ਤੋਂ ਚੱਲਿਆ ਤੇ ਆਖਿਰਕਾਰ ਇਹ 21-22 ਤਰੀਕ ਨੂੰ ਇਹਨੇ ਵਿੱਚੋਂ ਆ ਕੇ 21 ਤਰੀਕ ਨੂੰ ਵਿੱਚੋਂ ਸਰਹੰਦ ਨੂੰ ਵੀ ਆਉਂਦਾ ਆਇਆ। 21 ਤਰੀਕ ਨੂੰ ਇਹ ਕਰੀਬ ਨੂਰਦੀਨ ਦੀ ਸਰਾਂ, ਹੁਣ ਨੂਰਦੀਨ ਦੀ ਸਰਾਂ ਤਾਂ ਆਪਾਂ ਕਈ ਵਾਰੀ ਸੁਣ ਲਿਆ ਨਾ, ਤੇ ਹੁਣ ਮੈਂ ਬੇਨਤੀ ਕਰਾਂ ਵੀ ਜਦੋਂ ਵਕਤ ਮਿਲਿਆ ਤੇ ਤਰਨ ਤਾਰਨ ਸਾਹਿਬ ਦੇ ਬਿਲਕੁਲ ਲਾਗੇ ਆ, ਹੁਣ ਜਾ ਕੇ ਆਇਓ, ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ। ਜਦੋਂ ਤੁਸੀਂ ਇੰਡੀਆ ਜਾਂਦੇ ਹੋ ਉੱਥੇ ਜ਼ਰੂਰ ਦਿਖਾ ਕੇ ਲੈ ਕੇ ਆਇਓ ਵੀ ਇੱਥੇ ਬੋਝਾ ਸਿੰਘ, ਗਰਜਾ ਸਿੰਘ ਸ਼ਹੀਦ ਹੋਏ ਸੀ। ਇਹੋ ਨੂਰਦੀਨ ਦੀ ਸਰਾਂ ਹੈ। ਉੱਥੇ ਨੂਰਦੀਨ ਦੀ ਸਰਾਂ ਦੇ ਕੋਲ ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਆਇਆ ਹੀ ਹੈ ਹਜੇ, ਇਹਨੂੰ ਉੱਥੇ ਗੁਰੂ ਕੇ ਸਿੱਖਾਂ ਨੇ ਰੱਜ ਕੇ ਲੁੱਟਿਆ। ਜਿਹੜਾ ਇਹ ਲਾਹੌਰ ਤੋਂ ਲੁੱਟ ਕੇ ਲੈ ਕੇ ਆਇਆ ਸੀ ਨਾ 30 ਲੱਖ ਰੁਪਈਆ, ਉਹਦੇ ਵਿੱਚੋਂ ਬਹੁਤਾ ਲੁੱਟਿਆ ਤੇ ਕੁਝ ਇੱਕ ਘੋੜੇ, ਕੁਝ ਇੱਕ ਹਥਿਆਰ, ਸਾਰਾ ਕੁਝ ਲੁੱਟ ਲਟਾ ਕੇ ਗੁਰੂ ਕੇ ਸਿੱਖ, ਉਹਨਾਂ ਨੂੰ ਪਤਾ ਲੱਗੇ ਵੀ ਹੁਣੇ ਚੰਗੀ ਨਹੀਂ ਗੁਜ਼ਾਰੇਗਾ। ਉਹ ਸਿੱਖ ਸਨ ਜਿਹੜੇ ਉਹ ਕਲਾਨੌਰ ਗੁਰਦਾਸਪੁਰ ਦੇ ਇਲਾਕੇ ਚ ਕਲਾਨੌਰ ਤੇ ਦੁਆਬਾ ਉਹਦੇ ਵੱਲ ਭੱਜ ਗਏ। ਅਹਿਮਦ ਸ਼ਾਹ ਅਬਦਾਲੀ ਉੱਥੋਂ ਫਿਰ ਤੁਰਿਆ। ਇਹ ਪਹਿਲਾਂ ਦੇਖ ਚੁੱਕਾ ਹੋਇਆ ਸੀ ਕਿਉਂਕਿ 1739 ਵਿੱਚ ਇਹ ਨਾਲ ਆਇਆ ਸੀ ਨਾਦਰ ਸ਼ਾਹ ਅਬਦਾਲੀ ਦੇ। ਇਹ ਸਾਰਾ ਕੁਝ ਹਾਲਾਤ ਵੇਖ ਚੁੱਕਾ ਹੋਇਆ ਸੀ, ਇਹਨੂੰ ਸਿੱਖਾਂ ਦਾ ਕੁਝ ਨਾ ਕੁਝ ਪਤਾ ਸੀ। ਇੱਥੋਂ ਇਹ ਅੱਗੇ ਚੱਲਦਾ, 25 ਫਰਵਰੀ ਨੂੰ ਇੱਥੇ ਪਹੁੰਚਦਾ ਸਰਹੰਦ ਵਿੱਚ। ਸਰਹੰਦ ਉਦੋਂ ਬੜਾ ਵੱਡਾ ਸ਼ਹਿਰ ਹੁੰਦਾ ਸੀ, ਅੱਜ ਤਾਂ ਉੱਜੜ ਗਿਆ। ਜਿੱਥੇ ਬੱਚੇ ਸ਼ਹੀਦ ਕੀਤੇ ਨੇ ਅਸਲ ਵਿੱਚ ਉਹ ਸਰਹੰਦ ਹੈ, ਅੱਜ ਉਹ ਉੱਜੜ ਗਿਆ, ਫਿਰ ਉਜਾੜ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਉਹ ਵੱਖਰਾ ਵਸਿਆ, ਗੱਲ ਵੱਖਰੀ ਹੈ। ਇੱਥੋਂ ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਚੱਲਦਾ। ਇਹ 11 ਮਾਰਚ ਨੂੰ 1748 ਵਿੱਚ ਆ ਕੇ ਦਿੱਲੀ ਹਮਲਾ ਕਰਦਾ। ਦਿੱਲੀ ਜਦੋਂ ਆਉਂਦਾ ਤੇ ਮੁਹੰਮਦ ਸ਼ਾਹ ਰੰਗੀਲਾ ਤਾਂ ਯਾਸ਼ ਸੀ, ਉਹਨੂੰ ਤੇ ਪਤਾ ਹੀ ਕੱਖ ਨਹੀਂ, ਤੇ ਉਹ ਜਿਹੜਾ ਕਮਰੂਦੀਨ ਸੀ ਉਦੋਂ ਨਮਾਜ਼ ਅਦਾ ਕਰ ਰਿਹਾ ਸੀ। ਜਦੋਂ ਇਹਨੇ ਪਹਿਲਾ ਗੋਲਾ ਦਾਗਿਆ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਗੋਲਾ ਦਾਗਿਆ ਉਦੋਂ ਉਹ ਨਮਾਜ਼ ਪੜ੍ਹ ਰਿਹਾ ਸੀ, ਤੇ ਨਮਾਜ਼ ਪੜ੍ਹਦਿਆਂ ਉਹਦੇ ਉਹ ਗੋਲਾ ਲੱਗਿਆ ਤੇ ਉਹ ਮਰ ਗਿਆ। ਉਹਦਾ ਪੁੱਤਰ ਹੈ, ਹੁਣ ਇੱਕ ਨਾਂ ਹੋਰ ਬਹੁਤ ਖਾਸ ਆਉਣ ਲੱਗਾ, ਮੈਂ ਬੇਨਤੀ ਕਰਾਂ, ਇਹ ਅੱਗੇ ਸਾਨੂੰ ਇਤਿਹਾਸ ਵਿੱਚ ਬੜੀ ਵਾਰੀ ਦੀ ਲੋੜ ਪੈਣੀ ਹੈ। ਮਾਯੂਨ ਦੀਨ ਇਹਦਾ ਅਸਲ ਵਿੱਚ ਨਾਂ ਹੈ, ਪਰ ਇਹਦਾ ਨਾਂ ਜਿਹੜਾ ਮਸ਼ਹੂਰ ਹੈ ਉਹ ਮਸ਼ਹੂਰ ਹੈ ਮੀਰ ਮੰਨੂ। ਇਹੋ ਪਾਪੀ ਹੈ ਜਿਹੜਾ ਸਿੱਖ ਇਸਤਰੀਆਂ ਦੇ ਛਾਤੀ ਉੱਤੇ ਸਭਾ ਸਮਾਂ ਮਣ ਦਾ ਪੱਥਰ ਰੱਖਦਾ ਸੀ। ਇਹੋ ਪਾਪੀ ਹੈ ਜਿਹਨੇ ਆਪਣੀ ਉਸ ਕਚਹਿਰੀ ਦੇ ਵਿੱਚ, ਜਿਹਨੇ ਆਪਣੀ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਤੇ ਮਜਬੂਰ ਕੀਤਾ ਤੇ ਚੱਕੀਆਂ ਪਿਆਉਂਦਾ ਸੀ, ਤੇ ਨਾਲ ਇਹ ਉਹੀਓ ਪਾਪੀ ਹੈ ਮੀਰ ਮੰਨੂ ਜਿਹਦੇ ਵੇਲੇ ਸਿੱਖ ਬੀਬੀਆਂ, ਸਿੱਖ ਬੱਚੀਆਂ ਆਪਣੇ ਗਲਾਂ ਵਿੱਚ ਆਪਣੇ ਪੁੱਤਰਾਂ ਦੇ ਟੋਟੇ ਕਰਵਾ ਕੇ ਹਾਰ ਪਾਉਂਦੀਆਂ ਸਨ। ਇਹ ਉਹੀਓ ਹੈ ਮੀਰ ਮੰਨੂ, ਹੁਣ ਇਹਦਾ ਇਤਿਹਾਸ ਨਾਲ ਸੰਬੰਧ ਜੁੜਨ ਲੱਗਾ। ਕਮਰੂਦੀਨ ਦਾ ਪੁੱਤਰ ਇਹ, ਕਮਰੂਦੀਨ ਮੁਹੰਮਦ ਸ਼ਾਹ ਰੰਗੀਲੇ ਦਾ ਉੱਚ ਪਦਵੀ ਦਾ ਕਰਿੰਦਾ ਹੈ, ਨੌਕਰ ਹੈ। ਮੀਰ ਮੰਨੂ ਨੇ ਇੱਕ ਚਾਲ ਖੇਡੀ, ਉਹਨੂੰ ਪਤਾ ਲੱਗਿਆ ਵੀ ਮੇਰਾ ਪਿਤਾ ਚੜ੍ਹਾਈ ਕਰ ਗਿਆ, ਮਰ ਗਿਆ ਕਮਰੂਦੀਨ। ਉਹਨੇ ਉਹਨੂੰ ਸਰਹਾਣੇ ਲਾ ਕੇ, ਹਾਥੀ ਉੱਤੇ ਬਿਠਾ ਕੇ ਸਰਹਾਣੇ ਲਾ ਕੇ ਇਸ ਤਰ੍ਹਾਂ ਲੈ ਆਂਦਾ ਵੀ ਜਿਵੇਂ ਉਹ ਫੌਜ ਨੂੰ ਕਮਾਂਡ ਦੇ ਰਿਹਾ ਹੋਵੇ। ਮੀਰ ਮੰਨੂ, ਉਹਨੂੰ ਪਤਾ ਸੀ ਵੀ ਜੇ ਕਿਤੇ ਐਸਾ ਨਾ ਹੋਇਆ ਤੇ ਹੋ ਸਕਦਾ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਮੈਨੂੰ ਲੁੱਟ ਕੇ ਖਾ ਜਾਏਗੀ। ਬੜੇ ਤਕੜੇ ਸਨ ਉਹ ਲੜਨ ਵਿੱਚ ਜਿਹੜੇ ਅਬਦਾਲੀ ਸਨ, ਅਫਗਾਨੀ। ਅੱਜ ਵੀ ਤੁਸੀਂ ਦੇਖੋ, ਮੇਰਾ ਕਹਿਣਾ ਤਾਂ ਫਰਜ਼ ਨਹੀਂ ਬਣਦਾ, ਅੱਜ ਵੀ ਦੇਖੋ ਅਫਗਾਨਿਸਤਾਨ ਨੇ ਸਾਰੀ ਦੁਨੀਆਂ ਦੇ ਨੱਕ ਵਿੱਚ ਸਾਹ ਕੀਤਾ ਹੋਇਆ, ਲੇਕਿਨ ਉਹ ਅਫਗਾਨੀ ਗੁਰੂ ਕੇ ਸਿੱਖਾਂ ਅੱਗੇ ਕਿਵੇਂ ਭੱਜਦੇ ਸਨ, ਜੋ ਅੱਗੇ ਆਇਆ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਵੇਂ ਤਰਲੇ ਕਰਦੇ ਸਨ ਉਹ ਸਿੱਖਾਂ ਦੇ। ਇਸ ਵੇਲੇ ਜਦੋਂ ਉਹਨੇ ਮੀਰ ਮੰਨੂ ਨੇ ਆਪਣੇ ਬਾਪੂ ਨੂੰ ਹਾਥੀ ਤੇ ਬਿਠਾ ਕੇ ਸਰਹਾਣੇ ਲਾ ਕੇ ਤੇ ਉਹਨੇ ਆਪਣੇ ਵੱਲੋਂ ਜੰਗ ਵਿੱਚ ਲੈ ਆਂਦਾ, ਤੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਕਿਸਮਤ ਮਾੜੀ, ਉਹਨੂੰ ਸਾਥ ਨਹੀਂ ਦਿੱਤਾ ਕਿਸਮਤ ਨੇ, ਹਾਲਾਂਕਿ ਉਹ ਜਿੱਤ ਰਿਹਾ, ਉਹਦਾ ਹੱਥ ਉੱਤੇ ਹੈ। ਮੀਰ ਮੰਨੂ ਹਾਰ ਰਿਹਾ, ਉਹਦੀਆਂ ਫੌਜਾਂ ਕੋਲ ਇੰਨੀ ਤਾਕਤ ਨਹੀਂ ਵੀ ਉਹ ਜਿੱਤ ਸਕੇ। ਉਦੋਂ ਅਚਾਨਕ ਇੱਕ ਭਾਣਾ ਵਰਤਿਆ, ਉਹ ਭਾਣਾ ਇਹ ਵਰਤਿਆ ਭਈ ਉਸ ਵੇਲੇ ਇੱਕ ਗੋਲਾ ਜਦੋਂ ਮਾਰਿਆ ਤਾਂ ਗੋਲੇ ਦੇ ਕੁਝ ਸ਼ਰੇ, ਗੋਲੇ ਦੇ ਕੁਝ ਦਾਣੇ ਉਹ ਇਸ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਗੱਡੇ ਅਸਲੇ ਨਾਲ ਭਰੇ ਹੋਏ ਸਨ ਉਹਨਾਂ ਵਿੱਚ ਜਾ ਕੇ ਡਿੱਗ ਪਏ ਤੇ ਜਦੋਂ ਉਹਨਾਂ ਵਿੱਚ ਡਿੱਗੇ ਜਾ ਕੇ ਉਹ ਅਸਲਾ ਚੱਲ ਪਿਆ। ਜਿਹੜੇ ਤੀਰ ਸਨ ਤੀਰ ਵੀ ਚੱਲ ਪਏ, ਜਿਹੜੀਆਂ ਗੋਲੀਆਂ ਸਨ ਗੋਲੀਆਂ ਚੱਲ ਪਈਆਂ, ਜਿਹੜੇ ਗੋਲੇ ਸਨ ਉਹ ਗੋਲੇ ਚੱਲ ਪਏ। ਇਹਦੀ ਫੌਜ ਵਿੱਚ ਬੜੀ ਭੱਜ ਦੌੜ ਮੱਚ ਗਈ ਕਿਉਂਕਿ ਉਹ ਜਿਹੜਾ ਅਸਲਾ ਸੀ ਉਹ ਹੈ ਤਾਂ ਇਹਦੀ ਫੌਜ ਵਿੱਚ ਸੀ। ਉਹ ਸਾਰਾ ਉਹ ਭੱਜ ਦੌੜ ਮੱਚ ਗਈ ਤੇ ਇਹਨੂੰ ਸੰਭਾਲਣਾ ਔਖਾ ਹੋ ਗਿਆ। ਆਖਿਰਕਾਰ ਉਸ ਵੇਲੇ ਹਾਰਦਾ ਹੋਇਆ ਮੀਰ ਮੰਨੂ, ਜਿੱਤਦਾ ਹੋਇਆ ਅਹਿਮਦ ਸ਼ਾਹ ਅਬਦਾਲੀ, ਇਹਦੀ ਕਿਸਮਤ ਨੇ ਸਾਥ ਨਾ ਦੇਣ ਕਰਕੇ ਇਹਦੀ ਫੌਜ ਇੰਨੀ ਘਟਾ ਵੱਡੀ ਵਿੱਚ ਉੱਥੇ ਬਰਬਾਦ ਹੋ ਗਈ ਤੇ ਉਸ ਵਿੱਚ ਅਸਲੇ ਵਿੱਚ ਮਾਰੀ ਗਈ ਤੇ ਇਹ ਉੱਥੋਂ ਭੱਜ ਉੱਠਿਆ ਤੇ ਇਹਨੇ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ। ਵਾਪਸ ਆਇਆ, ਕੁਝ ਦਿਨ ਲਾਹੌਰ ਰੁਕਿਆ, ਇੱਕ ਦੋ ਦਿਨ ਹੀ ਲਾਹੌਰ ਰੁਕਿਆ ਤੇ ਮੁੜ ਕੇ ਉੱਥੋਂ ਫੇਰ ਤੁਰ ਪਿਆ। ਹੁਣ ਫੇਰ ਧਿਆਨ ਦਿਓ, ਜਦੋਂ ਇਹ ਮੁੜ ਕੇ ਮੈਂ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਗੁਰੂ ਕੇ ਸਿੱਖਾਂ ਨੇ, ਬਹੁਤ ਧਿਆਨ ਦੇਣ ਯੋਗ ਬਾਤ ਹੈ, 26 ਮਾਰਚ ਨੂੰ ਇਹਨੂੰ 1748 ਨੂੰ ਫਿਰ ਦੁਬਾਰੇ ਇਹਨੂੰ ਮੁੜੇ ਜਾਂਦੇ ਨੂੰ ਚਨਾਬ ਦੇ ਕਿਨਾਰੇ, ਜੋ ਅੱਗੇ ਲੜੀ ਆਏਗੀ ਮੈਂ ਤੁਹਾਨੂੰ ਉਦੋਂ ਸਾਂਝ ਕਰਾਂਗਾ। ਹੁਣ ਚੜਤ ਸਿੰਘ ਸ਼ੁਕਰ ਚੱਕੀਆ, ਇਹ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ। ਇਸ ਚੜਤ ਸਿੰਘ ਨੇ ਉਸ ਅਬਦਾਲੀ ਨੂੰ ਚਨਾਬ ਤੋਂ ਪਾਰ ਤੱਕ ਭਜਾ ਕੇ ਆਂਦਾ, ਏਡੀ ਸੂਰਮਾ ਸੀ ਇਹਨੇ ਸਾਹਮਣੇ ਨਹੀਂ ਸੀ ਖਲੋ ਸਕਦਾ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਨੂੰ ਇਹਨਾਂ ਨੇ ਉਥੋਂ ਭਜਾ ਕੇ ਆਂਦਾ ਤੇ ਉਹਦੇ ਕੋਲੋਂ ਕੁਝ ਇੱਕ ਸਾਜੋ ਸਮਾਨ ਵੀ ਲੁੱਟਿਆ। ਫਿਰ ਗੁਰੂ ਕੇ ਸਿੱਖ ਜਦੋਂ ਇਧਰਲੇ ਪਾਸੇ ਸਾਰਾ ਕੁਝ ਹੋ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਟੁਕੜਾ ਫੌਜ ਦਾ ਇਹਦੇ ਮਗਰ ਲੱਗਿਆ ਹੋਇਆ। ਚੜਤ ਸਿੰਘ ਸ਼ੁਕਰ ਚੱਕੀਆ, ਦੂਜੇ ਪਾਸੇ ਆ ਜਾਈਏ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਇਹ ਪਤਾ ਲੱਗਿਆ ਸੀ ਵੀ ਅਹਿਮਦ ਸ਼ਾਹ ਅਬਦਾਲੀ ਆ ਰਿਹਾ, ਉਦੋਂ ਗੁਰੂ ਕੇ ਸਿੱਖ ਸਨ ਜਿਹੜੇ ਆਪਣੇ ਪਰਿਵਾਰਾਂ ਨੂੰ, ਕੁਝ ਇੱਕ ਨੂੰ ਅੰਮ੍ਰਿਤਸਰ ਸਾਹਿਬ, ਕੁਝ ਇੱਕ ਨੂੰ ਗੁਰਦਾਸਪੁਰ ਤੇ ਇਤਿਹਾਸਕ ਚੰਗੇ ਚੰਗੇ ਟਿਕਾਣਾ ਤੇ ਆਪਣਾ ਪਰਿਵਾਰਾਂ ਨੂੰ ਛੱਡ ਕੇ ਆਪ ਫਿਰ ਜੰਗਲੀ ਚਲੇ ਗਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਗੁਰੂ ਕੇ ਸਿੱਖ ਵਾਪਸ ਆ ਗਏ ਤੇ ਉਹਨਾਂ ਨੇ ਇਸ ਹਫੜਾ ਦਬੜੀ ਦੇ ਵਿੱਚ ਵੀ ਅਹਿਮਦ ਸ਼ਾਹ ਅਬਦਾਲੀ ਜਾ ਰਿਹਾ, ਸ਼ੁਕਰ ਸਿੰਘ ਇਧਰਲੇ ਪਾਸੇ ਚੜਤ ਸਿੰਘ ਸ਼ੁਕਰ ਚੱਕੀਆ ਅਬਦਾਲੀ ਨੂੰ ਭਜਾਉਣ ਲੱਗ ਪਿਆ। ਦੂਜੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ, ਇਹ ਸਾਰਿਆਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਤੇ ਹੱਲਾ ਕਰ ਦਿੱਤਾ। ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਨ। ਸਲਾਮਤ ਖਾਨ ਨੂੰ ਇਹਨਾਂ ਨੇ ਜਾ ਕੇ ਉਹ ਲੜਾਈ ਹੋਈ, ਲੜਾਈ ਦੇ ਵਿੱਚ ਸਲਾਮਤ ਖਾਨ ਦਾ ਸਿਰ ਜਿਹੜਾ ਉਹ ਜੱਸਾ ਸਿੰਘ ਆਲੂਵਾਲੀਏ ਨੇ ਵੱਢ ਦਿੱਤਾ। ਫੌਜ ਭੱਜ ਉੱਠੀ, ਜਦੋਂ ਹਾਕਮ ਮਰ ਜਾਂਦਾ ਸੀ ਨਾ ਉਦੋਂ ਫਿਰ ਕੋਈ ਚਾਰਾ ਨਹੀਂ ਸੀ ਹੁੰਦਾ ਤੇ ਉਦੋਂ ਫੌਜ ਭੱਜ ਉੱਠੀ। ਇੱਕ ਮੈਂ ਨਿੱਕੀ ਦੀ ਗੱਲ ਵਿੱਚ ਕਹਿਣ ਲੱਗਾ, ਆਪਾਂ ਅੱਗੇ ਜਾ ਕੇ ਵਿਚਾਰਾਂਗੇ, ਸਿਰਫ ਛੋਟੀ ਜਿਹੀ ਬੇਨਤੀ ਕਰਨ ਲੱਗਾ। ਇਹਨਾਂ ਦੀ ਫੌਜ ਦਾ ਜਦੋਂ ਵੀ ਕੋਈ ਮੁਖੀਆ ਮਰ ਜਾਂਦਾ ਸੀ ਨਾ ਫੌਜ ਮੁੜ ਕੇ ਲੜ ਨਹੀਂ ਸੀ ਸਕਦੀ। ਹੁਣ ਸਿੱਖਾਂ ਦੇ ਇਤਿਹਾਸ ਇੱਕ ਛੋਟੀ ਜਿਹੀ ਝਲਕ ਦਿਖਾਉਣ ਲੱਗਾ ਵਿੱਚੋਂ। ਸ਼ਾਮ ਸਿੰਘ ਅਟਾਰੀ ਵਾਲਾ ਵਿੱਚੋਂ ਬੇਨਤੀ ਕਰਨ ਲੱਗੇ, ਲੜੀ ਚ ਨਹੀਂ ਹੈ। ਸ਼ਾਮ ਸਿੰਘ ਅਟਾਰੀ ਵਾਲਾ, ਇਹ ਅਟਾਰੀ ਰਹਿੰਦਾ ਸੀ ਪਾਕਿਸਤਾਨ ਦੇ ਬਿਲਕੁਲ ਲਾਗੇ, ਹੈ ਹਿੰਦੁਸਤਾਨ ਚ। ਇਹਨੂੰ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ, ਜਦੋਂ ਫੇਰੂ ਦੀ ਜੰਗ, ਮੁਦਕੀ ਦੀ ਜੰਗ, ਦੋ ਜੰਗਾਂ ਹਾਰ ਗਏ ਸਿੱਖ, ਤੇਜਾ ਸਿੰਘ ਤੇ ਲਾਲ ਸਿੰਘ ਪਾਪੀ ਹਰਾ ਰਿਹਾ ਜੰਗਾਂ, ਗਦਾਰ ਇੱਕ ਨੰਬਰ ਦਾ, ਉਦੋਂ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ, ਕਹਿਣ ਲੱਗੀ ਉਹ ਬੁੱਢਿਆ ਸ਼ੇਰਾ, ਕਦੇ ਮਹਾਰਾਜਾ ਰਣਜੀਤ ਸਿੰਘ ਨਾਲ ਮੋਢੇ ਨਾਲ ਮੋਢਾ ਲਾਉਣ ਵਾਲੇ ਆ, ਤੇ ਉਦੋਂ ਤੂੰ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਆਤਮਾ ਤੈਨੂੰ ਪੁਕਾਰਦੀ ਹੈ, ਜਿਹੜਾ ਰਾਜ ਤੁਸੀਂ ਕਦੇ ਹੱਥੀ ਬਣਾਇਆ ਸੀ ਉਹ ਗਦਾਰਾਂ ਕਰਕੇ ਉੱਜੜ ਚੱਲਿਆ, ਜੇ ਤੇਰੇ ਅੰਦਰ ਕੋਈ ਅਣਖ ਗੈਰਤਾ ਵੀਰਤਾ ਹੈ ਤਾਂ ਵਾਪਸ ਪਰਤ। ਸ਼ਾਮ ਸਿੰਘ ਅਟਾਰੀ ਵਾਲਾ ਸੁਨੇਹਾ ਭੇਜਦਾ ਮਹਾਰਾਣੀ ਜਿੰਦਾ, ਤੇਰੇ ਰਾਜ ਵਿੱਚੋਂ ਮੈਨੂੰ ਧਿਆਨ ਸਿੰਘ ਡੋਗਰੇ ਨੇ ਬੇਇੱਜ਼ਤ ਕਰਕੇ ਭੇਜਿਆ ਸੀ ਤੇ ਮੈਂ ਹੁਣ ਲਾਹੌਰ ਨਹੀਂ ਆਉਣਾ, ਮੈਂ ਤੇਰੇ ਰਾਜ ਵਿੱਚ ਨਹੀਂ ਆਉਣਾ, ਪਰ ਤੂੰ ਮੈਨੂੰ ਇਹ ਦੱਸ ਵੀ ਮੈਂ ਕਿੱਥੇ ਪਹੁੰਚਾਂ, ਕਿਹੜੇ ਜੰਗ ਵਿੱਚ ਪਹੁੰਚਾਂ, ਮੈਂ ਉੱਥੇ ਜ਼ਰੂਰ ਆਵਾਂਗਾ। ਉਹਨੇ ਬਚਨ ਆਖਿਆ ਵੀ ਸੁਭਰਾਵਾਂ ਦੀ ਜੰਗ ਹੈ ਤੇ ਉੱਥੇ ਜਾਣਾ। ਉਹ ਸੁਭਰਾਵਾਂ ਦੀ ਜੰਗ ਨੂੰ ਚੱਲਿਆ, ਹੁਣ ਜਦੋਂ ਘਰੋਂ ਤੁਰਨ ਲੱਗਿਆ ਤੇ ਉਹਦੀ ਘਰਵਾਲੀ ਉਹਦੀ ਬਾਂਹ ਪਕੜਦੀ ਹੈ। ਕਹਿਣ ਲੱਗੀ, ਸਰਦਾਰਾ, ਸਿੱਖੀ ਦੀ ਖਾਤਰ ਜਿੰਨੀਆਂ ਕੁਰਬਾਨੀਆਂ ਕਰਦਾ ਰਿਹਾ, ਅੱਜ ਤੱਕ ਮੈਂ ਤੇਰੀ ਬਾਂਹ ਨਹੀਂ ਪਕੜੀ, ਪਰ ਅੱਜ ਤੇਰੀ ਬਾਂਹ ਪਕੜਨ ਲੱਗੀ। ਮੈਂ ਤੈਨੂੰ ਬੇਨਤੀ ਕਰਨੀ ਹੈ, ਤੂੰ ਜੰਗ ਵਿੱਚ ਨਾ ਜਾ। ਹੁਣ ਉਹਨਾਂ ਬੁੱਢੇ ਹੱਡਾਂ ਵਿੱਚ ਜੋਸ਼ ਨਹੀਂ ਹੈ, ਹੁਣ ਤੂੰ ਜੰਗ ਵਿੱਚ ਜਿੱਤ ਕੇ ਨਹੀਂ ਆ ਸਕਦਾ। ਤੇਰੀ ਉਮਰ ਦੱਸਦੀ ਹੈ, ਹਾਲਾਤ ਦੱਸਦੇ ਨੇ, ਤੂੰ ਰਹਿਣ ਦੇ, ਹੁਣ ਨਾ ਜਾ। ਘਰਵਾਲੀ ਨੂੰ ਬੜੀ ਨੀਚ ਲਾ ਕੇ ਤੱਕਦਾ। ਕਹਿਣ ਲੱਗਿਆ, ਭਗਵਾਨੇ, ਜੇ ਹੁਣ ਤੱਕ ਨਹੀਂ ਨਾ ਰੋਕਿਆ ਤੇ ਫਿਰ ਹੁਣ ਬਿਨਾਂ ਰੋਕ ਮੈਨੂੰ ਮੌਤ ਤੋਂ ਵੱਧ ਦੁਖਦਾਈ ਲੱਗੇਗੀ ਵੀ ਮੈਨੂੰ ਕਦੇ ਵੰਗਾਰ ਪਾਈ ਸੀ ਕਿਸੇ ਨੇ ਤੇ ਸੂਰਮੇ ਨੇ ਵੰਗਾਰ ਨਹੀਂ ਸੀ ਸਹਾਰੀ ਤੇ ਮੈਂ ਘਰ ਰੁਲ ਕੇ ਮਰ ਗਿਆ ਸੀ। ਮੈਨੂੰ ਹੁਣ ਰੋਕ ਨਾ, ਮੈਨੂੰ ਪਤਾ ਮੇਰੇ ਹੱਡ ਬੁੱਢੇ ਨੇ, ਮੈਨੂੰ ਪਤਾ ਮੈਂ ਬਜ਼ੁਰਗ ਹੋ ਗਿਆ, ਚਿੱਟੀ ਮੇਰੀ ਦਾੜੀ ਹੈ, ਸਫੈਦ ਮੇਰੀ ਦਾੜੀ ਹੈ, ਪਰ ਮੇਰੇ ਬਸ ਦੀ ਬਾਤ ਨਹੀਂ, ਮੈਂ ਚੱਲਿਆ। ਘਰ ਵਾਲੀ ਕਹਿਣ ਲੱਗੀ ਵੀ ਇਸ ਉਮਰੇ ਕੋਈ ਨਿਸ਼ਾਨੀ, ਸੂਰਮੇ ਨੇ ਆਪਣੀ ਤੇਗ ਕੱਢੀ ਹੈ, ਤੇਗ ਕੱਢ ਕੇ ਉਹਨੂੰ ਮਿਆਨ ਪਕੜਾਇਆ। ਕਹਿਣ ਲੱਗੇ, ਲੈ ਆ ਮਿਆਨ ਪਕੜ ਕੇ ਰੱਖੀ, ਇਹਨੂੰ ਮਿਆਨ ਨੂੰ ਸੰਭਾਲ ਕੇ ਰੱਖੀ, ਜੇ ਤਾਂ ਮੈਂ ਆ ਗਿਆ ਫਿਰ ਤਾਂ ਇਸ ਮਿਆਨ ਵਿੱਚ ਮੈਂ ਕਿਰਪਾਨ ਆਪੇ ਹੀ ਪਾ ਕੇ ਟੰਗ ਦਿਆਂਗਾ, ਪਰ ਜੇ ਮੈਂ ਵਾਪਸ ਨਾ ਆਇਆ ਤਾਂ ਇਹ ਮਿਆਨ ਮੇਰੀ ਔਲਾਦ ਨੂੰ ਦਿਖਾਈ ਵੀ ਤੁਹਾਡਾ ਬਾਪੂ ਆਪਣੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਛੱਡ ਆਇਆ ਤੇ ਤੁਸੀਂ ਸੂਰਮੇ ਬਣ ਕੇ ਉਹ ਕਿਰਪਾਨ ਜੰਗ ਦੇ ਮੈਦਾਨ ਚੋਂ ਲੈ ਕੇ ਆਉਣੀ ਹੈ। ਕਿਤਨਾ ਸ਼ੌਕ ਹੋਏਗਾ ਉਹਨਾਂ ਸਿੱਖਾਂ ਨੂੰ। ਆਖਿਰਕਾਰ ਸੁਭਰਾਵਾਂ ਦੇ ਜੰਗ ਵਿੱਚ ਗਿਆ, ਉੱਥੋਂ ਅੱਗੇ ਤੇਜਾ ਸਿੰਘ ਤੇ ਲਾਲ ਸਿੰਘ, ਉਹਨਾਂ ਨੂੰ ਪਤਾ ਸੀ ਵੀ ਇਹ ਸਮਰਪਿਤ ਸਿੱਖ ਹੈ, ਇਹ ਨਹੀਂ ਹਟੇਗਾ। ਉਹਨਾਂ ਨੇ ਅੱਗੇ ਗੁਟਕਾ ਰੱਖਿਆ, ਕਹਿਣ ਲੱਗੇ, ਸੱਜਣਾ, ਸਰਦਾਰ ਤੇ ਗਦਾਰ ਦਾ ਸਾਨੂੰ ਸਮਝ ਨਹੀਂ ਲੱਗ ਰਹੀ, ਤੂੰ ਇਉਂ ਕਰ ਵੀ ਪਹਿਲਾਂ ਇਸ ਗੁਟਕੇ ਤੇ ਹੱਥ ਰੱਖ ਕੇ ਕਸਮ ਖਾ ਵੀ ਮੈਂ ਜੰਗ ਦੇ ਮੈਦਾਨ ਚੋਂ ਭੱਜਾਂਗਾ ਨਹੀਂ। ਸ਼ਾਮ ਸਿੰਘ ਅਟਾਰੀ ਵਾਲੇ ਨੇ ਉਸ ਵੇਲੇ ਗੁਟਕੇ ਤੇ ਹੱਥ ਰੱਖ ਕੇ ਇਹ ਬਚਨ ਆਖਿਆ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਕਹਿਣਾ, ਜਾਣ ਕੇ ਕਹਿਣਾ, ਮੈਂ ਭੱਜਾਂਗਾ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਮਾਰ ਦਿਆਂਗੇ, ਇਹ ਆਖਰੀ ਥੰਮ ਹੈ। ਜੱਸਾ ਕਿਵੇਂ ਕਰੇ ਜੇ, ਉਸ ਵੇਲੇ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਲੜ ਰਿਹਾ, ਪੂਰੇ ਜੋਬਨ ਤੇ ਜੰਗ ਲੜ ਰਿਹਾ, ਉਦੋਂ ਇਹਨਾਂ ਪਾਪੀਆਂ ਨੇ ਜਦੋਂ ਅਸਲਾ ਮੁੱਕਿਆ, ਉਦੋਂ ਅਸਲੇ ਦੇ ਵਿੱਚ ਇਹਨਾਂ ਨੇ ਉਹ ਸਰੋਂ ਭੇਜ ਦਿੱਤੀ, ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ, ਪੁਲ ਤੋੜ ਦਿੱਤਾ, ਤੇ ਉਹ ਜਿਹੜਾ ਸ਼ਾਮ ਸਿੰਘ ਅਟਾਰੀ ਵਾਲਾ ਸੀ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ। ਮੈਂ ਗੱਲ ਨੇੜੇ ਕਰਦੀ ਹਾਂ, ਦੂਜੀ ਲੜੀ ਵੀ ਮੈਂ ਪੂਰੀ ਕਰਨੀ। ਜਦੋਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ, ਉਹਦੀ ਲਾਸ਼ ਦੇ ਕੋਲ ਖਲੋ ਕੇ, ਹਾਡਰਸ ਉਸ ਗੋਰੇ ਦਾ ਨਾਂ ਹੈ, ਉਹ ਕੋਲ ਖਲੋਤਾ, ਹੈਨਰੀ, ਹੈਨਰੀ ਹਾਡਰਸ ਉਹਦੇ ਗੋਰੇ ਦਾ ਨਾਂ ਹੈ। ਕਈ ਨਾਂ ਭੁੱਲ ਵੀ ਸਕਦੇ, ਮੈਨੂੰ ਕਿਵੇਂ ਕਰਿਓ, ਕਈ ਵਾਰੀ ਵਿੱਚੋਂ ਕੋਈ ਗੱਲ ਚੱਲ ਪੈਂਦੀ ਹੈ। ਤੇ ਉਹਦੀ ਲਾਸ਼ ਕੋਲ ਖਲੋ ਕੇ, ਉਹਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹ ਗੋਰਾ ਖਲੋਤਾ, ਤੇ ਉਸ ਵੇਲੇ ਉਹਦਾ ਨੌਕਰ ਜਿਹੜਾ ਨਾ ਉਹਨੂੰ ਇੱਕ ਸ਼ਰਾਬ ਦਾ ਪਿਆਲਾ ਲੈ ਕੇ ਆਉਂਦਾ, ਉਹਨੂੰ ਕਹਿੰਦਾ ਵੀ ਸੱਜਣਾ, ਤੁਸੀਂ ਲੋਕ ਕਦੋਂ ਤਰਸਦੇ ਸੀ ਵੀ ਅਸੀਂ ਪੰਜਾਬ ਦੀ ਧਰਤੀ ਤੇ ਕਦਮ ਰੱਖੀਏ ਬਤੌਰੇ ਹਾਕਮ ਰਾਜੇ ਬਣ ਕੇ, ਤੇ ਹੁਣ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ, ਤੇ ਹੁਣ ਤੁਸੀਂ ਇੱਥੋਂ ਦੇ ਰਾਜੇ ਬਣ ਗਏ ਹੋ, ਅੱਜ ਸ਼ਰਾਬ ਦਾ ਪਿਆਲਾ ਪੀ ਤੇ ਅੱਜ ਜਸ਼ਨ ਮਨਾ। ਜਦੋਂ ਉਹਨੇ ਇਸ ਹੈਨਰੀ ਦੀਆਂ ਅੱਖਾਂ ਵਿੱਚ ਦੇਖਿਆ, ਉਹਦੇ ਚ ਅੱਥਰੂ ਆਏ ਹੋਏ ਸਨ, ਉਹਨੇ ਸ਼ਰਾਬ ਦੇ ਪਿਆਲੇ ਨੂੰ ਹੱਥ ਮਾਰਿਆ, ਵਗਾ ਕੇ ਮਾਰਿਆ, ਪਰਾਂ ਕਰ ਦਿੱਤਾ। ਕਹਿਣ ਲੱਗੇ ਨਹੀਂ, ਉਹਨੇ ਜੋ ਉੱਥੇ ਬਚਨ ਬੋਲੇ ਉਹਨੂੰ ਪੰਜਾਬੀ ਦੇ ਵਿਦਵਾਨਾਂ ਨੇ ਤਰਜਮਾ ਕੀਤਾ ਹੈ। ਸ਼ਾਮ ਸਿੰਘ ਅਟਾਰੀ ਵਾਲੇ ਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹਨੇ ਸਲੂਟ ਮਾਰਿਆ, ਸਲੂਟ ਮਾਰ ਕੇ ਇੱਕ ਗੱਲ ਕਹਿਣ ਲੱਗਿਆ, ਉਹ ਸ਼ਾਮ ਸਿੰਘ ਅਟਾਰੀ ਵਾਲੇ ਆ, ਉਹ ਯੋਧਿਆ ਸਿੱਖ ਕੌਮ ਦੇ ਆ, ਤੂੰ ਹਾਰਿਆ ਨਹੀਂ, ਤੈਨੂੰ ਹਰਾਇਆ ਗਿਆ ਤੇਰਿਆਂ ਨੇ, ਤੂੰ ਹਾਰਿਆ ਨਹੀਂ, ਤੈਨੂੰ ਹਰਾਇਆ ਗਿਆ। ਕਹਿਣ ਲੱਗੇ, ਮੈਂ ਜਿੱਤਿਆ ਨਹੀਂ, ਮੈਨੂੰ ਜਿਤਾਇਆ ਗਿਆ, ਅੱਜ ਮੈਨੂੰ ਜਿੱਤ ਦੀ ਖੁਸ਼ੀ ਨਹੀਂ ਜਿੰਨਾ ਤੇਰੇ ਵਰਗੇ ਸੂਰਮੇ ਨੂੰ ਧੋਖਾ ਦੇਣ ਦਾ ਦੁੱਖ ਹੈ। सिर्फ इतनी अर्ज कर रहा सा, इतने सूरमे सन सिख कौम दे योधे जिन्हें एक एक बूंद अपनी सिख कौम दे लेखे लाई है। उठी गल लेके चला जिहड़ी बेनती कर रहा सा, 26 मार्च 1748 नूं अहम शाह दुरानी नूं, अहम शाह अबदाली नूं भजा के आउंदा, चढ़त सिंह चनाब तो पार करके आउंदा। तीन दिन दे विच विच ही प्रबंध किया जाता है क्योंकि सिखां कोल साह सौखा सी। उस वेले 29 मार्च 1748 नूं श्री दरबार साहब अमृतसर साहब अकाल तख्त साहब के सामने फिर दुबारे सरबत खालसा हुंदा है। जे तुसी ना भुल्लियो वो मैं एक बार फिर दोहरा दिया, 30 मार्च 1747 नूं पहला सरबत खालसा होके हटिया, एक साल पहला उदो जदों राम रौनी बनाई है, रामगढ़ किला बनाया। साल बाद 29 मार्च 1748 नूं फिर दुबारे हुण उत्थे सरबत खालसा फिर बुलाया गया। उस सरबत खालसे दा जिहड़ा मुखी है वह नवाब कपूर सिंह है। ते उस वेले उन्होंने उपराला किया एक बड़ा वड्डा, एक बारी मैं थोड़ा जा पिछोकड़ फिर फोलन लगा, समय दे अनुसार ही आप समाप्ति करनी। दास ने तुहाडे नाल बड़ी खुल के विचार कीती सी भी एक तरना दल ते एक बुढ़ा दल पहला ए बने। फिर 1745 विच ए दोने दलां दी खातर मुड़के 30 जथे फिर बनाए 100-100 सिखां ने। ਉਹ ਸਿੱਖਾਂ ਦੇ ਜਥੇ ਵੱਧਦੇ ਗਏ ਹੁਣ ਉਹ ਜਦੋਂ ਹੁਣ ਸਰਬੱਤ ਖਾਲਸਾ ਹੋਣ ਲੱਗੇ ਹੈ 29 ਮਾਰਚ 1748 ਨੂੰ ਜਿਹੜਾ ਹੁਣ ਸਰਬੱਤ ਖਾਲਸਾ ਹੋਣ ਲੱਗਿਆ ਹੁਣ ਇਹਦੇ ਵਿੱਚ 65 ਜਥੇ ਨੇ। ਹੁਣ ਜਿਹੜਾ ਖਾਲਸਾ ਸਰਬੱਤ ਖਾਲਸਾ ਹੋਇਆ ਇਹਦੇ ਵਿੱਚੋਂ 65 ਜਥੇ ਤੋੜ ਕੇ 11 ਮਿਸਲਾਂ ਬਣੀਆਂ। वैसे 12 मिसलां मनिया जांदियां सन पर 12वीं मिसल नूं तां नहीं विद्वान मनदे क्योंकि इस मिसल दा नां सी फुलकिया मिसल। बाकी मैं तुहाडे नाल गल कल करनी है क्योंकि अज सारियां मिसलां दी गल कर नहीं सकांगा। इन्हां विच जिहड़ी फुलकिया मिसल है उहनूं उह विद्वान तां नहीं मनदे क्योंकि इह महाराजा आला सिंह दे नाल है। उदों इस इलाके दा नां हुंदा सी पट्टी, इत्थे राज करन वाले दा नाम सी आला सिंह, ते ए आला सिंह दी पट्टी मुड़ के पटियाला बन गया शब्द, ए पटियाला उत्थों बनिया। आला सिंह दी पट्टी मुड़ के पटियाला बनिया पर ए सिखां दे नाल पैसे पूसे दी मदद तां करदा सी ए, पर सिखां दे किसे जंग विच इहने हिस्सा नहीं लिया। जदों कदे हिस्सा लैंदा सी ए गोरियां नाल हिस्सा लैंदा सी जां दुरानियां नाल हिस्सा लैंदा सी, उन्होंने हिस्सा तो लेंदा रहा उन्हों फौजा के नाल रल के। सिखी की जदों मदद करता रहा पैसे पक्षों मदद करता रहा सिखा पनाह देता रहा पर सिखा ने किसी जंग विच नहीं आया, इसलिए इनू 12वीं मिसल जिहड़ी है ना वह विद्वान कबूल नहीं करते। इस वेले जस्सा सिंह आलूवालिया वह महान योधा है, ਉਹ ਇਸ ਵੇਲੇ ਸਰਬੱਤ ਖਾਲਸੇ ਦਾ ਇਸ ਦਲ ਖਾਲਸੇ ਦਾ ਮੁਖੀ ਹੈ। ਇੱਕ ਪਲ ਮੈਂ ਤੁਹਾਡਾ ਥੋੜਾ ਜਿਹਾ ਹੋਰ ਲਵਾਂ। ਜੱਸਾ ਸਿੰਘ ਆਲੂਵਾਲੀਆ ਨੂੰ ਵੀ ਤਵਾਰੀਖ ਨੇ ਜਿਹੜੀ ਸਿੱਖ ਇਤਿਹਾਸ ਹੈ ਉਹ ਨਮਸਕਾਰਾਂ ਕਰਦਾ, ਮਹਾਨ ਯੋਧਾ ਹੋਇਆ। ਇਹ ਲਾਹੌਰ ਦੇ ਵਿੱਚ ਬਦਰ ਸਿੰਘ ਇਹਦੇ ਪਿਤਾ ਦਾ ਨਾਂ, लाहौर दे नेड़े इहदा जन्म होया। 1718 विच जमया, 1783 विच मर ए चढ़ाई करदा। अगे जाके तुहाडे नाल इतिहास सांझा करां, आ जिहड़े दिल्ली दे अज नां रखे होए ने ना 30,000 जिथे अदालत है ते मोरी गेट, यह सारे जस्सा सिंह दी कुर्बानियां मैं अगे जाके तुहाडे नाल सांझियां करनियां ने। आ जिहड़े दिल्ली दे नां बदले होए ने ना सिखां दीआं कुर्बानियां ते बदले होए ने, 30,000 फौज इस जस्सा सिंह होरां दीआं कुर्बानियां ने, अगे जाके सांझ करांगा। हुण ते सिर्फ इन्नी कोई गल करनी चाहुंदा, 1718 विच इहदा जन्म होया, रब दा सबब बणिआ भी 7 कु सालां दी उमर सी पिता चढ़ाई कर गया। ਮਾਂ ਨੇ ਘਰ ਵਿੱਚ ਗਰੀਬੀ ਸੀ, ਸਿੱਖੀ ਅਸਲ ਚ ਗਰੀਬੀ ਦੇ ਪੰਗੂੜੇ ਚ ਪਲੀ ਹੈ, ਘਰ ਚ ਗਰੀਬੀ ਸੀ ਤੇ ਬੱਚਾ ਮੇਰਾ ਸਿੱਖ ਰਹਿ ਸਕੇ, ਇਸ ਲਈ ਮਾਂ ਦਰ ਬਦਰ ਇਹਨੂੰ ਲੈ ਕੇ ਭਟਕਦੀ ਰਹੀ। ਕੁਝ ਸਮਾਂ ਮਾਤਾ ਜੀ ਕੋਲ ਵੀ ਗਏ, ਮਾਤਾ ਸੁੰਦਰ ਕੌਰ ਜੀ ਦੇ ਕੋਲ, ਉਹ ਦਿੱਲੀ ਨਿਵਾਸੀ, ਉਹਨਾਂ ਦੇ ਕੋਲ ਉੱਥੇ ਦਿੱਲੀ ਲੈ ਕੇ ਗਏ। ਮਾਤਾ ਜੀ ਨੇ ਆਪਣੇ ਕੋਲ ਕੁਝ ਰੱਖਿਆ, ਉੱਥੇ ਫਾਰਸੀ ਸਿਖਾਈ, ਕੁਝ ਇੱਕ ਉਰਦੂ ਸਿਖਾਇਆ ਤੇ ਇਹਦੇ ਮਾਤਾ ਜੀ ਨੇ ਕੁਝ ਇੱਕ ਦਾਤਾਂ ਵੀ ਦਿੱਤੀਆਂ, ਇੱਕ ਕਿਰਪਾਨ ਦਿੱਤੀ, ਇੱਕ ਗੁਟਕਾ ਦਿੱਤਾ ਇਤਿਆਦਿਕ। ਤੇ ਇਹਨੂੰ ਵਚਨ ਹੋਇਆ ਵੀ ਤੂੰ ਕਿਸੇ ਸਿੱਖਾਂ ਦੇ ਜਥੇ ਵਿੱਚ ਜਾ ਕੇ ਸ਼ਾਮਿਲ ਕਰ ਦੇ ਆਪਣੇ ਬੱਚੇ ਨੂੰ। ਮਾਂ ਲੈ ਕੇ ਆ ਗਈ ਤੇ ਮਾਂ ਕਈ ਜਥਿਆਂ ਦੇ ਕਈ ਥਾਵਾਂ ਦੇ ਉੱਤੇ ਭਟਕ ਰਹੀ ਹੈ, ਪਰ ਮਾਂ ਨੂੰ ਕੁਝ ਮਿਲਿਆ ਨਹੀਂ ਟਿਕਾਣਾ। ਤੇ ਇੱਕ ਦਿਨ ਅਚਾਨਕ ਨਵਾਬ ਕਪੂਰ ਸਿੰਘ ਦਾ ਦਰਬਾਰ ਲੱਗਿਆ ਹੋਇਆ, ਉਸ ਦਿਨ ਉਹ ਸਿੱਖ ਇਕੱਠੇ ਹੋਏ ਬੈਠੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਕੇ ਸਿੱਖ ਉੱਥੇ ਬੈਠੇ ਨੇ ਤੇ ਉੱਥੇ ਇਸ ਮਾਂ ਨੇ ਆ ਕੇ ਇੱਕ ਤਰਲਾ ਲਿਆ, ਕਹਿਣ ਲੱਗੀ ਬਈ ਜਥੇਦਾਰ ਜੀ, ਮੈਂ ਆਪਣੇ ਬੱਚੇ ਦੇ ਕੋਲ ਇੱਕ ਸ਼ਬਦ ਪੜਵਾਉਣਾ ਹੈ, ਤੁਸੀਂ ਵਕਤ ਦੇ ਸਕਦੇ ਹੋ? ਉਹਨਾਂ ਆਖਿਆ ਕੋਈ ਗੱਲ ਨਹੀਂ, ਆਓ ਬੱਚੇ ਨੂੰ ਸ਼ਬਦ ਪੜਵਾਓ। ਬੱਚੇ ਨੇ ਸ਼ਬਦ ਪੜਿਆ, ਇਸੇ ਜੱਸਾ ਸਿੰਘ ਨੇ, ਇਸੇ ਜੱਸਾ ਸਿੰਘ ਆਲੂ ਪਿੰਡ ਦਾ ਨਾਂ ਹੈ, ਇਹਨੇ ਉੱਥੇ ਸ਼ਬਦ ਪੜਿਆ। ਸ਼ਬਦ ਪੜਿਆ, ਨਵਾਬ ਕਪੂਰ ਸਿੰਘ ਉੱਠ ਕੇ ਖਲੋ ਗਿਆ, ਕਹਿਣ ਲੱਗੇ ਮਾਂ ਮੈਨੂੰ ਸਿੱਖ ਕੌਮ ਨੇ ਬੜਾ ਕੁਝ ਦਿੱਤਾ, ਮੈਨੂੰ ਕਦੇ ਅਧੂਰਾ ਨਹੀਂ ਛੱਡਿਆ, ਮੈਨੂੰ ਨਵਾਬੀ ਤੱਕ ਦੇ ਦਿੱਤੀ, ਮੈਨੂੰ ਬੜਾ ਕੁਝ ਦਿੱਤਾ ਸਿੱਖਾਂ ਨੇ, ਮੈਨੂੰ ਕਦੇ ਝੋਲੀ ਨਹੀਂ ਅੱਡਣੀ ਪਈ, ਪਰ ਮਾਂ ਅੱਜ ਮੈਂ ਤੇਰੇ ਅੱਗੇ ਝੋਲੀ ਅੱਡਣਾ, ਆਹ ਜਿਹੜਾ ਤੇਰਾ ਬੱਚਾ ਹੈ ਨਾ ਤੂੰ ਮੈਨੂੰ ਜਥੇ ਵਿੱਚ ਦੇ ਦੇ, ਇੰਨਾ ਪਿਆਰਾ ਕੀਰਤਨ ਕਰਦਾ, ਤੋਤਲੀ ਜਿਹੀ ਜ਼ਬਾਨ ਵਿੱਚ ਮੇਰਾ ਜੀ ਕਰਦਾ, ਮੈਨੂੰ ਆਪਣਾ ਪੁੱਤ ਬਣਾ ਕੇ ਪਾਲਾ। ਮਾਂ ਦੀ ਅੱਖਾਂ ਵਿੱਚ ਅਥਰੂ ਆ ਗਏ, ਨਵਾਬ ਕਪੂਰ ਸਿੰਘ ਨੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ ਮਾਂ ਜਿਹੜੇ ਸਿੱਖ ਕੁਰਬਾਨੀਆਂ ਦਿੰਦੇ ਨੇ ਉਹ ਵੀ ਤਾਂ ਕਿਸੇ ਮਾਵਾਂ ਦੇ ਪੁੱਤ ਨੇ, ਤੂੰ ਅੱਖਾਂ ਚ ਅਥਰੂ ਭਰ ਆਈ? ਉਹ ਕਹਿਣ ਲੱਗੀ ਨਹੀਂ, ਮੈਂ ਇਸ ਲਈ ਅੱਖਾਂ ਚ ਅਥਰੂ ਨਹੀਂ ਭਰੇ ਵੀ ਮੇਰਾ ਪੁੱਤ ਤੁਹਾਡੇ ਜਥੇ ਚ ਰਹਿਣ ਲੱਗਾ, ਮੈਂ ਤੇ ਇਸ ਲਈ ਅੱਖਾਂ ਚ ਅਥਰੂ ਭਰ ਕੇ ਆਈ। ਧੰਨ ਗੁਰੂ ਰਾਮਦਾਸ, ਮੈਂ ਆਪਣੇ ਪੁੱਤਰ ਨੂੰ ਦਰ ਦਰ ਤੇ ਲਈ ਫਿਰਦੀ ਸਾਂ ਤੇ ਆਸ ਰੱਖਦੀ ਸਾਂ ਕਿਸੇ ਚੰਗੇ ਜਥੇ ਵਿੱਚ ਭਰਤੀ ਕਰਵਾ ਦਿਆਂ, ਤੂੰ ਆਪ ਹੀ ਭਰਤੀ ਕਰ ਲਿਆ, ਮੈਂ ਇਸ ਲਈ ਸ਼ੁਕਰ ਗੁਜ਼ਾਰ ਹਾਂ, ਮੈਨੂੰ ਕੁਝ ਕਹਿਣਾ ਵੀ ਨਹੀਂ ਪਿਆ। ਸਿਰਫ ਇੱਕ ਮਿੰਟ ਦੇ ਵਿੱਚ ਮੈਂ ਸਮਾਪਤੀ ਕਰਨੀ, ਗੱਲ ਅਗਲੀ ਕਰਦੇ ਹਾਂ। ਇਹ ਜੱਸਾ ਸਿੰਘ ਆਲੂਵਾਲੀਆ ਕੁਝ ਉਰਦੂ ਮਿਕਸ ਕਰਕੇ ਬੋਲਦਾ ਸੀ, ਹਮਕੋ ਤੁਮਕੋ ਦੀ ਆਦਤ ਪੈ ਗਈ, ਗੁਰੂ ਕੇ ਸਿੱਖਾਂ ਨੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ, ਇਹਨੂੰ ਜੱਸਾ ਸਿੰਘ ਨਾ ਕਿਹਾ ਕਰਨ, ਇਹਨੂੰ ਹਮਕੋ ਤੁਮਕੋ ਕਿਹਾ ਕਰਨ। ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਬੜੀ ਪਿਆਰੀ, ਪ੍ਰਮੁੱਖ ਸ਼ਖਸੀਅਤ ਉਹਦੇ ਵਿੱਚ ਜ਼ਿਕਰ ਹੈ ਬੜਾ ਪਿਆਰਾ। ਇਹ ਆ ਕੇ ਨਵਾਬ ਕਪੂਰ ਸਿੰਘ ਦੇ ਕੋਲ ਰੋਣ ਲੱਗ ਪਿਆ, ਕਹਿਣ ਲੱਗਿਆ ਮੈਂ ਤੇਰੇ ਜਥੇ ਵਿੱਚ ਨਹੀਂ ਰਹਿਣਾ, ਲੋਕ ਸਿੱਖ ਮੈਨੂੰ ਹਮਕੋ ਤੁਮਕੋ ਕਹਿ ਕੇ ਮਖੌਲ ਕਰਦੇ ਨੇ। ਨਵਾਬ ਕਪੂਰ ਸਿੰਘ ਨੇ ਇਹਨੂੰ ਗੋਡੇ ਤੇ ਬਿਠਾ ਲਿਆ, ਬੜਾ ਪਿਆਰ ਕੀਤਾ, ਕਹਿਣ ਲੱਗਿਆ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹਨਾਂ ਸਿੱਖਾਂ ਦੀ ਸੇਵਾ ਛੱਡ ਕੇ ਨਾ ਜਾਈ, ਉਹ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਤ ਚੁੱਕਦਾ ਸੀ, ਉਹ ਮੈਨੂੰ ਨਵਾਬ ਬਣਾ ਦਿੱਤਾ ਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਚਣੇ ਪਾਉਣਾ, ਤੈਨੂੰ ਪਤਾ ਨੀ ਕੀ ਸਿੱਖਾਂ ਦੀ ਸੇਵਾ ਵਿੱਚੋਂ ਲੱਭ ਜਾਏਗਾ, ਤੂੰ ਛੱਡ ਕੇ ਨਾ ਜਾਈ। ਤੇ ਉਹ ਜੱਸਾ ਸਿੰਘ ਨੇ ਗੱਲ ਪੱਲੇ ਬੰਨ ਲਈ ਤੇ ਅੱਜ ਜਿਹੜਾ ਵਕਤ ਆਇਆ ਉਹਨੂੰ ਜੱਸਾ ਸਿੰਘ ਆਲੂਵਾਲੀਏ ਨੂੰ ਸਾਰੀ ਕੌਮ ਦਾ ਜਥੇਦਾਰ ਬਣਾਇਆ ਹੋਇਆ ਤੇ ਸੁਲਤਾਨੁਲ ਕੌਮ ਦਾ ਦਰਜਾ ਦਿੱਤਾ ਗਿਆ, ਉਹਨੂੰ ਸਮੁੱਚੀ ਕੌਮ ਦਾ ਜਥੇਦਾਰ ਬਣਾਇਆ ਗਿਆ। ਜੱਸਾ ਸਿੰਘ ਆਲੂਵਾਲੀਏ ਦੀ ਗੱਲ ਕੋਈ ਨਹੀਂ ਸੀ ਮੋੜਦਾ। ਅਗਲੀ ਵਿਚਾਰ ਮਿਸਲਾਂ ਦਾ ਇਤਿਹਾਸ, ਉਹ ਕੱਲ ਰੋਜ਼ ਆਪਾਂ ਸਾਂਝਾ ਕਰਾਂਗੇ। ਭੁੱਲਾ ਚੁੱਕਾ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ
2: ਦੀਨ ਕੇ ਦਾਤੇ, ਮੇਰਾ ਗੁਣ ਅਵਕਣ ਨਾ ਵਿਚਾਰੋ ਕੋਈ।

ਹੀ ਜਿਉਂ ਬੁਲਾਵੇ ਤਿਉਂ ਬੋਲੇ ਸੋਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ

ਗੁਰੂ ਚਰਨਾਂ ਵਿੱਚ ਸਬਾਈਮਾਨ ਸਤਸੰਗੀ ਪਿਆਰਿਓ, ਕਰੋ ਕਿਰਪਾ, ਅਸੀਸਾਂ ਬਖਸ਼ੋ। ਅਦਬ ਸਤਿਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਵਿਚਾਰ ਕੱਲ ਦੀ ਤਾਜ਼ਾ ਕਰਵਾ ਦਿਆਂ ਤਾਂ ਕਿ ਅੱਜ ਦੀ ਵਿਚਾਰ ਸਮਝਣੀ ਸੌਖੀ ਹੋ ਜਾਏ। ਸਤਾਰਾਂ ਸੌ ਅਠਤਾਲੀ ਵਿੱਚ ਸਤਾਰਾਂ ਸੌ ਸੰਤਾਲੀ ਵਿੱਚ ਵੈਸੇ ਤੁਰਦਾ ਅਹਿਮਦ ਸ਼ਾਹ ਅਬਦਾਲੀ ਸਤਾਰਾਂ ਸੌ ਅਠਤਾਲੀ ਵਿੱਚ ਪਹਿਲਾ ਹਮਲਾ ਕਰਦਾ। ਪਰ ਰੱਬ ਦੀ ਮਾਰ ਪੈ ਗਈ, ਉਹਦੇ ਆਪਣੇ ਹੀ ਗੱਡਿਆਂ ਵਿੱਚੋਂ ਬਰੂਦ ਚੱਲ ਗਿਆ। ਜੰਗ ਦਾ ਮੈਦਾਨ ਭਾਵੇਂ ਉਹਦੇ ਆਪਣੇ ਹੱਥ ਵਿੱਚ ਸੀ, ਪਰ ਲੇਕਿਨ ਇਸ ਹਫੜਾ ਦਫੜੀ ਵਿੱਚ ਉਹਦਾ ਬਹੁਤਾ ਨੁਕਸਾਨ ਹੋਇਆ। ਫੌਜਾਂ ਭੱਜ ਉੱਠੀਆਂ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੰਦੇ ਬਹੁਤੇ ਮਰਵਾਉਣੇ ਯੋਗ ਨਾ ਸਮਝੇ, ਉੱਥੋਂ ਵਾਪਸ ਪਰਤ ਗਿਆ। ਵਾਪਸ ਜਾਂਦੇ ਨੂੰ ਚਨਾਬ ਦੇ ਕਿਨਾਰੇ ਫਿਰ ਦੁਬਾਰੇ ਸਿੱਖਾਂ ਨੇ ਘੇਰ ਲਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਬੜੀ ਦੂਰ ਤੱਕ ਇਹਦਾ ਪਿੱਛਾ ਕਰਦਾ, ਚਨਾਬ ਤੋਂ ਪਾਰ ਕਰਦਾ। ਉਦੋਂ ਇਹਦੇ ਕੋਲ ਜਿਹੜੀ ਹਿੰਦੁਸਤਾਨ ਦੀ ਲੁੱਟ ਸੀ ਉਹਨੂੰ ਵੀ ਕੁਝ ਹਲਕਾ ਕਰਕੇ ਭੇਜਿਆ। ਇੱਕ ਇੱਥੇ ਹੀ ਨੁਕਤਾ ਹੋਰ ਨੋਟ ਕਰਿਓ ਜੀ, ਤੁਸੀਂ ਜਿੰਨੀ ਵਾਰੀ ਵੀ ਇਤਿਹਾਸ ਸੁਣਦੇ ਆ ਰਹੇ ਹੋ ਅਗਰ ਗੌਰ ਨਾਲ ਤੇ ਤੁਹਾਨੂੰ ਪਤਾ ਲੱਗੇਗਾ। ਇਸ ਗੱਲ ਸਿੱਖ ਕਦੇ ਆਮ ਲੋਕਾਂ ਨੂੰ ਨਹੀਂ ਸਨ ਲੁੱਟਦੇ। ਦੇਖੋ ਹਾਕਮ ਲੁੱਟ ਕੇ ਜਾ ਰਿਹਾ ਤੇ ਉਹਦੇ ਨਾਲ ਤਾਂ ਸੌਖਾ ਸੀ ਨਾ, ਉੱਥੋਂ ਦੇ ਲੋਕਾਂ ਨੂੰ ਲੁੱਟ ਲੈਂਦੇ। ਸਿੱਖਾਂ ਦੇ ਮੁਕਾਬਲੇ ਵਿੱਚ ਤਾਕਤ ਨਹੀਂ ਸੀ ਉਸ ਵੇਲੇ, ਭਾਵੇਂ ਕਿ ਖੰਡੇ ਪੁੰਡੇ ਹੋਏ ਨੇ, ਭਾਵੇਂ ਕਿ ਵਿਚਾਰਿਆਂ ਨੂੰ ਕੁਛ ਸਹੂਲਤਾਂ ਵੀ ਨਹੀਂ, ਫਿਰ ਵੀ ਇਹੋ ਜਿਹੀ ਤਾਕਤ ਨਹੀਂ। ਪਰ ਸਿੱਖ ਆਮ ਲੋਕਾਂ ਨੂੰ ਨਹੀਂ ਲੁੱਟਦੇ। ਜਦੋਂ ਉਸ ਲੋਕਾਂ ਨੂੰ ਲੁੱਟ ਕੇ ਵਾਪਸ ਜਾਂਦੇ ਤੇ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਫਿਰ ਸਿੱਖ ਹਲਕਾ ਕਰਕੇ ਭੇਜਦੇ। ਅਹਿਮਦ ਸ਼ਾਹ ਅਬਦਾਲੀ ਨੂੰ ਆਉਂਦੇ ਨੂੰ ਵੀ ਲੁੱਟਿਆ, ਨੂਰਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਕੋਲ, ਜਾਂਦੇ ਨੂੰ ਵੀ ਚਨਾਬ ਦੇ ਕੋਲ ਲੁੱਟਿਆ ਤੇ ਉਹ ਵਾਪਸ ਚਲਾ ਗਿਆ। ਇਹ ਜਿਹੜੀ ਘਟਨਾ ਹੈ ਇਹ 26 ਮਾਰਚ 1748 ਦੀ ਹੈ। 29 ਮਾਰਚ 1748 ਨੂੰ ਸਿੱਖਾਂ ਨੇ ਇਧਰਲੇ ਪਾਸੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ ਇਹਨਾਂ ਨੇ ਰਲ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਂ ਉਹਨੂੰ ਮਾਰ ਮੁਕਾਇਆ ਤੇ ਉੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੇਵਾ ਸੰਭਾਲ ਆਪ ਕਰ ਲਈ। ਉਹਨਾਂ ਦਿਨਾਂ ਵਿੱਚ 29 ਮਾਰਚ 1748 ਨੂੰ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਉਦੋਂ ਜਿੰਨੇ ਵੀ ਅਹਿਮ ਕੌਮ ਦੇ ਫੈਸਲੇ ਹੁੰਦੇ ਸਨ ਉਹ ਸਰਬੱਤ ਖਾਲਸੇ ਦੀ ਰੋਸ਼ਨੀ ਵਿੱਚ ਹੁੰਦੇ ਸਨ, ਸਾਰੇ ਜੁੜ ਮਿਲ ਬੈਠ ਕੇ ਉਹ ਫੈਸਲੇ ਕਰਿਆ ਕਰਦੇ ਸਨ। ਤੇ ਉਦੋਂ ਜਿਹੜੇ 65 ਜਥੇ ਬਣੇ ਸਨ ਉਹਨਾਂ 65 ਜਥਿਆਂ ਵਿੱਚੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ 11 ਮਿਸਲਾਂ ਬਣਾਈਆਂ। ਉਹਨਾਂ 11 ਮਿਸਲਾਂ ਦੇ ਬਾਬਤ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਾਂ। ਸਭ ਤੋਂ ਜਿਹੜੀ ਚੰਗੀ ਮਿਸਲ ਜਾਂ ਚੰਗੀਆਂ ਤਸਾਰੀਆਂ ਸਨ, ਨਾ ਵਰਤਾਂ ਸ਼ਬਦ, ਆਲੂਵਾਲੀਆ ਮਿਸਲ ਬਣੀ। ਉਹਦਾ ਜਿਹੜਾ ਮੁਖੀਆ ਬਣਿਆ ਉਹ ਜੱਸਾ ਸਿੰਘ ਆਲੂਵਾਲੀਆ ਬਣਿਆ। ਦੂਜੀ ਭੰਗੀ ਮਿਸਲ ਬਣੀ, ਭੰਗੀ ਮਿਸਲ ਦਾ ਮੁਖੀਆ ਹਰੀ ਸਿੰਘ ਭੰਗੀ ਬਣਿਆ, ਚੁਣਿਆ ਗਿਆ ਜਥੇਦਾਰ।
ਤੀਜੀ ਡੱਲੇ ਵਾਲੀ ਮਿਸਲ ਬਣੀ। ਡੱਲੇ ਵਾਲੀ ਮਿਸਲ ਦਾ ਮੁਖੀਆ ਬਣਿਆ ਗੁਲਾਬ ਸਿੰਘ, ਉਹ ਸਿਆਣਾ ਜਥੇਦਾਰ ਸੀ ਅਭੀ। ਚੌਥੀ ਮਿਸਲ ਫੈਜ਼ਲਪੁਰੀਆ ਬਣੀ। ਫੈਜ਼ਲਪੁਰੀਆ ਮਿਸਲ ਦਾ ਜਿਹੜਾ ਹਾਕਮ ਮੁਖੀਆ ਬਣਿਆ ਉਹ ਨਵਾਬ ਕਪੂਰ ਸਿੰਘ ਬਣਿਆ। ਮੈਂ ਦੁਬਾਰੇ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਹੋਰ ਕਰਨੀ ਹੈ, ਪਹਿਲਾਂ ਇੱਕ ਵਾਰੀ ਆਪਾਂ ਇਹ ਮਿਸਲਾਂ ਦੀ ਗੱਲ ਕਰ ਲਈ। ਜਿਹੜੀ ਪੰਜਵੀਂ ਮਿਸਲ ਬਣੀ ਉਹ ਕਨਈਆ ਮਿਸਲ ਬਣੀ, ਇਹਦਾ ਮੁਖੀਆ ਬਣਿਆ ਜੈ ਸਿੰਘ। ਛੇਵੀਂ ਮਿਸਲ ਬਣੀ ਕਰੋੜੀਆ, ਤੇ ਉਹ ਕਰੋੜੀਆ ਮਿਸਲ ਦਾ ਜਿਹੜਾ ਜਥੇਦਾਰ ਬਣਿਆ ਉਹ ਕਰੋੜਾ ਸਿੰਘ ਬਣਿਆ। ਸੱਤਵੀਂ ਮਿਸਲ ਬਣੀ ਕਨਈਆ, ਇਹ ਕਨਈਆ ਮਿਸਲ ਦਾ ਜਿਹੜਾ ਮੁਖੀ ਬਣਿਆ ਉਹ ਹੀਰਾ ਸਿੰਘ ਬਣਿਆ। ਅੱਠਵੀਂ ਮਿਸਲ ਜਿਹੜੀ ਬਣੀ ਨਿਸ਼ਾਨੇ ਵਾਲੀ, ਉਹਦੀ ਮਿਸਲ ਦਾ ਜਿਹੜਾ ਮੁਖੀਆ ਬਣਿਆ ਉਹ ਬਣਿਆ ਦਸੌਂਦਾ ਸਿੰਘ। ਇਹ ਵੀ ਬਹੁਤ ਸਿਆਣਾ ਪੁਰਖ ਸੀ, ਮੈਂ ਬੇਨਤੀ ਕਰਾਂ। ਕਈ ਐਸੇ ਨਾਂ ਨੇ ਜਿਨ੍ਹਾਂ ਤੇ ਸਿੱਖ ਇਤਿਹਾਸ ਮਾਣ ਕਰਦਾ, ਮੈਂ ਬੇਨਤੀ ਕਰਾਂ। ਜਿਹੜੀ ਨੌਵੀਂ ਮਿਸਲ ਬਣੀ ਉਹ ਬਣੀ ਰਾਮਗੜੀਆ ਮਿਸਲ। ਇਹ ਮਿਸਲ ਦੇ ਦੋ ਨਾਂ ਨੇ ਅਸਲ ਵਿੱਚ, ਇਹਦਾ ਪਹਿਲਾ ਨਾਂ ਸੰਘਾਣੀਆ ਮਿਸਲ ਵੀ ਹੈ। ਇਹਦਾ ਪਹਿਲਾ ਜਿਹੜਾ ਮੁਖੀ ਹੋਇਆ ਉਹ ਨੌਦ ਸਿੰਘ ਸੰਘਾਣੀਆ ਸੀ। ਵਕਤ ਪਿਆ ਇਸ ਮਿਸਲ ਦੇ ਉੱਤੇ ਜਲਦੀ ਜਿਹੜਾ ਉਹ ਜਥੇਦਾਰ ਚੁਣਿਆ ਗਿਆ ਜੱਸਾ ਸਿੰਘ ਰਾਮਗੜੀਆ। ਸੰਘਾਣੀਆ ਮਿਸਲ ਇਹਦਾ ਨਾਂ ਬਹੁਤ ਥੋੜਾ ਜਿਹਾ ਸਮਾਂ ਰਿਹਾ, ਮੁੜ ਕੇ ਇਸ ਮਿਸਲ ਦਾ ਨਾਂ ਬਦਲ ਕੇ ਰਾਮਗੜੀਆ ਮਿਸਲ ਪੈ ਗਿਆ। ਦਸਵੀਂ ਮਿਸਲ ਦਾ ਨਾਂ ਹੈ ਸ਼ੁਕਰ ਚੱਕੀਆ। ਸ਼ੁਕਰ ਚੱਕੀਆ ਮਿਸਲ ਜਿਹੜੀ ਉਹ ਚੜ੍ਹਤ ਸਿੰਘ ਦੇ ਨਾਮ ਤੇ ਬਣੀ। ਇਹਦਾ ਮੁਖੀਆ ਚੜ੍ਹਤ ਸਿੰਘ ਬਣਿਆ, ਉਹਦਾ ਸ਼ੁਕਰ ਚੱਕੀਆ ਅਖੀਰੀ ਨਾਂ ਹੈ ਕਿਉਂਕਿ ਇਹ ਉਹਦਾ ਇਲਾਕਾ ਹੈ। ਜਿਹੜੀ ਬਾਰਵੀਂ ਮਿਸਲ ਬਣੀ ਉਹ ਬਣੀ ਮਿਸਲ ਸ਼ਹੀਦਾਂ, ਉਹਦਾ ਮੁਖੀ ਬਣਿਆ ਸ਼ਹੀਦ ਬਾਬਾ ਦੀਪ ਸਿੰਘ। ਇਹਦੀ ਕਰਨੀ ਤੁਸੀਂ ਜਾਣਦੇ ਹੀ ਹੋ, ਨਮਸਕਾਰ ਇਸੇ ਪੁਰਖਾਂ ਨੂੰ। ਥੋੜਾ ਜਿਹਾ ਇੱਕ ਵਾਰੀ ਫਿਰ ਪਿਛੋਕੜ ਭੋਲਣਾ ਹੈ। ਜਿਹੜੀ ਪੰਗੀ ਮਿਸਲ ਹੈ, ਇੱਕ ਮੈਂ ਬੇਨਤੀ ਪਹਿਲੋਂ ਕਰਦੀ ਹਾਂ, ਇਹ ਗੱਲ ਵੈਸੇ ਮੈਂ ਦੁੱਖ ਨਾਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਸ ਹੁਣ ਤੱਕ ਸਿੱਖਾਂ ਦੀ ਚੜ੍ਹਦੀ ਕਲਾ ਰਹੀ, ਤੁਸੀਂ ਇਤਿਹਾਸ ਵਿੱਚ ਦਰਸ਼ਨ ਕਰਦੇ ਹੀ ਆ ਰਹੇ ਹੋ ਬਰਾਬਰ, ਪਰ ਹੁਣ ਜਿਹੜਾ ਨਾ ਉਹ ਸਿੱਖਾਂ ਦਾ ਨਿਗਾਰ ਸ਼ੁਰੂ ਹੋ ਗਿਆ। ਇਸ ਮਿਸਲਾਂ ਦੇ 1748 ਤੋਂ ਬਾਅਦ ਥੋੜਾ ਜਿਹਾ ਨਿਗਾਰ ਸ਼ੁਰੂ ਹੋ ਜਾਣਾ, ਉਹ ਵੀ ਪੱਕ ਹੁਣ ਆਪਣੀ ਕੌਮ ਦਾ ਲੈਣਾ ਤੇ ਨਾਲ ਪਏਗਾ। ਇਹਨਾਂ ਵਿੱਚੋਂ ਜਿਹੜੀ ਭੰਗੀ ਮਿਸਲ ਹੈ ਉਹ ਲੋਕ ਨੇ ਜਿਨ੍ਹਾਂ ਵਿੱਚ ਭੰਗ ਬਹੁਤੇ ਪੀਂਦੇ ਨੇ। ਇਹ ਕੌਮ ਨੂੰ ਬਿਮਾਰੀ ਉਦੋਂ ਤੋਂ ਲੱਗੀ ਹੈ ਬਹੁਤੀ, ਵੈਸੇ ਲੱਗੀ ਮਜਬੂਰੀ ਵਿੱਚ ਸੀ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਕਿਉਂਕਿ ਕੁਛ ਮਿਲਦਾ ਨਹੀਂ ਸੀ ਹੁੰਦਾ ਖਾਣ ਪੀਣ ਵਾਸਤੇ, ਜੋ ਕੁਝ ਮਿਲਣਾ। ਹੁਣ ਦਰਖਤਾਂ ਨੂੰ ਪੀਹ ਕੇ ਪੱਥਰਾਂ ਦੇ ਥੱਲੇ, ਉਹਨਾਂ ਪੱਤਿਆਂ ਨੂੰ ਪੀਸ ਕੇ, ਤੇ ਬੜਾ ਔਖਾ ਸੀ ਉਸ ਵੇਲੇ। ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਮੇਰੀ ਆਦਤ ਹੈ ਵੀ ਮੈਂ ਕਥਾ ਵਿੱਚ ਕਦੇ ਆਪਣੇ ਨਿੱਜੀ ਜੀਵਨ ਦੀ ਘਟਨਾ ਕੁਝ ਸਾਂਝੀ ਨਹੀਂ ਕਰਦਾ, ਪਰ ਅੱਜ ਇੱਕ ਮੋੜ ਬਣ ਗਿਆ। ਜਿੱਥੇ ਦਾਸ ਕਾਲਜ ਵਿੱਚ ਪੜ੍ਹਦਾ ਸੀ 1984 ਵਿੱਚ, ਉਦੋਂ ਹਾਲਾਤ ਐਸੇ ਬਣੇ, ਬਿਲਕੁਲ ਸੰਖੇਪ ਵਿੱਚ,
ਚਾਵਲ ਉਬਾਲ ਕੇ ਖਾਈ ਜਾਂਦੇ ਸਾਂ, ਫਿਰ ਮੁੜ ਕੇ ਚਾਵਲ ਮਿਲ ਗਏ। ਇਹ ਮੈਂ ਬੇਨਤੀ ਤਾਂ ਕੀਤੀ ਹੈ, ਹੋ ਸਕਦਾ ਉਦੋਂ ਸਿੱਖਾਂ ਨੇ ਜਿਹੜੇ ਦਰਖਤਾਂ ਦੇ ਪੱਤੇ ਘੋਟ ਘੋਟ ਕੇ ਪੀਤੇ ਤੇ ਉਹਨਾਂ ਵਿੱਚ ਕੁਝ ਇੱਕ ਨਸ਼ਾ ਹੋਵੇ ਤੇ ਮੁੜ ਕੇ ਉਹ ਨਸ਼ਾ ਪੂਰਾ ਕਰਨਾ ਔਖਾ ਹੋ ਗਿਆ ਹੋਵੇ। ਹੋ ਸਕਦਾ ਕੁਝ ਇੱਕ ਲੋਕ ਉਹ ਹੁਣ ਜਿਹੜੇ ਮੁੜ ਕੇ ਭੰਗ ਪੀਣ ਲੱਗ ਪਏ ਹੋਣ। ਵੈਸੇ ਗੁਰੂ ਕੇ ਸਿੱਖ ਉੱਤੇ ਇਹ ਮੈਨੂੰ ਪੂਰਨ ਆਸ ਹੈ, ਜੇ ਬਿਨਾਂ ਮਜਬੂਰੀ ਤੋਂ ਉਹ ਕਦੇ ਇਹੋ ਜਿਹਾ ਨਸ਼ਾ ਨਿਸ਼ਨ ਕਰ ਸਕਦੇ, ਕਿਉਂਕਿ ਗੁਰੂ ਕੇ ਸਿੱਖ ਨੂੰ ਤਾਂ ਜਿਹੜਾ ਅਮਲ ਹੈ ਉਹ ਪ੍ਰਸ਼ਾਦੇ ਦਾ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ। ਮਜਬੂਰੀਆਂ ਕਈ ਵਾਰੀ ਕਈ ਕੁਛ ਕਰਵਾ ਦਿੰਦੀਆਂ ਨੇ। ਇਹ ਦੂਜੀ ਜਿਹੜੀ ਮਿਸਲ ਹੈ ਇਹ ਭੰਗੀ ਮਿਸਲ ਹੈ, ਇਹਦੇ ਵਿੱਚੋਂ ਲੋਕ ਬਹੁਤੇ ਉਹ ਭੰਗ ਪੀਣ ਵਾਲੇ ਸਨ, ਇਸ ਲਈ ਇਸ ਮਿਸਲ ਦਾ ਨਾਂ ਇਹ ਪੱਕ ਗਿਆ। ਵੈਸੇ ਇਹਦਾ ਨਾਂ ਜਿਹੜਾ ਉਹ ਹਰੀ ਸਿੰਘ ਦਾ ਮੁਖੀਆ ਸੀ। ਇਹ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਜਿਹੜੀ ਸਭ ਤੋਂ ਵਧੀਕ ਸੇਵਾ ਕਰਦੀ ਰਹੀ ਤੇ ਚੜ੍ਹਦੀ ਕਲਾ ਚ ਮਿਸਲ ਰਹੀ ਹੈ ਉਹ ਸ਼ੁਕਰ ਚੱਕੀ ਆ। ਇਹਦੇ ਵਿੱਚੋਂ ਹੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਬਣਨਾ। ਇਹਦੇ ਨਾਲ ਦੀ ਹੀ ਸੇਵਾ ਕਰਦੀ ਰਹੀ ਹੈ ਬਹੁਤ ਜ਼ਿਆਦਾ ਉੱਤਮ ਉਪਰਾਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਿਸਲ, ਮਿਸਲ ਸ਼ਹੀਦਾਂ। ਗੱਲ ਅੱਗੇ ਤੋਰਾਂ, ਵੈਸੇ 12 ਮਿਸਲਾਂ ਮੰਨਦੇ ਨੇ ਲੋਕ, ਪਰ ਵਿਦਵਾਨ ਨਹੀਂ ਇਹਨਾਂ ਨੂੰ 12 ਮੰਨਦੇ। 10 ਨੇ ਪਹਿਲਾਂ ਬੇਨਤੀ ਕਰ ਦਿੱਤੀ ਵੀ ਫੁਲਕੀਆ ਮਿਸਲ ਹੈ ਜਿਹੜੀ ਉਹ ਮਹਾਰਾਜਾ ਆਲਾ ਸਿੰਘ ਨਾਲ ਜੋੜੀ ਜਾਂਦੀ ਹੈ, ਪਰ ਉਹ ਮਹਾਰਾਜਾ ਆਲਾ ਸਿੰਘ ਦੀ ਮਿਸਲ ਨੇ ਕਦੇ ਸਿੱਖਾਂ ਦੀਆਂ ਲੜਾਈਆਂ ਵਿੱਚ ਹਿੱਸਾ ਨਹੀਂ ਸੀ ਲਿਆ। ਰੋ ਵਿਚਾਰ ਆਪਾਂ ਉਸੇ ਵੱਲ ਗੱਲ ਤੁਰੀਏ। ਮਿਸਲ ਸ਼ਬਦ ਦਾ ਅਰਥ ਹੈ ਫਾਇਲ ਜਾਂ ਉਹ ਕਿਤਾਬ ਜਿਹਦੇ ਵਿੱਚ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਉਦੋਂ ਜਦੋਂ ਮਿਸਲਾਂ ਬਣੀਆਂ ਉਦੋਂ ਬੈਠ ਕੇ ਕੁਝ ਫੈਸਲੇ ਵੀ ਹੋਏ। ਫੈਸਲੇ ਇਹ ਹੋਏ ਭਈ ਹਰ ਇੱਕ ਸਿੱਖ ਲਈ ਜਿਹੜੀਆਂ 4 ਗੱਲਾਂ ਉਹ ਅਤਿਅੰਤ ਜ਼ਰੂਰੀ ਨੇ। ਨੰਬਰ 1, ਇਹ ਪਿੱਛੇ ਵੀ ਜ਼ਿਕਰ ਆ ਚੁੱਕਾ ਹੋਇਆ ਪਰ ਫਿਰ ਦੁਬਾਰੇ ਫੈਸਲੇ ਹੋਏ, ਘੋੜ ਸਵਾਰੀ ਆਉਣਾ ਜ਼ਰੂਰੀ ਹੈ। ਦੂਜੀ ਗੱਲ, ਉਹਨੂੰ ਹਥਿਆਰ ਵਿਦਿਆ ਆਉਣੀ ਜ਼ਰੂਰੀ ਹੈ। ਤੀਜੀ ਗੱਲ, ਉਹ ਨਿਤਨੇਮੀ ਰੱਬ ਦੀ ਬਾਣੀ ਪੜ੍ਹਨ ਵਾਲਾ ਹੋਵੇ। ਚੌਥੀ ਗੱਲ, ਉਹਦੇ ਜੀਵਨ ਵਿੱਚ ਜਿਹੜੀ ਸਭ ਤੋਂ ਵੱਡੀ ਅਹਿਮ ਹੈ ਉਹ ਇਹ ਆ ਵੀ ਉਹ ਪੰਥ ਲਈ ਜਾਨ ਕੁਰਬਾਨ ਕਰਨ ਦਾ ਮਨ ਵਿੱਚ ਭਾਵਨਾ ਰੱਖਦਾ ਹੋਵੇ। ਕੱਲ ਇਹ ਨਾ ਵਕਤਾਵੇ ਵੀ ਉਹ ਪੰਥ ਨੂੰ ਛੱਡ ਕੇ ਚਲਾ ਜਾਏ। ਮਜ਼ਬੂਰੀਆਂ ਤੇ ਰੋਜ਼ ਦਿਹਾੜੀ ਦਰਵਾਜ਼ਾ ਖੜਕਾਉਂਦੀਆਂ ਸਨ। ਦੂਜਾ ਫੈਸਲਾ ਇਹ ਹੋਇਆ ਵੀ ਕੋਈ ਵੀ ਜਿਹੜੀ ਮਿਸਲ ਹੈ ਉਹਦੇ ਬੰਦੇ ਇੱਕ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦੇ ਨੇ, ਕਿਸੇ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਕੋਈ ਕਿਸੇ ਵੀ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿੱਚ ਜਾ ਸਕਦਾ। ਤੀਜੀ ਗੱਲ, ਜਦੋਂ ਕੋਈ ਕੌਮੀ ਫੈਸਲਾ ਲੈਣਾ ਹੋਇਆ ਉਦੋਂ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਨੂੰ ਇਕੱਠਾ ਹੋਣਾ ਹੋਵੇਗਾ। ਚੌਥਾ ਫੈਸਲਾ, ਜਦੋਂ ਕਦੇ ਕਿਸੇ ਗੁਰੂ ਧੰਮ ਤੇ ਕੋਈ ਮੁਸ਼ਕਲ ਬਣੇ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ, ਗੁਰੂ ਦੇ ਨਾਂ ਦੇ ਉੱਤੇ ਕਿਸੇ ਮਿਸਲ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ। ਉਦੋਂ ਹਰ ਇੱਕ ਮਿਸਲ ਨੂੰ ਗੁਰੂ ਦੇ ਚਰਨਾਂ ਵਿੱਚ ਆਪਣੀ ਜਿੰਦ ਜਾਨ ਲੇਖੇ ਲਾਉਣੀ ਹੋਵੇਗੀ। ਫੈਸਲੇ ਹੋ ਗਏ, ਫਿਰ ਮਿਸਲਾਂ ਨੇ ਆਪੋ ਆਪਣੇ ਇਲਾਕੇ ਮੱਲ ਲਏ। ਇਹ ਇੱਕ ਲੰਮੀ ਕਹਾਣੀ ਹੈ, ਕਦੇ ਫਿਰ ਤੁਹਾਡੇ ਨਾਲ ਮਿਸਲਾਂ ਦਾ ਇਤਿਹਾਸ ਸਾਂਝਾ ਕਰਾਂਗਾ ਕਿਉਂਕਿ ਮੈਂ ਬਾਕੀ ਲੜੀ ਪੂਰੀ ਕਰਨੀ ਚਾਹੁੰਦਾ। ਇਹ ਵੀ ਇਤਿਹਾਸ ਬੜਾ ਬਹੁਤ ਮਾਣ ਮੱਤਾ ਹੈ, ਸਾਨੂੰ ਸਮਝਣਾ ਚਾਹੀਦਾ। ਇਵੇਂ ਮਿਸਲਾਂ ਬਣ ਗਈਆਂ। ਉਸ ਤੋਂ ਬਾਅਦ ਵਿੱਚ 1748 ਵਿੱਚ ਹੀ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਇਆ ਕਿਉਂਕਿ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਵੀ ਮੀਰ ਮੰਨੂ ਹੈ ਜਿਹੜਾ ਉਹ ਲਾਹੌਰ ਦਾ ਸੂਬੇਦਾਰ ਬਣ ਗਿਆ। ਮੀਰ ਮੰਨੂ ਕਮਰੂਦੀਨ ਦਾ ਪੁੱਤਰ ਹੈ। ਇਹ ਮਿਊਨੁਦੀਨ ਇਹਦਾ ਅਸਲ ਵਿੱਚ ਨਾਂ ਹੈ। ਇਹ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਹਨੇ ਪਹਿਲੇ ਹਮਲੇ ਵਿੱਚ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਸਾਨੂੰ ਯਾਦ ਰੱਖਣਾ ਚਾਹੀਦਾ, 1748 ਦੇ ਹਮਲੇ ਵਿੱਚ ਮਨੂਪੁਰ ਦੇ ਇਲਾਕੇ ਵਿੱਚ, ਮਨੂਪੁਰ ਉਸ ਨਗਰ ਦਾ ਨਾਂ ਹੈ, ਮਨੂਪੁਰ ਦੇ ਇਲਾਕੇ ਵਿੱਚ ਜਦੋਂ ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਤਾਂ ਉਥੋਂ ਹੀ ਇਹਨੂੰ ਇੱਕ ਤਖਲਸ ਮਿਲਿਆ। ਉਸ ਵੇਲੇ ਦੇ ਹਾਕਮ ਨੇ ਇਹਨੂੰ ਇੱਕ ਤਖਲਸ ਦਿੱਤਾ, ਮੀਰ ਮੰਨੂ ਦਾ ਤਖਲਸ ਦੇ ਕੇ ਇਹਨੂੰ ਹਾਕਮ ਬਣਾ ਦਿੱਤਾ ਲਾਹੌਰ ਦਾ। ਹੁਣ ਜਦੋਂ ਮੀਰ ਮੰਨੂ ਇਵੇਂ ਪੱਕੇ ਪੈਰਾਂ ਤੇ ਹੋ ਗਿਆ
ਇਹਨੇ ਸਿੱਖਾਂ ਦੇ ਉੱਤੇ ਕਹਿਰ ਕਰਨਾ ਫਿਰ ਸ਼ੁਰੂ ਕਰ ਦਿੱਤਾ। ਪਰ ਹਜੇ ਇਹਦੇ ਜ਼ੁਲਮ ਦਾ ਥੋੜਾ ਜਿਹਾ ਦੌਰ ਚੱਲਿਆ। ਰੱਬ ਦੀ ਇੱਕ ਬੜੀ ਕਿਰਪਾ ਰਹੀ ਵੀ ਇਹਦੀ ਉਮਰ ਬੜੀ ਛੋਟੀ ਰਹੀ ਹੈ। ਇਹ 1748 ਵਿੱਚ ਬਣਿਆ, ਇਹ 52 ਚ ਖਤਮ ਹੋ ਜਾਂਦਾ। ਅੱਗੇ ਜਾ ਕੇ ਤੁਹਾਨੂੰ ਸਮਝ ਪਾਵਾਂਗਾ। ਪਰ ਇਹਨੇ ਅੱਤ ਦਾ ਕਹਿਰ ਕੀਤਾ, ਉਦੋਂ ਨੇ ਦੋ ਤਿੰਨ ਐਲਾਨ ਕੀਤੇ। ਪਹਿਲਾਂ

0: ਇਹ ਸ਼ਬਦ ਵਰਤੇ ਹੋਣ, ਸਿੱਖੀ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਹੋਣ। ਕਸ਼ਹਿਰਾ ਲੱਥ ਜਾਏ ਅਵਿਸਲੇਪਣ ਕਾਰਨ ਦੁਬਾਰੇ ਪਾਇਆ ਜਾ ਸਕਦਾ, ਕੜਾ ਲੱਥ ਜਾਏ, ਕੰਘਾ ਲੱਥ ਜਾਏ, ਕਿਰਪਾਨ ਲੱਥ ਜਾਏ, ਮਜ਼ਬੂਰੀ ਬਸ ਲਹਿੰਦੀਆਂ ਨੇ। ਆ ਹੁਣ ਜਹਾਜ਼ਾਂ ਵਿਚ ਅਸੀਂ ਆਈਦਾ, ਸਾਰੀਆਂ ਕਿਰਪਾਨਾਂ ਲਾ ਕੇ ਆਉਂਦੇ, ਐਵੇਂ ਇੱਥੇ ਆ ਕੇ ਡੋਕ ਦਾਬਾ ਬਣਦੇ ਨੇ, ਸਾਰੇ ਇਲਾਕੇ ਹੁੰਦੇ ਨੇ ਖਿਮਾ ਕਰੇ ਜੇ। ਜਿਹੜੀ ਅਰਜ਼ ਕਰਨ ਲੱਗਾ ਸਾਂ, ਪਰ ਕਿਸੇ ਵੇਲੇ ਵੀ ਗੁਰੂ ਇਹਦੇ ਲਈ ਨਾਰਾਜ਼ਗੀ ਪ੍ਰਗਟ ਨਹੀਂ ਕਰਦੇ। ਸਾਹਿਬ ਕਹਿਣ ਲੱਗੇ, ਸੱਜਣਾ ਜੇ ਤੂੰ ਕੇਸ ਉਤਾਰ ਲਏ ਨਾ, ਤੇ ਇੱਕ ਗੱਲ ਚੇਤਾ ਰੱਖੀ, ਕੇਸ ਉਤਾਰਨ ਵਾਲਿਆ ਮੈਂ ਤੈਨੂੰ ਭੁੱਲ ਨਹੀਂ ਕਵਾਂਗਾ, ਮੈਂ ਤੈਨੂੰ ਕਵਾਂਗਾ ਤੂੰ ਕੇਸ ਕਤਲ ਕੀਤੇ ਨੇ। ਕੇਸਾਂ ਦਾ ਕਤਲ ਕਰਨ ਵਾਲਿਆਂ ਦਾ ਮਤਲਬ ਹੈ ਤੂੰ ਕਾਤਲ ਬਣਿਆ। ਕਿਵੇਂ ਕਰੇ, ਜਿਨ੍ਹਾਂ ਨੇ ਕੇਸ ਕੱਟੇ ਹੋਏ ਨੇ ਮੈਨੂੰ ਉਹਨਾਂ ਨਾਲ ਵੱਧ ਹਮਦਰਦੀ ਹੈ, ਮੈਂ ਪਿਆਰ ਉਹਨਾਂ ਨੂੰ ਬਹੁਤ ਕਰਨਾ, ਪਰ ਜਿਹੜੀ ਸਿੱਖੀ ਦਾ ਫੈਸਲਾ ਮੈਂ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵਰਤਾਂਗਾ, ਗੁਰੂ ਦਾ ਉਪਦੇਸ਼ ਮੈਂ ਸਾਚੀ ਸੁਣਾਵਾਂਗਾ। ਗੁਰੂ ਨੇ ਅਜੇ ਨਹੀਂ ਕਿਰਪਾ ਕੀਤੀ, ਜਦੋਂ ਕਿਰਪਾ ਕਰਦੇ ਗਏ ਰੱਖ ਲਿਓ ਜ਼ਰੂਰ, ਪਰ ਹਕੀਕਤ ਹਕੀਕਤ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਮੀਰ ਮਨੂ ਨੇ ਹੁਕਮ ਕਰ ਦਿੱਤਾ ਕਿ ਸਿੱਖਾਂ ਦੇ ਕੇਸ ਕੱਟੇ ਜਾਣ। ਇਸ ਗੱਲੋਂ ਸਿੱਖ ਬੜੇ ਪਰੇਸ਼ਾਨ ਹੋਏ, ਹੁਣ ਕਿਤੇ ਨਾ ਕਿਤੇ ਕੱਲਾ ਦੁਕੱਲਾ ਹੱਥ ਆਈ ਜਾਂਦਾ ਸੀ। ਇਤਿਹਾਸ ਇਹ ਜ਼ਿਕਰ ਕਰਦਾ, ਕਰੀਬ 2,000 ਦੇ ਨੇੜੇ ਸਿੱਖ ਉਸ ਵੇਲੇ ਨੇ ਜਿਵੇਂ ਕਿਵੇਂ ਪਕੜਿਆ, ਕੋਈ ਜਿਹੜਾ ਵੀ ਸਿੱਖੀ ਦੇ ਲਿਬਾਸ ਵਿਚ ਮਿਲਦਾ ਸੀ ਉਹਨੂੰ ਪਕੜ ਕੇ ਇਹਨੇ ਫਿਰ ਦੁਬਾਰੇ ਨਖਾਸ ਚੌਂਕ ਵਿਚ 2,000 ਸਿੱਖ ਫਿਰ ਕਤਲ ਕਰਵਾਇਆ। ਇਹ ਫਿਰ ਨਖਾਸ ਚੌਂਕ ਦਾ ਜ਼ਿਕਰ ਹੈ। ਪਤਾ ਨੀ ਲਾਹੌਰ ਨੇ ਕਿੰਨਾ ਕੁ ਲਹੂ ਪੀਤਾ ਸਿੱਖੀ ਦਾ। ਸ਼ਹੀਦੋਂ ਕੀ ਕਤਲ ਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲ ਗਾਹ ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਪਰ ਸਾਡੇ ਕੋਲ ਇੰਨਾ ਵੀ ਵਕਤ ਨਹੀਂ, ਅਸੀਂ ਕਦੇ ਉਸ ਲਾਹੌਰ ਨੂੰ ਜਾ ਕੇ ਸਿਜਦਾ ਕਰ ਆਈਏ। ਲਾਹੌਰ ਤੂੰ ਕਦੇ, ਮੇਰੇ ਸਤਿਗੁਰੂ ਨੇ ਆਖਿਆ ਸੀ ਤੇਰੇ ਵਿਚ ਜ਼ਹਿਰ ਕਹਿਰ ਵਰਤਦਾ, ਪਰ ਭਾਵੇਂ ਤੈਨੂੰ ਗੁਰੂ ਨੇ ਆਖਿਆ ਸੀ ਜ਼ਹਿਰ ਕਹਿਰ ਵਰਤਦਾ, ਸਿੱਖੀ ਦਾ ਲਹੂ ਪੀਣ ਵਾਲੀਏ ਸਾਨੂੰ ਸੱਚ ਲੱਗਦਾ ਵੀ ਤੇਰੇ ਅੰਦਰ ਜ਼ਹਿਰ ਕਹਿਰ ਹੀ ਵਰਤਦਾ ਹੋਵੇਗਾ। ਆਪਣੇ ਸ਼ਹੀਦਾਂ ਦੀ ਖਾਕ ਨੂੰ ਕਦੇ ਮਸਤਕ ਤੇ ਲਾ ਕੇ ਆਈਏ। ਮੈਂ ਬੇਨਤੀ ਕਰਾਂ, ਬਹੁਤ ਥਾਵਾਂ ਤੇ ਜਾਣ ਵਾਲਿਓ, ਕਦੇ ਹੇਮਕੁੰਡ ਸਾਹਿਬ ਜਾਣ ਵਾਲਿਓ, ਕਦੇ ਉਸ ਨਖਾਸ ਚੌਂਕ ਦੀ ਵੀ ਕਦੇ ਸਾਰ ਲੈ ਕੇ ਆਇਓ। ਹਾਲਾਂਕਿ ਉੱਥੇ ਭਾਈ ਮਨੀ ਸਿੰਘ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ ਜ਼ਾਲਮਾ, ਉਹ ਵੀ ਢਾ ਕੇ ਉੱਥੇ, ਅੱਜ ਕੱਲ ਕੇਵਲ ਦੁਕਾਨਾਂ ਨੇ, ਕੋਈ ਗੁਰਦੁਆਰਾ ਵੀ ਨਹੀਂ। ਉਸੇ ਗੱਲ ਵੱਲ ਵਾਪਸ ਚੱਲਾਂ, ਜਿਹੜੀ ਅਰਜ਼ ਕਰਨ ਲੱਗਾ ਸਾਂ, ਮੀਰ ਮਨੂ ਜਦੋਂ ਇਵੇਂ ਕਹਿਰ ਕਰਨ ਲੱਗਿਆ, ਉਦੋਂ ਇੱਕ ਅਦੀਨਾ ਬੇਗ, ਇਹ ਜਲੰਧਰ ਦਾ ਡਿਪਟੀ ਸੂਬੇਦਾਰ ਹੈ, ਤੇ ਇਹਦੇ ਨਾਲ ਦੀਵਾਨ ਕੌੜਾ ਮੱਲ, ਉਹਦਾ ਜ਼ਿਕਰ ਆਪਾਂ ਕਈ ਵਾਰੀ ਪੜ੍ਹ ਚੁੱਕੇ ਹੋਏ ਹਾਂ, ਸਿੱਖੀ ਦਾ ਬੜਾ ਵਫ਼ਾਦਾਰ ਹੈ। ਦੀਵਾਨ ਕੌੜਾ ਮੱਲ ਤੇ ਅਦੀਨਾ ਬੇਗ ਨੇ ਵਿਚ ਰਲ ਕੇ ਮੀਰ ਮਨੂ ਦੇ ਨਾਲ ਸਿੱਖਾਂ ਦੀ ਸੰਧੀ ਕਰਵਾ ਦਿੱਤੀ ਭਈ ਇਵੇਂ ਨਹੀਂ ਲੜਨਾ। ਜਦੋਂ ਸਿੱਖਾਂ ਦੀ ਸੰਧੀ ਹੋਈ, ਉਹਨਾਂ ਦਿਨਾਂ ਦੇ ਵਿਚ ਅਦੀਨਾ ਬੇਗ ਨੇ ਕੁਝ ਇੱਕ ਸਿੱਖ ਭਰਤੀ ਕਰਨੇ ਬਚਾਏ। ਜਿਹੜੀ ਦਾਸ ਨੇ ਨਿਗਾਰ ਦੀ ਗੱਲ ਕੀਤੀ ਸੀ, ਪਹਿਲੀ ਬੇਨਤੀ ਕੀਤੀ ਵੀ ਭੰਗ ਪੀਣਾ, ਦੂਜੀ ਹੁਣ ਕਰਨ ਲੱਗਾ। ਜਦੋਂ ਉਸ ਵੇਲੇ ਉਹਨੇ ਵਚਨ ਕੀਤਾ ਵੀ ਸਿੱਖ ਜਿਹੜੇ ਨੇ ਉਹ ਮੇਰੀ ਫੌਜ ਵਿਚ ਭਰਤੀ ਹੋ ਸਕਦੇ ਨੇ, ਉਦੋਂ ਜੱਸਾ ਸਿੰਘ ਰਾਮਗੜੀਆ ਉਹ ਜਾ ਕੇ ਅਦੀਨਾ ਬੇਗ ਦੀ ਫੌਜ ਵਿਚ ਭਰਤੀ ਹੋ ਗਿਆ। ਹੁਣ ਇੱਥੇ ਦੋ ਗੱਲਾਂ ਨੇ, ਦੋਨੇ ਵਿਚਾਰ ਕੇ ਤੁਰਿਓ। ਉਹਨਾਂ ਦਿਨਾਂ ਵਿਚ ਜੱਸਾ ਸਿੰਘ ਦੇ ਘਰ ਇੱਕ ਲੜਕੀ ਪੈਦਾ ਹੋਈ। ਰੱਬ ਦਾ ਸਬੱਬ ਬਣਿਆ ਵੀ ਉਹ ਲੜਕੀ ਮਰ ਗਈ, ਪਰ ਉਸ ਲੜਕੀ ਦੇ ਮਰਨ ਦਾ ਦੋਸ਼ ਜੱਸਾ ਸਿੰਘ ਤੇ ਲਾਇਆ ਗਿਆ ਵੀ ਇਹਨੇ ਕੁੜੀ ਮਾਰ ਦਿੱਤੀ, ਆਪਣੀ ਲੜਕੀ ਮਾਰ ਦਿੱਤੀ। ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਣ ਦੀ ਸਿੱਖੀ ਆਗਿਆ ਨਹੀਂ ਦਿੰਦੀ। ਇਹ ਭਾਵੇਂ ਅਜੋਕੇ ਸਮੇਂ ਚ ਤਾਂ ਬਹੁਤ ਵੱਡਾ ਇੱਕ ਅਸੀਂ ਪਾਪ ਕਰ ਰਹੇ ਹਾਂ, ਇਹ ਗੱਲ ਵੱਖਰੀ, ਬਹੁਤ ਸੁਚੇਤ ਹੋਣ ਦੀ ਲੋੜ ਹੈ। ਉਦੋਂ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਿਆ, ਪਰ ਇਹ ਗੱਲ ਚੇਤਾ ਰੱਖਿਓ, ਪੁਰਾਤਨ ਕਿਸੇ ਵੀ ਗ੍ਰੰਥ ਵਿਚੋਂ ਉਸ ਵੇਲੇ ਦੇ ਜਿਹੜੇ ਲਿਖਾਰੀ ਨੇ ਖੁਸ਼ ਵਕਤ ਰਾਏ
1: ඉතින් අද කිටනේ ප්‍රචිතල

0: ਸਾਰੀ ਨੇ ਮੈਂ ਬਹੁਤੀ ਗੱਲ ਲੰਮੀ ਨਾ ਕਰਾਂ। ਉਹਨਾਂ ਲੋਕਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਇਹਨੇ ਜੱਸਾ ਸਿੰਘ ਨੇ ਕੁੜੀ ਮਾਰੀ ਸੀ, ਪਰ ਇਤਿਹਾਸ ਵਿੱਚ ਇਹਦੇ ਨਾਂ ਤੇ ਦੋਸ਼ ਲੱਗਦਾ ਜਾਂ ਪਰੰਪਰਾ ਪਾਸੇ ਦੇ ਨਾਂ ਤੇ ਦੋਸ਼ ਲੱਗਦਾ ਜਾਂ ਇੱਕ ਮੂੰਹੋਂ ਤੂੰ ਹੀ ਗੱਲ ਚੱਲੀ ਆ ਰਹੀ ਹੈ ਵੀ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਦਾ ਵੀ ਇਹਨੇ ਕੁੜੀ ਮਾਰ ਦਿੱਤੀ ਸੀ ਆਪਣੀ, ਜਿਹਦੇ ਕਰਕੇ ਸਿੱਖਾਂ ਨੇ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ ਤੇ ਉਦੋਂ ਪੰਥ ਵਿੱਚੋਂ ਛੇਕਿਆ ਹੋਣ ਕਰਕੇ ਇਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ। ਦੂਜਾ ਵਿਚਾਰ ਇਹ ਹੈ ਵੀ ਉਸ ਵੇਲੇ ਅਦੀਨਾ ਬੇਗ ਨੇ ਕਹਿ ਦਿੱਤਾ ਸੀ ਵੀ ਮੈਨੂੰ ਸਿੱਖਾਂ ਦੀ ਮਦਦ ਦੀ ਲੋੜ ਹੈ ਤੇ ਉਹ ਸਿੱਖਾਂ ਦੀ ਭਰਤੀ ਹੋ ਗਈ। ਉਹਦੇ ਵਿੱਚ ਜੱਸਾ ਸਿੰਘ ਆਪਣੇ ਨਾਲ ਕੁਝ ਬੰਦੇ ਲੈ ਕੇ ਭਰਤੀ ਹੋ ਗਿਆ ਸੀ। ਜਦੋਂ ਉਹ ਭਰਤੀ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ 1748 ਵਿੱਚ ਹੀ ਘਪਾਣਾ ਫਿਰ ਵਰਤ ਗਿਆ। ਉਹ ਇਹ ਵਰਤਿਆ ਵੀ ਉਦੋਂ ਅਦੀਨਾ ਬੇਗ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਇਕੱਠੇ ਹੋ ਕੇ ਮੀਰ ਮੰਨੂ ਦੇ ਹੁਕਮ ਦੇ ਅਨੁਸਾਰ ਕੁਝ ਹੀ ਦਿਨ ਸੰਧੀ ਰਹਿ ਸਕੀਏ। ਯਾਦ ਰੱਖਿਓ ਮੈਂ ਇੱਕ ਵਾਰੀ ਫਿਰ ਪਿਛੋਕੜ ਬੋਲਣ ਲੱਗਾ, 1733 ਵਿੱਚ ਵੀ ਇੱਕ ਵਾਰੀ ਸੰਧੀ ਹੋਈ ਸੀ। ਉਦੋਂ ਜ਼ਕਰੀਆ ਖਾਂ ਸੀ, ਸ਼ਾਹਬਾਦ ਸੁਬੇਗ ਸਿੰਘ ਉਹ ਨਵਾਬੀ ਲੈ ਕੇ ਆਇਆ ਸੀ। ਉਦੋਂ ਵੀ ਇਹ ਨਵਾਬੀ 4 ਮਹੀਨੇ ਸਿਰਫ ਚੱਲੀ ਸੀ, ਸੰਧੀ ਫਿਰ ਟੁੱਟ ਗਈ ਸੀ। ਹੁਣ ਦੁਬਾਰੇ ਫਿਰ ਉਸ ਮੀਰ ਮੰਨੂ ਦੇ ਨਾਲ, ਅਦੀਨਾ ਬੇਗ ਦੇ ਨਾਲ, ਦੀਵਾਨ ਕੌੜਾ ਮੱਲ ਦੇ ਨਾਲ ਸੰਧੀ ਹੋਈ, ਪਰ ਇਹ ਸੰਧੀ ਵੀ ਥੋੜੇ ਦਿਨ ਹੀ ਰਹਿ ਸਕੀ, ਫਿਰ ਦੁਬਾਰੇ ਟੁੱਟ ਗਈ। ਉਹਨਾਂ ਨੇ ਇਕੱਠੇ ਹੋ ਕੇ ਰਾਮ ਰੌਣੀ, ਹਜੇ ਆਪਾਂ ਕੱਲ ਹੀ ਬਣਾਈ ਇਹ ਰਾਮਗੜ੍ਹ ਕਿਲਾ, ਜਿਹਦੇ ਤੋਂ ਨਾਮ ਰਾਮਗੜੀਆ ਬਣਿਆ ਜੱਸਾ ਸਿੰਘ ਦਾ ਨਾਂ। ਰੌਣੀ ਦਾ ਅਰਥ ਹੁੰਦਾ ਚਾਰ ਦੀਵਾਰੀ। ਰਾਮ ਰੌਣੀ ਅੰਮ੍ਰਿਤਸਰ ਸਾਹਿਬ ਤੋਂ ਸ਼ਹੀਦਾਂ ਦੇ ਵਾਲੇ ਪਾਸੇ, ਰਾਮਸਰ ਵਾਲੇ ਪਾਸੇ 1 ਮੀਲ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਉੱਤੇ ਬਣੀ ਸੀ। ਇਸ ਨੂੰ ਆ ਕੇ ਉਹਨਾਂ ਨੇ ਘੇਰਾ ਪਾ ਲਿਆ। ਜਦੋਂ ਇਹਨੂੰ ਆ ਕੇ ਘੇਰਾ ਪਾਇਆ ਤੇ ਘੇਰਾ ਕਈ ਦਿਨ ਚੱਲ ਗਿਆ। ਅੰਦਰ ਗੁਰੂ ਕੇ ਸਿੱਖਾਂ ਦਾ ਪ੍ਰਬੰਧ ਇੰਨਾ ਨਹੀਂ ਸੀ ਤੇ ਜਿਹਦੇ ਵਿੱਚੋਂ ਗੁਰੂ ਕੇ ਸਿੱਖ ਸ਼ਹੀਦ ਹੋਣ ਲੱਗ ਪਏ। ਅੰਦਰ ਕਰੀਬ ਕੋਈ ਭੁੱਖ ਦੇ ਕਾਰਨ, ਕਈ ਵਾਰੀ ਉਹਨਾਂ ਹਥਿਆਰਾਂ ਦੇ ਕਾਰਨ, ਕਈ ਵਾਰੀ ਜੰਗ ਦੇ ਕਾਰਨ। ਉਦੋਂ ਸਿੱਖ ਜਿਹੜੇ ਸਨ ਨਾ, ਉਹ ਇਹ ਸੋਚ ਕੇ ਜਾਇਆ ਕਰਦੇ ਸਨ ਵੀ ਅਸੀਂ 5 ਸਿੱਖ ਬਾਹਰ ਨਿਕਲਣ ਲੱਗੇ ਹਾਂ ਤੇ 5 ਵਿੱਚੋਂ ਲੜਾਂਗੇ, ਕੁਝ ਨਾ ਕੁਝ ਮਰਾਂਗੇ ਤੇ 5 ਵਿੱਚੋਂ 2-3 ਜਿਹੜੇ ਬਾਕੀ ਬਚਣਗੇ, 1-2 ਬਾਕੀ ਬਚਣਗੇ, ਉਹ ਕੁਝ ਰਾਸ਼ਨ ਲੈ ਕੇ ਅੰਦਰ ਆ ਜਾਣਗੇ। ਜੇ ਉਸ ਵੇਲੇ 5 ਵਿੱਚੋਂ 3 ਵੀ ਸ਼ਹੀਦ ਹੋ ਗਏ ਤੇ ਬਾਕੀ 2 ਰਾਸ਼ਨ ਲੈ ਕੇ ਆ ਗਏ, ਅੰਦਰਲਿਆਂ ਨੂੰ ਜ਼ਿੰਦਗੀ ਮਿਲ ਜਾਏਗੀ, ਇਹ ਸੋਚ ਕੇ ਜਾਇਆ ਕਰਦੇ ਸਨ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਕਹਿਰ ਵਰਤਣ ਲੱਗ ਪਿਆ ਤਾਂ ਉਦੋਂ ਦੇਖੋ ਹੁਣ ਸਿੱਖੀ ਦਾ ਬੀਜ ਅੰਦਰ ਹੋਵੇ, ਜੱਸਾ ਸਿੰਘ ਅਦੀਨਾ ਬੇਗ ਦੇ ਨਾਲ ਘੇਰਾ ਪਾਈ ਬੈਠਾ, ਹਾਲਾਂਕਿ ਉਹਨੂੰ ਪਤਾ ਲੱਗਿਆ ਵੀ ਅੰਦਰ ਇਵੇਂ ਗੁਰੂ ਕੀ ਸਿੱਖੀ ਦਾ ਕਾਣ ਹੋ ਰਿਹਾ। ਉਸ ਵੇਲੇ ਜੱਸਾ ਸਿੰਘ ਦੇ ਅੰਦਰ ਦਰਦ ਜਾਗਿਆ, ਉਹਨੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਤੇ ਤੀਰ ਵਿੱਚ ਪਰੋ ਕੇ ਉਹਨੇ ਇੱਕ ਚਿੱਠੀ ਅੰਦਰ ਭੇਜੀ ਤੀਰ ਦੇ ਰਾਹੀਂ। ਅੰਦਰ ਖਾਲਸੇ ਨੇ ਉਹ ਚਿੱਠੀ ਪੜ੍ਹੀ ਗੁਰੂ ਕੇ ਸਿੱਖਾਂ ਨੇ ਭਾਈ ਜੱਸਾ ਸਿੰਘ ਇਹ ਚਾਹੁੰਦਾ ਭਾਈ ਜੇ ਮੈਨੂੰ ਪੰਥ ਆਪਣੇ ਵਿੱਚ ਸ਼ਾਮਲ ਕਰ ਲਵੇ ਤਾਂ ਇਸ ਵੇਲੇ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਨਹੀਂ ਜੇ ਹੁੰਦਾ, ਮੇਰੇ ਕੋਲੋਂ ਆਪਣੇ ਭਰਾਵਾਂ ਤੇ ਤਲਵਾਰ ਨਹੀਂ ਚੱਲਦੀ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਡੁੱਲਦਾ ਵੇਖਿਆ ਨਹੀਂ ਜੇ ਜਾਂਦਾ, ਅੱਜ ਕਿਤੇ ਸਿੱਖੀ ਵਿੱਚ ਭਾਵਨਾ ਪੈਦਾ ਹੋ ਜਾਏ। ਅੱਜ ਜਿਹੜਾ ਸਿੱਖ ਸਿੱਖ ਨੂੰ ਮਾਰਨ ਤੇ ਤੁਰਿਆ ਹੋਇਆ ਤੇ ਕਿਵਾ ਕਰਿਓ ਜੇ ਅੱਜ ਸ਼ਾਇਦ ਜੱਸਾ ਸਿੰਘ ਦੇ ਜੀਵਨ ਵਿੱਚੋਂ ਆਪਾਂ ਇੱਕ ਉਦਾਹਰਣ ਆਪਣੇ ਜੀਵਨ ਵਿੱਚ ਧਾਰਨ ਕਰੀਏ, ਸ਼ਾਇਦ ਅੱਜ ਵੀ ਉਜੜੀ ਜਾਂਦੀ ਸਿੱਖੀ ਜਿਹੜੀ ਹੈ ਨਾ ਬਹੁਤੀ ਲਹਿਰਾਂ ਬਹਿਰਾਂ ਵਾਲੀ ਹੋ ਜਾਏਗੀ ਤੇ ਸਿੱਖ ਦਾ ਦੁਸ਼ਮਣ ਸਿੱਖ ਨਾ ਬਣੇ। ਜੱਸਾ ਸਿੰਘ ਨੇ ਇੱਕ ਚਿੱਠੀ ਅੰਦਰ ਭੇਜੀ, ਪੰਥ ਨੇ ਉਹਦੇ ਤੇ ਵਿਚਾਰ ਕੀਤੀ ਤੇ ਪੰਥ ਨੇ ਵਾਪਸੀ ਲੈ ਲਈ ਜੱਸਾ ਸਿੰਘ ਦੀ। ਤੇ ਉਸ ਵੇਲੇ ਜੱਸਾ ਸਿੰਘ ਨੇ ਅਦੀਨਾ ਬੇਗ ਤੇ ਉਹਨਾਂ ਦੀ ਫੌਜ ਦੇ ਵਿਰੁੱਧ ਹੋ ਕੇ ਲੜੇ ਤੇ ਆਖਰ ਉਹਨਾਂ ਨੂੰ ਭਾਜਣਾ ਪਾਈਆਂ। ਗੁਰੂ ਕੇ ਸਿੱਖ ਫਿਰ ਦੁਬਾਰੇ ਇੱਥੋਂ ਨਿਕਲੇ ਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਚਲੇ ਗਏ। ਇਹ ਗੱਲ ਵੱਖਰੀ ਹੈ, ਹੁਣ ਆਪਾਂ ਦੂਜਾ ਪਾਸਕ ਲਈਏ। ਉਦੋਂ ਜਦੋਂ ਇਹ ਸਾਰਾ ਕੁਝ ਵਰਤਿਆ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਮਾਰ ਖਾ ਕੇ ਗਿਆ। 1749 ਵਿੱਚ ਉਹਦੇ ਕੋਲ ਫਿਰ ਨਾ ਰਹਿ ਹੋਇਆ, ਕੁਝ ਹੀ ਮਹੀਨਿਆਂ ਤੋਂ ਬਾਅਦ ਉਹ ਫਿਰ ਦੁਬਾਰੇ ਆ ਗਿਆ। ਫਿਰ ਦੁਬਾਰੇ ਆਇਆ ਤੇ ਉਹਨੇ ਆ ਕੇ ਇਸ ਵੇਲੇ ਕੋਸ਼ਿਸ਼ ਕੀਤੀ ਜੰਗ ਲੜਨ ਦੀ। ਮੀਰ ਮੰਨੂ ਲਾਹੌਰ ਦਾ ਸੂਬੇਦਾਰ ਹੈ, ਇਹਨੇ ਦਿੱਲੀ ਤੋਂ ਮਦਦ ਲੈਣੀ ਚਾਹੀ। ਉਸ ਵੇਲੇ ਦਿੱਲੀ ਵਿੱਚ ਹਾਕਮ ਹੈ ਸਫਦਰ ਜੰਗ ਕਿਵੇਂ ਕਰਿਓ, ਤੇ ਉਸ ਵੇਲੇ ਦਿੱਲੀ ਦਾ ਹਾਕਮ ਉਹ ਹੈ ਤੇ ਉਹਦੇ ਕੋਲੋਂ ਮੈਂ ਲੈਣੀ ਚਾਹੀ ਮਦਦ, ਪਰ ਉਹ ਦਿਲੋਂ ਇੱਕ ਦੂਜੇ ਨਾਲ ਕੌੜੇ ਸਨ ਤੇ ਉਹਨੇ ਵਕਤ ਨਾਲ ਮਦਦ ਨਾ ਭੇਜੀ ਤੇ ਆਖਰ ਇਹ ਸੋਧਰੇ ਦੇ ਮੈਦਾਨ ਵਿੱਚ ਮੀਰ ਮੰਨੂ ਹਾਰ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ। ਉਹਨੇ ਹਥਿਆਰ ਸੁੱਟ ਦਿੱਤੇ ਤੇ 14 ਲੱਖ ਰੁਪਏ ਦਾ ਲੈਣ ਦੇਣ ਕਰਨ ਦੇ ਕਾਰਨ ਉਹਨੇ ਮੀਰ ਮੰਨੂ ਨੂੰ ਬਖਸ਼ ਦਿੱਤਾ, ਫਿਰ ਦੁਬਾਰੇ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਵਕਤ ਫਿਰ ਗੁਜ਼ਰਿਆ, ਹੁਣ ਮੀਰ ਮੰਨੂ ਉਦੋਂ ਫਿਰ ਬਹੁਤ ਕਹਿਰ ਕਰਨ ਲੱਗ ਪਿਆ। ਉਦੋਂ ਦੇ ਇਹ ਭਾਣੇ ਨੇ, ਇਹ ਜਿਹੜੇ ਦੋਏ ਟਕਰਾ ਰਹੇ ਨੇ, ਮੈਂ ਬੇਨਤੀ ਕਰਾਂ, ਇਹਨਾਂ ਦੋਨਾਂ ਦਾ ਜ਼ੁਲਮ ਕੋਈ ਛੋਟਾ ਨਹੀਂ ਹੈ। ਦੋਨਾਂ ਦੇ ਲਈ ਪੰਜਾਬ ਦੀ ਧਰਤੀ ਦੋ ਕਹਾਵਤਾਂ ਕਹਿੰਦੀ ਹੈ, ਦੋਵੇਂ ਕਹਾਵਤਾਂ ਆਪਾਂ ਬਹੁਤ ਵਾਰੀ ਸੁਣੀਆਂ ਨੇ। ਲੋਕ ਇਹ ਮੰਨਣ ਲੱਗ ਪਏ ਸਨ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਹਰੇਕ ਸਾਲ ਆ ਕੇ ਲੁੱਟਣ ਲੱਗ ਪਿਆ। ਇਹ 1748 ਤੋਂ ਸ਼ੁਰੂ ਹੋਇਆ, 1770 ਤੱਕ ਇਹਨੇ 11 ਹਮਲੇ ਕਰਨੇ ਨੇ। ਹਜੇ ਦੋ ਦਾ ਜ਼ਿਕਰ ਦੱਸ ਨੇ ਤੁਹਾਡੇ ਨਾਲ ਸਾਂਝਾ ਕੀਤਾ, ਹੁਣੇ ਤੀਜੇ ਦਾ ਜ਼ਿਕਰ ਕਰਨਾ। ਇਹਨੇ ਵੀ ਇੱਕ ਕਹਾਵਤ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਦੀ ਜ਼ੁਬਾਨ ਤੇ ਲੈ ਆਂਦੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਇਹ ਉਹੀਓ ਅਹਿਮਦ ਸ਼ਾਹ ਅਬਦਾਲੀ ਹੈ। ਦੂਜੀ ਗੱਲ, ਸਿੱਖੀ ਦਾ ਕਾਣ ਕਰਨ ਵਾਲਾ ਇਹ ਮੀਰ ਮੰਨੂ ਹੈ। ਮੀਰ ਮੰਨੂ ਨੇ ਕਿੰਨਾ ਕੁ ਕਾਣ ਕੀਤਾ ਹੋਵੇਗਾ। ਉਦੋਂ ਸਿੱਖ ਇੱਕ ਕਹਾਵਤ ਕਿਹਾ ਕਰਦੇ ਸਨ, ਸਿੱਖ ਇੱਕ ਬਚਨ ਕਿਹਾ ਕਰਦੇ ਸਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਉਹਨਾਂ ਵੇਲਿਆਂ ਚ ਸੋਇਆਂ ਦੀ ਖੇਤੀ ਜਿਹੜੀ ਹੈ ਉਹ ਵੱਟਾਂ ਤੇ ਬੀਜ ਦਿਆ ਕਰਦੇ ਸਨ, ਘਰ ਦੀ ਲੋੜ ਲਈ। ਆਮ ਨਹੀਂ ਸੀ ਸੋਏ ਹੁੰਦੇ ਉਦੋਂ ਸੋਇਆਂ ਨੂੰ ਬੀਜ ਦੇਣਾ, ਪਰ ਇਹਨਾਂ ਦੇ ਵਿੱਚ ਇੱਕ ਖੂਬੀ ਹੈ ਵੀ ਜਿਉਂ ਜਿਉਂ ਇਹਨੂੰ ਵੱਢੀਏ ਉਹ ਇੱਕ ਬੂਟੇ ਦੇ ਦੋ ਬੂਟੇ ਹੋ ਕੇ ਬਣਦੇ ਨੇ, ਦੋ ਦੇ ਚਾਰ ਹੋ ਕੇ ਨਿਬੜਦੇ ਨੇ, ਚਾਰ ਦੇ ਛੇ ਹੋ ਕੇ ਨਿਬੜਦੇ ਨੇ। ਜਿਉਂ ਜਿਉਂ ਉਹਨਾਂ ਨੂੰ ਵੱਢੀ ਜਾਂਦੇ ਸੀ ਤੇ ਉੱਥੇ ਉਹਨਾਂ ਦੀ ਜੜ ਚੌੜੀ ਹੋ ਕੇ ਉਹਦੇ ਵਿੱਚੋਂ ਕਈ ਬੂਟੇ ਪੈਦਾ ਹੁੰਦੇ ਸਨ। ਇਹ ਕਹਾਵਤ ਬਣ ਗਈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਦੋਂ ਇਸ ਪਾਪੀ ਨੇ ਇੱਕ ਜ਼ੁਲਮ ਕੀਤਾ, ਜਿੱਥੇ ਕਿਤੇ ਵੀ ਸਿੱਖ ਮਿਲੇ ਇਹਨੇ ਇੱਕ ਫੌਜ ਬਣਾਈ, ਜਿਹੜੀ ਫੌਜ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ 60 ਤੋਂ 65 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ, ਜਿੱਥੇ ਵੀ ਕਿਤੇ ਝਾੜਾਂ ਝੁੰਡਾਂ ਵਿੱਚ ਕੋਈ ਵੀ ਸਿੱਖ ਤੁਹਾਨੂੰ ਮਿਲ ਜਾਏ। ਸ਼ਿਕਾਰ ਕੀਤਾ ਜਾਂਦਾ ਸੀ ਪਸ਼ੂਆਂ ਦੇ ਵਾਂਗੂ, ਪੰਛੀਆਂ ਦੇ ਵਾਂਗੂ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਉਹਨਾਂ ਦਿਨਾਂ ਵਿੱਚ। ਅੱਜ ਵਰਗਾ ਕਹਿਰ ਕਦੇ ਨਹੀਂ ਸੀ ਹੋਇਆ। ਮੈਂ ਬੇਨਤੀ ਕਰਾਂ, ਹੁਣ ਤੱਕ ਜਿੰਨੇ ਵੀ ਜ਼ਾਲਮ ਆਏ ਸਨ ਉਹ ਮਨੁੱਖਾਂ ਦੇ ਉੱਤੇ ਸਿੱਖਾਂ ਦੇ ਉੱਤੇ ਕਹਿਰ ਕਰਦੇ ਰਹੇ। ਹੁਣ ਇਹ ਪਾਪੀ ਨੇ ਨਵੀਂ ਪਿਰਤ ਪਾਉਣ ਲੱਗਿਆ, ਇਹਨੇ ਘਰਾਂ ਤੋਂ ਕੁਝ ਸਿੱਖ ਬੀਬੀਆਂ ਵੀ ਗ੍ਰਿਫਤਾਰ ਕਰ ਲਈਆਂ। ਜਿਹੜੇ ਛੋਟੇ ਬੱਚੇ ਹੁੰਦੇ ਸਨ, ਸਿੱਖ ਬੱਚੀਆਂ ਹੁੰਦੀਆਂ ਸਨ, ਸਿੱਖ ਬੀਬੀਆਂ ਹੁੰਦੀਆਂ ਸਨ, ਉਦੋਂ ਉਹ ਘਰਾਂ ਵਿੱਚ ਰਹਿੰਦੀਆਂ ਸਨ। ਇਸ ਪਾਪੀ ਨੇ ਉਹਨਾਂ ਛੋਟੇ ਬੱਚਿਆਂ ਨੂੰ ਅਤੇ ਉਹਨਾਂ ਗੁਰੂ ਕੀਆਂ ਸਿੱਖਣੀਆਂ ਨੂੰ ਵੀ ਆਪਣੇ ਵੱਲੋਂ ਕੈਦੀ ਬਣਾ ਲਿਆ ਤੇ ਇਹ ਵੀ ਲਾਹੌਰ ਲੈ ਗਿਆ। ਲਾਹੌਰ ਲਿਜਾ ਕੇ ਇਹਨੇ ਉਹਨਾਂ ਅੱਗੇ ਦੋ ਸਵਾਲ ਰੱਖੇ। ਆ ਮੈਂ ਆਪਣੀਆਂ ਬੱਚੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਨੂੰ ਗੱਲ ਨੂੰ ਧਿਆਨ ਦਿਓ। ਉਹਨਾਂ ਦੋ ਸਵਾਲ ਰੱਖੇ ਅੱਗੇ। ਪਹਿਲਾ ਸਵਾਲ ਇਹ ਰੱਖਿਆ ਵੀ ਤੁਸੀਂ ਇਹ ਗੱਲ ਦੱਸੋ, ਅਸੀਂ ਸਿੱਖਾਂ ਨੂੰ ਇੰਨਾ ਮਾਰਦੇ ਹਾਂ, ਸਿੱਖ ਲੱਭਣਾ ਔਖਾ ਹੋ ਗਿਆ, ਪਰ ਫਿਰ ਵੀ ਸਿੱਖ ਮੁੱਕਦੇ ਕਿਉਂ ਨਹੀਂ, ਕਿਵੇਂ ਆਉਂਦੇ ਨੇ? ਉਹਨਾਂ ਵਿੱਚੋਂ ਬਹੁਤਾ ਕਸੂਰ ਤੁਹਾਡੀਆਂ ਮਾਵਾਂ ਦਾ। ਪਤਾ ਨਹੀਂ ਤੁਸੀਂ ਆਪਣੀ ਗੋਦ ਵਿੱਚੋਂ ਉਹਨਾਂ ਬੱਚਿਆਂ ਨੂੰ ਕਿੰਨਾ ਕੁਝ ਸਿਖਾ ਕੇ ਭੇਜਦੀਆਂ। ਉਸ ਬੱਚੇ ਨੂੰ ਪਤਾ ਵੀ ਜਿਵੇਂ ਅੰਮ੍ਰਿਤ ਛਕਣਾ ਤਿਵੇਂ ਮੌਤ ਨੂੰ ਗਲਵੱਕੜੀ ਪਾਉਣ ਵਾਲੀ ਗੱਲ ਹੈ, ਫਿਰ ਵੀ ਪਤਾ ਨਹੀਂ ਤੁਸੀਂ ਕੀ ਸਿਖਾਉਂਦੀ ਹੋ ਉਹਨਾਂ ਬੱਚਿਆਂ ਨੂੰ, ਤੇ ਉਹਨਾਂ ਬੱਚਿਆਂ ਨੂੰ ਸਿਖਾ ਕੇ ਜੰਗਲਾਂ ਵਿੱਚ ਭੇਜਦੀ ਹੈ। ਉਹ ਸਿੱਖ ਮੌਤ ਨਾਲ ਵੀ ਲੜ ਲੈਂਦਾ, ਉਹ ਸਿੱਖ ਭੁੱਖ ਨਾਲ ਵੀ ਲੜ ਲੈਂਦਾ, ਉਹ ਸਿੱਖ ਖਾਣ ਪਹਿਨਣ ਤੋਂ ਵੀ ਲੜ ਲੈਂਦਾ, ਹਰ ਮੁਸੀਬਤ ਝੱਲ ਲੈਂਦਾ, ਪਰ ਕੋਈ ਸਿੱਖ ਹੱਥ ਖੜਾ ਕਰਕੇ ਇਹ ਕਹਿਣ ਲਈ ਤਿਆਰ ਨਹੀਂ ਵੀ ਮੈਂ ਸਿੱਖ ਨਹੀਂ ਹੈ। ਅਸੀਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ, ਤੁਹਾਨੂੰ ਇੱਕ ਇਹੋ ਜਿਹੀ ਗੁੜਤੀ ਦੇ ਕੇ ਭੇਜੀਏ, ਤੁਹਾਡੇ ਉੱਤੇ ਇਹੋ ਜਿਹਾ ਕਹਿਰ ਕਰੀਏ ਤਾਂ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦਿਓ ਤੇ ਮੁੜ ਕੇ ਸਿੱਖ ਨਾ ਬਣਨਾ। ਹੁਣ ਉਹਨੇ ਉਪਰਾਲੇ ਕੀਤੇ, ਸਿੱਖ ਬੱਚੀਆਂ ਨੂੰ, ਸਿੱਖ ਬੀਬੀਆਂ ਨੂੰ ਸਵਾ ਮਣ 40 ਸ਼ੇਰ ਬਣਦਾ, ਸਵਾ ਮਣ ਉਹਨਾਂ ਨੇ ਪੀਣਾ ਦੇਣਾ, ਇਹ ਗੱਲ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ ਵਿੱਚੋਂ ਸਮਝ ਲੱਗ ਜਾਏ। ਉਹਨਾਂ ਵੇਲਿਆਂ ਦੇ ਵਿੱਚ ਆਮ ਚੱਕੀਆਂ ਨਹੀਂ ਸਨ ਹੁੰਦੀਆਂ ਤੇ ਜਿਹੜੇ ਫੌਜੀਆਂ ਲਈ ਆਟਾ ਪੀਆ ਜਾਂਦਾ ਸੀ ਨਾ, ਸਰਕਾਰ ਦੇ ਫੌਜੀਆਂ ਲਈ, ਫੌਜਾਂ ਲਈ ਜਿਹੜਾ ਆਟਾ ਪੀਆ ਜਾਂਦਾ ਸੀ ਉਹ ਕੈਦੀਆਂ ਕੋਲੋਂ ਪਸਵਾਇਆ ਜਾਂਦਾ ਸੀ। ਸ਼ਾਇਦ ਆਪ ਨੂੰ ਯਾਦ ਹੋਵੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਵੀ ਚੱਕੀ ਪਸਵਾਈ ਗਈ ਸੀ ਬਾਬਰ ਦੇ ਵੇਲੇ। ਉਹਦਾ ਮਤਲਬ ਇਹੋ ਹੁੰਦਾ ਸੀ ਜਿੱਥੇ ਵੀ ਜਾਣਾ ਉੱਥੋਂ ਦੀਆਂ ਚੱਕੀਆਂ ਇਕੱਠੀਆਂ ਕਰ ਲੈਣੀਆਂ ਤੇ ਚੱਕੀਆਂ ਇਕੱਠੀਆਂ ਕਰਕੇ ਉਦੋਂ ਕੈਦੀਆਂ ਕੋਲੋਂ ਦਾਣੇ ਪਸਵਾਏ ਜਾਂਦੇ ਸਨ। ਇਸੇ ਤਰ੍ਹਾਂ ਇਹਨਾਂ ਬੀਬੀਆਂ ਦੇ ਕੋਲੋਂ ਸਵਾ ਮਣ ਇੱਕ ਬੀਬੀ ਨੂੰ ਰੋਜ਼ ਦਾ ਪੀਣਾ ਪੀਣਾ ਪੈਂਦਾ ਸੀ। ਪੀਣਾ ਔਖਾ ਨਹੀਂ ਸੀ, ਸਿੱਖ ਬੱਚੀਆਂ ਜਾਣਦੀਆਂ ਸਨ ਇਹ ਪੀਣਾ। ਮੁਸ਼ਕਲ ਇਹ ਸੀ ਵੀ ਪੀ ਤਾਂ ਨਹੀਂ ਸੀ ਹੁੰਦਾ, 40 ਸੇਰ ਪੀ ਲੈਂਦੀਆਂ, ਪਰ ਪੀ ਇਸ ਲਈ ਨਹੀਂ ਸੀ ਹੁੰਦਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਇੱਕ ਖੰਨਾ, ਖੰਨਾ ਮਤਲਬ ਹੈ ਰੋਟੀ ਦਾ ਚੌਥਾ ਹਿੱਸਾ, ਰੋਟੀ ਦੇ ਚਾਰ ਹਿੱਸੇ ਕਰ ਲਈਏ, ਇੱਕ ਰੋਟੀ ਦੇ ਚਾਰ ਹਿੱਸੇ ਕਰ ਲਈਏ ਤੇ ਉਹਦੇ ਵਿੱਚੋਂ ਇੱਕ ਖੰਨਾ ਰੋਟੀ ਨਾਲ ਮਿਲਣਾ ਤੇ ਉਹਦੇ ਵਿੱਚੋਂ ਇੱਕ ਖੰਨੇ ਦੇ ਨਾਲੋਂ ਵੀ ਤੇ ਇੱਕ ਪਿਆਲਾ ਪਾਣੀ ਦਾ ਮਿਲਣਾ, ਇੱਕ ਪਿਆਲਾ ਪਾਣੀ ਦਾ ਮਿਲਣਾ 24 ਘੰਟਿਆਂ ਦੇ ਵਿੱਚ। ਇਤਿਹਾਸ ਨੇ ਇੱਕ ਸਾਖੀ ਬੜੀ ਸੰਭਾਲ ਕੇ ਰੱਖੀ ਹੋਈ ਹੈ, ਪਹਿਲਾਂ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ। ਇੱਕ ਮਾਂ ਆਪਣੇ ਪੁੱਤਰ ਨੂੰ ਵਾਰ ਵਾਰ ਸਮਝਾਉਂਦੀ ਏ, ਉਹਨੂੰ ਹੌਲੀ ਹੌਲੀ ਛੋਟੇ ਛੋਟੇ ਟੁਕੜੇ ਕਰਕੇ ਰੋਟੀ ਦੇ ਖਵਾਉਂਦੀ ਏ, ਜਿਹੜੀ ਖੰਨਾ ਆਪ ਨਹੀਂ ਖਾ ਰਹੀ ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਖਵਾਉਂਦੀ ਏ, ਭਈ ਇਹ ਕਈ ਬੁਰਕੀਆਂ ਕਰਕੇ ਖਾਵੇ ਤੈਨੂੰ ਸਬਰ ਆ ਜਾਏ, ਮੈਂ ਕਈ ਕਿੰਨੀ ਸਾਰੀ ਰੋਟੀ ਖਾਧੀ ਏ, ਨਿੱਕੇ ਨਿੱਕੇ ਟੁਕੜੇ ਕਰਕੇ ਮੂੰਹ ਚ ਪਾਉਂਦੀ ਏ। ਤੇ ਬੱਚਾ, ਉਹ ਬੱਚਾ ਪਾਣੀ ਦਾ ਪਿਆਲਾ ਪਕੜਨਾ ਚਾਹੁੰਦਾ ਤੇ ਮਾਂ ਉਹਨੂੰ ਸੰਭਲ ਕੇ ਪਿਲਾਉਂਦੀ ਹੈ, ਇੱਕ ਇੱਕ ਬੂੰਦ ਪਾਣੀ ਦੀ ਕੀਮਤੀ ਹੈ। ਜ਼ਾਲਮ ਨੇ ਇੱਕ ਗੱਲ ਵੇਖੀ ਵੀ ਇਸ ਬੀਬੀ ਨੂੰ ਬੱਚਾ ਬੜਾ ਪਿਆਰਾ ਹੈ, ਹਾਲਾਂਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਸਨ। ਉਹਨੇ ਇੱਕ ਗੱਲ ਵੇਖੀ ਵੀ ਇਹਨੂੰ ਬੱਚਾ ਬਹੁਤ ਪਿਆਰਾ ਹੈ। ਇਹ ਗੱਲ ਮੀਰ ਮੰਨੂ ਨੂੰ ਪਤਾ ਲੱਗੀ ਵੀ ਬੀਬੀਆਂ ਆਪਣੇ ਬੱਚਿਆਂ ਨੂੰ ਇਵੇਂ ਪਾਲ ਰਹੀਆਂ ਨੇ, ਇਸ ਜੇਲ੍ਹ ਵਿੱਚ ਵੀ, ਇਸ ਕੈਦ ਵਿੱਚ ਵੀ। ਉਸ ਵੇਲੇ ਮੀਰ ਮੰਨੂ ਨੇ ਇੱਕ ਕਹਿਰ ਕੀਤਾ, ਫਿਰ ਉਹਨੇ ਆ ਕੇ ਦੇਖਿਆ ਭਈ ਵਾਕਿਆ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਪੀਣਾ ਵੀ ਪੀਂਦੀਆਂ ਨੇ, ਖੰਨਾ ਰੋਟੀ ਦਾ ਮਿਲਦਾ, ਉਸ ਤੋਂ ਬਿਨਾਂ ਵੀ ਗੁਜ਼ਾਰਾ ਕਰਕੇ ਜਿਵੇਂ ਕਿਵੇਂ ਹੋਵੇ ਭੁੱਖਿਆਂ ਵੀ ਚੱਕੀਆਂ ਪੀਣੀਆਂ, ਤੁਸੀਂ ਆਪ ਸੋਚੋ ਕਿੱਡੀ ਔਖੀ ਗੱਲ ਹੋਵੇਗੀ। ਉਹਨੇ ਵੇਖਿਆ ਭਈ ਮੇਰੇ ਸਭਾ ਮਨ ਪੀਣਾ ਪੀਣ ਦੇ ਬਾਵਜੂਦ ਵੀ ਜਿਹੜੀਆਂ ਬੀਬੀਆਂ ਨਹੀਂ ਸਨ ਪੀ ਸਕਦੀਆਂ ਉਹਨਾਂ ਦੀ ਛਾਤੀ ਤੇ ਸਭਾ ਮਨ ਦਾ ਪੱਥਰ ਰੱਖਦਾ ਸੀ ਜ਼ਾਲਮ, ਤੇ ਜਿਹੜੀਆਂ ਬੀਬੀਆਂ ਇਸ ਤਰ੍ਹਾਂ ਕਹਿਰ ਸਹਾਰਦੀਆਂ ਰਹੀਆਂ ਪਰ ਉਹ ਸਿਦਕੋ ਨਾ ਡੋਲੀਆਂ, ਫਿਰ ਇਹਨੇ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਸਿਦਕੋ ਡਲਾਉਣ ਵਾਸਤੇ ਇੱਕ ਉਪਰਾਲਾ ਕੀਤਾ। ਮੰਨੂ ਆਇਆ ਆਪਣੇ ਨਾਲ ਕੁਝ ਜਲਾਦ ਲੈ ਕੇ ਆਇਆ ਪਾਪੀ, ਉਹਨੇ ਉਸ ਬੱਚੇ ਨੂੰ ਵੇਖਿਆ ਮਾਂ ਦੀ ਗੋਦ ਵਿੱਚ ਖੇਡ ਰਿਹਾ, ਬੱਚੇ ਨੂੰ ਪਕੜਿਆ, ਬੱਚੇ ਨੂੰ ਪਕੜ ਕੇ ਬਾਹਰ ਵਿਹੜੇ ਵਿੱਚ ਲੈ ਗਿਆ, ਉੱਥੇ ਬੀਬੀਆਂ ਵੀ ਨੇ ਖੁੱਲੀ ਜੇਲ ਦੇ ਵਿੱਚ, ਤੇ ਉੱਥੇ ਲਿਜਾ ਕੇ ਜ਼ਾਲਮ ਪਾਪੀ ਨੇ ਉਸ ਨਿਕੜੇ ਦੇ ਬੱਚੇ ਨੂੰ ਲੱਤ ਤੋਂ ਪਕੜ ਕੇ ਉਤਾਰੂ ਉਛਾਲਿਆ। ਜਦੋਂ ਉਹ ਬੱਚਾ ਉਛਲ ਕੇ ਫਿਰ ਵਾਪਸ ਪਰਤ ਰਿਹਾ ਸੀ ਨਾ, ਉਦੋਂ ਦੋ ਬੰਦੇ ਤਿਆਰ ਖੜੇ ਕਰਕੇ ਰੱਖੇ ਹੋਏ ਸਨ, ਇਹਨੇ ਇੱਕ ਨੇ ਉਹਦੇ ਗਲ ਤੇ ਤਲਵਾਰ ਚਲਾਈ, ਮਾਂ ਦੇ ਵੇਖਦਿਆਂ ਵੇਖਦਿਆਂ ਉਹਦੇ ਪੁੱਤ ਦਾ ਸਿਰ ਕਿਧਰੇ ਵੱਖਰਾ ਡਿੱਗਿਆ, ਉਹਦੇ ਪੁੱਤ ਦਾ ਧੜ ਕਿਧਰੇ ਵੱਖਰਾ ਡਿੱਗਿਆ। ਸ਼ਾਇਦ ਹਜੇ ਵੀ ਉਹਨੂੰ ਸਬਰ ਨਾ ਆਇਆ, ਉਹਨੇ ਉਹਦੇ ਪੁੱਤਰ ਨੂੰ ਨੇਜੇ ਵਿੱਚ ਪਰੋ ਕੇ ਚੰਗੀ ਤਰ੍ਹਾਂ ਘੁਮਾ ਕੇ ਉੱਤੋਂ ਫਿਰ ਸੁੱਟਿਆ। ਉਹ ਲਾਸ਼ ਹਜੇ ਤੜਫਦੀ ਹੈ ਕਿਉਂਕਿ ਜਦੋਂ ਗਲ ਵੱਢਿਆ ਜਾਵੇ ਇੱਕੋ ਵਾਰੀ ਬਾਕੀ ਸਰੀਰ ਤੇ ਤੜਫਦਾ ਹੈ ਨਾ, ਉਹ ਲਾਸ਼ ਹਜੇ ਤੜਫਦੀ ਹੈ ਤੇ ਜਦੋਂ ਪੇਟ ਪਾੜਿਆ ਗਿਆ, ਨਾਜ਼ੁਕ ਜਿਹਾ ਪੇਟ ਸੀ, ਉਹਦੇ ਵਿੱਚੋਂ ਜਿਹੜੀਆਂ ਆਂਦਰਾਂ ਨਿਕਲੀਆਂ, ਜ਼ਾਲਮ ਨੇ ਉਸੇ ਵੇਲੇ ਉਹਦੇ ਉੱਤੇ ਪੈਰ ਰੱਖ ਕੇ ਆਂਦਰਾਂ ਦਾ ਘੁੱਟ ਕੇ ਰੁੱਗ ਭਰ ਕੇ ਤੇ ਆਂਦਰਾਂ ਉਸ ਮਾਂ ਦੇ ਗਲ ਵਿੱਚ ਪਾ ਦਿੱਤੀਆਂ। ਅਸੀਂ ਤਾਂ ਘਰਾਂ ਚ ਬੈਠੇ ਸਿੱਖੀ ਦੀ ਗੱਲ ਵੀ ਨਹੀਂ ਸੁਣ ਸਕਦੇ, ਇੱਥੇ ਬਸ ਨਹੀਂ, ਬੱਚੇ ਦੇ ਸਰੀਰ ਦੇ ਟੋਟੇ ਕੀਤੇ ਉਸੇ ਤਲਵਾਰ ਨਾਲ ਜਿਹੜੇ ਨਾਲ ਸਿਰ ਵੱਢਿਆ ਸੀ। ਬੱਚੇ ਦੇ ਟੋਟੇ ਕਰਕੇ ਇੱਕ ਬੱਚੇ ਦੀ ਕਹਾਣੀ ਤੁਹਾਡੇ ਨਾਲ ਦੱਸਾਂ ਜੀ। ਕਦੇ ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ। ਉਸ ਬੱਚਿਆਂ ਦੇ ਟੋਟੇ ਕਰਕੇ ਜ਼ਾਲਮ ਨੇ ਕਿਸੇ ਤਰ੍ਹਾਂ ਉਹਨਾਂ ਦਾ ਹਾਰ ਬਣਾ ਕੇ ਉਹ ਮਾਵਾਂ ਦੇ ਗਲ ਵਿੱਚ ਜਿਹੜਾ ਬੱਚਾ ਸੀ ਉਹਦਾ ਸਿਰ ਉਹਦੀ ਝੋਲੀ ਵਿੱਚ ਰੱਖਿਆ, ਉਹਦੀਆਂ ਆਂਦਰਾਂ ਉਹਦੇ ਗਲ ਵਿੱਚ ਪਾਈਆਂ, ਉਸ ਬੱਚੇ ਦੇ ਸਰੀਰ ਦੇ ਟੁਕੜਿਆਂ ਦਾ ਹਾਰ ਬਣਾ ਕੇ ਉਸ ਮਾਂ ਦੇ ਗਲ ਵਿੱਚ ਪਾਇਆ। ਤੇ ਜ਼ਾਲਮ ਹੁਣ ਇਹ ਸੁਣਨ ਲਈ ਤਿਆਰ ਹੈ। ਸ਼ਾਇਦ ਇਹਨਾਂ ਵਿੱਚੋਂ ਕੋਈ ਮਾਂ ਸ਼ਾਮ ਤੱਕ ਇਹ ਕਹਿਰ ਕਰਕੇ ਉੱਠ ਜਾਏਗੀ। ਉਹ ਕਵੇਗੀ ਵੀ ਮੈਨੂੰ ਛੱਡ ਦਿਓ, ਮੇਰੇ ਕੋਲ ਹੁਣ ਏਦੋਂ ਵੱਧ ਕਹਿਰ ਵੇਖਿਆ ਨਹੀਂ ਜਾਂਦਾ। ਮੈਨੂੰ ਕਹਿਣ ਲੱਗਿਆ ਜੋ ਮੈਂ ਅੱਜ ਕੀਤਾ ਇਹ ਰੋਜ਼ ਕਰਾਂਗਾ। ਸ਼ਾਮ ਦਾ ਵਕਤ ਆਇਆ, ਉਸ ਮਾਂ ਨੇ ਆਪਣੇ ਗਲ ਵਿੱਚ ਆਪਣੀ ਪੁੱਤ ਦਾ ਹਾਰ ਪਵਾਇਆ ਹੋਇਆ। ਕਹਿ ਦੇਣਾ ਬੜਾ ਸੌਖਾ ਹੈ, ਮੈਂ ਵੀ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ, ਪਰ ਸਿਰਫ ਇਤਨੀ ਅਰਜ਼ ਕਰਾਂ, ਸਾਡਾ ਬੱਚਾ 10 ਮਿੰਟ ਘਰ ਨਾ ਵੀ ਸਾਡੀ ਜਿੰਦ ਕਿਵੇਂ ਨਿਕਲਦੀ ਹੈ ਆਪਣੇ ਆਪ ਨੂੰ ਪੁੱਛ ਕੇ ਵੇਖੋ, ਆਪਾਂ ਗ੍ਰਸਤੀ ਹੈ। ਜਿਹਦੇ ਪੁੱਤ ਦੇ ਸਾਹਮਣੇ ਸ਼ਹੀਦ ਕੀਤਾ ਔਰ ਸ਼ਹੀਦ ਕਰਕੇ ਵੀ ਜ਼ਾਲਮ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਤੇ ਉਹਦਾ ਹਾਰ ਪਰੋਕੇ ਗਲਾਂ ਵਿੱਚ ਪਾਇਆ ਹੋਇਆ। ਸ਼ਾਮ ਨੂੰ ਉਹ ਉਡੀਕਦੇ ਨੇ, ਸ਼ਾਇਦ ਅੱਜ ਸ਼ਾਮ ਤੱਕ ਕੋਈ ਨਾ ਕੋਈ ਮਾਂ ਡੋਲ ਜਾਏਗੀ, ਪਰ ਹੈਰਾਨੀ ਹੋਈ ਸਾਰੀਆਂ ਮਾਵਾਂ ਇਕੱਠੀਆਂ ਹੋ ਕੇ ਰਹਿਰਾਜ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਇੱਕ ਮਾਂ ਖਲੋ ਕੇ ਅਰਦਾਸ ਕਰਦੀ ਏ, ਬਾਕੀ ਖਲੋ ਕੇ ਵੀ ਸ਼ਾਮਲ ਹੁੰਦੀਆਂ ਨੇ। ਇੱਕ ਮਾਂ ਖਲੋ ਕੇ ਜਦੋਂ ਅਰਦਾਸ ਕਰਦੀ ਏ, ਮਾਂ ਦੇ ਜ਼ੁਬਾਨੋਂ ਬੋਲ ਨਿਕਲੇ, ਜ਼ਾਲਮ ਹੈਰਾਨ ਹੋ ਗਿਆ, ਮਾਂ ਦੀ ਜ਼ੁਬਾਨੋਂ ਬੋਲ ਨਿਕਲੇ, ਕਹਿਣ ਲੱਗੇ ਸਾਰੀ ਅਰਦਾਸ ਕਰਕੇ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਅੱਜ ਦਾ ਦਿਨ ਸੁੱਖਾਂ ਵਿੱਚ ਗੁਜ਼ਰਿਆ ਤੇ ਰਾਤ ਆਈ ਏ ਆਪਣੇ ਭਾਣੇ ਵਿੱਚ ਗੁਜ਼ਾਰੀ। ਜਦੋਂ ਇਹ ਗੱਲ ਸੁਣੀ ਉਦੋਂ ਜ਼ਾਲਮਾਂ ਦੀ ਅੱਖਾਂ ਚ ਵੀ ਪਾਣੀ ਆ ਗਿਆ। ਬੀਬਾ, ਦੁਨੀਆਂ ਅੰਦਰ ਮਾਂ ਦੇ ਕੋਈ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ, ਉਦੋਂ ਆਪਣੇ ਬੱਚੇ ਦਾ ਦੁੱਖ ਵੇਖਣਾ ਮੰਨਿਆ ਜਾਂਦਾ, ਇਹ ਤੇ ਪਸ਼ੂ ਪੰਛੀ ਵੀ ਨਹੀਂ ਵੇਖ ਸਕਦੇ। ਗੁਰੂ ਕੀ ਬਾਣੀ ਵਿੱਚ ਵੀ ਪੰਕਤੀਆਂ ਆਈਆਂ ਨੇ, ਮਾਲਕ ਆਖਦੇ ਨੇ, ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਜ਼ਿਕਰ ਹੈ, ਕਹਿਣ ਲੱਗੇ, ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ। ਇੱਕ ਪਸ਼ੂ ਹੈ ਗਾਂ, ਉਹਦਾ ਵੀ ਪੁੱਤ ਉਹਦੇ ਤੋਂ ਵਿਛੜ ਜਾਏ ਤੇ ਉਹ ਵੀ ਤੜਫਦਿਆਂ ਨਜ਼ਰ ਆਉਂਦੀ ਹੈ, ਤੇ ਇਹ ਤੇ ਸਮੁੱਚਾ ਮਨੁੱਖਾ ਜ਼ਿੰਦਗੀ ਵਿੱਚ ਜਿਉਣ ਵਾਲੀ ਮਾਂ ਹੈ। ਜਦੋਂ ਉਹਨੇ ਆਪਣੇ ਪੁੱਤਰਾਂ ਦਾ ਹਾਲ ਵਿੱਚ ਹਾਰ ਪਵਾ ਕੇ ਵੀ ਅਰਦਾਸ ਕੀਤੀ, ਰੱਬਾ ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਜ਼ਾਲਮ ਹੈਰਾਨ ਹੋ ਗਿਆ, ਬੀਬਾ ਜੀ ਤੇਰੇ ਪੁੱਤ ਦਾ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਇਆ ਹੋਇਆ, ਜੇ ਤੂੰ ਉਹਨੂੰ ਵੀ ਸੁੱਖ ਦਾ ਦਿਨ ਕਹਿਣੀ ਹੈ ਤੇ ਤੇਰੇ ਲਈ ਦੁੱਖ ਦਾ ਦਿਨ ਦਿਖਾਉਣ ਵਾਸਤੇ ਸਾਡੇ ਕੋਲ ਹੋਰ ਕੋਈ ਕਹਿਰ ਨਹੀਂ ਹੈ। ਇੱਕ ਵੀ ਮਾਂ ਉਹਦੇ ਵਿੱਚੋਂ ਨਹੀਂ ਸੀ ਡੋਲੀ ਜਿਹੜੀ ਉਹ ਇਹ ਗੱਲ ਕਵੇ ਵੀ ਮੈਨੂੰ ਮੀਰ ਮੈਨੂੰ ਆਪਣੀ ਇਸ ਜੇਲ ਵਿੱਚੋਂ ਮੁਕਤ ਕਰਦੇ, ਮੇਰੇ ਕੋਲ ਦੇਖਿਆ ਨਹੀਂ ਜਾਂਦਾ। ਇਸ ਤਰ੍ਹਾਂ ਦੇ ਕਹਿਰ ਕਰਦਿਆਂ ਵਕਤ ਆਇਆ, ਦੂਜੀ ਵਾਰੀ 1749 ਵਿੱਚ ਅਹਿਮਦ ਸ਼ਾਹ ਅਬਦਾਲੀ ਆਇਆ ਸੀ, ਤੀਜੀ ਵਾਰੀ ਉਹ ਫਿਰ ਦੁਬਾਰੇ 1752 ਤੇ 53 ਵਿੱਚ, ਕਿਉਂਕਿ 52 ਦੇ ਦਸੰਬਰ ਚ ਆਉਂਦਾ, 53 ਦੇ ਸ਼ੁਰੂਆਤ ਵਿੱਚ ਆਉਂਦਾ, ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਉਸ ਵੇਲੇ ਮੀਰ ਮੰਨੂ ਦੀਆਂ ਫੌਜਾਂ ਨਾਲ ਫਿਰ ਦੁਬਾਰੇ ਇਹਦਾ ਮੁਕਾਬਲਾ ਹੁੰਦਾ। ਮੀਰ ਮੰਨੂ ਉਸ ਵੇਲੇ ਬਾਕੀ ਸਹਾਇਤਾ ਨਾ ਮਿਲਣ ਦੇ ਕਾਰਨ ਫਿਰ ਦੁਬਾਰੇ ਹਾਰ ਜਾਂਦਾ ਤੇ ਮੀਰ ਮੰਨੂ ਜਦੋਂ ਹਾਰਦਾ ਉਦੋਂ ਉਹ ਆਪਣੇ ਸਾਹਮਣੇ ਉਹਨੂੰ ਬੰਦੀ ਬਣਾ ਕੇ, ਵੈਸੇ ਇਹਨੇ ਪਹਿਲਾਂ ਸੁਨੇਹਾ ਭੇਜਿਆ ਸੀ, ਸੁਖਜੀਵਨ ਉਸ ਬੰਦੇ ਦਾ ਨਾਂ ਹੈ ਜਿਹੜਾ ਇਸ ਅਹਿਮਦ ਸ਼ਾਹ ਅਬਦਾਲੀ ਨੇ ਭੇਜਿਆ ਸੀ, ਭਈ ਜਦੋਂ ਉਹਦੇ ਨਾਲ ਫੈਸਲਾ ਹੋਇਆ ਸੀ ਪਿਛਲੀ ਲੜਾਈ ਵੇਲੇ 1749 ਦੀ ਲੜਾਈ ਵੇਲੇ, ਭਈ ਤੂੰ 14 ਲੱਖ ਰੁਪਇਆ ਦੇਣਾ ਮੰਨਿਆ ਸੀ, ਉਹਨੇ 9 ਲੱਖ ਰੁਪਇਆ ਦਿੱਤਾ ਸੀ, ਬਾਕੀ ਬਕਾਏ ਦਾ ਫੈਸਲਾ ਕੀਤਾ ਸੀ, ਪਰ ਉਹਨੇ ਪੈਸੇ ਨਾ ਦਿੱਤੇ, ਸੁਖਜੀਵਨ ਨੂੰ ਭੇਜਿਆ ਅਹਿਮਦ ਸ਼ਾਹ ਅਬਦਾਲੀ ਨੇ, ਭਈ ਤੂੰ ਉਹਦੇ ਕੋਲ ਪੈਸੇ ਲੈ ਕੇ ਆ, ਤੇ ਉਹਨੇ ਪੈਸੇ ਨਾ ਦਿੱਤੇ ਤੇ ਉਹ ਹਮਲਾ ਵਿੱਚ ਆਉਂਦਾ ਤੇ ਉਹ ਦੁਬਾਰੇ ਮੀਰ ਮੰਨੂ ਹਾਰ ਜਾਂਦਾ। ਜਦੋਂ ਮੀਰ ਮੰਨੂ ਹਾਰਦਾ, ਜਿਹੜੀ ਗੱਲ ਕਹਿਣ ਵਾਲੀ ਉਹ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਜਦੋਂ ਮੀਰ ਮੰਨੂ ਹਾਰਦਾ ਉਦੋਂ ਉਹ 5 ਸਵਾਲ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਖਲੋਤਾ ਉਦੋਂ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ 6 ਲਿਖੇ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ 3 ਸਵਾਲ ਲਿਖੇ ਨੇ। ਅਹਿਮਦ ਸ਼ਾਹ ਅਬਦਾਲੀ ਉਸ ਮੀਰ ਮੰਨੂ ਨੂੰ ਕੁਝ ਇੱਕ ਸਵਾਲ ਕਰਦਾ, ਕੈਦੀ ਬਣੇ ਹੋਏ ਨੂੰ, ਆਪਣੇ ਸਾਹਮਣੇ ਹਾਰੇ ਹੋਏ ਨੂੰ, ਤੇ ਮੀਰ ਮੰਨੂ ਉਹਦੇ ਬੜੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਆਪਾਂ ਕੱਲ ਰੋਜ਼ ਵਿਚਾਰਾਂਗੇ। ਉਸ ਤੋਂ ਬਾਅਦ ਉਹਨੂੰ ਲਾਹੌਰ ਦਾ ਫਿਰ ਦੁਬਾਰੇ ਨਵਾਬ ਬਣਾ ਕੇ ਜਾਂਦਾ, ਇਤਨੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਕੱਲ ਰੋਜ਼। ਮੀਰ ਮੰਨੂ ਦੀ ਮੌਤ ਵੀ ਹੋਣੀ ਹੈ ਤੇ ਇਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹ ਹੁਣ ਦਿੱਲੀ ਨਾਲ ਵੀ ਵਾਸਤੇ ਪੈਣੇ ਨੇ। ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਹੋਈਆਂ ਭੁੱਲਾਂ ਨੂੰ ਖਿਮਾ ਕਰਨਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਹਿਬ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿ ਸ੍ਰੀ ਅਕਾਲ ਜੀ। ਗੁਰੂ ਗਰੀਬ ਨਿਵਾਸ, ਜੇ ਭੁੱਲੀ ਜੇ ਚੁੱਕੀ ਸਾਈ, ਪੀ ਤਹਾਂ ਜੀ ਕਾਂਡੀਆ, ਜਿਨ੍ਹਾਂ ਨਹੀਂ ਤੂੰ ਜਾਣੇ ਲੱਗਾ, ਚੋਰ ਮਰੋ ਸੇਵਾਂਡੀਆ, ਖਾਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਬਖਸ਼ੋ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇਰੇ ਦਿਨਾਂ ਦੀ ਚੱਲ ਰਹੀ ਲੰਮੀ ਲੜੀ ਵਿੱਚੋਂ ਕੱਲ ਰੋਜ਼ ਆਪਾਂ ਗੱਲ ਇੱਥੇ ਛੱਡੀ ਸੀ। ਅਹਿਮਦ ਸ਼ਾਹ ਅਬਦਾਲੀ ਤੀਸਰੇ ਹਮਲੇ ਵੇਲੇ ਮੀਰ ਮੰਨੂ ਨੂੰ ਪਕੜ ਲੈਂਦਾ, ਕਿਉਂਕਿ ਉਸ ਵੇਲੇ ਜਿਹੜੇ ਬਾਕੀ ਸਾਥੀ ਨੇ ਉਹ ਚੜਾਈ ਕਰ ਜਾਂਦੇ ਨੇ, ਮਾਰੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ। ਦੀਵਾਨ ਕੌੜਾ ਮੱਲ, ਅਦੀਨਾ ਬੇਗ, ਇਹਨਾਂ ਤੋਂ ਬਿਨਾਂ ਉਹ ਜਿਹੜਾ ਮੀਰ ਮੰਨੂ ਹੈ ਉਹਦੇ ਹੱਥ ਵੱਸ ਆ ਜਾਂਦਾ। ਮੀਰ ਮੰਨੂ ਨੂੰ ਸਾਹਮਣੇ ਖਿਲਾਰ ਕੇ, ਭਾਵੇਂ ਉਹਦੇ ਵੇੜੀਆਂ ਪਾਈਆਂ ਨੇ, ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਨਾਲ ਇੱਕ ਸਾਂਝ ਪਾਈ, ਕਿਉਂਕਿ ਉਹਨੂੰ ਪਿਛਲੀ ਜ਼ਿੱਦ ਵੀ ਸੀ। ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਹੋਇਆ ਸੀ ਮਨੂਪੁਰ ਦੇ ਵਿੱਚ, ਉੱਥੇ ਇਹ ਅਬਦਾਲੀ ਹਾਰ ਗਿਆ ਸੀ, ਜ਼ਿਕਰ ਆ ਚੁੱਕਾ ਹੋਇਆ ਪਹਿਲਾਂ। ਦੂਜੀ ਵਾਰੀ ਇਹਨੇ ਫੈਸਲਾ ਕਰ ਲਿਆ ਸੀ ਵੀ ਮੈਂ 14 ਲੱਖ ਰੁਪਈਆ ਦੇਵਾਂਗਾ, ਪਰ ਸਿਰਫ 9 ਲੱਖ ਰੁਪਈਆ ਭੇਜ ਕੇ ਸੁਖ ਜੀਵਨ ਨਾਂ ਦੇ ਬੰਦੇ ਨੂੰ ਇਹਨੇ ਵਾਪਸ ਭੇਜ ਦਿੱਤਾ। ਉਹ ਅਬਦਾਲੀ ਦਾ ਵਿਚੋਲਾ ਸੀ। ਹੁਣ ਤੀਜੇ ਜੰਗ ਦੇ ਵਿੱਚ ਜਦੋਂ ਇਹ ਫਿਰ ਪਕੜਿਆ ਗਿਆ, ਹੁਣ ਇਹਨੂੰ ਅਬਦਾਲੀ ਸਾਹਮਣੇ ਖਿਲਾਰ ਕੇ ਇੱਕ ਗੱਲ ਕਹਿੰਦੇ ਵੀ ਸੱਜਣਾ, ਇਹ ਦੱਸ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਉਹਦੇ ਵਿੱਚ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਨੇ ਤੇ 3 ਸਵਾਲ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖੇ ਨੇ। ਪ੍ਰਿੰਸੀਪਲ ਵਾਲੇ 6 ਸਵਾਲ ਨੇ। ਉਹਨੇ ਪਹਿਲਾਂ ਕਿਹਾ ਵੀ ਤੂੰ ਅੱਜ ਮੇਰੀ ਸ਼ਰਨ ਵਿੱਚ ਆਇਆ, ਤੇ ਪਹਿਲਾਂ ਕਿਉਂ ਨੀ ਮੇਰੀ ਸ਼ਰਨ ਵਿੱਚ ਆਇਆ? ਉਹਨੇ ਆਖਿਆ, ਮੀਰ ਮੰਨੂ ਨੇ ਜਵਾਬ ਦਿੱਤਾ, ਪਹਿਲਾਂ ਮੈਂ ਕਿਸੇ ਹੋਰ ਦੱਸਾਂ। ਉਹਨੇ ਦੂਜਾ ਸਵਾਲ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਵੀ ਜਿਹਦਾ ਤੂੰ ਸੀ ਤੇ ਉਹ ਤੇਰੀ ਮਦਦ ਤੇ ਕਿਉਂ ਨੀ ਆਇਆ? ਉਹਨੇ ਜਵਾਬ ਦਿੱਤਾ, ਮੀਰ ਮੰਨੂ ਨੇ ਕਹਿਣ ਲੱਗਿਆ, ਮੈਨੂੰ ਆਪਣੇ ਫੌਜਾਂ ਤੇ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ, ਇਸ ਲਈ ਮੈਂ ਉਹਦੀ ਆਸ ਵੀ ਨਹੀਂ ਬਹੁਤੀ ਤੱਕੀ, ਮੈਂ ਆਪਣੇ ਪੈਰਾਂ ਤੇ ਖਲੋ ਕੇ ਵੇਖਣਾ ਚਾਹਿਆ। ਤੀਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਜਿਹੜੀ ਨਾਲ ਰੱਖਦੀ ਹੈ, ਉਹਨੇ ਨਾਲ ਇਹਦੇ ਇੱਕ ਇਹ ਗੱਲ ਪੁੱਛੀ, ਕਹਿਣ ਲੱਗੇ ਬਈ ਸੱਜਣਾ, ਤੂੰ ਵਾਰ ਵਾਰ ਟਕਰਾ ਕੇ ਮੈਂ ਖਿਮਾ ਮੰਗਣਾ, ਇਹ ਤੇਰੇ ਜੀਵਨ ਦੀ ਕੀ ਧਾਰਾ? ਉਹਨੇ ਆਖੇ ਰਾਜਨੀਤੀ ਹੈ, ਰਾਜਨੀਤੀ ਵਿੱਚ ਸਭ ਕੁਝ ਚੱਲਦਾ। ਇਹ ਗੱਲ ਚੇਤਾ ਰੱਖਿਓ, ਜੇ ਸਿਰਫ ਮੈਂ ਲੜੀ ਚ ਹੀ ਰਹਿਣਾ ਚਾਹੁੰਦਾ, ਜਿਹੜੇ ਬੰਦੇ ਰਾਜਨੀਤੀ ਦੇ ਕਸੂਲ ਦੱਸਣ ਲੱਗਾ ਸਾਂ, ਜਿਹੜੇ ਬੰਦੇ ਨੇ ਪਹਿਲੇ 4 ਦਿਨ ਹੱਥ ਨਹੀਂ ਜੋੜੇ ਉਹ ਜ਼ਿੰਦਗੀ ਚ ਕਿਸੇ ਕੋਲੋਂ ਹੱਥ ਜੁੜਵਾ ਨਹੀਂ ਸਕਦਾ। ਜਿਹੜਾ ਬੰਦਾ ਚੰਦ ਰੋਜ਼ ਸਿਰ ਝੁਕਾ ਕੇ ਨਹੀਂ ਤੁਰਿਆ ਉਹ ਆਪਣੇ ਅੱਗੇ ਕਿਸੇ ਦਾ ਸਿਰ ਝੁਕਵਾ ਵੀ ਨਹੀਂ ਸਕਦਾ। ਰਾਜਨੀਤਿਕ ਬੰਦੇ ਚੰਦ ਕੁ ਰੋਜ਼ ਹੁੰਦੇ ਨੇ, ਉਹ ਹੱਥ ਵੀ ਜੋੜਦੇ ਨੇ, ਸਿਰ ਵੀ ਝੁਕਾਉਂਦੇ ਨੇ, ਉਦੋਂ ਤਾਂ ਇਉਂ ਲੱਗਦਾ ਵੀ ਜਿਵੇਂ ਮੇਰੀ ਮਾਸੀ ਦਾ ਹੀ ਲੜਕਾ ਹੋਵੇ, ਇਸ ਤੋਂ ਸਾਕਾ ਕੋਈ ਹੋ ਹੀ ਨਹੀਂ ਸਕਦਾ, ਉਦੋਂ ਇਉਂ ਲੱਗੇਗਾ। ਪਰ ਲੇਕਿਨ ਉਸ ਤੋਂ ਚੰਦ ਰੋਜ਼ ਬਾਅਦ ਜਦੋਂ ਫਿਰ ਤੁਸੀਂ ਮਿਲਣਾ ਵੀ ਚਾਹੋ ਤੇ ਫਿਰ ਮਿਲ ਨਹੀਂ ਸਕੋਗੇ। ਖੈਰ ਆਪਣੀ ਗੱਲ ਵੱਲ ਚੱਲਾਂ। ਉਹਨਾਂ ਕੇ ਰਾਜਨੀਤੀ ਹੈ। ਜਿਹੜੇ 3 ਸਵਾਲ ਹੋਰ ਉਹ ਨੇ ਉਹ ਸਾਂਝੇ ਨੇ ਸਾਰੇ ਵਿਦਵਾਨਾਂ ਦੇ। ਉਹ ਸਵਾਲ ਇਹ ਨੇ, ਕਹਿਣ ਲੱਗੇ ਵੀ ਸੱਜਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਹੁਣ ਇਹਨੇ 3 ਜਵਾਬ ਦਿੱਤੇ ਨੇ ਮੀਰ ਮੰਨੂ ਨੇ। ਕਹਿਣ ਲੱਗੇ, ਜੇ ਤਾਂ ਤੂੰ ਦੁਕਾਨਦਾਰ ਹੈ ਤਾਂ ਮੈਨੂੰ ਵੇਚਦੇ, ਮੈਂ ਗੁਲਾਮ ਬਣ ਗਿਆ ਹੁਣ ਤੇਰਾ। ਗੁਲਾਮ ਬੜੇ ਮਹਿੰਗੇ ਭਾਅ ਵਿਕਿਆ ਕਰਦੇ ਨੇ ਇਹੋ ਜੇ, ਤੇ ਤੂੰ ਮੈਨੂੰ ਵੇਚ ਲੈ। ਦੂਜੀ ਗੱਲ ਇਹ ਵੀ ਜੇ ਤੂੰ ਇੱਕ ਕਸਾਈ ਹੈ ਤਾਂ ਮੇਰਾ ਸਿਰ ਵੱਢ ਦੇ, ਮੈਨੂੰ ਮਾਰ ਦੇ, ਮੇਰੀ ਮੌਤ ਸਾਹਮਣੇ ਹੈ।
ਜੇ ਤੂੰ ਇੱਕ ਚੰਗਾ ਰਾਜਨੀਤਿਕ ਬਾਦਸ਼ਾਹ ਮਾਲਕ ਬਣਦਾ ਤਾਂ ਫਿਰ ਮੈਨੂੰ ਮਾਫ ਕਰ ਦੇ, ਤਾਂ ਮੈਂ ਤੇਰੇ ਕੋਲੋਂ ਖਿਮਾ ਮੰਗਦਾ, ਕਿਉਂਕਿ ਇੱਕ ਹਾਕਮ ਦੇ ਕੋਲੋਂ ਖਿਮਾ ਮੰਗਣੀ, ਮਾਲਕ ਦੇ ਕੋਲੋਂ ਖਿਮਾ ਮੰਗਣੀ, ਇਹ ਜਾਇਜ਼ ਬਣਦੀ ਹੋਣ, ਇਸ ਵੇਲੇ ਤੂੰ ਮਾਲਕ ਹੈ। ਉਹ ਇੰਨਾ ਖੁਸ਼ ਹੋਇਆ ਮੀਰ ਮਨੂ ਦੇ ਉੱਤੇ, ਉਹਨੇ ਉਹਨੂੰ ਵਾਪਸ ਛੱਡ ਦਿੱਤਾ ਤੇ ਫਿਰ ਦੁਬਾਰੇ ਲਾਹੌਰ ਦਾ ਉਹਨੂੰ ਮੁਖੀਆ ਬਣਾ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਗਿਆ। ਇਸ ਤੋਂ ਬਾਅਦ ਉਹਨੇ ਬੜੇ ਕਹਿਰ ਕੀਤੇ। ਇਹ ਜ਼ਿਕਰ ਆਪਾਂ ਕੱਲ ਰੋਜ਼ ਥੋੜਾ ਜਿਹਾ ਸਾਂਝਾ ਕੀਤਾ ਸੀ, ਅੱਜ ਉਸ ਤੋਂ ਅਗਲੀ ਲੜੀ ਜਿਹੜੀ ਸਾਂਝ ਪਾਉਣੀ ਚਾਹੁੰਦਾ। 1753 ਦੇ ਵਿੱਚ, ਇਹ ਮੈਂ ਪਹਿਲੋ ਜ਼ਿਕਰ ਕਰ ਚੁੱਕਾ ਹੋਇਆ ਵਾਂ, 1752 ਤੇ 53 ਦਾ ਇਹ ਤੀਜਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਜਿਹਦੀ ਮੈਂ ਤੁਹਾਨੂੰ ਸਾਂਝ ਪਾਈ ਹੈ। ਅੱਗੇ ਗੱਲ ਤੋਰੀਏ, ਅਕਤੂਬਰ ਦੇ ਮਹੀਨੇ 9 ਅਕਤੂਬਰ 1757 ਨੂੰ ਉਸ ਦਿਨ ਸਿੱਖ ਤਵਾਰੀਖ ਤੁਹਾਨੂੰ ਰੋਂਦੀ ਨਜ਼ਰ ਆਏਗੀ। ਉਸ ਦਿਨ ਇੱਕ ਮਹਾਨ ਜਰਨੈਲ, ਮਹਾਨ ਸੂਰਮਾ, ਜਿਹਦੇ ਉੱਤੇ ਸਿੱਖ ਕੌਮ ਨੇ ਬਹੁਤ ਮਾਣ ਕੀਤਾ, ਉਹ ਨਵਾਬ ਕਪੂਰ ਸਿੰਘ ਚੜਾਈ ਕਰ ਗਿਆ 9 ਅਕਤੂਬਰ 1757 ਨੂੰ। ਭਾਵੇਂ ਸਿੱਖ ਜਗਤ ਵਿੱਚ ਹਰਕ ਸੋਗ ਤੋਂ ਗੱਲ ਉੱਤੇ ਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਪੈਣੀ ਜਾਂਕੈ ਕੰਚਨ ਮਾਟੀ ਮਾਨੇ, ਨਹਿਨ ਦਿਆ ਨੇ ਉਸਤਰ ਜਾਂਕੈ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਪਰ ਉਸ ਦਿਨ ਸਿੱਖ ਜਗਤ ਵਿੱਚ ਸਭ ਤੋਂ ਵੱਧ ਸੋਗ ਮਨਾਇਆ ਗਿਆ, ਇੱਕ ਦੂਜੇ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸਨ, ਜਿਸ ਦਿਨ ਨਵਾਬ ਕਪੂਰ ਸਿੰਘ ਚੜਾਈ ਕੀਤਾ। ਥੋੜਾ ਜਿਹਾ ਪਿਛੋਕੜ ਦੱਸ ਕੇ ਮੈਂ ਅੱਗੇ ਗੱਲ ਤੋਰਾਂ। ਇਹ ਸਿੱਖ ਕੌਮ ਦਾ ਫਖਰ 1697 ਦੇ ਵਿੱਚ ਜੰਮਿਆ ਸੀ, ਦਲੀਪ ਸਿੰਘ ਵਿਰਕ ਦੇ ਘਰ ਜਦੋਂ ਇਹਦਾ ਜਨਮ ਹੋਇਆ, ਸ਼ੇਖੂਪੁਰੇ ਚ ਹੋਇਆ, ਪਰ ਉੱਥੇ ਬਹੁਤਾ ਸਮਾਂ ਰਿਹਾ ਨਹੀਂ। ਇਹ ਵਾਪਸ ਆ ਗਏ ਸਾਰਾ ਪਰਿਵਾਰ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਦਾ ਨਾਮ ਹੈ ਫੈਜ਼ਲਪੁਰ, ਫੈਜ਼ਲਾਪੁਰ ਵੀ ਲਿਖਿਆ, ਉੱਥੇ ਜਾ ਕੇ ਵਸਨੀਕ ਬਣ ਗਿਆ ਤੇ ਇਹਦੇ ਨਾਂ ਨਾਲ ਸਦਾ ਲਈ ਜੁੜ ਗਿਆ ਫੈਜ਼ਲਪੁਰੀਆ। ਇੱਕ ਮਿਸਲ ਵੀ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਮੁਖੀ ਸੀ ਉਹ ਨਵਾਬ ਕਪੂਰ ਸਿੰਘ ਸੀ। ਫੈਜ਼ਲਪੁਰ ਵਿੱਚ ਆ ਕੇ ਰਹਿਣ ਲੱਗ ਪਿਆ ਤੇ ਬੜਾ ਬਹਾਦਰ ਸੂਰਮਾ ਸੀ, ਮਾਤਾ ਪਿਤਾ ਦੇ ਮਨ ਵਿੱਚ ਤਮੰਨਾ ਵੀ ਸੀ। ਇਹਨੇ ਭਾਈ ਮਨੀ ਸਿੰਘ ਹੋਰਾਂ ਦੇ ਕੋਲੋਂ ਅੰਮ੍ਰਿਤ ਛਕਿਆ, ਭਾਵ ਉਸ ਪੰਜਾ ਕੋਲੋਂ ਅੰਮ੍ਰਿਤ ਛਕਿਆ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਨੇ ਬਹੁਤ ਸੇਵਾ ਕੀਤੀ। 1733 ਦੇ ਵਿੱਚ ਖਾਸ ਕਰਕੇ ਚਮਕ ਕੇ ਸਾਹਮਣੇ ਆਇਆ ਜਦੋਂ ਨਵਾਬੀ ਦੇ ਵੇਲੇ ਇਹਨੂੰ ਨਵਾਬੀ ਦਿੱਤੀ ਗਈ, ਸੁਬੇਗ ਸਿੰਘ ਵਿਚੋਲਾ ਬਣ ਕੇ ਆਇਆ ਸੀ। 1733 ਤੋਂ ਲੈ ਕੇ 1753 ਤੱਕ 20 ਸਾਲ ਸਿੱਖ ਕੌਮ ਮਾਣ ਕਰਦੀ ਇਹੋ ਜਿਹੇ ਸੂਰਮਿਆਂ ਤੇ, 20 ਸਾਲ ਇਸ ਗੁਰੂ ਕੇ ਪਿਆਰੇ ਨੇ ਪਿਛਾਂ ਪਰਤ ਕੇ ਨਹੀਂ ਵੇਖਿਆ। ਹਰੇਕ ਜੰਗ ਯੁੱਧ ਵਿੱਚ ਜਿਤਨੇ ਵੀ ਉੱਥੇ ਯੋਗ ਹੋ ਸਕੇ ਉਹਨਾਂ ਵਿੱਚ ਹਿੱਸਾ ਲਿਆ ਤੇ ਇਹ 9 ਅਕਤੂਬਰ 1757 ਦੇ ਵਿੱਚ ਇਹ ਚੜਾਈ ਕਰ ਗਿਆ। ਇੱਕ ਜੰਗ ਦੇ ਦਰਮਿਆਨ ਇਹਦੇ ਪੱਟ ਵਿੱਚ ਗੋਲੀ ਲੱਗ ਗਈ ਸੀ, ਅਸਲ ਵਿੱਚ ਉਹ ਇਲਾਜ ਤੇ ਕਿੰਨੇ ਚਿਰਾਂ ਦਾ ਕਰ ਰਹੇ ਸਨ, ਪਰ ਲੇਕਿਨ ਉਸ ਨਾ ਖੁਰਾਕਾਂ ਮਿਲਣ ਦੇ ਕਾਰਨ, ਬਹੁਤੀਆਂ ਮੁਸੀਬਤਾਂ ਝੱਲਣ ਦੇ ਕਾਰਨ, ਕਿਉਂਕਿ ਕਾਨੂੰ ਮਾਨ ਦੇ ਸ਼ੰਭ ਵਿੱਚ ਇਹ ਸੀ ਤੇ ਉਦੋਂ ਬਹੁਤ ਮੁਸੀਬਤਾਂ ਇਹੋ ਜਿਹੀਆਂ ਝੱਲਣ ਦੇ ਕਾਰਨ ਸਰੀਰ ਕਮਜ਼ੋਰ ਹੋ ਗਿਆ ਸੀ, ਜਿਹਦੇ ਕਰਕੇ ਉਹ ਲੱਗੀ ਹੋਈ ਗੋਲੀ ਜਿਹੜੀ ਸੀ ਨਾ ਵਕਤ ਸਿਰ ਦਵਾਈ ਮਿਲਣ ਕਰਕੇ ਉਹ ਠੀਕ ਨਾ ਹੋ ਸਕੀ। ਉਸ ਦਿਨ ਇਹ 9 ਅਕਤੂਬਰ ਨੂੰ ਚੜਾਈ ਕਰ ਗਿਆ। ਬੜਾ ਔਖਾ ਸੀ ਉਹ ਵਕਤ ਸਿੱਖਾਂ ਲਈ। ਜੱਸਾ ਸਿੰਘ ਆਲੂਵਾਲੀਆ ਇਹਨੂੰ ਪਾਲਿਆ ਸੀ ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਤੇ ਇਹਦੇ ਸਿਰ ਜ਼ਿੰਮੇਵਾਰੀ ਬਹੁਤੀ ਪਈ। ਇਸ ਨਵਾਬ ਕਪੂਰ ਸਿੰਘ ਦਾ ਸੰਸਕਾਰ ਕੀਤਾ ਗਿਆ ਉਸ ਬਾਬਾ ਅਟਲ ਰਾਏ, ਬਾਬਾ ਅਟਲ ਜਿਹਦਾ ਛੋਟਾ ਨਾਂ ਹੈ ਬਾਬਾ ਅਟਲ, ਤੇ ਉਸ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਜਿੱਥੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਦੇ ਬਿਲਕੁਲ ਲਾਗੇ ਹੈ ਇਹ ਅਸਥਾਨ ਬਣਿਆ ਤੇ ਉੱਥੇ ਨਵਾਬ ਕਪੂਰ ਸਿੰਘ ਨੂੰ ਅੰਤਿਮ ਸੰਸਕਾਰ ਕੀਤਾ ਗਿਆ। 1753 ਵਿੱਚ ਹੀ ਇੱਕ ਹੋਰ ਘਟਨਾ ਵਾਪਰਦੀ ਹੈ।
ਉਹ ਇਹ ਵਾਪਰਦੀ ਹੈ, ਮੀਰ ਮੰਨੂ ਨੇ ਅੱਤ ਚੁੱਕੀ ਹੋਈ ਸੀ। ਹੁਣ ਜਦੋਂ ਦਾ ਉਹਦੇ ਪੱਖ ਵਿੱਚ ਬਾਦਸ਼ਾਹ ਖਲੋ ਗਿਆ ਸੀ ਅਹਿਮਦ ਸ਼ਾਹ ਬਦਾਲੀ, ਤੇ ਉਦੋਂ ਦਾ ਉਹਨੂੰ ਪ੍ਰਤੀਤ ਹੁੰਦਾ ਸੀ ਵੀ ਇੱਥੋਂ ਵਾਲਾ ਬੰਦਾ ਕੋਈ ਮੇਰੇ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਮੀਰ ਮੰਨੂ ਨੇ ਅੱਤ ਕਰੀ ਹੋਈ ਸੀ ਕਹਿਰ ਦੀ। ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕਾ ਹੋਇਆ ਵਾਂ ਵੀ ਕਿਵੇਂ ਜੇਲ੍ਹਾਂ ਦੇ ਵਿੱਚ ਰੱਖ ਕੇ ਬੱਚਿਆਂ ਦੀਆਂ ਸ਼ਹਾਦਤਾਂ ਤੇ ਸਵਾ ਸਵਾ ਮਨ ਦੇ ਪੀਸਣੇ ਪੀਸਣੇ, ਇਹ ਇਸੇ ਮੀਰ ਮੰਨੂ ਦੇ ਵਕਤ ਦੀ ਗੱਲ ਹੈ ਲਾਹੌਰ ਜੇਲ੍ਹ ਵਿੱਚ। 1753 ਦੇ ਵਿੱਚ ਇਸ ਮੀਰ ਮੰਨੂ ਨੇ ਇੱਕ ਚੌਂਕੀ ਬਣਾਈ ਮਲਕਪੁਰ ਪਿੰਡ ਵਿੱਚ। ਮਲਕਪੁਰ ਪਿੰਡ ਜਿਹੜਾ ਹਰਿਮੰਦਰ ਸਾਹਿਬ ਤੋਂ ਕੁਝ ਦੂਰੀ ਉੱਤੇ, ਲਾਹੌਰ ਤੋਂ 25 ਕਿਲੋਮੀਟਰ ਦੂਰੀ ਉੱਤੇ ਇੱਕ ਸੜਕ ਦੇ ਉੱਤੇ ਆ, ਉਦੋਂ ਸ਼ਾਹੀ ਸੜਕ ਇਹ ਹੋਇਆ ਕਰਦੀ ਸੀ, ਤੇ ਉਸ ਸੜਕ ਦੇ ਉੱਤੇ ਇਹ ਬਣਾਇਆ ਇਹਨੇ ਨਗਰ, ਨਗਰ ਦੇ ਵਿੱਚ ਚੌਂਕੀ ਬਣਾਈ। ਖਿਮਾ ਕਰਿਓ, ਉਹ ਚੌਂਕੀ ਇਸ ਲਈ ਬਣਾਈ ਵੀ ਜਿਹੜੇ ਵੀ ਲੋਕ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਮੇਰੇ ਇੰਨੇ ਸਖਤੀ ਕਰਨ ਦੇ ਬਾਵਜੂਦ ਵੀ ਸਿੱਖ ਵੇਲੇ ਕਵੇਲੇ ਹਰਿਮੰਦਰ ਸਾਹਿਬ ਜਾਂਦੇ ਸਨ। ਹਰਿਮੰਦਰ ਸਾਹਿਬ ਤੋਂ ਸਿੱਖ ਨਹੀਂ ਸੀ ਟੁੱਟਿਆ, ਇਹ ਦਸ ਵਾਰ ਵਾਰ ਬੇਨਤੀ ਕਰਦਾ। ਹਾਲਾਂਕਿ ਉਹਨਾਂ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਨਹੀਂ ਸੀ, ਯਾਦ ਰੱਖਣ ਯੋਗ ਬਾਤ ਹੈ, ਫਿਰ ਵੀ ਸਿੱਖ ਹਰਿਮੰਦਰ ਸਾਹਿਬ ਜਾਂਦਾ ਸੀ। ਉਦੋਂ ਹਰਿਮੰਦਰ ਸਾਹਿਬ ਜਾਂਦੇ ਸਨ ਤੇ ਇਹਨੇ ਤਕੜਾਈ ਕਰਨ ਵਾਸਤੇ ਮਲਕਪੁਰ ਨਗਰ ਦੇ ਵਿੱਚ ਇੱਕ ਚੌਂਕੀ ਵਟਾ ਦਿੱਤੀ। ਖਵਾਜਾ ਮਿਰਜ਼ਾ ਉਥੋਂ ਦਾ ਇਹਨੇ ਇੰਚਾਰਜ ਬਣਾਇਆ। ਇਹ ਵੀ ਬਹੁਤ ਪਾਪੀ ਬਿਰਤੀ ਦਾ ਮਾਲਕ ਸੀ। ਇਹ ਜਦੋਂ ਕੋਈ ਇਹਦੇ ਸਿੱਖ ਕੈਦੀ ਫਸ ਜਾਂਦਾ ਸੀ ਨਾ ਵਿਚਾਰਾ ਕਿਸੇ ਗਾਹੇ ਬਗਾਹੇ, ਤੇ ਇਹ ਇੱਕ ਲੱਕੜ ਦਾ ਥੋੜਾ ਬਣਾ ਕੇ ਹੱਥਾਂ ਨੂੰ ਕੁੱਟਣਾ ਤੇ ਦੋਨੇ ਹੱਥਾਂ ਨੂੰ ਕੁੱਟਣਾ ਤੇ ਫਿਰ ਸਿਰ ਨੂੰ ਕੁੱਟ ਕੁੱਟ ਕੇ ਫੇਰ ਦੇਣਾ, ਇਹ ਲੱਕੜ ਦੇ ਨਾਲ ਮਾਰਿਆ ਕਰਦਾ ਸੀ ਇਹ ਮਿਰਜ਼ਾ ਖਵਾਜਾ ਮਿਰਜ਼ਾ। ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਿੱਖਾਂ ਨੇ ਉਸ ਵੇਲੇ ਜਦੋਂ ਇਸ ਤਰ੍ਹਾਂ ਦੇ ਅਚਾਨਕ। ਉਹਨਾਂ ਦਿਨਾਂ ਦੇ ਵਿੱਚ 10 ਨਵੰਬਰ ਕਿਵੇਂ ਕਰੇ ਜੇ, ਨਵੰਬਰ ਦੀ 2 ਤਰੀਕ ਸੀ, ਨਵੰਬਰ ਦੀ 2 ਤਰੀਕ 1753 ਨੂੰ ਇਹ ਆਪ ਖੁਦ ਮਲਕਪੁਰ ਚੌਂਕੀ ਵਿੱਚ ਬੈਠਾ ਤੇ ਇਹਨੂੰ ਇੱਕ ਸੁਨੇਹਾ ਮਿਲਿਆ ਭਈ ਇੱਥੇ ਥੋੜੀ ਦੂਰੀ ਉੱਤੇ ਕੁਝ ਇੱਕ ਸਿੱਖ ਕਮਾਦ ਵਿੱਚ ਲੁਕੇ ਹੋਏ ਨੇ, ਹੁਣ ਵੀ ਲੁਕਦੇ ਰਹੇ ਨੇ। ਇਸ ਹਾਲਾਤਾਂ ਦੇ ਦਰਮਿਆਨ ਵੀ ਸਿੱਖ ਕਮਾਦ ਨੇ ਬੜਾ ਸਾਥ ਦਿੱਤਾ, ਇਹ ਕਈ ਵਾਰੀ ਜ਼ਿਕਰ ਆਏਗਾ। ਖੈਰ ਅੱਜ ਆਪਾਂ ਉਸ ਸੀਮਾ ਚ ਹੀ ਰਹਿਣਾ। ਇਹਨੂੰ ਪਤਾ ਲੱਗਿਆ ਵੀ ਕਮਾਦ ਵਿੱਚ ਸਿੱਖ ਲੁਕੇ ਹੋਏ ਨੇ, ਇਹਨੇ ਉਪਰਾਲਾ ਕੀਤਾ। ਏਡਾ ਹੰਕਾਰ ਵਿੱਚ ਆ ਗਿਆ, ਇਹਨੇ ਸੋਚਿਆ ਮੈਂ ਖੁਦ ਜਾਵਾਂ। ਹਾਲਾਂਕਿ ਨਾਲ ਦੇ ਸਾਥੀਆਂ ਨੇ ਆਖਿਆ ਵੀ ਤੂੰ ਨਾ ਆਪ ਨਾ ਜਾ, ਪਰ ਲੇਕਿਨ ਨਾ ਮੰਨਿਆ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਪਾਪ ਕਰਨ ਵਾਲੇ ਬੰਦਿਆਂ ਦੀ, ਰੱਬ ਆਪੇ ਹੀ ਖੁਰਾਹੇ ਪਾ ਦਿੰਦਾ। ਉਹ ਵੀ ਤਾਂ ਅਕਸਰ ਜਿਹੜੇ ਪੜ੍ਹਦੇ ਸਨ ਰੋਜ਼ ਬਾਣੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਰ ਸੰਤ ਤੇਰੇ, ਤੇਰੇ ਸੇਵਕ ਕੋ ਪੌਕਸ਼ ਨਹੀਂ ਜਮਨੀ ਆਵੇ ਨੇਰੇ, ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਉਹ ਵੀ ਤੇ ਰੱਬ ਦੀ ਬਾਣੀ ਪੜ੍ਹਦੇ ਸਨ। ਇਹ ਗੱਲ ਵੱਖਰੀ ਵੀ ਸੱਤ ਨੂੰ ਸੂਲੀਆਂ ਹੁੰਦੀਆਂ ਆਈਆਂ। ਮੀਰ ਮੰਨੂ ਆਪਣੇ ਵੱਲੋਂ ਕੁਝ ਫੌਜ ਲੈ ਕੇ ਤੇ ਆਪ ਤਕੜਾ ਹੋ ਕੇ ਉਸ ਖੇਤ ਦੇ ਕੋਲ ਚਲਾ ਗਿਆ, ਚਾਰੇ ਪਾਸੇ ਘੇਰਾ ਪਾ ਲਿਆ। ਜਦੋਂ ਇਹਨੇ ਕੋਸ਼ਿਸ਼ ਕੀਤੀ ਭਈ ਮੈਂ ਇੱਥੇ ਸਿੱਖਾਂ ਨੂੰ ਅੰਦਰ ਜਾ ਕੇ ਭੁੰਨਦੇ ਆ, ਤੇ ਉਦੋਂ ਅਚਾਨਕ ਸਿੱਖਾਂ ਨੂੰ ਬਾਹਰ ਘੋੜਿਆਂ ਦੀ ਉਹ ਪੌੜਾਂ ਦੀ ਆਵਾਜ਼ ਤੇ ਘੋੜਿਆਂ ਦੇ ਜਾਂ ਉਥੇ ਹਿਣਕਣ ਦੀ ਆਵਾਜ਼ ਜਾਂ ਉਥੇ ਫੌਜ ਦੇ ਆਉਣ ਦੀ ਬਿੜਕ ਉਹਨਾਂ ਨੂੰ ਅੰਦਰ ਕਮਾਦ ਵਿੱਚ ਲੱਗ ਗਈ। ਗੁਰੂ ਕੇ ਸਿੱਖਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਮੁਖੀਆ ਮਾਰਨਾ ਜ਼ਰੂਰੀ ਹੁੰਦਾ ਸੀ, ਕਿਉਂਕਿ ਜੇ ਮੁਖੀਆ ਮਰ ਜਾਏ ਤੇ ਬਾਕੀ ਫੌਜ ਭੱਜ ਜਾਇਆ ਕਰਦੀ ਸੀ। ਜਦੋਂ ਉਹਨਾਂ ਨੇ ਮੀਰ ਮੰਨੂ ਦੀ ਭਾਲ ਕੀਤੀ ਕਮਾਦ ਦੇ ਵਿੱਚ ਫਿਰਦਿਆਂ, ਤੇ ਉਹਨਾਂ ਨੂੰ ਪਤਾ ਲੱਗੀ ਵੀ ਉਹ ਸਾਹਮਣੇ ਵਾਲੇ ਪਾਸੇ ਮੀਰ ਮੰਨੂ ਖਲੋਤਾ। ਮੀਰ ਮੰਨੂ ਵਾਲੇ ਪਾਸੇ ਇੰਨੇ ਕੁ ਇੱਕੋ ਵਾਰੀ ਗੋਲੀਆਂ ਖੋਲੀਆਂ ਉਹਨਾਂ ਨੇ ਤੇ ਮੀਰ ਮੰਨੂ ਦਾ ਜਿਹੜਾ ਘੋੜਾ ਸੀ ਨਾ ਉਹ ਧਰਵਕ ਪਿਆ, ਉਸੇ ਵੇਲੇ ਭੱਜ ਗਿਆ, ਅਚਾਨਕ ਭੱਜਿਆ ਤੇ ਮੀਰ ਮੰਨੂ ਅਵੇਸਲਾ ਹੋ ਕੇ ਬੈਠਾ ਸੀ, ਇਹਦਾ ਉਹ ਘੋੜੇ ਤੋਂ ਡਿੱਗ ਪਿਆ, ਘੋੜੇ ਉੱਤੋਂ ਡਿੱਗਿਆ, ਇਹਦਾ ਇੱਕ ਪੈਰ ਰਕਾਬ ਚ ਫਸਿਆ ਰਹਿ ਗਿਆ।
ਹੁਣ ਇਹ ਪਿੱਛੋਂ ਘੋੜੇ ਦੇ ਨਾਲ ਵੱਜਦਾ, ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ, ਕਿਉਂਕਿ ਰਕਾਬ ਵਿੱਚ ਇੱਕ ਪੈਰ ਫਸਿਆ ਹੋਇਆ। ਜਿਉਂ ਜਿਉਂ ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ, ਤਿਉਂ ਤਿਉਂ ਘੋੜਾ ਡਰ ਕੇ ਹੋਰ ਭੱਜਦਾ। ਇਸ ਪਾਪੀ ਦਾ ਇਉਂ ਸਮਝ ਲਓ ਵੀ ਅੰਗ ਅੰਗ ਹੀ ਸਮਝ ਲਓ ਖਿਲਰ ਗਿਆ ਸੀ, ਤੇਰਾ ਬੜਾ ਇਲਾਜ ਵੀ ਕੀਤਾ ਗਿਆ, ਪਰ ਲੇਕਿਨ ਇਹ 3 ਨਵੰਬਰ ਦੀ ਰਾਤ ਨੂੰ 4 ਨਵੰਬਰ ਦੀ ਸਵੇਰ ਨੂੰ 1753 ਵਿੱਚੋਂ ਪਾਪੀ ਨਰਕ ਸੁਧਾਰ ਗਿਆ। ਸਿੱਖ ਜਗਤ ਨੇ ਇਸ ਗੱਲ ਦੀ ਖੁਸ਼ੀ ਵੀ ਮਨਾਈ, ਕਿਉਂਕਿ ਮੀਰ ਮਨੂ ਨੇ ਹੱਦ ਕੀਤੀ ਸੀ। ਆਪਣੇ ਵੇਲੇ ਵਿੱਚ ਕਰੀਬ ਇਹਨੇ ਵੀ 30,000 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਅਸੀਂ ਆਪਣਾ ਇਤਿਹਾਸ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ, ਜਿਹੜਿਆਂ ਦੇ ਕੋਲ ਹਜੇ ਤੱਕ ਕੋਈ ਵੀ ਸੁੱਖ ਸਹੂਲਤ ਨਹੀਂ ਹੈ, ਉਹਨਾਂ ਵਿੱਚੋਂ ਫਿਰ ਵੀ ਹਜ਼ਾਰਾਂ ਦੀ ਤਾਦਾਦ ਨਾਲ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤੇ ਨੇ, ਲੇਕਿਨ ਸਿੱਖੀ ਲਹਿਰਾਉਂਦੀ ਹੀ ਰਹੀ, ਸਿੱਖੀ ਦੇ ਵਿੱਚ ਕੋਈ ਘਾਟਾ ਨਹੀਂ ਪੈ ਸਕਿਆ। ਮੀਰ ਮਨੂ ਚਲਾ ਗਿਆ, ਉਸ ਤੋਂ ਬਾਅਦ ਵਿੱਚ ਜਿਹੜੇ ਲਾਹੌਰ ਦੇ ਸੂਬੇਦਾਰੀ ਦੀ ਉਹ ਵਿਚਾਰ ਸੀ, ਉਹਦੀ ਹਾਕਮੀ ਲਈ ਬੜੀ ਭੱਜ ਦੌੜ ਮੱਚ ਗਈ। ਹੁਣ ਕੀ ਕੀਤਾ ਜਾਵੇ? ਤਾਂ ਉਹਨਾਂ ਦਿਨਾਂ ਵਿੱਚ ਇਸੇ ਮੀਰ ਮਨੂ ਦਾ ਪੁੱਤਰ 3 ਸਾਲਾਂ ਦਾ, ਅਮੀਨ ਖਾਨ ਉਹਦਾ ਨਾਂ ਹੈ, ਇਸੇ ਮੀਰ ਮਨੂ ਦਾ ਪੁੱਤਰ ਅਮੀਨ ਖਾਨ ਤਖ਼ਤ ਤੇ ਬਿਠਾ ਦਿੱਤਾ ਗਿਆ, ਉਹਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ। ਪਰ ਉਹਦੀ ਨਿਗਰਾਨੀ ਵਾਸਤੇ ਉਹਦੀ ਬੇਗਮ, ਮੁਗਲਾਨੀ ਬੇਗਮ ਉਹਦਾ ਨਾਂ ਹੈ, ਮੁਗਲਾਨੀ ਬੇਗਮ ਉਹਦੀ ਨਿਗਰਾਨੀ ਵਾਸਤੇ ਰੱਖ ਦਿੱਤੀ ਗਈ। ਭਾਵ ਦੂਜੇ ਸ਼ਬਦਾਂ ਵਿੱਚ ਮੁਗਲਾਨੀ ਬੇਗਮ ਹੀ ਸੂਬੇਦਾਰ ਸੀ, ਪਰ ਅਸਲ ਵਿੱਚ ਤਖ਼ਤ ਤੇ ਬਿਠਾਇਆ ਸੀ ਅਮੀਨ ਖਾਨ ਨੂੰ। ਇਹਦਾ ਇੱਕ ਬੜਾ ਮੀਰ ਮਨੂ ਦਾ ਬੜਾ ਵਫ਼ਾਦਾਰ, ਬਹੁਤ ਜ਼ਿਆਦਾ ਵਫ਼ਾਦਾਰ ਇੱਕ ਜਰਨੈਲ ਹੋਇਆ, ਉਹਦਾ ਨਾਂ ਹੈ ਭਿਖਾਰੀ ਖਾਨ। ਉਹਨੇ ਈਰਖਾ ਵਿੱਚ ਆ ਕੇ, ਵੀ ਮੈਂ ਇਤਨੀ ਵਫ਼ਾਦਾਰੀ ਕੀਤੀ, ਉਹਨੇ ਈਰਖਾ ਵਿੱਚ ਆ ਕੇ ਇੱਕ ਹਿਜੜੇ ਦੇ ਰਾਹੀਂ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਾ, ਲੜੀ ਤੋਂ ਛੋਟਾ ਜਿਹਾ ਬਾਹਰ ਜਾਵਾਂਗੇ, ਆਪਾਂ ਫਿਰ ਵਾਪਸ ਪੜ੍ਹ ਦੇਵਾਂਗੇ। ਜਿਹੜੀ ਪੁਰਾਣੇ ਸਮੇਂ ਦੇ ਅੰਦਰ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਹੋਇਆ ਕਰਦੀਆਂ ਸਨ, ਤਾਂ ਉਹਨਾਂ ਦੇ ਰਹਿਣ ਲਈ ਇੱਕੋ ਟਿਕਾਣਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਰਾਣੀਆਂ ਦੇ ਕਮਰਿਆਂ ਵਿੱਚ, ਕਿਉਂਕਿ ਹਿਫਾਜ਼ਤ ਤਾਂ ਕਰਨੀ ਹੁੰਦੀ ਸੀ, ਜਨਾਨੀਆਂ ਅਕਸਰ ਮਰਦ ਦੇ ਮੁਕਾਬਲੇ ਵਿੱਚ, ਮੈਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰਦਾ, ਮੇਰੀ ਗੱਲ ਨੂੰ ਬੁਰਾ ਨਾ ਮਨਾਇਓ ਜੇ, ਮੈਂ ਇਸ ਤਰ੍ਹਾਂ ਨਹੀਂ ਵੀ ਕਿਸੇ ਪੱਖ ਚ ਨਹੀਂ ਮੈਂ, ਪਰ ਅਕਸਰ ਕੁਦਰਤ ਨੇ ਜਿਤਨੀ ਇਸਤਰੀ ਕੋਮਨ ਬਣਾਈ ਹੈ ਉਤਨਾ ਮਨੁੱਖ ਕਠੋਰ ਬਣਾਇਆ, ਤੇ ਉਹ ਆਪਣੀ ਹਿਫਾਜ਼ਤ ਨਹੀਂ ਸਨ ਕਰ ਸਕਦੀਆਂ ਇਤਨੀ, ਜਦੋਂ ਜ਼ਾਲਮ ਆਉਂਦੇ ਸਨ। ਉਦੋਂ ਫਿਰ ਉਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਬੰਦੇ ਰੱਖੇ ਜਾਂਦੇ ਸਨ, ਖਿਮਾ ਕਰੇ ਜੀ ਮੈਨੂੰ, ਕਿਉਂਕਿ ਇਤਿਹਾਸ ਤੇ ਇਤਿਹਾਸ ਸੁਣਾਉਣਾ ਹੀ ਪਏਗਾ, ਉਦੋਂ ਜਿਹੜੇ ਬੰਦੇ ਰੱਖੇ ਜਾਂਦੇ ਸਨ ਉਹ ਬੰਦੇ ਹਿਜੜੇ ਹੁੰਦੇ ਸਨ, ਤਾਂ ਕਿ ਉਹ ਉਹਨਾਂ ਮਹੱਲਾਂ ਵਿੱਚ ਜਾ ਸਕਣ। ਔਰੰਗਜ਼ੇਬ ਦੇ ਵੇਲੇ ਵੀ ਹਿਜੜੇ ਰਹੇ ਨੇ, ਕਿਤੇ ਵਕਤ ਮਿਲਿਆ ਤੁਹਾਨੂੰ ਲਾਲ ਕਿਲ੍ਹਾ ਦੇਖੋ ਜੀ, ਜਾ ਕੇ ਉਸਦੇ ਵਿੱਚ ਹਿਜੜਿਆਂ ਦੀ ਥਾਂ ਬਣੀ ਬਕਾਇਦਾ। ਤੇ ਇਸ ਲਈ ਇਸ ਮੁਗਲਾਨੀ ਬੇਗਮ ਦੇ ਕੋਲ ਕੇਵਲ ਹਿਜੜਾ ਜਾ ਸਕਦਾ ਸੀ, ਹੋਰ ਕੋਈ ਜਾ ਨਹੀਂ ਸਕਦਾ, ਉਹਨਾਂ ਜ਼ੋਰ ਤੇ ਬੰਦਿਆਂ ਵਰਗਾ। ਤੇ ਉਸ ਵੇਲੇ ਉਹਨੇ ਜ਼ਹਿਰ ਦੇ ਕੇ ਇੱਕ ਹਿਜੜੇ ਦੇ ਰਾਹੀਂ ਭਿਖਾਰੀ ਖਾਨ ਨੇ ਅਮੀਨ ਖਾਨ ਦਾ ਕਤਲ ਕਰਵਾ ਦਿੱਤਾ। ਮੁਗਲਾਨੀ ਬੇਗਮ ਇਹ ਤਖ਼ਤ ਤੇ ਬੈਠੀ ਰਹੀ। ਮੈਨੂੰ ਇੱਕ ਜ਼ਿਕਰ ਥੋੜਾ ਜਿਹਾ ਹੋਰ ਚੇਤੇ ਆਉਂਦਾ, ਉਹ ਮੈਂ ਕਹਿ ਕੇ ਫਿਰ ਇਸੇ ਲੜੀ ਵੱਲ ਆਉਣਾ ਚਾਹੁੰਦਾ, ਇਹ ਆਪਾਂ ਵਿਚਾਰਾਂਗੇ ਅੱਗੇ ਜਾ ਕੇ ਸਾਰੀਆਂ ਗੱਲਾਂ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਉਹ ਮਾਰ ਦਿੱਤਾ, ਜ਼ਹਿਰ ਦੇ ਦੇ ਕੇ ਮਾਰ ਦਿੱਤਾ, ਤੇ ਜਦੋਂ ਉਹਦਾ ਸੰਸਕਾਰ ਕਰਕੇ ਆਏ, ਕਵਰ ਨਾਉ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ, ਖੜਗ ਸਿੰਘ ਦਾ ਪੁੱਤਰ ਉਹ ਆ ਰਿਹਾ। ਇਹਨੇ ਧਿਆਨ ਸਿੰਘ ਡੋਗਰੇ ਨੇ ਪ੍ਰਬੰਧ ਕੀਤਾ ਸੀ ਵੀ ਜਦੋਂ ਛੱਤੇ ਦੀ ਥੱਲੇ ਦੀ ਲੰਘੇ, ਉਦੋਂ ਬਰੂਤ ਵਿੱਚ ਪਾਇਆ ਹੋਇਆ ਸੀ, ਤੇ ਅੱਗ ਲਾ ਦਿਓ, ਛੱਤਾ ਡਿੱਗ ਪਵੇਗਾ ਤੇ ਨੌ ਨਿਹਾਲ ਸਿੰਘ ਮਰ ਜਾਏਗਾ। ਹੁਣ ਉਹ ਥੱਲੇ ਦੀ ਲੰਘ ਰਿਹਾ ਤੇ ਉੱਤੇ ਬੈਠੇ ਬੰਦੇ ਨੂੰ ਪਤਾ ਨੀ ਵੀ ਮੈਂ ਕਦੋਂ ਅੱਗ ਲਾਵਾਂ, ਤੇ ਸਾਹਮਣੇ ਇੱਕ ਬੰਦਾ ਬਿਠਾਇਆ ਹੋਇਆ,
ਇਸ ਉੱਤੇ ਬੈਠੇ ਬੰਦੇ ਨੇ ਉਹ ਸਾਹਮਣੇ ਵਾਲੇ ਬੰਦੇ ਨੂੰ ਦੇਖਣਾ, ਜਦੋਂ ਉਹ ਰੁਮਾਲ ਹਿਲਾ ਦੇਗਾ ਉਹਨੇ ਅੱਗ ਲਾ ਲੈਣੀ ਤੇ ਇਹਦਾ ਮਤਲਬ ਇਹ ਥੱਲੇ ਆ ਪੂਰਾ, ਤੇ ਉਸ ਵੇਲੇ ਜਦੋਂ ਉਹਨੇ ਰੁਮਾਲ ਹਿਲਾਉਣਾ ਤੇ ਇਹਨੇ ਅੱਗ ਲਾਉਣੀ ਹੈ, ਇਹਦਾ ਮਤਲਬ ਨੌ ਨਿਹਾਲ ਸਿੰਘ ਥੱਲੇ ਆ ਤੇ ਸਿੱਧਾ ਡਿੱਗ ਪੈਣਾ, ਐਸਾ ਪ੍ਰਬੰਧ ਕੀਤਾ ਗਿਆ। ਪਰ ਹੋਇਆ ਕੀ, ਉਹ ਰੁਮਾਲ ਹਿਲਾਉਣ ਵਾਲਾ ਬੰਦਾ ਰੁਮਾਲ ਨਾ ਹਿਲਾਵੇ, ਕਿਉਂ? ਕਿਉਂਕਿ ਉਸ ਦੇ ਨਾਲ ਧਿਆਨ ਸਿੰਘ ਦਾ ਭਤੀਜਾ ਗੁਲਾਬ ਸਿੰਘ, ਖਿਮਾ ਕਰੇ ਜੀ, ਧਿਆਨ ਸਿੰਘ ਦਾ ਭਤੀਜਾ ਉਹਦੇ ਨਾਲ ਆ ਰਿਹਾ ਹੈ, ਤੇ ਉਹ ਬੰਦਾ ਇਸ ਗੱਲੋਂ ਹੈਰਾਨ ਹੈ ਵੀ ਧਿਆਨ ਸਿੰਘ ਦਾ ਭਤੀਜਾ ਨਾਲ ਆ ਰਿਹਾ ਹੈ, ਜੇ ਮੈਂ ਰੁਮਾਲ ਹਿਲਾ ਤਾਂ ਉਹਨੇ ਅੱਗ ਲਾ ਦੇਣੀ ਤੇ ਇਹਦੇ ਭਤੀਜਾ ਨਾਲ ਮਰ ਜਾਏਗਾ। ਤੇ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਜਦੋਂ ਧਿਆਨ ਸਿੰਘ ਨੇ ਦੇਖਿਆ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਇਹਨੇ ਅੱਗ ਲਾਈ, ਛੱਜਾ ਡਿੱਗ ਪਿਆ। ਪਰ ਨੌ ਨਿਹਾਲ ਸਿੰਘ ਦੇ ਉੱਤੇ ਸਿਰਫ ਇੱਥੇ 1 ਰੁਪਈਏ ਜਿੰਨਾ ਦਾਗ ਹੋਇਆ ਸੀ, ਗੱਲ ਵੱਖਰੀ, ਅੰਦਰ ਇੱਟਾਂ ਨੇ ਜਾ ਕੇ ਮਾਰ ਦਿੱਤਾ, ਗੱਲ ਵੱਖਰੀ। ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਰਨੀ ਚਾਹੁੰਦਾ, ਜਦੋਂ ਉਸ ਬੰਦੇ ਨੇ ਰੁਮਾਲ ਨਹੀਂ ਹਿਲਾਇਆ ਤੇ ਧਿਆਨ ਸਿੰਘ ਡੋਗਰਾ ਨੂੰ ਪੁੱਛਦਾ ਵੀ ਤੂੰ ਰੁਮਾਲ ਕਿਉਂ ਨਹੀਂ ਹਿਲਾਇਆ, ਦੇਰੀ ਕਰ ਦਿੱਤੀ। ਉਹਨੇ ਆਖਿਆ ਵੀ ਤੇਰਾ ਭਤੀਜਾ ਨਾਲ, ਭਤੀਜੇ ਤੇ ਪੁੱਤ ਵਿੱਚ ਕੀ ਅੰਤਰ ਹੁੰਦਾ, ਤੇਰਾ ਭਤੀਜਾ ਨੌ ਨਿਹਾਲ ਸਿੰਘ ਦੇ ਹੱਥ ਵਿੱਚ ਹੱਥ ਪਾਈ ਜਾਂਦਾ ਸੀ, ਮੈਂ ਕਿਵੇਂ ਰੁਮਾਲ ਹਿਲਾ ਲੈਂਦਾ। ਉਹਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਚੇਤੇ ਰੱਖ ਅੱਗੇ ਵਾਸਤੇ, ਜਿਹੜਾ ਰਾਜਨੀਤਿਕ ਬੰਦਾ ਉਹਦੀ ਕੋਈ ਧੀ ਨਹੀਂ ਹੁੰਦੀ, ਉਹਦਾ ਕੋਈ ਪੁੱਤ ਨਹੀਂ ਹੁੰਦਾ, ਉਹਦੀ ਕੋਈ ਪੋਤਰਾ ਨਹੀਂ ਹੁੰਦਾ, ਉਹਦਾ ਕੋਈ ਭਤੀਜਾ ਨਹੀਂ ਹੁੰਦਾ, ਉਹਦੀ ਇੱਕੋ ਇੱਕ ਰਿਸ਼ਤੇਦਾਰ ਹੈ, ਉਹਦਾ ਨਾਂ ਹੈ ਕੁਰਸੀ। ਇਹ ਧਿਆਨ ਸਿੰਘ ਨੇ ਬਚਨ ਕਹੇ ਸਨ। ਕਹਿਣ ਲੱਗੇ ਰਾਜਨੀਤਿਕ ਬੰਦੇ ਦੀ ਇੱਕੋ ਇੱਕ ਰਿਸ਼ਤੇਦਾਰੀ ਹੈ, ਇੱਕੋ ਇੱਕ ਉਹਦਾ ਸਕਾ ਹੈ, ਉਹ ਉਹਦੀ ਕੁਰਸੀ ਹੈ, ਕੁਰਸੀ ਲਈ ਕੁਝ ਵੀ ਵਾਰਨਾ ਪੈ ਜਾਏ ਉਹ ਵਾਰ ਦੇਗਾ। ਹੁਣ ਮੁਗਲਾਨੀ ਬੇਗਮ ਨੇ ਆਪਣਾ ਪਤੀ ਵੀ ਵਾਰ ਦਿੱਤਾ ਤੇ ਆਪਣਾ ਪੁੱਤ ਵੀ ਵਾਰ ਦਿੱਤਾ, ਲੇਕਿਨ ਬੈਠੀ ਤਖ਼ਤ ਤੇ ਹੈ, ਸੂਬੇਦਾਰੀ ਆਪਣੇ ਕੋਲ ਰੱਖੀ ਹੋਈ ਹੈ। ਕੁਝ ਵਕਤ ਗੁਜ਼ਰਿਆ, ਇਹਨਾਂ 3 ਸਾਲਾਂ ਦੇ ਵਿੱਚ, 3 ਸਾਲ ਦਾ ਵਕਤ ਗੁਜ਼ਰਿਆ, 3 ਸਾਲਾਂ ਦੇ ਵਿੱਚ 9 ਸੂਬੇਦਾਰ ਲਾਹੌਰ ਦੇ ਬਦਲੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉਹਨਾਂ ਦਾ ਇਤਿਹਾਸ ਹੈ। ਕਈ ਵਾਰੀ ਮੁਗਲਾਨੀ ਬੇਗਮ ਬੈਠੀ, ਕਈ ਵਾਰੀ ਲਾਈ ਗਈ, ਕਈ ਵਾਰੀ ਹੋਰ ਬੈਠੇ, ਕਈ ਵਾਰੀ ਉਹ ਵੀ ਲਾਏ ਗਏ। ਖੈਰ ਅਖੀਰ ਵਿੱਚ ਮੁਗਲਾਨੀ ਬੇਗਮ ਬੈਠੀ ਹੋਈ ਹੈ। ਹੁਣ ਇਹਦੇ ਖਜ਼ਾਨੇ ਖਾਲੀ ਹੋ ਗਏ, ਆਮਦਨ ਕਿਧਰੇ ਹੈ ਨਹੀਂ। ਇਹਨੇ ਇੱਕ ਹੋਰ ਚਲਾਕੀ ਖੇਡੀ, ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਵੀ ਤੂੰ ਗਸਾਸੂਦੀਨ, ਉਹਦਾ ਨਾਂ ਹੈ ਜਿਹੜੇ ਬੰਦੇ ਦੇ ਹੱਥ ਸੁਨੇਹਾ ਭੇਜਿਆ, ਵੀ ਤੂੰ ਆ ਕੇ ਹਮਲਾ ਕਰ। ਇਹ ਹੁਣ ਚੌਥਾ ਹਮਲਾ ਹੋਣ ਲੱਗਾ ਅਹਿਮਦ ਸ਼ਾਹ ਅਬਦਾਲੀ ਦਾ 1757 ਵਿੱਚ। ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆ ਕੇ ਹਮਲਾ ਕੀਤਾ, ਕੁਝ ਇੱਕ ਲੋਕਾਂ ਨੇ ਉਹਨੂੰ ਸੰਭਾਲਿਆ। ਇੱਕ ਮੈਂ ਥੋੜਾ ਜਿਹਾ ਪਿਛੋਕੜ ਤੁਹਾਡੇ ਨਾਲ ਹੋਰ ਸਾਂਝਾ ਕਰਨਾ, ਫਿਰ ਨਹੀਂ ਸਮਝ ਨਹੀਂ ਲੱਗਣੀ, ਮੈਨੂੰ ਖਿਮਾ ਕਰਿਓ, ਵਿੱਚੋਂ ਗੱਲ ਭੁੱਲ ਗਿਆ ਸਾਂ। 1754 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸੀ ਹੁਣ, ਤੇ ਪੰਜਾਬ ਦੇ ਵਿੱਚ ਅਮੀਰ ਮਨੂ ਖਤਮ ਹੋ ਗਿਆ ਸੀ, ਮੁਗਲਾਨੀ ਬੇਗਮ ਦਾ ਕੋਈ ਏਡਾ ਰਾਜ ਨਹੀਂ ਸੀ ਰਹਿ ਗਿਆ। ਉਦੋਂ ਪੰਜਾਬ ਦੇ ਵਿੱਚ ਜਿਹੜੀ ਖਾਸ ਹਕੂਮਤ ਸੀ ਉਹ ਸਿੱਖਾਂ ਦੀ ਸੀ। ਸਿੱਖਾਂ ਨੇ ਫਿਰ ਸਿੱਖਾਂ ਦੇ ਕੋਲ ਆ ਕੇ ਲੋਕਾਂ ਨੇ ਇੱਕ ਗੱਲ ਕਹੀ ਵੀ ਦੇਖੋ ਹੁਣ ਪੰਜਾਬ ਤੁਹਾਡੇ ਹਵਾਲੇ ਹੈ, ਤੇ ਪੰਜਾਬ ਹੈ ਨਾ ਜਿਹੜਾ ਉਹ ਹਮੇਸ਼ਾ ਸਿੱਖਾਂ ਕਰਕੇ ਜਾਣਿਆ ਜਾਂਦਾ ਰਿਹਾ। ਉੱਥੇ ਭਾਵੇਂ ਆਬਾਦੀ ਬਾਕੀ ਲੋਕਾਂ ਦੀ ਵੀ ਹੈ, ਪਰ ਜਿਹੜਾ ਪੰਜਾਬ ਨੂੰ ਮਾਣ ਹੈ ਉਹ ਸਿੱਖ ਹੋਣ ਦੇ ਨਾਤੇ ਬਹੁਤਾ ਮਾਣ ਹੈ, ਤੇ ਤੁਸੀਂ ਪੰਜਾਬੀਆਂ ਦੀ ਹਿਫਾਜ਼ਤ ਕਰੋ। 1753 ਦੇ ਵਿੱਚ ਇਹ ਫੈਸਲਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਸੋਧਿਆ ਗਿਆ ਵੀ ਠੀਕ ਹੈ, ਅੱਜ ਤੋਂ ਬਾਅਦ ਪੰਜਾਬੀਆਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਉਦੋਂ 3 ਫੈਸਲੇ ਹੋਏ, ਬੜੇ ਅਹਿਮ 3 ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਭਈ ਅਸੀਂ ਪੰਜਾਬੀਆਂ ਦੀ ਅੱਜ ਤੋਂ ਬਾਅਦ ਹਿਫਾਜ਼ਤ ਕਰਾਂਗੇ, ਪਰ ਉਹਦੇ ਵਿੱਚੋਂ 5ਵਾਂ ਹਿੱਸਾ ਲਵਾਂਗੇ। ਅਹਿਮਦ ਸ਼ਾਹ ਅਬਦਾਲੀ ਆਵੇ, ਕੋਈ ਆਵੇ, ਉਹਦੇ ਨਾਲ ਟੱਕਰ ਲਵਾਂਗੇ ਤੇ ਸਿੱਖ ਹੋ ਕੇ ਟੱਕਰ ਲਵਾਂਗੇ, ਤੁਹਾਨੂੰ ਕਦੇ ਕੁਛ ਨਹੀਂ ਹੋਵੇਗਾ, ਤੁਹਾਡਾ ਮਾਲ ਧਾਨੀ ਲੁੱਟਿਆ ਜਾਵੇਗਾ। ਪਹਿਲੀ ਗੱਲ ਇਹ ਫੈਸਲਾ ਹੋਇਆ। ਦੂਜਾ ਫੈਸਲਾ ਇਹ ਹੋਇਆ ਵੀ ਉਸ ਵੇਲੇ ਜਿਹੜੇ ਟਾਊਟ ਨੇ, ਜਿਨ੍ਹਾਂ ਨੇ ਸਿੱਖੀ ਨੂੰ ਬੜਾ ਖਾਧਾ ਸੀ, ਜਿਨ੍ਹਾਂ ਨੇ ਕਈ ਅਹਿਮ ਸੂਰਮੇ ਭੇਟ ਚੜਾਏ ਸਨ ਤਲਵਾਰ ਦੇ, ਉਹਨਾਂ ਪਾਪੀਆਂ ਨੂੰ ਸੋਧਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਿੱਖੀ ਦੇ ਅੰਦਰ ਇਹੋ ਜਿਹੇ ਗਦਾਰਾਂ ਨੂੰ ਕੋਈ ਥਾਂ ਨਹੀਂ ਹੈ। ਦੂਜਾ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਹੋਇਆ। ਤੀਜਾ ਫੈਸਲਾ ਇਹ ਹੋਇਆ ਵੀ ਜਿਹੜੀ ਰਾਮ ਰੌਣੀ ਬਣਾਈ ਸੀ ਉਹ ਕੇਵਲ 4 ਦੀਵਾਰੀ ਸੀ, ਤੇ ਇਹਨੂੰ ਵਿਸਥਾਰ ਕੀਤਾ ਜਾਵੇ। ਇਹ ਡਿਊਟੀ ਲੱਗੀ ਜੱਸਾ ਸਿੰਘ ਦੀ, ਉਹਨੇ ਇਹਨੂੰ ਬਦਲ ਕੇ
राम रौनी नू बदल के एक किला बना दिता, वह गढ़ बन गया, पर एदा नां गुरु रामदास जी महाराज के नां ते रखिया गया, रामगढ़ किला बन गया। जस्सा सिंह दो हुंदे सन, इको वक्त भी जस्सा सिंह दो हुंदे सन, एक जस्सा सिंह आलूवालिया, एक जस्सा सिंह रामगढ़िया, ते उहदे नां नाल पक्के तौर ते जुड़ गया भी वह रामगढ़ वाला जस्सा सिंह, ते नां पै गया रामगढ़िया। ਇਹ 1754 ਦੇ ਵਿੱਚ ਫਿਰ ਦੁਬਾਰੇ ਵਿਸਥਾਰ ਕੀਤਾ ਗਿਆ ਸੀ। ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਪੰਜਵਾਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਫਸਲ ਦਾ, ਤੇ ਜੇ ਕੋਈ ਦੇ ਸਕੇ, ਜੇ ਕੋਈ ਨਾ ਵੀ ਦੇ ਸਕੇ ਤੇ ਕੋਈ ਮਜ਼ਬੂਰੀ ਨਹੀਂ ਸੀ ਹੁੰਦੀ, ਚੰਗੇ ਹਾਕਮ ਸਨ ਉਸ ਵੇਲੇ, ਤੇ ਇਹਨਾਂ ਨੇ ਇਵੇਂ ਪੰਜਾਬ ਦੀ ਹਾਕਮੀ ਸਾਂਭ ਲਈ। ਹੁਣ ਅੱਗੇ ਚੱਲੀਏ, 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ, ਪਰ ਜਦੋਂ ਪੰਜਾਬ ਚ ਆਉਂਦਾ, ਯਾਦ ਰੱਖੋ ਜੀ, ਉਹਨੂੰ ਪੰਜਾਬੀਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ, ਉਹਨੂੰ ਪੰਜਾਬੀਆਂ ਨੇ ਪੈਰ ਨਹੀਂ ਲੱਗਣ ਦਿੱਤੇ। ਇੱਥੋਂ ਚਲਾ ਗਿਆ ਅਹਿਮਦ ਸ਼ਾਹ ਅਬਦਾਲੀ, ਤੇ ਜਾ ਕੇ ਅੱਗੇ ਜਨਵਰੀ ਦੇ ਤੀਸਰੇ ਹਫ਼ਤੇ ਉਹ ਦਿੱਲੀ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਵਿੱਚ ਗਿਆ ਤੇ ਦਿੱਲੀ ਦੇ ਹਾਕਮਾਂ ਨੇ ਉਹਦੇ ਨਾਲ ਲੜਨ ਦੀ ਬਜਾਏ ਉਹਨੂੰ ਤੋਹਫੇ ਲੈ ਕੇ ਹਾਜ਼ਰ ਹੋਏ ਤੇ ਗਿੜਗਿੜਾਉਣ ਲੱਗੇ ਉਹਦੇ ਅੱਗੇ ਗੋਡੇ ਟੇਕ ਕੇ, ਭਈ ਕਿਰਪਾ ਕਰ, ਤੂੰ ਸਾਨੂੰ ਲੁੱਟੀ ਨਾ, ਤੂੰ ਸਾਨੂੰ ਮਾਰੀ ਨਾ। ਅਹਿਮਦ ਸ਼ਾਹ ਅਬਦਾਲੀ ਦੀ ਬੜੀ ਧਾਂਕ ਸੀ ਤੇ ਸਾਨੂੰ ਤੂੰ ਲੁੱਟਣਾ ਮਾਰਨਾ, ਜੋ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਜੋ ਕੁਝ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਪਰ ਸਾਨੂੰ ਲੁੱਟ ਮਾਰਨਾ। ਉਹਨੇ ਆਖੇ ਠੀਕ ਹੈ, ਉਹਨੂੰ ਆਪ ਲਿਜਾ ਕੇ ਤਖ਼ਤ ਤੇ ਬਿਠਾਇਆ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਣਾ ਚਾਹੀਦਾ, ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ, ਤਖ਼ਤ ਏ ਤਾਊਸ ਸ਼ਾਹਜਹਾਨ ਨੇ ਬਣਾਇਆ ਸੀ। ਨਾਦਰ ਸ਼ਾਹ 1739 ਵਿੱਚ ਇਹਨੂੰ ਲੁੱਟ ਕੇ ਲੈ ਗਿਆ ਸੀ। ਉਸ ਤੋਂ ਬਾਅਦ ਵਿੱਚ ਹੁਣ ਤਖ਼ਤ ਤਾਂ ਹੈ ਪਰ ਤਖ਼ਤ ਤੌਸ ਨਹੀਂ ਹੈ। ਉਹਨੇ ਤਖ਼ਤ ਦੇ ਉੱਤੇ ਉਹਨੂੰ ਬਿਠਾਇਆ ਗਿਆ, ਅੱਜ ਵੀ ਉੱਥੇ ਜਿਹੜਾ ਚੌਂਤਰਾ ਹੈ ਉਸੇ ਤਰ੍ਹਾਂ ਦਾ, ਉਹਦੇ ਉੱਤੇ ਉਹਨੂੰ ਬਿਠਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਨੂੰ ਭੇਟਾਵਾਂ ਰੱਖੀਆਂ ਗਈਆਂ, ਤੇ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤੈਮੂਰ, ਤੈਮੂਰ ਲੰਗ ਵੱਖਰਾ, ਤੈਮੂਰ ਸ਼ਾਹ ਵੱਖਰਾ, ਇਹ ਤੈਮੂਰ ਸ਼ਾਹ ਹੈ, ਲੰਗ ਨਹੀਂ ਹੈ। ਇਹ ਤੈਮੂਰ ਇਸ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ। ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਅੱਜ ਪਤਾ ਨਹੀਂ ਕੀ ਗੱਲ ਨਾਲ ਨਾਲ ਪਿਛੋਕੜ ਫੋਲਣਾ ਪੈ ਰਿਹਾ ਮੈਨੂੰ। ਸ਼ਾਹ ਤੁਹਾਨੂੰ ਪਤਾ ਹੋਵੇ ਵੀ ਨਾਦਰ ਸ਼ਾਹ ਵੀ ਆਪਣੇ ਪੁੱਤ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਗਿਆ ਸੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨੂੰ। ਨਾਦਰ ਸ਼ਾਹ ਵੀ ਆਪਣੇ ਪੁੱਤਰ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਕੇ ਗਿਆ ਸੀ। ਹੁਣ ਵੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ, ਤੈਮੂਰ ਨੂੰ, ਸ਼ਾਹ ਆਲਮ ਦੀ ਉਸ ਵੇਲੇ ਦੇ ਹਾਕਮ ਦੀ ਲੜਕੀ ਨਾਲ ਵਿਆਹਿਆ। ਪਹਿਲਾਂ ਤਾਂ ਉਹਦੀ ਧੀ ਮੰਗੀ, ਅਫਸਾਨੋ ਬੇਗਮ ਉਹਦਾ ਨਾਂ ਹੈ, ਉਹਦੇ ਨਾਲ ਉਹਦੀ ਸ਼ਾਦੀ ਕੀਤੀ ਗਈ, ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਦ ਨੇ ਆਪ ਇਹਨੇ ਵੀ ਪਾਪੀ ਨੇ ਇੱਕ ਮਹਾਰ ਉਸ ਵੇਲੇ ਦੇ ਵਕਤ ਦੇ ਸ਼ਾਹ ਆਲਮ ਦੀ ਜਾਂ ਉਸ ਵੇਲੇ ਦੇ ਕਿਸੇ ਵਕਤ ਦੀ ਇੱਕ 16 ਸਾਲਾਂ ਦੀ ਲੜਕੀ ਨਾਲ ਆਪ ਵੀ ਖੁਦ ਵਿਆਹ ਕਰਾ ਕੇ ਲੈ ਕੇ ਗਿਆ। ਉਸ ਵੇਲੇ ਇਹਨੇ 17 ਲੜਕੀਆਂ ਨੇ ਬੰਦੀ ਬਣਾ ਕੇ ਆਪਣੇ ਹਰਮ ਵਿੱਚ ਰੱਖਣ ਵਾਸਤੇ ਲੈ ਕੇ ਗਿਆ। ਹਰਮ ਕੀ ਚੀਜ਼ ਹੈ? ਇੱਕ ਰਾਜੇ ਦੀਆਂ ਵਿਆਹੀਆਂ ਹੋਈਆਂ ਰਾਣੀਆਂ ਹੁੰਦੀਆਂ ਸਨ, ਉਹ ਰਾਜੇ ਦੇ ਮਹਿਲਾਂ ਵਿੱਚ ਰਹਿੰਦੀਆਂ ਸਨ। ਇੱਕ ਰਾਜੇ ਦੀ ਐਸ਼ੋ ਸ਼ਿਰਤ ਵਾਸਤੇ ਲੜਕੀਆਂ ਹੁੰਦੀਆਂ ਸਨ, ਉਹ ਹੁੰਦੀਆਂ ਤਾਂ ਰਾਜੇ ਦੀ ਜ਼ਿੰਦਗੀ ਵਾਸਤੇ ਸਨ, ਪਰ ਉਹਨਾਂ ਨੂੰ ਮਹੱਲਾਂ ਵਿੱਚ ਰਹਿਣ ਦਾ ਹੱਕ ਨਹੀਂ ਸੀ ਹੁੰਦਾ। ਜਿਹੜੀ ਥਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਉਸ ਥਾਂ ਦਾ ਨਾਂ ਸੀ ਹਰਮ, ਤੇ ਹਰਮ ਦੇ ਵਿੱਚ ਪੈਦਾ ਹੋਏ ਬੱਚੇ ਦਾ ਨਾਂ, ਖਿਮਾ ਕਰਿਓ ਜੀ, ਹਰਾਮੀ ਹੁੰਦਾ ਸੀ। ਹਰਾਮੀ ਸ਼ਬਦ ਇੱਥੋਂ ਬਣਿਆ, ਮੈਨੂੰ ਖਿਮਾ ਕਰਿਓ ਕਿਉਂਕਿ ਪਿਛੋਕੜ ਤੇ ਆਪਾਂ ਸਾਂਝਾ ਕਰਨਾ ਪਵੇਗਾ ਨਾ। ਜਿਹਦੇ ਪਿਤਾ ਦਾ ਨਾਂ ਨਾ ਹੋਵੇ, ਰਾਜਾ ਉਹਨੂੰ ਆਪਣੇ ਨਾਂ ਨਹੀਂ ਸੀ ਦੇ ਸਕਦਾ, ਆਪਣਾ ਨਾਂ ਨਹੀਂ ਸੀ ਬਾਪੂ ਹੋਣ ਦੇ ਨਾਤੇ ਦੇ ਸਕਦਾ, ਵਾਪਸ ਪਰਤਾ। 17 ਲੜਕੀਆਂ ਨੇ ਹਰਮ ਚ ਰੱਖਣ ਵਾਸਤੇ ਲੈ ਕੇ ਗਿਆ, 400 ਲੜਕੀਆਂ ਗੋਲੀਆਂ ਬਣਾ ਕੇ ਲੈ ਕੇ ਗਿਆ। ਯਾਦ ਰੱਖਿਓ ਜੇ ਇਸ ਵੇਲੇ ਇਹਨੇ ਕਰੀਬ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ 17 ਕਰੋੜ ਰੁਪਇਆ ਇਹਨੇ ਇਕੱਠਾ ਕੀਤਾ। 28,000 ਗੱਡੇ, ਬੈਲ, ਘੋੜੇ, ਹਾਥੀ ਇਤਿਆਦਿਕ, ਇਹਦੀ ਫੌਜ ਦਾ ਇੱਕ ਵੀ ਬੰਦਾ ਅਹਿਮਦ ਸ਼ਾਹ ਅਬਦਾਲੀ ਤੋਂ ਬਿਨਾਂ
ਇਹਦੀ ਫੌਜ ਦਾ ਇੱਕ ਵੀ ਬੰਦਾ ਕਿਸੇ ਸਵਾਰੀ ਦੇ ਉੱਤੇ ਨਹੀਂ ਸੀ, ਸਾਰੇ ਦੇ ਸਾਰੇ ਉਹ ਜਿਤਨੇ ਲੋਕ ਸਨ ਉਹ ਸਾਰੇ ਦੇ ਸਾਰੇ ਇਸ ਪਾਪੀ ਨੇ ਉਹ ਪੈਦਲ ਤੋਰ ਕੇ ਉਹਨਾਂ ਉੱਤੇ ਸਮਾਨ ਲੱਦਿਆ ਹੋਇਆ ਸੀ ਲੁੱਟ ਦਾ। ਮੈਂ ਥੋੜਾ ਜਿਹਾ ਫਿਰ ਪਿੱਛੇ ਦੀ ਗੱਲ ਕਰਨੀ ਚਾਹੁੰਦਾ। ਮੁਗਲਾਨੀ ਬੇਗਮ ਜਦੋਂ ਤਖ਼ਤ ਤੇ ਬੈਠੀ ਸੀ, ਇਹਨੇ ਇਹ ਤੇ ਪਤਾ ਲੱਗ ਹੀ ਚੁੱਕਿਆ ਵੀ ਉਹਦੇ ਸੱਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਇਆ ਸੀ 1757 ਵਿੱਚ, ਤੇ ਇਸ ਲਈ ਉਹਨੇ ਆਪ ਜਾ ਕੇ ਇਹਨੇ ਘਰ ਲੁਟਵਾਏ। ਜੇ ਵੀ ਇਹ ਘਰ ਅਮੀਰ ਨੇ, ਇਸ ਘਰ ਵਿੱਚ ਬਹੁਤ ਸਿਆਣੀ ਲੜਕੀ ਰਹਿੰਦੀ ਹੈ। ਮੁਗਲਾਨੀ ਬੇਗਮ ਨੇ ਪਾਪਣ ਨੇ ਆਪ ਇਹ ਪਾਪ ਕਰਵਾਇਆ ਤੇ ਜਾਂਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਉਹਨੂੰ ਧੀ ਕਹਿ ਕੇ ਗਿਆ ਸੀ। ਰੱਜ ਕੇ ਲੁੱਟਣ ਤੋਂ ਬਾਅਦ ਵਿੱਚ ਇਹ ਜਦੋਂ ਵਾਪਸ ਪਰਤ ਰਿਹਾ, ਕੁਝ ਦਿਨ ਰੁਕੇ ਲਾਹੌਰ ਤੇ ਉਸ ਤੋਂ ਬਾਅਦ ਵਿੱਚ ਜਦੋਂ ਵਾਪਸ ਪਰਤ ਰਿਹਾ, ਇਹ ਹਜੇ ਇੱਥੋਂ ਦਿੱਲੀ ਤੋਂ ਵਾਪਸ ਪਰਤ ਰਿਹਾ, ਸਰਹੰਦ ਦੇ ਨੇੜੇ ਇੱਕ ਨਗਰ ਹੈ ਸਨੌਰ। ਹੁਣ ਇਹਦੀ ਕੁਬਾਲੀ ਪੁੱਛਣੀ, ਪਟਿਆਲਾ ਰੋਡ ਤੇ ਹੈ, ਥੋੜਾ ਜਿਹਾ ਮੇਨ ਰੋਡ ਤੋਂ ਪਿੱਛੇ ਹਟ ਗਿਆ ਅੱਜ ਕੱਲ, ਹੁਣ ਉਹਦੀ ਕੋਈ ਪੁੱਛਣੀ ਵਿਚਾਰੀ ਦੀ, ਪਰ ਉੱਥੇ ਇੱਕ ਸਿੱਖੀ ਦੀ ਯਾਦ ਹੈ ਬੜੀ ਪਿਆਰੀ। ਸਨੌਰ ਦੇ ਵਿੱਚ ਇਤਨੀ ਧਨ ਦੌਲਤ ਨੂੰ ਲੁੱਟ ਕੇ ਜਿਹਦੇ ਅੱਗੇ ਮਹਾਰਾਜੇ ਵੀ ਗਿੜਗਿੜਾ ਕੇ ਪੈਰਾਂ ਵਿੱਚ ਡਿੱਗਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਤੋਹਫੇ ਲਿਆ ਕੇ ਰੱਖਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਆਪਣੀਆਂ ਧੀਆਂ ਦੇ ਡੋਲੇ ਲਿਆ ਕੇ ਰੱਖਦੇ ਸਨ। ਤੁਸੀਂ ਦੇਖੋ ਕਿੱਡੀ ਅਣਖੀ ਬਾਤ ਹੋਵੇਗੀ। ਇਹਨੂੰ ਸਨੌਰ ਦੇ ਕੋਲ ਜਾਂਦੇ ਹੋਏ ਇਹਨੂੰ ਸਿੱਖਾਂ ਦੇ ਜਥੇ ਨੇ ਚੰਗੀ ਤਰ੍ਹਾਂ ਲੁੱਟਿਆ। ਇੱਥੋਂ ਤੱਕ ਦਾ ਜ਼ਿਕਰ ਹੈ ਵੀ ਸ਼ਾਇਦ ਇਹਦੀ ਲੁੱਟ ਦਾ ਕੁਝ ਹਿੱਸਾ ਜਾਂ ਇੱਕ ਜਾਂ ਦੂਜਾ ਹਿੱਸਾ, ਤੀਜਾ ਹਿੱਸਾ, ਇਹਨਾਂ ਹਿੱਸਾ ਇਹਦੀ ਜਾਇਦਾਦ ਦਾ, ਇਹਦੇ ਧਨ ਪਦਾਰਥ ਦਾ ਸਿੱਖਾਂ ਨੇ ਲੁੱਟ ਲਿਆ। ਪਰ ਇਹਨੇ ਅਹਿਮਦ ਸ਼ਾਹ ਨੇ ਉਸ ਵੇਲੇ ਸਿੱਖਾਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ, ਕਿਉਂਕਿ ਦਿਲੋਂ ਇਹ ਹਮੇਸ਼ਾ ਡਰਦਾ ਰਿਹਾ। ਉਹਦਾ ਕਾਰਨ ਸਿਰਫ ਇਹੋ ਸੀ ਭਈ ਇਹਨੇ ਨਾਦਰ ਸ਼ਾਹ ਦੇ ਵੇਲੇ ਜਦੋਂ ਇਹ ਨਾਲ ਆਇਆ ਸੀ, ਇਹਨੇ ਸਿੱਖਾਂ ਦੀਆਂ ਬਹਾਦਰੀਆਂ ਦੇਖੀਆਂ ਹੋਈਆਂ ਸਨ। ਅੱਗੇ ਤੋਰਾਂ ਗੱਲ, ਹੁਣ ਇਹ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਤੇ ਨਾਲ ਇਹਦਾ ਜਰਨੈਲ ਹੈ, ਉਹਦਾ ਨਾਂ ਹੈ ਜਹਾਨ ਖਾਨ, ਇਸੇ ਨੇ ਅੱਗੇ ਦਰਬਾਰ ਸਾਹਿਬ ਢਾਇਆ ਸੀ। ਇਹਨੂੰ ਇੱਕ ਬਚਨ ਕਰਕੇ ਗਿਆ ਵੀ ਤੁਸੀਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾਓ। ਹੁਣ ਇਹ ਜਦੋਂ ਵਾਪਸ ਆਏ, ਉਹਨੂੰ ਛੱਡ ਕੇ ਚਨਾਬ ਦੇ ਕਿਨਾਰੇ ਤੇ ਵਾਪਸ ਪਰਤਦੇ ਆ, ਸਭ ਤੋਂ ਪਹਿਲਾਂ ਜਹਾਨ ਖਾਨ ਨੇ ਆ ਕੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਈ। ਮੈਨੂੰ ਆਸ ਨਹੀਂ ਵੀ ਆਪਾਂ ਕਦੇ ਕਰਤਾਰਪੁਰ ਸਾਹਿਬ ਦੇ ਬਾਰੇ ਚ ਸੁਣਿਆ ਹੋਵੇ। ਦੋ ਕਰਤਾਰਪੁਰ ਸਾਹਿਬ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ 1504 ਜਾਂ ਕਈ 1507 ਕਹਿੰਦੇ ਨੇ, ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ, ਉਹ ਪਾਕਿਸਤਾਨ ਵਿੱਚ।

ਵੱਡਾ ਥੰਮ ਟਾਲੀ ਦਾ ਉਹ ਗੱਡ ਕੇ ਉਹਦੇ ਉੱਤੇ ਸ਼ਤੀਰ ਟਕਾ ਦਿੱਤੇ। ਸਭ ਨੇ ਆਖਿਆ ਵੀ ਫਿਕਰ ਨਾ ਕਰੋ, ਇਹ ਢੱਠੇਗਾ ਨਹੀਂ, ਇੱਥੇ ਰਹਿਣ ਦਿਓ। ਤੇ ਉਸ ਥੰਮ ਦੇ ਨਾਂ ਤੇ ਹੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਥੰਮ ਸਾਹਿਬ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੀਸ ਮਹਿਲ ਵਿੱਚ ਆ ਕੇ ਰਹਿੰਦੇ ਰਹੇ। ਇੱਥੇ ਹੀ ਬਾਬਾ ਧੀਰਮਲ ਆ ਕੇ ਰਹਿੰਦਾ ਰਿਹਾ। ਇੱਥੇ ਹੀ ਬਾਬਾ ਗੁਰਦਿੱਤਾ ਜੀ ਆ ਕੇ ਰਹਿੰਦੇ ਰਹੇ। ਇੱਥੇ ਹੀ ਸਤਿਗੁਰੂ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਆਏ। ਇੱਥੇ ਹੀ ਬਹੁਤ ਮਾਣ ਵਾਲੀ ਗੱਲ ਹੈ, ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਇੱਥੇ ਹੀ ਕਰਤਾਰਪੁਰ ਸਾਹਿਬ ਦੇ ਨਿਵਾਸੀ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵੀ ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਇੱਕ ਆਖਰੀ ਜੰਗ ਲੜਿਆ ਸੀ 1635 ਦਾ, ਉਹ ਵੀ ਇੱਥੇ ਹੀ ਲੜਿਆ ਸੀ। ਪੈਂਦੇ ਖਾਂ ਦੀ ਮੌਤ ਵੀ ਇੱਥੇ ਹੀ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 14 ਸਾਲ ਦੀ ਉਮਰ ਚ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਦਾ ਜਿਹੜਾ ਪਵਿੱਤਰ ਦਾਤ ਮਿਲੀ ਸੀ ਉਹ ਇਸੇ ਕਰਤਾਰਪੁਰ ਸਾਹਿਬ ਦੇ ਵਿੱਚ ਮਿਲੀ ਸੀ। ਇੱਕ ਇੱਕ ਸਥਾਨ ਦੇ ਵਿੱਚ ਕਿੰਨਾ ਕੁਛ ਪਿਆ, ਲੇਕਿਨ ਸਾਡੇ ਕੋਲ ਪਿਆਰ ਹੀ ਨਹੀਂ ਹਿਸਟਰੀ ਨਾਲ, ਪਿਆਰ ਹੀ ਨਹੀਂ ਸਾਨੂੰ ਇਤਿਹਾਸ ਨਾਲ, ਅਸੀਂ ਕਦੇ ਨਹੀਂ ਜਾ ਕੇ ਨਮਸਕਾਰ ਕਰਦੇ। ਇਹਨੇ ਗੁਰੂਆਂ ਦੇ ਉੱਥੇ ਚਰਨ ਪਏ ਹੋਏ ਨੇ। ਇੱਥੋਂ ਦਾ ਹੀ ਗੁਰੂ ਕੇ ਪਿਆਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਜਹਾਨ ਖਾਨ ਨੇ ਆ ਕੇ ਸਭ ਤੋਂ ਪਹਿਲਾਂ ਇੱਥੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ। ਉਹ ਇਮਾਰਤ ਵੀ ਢਹਿ ਗਈ ਤੇ ਉਹ ਜਿਹੜਾ ਥੰਮ ਸੀ ਨਾ, ਉਹ ਥੰਮ ਉਸ ਵੇਲੇ ਸੜ ਗਿਆ। ਤੇ ਉਦੋਂ ਇੰਨਾ ਕੁ ਸਿੱਖਾਂ ਨੂੰ ਦਰਦ ਲੱਗਾ। ਪਰ ਸੱਜਣਾ, ਇਮਾਰਤਾਂ ਤੇ ਕਈ ਵਾਰੀ ਢੱਟਦੀਆਂ ਨੇ, ਕਈ ਵਾਰੀ ਬਣਦੀਆਂ ਨੇ, ਅਸੀਂ ਦੁਬਾਰੇ ਵੀ ਬਣਾ ਲਾਂਗੇ। ਲੇਕਿਨ ਇੱਕ ਗੱਲ ਚੇਤਾ ਰੱਖ, ਜਿਹੜਾ ਥੰਮ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਟਿਕਾਇਆ ਸੀ ਨਾ, ਤੇ ਉਹ ਥੰਮ ਅਸੀਂ ਮੁੜ ਕੇ ਨਹੀਂ ਟਿਕਾ ਸਕਦੇ, ਕਿਉਂਕਿ ਗੁਰੂ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ। ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਥੰਮ ਸਾਹਿਬ ਦੇ ਸੜ ਜਾਣ ਦਾ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ ਇਸ ਗੱਲ ਦਾ, ਹੁਣ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਨਾ। ਮੇਰੀ ਗੱਲ ਨੂੰ ਬੁਰਾ ਨਾ ਜੀ ਮਨਾਇਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਅਜੋਕਾ ਸਮਾਂ ਇਹੋ ਜਿਹਾ ਆਇਆ ਹੋਇਆ, ਕਿਸੇ ਨੇ ਸਿੱਖੀ ਸਾਡੇ ਘਰ ਨਹੀਂ ਵਾੜੀ, ਪਰ ਗੋਲਕਾਂ ਸਾਡੇ ਘਰ ਰੱਖ ਦਿੱਤੀਆਂ। ਗੋਲਕਾਂ ਬਹੁਤ ਲੋਕਾਂ ਦੇ ਘਰ ਪਈਆਂ ਨੇ, ਕਦੇ ਕਾਰਸੇ ਵਾਲੀਆਂ ਨੇ ਪਈਆਂ ਨੇ, ਕਦੇ ਕਿਸੇ ਦੀਆਂ ਪਈਆਂ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਤੇ ਗੋਲਕਾਂ ਸਾਰਿਆਂ ਦੇ ਘਰ ਚਲੇ ਗਏ ਵੀ ਤੁਸੀਂ ਡਾਲਰ ਦੇ ਚ ਪਾ ਕੇ ਇੰਡੀਆ ਭੇਜੋ, ਅਸੀਂ ਤੁਹਾਡੀ ਜੜ ਪੁੱਟੀਏ। ਲੇਕਿਨ ਐਸਾ ਨਹੀਂ ਕਿਸੇ ਨੇ ਭੇਜਿਆ ਵੀ ਸਿੱਖੀ ਦੀ ਦਾਤ ਕਿਸੇ ਦੇ ਘਰ ਚਲੀ ਜਾਏ। ਉਸੇ ਗੱਲ ਵੱਲ ਵਾਪਸ ਪਰਤਾਂ ਕਿ ਮੈਂ ਕਦੇ ਮੈਂ ਬੜਾ ਮਨ ਸਮਝਾ ਕੇ ਆਉਣਾ, ਪਰ ਸਿੱਖ ਕੌਮ ਦਾ ਦਰਦ ਹੈ, ਇਹਦੀ ਜੜ ਕਿਸੇ ਨਹੀਂ ਪੁੱਟੀ, ਇਹਦੀ ਜੜ ਇਹਨੇ ਖੁਦ ਨੇ ਪੁੱਟੀ ਹੈ। ਗੁਰੂ ਕੇ ਸਿੱਖਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ। ਇੱਥੇ ਉਸ ਵੇਲੇ ਵਡਭਾਗ ਸਿੰਘ ਸੀ। ਇੱਕ ਪਲ ਮੈਂ ਇਹ ਵੀ ਲਵਾਂ, ਇਹਦੇ ਨਾਲ ਬੇਇਨਸਾਫੀ ਨਾ ਕਰੀਏ ਆਪਾਂ। ਵਡਭਾਗ ਸਿੰਘ ਧੀਰਮਲ ਦੀ ਕੁੱਲ ਵਿੱਚੋਂ ਹੈ, ਇਹ ਗੁਰਦਿੱਤੇ ਦੀ ਕੁੱਲ ਵਿੱਚੋਂ ਹੈ, ਬਾਬਾ ਗੁਰਦਿੱਤਾ ਜੀ ਦੀ ਕੁੱਲ ਵਿੱਚੋਂ ਹੈ। ਆਪਾਂ ਬਹੁਤਾ ਪਿਛੋਕੜ ਚ ਨਹੀਂ ਜਾ ਸਕਦੇ। ਇਹ ਉਸ ਵੇਲੇ ਕਰਤਾਰਪੁਰ ਸਾਹਿਬ ਸੀ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜਹਾਨ ਖਾਨ ਦੀਆਂ ਫੌਜਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਤੇ ਤਸ਼ੱਦਦ ਕੀਤਾ, ਤਸ਼ੱਦਦ ਕੀਤਾ ਤੇ ਇਹਦੇ ਨਾਲ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਵਿਉਂਤ ਬਣਾਈ, ਇਹ ਉਹਨਾਂ ਦੀ ਜੇਲ੍ਹ ਵਿੱਚੋਂ ਭੱਜ ਗਿਆ। ਜੇਲ੍ਹ ਵਿੱਚੋਂ ਭੱਜ ਕੇ ਇਹਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੌੜ ਮੰਡੀ ਉੱਥੇ ਜਾ ਕੇ ਆਪਣਾ ਡੇਰਾ ਬਣਾ ਲਿਆ। ਪਹਿਲਾਂ ਜਾ ਕੇ ਬੈਠਿਆ ਹੀ ਸੀ ਤੇ ਉਸ ਵੇਲੇ ਡਰਿਆ ਹੋਇਆ ਇਕਾਂਤਵਾਸ ਜੰਗਲ ਦੇ ਵਿੱਚ ਜਾ ਕੇ ਬੈਠ ਗਿਆ ਤੇ ਉੱਥੇ ਕੁਝ ਆਜੜੀ ਇੱਜੜ ਚਾਰਦੇ ਸਨ, ਗਾਵਾਂ ਮੱਝਾਂ ਜਾਂ ਬੱਕਰੀਆਂ ਚਾਰਦੇ ਸਨ, ਭੇਡਾਂ ਚਾਰਦੇ ਸਨ। ਉਹਨਾਂ ਨੇ ਇਹਨੂੰ ਆਖਿਆ ਵੀ ਤੂੰ ਇਸ ਦਰਖਤ ਦੇ ਥੱਲੇ ਨਾ ਬੈਠ, ਕਿਉਂਕਿ ਇਸ ਦਰਖਤ ਦੇ ਥੱਲੇ ਭੂਤ ਨੇ। ਤੇ ਇਹਨੇ ਆਖਿਆ ਵੀ ਕੋਈ ਗੱਲ ਨੀ, ਇਹਨੂੰ ਐ ਲੱਗਿਆ ਵੀ ਇੱਥੇ ਸ਼ਾਇਦ ਲੋਕ ਡਰਦੇ ਨਾ ਆਉਣ, ਇਹ ਉੱਥੇ ਬੈਠਾ ਰਿਹਾ। ਤੇ ਲੋਕਾਂ ਦੇ ਵਿੱਚ ਇੱਕ ਚਰਚਾ ਫੈਲ ਗਈ ਵੀ ਜਿਹੜਾ ਆਹ ਬੰਦਾ ਭੂਤਾਂ ਤੋਂ ਨਹੀਂ ਨਾ ਡਰਿਆ, ਇਹਦੇ ਉੱਤੇ ਭੂਤਾਂ ਦਾ ਅਸਰ ਨਹੀਂ ਹੈ। ਉਸੇ ਵੇਲੇ ਉਸ ਤੋਂ ਬਾਅਦ ਉਹਦਾ ਉੱਥੇ ਡੇਰਾ ਚੱਲ ਗਿਆ ਤੇ ਮੁੜ ਕੇ ਉਸ ਡੇਰੇ ਦੇ ਨਾਂ ਦੇ ਉੱਤੇ ਅੱਜ ਬਹੁਤ ਭੁੱਲੜ ਲੋਕ ਨੇ ਜਿਹੜੇ, ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਾਂ, ਇਹ ਵਡਭਾਗ ਸਿੰਘ

0: ਗੁਰੂ ਘਰ ਤੋਂ ਦੁਰਕਾਰਿਆ ਹੋਇਆ, ਬਟ ਭਾਗ ਸਿੰਘ ਨਾਲ ਗੁਰੂ ਘਰ ਦੀ ਸਾਂਝ ਕੋਈ ਨਹੀਂ ਹੈ, ਕਿਉਂਕਿ ਧੀਰ ਮੱਲੀਏ ਦੁਰਕਾਰੇ ਹੋਏ ਸਨ। ਤੇ ਇਹ ਵਿਭਾਗ ਸਿੰਘ ਨੇ ਉੱਥੇ ਡੇਰਾ ਬਣਾ ਕੇ ਅੱਜ ਵੀ ਉੱਥੇ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਹੈ ਵੀ ਇੱਥੇ ਆ ਕੇ ਤੇ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਰੱਬ ਦੀ ਬਾਣੀ ਪੜਨ ਵਾਲੇ ਉੱਤੇ ਕਿਸੇ ਚੀਜ਼ ਦਾ ਵੀ ਅਸਰ ਨਹੀਂ ਹੁੰਦਾ। ਛੱਡ ਦਿਓ ਜਿਹੜੇ ਟੀਵੀ ਤੇ ਤੁਹਾਨੂੰ ਮੋਤੀ ਪਾਉਂਦੇ ਨੇ ਨਾ, ਇਹ ਪਤਾ ਨਹੀਂ ਕੀ ਉਹਨੂੰ ਕਹਿੰਦੇ ਸਟੋਨ ਪਾਉਂਦੇ ਨੇ, ਉਹਨਾਂ ਨੂੰ ਛੱਡ ਦਿਓ। ਉਹਨਾਂ ਦੀ ਆਖਿਆ ਕੁਛ ਵੀ ਨਹੀਂ ਜੇ ਬਣਨਾ। ਆ ਤੁਸੀਂ ਰੋਜ਼ ਦੇਖਦੇ ਹੋ ਜਿਹੜੇ ਇੱਛਾ ਧਾਰੀ ਬਣੇ ਬੈਠੇ ਸਨ ਉਹਨਾਂ ਦਾ ਹਾਲ ਕੀ ਹੁੰਦਾ। ਤੁਸੀਂ ਹੁਣ ਤੇ ਜਾਗੋ, ਹੁਣ ਤੇ ਜਾਗੋ। ਮੈਂ ਬੇਨਤੀ ਕਰਾਂ, ਤੁਹਾਡੇ ਸਾਹਮਣੇ ਸਭ ਕੁਝ ਦਿਖਾ ਰਹੇ ਹੈ ਤੁਹਾਨੂੰ ਗੁਰੂ ਕਲਾ ਵਰਤਾ ਵਰਤਾ ਕੇ, ਲੇਕਿਨ ਅਸੀਂ ਨਹੀਂ ਅੜਦੇ। ਜਦੋਂ ਵੀ ਮੈਦਾਨ ਕੋਈ ਖਾਲੀ ਹੁੰਦਾ, ਕੋਈ ਨਵਾਂ ਆ ਜਾਂਦਾ, ਫਿਰ ਉਹਦੇ ਮਗਰ ਤੁਰ ਜਾਂਦੇ, ਪਰ ਤੁਰਦੇ ਕਿਸੇ ਦਾ ਪੱਲਾ ਪਕੜ ਕੇ ਹੀ ਹੈ, ਗੁਰੂ ਦਾ ਪੱਲਾ ਨਹੀਂ ਪਕੜਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਮੈਂ ਉਸੇ ਪਾਸੇ ਵੱਲ ਆਵਾਂ। ਵਿਭਾਗ ਸਿੰਘ ਦੇ ਕੁਝ ਭੁੱਲਣ ਰੁਕ ਜਾਂਦੇ ਨੇ, ਪਰ ਇਹ ਦੁਰਕਾਰਿਆ ਹੋਇਆ। ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਾਇਦ ਆਪ ਨੂੰ ਯਾਦ ਹੋਵੇਗਾ, ਬਾਬੇ ਧੀਰਮੱਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ, ਜਿਹੜਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਲਿਖਿਆ ਸੀ। ਰਾਮਸਰ ਦੇ ਕੰਢੇ ਬੈਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 974 ਉਹਦੇ ਪਵਿੱਤਰ ਅੰਗ ਸਨ, ਤੇ ਉਹ ਸਰੂਪ ਇੱਥੇ ਧੀਰਮੱਲ ਦੇ ਕੋਲ ਸੀ। ਧੀਰਮੱਲ ਆਪਣੇ ਬਾਪੂ ਦੇ ਚਲਾਣੇ ਤੇ ਵੀ ਸ੍ਰੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ, ਕਿਉਂਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ, ਜਦੋਂ ਬਾਬਾ ਗੁਰਦਿੱਤਾ ਚੜਾਈ ਕੀਤਾ, ਬਾਬੇ ਗੁਰਦਿੱਤੇ ਦੀ ਔਲਾਦ ਹੈ, ਤੇ ਉਦੋਂ ਉੱਥੇ ਨਹੀਂ ਸੀ ਗਿਆ ਵੀ ਕਿਤੇ ਮੇਰੇ ਕੋਲ ਮਹਾਰਾਜ ਦਾ ਸਰੂਪ ਨਾ ਲੈ ਲੈਣ। ਇਹ ਉੱਥੇ ਹੀ ਰਿਹਾ, ਤੇ ਉਹ ਸਮਿਆਂ ਦੇ ਵਿੱਚ, ਹੁਣ ਗੱਲ ਚੇਤਾ ਰੱਖਿਓ ਜੇ ਮੈਂ ਬੇਨਤੀ ਕਰਾਂ, ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਪਹਿਲੀ ਬੀੜ ਵੀ ਅਗਨ ਭੇਟ ਹੋਈ ਮੰਨੀ ਜਾਂਦੀ ਹੈ, ਮੰਨੀ ਜਾਂਦੀ ਹੈ। ਇਹਦਾ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ, ਮੈਂ ਤਾਂ ਕਰਕੇ ਬੇਨਤੀ ਕਰ ਰਿਹਾ, ਕਿਉਂਕਿ ਜਿਹੜੀ ਧੀਰ ਮੱਲੀਆਂ ਕੋਲ ਹੁਣ ਬੀੜ ਹੈ ਨਾ, ਇਹ ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੀ ਨਕਲ ਹੈ। ਮੈਂ ਬਹੁਤ ਵਾਰੀ ਜਦੋਂ ਵੀ ਇਹ ਮਸਲਾ ਆਇਆ, ਉਨੀ ਵਾਰੀ ਮੈਂ ਇਹੋ ਕਹਿ ਕੇ ਚਲਾ ਗਿਆ ਵੀ ਬੀੜਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ, ਕਿਤੇ ਵਕਤ ਮਿਲਿਆ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਉਂਕਿ ਕਿਵੇਂ ਕਿਵੇਂ ਮਹਾਰਾਜ ਦੇ ਸਰੂਪ ਸਾਡੇ ਤੋਂ ਵਿਛੜੇ ਤੇ ਅਸੀਂ ਉਹ ਨਹੀਂ ਸੰਭਾਲ ਕਰ ਸਕੇ। ਇਸ ਲਈ ਧੀਰ ਮੱਲੀਆਂ ਨੇ ਜਿਹੜੀ ਹੁਣ ਬੀੜ ਰੱਖੀ ਹੋਈ ਆ, ਹੋ ਸਕਦਾ ਉਹ ਭਾਈ ਬੰਨੋ ਦੀ ਉਹਦੀ ਉਤਾਰਾ ਹੋਵੇ, ਗੱਲ ਵਿਖਰੀ ਹੈ। ਉਸ ਵੇਲੇ ਵੀ ਸ਼ਾਇਦ ਆਪ ਨੂੰ ਪਤਾ ਹੋਵੇ ਵੀ ਕੁਝ ਸਮਾਂ ਪਹਿਲਾਂ ਇੱਕ ਮਹਾਰਾਜ ਸਰੂਪ ਅਗਨ ਭੇਟ ਹੋਇਆ ਸੀ, ਜਦੋਂ 1740 ਦਾ ਘੱਲੂਘਾਰਾ ਹੋਇਆ ਸੀ, ਉਦੋਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹੋਇਆ ਵਾਂ, ਉਦੋਂ ਵੀ ਇੱਕ ਮਹਾਰਾਜ ਦਾ ਸਰੂਪ ਅਗਨ ਭੇਟ ਹੋਇਆ ਸੀ। ਇਹ ਦੂਜੀ ਵਾਰੀ ਅਗਨ ਭੇਟ ਹੋਇਆ ਉਦੋਂ 1757 ਦੇ ਵਿੱਚ, ਅਹਿਮਦ ਸ਼ਾਹ ਅਬਦਾਲੀ ਕਹਿਰ ਕਰਕੇ ਮੈਂ ਵਾਪਸ ਪਰਤ ਗਿਆ, ਤੇ ਉਹਦੇ ਬੰਦਿਆਂ ਨੇ, ਜਹਾਨ ਖਾਨ ਨੇ ਤੇ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ, ਤੇ ਇੱਥੋਂ ਕੁਝ ਇਹੋ ਜਿਹੇ ਭਾਣੇ ਵਰਤੇ। ਇਸ ਤੋਂ ਬਾਅਦ ਸਿੱਖੀ ਕਿਵੇਂ ਆਪਣੇ ਕਦਮਾਂ ਤੇ ਤੁਰ ਕੇ ਅਗਲਾ ਇਤਿਹਾਸ ਸਿਰਜਦੀ ਹੈ, ਇਹ ਆਪਾਂ ਕੱਲ ਰੋਜ਼ ਵਿਚਾਰ ਸਾਂਝੀ ਕਰਾਂਗੇ। ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਵੀ ਇਤਿਹਾਸਕ ਪੰਨੇ ਹੀ ਤੁਹਾਡੇ ਨਾਲ ਸਾਂਝੇ ਕਰਾਂ, ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਿੱਖੀ ਨੂੰ ਡਾਕਾ ਪੈ ਰਿਹਾ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਵਕਤ ਬਾ ਵਕਤ, ਮੈਨੂੰ ਇਸ ਗੱਲੋਂ ਮਾਫ ਕਰ ਦਿਓ। ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿੱਖੀ ਦੇ ਵਿਰਸੇ ਨੂੰ ਸੰਭਾਲੀਏ। ਇਹੋ ਜਿਹਾ ਇਤਿਹਾਸ ਦੁਨੀਆਂ ਕੋਲ ਨਹੀਂ ਹੈ, ਇਹੋ ਜਿਹਾ ਇਤਿਹਾਸ ਦੁਨੀਆਂ ਕੋਲ ਨਹੀਂ ਹੈ। ਇਹ ਮਹਾਨ ਸੂਰਬੀਰਾਂ ਦੀ ਕੁਰਬਾਨੀ ਹੈ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਰਵਾਂਗਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੋ ਸੁਨਹਾਲ। ਕਦ ਪਸੀ ਦੀਦਾਰ ਜਿਉ ਬੁਲਾਵੇ ਤਿਉ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਚਰਨਾਂ ਵਿੱਚ ਸਬਾਈਮਾਨ ਸਤਸੰਗੀ ਪਿਆਰਿਓ, ਕਰੋ ਕਿਰਪਾ, ਅਸੀਸਾਂ ਦੇਵੋ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਆਪਾਂ ਕੱਲ ਰੋਜ਼ ਇੱਥੇ ਤੱਕ ਵਿਚਾਰਿਆ ਸੀ, ਅਬਦਾਲੀ ਨਾਲ ਟੱਕਰ ਲੈਣ ਲੱਗਿਆਂ ਗੁਰੂ ਕੇ ਸਿੱਖਾਂ ਨੇ ਉਹਦੇ ਕੋਲ ਬਹੁਤ ਜ਼ਿਆਦਾ ਲੁੱਟੇ ਹੋਏ ਖਜ਼ਾਨੇ ਵਿੱਚੋਂ ਕੁਝ ਇੱਕ ਜਬਰੀ ਆਪਣਾ ਹਿੱਸਾ ਵੰਡਾ ਲਿਆ। ਹੁਣ ਉਹ ਅਬਦਾਲੀ ਤੇ ਚਲਾ ਗਿਆ, ਪਰ ਪਿੱਛੇ ਉਹਦਾ ਪੁੱਤਰ ਤੈਮੂਰ ਤੇ ਨਾਲ ਉਹਦਾ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਇਹ ਪਿੱਛੇ ਰਹਿ ਗਏ। ਇਹਨਾਂ ਦੋਨਾਂ ਨੇ ਆਪਣੇ ਦਿਲ ਦੀ ਭੜਾਸ ਕੱਢਣ ਵਾਸਤੇ, ਜਿਹੜਾ ਤਾਕਤਵਰ ਹੋਇਆ ਕਰਦਾ ਹਮੇਸ਼ਾ ਸਾਹਮਣੇ ਟੱਕਰ ਲੈਂਦਾ, ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਹਮੇਸ਼ਾ ਪਿੱਠ ਪਿੱਛੇ ਵਾਰ ਕਰਦੇ ਨੇ। ਇਹਨਾਂ ਨੇ ਕੋਸ਼ਿਸ਼ ਕੀਤੀ, ਕਰਤਾਰਪੁਰ ਸਾਹਿਬ ਸਾਹਮਣੇ ਆਇਆ ਤੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ। ਕਰਤਾਰਪੁਰ ਸਾਹਿਬ ਇਹ ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਇਹਦਾ ਜ਼ਿਕਰ ਦਾਸ ਤੁਹਾਡੇ ਨਾਲ ਕੱਲ ਕਰ ਚੁੱਕਾ ਹੋਇਆ। ਅੱਜ ਦਾ ਇਤਿਹਾਸ ਸ਼ੁਰੂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਨਾ ਚਾਰਾ ਚੱਲਿਆ, ਗੁਰੂ ਕੇ ਸਿੱਖਾਂ ਨੇ ਉਸ ਕਰਤਾਰਪੁਰ ਸਾਹਿਬ ਦੇ ਉਜਾੜੇ ਦਾ ਕਾਰਨ ਬਣਿਆ, ਜਿਹੜਾ ਇਹ ਜਹਾਨ ਖਾਨ ਉਹਨਾਂ ਨੇ ਬਾਕੀ ਗੱਲਾਂ ਤੇ ਬਰਦਾਸ਼ਤ ਕਰ ਲਈਆਂ, ਲੇਕਿਨ ਇਹ ਬਰਦਾਸ਼ਤ ਨਹੀਂ ਕੀਤੀ ਵੀ ਜਿਹੜਾ ਥੰਮੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਹੱਥੀ ਦਿੱਤੀ ਸੀ ਜ਼ਲਮਾਂ, ਉਹ ਅਸੀਂ ਮੁੜ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਕਰਤਾਰਪੁਰ ਸਾਹਿਬ ਦੇ ਵਿੱਚ ਇਸ ਵੇਲੇ ਇਧਰਲੇ ਇਲਾਕੇ ਦਾ ਜਿਹੜਾ ਮੁਖੀ ਹੈ ਉਹ ਅਦੀਨਾ ਬੇਗ ਹੈ, ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਤੇ ਉਹਨਾਂ ਨੇ ਮੁੜ ਕੇ ਹਮਲਾ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜ਼ਾਲਮਾਂ ਨੂੰ ਸਾਧਿਆ, ਖਾਸ ਕਰਕੇ ਨਾਸਰ ਅਲੀ ਜਿਹਨੇ ਇਹ ਸਾਰਾ ਕਰਮ ਕਰਵਾਇਆ ਸੀ ਵਿੱਚ ਸੀ ਸ਼ਾਮਲ, ਤੇ ਉਹ ਮਾਰਿਆ ਗਿਆ ਸੀ, ਉਹਦੀ ਲਾਸ਼ ਉੱਥੇ ਦਬਾਈ ਗਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਇੱਕ ਬੜੀ ਤਮੰਨਾ ਸੀ ਭਈ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸਾੜਿਆ ਤੇ ਇਹਦੇ ਕਾਰਨ ਥੰਮ ਸਾਹਿਬ ਸੜਿਆ, ਤੇ ਇਸ ਲਈ ਉਹਨਾਂ ਨੇ ਇਹਨੂੰ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਇਹਨੂੰ ਬਕਾਇਦਾ ਸਾੜਿਆ ਗਿਆ ਭਈ ਜੇ ਤੂੰ ਸਾਡੇ ਨਾਲ ਇਹੋ ਜਿਹਾ ਨਿਉਂਦਾ ਪਾਇਆ ਤਾਂ ਤੇਰੇ ਨਾਲ ਵੀ ਘੱਟ ਨਹੀਂ ਹੋਵੇਗੀ, ਤੇ ਉਸ ਲਾਸ਼ ਨੂੰ ਸਾੜ ਕੇ ਇੱਕ ਗੱਲ ਬਿਲਕੁਲ ਪ੍ਰਗਟ ਕਰ ਦਿੱਤੀ, ਮੁਸਲਮਾਨ ਧਰਮ ਦੇ ਅਨੁਸਾਰ ਸਰੀਰ ਨੂੰ ਸਾੜਨਾ ਜਿਹੜਾ ਉਹ ਬਹੁਤ ਵੱਡੀ ਉਹਨਾਂ ਦੇ ਮੁਤਾਬਕ ਵੱਡੀ ਸਜ਼ਾ, ਇਹ ਗੱਲ ਉਹ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਜਿਉਂਦਾ ਤੇ ਨਹੀਂ ਸੀ, ਉਹਨੂੰ ਸਜ਼ਾ ਦੇਣ ਦਾ ਇਹ ਢੰਗ ਗੁਰੂ ਕੇ ਸਿੱਖਾਂ ਨੇ ਅਪਣਾਇਆ। 1757 ਦਾ ਵਕਤ ਆ ਗਿਆ, 1757 ਦੇ ਵਿੱਚ ਜਹਾਨ ਖਾਨ ਨੇ ਤੇ ਨਾਲ ਤੈਮੂਰ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਰ ਕੋਈ ਚਾਰਾ ਨਹੀਂ, ਅੰਮ੍ਰਿਤਸਰ ਸਾਹਿਬ ਦੇ ਉੱਤੇ ਹੱਲਾ ਕਰਕੇ ਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਕਬਜ਼ਾ ਕਰਕੇ ਤੇ ਉੱਥੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਇਮਾਰਤ ਨੂੰ ਢਾਇਆ ਤੇ ਨੁਕਸਾਨ ਪਹੁੰਚਾਇਆ ਤੇ ਸਰੋਵਰ ਨੂੰ ਸਾਰੇ ਨੂੰ ਫੇਰ ਦੁਬਾਰੇ ਪੂਰ ਦਿੱਤਾ ਗਿਆ। ਇੱਕ ਪਲ ਮੈਂ ਤੁਹਾਡਾ ਫਿਰ ਲਵਾਂ, ਇਹਦੇ ਲੜੀ ਚ ਫਿਰ ਤੁਰਦੇ ਆਪਾਂ। ਦੋ ਗੱਲਾਂ ਤੁਸੀਂ ਬਰਾਬਰ ਦੇਖਦੇ ਆ ਰਹੇ ਹੋ, ਮੈਂ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕਰਦਾ ਆ ਰਿਹਾ। ਇੱਕ ਤੇ ਜ਼ਾਲਮ ਦੀ ਜਦੋਂ ਵੀ ਅੱਖ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਤੇ ਰਹੀ ਹੈ, ਅਤੇ ਸਿੱਖਾਂ ਦੀ ਜਿੰਦ ਜਾਨ ਹਰਿਮੰਦਰ ਸਾਹਿਬ ਰਿਹਾ। ਇਹ ਦੋ ਗੱਲਾਂ ਇਤਿਹਾਸ ਵਿੱਚ ਬਰਾਬਰ ਦੇਖਦੇ ਆ ਰਹੇ ਹੋ। ਜਦੋਂ ਵੀ ਕਦੇ ਵਕਤ ਮਿਲਦਾ ਸਿੱਖ ਦਰਬਾਰ ਸਾਹਿਬ ਦਾ ਬਦਲਾ ਲੈਂਦੇ ਨੇ, ਜ਼ਾਲਮ ਨੂੰ ਵਕਤ ਮਿਲਦਾ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ। ਸਮੇਂ ਦੀ ਸੀਮਾ ਆਪਾਂ ਗੱਲ ਨੇੜੇ ਰੱਖਣੀ। 1757 ਵਿੱਚ ਫਿਰ ਦੁਬਾਰਾ ਇਸ ਸਰੋਵਰ ਨੂੰ ਭਰ ਦਿੱਤਾ ਗਿਆ, ਬੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਭ ਤੋਂ ਵੱਡੀ ਗੱਲ ਵੀ ਅਫਗਾਨੀ ਫੌਜਾਂ ਉਹਨਾਂ ਨੇ ਉੱਥੇ ਪਹਿਰੇ ਲਾ ਦਿੱਤੇ, ਜਿਹੜਿਆਂ ਦੇ ਅਧੀਨ ਹਰਿਮੰਦਰ ਸਾਹਿਬ ਦੀ ਬੇਅਦਬੀ ਨਿਤ ਪ੍ਰਤੀ ਹੋਣ ਲੱਗ ਪਈ। ਇਸ ਗੱਲ ਦਾ ਪਤਾ ਲੱਗਿਆ ਗੁਰੂ ਕੇ ਸਿੱਖ ਬਾਬਾ ਦੀਪ ਸਿੰਘ ਨੂੰ। ਮੈਂ ਵਿੱਚੋਂ ਵਿੱਚੋਂ ਜ਼ਿਕਰ ਕਰ ਰਿਹਾ ਕਿਉਂਕਿ ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਜਦੋਂ ਤਰਨਾ ਦਲ ਤੇ ਬੁੱਢਾ ਦਲ ਬਣੇ ਸਨ, ਉਦੋਂ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ ਸੀ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੁਹਾਡੇ ਜ਼ਿੰਮੇ ਆ। ਇਸ ਲਈ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਇਹ ਖਬਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ, ਜਿਹਨੂੰ ਅੱਜ ਨਾਂ ਦਮਦਮਾ ਸਾਹਿਬ ਦਿੱਤਾ ਜਾਂਦਾ, ਤੇ ਉਸ ਅਸਥਾਨ ਦੇ ਉੱਤੇ ਜਾ ਕੇ ਉਹਨੂੰ ਖਬਰ ਦਿੱਤੀ। ਬਾਬਾ ਦੀਪ ਸਿੰਘ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉੱਥੋਂ ਜ਼ਾਲਮ ਨੂੰ ਸੋਧਣ ਵਾਸਤੇ ਤੁਰਿਆ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਬਾਬਾ ਦੀਪ ਸਿੰਘ ਦਾ ਜਨਮ ਪਹੁ ਪਿੰਡ ਲਾਹੌਰ ਦੇ ਲਾਗੇ ਹੋਇਆ। 1682 ਦੇ ਵਿੱਚ ਇਹਦਾ ਜਨਮ ਹੋਇਆ ਤੇ 1757 ਦੇ ਵਿੱਚ ਇਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਔਰ ਇਹ ਉਹ ਗੁਰੂ ਕਾ ਸਿੱਖ ਹੈ ਜਿਹਦੇ ਉੱਤੇ ਰੱਬ ਨੇ ਬੜੀ ਵੱਡੀ ਕਿਰਪਾ ਕੀਤੀ। ਜੇ ਪਹਿਲਾ ਸਰੂਪ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ, ਪਹਿਲਾ ਉਤਾਰਾ ਕਰਨ ਦਾ ਮਾਣ ਭਾਈ ਬੰਨੋ ਨੂੰ ਪ੍ਰਾਪਤ ਹੈ, ਪਹਿਲਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲਿਖਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਪਹਿਲਾ ਮਾਣ ਪ੍ਰਾਪਤ ਹੈ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਪ੍ਰਾਪਤ ਹੈ। ਸਭ ਤੋਂ ਵਧੀਕ ਹੱਥੀ ਬੀੜਾ ਨਾਲ ਉਤਾਰਾ ਕਰਨ ਵਾਲਾ ਅਗਰ ਸਭ ਤੋਂ ਵਧੀਕ ਮਾਣ ਪ੍ਰਾਪਤ ਹੈ ਤੇ ਉਹ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੈ। ਬਾਬਾ ਦੀਪ ਸਿੰਘ ਨੇ ਚਾਰ ਸਰੂਪਾਂ ਦਾ ਉਤਾਰਾ ਕੀਤਾ ਸੀ। ਪੰਜਵਾਂ ਸਰੂਪ ਮੰਨਿਆ ਜਾਂਦਾ ਵੀ ਉਹਨਾਂ ਨੇ ਕਿਸੇ ਹੋਰ ਭਾਸ਼ਾ ਵਿੱਚ ਉਤਾਰਾ ਕਰਕੇ ਭੇਜਿਆ ਸੀ, ਗੱਲ ਵੱਖਰੀ ਹੈ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਬਾਬਾ ਦੀਪ ਸਿੰਘ ਨੂੰ ਜਾ ਕੇ ਪਤਾ ਲੱਗਿਆ ਬਜ਼ੁਰਗ ਹੋ ਗਿਆ, ਭਾਵੇਂ ਇਹਨਾਂ ਦੀ ਜ਼ਿੰਦਗੀ ਨੇ ਇਹਨਾਂ ਨਾਲ ਬੜਾ ਮਖੌਲ ਕੀਤਾ। ਦਾਸ ਹਰ ਵਾਰੀ ਇਹ ਬੇਨਤੀ ਕਰਦਾ, ਬੜਾ ਮਖੌਲ ਕੀਤਾ। ਜਦੋਂ ਵਕਤ ਸੀ ਖੰਡਾ ਪਕੜਨ ਦਾ, ਉਦੋਂ ਜ਼ਿੰਦਗੀ ਨੇ ਹੱਥ ਵਿੱਚ ਕਲਮ ਪਕੜਾ ਦਿੱਤੀ, ਪਰ ਜਵਾਨੀ ਵਿੱਚ ਕਲਮ ਚੁੱਕੀ ਹੈ। ਅਕਸਰ ਲੋਕ ਕਲਮਾਂ ਜਿਹੜੇ ਨੇ ਉਹ ਬਿਰਧ ਅਵਸਥਾ ਵੇਲੇ ਚੁੱਕਦੇ ਨੇ। ਜੀਵਨ ਦਾ ਤਜਰਬਾ ਕੋਲ ਹੁੰਦਾ, ਬਹੁਤ ਗਿਆਨ ਕੋਲ ਹੁੰਦਾ, ਉਸ ਗਿਆਨ ਨੂੰ ਅੱਖਰਾਂ ਦੇ ਰੂਪ ਵਿੱਚ ਕਾਗਜ਼ਾਂ ਤੇ ਛਾਪਣ ਵਾਸਤੇ ਆਖਰੀ ਉਮਰ ਚੁਣੀ ਜਾਂਦੀ ਹੈ। ਪਰ ਬਾਬਾ ਦੀਪ ਸਿੰਘ ਨੂੰ ਚੜ੍ਹਦੀ ਉਮਰ ਵਿੱਚ ਗੁਰੂ ਨੇ ਕਲਮ ਪਕੜਾ ਦਿੱਤੀ। ਤੇ ਦੂਜੇ ਪਾਸੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ ਬਿਰਧ ਅਵਸਥਾ ਆਈ, ਕਲਮ ਚੁੱਕਣ ਦਾ ਵਕਤ ਸੀ, ਉਦੋਂ ਰੱਬ ਦੀ ਰਹਿਮਤ ਹੋਈ, ਗੁਰੂ ਨੇ ਹੱਥ ਵਿੱਚ ਖੰਡਾ ਪਕੜਾ ਦਿੱਤਾ। ਗੁਰੂ ਦੇ ਆਸਰੇ ਭਰੋਸੇ ਰੱਖ ਕੇ ਕੁਝ ਇੱਕ ਸਿੱਖ ਨੇ ਨਾਲ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਰਦਾਸ ਕਰਕੇ ਤੁਰਿਆ ਗੁਰੂ ਕਾ ਸਿੱਖ। ਆਉਂਦਿਆਂ ਆਉਂਦਿਆਂ ਰਸਤੇ ਵਿੱਚ ਕਰੀਬ 5000 ਦੇ ਨੇੜੇ ਦੀ ਫੌਜ ਇਕੱਠੀ ਹੋ ਗਈ ਤੇ ਆ ਕੇ ਇਹਨਾਂ ਨੇ ਉਸ ਅਸਥਾਨ ਜਿੱਥੇ ਅੱਜ ਪਵਿੱਤਰ ਅਸਥਾਨ ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਲਕੀਰ ਸਾਹਿਬ ਹੈ, ਕਦੇ ਵਕਤ ਮਿਲਿਆ ਜ਼ਰੂਰ ਦਰਸ਼ਨ ਕਰਿਓ, ਮੈਂ ਹਰ ਵਾਰੀ ਤੁਹਾਨੂੰ ਬੇਨਤੀਆਂ ਕਰੀ ਜਾਂਦਾ। ਉਸ ਲਕੀਰ ਸਾਹਿਬ ਦੇ ਕੋਲ ਆ ਕੇ ਇਹਨਾਂ ਨੇ ਇੱਕ ਲਕੀਰ ਖਿੱਚੀ ਤੇ ਇੱਕ ਬਚਨ ਆਖਿਆ। ਡਾਕਟਰ ਗੰਡਾ ਸਿੰਘ ਨੇ ਇੱਥੇ ਬੜੇ ਪਿਆਰੇ ਬਚਨ ਲਿਖੇ ਨੇ। ਉਹਨੇ ਆਖਿਆ, ਗੁਰੂ ਕੇ ਸਿੱਖਾਂ ਨੇ ਆਮ ਕਰਕੇ ਲੋਕ ਮੌਤ ਦੀ ਖਬਰ ਸੁਣ ਕੇ ਉਦਾਸ ਹੁੰਦੇ ਨੇ, ਪਰ ਬਾਬਾ ਦੀਪ ਸਿੰਘ ਨਾਲ ਆਏ ਹੋਏ ਸੂਰਮਿਆਂ ਨੇ ਆਪਣੇ ਕੱਪੜਿਆਂ ਤੇ ਕੇਸਰ ਛਿੜਕਿਆ, ਆਪਣੇ ਹੱਥਾਂ ਨੂੰ ਸ਼ਹੀਦੀ ਗਾਨੇ ਬੰਨੇ, ਚਿਹਰਿਆਂ ਤੇ ਲਾਲੀਆਂ ਆ ਗਈਆਂ, ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਜਾਗਿਆ ਹੋਇਆ ਤੇ ਇਤਨੇ ਖੁਸ਼ ਨੇ, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਡੁੱਲ ਡੁੱਲ ਪੈਂਦੀ ਹੈ। ਇਉਂ ਪ੍ਰਤੀਤ ਹੁੰਦਾ ਜਿਵੇਂ ਸੱਚ ਵਿੱਚ ਮੌਤ ਲਾੜੀ ਨੂੰ ਵਿਆਹੁਣ ਚੱਲੇ ਹੋਵਣ। ਆ ਜਿਹੜੇ ਸ਼ਬਦ ਨੇ ਨਾ ਗੁਰੂ ਕੀ ਬਾਣੀ ਵਿੱਚ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਯਕੀਨ ਜਾਣਿਓ, ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਗੁਰੂ ਕੇ ਸਿੱਖਾਂ ਨੇ ਅਰਥ ਵੀ ਕੀਤੇ ਹੋਏ ਨੇ ਆਪਣੀ ਜ਼ਿੰਦਗੀ ਉੱਤੇ ਹੰਢਾ ਕੇ। ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਕੁਝ ਇੱਕ ਗੁਰੂ ਕੇ ਸਿੱਖ ਸੰਗਤਾਂ ਤੇ ਦੂਜੇ ਪਾਸੇ ਜਹਾਨ ਖਾਨ ਤੇ ਤੈਮੂਰ ਇਤਿਆਦਿ ਕੇ ਸਾਰੇ ਲੜਨ ਵਾਸਤੇ ਅੱਗੇ ਆ ਗਏ। ਕੁਝ ਇੱਕ ਵਿਦਵਾਨਾਂ ਦੀ ਰਾਏ ਹੈ ਵੀ ਗੋਹਲਵਾੜ ਦੇ ਨੇੜੇ ਦੋਨੇ ਫੌਜਾਂ ਦਾ ਟਾਕਰਾ ਹੋ ਗਿਆ, ਦੋਨੇ ਫੌਜਾਂ ਦਾ ਟਾਕਰਾ ਹੋਇਆ, ਆਪਸ ਵਿੱਚ ਗਹਿਗਾ ਚ ਲੜਾਈ ਹੋਈ ਹੈ। ਲੜਾਈ ਦੇ ਦਰਮਿਆਨ ਇੱਕ ਜਮਾਲ ਸ਼ਾਹ ਨਾਂ ਦਾ ਬੰਦਾ, ਉਹ ਵੀ ਬੜਾ ਸਿਆਣਾ ਸੀ ਤੇ ਬਹੁਤ ਵਿਦਵਾਨ ਸੀ ਤੇ ਸ਼ਸਤਰ ਵਿਦਿਆ ਦਾ ਬੜਾ ਧਨੀ ਸੀ, ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਗਿਆ ਤੇ ਦੋਨਾਂ ਦੇ ਇੱਕੋ ਵਾਰੀ ਵਾਰ ਹੋਏ ਨੇ, ਇੱਕੋ ਵਾਰੀ ਵਾਰ ਹੋਏ, ਦੋਵੇਂ ਡਿੱਗੇ। ਪਰ ਚੇਤਾ ਰੱਖਿਓ, ਮੈਂ ਬੇਨਤੀ ਕਰਾਂ, ਜਮਾਲ ਸ਼ਾਹ ਦੇ ਕੋਲ ਤੇ ਕੇਵਲ ਉਹਦੇ ਕੋਲ ਹਥਿਆਰ ਸਨ, ਉਹ ਚੰਗਾ ਯੋਧਾ ਸੀ, ਉਹਨੇ ਵੀ ਕਿਸੇ ਮਾਂ ਦਾ ਦੁੱਧ ਪੀਤਾ ਹੋਵੇਗਾ, ਚੰਗੀ ਸੂਰਮਤਾਈ ਉਹਦੇ ਕੋਲ ਸੀ। ਪਰ ਬਾਬੇ ਦੀਪ ਸਿੰਘ ਦੇ ਕੋਲ ਤੇ ਕੱਲੀ ਮਾਂ ਦਾ ਦੁੱਧ ਹੀ ਨਹੀਂ, ਕੱਲਾ ਦੁਨਿਆਵੀ ਤੌਰ ਤੇ ਸ਼ਸਤਰ ਵਿਦਿਆ ਨਹੀਂ, ਉਹਦੇ ਰੋਮ ਰੋਮ ਵਿੱਚ ਅੰਮ੍ਰਿਤ ਵਸਿਆ ਹੋਇਆ ਸੀ, ਉਹਦੇ ਉੱਤੇ ਗੁਰੂ ਕਲਗੀਧਰ ਦਾ ਮਿਹਰ ਭਰਿਆ ਹੱਥ ਸੀ, ਉਹ ਅੱਜ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਵਾਰਨ ਚੱਲਿਆ ਸੀ। ਦੋਵੇਂ ਡਿੱਗੇ ਜ਼ਰੂਰ ਨੇ, ਪਰ ਉਹਨਾਂ ਵਿੱਚੋਂ ਉੱਠਿਆ ਕੇਵਲ ਬਾਬਾ ਦੀਪ ਸਿੰਘ ਹੈ, ਮੁੜ ਸੀਸ ਨੂੰ ਸੰਭਾਲ ਕੇ ਤੁਰ ਪਿਆ ਤੇ ਜਦੋਂ ਜ਼ਾਲਮਾਂ ਦਾ ਟਾਕਰਾ ਕਰਦਿਆਂ ਕਰਦਿਆਂ ਆਖਿਰਕਾਰ ਉਹ ਪਵਿੱਤਰ ਸਥਾਨ ਦੇ ਉੱਤੇ ਗਿਆ, ਉੱਥੇ ਜਾ ਕੇ ਵਿਦਵਾਨਾਂ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਉਹਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਅੱਜ ਤੱਕ ਕੋਈ ਆਉਂਦਾ ਮੈਂ ਵੇਖਿਆ, ਉਹ ਦੋ ਤਰੀਕਿਆਂ ਨਾਲ ਆਉਂਦਾ ਵੇਖਿਆ, ਜਿਹੜਾ ਸ਼ਰਧਾਲੂ ਹੈ ਉਹਦੇ ਇੱਕ ਹੱਥ ਵਿੱਚ ਭੇਟਾ ਹੁੰਦੀ ਹੈ, ਇੱਕ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਤੇ ਮੈਂ ਵੀ ਅੱਜ ਤੇਰਾ ਸ਼ਰਧਾਲੂ ਬਣ ਕੇ ਆ ਰਿਹਾ, ਪਰ ਲੇਕਿਨ ਅੱਜ ਮੇਰੇ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਉਹ ਦਾਤਿਆ, ਇੱਕ ਹੱਥ ਵਿੱਚ ਖੰਡਾ ਹੈ ਮੇਰੇ ਜਾਨਮਾਨ ਦਾ ਨਾਸ਼ ਕਰਨ ਵਾਸਤੇ, ਦੂਜੇ ਹੱਥ ਉੱਤੇ ਮੇਰੇ ਸ਼ੀਸ਼ ਦੇ ਨਾਲ ਸਹਾਰਾ ਲਿਆ ਹੋਇਆ। ਕਹਿਣ ਲੱਗੇ ਮਾਲਕਾ, ਅੱਜ ਮੇਰੇ ਦੋਵੇਂ ਹੱਥ ਲੱਗੇ ਹੋਏ ਨੇ ਤੇ ਕਿਰਪਾ ਕਰ, ਅੱਜ ਮੇਰੇ ਕੋਲ ਨਾ ਕੜਾ ਪ੍ਰਸ਼ਾਦ ਪਕੜਨ ਲਈ ਕੋਈ ਹੱਥ ਹੈ, ਨਾ ਕੋਈ ਭੇਟਾ ਪਕੜਨ ਲਈ ਹੱਥ ਹੈ, ਤੂੰ ਇਹਨੂੰ ਇਹ ਭੇਟਾ ਸਮਝ ਲਈ। ਬੜੇ ਪਿਆਰੇ ਬੋਲ ਲਿਖੇ ਨੇ ਵਿਦਵਾਨ ਪੁਰਸ਼ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿਰਕ ਨੂੰ ਦਾਗ ਨਾ ਲਾਵਾਂਗਾ ਮੈਂ, ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਣ ਲੋਕੀ ਐ, ਪਰ ਸੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਕਹਿਣ ਲੱਗੇ ਲੋਕੀ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਂਦੇ ਨੇ, ਪਰ ਦਾਤਿਆਂ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਆ ਰਿਹਾ। ਔਰ ਯਾਦ ਰੱਖਣ ਯੋਗ ਬਾਤ ਹੈ, ਜਿੱਥੇ ਅੱਜ ਦੱਖਣ ਵਾਲੀ ਬਾਹੀ ਦੇ ਵਿੱਚ ਪਵਿੱਤਰ ਸਥਾਨ ਬਣਿਆ ਹੋਇਆ, ਉੱਥੇ ਬਾਬਾ ਦੀਪ ਸਿੰਘ ਦਾ ਸੀਸ ਹੈ ਤੇ ਉੱਥੇ ਵੀ ਅੱਜ ਤੱਕ ਟਿਕਾਇਆ ਹੋਇਆ, ਆਉਣ ਵਾਲੇ ਰਾਹੀ ਨੂੰ ਇੱਕ ਗੱਲ ਦੱਸਦਾ, ਸੱਜਣਾ ਜੇ ਹਰਿਮੰਦਰ ਸਾਹਿਬ ਦੀ ਕਦਰ ਸਿੱਖਣੀ ਹੈ ਤੇ ਮੇਰੇ ਕੋਲ ਇੱਕ ਪਲ ਰੁਕ ਕੇ ਜਾਈ, ਪਰ ਜੇ ਤੂੰ ਅੰਦਰ ਪੂਜਾ ਦੀ ਗੱਲ ਸਿੱਖਣੀ ਹੈ ਤੇ ਮੈਂ ਆਪਣਾ ਸੀਸ ਬਾਹਰ ਤਾਂ ਹੀ ਰੱਖਿਆ ਸੀ, ਕਿਤੇ ਭੁੱਲੜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਤੇ ਮੇਰੀ ਵੀ ਅੰਦਰ ਕੋਈ ਮੜੀ, ਮੇਰੀ ਵੀ ਅੰਦਰ ਕੋਈ ਯਾਦਗਾਰ ਨਾ ਬਣਾ ਦੇਣ, ਤਾਂ ਕਰਕੇ ਮੈਂ ਬੈਠਾ ਤੇ ਪ੍ਰਕਰਮਾ ਵਿੱਚ ਹੀ ਹੈ, ਬੈਠਾ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੈ। ਪਰ ਲੇਕਿਨ ਸਿੱਖਾਂ ਮੈਂ ਤੈਨੂੰ ਜਾਂਦਿਆਂ ਸਿਖਾਉਣਾ ਚਾਹੁੰਦਾ, ਸਿੱਖ ਉਹ ਕਾਹਦਾ ਹੋਇਆ ਜਿਹਨੂੰ ਹਰਿਮੰਦਰ ਸਾਹਿਬ ਜਿੰਦ ਜਾਨੋ ਪਿਆਰਾ ਨਾ ਹੋਇਆ, ਤੇ ਮੈਨੂੰ ਤੇ ਹਰਿਮੰਦਰ ਸਾਹਿਬ ਜਿੰਦ ਜਾਨੋ ਪਿਆਰਾ ਹੈ ਸੱਜਣਾ। ਤੇ ਜੇ ਤੂੰ ਮੇਰੇ ਗੁਰੂ ਦੀ ਗੱਲ ਸੁਣਨੀ ਹੈ ਨਾ ਵੀ ਤਾਕਤ ਕਿੱਥੋਂ ਆਈ, ਸਿਰ ਤਲੀ ਤੇ ਰੱਖ ਕੇ ਗੁਰੂ ਦੇ ਖਾਤਰ ਆਪਣਾ ਆਪਾ ਵਾਰਨ ਲਈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਪੰਕਤੀ ਦੀ ਵਿਚਾਰ ਸੁਣਨੀ ਹੈ। ਤੇ ਉਹ ਲੜਾਉਣ ਵਾਲਾ ਅੰਦਰ ਬੈਠਾ ਤੇ ਜਾ ਕੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲੀ, ਫਿਰ ਮੇਰੇ ਕੋਲ ਨਾ ਰੁਕੀ, ਮੈਂ ਤੇ ਤੈਨੂੰ ਇੱਕੋ ਹੀ ਪਲ ਰੋਕਣਾ ਚਾਹੁੰਦਾ ਤਾਂ ਕਿ ਤੈਨੂੰ ਹਰਿਮੰਦਰ ਸਾਹਿਬ ਦੀ ਕਦਰ ਕੀਮਤ ਦਾ ਪਤਾ ਲੱਗ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਮਾਣ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਆਪਣੀ ਹੀ ਹਕੂਮਤ ਵੈਰੀ ਬਣੀ, ਜਦੋਂ 1984 ਵਿੱਚ ਆਪਣੀਆਂ ਹੀ ਤਲਵਾਰਾਂ ਚੁੱਕ ਕੇ ਬੇਅਦਬੀ ਕਰਨੀ ਚਾਹੀ, ਉਦੋਂ ਜਦੋਂ ਨਾ ਕੁਛ ਬਣਿਆ ਤੇ ਉਹ ਅਕਸਰ ਲੁੱਟਦੇ ਗਏ ਤੇ ਉਹਨਾਂ ਦੀਆਂ ਫੌਜਾਂ ਖਤਮ ਹੁੰਦੀਆਂ ਗਈਆਂ, ਕੁਲਦੀਪ ਸਿੰਘ ਬਰਾੜ ਜਿਹੜਾ ਮੋਗੇ ਦੇ ਇਲਾਕੇ ਦਾ, ਉਹ ਬੜੇ ਦਾਅਵੇ ਬੰਨਦਾ ਸੀ ਵੀ ਮੈਂ ਕੁਝ ਹੀ 3 ਘੰਟਿਆਂ ਦੇ ਵਿੱਚ ਇਹਨੂੰ ਖਤਮ ਕਰ ਦਿਆਂਗਾ, ਜੋ 3 ਦਿਨ ਹੋ ਗਏ, ਲੇਕਿਨ ਉਹਦੇ ਕੋਲੋਂ ਕੁਛ ਨਾ ਬਣਿਆ ਤੇ ਉਹਨਾਂ ਨੇ ਅੰਦਰ ਟੈਂਕ ਭੇਜੇ। ਇਹ ਮੇਰੇ ਕੋਲੋਂ ਬਾਤ ਨਹੀਂ ਬਣਾਈ ਹੋਈ, ਮੈਂ ਬੇਨਤੀ ਕਰਾਂ, ਅਜਮੇਰ ਸਿੰਘ ਨੇ ਕਿਤਾਬ ਲਿਖੀ ਬਕਾਇਦਾ ਸਿੱਖ ਰਾਜਨੀਤੀ ਬਾਰੇ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ, ਕਦੇ ਵਕਤ ਮਿਲੇ ਜ਼ਰੂਰ ਪੜ੍ਹਿਓ, ਜੇ ਨਹੀਂ ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ, ਕੋਈ ਕਹਿਣ ਦੀ ਲੋੜ ਨਹੀਂ, ਇਤਿਹਾਸਕਾਰਾਂ ਦੀ ਕਲਮ ਤੇ ਵੀ ਵਿਸ਼ਵਾਸ ਕਰਨ ਦੀ ਲੋੜ ਨਹੀਂ, ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ, ਜਦੋਂ ਟੈਂਕ ਵਾੜੇ ਤੇ ਉਹ ਟੈਂਕ ਤੁਰਦਾ ਤੁਰਦਾ ਜਿਹੜਾ ਤਬਾਹੀ ਦਾ ਮਨਸੂਬਾ ਲੈ ਕੇ ਆ ਰਿਹਾ ਹੈ, ਤੇ ਉਹ ਟੈਂਕ ਤੁਰਦਾ ਤੁਰਦਾ ਜਦੋਂ ਬਾਬਾ ਦੀਪ ਸਿੰਘ ਦੇ ਉਸ ਪਵਿੱਤਰ ਸਥਾਨ ਦੇ ਕੋਲ ਦੀ ਲੰਘਣ ਲੱਗਿਆ ਨਾ,
0: ਤੇ ਜਿਹੜੇ ਬਾਬੇ ਨੂੰ ਹਰਿਮੰਦਰ ਸਾਹਿਬ ਇਤਨਾ ਪਿਆਰਾ ਸੀ ਉਹ ਟੈਂਕ ਉੱਥੇ ਗੜ ਗਿਆ, ਮੁੜ ਕੇ ਅੱਗੇ ਨਹੀਂ ਚੱਲ ਸਕਿਆ, ਨਾ ਉਹ ਗੋਲੇ ਭਰਾ ਸਕਿਆ ਤੇ ਨਾ ਹੀ ਉਹ ਅੱਗੇ ਪਿੱਛੇ ਜਾ ਸਕਿਆ, ਉੱਥੇ ਹੀ ਉਹਨੂੰ ਵਾਪਸ ਫੇਰ ਕੱਢਿਆ ਗਿਆ ਸੀ, ਲੇਕਿਨ ਉੱਥੇ ਹੀ ਉਹਦਾ ਖਾਤਮਾ ਹੋ ਗਿਆ। ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਅੱਜ ਵੀ ਸਿੱਖ ਸਾਨੂੰ ਸੁਨੇਹਾ ਦਿੰਦਾ, ਭਲਿਆ ਤੂੰ ਗੁਰੂ ਤੇ ਟੇਕ, ਭਰੋਸਾ ਰੱਖ ਕੇ ਦੇਖ, ਜਿੰਨਾ ਚਿਰ ਤੇਰੇ ਸਿਰ ਉੱਤੇ ਗੁਰੂ ਦਾ ਮਿਹਰ ਭਰਿਆ ਹੱਥ ਰੱਖ, ਤੂੰ ਕਦੇ ਵੀ ਤੈਨੂੰ ਕੋਈ ਹਰਾ ਨਹੀਂ ਸਕਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹ 1757 ਦੀ ਘਟਨਾ ਹੈ। 1757 ਦੇ ਵਿੱਚ ਹੀ ਇੱਕ ਹੋਰ ਭਾਣਾ ਵਰਤਿਆ। ਅਦੀਨਾ ਬੇਗ ਨੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਨਾਲ ਸਲਾਹ ਕੀਤੀ। ਵਿੱਚੋਂ ਮੈਂ ਸਿਰਫ ਛੋਟਾ ਜਿਹਾ ਇਸ਼ਾਰਾ ਲੈਣਾ ਚਾਹੁੰਦਾ, ਕਿਉਂਕਿ ਬਾਕੀ ਦੂਜਿਆਂ ਦਾ ਇਤਿਹਾਸ ਮੈਂ ਬਹੁਤਾ ਨਹੀਂ ਫੋਲ ਰਿਹਾ, ਉਹਨਾਂ ਕੋ ਫੋਲ ਰਿਹਾ ਜਿੰਨੇ ਕੁਝ ਸਿੱਖੀ ਨਾਲ ਸੰਬੰਧਿਤ ਹੈ। ਅਦੀਨਾ ਬੇਗ ਇੱਕ ਇਹੋ ਜਿਹਾ ਹੋਇਆ ਹਾਕਮ ਜਿਹੜਾ ਲੋੜ ਪੈਣ ਤੇ ਸਿੱਖਾਂ ਵੱਲ ਆ ਜਾਂਦਾ ਸੀ, ਲੋੜ ਪੈਣ ਤੇ ਉਹਨਾਂ ਵੱਲ ਚਲਾ ਜਾਂਦਾ ਸੀ, ਅਫਗਾਨੀਆਂ ਵੱਲ ਚਲਾ ਜਾਂਦਾ ਸੀ। ਇਹਨੇ ਕੋਈ ਆਪਣੀ ਜ਼ਿੰਦਗੀ ਦਾ ਸਟੈਂਡ ਨਹੀਂ ਰੱਖਿਆ ਬਹੁਤਾ, ਰਿਹਾ ਲੰਮਾ ਸਮਾਂ ਹੈ, 15 ਕੁ ਸਾਲ ਇਹਨੇ ਸੂਬੇਦਾਰੀ ਕੀਤੀ ਹੈ, ਰਿਹਾ ਲੰਮਾ ਸਮਾਂ ਹੈ, ਪਰ ਇਹਨੇ ਕੋਈ ਜ਼ਿੰਦਗੀ ਦਾ ਸਟੈਂਡ ਨਹੀਂ ਬਣਾ ਕੇ ਰੱਖਿਆ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸੇ ਤਰ੍ਹਾਂ ਅਦੀਨਾ ਬੇਗ ਨੇ ਹੁਣ ਸਿੱਖਾਂ ਨਾਲ ਇੱਕ ਸਲਾਹ ਕੀਤੀ, ਭਈ ਆਪਾਂ ਅਬਦਾਲੀ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੀਏ। ਤੇ ਇਹਨੇ ਅਬਦਾਲੀ ਨੂੰ ਰੋਕਣ ਵਾਸਤੇ, ਜਹਾਨ ਖਾਨ ਦੇ ਪਾਪਾਂ ਤੋਂ ਬਚਣ ਵਾਸਤੇ, ਉਹਦੇ ਕੁਰਖਤ ਸੁਭਾਅ ਤੋਂ ਬਚਣ ਵਾਸਤੇ ਤਿੰਨ ਤਰ੍ਹਾਂ ਦੀ ਸੰਧੀ ਹੋਈ। ਇਹ 1757 ਦੀ ਬਾਤ ਮੈਂ ਬੇਨਤੀ ਕਰਾਂ। ਇੱਕ ਪਾਸੇ ਗੁਰੂ ਕੇ ਸਿੱਖ, ਇਹਨਾਂ ਦੀ ਫੌਜ 10,000 ਤੋਂ ਲੈ ਕੇ 12,000 ਦੇ ਵਿੱਚ ਹੈ। ਦੂਜੇ ਪਾਸੇ ਅਦੀਨਾ ਬੇਗ ਦੀ ਫੌਜ, ਇਹਨਾਂ ਦੀ ਫੌਜ 10,000 ਦੇ ਨੇੜੇ ਹੈ। ਤੇ ਤੀਜੇ ਪਾਸੇ ਮਰਾਠਿਆਂ ਦੀ ਫੌਜ, ਇਹਨਾਂ ਦੀ 15,000 ਫੌਜ ਹੈ। ਮਰਾਠੇ ਲੜਾਈ ਚ ਬਹੁਤ ਅੱਗੇ ਸਨ। ਇਹਨਾਂ ਦਾ ਜਿਹੜਾ ਮੁਖੀਆ ਸੀ ਰਘੁਨਾਥ, ਉਹਦਾ ਰਘੁਨਾਥ ਰਾਓ, ਖਿਮਾ ਕਰਿਓ ਕਈ ਨਾਂ ਲੈਣੇ ਔਖੇ ਨੇ ਮੈਨੂੰ ਵੀ, ਇਹ ਇਹਨਾਂ ਦਾ ਮਰਾਠਿਆਂ ਦਾ ਉਸ ਵੇਲੇ ਮੁਖੀ ਸੀ। ਇਹਨਾਂ ਨਾਲ ਬੈਠ ਕੇ ਸੰਧੀ ਹੋਈ ਤਿੰਨੇ ਧਿਰਾਂ ਦੀ, ਇੱਕ ਪਾਸੇ ਸਿੱਖ, ਨਾਲ ਇਹਦੇ ਮਰਾਠੇ, ਨਾਲ ਇਹਦੇ ਅਦੀਨਾ ਬੇਗ ਦੀ ਫੌਜ। ਤਿੰਨਾਂ ਨੇ ਰਲ ਕੇ ਉਪਰਾਲਾ ਕੀਤਾ ਤੇ ਤਿੰਨਾਂ ਨੇ ਰਲ ਕੇ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਤਿੰਨਾਂ ਦੀ ਫੌਜ ਬਹੁਤ ਸੀ, ਉਸ ਵੇਲੇ ਜਹਾਨ ਖਾਨ ਦੀ ਵੀ ਫੌਜ ਕਾਫੀ ਸੀ, ਕਿਉਂਕਿ ਉਹਦੇ ਸਿਰ ਤੇ ਹੱਥ ਸੀ ਅਹਿਮਦ ਸ਼ਾਹ ਅਬਦਾਲੀ ਦਾ, ਅਬਦਾਲੀ ਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਸੀ, ਉਹਨੂੰ ਮੁਸ਼ਕਲ ਹੀ ਕੋਈ ਨਹੀਂ ਸੀ। ਤੇ ਜਦੋਂ ਇਹ ਟਾਕਰਾ ਹੋਇਆ, ਉਦੋਂ ਗੁਰੂ ਕੇ ਸਿੱਖਾਂ ਨੇ ਤੇ ਮਰਾਠਿਆਂ ਨੇ ਇੰਨੀ ਕੁ ਤਾਣ ਨਾਲ ਜ਼ੋਰ ਨਾਲ ਜੰਗ ਲੜਿਆ ਭਈ ਉਹਦੇ ਵਿੱਚੋਂ ਜਹਾਨ ਖਾਨ ਸੀ ਜਿਹੜਾ, ਉਹ ਭੱਜ ਕੇ ਰਾਤ ਨੂੰ ਭੱਜ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ। ਜਹਾਨ ਖਾਨ ਤੇ ਭੱਜ ਗਿਆ ਤੇ ਬਾਕੀ ਲੋਕ ਕੁਝ ਮਾਰੇ ਗਏ, ਉਹਨਾਂ ਵਿੱਚੋਂ ਕੁਝ ਅਫਗਾਨੀ ਸਿੱਖਾਂ ਨੇ ਕੈਦੀ ਬਣਾ ਲਏ। ਦੇਖੋ ਕਿੱਡੇ ਮਾਣ ਦੀ ਬਾਤ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜਦੋਂ ਅਫਗਾਨੀ ਕੈਦੀ ਬਣਾਏ ਤੇ ਉਹਨਾਂ 200 ਅਫਗਾਨੀ ਨੇ, ਉਹ ਬਹੁਤ ਥਰ ਥਰ ਕੰਬਣ ਵੀ ਅੱਜ ਅਸੀਂ ਸਿੱਖਾਂ ਦੇ ਵਸ ਪਏ ਤੇ ਪਤਾ ਨਹੀਂ ਕੀ ਕਰਨਗੇ, ਕਿਉਂਕਿ ਸ਼ਾਇਦ ਆਪ ਨੂੰ ਪਤਾ ਹੋਵੇਗਾ, ਅੱਗੇ ਜਾ ਕੇ ਇਤਿਹਾਸ ਆਵੇਗਾ, ਜਿਹੜੇ ਆਮ ਮਾਵਾਂ ਨੇ ਉਹ ਆਪਣੇ ਬੱਚਿਆਂ ਨੂੰ ਡਰਾ ਕੇ ਸਵਾਉਣ ਵਾਸਤੇ ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਕਿਸੇ ਦਾ ਨਾਂ ਨਹੀਂ ਲਿਆ ਗਿਆ। ਅਫਗਾਨੀਆਂ ਵਿੱਚ ਅਗਰ ਨਾਂ ਲਿਆ ਗਿਆ ਵੀ ਆਪਣੇ ਬੱਚੇ ਨੂੰ ਡਰਾਉਣ ਵਾਸਤੇ, ਤਾਂ ਸਿੱਖ ਦਾ ਲਿਆ ਜਾਂਦਾ ਸੀ, ਯਾਦ ਰੱਖਿਓ, ਇਤਨੇ ਡਰਦੇ ਸਨ ਅਫਗਾਨੀ। ਹਰੀ ਸਿੰਘ ਨਲੂਏ ਬਾਰੇ ਕਿਹਾ ਜਾਂਦਾ ਸੀ, ਉਹ ਆਪਣੇ ਬੱਚੇ ਨੂੰ ਸੁਣਾਉਣ ਲੱਗਿਆ, ਨਲੂਆ ਰਾਂਗੜੇ, ਨਲੂਏ ਨੇ ਆ ਜਾਣਾ, ਨਹੀਂ ਤੇ ਬੱਚਿਆ ਤੂੰ ਸੌ ਜਾ। ਲੋਕ ਮਾਵਾਂ ਡਰਾ ਕੇ ਸੌਂਦੀਆਂ ਸਨ ਆਪਣੇ ਪੁੱਤਰਾਂ ਨੂੰ ਜੇ ਕਿਸੇ ਨੂੰ ਡਰਾਉਣਾ ਹੁੰਦਾ ਸੀ। ਤੇ ਉਹ ਅਫਗਾਨੀ ਥਰ ਥਰ ਕੰਬਣ ਵੀ ਇਹ ਸਿੱਖਾਂ ਦੇ ਅਸੀਂ ਕੈਦੀ ਹੋ ਗਏ ਹਾਂ ਤੇ ਹੁਣ ਪਤਾ ਨਹੀਂ ਕੀ ਕਰਨਗੇ। ਉਸੇ ਵੇਲੇ ਸਿੱਖਾਂ ਨੇ ਬੱਚਿਆਂ ਨੂੰ ਆਖੇ, ਕਹਿਣ ਲੱਗੇ ਭਲਿਓ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਕੋਈ ਅਣਮਨੁੱਖੀ ਤਸ਼ੱਦਦ ਨਹੀਂ ਕਰਾਂਗੇ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੇ ਵਿਹਾਰ ਨਹੀਂ ਕਰਾਂਗੇ ਜਿਹੜਾ ਕੱਲ ਤੁਹਾਨੂੰ ਚੱਲਣਾ ਔਖਾ ਹੋ ਜਾਏ, ਜਿਹਦੇ ਨਾਲ ਸਿੱਖੀ ਸਿਰਕ ਨੂੰ ਕੋਈ ਦਾਗ ਲੱਗ ਜਾਏ। ਹਾਂ, ਤੁਹਾਡੇ ਕੋਲੋਂ ਇੱਕ ਕੰਮ ਕਰਵਾਉਣਾ। ਉਹ ਕੀ ਕੰਮ ਕਰਵਾਉਣਾ? ਉਹ ਤੁਹਾਡੇ ਕੋਲੋਂ ਇਹ ਕੰਮ ਕਰਵਾਉਣਾ ਵੀ ਜਿਹੜਾ ਤੁਸੀਂ ਹਰਿਮੰਦਰ ਸਾਹਿਬ ਜਹਾਨ ਖਾਨ ਦੀ ਫੌਜ ਦੇ ਨਾਲ ਰਲ ਕੇ ਉਹਦੇ ਵਿੱਚ ਮਲਬਾ ਸੁੱਟ ਕੇ ਆਏ ਹੋ ਨਾ, ਉਹ ਤੁਹਾਡੇ ਕੋਲੋਂ ਹੀ ਕਢਵਾਉਣਾ। ਅਸੀਂ ਤਾਂ ਤਵਾਰੀਖ ਸਿਰਜਣੀ ਹੈ, ਅਸੀਂ ਤਾਂ ਇਤਿਹਾਸ ਸਿਰਜਣਾ। ਯਾਦ ਰੱਖਿਓ, ਜੇ
1: ਉਹਨਾਂ ਵੇਲਿਆਂ ਦੇ ਵਿੱਚ 1758-57 ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਕਿਉਂਕਿ ਜਹਾਨ ਖਾਨ ਬੇਅਦਬੀ ਕਰ ਗਏ। 1757 ਦੇ ਵਿੱਚ ਬਾਬਾ ਦੀਪ ਸਿੰਘ ਨੇ ਫੌਜਾਂ ਭਾਵੇਂ ਕੱਢ ਦਿੱਤੀਆਂ ਤੇ ਮੁੜ ਕੇ ਸੇਵਾ ਚੱਲਦੀ ਰਹੀ। 1758 ਦੇ ਵਿੱਚ 200 ਅਫਗਾਨੀਆਂ ਦੇ ਕੋਲੋਂ ਟੋਕਰੀਆਂ ਚੁਕਵਾ ਕੇ ਦਰਬਾਰ ਸਾਹਿਬ ਦਾ ਛਿੱਟਿਆ ਹੋਇਆ ਮਲਬਾ ਇਹਨਾਂ ਦੇ ਖੁਦ ਦੇ ਕੋਲੋਂ ਕਢਵਾਇਆ ਸੀ। ਵਕਤ ਅੱਗੇ ਗੁਜ਼ਰਿਆ, 1758 ਵਿੱਚ ਹੀ ਗੁਰੂ ਕੇ ਸਿੱਖਾਂ ਨੇ 31 ਅਕਤੂਬਰ ਦੀਵਾਲੀ ਵਾਲੇ ਦਿਨ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਦੀਵਾਲੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਸਿਰਫ ਇਤਨਾ ਕੁ ਸੰਬੰਧ ਹੈ ਵੀ ਉਦੋਂ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਕੇ ਗੁਰਮਤੇ ਕਰਿਆ ਕਰਦੇ ਸਨ। ਇਸ ਵਾਰੀ ਵੀ ਸਰਬੱਤ ਖਾਲਸਾ ਹੋਇਆ। ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ ਵਿਚਾਰਾਂ ਕੀਤੀਆਂ, ਜਿਹੜੇ 5 ਫੈਸਲੇ ਅਹਿਮ ਕੀਤੇ। ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਵੀ ਜਿਹੜੀ ਵੀ ਮਿਸਲ ਜਿਸ ਇਲਾਕੇ ਵਿੱਚ ਕਾਬਜ ਹੈ ਉਹ ਮਿਸਲ ਦੇ ਅਧੀਨ ਆਉਂਦੀ ਪਰਜਾ ਉਸੇ ਮਿਸਲ ਦੀ ਰਿਆਇਤ ਹੋਏਗੀ। ਮੇਰੀ ਕੋਸ਼ਿਸ਼ ਹੋਏਗੀ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਵਕਤ ਮਿਲਿਆ, ਕਿਉਂਕਿ ਮੈਂ ਪੂਰੀ ਲੜੀ ਕਰਨੀ ਚਾਹੁੰਦਾ, ਥੋੜਾ ਥੋੜਾ ਮਿਸਲਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ ਥੋੜਾ ਥੋੜਾ। ਖੈਰ, ਨੰਬਰ 1, ਉਹ ਮਿਸਲ ਦੇ ਅਧੀਨ ਆਉਂਦਾ ਇਲਾਕਾ, ਉਹਦੀ ਰਾਖੀ, ਉਹਦੀ ਪ੍ਰਤਪਾਲਣਾ, ਉਹਦੀ ਸਾਰੀ ਜ਼ਿੰਮੇਵਾਰੀ ਉਸ ਮਿਸਲ ਦੇ ਮੁਖੀਏ ਤੇ ਹੋਵੇਗੀ। ਦੂਜੀ ਗੱਲ, ਮਿਸਲਾਂ ਭਾਵੇਂ ਆਪੋ ਆਪਣਾ ਰਾਜ ਕਰਨਗੀਆਂ ਪਰ ਇਹ ਸਾਰੇ ਦਾ ਸਾਰਾ ਰਾਜ ਕਿਸੇ ਇੱਕ ਨਾਂ ਦੇ ਅਧੀਨ ਨਹੀਂ ਹੋਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੋਏਗਾ। ਸਿੱਖਾਂ, ਤੇਰਾ ਇਤਿਹਾਸ ਕੀ ਸੀ ਤੇ ਅੱਜ ਬਣਾ ਕੀ ਦਿੱਤਾ ਹੈ? ਜਿਹੜਾ ਵਕਤ ਦਾ ਹਾਕਮ ਹੈ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਰੋਲਣ ਤੇ ਲੱਗਿਆ ਹੋਇਆ ਹੈ। ਜਿਹੜਾ ਸਿੱਖ ਹੈ, ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ, ਮੈਂ ਸਾਂਝੀ ਗੱਲ ਕਰਨਾ, ਜਿਹੜਾ ਸਿੱਖ ਹੈ ਉੱਥੇ ਬੈਠ ਕੇ ਅੱਜ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਰੋਲਣ ਲੱਗਿਆ ਹੋਇਆ, ਕਿਉਂਕਿ ਇਹਨਾਂ ਨੇ ਆਕਾਰ ਦੇ ਨਾਲ ਕਈ ਵਾਰੀ ਅਕਾਲ ਤਖ਼ਤ ਢਾ ਕੇ ਦੇਖ ਲਿਆ, ਲੇਕਿਨ ਜਦੋਂ ਕੁਝ ਨਾ ਬਣਿਆ, ਆਕਾਰ ਢਾਉਂਦੇ ਨੇ ਤੁਸੀਂ ਫਿਰ ਬਣਾ ਲੈਂਦੇ ਹੋ, ਹੁਣ ਉਹਨਾਂ ਸੋਚਿਆ ਵੀ ਆਕਾਰ ਨਹੀਂ ਢਾਉਣਾ, ਹੁਣ ਇਹਦੀ ਵਿਚਾਰ ਢਾਉਣੀ ਹੈ, ਹੁਣ ਉਹ ਵਿਚਾਰ ਢਾਉਣ ਲੱਗੇ ਹੋਏ ਨੇ। ਮੈਂ ਆਪਣੀ ਗੱਲ ਬਾਲੀ ਰਹਾ। ਉਸ ਵੇਲੇ ਦੂਜਾ ਫੈਸਲਾ ਇਹ ਹੋਇਆ ਵੀ ਜਿੱਥੇ ਵੀ ਕੋਈ ਮਿਸਲ ਹੈ ਉਹ ਉੱਥੇ ਭਾਵੇਂ ਆਪਣੇ ਤੌਰ ਤੇ ਰਾਜ ਪੈਦਾ ਕਰੇ ਪਰ ਨਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਰਤੇ, ਉਹ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੀ ਸਾਰੀ ਗੱਲ ਹੋਵੇਗੀ। ਤੀਜੀ ਗੱਲ, ਜਦੋਂ ਕਿਸੇ ਸਿੱਖ ਦਾ ਆਪਸੀ ਝਗੜਾ ਹੋਵੇਗਾ ਉਹ ਕਿਸੇ ਹਾਕਮ ਦਾ ਬੂਹਾ ਨਹੀਂ ਖੜਕਾਏਗਾ। ਮੈਂ ਗੱਲ ਕਹਿਣ ਲੱਗਾ ਪਰ ਹੈ ਸੱਚੀ ਹੈ, ਔਰ ਪ੍ਰਬੰਧਕਾਂ ਵੀ ਬੇਨਤੀ ਕਰਦਾ ਵੀ ਮੇਰੀ ਅੱਗੇ ਵੀਕਾਂ ਨਾ ਜੇ ਕੱਟਿਓ। ਜਿੱਥੇ ਵੀ ਗੁਰਦੁਆਰਾ ਕਿਸੇ ਵੀ ਜਾ ਕੇ ਦੇਖ ਲਿਓ, ਕੋਈ ਗੁਰਦੁਆਰਾ ਅਜਿਹਾ ਨਹੀਂ ਹੈ। ਅੱਜ ਤੇ ਜਿਹੜੇ ਲੋਕ ਵਕੀਲ ਬਣਦੇ ਨੇ ਨਾ, ਉਹ ਸੋਚ ਕੇ ਹੀ ਇਹ ਬਣ ਰਹੇ ਨੇ ਵੀ ਸਿੱਖਾਂ ਦੇ ਗੁਰਦੁਆਰੇ ਬੜੇ ਵੱਡੇ ਬਣ ਰਹੇ ਨੇ ਤੇ ਸਿੱਖਾਂ ਜਿੰਨੀ ਆਮਦਨ, ਇਹ ਤਾਂ 1 ਰੁਪਇਆ ਘੱਟ ਵੀ ਨਹੀਂ ਕਰਦੇ, ਜਿੰਨੇ ਵਕੀਲ ਮੰਗਦਾ ਉਨਾ ਹੀ ਦੇ ਦਿੰਦੇ ਵੀ ਸਾਨੂੰ ਜਿਤਾ ਤੂੰ ਤੇ ਅਸੀਂ ਜਿੰਨੇ ਤੂੰ ਪੈਸੇ ਮੰਗੇਗਾ ਉਨਾ ਹੀ ਦੇਵਾਂਗੇ। ਅੱਜ ਸਾਡਾ ਹਾਲ ਇਹ ਹੈ। ਉਸ ਵੇਲੇ ਤੀਜਾ ਫੈਸਲਾ ਇਹ ਹੋਇਆ ਭਈ ਭਾਵੇਂ ਕਿਸੇ ਸਿੱਖ ਦਾ ਕਿਸੇ ਵੀ ਕਿਸਮ ਦਾ ਝਗੜਾ ਹੋਵੇ ਲੇਕਿਨ ਉਹ ਸਰਕਾਰੀ ਦਰਬਾਰੇ ਜਾ ਕੇ ਬੂਹਾ ਨਹੀਂ ਖੜਕਾਏਗਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏਗਾ। ਚੌਥਾ ਫੈਸਲਾ ਸਾਰੇ ਨਾਲੋਂ ਅਹਿਮ ਇਹ ਹੋਇਆ ਭਈ ਜਦੋਂ ਵੀ ਕਦੇ ਕੋਈ ਕੌਮੀ ਫੈਸਲਾ ਆਪਸ ਵਿੱਚ ਹੀ ਨਾ ਕਰ ਸਕੀਏ ਤੇ ਉਹਦਾ ਜਿਹੜਾ ਆਖਰੀ ਫੈਸਲਾ ਹੋਏਗਾ ਉਹ ਜੱਸਾ ਸਿੰਘ ਆਹਲੂਵਾਲੀਆ ਦਾ ਹੋਏਗਾ। ਮੈਂ ਵਾਰ ਵਾਰ ਬੇਨਤੀ ਕਰਨਾ, ਸਿੱਖ ਇਤਿਹਾਸ ਨੇ ਐਸੇ ਨਗੀਨੇ ਪੈਦਾ ਕੀਤੇ ਸਨ ਜਿਨ੍ਹਾਂ ਨੂੰ ਅੱਜ ਅਸੀਂ ਰੋਂਦੇ ਹਾਂ। ਮੈਂ ਬੇਨਤੀ ਕਰਾਂ ਅੱਜ ਕੋਈ ਜੱਸਾ ਸਿੰਘ ਆਹਲੂਵਾਲੀਆ ਪੈਦਾ ਹੋਵੇ ਜਿਹਦੇ ਅੰਦਰ ਕੌਮ ਦਾ ਦਰਦ ਹੋਵੇ। ਰੋ ਵਿਚਾਰ ਕਰ ਫਿਰ ਸਹੀ, ਬਹੁਤ ਔਖਾ ਹੋ ਜਾਂਦਾ ਮੈਨੂੰ ਖੁਦ ਨੂੰ ਸੁਣਾਉਣਾ ਜਦੋਂ ਮੈਂ ਉਹਨਾਂ ਦਾ ਇਤਿਹਾਸ ਪੜ੍ਹਨਾ। ਜੱਸਾ ਸਿੰਘ, ਅੱਜ ਤੇਰੀ ਬਹੁਤ ਲੋੜ ਹੈ ਤੇਰੀ ਕੌਮ ਨੂੰ। ਜਿਹੜਾ 5ਵਾਂ ਫੈਸਲਾ ਕੀਤਾ ਗਿਆ ਉਹ 5ਵਾਂ ਫੈਸਲਾ ਇਹ ਕੀਤਾ ਗਿਆ ਵੀ ਜਿਹੜੇ ਜਿਤਨੇ ਵੀ ਸਿੱਖ ਨੇ ਉਹ ਜਦੋਂ ਵੀ ਕਿਤੇ ਕਿਸੇ ਮੁਹਿੰਮ ਤੇ ਜਾਣ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਜਾਂ ਕਿਸੇ ਬਾਹਰੀ ਹਮਲਾਵਰ ਨੂੰ ਰੋਕਣਾ ਹੋਵੇ, ਉਦੋਂ ਬਿਨਾਂ ਕਿਸੇ ਸ਼ਰਤ ਤੋਂ ਇਕੱਠੇ ਹੋਣਗੇ। ਉਦੋਂ ਕੋਈ ਕਿਸੇ ਅੱਗੇ ਸ਼ਰਤ ਨਹੀਂ ਰੱਖੇਗਾ ਵੀ ਮੈਂ ਇੰਨੇ ਹਿੱਸਾ ਰਹਿਣਾ ਜਾਂ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ, ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਵੇਗੀ। ਬਾਹਰ ਦੇ ਹਮਲਾਵਰ ਲਈ ਸਾਰੇ ਸਿੱਖਾਂ ਨੂੰ ਇਕਜੁੱਟ ਹੋਣਾ ਪਵੇਗਾ। ਇਹ 1758 ਦਾ 31 ਅਕਤੂਬਰ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੈਦਾ ਹੋਇਆ ਸਰਬੱਤ ਖਾਲਸੇ ਦੇ 5 ਫੈਸਲੇ ਨੇ।
0: वक्त फिर गुजरिया, 1759 का वक्त आ गया। बच्चों शायद थोड़ा जा औखा हो, 1759 का वक्त आ गया। मैं सिर्फ अहम अहम घटना तुहाडे नाल सांझियां करदे आ। उन्हां दिनां च इक होर बहुत ज्यादा अहम घटना वापरी, जलंधर के कुछ इलाके विच ते हुशियारपुर के कुछ इलाके विच एक हिंदू इत्थे बहुत वड्डा हाकम सी, उहदा नाम सी बिशंबर दास, ते उहदा साथी सी भूप चंद। यह दोवें जिहड़े चंगे हाकम सन ते चंगे अपने वल्लों विद्वान भी सन, मैं दूजे शब्दां विच कहां शास्त्र विद्या दे योद्धे सन। पर इन्हां ने मन अंदर एक भुख जाग पई, साडे कोल फौज बहुत है, साडे कोल ताकत बहुत है, ते किन्ना चंगा होवे जे असीं सिखां ते हमला करके समुचे पंजाब दी हाकमी आप सामझ लईए। सिख नूं ते किते इहनूं फुट ना ना मारदी, सिख नूं किते गदार ना ना मारदा, सिख नूं किते आपस विच ही मिलवर्तन बनिया रहिंदा ना। सच जाने इहनूं रब तों बिना, कोई गुरु तों बिना कोई हरा नहीं सी सकदा, पर इहनूं इहदी फुट मर गई। खैर उदों उन्होंने मन विच विचार बनाई भी किन्ना चंगा होवे जे किते असीं इस वक्त दी इह सारे पंजाब दी हाकमी ले लईए। इन्हां ने चरत सिंह, लहणा सिंह ते नाल गुरु का प्यारा एहो जस्सा सिंह आलूवालिया इतिहादिक सिखां दे उत्ते उस इलाके विच वंगार के एक जंग लड़ना शुरू कर दिता। ओ उड़मुड़ टांडा हुशियारपुर दे बिल्कुल लागे है, उड़मुड़ टांडे दे विच टक्कर होई, बड़ी भयानक टक्कर होई। उदों जदों टक्कर दे विच सारिया पासिया तों कतलेआम होई, गुरु के सिखां ने भी खूब आहू लाए, पर इन्हां विचों बिशंबर दास सी जिहड़ा ਉਹ ਤੀਰ ਕਮਾਨ ਦਾ ਬੜਾ ਧਨੀ ਸੀ, ਬਹੁਤ ਧਨੀ ਸੀ। ਉਹਨੇ ਇੱਕੋ ਵਾਰੀ ਇੰਨੇ ਕੁ ਤੀਰਾਂ ਦੀ ਵਾਛੜ ਕੀਤੀ ਭਈ ਇੱਕ ਵਾਰੀ ਸਿੱਖਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਜੱਸਾ ਸਿੰਘ ਆਲੂਵਾਲੀਆ ਅੱਗੇ ਆਇਆ ਤੇ ਉਹਨੇ ਵੀ ਤੀਰ ਅੰਦਾਜ਼ੀ ਦਾ ਚੰਗਾ ਵੱਲ ਸਿੱਖਿਆ ਹੋਇਆ ਸੀ, ਉਹਨੇ ਕੁਝ ਤੀਰ ਚਲਾਏ, ਉਹਦੇ ਜ਼ਖਮ ਵੀ ਹੋਏ, ਪਰ ਉਹਨੇ ਇਸ ਗੱਲ ਤੇ ਕਾਬੂ ਪਾ ਲਿਆ। ਬਿਸ਼ੰਬਰ ਦਾਸ ਨੂੰ ਉਹਨੇ ਅੱਗੇ ਹੋ ਕੇ ਮਾਰ ਦਿੱਤਾ, ਬਿਸ਼ੰਬਰ ਦਾਸ ਮਰਿਆ ਤੇ ਭੂਪ ਚੰਦ ਅੱਗੇ ਆ ਗਿਆ। ਜਦੋਂ ਭੂਪ ਚੰਦ ਦੇ ਉੱਤੇ ਹਮਲੇ ਕੀਤੇ ਤੇ ਭੂਪ ਚੰਦ ਵੀ ਅੱਗੇ ਹੋ ਕੇ ਜੱਸਾ ਸਿੰਘ ਇਸੇ ਆਲੂਵਾਲੀਏ ਦੇ ਸਾਹਮਣੇ ਆ ਗਿਆ, ਉਹਨੇ ਇੱਕ ਤਲਵਾਰ ਦਾ ਭਰਮਾ ਵਾਰ ਕੀਤਾ, ਜੱਸਾ ਸਿੰਘ ਲਾਮੇ ਹੋ ਗਿਆ ਤੇ ਇਹਦੇ ਘੋੜੇ ਦੇ ਉੱਤੇ ਲੱਗਿਆ, ਘੋੜਾ ਸਖਤ ਜ਼ਖਮੀ ਹੋ ਗਿਆ, ਛਾਲ ਮਾਰ ਕੇ ਗੁਰੂ ਕਾ ਸਿੱਖ ਥੱਲੇ ਉਤਰਿਆ। ਤੇ ਉਸੇ ਵੇਲੇ ਇਹਨੇ ਵੀ ਆਪਣੀ ਤੇਗ ਸਾਂਭੀ ਹੋਈ ਸੀ ਤੇ ਇੱਕ ਵਾਰ ਕੀਤਾ, ਉਸ ਭੂਪ ਚੰਦ ਦੇ ਇੱਕ ਬਾਂਹ ਕੱਟੀ ਗਈ ਸੱਜੀ ਤੇ ਨਾਲ ਕੁਝ ਪੇਟ ਵਿੱਚ ਜ਼ਖਮ ਹੋ ਗਿਆ, ਉੱਥੇ ਹੀ ਉਹ ਆਪਣੀ ਜ਼ਿੰਦਗੀ ਦੇ ਸਵਾਸ ਤਿਆਗ ਗਿਆ। ਬਾਕੀ ਫੌਜਾਂ ਕੁਝ ਭੱਜ ਗਈਆਂ ਤੇ ਉਸ ਜਿਹੜੇ ਬਾਕੀ ਸਨ ਉਹਨਾਂ ਵਿੱਚੋਂ ਜਿਹੜੇ ਮੁਖੀ ਹੈ ਜਦੋਂ ਮਰ ਜਾਣ ਤੇ ਬਾਕੀ ਦੀ ਕੋਈ ਪਾਇਆ ਨਹੀਂ ਰਹਿ ਜਾਂਦੀ। ਹੁਣ ਦੇਖੋ ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਉਦਾਹਰਣਾਂ ਨਹੀਂ ਮਿਲਦੀਆਂ। ਜੱਸਾ ਸਿੰਘ ਆਲੂਵਾਲੀਏ ਨੇ ਸਿੱਖਾਂ ਨੂੰ ਭੇਜ ਕੇ ਦੋ ਦਸ਼ਾਲੇ ਮੰਗਵਾਏ, ਜੋ ਕੀਮਤੀ ਦਸ਼ਾਲੇ ਮੰਗਵਾਏ। ਦੋਨੇ ਕੀਮਤੀ ਦਸ਼ਾਲੇ ਮੰਗਵਾ ਕੇ ਉਹਨਾਂ ਦੋਨੇ ਬਿਸ਼ੰਬਰ ਦਾਸ ਅਤੇ ਉਹ ਭੂਪ ਚੰਦ ਦੋਨਾਂ ਦੇ ਉੱਤੇ ਕਫਨ ਪਾਏ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ, ਸੂਰਮਿਓ ਤੁਸੀਂ ਆਪਣੀ ਜ਼ਿੰਦਗੀ ਚ ਬੜੀ ਸੂਰਮਤਾਈ ਨਾਲ ਲੜਿਓ ਤੇ ਅਸੀਂ ਤੁਹਾਡੀ ਵਿਦਿਆ ਦੀ ਕਦਰ ਕਰਨੇ ਹੈ। ਸ਼ਾਇਦ ਇਹੋ ਜਿਹੀਆਂ ਉਦਾਹਰਨਾਂ ਦੁਨੀਆਂ ਵਿੱਚੋਂ ਮਿਲਣੀਆਂ ਔਖੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਭਾਈ ਕਨਈਆ ਜੀ ਪਾਣੀ ਪਿਲਾਉਂਦੇ ਰਹੇ ਇਹਨਾਂ ਨਿਰਵੈਰਤਾ ਦਾ ਸਬੂਤ ਦੇਣ ਵਾਸਤੇ, ਹੁਣ ਦੇਖੋ ਜੀ ਵੈਰ ਹੁੰਦੇ ਅਕਸਰ ਤੇ ਵੈਰੀ ਨੂੰ ਉੱਥੇ ਮਾਰਿਆ ਜਾਂਦਾ ਨਾ ਜਿੱਥੇ ਉਹਦਾ ਮੁੜ ਕੇ ਨਾਮ ਇਹਨਾਂ ਲਿਆ ਜਾਵੇ। ਪਰ ਇਹ ਗੁਰੂ ਕੇ ਸਿੱਖ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਦੋਨਾਂ ਦੇ ਉੱਤੇ ਦੁਸ਼ਾਲੇ ਪਾਏ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਸਿੱਖ ਤਬਾਰੀਖ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ, ਇੱਕ ਸਬੂਤ ਦਿੱਤਾ ਭਈ ਜੇ ਸਿੱਖ ਮੂਲ ਮੰਤਰ ਵਿੱਚ ਨਿਰਵੈਰ ਪੜਦਾ ਹੈ ਨਾ ਤੇ ਸਿੱਖ ਅੰਦਰੋਂ ਨਿਰਵੈਰ ਹੁੰਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਿਖਾ ਦਿੱਤਾ ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ,
1: ਉਸ ਦੇ ਆਖੇ ਕੋਈ ਨਾ ਲੱਗੀ ਨਿਤ ਉਜਾੜੀ ਪੁਕਾਰੇ ਖਲਾ। ਉਹਨੂੰ ਇਸ ਗੱਲ ਦਾ ਪਤਾ ਹੁੰਦਾ ਅੰਮ੍ਰਿਤ ਦਾ ਮਤਲਬ ਪਤਾਸੀਆਂ ਦਾ ਪਾਣੀ ਪੀਣਾ ਨਹੀਂ ਹੈ, ਅੰਮ੍ਰਿਤ ਦਾ ਮਤਲਬ ਸੀ ਜ਼ਿੰਦਗੀ ਦੇ ਅੰਦਰ ਕੁਛ ਪਰਨ ਕਰਕੇ ਜਿਉਣਾ ਤੇ ਆਪਣੇ ਗੁਰੂ ਦੇ ਅਸੂਲਾਂ ਉੱਤੇ ਪਹਿਰਾ ਦੇਣਾ। ਗੱਲ ਅੱਗੇ ਤੋਰਾਂ, 1760 ਦੇ ਵਿੱਚ ਉਸ ਵੇਲੇ ਅਹਿਮ ਸ਼ਾਹ ਅਬਦਾਲੀ, ਉਹਨੂੰ ਬੜਾ ਗੁੱਸਾ ਸੀ ਇਸ ਗੱਲ ਦਾ। ਅਹਿਮ ਸ਼ਾਹ ਅਬਦਾਲੀ 1760 ਵਿੱਚ ਫਿਰ ਦੁਬਾਰੇ ਆਉਣ ਲੱਗਾ। ਇਹ ਪੰਜਵਾਂ ਹਮਲਾ ਹੈ। ਦਸ ਨੇ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕੀਤਾ, 1748 ਤੋਂ ਲੈ ਕੇ 1770 ਤੱਕ ਕਰੀਬ 22 ਸਾਲਾਂ ਦਾ ਸਮਾਂ ਬਣਦਾ ਤੇ ਉਹਦੇ ਦਰਮਿਆਨ ਇਹਨੇ 11 ਹਮਲੇ ਕੀਤੇ ਨੇ। ਆਹ ਪੰਜਵਾਂ ਹਮਲਾ ਹੈ ਜਿਹੜੇ ਨਾਲ ਤੁਹਾਡੇ ਸਾਂਝ ਪਾਉਣ ਲੱਗਾ। ਇਸ ਵਾਰੀ ਇਹਨੇ ਵਿਚਾਰ ਬਣਾਈ ਕਿੰਨਾ ਚੰਗਾ ਹੋਵੇ ਜੇ ਮੈਂ ਇਸ ਵਾਰੀ ਸਿੱਖਾਂ ਨਾਲ ਨਾ ਟੱਕਰ ਲਵਾਂ, ਸਿੱਖਾਂ ਨਾਲ ਟੱਕਰ ਨਾ ਲਵਾਂ, ਸਭ ਤੋਂ ਪਹਿਲਾਂ ਮੈਂ ਮਰਾਠਿਆਂ ਨੂੰ ਖਤਮ ਕਰਾਂ, ਕਿਉਂਕਿ ਮਰਾਠਿਆਂ ਨੇ ਹੁਣ ਨਾਲ ਰਲ ਕੇ ਸਿੱਖਾਂ ਦੇ ਅਦੀਨਾ ਬੇਗ ਦੇ ਨਾਲ ਰਲ ਕੇ ਤੇ ਇਹਨਾਂ ਨੇ ਜਿਹੜੀ ਮੇਰੀ ਫੌਜ ਨੂੰ ਤਰਥੱਲੀ ਮਚਾਈ ਹੈ, ਮੈਂ ਉਹਦਾ ਸਬਕ ਸਿਖਾਵਾਂ। ਇੱਕ ਗੱਲ ਹੋਰ ਚੇਤਾ ਰੱਖਿਓ, ਜੇ ਰਾਜਨੀਤਿਕ ਬੰਦਾ ਕਦੇ ਵੀ ਨਹੀਂ ਚਾਹੁੰਦਾ ਮੇਰਾ ਦਬਦਬਾ ਖਤਮ ਹੋਵੇ, ਉਹ ਦਬਦਬਾ ਬਣਾਉਣ ਵਾਸਤੇ ਭਾਵੇਂ ਕਿਤਨਾ ਹੀ ਕਹਿਰ ਕਰਨਾ ਪਵੇ ਉਹ ਕਰ ਦਿੰਦਾ। ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਨਾਦਰ ਸ਼ਾਹ ਦੀ 1739 ਵਿੱਚ, ਸਿਰਫ ਇੰਨੀ ਕੁ ਗੱਲ ਫੈਲੀ ਸੀ ਵੀ ਨਾਦਰ ਸ਼ਾਹ ਮਰ ਗਿਆ, ਮਾਰ ਦਿੱਤਾ ਤੇ ਉਹਦੇ ਬੰਦੇ ਕਤਲ ਕਰ ਦਿੱਤੇ ਸੀ, ਉਹਨੇ ਤਲਵਾਰ ਕੱਢ ਕੇ ਬਾਹਰ ਰੱਖ ਲਈ। 1,22,000 ਬੰਦਾ 2 ਰਾਤਾਂ ਵਿੱਚ ਕਤਲ ਕਰ ਦਿੱਤਾ ਸੀ ਦਿੱਲੀ ਦੇ ਵਿੱਚ, ਸਿਰਫ ਇਸ ਲਈ ਵੀ ਦਬਦਬਾ ਬਣਿਆ ਰਵੇ, ਕੱਲ ਨਾ ਕੋਈ ਜ਼ਿਕਰ ਕਰੇ ਵੀ ਨਾਦਰ ਸ਼ਾਹ ਮਰ ਗਿਆ। ਇੱਕੋ ਹਮਲਾ ਕੀਤਾ ਸੀ ਉਹਨੇ। ਉਸੇ ਗੱਲ ਵੱਲ ਫਿਰ ਚਲਾ। ਹੁਣ ਉਹਦੇ ਮਨ ਵਿੱਚ ਵਿਚਾਰ ਹੈ ਵੀ ਸਭ ਤੋਂ ਪਹਿਲਾਂ ਮੈਂ ਮਰਾਠਿਆਂ ਦੇ ਨਾਲ ਲੋਹਾ ਲਵਾਂ ਤਾਂ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਾਂ। ਹੁਣ 1760 ਵਿੱਚ ਉਹ ਚੱਲਿਆ ਤੇ ਚੱਲਿਆ ਤੇ ਕਾਫੀ ਸਮਾਂ ਉਹ ਇਧਰਲੇ ਪਾਸੇ ਵਿਚਰਦਾ ਰਿਹਾ, ਪਰ ਇਹਦੇ ਦਰਮਿਆਨ ਗੁਰੂ ਕੇ ਸਿੱਖਾਂ ਨਾਲ ਉਹਦਾ ਫਿਰ ਵਾਸਤਾ ਪਿਆ ਤੇ ਉਹਨਾਂ ਨੇ ਜਹਾਨ ਖਾਨ ਨੇ ਆਪਣੀ ਫੌਜ ਅਤੇ ਕੁਝ ਇੱਕ ਬੰਦੇ ਨਾਲ ਲੈ ਕੇ ਉਹਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਚਾਹਿਆ। ਸਿੱਖਾਂ ਨੇ ਵੀ ਹਮਲਾ ਕੀਤਾ ਤੇ ਇਹਦੇ ਦਰਮਿਆਨ ਜਹਾਨ ਖਾਨ ਦੇ ਨਾਲ ਜਦੋਂ ਟਾਕਰਾ ਹੋਇਆ, ਅਹਿਮ ਸ਼ਾਹ ਅਬਦਾਲੀ ਨਾਲ ਜਦੋਂ ਟਾਕਰਾ ਹੋਇਆ, ਉਦੋਂ ਸਿੱਖਾਂ ਨੇ ਇੱਕ ਬੜੀ ਅਜੀਬ ਢੰਗ ਦੀ ਜੰਗ ਲੜੀ। ਅਹਿਮ ਸ਼ਾਹ ਅਬਦਾਲੀ ਕਹਿੰਦਾ ਜਹਾਨ ਖਾਨ ਨੂੰ ਵੀ ਤੂੰ ਸਿੱਖਾਂ ਦੇ ਮਗਰ ਨਾ ਜਾ, ਇਹ ਹਮਲਾ ਕਰਕੇ ਵਾਪਸ ਆ ਗਏ। ਖਾਸ ਕਰਕੇ ਦੋ ਵੇਲੇ ਹਮਲਾ ਕਰਿਆ ਕਰਦੇ ਸਨ, ਇੱਕ ਜਦੋਂ ਉਹਨਾਂ ਦੀ ਫੌਜ ਤੰਬੂ ਲਾਉਂਦੀ ਹੁੰਦੀ ਸੀ, ਉਲਝੀ ਹੁੰਦੀ ਸੀ, ਜਾਂ ਜਦੋਂ ਸਵੇਰੇ ਤੰਬੂ ਪੁੱਟ ਕੇ ਅਗਲੇ ਕੂਚ ਕਰਨ ਵਾਸਤੇ ਤਿਆਰੀ ਕਰਦੇ। ਦੋ ਵੇਲੇ ਹਮਲਾ ਕਰਦੇ ਸਨ। ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਬਚਾ ਲਈਏ, ਤੇ ਜਹਾਨ ਖਾਨ ਨੂੰ ਰੋਕਣਾ ਚਾਹਿਆ, ਪਰ ਜਹਾਨ ਖਾਨ ਨੂੰ ਆਪਣੀ ਫੌਜਾਂ ਉੱਤੇ ਬੜਾ ਮਾਣ ਸੀ, ਉਹ ਗਿਆ ਤੇ ਉਹ ਸਿੱਖ ਵਾਪਸ ਪਰਤੇ ਨੇ, ਪਿੱਛੇ ਹਟੇ ਨੇ, ਤੇ ਉਹਨਾਂ ਨੇ ਮਗਰ ਆ ਕੇ ਹੱਲਾ ਕਰ ਦਿੱਤਾ। ਹੁਣ ਸਿੱਖਾਂ ਨੇ ਦੋ ਧੜੇ ਬਣਾ ਲਏ, ਦੋ ਟੁਕੜੇ ਬਣਾ ਲਏ ਆਪਣੀ ਫੌਜ ਦੇ, ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਦੂਜੇ ਪਾਸੇ ਜੈ ਸਿੰਘ, ਇੱਕ ਨਈਆ ਮਿਸਲ ਦਾ ਮੁਖੀ ਸੀ, ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਇਹ ਵੀ ਇੱਕ ਪਾਸੇ ਚੜ੍ਹਤ ਸਿੰਘ, ਇੱਕ ਪਾਸੇ ਗੁੱਜਰ ਸਿੰਘ, ਨਾਲ ਉਹਦੇ ਲਹਿਣਾ ਸਿੰਘ, ਇਹ ਇੱਕ ਧੜਾ ਬਣ ਗਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ, ਲਹਿਣਾ ਸਿੰਘ ਤੇ ਨਾਲ ਗੁੱਜਰ ਸਿੰਘ, ਇਹ ਇੱਕ ਜਥਾ ਬਣ ਗਿਆ। ਇੱਕ ਪਾਸੇ ਜੱਸਾ ਸਿੰਘ ਤੇ ਜੈ ਸਿੰਘ, ਇਹ ਇੱਕ ਧੜਾ ਬਣ ਗਿਆ। ਦੋਵੇਂ ਵੱਖੋ ਵੱਖਰੇ ਹੋ ਗਏ। ਹੁਣ ਅਫਗਾਨੀਆਂ ਦੀ ਫੌਜ ਆ ਗਈ, ਦੇਖੋ ਦਿਮਾਗ ਚ ਰੱਖਿਓ ਆਪਣੀ ਤਸਵੀਰ ਕਿਵੇਂ ਲੜਦੇ ਸਨ ਸਿੱਖ ਜੁਗਤ ਨਾਲ, ਤੇ ਉਹ ਅਫਗਾਨੀਆਂ ਦੀ ਫੌਜ ਆ ਗਈ। ਹੁਣ ਦੋ ਧੜੇ ਨੇ, ਜੇ ਉਹ ਇਧਰਲੇ ਪਾਸੇ ਪੈਂਦੇ ਨੇ ਤਾਂ ਇਹ ਹਮਲਾ ਕਰਕੇ ਉਹਨਾਂ ਨੂੰ ਫਿਰ ਮਾਰ ਦਿੰਦੇ ਨੇ, ਜੇ ਉਹ ਇਹਨਾਂ ਨੂੰ ਛੱਡ ਕੇ ਇਹਨਾਂ ਵੱਲ ਪੈਂਦੇ ਨੇ ਤੇ ਉਹ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੰਦੇ ਨੇ। ਦੋਨੇ ਧੜਿਆਂ ਨੇ ਇਹੋ ਜੇ ਆਹੂ ਲਾਹੇ, ਜਹਾਨ ਖਾਨ ਨੇ ਫਿਰ ਭੱਜ ਕੇ ਜਾਨ ਬਚਾਈ, ਆਖਿਰਕਾਰ ਅਹਿਮਦ ਸ਼ਾਹ ਅਬਦਾਲੀ ਕੋਲ ਜਾ ਕੇ ਖਿਮਾ ਮੰਗੀ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਸਮਾਂ ਬਹੁਤ ਨੇੜੇ ਹੈ, ਇਹ 24 ਅਕਤੂਬਰ ਨੂੰ, ਵਿੱਚੋਂ ਬਿਲਕੁਲ ਸ਼ਾਰਟਕੱਟ ਕਰਨ ਲੱਗਿਆ ਮੈਂ, 24 ਅਕਤੂਬਰ ਨੂੰ ਕੁੰਜਪੁਰੇ ਕਰਨਾਲ ਦੇ ਲਾਗੇ ਇੱਥੇ ਮਰਾਠਿਆਂ ਨੇ ਆ ਕੇ ਕਬਜ਼ਾ ਕਰ ਲਿਆ। ਮਰਾਠਿਆਂ ਦੀ ਫੌਜ ਵੀ ਬੜੀ ਵੱਡੀ ਸੀ, ਕਰੀਬ 2 ਲੱਖ ਦੀ ਫੌਜ ਉਸ ਵੇਲੇ ਲੜਨ ਵਾਸਤੇ ਆ ਰਹੀ ਹੈ, ਤੇ ਅਹਿਮਦ ਸ਼ਾਹ ਅਬਦਾਲੀ ਵੀ ਉੱਥੇ ਪਹੁੰਚ ਗਿਆ। 24 ਅਕਤੂਬਰ ਦੀਆਂ ਫੌਜਾਂ ਪਾਣੀ ਪੱਤ ਦੇ ਮੈਦਾਨ ਵਿੱਚ ਪਹੁੰਚੀਆਂ ਹੋਈਆਂ। ਯਾਦ ਰੱਖਿਓ, ਜੇ ਦੋਵੇਂ ਇੱਕ ਦੂਜੇ ਤੇ ਹਮਲਾ ਕਰਨੀਆਂ ਨੇ, ਦੋਵੇਂ ਅਜੇ ਸ਼ਾਂਤ ਨੇ, ਲੜਨ ਵਾਸਤੇ ਆਈਆਂ ਹੋਈਆਂ ਨੇ, ਦੋਨਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਹਾਂ ਵੀ ਕਿਵੇਂ ਲੜੀਏ, ਕਿਉਂਕਿ ਦੋਵੇਂ ਵੱਡੀਆਂ ਤਾਕਤਾਂ ਨੇ। ਉਸ ਵੇਲੇ ਲੜਨ ਦੀ ਤਿਆਰੀ ਕਰਦਿਆਂ ਕਰਦਿਆਂ 14 ਜਨਵਰੀ 1761 ਦਾ ਵਕਤ ਆ ਗਿਆ। ਕੁੰਜਪੁਰਾ, ਜੇ ਤੁਹਾਨੂੰ ਨਾ ਭੁੱਲਿਆ ਹੋਵੇ, ਸਿੱਖੀ ਦੀ ਬੜੀ ਸਾਂਝ ਹੈ ਇਹਦੇ ਨਾਲ। ਕੁੰਜਪੁਰੇ ਦਾ ਵਜ਼ੀਰ ਖਾਂ ਸੀ, ਉਹ ਸਰਹੰਦ ਦਾ ਨਵਾਬ ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ, ਇਹ ਇਸੇ ਕਰਨਾਲ ਦੇ ਕੁੰਜਪੁਰੇ ਦਾ ਪਾਪੀ ਹੈ। ਗੱਲ ਵੱਖਰੀ, ਆਪਾਂ ਉਧਰਲੇ ਪਾਸੇ ਚੱਲੀਏ। ਫੌਜਾਂ ਦੇ ਟਾਕਰੇ ਹੋਏ, ਇਹਦੇ ਦਰਮਿਆਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ, ਕਿਉਂਕਿ ਪਹਿਲਾਂ ਲੈ ਕੇ ਤਾਂ ਆਇਆ ਸੀ ਵੀ ਕੁਝ ਸਮਾਂ ਮੇਰੀ ਫੌਜ ਹੈ ਨਾ ਜਿਹੜੀ, ਉਹ ਅਰੈਸਟ ਕਰ ਲੇ, ਆਰਾਮ ਕਰ ਲੇ। ਹੱਥਾਂ ਨਾਲ ਜੰਗ ਲੜੇ ਜਾਂਦੇ ਸਨ, ਜਿਹੜੇ ਸਫ਼ਰ ਵਿੱਚ ਕਰਕੇ ਆਏ ਹੁਣ ਤੇ ਉਹ ਜੰਗ ਲੜਨਾ ਬੜਾ ਔਖਾ ਹੋ ਜਾਂਦਾ ਸੀ। ਉਹਨੇ ਇਹੋ ਜਿਹੇ ਮਾਰੀ 1761 ਦੀ ਇੱਕ ਪਾਣੀਪਤ ਦੀ ਉਹ ਜੰਗ ਹੈ 14 ਜਨਵਰੀ ਦੀ, ਜਿਹੜੀਆਂ ਸੰਸਾਰ ਦੀਆਂ ਜੰਗਾਂ ਵਿੱਚ ਆਪਣੀ ਅਹਿਮ ਅਸਥਾਨ ਰੱਖਦੀ ਹੈ। ਤੇ ਮਰਾਠੇ ਇੰਨੇ ਕੁ ਮਾਰ ਦਿੱਤੇ, ਜਾਣ ਲੱਗਿਆ ਅਹਿਮਦ ਸ਼ਾਹ ਅਬਦਾਲੀ ਇੱਕ ਗੱਲ ਕਹਿੰਦਾ ਸੀ ਭਾਈ, ਜਿਹੜੀ ਕੌਮ ਮਰਾਠਿਆਂ ਦੀ ਆਪਣਾ ਨਾਂ ਰੱਖਦੀ ਸੀ ਨਾ, ਮੈਂ ਉਹਨੂੰ ਇੰਨੀ ਕੁ ਮਾਰ ਚੱਲਿਆ ਭਾਈ, ਹੋ ਸਕਦਾ ਆਉਣ ਵਾਲੇ ਸਮੇਂ ਚ ਮੇਰੇ ਪੜੋਤਰਿਆਂ ਦੇ ਵੇਲੇ ਇਹ ਖੜੀ ਹੋਵੇਗੀ, 3 ਪੀੜ੍ਹੀਆਂ ਇਹ ਜਿਹੜੀ ਕੌਮ ਹੈ ਖੜੀ ਨਹੀਂ ਹੋ ਸਕਦੀ। ਤੇ ਉਸ ਵੇਲੇ ਜਦੋਂ ਜੱਸਾ ਸਿੰਘ ਇਹਨਾਂ ਨੇ ਅਬਦਾਲੀ ਨੇ ਪਹਿਲਾਂ ਵੀ ਸਿੱਖਾਂ ਦੀ ਕਤਲੇਆਮ ਕੀਤੀ ਸੀ, ਉਦੋਂ ਇਹਨੇ ਸਿੱਖਾਂ ਬਾਰੇ ਵੀ ਬਚਨ ਕਿਹਾ ਸੀ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਹੁਣ ਤੇ ਇਸ਼ਾਰਾ ਹੀ ਦੇਣ ਲੱਗਾ। ਉਹਨੇ ਗੱਲ ਕਹੀ ਸੀ ਭਾਈ, ਮਰਾਠਿਆਂ ਦੀ ਫੌਜ ਤੇ ਮੈਂ 3 ਪੀੜ੍ਹੀਆਂ ਬਾਅਦ ਹੋ ਸਕਦਾ ਖੜੀ ਹੋ ਵੀ ਜਾਵੇ, ਪਰ ਸਿੱਖਾਂ ਨੂੰ ਇਵੇਂ ਮਾਰ ਕੇ ਚੱਲਿਆ ਕਦੇ ਵੀ ਨਹੀਂ ਖੜੇ ਹੋਣਗੇ। ਲੇਕਿਨ ਯਾਦ ਰੱਖੋ, ਜੇ ਮਰਾਠੇ ਤਾਂ ਮੁੜ ਕੇ ਲੜ ਨਹੀਂ ਸਕੇ, ਉਹ ਤੇ ਖਤਮ ਹੋ ਗਏ ਸਨ, ਪਰ ਸਿੱਖਾਂ ਨੇ 3 ਮਹੀਨੇ ਨਹੀਂ ਸੀ ਪੈਣ ਦਿੱਤੇ, 3 ਮਹੀਨੇ ਪੂਰੇ ਨਹੀਂ ਸੀ ਪੈਣ ਦਿੱਤੇ, ਅਬਦਾਲੀ ਨੂੰ ਮੁੜ ਘੇਰ ਲਿਆ ਸੀ। ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ, ਹੁਣ ਤੇ ਇਸੇ ਗੱਲ ਨੂੰ ਸਾਂਝਾ ਕਰਨਾ ਚਾਹੁੰਦਾ। 1761 ਦੇ ਵਿੱਚ ਇਹ 2200 ਲੜਕੀਆਂ ਹਿੰਦੁਸਤਾਨ ਦੀਆਂ ਨਾਲ ਲੈ ਕੇ ਤੇ ਕੁਝ ਇੱਕ ਧਨ ਦੌਲਤ ਲੁੱਟ ਕੇ ਵਾਪਸ ਪਰਤ ਰਿਹਾ, ਕੁਝ ਇੱਕ ਗੁਰੂ ਕੇ ਸਿੱਖ ਉਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਾਜ਼ਰ ਹੋਏ ਹੋਏ ਸਨ, ਜੱਸਾ ਸਿੰਘ ਅਲੂਵਾਲੀਆ ਵੀ ਉੱਥੇ ਹੈ। ਤੇ ਉਦੋਂ ਕੁਝ ਇੱਕ ਹਿੰਦੂ ਵੀਰਾਂ ਨੇ ਜਾ ਕੇ ਇਸ ਜੱਸਾ ਸਿੰਘ ਅਲੂਵਾਲੀਏ ਦੇ ਕੋਲ ਬੇਨਤੀ ਕੀਤੀ, ਸਜਣਾ ਇਸ ਵੇਲੇ ਅਗਰ ਇਸ ਅਬਦਾਲੀ ਦੇ ਕੋਲੋਂ, ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਅਗਰ ਕੋਈ ਲੜਕੀਆਂ ਨੂੰ ਮੋੜ ਕੇ ਲਿਆ ਸਕਦਾ ਤਾਂ ਇੱਕ ਤੇਰਾ ਘਰ ਹੈ, ਜਦੋਂ ਵੀ ਸਾਨੂੰ ਕਦੇ ਲੋੜ ਪਈ ਹੈ, ਅਸੀਂ ਸਿੱਖੀ ਦਾ ਬੂਹਾ ਖੜਕਾਇਆ, ਭਾਵੇਂ ਸਾਨੂੰ ਜਨੇਊ ਉਤਾਰ ਰਿਹਾ ਸੀ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਜਨੇਊ ਰੱਖਿਆ, ਤੇ ਜਦੋਂ ਕਦੇ ਲੜਕੀਆਂ ਨੂੰ ਲੁੱਟ ਕੇ ਲੈ ਕੇ ਜਾਂਦੇ ਨੇ ਉਦੋਂ ਸਿੱਖ ਬਚਾਉਂਦੇ ਨੇ। ਜੇ ਅਹਿਮਦ ਸ਼ਾਹ ਅਬਦਾਲੀ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਸੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਜੇ ਉਸ ਵੇਲੇ ਮਨੂ ਨੇ ਉਦਾਹਰਣ ਕਾਇਮ ਕਰ ਦਿੱਤੀ ਸੀ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਤਾਂ ਸਿੱਖਾਂ ਨੇ ਵੀ ਇੱਕ ਉਦਾਹਰਨ ਕਾਇਮ ਕਰ ਦਿੱਤੀ ਸੀ, ਰੰਨ ਗਈ ਬਸਰੇ ਨੂੰ ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਡਾਂਗ ਵਾਲਿਆ। ਜਦੋਂ ਕੋਈ ਲੜਕੀ ਨੂੰ ਲੈ ਕੇ ਜਾਂਦਾ ਸੀ ਨਾ, ਅਗਰ ਪੰਜਾਬ ਦੀ ਧਰਤੀ ਤੇ ਕੋਈ ਮੋੜਨ ਵਾਲਾ ਸੀ, ਉਹ ਕੱਛ ਤੇ ਡਾਂਗ ਦਾ ਹੀ ਜ਼ਿਕਰ ਕਿਉਂ ਆਇਆ? ਸਮਾਂ ਮੇਰਾ ਖਤਮ ਹੋ ਚੱਲਿਆ, ਮੈਂ 1 ਮਿੰਟ ਲੈ ਕੇ ਸਮਾਪਤੀ ਕਰਨ ਲੱਗਾ। ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਡਾਂਗ ਵਾਲਿਆ, ਬਾਕੀ ਕਿਉਂ ਨਹੀਂ ਕੁਛ ਕਿਹਾ? ਕਿਉਂਕਿ ਉਹਦਾ ਕਾਰਨ ਸੀ ਵੀ ਤੇਰੀ ਡਾਂਗ ਵੀ ਤਕੜੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਸਕਦੀ ਹੈ, ਤੇ ਸਿੱਖਾਂ ਦੇ ਅਸੀਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਕੇ ਕਿਸੇ ਹੋਰ ਜੁਰਮਾਨੇ ਦੇ ਹੱਥ ਭੇਜਣਾ, ਪਰ ਤੇਰੇ ਕਛਹਿਰੇ ਉੱਤੇ ਵੀ ਸਾਨੂੰ ਮਾਣ ਹੈ, ਤੇਰੀ ਕੱਛ ਉੱਤੇ ਵੀ ਸਾਨੂੰ ਮਾਣ ਹੈ। ਜੇ ਕੋਈ ਉੱਥੋਂ ਸਾਡੀਆਂ ਲੜਕੀਆਂ ਨੂੰ ਛੁਡਾ ਕੇ ਲੈ ਕੇ ਆਏਗਾ ਨਾ, ਜਿਵੇਂ ਪਵਿੱਤਰ ਸਾਡੇ ਘਰਾਂ ਚ ਚੁੱਕੀਆਂ ਨੇ ਸਿੱਖਾਂ, ਤੇਰੇ ਕੋਲ ਭਾਵੇਂ 10 ਦਿਨ ਵੀ ਲੜਕੀਆਂ ਰਹਿ ਲੈਣ ਤੇ ਪਵਿੱਤਰ ਸਾਡੇ ਘਰ ਵਾਪਸ ਆਉਣਗੀਆਂ। ਉਦੋਂ ਇਹ ਉਦਾਹਰਣ ਗੁਰੂ ਕੇ ਸਿੱਖਾਂ ਨੇ ਕਾਇਮ ਕੀਤੀ ਹੋਈ ਸੀ। ਇਸ ਤੋਂ ਅਗਲੀ ਵਿਚਾਰ ਮੈਂ ਸਮੇਂ ਦੀ ਉਲੰਘਣਾ ਨਹੀਂ ਕਰਨੀ ਚਾਹੁੰਦਾ, ਕੱਲ ਰੋਜ਼ ਆਪਾਂ ਸਾਂਝੀ ਕਰਾਂਗੇ। ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਹਿਬ ਅਗਾਂ ਵਾਸਤੇ ਸਮਤ ਪ੍ਰਦਾਨ ਕਰਨ, ਭੁੱਲਾ ਚੁੱਕਾ ਨੂੰ ਨਾ ਚਿਤਾਰਨਾ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤੋ ਸ੍ਰੀ ਅਕਾਲ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦਾ ਮਾਣ ਮੱਤਾ ਇਤਿਹਾਸ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਕੋਲੋਂ ਸਰਵਣ ਕੀਤਾ। ਸਤਿਗੁਰੂ ਦੀ ਬਹੁਤ ਹੀ ਬਖਸ਼ਿਸ਼ ਹੈ ਇਹਨਾਂ ਤੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਇਹਨਾਂ ਤੋਂ ਸੇਵਾ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ। ਮੈਂ ਗਰੀਬ ਸੱਚ ਟੇਕ ਤੋਂ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ। ਤੁਮ ਸਭ ਸਾਜੇ ਸਾਜਨੇ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੀ ਕੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਨਿਰਗੁਣ ਯਾਰੀ ਕੁਣ ਨਹੀਂ ਕੋਈ।

ਜੁਗੋ ਜੁਗ ਅਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਵਾਈਮਾਨ ਸਤਸੰਗੀ ਪਿਆਰਿਓ, ਕਰੋ ਕਿਰਪਾ, ਅਦਬ ਸਤਿਕਾਰ ਨਾਲ ਗੁਰੂ ਫਤਿਹ ਜੀ ਸਾਂਝ ਕਰੀਏ। ਅਸੀਸਾਂ ਦਿੰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਦੇ ਉੱਤੇ ਕੌਮ ਨੂੰ ਮਾਣ ਹੋਣਾ ਚਾਹੀਦਾ ਹੈ, ਜਾਂ ਜਿਹੜੇ ਦੂਜੇ ਲੋਕ ਨੇ ਉਹ ਜਦੋਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਨੇ ਉਹ ਸਿੱਖੀ ਤੋਂ ਕੁਰਬਾਨ ਜਾਂਦੇ ਨੇ। ਉਹਨਾਂ ਪੰਨਿਆਂ ਨੂੰ ਆਪਾਂ ਖੋਲ੍ਹ ਕੇ ਕੁਝ ਦਿਨਾਂ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਮੈਂ ਬਹੁਤ ਇੱਕ ਪੰਛੀ ਦੀ ਝਾਤ ਵਿੱਚੋਂ ਪਾ ਰਹੇ ਹਾਂ, ਇੱਕ ਇੱਕ ਸਾਲ ਦੀ ਕੋਈ ਅਹਿਮ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪਰ ਫਿਰ ਵੀ ਉਹਦਾ ਏਡਾ ਨਿਵੇਕਲਾ ਸਥਾਨ ਹੈ। ਜੇ ਕਿਤੇ ਪੂਰਨ ਵਿਸਥਾਰ ਨਾਲ ਆਪਾਂ ਸਮੁੱਚੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ, ਸੱਚ ਜਾਣਿਓ ਸਿੱਖ ਸਿੱਖੀ ਤੋਂ ਡੋਲੇਗਾ ਹੀ ਨਹੀਂ, ਬਲਕਿ ਦੂਜੇ ਲੋਕ ਵੀ ਸਿੱਖ ਬਣ ਜਾਣਗੇ। ਅਸੀਂ ਇਹਨਾਂ ਨੂੰ ਬਾਹਰ ਕੱਢਿਆ ਹੀ ਨਹੀਂ ਇਤਿਹਾਸ ਦੇ ਪੰਨਿਆਂ ਨੂੰ। ਆਪਣੀ ਦਿਆਨਤਦਾਰੀ ਤੇ ਫਰਜ਼ ਨੂੰ ਸਮਝਦਿਆਂ ਹੋਇਆਂ ਪਿਛਲੇਰੇ ਦਿਨਾਂ ਤੋਂ ਇਹ ਲੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਕੱਲ ਰੋਜ਼ ਆਪਾਂ ਜਿੱਥੇ ਤੱਕ ਇਤਿਹਾਸ ਨੂੰ ਛੂਹਿਆ ਹੈ ਉਹ ਸੀ ਵੀ ਹਿੰਦੁਸਤਾਨ ਦੀ ਏਸ਼ੀਆ ਦੀ ਕਵਾਂ ਮੈਂ, ਹਿੰਦੁਸਤਾਨ ਦੀ ਕਿਉਂ, ਜਿਹੜੀ ਸਭ ਤੋਂ ਵੱਡੀ ਤਾਕਤ ਸੀ, ਬਹੁਤ ਵੱਡੀ ਤਾਕਤ ਸੀ, ਵੱਡੀਆਂ ਤਾਕਤਾਂ ਵਿੱਚੋਂ ਇੱਕ ਨਾਮ ਰੱਖਣ ਵਾਲੀ ਤਾਕਤ ਸੀ ਮਰਾਠੇ। ਉਹਨਾਂ ਨਾਲ ਅਹਿਮਦ ਸ਼ਾਹ ਅਬਦਾਲੀ 1761 ਵਿੱਚ 14 ਜਨਵਰੀ, ਇਹ ਪਾਣੀਪਤ ਦੀ ਤੀਜੀ ਲੜਾਈ ਹੈ। ਪਾਣੀਪਤ ਵਿੱਚ 3 ਲੜਾਈਆਂ ਹੋਈਆਂ ਨੇ, ਬਾਕੀਆਂ ਨਾਲ ਆਪਣਾ ਵਾਸਤਾ ਨਹੀਂ, ਮੈਂ ਤਾਂ ਕਰਕੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਇਸ ਲੜਾਈ ਵਿੱਚ ਮਰਾਠੇ ਬਹੁਤ ਬੁਰੀ ਤਰ੍ਹਾਂ ਹਾਰਦੇ ਨੇ, ਰੱਜ ਕੇ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਪਰਤ ਰਿਹਾ। ਸਿੱਖ ਤੇ ਭਾਵੇਂ ਉਹਨੂੰ ਵੈਸੇ ਵੀ ਟੱਕਰਦੇ ਸਨ, ਪਰ ਇਸ ਵਾਰੀ ਇੱਕ ਵੱਖਰਾ ਜਿਹਾ ਕਾਰਨ ਬਣ ਗਿਆ। ਕੁਝ ਇੱਕ ਹਿੰਦੂ ਵੀਰ ਉਹ ਜਾ ਕੇ ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਜਾ ਕੇ ਉਹਨਾਂ ਅੱਗੇ ਰੋਣਾ ਰੋਂਦੇ ਨੇ। ਉਹ ਸਰਦਾਰਾ, ਅਹਿਮਦ ਸ਼ਾਹ ਅਬਦਾਲੀ ਸਾਡਾ ਪੈਸਾ ਲੁੱਟ ਗਿਆ, ਕੋਈ ਗੱਲ ਨਹੀਂ, ਸਾਡਾ ਅਨਾਜ ਲੁੱਟ ਕੇ ਲੈ ਗਿਆ, ਕੋਈ ਗੱਲ ਨਹੀਂ, ਸਾਡੇ ਕੁਝ ਬੰਦਿਆਂ ਨੂੰ ਕਤਲ ਕਰਕੇ ਚਲਾ ਗਿਆ, ਕੋਈ ਗੱਲ ਨਹੀਂ, ਬਰਦਾਸ਼ਤ ਕੀਤਾ ਜਾ ਸਕਦਾ। ਪਰ ਇੱਕ ਦੁੱਖ ਦੀ ਬਾਤ ਹੈ ਭਈ ਉਹ ਸਾਡੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲੈ ਗਿਆ, ਇਹ ਗੱਲ ਬਰਦਾਸ਼ਤ ਨਹੀਂ ਹੋਣੀ, ਤੇ ਤੂੰ ਕਿਸੇ ਤਰ੍ਹਾਂ ਜੇ ਰੋਕ ਸਕਦਾ ਤੇ ਉਹਨਾਂ ਦੇ ਕੋਲੋਂ ਸਾਡੀਆਂ ਬਹੂ ਬੇਟੀਆਂ ਨੂੰ ਛਡਵਾ ਦੇ। ਬਾਕੀ ਗੱਲਾਂ ਭੁੱਲ ਸਕਦੇ ਹਾਂ, ਲੇਕਿਨ ਇੱਜ਼ਤ, ਧੀਆਂ ਭੈਣਾਂ ਦੀ ਇੱਜ਼ਤ ਨਾਲ ਇਹਨਾਂ ਨਾਲ ਕਦੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ, ਤੇ ਤੇਰੇ ਉੱਤੇ ਗੁਰੂ ਦੀ ਕਿਰਪਾ ਹੈ। ਇਹ ਖਾਲਸੇ ਦਾ ਸੁਭਾਅ ਰਿਹਾ, ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਤ ਸੁਆਮੀ ਸੰਧਾ, ਜਿਹੋ ਜਿਹਾ ਰੱਬ ਦਾ ਸੁਭਾਅ ਹੈ ਉਹ ਜਿਹਾ ਖਾਲਸੇ ਦਾ ਸੁਭਾਅ ਹੈ। ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ ਖਾਲਸਾ ਨੂੰ ਦੁਰਕਾਰ ਦਾ ਨਹੀਂ ਹੈ, ਬਲਕਿ ਆਪਾਂ ਵਾਰ ਦਿੰਦਾ। ਜਿਵੇਂ ਰੱਬ ਦਾ ਸੁਭਾਅ ਬਖਸ਼ੰਦ, ਉਵੇਂ ਹੀ ਖਾਲਸੇ ਦਾ ਸੁਭਾਅ ਬਖਸ਼ੰਦ। ਇਸ ਲਈ ਉਹਨਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਸੇ ਵੇਲੇ ਫੈਸਲਾ ਕੀਤਾ ਤੇ ਕੁਝ ਇੱਕ ਸਿੱਖਾਂ ਦਾ ਇਕੱਠ ਲੈ ਕੇ
ਉਹਨੂੰ ਰਸਤੇ ਵਿੱਚ ਜਾ ਫਿਰ ਕੇ ਰਿਹਾ ਤੇ ਉਹਦੇ ਕੋਲੋਂ 2200 ਲੜਕੀਆਂ ਉਸ ਵੇਲੇ ਹਿੰਦੂ ਧਰਮ ਦੀਆਂ 2200 ਲੜਕੀਆਂ ਜਿਨ੍ਹਾਂ ਵਿੱਚੋਂ ਇੱਕ ਵੀ ਲੜਕੀ ਸਿੱਖਾਂ ਦੀ ਨਹੀਂ ਹੈ ਉਹ 2200 ਲੜਕੀਆਂ ਛੁਡਵਾ ਕੇ ਹਿੰਦੂ ਵੀਰਾਂ ਨੇ ਅਤੇ ਸਿੱਖ ਵੀਰਾਂ ਨੇ ਉਦੋਂ ਜੱਸਾ ਸਿੰਘ ਆਲੂਵਾਲੀਆ ਨੂੰ ਵਧਾਈ ਦਿੱਤੀ ਕਹਿਣ ਲੱਗੇ ਸਿੱਖਾਂ ਕਦੇ ਵਕਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੱਲਾ ਪਕੜਾ ਕੇ ਬੰਦੀ ਛੋੜ ਦਾ ਇਤਿਹਾਸ ਰਚਿਆ ਸੀ ਤੇ ਅੱਜ ਉਸੇ ਤਰ੍ਹਾਂ ਤੂੰ 2200 ਲੜਕੀਆਂ ਨੂੰ ਇਸ ਬੰਦੀ ਵਿੱਚੋਂ ਕੈਦ ਮੁਕਤ ਕਰਵਾ ਕੇ ਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਗੁਰਸਿੱਖ ਉਹੀ ਹੋਣਾ ਚਾਹੀਦਾ ਜਿਹਦੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੋਵੇ ਤੇਰੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੈ ਤੇਰੇ ਜੀਵਨ ਵਿੱਚੋਂ ਬਾਕੀ ਗੁਰੂ ਵਾਲੀਆਂ ਨਿਸ਼ਾਨੀਆਂ ਲੱਭਦੀਆਂ ਨੇ ਜਿਹੋ ਜਿਹਾ ਤੇਰਾ ਸਤਿਗੁਰੂ ਹੈ ਉਹੋ ਜਿਹਾ ਤੇਰੇ ਜੀਵਨ ਵਿੱਚੋਂ ਕੁਝ ਅੰਸ਼ ਲੱਭਦੇ ਨੇ ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ ਸਿੱਖ ਕਿਰਦਾਰ ਪੱਖੋਂ ਤੇ ਸਿੱਖ ਹਥਿਆਰ ਪੱਖੋਂ ਦੋਨਾਂ ਪੱਖਾਂ ਤੋਂ ਮਜ਼ਬੂਤ ਸੀ ਬਾਕੀ ਲੋਕਾਂ ਦੇ ਕੋਲ ਵਿਚਾਰਿਆਂ ਕੋਲ ਹਥਿਆਰ ਚਲਾਉਣ ਦੀ ਸਮਰੱਥਾ ਨਹੀਂ ਸੀ ਜੇ ਚਲਾ ਵੀ ਲੈਂਦੇ ਸਨ ਤਾਂ ਉਹਨਾਂ ਕੋਲੋਂ ਕਿਰਦਾਰ ਪੱਖੋਂ ਹਿਫਾਜ਼ਤ ਨਹੀਂ ਸੀ ਹੁੰਦੀ ਸਿੱਖ ਦੋਨੇ ਪੱਖੋਂ ਮਜ਼ਬੂਤ ਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹ 2200 ਲੜਕੀਆਂ ਉਹਨਾਂ ਨੇ ਮੋੜ ਕੇ ਉਹਨਾਂ ਦੇ ਘਰ ਪਹੁੰਚਾਈਆਂ ਹਾਲਾਂਕਿ ਕਈ ਥਾਵਾਂ ਦੇ ਉੱਤੇ ਮਜ਼ਬੂਰੀ ਵੀ ਬਣੀ ਕਈ ਥਾਵਾਂ ਉੱਤੇ ਮਜ਼ਬੂਰੀ ਵੀ ਬਣੀ ਉਹਨਾਂ ਲੋਕਾਂ ਨੇ ਆਪਣੀਆਂ ਹੀ ਧੀਆਂ ਭੈਣਾਂ ਲਈ ਦਰਵਾਜ਼ੇ ਬੰਦ ਕਰ ਲਏ ਸਨ ਵੀ ਤੁਸੀਂ ਪਠਾਣਾ ਦੇ ਨਾਲ ਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਲ ਰਹਿ ਕੇ ਆਇਓ ਤੇ ਸਾਡੇ ਘਰਾਂ ਵਿੱਚ ਹੁਣ ਤੁਹਾਡੀ ਕੋਈ ਥਾਂ ਨਹੀਂ ਹੈ ਇਹਨਾਂ ਗੁਰੂ ਕੇ ਪਿਆਰਿਆਂ ਨੇ ਜ਼ਬਰਦਸਤੀ ਉਹਨਾਂ ਦੇ ਘਰ ਉਹਨਾਂ ਨੂੰ ਬਚਣ ਆਖਿਆ ਵੀ ਜੇ ਇਹ ਧੀਆਂ ਭੈਣਾਂ ਤਰਸਦੀਆਂ ਹੋਈਆਂ ਉਹ ਜ਼ਾਲਮ ਚੁੱਕ ਕੇ ਲੈ ਗਿਆ ਤੇ ਅੱਜ ਆਪਣੇ ਮਾਪਿਆਂ ਦੀ ਆਸ ਤੱਕ ਕੇ ਵਾਪਸ ਘਰੇ ਮੁੜੀਆਂ ਨੇ ਬਾਕੀ ਭਾਵੇਂ ਦਰਵਾਜ਼ੇ ਉਹ ਬੰਦ ਹੋ ਜਾਣ ਪਰ ਧੀਆਂ ਭੈਣਾਂ ਲਈ ਮਾਪਿਆਂ ਦਾ ਦਰਵਾਜ਼ਾ ਬੰਦ ਨਹੀਂ ਹੋਣਾ ਚਾਹੀਦਾ ਇਹ ਆਪ ਨਹੀਂ ਗਈਆਂ ਇਹਨਾਂ ਨੂੰ ਜ਼ਾਲਮ ਲੈ ਕੇ ਗਿਆ ਸੀ ਜੇ ਉਹ ਬੱਚੀਆਂ ਆਪ ਗਈਆਂ ਹੁੰਦੀਆਂ ਤੇ ਸ਼ਾਇਦ ਮੈਂ ਵੀ ਨਾ ਲੈਣ ਜਾਂਦਾ ਵਕਤ ਗੁਜ਼ਰਿਆ ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਇੱਕ ਗੱਲ ਪੱਕੀ ਖਟਕ ਕੇ ਬਣ ਗਈ ਉਹਨੇ ਇੱਕ ਗੱਲ ਦਾ ਪੱਕਾ ਫੈਸਲਾ ਕਰ ਲਿਆ ਭਈ ਜੇ ਮੈਂ ਮਰਾਠਿਆਂ ਦੀ ਤਾਕਤ ਨਾਲ ਲੜ ਕੇ ਉਹਨਾਂ ਨੂੰ ਬਰਬਾਦ ਕਰ ਚੁੱਕਾ ਹੈ ਤਾਂ ਇੱਕੋ ਇੱਕ ਸਿੱਖ ਨੇ ਹੁਣ ਮੇਰੇ ਰਸਤੇ ਵਿੱਚ ਅਸਲ ਵਿੱਚ ਦੋਵੇਂ ਤਾਕਤਾਂ ਰਹਿ ਗਈਆਂ ਸਨ ਹੁਣ ਇੱਕ ਅਹਿਮਦ ਸ਼ਾਹ ਅਬਦਾਲੀ ਤੇ ਦੂਜੇ ਇਹ ਤੇ ਕਿੰਨਾ ਚੰਗਾ ਹੋਵੇ ਮੈਂ ਇਸ ਵਾਰੀ ਆ ਕੇ ਇਹਨਾਂ ਨੂੰ ਜਦੋਂ ਹੁਣ ਮੈਂ ਆਵਾਂ ਤੇ ਇਸ ਵਾਰੀ ਆ ਕੇ ਮੈਂ ਪਹਿਲਾਂ ਸਿੱਖਾਂ ਨੂੰ ਬਰਬਾਦ ਕਰਾਂ ਬਾਕੀ ਹੋਰ ਕੋਈ ਕੰਮ ਨਹੀਂ ਕਰਨਾ ਅਹਿਮਦ ਸ਼ਾਹ ਅਬਦਾਲੀ ਪੰਜਵੇਂ ਹਮਲੇ ਦੀ ਤਿਆਰੀ ਵਿੱਚ ਹੈ ਅਚਾਨਕ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਹੋਇਆ ਇੱਕ ਸਰਬੱਤ ਖਾਲਸਾ ਹੋਇਆ 1761 ਵਿੱਚ ਹੀ ਔਰ ਉਸ ਗੁਰਮਤੇ ਵਿੱਚ 27 ਅਕਤੂਬਰ 1761 ਨੂੰ ਇਹ ਗੁਰਮਤਾ ਹੋਇਆ ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ ਬਾਕੀ ਕੰਮ ਸਾਰੇ ਹੋ ਗਏ ਲੇਕਿਨ ਹੁਣ ਸਭ ਤੋਂ ਵੱਡਾ ਕੰਮ ਇਹ ਹੈ ਵੀ ਜਿਹੜੇ ਸਿੱਖੀ ਦੇ ਵਿੱਚ ਗਦਾਰ ਲੋਕ ਨੇ ਪਹਿਲਾਂ ਉਹਨਾਂ ਨੂੰ ਸਾਧਿਆ ਜਾਏ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ

ਇੱਕ ਰਾਮਾ ਰੰਧਾਵਾ ਜਦੋਂ ਛੋਟਾ ਘੱਲੂ ਘਾਰਾ ਹੋਇਆ ਇਹ ਪਾਪੀ ਨੇ ਵੀ ਸਾਥ ਦਿੱਤਾ ਉਹਨਾਂ ਦਾ 1746 ਵਿੱਚ ਜਦੋਂ ਛੋਟਾ ਘੱਲੂ ਘਾਰਾ ਹੋਇਆ ਇਹਨੇ ਬੜਾ ਸਤਾਇਆ। ਦੂਜੀ ਵਾਰੀ ਹੁਣ ਇੱਕ ਆਕਲ ਦਾਸ ਤੇ ਇੱਕ ਹਰ ਭਗਤ ਨਿਰੰਜਨੀਆ ਇਹ ਦੋਵੇਂ ਜਣੇ ਭਾਈ ਹੰਧਾਲ ਦੇ ਪਰਿਵਾਰ ਵਿੱਚੋਂ ਨੇ। ਇਹਨਾਂ ਪਾਪੀਆਂ ਨੇ ਵੀ ਬੜੇ ਪਾਪ ਕਮਾਏ ਨੇ। ਸਭ ਤੋਂ ਪਹਿਲਾਂ ਜਿਹੜਾ ਹਿਟ ਲਿਸਟ ਵਿੱਚ ਉੱਤੇ ਨਾ ਆਇਆ ਉਹ ਆਕਲ ਦਾਸ ਦਾ ਆਇਆ ਸੀ, ਜੰਡਿਆਲੇ ਦਾ। ਜੰਡਿਆਲਾ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਤੋਂ ਜਾਂਦਿਆਂ 20 ਕਿਲੋਮੀਟਰ ਪਹਿਲਾਂ ਹੈ ਰੋਡ ਦੇ ਉੱਤੇ। ਕਦੇ ਵਕਤ ਮਿਲਿਆ ਜ਼ਰੂਰ ਜਾ ਕੇ ਆਇਓ। ਤੇ ਉਸ ਜੰਡਿਆਲੇ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਤੇ ਉੱਥੇ ਆ ਕੇ ਉਹਨੂੰ ਘੇਰਾ ਪਾ ਲਿਆ। ਹੁਣ ਇੱਥੇ ਆ ਕੇ ਘੇਰਾ ਪਾਇਆ, ਅਕਲ ਦਾਸ ਤੇ ਹਈ ਟਾਊਟ ਸੀ, ਉਹ ਤੇ ਹਈ ਗਦਾਰ ਸੀ, ਉਹਨੂੰ ਕੀ ਕਿਸ ਗੱਲ ਦਾ ਵਾਸਤਾ ਸੀ। ਉਹਨੇ ਉਸੇ ਵੇਲੇ ਸੁਨੇਹਾ ਭੇਜਿਆ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਰੋਹਤਾਸ ਦੇ ਕਿਲੇ ਕੋਲ, ਰੋਹਤਾਸ ਦੇ ਕਿਲੇ ਦਾ ਬੜਾ ਸੰਬੰਧ ਹੈ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਅੱਗੇ ਜਾ ਕੇ ਵਿਚਾਰਾਂਗੇ। ਰੋਹਤਾਸ ਦੇ ਵਿੱਚ ਆਇਆ ਹੋਇਆ ਸੀ, ਉੱਥੇ ਕੋ ਪਹੁੰਚ ਗਿਆ ਸੀ। ਅਕਲ ਦਾਸ ਨੇ ਆਪਣਾ ਬੰਦਾ ਭੇਜਿਆ ਭਈ ਤੂੰ ਕਿਸੇ ਤਰ੍ਹਾਂ ਮੈਨੂੰ ਬਚਾ, ਤੇਰੀ ਖਾਤਰ ਦੇਖ ਮੈਂ ਆਪਣਾ ਦੀਨ ਮਾਨ ਸਭ ਕੁਝ ਬਰਬਾਦ ਕਰਕੇ ਇਹਨਾਂ ਸਿੱਖਾਂ ਦੇ ਨਾਲ ਗਦਾਰੀ ਕਰਦਾ ਆ ਰਿਹਾ। ਤੇ ਉਸੇ ਵੇਲੇ ਇਹਨੂੰ ਪਤਾ ਲੱਗਿਆ, ਇਹਦੇ ਮਨ ਵਿੱਚ ਪਹਿਲੀ ਖਟਕਦੀ ਸੀ ਗੱਲ, ਇਹਨੇ ਮਨ ਵਿੱਚ ਵਿਚਾਰ ਬਣਾ ਕੇ ਜਲਦੀ ਦੇ ਨਾਲ ਉਸ ਜੰਡਿਆਲੇ ਦੀ ਧਰਤੀ ਦੇ ਨੇੜੇ ਪਹੁੰਚਿਆ। ਉਧਰਲੇ ਪਾਸੇ ਹਰ ਭਗਤ ਨਿਰੰਜਨੀਆ ਤੇ ਇਹ ਵੀ ਉਧਰ ਇਹਨੇ ਜਾ ਕੇ ਸੂਹ ਦੇ ਦਿੱਤੀ। ਤੇ ਇਧਰਲੇ ਪਾਸੇ ਗੁਰੂ ਕੇ ਸਿੱਖਾਂ ਨੂੰ ਵੀ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਅਹਿਮਦ ਸ਼ਾਹ ਅਬਦਾਲੀ ਐਤਕੀ ਸਿੱਖਾਂ ਨਾਲ ਟੱਕਰ ਲੈਣ ਵਾਸਤੇ ਸਿੱਧਾ ਇੱਥੇ ਜੰਡਿਆਲੇ ਆ ਰਿਹਾ। ਇਹਨਾਂ ਵਿਚਾਰਿਆਂ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ, ਇੱਕੋ ਇੱਕ ਸਾਧਨ ਹੁੰਦਾ ਸੀ ਵੀ ਜੇ ਇਹੋ ਜਿਹਾ ਚਾਰਾ ਨਾ ਚੱਲੇ ਤਾਂ ਵਿਚਾਰੇ ਭੱਜ ਕੇ ਜੰਗਲੀ ਜਾ ਵੜਦੇ ਸਨ। ਇਹਨਾਂ ਨੇ ਉੱਥੋਂ ਭੱਜੇ, ਉੱਥੇ ਛੱਡ ਕੇ ਸਾਰਾ ਕੁਝ, ਤੇ ਇਹ ਉੱਥੋਂ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ, ਮੈਂ ਕਵਾਂ ਸਪਸ਼ਟ ਸ਼ਬਦਾਂ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ ਆ ਗਏ। ਇੱਥੇ ਦੋ ਪਿੰਡ ਨੇ, ਦੂਰ ਦੂਰ ਨੇ ਭਾਵੇਂ, ਪਰ ਇਕੱਠੇ ਬੋਲੇ ਜਾਂਦੇ ਨੇ, ਕੁੱਪ ਰਹੀੜਾ। ਇਹ ਉਸ ਇਲਾਕੇ ਵਿੱਚ ਆ ਗਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮ ਸ਼ਬਦਾਲੀ ਐਤਕੀ ਸਾਡੇ ਨਾਲ ਟੱਕਰ ਲਏਗਾ, ਹੋਰ ਕੋਈ ਟੱਕਰ ਲੈਣ ਵਾਲਾ ਹੈ ਨਹੀਂ। ਤੇ ਉਸ ਵੇਲੇ ਉਹਨਾਂ ਨੇ ਜਿੰਨੇ ਕੁ ਵੀ ਆਪਣੇ ਪਰਿਵਾਰ ਸਨ, ਜਿੰਨਾ ਕੁ ਵੀ ਆਪਣੀ ਕੌਮ ਦਾ ਸਰਮਾਇਆ ਸੀ, ਸਾਰੇ ਦਾ ਸਾਰਾ ਬੱਚਿਆਂ ਸਮੇਤ, ਘਰ ਪਰਿਵਾਰਾਂ ਸਮੇਤ, ਬੱਚੇ ਬੁੱਢੇ ਸਭ ਨੂੰ ਲੈ ਕੇ ਉਸ ਜੰਗਲ ਵਿੱਚ ਚਲੇ ਗਏ। ਤੇ ਜੰਗਲ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ ਰਹੇ ਨੇ। ਇਧਰਲੇ ਪਾਸੇ ਜਿਉਂ ਅਬਦਾਲੀ ਨੂੰ ਪਤਾ ਲੱਗਿਆ ਵੀ ਜੰਡਿਆਲੇ ਦੇ ਵਿੱਚੋਂ ਵੀ ਉਹ ਤੇ ਇਧਰਲੇ ਪਾਸੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਨੇ, ਮਲੇਰਕੋਟਲੇ ਵਾਲੀ ਸਾਈਡ ਚਲੇ ਗਏ ਨੇ, ਇਹ ਗਦਾਰੀ ਕੀਤੀ ਹਰ ਭਗਤ ਨਿਰੰਜਨੀਏ ਨੇ, ਉਹਨੇ ਦੱਸਿਆ। ਤੇ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾ ਉਹ ਬਹੁਤ ਤੇਜ਼, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਜ਼ਿਕਰ ਕੀਤਾ ਵੀ 36 ਘੰਟੇ ਉਹਨੇ ਆਪਣੀ ਫੌਜ ਨੂੰ ਆਰਾਮ ਨਹੀਂ ਕਰਨ ਦਿੱਤਾ ਤੇ ਬਹੁਤਾ ਸਮਾਂ ਤੋੜ ਕੇ ਉੱਥੇ ਪਹੁੰਚ ਗਿਆ। ਉਧਰ ਗੁਰੂ ਕੇ ਸਿੱਖਾਂ ਨੂੰ ਇਹ ਆਸ ਸੀ ਵੀ ਜਿਵੇਂ ਫੌਜ ਨੇ ਤੁਰ ਕੇ ਆਉਣਾ, ਇਵੇਂ ਘੱਟ ਤੋਂ ਘੱਟ 10 ਦਿਨ ਲੱਗ ਜਾਣਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ 2 ਦਿਨਾਂ 'ਚ ਇੱਥੇ ਫੌਜ ਪਹੁੰਚ ਜਾਏਗੀ, ਉਹ ਇਸ ਅਬੇਸਲੇ ਹੋਈ ਬੈਠੇ ਸਨ, ਹਜੇ ਆਪਣੇ ਆਸਣ ਹੀ ਲਾ ਰਹੇ ਸਨ। ਜਦੋਂ ਜਾ ਕੇ ਇਹਨਾਂ ਪਾਪੀਆਂ ਨੇ ਉਸ ਵੇਲੇ ਉਸ ਕੁੱਪਰ ਹੀੜੇ ਦੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਜਦੋਂ ਹੁਣ ਚਾਰੇ ਪਾਸਿਆਂ ਤੋਂ ਇਵੇਂ ਘੇਰਿਆ, ਇਹਦੇ ਦਰਮਿਆਨ ਯਾਦ ਰੱਖਿਓ ਜੇ ਉਸ ਵੇਲੇ ਪਾਪੀ ਨੇ ਇੱਕ ਕੋਸ਼ਿਸ਼ ਕੀਤੀ ਆਪਣੀ ਫੌਜ ਨੂੰ ਚਾਰੇ ਪਾਸਿਆਂ ਤੋਂ ਲਾ ਕੇ ਇਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਹੋਇਆ ਉਦੋਂ ਗੁਰੂ ਕੇ ਸਿੱਖ ਇਹਨੇ ਸੰਭਲ ਨਾ ਸਕੇ, ਉਦੋਂ ਇਹਨੇ ਸੰਭਲ ਨਾ ਸਕੇ। ਇੱਕ ਦੋ ਗੱਲਾਂ ਮੈਂ ਵਿੱਚੋਂ ਛੱਡ ਗਿਆ, ਮੈਨੂੰ ਮਾਫ ਕਰਨਾ, ਮੈਂ ਪਹਿਲਾਂ ਉਹ ਸਾਂਝੀਆਂ ਕਰਾਂ ਤਾਂ ਕਿ ਇਹਦੇ ਨਾਲ ਫਿਰ ਸਾਂਝ ਹੈ ਉਸ ਗੱਲਾਂ ਦੀ, ਫਿਰ ਇਹ ਸਮਝ ਤਾਂ ਲੱਗਣੀ ਹੈ। ਜਦੋਂ ਚਲੇ ਗਏ ਸਨ ਅਹਿਮਦ ਸ਼ਾਹ ਅਬਦਾਲੀ 1761 ਵਿੱਚ ਚਲਾ ਗਿਆ ਤੇ ਉਹ ਸਿੱਖਾਂ ਨੇ ਉਹਨਾਂ ਦੀਆਂ ਲੜਕੀਆਂ ਛੁਡਵਾ ਲਈਆਂ, ਤਾਂ ਇਹਦੇ ਦਰਮਿਆਨ 3 ਕੁ ਘਟਨਾਵਾਂ

0: ਰੋਹਈਆਂ ਨੇ ਵਿੱਚੋਂ, ਮੈਨੂੰ ਵਿਸਰ ਗਿਆ ਸੀ। ਸਭ ਤੋਂ ਪਹਿਲੀ ਘਟਨਾ ਇਹ ਹੋਈ, ਇੱਕ ਜੈਨ ਖਾਨ ਸੀ। ਜੈਨ ਖਾਨ ਨੇ ਉਪਰਾਲਾ ਕੀਤਾ ਸਿੱਖਾਂ ਨੂੰ ਆ ਕੇ ਚੜ੍ਹਤ ਸਿੰਘ ਦੇ ਨਾਲ ਇਹਨੇ ਚਨਾ ਦੇ ਕਿਨਾਰੇ ਇੱਕ ਟੱਕਰ ਲਈ, ਟੱਕਰ ਤੇ ਲੈ ਬੈਠਾ। ਸਿੱਖਾਂ ਦੇ ਨਾਲ ਹਮੇਸ਼ਾ ਇਹਨਾਂ ਨੂੰ ਭੁਲੇਖਾ ਰਿਹਾ ਵੀ ਥੋੜੇ ਨੇ, ਤੇ ਜਦੋਂ ਇਹਨੇ ਟੱਕਰ ਲਈ ਤੇ ਸਿੱਖਾਂ ਨੇ ਉਹ ਆਹੂ ਲਾਹੇ, ਇਹ ਭੱਜ ਕੇ ਜਾ ਕੇ ਸਿਆਲਕੋਟ ਦੇ ਕਿਲੇ ਵਿੱਚ ਲੁੱਕ ਗਿਆ। ਉੱਥੇ ਲੁਕਿਆ ਤੇ ਉੱਥੇ ਸਿੱਖਾਂ ਨੇ ਜਾ ਕੇ ਘੇਰਾ ਪਾ ਲਿਆ। ਇਹ ਗੱਲ ਚੇਤਾ ਰੱਖਿਓ, ਮੈਂ ਵਾਰ ਵਾਰ ਬੇਨਤੀ ਕਰਾਂ, ਸਿੱਖ ਕਿਸੇ ਨੂੰ ਨਜਾਇਜ਼ ਨਹੀਂ ਸਨ ਮਾਰਦੇ। ਜਦੋਂ ਉੱਥੇ ਕਿਲੇ ਨੂੰ ਘੇਰਾ ਪਾ ਲਿਆ ਤੇ ਹੁਣ ਬਾਹਰੋਂ ਅਨਪੜ੍ਹ ਪ੍ਰਸ਼ਾਦਾ ਪਾਣੀ ਜਾਣਾ ਖਤਮ ਹੋ ਗਿਆ ਤੇ ਇਹ ਅੰਦਰ ਫੌਜ ਜਿਹੜੀ ਸੀ ਉਹ ਭੁੱਖੀ ਕੁਰਲਾਉਣ ਲੱਗ ਪਈ। ਉਦੋਂ ਇਹ ਜੈਨ ਖਾਨ ਆਪ ਖੁਦ ਇੱਕ ਮੰਗਤੇ ਦੇ ਲਿਬਾਸ ਵਿੱਚ ਉੱਥੋਂ ਭਿਖਾਰੀ ਬਣ ਕੇ ਨਿਕਲ ਗਿਆ। ਫੌਜ ਦੇ ਵਿੱਚੋਂ ਤਾਂ ਨਿਕਲ ਗਿਆ ਇਹ ਆਪ, ਤੇ ਪਿੱਛੇ ਫੌਜ ਰਹਿ ਗਈ, ਉਹਨਾਂ ਨੇ ਹੱਥ ਖੜੇ ਕਰੇ ਬਾਹਰ ਆਏ। ਤੇ ਯਾਦ ਰੱਖਿਓ, ਜੇ ਸਿੱਖਾਂ ਨੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਜਿਹੜੀ ਗੱਲ ਦੱਸਣ ਲੱਗਾ ਸਾਂ, ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਸਾਰਿਆਂ ਦੇ ਸਾਰੇ ਮਾਫ਼ ਕਰ ਦਿੱਤੇ। ਔਰ ਉਹਨਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਸੱਜਣੋ ਅਸੀਂ ਕੋਈ ਕਾਤਲ ਨਹੀਂ ਹੈ, ਸਾਡਾ ਕੋਈ ਸ਼ੌਕ ਨਹੀਂ ਹੈ ਖੂਨ ਵਹਾਉਣਾ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕਿਸੇ ਨੂੰ ਦੁੱਖ ਦੇ ਕੇ ਰਾਜੀ ਨਹੀਂ ਹੈ। ਪਰ ਜਿਹੜੇ ਬੰਦੇ ਖੁਦ ਹੀ ਇਨਸਾਨੀਅਤ ਦੇ ਦੁਸ਼ਮਣ ਨੇ, ਉਹਨਾਂ ਨਾਲ ਖਾਲਸੇ ਨੂੰ ਟਕਰਾਉਣ ਵਾਸਤੇ ਮੇਰੇ ਸਤਿਗੁਰੂ ਨੇ ਇੱਕ ਦਾਤ ਬਖਸ਼ਿਸ਼ ਕੀਤੀ ਹੋਈ ਹੈ। ਜਿੰਨਾ ਚਿਰ ਕੋਈ ਜ਼ੁਲਮ ਕਰਦਾ ਰਹੇਗਾ, ਉਹਨਾਂ ਚਿਰ ਖਾਲਸਾ ਆਪਣੇ ਅਕੀਦੇ ਤੋਂ ਲਾਂਭੇ ਨਹੀਂ ਹੋਵੇਗਾ। ਇੱਕ ਛੋਟੀ ਜਿਹੀ ਘਟਨਾ ਵਿੱਚੋਂ ਹੋਰ ਕਹਿਣੀ ਹੈ, ਸਿਰਫ ਉਦਾਹਰਨ ਦੇ ਤੌਰ ਤੇ। ਮੈਂ ਹੈਰਾਨ ਹੁੰਦਾ ਕਈ ਵਾਰੀ, ਸਤਿਗੁਰੂ ਤੇਰੇ ਦਰ ਤੇ ਕਿੰਨੀਆਂ ਕੁ ਰਹਿਮਤਾਂ ਮਿਲਦੀਆਂ ਨੇ। ਜਦੋਂ ਦੋ ਨਿੱਕੇ ਸਾਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਵਿੱਚੋਂ ਲੈ ਕੇ ਗਏ ਸਨ ਜ਼ਾਲਮ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਦੱਸੋ ਕੀ ਹੈ। ਪਿਤਾ ਤੁਹਾਡਾ ਅਸੀਂ ਖਤਮ ਕਰ ਦਿੱਤਾ, ਮਾਂ ਤੁਹਾਡੀਆਂ ਅਸੀਂ ਖਤਮ ਕਰ ਦਿੱਤੀਆਂ, ਭਰਾ ਤੁਹਾਡੇ ਅਸੀਂ ਖਤਮ ਕਰ ਦਿੱਤੇ, ਸਿੱਖ ਤੁਹਾਡੇ ਅਸੀਂ ਖਤਮ ਕਰ ਦਿੱਤੇ, ਘਰ ਤੁਹਾਡਾ ਉਜਾੜ ਦਿੱਤਾ ਤੇ ਦਾਦਾ ਤੁਹਾਡਾ ਪਹਿਲਾਂ ਖਤਮ ਕਰ ਦਿੱਤਾ, ਤੁਹਾਡਾ ਇੱਕ ਵੀ ਆਸਰਾ ਨਹੀਂ। ਅਗਰ ਆਸਰਾ ਹੈ ਤੇ ਕੇਵਲ ਤੇ ਕੇਵਲ ਇੱਕ ਦਾਦੀ ਮਾਂ ਹੈ, ਉਹਨੂੰ ਅਸੀਂ ਠੰਡੇ ਬੁਰਜ ਵਿੱਚ ਰੱਖਿਆ ਹੋਇਆ, ਜੇ ਅਸੀਂ ਕੱਲ ਤੁਹਾਨੂੰ ਛੱਡ ਦਿੰਦੇ ਤੁਸੀਂ ਕੀ ਕਰੋਗੇ। ਹੁਣ ਦੇਖੋ, ਜੇ ਬੱਚੇ ਹੁੰਦੇ, ਜੇ ਕੱਲ ਕਹਾਣੀ ਨਿੱਕੀ ਜੀ ਹੁੰਦੀ ਤੇ ਅਕੀਦਾ ਬਦਲ ਨਹੀਂ ਦੇ, ਉਸ ਵੇਲੇ ਕਹਿ ਦਿੰਦੇ, ਵਕਤ ਨਾਲ ਕਹਿ ਦਿੰਦੇ, ਉਹਨੇ ਕਿਹੜੇ ਵਜ਼ੀਰ ਖਾਨ ਦੇ ਨਾਲ ਨਾਲ ਫਿਰਨਾ ਸੀ, ਉਹਨੂੰ ਕਹਿ ਦਿੰਦੇ ਵੀ ਸੱਜਣਾ ਕੋਈ ਗੱਲ ਨਹੀਂ ਸੋਚਾਂਗੇ, ਜਾਂ ਤੁਸੀਂ ਸਾਨੂੰ ਛੱਡ ਦਿਓ, ਅਸੀਂ ਜੰਗਲਾਂ ਵਿੱਚ ਜਾ ਕੇ ਆਪਣੇ ਘਰ ਬਾਰ ਵਸਾਵਾਂਗੇ, ਆਪਣੀ ਸੁੱਖ ਦੀ ਰੋਟੀ ਖਾਵਾਂਗੇ ਵੱਡੇ ਹੋ ਕੇ। ਕੋਈ ਇਹੋ ਜਿਹਾ ਬੱਚਾ ਨਹੀਂ ਆਖੋ, ਉਹਨੇ ਆਖਿਆ ਵੀ ਦੋ ਹੀ ਕੰਮ ਹੋਣਗੇ। ਕਹਿਣ ਲੱਗੇ ਕੀ? ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਉੱਥੋਂ ਕੋਸ਼ਿਸ਼ ਕਰਾਂਗੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਸਿੱਖ ਬਣਾਵਾਂਗੇ, ਸਿੱਖ ਫੌਜਾਂ ਬਣਾਵਾਂਗੇ, ਫਿਰ ਵਕਤ ਆਏਗਾ, ਫਿਰ ਅਸੀਂ ਹਥਿਆਰ ਚੁੱਕਾਂਗੇ, ਜਾਂ ਤੇ ਜਦੋਂ ਤੱਕ ਤੁਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਜਦੋਂ ਤੱਕ ਅਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਤੀਜਾ ਪੱਖ ਹੈ, ਜਦੋਂ ਤੱਕ ਤੁਸੀਂ ਜ਼ੁਲਮ ਕਰਨ ਤੋਂ ਨਹੀਂ ਹਟ ਜਾਂਦੇ ਉਦੋਂ ਤੱਕ ਸੱਜਣਾ ਤੁਹਾਡੇ ਨਾਲ ਟਕਰਾਉਂਦੇ ਰਹਾਂਗੇ। ਇਹ ਸਿੱਖਾਂ ਦੇ ਸਰੀਰ ਬਦਲ ਸਕਦੇ ਨੇ ਪਰ ਸਿੱਖਾਂ ਦਾ ਅਕੀਦਾ ਨਹੀਂ ਬਦਲੇਗਾ। ਉਹੀ ਗੱਲ ਅੱਜ ਗੁਰੂ ਕੇ ਸਿੱਖਾਂ ਨੇ ਬਿਲਕੁਲ ਪ੍ਰਗਟ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਸਾਡੇ ਘਰ ਵਿੱਚ ਇੱਕ ਗੱਲ ਚੇਤਾ ਰੱਖੀ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕੋਈ ਖੂਨ ਦੀਆਂ ਹੋਲੀਆਂ ਖੇਡੀਆਂ ਪਸੰਦ ਨਹੀਂ ਕਰਦੇ, ਅਸੀਂ ਕਿਸੇ ਨੂੰ ਨਜਾਇਜ਼ ਮਾਰਨਾ ਪਸੰਦ ਨਹੀਂ ਕਰਦੇ, ਸਾਨੂੰ ਤੇ ਗੁਰੂ ਨੇ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਪੀ ਕੇ ਅਸੀਂ ਕਿਸੇ ਨਾਲ ਅੰਮ੍ਰਿਤ ਵਰਗਾ ਹੀ ਵਰਤਾਓ ਕਰਨਾ ਚਾਹੁੰਦੇ ਹਾਂ। ਪਰ ਲੇਕਿਨ ਜਦੋਂ ਕੋਈ ਜ਼ਾਲਮ ਸਮਝੇ ਹੀ ਨਾ ਤੇ ਸਾਨੂੰ ਤੇਗ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਆਉਣਾ ਪੈਂਦਾ, ਉਸੇ ਵੇਲੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਸਿੱਖਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ, ਉਹਨਾਂ ਫੌਜੀਆਂ ਵਿੱਚੋਂ ਇੱਕ ਵੀ ਬੰਦਾ ਨਜਾਇਜ਼ ਕਤਲ ਨਹੀਂ ਕੀਤਾ। ਫਿਰ ਵਕਤ ਆਇਆ ਜਦੋਂ ਇੱਕ ਵਾਰੀ ਫਿਰ ਦੁਬਾਰੇ ਸਿੱਖਾਂ ਨਾਲ ਟੱਕਰ ਹੋਈ। ਇਹ ਜਿਹੜਾ ਮੁਖੀਆ ਹੈ, ਜੁਬੈਦ ਖਾਂ ਇਹਦਾ ਨਾਂ ਹੈ, ਤੇ ਇਹਨੇ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਦੁਬਾਰੇ ਟੱਕਰ ਲੈਣ ਦੀ, ਪਰ ਇਹ ਵੀ ਭੱਜ ਕੇ ਆਖਿਰਕਾਰ ਲਾਹੌਰ ਦੇ ਕਿਲੇ ਵਿੱਚ ਚਲਾ ਗਿਆ। ਲਾਹੌਰ ਦੇ ਵਿੱਚ ਗਿਆ ਤੇ ਲਾਹੌਰ ਦੇ ਵਿੱਚ ਜਾ ਕੇ ਸਿੱਖਾਂ ਨੇ ਫਿਰ ਦੁਬਾਰੇ ਇਹਨੂੰ ਛੁਡਵਾਇਆ, ਤੇ ਇਹ ਵੀ ਉਸ ਵੇਲੇ ਬਾਕੀ ਬੰਦਿਆਂ ਦੇ ਵਿੱਚੋਂ ਤਾਂ ਸਾਰੇ ਕੁਝ ਦਿਨ ਕਿਲ੍ਹਾ ਬੰਦ ਰਿਹਾ ਤੇ ਪ੍ਰਸ਼ਾਦੇ ਪਾਣੀ ਦੀ ਇੱਥੇ ਵੀ ਮੁਸ਼ਕਿਲ ਬਣੀ। ਸਿੱਖਾਂ ਨੇ ਕਿਲ੍ਹਾ ਪਾ ਕੇ ਰੱਖਿਆ, ਲਾਹੌਰ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ। ਉਦੋਂ ਪੁਰਾਣੇ ਸਮੇਂ ਅੰਦਰ ਜਿਹੜੇ ਵੱਡੇ ਸ਼ਹਿਰ ਹੁੰਦੇ ਸਨ ਉਹਨਾਂ ਦੇ ਦਰਵਾਜ਼ੇ ਲੱਗੇ ਹੁੰਦੇ ਸਨ ਵੱਡੀਆਂ, ਤੇ ਜਦੋਂ ਕੁਝ ਦਿਨ ਗੁਜ਼ਰੇ ਉਦੋਂ ਲੋਕਾਂ ਨੇ ਆ ਕੇ ਆਪੇ ਹੀ ਸਰਹੰਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਵੀ ਸਿੱਖ ਕਾਤਲ ਨਹੀਂ ਹੈ, ਸਾਨੂੰ ਕਤਲ ਨਹੀਂ ਕਰਨਗੇ, ਸਾਨੂੰ ਪੂਰਾ ਭਰੋਸਾ ਹੈ। ਉਦੋਂ ਸਿੱਖ ਫਿਰ ਦੁਬਾਰੇ ਲਾਹੌਰ ਵਿੱਚ ਗਏ। ਜਦੋਂ ਲਾਹੌਰ ਵਿੱਚ ਗਏ ਉਦੋਂ ਵੀ ਗੁਰੂ ਕੇ ਸਿੱਖਾਂ ਨੇ ਯਾਦ ਰੱਖਿਓ ਜੇ ਇੱਕ ਨਵੀਂ ਪਿਰਤ ਪਾਈ। ਉਦੋਂ ਵੀ ਕੇਵਲ ਤੇ ਕੇਵਲ ਉਹ ਜਾਲਮ ਹੀ ਜ਼ੁਬੈਦ ਖਾਂ ਮਾਰਿਆ ਗਿਆ, ਬਾਕੀ ਸਭ ਲੋਕਾਂ ਨੂੰ ਉਹਦੇ ਲਾਹੌਰ ਦੇ ਵਿੱਚੋਂ ਕਿਸੇ ਇੱਕ ਨਾਲ ਵੀ ਮਾਰਾ ਵਿਹਾਰ ਨਹੀਂ ਕੀਤਾ ਗਿਆ। ਔਰ ਇੱਕ ਬੇਨਤੀ ਹੋਰ ਕਰਾਂ, ਜੇ ਇਤਿਹਾਸ ਦੀ ਤੁਸੀਂ ਥੋੜੀ ਜਿਹੀ ਵੀ ਰੁਚੀ ਰੱਖਦੇ ਹੋ ਨਾ, ਫਿਰ ਤੁਹਾਨੂੰ ਬਹੁਤ ਸੌਖਿਆ ਸਮਝ ਲੱਗ ਜਾਏਗੀ। ਲਾਹੌਰ ਜਿਹੜੀ ਹੈ ਨਾ ਉਹ 700 ਸਾਲ, ਦੇਖੋ ਕੈਸੇ ਕੈਸੇ ਪੂਰਨੇ ਪਾਏ ਨੇ ਸਿੱਖਾਂ ਨੇ, ਇਹ ਜਿਹੜੀ ਲਾਹੌਰ ਹੈ 700 ਸਾਲ ਬਗਾਨਿਆਂ ਦੇ ਅਧੀਨ ਰਹੀ ਹੈ। ਸਭ ਤੋਂ ਪਹਿਲਾਂ ਇੱਥੇ ਗੌਰੀ ਆਇਆ, ਉਹਨੇ ਲਾਹੌਰ ਨੂੰ ਆਪਣੇ ਅਧੀਨ ਰੱਖਿਆ। ਫਿਰ ਇੱਥੇ ਤੁਗਲਕ ਆਏ, ਫਿਰ ਇੱਥੇ ਮੁਗਲ ਆਏ, ਫਿਰ ਇੱਥੇ ਗੁਲਾਮ ਆਏ, ਇੱਥੇ ਅਣਗਿਣਤ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ 700 ਸਾਲ। ਇਹ ਲੋਧੀ ਆਏ, ਸਾਰਿਆਂ ਨੇ ਆ ਕੇ ਆਪਣੇ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੀ ਵਾਰੀ ਵਕਤ ਸੀ ਜਦੋਂ ਪੰਜਾਬ ਦੇ ਨਿਵਾਸੀਆਂ ਨੇ ਖੁਦ ਲਾਹੌਰ ਦੇ ਵਿੱਚ ਆਪਣਾ ਕਬਜ਼ਾ ਜਮਾਇਆ। 700 ਸਾਲ ਤੋਂ ਬਾਅਦ ਅਗਰ ਲਾਹੌਰ ਕਿਸੇ ਦੇ ਅਧੀਨ ਸੀ, ਆਪਣਿਆਂ ਦੇ ਅਧੀਨ ਸੀ, ਤਾਂ ਕੇਵਲ ਪਹਿਲੀ ਵਾਰੀ ਸਿੱਖ ਪੈਦਾ ਹੋਏ ਨੇ ਜਿਨ੍ਹਾਂ ਨੇ 700 ਸਾਲ ਦੀ ਗੁਲਾਮੀ ਨੂੰ ਲਾ ਕੇ ਅਗਰ ਲਾਹੌਰ ਨੂੰ ਆਜ਼ਾਦੀ ਵਿੱਚ ਸਾਹ ਲੈਣ ਦਾ ਹੱਕ ਦਿੱਤਾ ਤੇ ਉਹ ਕੇਵਲ ਸਿੱਖ ਸਨ। ਆਪਣੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਸਾਰੀ ਗੱਲ ਨੂੰ ਖੋਲ ਸਕੀਏ, ਮੈਂ ਕਈ ਕੁਝ ਤੁਹਾਡੇ ਨਾਲ ਸਾਂਝਾ ਕਰਨਾ। ਜਿਹੜੀ ਬੇਨਤੀ ਕਰ ਰਹੇ ਸਾਂ ਫਿਰ ਦੁਬਾਰੇ ਧਿਆਨ ਦਿਓ, ਉਦੋਂ ਗੁਰੂ ਕੇ ਸਿੱਖਾਂ ਨੇ ਉਦੋਂ ਸਾਰਿਆਂ ਨੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ ਕੁੰਮੇਦਾਨ ਵਾਲਾ ਤੇ ਇਹ ਇਤਿਹਾਸਕ ਸਾਰੇ ਗੁਰੂ ਕੇ ਸਿੱਖ ਉੱਥੇ ਲਾਹੌਰ ਵਿੱਚ ਗਏ ਤੇ ਸਾਰਿਆਂ ਨੂੰ ਬੜੇ ਅਦਬ ਸਤਿਕਾਰ ਨਾਲ ਲਾਹੌਰ ਨਿਵਾਸੀਆਂ ਨੇ ਗਲੇ ਨਾਲ ਲਾਇਆ। ਸਭ ਨੂੰ ਪਤਾ ਸੀ ਵੀ ਸਿੱਖ ਕਦੇ ਕੋਈ ਇਹੋ ਜਿਹੀ ਘਟਨਾ ਨਹੀਂ ਘਟਾਉਣਗੇ, ਇਹੋ ਜਿਹਾ ਮਾੜਾ ਕਰਮ ਨਹੀਂ ਕਰਨਗੇ ਜਿਹਦੇ ਨਾਲ ਲਾਹੌਰ ਨਿਵਾਸੀ ਦੁਖੀ ਹੋਵਣ। ਇਹਦੇ ਵਿੱਚੋਂ ਫਿਰ ਦੁਬਾਰੇ ਉਹ ਅਕਲਦਾਸ ਵਾਲੀ ਘਟਨਾ ਤਾਜ਼ੀ ਹੁੰਦੀ ਹੈ ਤੇ ਗੁਰੂ ਕੇ ਸਿੱਖ ਉਹ ਫੈਸਲਾ ਕਰਦੇ ਨੇ। ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਇਹਨਾਂ ਨੇ ਆ ਕੇ ਕੁੱਪਰ ਹੀੜੇ ਦੇ ਵਿੱਚ ਘੇਰਾ ਪਾ ਲਿਆ। ਹੁਣ ਯਾਦ ਰੱਖਿਓ ਜੇ, ਹਾਲਾਂਕਿ ਇਹਨਾਂ ਲੋਕਾਂ ਨਾਲ ਸਿੱਖਾਂ ਨੇ ਦੇਖੋ ਕਿਹੋ ਜਿਹਾ ਵਰਤਾਵ ਕੀਤਾ ਸੀ, ਮੈਂ ਤਾਂ ਘਟਨਾ ਪਹਿਲਾਂ ਕਹੀਆਂ ਨੇ, ਸਿੱਖਾਂ ਨੇ ਇਹਨਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਸੀ। ਜਦੋਂ ਕੁੱਪਰ ਹੀੜੇ ਦਾ ਵਕਤ ਆਇਆ ਉਦੋਂ ਚਾਰੇ ਪਾਸੇ ਫੌਜਾਂ ਨੇ ਘੇਰਾ ਪਾ ਲਿਆ। ਹੁਣ ਸਿੱਖਾਂ ਨੇ ਕਵਿਊਤ ਨਾਲ ਜੰਗ ਲੜਨਾ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਬੱਚੇ ਨੇ, ਜਿਹੜੀਆਂ ਬੀਬੀਆਂ ਨੇ, ਜਿਹੜੇ ਬਜ਼ੁਰਗ ਨੇ ਹਥਿਆਰ ਨਹੀਂ ਚੁੱਕ ਸਕਦੇ ਉਹਨਾਂ ਨੂੰ ਘੇਰੇ ਦੇ ਵਿੱਚ ਲੈ ਲਿਆ। ਘੇਰੇ ਦੇ ਵਿੱਚ ਲੈ ਕੇ ਤੇ ਆਪ ਨਾਲੇ ਜੰਗ ਲੜ ਰਹੇ ਨੇ, ਨਾਲੇ ਉਹਨਾਂ ਦੀ ਹਿਫਾਜ਼ਤ ਕਰ ਰਹੇ ਨੇ। ਜੰਗ ਚਾਰੇ ਪਾਸਿਆਂ ਤੋਂ ਲੜਿਆ ਜਾ ਰਿਹਾ, ਹੌਲੀ ਹੌਲੀ ਵਿੱਚੋਂ ਨਿਕਲੀ ਜਾ ਰਹੇ ਨੇ। ਉਹਨਾਂ ਨੂੰ ਉਸ ਕੁੱਪਰ ਹੀੜੇ ਦੇ ਮੈਦਾਨ ਵਿੱਚੋਂ, ਜੰਗਲ ਵਿੱਚੋਂ ਨਿਕਲਣ ਦਾ ਵਕਤ ਨਹੀਂ ਮਿਲ ਰਿਹਾ। ਉਹ ਨਿਕਲਣਾ ਚਾਹੁੰਦੇ ਨੇ ਪਰ ਜਦੋਂ ਨਾ ਨਿਕਲ ਸਕੇ, ਬੇਅੰਤ ਕੌਮ ਦੀ ਤਬਾਹੀ ਹੋਈ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ। ਜੇ ਤੁਸੀਂ ਪਿਛਲੀਆਂ ਕੁਝ ਵੀ ਘਟਨਾਵਾਂ ਨੂੰ ਚੇਤੇ ਰੱਖਿਆ ਹੋਵੇਗਾ ਨਾ, ਤੇ ਤੁਹਾਨੂੰ ਸੌਖਿਆ ਸਮਝ ਲੱਗ ਜਾਏਗੀ। ਹਾਲੇ 1740 ਦੀ ਗੱਲ ਹੈ, ਇਹ 1762 ਦਾ ਵਾਕਿਆ, ਤੁਸੀਂ ਹਿਸਾਬ ਲਾਓ ਸਿਰਫ 22 ਸਾਲਾਂ ਦਾ ਵਕਤ ਹੈ। ਔਰ ਇਹਦੇ ਦਰਮਿਆਨ ਸਿੱਖ ਕੋਈ ਬਹੁਤੀ ਸੁੱਖ ਦੀ ਨੀਂਦ ਨਹੀਂ ਸੌਂ ਸਕੇ। 22 ਸਾਲ ਪਹਿਲਾਂ ਉਸ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ, ਉਹਨਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਵੀ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਸਿੱਖ ਸਾਰੇ ਖਤਮ ਹੋ ਗਏ ਨੇ। ਤੁਸੀਂ ਆਪ ਸੋਚ ਕੇ ਵੇਖੋ ਵੀ ਜਿਹੜੀ ਕੌਮ ਦਾ ਇਤਨਾ ਵੱਡਾ ਨੁਕਸਾਨ ਹੋਇਆ ਹੋਵੇ ਤੇ ਉਸ ਕੌਮ ਦੇ ਲਈ ਲੋਕਾਂ ਦੀ ਵਿਚਾਰ ਇਹ ਬਣ ਚੁੱਕੀ ਹੋਵੇ ਵੀ ਕੋਈ ਸਿੱਖ ਦੇਖਣ ਲਈ ਵੀ ਨਹੀਂ ਬਚਿਆ, ਤੇ ਉਹ ਸਿੱਖ ਦੇ ਕੌਮ ਦੇ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਲੋਕ ਹੋਣਗੇ। ਉਹ ਸਾਰੇ ਦੇ ਸਾਰੇ ਵਿਚਾਰੇ ਨਿਕਲ ਕੇ ਹੁਣ ਕੁੱਪਰ ਹੀਰੇ ਦੇ ਮੈਦਾਨ ਵਿੱਚ ਬੈਠੇ ਨੇ। ਹਜੇ ਪੂਰੇ ਚੰਗੀ ਤਰ੍ਹਾਂ ਤਸੱਲੀ ਨਾਲ ਉਹਨਾਂ ਨੇ ਆਪਣੇ ਆਸਣ ਵੀ ਨਹੀਂ ਸਨ ਲਾਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਘੇਰਿਆ। ਹੁਣ ਉਹ ਜਿਹੜੇ ਸਾਰੀ ਦੀ ਸਾਰੀ ਕੌਮ ਹੈ ਉਹ ਜਿਉਂ ਜਿਉਂ ਨਿਕਲਦੀ ਜਾ ਰਹੀ ਹੈ ਤੇ ਉਹ ਕਤਲੇਆਮ ਬਹੁਤ ਹੋ ਰਿਹਾ, ਬਹੁਤ ਕਤਲੇਆਮ ਹੋ ਰਿਹਾ। ਇਹਦੇ ਵਿੱਚ ਖਾਸ ਕਰਕੇ ਹਿੱਸਾ ਪਾਇਆ ਸਰਦਾਰ ਚਰਤ ਸਿੰਘ ਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ। ਵਿਦਵਾਨਾਂ ਦੀ ਰਾਏ ਹੈ ਜੱਸਾ ਸਿੰਘ ਆਲੂਵਾਲੀਆ ਅਤੇ ਨਾਲ ਚੜਤ ਸਿੰਘ ਇਹਨਾਂ ਦੇ ਸਰੀਰ ਤੇ 20-20 ਜ਼ਖਮਾਂ ਤੋਂ ਵੀ ਉੱਤੇ ਸਨ ਤੇ ਕੋਈ ਵੀ ਸਿੱਖ ਅਜਿਹਾ ਨਹੀਂ ਸੀ ਜਿਹੜਾ ਉੱਤੋਂ ਬਚ ਕੇ ਗਿਆ ਹੋਵੇ ਜਿਹਦੇ ਸਰੀਰ ਉੱਤੇ 5 ਤੋਂ ਲੈ ਕੇ 7 ਤੱਕ ਘੱਟ ਤੋਂ ਘੱਟ ਜ਼ਖਮ ਨਾ ਹੋਏ ਹੋਣ। ਜ਼ਾਲਮਾਂ ਇੱਥੋਂ ਤੱਕ ਜ਼ਿਕਰ ਕੀਤਾ ਵੀ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲੈ ਕੇ ਗਿਆ। ਉਹਨੇ ਲਾਹੌਰ ਵਿੱਚ ਰੱਖ ਕੇ ਸਿਰ ਜਿਵੇਂ ਇੱਕ ਤਹਿ ਥੱਲੇ ਰੱਖ ਲਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ। ਉਹਨੇ ਮੀਨਾਰ ਚੁਣੇ ਸਨ। ਉਹਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਦਿੱਲੀ ਦੇ ਵਿੱਚ ਕੋਈ ਕੁਤਬ ਮੀਨਾਰ ਬਣਾਉਂਦਾ ਰਿਹਾ ਲੇਕਿਨ ਮੈਂ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਵਾਂਗਾ। ਉਹਨੇ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਸਨ। ਹਿਸਾਬ ਲਾ ਲਓ ਵੀ ਕਿੰਨਾ ਕੁ ਉੱਥੇ ਕਤਲੇਆਮ ਹੋਇਆ ਹੋਵੇਗਾ। ਦੂਜੀ ਗੱਲ, ਜਿਹੜੀਆਂ ਮਸਜਿਦਾਂ ਸਨ, ਹਾਲਾਂਕਿ ਸਿੱਖਾਂ ਦਾ ਕੋਈ ਵਿਰੋਧ ਨਹੀਂ, ਕੋਈ ਪਿਆਰ ਨਹੀਂ, ਕੋਈ ਵਾਸਤਾ ਨਹੀਂ, ਪਰ ਉਹਨੇ ਸਿੱਖਾਂ ਦੇ ਲਹੂ ਨਾਲ ਲਿਜਾ ਕੇ ਉਹ ਮਸਜਿਦਾਂ ਦੇ ਵਿੱਚ ਪੋਚਾ ਦਿੱਤਾ ਸੀ, ਧੋਤੇ ਸਨ ਮਸਜਿਦਾਂ ਨੂੰ, ਫਰਸ਼ ਧੋਤੇ ਸਨ ਵੀ ਮੈਂ ਸਿੱਖਾਂ ਦੇ ਲਹੂ ਨਾਲ ਫਰਸ਼ ਧੋ ਕੇ ਆਪਣੇ ਵੱਲੋਂ ਆਪਣੇ ਧਰਮ ਦੇ ਪ੍ਰਤੀ ਸੱਚਾ ਅਕੀਦਾ ਪ੍ਰਗਟ ਕਰਾਂ। ਆਪ ਸੋਚੋ ਕਿਤਨਾ ਕੁ ਵੱਡਾ ਪਾਪੀ ਹੋਵੇਗਾ ਉਹ। ਉਹ ਪਹਿਲਾਂ ਵੀ ਹਿੰਦੂ ਮੰਦਰ ਤੋੜ ਚੁੱਕਾ ਸੀ, ਉਹਨੇ ਮਨਾਂ ਵਿੱਚ ਇਸ ਗੱਲ ਦੀ ਕੋਈ ਭਾਵਨਾ ਨਹੀਂ ਸੀ। ਅੱਗੇ ਤੋਰਾਂ ਗੱਲੋਂ ਇੱਥੋਂ ਨਿਕਲ ਕੇ ਗੁਰੂ ਕੇ ਸਿੱਖ ਜਿੰਨੇ ਕੁ ਬਚ ਸਕੇ ਉਹਨੇ ਕੁ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ ਮਹਾਰਾਜਾ ਆਲਾ ਸਿੰਘ ਦੇ ਕੋਲ ਗਏ। ਇੱਥੇ ਸਾਡੀ ਕੌਮ ਦਾ ਇੰਨਾ ਕੁ ਕਤਲੇਆਮ ਹੋਇਆ, ਇੰਨਾ ਕੁ ਕਤਲੇਆਮ ਹੋਇਆ। ਵਿਦਵਾਨ ਪੁਰਸ਼ਾਂ ਦੀ ਰਾਏ ਹੈ ਭਈ ਘੱਟ ਤੋਂ ਘੱਟ 40,000 ਤੇ ਵੱਧ ਤੋਂ ਵੱਧ 50,000 ਇੱਕ ਦਿਨ ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ। ਇੱਕ ਦਿਨ ਵਿੱਚ ਜਿਹੜੀ ਕੌਮ ਨੂੰ 22 ਸਾਲ ਪਹਿਲਾਂ ਲੋਕ ਕਹਿੰਦੇ ਹੋਣ ਭਈ ਇਹਦਾ ਇੱਕ ਸਿੱਖ ਦੇਖਣਾ ਔਖਾ ਹੈ, ਉਸ ਕੌਮ ਦਾ ਇੱਕੋ ਦਿਨ 40,000 ਬੰਦਾ ਕਤਲ ਹੋਇਆ ਹੋਵੇ। ਤੁਸੀਂ ਆਪ ਸੋਚ ਕੇ ਦੇਖੋ ਉਸ ਕੌਮ ਦੇ ਪਿੱਛੇ ਕਿੰਨਾ ਕੁ ਬਚਿਆ ਹੋਵੇਗਾ। ਪਰ ਧੰਨ ਹੈ ਗੁਰੂ ਕੇ ਸਿੱਖ, ਉਦੋਂ ਜਦੋਂ ਸਿੱਖਾਂ ਦੀਆਂ ਲਾਸ਼ਾਂ ਕਈ ਦੂਰ ਤੱਕ ਮੀਲਾਂ ਤੱਕ ਖਿੰਡੀਆਂ ਪਈਆਂ ਨੇ ਉਦੋਂ ਵੀ ਉਹ ਗੁਰੂ ਦੇ ਪਿਆਰ ਵਿੱਚ ਜੁੜ ਕੇ ਜੈਕਾਰੇ ਲਾ ਰਹੇ ਨੇ, ਸਤਿਗੁਰੂ ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਏ। ਇਹਦਾ ਅਰਥ ਕਦੇ ਇਹ ਨਾ ਲੈਣਾ ਭਈ ਜਿਹੜੇ ਬਾਕੀ ਸਿੱਖ ਸ਼ਹੀਦ ਹੋਏ ਨੇ ਉਹ ਖੋਟੇ ਸਨ, ਉਹ ਤਾਂ ਇਹਦਾ ਅਰਥ ਕਈ ਵਾਰੀ ਅਸੀਂ ਗਲਤ ਲੈ ਲੈਂਦੇ। ਇਹਦਾ ਅਰਥ ਵਿਦਵਾਨਾਂ ਨੇ ਕੀਤਾ, ਤਤ ਖਾਲਸਾ ਰਹਿ ਗਇਓ, ਸਤਿਗੁਰੂ ਤੇਰੇ ਖਾਲਸੇ ਵਿੱਚ ਤਤ ਬਚ ਗਿਆ। ਜਿਤਨੀ ਵੀ ਇਹ ਜ਼ਾਲਮ ਔਖੀ ਦਿੰਦੇ ਨੇ ਨਾ ਉਤਨਾ ਸਾਡੇ ਵਿੱਚੋਂ ਖੋਟ ਨਿਕਲ ਜਾਂਦਾ ਹੈ। ਜਿਹੜੀਆਂ ਕਮਜ਼ੋਰੀਆਂ ਸਨ ਸਾਡੇ ਵਿੱਚ, ਜਿਹੜਾ ਅਵੇਸਲਾਪਣ ਸੀ ਸਾਡੇ ਵਿੱਚ, ਉਹ ਸਾਡੇ ਵਿੱਚੋਂ ਖਤਮ ਹੋ ਗਿਆ ਤੇ ਹੁਣ ਤੇਰੇ ਸਿੱਖ ਹੋਰ ਵੀ ਚੰਗੇ ਔਖੇ ਜ਼ਾਲਮ ਨਾਲ ਟਾਕਰਾ ਲੈ ਕੇ ਇਨਸਾਨੀਅਤ ਦੀ ਸੇਵਾ ਕਰਨਗੇ। ਇੱਕ ਪਲ ਫੇਰ ਲਵਾਂ, ਦੁਨੀਆਂ ਦੇ ਵਿਦਵਾਨਾਂ ਨੇ ਜਿਹੜੇ ਜੰਗ ਦੇ ਕਾਰਨ ਮੰਨੇ ਨੇ ਨਾ ਉਹ 3 ਮੰਨੇ ਨੇ। ਬਹੁਤ ਵਾਰੀ ਤੁਸੀਂ ਸੁਣਿਆ ਹੋਏਗਾ ਜ਼ਰ, ਜ਼ੋਰੋ, ਜ਼ਮੀਨ। ਜ਼ਰ ਕਹਿੰਦੇ ਨੇ ਪੈਸੇ ਨੂੰ, ਜ਼ੋਰੋ ਕਹਿੰਦੇ ਨੇ ਇਸਤਰੀ ਨੂੰ। ਜ਼ਮੀਨ ਦਾ ਅਰਥ ਤੁਸੀਂ ਸਮਝਦੇ ਹੋ ਧਰਤੀ ਦਾ ਟੁਕੜਾ। ਹੁਣ ਦੇਖੋ ਸਿੱਖ ਨਾ ਤਾਂ ਕਿਸੇ ਦੀ ਧਰਤੀ ਦੇ ਟੁਕੜੇ ਤੇ ਕੋਈ ਕਬਜ਼ਾ ਕਰਦੇ ਨੇ, ਨਾ ਹੀ ਕਿਸੇ ਦਾ ਧਨ ਦੌਲਤ ਲੁੱਟਦੇ ਨੇ ਵੀ ਕਿਸੇ ਦਾ ਜਾ ਕੇ ਪੈਸੇ ਹੀ ਬੈਠਿਆਂ ਨੂੰ ਘਰਾਂ ਵਿੱਚ ਜਾ ਕੇ ਲੁੱਟ ਲਿਆ ਹੋਵੇ ਜਿਵੇਂ ਅਹਿਮਦ ਸ਼ਾਹ ਅਬਦਾਲੀ ਲੁੱਟਣ ਆਉਂਦਾ, ਇਵੇਂ ਤਾਂ ਪੈਸੇ ਨਹੀਂ ਲੁੱਟਦੇ। ਤੀਜਾ ਕਾਰਨ, ਨਾ ਹੀ ਉਹਨਾਂ ਦਾ ਕੋਈ ਇਸਤਰੀ ਦਾ ਝਗੜਾ ਹੈ। ਸਿੱਖਾਂ ਦੇ ਵਿੱਚ ਕਿਸੇ ਵੀ ਸਿੱਖ ਬੀਬੀ ਦਾ ਝਗੜਾ ਨਹੀਂ ਇਸ ਤਰ੍ਹਾਂ ਦਾ, ਉਹਨਾਂ ਨੇ ਪੈਣ ਹੀ ਨਹੀਂ ਦਿੱਤਾ। ਜਿੱਥੇ ਕਿਤੇ ਲੋੜ ਹੁੰਦੀ ਸੀ ਆਪਣਾ ਆਪਾ ਮਾਰ ਜਾਂਦੀ ਸੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਹੁਣ 3 ਹੀ ਕਾਰਨ ਸਨ, ਲੇਕਿਨ ਜੇ ਕਿਤੇ ਤੁਹਾਡਾ ਇਤਿਹਾਸ ਲੋਕਾਂ ਦੇ ਸਾਹਮਣੇ ਹੁੰਦਾ ਨਾ ਤੇ ਉਹ ਵਿਦਵਾਨ ਕਦੇ ਵੀ ਨਾ ਲਿਖਦੇ ਵੀ ਲੜਾਈ ਦੇ ਜ਼ਰ, ਜ਼ੋਰ, ਜ਼ਮੀਨ 3 ਹੀ ਕਾਰਨ ਹੁੰਦੇ ਨੇ। ਉਹ ਲਿਖਦਾ ਵੀ ਨਹੀਂ ਸੱਜਣਾ ਲੜਾਈ ਦੇ ਚਾਰ ਕਾਰਨ ਹੁੰਦੇ ਨੇ, ਕਦੇ ਕਦਾਈ ਕੋਈ ਲੋਕ ਇਨਸਾਨੀਅਤ ਖਾਤਰ ਵੀ ਲੜਦੇ ਨੇ, ਕਦੇ ਕਦਾਈ ਲੋਕ ਉਹ ਵੀ ਸੂਰਮੇ ਹੁੰਦੇ ਨੇ ਜਿਹੜਾ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਗੇਟ, ਉਹ ਪੈਸੇ ਖਾਤਰ ਨਾ ਲੜੇ, ਉਹ ਇਸਤਰੀਆਂ ਖਾਤਰ ਨਾ ਲੜੇ, ਉਹ ਦੁਨੀਆਂ ਵਿੱਚ ਜ਼ਮੀਨ ਦੇ ਟੁਕੜਿਆਂ ਤੇ ਕਬਜ਼ਾ ਕਰਨ ਵਾਸਤੇ ਨਾ ਲੜੇ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਹੋਰ ਦੇਣਾ, ਔਰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਕਿਸੇ ਦੇ ਧਰਮ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ, ਸਿਰਫ ਸਿੱਖੀ ਨੂੰ ਕੰਪੇਅਰ ਕਰ ਰਿਹਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਰਾਮ ਤੇ ਰਾਵਣ ਦੀ ਕਿਸ ਗੱਲ ਦੀ ਲੜਾਈ ਹੈ? ਔਰ ਉਹਨਾਂ ਦਾ ਗ੍ਰੰਥ ਹੈ ਜਿਹੜਾ ਧਾਰਮਿਕ ਗ੍ਰੰਥ ਬਣ ਗਿਆ, ਇੱਕ ਪਰਿਵਾਰਕ ਘਰੇਲੂ ਲੜਾਈ ਰਾਮ ਦੀ ਘਰਵਾਲੀ ਸੀਤਾ ਉਹਨੂੰ ਲਕਸ਼ਮਣ ਉਹਨੂੰ ਰਾਵਣ ਚੁੱਕ ਕੇ ਲੈ ਜਾਂਦਾ, ਰਾਵਣ ਦੇ ਕੋਲੋਂ ਸੀਤਾ ਛੁਡਵਾ ਕੇ ਘਰ ਵਾਪਸ ਲੈ ਆਉਂਦੀ ਤੇ ਅੱਗੇ ਉਹ ਕਿਸੇ ਧੋਬੀ ਨੇ ਉਲਾਮਾ ਦਿੱਤਾ, ਉਹ ਛੱਡ ਕੇ ਵਾਲਮੀਕ ਕੋਲ ਚਲੇ ਗਈ। ਵਾਲਮੀਕ ਦੇ ਕੋਲ ਉਹਦੇ ਦੋ ਬੱਚੇ ਹੁੰਦੇ ਨੇ, ਇੱਕ ਉਹਦੇ ਕੋਲ ਰਾਮ ਚੰਦਰ ਕੋਲ ਬੱਚਾ ਤੇ ਇੱਕ ਉੱਥੇ ਉਹ ਘਾਹ ਫੂਸ ਦਾ ਬੱਚਾ ਬਣਾ ਕੇ ਉੱਥੇ ਰੱਖ ਦਿੰਦਾ ਵਾਲਮੀਕ, ਤੇ ਉਸ ਤੋਂ ਬਾਅਦ ਦੋ ਬੱਚੇ ਨੇ ਲੱਭ ਤੇ ਕੁਛ ਉਹਨਾਂ ਦਾ ਨਾਂ। ਉਸ ਤੋਂ ਬਾਅਦ ਰਾਮ ਚੰਦਰ ਇੱਕ ਜੱਗ ਕਰਨ ਵਾਸਤੇ ਘੋੜਾ ਛੱਡਦਾ ਤੇ ਉਹਨੂੰ ਪਤਾ ਵੀ ਕੋਈ ਮਹਾਂਬਲੀ ਇਹੋ ਜਿਹਾ ਹੈ ਨਹੀਂ ਜਿਹੜਾ ਮੇਰੇ ਘੋੜੇ ਨੂੰ ਪਕੜ ਸਕੇ, ਉਹਦੇ ਘੋੜੇ ਨੂੰ ਉਹ ਲੱਭ ਤੇ ਕੁਛ ਪਕੜਦੇ ਨੇ। ਰਾਮ ਚੰਦਰ ਉਹਨਾਂ ਦਾ ਪਿੱਛਾ ਕਰਦੇ ਉੱਥੇ ਆਉਂਦਾ, ਜਦੋਂ ਉਹਨਾਂ ਦੇ ਨਾਲ ਜਦੋਂ ਘੋੜਾ ਪਕੜਿਆ ਜਾਏ ਜੰਗ ਦਾ, ਉਦੋਂ ਦੋ ਹੀ ਕਾਰਨ ਹੋਇਆ ਕਰਦੇ ਸਨ, ਜਾਂ ਤਾਂ ਈਨ ਮੰਨ ਲਵੇ ਜਾਂ ਫਿਰ ਉਹ ਜੰਗ ਲੜ ਲਵੇ। ਜਦੋਂ ਉਹਨਾਂ ਬੱਚਿਆਂ ਨੇ ਜੰਗ ਲੜਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਨਾਲ ਜੰਗ ਲੜਾਂਗੇ, ਸੀਤਾ ਨੇ ਦੋਨਾਂ ਨੂੰ ਪਛਾਣ ਲਿਆ ਵੀ ਇਹ ਮੇਰੇ ਪੁੱਤ ਨੇ, ਇਹ ਮੇਰਾ ਪਤੀ ਹੈ, ਉਹਨੇ ਮਿਹਨਤ ਕੀਤੀ ਵੀ ਤੁਸੀਂ ਜੰਗ ਨਾ ਲੜਿਓ, ਤੁਹਾਡਾ ਬਾਪੂ ਹੈ, ਗੱਲ ਖਤਮ ਹੋ ਜਾਂਦੀ ਹੈ। ਹੁਣ ਇਸ ਗੱਲ ਦਾ ਇੱਕ ਧਾਰਮਿਕ ਗ੍ਰੰਥ ਬਣ ਗਿਆ, ਲੇਕਿਨ ਗੱਲ ਇੱਕ ਕਲੀ ਸੀਤਾ ਦੇ ਦੁਆਲੇ ਘੁੰਮਦੀ ਹੈ। ਦੂਜੇ ਪਾਸੇ ਚੱਲੀਏ, ਮਹਾਂਭਾਰਤ ਹੈ। ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ ਹੈ ਦਰੋਪਦੀ, ਉਦੋਂ ਉਹਨੂੰ ਆਪਣੇ ਪਤੀਆਂ ਤੇ ਜ਼ਿਆਦਾ ਮਾਣ ਸੀ, ਉਹ ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ, ਲੇਕਿਨ ਘਰ ਦੀ ਡੈਕੋਰੇਸ਼ਨ ਇਸ ਢੰਗ ਦੀ ਬਣਾਉਂਦੀ ਹੈ ਭਈ ਜਿਹੜੀ ਥਾਂ ਸੁੱਕੀ ਹੈ ਉਹ ਇਉਂ ਪ੍ਰਤੀਤ ਹੋਵੇ ਜਿਵੇਂ ਗਿੱਲੀ ਹੈ, ਜਿਹੜੀ ਥਾਂ ਗਿੱਲੀ ਹੈ ਉਹਦੇ ਤੇ ਬੂਰ ਵਿਛਾ ਕੇ ਇਵੇਂ ਦੀ ਪ੍ਰਤੀਤ ਹੋਵੇ ਵੀ ਉਹ ਸੁੱਕੀ ਹੈ। ਜਦੋਂ ਆ ਕੇ ਪੈਰ ਰੱਖਦਾ ਤੇ ਉਹ ਪੈਰ ਰੱਖਦਾ, ਉਹ ਸੋਚਦਾ ਵੀ ਜ਼ਮੀਨ ਸੁੱਕੀ ਹੈ, ਬੜਾ ਨਿਚਿੰਤ ਹੋ ਕੇ ਤੁਰਿਆ ਰਿਹਾ ਹੈ, ਲੇਕਿਨ ਉਹ ਗਿੱਲੀ ਸੀ, ਉਹਦੇ ਉੱਤੇ ਬੂਰ ਇਸ ਤਰ੍ਹਾਂ ਢੰਗ ਦਾ ਵਿਛਾਇਆ ਸੀ, ਉਹ ਵਿੱਚ ਪਾਣੀ ਦੇ ਡਿੱਗ ਪਿਆ, ਪਾਣੀ ਦੇ ਵਿੱਚ ਡਿੱਗਿਆ ਤੇ ਉਹ ਦਰੋਪਦੀ ਉੱਤੇ ਬੈਠੀ ਹੱਸਦੀ ਨਾਲੇ ਇੱਕ ਗੱਲ ਕਹਿੰਦੀ, ਉਹਨੇ ਇੱਕ ਬੋਲ ਬੋਲਿਆ, ਸਿਰਫ ਇੱਕ ਬੋਲ ਦੇ ਦੁਆਲੇ ਸਾਰੀ ਮਹਾਂਭਾਰਤ ਹੈ। ਉਹਨੇ ਇੱਕ ਬੋਲ ਬੋਲਿਆ, ਕਹਿਣ ਲੱਗੇ ਅੰਨੇ ਦਿਆ ਪੁੱਤਰਾ ਅੰਨਾ ਹੀ ਰਿਹਾ ਹੈ। ਬਸ ਇਸ ਗੱਲ ਨੇ ਹਿਰਦੇ ਚ ਖਟਕ ਪੈਦਾ ਕਰ ਦਿੱਤੀ, ਉਹਨੇ ਦਰੋਪਦੀ ਉਹਨੇ ਵਿੱਚ ਜੂਏ ਵਿੱਚ ਹਾਰੀ, ਸਾਰਾ ਕੁਝ ਹੋਇਆ। ਅਕਸਰ ਉਹ ਦਰੋਪਦੀ ਨੂੰ ਮਨ ਵਿੱਚ ਵਿਚਾਰ ਬਣਾ ਲਿਆ ਵੀ ਇਹਨੂੰ ਦਰਬਾਰ ਵਿੱਚ ਵਸਤਰ ਵਿਹੀਨ ਕਰਾਂਗਾ। ਉਹ ਚ ਤੋਂ ਅੱਗੇ ਕਹਾਣੀ ਚੱਲਦੀ ਹੈ, ਲੇਕਿਨ ਇੱਕ ਘਰੇਲੂ ਕਹਾਣੀ ਹੈ, ਇਹ ਚ ਕੋਈ ਕਿਸੇ ਦਾ ਲੈਣ ਦੇਣ ਨਹੀਂ, ਕਿਸੇ ਦੀ ਖਾਤਰ ਉਹਨਾਂ ਕੁਛ ਨਹੀਂ ਕੀਤਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲਈ ਕੁਛ ਨਹੀਂ ਕੀਤਾ, ਸਿਰਫ ਘਰੇਲੂ ਕਹਾਣੀਆਂ ਨੇ। ਕ੍ਰਿਸ਼ਨ ਦੀ ਜਿੰਨੀ ਮਰਜ਼ੀ ਜੀਵਨ ਕਥਾ ਪੜ੍ਹ ਕੇ ਦੇਖ ਲਓ ਤੁਸੀਂ, ਸਾਰੇ ਦੀਆਂ ਸਾਰੀਆਂ ਇੱਕੋ ਹੀ ਗੱਲ ਤੇ ਖਲੋਤੀ ਹੋਵੇਗੀ, ਕਦੇ ਗੋਪੀਆਂ ਨਾਲ ਰੰਗ ਰਲੀਆਂ ਮਨਾਉਂਦਾ ਤੇ ਕਦੇ ਘਰ ਦੇ ਜੀਵਨ ਲਈ ਹੈ, ਜੇ ਕਦੇ ਗੱਲ ਵੀ ਹੋਈ। ਇੱਥੋਂ ਤੱਕ ਜੇ ਤੁਸੀਂ ਗੀਤਾ ਨੂੰ ਬਹੁਤ ਧਿਆਨ ਨਾਲ ਪੜ੍ਹੋ, ਕੁਰਕਸ਼ੇਤਰ ਦੀ ਧਰਤੀ ਉੱਤੇ ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ, ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ ਵੀ ਜਿਹਨਾਂ ਨੂੰ ਮਰਵਾਉਣ ਲੱਗਾ ਭਈ ਇਹ ਮੇਰੇ ਚਾਚੇ ਤਾਏ ਨੇ, ਮੈਂ ਨਹੀਂ ਮਾਰ ਸਕਦਾ ਇਹਨਾਂ ਨੂੰ, ਮੈਂ ਕਿਵੇਂ ਮਾਰਾਂ। ਅੱਗੇ ਉਹ ਜਵਾਬ ਦਿੰਦਾ ਵੀ ਤੇਰਾ ਕੰਮ ਹੈ ਕਰਮ ਕਰਨਾ, ਤੂੰ ਫਲ ਦੀ ਆਸ ਨਾ ਰੱਖ, ਤੂੰ ਇਹ ਕੰਮ ਨਾ ਕਰ। ਉਹ ਕਹਿੰਦਾ ਵੀ ਤੂੰ ਭਗਵਾਨ ਹੈ, ਤੂੰ ਸਾਡੀ ਸੁਲਾਹ ਵੀ ਕਰਵਾ ਸਕਦਾ, ਤੂੰ ਜੰਗ ਜ਼ਰੂਰੀ ਲੜਾਉਣਾ। ਉਸ ਵੇਲੇ ਅਰਜਨੇ ਬਚਨ ਕਹਿੰਦਾ, ਅੱਜ ਵੀ ਗੀਤਾ ਵੀ ਸ਼ਾਮਲ ਨੇ, ਮੈਂ ਬੇਨਤੀ ਕਰਾਂ, ਉਹਨਾਂ ਵੀ ਇੱਕ ਗੱਲ ਕਹਿੰਦਾ ਵੀ ਤੂੰ ਭਗਵਾਨ ਹੈ ਵਕਤ ਦਾ, ਤੂੰ ਇਹ ਸਾਡੀ ਸੁਲਾਹ ਕਰਵਾ ਲੈ, ਤੂੰ ਅੱਗੇ ਰਥਵਾਨ ਬਣ ਕੇ ਤੂੰ ਲੜਵਾਉਣ ਲੱਗੇ ਹੋਏ ਆ। ਉਹ ਕਹਿੰਦਾ ਨਹੀਂ, ਤੈਨੂੰ ਲੜਨਾ ਹੀ ਪਏਗਾ। ਦੇਖੋ ਉਹ ਵੀ ਇੱਕ ਘਰੋਗੀ ਝਗੜਾ। ਮੈਂ ਸਿਰਫ ਇਸ ਲਈ ਤੁਹਾਡੇ ਨਾਲ ਬੇਨਤੀ ਕੀਤੀ ਹੈ, ਸਿੱਖਾਂ ਦੇ ਇਤਿਹਾਸ ਨੂੰ ਹੁਣ ਪੜ੍ਹ ਕੇ ਵੇਖੋ, ਤਾਂ ਮਾਣ ਪੈਦਾ ਹੋਵੇਗਾ। ਇੱਥੇ ਕਿਸੇ ਵੀ ਲੜਕੀ ਦਾ ਕੋਈ ਘਰੋਗੀ ਝਗੜਾ ਨਹੀਂ ਹੈ, ਸਿੱਖਾਂ ਦੀ ਤਾਂ ਕੋਈ ਲੜਕੀ ਦੇ ਵਾਸਤਾ ਨਹੀਂ, ਸਿੱਖਾਂ ਦੇ ਨਾਂ ਕਿਸੇ ਜ਼ਮੀਨ ਦੇ ਟੁਕੜੇ ਦੀ ਕਹਾਣੀ ਹੈ, ਸਿੱਖਾਂ ਦੇ ਨਾਂ ਕਿਸੇ ਪੈਸੇ ਦੀ ਕਹਾਣੀ ਹੈ। ਇਹ ਐਸੇ ਡਾਕੂ ਬਿਰਤੀ ਤੇ ਤਾਂ ਨਹੀਂ ਸਨ ਭਈ, ਜੇ ਸਿੱਖ ਦੇ ਡਾਕੂ ਦਾ ਮਤਲਬ ਹੀ ਕੋਈ ਨਹੀਂ। ਇੱਥੇ ਤਾਂ ਗੁਰੂ ਪਾਤਸ਼ਾਹ ਦੇ ਹੁਕਮ ਨੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ। ਇਹ ਤਾਂ ਉਸ ਵੇਲੇ ਵੀ ਜੇ ਲੰਗਰ ਵੀ ਆ ਜਾਏ ਤੇ ਉਹ ਪੁੱਛਦੇ ਸਨ ਨਾ ਜ਼ਾਲਮ ਦੇਤ ਆਵਾਜ਼ ਭੁੱਖਾ ਜੇ ਕੋਈ ਆਓ ਦੇਖ ਤਿਆਰ ਗੁਰ ਹੋਈ। ਜਨਮ ਪੁੱਛਦਾ ਜ਼ਕਰੀਆ ਖਾਂ ਵੀ ਜੇ ਉਸ ਵੇਲੇ ਕਦੇ ਵੈਰੀ ਆ ਜਾਏ, ਜੇ ਆਵਾਜ਼ ਸੁਣ ਕੇ ਵੈਰੀ ਆ ਜਾਏ, ਉਹ ਕਹਿੰਦੇ ਇਹੋ ਤੈਨੂੰ ਦੀ ਖੂਬੀ। ਉਸ ਸਮੇਂ ਵੈਰੀ ਕਿ ਆਵੇ ਮੀਤ ਸਮ ਤੇ ਪ੍ਰਸ਼ਾਦ ਛਕਾਵੇ। ਕਹਿਣ ਲੱਗੇ ਜੇ ਵੈਰੀ ਵੀ ਆ ਜਾਏ ਉਹਨੂੰ ਮਿੱਤਰ ਵਾਂਗੂ ਪ੍ਰਸ਼ਾਦਾ ਛਕਾਉਂਦੇ ਨੇ ਤੇ ਆਪਣੀ ਜੂਹ ਚੋਂ ਬਾਹਰ ਛੱਡ ਕੇ ਆਉਂਦੇ ਨੇ। ਵੀ ਸੱਜਣਾ ਜਿੰਨਾ ਚਿਰ ਤੂੰ ਪ੍ਰਸ਼ਾਦਾ ਛਕਣ ਆਇਆ ਨਾ ਤੇਰੇ ਨਾਲ ਕੋਈ ਹਥਿਆਰਾਂ ਨਾਲ ਗੱਲ ਹੀ ਹੋਏਗੀ, ਵਿਚਾਰ ਨਾਲ ਹੀ ਗੱਲ ਹੋਏਗੀ। ਤੇ ਫਿਰ ਉਹ ਪੁੱਛਦਾ ਵੀ ਜੇ ਇਹਨਾਂ ਨੂੰ ਬਾਕੀ ਕੀ ਬਚਦਾ ਜੇ ਆ ਕੇ ਦੁਸ਼ਮਣੀ ਖਾ ਜਾਣ। ਉਹ ਕਹਿਣ ਲੱਗਿਆ ਪਿੱਛੇ ਬਚਿਆ ਆਪ ਖਵੇ ਹੈ ਨਹੀਂ ਤਾਂ ਲੰਗਰ ਮਸਤ ਬਤੈ ਹੈ। ਇਹ ਤਾਂ ਇੰਨੇ ਨਿਰਵੈਰ ਨੇ, ਇਹਨਾਂ ਦੀ ਕੀ ਗੱਲ ਕਰੇਗਾ ਤੂੰ। ਉਸੇ ਗੱਲ ਵੱਲ ਵਾਪਸ ਪਰਤਾਂ ਜਿਹੜੀ ਤੁਹਾਡੇ ਨਾਲ ਚਰਨਾਂ ਵਿੱਚ ਸਾਂਝ ਪਾ ਰਹੇ ਸਾਂ। ਅਹਿਮਦ ਸ਼ਾਹ ਅਬਦਾਲੀ ਨੇ ਰੱਜ ਕੇ ਸਿੱਖੀ ਦਾ ਕਤਲੇਆਮ ਕੀਤਾ। ਇੱਥੋਂ ਤੱਕ ਵੀ 40 to 50 thousand ਵਿਦਵਾਨਾਂ ਦੀ ਰਹਿ ਹੈ। ਇੱਕ ਦਿਨ ਵਿੱਚ ਸਿੱਖ ਕੌਮ ਸ਼ਹੀਦ ਹੋਈ ਤੇ ਇਹਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਹਿ ਕੇ ਮਨਾਇਆ ਜਾਂਦਾ ਹੈ। 1762 ਦੀ ਬਾਤ ਹੈ। ਅਹਿਮਦ ਸ਼ਾਹ ਅਬਦਾਲੀ ਉੱਥੋਂ ਵਾਪਸ ਪਰਤੇ ਆ। ਇਹ ਆ ਕੇ ਲਾਹੌਰ ਵਿੱਚ ਕੁਝ ਦਿਨ ਟਿਕੇ ਆ। ਦਸ ਨੇ ਪਹਿਲਾਂ ਤੁਹਾਡੇ ਨਾਲ ਸਾਂਝ ਪਾਈ ਸੀ ਭਈ ਇਹਨੇ ਮਰਾਠਿਆਂ ਦੇ ਬਾਰੇ ਵਿੱਚ ਸੋਚਿਆ ਸੀ ਵੀ ਸ਼ਾਇਦ ਇਹਦੇ ਪੁੱਤ ਪੋਤੜੇ ਪੜੋਤਰੇ ਸ਼ਾਇਦ ਮੇਰੇ ਕਿਸੇ ਨਾਲ ਲੜਨ ਜੋਗੇ ਹੋਣਗੇ, ਪਰ ਸਿੱਖ ਕੌਮ ਨੂੰ ਤਾਂ ਮੈਂ ਇੰਨੀ ਤਬਾਹੀ ਮਚਾ ਚੱਲਾਂ ਵੀ ਇਹ ਤਾਂ ਕਦੇ ਵੀ ਲੜਨ ਜੋਗੀ ਨਹੀਂ ਹੋਏਗੀ। ਉਦੋਂ ਜਦੋਂ ਸਿੱਖ ਹਜੇ ਇਕੱਠੇ ਹੋਏ ਵਿੱਚੋਂ ਇੱਕ ਛੋਟੀ ਜਿਹੀ ਘਟਨਾ ਹੋਰ ਕਹਿ ਦਿਆਂ, ਫਿਰ ਬਾਅਦ ਚ ਆਪਾਂ ਗੱਲ ਪੂਰੀ ਕਰਨੀ। ਜਿਹੜੀ ਬੇਨਤੀ ਕਰਨ ਲੱਗਾ ਸੀ ਧਿਆਨ ਦਿਓ, ਉਦੋਂ ਜਿਹੜੇ ਵੀ ਸਿੱਖ ਬਚੇ ਉਹ ਵਿਚਾਰੇ ਭੱਜ ਕੇ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਰੁਕੇ ਬਰਨਾਲੇ ਵਿੱਚ। ਤੇ ਅੱਗੇ ਉਹ ਮਹਾਰਾਜਾ ਆਲਾ ਸਿੰਘ ਨੇ ਜਵਾਬ ਦਿੱਤਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਤਾਂ ਹੀ ਇਹਨਾਂ ਨੂੰ 12th ਜਿਹੜੀ ਮਿਸਲ ਹੈ ਫੁਲਕੀਆਂ ਨਹੀਂ ਮੰਨੀ ਗਈ। ਇਹਨਾਂ ਨੇ ਕਿਹਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡੀ ਤਾਕਤ ਹੈ ਤੇ ਉਹਦੇ ਨਾਲ ਟਕਰਾਉਣ ਦੀ ਮੇਰੇ ਵਿੱਚ ਹਿੰਮਤ ਨਹੀਂ। ਇੱਕ ਗੱਲ ਚੇਤਾ ਰੱਖੇ ਜੋ ਮੈਂ ਬੇਨਤੀ ਕਰਾਂ, ਪਿਛਲੇ ਦੇ ਦਿਨਾਂ ਚ ਵੀ ਅਰਜ਼ ਕਰ ਚੁੱਕਾ ਵਾਂ, ਇਹ ਭਾਵੇਂ ਰਾਜਾ ਬਣਿਆ ਸਿੱਖ ਵਿੱਚੋਂ ਰਿਹਾ, ਕਈ ਥਾਵਾਂ ਤੇ ਸਿੱਖੀ ਦੀ ਪਾਲਣਾ ਵੀ ਕੀਤੀ ਹੈ, ਪਰ ਇਹ ਸੀ ਡਰਪੋਕ, ਤਾਕਤ ਨਾਲ ਲੜ ਨਹੀਂ ਸੀ ਸਕਦਾ। ਇਹਨੇ ਮਨਾ ਕਰ ਦਿੱਤਾ। ਉੱਥੋਂ ਸਿੱਖ ਤਾਂ ਲੰਘ ਗਏ, ਉਹ ਤਾਂ ਹੋਰ ਅੱਗੇ ਚਲੇ ਗਏ। ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਮਹਾਰਾਜਾ ਆਲਾ ਸਿੰਘ ਨੂੰ ਘੇਰ ਲਿਆ ਤੇ ਆਲਾ ਸਿੰਘ ਨੂੰ ਘੇਰਿਆ ਹੋਇਆ ਬਰਨਾਲੇ ਦੇ ਇਲਾਕੇ ਵਿੱਚ। ਇਹ ਫਿਰ ਉਸ ਵੇਲੇ ਮਹਾਰਾਜਾ ਆਲਾ ਸਿੰਘ ਨੂੰ ਹੁਕਮ ਹੋਇਆ ਭਈ ਤੂੰ ਮੇਰੇ ਦਰਬਾਰ ਵਿੱਚ ਪੇਸ਼ ਹੋ, ਪਰ ਪੇਸ਼ ਹੋਣ ਤੋਂ ਪਹਿਲਾਂ ਤੈਨੂੰ ਕੇਸ ਅਤੇ ਦਾੜੀ ਕਟਵਾਉਣੀ ਪਵੇਗੀ। ਆਹ ਕੰਮ ਬੜੇ ਮਾਣ ਵਾਲਾ ਕੀਤਾ ਮਹਾਰਾਜਾ ਆਲਾ ਸਿੰਘ ਨੇ, ਇਹਦੇ ਤੇ ਮਾਣ ਹੈ। ਉਦਾਂ ਧਾਰਮਿਕ ਬਿਰਤੀ ਦਾ ਸੀ। ਤੇ ਜਦੋਂ ਇਹਨੂੰ ਹੁਕਮ ਹੋਇਆ ਵੀ ਤੈਨੂੰ ਕੇਸ ਦਾੜਾ ਕਟਵਾ ਕੇ ਹਾਜ਼ਰ ਹੋਣਾ ਪਵੇਗਾ, ਇਹਨੇ ਉਸ ਅਹਿਮਦ ਸ਼ਾਹ ਅਬਦਾਲੀ ਕੋਲ ਆਪਣਾ ਵਿਚੋਲਾ ਭੇਜਿਆ ਵੀ ਕਿਸੇ ਤਰ੍ਹਾਂ ਰਿਆਇਤ ਮਿਲ ਸਕਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸ਼ਰਤ ਰੱਖੀ ਵੀ ਜੇ ਤੂੰ ਇਵੇਂ ਦਾ ਦਾੜੇ ਕੇਸਾਂ ਦੇ ਨਾਲ ਹਾਜ਼ਰ ਹੋਣਾ ਚਾਹੁੰਦਾ ਤਾਂ ਤੈਨੂੰ 225,000 ਰੁਪਈਆ ਇਹਦਾ ਵੱਖਰਾ ਦੇਣਾ ਪਵੇਗਾ। ਇਹਨੇ ਜਿਹੜਾ 1761 ਵਿੱਚ ਮਰਾਠਿਆਂ ਨਾਲ ਜੰਗ ਹੋਇਆ ਸੀ, ਇਹਨੇ ਉਹਦੇ ਵਿੱਚ ਥੋੜੀ ਜਿਹੀ ਮਰਾਠਿਆਂ ਦੀ ਮਦਦ ਕੀਤੀ ਸੀ। ਉਸ ਗੱਲ ਦਾ ਬਦਲਾ ਲੈਣ ਵਾਸਤੇ ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆਖਿਆ ਵੀ ਜਿਹੜਾ ਤੂੰ ਪਹਿਲਾਂ ਕੁਕਰਮ ਕੀਤਾ ਹੈ ਨਾ ਤੇ ਉਹਦੀ ਖਾਤਰ ਤੈਨੂੰ ਸਜ਼ਾ ਹੋਏਗੀ, 500,000 ਰੁਪਈਆ ਉਸ ਗੱਲ ਦਾ ਜੁਰਮਾਨਾ, 500,000 ਰੁਪਈਆ ਉਸ ਗੱਲ ਦਾ ਜੁਰਮਾਨਾ ਵੀ ਤੂੰ ਮਰਾਠਿਆਂ ਦੀ ਮਦਦ ਕਿਉਂ ਕੀਤੀ, 225,000 ਰੁਪਈਆ ਇਹਨੇ ਇਸ ਗੱਲ ਦਾ ਦਿੱਤਾ ਸੀ ਵੀ ਮੇਰੇ ਕੇਸ ਕਤਲ ਨਾ ਕਰਵਾਵੋ, ਮੈਂ 225,000 ਰੁਪਈਆ ਦੇ ਸਕਣਾ। ਔਰ ਇਹ ਮਾਣ ਵਾਲੀ ਗੱਲ ਹੈ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਮੰਨ ਗਿਆ ਵੀ ਤੂੰ 225,000 ਰੁਪਈਆ ਦੇ ਦੇ, ਮੈਨੂੰ ਤੇਰੇ ਦਾੜੇ ਕੇਸਾਂ ਨਾਲ ਸੰਬੰਧ ਨਹੀਂ। ਅੱਜ ਦੇ ਸਿੱਖਾਂ ਨੂੰ ਇਹ ਚਾਹੀਦਾ ਭਈ ਉਹ ਤੇ ਚਲੋ ਮਹਾਰਾਜਾ ਆਲਾ ਸਿੰਘ ਸੀ, ਉਹਨੇ 225,000 ਰੁਪਈਆ ਦੇ ਕੇ ਆਪਣੇ ਕੇਸ ਤੇ ਦਾੜੇ ਬਚਵਾ ਲਏ, ਲੇਕਿਨ ਅੱਜ ਆਪਣੇ ਮਨਾਂ ਵਿੱਚ ਝਾਟ ਮਾਰ ਕੇ ਦੇਖੀਏ, ਅੱਜ ਅਸੀਂ ਕਮ ਸੇ ਕਮ ਆਪਣੇ ਹੱਥੀ ਤੇ ਬਰਬਾਦ ਨਾ ਕਰੀਏ, ਅੱਜ ਆਪਣੇ ਹੱਥੀ ਬਰਬਾਦ ਤੇ ਨਾ ਕਰੀਏ। ਲੋੜ ਹੈ ਆਪਣੇ ਸਿੱਖ ਇਤਿਹਾਸ ਵੱਲ ਝਾਟ ਮਾਰ ਕੇ ਇਹਦੇ ਉੱਤੇ ਮਾਣ ਕਰਨ ਦੀ, ਇਹਦੇ ਉੱਤੇ ਪਹਿਰਾ ਦੇਣ ਦੀ ਮੈਂ ਵਾਰ ਵਾਰ ਬੇਨਤੀ ਕਰਾਂ। ਮੈਂ ਹਰ ਵਾਰੀ ਜਿੰਨੀ ਵਾਰੀ ਇਹ ਗੱਲ ਚੱਲਦੀ ਮੈਂ ਉਨੀ ਵਾਰੀ ਕਹਿਣਾ ਮੇਰੀ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਹੈ ਜਿਹੜੇ ਕੇਸ ਕੱਟਦੇ ਨੇ, ਮੈਨੂੰ ਉਹਨਾਂ ਨਾਲ ਵੱਧ ਪਿਆਰ ਹੈ ਕਿਉਂਕਿ ਉਹ ਸਿੱਖੀ ਦੇ ਵਿਛੜੇ ਹੋਏ ਪਰਿਵਾਰ ਵਿੱਚੋਂ ਨੇ, ਮੈਂ ਸਗੋਂ ਉਹਨਾਂ ਨੂੰ ਬਹੁਤਾ ਪਿਆਰ ਕਰਨਾ, ਪਰ ਲੇਕਿਨ ਜਿਹੜਾ ਇਤਿਹਾਸ ਹੈ ਮੈਂ ਉਹਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਇੱਥੇ ਮਹਾਰਾਜਾ ਆਲਾ ਸਿੰਘ ਪੇਸ਼ ਹੋਇਆ ਤੇ ਉਹਨਾਂ ਨੇ ਅਫਗਾਨੀਆਂ ਨੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਅਹਿਮਦ ਸ਼ਾਹ ਅਬਦਾਲੀ ਨੇ ਇਹਨੂੰ ਰਾਜਾ ਮੰਨ ਲਿਆ ਵੀ ਠੀਕ ਹੈ ਤੂੰ ਵਕਤ ਦਾ ਰਾਜਾ ਹੋਵੇਂਗਾ, ਇੱਥੇ ਪਟਿਆਲੇ ਦਾ ਰਾਜਾ ਤੂੰ ਹੋਵੇਂਗਾ, ਤੂੰ ਆਪਣੀ ਜਿਹੜੀ ਤੇਰੀ ਰਿਆਇਤ ਹੈ ਤੂੰ ਉਹਨੂੰ ਸੰਭਾਲ ਕੇ ਰੱਖ, ਪਰ ਅੱਜ ਤੋਂ ਬਾਅਦ ਤੈਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਹੋਵੇਗਾ। ਫਿਰ ਗੁਰੂ ਕੇ ਸਿੱਖਾਂ ਨੇ ਇਸ ਤੋਂ ਬਾਅਦ ਵਿੱਚ ਦੁਬਾਰੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ, ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਪਰ ਸਿੱਖ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇਕੱਠੇ ਹੋ ਰਹੇ ਨੇ। ਇੱਕੋ ਇੱਕ ਸੰਨ ਹੈ 1762 ਜਿਹਦੇ ਵਿੱਚ ਕੌਮ ਨੇ ਬੜਾ ਦੁੱਖ ਭੋਗਿਆ, ਕੇਵਲ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਪਾਪੀ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ, ਜੇ ਧਿਆਨ ਨਾਲ ਸੁਣਿਆ ਹੋਵੇਗਾ ਯਕੀਨਨ ਪਤਾ ਹੋਣਾ ਚਾਹੀਦਾ ਤੁਹਾਨੂੰ, 1757 ਵਿੱਚ ਹਜੇ ਜਹਾਨ ਖਾਨ ਬੇਅਦਬੀ ਕਰਕੇ ਹਟਿਆ ਸੀ, ਬਾਬਾ ਦੀਪ ਸਿੰਘ ਦੀ ਸ਼ਹਾਦਤ 1757 ਵਿੱਚ ਹੋਈ ਹੈ, ਤੇ ਜਿਹੜੀ ਇਮਾਰਤ ਥੋੜੀ ਜਿਹੀ ਬਣ ਵੀ ਲੱਗੀ ਸੀ ਉਹਨੂੰ ਇਸ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਉਡਾ ਦਿੱਤਾ, ਫਿਰ ਦੁਬਾਰੇ ਸਰੋਵਰ ਭਰ ਦਿੱਤਾ, ਦਰਬਾਰ ਸਾਹਿਬ ਦੀ ਰੱਜ ਕੇ ਬੇਅਦਬੀ ਕੀਤੀ। ਅਗਰ ਦਰਬਾਰ ਸਾਹਿਬ ਦੀ ਪੂਰੀ ਇਮਾਰਤ ਢੱਠੀ ਹੈ, ਜਦ ਤੋਂ ਬਣੀ ਹੈ ਜਦ ਤੋਂ ਪੂਰਨ ਤੌਰ ਤੇ ਅਗਰ ਇਮਾਰਤ ਢੱਠੀ ਹੈ ਤਾਂ 1762 ਵਿੱਚ ਢੱਠੀ ਹੈ। ਇਹ ਵੀ ਗੱਲ ਚੇਤਾ ਰੱਖਣ ਵਾਲੀ ਹੈ, ਇੱਕ ਇੱਥੇ ਕੌਮ ਦਾ ਨੁਕਸਾਨ ਹੋਇਆ, ਦੂਜਾ ਇੱਥੇ ਧਾਰਮਿਕ ਅਸਥਾਨ ਦਾ ਨੁਕਸਾਨ ਹੋਇਆ, ਤੀਜਾ ਇੱਥੇ ਜਿਹੜੀ ਭੀੜ ਦਮਦਮਾ ਸਾਹਿਬ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਾਈ ਸੀ ਉਹ ਸਿੱਖਾਂ ਦੇ ਕੋਲ ਸੀ, ਉਹ ਭੀੜ ਬਈ ਵੱਡੇ ਘੱਲੂਘਾਰੇ ਦੇ ਵਿੱਚ ਅਗਨ ਭੇਟ ਹੋ ਗਈ ਸਾਡੇ ਕੋਲੋਂ, ਉਹ ਵੀ ਵਿਛੜ ਗਈ। ਤਿੰਨ ਤਰ੍ਹਾਂ ਦਾ ਨੁਕਸਾਨ ਹੋਇਆ ਸਿੱਖ ਕੌਮ ਦਾ, ਪਰ ਲੇਕਿਨ ਇਹ ਯੋਧੇ ਫਿਰ ਵੀ ਹਾਰ ਨਹੀਂ ਮੰਨਦੇ। ਅਹਿਮਦ ਸ਼ਾਹ ਅਬਦਾਲੀ ਨੂੰ 3 ਮਹੀਨੇ ਬਾਅਦ ਆ ਕੇ ਲਾਹੌਰ ਵਿੱਚ ਫਿਰ ਟੱਕਰਦੇ ਨੇ। ਇਹ ਵਿਚਾਰ ਆਪਾਂ ਕੱਲ ਰੋਜ਼ ਦੁਪਹਿਰ ਦਾ ਦੀਵਾਨ ਹੋਵੇਗਾ, ਦੁਪਹਿਰ ਨੂੰ ਕਰ ਖੁੱਲੀ ਵਿਚਾਰ ਹੋਵੇਗੀ, ਪਰਸੋਂ ਤੋਂ ਆਪਾਂ ਫਿਰ ਸੋਮਵਾਰ ਤੋਂ ਇਹ ਵਿਚਾਰ ਇੱਥੋਂ ਹੀ ਦੁਬਾਰੇ ਸ਼ੁਰੂ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਮੈਨੂੰ ਪਤਾ ਵੀ ਇਤਿਹਾਸ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਕਿਉਂਕਿ ਬੜਾ ਇੰਟਰਸਟਡ ਨਹੀਂ ਹੁੰਦਾ, ਪਰ ਲੇਕਿਨ ਫਿਰ ਵੀ ਤੁਸੀਂ ਬਹੁਤ ਧਿਆਨ ਦਿੰਦੇ ਹੋ, ਬਹੁਤ ਪਿਆਰ ਨਾਲ ਸੁਣਦੇ ਹੋ, ਇਸ ਲਈ ਧੰਨਵਾਦ ਹੈ। ਮੈਂ ਕੌਮ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਣੀਆਂ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਆਪਣੇ ਫਰਜ਼ ਨੂੰ ਅਦਾ ਕਰਾਂ, ਜੇ ਮੈਂ ਕਥਾ ਕਰਨਾ ਤਾਂ ਮੈਂ ਆਪਣੀ ਕੌਮ ਦਾ ਹੀ ਇਤਿਹਾਸ ਦੱਸਾਂ, ਐਵੇਂ ਚੁਟਕਲੇ ਸੁਣਾ ਕੇ ਨਾ ਮੈਂ ਚਲਾ ਜਾਵਾਂ। ਇਹਦੇ ਨਾਲ ਤੁਸੀਂ ਪੈਸੇ ਤਾਂ ਮੈਨੂੰ ਵਾਧੂ ਦੇ ਸਕਦੇ ਹੋ, ਪਰ ਮੇਰੀ ਜ਼ਮੀਰ ਤੇ ਭਾਰ ਰਹੇਗਾ, ਮੈਂ ਆਪਣੇ ਫਰਜ਼ ਨੂੰ ਪਛਾਣ ਦਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ ਦੀ ਸਾਂਝ ਪਾ ਰਿਹਾ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਸੰਗ ਜੀਓ, ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਜੀ ਨੂੰ ਲੜੀਵਾਰ ਇਤਿਹਾਸਕ ਵਿਚਾਰ ਜੋ ਉਹਨਾਂ ਪਿਛਲੇ ਦਿਨਾਂ ਤੋਂ ਲੈ ਕੇ ਆਰੰਭ ਕੀਤੀ ਹੈ ਉਸ ਬਾਰੇ ਸੇ ਆਪ ਜੀ ਸਾਂਝ ਕਰ ਰਹੇ ਸਨ। ਅਗਲਾ ਹਫ਼ਤਾ ਲਾਸਟ ਹਫ਼ਤਾ ਆਪ ਜੀ ਦਾ ਗੁਰੂ ਘਰ ਵਿਖੇ ਹੈ, ਸੋ ਆਪ ਜੀ ਨੇ ਆਉਂਦਾ ਜੋ ਇਤਿਹਾਸ ਹੈ ਉਸਦੀ ਵਿਚਾਰ ਕਰਨੀ ਹੈ ਸੰਗਤ।
2: ਪਿਛਲੇ ਦਿਨਾਂ ਵਿੱਚ ਆਪਾਂ ਸਮਝ ਪਾਈ ਸੀ 1762 ਦਾ ਉਹ ਸਾਲ ਹੈ ਜਿਹੜਾ ਸਿੱਖ ਇਤਿਹਾਸ ਵਿੱਚ ਇੱਕ ਨਵੇਕਲੀ ਥਾਂ ਰੱਖਦਾ ਹੈ। ਬੜੇ ਦੁੱਖ ਦਰਦ ਕੌਮ ਨੇ ਉਸ ਸਾਲ ਵਿੱਚ ਹੰਢਾਏ ਨੇ। ਅਹਿਮਦ ਸ਼ਾਹ ਅਬਦਾਲੀ ਆਇਆ 5 ਫਰਵਰੀ 1762 ਨੂੰ ਕੁੱਪਰ ਹਿੰਦੇ ਦੇ ਇਲਾਕੇ ਵਿੱਚ ਵੱਡਾ ਘੱਲੂਘਾਰਾ ਵਰਤਿਆ। ਕੌਮ ਦਾ ਕਰੀਬ 40 ਤੋਂ ਲੈ ਕੇ 50,000 ਦੇ ਵਿੱਚ ਜਾਨੀ ਨੁਕਸਾਨ ਹੋਇਆ। ਤੇ ਮਗਰੋਂ 1762 ਵਿੱਚ ਹੀ ਉਸ ਪਾਪੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਕਰਵਾਈ, ਉਹ ਸਾਰੀ ਇਮਾਰਤ ਢਾ ਦਿੱਤੀ ਗਈ ਕਿ ਉਹ ਇਸ ਇਮਾਰਤ ਨੂੰ ਢਾਉਂਦਿਆਂ ਬਰੂਦ ਦੇ ਨਾਲ ਇਹ ਮੰਨਿਆ ਜਾਂਦਾ ਹੈ, ਵਿਚਾਰ ਹੈ ਕਿ ਇੱਕ ਇੱਟ ਦਾ ਟੁਕੜਾ ਉਹਦੇ ਨੱਕ ਤੇ ਲੱਗਾ। ਹੈਰਾਨੀ ਦੀ ਗੱਲ ਇਹ ਹੈ ਵੀ ਉਹਦੇ ਕੋਲ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵੀ, ਕਿਉਂਕਿ ਵਕਤ ਦਾ ਹਾਕਮ ਹੈ ਉਹਨੂੰ ਕਾਹਦੀ ਮੁਸ਼ਕਲ ਹੈ, ਸਾਰੇ ਵੈਦ ਹਕੀਮ ਉਹਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਨੱਕ ਦੀ ਜਿਹੜੀ ਸੱਟ ਹੈ ਨਾ, ਉਹ ਜ਼ਖਮ ਹੈ ਨਾ ਜਿਹੜਾ, ਉਹ ਠੀਕ ਨਹੀਂ ਹੋਇਆ ਮੁੜ ਕੇ। ਇੱਕ ਗੱਲ ਮੈਂ ਇੱਥੇ ਹੋਰ ਕਹਿ ਰਿਹਾ, ਕੁਝ ਅਸੀਂ ਐਵੇਂ ਮਿੱਥਾਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਬਾਰੇ ਚ ਬਿਲਕੁਲ ਵੀ ਨਹੀਂ ਘੋਖਦੇ ਕਦੇ। ਯਾਦ ਰੱਖਣ ਯੋਗ ਬਾਤ ਹੈ, ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਜ਼ਖਮ ਇੱਟ ਨਾਲ ਹੋਇਆ ਪਰ ਮਰਿਆ ਉਹ ਇਸ ਨਾਲ ਨਹੀਂ ਹੈ। ਆ ਜਿਹੜਾ ਇੱਕ ਲਿਖਿਆ ਹੁੰਦਾ ਨਾ ਵੀ 53 ਦਿਨਾਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਾ ਕੋਈ ਵੀ ਨਹੀਂ ਬਚਿਆ, ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਵੀ ਨਾਂ ਲਿਖਿਆ ਹੁੰਦਾ, ਮੈਂ ਹੈਰਾਨ ਹੁੰਦਾ ਕਈ ਵਾਰੀ। ਜਦਕਿ ਐਸਾ ਨਹੀਂ ਹੈ, ਉਹ 10 ਸਾਲਾਂ ਬਾਅਦ ਮਰਦਾ ਹੈ, 53 ਦੇ ਹੁਣ ਉਹਦਾ 6ਵਾਂ ਹਮਲਾ ਹੈ, ਹਜੇ ਉਹਨੇ 5 ਹਮਲੇ ਹੋਰ ਕਰਨੇ ਨੇ, ਹਜੇ 5 ਹਮਲੇ ਉਹਨੇ ਹੋਰ ਕਰਨੇ ਨੇ। 1770 ਤੱਕ ਤੋਂ ਹਮਲੇ ਕਰਦਾ ਤੇ ਇਹ ਘਟਨਾ 1762 ਦੀ ਹੈ। ਇਹ ਵੀ ਕਮਿਟ ਬਣਾ ਦਿੱਤੀ ਗਈ ਵੀ 53 ਦਿਨਾਂ ਬਾਅਦ ਦੀ ਗੱਲ ਹੈ, 1772 ਵਿੱਚ ਜਾ ਕੇ ਅਹਿਮਦ ਸ਼ਾਹ ਅਬਦਾਲੀ ਮਰਦਾ। ਇੱਕ ਵੱਖਰੀ ਗੱਲ ਹੈ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਉਸੇ ਵੱਲ ਰਵਾਂ। ਉਸੇ ਸਾਲ ਹੀ ਦਾਤਾਰ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਹੋਈ ਤੇ ਮਹਾਰਾਜ ਦਾ ਇੱਕ ਸਰੂਪ ਵੀ 1762 ਵਿੱਚ ਅਗਨ ਭੇਟ ਹੋਇਆ, ਗੁਰੂ ਵੀ ਅਗਨ ਭੇਟ ਹੋਇਆ, ਅਸਥਾਨ ਵੀ ਬਰਬਾਦ ਕੀਤਾ ਗਿਆ ਤੇ ਕੌਮ ਦਾ ਬਹੁਤਾ ਜਾਨੀ ਨੁਕਸਾਨ ਵੀ ਕੀਤਾ ਗਿਆ 1762 ਦੇ ਇਹ ਸਾਰੇ ਕਰਮ ਨੇ। ਇਹ ਤਾਂ ਉਨ੍ਹਾਂ ਵੱਲੋਂ ਲਟਕਾਇਆ ਹੋਇਆ ਕਹਿਰ ਹੈ। ਹੁਣ ਸਿੱਖਾਂ ਦੇ ਹੌਸਲੇ ਦੇਖਿਓ ਤੁਸੀਂ, 5 ਫਰਵਰੀ 1762 ਨੂੰ ਵੱਡਾ ਘਰੂਕਾਰਾ ਕਰਦਾ। ਉਸ ਤੋਂ ਬਾਅਦ ਵਿੱਚ 9 ਅਪ੍ਰੈਲ 1762 ਨੂੰ ਹੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਸਿੱਖਾਂ ਦਾ ਇੱਕ ਇਕੱਠ ਹੁੰਦਾ। ਇਹ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਪਹਿਲੀ ਵਾਰੀ ਇਹ ਸਰਬੱਤ ਖਾਲਸਾ ਹੋਇਆ, ਯਾਦ ਰੱਖਿਓ ਜੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਹੋਏ ਨੇ ਤੇ ਹੁਣ ਜਿਹੜਾ ਇਕੱਠ ਹੁੰਦਾ ਇਹਦੇ ਦਰਮਿਆਨ ਗੁਰੂ ਕੇ ਸਿੱਖ ਫੈਸਲਾ ਕਰਦੇ ਨੇ ਵੀ ਕਿਸੇ ਤਰੀਕੇ ਆਪਾਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਧੀ ਟੱਕਰ ਲਈਏ ਤੇ ਇਸੇ ਦੇ ਦਰਮਿਆਨ 10 ਅਪ੍ਰੈਲ 1762 ਮੈਂ ਇੱਕ ਵਾਰੀ ਫਿਰ ਦ੍ਰਿੜ ਕਰਵਾਵਾਂ, ਮੇਰਾ ਜੀ ਕਰਦਾ ਵੀ ਇਹ ਗੱਲਾਂ ਤੁਹਾਡੇ ਹਿਰਦਿਆਂ ਤੇ ਲਿਖੇ ਹੀ ਜਾਣ, ਮੇਰੇ ਮਨ ਦੀ ਇਹ ਤਮੰਨਾ ਹੈ। 5 ਫਰਵਰੀ 1762 ਜੇ ਨਾ ਭੁੱਲੋ, ਥੋੜਾ ਜਿਹਾ ਧਿਆਨ ਦਿਓ ਸਿਰਫ, 10 ਅਪ੍ਰੈਲ 1762 ਸਿਰਫ 2 ਮਹੀਨੇ ਦਾ ਸਮਾਂ ਹੈ, ਫਰਵਰੀ ਮਾਰਚ ਅਪ੍ਰੈਲ ਦੀ 10 ਅਪ੍ਰੈਲ 1762 ਨੂੰ ਸਿੱਖਾਂ ਨੇ ਸਰਹੰਦ ਤੇ ਹਮਲਾ ਕਰਕੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ। ਉਸ ਵੇਲੇ ਸਰਹੰਦ ਦਾ ਜਿਹੜਾ ਹਾਕਮ ਹੈ ਉਹ ਹੈ ਜੈਨ ਖਾਨ। ਜੈਨ ਖਾਨ ਨੂੰ ਆਪਣੇ ਉਹਨੂੰ ਕਾਬੂ ਵਿੱਚ ਕੀਤਾ ਤੇ ਆਖਿਰਕਾਰ ਉਹ ਜੈਨ ਖਾਨ ਹਾਰ ਗਿਆ ਤੇ ਇੱਥੇ ਬਹੁਤ ਸਾਰਾ ਧਨ ਪਦਾਰਥ ਵੀ ਗੁਰੂ ਕੇ ਸਿੱਖਾਂ ਦੇ ਹੱਥ ਲੱਗਿਆ। ਉਹਨਾਂ ਨੇ 50,000 ਰੁਪਈਆ ਨਜ਼ਰਾਨਾ ਭੇਟ ਕੀਤਾ ਜੈਨ ਖਾਨ ਨੇ ਵੀ ਮੇਰੀ ਜਾਨ ਬਖਸ਼ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਦੀ ਤਮੰਨਾ ਤਾਂ ਹੈ ਹੀ ਨਹੀਂ ਸੀ, ਉਹਨਾਂ ਦਾ ਅਬਦਾਲੀ ਨੂੰ ਸਮਝਾਉਣਾ ਸੀ ਵੀ ਸਜਣਾ ਜਿਸ ਕੌਮ ਨੂੰ ਤੂੰ ਮਾਰ ਕੇ ਚੱਲਾ ਹੈ ਨਾ, ਉਹ ਸਿਰਫ 2 ਮਹੀਨੇ ਬਾਅਦ 50,000 ਰੁਪਈਆ ਨਜ਼ਰਾਨਾ ਦੇ ਕੇ ਜੈਨ ਖਾਨ ਨੂੰ ਛੱਡਿਆ, ਜ਼ਖਮੀ ਹੋ ਗਿਆ ਸੀ।
3: ਮੇਰੇ ਵੱਲੋਂ ਹੁਣ ਉਹਨਾਂ ਨੇ ਜਦੋਂ ਉਹ ਪੈਸੇ ਲੈ ਕੇ ਵਾਪਿਸ ਜਾ ਰਹੇ ਨੇ, ਇੱਕ ਲਕਸ਼ਮੀ ਰਾਮ ਇਹਨੇ ਰਸਤੇ ਵਿੱਚ ਜਾ ਕੇ ਸਿੱਖਾਂ ਨੂੰ ਘੇਰ ਲਿਆ ਤੇ ਇਹਦੀ ਝੜਪ ਦੇ ਵਿੱਚ ਇਹ ਨਜਾਇਜ਼ ਦੀ ਮੌਤੇ ਮਾਰਿਆ ਗਿਆ। ਇਹਨੇ ਐਵੇਂ ਨੂੰ ਮਾਣ ਸੀ, ਬੜਾ ਹੰਕਾਰ ਸੀ ਆਪਣੀ ਗੱਲ ਤੇ, ਸਿੱਖਾਂ ਨੂੰ ਘੇਰ ਲਿਆ ਤੇ ਉਹ ਮਾਰੇ ਗਏ। ਇਹ ਵੀ 1762 ਦੀ ਘਟਨਾ, ਇਹ ਅਪ੍ਰੈਲ ਦੀ ਮੈਂ ਤੁਹਾਡੇ ਨਾਲ ਸੰਧੀ ਕੀਤੀ ਹੋਣੀ। ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਨਾ, ਉਹ ਹਜੇ ਬੈਠਾ ਲਾਹੌਰ ਵਿੱਚ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੋਇਆ ਵੀ ਜਿਹੜੀ ਕੌਮ ਦੇ ਲਈ ਮੈਂ ਸੋਚਦਾ ਸੀ ਵੀ ਇਹ ਕਮ ਸੇ ਕਮ 4-5 ਪੀੜ੍ਹੀਆਂ ਜੇ ਘੱਟ ਤੋਂ ਘੱਟ ਵੀ ਮੈਂ ਸੋਚਿਆ ਤੇ ਉੱਠ ਨਹੀਂ ਸਕੇਗੀ, ਇਹ ਤਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ, ਇਹਨਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ ਤੇ ਆ ਕੇ ਇਹਨਾਂ ਨੇ ਮੇਰੇ ਜਿਹੜੇ ਬਹੁਤ ਨਜ਼ਦੀਕੀ ਨੇ, ਜੈਨਕਾਂ ਬਹੁਤ ਨਜ਼ਦੀਕੀ ਸੀ ਤੇ ਉਹਨਾਂ ਨੂੰ ਲੋਕਾਂ ਨੂੰ ਵੰਗਾਰ ਪਾਈ ਤੇ ਨਜ਼ਰਾਨੇ ਲੈਣ ਲੱਗ ਪਏ। ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਹੋਰ ਉਪਰਾਲਾ ਕੀਤਾ। 1762 ਵਿੱਚ ਹੀ ਉਹਨੇ ਮਨ ਵਿੱਚ ਵਿਚਾਰ ਬਣਾਈ, ਨਵੰਬਰ ਦੇ ਮਹੀਨੇ 16-17 ਅਕਤੂਬਰ ਉਦੋਂ 1762 ਨੂੰ ਇਹ ਗੱਲ ਚੇਤਾ ਰੱਖੋ ਵੀ ਬਹੁਤੇ ਜਿਹੜੇ ਸਰਬੱਤ ਖਾਲਸੇ ਜਾਚ ਪਿੱਛੇ ਜ਼ਿਕਰ ਕਰ ਚੁੱਕਾ ਤੁਹਾਡੇ ਨੇ ਕਈ ਵਾਰੀ, ਜਿੰਨੇ ਵੀ ਸਰਬੱਤ ਖਾਲਸੇ ਹੋ ਰਹੇ ਨੇ ਕਰੀਬ ਕਰੀਬ ਅਕਤੂਬਰ ਦੇ ਮਹੀਨੇ ਆ ਰਹੇ ਨੇ। ਉਹਦਾ ਕਾਰਨ ਹੁੰਦਾ ਸੀ ਕਿਉਂਕਿ ਸਿੱਖ ਦੀਵਾਲੀ ਜਾਂ ਵਿਸਾਖੀ ਦੇ ਇਕੱਠੇ ਹੋਇਆ ਕਰਦੇ ਸਨ। ਵਿਸਾਖੀ ਦੀ ਰੀਤ ਗੁਰੂ ਅਮਰਦਾਸ ਜੀ ਨੇ ਪਾਈ ਸੀ ਭਾਈ ਪਾਰੋ ਜੁਲਕਾ ਦੇ ਕਹਿਣ ਉੱਤੇ। ਦੀਵਾਲੀ ਇਸ ਲਈ ਬਈ ਉਦੋਂ ਇਹ ਜਿਹੜੇ ਦੋ ਤਿਉਹਾਰ ਸਨ ਨਾ, ਇਹ ਬਿਨਾਂ ਕੈਲੰਡਰ ਦੇਖਿਆਂ ਹੀ, ਬਿਨਾਂ ਜੰਤਰੀਆਂ ਦੇਖਿਆਂ ਹੀ ਸਭ ਨੂੰ ਪਤਾ ਹੁੰਦੇ ਸਨ ਵੀ ਕਦੋਂ ਕੁ ਆਉਣ ਵਾਲੇ ਨੇ। ਲੋਕ ਉਦੋਂ ਤਿਆਰੀ ਕਰ ਲੈਂਦੇ ਸਨ, ਸਿੱਖਾਂ ਨੂੰ ਵੀ ਵਿਚਾਰਿਆਂ ਨੂੰ ਜੰਗਲਾਂ ਚ ਪਤਾ ਲੱਗ ਜਾਂਦਾ ਸੀ। ਹੁਣ ਵੀ 16-17 ਅਕਤੂਬਰ 1762 ਨੂੰ ਸਿੱਖਾਂ ਦਾ ਇੱਕ ਫਿਰ ਦੁਬਾਰੇ ਸਰਬੱਤ ਖਾਲਸਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ। ਉੱਥੇ ਸਿੱਖਾਂ ਨੇ ਵਿਚਾਰ ਬਣਾਈ ਵੀ ਅਹਿਮਦ ਸ਼ਾਹ ਅਬਦਾਲੀ ਜਿਹੜਾ ਇਹ ਵਿਚਾਰ ਕਰਦਾ ਬੜੀ ਵਾਰੀ ਸਾਡੇ ਕੋਲ ਆਇਆ ਤੇ ਅਸੀਂ ਉਹਨੂੰ ਥੋੜਾ ਜਿਹਾ ਹਲਕਾ ਕਰਕੇ, ਛੋਟੀਆਂ ਮੋਟੀਆਂ ਟੱਕਰਾਂ ਹੁੰਦੀਆਂ ਰਹੀਆਂ ਤੇ ਉਹਦੇ ਦਰਮਿਆਨ ਸਾਡਾ ਝਗੜਾ ਚੱਲਦਾ ਰਿਹਾ ਤੇ ਇਹ ਕੁਝ ਕਰਕੇ ਉਹਨੂੰ ਤੋੜਦੇ ਰਹੇ, ਪਰ ਹੁਣ ਫੈਸਲਾ ਕਰੀਏ ਅਹਿਮਦ ਸ਼ਾਹ ਅਬਦਾਲੀ ਨਾਲ ਸਾਹਮਣੇ ਟੱਕਰ ਲੈਣੀ ਹੈ। ਇਹ ਗੱਲ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਹੁੰਚ ਗਈਆਂ। ਨਵੰਬਰ ਦੇ ਮਹੀਨੇ ਉਹ ਤਿਆਰੀ ਕਰਕੇ ਅੰਮ੍ਰਿਤਸਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ ਉੱਤੇ ਆਪਣਾ ਪੜਾਅ ਰੱਖ ਕੇ ਬੈਠ ਗਿਆ ਤੇ ਇਧਰ ਉਹਨੇ ਸਿੱਖਾਂ ਨੂੰ ਇੱਕ ਸੁਨੇਹਾ ਭੇਜਿਆ। ਅੱਜ ਰੱਬ ਜਾਣੇ ਅਸੀਂ ਕਿਵੇਂ ਮਿਲੀਆਂ ਪੱਗਾਂ ਬੰਨ ਕੇ ਦਿੱਲੀ ਦੇ ਦਰਬਾਰ ਦੀ ਸ਼ਾਨੀ ਭਰਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਤੇਰਾ ਇਤਿਹਾਸ ਕੀ ਕਹਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਸੁਨੇਹਾ ਭੇਜਿਆ, ਕਹਿਣ ਲੱਗੇ ਸਿੱਖੋ ਜੋ ਮੈਂ ਤੁਹਾਡੀ ਬਰਬਾਦੀ ਕਰ ਚੁੱਕਾ ਹੋਇਆ ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ, ਇਸ ਲਈ 1746 ਦਾ ਜਿਹੜਾ ਉਹ ਵੀ ਘੱਲੂਘਰ ਛੋਟਾ ਹੋ ਚੁੱਕਾ ਹੋਇਆ। 1748 ਤੋਂ ਵੈਸੇ ਅਹਿਮਦ ਸ਼ਾਹ ਅਬਦਾਲੀ ਸ਼ੁਰੂ ਹੋਇਆ, ਇਹ ਉਸ ਤੋਂ ਪਹਿਲਾਂ ਹੋ ਚੁੱਕਾ ਹੈ, ਪਰ ਉਹਨੂੰ ਕੌਮ ਦੀ ਬਰਬਾਦੀ ਦਾ ਤੇ ਪਤਾ ਹੈ ਨਾ। 1746 ਤੋਂ 1762 ਸਿਰਫ 11 ਸਾਲ ਦੇ ਵਿੱਚ ਉਹਨੇ ਬਤਨ ਆ ਕੇ ਕਹਿਣ ਲੱਗੇ, ਉਹਨੇ ਗੱਲ ਆਖੀ, ਆਪਣੇ ਏਲਚੀ ਭੇਜੇ, ਉਹਨੇ ਆਪਣੇ ਨੁਮਾਇੰਦੇ ਭੇਜੇ, ਉਹਨੇ ਆਪਣੇ ਵਿਚੋਲੇ ਭੇਜੇ ਸਿੱਖਾਂ ਦੇ ਕੋਲ ਅੰਮ੍ਰਿਤਸਰ ਵੀ ਤੁਸੀਂ ਇੰਨੀ ਬਰਬਾਦੀ ਕਰਵਾ ਰਹੇ ਹੋ, ਇਤਨਾ ਮੈਂ ਤਹਿਸ਼ ਨਹਿਸ਼ ਕਰ ਦਿੱਤਾ ਤੇ ਹੁਣ ਤੇ ਬਿਲਕੁਲ ਮਾਮੂਲੀ ਦੀ ਝਪਟ ਮਾਰਨ ਦੀ ਮੈਨੂੰ ਲੋੜ ਹੈ ਤੇ ਤੁਹਾਨੂੰ ਮੈਂ ਜਿਹੜੇ ਰਹਿੰਦੇ ਖੁੰਦੇ ਵੀ ਉਹ ਸਦਾ ਲਈ ਖਤਮ ਕਰ ਦਿਆਂਗਾ, ਤੁਸੀਂ ਇੱਕ ਕੰਮ ਕਰੋ, ਕਿੰਨਾ ਚੰਗਾ ਹੋਵੇ ਜੇ ਤੁਸੀਂ ਈਨ ਮੰਨ ਲਓ ਮੇਰੀ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ, ਸਿਰਫ ਤੁਸੀਂ ਈਨ ਮੰਨ ਲਓ, ਕੁਝ ਨਜ਼ਰਾਨਾ ਭੇਟਾ ਕਰ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਏਲਚੀਆਂ ਨੂੰ ਬਿਠਾਇਆ, ਏਲਚੀ ਦਾ ਮਤਲਬ ਵਿਚੋਲੇ, ਅੱਜ ਤੇ ਸੌਖਾ ਕਰਦੇ ਹਾਂ, ਉਹਨਾਂ ਵਿਚੋਲਿਆਂ ਨੂੰ ਬਿਠਾਇਆ, ਉਹਨਾਂ ਨੂੰ ਆਖਿਆ ਵੀ ਭਰਿਓ, ਅਸੀਂ ਇਸ ਤਰ੍ਹਾਂ ਵਾਰ ਨਹੀਂ ਕਿਸੇ ਤੇ ਕਰਦੇ, ਤੁਸੀਂ ਆਇਓ ਜੀ ਆਇਆਂ ਨੂੰ। ਪਰ ਅਬਦਾਲੀ ਨੂੰ ਇੱਕ ਗੱਲ ਜਾ ਕੇ ਕਮੀ, ਪਰ ਸਿੱਖ ਆਪਣੀ ਜ਼ਿੰਦਗੀ ਚ ਦੋ ਚੀਜ਼ਾਂ ਦੀ ਈਨ ਮੰਨਦਾ, ਸਿਰਫ ਦੋ ਚੀਜ਼ਾਂ ਦੀ ਈਨ ਮੰਨਦਾ, ਬਾਕੀ ਕਿਸੇ ਦੀ ਨਹੀਂ ਮੰਨਦਾ। ਉਹ ਕਿਹੜੀ ਚੀਜ਼? ਨੰਬਰ ਇੱਕ, ਉਹ ਅਕਾਲ ਪੁਰਖ ਦੀ ਈਨ ਮੰਨਦਾ, ਰੱਬ ਤੋਂ ਬਿਨਾਂ ਸਿੱਖ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਇੱਕ ਪਲ ਰੁਕਣ ਲੱਗਾ, ਆਪਾਂ ਲੜੀ ਵਿੱਚ ਹੀ ਰਹਿਣਾ, ਮੇਰੇ ਕੋਲ ਦਿਨ ਬੜੇ ਥੋੜੇ ਨੇ ਤੇ ਮੈਂ ਉਹਨਾਂ ਚ ਪੂਰੀ ਕਰਨਾ ਚਾਹੁੰਦਾ, ਪਰ ਕਿਤੇ ਕਿਤੇ ਖਿਆਲ ਆ ਜਾਂਦਾ। ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਤਿਗੁਰੂ ਜੀ ਨੇ ਜਦੋਂ ਕੌਮ ਸਾਜੀ 1699 ਚ, ਇਹਨੂੰ ਸ਼ਬਦ ਖਾਲਸਾ ਕਿਉਂ ਦਿੱਤਾ? ਹੋਰ ਵੀ ਕੁਛ ਸ਼ਬਦ ਦਿੱਤਾ ਜਾ ਸਕਦਾ ਸੀ। ਇਹਨੂੰ ਸ਼ਬਦ ਖਾਲਸਾ ਇਸ ਲਈ ਦਿੱਤਾ ਸੀ ਕਿਉਂਕਿ ਉਦੋਂ ਇਹਦੇ ਵਿਚਕਾਰ ਜਿਹੜੇ ਸਨ ਉਹ ਮਸੰਦ ਸਨ, ਸਿੱਖੀ, ਮਸੰਦ ਅਤੇ ਗੁਰੂ, ਇਹ ਤਿੰਨ ਚੀਜ਼ਾਂ ਸਨ। ਮਸੰਦਾਂ ਨੇ ਭੈੜੀਆਂ ਕਰਤੂਤਾਂ ਕੀਤੀਆਂ, ਗੁਰੂ ਪਾਤਸ਼ਾਹ ਨੂੰ ਸਜਾਵਾਂ ਦਿੱਤੀਆਂ, ਉਹਨੇ ਮਸੰਦਾਂ ਨੂੰ ਲਾਹਮੇ ਕਰ ਦਿੱਤਾ। ਹੁਣ ਸ਼ਬਦ ਵਰਤਿਆ ਖਾਲਸਾ ਵੀ ਅੱਜ ਤੋਂ ਬਾਅਦ ਤੁਹਾਡੇ ਅਤੇ ਮੇਰੇ ਵਿੱਚ, ਤੁਹਾਡੇ ਅਤੇ ਰੱਬ ਵਿੱਚ ਕੋਈ ਮਨੁੱਖੀ ਵਿਚੋਲਾ ਨਹੀਂ ਹੈ। ਅੱਜ ਤੋਂ ਬਾਅਦ ਤੁਸੀਂ ਸਿੱਧੀ ਰੱਬ ਦੀ ਰਿਆਇਤ ਹੋ, ਅੱਜ ਤੋਂ ਬਾਅਦ ਸਿੱਧੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ। ਉੱਥੋਂ ਸ਼ਬਦ ਖਾਲਸਾ, ਖਾਲਸੇ ਦਾ ਮਤਲਬ ਹੁੰਦਾ ਖਾਲਸੇ ਦਾ ਸ਼ਬਦ ਦਾ ਅਰਥ ਮੇਰਾ ਪਿਓਰ ਨਹੀਂ ਹੈ, ਇਹ ਅਸੀਂ ਗਲਤ ਅਰਥ ਕਰਦੇ ਹਾਂ। ਖਾਲਸੇ ਦਾ ਅਰਥ ਹੈ ਜਿਹੜਾ ਪਰਮੇਸ਼ਰ ਦੇ ਨਾਲ ਚਰਨਾਂ ਵਿੱਚ ਜੁੜਿਆ ਹੋਇਆ, ਜਿਹਦੇ ਦਰਮਿਆਨ ਕੋਈ ਵਿਚੋਲਾ ਨਾ ਹੋਵੇ। ਇਹ ਵੈਸੇ ਟੋਡਰ ਮੱਲ ਹੋਇਆ, ਇੱਕ ਅਕਬਰ ਦੇ ਵੇਲੇ ਉਹਨੇ ਅਕਬਰ ਦੀ ਜ਼ਮੀਨ ਨੂੰ ਵੰਡਿਆ ਸੀ, ਉਹਨੇ ਖਾਲਸਾ ਸ਼ਬਦ ਵਰਤਿਆ ਸੀ ਪਹਿਲੀ ਵਾਰੀ। ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਵਿੱਚ ਹੈ, ਗੱਲ ਵੱਖਰੀ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ। ਹੁਣ ਉਹਨਾਂ ਨੇ, ਉਹ ਕਿੱਡੀ ਵੱਡੀ ਮਹਾਨਤਾ ਹੈ ਖਾਲਸੇ ਦੀ, ਤੇ ਜਦੋਂ ਉਹਨਾਂ ਨੇ ਸੁਨੇਹਾ ਲੈ ਕੇ ਆਏ ਤੇ ਖਾਲਸੇ ਨੇ ਆਖਿਆ ਵੀ ਦੇਖੋ, ਅਸੀਂ ਰੱਬ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦੇ, ਸਾਨੂੰ ਇਹੋ ਜਿਹੇ ਵਕਤੀ ਹਾਕਮਾਂ ਦੀ ਈਨ ਮੰਨਣ ਦੀ ਲੋੜ ਨਹੀਂ ਹੈ, ਅਸੀਂ ਇਹਨਾਂ ਦੀ ਈਨ ਨਹੀਂ ਮੰਨਦੇ। ਇੱਕ ਈਨ ਮੰਨਦੇ ਅਸੀਂ ਅਕਾਲ ਪੁਰਖ ਦੀ, ਦੂਜੀ ਈਨ ਮੰਨਦੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ, ਉਸ ਤੋਂ ਬਿਨਾਂ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ। ਇਸੇ ਲਈ ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਕਾਣ ਨਾ ਕਾਹੂ ਕੀ ਇਹ ਮਾਨਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਗਤ। ਕਾਣ ਨਾ ਕਾਹੂ ਕੀ ਇਹ ਮਾਨਤ, ਕਹਿਣ ਲੱਗੇ ਕਿਸੇ ਦੀ ਕਾਣ ਨਹੀਂ ਮੰਨਦੇ, ਇਹ ਆਪਣੇ ਆਪ ਨੂੰ ਖੁਦ ਹੀ ਸ਼ਹਿਨ ਸ਼ਾਹ ਕਹਾਉਂਦੇ ਨੇ। ਸਿੱਖਾਂ ਦੀ ਉਦੋਂ ਬਿਰਤੀ ਹੁੰਦੀ ਸੀ, ਉਹਨਾਂ ਨੂੰ ਬੱਚਨ ਆਖਿਆ ਭਈ ਅਸੀਂ ਤੇਰੀ ਈਨ ਨਹੀਂ ਮੰਨਣੀ, ਜਦੋਂ ਕਿਤੇ ਟਾਕਰਾ ਹੋਣਾ, ਜੰਗ ਦੇ ਮੈਦਾਨ ਵਿੱਚ ਟਾਕਰਾ ਹੋਣਾ, ਸੂਰਮਿਆਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਤਲਵਾਰਾਂ ਦੀ ਛਾਵੇਂ ਜੰਗ ਦੇ ਮੈਦਾਨਾਂ ਵਿੱਚ ਫੈਸਲੇ ਹੋਇਆ ਕਰਦੇ ਨੇ, ਇਵੇਂ ਈਨ ਮੰਨ ਕੇ ਫੈਸਲੇ ਨਹੀਂ ਹੋਇਆ ਕਰਦੇ। ਸਾਨੂੰ ਸਾਡੇ ਗੁਰੂ ਤੇ ਭਰੋਸਾ ਹੈ, ਸਾਨੂੰ ਸਾਡੇ ਮਾਲਕ ਤੇ ਭਰੋਸਾ ਹੈ, ਸਾਨੂੰ ਤਾਂ ਉਹਨੇ ਸ਼ਹਿਨਸ਼ਾਹੀ ਦਿੱਤੀ ਹੋਈ, ਅਸੀਂ ਤੇਰੀ ਸ਼ਹਿਨਸ਼ਾਹੀ ਕੀ ਕਰਨੀ, ਤੇਰੀ ਈਨ ਕਦੇ ਨਹੀਂ ਮੰਨਣੀ। ਅਹਿਮਦ ਸ਼ਾਹ ਅਬਦਾਲੀ ਜਲ ਬਲ ਉੱਠਿਆ, ਜਿਹਦੇ ਸਾਹਮਣੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਹਾਰ ਗਈ ਹੋਵੇ, ਉਹਦੇ ਸਾਹਮਣੇ ਚੰਦ ਕੁ ਬੰਦੇ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਰਾਜਮਾ ਖਾਣਾ ਵੀ ਨਹੀਂ ਮਿਲਦਾ, ਘਰ ਬਾਰ ਨਹੀਂ ਮਿਲਦਾ, ਤੇ ਉਹ ਲੋਕ ਦੀ ਈਨ ਨਾ ਮੰਨਣ। ਅਹਿਮਦ ਸ਼ਾਹ ਅਬਦਾਲੀ ਨੇ ਫੈਸਲਾ ਕਰ ਲਿਆ ਵੀ ਮੈਂ ਹਮਲਾ ਕਰਨਾ। ਗੁਰੂ ਕੇ ਸਿੱਖਾਂ ਨੇ ਵੀ ਤਿਆਰੀ ਕਰ ਲਈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੰਗ ਹੋਈ 1762 ਨੂੰ ਨਵੰਬਰ ਦੇ ਮਹੀਨੇ। ਉਸ ਜੰਗ ਦੇ ਦਰਮਿਆਨ ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਅਬਦਾਲੀ ਨੂੰ ਯਾਦ ਕਰ ਕਰਕੇ ਭਾਈ ਪਾਪੀਆ, ਕਿਵੇਂ ਸਾਡੇ ਬੱਚੇ ਉਦੋਂ ਤੜਫਦੇ ਸੀ ਜਦੋਂ ਤੂੰ ਕੁੱਪੜੀ ਹੀਰੇ ਦੇ ਵਿੱਚ ਕਹਿਰ ਕਰਨ ਲੱਗਿਆ ਹੋਇਆ ਸੀ। ਜ਼ਾਲਮਾ, ਉਦੋਂ ਇਹ ਦਰਬਾਰ ਸਾਹਿਬ ਦੀ ਇੱਟ ਨਹੀਂ ਸੀ ਉਖੜਦੀ, ਉਦੋਂ ਸਿੱਖਾਂ ਦੇ ਦਿਲ ਫਟ ਰਹੇ ਸਨ ਜਦੋਂ ਤੂੰ ਬਰੂਦਰਾਂ ਇਸ ਇਮਾਰਤ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਕਦੇ ਹਰਿਮੰਦਰ ਸਾਹਿਬ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਆਵੇ, ਕਦੇ ਕੁੱਪਰ ਹੀਰੇ ਦਾ ਮੈਦਾਨ ਸਾਹਮਣੇ ਨਜ਼ਰ ਵਿੱਚ ਆਵੇ, ਉਹ ਜੰਗਲ ਯਾਦ ਵਿੱਚ ਆਵੇ, ਤੇ ਕਦੇ ਬੱਚਿਆਂ ਦੀਆਂ ਸ਼ਹਾਦਤਾਂ, ਕਦੇ ਉਹਨਾਂ ਬਜ਼ੁਰਗ ਮਾਵਾਂ ਦੀਆਂ ਸ਼ਹਾਦਤਾਂ, ਕਦੇ ਬਜ਼ੁਰਗਾਂ ਦੀਆਂ ਸ਼ਹਾਦਤਾਂ, ਕਦੇ ਉਸ ਦਰਬਾਰ ਸਾਹਿਬ ਦੀ ਬਾਤ ਹਿਰਦੇ ਵਿੱਚ ਵਾਰ ਵਾਰ ਚੇਤੇ ਕਰ ਕਰਕੇ ਸਿੱਖਾਂ ਨੇ ਉਹ ਆਹੂ ਲਾਹੇ। ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਵਿੱਚ ਭੱਜ ਕੇ ਜਾ ਕੇ ਲਾਹੌਰ ਵੜ ਗਿਆ, ਮਗਰ ਫੌਜ ਭੱਜ ਗਈ। ਕੁਝ ਇੱਕ ਗ੍ਰਿਫਤਾਰ ਕੀਤੇ ਸਿੱਖਾਂ ਨੇ, ਪਰ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਕੋਲ ਕੀ ਲੈਣਾ, ਤੁਹਾਡਾ ਤਾਂ ਮਕਸਦ ਹੀ ਕੋਈ ਨਹੀਂ, ਫੌਜੀ ਵਿਚਾਰੇ ਦਾ ਕੀ ਕਸੂਰ ਹੈ, ਜੋ ਤੁਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਉਦੋਂ ਵੀ ਇਹ ਵਾਪਸ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਜਾ ਕੇ ਹੁਣ ਫਿਰ ਲਾਹੌਰ ਬੈਠਾ। ਆਖਿਰਕਾਰ ਬੇਹੱਦ ਨਮੋਸ਼ੀ ਵਿੱਚ, ਪਰ ਮੈਂ ਨਾ ਚੰਦ ਬੰਦਿਆਂ ਕੋਲੋਂ ਹਾਰ ਖਾ ਕੇ ਆ ਗਿਆ, ਨਮੋਸ਼ੀ ਵਿੱਚ 12 ਦਸੰਬਰ 1762 ਨੂੰ ਉਹ ਵਾਪਸ ਚਲਾ ਗਿਆ। ਆਪਣੇ ਵਤਨ ਨੂੰ। ਉਸ ਤੋਂ ਬਾਅਦ ਵਿੱਚ ਗੁਰੂ ਕੇ ਸਿੱਖਾਂ ਨੇ ਫਿਰ ਕੁਝ ਇੱਕ ਇਲਾਕੇ ਨੂੰ ਸੋਧਿਆ। ਜਦ ਵਕਤ ਮਿਲਦਾ ਸੀ ਨਾ, ਗੰਦ ਬੜਾ ਘਟਦੇ ਸਨ ਇਹੋ ਜਿਹਾ, ਉਦੋਂ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਸਰਹੰਦ ਤੇ ਹਮਲਾ ਕੀਤਾ, ਸਰਹੰਦ ਦੇ ਜ਼ਾਲਮ ਨੂੰ ਸਾਧਿਆ ਤੇ ਇਹਦੇ ਨਾਲ ਹੀ ਉਹਨਾਂ ਨੇ ਮੋਰਿੰਡੇ ਤੇ ਕਬਜ਼ਾ ਕੀਤਾ, ਮਲੇਰਕੋਟਲੇ ਤੇ ਕਬਜ਼ਾ ਕੀਤਾ। ਮੋਰਿੰਡੇ ਨਾਲ ਸਿਰਫ ਇੱਕੋ ਇੱਕ ਵਾਸਤਾ ਸੀ, ਮੋਰਿੰਡੇ ਦਾ ਜਾਨੀ ਖਾਂ ਤੇ ਮਾਨੀ ਖਾਂ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਸਾਡਾ ਇਤਿਹਾਸ ਵਿਗਾੜੀ ਬਹੁਤ ਜਾ ਰਿਹਾ ਹੈ, ਸ਼ਾਇਦ ਆਪ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ, ਲਿਖਤ ਵਿੱਚ ਨਹੀਂ ਆਇਆ, ਦਾਸ ਨੂੰ ਦੇਖਣ ਦਾ ਹੀ ਮੌਕਾ ਮਿਲਿਆ ਕਿਉਂਕਿ ਮੈਨੂੰ ਇਤਿਹਾਸ ਨਾਲ ਬਹੁਤ ਪਿਆਰ ਹੈ। ਮੋਰਿੰਡੇ ਦੇ ਵਿੱਚ ਇੱਕ ਸਥਾਨ ਹੈ, ਬਾਜ਼ਾਰ ਦੇ ਵਿੱਚ ਹੀ ਹੈ, ਥੋੜਾ ਜਿਹਾ 10-20 ਕਰਮਾਂ ਪਿੱਛਾ ਹਟ ਕੇ। ਉੱਥੇ ਉਹ ਕੋਠਾ ਬਣਿਆ ਹੋਇਆ ਜਿੱਥੇ ਗੰਗੂ ਬ੍ਰਾਹਮਣ ਦੇ ਘਰੋਂ ਲਿਆ ਕੇ ਉਹ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ, ਮਾਤਾ ਗੁਜਰ ਕੌਰ ਨੂੰ ਉਸ ਕਮਰੇ ਚ ਰੱਖਿਆ ਗਿਆ ਸੀ। ਉਹਨੂੰ ਕੱਚਾ ਕੋਠਾ ਹੋਏਗਾ, ਡਰਾਉਣਾ ਜਿਹਾ। ਜਾਨੀ ਖਾਂ ਤੇ ਮਾਨੀ ਖਾਂ ਇਹ ਚਾਹੁੰਦੇ ਸਨ ਭਈ ਮੈਂ ਅੱਜ ਦੀ ਰਾਤ, ਅੱਜ ਦਾ ਵਕਤ ਜਿੰਨਾ ਮੇਰੇ ਕੋਲ ਹੈਗਾ, ਮੈਂ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਤਸੀਹੇ ਦੇ ਕੇ, ਮਾਤਾ ਗੁਜਰੀ ਨੂੰ ਤਸੀਹੇ ਦੇ ਕੇ ਇਹਨਾਂ ਨੂੰ ਮਨਾ ਕੇ ਹੀ ਵਜ਼ੀਰ ਖਾਂ ਦੇ ਕੋਲ ਲੈ ਕੇ ਜਾਵਾਂ। ਪਰ ਉੱਥੇ ਮੰਨੇ ਨਹੀਂ ਸਨ, ਉਹ ਛੋਟਾ ਜਿਹਾ ਕਮਰਾ ਟੈਟੂ ਗਿਆ, ਅੱਜ ਕੱਲ੍ਹ ਉੱਥੇ ਕੋਈ ਥਾਂ ਨਹੀਂ ਹੈਗੀ, ਕੋਈ ਸਥਾਨ ਨਹੀਂ ਸੰਭਾਲਿਆ ਹੋਇਆ। ਉਹ ਦਾਸ ਨੂੰ ਪਤਾ ਲੱਗਿਆ ਸੀ ਕਿ ਮੈਂ ਦਰਸ਼ਨ ਕਰਨ ਗਿਆ ਸਾਂ। ਉਹ ਮੋਰਿੰਡੇ ਦੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੀਤੇ ਹੋਏ ਨਿੱਕੇ ਬੱਚਿਆਂ ਤੇ ਕਹਿਰ ਲਈ, ਇਸ ਲਈ ਉਨ੍ਹਾਂ ਨੇ ਮੋਰਿੰਡੇ ਨੂੰ ਵੀ ਸਾਧਿਆ। ਵਕਤ ਆਇਆ 1763 ਦਾ। 1763 ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਕਰਾਂ, ਜਹਾਨ ਖਾਨ ਇਹ ਪਾਪੀ ਵੀ ਬਹੁਤ ਲੰਮੇ ਸਮੇਂ ਤੋਂ ਇਹ ਲਾਹੌਰ ਦੇ ਵਿੱਚ ਸੀ, ਇਹ ਵੀ ਸਿੱਖੀ ਦਾ ਖੂਨ ਪੀ ਰਿਹਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਮਗਰੋਂ ਇਹ ਵੀ ਆਪਣੇ ਵਤਨ ਨੂੰ ਜਾ ਰਿਹਾ, ਅਫਗਾਨ ਨੂੰ ਜਾ ਰਿਹਾ। ਜਹਾਨ ਖਾਨ ਨੂੰ ਪਤਾ ਲੱਗਿਆ ਵੀ ਇਹ ਜਾ ਰਿਹਾ ਵਾਪਸ, ਗੁਰੂ ਕੇ ਸਿੱਖਾਂ ਨੇ ਇਹਨੂੰ ਚਨਾਬ ਦਰਿਆ ਦੇ ਕਿਨਾਰੇ ਜਾ ਕੇ ਘੇਰ ਲਿਆ ਤੇ ਜਦੋਂ ਇਹਦੇ ਤੇ ਹੱਲਾ ਕੀਤਾ, ਇਹ ਆਪ ਜ਼ਖਮੀ ਹਾਲਤ ਵਿੱਚ ਭੱਜ ਕੇ ਸਿਆਲਕੋਟ ਦੇ ਕਿਲੇ ਵਿੱਚ ਤੇ ਉੱਥੇ ਚਲਾ ਗਿਆ। ਉਸ ਤੋਂ ਬਾਅਦ ਵੀ ਜਹਾਨ ਖਾਨ ਤੇ ਚਲਾ ਗਿਆ, ਇਹਦੇ ਮੁੜਕੇ ਬੱਚੇ ਸਨ। ਦੇਖੋ ਸਿੱਖੀ ਦੀਆਂ ਕੈਸੀਆਂ ਤਸਵੀਰਾਂ ਨੇ, ਇਹਦੇ ਬੱਚੇ ਸਨ ਤੇ ਨਾਲ ਇਹਦੀ ਘਰਵਾਲੀ ਸੀ, ਨਾਲ ਕੁਝ ਬੀਬੀਆਂ ਹੋਰ ਸਨ। ਗੁਰੂ ਕੇ ਸਿੱਖਾਂ ਨੇ ਉਹਨਾਂ ਬੱਚਿਆਂ ਨੂੰ, ਉਹਨਾਂ ਇਸਤਰੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਰੱਖਿਆ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ, ਸਿੱਖੀ ਦਾ ਇਹ ਕਿਰਦਾਰ ਨਹੀਂ ਹੈ ਵੀ ਅਸੀਂ ਤੁਹਾਡੇ ਉੱਤੇ ਹੱਥ ਚੁੱਕੀਏ। 11 ਦਸੰਬਰ ਨੂੰ 1763 ਨੂੰ ਮੈਂ ਬੇਨਤੀ ਕਰਾਂ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ, 1763 ਦਾ ਜ਼ਿਕਰ ਚੱਲ ਰਿਹਾ ਹੁਣ ਚੇਤੇ ਰੱਖਿਓ ਜੀ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ ਉਹਨਾਂ ਨੇ ਜੰਮੂ ਪਹੁੰਚਾਇਆ। ਇੱਕ ਪਲ ਤੁਹਾਡਾ ਧਿਆਨ ਹੋਰ ਦਵਾਵਾਂ, ਦੇਖੋ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਕਰ ਆਏ ਤੇ ਇਹਨਾਂ ਪਾਪੀਆਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਤੇ ਜਹਾਨ ਖਾਨ ਹਾਲਾਂਕਿ ਰੱਜ ਕੇ ਪਾਪੀ ਸੀ ਤੇ ਉਹਦੇ ਬੱਚੇ ਜਦੋਂ ਉਹਦੀ ਘਰਵਾਲੀ ਸਿੱਖਾਂ ਦੇ ਹੱਥ ਆਈ ਤੇ ਉਹਨਾਂ ਨੇ ਬੜੀ ਹਿਫਾਜ਼ਤ ਦੇ ਨਾਲ, ਬੜੇ ਅਦਬ ਸਤਿਕਾਰ ਢੰਗ ਦੇ ਨਾਲ ਉਹਨਾਂ ਨੂੰ ਜੰਮੂ ਪਹੁੰਚਾਇਆ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਸਿੱਖੀ ਦਾ ਵੱਖਰਾ ਕਿਰਦਾਰ ਹੈ। ਉਹਨਾਂ ਇਸਤਰੀਆਂ ਤੇ ਉਹਨਾਂ ਬੱਚਿਆਂ ਤੇ ਉਹਨਾਂ ਬਿਲਕੁਲ ਕੋਈ ਕਹਿਰ ਨਹੀਂ ਕੀਤਾ, ਹਾਲਾਂਕਿ ਚੜ੍ਹਤ ਸਿੰਘ ਸ਼ੁਕਰ ਚੱਕਰੀਆ ਇਹਦੇ ਵਿੱਚ ਸੀ ਸ਼ਾਮਲ। ਅੱਗੇ ਗੱਲ ਨੂੰ ਤੋਰਾਂ, ਇਹਦੇ ਦਰਮਿਆਨ ਹੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਫਿਰ ਦੁਬਾਰੇ ਅਕਤੂਬਰ ਦੇ ਮਹੀਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਸਨ। ਇਹ ਸਾਰੀਆਂ ਘਟਨਾਵਾਂ 1764 ਦੀਆਂ ਨੇ, 1763 ਦੀਆਂ ਨੇ, ਕਿਵੇਂ ਕਰੇ ਜੇ। ਉਦੋਂ ਇੱਕ ਕਸੂਰ ਦਾ ਹਾਕਮ ਸੀ ਉਸਮਾਨ ਖਾਨ, ਉਸ ਕਸੂਰ ਦੇ ਉਸਮਾਨ ਖਾਨ ਨੂੰ ਉਹਨੇ ਇੱਕ ਬ੍ਰਾਹਮਣ ਦੀ ਘਰ ਵਾਲੀ ਨੂੰ ਚੁੱਕ ਲਿਆ ਤੇ ਉਹ ਬ੍ਰਾਹਮਣ ਵਿਚਾਰਾ ਗੁਰੂ ਕੇ ਸਿੱਖਾਂ ਦੇ ਕੋਲ ਹਾਜ਼ਰ ਹੋਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਕਿਸੇ ਤਰੀਕੇ ਮੇਰੀ ਰੁੜੀ ਜਾਂਦੀ ਇੱਜ਼ਤ ਨੂੰ ਬਚਾਓ। ਗੁਰੂ ਕੇ ਸਿੱਖਾਂ ਨੇ ਬਚਨ ਆਖਿਆ ਵੀ ਠੀਕ ਹੈ ਜੀ ਆਇਆਂ ਨੂੰ ਕੋਈ ਗੱਲ ਨਹੀਂ। ਉਸ ਵੇਲੇ ਹਰੀ ਸਿੰਘ ਭੰਗੀ ਥੋੜਾ ਜਿਹਾ ਜੀ ਯਾਦ ਹੋਏਗਾ ਮੈਂ ਫਿਰ ਦੁਬਾਰੇ ਦੁਹਰਾ ਦਿਆਂ ਇਹੋ ਭੰਗੀ ਮਿਸਲ ਦਾ ਮੁਖੀ ਹੈ ਤੇ ਹਰੀ ਸਿੰਘ ਭੰਗੀ ਪਿੱਛੇ ਜ਼ਿਕਰ ਆ ਚੁੱਕਾ ਹੋਇਆ ਥੋੜਾ ਜਿਹਾ ਖਿਆਲ ਕਰਿਆ ਕਰੋ ਕਿਉਂਕਿ ਅਕਸਰ ਸਾਡਾ ਇਤਿਹਾਸ ਹੈ। ਹਰੀ ਸਿੰਘ ਭੰਗੀ ਨੇ ਉਦੋਂ ਬਚਨ ਆਖਿਆ ਵੀ ਠੀਕ ਹੈ ਸੱਜਣਾ ਜਿਹੜਾ ਖਾਲਸੇ ਦੀ ਸ਼ਰਨ ਵਿੱਚ ਆਉਂਦਾ ਤੇ ਖਾਲਸਾ ਇਵੇਂ ਨਹੀਂ ਕਰਦਾ ਤੇਰੀ ਘਰਵਾਲੀ ਨੂੰ ਮੋੜ ਕੇ ਲੈ ਕੇ ਆਵਾਂਗੇ। ਉਦੋਂ ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਸੱਜਣਾ ਤੂੰ ਗਲਤ ਫੈਸਲਾ ਲੈ ਲਿਆ ਕਿਉਂ ਕਿਉਂਕਿ ਸਾਡੀ ਗਿਣਤੀ ਤਾਂ ਪਹਿਲੀ ਬਹੁਤ ਥੋੜੀ ਹੈ ਹੁਣ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਸੂਰ ਨੂੰ ਜਿੱਤਣਾ ਕਿੰਨਾ ਔਖਾ ਹੈ ਕਿਉਂਕਿ ਕਸੂਰ ਵਿੱਚ 12 ਕਿਲੇ ਸਨ ਵੱਡੇ ਤੇ ਪਠਾਣਾ ਦੀ ਬਹੁਤ ਵੱਡੀ ਉੱਤੇ ਗਿਣਤੀ ਹੈ ਉਸਮਾਨ ਖਾਨ ਨੂੰ ਕਿਵੇਂ ਜਿੱਤ ਸਕਦੇ ਆਪਾਂ ਬਹੁਤ ਥੋੜੇ ਜਿਹੇ। ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ ਆਪਾਂ ਉੱਥੇ ਨਹੀਂ ਜਾਣਾ ਕਸੂਰ ਨਹੀਂ ਜਾਣਾ ਤੇ ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ ਭਾਵੇਂ ਹਰੀ ਸਿੰਘ ਭੰਗੀ ਨੇ ਬਚਨ ਕਿਹਾ ਹੈ ਪਰ ਲੇਕਿਨ ਸਪਸ਼ਟ ਤਾਂ ਖਾਲਸੇ ਦੀ ਹਜ਼ੂਰੀ ਵਿੱਚ ਆਇਆ ਸੀ ਉਹ ਬ੍ਰਾਹਮਣ ਵਿਚਾਰਾ ਤੇ ਖਾਲਸੇ ਵੱਲੋਂ ਬਚਨ ਹੋਇਆ ਤੇ ਇਸ ਤਰ੍ਹਾਂ ਖਾਲਸੇ ਦੀ ਤੋਹੀਨ ਹੋਏਗੀ ਇਹ ਨਹੀਂ ਹੋ ਸਕਦਾ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਇਹ ਨਹੀਂ ਹੋ ਸਕਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਅਸੀਂ ਇਹ ਪੰਨ ਕਰੀਏ ਤੇ ਇਸ ਨੂੰ ਨਿਭਾਈਏ ਨਾ ਇਹ ਨਹੀਂ ਹੋ ਸਕਦਾ। ਇਸ ਝਗੜੇ ਦੇ ਦਰਮਿਆਨ ਕੁਝ ਇੱਕ ਸਿੱਖ ਇੱਧਰ ਨੇ ਕੁਝ ਇੱਕ ਸਿੱਖ ਇੱਧਰ ਨੇ ਉਦੋਂ ਇੱਕ ਸਿੱਖ ਸਿਆਣੇ ਬੰਦੇ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਆਪਣੀ ਗੱਲ ਛੱਡੋ ਆਪਾਂ ਆਪਣੇ ਫੈਸਲੇ ਨਾ ਕਰੀਏ ਇਉਂ ਕਰੀਏ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਅਸੀਂ ਜਾਈਏ ਜਾਂ ਨਾ ਜਾਈਏ। ਜੇ ਤਾਂ ਅਸੀਂ ਦੇਖਦੇ ਹਾਂ ਖਾਲਸੇ ਦਾ ਫਰਜ਼ ਫਿਰ ਤਾਂ ਸਾਨੂੰ ਪ੍ਰੇਰਣਾ ਮਿਲਦੀ ਹੈ ਵੀ ਅਸੀਂ ਜਾਈਏ ਤੇ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਪਰ ਖਾਲਸੇ ਦੇ ਨਾਲ ਨਾਲ ਪ੍ਰੇਰਣਾ ਦੇ ਨਾਲ ਨਾਲ ਤੇ ਸਾਡੀ ਗਿਣਤੀ ਬੜੀ ਥੋੜੀ ਤੇ ਅਸੀਂ ਕਿਵੇਂ ਉੱਥੇ ਕਾਮਯਾਬ ਹੋਵਾਂਗੇ ਫਿਰ ਸਾਡਾ ਜੀ ਕਰਦਾ ਵੀ ਸਿੱਖਾਂ ਦੀ ਜਾਨੀ ਨੁਕਸਾਨ ਨਾ ਕਰਵਾਈਏ ਬਹੁਤ ਥੋੜੇ ਨੇ। ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਅਰਦਾਸ ਕਰਕੇ ਇੱਕ ਸਾਡੀ ਕੌਮ ਦਾ ਦੁਖਾਂਤ ਰਿਹਾ ਇਹ ਵੀ ਕਈ ਵਾਰੀ ਅਸੀਂ ਪਹਿਲਾਂ ਵੀ ਹੋਏ ਨੇ ਹੁਣ ਵੀ ਕਈ ਵਾਰੀ ਲੋਕੀ ਕਰ ਲੈਂਦੇ ਨੇ ਪਰਚੀਆਂ ਪਾ ਕੇ ਫੈਸਲਾ ਕਰਦੇ ਨੇ ਇਹ ਗੱਲ ਚੇਤਾ ਰੱਖਿਓ ਪਰਚੀਆਂ ਪਾ ਕੇ ਫੈਸਲਾ ਕਰਨਾ ਇਹ ਅਸਲ ਵਿੱਚ ਗੁਰਮਤ ਨਹੀਂ ਹੈ। ਮੇਰੀ ਗੱਲ ਮਾਫ ਕਰ ਦੇਵੇ ਕਿਉਂਕਿ ਤੁਸੀਂ ਦੋ ਪਰਚੀਆਂ ਰੱਖੋਗੇ ਹਾਂ ਜਾਂ ਨਾ ਦੀਆਂ ਉਹਦੀ ਬਜਾਏ ਗੁਰੂ ਪਾਤਸ਼ਾਹ ਦੇ ਕੋਲੋਂ ਹੁਕਮਨਾਮਾ ਲੈਣਾ ਚਾਹੀਦਾ। ਗੁਰੂ ਕੇ ਸਿੱਖਾਂ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਬਸੰਤ ਕੀ ਵਾਰ ਦੇ ਵਿੱਚੋਂ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦੇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਦੋਂ ਇਹ ਅੰਮ੍ਰਿਤ ਬਚਨ ਗੁਰੂ ਕੇ ਸਿੱਖਾਂ ਨੇ ਸੁਣਿਆ ਕਿਤੇ ਵਕਤ ਮਿਲੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਕਿਤਾਬ ਲਿਖੀ ਖਾਲਸਾ ਨਿਵਾਸੀ ਉਹਦੇ ਵਿੱਚ ਵਾਕ ਵਿਸ਼ਵਾਸ ਇੱਕ ਲੇਖ ਹੈ ਉਸ ਜ਼ਿਕਰ ਕੀਤਾ ਹੈ। ਜਦੋਂ ਇਹ ਹੁਕਮਨਾਮਾ ਗੁਰੂ ਕੇ ਸਿੱਖਾਂ ਨੇ ਸੁਣਿਆ ਉਸੇ ਵੇਲੇ ਮਨ ਵਿੱਚ ਧੀਰਜ ਵੱਧ ਗਿਆ ਭਰੋਸਾ ਹੋ ਗਿਆ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ ਗੁਰੂ ਤੇ ਭਰੋਸਾ ਹੋ ਗਿਆ ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਇੱਕ ਗੱਲ ਦਾ ਭਰੋਸਾ ਹੋ ਗਿਆ ਹੇ ਨਿਰੰਕਾਰ ਤੂੰ ਕਿਰਪਾ ਕਰਦੇ ਮੈਂ ਬਖਸ਼ਿਸ਼ ਕਰਦੇ ਮੈਂ ਰਹਿਮਤ ਕਰਦੇ ਮੈਂ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸੇ ਕੌਣ ਉਹਨੂੰ ਕੋਈ ਕਿਵੇਂ ਮਾਰ ਸਕਦਾ। ਥੋੜੇ ਜੇ ਸਿੱਖਾਂ ਨੇ ਗੁਰੂ ਦੇ ਹੁਕਮਨਾਮੇ ਤੇ ਭਰੋਸਾ ਕਰਕੇ ਜਾ ਕੇ ਕਸੂਰ ਦੇ ਵਿੱਚ ਵਿਚਾਰ ਬਣਾਈ ਵੀ ਉੱਥੇ ਹੱਲਾ ਕਰੀਏ ਪਰ ਪਹਿਲਾਂ ਵਿਚਾਰ ਬਣਾਈ ਵੀ ਸਿੱਖ ਬਹੁਤ ਥੋੜੀ ਗਿਣਤੀ ਵਿੱਚ ਨੇ ਕਿੰਨਾ ਚੰਗਾ ਹੋਵੇ ਜੇ ਆਪਾਂ ਪਹਿਲਾਂ ਭੇਦ ਲਈਏ। ਉਦੋਂ ਕੁਝ ਇੱਕ ਗੁਰੂ ਕੇ ਸਿੱਖ ਵਪਾਰੀ ਬਣ ਕੇ ਗਏ ਇੱਕ ਪਲ ਮੈਂ ਹੋਰ ਲਵਾਂ ਕਿਉਂਕਿ ਜਦੋਂ ਕੋਈ ਗੱਲ ਚੇਤੇ ਆ ਜਾਂਦੀ ਹੈ ਫਿਰ ਉਹ ਇਤਿਹਾਸਕ ਹੀ ਗੱਲਾਂ ਨੇ ਸਾਰੀਆਂ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਮੈਂ ਬੜਾ ਇਹਦੇ ਨਾਲ ਸਹਿਮਤ ਨਹੀਂ ਹੈ। ਮੈਂ ਕਹਿੰਦਾ ਝੂਠ ਵੀ ਬੋਲਣਾ ਚਾਹੀਦਾ, ਪਰ ਜੇ ਝੂਠ ਬੋਲਣਾ ਹੈ ਨਾ ਸੱਜਣਾ

ਜਿਹੜਾ ਵਜ਼ੀਰ ਉਸ ਵਜ਼ੀਰ ਖਾਨ ਦੀ ਕਚਹਿਰੀ ਵਿਚ ਨਵੇਂ ਸ਼ਹਿਰ ਦੇ ਲਾਗੇ ਔੜ ਪਿੰਡ ਦਾ ਨਿਵਾਸੀ ਸੁੱਚਾਨੰਦ ਝੂਠ ਬੋਲਦਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ, ਇਹਨਾਂ ਨੇ ਤੇ ਜੰਮ ਦੀਆਂ ਸੂਰਾਂ ਦੇ ਮੂੰਹ ਟਿੱਕੇ ਹੋਣੇ, ਇਹਨਾਂ ਨੂੰ ਤੂੰ ਸ਼ਹੀਦ ਕਰ, ਇਹਨਾਂ ਨੂੰ ਖਤਮ ਕਰ। ਉਹ ਸੱਚ ਵੀ ਕਿੱਡਾ ਕਹਿਰ ਹੈ। ਅਸੀਂ ਅਸਲ ਵਿਚ ਨਾ ਪਿਆਰ ਸੱਚ ਨਾਲ ਕਰਦੇ, ਨਾ ਕੋਟ ਨਾਲ ਕਰਦੇ, ਅਸੀਂ ਆਪਣੇ ਸਵਾਰਥ ਨਾਲ ਪਿਆਰ ਕਰਦੇ। ਇੱਥੇ ਕਿਹੜੀ ਚੀਜ਼ ਬੋਲਣ ਦੀ ਲੋੜ ਹੈ? ਅਸੀਂ ਉਹਨੂੰ ਮੱਦੇਨਜ਼ਰ ਰੱਖਦੇ। ਕਈਆਂ ਨੇ ਝੂਠ ਬੋਲ ਕੇ ਵੀ ਜ਼ਿੰਦਗੀ ਪਵਿੱਤਰ ਕਰ ਲਈ, ਕਈਆਂ ਨੇ ਸੱਚ ਬੋਲ ਕੇ ਵੀ ਪਾਪ ਕਮਾ ਲਿਆ। ਉਸ ਗੱਲ ਵੱਲ ਹਾਂ, ਜਦੋਂ ਇਹ ਸਾਰਾ ਕੁਝ ਹੋਇਆ, ਗੁਰੂ ਕੇ ਸਿੱਖਾਂ ਨੇ ਵਪਾਰੀਆਂ ਦਾ ਭੇਸ ਬਣਾਇਆ ਤੇ ਸਾਰੇ ਨਗਰ ਵਿਚ ਕਸੂਰ ਦੇ ਇਲਾਕੇ ਸਾਰੇ ਚ ਵਿਚਰੇ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਗੱਲ ਦਾ ਸਾਰੀ ਦਾ। ਉਨ੍ਹਾਂ ਨੇ ਆ ਕੇ ਸਿੱਖਾਂ ਨੂੰ ਆਖਿਆ ਵੀ ਹੱਲਾ ਕਰਨ ਦਾ ਵਕਤ ਦਿਨ ਦੇ ਦੁਪਹਿਰੇ 12 ਵਜੇ ਆ, 1 ਵਜੇ ਦੇ ਨੇੜੇ ਆ, ਠੀਕ ਹੈ। ਗੁਰੂ ਕੇ ਸਿੱਖਾਂ ਨੇ ਤਿਆਰੀ ਕਰਕੇ ਕਸੂਰ ਦੇ ਉੱਤੇ ਹੱਲਾ ਕੀਤਾ, ਅਕਸਰ ਜਿੱਤ ਹਾਸਲ ਹੋਈ ਤੇ ਉਸ ਬ੍ਰਾਹਮਣ ਦੀ ਉਸ ਘਰ ਵਾਲੀ ਨੂੰ ਛੁਡਵਾਇਆ ਤੇ ਨਾਲੇ ਉੱਥੇ ਜ਼ਾਲਮਾਂ ਨੂੰ ਸੋਧਿਆ। ਉਸਮਾਨ ਖਾਨ ਇੱਥੋਂ ਦਾ ਹਾਕਮ ਹੈ, ਜਿਹਨੂੰ ਸਾਧ ਕੇ ਗੁਰੂ ਕੇ ਸਿੱਖਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਇਹਦੇ ਹਾਰਨ ਦੇ 3 ਕਾਰਨ ਸਨ। ਪਹਿਲਾ ਕਾਰਨ, ਪਠਾਨ ਜਿਹੜੇ ਸਨ ਉਨ੍ਹਾਂ ਦਿਨਾਂ ਦੇ ਵਿਚ ਗਰਮੀ ਪੈਣ ਕਰਕੇ ਤਹਿਖਾਨਿਆਂ ਚ ਬੈਠੇ ਰਹਿੰਦੇ ਸਨ, ਬਾਹਰ ਨਹੀਂ ਸਨ ਆਉਂਦੇ, ਗਰਮੀ ਬੜੀ ਪੈਂਦੀ ਸੀ। ਦੂਜਾ ਕਾਰਨ, ਉਨ੍ਹਾਂ ਦਿਨਾਂ ਵਿਚ ਰੋਜੇ ਚੱਲ ਰਹੇ ਸਨ ਜਿਹਦੇ ਕਾਰਨ ਕਰਕੇ ਉਹ ਸਵੇਰੇ ਖਾਂਦੇ ਸਨ, ਸ਼ਾਮੀ ਖਾਂਦੇ ਸਨ, ਦਿਨੇ ਭੁੱਖ ਦੇ ਕਾਰਨ ਇੰਨੇ ਕੁ ਨਿਰਭਰ ਹੋਏ ਸਨ ਵੀ ਉਹ ਜੰਗ ਲੜਨ ਦੇ ਬਰਾਬਰ ਨਾ ਖਲੋ ਸਕੇ। ਤੀਜਾ ਕਾਰਨ ਇਹ ਬਣਿਆ, ਗੁਰੂ ਕੇ ਸਿੱਖਾਂ ਨੇ ਪਹਿਲਾਂ ਜਾ ਕੇ ਟਿਕਾਣੇ ਪਤਾ ਕਰ ਰਹੇ ਸਨ ਵੀ ਕਿੱਥੇ ਕਿੱਥੇ ਸਾਨੂੰ ਕਿਵੇਂ ਕਿਵੇਂ ਹੱਲਾ ਕਰਨਾ ਚਾਹੀਦਾ। ਇਹਨਾਂ 3 ਕਾਰਨਾਂ ਨੇ ਉੱਥੇ ਕਸੂਰ ਦੇ ਇਤਨੇ 12 ਕਿਲੇ ਹੋਣ ਦੇ ਬਾਵਜੂਦ ਵੀ, ਕਸੂਰ ਵਿਚ ਪਠਾਣਾ ਦੀ ਗਿਣਤੀ ਬਹੁਤੀ ਹੋਣ ਦੇ ਬਾਵਜੂਦ ਵੀ, ਸਭ ਕੁਝ ਪ੍ਰਬੰਧ ਹੋਣ ਦੇ ਬਾਵਜੂਦ ਵੀ, ਉੱਥੇ ਜਿੱਤ ਹਾਸਲ ਗੁਰੂ ਕੇ ਸਿੱਖਾਂ ਦੇ ਹਵਾਲੇ ਹੋਈ। ਔਰ ਗੁਰੂ ਕੇ ਬਚਨ ਦਾ ਵੀ ਭਰੋਸਾ ਸੀ ਨਾ, ਹੁਕਮਨਾਮਾ ਜੋ ਲੈ ਕੇ ਗਏ ਸਨ। ਅੱਗੇ ਗੱਲ ਤੋਂ ਨਾ, ਉਸ ਤੋਂ ਬਾਅਦ ਵਿਚ ਫਿਰ ਵਕਤ ਆਇਆ ਤੇ 1763 ਦੇ ਸਾਰੇ ਵਕਤ ਨੇ ਤੇ ਉਨ੍ਹਾਂ ਹੀ ਦਿਨਾਂ ਦੇ ਵਿਚ ਇਕ ਅਚਾਨਕ ਭਾੜਾ ਹੋਰ ਵਰਤਿਆ। ਇਕ ਇੱਥੇ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਇਕ ਵਾਰੀ ਸਰਹੰਦ ਤੇ ਹਮਲਾ ਕੀਤਾ, ਮੈਂ ਨਿੱਕਾ ਜਿਹਾ ਵਿਚੋਂ ਜ਼ਿਕਰ ਕਰਕੇ ਅੱਗੇ ਤੁਰਨਾ ਚਾਹੁੰਦਾ ਤੇ ਉਦੋਂ ਯਾਦ ਰੱਖਿਓ ਜੇ ਉਦੋਂ ਗੁਰੂ ਕੇ ਸਿੱਖਾਂ ਨੇ ਹਮਲਾ ਕਰਕੇ ਸਰਹੰਦ ਨੂੰ ਆਪਣੇ ਕਾਬੂ ਵਿਚ ਤੇ ਕਰ ਲਿਆ। ਇੱਥੇ ਜਿਹੜੀ ਇਹ ਇਲਾਕਾ ਜਿਹੜਾ ਮਿਸਲ ਦੇ ਹਿੱਸੇ ਵਿਚ ਆਇਆ, ਉਹ ਬੁੱਢਾ ਸਿੰਘ ਜਥੇਦਾਰ ਬੁੱਢਾ ਸਿੰਘ ਉਹਦੇ ਹਿੱਸੇ ਵਿਚ ਆਇਆ ਤੇ ਬੁੱਢਾ ਸਿੰਘ ਨੇ ਅੱਗੇ ਕੁਝ ਦਿਨ ਉੱਥੇ ਰਿਹਾ, ਜਾਂ ਕੁਝ ਮਹੀਨੇ ਤੇ ਨਹੀਂ ਕਹਿ ਸਕਦੇ ਆਪਾਂ, ਤੇ ਉਹ ਕੁਝ ਦਿਨ ਉੱਥੇ ਰਿਹਾ। ਉਹਨੇ ਖਾਲਸੇ ਕੋਲ ਆ ਕੇ ਹਾਜ਼ਰ ਹੋ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ, ਅਸੀਂ ਸਰਹੰਦ ਵਿਚ ਨਹੀਂ ਜੇ ਰਹਿਣਾ, ਮੈਂ ਇਹਨੂੰ ਸਰਹੰਦ ਨੂੰ ਸਾਂਭਣਾ। ਉਹਨਾਂ ਆਖਿਆ ਕਿਉਂ? ਕਹਿਣ ਲੱਗੇ ਜਿੱਥੇ ਵੀ ਅਸੀਂ ਕਦਮ ਰੱਖਦੇ ਹਾਂ ਨਾ, ਜਿਹੜੀ ਵੀ ਅਸੀਂ ਇੱਟ ਵੇਖਦੇ ਹਾਂ ਨਾ, ਜਿੱਧਰ ਵੀ ਅਸੀਂ ਝਾਤ ਮਾਰਨੇ ਹਾਂ ਨਾ, ਤੇ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੇਤੇ ਆਉਂਦੀ ਹੈ। ਉੱਥੇ ਸਵਾਏ ਰੋਣ ਤੋਂ ਬਿਨਾਂ, ਉੱਥੇ ਸਵਾਏ ਸਾਡੇ ਦਿਲ ਨੂੰ ਧੂਮ ਪੈਣ ਤੋਂ ਬਿਨਾਂ ਸਾਨੂੰ ਸਰਹੰਦ ਵਿਚੋਂ ਕੁਝ ਨਹੀਂ ਲੱਭਦਾ। ਸਾਨੂੰ ਤੇ ਜੀ ਕਰਦਾ ਕਿੰਨਾ ਚੰਗਾ ਹੋਵੇ, ਅਸੀਂ ਸਰਹੰਦ ਨੂੰ ਬਸੀ ਨਹੀਂ ਵੇਖਣਾ ਚਾਹੁੰਦੇ, ਅਸੀਂ ਤੇ ਸਰਹੰਦ ਨੂੰ ਉਜੜੀ ਵੇਖਣਾ ਚਾਹੁੰਦੇ ਹਾਂ, ਮੈਂ ਨਹੀਂ ਜੇ ਸਰਹੰਦ ਵਿਚ ਰਹਿਣਾ। ਖਾਲਸੇ ਨੇ ਹਾਮੀ ਭਰੀ ਤੇ ਮਹਾਰਾਜਾ ਆਲਾ ਸਿੰਘ ਨੂੰ, ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਮਹਾਰਾਜਾ ਆਲਾ ਸਿੰਘ ਕੌਣ ਹੈ, ਮਹਾਰਾਜਾ ਆਲਾ ਸਿੰਘ ਨੂੰ 25,000 ਰੁਪਏ ਦੇ ਵਿਚ ਸਮੁੱਚੀ ਸਰਹੰਦ ਦਾ ਇਲਾਕਾ ਵੇਚ ਦਿੱਤਾ ਵੀ ਤੂੰ ਸਾਂਭ। ਮਹਾਰਾਜਾ ਆਲਾ ਸਿੰਘ ਜਿਹੜਾ ਉਹ ਡਬਲ ਮਾਇੰਡਡ ਜਿਹਾ ਸੀ, ਉਹ ਨਾ ਬਹੁਤਾ ਸਿੱਖ ਸੀ ਨਾ ਬਹੁਤਾ ਜ਼ਾਲਮਾਂ ਨਾਲ ਸੀ। ਅੱਗੇ ਗੱਲ ਤੋਂ ਵਕਤ 1764 ਦਾ ਆ ਗਿਆ। ਇੱਥੇ ਇਕ ਬੜਾ ਅਹਿਮ ਭਾਣਾ ਵਰਤਣਾ ਹੈ। 1764 ਦੇ ਵਿਚ ਚਰਤ ਸਿੰਘ ਨੇ ਤੇ ਹੋਰ ਗੁਰੂ ਕੇ ਸਿੱਖਾਂ ਫੌਜਾਂ ਨੇ ਲਾਡਲੀਆਂ ਨੇ ਜਾ ਕੇ ਰੋਹਤਾਸ ਦੇ ਕਿਲੇ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ। ਇੱਥੇ ਇੱਕ ਨਾਂ ਹੈ, ਥੋੜਾ ਜਿਹਾ ਧਿਆਨ ਨਾਲ ਸੁਣੋਗੇ, ਸਰਫਰਾਜ਼ ਖਾਨ ਇੱਥੋਂ ਦਾ ਹਾਕਮ ਸੀ ਤੇ ਉਸ ਸਰਫਰਾਜ਼ ਖਾਨ ਨੂੰ ਗੁਰੂ ਕੇ ਸਿੱਖਾਂ ਨੇ ਮਾਰ ਮੁਕਾਇਆ ਤੇ ਉਹ ਵੈਸੇ ਅੱਗੇ ਜਾ ਕੇ ਮਰਿਆ। ਮੈਂ ਇਤਿਹਾਸ ਛੋਟਾ ਕਰਨਾ ਚਾਹੁੰਦਾ। ਉਹਨੂੰ ਪਕੜ ਲਿਆ ਸੀ ਤੇ ਉਹ ਕਹਿਣ ਲੱਗਿਆ ਵੀ ਤੁਸੀਂ ਕਿਸੇ ਤਰ੍ਹਾਂ ਮੈਨੂੰ ਮਾਫੀ ਦੇ ਸਕਦੇ ਹੋ। ਉਹਨਾਂ

भी तू खाली या तेतो निकल जा, खाली या तेतो निकल जाओ, निकल गया अगे बुरी मौत, मर गया गल वखरी है, मारिया गया पर इस गल विचों। हुण यह गल का पता लगता कश्मीर विच बैठे सर बुलंद नूं, सर बुलंद खां कश्मीर दे विच बैठा है। 1764 का जिक्र चल रहा हूं तुहाडे नाल, उन्हों पता लग्या भी गुरु के सिखां ने सरहंद भी अपने अधीन कर ली, गुरु के सिखां ने मुरंडे नूं भी अपने अधीन कर लिया, मलेर कोटले नूं भी अपने अधीन कर लिया, कसूर के इलाके विचों जालमां नूं कढ उस्मान खान नूं मार भगाया है, इत्याद कोठे अपनिया मन मर्जियां करन दी बजाय यह सिख जिन्हां नूं मैं उजाड़ के रखिया होया सी ओह एडा वड्डा सिर चुक बैठे ने। जदों इस गल दा उन्हां नूं पता लग्या सारी गल दा, ते इधरले पासे कश्मीर दा हाकम सर बुलंद 12,000 दी फौज लेके इस रोहतास दे इलाके वल तुर पिया। रस्ते विच अटक दे किनारे इन्हां दी आपस विच टक्कर हो गई चढ़त सिंह दी, ते नाल इस पापी सर बुलंद दी। जदों इह टक्कर होई उदों इन्हां ने इन्ना कु हट के जंग लड़िया, ओ जिहड़ा सर बुलंद सी ओ कैदी बना लिया, जिहड़ियां फौजां सन ओ भज गईआं। हुण जदों सर बुलंद नूं कैदी बनाया, हुण ध्यान दिओ जो मैं बेनती करा, यह सर बुलंद कौन है? यह अहमद शाह अबदाली का सका चाचा है, जिहड़ा वक्त दे हाकम है। देखो दुनिया उन्हूं किन्ना मन रही है। अहमद शाह अबदाली का सका चाचा है सर बुलंद। उन्हूं पकड़ के उस वेले चरत सिंह ने रोहतास के किले विच कैदी बना लिया, पर बकायदा कहा भाई तेनू सजना असी छड्ड देना सी, जिवें बाकी हाकम खिमा मंग के चले जांदे ने, खालसा छड्ड देंदा कोई वड्डी गल नहीं, पर तेनू नहीं जे छड्डना। उह पुछण लग्या क्यों? कहण लग्या अहमद शाह अबदाली नूं दसना चाहुंदा है भी उहदा जिहड़ा चाचा सी ना सका उह सिखां दी कैद विच रिहा है। देखो किड्डा माण वाला इतिहास है, पर असी जाण नहीं सके। ਵਿੱਚੋਂ ਇੱਕ ਨਿੱਕੀ ਜਿਹੀ ਗੱਲ ਹੋਰ ਕਹਿ ਦਿਆਂ ਮੈਂ, ਫਿਰ ਇੱਥੇ ਬੰਦੇ ਆਉਂਦਾ, ਸਮਾਂ ਵੀ ਸੀਮਾ ਚ। ਹਰੀ ਰਾਮ ਗੁਪਤਾ ਇੱਕ ਇਤਿਹਾਸਕਾਰ ਹੋਇਆ, ਉਹਨੇ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਨੇ। ਉਹਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗਿਆ ਸਿੱਖਾਂ ਦਾ ਇਹ ਦੁਖਾਂਤ ਰਿਹਾ, ਦਸਾਂ ਪਾਤਸ਼ਾਹੀਆਂ ਦੇ ਜੀਵਨ ਬਾਰੇ ਵੀ ਬਹੁਤ ਲੋਕਾਂ ਨੇ ਗੱਲ ਕੀਤੀ, ਕਰਨੀ ਵੀ ਚਾਹੀਦੀ ਹੈ, ਮੇਰਾ ਮਤਲਬ ਇਹ ਨਹੀਂ। ਔਰ ਉਸ ਤੋਂ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਾਲ ਦੀ ਬਹੁਤ ਗੱਲ ਕੀਤੀ, ਪਰ ਲੇਕਿਨ ਜਿਹੜਾ ਸਮਾਂ 1716 ਤੋਂ ਲੈ ਕੇ 1792-90 ਤੱਕ ਦਾ ਸਮਾਂ ਹੈ ਨਾ, ਉਹ ਇਤਿਹਾਸ ਨੇ ਬਹੁਤ ਦਰਦ ਹੰਢਾਏ, ਔਰ ਉਹੀਓ ਸ਼ਹਾਦਤਾਂ ਭਰਿਆ ਹੋਇਆ ਇਤਿਹਾਸ ਸਾਨੂੰ ਬਹੁਤ ਸਿੱਖਿਆ ਦਿੰਦਾ, ਅਡੋਲਤਾ ਦੀ ਦਾਤ ਦਿੰਦਾ, ਲੇਕਿਨ ਉਹੀਓ ਇਤਿਹਾਸ ਅਸੀਂ ਕਦੇ ਨਹੀਂ ਭੁੱਲਿਆ। ਇਸ ਇਤਿਹਾਸ ਬਾਰੇ ਬਹੁਤੇ ਲੋਕਾਂ ਨੇ ਗੱਲ ਨਹੀਂ ਕੀਤੀ। ਉਹ ਕਹਿੰਦਾ ਜਿਤਨੀਆਂ ਇੰਨੀਆਂ ਕੁਰਬਾਨੀਆਂ ਔਰ ਇੰਨੇ ਸੰਕਟਾਂ ਇੰਨੀਆਂ ਮਜਬੂਰੀਆਂ ਦੇ ਸਾਹਮਣੇ ਸਿੱਖ ਜਿੱਤਾਂ ਹਾਸਲ ਕਰਦੇ ਨੇ, ਕਹਿਣ ਲੱਗੇ ਇਹਨਾਂ ਨੇ ਉਹੀਓ ਇਤਿਹਾਸ ਅੱਜ ਤੱਕ ਦੁਨੀਆਂ ਨੂੰ ਨਹੀਂ ਦੱਸਿਆ। ਜੇ ਦੁਨੀਆਂ ਨੂੰ ਦੱਸਿਆ ਹੁੰਦਾ ਤੇ ਕਿਸੇ ਨੂੰ ਕਹਿਣ ਦੀ ਲੋੜ ਨਾ ਪੈਂਦੀ ਵੀ ਤੂੰ ਸਿੱਖ ਰਹਿ ਜਾਂ ਸਿੱਖ ਬਣ, ਲੋਕ ਆਪ ਮਿੰਨਤਾਂ ਕਰਦੇ। ਉਸੇ ਗੱਲ ਵੱਲ ਚੱਲਾਂ ਹੁਣ। ਉਹਨੇ ਰੋਹਤਾਸ ਦੇ ਕਿਲੇ ਵਿਚ ਸਰ ਬੁਲੰਦ ਕੈਦੀ ਹੈ, ਤੇ ਉਹਨੇ ਚੜਤ ਸਿੰਘ ਨੂੰ ਬੁਲਾਇਆ। ਔਰ ਦੇਖੋ ਸਿੱਖਾਂ ਦੀ ਖਾਸੀਅਤ, ਮੈਂ ਵਾਰ ਵਾਰ ਬੇਨਤੀ ਕਰਾਂ, ਉਹਨਾਂ ਨੇ ਉਹਨੂੰ ਆਖਿਆ ਵੀ ਦੇਖ ਤੂੰ ਹਾਕਮ ਹੈ, ਅਸੀਂ ਤੈਨੂੰ ਕੈਦੀ ਰੱਖ ਲੈ ਭਾਵੇਂ, ਪਰ ਤੈਨੂੰ ਸ਼ਾਹੀ ਕੈਦੀ ਵਾਂਗੂ ਰੱਖਾਂਗੇ, ਕਿਉਂਕਿ ਤੂੰ ਰਾਜਨੀਤਿਕ ਕੈਦੀ ਹੈ, ਤੂੰ ਅਪਰਾਧੀ ਕੈਦੀ ਨਹੀਂ ਹੈ, ਤੈਨੂੰ ਕੋਈ ਸਜ਼ਾ ਨਹੀਂ ਅਸੀਂ ਦੇਣੀ, ਸ਼ਾਹੀ ਕੈਦੀਆਂ ਵਾਂਗੂ ਰੱਖਿਆ। ਉਹਨੂੰ ਬਤਨ ਹੁੰਦਾ ਸੀ ਵੀ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਜਾਂ ਤੂੰ ਕੋਈ ਗੱਲ ਕਰਨੀ ਹੋਵੇ ਤੂੰ ਬੁਲਾ ਸਕਣਾ। ਉਹਨੇ ਸੁਨੇਹਾ ਦੇ ਕੇ ਚਰਤ ਸਿੰਘ ਨੂੰ ਬੁਲਾਇਆ। ਚਰਤ ਸਿੰਘ ਨੂੰ ਕਹਿਣ ਲੱਗਿਆ ਵੀ ਮੈਂ ਤਿੰਨ ਦੋ ਗੱਲਾਂ ਕਰਨੀਆਂ। ਕਹਿਣ ਲੱਗਿਆ ਕਰੋ। ਕਹਿਣ ਲੱਗਿਆ ਪਹਿਲੀ ਗੱਲ ਤਾਂ ਹੈ ਵੀ ਜੇ ਤੂੰ ਮੈਨੂੰ ਛੱਡ ਦਵੇ ਨਾ, ਮੈਂ ਅਹਿਮਦ ਸ਼ਾਹ ਅਬਦਾਲੀ ਦੇ ਬੜਾ ਨੇੜੇ ਹਾਂ, ਤੇ ਜੇ ਤੂੰ ਮੈਨੂੰ ਛੱਡ ਦਿੱਤਾ ਮੈਨੂੰ ਪੂਰਨ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਥੋਂ ਦਾ ਰਾਜਾ ਬਣਨਾ, ਤੇ ਮੈਂ ਤੇਰੇ ਨਾਲ ਵਾਅਦਾ ਕਰਨਾ ਤੂੰ ਜਿੱਥੋਂ ਦਾ ਕਵੇਂਗਾ ਮੈਂ ਤੈਨੂੰ ਉੱਥੇ ਦਾ ਸੂਬੇਦਾਰ ਲਾ ਦਿਆਂਗਾ।
ਜੇ ਮਹਿਲ ਬਣਾ ਦਿਆਂਗਾ, ਜਿਹੜੀ ਪਦਵੀ ਤੂੰ ਚਾਹੁੰਦੇ ਮੈਂ ਤੈਨੂੰ ਦੇ ਦਿਆਂਗਾ, ਤੂੰ ਇਵੇਂ ਕਰ, ਤੂੰ ਮੈਨੂੰ ਛੱਡ ਦੇ, ਆਉਣ ਵਾਲੇ ਸਮੇਂ ਦਾ ਮੈਂ ਰਾਜਾ। ਉਸ ਵੇਲੇ ਵੀ ਚਰਤ ਸਿੰਘ ਨੇ ਬੜਾ ਅਣਖੀ ਜਵਾਬ ਦਿੱਤਾ ਸੀ। ਕਹਿਣ ਲੱਗੇ, ਸੱਜਣਾ ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾ ਕੇ ਸੂਬੇਦਾਰੀਆਂ ਨਹੀਂ ਲੈਂਦੇ, ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾਈਆਂ ਸੂਬੇਦਾਰੀਆਂ ਨਹੀਂ ਲੈਂਦੇ, ਸਾਨੂੰ ਸਾਡੇ ਗੁਰੂ ਨੇ ਨਵਾਜਿਆ ਹੋਇਆ ਹੈ, ਤੇ ਅਸੀਂ ਤਾਂ ਫਟੇ ਹੋਏ ਚੋਲੇ ਪਾ ਕੇ ਵੀ ਖਾਣ ਨੂੰ ਕੁਝ ਨਾ ਹੋਵੇ, ਘੋੜੇ ਵੀ ਨਾ ਸਾਡੇ ਕੋਲ ਹੋਣ ਚੰਗੀ ਕਿਸਮ ਦੇ, ਪਰ ਸਾਡਾ ਗੁਰੂ ਨਾਲ ਪਿਆਰ ਹੋਵੇ ਨਾ, ਅਸੀਂ ਤਾਂ ਚੜ੍ਹਦੀ ਕਲਾ ਚ ਰਹਿੰਦੇ, ਅਸੀਂ ਤੇਰੇ ਵਰਗੇ ਸੂਬੇਦਾਰੀਆਂ ਨੂੰ ਨਹੀਂ ਪ੍ਰਵਾਨ ਕਰਦੇ। ਦੇਖੋ ਸਿੱਖ ਕੈਸੇ ਹੋਣਗੇ, ਉਦੋਂ ਦਿੰਦੇ ਸਨ ਤੇ ਅਸੀਂ ਉਹ ਸੂਬੇਦਾਰੀਆਂ ਲੈਣ ਨੂੰ ਤਿਆਰ ਨਹੀਂ ਸੀ। ਦੂਜੀ ਗੱਲ ਉਹਨੇ ਕਿਹਾ ਵੀ ਚੰਗਾ ਜੀ, ਤੂੰ ਇਸ ਪੱਖੋਂ ਨਹੀਂ ਨਾ ਮੈਨੂੰ ਛੱਡਣਾ, ਤੂੰ ਸੂਬੇਦਾਰੀਆਂ ਦਾ ਲਾਲਚ ਨਹੀਂ ਕਰਦਾ, ਤੈਨੂੰ ਉਹਦੇ ਦਾਰੀਆਂ ਦਾ ਲਾਲਚ ਨਹੀਂ ਹੈ, ਤਾਂ ਫਿਰ ਤੂੰ ਇਉਂ ਕਰ, ਖਾਲਸਾ ਤੇ ਤੈਨੂੰ ਬਹੁਤ ਪਿਆਰਾ ਹੈ ਨਾ। ਉਹਨੇ ਆਖਿਆ ਹਾਂ, ਖਾਲਸੇ ਨਾਲ ਤਾਂ ਮੈਨੂੰ ਬਹੁਤ ਪਿਆਰ ਹੈ। ਕਹਿਣ ਲੱਗੇ, ਫਿਰ ਤੂੰ ਇਉਂ ਕਰ, ਤੂੰ ਮੈਨੂੰ ਛੱਡ ਦੇ, ਤੂੰ ਮੈਨੂੰ ਮਾਫ਼ ਕਰ ਦੇ। ਲੋਕਾਂ ਨੇ ਕਹਿਣਾ ਵੀ ਦੇਖ ਖੜਕ ਸਿੰਘ ਕਿੱਡਾ ਚੰਗਾ ਸਿੱਖ ਹੈ, ਕਿੱਡੀ ਖਾਲਸੇ ਦੀ ਸ਼ਾਨ ਵਧੀ ਹੈ, ਪਰ ਜਿਹੜਾ ਬੰਦਾ ਉਹਨੇ ਕੈਦੀ ਬਣਾਇਆ ਸੀ ਉਹ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ। ਫਿਰ ਉਸ ਵੇਲੇ ਚਰਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ, ਸੱਜਣਾ ਇਹ ਵੀ ਗੱਲ ਤੇਰੀ ਸਾਨੂੰ ਭਾਈ ਨਹੀਂ। ਉਹਨੇ ਪੁੱਛਿਆ ਕਿਉਂ? ਕਹਿਣ ਲੱਗੇ, ਇਸ ਲਈ ਨਹੀਂ ਭਾਈ, ਪਰ ਸਿੱਖ ਕਦੇ ਆਪਣੀ ਵਡਿਆਈ ਨਹੀਂ ਚਾਹੁੰਦਾ, ਉੱਤੇ ਚਾਹੁੰਦਾ ਵਡਿਆਈ ਹੋਵੇ ਜਦੋਂ ਮੇਰੇ ਗੁਰੂ ਦੀ ਹੋਵੇ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਟਾਈਮ ਮੇਰੇ ਕੋਲ ਬਹੁਤ ਥੋੜਾ, ਮੈਂ ਅਗਲੀ ਗੱਲ ਕਰਨੀ ਚਾਹੁੰਦਾ। 1764 ਵਿੱਚ ਅਹਿਮਦ ਸ਼ਾਹ ਅਬਦਾਲੀ ਇਹ ਸਾਰੀਆਂ ਗੱਲਾਂ ਸੁਣ ਕੇ ਤਰਥੱਲੀ ਦੀਆਂ, ਸਿੱਖਾਂ ਦੇ ਨਾਲ ਸਿੱਧਾ ਟੱਕਰ ਲੈਣ ਵਾਸਤੇ ਆ ਗਿਆ, ਤੇ ਉਹਨੇ ਆ ਕੇ ਐਲਾਨ ਕਰ ਦਿੱਤਾ ਵੀ ਮੈਂ ਸਿੱਖਾਂ ਦੇ ਨਾਲ ਸਿੱਧੀ ਟੱਕਰ ਲੈਣੀ ਹੈ। ਰੱਬ ਦਾ ਸਬੱਬ ਬਣਿਆ। ਉਹਨਾਂ ਦਿਨਾਂ ਵਿੱਚ ਖਾਲਸਾ ਆਪਣੀਆਂ ਸਰਗਰਮੀਆਂ ਚ ਲੱਗਿਆ ਹੋਇਆ ਸੀ, ਕੋਈ ਕਿਧਰੇ ਕੋਈ ਕਿਧਰੇ, ਬੜੀ ਦੂਰ ਤੱਕ ਇਹਨਾਂ ਦਾ ਖਿਲਾਰਾ ਖਿਲਰ ਗਿਆ ਸੀ। ਉਹਨੇ ਆ ਕੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਕੋਲ ਆ ਗਿਆ। ਹਰਿਮੰਦਰ ਸਾਹਿਬ ਦੇ ਕੋਲ ਆਇਆ, ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ, ਉਦੋਂ ਕੇਵਲ ਤੇ ਕੇਵਲ 30 ਸਿੱਖ ਸਨ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ, ਕੇਵਲ 30। ਉਹਨਾਂ ਵਿੱਚੋਂ ਮੁਖੀਆ ਗੁਰਬਖਸ਼ ਸਿੰਘ, ਸ਼ਹੀਦ ਗੁਰਬਖਸ਼ ਸਿੰਘ, ਤੇ 30 ਸਿੱਖਾਂ ਦੇ ਵਿੱਚੋਂ ਉਹ ਜਿਹੜਾ ਅਬਦਾਲੀ ਫੌਜ ਲੈ ਕੇ ਆਇਆ, ਉਹ 30,000 ਦੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕਰਦਾ, ਤੇ ਸਿੱਖਾਂ ਦੇ ਨਾਲ, ਉਹ 30 ਸਿੱਖਾਂ ਦੇ ਨਾਲ ਗੱਲ ਕਰਦਾ। ਪਹਿਲਾਂ ਉਹ ਸੁਨੇਹਾ ਭੇਜਦਾ ਵੀ ਦੇਖੋ ਤੁਸੀਂ 30 ਹੋ, ਇਹ ਮੈਨੂੰ ਪੂਰਨ ਭਰੋਸਾ ਵੀ ਤੁਸੀਂ ਜਿੱਤ ਨਹੀਂ ਸਕਦੇ, ਕਿਉਂਕਿ 30,000 ਦੇ ਮੁਕਾਬਲੇ ਚ ਕੀ ਨੇ, ਤੇ ਤੁਸੀਂ ਉਹ ਕਰੋ, ਹੱਥ ਖੜੇ ਕਰਕੇ ਆ ਜਾਓ, ਜਿਵੇਂ ਮੇਰਾ ਚਾਚਾ ਤੁਸੀਂ ਕੈਦੀ ਬਣਾਇਆ ਸੀ ਨਾ, ਮੈਂ ਉਸ ਦਿਨ ਕੋਈ ਥੋੜੇ ਦਿਨ ਤੁਹਾਨੂੰ ਕੈਦੀ ਬਣਾਉਣਾ ਚਾਹੁੰਦਾ। ਗੁਰੂ ਕੇ ਸਿੱਖਾਂ ਨੇ ਆਖਿਆ, ਸੱਜਣਾ ਇਹ ਤਾਂ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ ਨਾ, ਹੱਥ ਖੜੇ ਕਰਕੇ ਆਉਣਾ। ਵੈਸੇ ਪਿਛਲੇ ਦੇ ਸਮੇਂ ਚ ਇਤਿਹਾਸ ਦਾਗੀ ਵੀ ਕਰ ਲਿਆ ਹੋਇਆ ਕੁਝ ਲੋਕਾਂ ਨੇ, ਇਸ ਗੱਲ ਚ ਕੋਈ ਸ਼ੱਕ ਵੀ ਨਹੀਂ ਹੈ, ਹੱਥ ਖੜੇ ਕਰਕੇ ਵੀ ਆ ਗਏ ਸਨ। ਪਰ ਉਦੋਂ ਉਹਨਾਂ ਬੱਚਿਆਂ ਨੇ ਆਖਿਆ ਵੀ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ, ਅਸੀਂ ਹੱਥ ਖੜੇ ਕਰਕੇ ਆ ਜਾਈਏ, ਅਸੀਂ ਸ਼ਹਾਦਤਾਂ ਦੇਵਾਂਗੇ, ਕੀ ਹੋਇਆ ਜੇ 30 ਹੈ। ਖੈਰ ਮੈਂ ਗੱਲ ਨੇੜੇ ਰੱਖਾਂ, ਉਹਦੀ 30,000 ਫੌਜ ਨੇ ਹੱਲਾ ਕੀਤਾ, 30 ਦੇ 30 ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਗੁਰਬਖਸ਼ ਸਿੰਘ ਨੇ ਕੋਈ ਬੇਨਤੀ ਕੀਤੀ, ਕਹਿਣ ਲੱਗੇ, ਸੱਜਣਾ ਤੂੰ ਰੱਜ ਕੇ ਗੋਲੀਆਂ ਚਲਾ, ਪਰ ਇਹ ਗੱਲ ਚੇਤਾ ਰੱਖੀ, ਮੇਰੀ ਕਿਸੇ ਪਿੱਠ ਵਿੱਚ ਗੋਲੀ ਨਾ ਮਾਰੀ, ਜਿੰਨੀਆਂ ਗੋਲੀਆਂ ਮਾਰੀਆਂ ਛਾਤੀ ਚ ਮਾਰੀ, ਕਿਉਂਕਿ ਅਸੀਂ 30 ਦੇ 30 ਧੀਹਾਂ ਵਿੱਚੋਂ ਕਿਸੇ ਨੇ ਨਹੀਂ ਬਚਣਾ, ਤੇ ਕੱਲ ਕੋਈ ਇਹ ਨਾ ਦੇਖ ਕੇ ਕਵੇ ਵੀ ਸਿੱਖ ਭੱਜ ਗਏ ਹੋਣਗੇ ਤੇ ਉਹਦੀ ਪਿੱਠ ਵਿੱਚ ਗੋਲੀ ਵੱਜੀ ਹੋਈ ਹੈ, ਸਾਡੇ ਵਿੱਚੋਂ ਗਵਾਹੀ ਦੇਣ ਲਈ ਕਿਸੇ ਨੇ ਨਹੀਂ ਬਚਣਾ। ਜਿਨ੍ਹਾਂ ਨੇ ਗੋਲੀਆਂ ਮਾਰਨੀਆਂ ਤੂੰ ਇੱਕ ਵਿੱਚ ਗੋਲੀਆਂ ਮਾਰੀ, ਇਸ ਤੋਂ ਬਿਨਾਂ ਗੋਲੀਆਂ ਨੇ ਮਾਰੀ, ਮਾਰ ਰੱਜ ਕੇ ਅਸੀਂ ਤੇ ਨਾਲ ਲੜਾਂਗੇ। ਸਮੇਂ ਨੇ ਪਤਾ ਪੰਨ ਮੁਕਾਲਿਆ, ਮੈਂ ਵਧੀਆ ਨਹੀਂ ਕਰਨੀ ਚਾਹੁੰਦਾ ਇਸ

0: ਗੁਰੂ ਸਵਾਰਿਓ ਜੀ ਅਸੀਸਾਂ ਲੈਂਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਿਰਸੇ ਨੂੰ ਜਾਣਨ ਵਾਸਤੇ ਨਿਤਾ ਪ੍ਰਤੀ ਕੋਸ਼ਿਸ਼ ਕਰਦੇ ਹਾਂ ਸਾਡੇ ਬਜ਼ੁਰਗਾਂ ਦੇ ਕੀਤੇ ਹੋਏ ਮਾਣ ਮੱਤੇ ਕੰਮ ਜਿਹੜੇ ਇਤਿਹਾਸ ਬਣ ਗਏ ਉਨ੍ਹਾਂ ਵਿਚੋਂ ਰੋਜ਼ ਦਿਹਾੜੇ ਦਰਸ਼ਨ ਕਰਦੇ ਹਾਂ ਅਸੀਂ ਕਿਹੋ ਜਿਹੇ ਮਹਾਨ ਵਿਰਸੇ ਦੇ ਵਾਰਸ ਹਾਂ ਸਾਡਾ ਕਿਤਨਾ ਕੁ ਮਹਾਨ ਵਿਰਸਾ ਜਿਸ ਦੇ ਅਸੀਂ ਵਾਰਸ ਬਣੇ ਹੋਏ ਹਾਂ ਉਸੇ ਲੜੀ ਦੇ ਤਹਿਤ ਪਿਛਲੇਰੇ ਲੰਮੇ ਦਿਨਾਂ ਤੋਂ ਆਪਾਂ ਇੱਥੇ ਪਹੁੰਚੇ ਸਾਂ ਵਿਚਾਰ ਕਰਦੇ ਹਾਂ। 1764 ਵਿੱਚ ਅਹਿਮਦ ਸ਼ਾਹ ਅਬਦਾਲੀ ਸੱਤਵਾਂ ਹਮਲਾ ਕਰਦਾ ਹੈ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਤੁਹਾਡੇ ਚਰਨਾਂ ਵਿੱਚ, ਮੇਰਾ ਅਬਦਾਲੀ ਨਾਲ ਕੋਈ ਵਾਸਤਾ ਨਹੀਂ ਹੈ ਪਰ ਉਹ ਇਤਿਹਾਸ ਵਿੱਚ ਜ਼ਿਕਰ ਇਹਨਾਂ ਤਾਂ ਹੁੰਦਾ ਕਿਉਂਕਿ ਅਬਦਾਲੀ ਦੇ ਨਾਲ ਸਿੱਖਾਂ ਦੀ ਸਾਂਝ ਹੈ। ਕਿਵੇਂ ਉਹ ਕਹਿਰ ਕਰਦਾ ਰਿਹਾ ਤੇ ਕਿਵੇਂ ਸਿੱਖੀ ਉੱਭਰ ਉੱਭਰ ਕੇ ਸਾਹਮਣੇ ਆਉਂਦੀ ਰਹੀ। ਬੇਅੰਤ ਦੁਨੀਆਂ ਦੇ ਧਰਮ ਨੇ ਜਿਹੜੇ ਮਨੁੱਖ ਨੂੰ ਪਹਿਲੇ ਕਦਮ ਤੇ ਲਾਲਚ ਦਿੰਦੇ ਨੇ, ਤੈਨੂੰ ਆਹ ਚਾਹੀਦਾ, ਤੈਨੂੰ ਸਵਰਗ ਚਾਹੀਦਾ, ਤੈਨੂੰ ਸੁੱਖ ਚਾਹੀਦੇ ਨੇ, ਤੈਨੂੰ ਦੁਨੀਆਂ ਦੀ ਮਾਣ ਵਡਿਆਈ ਚਾਹੀਦੀ ਹੈ, ਗੁਰਮਤਿ ਕਦਾ ਚਿੱਤ ਕੋਈ ਲਾਰਾ ਨਹੀਂ ਲਾਉਂਦੀ, ਗੁਰਮਤਿ ਕਦਾ ਚਿੱਤ ਕੋਈ ਲਾਲਚ ਨਹੀਂ ਦਿੰਦੀ। ਕਿਉਂਕਿ ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਜੇ ਤੂੰ ਲਾਲਚ ਦੀ ਵਿਰਤੀ ਨਾਲ ਆਏਗਾ ਕੱਲ ਧਰਮ ਦੀ ਦੁਨੀਆਂ ਵਿੱਚ ਪੂਰਾ ਨਹੀਂ ਉਤਰ ਪਾਏਗਾ। ਇੱਥੇ ਤਾਂ ਬਿਲਕੁਲ ਟਣਕਾ ਕੇ ਕੋਈ ਇੱਕ ਵਿਚਾਰ ਹੈ, ਪਹਿਲਾਂ ਮਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਵੇਂ ਇੱਕ ਦੁਨੀਆਂ ਦੀ ਮਹਾਨ ਤਾਕਤ ਨੂੰ ਗੁਰੂ ਕੇ ਸਿੱਖਾਂ ਨੇ ਆਪਣੇ ਸੀਨਿਆਂ ਤੇ ਝੱਦ ਕੇ ਸਿੱਖੀ ਲਈ ਪੂਰਨੇ ਪਾਏ। ਕਿਨ੍ਹਾਂ ਪਿਆਸਿਆਂ ਰੇਗਿਸਤਾਨਾਂ ਦੇ ਵਿੱਚੋਂ ਸਿੱਖੀ ਨੂੰ ਕੱਢ ਕੇ ਆਪਣੇ ਲਹੂ ਨਾਲ ਸਿੰਜਦਿਆਂ ਹੋਇਆਂ ਇੱਥੋਂ ਤੱਕ ਪਹੁੰਚਾਇਆ, ਇਹ ਮਾਨਮੱਤਾ ਇਤਿਹਾਸ ਹੈ ਸਾਡਾ। ਬੇਨਤੀ ਕਰ ਰਿਹਾ ਸਾਂ, ਦਸੰਬਰ ਦੇ ਮਹੀਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਸੱਤਵੇਂ ਹਮਲੇ ਵਿੱਚ ਆਇਆ ਹੈ। ਉਹਨੂੰ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕੀਤਾ। ਉਹਦੇ ਮਨ ਵਿੱਚ ਭਾਵਨਾ ਇਹ ਵਾਰ ਵਾਰ ਬਣੀ ਹੋਈ ਸੀ ਕਿ ਜਿੱਥੋਂ ਸਿੱਖ ਜ਼ਿੰਦਗੀ ਜਾਨ ਲੈਂਦੇ ਨੇ ਮੈਂ ਉਹਨੂੰ ਤਬਾਹ ਕਰਾਂ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦੀ ਸੇਵਾ ਨਿਭਾਉਣ ਵਾਸਤੇ ਉਦੋਂ ਕੇਵਲ 30 ਸਿੱਖ ਸਨ ਉੱਥੇ, ਜਿਨ੍ਹਾਂ ਵਿੱਚੋਂ ਮੁਖੀਆ ਜਥੇਦਾਰ ਗੁਰਬਖਸ਼ ਸਿੰਘ ਹੈ। 30,000 ਦੀ ਫੌਜ ਔਰ ਉਹ ਵੀ ਅਬਦਾਲੀ ਦੀ, 30,000 ਦੀ ਫੌਜ ਅਫਗਾਨੀਆਂ ਦੀ ਹਰਿਮੰਦਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਕੇ 30 ਬੰਦਿਆਂ ਨੂੰ ਮਿੰਨਤਾਂ ਕਰਦੀ ਹੈ, ਜ਼ੋਰ ਲਾਉਂਦੀ ਹੈ ਤੁਹਾਡੇ ਚੋਂ ਇੱਕ ਵੀ ਬੰਦਾ ਹੱਥ ਖੜਾ ਕਰਕੇ ਆ ਜਾਏ, ਪਰ 30 ਦੇ 30 ਨੇ ਸ਼ਹਾਦਤਾਂ ਤਾਂ ਲੈ ਲਈਆਂ, ਆਪਣਾ ਆਪਾ ਤੇ ਵਾਰ ਦਿੱਤਾ, ਪਰ ਇੱਕ ਵੀ ਬੰਦਾ 30,000 ਫੌਜ ਅੱਗੇ ਨਹੀਂ ਚੁੱਕਿਆ। ਕਿਰਪਾਨ ਲੈ ਕੇ ਜੰਗ ਦੇ ਮੈਦਾਨ ਵਾਂਗੂ ਬਾਹਰ ਆ ਕੇ ਲੜੇ ਨੇ ਸਾਰੇ ਦੇ ਸਾਰੇ, ਤੇ ਹਿੱਕਾਂ ਵਿੱਚ ਆਪਣੇ ਗੋਲੀਆਂ ਖਾਧੀਆਂ ਨੇ, ਫੱਟ ਖਾਧੇ ਨੇ, ਜ਼ਖਮ ਖਾਧੇ ਨੇ, ਪਰ ਇੱਕ ਵੀ ਅਜਿਹਾ ਨਹੀਂ ਜਿਹੜਾ ਪਿਛਾ ਪੈਰ ਪਰਤ ਗਿਆ ਹੋਵੇ। ਇਹ ਤਾਂ ਪਤਾ ਹੀ ਸੀ ਨਾ ਵੀ 30,000 ਦੇ ਸਾਹਮਣੇ ਸਾਡੀ ਮੌਤ ਸਾਨੂੰ ਸਾਹਮਣੇ ਉਡੀਕ ਰਹੀ ਹੈ। ਖੈਰ ਉਦੋਂ ਇੱਥੋਂ ਅਫਗਾਨੀ ਭਾਵੇਂ ਆਪਣੀ ਜਿੱਤ ਸਮਝਦਾ ਸੀ, ਇਹ ਗੱਲ ਮੈਂ ਹੋਰ ਬੇਨਤੀ ਕਰਾਂ, ਇਹਦਾ ਸੱਤਵਾਂ ਹਮਲਾ ਨਾ, ਇਹਦੇ ਨਾਲ ਇੱਕ ਹੋਰ ਗੱਲ ਬੜੀ ਸਾਂਝੀ ਹੈ, ਉਹ ਇਹ ਸਾਂਝੀ ਹੈ। ਸੱਤਵੇਂ ਹਮਲੇ ਦੇ ਵੇਲੇ ਕਾਜ਼ੀ ਨੂਰ ਮੁਹੰਮਦ ਇਹ ਨਾਲ ਆਉਂਦਾ ਹੈ। ਇਹ ਕਾਜ਼ੀ ਨੂਰ ਮੁਹੰਮਦ ਇਸ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੀ ਆਇਆ ਸੀ, ਇਹਦਾ ਕੰਮ ਕਰਦਾ ਸੀ, ਇਹਦੇ ਕੋਲ ਕਰੀਂਦਾ ਸੀ, ਇਹਨੂੰ ਇਤਿਹਾਸ ਦਾ ਸ਼ੌਕ ਸੀ। ਇਹਨੇ ਫਿਰ ਇੱਕ ਕਿਤਾਬ ਲਿਖੀ ਹੈ ਜੰਗਨਾਮਾ, ਉਹਦੇ ਵਿੱਚ ਬੜੀਆਂ ਅਲੱਗ ਚੀਜ਼ਾਂ ਲਿਖੀਆਂ ਨੇ। ਹੈ ਤਾਂ ਇਹ ਅਫਗਾਨੀ ਸੀ, ਈਰਖਾਂ ਨਾਲ ਭਰਿਆ ਪਿਆ ਸੀ, ਅੰਦਰੋਂ ਸਿੱਖਾਂ ਦੇ ਪ੍ਰਤੀ ਬੜੀ ਨਫ਼ਰਤ ਕਰਦਾ। ਜਥੇਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਇਹ ਚੜ੍ਹਤੂ ਲਿਖਦਾ, ਇਤਨਾ ਈਰਖਾਂ ਦੇ ਵਿੱਚ ਆਇਆ ਹੋਇਆ, ਔਰ ਸਿੱਖਾਂ ਨੂੰ ਸੱਗ ਲਿਖਦਾ। ਸੱਗ ਦਾ ਮਤਲਬ ਹੈ ਕੁੱਤੇ, ਖਿਮਕ ਰੇਜੇ, ਕਿਉਂਕਿ ਅਰਥ ਤੇ ਉਹੀ ਬਣਨੇ ਨੇ ਨਾ, ਮੇਰੇ ਬੁਲਾਇਆ ਨਹੀਂ ਬਣਨੇ। ਇਹ ਉਹੀਓ ਜੰਗਨਾਮਾ ਹੈ, ਇਹ ਉਹੀਓ ਜੰਗਨਾਮੇ ਦਾ ਲਿਖਾਰੀ ਹੈ ਕਾਜ਼ੀ ਨੂਰ ਮੁਹੰਮਦ। ਇਹ ਲਿਖਦਿਆਂ ਲਿਖਦਿਆਂ ਈਰਖਾ ਬਸ ਆ ਕੇ ਇਹਨੇ ਇਸ ਹਮਲੇ ਤੋਂ ਬਾਅਦ ਸਾਰਾ ਅੱਗੇ ਇਤਿਹਾਸ ਕਾਫੀ ਸਾਰਾ ਲਿਖਿਆ, ਪਰ ਉੱਥੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਾਵੇਂ ਮੈਂ ਈਰਖਾ ਬਸ ਹੋ ਕੇ ਇਹਨਾਂ ਨੂੰ ਕੁੱਤੇ ਕਹਿਣਾ, ਪਰ ਖਿਮਾ ਕਰਿਓ ਜੇ ਇਹ ਕੁੱਤੇ ਕਹਾਉਣ ਦੇ ਹੱਕਦਾਰ ਨਹੀਂ ਹੈ। ਕਹਿਣ ਲੱਗੇ ਇਹਨਾਂ ਦੇ ਨਾਂ ਗੁਰੂ ਨੇ ਰੱਖਿਆ ਸਿੰਘ, ਸਿੰਘ ਦਾ ਅਰਥ ਹੈ ਸ਼ੇਰ, ਇਹ ਵਾਕਈ ਸ਼ੇਰਾਂ ਵਾਂਗੂ ਨੇ ਤੇ ਸ਼ੇਰਾਂ ਵਾਂਗੂ ਹੀ ਜ਼ਿੰਦਗੀ ਗੁਜ਼ਾਰਦੇ ਨੇ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਉਹ ਆਪਣੇ ਅਫਗਾਨੀਆਂ ਨੂੰ ਮੁਖਾਤਬ ਹੋ ਕੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਲਿਓ ਜੇ ਤੁਸੀਂ ਤਲਵਾਰ ਚਲਾਉਣੀ ਸਿੱਖਣੀ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਹਮਲਾ ਕਰਨਾ ਸਿੱਖਣਾ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਇਹਨਾਂ ਦਾ ਹਮਲਾ ਦੁਨੀਆਂ ਤੋਂ ਵੱਖਰੇ ਢੰਗ ਦਾ। ਇੱਕ ਪਲ ਮੈਂ ਤੁਹਾਡਾ ਹੋਰ ਖਿਆਲ ਦਵਾਵਾਂ, ਸਿੱਖਾਂ ਨੇ ਜੰਗ ਕਰਨ ਦਾ ਇੱਕ ਢੰਗ ਸੀ ਬੜਾ ਨਿਰਾਲਾ। ਉਹਦਾ ਕਾਰਨ ਸੀ ਵੀ ਵਿਚਾਰੇ ਕੋਲ ਫੌਜ ਤਾਂ ਥੋੜੀ ਜਿਹੀ ਹੁੰਦੀ ਸੀ, ਹੁਣ ਦੇਖੋ ਉਹਨਾਂ ਕੋਲ ਤਾਂ ਜਰਨੈਲ ਨੇ ਨਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਬੜਾ ਵਫ਼ਾਦਾਰ ਜਰਨੈਲ ਆ ਜਹਾਨ ਖਾਨ, ਤੇ ਬੜਾ ਲੰਮਾ ਸਮਾਂ ਮਗਰੋਂ ਮਰਦਾ, ਤੇ ਬਹੁਤ ਟ੍ਰੇਨਡ ਬੰਦਾ ਸੀ, ਬਹੁਤ ਦੂਰ ਅੰਦੇਸ਼ ਬੰਦਾ ਸੀ ਇਹ। ਪਰ ਸਿੱਖਾਂ ਦੇ ਕੋਲ ਤਾਂ ਇਹੋ ਜਿਹਾ ਜਰਨੈਲ ਜਿਹੜਾ ਸਿਖਾ ਸਕੇ ਹਥਿਆਰ ਵਿਦਿਆ ਇੱਕ ਵੀ ਨਹੀਂ ਸੀ, ਬਲਕਿ ਸਿੱਖਾਂ ਦਾ ਇਕੱਠ ਕਿਹੜੀ ਚੀਜ਼ਾਂ ਦਾ ਹੁੰਦਾ ਸੀ, ਜਿਨ ਕੀ ਜਾਤ ਵਰਨ ਕੁੱਲ ਬਾਹੀ ਸਰਦਾਰੀ ਨਾ ਭਈ ਕਦਾਹੀ ਤਿਨ ਹੀ ਕੋ ਸਰਦਾਰ ਬਣਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਦੇ ਨੀ ਪਕੜੀ ਚਿੜੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਤੇ ਕੈਸੇ ਲੜ ਪਾਏ। ਇਹਨਾਂ ਕੋਲ ਕੀ ਸੀ, ਇਹਨਾਂ ਦੇ ਕੋਲ ਸੀ ਰੱਬ ਦੀ ਬਾਣੀ, ਇਹਨਾਂ ਦੇ ਕੋਲ ਸੀ ਗੁਰੂ ਦਾ ਥਾਪੜਾ, ਇਹਨਾਂ ਦੇ ਕੋਲ ਸੀ ਗੁਰੂ ਦੀ ਬਖਸ਼ਿਸ਼, ਇਹਨਾਂ ਦੇ ਰੋਮ ਰੋਮ ਵਿੱਚ ਪਸਿਆ ਸੀ ਗੁਰੂ ਦਾ ਅੰਮ੍ਰਿਤ, ਇਹਨਾਂ ਦੇ ਕੋਲ ਸੀ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ, ਇਹਨਾਂ ਦੇ ਕੋਲ ਸੀ ਅਕਾਲ ਪੁਰਖ ਦੀ ਬਖਸ਼ਿਸ਼, ਇਹਨਾਂ ਦੇ ਕੋਲ ਨਾ ਕੋਈ ਟ੍ਰੇਨਡ ਜਥੇਦਾਰ ਸੀ, ਨਾ ਹੀ ਇਹਨਾਂ ਦੇ ਕੋਲ ਕੋਈ ਹਥਿਆਰ ਵਿਦਿਆ ਦਾ ਜਾਣੂ ਸੀ। ਇੱਥੇ ਆ ਕੇ ਜਿਵੇਂ ਜਥੇ ਵਿੱਚ ਰਲ ਜਾਂਦੇ ਸੀ, ਇੱਕ ਦੂਜੇ ਵੱਲ ਵੇਖ ਕੇ ਵੈਸੇ ਸਿੱਖ ਜਾਂਦੇ ਸਨ ਤੇ ਆਪਣੀ ਜ਼ਿੰਦਗੀ ਉਵੇਂ ਗੁਜ਼ਾਰਦੇ ਸਨ। ਇਹਨਾਂ ਵਿੱਚੋਂ ਇੱਕ ਵੀ ਬੰਦਾ ਅਜਿਹਾ ਨਹੀਂ ਸੀ ਜਿਹੜਾ ਅਕਸਰ ਲੋੜ ਪੈਣ ਤੇ ਪਿੱਠ ਤਿਖਾ ਜਾਏ, ਜਿਹੜੀ ਬੇਨਤੀ ਕਰਨ ਲੱਗਾ ਸਾ ਧਿਆਨ ਦਿਓ। ਹੁਣ ਇਹਨੇ ਛੋਟੇ ਜਿਹੇ ਵਸੀਲਿਆਂ ਵਿੱਚ ਸਿੱਖ ਜੰਗ ਕਿਵੇਂ ਲੜਦੇ ਸਨ? ਜੰਗ ਲੜਨ ਦਾ ਢੰਗ ਇਹ ਹੁੰਦਾ ਸੀ ਵੀ ਜਦੋਂ ਇਹਨਾਂ ਨੇ ਹੱਲਾ ਕਰਨਾ ਉਦੋਂ ਦੁਸ਼ਮਣਾਂ ਦੀ ਫੌਜ ਨੇ ਟੁੱਟ ਕੇ ਪੈ ਜਾਣਾ, ਇਹਨਾਂ ਨੂੰ ਪਤਾ ਸੀ ਵੀ ਸਾਡੇ ਕੁਝ ਸਿੰਘ ਸ਼ਹੀਦ ਹੋਣਗੇ, ਤੇ ਇੱਕੋ ਵਾਰੀ ਹੱਲਾ ਕਰਕੇ ਵਾਪਸ ਪਰਤ ਆਉਣਾ। ਜਦੋਂ ਇਹਨਾਂ ਨੇ ਵਾਪਸ ਪਿੱਛੇ ਭੱਜਣਾ, ਫੌਜ ਦੀ ਇੱਕ ਟੁਕੜੀ ਨੇ ਜਾਂ ਮੁਖੀਆਂ ਨੇ ਇਹਨਾਂ ਦੇ ਮਗਰ ਭੱਜ ਲੈਣਾ ਵੀ ਹੁਣ ਇਹ ਇਕੱਲੇ ਹੋ ਗਏ ਨੇ ਤੇ ਅੱਗੇ ਜਾ ਕੇ ਅਸੀਂ ਸਾਡੇ ਅੱਗੇ ਦੌੜ ਪਏ ਨੇ ਤੇ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਮਾਰ ਲੈਣਾ। ਤੇ ਉਹ ਜਦੋਂ ਭੱਜ ਕੇ ਆਉਂਦੇ ਸੀ ਨਾ, ਮਗਰ ਸਿੱਖ ਕੁਝ ਦੂਰੀ ਤੱਕ ਭੱਜ ਕੇ ਜਾਂਦੇ ਸਨ, ਫਿਰ ਇੱਕੋ ਵਾਰੀ ਘੋੜੇ ਮੋੜ ਕੇ ਉਹਨਾਂ ਤੇ ਹੱਲਾ ਕਰ ਲੈਂਦੇ ਸਨ, ਕਿਉਂਕਿ ਉਹ ਆਪਣੀ ਫੌਜ ਤੋਂ ਵੱਖਰੇ ਹੋ ਜਾਂਦੇ ਸਨ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੇ ਸਨ। ਕਾਜ਼ੀ ਨੂਰ ਮੁਹੰਮਦ ਲਿਖਦਾ, ਕਹਿਣ ਲੱਗਿਆ ਜੇ ਭੱਜ ਕੇ ਜਾਣ ਇਹਨਾਂ ਨੂੰ ਭੱਜੇ ਜਾਂਦੇ ਨਾ ਕਿਹੋ, ਇਹ ਮੁੜ ਕੇ ਪਤਾ ਨੀ ਸ਼ੇਰਾਂ ਵਾਂਗੂ ਕਲੋਂ ਹਮਲਾ ਕਰ ਦਿੰਦੇ ਨੇ ਤੇ ਜਿਤਨੇ ਇਹਨਾਂ ਦੇ ਮਗਰ ਆਉਂਦੇ ਨੇ ਸਾਰਿਆਂ ਦੇ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ, ਤਰੀਕੇ ਨਾਲ ਜੰਗ ਲੜਦੇ ਸਨ। 1764 ਦੇ ਵਿੱਚ ਇਹ ਕਈ ਥਾਵਾਂ ਦੇ ਉੱਤੇ ਗਿਆ, ਪਰ ਇਹਨੂੰ ਹਰ ਥਾਂ ਤੇ ਨਮੋਸ਼ੀ ਮਿਲੀ। ਥੋੜਾ ਜਿਹਾ ਲਾਹੌਰ ਵੀ ਗਿਆ, ਤੇ ਥੋੜਾ ਜਿਹਾ ਇਹ ਜੰਡਿਆਲੇ ਵੀ ਆਇਆ। ਜੰਡਿਆਲੇ ਦਾ ਇੱਕ ਬੜਾ ਵੱਡਾ ਗਦਾਰ ਬੰਦਾ ਸੀ, ਹਾਲਾਂਕਿ ਗੁਰੂ ਘਰ ਦੇ ਪ੍ਰੇਮੀਆਂ ਦੇ ਵਿੱਚੋਂ ਪੈਦਾ ਹੋਇਆ, ਪਰ ਗਦਾਰ ਤੇ ਗਦਾਰ ਹੈ ਨਾ। ਹਰ ਭਗਤ ਨਿਰੰਜਨੀਆਂ ਇਹ ਨਹੀਂ ਭਾਈ ਤਾਰੂ ਸਿੰਘ ਸ਼ਹੀਦ ਕਰਵਾਇਆ ਸੀ। ਤੇ ਆਖਿਰਕਾਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਅਹਿਮਦ ਸ਼ਾਹ ਬਦਾਦੀ ਉਹ ਜੰਡਿਆਲੇ ਵਿੱਚ ਵੀ ਆਉਂਦਾ, ਸਿੱਖ ਨੂੰ ਇੱਥੋਂ ਵੀ ਭਜਾਉਂਦੇ ਨੇ, ਬਟਾਲੇ ਵੀ ਆਉਂਦਾ, ਸਿੱਖ ਨੂੰ ਇੱਥੋਂ ਵੀ ਭਜਾਉਂਦੇ ਨੇ, ਕਈ ਥਾਵਾਂ ਤੋਂ ਭਜਾ ਕੇ 1764 ਵਿੱਚ ਇਹਨੂੰ ਨਮੋਸ਼ੀ ਨਹੀਂ ਦੇ ਕੇ ਆਖਿਰਕਾਰ ਇਹ ਵਾਪਸ ਚਲਾ ਜਾਂਦਾ ਕੁਝ ਸਮਾਂ ਰਹਿ ਕੇ। 1765 ਨੂੰ 10 ਅਪ੍ਰੈਲ 1765 ਨੂੰ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਫਿਰ ਸਰਬੱਤ ਖਾਲਸਾ ਕਰਦੇ ਨੇ। ਹੁਣ ਤੁਸੀਂ ਇਤਿਹਾਸ ਸੁਣਦੇ ਹੀ ਆ ਰਹੇ ਹੋ, ਜਦੋਂ ਵੀ ਕੋਈ ਅਹਿਮ ਫੈਸਲਾ ਹੁੰਦਾ ਸੀ ਸਰਬੱਤ ਖਾਲਸੇ ਚ ਹੁੰਦਾ ਸੀ, ਕਦੇ ਕੌਮ ਦੇ ਕਾਤਲ ਬਣ ਕੇ ਨਹੀਂ ਸਨ ਬੈਠਦੇ। ਸਮੁੱਚੀ ਸਿੱਖ ਜਗਤ ਆਪਣੇ ਵਿਚਾਰ ਦੀ ਰੋਸ਼ਨੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਕੋਈ ਫੈਸਲਾ ਲੈਂਦਾ ਸੀ, ਇੱਕ ਪਾਸੇ ਫੈਸਲੇ ਨਹੀਂ ਸੀ ਹੁੰਦੇ। ਕਰ ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਧਿਆਨ ਦਿਓ, ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ 10 ਅਪ੍ਰੈਲ 1765 ਨੂੰ ਉੱਥੇ ਸਰਬੱਤ ਖਾਲਸਾ ਸੱਦਿਆ ਤੇ ਗੁਰੂ ਕੇ ਸਿੱਖ ਆਏ ਜਿੰਨੇ ਵੀ ਦੂਰ ਪਾਰ ਨੇੜੇ ਸਨ। ਉਦੋਂ ਦੋ ਬੜੇ ਅਹਿਮ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ, ਸਾਡੇ ਕੋਲ ਅਸੀਂ ਕੁਝ ਵੀ ਸਹਾਰ ਸਕਦੇ ਹਾਂ, ਲੇਕਿਨ ਸਾਡੇ ਕੋਲ ਹਰਿਮੰਦਰ ਸਾਹਿਬ ਦੀ ਢੱਠੀ ਹੋਈ ਬਿਲਡਿੰਗ ਨਹੀਂ ਸਹਾਰੀ ਜਾਂਦੀ, ਇਹ ਸਾਡੇ ਕੋਲ ਵੇਖਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਫਿਰ ਅਬਦਾਲੀ ਆਏਗਾ, ਫਿਰ ਵੇਖ ਲਾਂਗੇ ਜੇ ਢਾਉਣ ਵਾਸਤੇ ਆਇਆ, ਪਰ ਹੁਣ ਸਾਨੂੰ ਬਣਾ ਲੈਣਾ ਚਾਹੀਦਾ, ਹੁਣ ਸਾਨੂੰ ਢੱਠਿਆ ਨਹੀਂ ਰਹਿਣ ਦੇਣਾ ਚਾਹੀਦਾ। ਛੋਟਾ ਜਿਹਾ ਮੈਂ ਪਿਛੋਕੜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜੇ ਤੁਹਾਨੂੰ ਯਾਦ ਹੋਵੇਗਾ 1757 ਦੇ ਵਿੱਚ ਜਹਾਨ ਖਾਨ ਇਹਨੂੰ ਢਾ ਕੇ ਜਾਂਦਾ ਹੈ, ਤਮੂਸ਼ਾ ਨਾਲ ਹੈ, ਉਦੋਂ ਹੀ ਉਸ ਤੋਂ ਬਾਅਦ ਵਿੱਚ ਇਹ ਦੁਬਾਰੇ ਹਜੇ ਇਮਾਰਤ ਥੋੜੀ ਜਿਹੀ ਬਣਾਉਣੀ ਸ਼ੁਰੂ ਕੀਤੀ ਹੈ, ਬਾਬਾ ਦੀਪ ਸਿੰਘ ਸ਼ਹਾਦਤ ਦਿੰਦੇ ਨੇ, ਅਫਗਾਨੀ ਫੌਜਾਂ ਨੂੰ ਕੱਢ ਦਿੰਦੇ ਨੇ। 1761-62 ਵਿੱਚ ਫਿਰ ਦੁਬਾਰੇ ਬਣਾਉਣੀ ਸ਼ੁਰੂ ਕੀਤੀ, ਲੇਕਿਨ ਅਹਿਮਦ ਸ਼ਾਹ ਪਾਪੀ ਫਿਰ ਆ ਗਿਆ, ਉਹਨੇ ਫਿਰ ਦੁਬਾਰੇ ਢੁਆਈ। ਜਦੋਂ ਫਿਰ ਦੁਬਾਰੇ ਢੁਆਈ ਹੈ, ਯਾਦ ਰੱਖੋ ਜੇ ਉਦੋਂ 1762 ਵਿੱਚ ਉਹਦੇ ਨੱਕ ਤੇ ਇੱਕ ਸੱਟ ਵੱਜੀ, ਇੱਟ ਵੱਜੀ, ਵਿਰੋਧ ਨਾਲ ਉਡਾਇਆ ਸੀ, ਇੱਟ ਵੱਜੀ। ਇਹ ਦੱਸ ਤੁਹਾਡੇ ਨਾਲ ਬੇਨਤੀ ਕਰ ਬੈਠਾ ਹੋਇਆ ਵੀ ਇਹ 53 ਦਿਨਾਂ ਦਾ ਇੱਕ ਵਹਿਮ ਹੈ ਸਾਡਾ, ਅਸਲ ਵਿੱਚ ਅਹਿਮਦ ਸ਼ਾਹ ਬਦਾਲੀ 1723 ਅਕਤੂਬਰ 1772 ਨੂੰ ਮਰਦਾ, 53 ਦਿਨਾਂ ਬਾਅਦ ਨੂੰ ਮਰਦਾ। ਖੈਰ ਹਾਂ, ਇਹ ਗੱਲ ਜ਼ਰੂਰ ਹੈ ਵੀ ਉਹ ਜ਼ਖਮ ਠੀਕ ਨਹੀਂ ਸੀ ਹੋਇਆ, ਮਰਿਆ ਉਹਦੇ ਨਾਲ ਹੀ ਹੈ, ਇਹ ਗੱਲ ਵੱਖਰੀ ਹੈ। ਤੇ ਹੁਣ 1762 ਤੋਂ ਬਾਅਦ ਵਿੱਚ ਜਿਹੜੀ ਇਮਾਰਤ ਇਕੱਠੀ ਹੋਈ ਹੈ, 1765 ਵਿੱਚ ਇਹ ਫੈਸਲਾ ਲੈ ਰਹੇ, 3 ਸਾਲ ਹੋ ਗਏ ਤੇ ਉਹ ਇਮਾਰਤ ਪੂਰੀ ਤੌਰ ਤੇ ਨਹੀਂ ਬਣੀ ਹੋਈ। ਉਹਦੇ ਸਿੱਖਾਂ ਨੇ ਇੱਕ ਫੈਸਲਾ ਕੀਤਾ, ਅਸੀਂ ਬਾਕੀ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਲੇਕਿਨ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਵੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਹੋਈ ਤੇ ਇਮਾਰਤ ਉਵੇਂ ਰਵੇ। ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਕਿਸੇ ਤਰੀਕੇ ਇਸ ਇਮਾਰਤ ਨੂੰ ਫਿਰ ਦੁਬਾਰੇ ਬਣਾਈਏ, ਲੇਕਿਨ ਇਹ ਨਾਲ ਫੈਸਲਾ ਕੀਤਾ ਗਿਆ ਵੀ ਆਪਾਂ ਆਪ ਖੁਦ ਨਾ ਬਣਾਈਏ, ਹੁਣ ਖੁਦ ਨਾ ਬਣਾਈਏ, ਇੱਥੇ ਰਹਿ ਕੇ ਪਤਾ ਨਹੀਂ ਕਦੋਂ ਹਮਲਾ ਹੋ ਜਾਂਦਾ, ਫਿਰ ਸਾਨੂੰ ਭੱਜਣਾ ਪੈਂਦਾ, ਫਿਰ ਦੁਬਾਰੇ ਜੰਗਲਾਂ ਵਿੱਚ ਜਾਣਾ ਪੈਂਦਾ, ਤੇ ਸਾਡੇ ਕੋਲੋਂ ਇਹ ਇਮਾਰਤ ਪੂਰੀ ਨਹੀਂ ਹੋਣੀ, ਕਿਸੇ ਦਾਨੇ ਪ੍ਰਦਾਨੇ ਸਿਆਣੇ ਮਨੁੱਖ ਦੀ ਚੋਣ ਕਰੀਏ। ਉਦੋਂ ਸੁਰ ਸਿੰਘ ਵਾਲੇ ਦਾ ਇੱਕ ਦਾਨਾ ਪ੍ਰਦਾਨਾ ਪੁਰਖ, ਹਾਲਾਂਕਿ ਉਹ ਹਿੰਦੂ ਕੌਮ ਦੇ ਵਿੱਚੋਂ ਹੈ, ਕਿਉਂਕਿ ਜਿਹੜੇ ਹਿੰਦੂ ਵੀ ਨੇ ਉਹ ਦੋ ਪਾਸੜ ਨੇ, ਚੰਗੇ ਵੀ ਨੇ ਮਾੜੇ ਵੀ ਨੇ, ਹਰੇਕ ਕੌਮ ਦੇ ਵਿੱਚ, ਸਿੱਖਾਂ ਵਿੱਚ ਵੀ ਬੇਅੰਤ ਚੰਗੇ ਵੀ ਨੇ, ਬੇਅੰਤ ਮਾੜੇ ਵੀ ਨੇ, ਅੱਜ ਵੀ ਕਈ ਸਰਦਾਰ ਨੇ, ਅੱਜ ਵੀ ਕਈ ਗਦਾਰ ਨੇ, ਇੱਥੇ ਕੋਈ ਨਹੀਂ ਕਿਹਾ ਜਾ ਸਕਦਾ, ਅੱਜ ਵੀ ਕੌਮ ਨੂੰ ਕਈ ਤਬਾਹ ਕਰਨ ਤੇ ਤੁਲੇ ਹੋਏ ਨੇ। ਜਿਹੜੀ ਬੇਨਤੀ ਕਰ ਰਿਹਾ ਸਾਂ, ਉਸ ਵੇਲੇ ਸੁਰ ਸਿੰਘ ਵਾਲੇ ਦਾ ਇੱਕ ਅਤਿਅੰਤ ਪਿਆਰਾ, ਗੁਰੂ ਦੇ ਚਰਨਾਂ ਵਿੱਚ ਭਰੋਸਾ ਰੱਖਣ ਵਾਲਾ ਦੇਸ਼ ਰਾਜ, ਉਹ ਗੁਰੂ ਕਾ ਸਿੱਖ ਚੁਣਿਆ, ਤੇ ਉਹ ਇੰਨਾ ਕੁ ਚੰਗਾ ਸੀ, ਇੰਨੀ ਕੁ ਇਮਾਨਦਾਰੀ ਦਾ ਮਾਲਕ ਸੀ, ਭਾਵੇਂ ਪਹਿਲਾਂ ਵੀ ਸਿੱਖ ਉਹਦੇ ਕੋਲ ਪੈਸਾ ਰੱਖ ਜਾਂਦੇ ਸਨ, ਪਹਿਲਾਂ ਵੀ ਉਹਦੇ ਕੋਲ ਪੈਸੇ ਦਾ ਲੈਣ ਦੇਣ ਚੱਲਦਾ ਸੀ, ਪਰ ਇਸ ਵਾਰੀ ਗੁਰੂ ਕੇ ਸਿੱਖਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਦਰਬਾਰ ਸਾਹਿਬ ਬੁਲਾ ਕੇ ਉਹਨੂੰ ਸਨਮਾਨਿਤ ਕੀਤਾ ਤੇ ਉਹਦੀ ਜ਼ਿੰਮੇਵਾਰੀ ਲਈ ਸਜਣਾ ਵੀ ਅੱਜ ਤੋਂ ਬਾਅਦ ਇਹ ਦਰਬਾਰ ਸਾਹਿਬ ਦੀ ਸੇਵਾ ਤੁਸੀਂ ਕਰਵਾਉਣੀ ਹੈ। ਇਹ ਪੈਸੇ ਨੇ ਤੁਹਾਡੇ ਕੋਲ, ਇੱਕੋ ਇੱਕ ਸਿੱਖ ਇਹੋ ਜਿਹਾ ਮਾਣ ਮੱਤਾ ਹੈ। ਤੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਉਸ ਦੇਸ਼ ਰਾਜ ਨੂੰ ਦੇ ਦਿੱਤੀ। ਕਹਿਣ ਲੱਗੇ ਤੂੰ ਜਿਹੜੇ ਮਰਜ਼ੀ ਪੇਪਰ ਦੇ ਉੱਤੇ, ਜਿਹੜੇ ਮਰਜ਼ੀ ਪਰਚੇ ਦੇ ਉੱਤੇ ਇਹ ਮੋਹਰ ਲਾ ਕੇ ਜਿਹੜੀ ਮਰਜ਼ੀ ਮਿਸਲ ਨੂੰ ਤੂੰ ਚਿੱਠੀ ਲਿਖ ਦੇਵੀਂ ਵੀ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਦਰਬਾਰ ਸਾਹਿਬ ਬਣਾਉਣ ਵਾਸਤੇ, ਗੁਰੂ ਕੇ ਸਿੱਖ ਤੈਨੂੰ ਕੁਝ ਹੀ ਦਿਨਾਂ ਚ ਪੈਸੇ ਪਹੁੰਚਾ ਦਿਆ ਕਰਨਗੇ। ਦਰਬਾਰ ਸਾਹਿਬ ਲਈ ਕੋਈ ਧੜਾ ਨਹੀਂ, ਕੋਈ ਮਿਸਲ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਕੁਛ ਨਹੀਂ ਹੈ। ਜਿਹੜਾ ਤੇਰੇ ਅੱਗੇ ਆ ਗਿਆ, ਜਿਹਨੂੰ ਮਰਜ਼ੀ ਚਿੱਠੀ ਲਿਖ ਦੇਈ, ਉਹ ਦਰਬਾਰ ਸਾਹਿਬ ਪੈਸੇ ਪਹੁੰਚਾਏਗਾ। ਅੱਜ ਕਿਤੇ ਸਿੱਖ ਕੌਮ ਵਿਚ ਅੱਜ ਵੀ ਏਕਾ ਹੋਵੇ ਨਾ, ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ ਮੈਨੂੰ ਇਸ ਗੱਲ ਦਾ। ਜਿਹੜੀ ਕੌਮ ਦਾ ਗ੍ਰੰਥ ਇੱਕ ਤੋਂ ਸ਼ੁਰੂ ਹੁੰਦਾ ਹੋਵੇ, ਜਿਹੜੀ ਕੌਮ ਦੇ ਗੁਰੂ ਸਰੀਰਕ ਤੌਰ ਤੇ ਭਾਵੇਂ ਦਸ ਹੋਣ ਪਰ ਅੰਦਰੋਂ ਇੱਕ ਜੋਤ ਹੋਵੇ, ਨਾਨਕ ਸ਼ਬਦ ਹੀ ਚੱਲਦਾ ਹੋਵੇ, ਜਿਹੜੇ ਗੁਰੂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਗੁਰੂ ਦੇ ਲੜ ਲਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਹੋਵੇ, ਕੋਈ ਕੌਮ ਦੇ ਵਿੱਚ ਕਿਧਰੇ ਏਕਾ ਨਾ ਹੋਵੇ। ਤੇ ਦੇਖਣ ਨੂੰ ਤੇ ਦੁੱਖ ਦੀ ਬਾਤ ਲੱਗਦੀ ਹੈ ਨਾ, ਅੱਜ ਅਗਰ ਉਹ ਇੱਕ ਨਾਲ ਜੁੜੀ ਹੁੰਦੀ, ਏਕੇ ਵਿੱਚ ਪਰੋਈ ਹੁੰਦੀ, ਤੇ ਅੱਜ ਕੌਮ ਦਾ ਸ਼ਹਿਰ ਇਸ ਤਰ੍ਹਾਂ ਬੰਦ ਬੰਦ ਨਾ ਕੱਟਿਆ ਜਾਂਦਾ ਜਿਵੇਂ ਅੱਜ ਕੱਟਿਆ ਜਾ ਰਿਹਾ। ਜਿਹੜੀ ਅਰਜ਼ ਕਰ ਰਿਹਾ ਸਾਂ, ਫਿਰ ਦੁਬਾਰੇ ਧਿਆਨ ਦਿਓ, ਦੇਸ਼ ਰਾਜ ਨੇ ਬੜੀ ਚਿੱਤ ਲਾ ਕੇ ਸੇਵਾ ਕੀਤੀ। ਉਦੋਂ ਹੀ ਉਹਨੂੰ ਕਰੀਬ 1 ਲੱਖ ਤੋਂ ਉੱਤੇ ਰੁਪਈਆ ਉਦੋਂ ਹੀ ਖਾਲਸੇ ਨੇ ਇਕੱਠਾ ਕਰਕੇ ਦਿੱਤਾ ਵੀ ਤੂੰ ਪਹਿਲਾਂ ਦਰਬਾਰ ਸਾਹਿਬ ਦੀ ਸੇਵਾ ਕਰਵਾ। ਇੱਕ ਫੈਸਲਾ ਇਹ ਲਿਆ 1765 ਵਿਚ 10 ਅਪ੍ਰੈਲ ਨੂੰ। ਦੂਜਾ ਫੈਸਲਾ ਇਹ ਲਿਆ ਵੀ ਸਿੱਖਾਂ ਨੂੰ ਇੱਕ ਸੂਹ ਮਿਲ ਗਈ ਸੀ ਛੋਟੀ ਜਿਹੀ। ਉਹ ਸੂਹ ਇਹ ਸੀ, ਉਹ ਖਬਰ ਇਹ ਸੀ, ਉਸ ਵੇਲੇ ਲਾਹੌਰ ਦੇ ਵਿਚ ਕਾਬਲੀ ਮੱਲ ਉਹ ਸੂਬੇਦਾਰ ਸੀ ਬਣਾਇਆ ਹੋਇਆ ਅਹਿਮਦ ਸ਼ਾਹ ਬਦਾਲੀ ਦਾ। ਤੇ ਜਦੋਂ ਉਹ ਕਾਬਲੀ ਜਿਹੜਾ ਕਾਬਲੀ ਮੱਲ ਸੀ, ਉਹ ਇਹ ਸੋਚ ਕੇ ਵੀ ਮੈਂ ਸਿੱਖਾਂ ਨਾਲ ਟੱਕਰ ਲੈਣੀ ਹੈ, ਅਬਦਾਲੀ ਕਮਜ਼ੋਰ ਹੁੰਦਾ ਜਾ ਰਿਹਾ, ਇਹ ਆਪਣੇ ਆਪ ਨੂੰ ਤੇ ਨਾਲ ਕੁਝ ਚੁਣਦੇ ਬੰਦੇ ਲੈ ਕੇ ਇਹ ਜੰਮੂ ਕਸ਼ਮੀਰ ਗਿਆ ਹੋਇਆ ਸੀ ਡੋਗਰਿਆਂ ਦੀ ਭਰਤੀ ਕਰਨ ਵਾਸਤੇ। ਸਾਡੇ ਕੋਲੋਂ ਨਹੀਂ ਲੜ ਹੁੰਦਾ ਹੁਣ ਸਿੱਖਾਂ ਦੇ ਰਾਹ, ਇਹਨਾਂ ਡੋਗਰਿਆਂ ਨੂੰ ਲੜਾ ਕੇ ਵੇਖੀਏ। ਤੇ ਸਿੱਖਾਂ ਨੂੰ ਇਹ ਸੂਹ ਮਿਲੀ ਵੀ ਲਾਹੌਰ ਖਾਲੀ ਹੈ। ਉਸੇ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਇੱਕ ਚਰਤ ਸਿੰਘ ਸ਼ੁਕਲ ਚੱਕੀਆ, ਇੱਕ ਲਹਿਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ ਤੇ ਜੱਸਾ ਸਿੰਘ ਅਰੂਵਾਲੀਆ ਇਤਿਹਾਸਕ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਹੱਲਾ ਬੋਲ ਦਿੱਤਾ। ਤੇ ਲਾਹੌਰ ਵਿੱਚ ਹੱਲਾ ਬੋਲਿਆ ਤੇ ਪਹਿਲਾਂ ਤਾਂ ਉਨ੍ਹਾਂ ਨੇ ਦਰਵਾਜੇ ਬੰਦ ਕੀਤੇ, ਪਰ ਜਦੋਂ ਸਿੱਖਾਂ ਦੇ ਆਉਣ ਦਾ ਪਤਾ ਲੱਗਿਆ ਤੇ ਉਦੋਂ ਉਨ੍ਹਾਂ ਨੇ ਦਰਵਾਜੇ ਖੋਲ ਦਿੱਤੇ ਤੇ ਬੜਾ ਪਿਆਰ ਨਾਲ ਜੀ ਆਇਆ ਆਖਿਆ ਗੁਰੂ ਕੇ ਸਿੱਖਾਂ ਨੇ ਲਾਹੌਰ ਵਿੱਚ ਕਬਜ਼ਾ ਕਰ ਲਿਆ। ਪਰ ਉਦੋਂ ਕੁਝ ਹੁਲੜ ਬਾਜਾਂ ਨੇ, ਕੁਝ ਇੱਕ ਅਣਜਾਣ ਲੋਕਾਂ ਨੇ ਉਸ ਵੇਲੇ ਲਾਹੌਰ ਦੇ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ, ਲੁੱਟ ਮਚਾ ਦਿੱਤੀ। ਕੁਝ ਮੋਹਤਬਰ ਬੰਦੇ ਗੁਰੂ ਕੇ ਸਿੱਖਾਂ ਦੇ ਕੋਲ, ਭਾਈ ਲਹਿਣਾ ਸਿੰਘ ਜੀ ਦੇ ਕੋਲ, ਭਾਈ ਗੁੱਜਰ ਸਿੰਘ ਜੀ ਹੋਰਾਂ ਕੋਲ, ਭਾਈ ਚਰਤ ਸਿੰਘ ਜੀ ਉਨ੍ਹਾਂ ਦੇ ਕੋਲ ਆਏ। ਉਨ੍ਹਾਂ ਨੂੰ ਆ ਕੇ ਕਹਿਣ ਲੱਗੇ, ਸੱਜਣਾ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਸਿੱਖਾਂ ਨੂੰ ਆ ਕੇ ਕਹਿਣ ਲੱਗੇ, ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਜੇ ਸਿੱਖੀ ਦਾ। ਮੈਂ ਫਿਰ ਬੇਨਤੀ ਕਰਾਂ, ਲਾਹੌਰ ਵਿਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ, ਉਸ ਤੋਂ ਬਾਅਦ ਲਾਹੌਰ ਇੰਨਾ ਲਹੂ ਪੀਣ ਹਿੱਦ ਗਈ ਮੁੜ ਕੇ ਸਿੱਖੀ ਦਾ ਲੰਮਾ ਸਮਾਂ ਲਹੂ ਪੀਂਦੀ ਰਹੀ। ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ। ਇਤਿਹਾਸ ਆਪਣੀਆਂ ਅੱਖਾਂ ਅੱਗੇ ਰੱਖੋ, ਤੁਹਾਨੂੰ ਸਾਰੀ ਗੱਲ ਦਾ ਸੌਖਾ ਸਮਝ ਲੱਗ ਜਾਏਗੀ। ਉਸ ਤੋਂ ਬਾਅਦ ਬੜੀ ਵਾਰੀ ਭਾਈ ਮਨੀ ਸਿੰਘ ਹੋਰੀ, ਭਾਈ ਤਾਰੂ ਸਿੰਘ ਹੋਰੀ, ਸੁਬੇਗ ਸਿੰਘ ਹੋਰੀ, ਸ਼ਾਹਬਾਜ਼ ਸਿੰਘ ਹੋਰੀ ਬੜੀ ਵਾਰੀ ਉੱਤੇ ਲਾਹੌਰ ਦੇ ਵਿਚ ਬੀਬੀਆਂ ਨੇ ਪੀਸਣੇ ਪੀਸੇ, ਬੜਾ ਕਹਿਰ ਕੀਤਾ ਲਾਹੌਰ ਦੇ ਵਿਚ, ਬਹੁਤ ਕੁਝ ਵਰਤਿਆ। ਬਹੁਤ ਵਾਰ ਬੰਦਿਆਂ ਨੇ ਆ ਕੇ ਬੇਨਤੀ ਕੀਤੀ ਵੀ ਸਿੱਖੋ ਇਸ ਗੱਲ ਚ ਕੋਈ ਸ਼ੱਕ ਨਹੀਂ, ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਇਹਨੇ, ਪਰ ਅਸੀਂ ਇਸ ਲਈ ਨਹੀਂ ਤੁਹਾਡੇ ਕੋਲ ਆਏ, ਅਸੀਂ ਇਸ ਲਈ ਆਏ ਵੀ ਇਹ ਭਾਵੇਂ ਲਹੂ ਪੀਣ ਵਾਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਤੇ ਹੈ ਨਾ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਪਣੂੰ ਪਤਾ ਹੋਣਾ ਚਾਹੀਦਾ। ਚੂਨਾ ਮੰਡੀ ਲਾਹੌਰ ਵਿਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ। सतगुरु गुरु रामदास जी का घर जी का पवित्र स्थान हरिमंदर साहब जी का पवित्र स्थान अमृतसर साहब तुहानू बहुत प्यार है ते उसे गुरु रामदास का वास्ता पाके अस तुहानू गल कहण आए भी इह तुहाडे गुरु की नगरी है इहनू सिख उजाड़दे चंगे नहीं लगदे हालांकि सिखां ने उजाड़ी नहीं सी खुल्लड़बाज सन कुछ उस वेले गुरु के सिखां ने गुजर सिंह जी ते लहणा सिंह जी आप हाथ विच सोटियां पकड़ के उस सारे लाहौर दियां गलियां विच घूमदे रहे भी किते कोई बंदा गलती ना करे ते एक कलंक सिखां दे नां ते ना लग जाए उन्होंने किसी नूं लुट्टण ना दिता बड़े अमन अमान की जिंदगी उन्होंने दिती ते इस तों बाद विच ओ बड़े अमन अमान नाल इत्थे सारा प्रबंध करदे रहे ते बहुत लोग खुश होए क्योंकि काबली मल दी उहदे निजाम हेठ उहदे प्रबंध हेठ लाहौर निवासी बहुत दुखी सन कुछ समय बाद काबली मल आउंदा ते झड़पुं भी मारिया जांदा है इहदी गल इत्थे खत्म कर दी आपां वक्त गुजरिया फिर दुबारे अहमद शाह अब्दाली आया ये अठवां हमला करन लगा है जिहड़े प्रमुख ने अठ ही ने उस तों अगे नहीं आपां हमलिआं दा जिक्र करना छोटा जिहा जिक्र करके मैं समाप्ति कर देनी ये अठवां हमला है वह भी बड़ी अहमियत रखदा है यह आया तेरे आउंदिआं साल मन विच विचार बनाई हर बारी हुण आ तां सिखां दी रिहा सी क्योंकि सिखां तों बिना हुण कोई टक्कर ही नहीं सी किसे नाल दी हालांकि तुसी चेता रखियो जी जिनी बारी हुण जिक्र आउंदा इहने पहले पंज कु हमलियां तक हिंदुस्तान की दौलत नूं भी लुटिया हिंदुस्तान दीआं धीआं भैणां नूं भी लैके जांदा रिहा उस तों बाद विच हमलियां दे विच इहदे नां हत्थ दौलत लगदी रही है ते ना ही ए बाकी किसी होर चीज नूं लुटदा रहा है ए उस तों बाद केवल सिखां नाल टक्कर लैंदा रहा है 1761 तों 14 जनवरी 1761 तों बाद जिहड़ी मराठियां दी तीजी लड़ाई सी उहदे विचों हार चुके सन उस तों बाद मराठे वीर सामने नहीं आए मुड़के तो सिख ही सन सिख ही टकराउंदे सन जिन्नी बारी आउंदे सन इस वारी ए फिर आया इहने आउंदिआं सार कोशिश कीती मैं हमला करां ते सिद्धा लाहौर विच आ गया 22 दसंबर नूं आया जदों लाहौर विच आया ते उस वेले गुरु के सिखां नूं पता लग गया भई हुण इहदे नाल टक्कर लैणी योग नहीं होवेगी हुण इहदे नाल टक्कर लैणी योग नहीं होवेगी अब्दाली कुछ समय लई आया चला जाएगा चार दिन बाद आके फिर लाहौर सांभ लांगे उदों गुरु के सिख लाहौर नूं छड्ड के चले गए अहमद शाह अब्दाली हुण उत्थे लाहौर विच आ हुण टक्कर किहदे नाल लवे चंद रोज रिहा तिने लाहौर दे बंदियां नूं इकट्ठे कीता इन्हां नूं इक गल पुछी कहण लगे भी तुसीं इक गल दसो इत्थे जिहड़ा मेरा लाया होया सूबेदार है उह ते काबली मल सी उह इन्हां ने मार दिता हुण मैं नवां सूबेदार ला के जाणा है जिहड़ा तुसीं गुज्जर सिंह ते लहणा सिंह ने प्रबंध कीता इत्थे रहि के ते तुसीं उहदे प्रबंध विच मैनूं बहुत सुखी नजर आउंदे हो तुसी दसो मैं सूबेदार किनू लावां क्योंकि हुण अब्दाली दा असल विच पत्ता खेडण दा मन सी भई मैं इहो जिहे इत्थे बंदे नूं छड्ड के जावां जिहड़ा मेरे खिलाफ ना होवे मुड़के आउंदिआं नूं लाहौर मैनूं उवें ही मिले इक हंकारी बंदे दी होर निशानी हुंदी है उह उतना धन माल तों निराश नहीं हुंदा जिन्ना हंकार तों निराश हो जांदा है हुण उह जिहड़ा किसे तों नहीं सी हारिया होया हुण उह सिखां कोलों हारिया होया वापस जांदा है जिहदे करके उह इस गल दी चाहत रखदा है भी किसे तरह इक बारी मैं सिखां उत्ते जित हासिल कर लां मुड़के मैं इत्थे हिंदुस्तान नहीं आवांगा पर ऐसा हो नहीं रिहा फिर उह मन विच विचार बणाउंदा है भी किन्ना चंगा होवे जे किते हुण मैं इस लाहौर दे विच इक इहो जिहा प्रबंध छड्ड के जावां जिहड़े आउण वाले लोग मेरे वफादार रहिण उन्हां ने पतवंते सजणां नूं सजिआ ते उन्हां नूं पुछिआ भी दसो तुसीं किहदे राज विच खुश हो काबली मल दे राज विच खुश सी जां इह गुज्जर सिंह जां लहणा सिंह इह तुहानूं दुखी करदे होणगे सारे नगर दे लोकां ने देखो माण करन वाली बात है मैं बेनती करां प्रबंधक दा वैसे कदा सुन आउंदे ही नहीं क्योंकि उन्हां नूं तां वास्ता नहीं हुंदा ते पर जे उह सुन आउण तां उन्हां नूं पता लगे भी प्रबंध की चीज हुंदी है आ देखो तुहाडे सामने इतिहास मैं अपने कोल कुछ नहीं कहण लगा ਉਸ ਵੇਲੇ ਮੋਤਬਰ ਬੰਦਿਆਂ ਨੇ ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਨੇ ਸਾਰੇ, ਪਰ ਉਹਨਾਂ ਇੱਕ ਗੱਲ ਟਣਕਾ ਕੇ ਕਹੀ, ਕਹਿਣ ਲੱਗੇ ਸਜਣਾ ਜੇ ਤੇ ਪੁੱਛਦਾ ਤੂੰ ਸੱਚ, ਤੈਨੂੰ ਸਿੱਖ ਪਾਉਂਦੇ ਨਹੀਂ, ਸਾਨੂੰ ਪਤਾ ਵੀ ਜੇ ਅਸੀਂ ਸਿੱਖਾਂ ਦੀ ਬਦਨਾਮੀ ਕਰੀਏ ਤੂੰ ਖੁਸ਼ ਹੋਏਗਾ, ਤੂੰ ਖੁਸ਼ ਹੋਏਗਾ, ਪਰ ਲੇਕਿਨ ਸੱਚ ਛੁਪਿਆ ਨਹੀਂ ਰਹਿ ਸਕਦਾ, ਇਸ ਲਈ ਅਸੀਂ ਤੈਨੂੰ ਸੱਚ ਦੱਸਣ ਲੱਗੇ ਹਾਂ। ਸੱਚ ਹਕੀਕਤ ਇਹ ਹੈ ਸਜਣਾ, ਜਿੰਨਾ ਸੁੱਖ ਅਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਮਾਣਿਆ ਨਾ, ਇੰਨਾ ਸੁੱਖ ਅਸੀਂ ਅੱਜ ਤੱਕ ਨਹੀਂ ਮਾਣਿਆ। ਅੱਜ ਤੱਕ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰ ਵਿੱਚ ਜਾਂ ਬਾਹਰ ਕਿਤੇ ਇੰਨਾ ਸੁਰੱਖਿਅਤ ਨਹੀਂ ਦੇਖਿਆ। ਇੱਕ ਬਾਪ ਜਿਹਦੀ ਧੀ ਜਵਾਨ ਹੋਵੇ ਉਹ ਰਾਤ ਨੂੰ ਸੁੱਖ ਦੀ ਨੀਂਦ ਅਗਰ ਸੁੱਤਾ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਸੁੱਤਾ, ਸਜਣਾ ਤੇਰੇ ਰਾਜ ਵਿੱਚ ਕੋਈ ਸੁੱਖ ਦੀ ਨੀਂਦ ਨਹੀਂ ਸੁੱਤਾ। ਜਿਹਦੀ ਧੀ ਜਵਾਨ ਹੁੰਦੀ ਹੈ ਨਾ, ਉਹ ਧੀ ਕਦਮ ਕਦੇ ਧਰਤੀ ਤੇ ਨਹੀਂ ਰੱਖਦੀ, ਪਿਓ ਨੂੰ ਇਹ ਪ੍ਰਤੀਤ ਹੁੰਦਾ ਵੀ ਉਹ ਧੀ ਪਿਓ ਦੀ ਹਿੱਕ ਤੇ ਕਦਮ ਰੱਖਦੀ, ਉਹਨੂੰ ਇੱਜ਼ਤ ਦਾ ਖਿਆਲ ਹੁੰਦਾ। ਕਹਿਣ ਲੱਗੇ ਸਜਣਾ ਇਹ ਗੱਲ ਚੇਤਾ ਰੱਖ, ਅਗਰ ਅਸੀਂ ਸਭ ਤੋਂ ਵੱਧ ਸੁਖੀ ਇੱਜ਼ਤ ਪੱਤ ਵੱਲੋਂ ਹੋਏ ਹਾਂ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਹੋਏ ਹਾਂ। ਦੂਜੀ ਗੱਲ, ਅਗਰ ਅਸੀਂ ਰੱਜ ਕੇ ਰੋਟੀ ਖਾਧੀ ਹੈ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਖਾਧੀ ਹੈ, ਜੇ ਤੂੰ ਮੰਨਦਾ ਨਾ ਤਾਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੂੰ ਸਾਡੇ ਕੋਲ ਇੱਥੇ ਛੱਡ ਜਾ। ਹੁਣ ਐਵੇਂ ਸ਼ਬਦ ਅਲੀ ਤੇ ਬੜਾ ਮਜ਼ਬੂਰ ਹੋ ਗਿਆ, ਉਹ ਕੀ ਕਰੇ, ਸਾਰੇ ਬਾਗੀ ਹੁੰਦੇ ਜਾ ਰਹੇ ਨੇ। ਉਹਨੇ ਫਿਰ ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ, ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਵੀ ਲਹਿਣਾ ਸਿੰਘਾ, ਤੇਰੀ ਕਾਰਗੁਜ਼ਾਰੀ ਤੋਂ ਮੈਂ ਬਹੁਤ ਖੁਸ਼ ਹੋਇਆ, ਭਾਵੇਂ ਤੇਰੀ ਸਾਡੀ ਨਹੀਂ ਬਣਦੀ ਗੱਲ ਵੱਖਰੀ ਹੈ, ਪਰ ਆ ਮੈਂ ਤੈਨੂੰ ਲਾਹੌਰ ਦੀ ਸੂਬੇਦਾਰੀ ਦਿਆਂ, ਨਾਲ ਇੱਕ ਛੋਟੀ ਜਿਹੀ ਟੋਕਰੀ ਬਦਾਮਾਂ ਦੀ ਭਰ ਕੇ, ਇੱਕ ਚੰਗਾ ਦੁਸ਼ਾਲਾ ਤੇ ਨਾਲ ਇੱਕ ਚਿੱਠੀ ਲਿਖ ਕੇ ਲਹਿਣਾ ਸਿੰਘ ਦੇ ਕੋਲ ਭੇਜੀ ਕਿਸੇ ਵਿਚੋਲੇ ਦੇ ਰਾਹੀਂ। ਉਹਦੇ ਫੌਜਾਂ ਦੇ ਕੁਝ ਅਸੂਲ ਹੁੰਦੇ ਸਨ ਤੇ ਜਦੋਂ ਚਿੱਠੀ ਲਹਿਣਾ ਸਿੰਘ ਦੇ ਕੋਲ ਗਈ, ਲਹਿਣਾ ਸਿੰਘ ਨੇ ਆਪਣੇ ਵੱਲੋਂ ਇੱਕ ਬੁੱਕ ਭਰੀ ਚਣਿਆਂ ਦੀ ਤੇ ਉਹ ਬੁੱਕ ਭਰ ਕੇ ਨਾਲ ਉਹਨੂੰ ਦਿੱਤੀ ਤੇ ਨਾਲ ਇੱਕ ਕੰਬਲੀ ਦਿੱਤੀ ਤੇ ਉਹਨੂੰ ਬਚਨ ਕਿਹਾ ਵੀ ਉਹਨੂੰ ਜਾ ਕੇ ਕਮੀ, ਅਹਿਮਦ ਸ਼ਾਹ ਅਬਦਾਲੀ ਨੂੰ ਜਾ ਕੇ ਕਮੀ ਭਾਈ ਸਜਣਾ, ਅਸੀਂ ਵਿਦੇਸ਼ੀ ਬਦਾਮਾਂ ਦੀ ਬਜਾਏ ਆਪਣੇ ਘਰ ਦੇ ਚਣੇ ਚਬਾ ਕੇ ਖੁਸ਼ ਹੋ ਜਾਂਦੇ ਹਾਂ, ਸਾਨੂੰ ਤੇਰੇ ਵਰਗਿਆਂ ਦੀ ਲੋੜ ਨਹੀਂ ਹੈ, ਔਰ ਤੇਰੇ ਦੁਸ਼ਾਲਿਆਂ ਦੀ ਥਾਂ ਤੇ ਸਾਡੀ ਫਟੀ ਹੋਈ ਕੰਬਣੀ ਜਿਹੜੀ ਸਾਨੂੰ ਗੁਰੂ ਵੱਲੋਂ ਮਿਲੀ ਹੈ ਨਾ, ਇਹ ਤੇਰੇ ਸ਼ਾਹੀ ਪੁਸ਼ਾਕਾਂ ਨਾਲੋਂ ਕੀਮਤੀ ਹੈ, ਇਹਦੇ ਵਿੱਚ ਕਿਸੇ ਦੀ ਈਮ ਨਹੀਂ ਹੈ ਮੰਨੀ ਹੋਈ। ਔਰ ਇੱਕ ਗੱਲ ਚੇਤਾ ਰੱਖੀ, ਜਿਸ ਦਿਨ ਲਾਹੌਰ ਦੀ ਸੂਬੇਦਾਰੀ ਲੈਣੀ ਹੋਈ ਨਾ, ਅਸੀਂ ਹਿੱਕ ਦੇ ਜ਼ੋਰ ਲਵਾਂਗੇ ਤੇਰੇ ਵਾਂਗੂ, ਕਾਗਜ਼ਾਂ ਵਿੱਚ ਪਰੋਸੀ ਹੋਈ ਸੂਬੇਦਾਰੀ ਸਾਨੂੰ ਨਹੀਂ ਜੇ ਚਾਹੀਦੀ। ਪਤਾ ਨਹੀਂ ਸਿੱਖ ਕਿਹੋ ਜਿਹੇ ਹੋਣਗੇ, ਪਤਾ ਨਹੀਂ ਸਿੱਖ ਅੱਜ ਦੇ ਕਿਹੋ ਜਿਹੇ ਨੇ। ਦੱਸ ਬਹੁਤ ਵਾਰੀ ਬੇਨਤੀ ਕਰਦਾ, ਅੱਜ ਦੇ ਸਿੱਖ ਦੀ ਜਿਹੜੀ ਰਿਸ਼ਤੇਦਾਰੀ ਉਹ ਕੇਵਲ ਕੁਰਸੀ ਨਾਲ ਹੈ, ਉਸ ਤੋਂ ਵਧੀਕ ਕਿਸੇ ਨਾਲ ਨਹੀਂ, ਉਹਨੂੰ ਗੁਰੂ ਨਾਲ ਵੀ ਵਾਸਤਾ ਨਹੀਂ। ਆ ਜਿਹੜਾ ਅਸੀਂ ਭਰਮ ਕਰ ਜਾਂਦੇ ਵੀ ਸਿੱਖਾਂ ਨਾਲ ਇਸ ਤਰ੍ਹਾਂ ਹੋਈ, ਕਿਵੇਂ ਕਰੇ ਉਹਨਾਂ, ਸਿੱਖ ਹੈ ਹੀ ਨਹੀਂ ਇਹ ਤਾਂ ਸਿੱਖੀ ਧਰਮ ਨੂੰ ਵਰਤ ਰਹੇ ਵੀ ਇਸ ਦਾੜਾ ਰੱਖ ਕੇ ਉੱਤੋਂ ਦੀ ਕਿਰਪਾਨ ਪਾ ਕੇ ਨਾ ਮੈਨੂੰ ਵੋਟਾਂ ਦੇਣੀਆਂ ਨੇ, ਜੇ ਮੈਂ ਦਾੜੇ ਕੇਸ ਮਨਾ ਲਏ ਇਹਨਾਂ ਨੇ ਵੋਟ ਨਹੀਂ ਦੇਣੀ, ਉਹ ਤਾਂ ਇਸ ਲਈ ਰੱਖੀ ਬੈਠਾ, ਉਹਨੂੰ ਇਸ ਗੱਲ ਨਾਲ ਨਹੀਂ ਵਾਸਤਾ। ਜਿਹੜੀ ਗੱਲ ਕਹਿਣੀ ਚਾਹੁੰਦਾ, ਅਹਿਮਦ ਸ਼ਾਹ ਅਬਦਾਲੀ ਵਿੱਚੋਂ ਹੋਰ ਕਈ ਥਾਵਾਂ ਤੇ ਹੁੰਦਾ ਹੋਇਆ ਇਸ ਵਾਰੀ ਵੀ ਕਾਫੀ ਨਿਰਾਸ਼ ਹੋ ਕੇ ਪਰਤ ਗਿਆ। ਜਾਂਦਾ ਹੋਇਆ ਫਿਰ 17 ਜਨਵਰੀ 1765 ਨੂੰ 66 ਨੂੰ ਖਿਮਾ ਕਰੇ ਜੇ, ਕਿਉਂਕਿ ਦਸੰਬਰ ਦੇ ਮਹੀਨੇ 65 ਵਿੱਚ ਆਇਆ ਸੀ। ਜਨਵਰੀ ਨੂੰ 17 ਜਨਵਰੀ ਨੂੰ ਜਾਂਦਾ ਹੋਇਆ ਤੇ ਇਹ ਫਿਰ ਦੁਬਾਰੇ ਇੱਕ ਵਾਰੀ ਇੱਕ ਚਿੱਠੀ ਲਿਖਦਾ, ਉਸ ਵੇਲੇ ਫਿਰ ਦੁਬਾਰੇ ਚੜ੍ਹਤ ਸਿੰਘ ਨੂੰ ਇੱਕ ਚਿੱਠੀ ਲਿਖਦਾ ਵੀ ਤੁਸੀਂ ਕਿਸੇ ਤਰ੍ਹਾਂ ਮੇਰੇ ਨਾਲ ਸੰਧੀ ਕਰ ਸਕਦੇ ਹੋ, ਜਿਹੜੀ ਅਹੁਦੇਦਾਰੀ ਕਹੋਗੇ ਮੈਂ ਤੁਹਾਨੂੰ ਉਹ ਦੇ ਦਿਆਂਗਾ। ਤੁਹਾਨੂੰ ਥੋੜਾ ਜਿਹਾ ਖਿਆਲ ਹੋਇਆ ਤੇ ਤੁਹਾਨੂੰ ਚੇਤਾ ਹੋਣਾ ਚਾਹੀਦਾ, ਹਜੇ ਕੱਲ ਹੀ ਆਪਾਂ ਇਤਿਹਾਸ ਵਿੱਚ ਆ ਰਹੇ ਹਾਂ, ਸਰ ਬੁਲੰਦ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਤੇ ਉਹ ਚੜ੍ਹਤ ਸਿੰਘ ਨੇ ਉਹਨੂੰ ਕਿਲੇ ਵਿੱਚ ਕੈਦ ਰੱਖਿਆ ਸੀ, ਤੇ ਮਿੰਨਤਾਂ ਕਰਦਾ ਸੀ ਵੀ ਮੈਨੂੰ ਛੱਡ ਦੇ ਤੂੰ ਅਹਿਮਦ ਸ਼ਾਹਬਦ ਅਲੀ ਨਾਲ ਟੱਕਰ ਲਏਗਾ ਉਹ ਕਹਿੰਦਾ ਕੋਈ ਪਰਵਾਹ ਨਹੀਂ ਅਹਿਮਦ ਸ਼ਾਹਬਦ ਅਲੀ ਦੀ ਫਿਰ ਉਹ ਦੂਜਾ ਪੱਤਾ ਖੇਡਦਾ ਕਹਿਣ ਲੱਗਾ ਵੀ ਦੇਖ ਤੇਰੀ ਕਿੰਨੀ ਸ਼ੋਭਾ ਹੋਏਗੀ ਲੋਕ ਕਹਿਣਗੇ ਵੀ ਚਰਤ ਸਿੰਘ ਨੇ ਉਹਦੇ ਚਾਚੇ ਨੂੰ ਪਕੜਿਆ ਤੇ ਉਹ ਮਾਰ ਵੀ ਛੱਡ ਦਿੱਤਾ ਕਿੱਡਾ ਦਿਆਲੂ ਹੈ ਚਰਤ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗੇ ਲੋਕ ਸ਼ੋਭਾ ਇਹ ਵੀ ਤਾਂ ਕਰ ਸਕਦੇ ਵੀ ਅਹਿਮਦ ਸ਼ਾਹਬਦ ਅਲੀ ਦੇ ਚਾਚੇ ਨੂੰ ਚਰਤ ਸਿੰਘ ਨੇ ਕੈਦੀ ਬਣਾ ਕੇ ਰੱਖਿਆ ਵੀ ਇਹ ਵੀ ਤਾਂ ਕਹਿ ਸਕਦੇ ਨੇ ਤੂੰ ਇਸ ਤਰ੍ਹਾਂ ਦੀ ਸ਼ੋਭਾ ਕਿਉਂ ਦੇਣਾ ਮੈਨੂੰ ਇਸ ਤਰ੍ਹਾਂ ਦੀ ਸ਼ੋਭਾ ਵੀ ਤਾਂ ਹੋ ਸਕਦੀ ਹੈ ਵੀ ਸਿੱਖ ਜਗਤ ਇਸ ਤਰ੍ਹਾਂ ਦੀ ਸ਼ੋਭਾ ਕਰੇਗਾ ਉਹ ਹੁਣ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ ਜੈਨ ਖਾਨ ਨੂੰ ਮਾਰਨਾ ਲਾਹੌਰ ਤੇ ਹਮਲਾ ਕਰ ਲੈਣਾ ਤੇ ਉਹਦੇ ਜਿਹੜੇ ਸਾਥੀ ਨੇ ਕਾਬਲੀ ਮਨ ਨੂੰ ਮਾਰ ਦਿੱਤਾ ਜਾਣਾ ਤੇ ਅਹਿਮਦ ਸ਼ਾਹਬਦ ਅਲੀ ਪੈਰ ਪੈਰ ਤੇ ਹਾਰਦਾ ਜਾ ਰਿਹਾ ਫਿਰ 17 ਜਨਵਰੀ ਨੂੰ ਚਿੱਠੀ ਲਿਖ ਲਿਆ ਲੇਕਿਨ ਚਰਚ ਸਿੰਘ ਨੇ ਫਿਰ ਕੜਾਕੇ ਦਾ ਜਵਾਬ ਦਿੱਤਾ ਭਾਈ ਤੂੰ ਆਪਣੀ ਪੱਤ ਬਚਾ ਸਾਨੂੰ ਸਾਡੇ ਤੇਰੇ ਨਾਲ ਕੋਈ ਵਾਸਤਾ ਨਹੀਂ ਤੂੰ ਆਪਣੀ ਜਿਹੜੀ ਵਿਗੜੀ ਉਹਨੂੰ ਨਿਬੇੜ ਅਹਿਮਦ ਸ਼ਾਹਬਦ ਅਲੀ ਫਿਰ ਦੁਬਾਰੇ ਵਾਪਸ ਜਾਂਦਾ ਹੈ ਔਰ ਜਾਂਦਿਆਂ ਹੋਏ ਸਿੱਖੇ ਨੂੰ ਰਸਤੇ ਚ ਫਿਰ ਘੇਰ ਘੇਰ ਕੇ ਮਾਰਦੇ ਨੇ ਬੜਾ ਮਾਰਦੇ ਨੇ ਕਿਉਂਕਿ ਮੈਂ ਇੱਕ ਵਾਰੀ ਫਿਰ ਜ਼ਿਕਰ ਕਰਾਂ ਕਾਜੀ ਨੂਰ ਮੁਹੰਮਦ ਨੇ ਤਾਂ ਹੀ ਲਿਖਿਆ ਜੰਗਨਾਮਾ ਉਹਨੇ ਆਖਿਆ ਬੜੇ ਬਹਾਦਰ ਨੇ ਇਸ ਗੱਲੋਂ ਉਹ ਚਲਾ ਗਿਆ ਫਿਰ ਉਸ ਤੋਂ ਬਾਅਦ 8ਵੇਂ ਹਮਲੇ ਤੋਂ ਬਾਅਦ ਉਹਨੇ 9ਵਾਂ 10ਵਾਂ ਤੇ 11ਵਾਂ ਜਿਹੜੇ 3 ਹਮਲੇ ਕੀਤੇ ਨੇ ਨਾ ਉਹ ਆਇਆ ਜ਼ਰੂਰ ਹੈ 1768 ਵਿੱਚ ਵੀ ਆਇਆ 1769 ਵਿੱਚ ਵੀ ਆਇਆ 1768 ਵਿੱਚ ਆਇਆ ਲਾਹੌਰ ਤੋਂ ਮੁੜ ਗਿਆ 1769 ਵਿੱਚ ਆਇਆ ਪਿਸ਼ਾਵਰ ਤੋਂ ਮੁੜ ਗਿਆ 1770 ਵਿੱਚ ਆਇਆ ਫਿਰ ਪਿਸ਼ਾਵਰ ਤੋਂ ਮੁੜ ਗਿਆ ਲੇਕਿਨ ਉਹਨਾਂ ਨੇ ਸਿੱਖਾਂ ਨਾਲ ਮੱਥਾ ਨਹੀਂ ਜਲਾਇਆ ਵਾਪਸ ਚਲਾ ਜਾਂਦਾ ਰਿਹਾ 23 ਅਕਤੂਬਰ 1772 ਨੂੰ ਨੱਕ ਦਾ ਜ਼ਖਮ ਵਿਗੜ ਜਾਣ ਦੇ ਕਾਰਨ ਬੁਰੀ ਮੌਤ ਮਰ ਕੇ ਪਾਪਾਂ ਦੀ ਪੰਡ ਲੈ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ 1772 ਨੂੰ ਮਰਿਆ ਅਹਿਮਦ ਸ਼ਾਹਬਦ ਅਲੀ ਥੋੜੀਆਂ ਗੱਲਾਂ ਮੈਂ ਤੁਹਾਡੇ ਨਾਲ ਦੂਜੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿਉਂਕਿ ਇੱਕ ਦੌਰ ਖਤਮ ਹੋਇਆ ਇਤਿਹਾਸ ਦਾ ਇੱਥੇ ਹੁਣ ਇਹ ਗੱਲ ਮੈਂ ਤੁਹਾਡੇ ਸਾਹਮਣੇ ਹੋਰ ਰੱਖਾਂ ਇਤਿਹਾਸ ਨੂੰ ਤੁਸੀਂ 4 ਭਾਗਾਂ ਚ ਵੰਡ ਸਕਦੇ ਹੋ ਥੋੜਾ ਜਿਹਾ ਦਿਮਾਗ ਚ ਰੱਖਿਓ ਮੈਂ ਬੇਨਤੀ ਕਰਾਂ 10 ਪਾਤਸ਼ਾਹੀਆਂ ਤੱਕ ਜਾਂ 5 ਪਾਤਸ਼ਾਹੀਆਂ ਤੱਕ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਯੁੱਗ ਸੀ ਮੈਂ ਕਵੰਡੀਆਂ ਨਹੀਂ ਪਾਉਣ ਲੱਗਾ ਮੈਨੂੰ ਖਿਮਾ ਕਰਦੇ 5ਵੇਂ ਪਾਤਸ਼ਾਹ ਤੋਂ ਲੈ ਕੇ ਕੁਰਬਾਨੀ ਯੁੱਗ ਸ਼ੁਰੂ ਹੋਇਆ 5ਵੇਂ ਪਾਤਸ਼ਾਹ ਤੱਕ ਗੁਰਬਾਣੀ ਯੁੱਗ 5ਵੇਂ ਪਾਤਸ਼ਾਹ ਤੋਂ ਅੱਗੇ ਜਿਹੜਾ ਉਹ ਕੁਰਬਾਨੀ ਯੁੱਗ ਸ਼ੁਰੂ ਹੁੰਦਾ ਫਿਰ ਬਹੁਤ ਕੁਰਬਾਨੀਆਂ ਹੁੰਦੀਆਂ ਨੇ ਜਦੋਂ ਬੰਦਾ ਸਿੰਘ ਬਹਾਦਰ ਤੱਕ 1716 ਤੱਕ ਇਹ ਸਭ ਕੁਝ ਸਮਾਪਤ ਹੁੰਦਾ ਉਸ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਚੱਲਦਾ ਸਿੱਖਾਂ ਨੇ ਪਤਾ ਨਹੀਂ ਕਿੰਨਾ ਕੁ ਖੂਨ ਡੋਲਿਆ ਹੋਵੇਗਾ ਪਰ ਉਹਨਾਂ ਵਿੱਚੋਂ ਇਤਿਹਾਸ ਵਿੱਚੋਂ ਇੱਕ ਸਿੱਖ ਲੱਭਣਾ ਔਖਾ ਜਿਹੜਾ ਕਿਸੇ ਤਸ਼ੱਦਦ ਤੋਂ ਡਰਦਾ ਹੋਇਆ ਇਹ ਵਕਤ ਦੇ ਹਾਕਮ ਨਾਲ ਫੈਸਲਾ ਕਰ ਲੇ ਭਈ ਤੂੰ ਮੈਨੂੰ ਸਿੱਖ ਹੋਣ ਦੇ ਨਾਤੇ ਛੱਡ ਦੇ ਖਾਫੀ ਖਾਨ ਉਸ ਵੇਲੇ ਦਾ ਵਕਤ ਦਾ ਲਿਖਾਰੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਇੱਕ ਨੌਜਵਾਨ ਦੀ ਮੌਤ ਨੂੰ ਮੇਰੀ ਮਾਂ ਝੂਠ ਬੋਲਦੀ ਕਹਿ ਕੇ ਤੁਸੀਂ ਬੜੀ ਵਾਰੀ ਸਾਖੀ ਸੁਣੀ ਹੈ ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ ਜਿਹਦੇ ਘਰ ਪਰਿਵਾਰ ਵਿੱਚ ਜਵਾਨੀ ਦਾ ਪਹਿਰਾ ਹੋਵੇ ਤੇ ਘਰ ਪਰਿਵਾਰ ਸੁਖੀ ਹੋਵੇ ਉਹਦੀ ਇੱਕੋ ਇੱਕ ਮਾਂ ਹੋਵੇ ਤੇ ਪਿਤਾ ਵੀ ਘਰ ਵਿੱਚ ਨਾ ਹੋਵੇ ਘਰ ਵਾਲੀ ਨੌਜਵਾਨ ਹੈ ਘਰ ਵਿੱਚ ਲੇਕਿਨ ਉਹ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਗੁਰੂ ਗੋਬਿੰਦ ਸਿੰਘ ਦੀ ਗਲਵੱਕੜੇ ਚ ਜਾਣਾ ਪਸੰਦ ਕਰਦਾ ਫਾਨੀ ਦੁਨੀਆਂ ਦੇ ਰਿਸ਼ਤਿਆਂ ਨੂੰ ਤੋੜ ਦਿੰਦਾ ਕਿਹੋ ਜਿਹਾ ਜਲਬਾ ਹੋਏਗਾ ਸਿੱਖਾਂ ਚ ਇਹਨਾਂ ਸਾਰੇ ਹਮਲਿਆਂ ਦੇ ਵਿੱਚ ਉਹਦੇ ਕੋਲ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਲੱਭ ਸਕਿਆ ਜਿਹਦੇ ਨਾਲ ਮੈਂ ਉਹਨੂੰ ਆਪਣੀ ਈਨ ਮਨਾ ਲਾਂ ਦੋ ਪੱਖ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਪਹਿਲੀ ਗੱਲ ਅਹਿਮਦ ਸ਼ਾਹ ਅਬਦਾਲੀ ਹਾਰਦਾ ਕਿਉਂ ਰਿਹਾ ਇਤਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਜਿਹੜਾ ਸਾਰਿਆਂ ਨੂੰ ਝੁਕਾ ਲੈਂਦਾ ਸੀ ਉਹ ਇਹਨਾਂ ਅੱਗੇ ਕਿਉਂ ਹਾਰਦਾ ਰਿਹਾ ਉਹਦਾ ਕਾਰਨ ਸਿਰਫ 2-3 ਸਨ ਨੰਬਰ 1 ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਹੰਕਾਰ ਦੀ ਭਾਵਨਾ ਲੈ ਕੇ ਆਇਆ ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਲੁੱਟ ਦੀ ਭਾਵਨਾ ਲੈ ਕੇ ਆਇਆ ਦੂਜੀ ਗੱਲ ਉਹਦੇ ਕੋਲ ਸਿਰਫ 2 ਹੀ ਜਿਹੜੇ ਉਹਦੇ ਬਹੁਤ ਨਜ਼ਦੀਕੀ ਸਿਆਣੇ ਜਰਨੈਲ ਸਨ ਇੱਕ ਜੈਨ ਖਾਨ ਇੱਕ ਜਹਾਨ ਖਾਨ। ਹਾਲਾਂਕਿ ਤੈਮੂਰ ਸ਼ਾਹ ਉਹਦਾ ਪੁੱਤਰ ਹੈ ਪਰ ਉਹ ਖੁਦ ਏਡਾ ਸਿਆਣਾ ਨਹੀਂ ਸੀ, ਉਹ ਕਦੇ ਵੀ ਨਹੀਂ ਸੀ ਸਮਝ ਆਉਂਦਾ ਵੀ ਤੂੰ ਸਿੱਖਾਂ ਤੇ ਹੁਣ ਹਮਲਾ ਕਰ ਜਾਂ ਨਾ ਕਰ। ਹਾਲਾਂਕਿ ਉਹ ਇੱਥੋਂ ਦਾ ਰਹਿਣ ਵਾਲਾ ਸੀ। ਇੱਕ ਗੱਲ ਲਿਖੀ ਉਹਨੇ ਬੜੀ ਪਿਆਰੀ, ਸਿੱਖ ਭੂਮੀ ਹੈ ਹਮ ਪਰਦੇਸੀ। ਇਹਦਾ ਲੜਨ ਦਾ ਕਾਰਨ ਇੱਕ ਇਹ ਵੀ ਸੀ ਉਹਦੇ ਹਾਰਨ ਦਾ, ਕਿਉਂਕਿ ਸਿੱਖ ਭੂਮੀ ਦਾ ਅਰਥ ਹੈ ਸਿੱਖ ਇੱਥੋਂ ਦੇ ਵਸਨੀਕ ਸਨ, ਉਹਨਾਂ ਨੂੰ ਪਤਾ ਸੀ ਚਲੋ ਅਬਦਾਲੀ ਆਉਂਦਾ ਸੀ ਜੀ ਕਿਹੜੇ ਜੰਗਲ ਵਿੱਚ ਜਾ ਕੇ ਲੁਕਣਾ, ਇਹਨਾਂ ਨੂੰ ਪਤਾ ਸੀ ਅਬਦਾਲੀ ਕੋਲੋਂ ਜੰਗਲ ਭਾਲਣੀ ਸੀ ਹੁੰਦੇ, ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਪਾਣੀ ਮਿਲਣਾ ਕਿੱਥੇ ਨਹੀਂ ਮਿਲਣਾ। ਸਿੱਖਾਂ ਨੂੰ ਇੱਥੇ ਭੂਮੀ ਹੋਣ ਕਰਕੇ ਇੱਥੋਂ ਦੇ ਵਸਨੀਕ ਹੋਣ ਕਰਕੇ ਉਹਨਾਂ ਨੂੰ ਪਾਣੀ ਦਾ ਵੀ ਪਤਾ ਸੀ ਧਰਤੀ ਦਾ ਪਤਾ ਸੀ, ਥੋੜੇ ਸਿੱਖ ਹੋਣ ਦੇ ਬਾਵਜੂਦ ਵੀ ਉਹਨੂੰ ਹਰਾ ਦਿੰਦੇ ਸਨ। ਅਗਲੀ ਗੱਲ, ਜਿਹੜੇ ਉਹਨੇ ਜੀਵਨ ਵਿੱਚ ਵੱਡੀ ਕਮਜ਼ੋਰੀ ਸੀ ਨਾ ਉਹ ਧਨ ਦੌਲਤ ਦੀ ਤੇ ਇਸ ਇੱਥੋਂ ਦੀ ਇੱਜ਼ਤ ਨਾਲ ਖੇਡਣ ਦੀ ਕਮਜ਼ੋਰੀ ਸੀ, ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ। ਸਾਹਿਬ ਦੀ ਬਾਣੀ ਦਾ ਇੱਕ ਬੜਾ ਨਿਰਮਲ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਵਸੈ ਨਰ ਹਰੀ। ਪਰ ਧਨ ਪਰ ਦਾਰਾ ਪਰ ਹਰੀ, ਜਿਹੜਾ ਬੰਦਾ ਆਪਣੇ ਜੀਵਨ ਵਿੱਚੋਂ ਧਨ ਦੌਲਤ ਤੇ ਵਿਕਾਰੀ ਜੀਵਨ ਨੂੰ ਪਾਸੇ ਕਰ ਦਿੰਦਾ ਉਹਦੇ ਨੇੜੇ ਰੱਬ ਵਸਦਾ, ਉਹਨੂੰ ਕੋਈ ਫਿਰ ਹਰਾ ਨਹੀਂ ਸਕਦਾ। ਇਹ ਕਮਜ਼ੋਰੀਆਂ ਸਨ ਸਿੱਖਾਂ ਦੇ ਵਿੱਚ, ਕੀ ਖੂਬੀਆਂ ਸਨ ਸਿਰਫ ਮੈਂ ਥੋੜੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਇੱਕ ਦੌਰ ਖਤਮ ਹੋ ਚੱਲਾ ਇੱਕ, ਇਸ ਤੋਂ ਬਾਅਦ ਹੁਣ ਜਿਹੜੀ ਹੈ ਨਾ ਇਹ ਸਮਝ ਲਓ ਰਾਜ ਦੀ ਬੁਨਿਆਦ ਰੱਖੀ ਗਈ ਹੈ। ਹੁਣ ਤੱਕ ਦੀਆਂ ਕੁਰਬਾਨੀਆਂ ਨੇ ਰਾਜ ਦੀ ਇੱਟ ਰੱਖ ਦਿੱਤੀ ਹੈ, ਹੁਣ ਤੋਂ ਬਾਅਦ ਰਾਜ ਭਾਗ ਵਾਲੇ ਪਾਸੇ ਤੁਰਨਾ ਔਰ ਇਹਨਾਂ ਨੇ ਖੁਆਰ ਹੋਣਾ। ਹੁਣ ਕਿੱਡੀ ਵੱਡੀ ਬਿਰਤੀ ਸਤਿਗੁਰੂ ਨੇ ਸਾਨੂੰ ਸਿੱਖ ਨੂੰ ਦਿੱਤੀ ਸੀ, ਮੇਰਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਰਾਜ ਨਾ ਹੋਵੇ, ਪਰ ਚਾਹਤ ਇਹ ਹੋਵੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ। ਮਨ ਵਿੱਚ ਭਾਵਨਾ ਇਹ ਹੋਵੇ ਜੇ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਉਸ ਵੇਲੇ ਸਿੱਖਾਂ ਦੇ ਕੋਲ ਜਿਹੜੀਆਂ ਸਭ ਤੋਂ ਵੱਡੀਆਂ ਖੂਬੀਆਂ ਸਨ ਜਿਹੜੇ ਜਿੱਤਦੇ ਸਨ, ਪਹਿਲੀ ਗੱਲ ਸਿੱਖ ਕਿਸੇ ਨੂੰ ਲੁੱਟਦੇ ਨਹੀਂ ਸਨ, ਇਹ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖਾਂ ਨੇ ਕਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੱਤਾ, ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੋਇਆ ਜਹਾਨ ਖਾਨ ਟੱਕਰਦਾ ਤੇ ਜਹਾਨ ਖਾਨ ਭੱਜ ਜਾਂਦਾ ਡਰ ਕੇ, ਤੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਕੋਲ ਜਹਾਨ ਖਾਨ ਦੀ ਪਤਨੀ ਜਹਾਨ ਖਾਨ ਦੇ ਬੱਚੇ ਜਹਾਨ ਖਾਨ ਦੀਆਂ ਗੋਲੀਆਂ ਉਹ ਉਹਨਾਂ ਦੇ ਸਿੱਖਾਂ ਦੇ ਹੱਥ ਲੱਗਦੀਆਂ ਨੇ। ਜਦੋਂ ਗੁਰੂ ਦੇ ਬੱਚੇ ਇਹਨਾਂ ਦੇ ਹੱਥ ਆਏ ਸਨ ਇਹਨਾਂ ਨੀਹਾਂ ਚ ਚੁਣਵਾ ਦਿੱਤੇ ਸਨ, ਪਰ ਜਦੋਂ ਉਹਨਾਂ ਦੇ ਬੱਚੇ ਅੱਜ ਸਿੱਖਾਂ ਦੇ ਹੱਥ ਆਏ ਇਹਨਾਂ ਪੁੱਛਿਆ ਤੁਸੀਂ ਕਿੱਥੇ ਜਾਣਾ, ਉਹਨਾਂ ਚ ਆਖਿਆ ਸੀ ਜੰਮੂ ਜਾਣਾ। ਸਿੱਖਾਂ ਨੇ ਉਹਨਾਂ ਦੇ ਜਹਾਨ ਖਾਨ ਦੀ ਪਤਨੀ ਨੂੰ ਤੇ ਉਹਦੇ ਬੱਚਿਆਂ ਨੂੰ ਜੰਮੂ ਪਹੁੰਚਾਇਆ ਹਿਫਾਜ਼ਤ ਨਾਲ, ਬਿਲਕੁਲ ਪੂਰੀ ਸੁਰੱਖਿਆ ਦੇ ਕੇ ਉਹਨਾਂ ਨੂੰ ਉੱਥੇ ਪਹੁੰਚਾਇਆ। ਪਹਿਲੀ ਗੱਲ, ਸਿੱਖ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖ ਜਿਹੜੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਨਹੀਂ ਸਨ। ਤੀਜੀ ਗੱਲ, ਜਿਹੜੇ ਉਹ ਸਨ ਉਹ ਸਿਰਫ ਧਨ ਦੌਲਤ ਪਿੱਛੇ ਲੜਦੇ ਸਨ, ਗੁਰੂ ਕਾ ਸਿੱਖ ਗੁਰੂ ਲਈ ਲੜਦਾ ਸੀ, ਉਹ ਸੱਚ ਲਈ ਲੜਦਾ ਸੀ। ਉਹਦਾ ਮਕਸਦ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਕਰਨਾ ਨਹੀਂ ਸੀ ਹੁੰਦਾ, ਉਹਦਾ ਮਕਸਦ ਸੀ ਸਤਿਗੁਰੂ ਜੇ ਮੇਰੀ ਜ਼ਿੰਦਗੀ ਬਚ ਗਈ ਤਾਂ ਮੈਂ ਤੇਰੇ ਅਨੁਸਾਰ ਗੁਜ਼ਾਰਾਂਗਾ, ਜੇ ਮੇਰੀ ਜ਼ਿੰਦਗੀ ਤੇਰੇ ਲੇਖੇ ਲੱਗ ਗਈ ਤਾਂ ਮੈਂ ਰੱਬ ਦੇ ਘਰ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਦੇ ਮੁਕਾਮ ਤੇ ਪਹੁੰਚ ਜਾਵਾਂਗਾ। ਅਗਲੀ ਗੱਲ, ਉਹਨਾਂ ਦੇ ਕੋਲ ਪੰਥ ਪ੍ਰਕਾਸ਼ ਦੇ ਬੋਲ ਦੱਸ ਕਈ ਵਾਰੀ ਤੁਹਾਡੇ ਨਾਲ ਸਾਂਝੇ ਕਰਦਾ ਆਇਆ। ਅਗਲੀ ਗੱਲ ਸਭ ਤੋਂ ਵੱਡੀ ਇਹ ਸੀ, ਮੈਂ ਜ਼ਖੀਰੋ ਸਿੰਘਨ ਪਾਸ, ਇਹਨਾਂ ਕੋਲ ਕੁਝ ਵੀ ਨਹੀਂ, ਜ਼ਖੀਰੇ ਦਾ ਮਤਲਬ ਹੁੰਦਾ ਖਜ਼ਾਨਾ, ਇਹਨਾਂ ਕੋਲ ਕੁਝ ਵੀ ਨਹੀਂ। ਮੈਂ ਜ਼ਖੀਰੋ ਸਿੰਘਨ ਪਾਸ ਬਸਤਰ ਸ਼ਸਤਰ ਹੀਨ ਸੋ ਖਾਸ, ਜਿਹੜੇ ਖਾਸ ਪਹਿਨਣ ਵਾਲੇ ਬਸਤਰ ਨੇ ਸ਼ਸਤਰ ਨੇ ਇਹਨਾਂ ਕੋਲ ਕੁਝ ਵੀ ਨਹੀਂ ਵਿਚਾਰਿਆਂ ਕੋਲ। ਹੁਣ ਜਿਹੜਾ ਬੋਤਾ ਸਿੰਘ ਤੇ ਗਰਜਾ ਸਿੰਘ ਦੇਖੋ ਵਕਤ ਦੇ ਹਾਕਮ ਨਾਲ ਟੱਕਰ ਲੈਣੀ ਤੇ ਡੰਡੇ ਪਕੜ ਕੇ ਖਲੋਤੇ ਨੇ ਰਸਤੇ ਚੋਂ, ਟੈਕਸ ਲੈ ਰਹੇ ਨੇ,
1: ਹੈ ਤੇ ਅਣਹੋਣੀਆਂ ਗੱਲਾਂ ਨੇ ਸਿੱਖ ਇਤਿਹਾਸ ਵਿਚ ਉਹਨਾਂ ਕੋਲ ਚੰਗਾ ਹਥਿਆਰ ਵੀ ਕੋਈ ਨੀ ਵੀ ਆਉਂਦਿਆਂ ਨੂੰ ਪੰਜ ਸੱਤ ਨੂੰ ਤੇ ਦੂਰੋਂ ਸਾਂਭ ਲੈਣ ਡੰਡਿਆਂ ਨਾਲ ਹੀ ਉਹਨਾਂ ਨੂੰ ਮਾਰ ਮੁਕਾਇਆ ਕੈਸਾ ਕੈਸਾ ਇਤਿਹਾਸ ਸਿੱਖਾਣਾ ਸਿਰਫ ਬੇਨਤੀ ਕਰ ਰਿਹਾ ਸਾਂ ਮੈਂ ਜ਼ਖੀਰੋ ਸਿੰਘਨ ਪਾਸ ਬਸ਼ਤਰ ਸ਼ਸਤਰ ਹੀਮ ਸੁਖਾ ਸਰੋਗੀ ਅਵਕਟ ਬਿਨ ਮਰ ਜਾਹੀ ਰੋਗੀ ਬਿਚਾਰੇ ਦਵਾਈ ਤੋਂ ਬਿਨਾਂ ਮਰ ਜਾਂਦੇ ਨੇ ਹੱਟ ਪੱਟਣ ਬਾਜ਼ਾਰ ਸੋ ਨਾਹੀ ਇਹਨਾਂ ਦੇ ਕੋਲ ਨਾ ਬਿਚਾਰਿਆਂ ਕੋਲ ਬਾਜ਼ਾਰ ਵਿਚ ਹੱਟੀ ਵੀ ਜਾਣ ਦਾ ਵਕਤ ਹੀ ਨੀ ਜੰਗਲਾਂ ਵਿਚ ਰਹਿੰਦੇ ਨੇ ਕੌਣ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਿਆ ਹੁੰਦਾ ਸੀ ਕਿੱਥੇ ਜਾਣ ਨਾਂਗੇ ਖੜੇ ਉਹ ਭੁੱਖੇ ਪਿਆਸੇ ਦਾਰੂ ਸਿੱਕਾ ਨੇ ਕਿਸੇ ਪਾਸੇ ਨਾਂਗੇ ਨੇ ਖੜੇ ਨੇ ਭੁੱਖੇ ਨੇ ਕਈ ਕਈ ਦਿਨਾਂ ਦੇ ਭੁੱਖੇ ਨੇ ਫਿਰ ਵੀ ਰੱਬ ਦੇ ਸ਼ੁਕਰ ਵਿਚ ਨੇ ਕੋਈ ਪਹਿਨਣ ਲਈ ਕੱਪੜਾ ਵੀ ਨਹੀਂ ਕੋਈ ਖਾਣ ਲਈ ਭੋਜਨ ਵੀ ਨਹੀਂ ਕੁਛ ਵੀ ਸਹੂਲਤ ਨਹੀਂ ਨਾਂਗੇ ਖੜੇ ਉਹ ਭੁੱਖੇ ਪਿਆਸੇ ਦਾਰੂ ਸਿੱਕਾ ਨੇ ਕਿਸੇ ਪਾਸੇ ਫਿਰ ਪੁੱਛਦਾ ਵੀ ਜੇ ਇਹਨਾਂ ਦੀ ਹਾਲਾਤ ਮਾੜੇ ਨੇ ਫਿਰ ਜਿਉਂਦੇ ਕਿਵੇਂ ਸਨ ਆਹ ਹੁਣ ਸਿੱਖ ਭੁਲਾ ਬੈਠਾ ਬਸ ਆਹ ਜਿਹੜੀ ਦਾਤ ਹੈ ਨਾ ਇਹਦੇ ਤੋਂ ਵਿਛੜੇ ਹੋਏ ਅਸੀਂ ਉਹਨਾਂ ਜਵਾਬ ਦਿੱਤਾ ਰਤਨ ਸਿੰਘ ਨੇ ਭੰਗੋ ਨੇ ਕਹਿਣ ਲੱਗੇ ਜਿਉਂਦੇ ਕਾਹਦੇ ਆਸਰੇ ਸਨ ਕਹਿੰਦੇ ਜਿਉਂਦੇ ਇਸ ਆਸਰੇ ਸਨ ਗੁਰ ਬਚਨਨ ਕੀ ਉਨਕੋ ਆਸ ਯਹੀ ਖਜ਼ਾਨੋ ਸਿੰਘਨ ਪਾਸ ਕਹਿਣ ਲੱਗੇ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਅਟਲ ਭਰੋਸਾ ਹੁੰਦਾ ਸੀ ਬਸ ਇੱਕੋ ਖਜ਼ਾਨਾ ਗੁਰੂ ਕੇ ਸਿੱਖਾਂ ਕੋਲ ਹੁੰਦਾ ਸੀ ਅੱਜ ਸਿੱਖ ਨੂੰ ਉਨਾ ਬਾਣੀ ਤੇ ਭਰੋਸਾ ਨਹੀਂ ਹੈ ਜਿੰਨਾ ਹੱਥ ਦੇਖਣ ਵਾਲਿਆਂ ਤੇ ਭਰੋਸਾ ਹੈ ਤਾਂ ਹੀ ਕਰਕੇ ਅਸੀਂ ਖੁਆਰ ਹੋ ਰਹੇ ਹਾਂ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ ਅਸੀਂ ਉਹ ਲਕੀਰ ਟੱਪ ਗਏ ਆਓ ਪਿਆਰ ਵਾਲਿਓ ਇੱਥੇ ਸਿੱਖੀ ਦਾ ਇੱਕ ਦੌਰ ਖਤਮ ਹੋਇਆ ਇਸ ਇਤਿਹਾਸ ਦਾ ਇੱਕ ਦੌਰ ਖਤਮ ਹੋਇਆ ਉਸ ਤੋਂ ਬਾਅਦ ਅਗਲਾ ਦੌਰ ਹੈ ਜਿਹੜਾ ਮਿਸਲਾਂ ਕਿਵੇਂ ਤਰੱਕੀ ਕਰਕੇ ਰਾਜ ਤਖ਼ਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾਉਂਦੀਆਂ ਨੇ ਇਹ ਆਪਾਂ ਕੱਲ੍ਹ ਤੋਂ ਜਿਹੜੇ ਦੋ ਚਾਰ ਦਿਨ ਬਾਕੀ ਨੇ ਉਹਨਾਂ ਵਿਚ ਮੈਂ ਕੋਸ਼ਿਸ਼ ਕਰਾਂਗਾ ਪੂਰਾ ਕਰ ਸਕਾਂ ਹੁਣ ਭੁੱਲਾਂ ਲਿਖੀ ਮੈਂ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਜੀ ਜੋ ਹਮਰੀ ਬਿਦਹੁਤੀ ਮੇਰੀ ਸਤਿਗੁਰਾਂ

ਖੁਸ਼ਾਮਦ ਹੈ ਹੀ ਇਹੋ ਜਿਹੀ ਜਿਹੜੀ ਮਨੁੱਖ ਦੇ ਅੰਦਰਲੇ ਹੰਕਾਰ ਨੂੰ ਜਗਾ ਕੇ ਹੰਕਾਰ ਦਾ ਰੋਗੀ, ਹਉਮੈ ਦਾ ਰੋਗੀ ਬਣਾ ਦਿੰਦੀ ਹੈ। ਅਨੇਕਾਂ ਤਰ੍ਹਾਂ ਦੇ ਇਹੋ ਜਿਹੇ ਲੋਕਾਂ ਨੇ। ਦੂਜੀ ਗੱਲ, ਭਰਾ ਮਾਰੂ ਜੰਗ, ਉਹ ਮੈਂ ਤੁਹਾਡੇ ਨਾਲ ਪਿਛਲੇ ਦਿਨਾਂ ਚ ਸਾਂਝੀ ਕਰ ਬੈਠਾ ਹੋਇਆ ਵਾਂ। ਇਕ ਦੂਜੇ ਤੋਂ ਇਕ ਦੂਜੇ ਦੀਆਂ ਮਿਸਲਾਂ ਦੇ ਉੱਤੇ ਚੜ ਕੇ ਜਾਣਾ, ਇਹ ਉਹਨਾਂ ਨੇ ਕਿਰਦਾਰ ਬਣਾ ਲਿਆ। ਇਸੇ ਦੇ ਦਰਮਿਆਨ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤੇ ਇਹਨਾਂ ਵਿਚੋਂ ਜਿਹੜੇ ਬਾਕੀ ਕੁਝ ਇਕ ਚੰਗੇ ਸਰਦਾਰ ਸਨ, ਉਹਨਾਂ ਵਿਚੋਂ ਕੁਝ ਚੜਾਈ ਵੀ ਕਰ ਗਏ, ਅਗਲੀਆਂ ਮਿਸਲਾਂ ਦੇ ਜਿਹੜੇ ਹੋਰ ਸਨ ਜਥੇਦਾਰ ਹੋਰ ਬਣ ਗਏ। ਉਹਦੇ ਨਾਲ ਕੀ ਹੋਇਆ ਵੀ ਜਿਹੜੀ ਗੱਲ ਅੱਗੇ ਸੀ ਨਾ ਉਹ ਨਾ ਰਹੀ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਮੇਰੀ ਜ਼ਬਾਨ ਸਾਥ ਨਹੀਂ ਦਿੰਦੀ ਮੈਂ ਕਿਵੇਂ ਕਹਾਂ, ਪਰ ਲੇਕਿਨ ਆਪਣਾ ਇਤਿਹਾਸ ਹੈ, ਦੋ ਪੱਖ ਆਪਾਂ ਨੂੰ ਲੁਕਾਉਣੇ ਨਹੀਂ ਚਾਹੀਦੇ। ਇਹ ਮਾੜਾ ਪੱਖ ਹੈ, ਉਹ ਲੋਕ ਸਨ ਜਿਹੜੇ ਉਹ ਨਸ਼ਿਆਂ ਦੇ ਆਦੀ ਹੋ ਗਏ, ਭੰਗ ਪੀਣ ਲੱਗ ਪਏ, ਸ਼ਰਾਬਾਂ ਪੀਣ ਲੱਗ ਪਏ, ਜਿਹੜੀ ਸਿੱਖੀ ਦੇ ਵਿਚ ਕਦਾਚਿਤ ਵੀ ਕਬੂਲ ਨਹੀਂ ਹੈ, ਉਹਨਾਂ ਔਗਣਾਂ ਨੂੰ ਉਹਨਾਂ ਨੇ ਧਾਰਨ ਕਰ ਲਿਆ, ਬਰਬਾਦੀ ਦੇ ਰਾਹ ਤੁਰ ਪਏ। ਛੋਟੀ ਜਿਹੀ ਇੱਕ ਬੇਨਤੀ ਵਿਚ ਹੋਰ ਕਰਦੇ ਹਾਂ। ਅਹਿਮਦ ਸ਼ਾਹ ਅਬਦਾਲੀ ਦੀ ਗੱਲ ਆਪਾਂ ਕਈ ਵਾਰੀ ਵਿਚਾਰ ਚੁੱਕੇ। 23 ਅਕਤੂਬਰ 1772 ਨੂੰ ਉਮਰ ਗਿਆ। ਤੈਮੂਰ ਸ਼ਾਹ ਉਹ 1793 ਤੱਕ ਜਿਉਂਦਾ ਰਿਹਾ, ਪਰ ਉਹਨੇ ਬਹੁਤੀਆਂ ਲੜਾਈਆਂ ਸਿੱਖਾਂ ਨਾਲ ਨਹੀਂ ਲੜੀਆਂ। ਉਹ ਇੱਕੋ ਹੀ ਗੱਲ ਕਹਿੰਦਾ ਸੀ, ਮੇਰੇ ਬਾਪੂ ਨੇ ਲੜ ਕੇ ਕੀ ਖੱਟ ਲਿਆ। ਪਰ ਉਹਦਾ ਜਿਹੜਾ ਪੋਤਰਾ ਸੀ ਸ਼ਾਹਜਮਾਨ, ਇਹ ਤੈਮੂਰ ਸ਼ਾਹ ਦਾ ਛੋਟਾ ਪੁੱਤ ਹੈ। ਇਹਨੇ ਪਨ ਵਿਚ ਭਾਵਨਾ ਬਣਾਈ, ਇਹਦੀ ਵਿਰਤੀ ਆਪਣੇ ਪਿਤਾ ਵਰਗੀ ਤੈਮੂਰ ਸ਼ਾਹ ਵਰਗੀ ਨਹੀਂ ਹੈ, ਇਹਦੀ ਵਿਰਤੀ ਆਪਣੇ ਦਾਦੇ ਵਰਗੀ ਅਹਿਮਦ ਸ਼ਾਹ ਅਬਦਾਲੀ ਵਰਗੀ ਹੈ। ਇਹਨੇ ਕੁਝ ਇਕ ਹਮਲੇ ਕੀਤੇ, ਜਦੋਂ ਇਹ ਤਖ਼ਤ ਤੇ ਬੈਠਿਆ ਤੇ ਇਹਨੇ ਹਮਲੇ ਕੀਤੇ। 1795 ਵਿਚ ਹਮਲਾ ਕੀਤਾ, 1796 ਵਿਚ ਹਮਲਾ ਕੀਤਾ, 1798 ਵਿਚ ਹਮਲਾ ਕੀਤਾ, 1799 ਵਿਚ 14 ਜਨਵਰੀ ਨੂੰ ਇਹ ਵਾਪਸ ਚਲਾ ਗਿਆ। ਇਸੇ ਨੂੰ ਇਹ ਸੰਮਨ ਬੁਰਜ ਦੇ ਵਿਚ ਬੈਠੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੰਗਾਰਿਆ ਸੀ। ਇਹ ਉਹ ਜੋ ਹੈ ਤੈਮੂਰ ਸ਼ਾਹ ਦਾ ਪੁੱਤਰ। ਹੁਣ ਇਹ ਵੀ ਜਿਹੜਾ ਸੀ ਉਹ ਕਿਨਾਰਾ ਕਰ ਗਿਆ। ਮੁੜ ਕੇ ਇਹਨਾਂ ਦੇ ਝਗੜੇ ਆਪਸ ਵਿਚ ਸ਼ੁਰੂ ਹੋ ਗਏ। ਉਸ ਦਿਨਾਂ ਵਿਚ 1793 ਵਿਚ ਹੀ ਇਕ ਘਟਨਾ ਹੋਰ ਘਟਦੀ ਹੈ, ਉਹ ਹੀ ਘਟਦੀ ਹੈ 1799 ਚ, ਖਿਮਾ ਕਰੇ ਜੇ, ਇਕ ਘਟਨਾ ਇਹ ਘਟਦੀ ਵੀ ਉਦੋਂ ਜਿਹੜਾ ਭੰਗੀ ਮਿਸਲ ਦਾ ਮੁਖੀਆ ਹੈ, ਉਹਨਾਂ ਦਿਨਾਂ ਵਿਚੋਂ ਚੇਤ ਸਿੰਘ ਹੈ। ਜੇ ਤੁਸੀਂ ਥੋੜਾ ਜਿਹਾ ਧਿਆਨ ਦਿੱਤਾ ਹੋਵੇ ਤਾਂ ਪਹਿਲਾਂ ਜਿਹੜਾ ਮਿਸਲ ਜਿਹਦੇ ਤੋਂ ਬਣੀ ਸੀ ਹਰੀ ਸਿੰਘ ਭੰਗੀ, ਪਹਿਲਾਂ ਇਹਨਾਂ ਦੇ ਜਥੇਦਾਰ ਸੀ, ਉਹ ਚੜ੍ਹਦੀ ਕਲਾ ਦਾ ਸੀ, ਤੇ ਉਹਨਾਂ ਦਾ ਜਿਹੜਾ ਮੂਲ ਮੁਖੀਆ ਉਹ ਚੇਤ ਸਿੰਘ ਹੈ। ਚੇਤ ਸਿੰਘ ਭੰਗੀ ਮਿਸਲ ਦਾ ਮੁਖੀਆ ਇਸ ਵੇਲੇ ਤੇ ਉਹ ਰਹਿ ਰਿਹਾ ਲਾਹੌਰ ਵਿਚ। ਉਹਨਾਂ ਦਿਨਾਂ ਵਿਚ ਚੇਤ ਸਿੰਘ ਨੇ ਇਕ ਗਲਤੀ ਕੀਤੀ। ਉਥੋਂ ਦਾ ਇਕ ਬਹੁਤ ਪਿਆਰਿਆ ਸਤਿਕਾਰਿਆ ਹੋਇਆ ਮੁਸਲਮਾਨ ਬਦਾਦੂ ਦੀਨ, ਉਹਨੂੰ ਨੇ ਚੁੱਕ ਕੇ ਬਿਨਾਂ ਕਿਸੇ ਨਿੱਕੀ ਦੀ ਗਲਤੀ ਦੇ ਕਾਰਨ ਹੀ, ਬਿਨਾਂ ਕਿਸੇ ਵੱਡੀ ਗਲਤੀ ਦੇ ਉਹਨੂੰ ਚੁੱਕ ਕੇ ਉਹਨੇ ਜੇਲ੍ਹ ਚ ਪਾ ਦਿੱਤਾ, ਤੇ ਸਾਰੀ ਲਾਹੌਰ ਵਿਚ ਤਰਥੱਲੀ ਮਚ ਗਈ ਵੀ ਇਵੇਂ ਦੇ ਧਰਮੀ ਪੁਰਖਾਂ ਦੇ ਉੱਤੇ ਇਹ ਸਿੱਖ ਤੇ ਕਹਿਰ ਨੀ ਸਨ ਕਰਦੇ ਕਦੇ। ਸਿੱਖ ਹਮੇਸ਼ਾ ਚਾਹਤ ਰੱਖਦਾ ਰਿਹਾ ਵੀ ਮੈਂ ਹਲੇਮੀ ਰਾਜ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂ ਵਧੈ, ਮੈਂ ਉਹ ਸੱਚ ਦਾ ਰਾਜ ਪੈਦਾ ਕਰਾਂ, ਤਖ਼ਤ ਬਹਿ ਤਖ਼ਤੇ ਕੀ ਲਾਇਕ ਬਣਾ ਕੇ ਰਾਜ ਕਰਾਂ, ਤਾਂ ਕਿ ਇਸ ਸਿੱਖ ਰਾਜ ਦੇ ਨਾਲ ਕਿਸੇ ਨੂੰ ਕੋਈ ਬਦਨਾਮੀ ਨਾ ਮਿਲੇ। ਪਰ ਹੁਣ ਉਹਨੇ ਇਵੇਂ ਚੁੱਕ ਕੇ ਉਹਨੂੰ ਬਦਾਦੂ ਦੀਨ ਨੂੰ ਅੰਦਰ ਡੱਕ ਦਿੱਤਾ ਜੇਲ੍ਹ ਦੇ, ਤੇ ਕੁਝ ਪਤਵੰਤ ਸੱਜਣਾਂ ਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਵੀ ਸੱਜਣਾ ਚੇਤ ਸਿੰਘ ਇਹ ਗੱਲ ਚੰਗੀ ਨਹੀਂ ਹੈ। ਚੇਤ ਸਿੰਘ ਨੇ ਕਿਸੇ ਦੀ ਗੱਲ ਨਾ ਮੰਨੀ, ਹੰਕਾਰੀ ਹੋਇਆ ਬ੍ਰਿਤੀ ਦਾ ਬੈਠਾ, ਉਹਨੇ ਕਿਸੇ ਦੀ ਗੱਲ ਨਾ ਮੰਨੀ, ਕੋਈ ਪਰਵਾਹ ਨਾ ਮੰਨੀ। ਲਾਹੌਰ ਦੇ ਦੁਖੀ ਹੋਏ ਲੋਕਾਂ ਨੇ ਇੱਕ ਉਪਰਾਲਾ ਕੀਤਾ, ਉਹਨਾਂ ਨੇ ਗੁੱਜਰਵਾਲ

0: ਗੁਜਰਾਂ ਵਾਲਾ, ਉੱਥੇ ਗੁਜਰਵਾਲ ਵੱਖਰਾ, ਗੁਜਰਾਂ ਵਾਲਾ ਵੱਖਰਾ। ਕਿਹਨਾਂ ਕਰੇ ਜੀ, ਗੁਜਰਵਾਲ ਲੁਧਿਆਣੇ ਦੇ ਲੱਗ ਗਿਆ, ਗੁਜਰਾਂ ਵਾਲਾ ਲਾਹੌਰ ਦੇ ਲੱਗ ਗਿਆ। ਇਹ ਪਾਕਿਸਤਾਨ ਚ ਗੁਜਰਾਂ ਵਾਲੇ ਦੇ ਉੱਥੇ ਦੇ ਵਸਨੀਕ ਮਹਾਰਾਜਾ ਰਣਜੀਤ ਸਿੰਘ ਨੂੰ, ਇਹ ਪਹਿਲਾ ਰਣਜੀਤ ਸਿੰਘ ਆਇਆ, ਪਿਛੋਕੜ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਨਾ। ਰਣਜੀਤ ਸਿੰਘ ਨੂੰ ਇੱਕ ਖਤ ਲਿਖਿਆ ਉੱਥੋਂ ਦੇ ਮੋਹਤਬਰ ਲੋਕਾਂ ਨੇ, ਖਤ ਇਹ ਲਿਖਿਆ ਵੀ ਸੱਜਣਾ ਇੱਥੇ ਇਹ ਲੋਕ ਕਹਿਰ ਕਰ ਰਹੇ ਨੇ ਤੇ ਤੂੰ ਸ਼ੁਕਰ ਚੱਕੀਆ ਮਿਸਲ ਦਾ ਇਸ ਵੇਲੇ ਮੁਖੀ ਹੈ ਤੇ ਤੇਰੇ ਲਈ ਬੜਾ ਜ਼ਰੂਰੀ ਹੈ ਔਰ ਤੇਰੀ ਤਕੜੀ ਮਿਸਲ ਹੈ, ਤੂੰ ਹੀ ਹੁਣ ਕਰ ਵੀ ਸਿੱਖਾਂ ਨੂੰ ਬਦਨਾਮੀ ਦਿਵਾਉਣ ਦੀ ਬਜਾਏ, ਸਿੱਖਾਂ ਦਾ ਇਤਿਹਾਸ ਦਾਗੀ ਹੋਣ ਦੀ ਬਜਾਏ, ਉਹਨੂੰ ਬਚਾਉਣ ਵਾਸਤੇ ਤੂੰ ਹੁਣ ਕਰ ਲਾਹੌਰ ਦੇ ਵਿੱਚ ਆ ਤੇ ਅਸੀਂ ਤੇਰੇ ਨਾਲ ਵਾਅਦਾ ਕਰਨੇ ਲਾਹੌਰ ਦੇ ਦਰਵਾਜੇ ਖੋਲ ਦਿਆਂਗੇ। ਲਾਹੌਰ ਦੇ ਉਦੋਂ ਦਰਵਾਜੇ ਲੱਗੇ ਹੁੰਦੇ ਸਨ, ਜੇ ਆਪ ਨੂੰ ਪਤਾ ਹੋਵੇ ਤਾਂ ਦਿੱਲੀ ਦੇ ਵੀ ਚਾਰ ਦਰਵਾਜੇ ਸਨ। ਪਰ ਉਹ ਵਿਚਾਰ ਗੱਲ ਲੰਮੀ ਹੋ ਜਾਏਗੀ, ਆਪਾਂ ਅੱਜ ਗੱਲ ਪੂਰੀ ਕਰਨੀ ਹੈ। ਵੱਡੇ ਸ਼ਹਿਰਾਂ ਦੇ ਦਰਵਾਜੇ ਹੋਇਆ ਕਰਦੇ ਸਨ, ਉਨ੍ਹਾਂ ਆਖਿਆ ਸੀ ਲਾਹੌਰ ਦੇ ਦਰਵਾਜੇ ਖੋਲ ਦਿਆਂਗੇ, ਤੁਸੀਂ ਅੰਦਰ ਆ ਜਾਓ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ, ਇਹ ਵੀ ਮੈਂ ਤੁਹਾਨੂੰ ਬਾਅਦ ਚ ਦੱਸਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਸਾਡੀ, ਸਦਾ ਕੌਰ ਦੇ ਨਾਲ ਇਹਨੇ ਸਲਾਹ ਕੀਤੀ। ਇਹ ਉਨ੍ਹਾਂ ਵੇਲਿਆਂ ਚ 19 ਕੁ ਸਾਲਾਂ ਦਾ ਨੌਜਵਾਨ ਹੈ ਰਣਜੀਤ ਸਿੰਘ, 19 ਕੁ ਸਾਲਾਂ ਦਾ ਨੌਜਵਾਨ ਹੈ ਜਦੋਂ ਇਹਨੂੰ ਚਿੱਠੀ ਜਾਂਦੀ ਹੈ ਤੇ ਇਹ ਆਪਣੀ ਸੱਸ ਦੇ ਨਾਲ ਇੱਕ ਬੈਠ ਕੇ ਵਿਚਾਰ ਕਰਦਾ, ਕੁਝ ਪਤਵੰਤ ਸੱਜਣਾਂ ਨਾਲ ਵਿਚਾਰ ਕਰਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਫੈਸਲਾ ਹੋਇਆ, ਮਹਾਰਾਣੀ ਸਦਾ ਕੌਰ ਨੇ ਬਚਨ ਆਖੇ ਭਾਈ ਤੂੰ ਨਾਲ ਚੱਲ। ਸਰਦਾਰਨੀ ਸਦਾ ਕੌਰ ਨੇ ਬਚਨ ਆਖੇ, ਮਹਾਰਾਣੀ ਨਹੀਂ ਸੀ ਬਣੀ, ਖਿਮਾ ਕਰਿਓ, ਉਹਨੇ ਬਚਨ ਆਖੇ ਵੀ ਤੂੰ ਨਾਲ ਚੱਲ, ਮੈਂ ਤੇਰੀ ਮਦਦ ਕਰਾਂਗੀ ਪੂਰੀ, ਤੂੰ ਪਰਵਾਹ ਨਾ ਮਨ, ਆਪਾਂ ਨੂੰ ਜਾਣਾ ਚਾਹੀਦਾ ਲਾਹੌਰ। ਫੈਸਲਾ ਹੋ ਗਿਆ, ਇਹ ਸਾਰੇ ਇਕੱਠੇ ਹੋ ਕੇ 5 ਜੁਲਾਈ 1799 ਨੂੰ ਲਾਹੌਰ ਦੇ ਲਾਗੇ ਆ ਗਏ। ਸਦਾ ਕੌਰ ਵੀ ਆਪਣੀ ਫੌਜ ਲੈ ਕੇ ਆ ਗਈ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਆ ਗਿਆ। ਇੱਥੇ ਆ ਕੇ ਉਹਨਾਂ ਨੇ ਇੱਕ ਵਾਰੀ ਫਿਰ ਮੀਟਿੰਗ ਕੀਤੀ, ਲਾਹੌਰ ਦੇ ਕੁਝ ਸਿਆਣੇ ਦਾਨੇ ਪ੍ਰਦਾਨੇ ਬੰਦਿਆਂ ਨੂੰ ਸੱਦਿਆ ਤੇ ਉਨ੍ਹਾਂ ਨੂੰ ਬੁਲਾ ਕੇ ਫਿਰ ਇੱਕ ਮੀਟਿੰਗ ਕੀਤੀ। ਕਹਿਣ ਲੱਗੇ ਸੱਜਣੋ, ਭਾਈ ਮੈਨੂੰ ਪਹਿਲਾਂ ਦੱਸ ਦਿਓ ਕੋਈ ਗਲਤ ਕੰਮ ਨਾ ਹੋਵੇ, ਅਜੇ ਅਸੀਂ ਕੋਈ ਕੰਮ ਗਲਤ ਨਾ ਕਰ ਬੈਠੀਏ। ਉਹਨਾਂ ਜਵਾਬ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ, ਤੁਸੀਂ ਆਓ। 7 ਜੁਲਾਈ 1799 ਨੂੰ ਉਹਨਾਂ ਨੇ ਉਹਦਾ ਬੂਹਾ ਖੋਲ ਦਿੱਤਾ, ਲਾਹੌਰ ਦਾ ਬੂਹਾ ਖੋਲ ਦਿੱਤਾ। ਮੈਂ ਤੁਹਾਡੇ ਕੋਲ ਖਿਮਾ ਮੰਗਣਾ, ਥੋੜਾ ਜਿਹਾ ਆਪਾਂ ਨੂੰ ਪਿਛੋਕੜ ਹੋਰ ਫੋਲਣਾ ਪੈਣਾ, ਗੱਲ ਵਿੱਚੋਂ ਰਹਿ ਗਈ ਹੈ ਫਿਰ ਨਿਭਰੇ ਨਹੀਂ ਲੱਗਣੀ। ਅਸਲ ਵਿੱਚ ਸ਼ੁਰੂ ਇੱਥੋਂ ਕਰਨੀ ਸੀ, ਬਘੇਲ ਸਿੰਘ ਹੋਰੀ ਤੇ ਜੱਸਾ ਸਿੰਘ ਆਲੂਵਾਲੀਆ ਜਦੋਂ ਲਾਲ ਕਿਲੇ ਤੇ ਝੰਡਾ ਚਲਾਉਂਦੇ ਨੇ ਉਹ ਸਿੱਲ ਪੁੱਟ ਕੇ ਲੈ ਜਾਂਦੇ ਨੇ, ਉਦੋਂ ਬਘੇਲ ਸਿੰਘ ਦੀ ਫੌਜ 30,000 ਉਹ ਦਿੱਲੀ ਵਿੱਚ ਰੁਕਦੀ ਹੈ। ਜਿੱਥੇ ਦਿੱਲੀ ਵਿੱਚ ਫੌਜ ਰੁਕਦੀ ਹੈ ਉਸ ਇਲਾਕੇ ਦਾ ਨਾਂ ਤੀਸਹਜ਼ਾਰੀ ਹੈ। ਉਸੇ ਇਲਾਕੇ ਵਿੱਚ ਅੱਜ ਹਾਈ ਕੋਰਟ ਹੈ ਦਿੱਲੀ ਦੀ, ਇਹੋ ਸਿੱਖਾਂ ਦਾ ਇਲਾਕਾ ਹੈ। ਸਿੱਖਾਂ ਨੇ ਜਿੱਤ ਦੀ ਖੁਸ਼ੀ ਵਿੱਚ, ਦਿੱਲੀ ਨੂੰ ਜਿੱਤਣ ਦੀ ਖੁਸ਼ੀ ਵਿੱਚ ਜਿਹੜੇ ਪੁਲ ਤੇ ਖਲੋ ਕੇ ਮਠਿਆਈ ਮੰਡੀ, ਮਣਾਂ ਦੇ ਮਣ ਮਠਿਆਈ ਵੰਡ ਦਿੱਤੀ ਉਸ ਦਿਨ ਸਾਰੇ ਦਿੱਲੀ ਨਿਵਾਸੀਆਂ ਨੂੰ ਮਠਿਆਈ ਵੰਡੀ, ਤੇ ਜਿੱਥੇ ਮਠਿਆਈ ਵੰਡੀ ਉਸ ਪੁਲ ਦਾ ਹੀ ਨਾਂ ਤੁਸੀਂ ਦੇਖੋ ਕਿੰਨੀ ਕੁ ਮਠਿਆਈ ਵੰਡੀ ਹੋਵੇਗੀ, ਉਸ ਪੁਲ ਦਾ ਨਾਂ ਪੁਲ ਮਠਿਆਈ ਪੈ ਗਿਆ। ਇਹ ਦਿੱਲੀ ਦਾ ਇਤਿਹਾਸ ਹੈ, ਤੁਸੀਂ ਅੱਜ ਵੀ ਜਾ ਕੇ ਪੁੱਛੋ ਵੀ ਪੁਲ ਮਠਿਆਈ ਜਾਣਾ ਹੈ, ਉਹ ਦੱਸਣਗੇ ਲੋਕ ਤੁਹਾਨੂੰ। ਉਸ ਤੋਂ ਬਾਅਦ ਵਿੱਚ ਫਿਰ ਵਕਤ ਦੇ ਹਾਕਮ ਨੇ ਇੱਕ ਬਚਨ ਆਖਿਆ ਵੀ ਤੁਸੀਂ ਬਘੇਲ ਸਿੰਘ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਕੋਈ ਸਾਡੇ ਨਾਲ ਲੈਣ ਦੇਣ ਕਰ ਸਕਦੇ ਹੋ, ਤਖ਼ਤ ਤੇ ਬੈਠਣ ਦੇ ਤੁਸੀਂ ਸ਼ੌਕੀਨ ਨਹੀਂ ਤੇ ਸਾਡੀ ਇੱਥੇ ਫੌਜ ਨੂੰ ਛੱਡ ਕੇ ਤੁਸੀਂ ਨਹੀਂ ਜਾ ਰਹੇ, ਕੋਈ ਤਾਂ ਫੈਸਲਾ ਹੋਣਾ ਚਾਹੀਦਾ ਨਾ। ਫਿਰ ਉਸ ਵੇਲੇ ਬਘੇਲ ਸਿੰਘ ਹੋਰਾਂ ਨੇ ਬੱਚਿਆਂ ਨੂੰ ਆਖਿਆ ਵੀ ਮੇਰੇ ਨਾਲ ਤੁਸੀਂ ਚੂੰਕੀ ਦਾ ਲੈਣ ਦੇਣ ਕਰੋ, ਜਿਹੜੀ ਤੁਹਾਡੀ ਆਮਦਨ ਹੈ ਨਾ ਟੋਟਲੀ ਉਹਦਾ ਕੁਛ ਲੈਣ ਦੇਣ ਕਰੋ। ਉਹਨਾਂ ਆਖਿਆ ਠੀਕ ਹੈ। ਉਹਨਾਂ ਆਖਿਆ ਰੁਪਈਏ ਵਿੱਚੋਂ 37 ਪੈਸੇ, ਫੈਸਲਾ ਹੋਇਆ ਵੀ ਰੁਪਈਏ ਵਿੱਚੋਂ 37 ਪੈਸੇ ਬਘੇਲ ਸਿੰਘ ਦੀਆਂ ਫੌਜਾਂ ਨੂੰ ਜਾਣਗੇ ਤੇ ਬਾਕੀ ਪੈਸਾ ਜਿਹੜਾ ਉਹ ਵਕਤ ਦਾ ਹਾਕਮ ਵਰਤੇਗਾ। ਦਿੱਲੀ ਦੇ ਵਿੱਚੋਂ ਇਹਨਾਂ ਨੇ 37 ਪੈਸੇ 1 ਰੁਪਈਏ ਵਿੱਚੋਂ ਆਪਣੇ ਨੇ ਸ਼ੁਰੂ ਕਰ ਦਿੱਤੇ। ਬਘੇਲ ਸਿੰਘ ਨੇ ਇੱਕ ਕੰਮ ਬਹੁਤ ਚੰਗਾ ਕੀਤਾ। ਜਸਰ ਸਿੰਘ ਆਲੂਵਾਲੀਆ ਵੀ ਇਹਦੇ ਨਾਲ ਇਸ ਵੇਲੇ, ਉਹਨੇ ਇੱਕ ਬਹੁਤ ਚੰਗਾ ਕੰਮ ਕੀਤਾ। ਚੰਗਾ ਕੰਮ ਇਹ ਕੀਤਾ ਭਈ ਉਹਨੇ ਉਸ ਅਸਥਾਨਾਂ ਨੂੰ ਲੱਭਿਆ। ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, 1783 ਤੱਕ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਕੋਈ ਪਤਾ ਨਹੀਂ ਸੀ, ਬਿਲਕੁਲ ਵੀ ਕੋਈ ਪਤਾ ਨਹੀਂ ਸੀ। ਬਘੇਲ ਸਿੰਘ ਨੇ ਉੱਥੇ ਪਤਾ ਕੀਤਾ ਸਾਰੀ ਗੱਲਬਾਤ ਦਾ। ਫਿਰ ਕੇ ਅਚਾਨਕ ਇੱਕ ਬਜ਼ੁਰਗ ਮਾਤਾ ਉੱਥੋਂ ਦੀ ਲੰਘੀ। ਉਹਨੇ ਬਜ਼ੁਰਗ ਮਾਤਾ ਦੇ ਕੋਲ ਖਲੋ ਕੇ ਇੱਕ ਬਚਨ ਪੁੱਛ ਰਿਹਾ ਸੀ ਲੋਕਾਂ ਨੂੰ, ਤੇ ਉਹਨੇ ਪੁੱਛਿਆ ਤੇ ਉਹਨੇ ਬਜ਼ੁਰਗ ਮਾਤਾ ਨੇ ਬਚਨ ਆਖੇ, ਕਹਿਣ ਲੱਗੀ, ਹਾਂ ਪੁੱਤ ਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਸ਼ਹਾਦਤ ਹੋਈ ਸੀ ਉਹ ਤੈਨੂੰ ਮੈਂ ਦੱਸ ਸਕਦੀ ਹਾਂ, ਉਹਨੇ ਦੱਸਿਆ। ਉਹਨੇ ਨਾਲ ਇੱਕ ਗੱਲ ਕਹੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਦੋਂ ਮੈਂ ਬਹੁਤ ਨਿਕਲੀ ਸਾਂ, ਮੇਰੇ ਬਜ਼ੁਰਗ ਉਸ ਥਾਂ ਦੇ ਉੱਤੇ ਡੁੱਲੇ ਹੋਏ ਖੂਨ ਨੂੰ ਸਾਫ਼ ਕਰਨ ਆਏ ਸਨ ਪਾਣੀ ਡੋਲ ਕੇ। ਮੇਰੇ ਬਜ਼ੁਰਗ ਆਏ ਸਨ, ਮੈਂ ਉਹਨਾਂ ਦੇ ਨਾਲ ਆਈ ਸਾਂ, ਬਹੁਤ ਛੋਟੀ ਸਾਂ। ਯਾਦ ਰੱਖਣ ਯੋਗ ਬਾਤ ਹੈ, 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ। ਤੇ ਆਹ ਜਿਹੜੀ ਕਹਾਣੀ ਹੈ ਇਹ 1783 ਦੀ ਦੱਸ ਤੁਹਾਡੇ ਨਾਲ ਸਾਂਝੀ ਕਰਦੇ ਆ। ਉਦੋਂ ਬਜ਼ੁਰਗਾਂ ਦੀ ਉਮਰ ਇੰਨੀ ਕੁ 100 ਸਾਲਾਂ ਦੇ ਨੇੜੇ ਹੁੰਦੀ ਸੀ, ਤੇ ਉਹਨੇ ਬੱਚਿਆਂ ਨੂੰ ਆਖਿਆ, ਕਹਿਣ ਲੱਗੇ, ਮੈਂ ਬਿਲਕੁਲ ਛੋਟੀ ਜੀ ਸਾਂ, ਪਰ ਇੱਥੇ ਮੈਨੂੰ ਨਹੀਂ ਪਤਾ ਸ਼ਹਾਦਤ ਕਿਵੇਂ ਹੋਈ, ਮੈਨੂੰ ਬਾਕੀ ਗੱਲਾਂ ਦਾ ਨਹੀਂ ਪਤਾ, ਪਰ ਮੇਰੇ ਬਜ਼ੁਰਗਾਂ ਨੇ ਇੱਥੇ ਖੂਨ ਡੁੱਲਿਆ ਧੋਤਾ ਸੀ, ਮੈਨੂੰ ਝੋਲਾ ਜਿਹਾ ਯਾਦ ਹੈ ਵੀ ਕਦੇ ਜਿਹੜਾ ਖੂਨ ਡੁੱਲਿਆ ਧੋਤਾ ਸੀ ਮੈਂ ਉਹਦੇ ਨਾਲ ਸਾਂ। ਬਘੇਲ ਸਿੰਘ ਨੇ ਮਾਤਾ ਦੇ ਚਰਨੀ ਹੱਥ ਲਾਏ, ਮਾਂ ਤੂੰ ਬੜਾ ਪਰਉਪਕਾਰ ਕੀਤਾ। ਫਿਰ ਉਸ ਅਸਥਾਨ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਸੀਸ ਗੰਜ ਸਾਹਿਬ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਮਾਤਾ ਸੁੰਦਰ ਕੌਰ ਤੇ ਮਾਤਾ ਦਾਤਾਰ ਪਾਤਸ਼ਾਹ ਜੀ ਦੇ, ਮਾਤਾ ਸਾਹਿਬ ਕੌਰ ਜੀ ਜਿਹਨੂੰ ਅੱਜ ਆਪਾਂ ਆਪ ਸਤਿਕਾਰ ਨਾਲ ਕਹਿੰਦੇ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਪਾਵਨ ਅਸਥਾਨ ਬਣਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਬਣਾਇਆ। ਇਤਿਹਾਸਕ ਜਿਹੜੇ ਅਸਥਾਨ ਜਿੰਨੇ ਵੀ ਨੇ ਉਹ ਬਘੇਲ ਸਿੰਘ ਦੇ ਉੱਦਮ ਦੇ ਅਸਰ ਕਾ ਬਣੇ ਹੋਏ ਨੇ। 1783 ਵਿੱਚ ਸਿੱਖ ਜਗਤ ਦਾ ਚਮਕਦਾ ਸਿਤਾਰਾ, ਬਦਕਿਸਮਤ ਦਿਨ ਉਹ ਜਿਸ ਦਿਨ ਜੱਸਾ ਸਿੰਘ ਆਲੂਵਾਲੀਆ ਚੜਾਈ ਕਰ ਗਿਆ। ਇਹਦੇ ਸਰੀਰ ਤੇ ਇੱਕ ਵੀ ਅਜਿਹਾ ਅੰਗ ਨਹੀਂ ਸੀ ਜਿਹਦੇ ਉੱਤੇ ਸਿੱਖ ਕੌਮ ਦੀ ਖਾਤਰ ਇਹਨੇ ਜ਼ਖਮ ਨਾ ਖਾਧਾ ਹੋਇਆ ਹੋਵੇ। ਇਤਿਹਾਸ ਕੇ ਸਾਰਾ ਕੁਝ ਵਰਤਿਆ। ਹੁਣ ਆਪਾਂ ਉੱਥੇ ਚੱਲੀਏ ਜਿੱਥੇ ਵਿਚਾਰ ਦਾਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਕਿਉਂਕਿ ਵਿੱਚੋਂ ਲੜੀ ਰਹਿ ਜਾਣੀ ਸੀ। ਮਹਾਰਾਜਾ ਰਣਜੀਤ ਸਿੰਘ 1799 ਨੂੰ 5 ਜੁਲਾਈ ਨੂੰ ਇੱਕ ਮੀਟਿੰਗ ਕਰਦਾ। ਉਸ ਤੋਂ ਬਾਅਦ ਪਤਵੰਤ ਸੱਜਣ ਉਹਨੂੰ ਆਗਿਆ ਦਿੰਦੇ ਨੇ ਵੀ ਤੂੰ ਆਮੀ ਤੇ ਅਸੀਂ ਦਰਵਾਜੇ ਖੋਲਾਂਗੇ। 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਜਾਂਦਾ ਲਾਹੌਰ ਦੇ ਦਰਵਾਜੇ, ਉਹ ਲੋਕ ਖੋਲ ਦਿੰਦੇ ਨੇ ਕਿਉਂਕਿ ਉਹਨਾਂ ਨੇ ਗੁੱਜਰ ਸਿੰਘ ਤੇ ਹਰੀ ਸਿੰਘ ਭੰਗੀ ਇਹਨਾਂ ਦੇ ਉਹ ਪ੍ਰਬੰਧ ਨੂੰ ਦੇਖਿਆ ਹੋਇਆ ਅਸੀਂ ਲਾਹੌਰ ਵਾਲਿਆਂ ਨੇ। ਜਦੋਂ ਇਸ ਤਰ੍ਹਾਂ ਦੇ ਭਾਣਾ ਵਰਤਿਆ, ਮਹਾਰਾਜਾ ਰਣਜੀਤ ਸਿੰਘ ਗਿਆ ਤੇ ਉਸ ਵੇਲੇ ਦਾ ਚੇਤ ਸਿੰਘ ਜਿਹੜਾ ਮੁਖੀ ਹੈ ਉਹਨੇ ਛੋਟਾ ਜਿਹਾ ਜੰਗ ਕੀਤਾ, ਪਰ ਉਹ ਜੰਗ ਵਿੱਚ ਹਾਰ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਹੱਥ ਉੱਤੇ ਰਿਹਾ ਕਿਉਂਕਿ ਉਹਦੇ ਨਾਲ ਸਦਾ ਕੌਰ ਵੀ ਸੀ, 2 ਫੌਜਾਂ ਸਨ, ਇਹਦਾ ਹੱਥ ਉੱਤੇ ਰਿਹਾ। ਖੈਰ ਉਹਨੇ ਇੱਕ ਜਗੀਰ ਦੇ ਕੇ ਚੇਤ ਸਿੰਘ ਨੂੰ ਉੱਥੋਂ ਵਿਦਾ ਕਰ ਦਿੱਤਾ ਤੇ ਆਪ ਉੱਥੋਂ ਦਾ ਮੁਖੀਆ ਬਣ ਕੇ ਬੈਠ ਗਿਆ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਕਬਜ਼ਾ ਕੀਤਾ ਤੇ ਕੁਝ ਇੱਕ ਇਲਾਕੇ ਨੇ ਹੋਰ ਜਿੱਤੇ। ਜਦੋਂ ਹੋਰ ਇਲਾਕੇ ਜਿੱਤ ਲਏ ਤੇ 1801 ਵਿੱਚ 11 ਅਪ੍ਰੈਲ 1801 ਵਿੱਚ ਇਹਨੇ ਇੱਕ ਦਰਬਾਰ ਲਾਇਆ ਜਿਸ ਦਰਬਾਰ ਦੇ ਵਿੱਚ ਇਹਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ, ਐਲਾਨ ਕੀਤਾ, ਤੇ ਨਾਲ ਹੀ ਸਾਹਿਬ ਸਿੰਘ ਬੇਦੀ ਨੇ ਇਹਦੇ ਮੱਥੇ ਤੇ ਤਿਲਕ ਲਾਇਆ ਰਾਜਾ ਹੋਣ ਦਾ। 1801 ਨੂੰ ਇਹ ਰਾਜਾ ਬਣਿਆ। ਇਸ ਤੋਂ ਅਗਲੀ ਲੜੀ ਕਦੇ ਫਿਰ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝੀ ਕਰਨੀ ਹੈ। ਉਹ ਹੁਣ ਮੈਂ ਛੋਟੀ ਜਿਹੀ ਪਿਛੋਕੜ ਦੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਕੀ ਪਿਛੋਕੜ ਹੈ? ਮਹਾਰਾਜਾ ਰਣਜੀਤ ਸਿੰਘ 1780 ਵਿਚ ਜੰਮਿਆ। ਚੜਤ ਸਿੰਘ ਸ਼ੁਕਰ ਚੱਕੀਆ ਬਹੁਤ ਵਾਰੀ ਜ਼ਿਕਰ ਆ ਚੁੱਕਾ ਹੋਇਆ। ਚੜਤ ਸਿੰਘ ਦਾ ਪੁੱਤਰ ਹੈ ਮਹਾਂ ਸਿੰਘ, ਮਹਾਂ ਸਿੰਘ ਦਾ ਪੁੱਤਰ ਹੈ ਮਹਾਰਾਜਾ ਰਣਜੀਤ ਸਿੰਘ। 1780 ਵਿਚ ਜੰਮਿਆ। ਇਹਦੇ ਜਨਮ ਸਥਾਨਾਂ ਬਾਰੇ ਵਿਦਵਾਨਾਂ ਦੇ ਵਿਚ ਮਤਭੇਦ ਹੈ, ਪਰ ਮੈਂ ਨਿੱਕੀ ਗੱਲ ਕਰਾਂ ਵੀ ਗੁਜਰਾਂਵਾਲਾ ਮੈਨੂੰ ਸੁਨਾਣ ਦਾ ਭੁਲੇਖਾ ਲੱਗ ਜਾਂਦਾ, ਮੈਨੂੰ ਖਿਮਾ ਕਰ ਦੂ ਜੇ ਕਿਤੇ ਗਲਤੀ ਹੋ ਜਾਏ। ਇਹਨੇ ਗੁਜਰਾਂਵਾਲੇ ਦੇ ਵਿਚ ਜਨਮ ਆਪਾਂ ਮੰਨ ਕੇ ਤੁਰਦੇ ਹਾਂ। ਹਜੇ ਇਹ 11-12 ਸਾਲਾਂ ਦਾ, 1892 ਦੇ ਵਿਚ ਆਪਣੇ ਪਿਤਾ ਤੋਂ ਬਾਅਦ ਇਹ ਉਸ ਤਖ਼ਤ ਤੇ ਬੈਠਾ ਭਾਵ ਮਿਸਲ ਦਾ ਮੁਖੀਆ ਬਣਿਆ। 1892 ਤੋਂ ਬਾਅਦ ਵਿਚ ਇਹਨੇ ਬੜੀ ਜਲਦੀ, ਇੱਕ ਗੱਲ ਚੇਤਾ ਰੱਖਣ ਵਾਲੀ ਹੈ, ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ, ਇਹਨੂੰ ਪੜ੍ਹਾਈ ਦਾ ਸ਼ੌਕ ਨਹੀਂ ਸੀ, ਪੜ੍ਹਿਆ ਨਹੀਂ, ਪਰ ਘੋੜਸਵਾਰੀ, ਸ਼ਸਤਰ ਵਿਦਿਆ ਤੇ ਤੀਖਣ ਬੁੱਧੀ ਦਾ ਮਾਲਕ ਸੀ, ਬਹੁਤ ਤੀਖਣ ਬੁੱਧੀ ਦਾ ਮਾਲਕ ਸੀ। ਉਸ ਵੇਲੇ 19 ਸਾਲਾਂ ਦਾ ਜਦੋਂ ਇਹਨੇ ਲਾਹੌਰ ਦੇ ਵਿਚ ਕਬਜ਼ਾ ਕੀਤਾ, ਤੇ ਕਬਜ਼ਾ ਕਰਨ ਤੋਂ ਬਾਅਦ ਵਿਚ ਇਹ ਮੁੜ ਕੇ ਮਹਾਰਾਜਾ ਬਣ ਕੇ 1801 ਵਿਚ ਫਿਰ ਲੰਮਾ ਸਮਾਂ ਸਿੱਖ ਰਾਜ ਨੂੰ ਵਧਾਉਂਦਾ। ਸਿੱਖ ਰਾਜ ਦੇ 4 ਹਿੱਸੇ ਕਰ ਦਿੰਦਾ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, 4 ਹਿੱਸੇ ਕਰ ਦਿੰਦਾ ਤੇ ਇੱਥੇ ਤੱਕ ਇਹਦਾ ਰਾਜ ਫੈਲਿਆ ਹੋਇਆ। ਇੱਥੋਂ ਤੱਕ ਗੋਰੇ, ਅੰਗਰੇਜ਼ ਇਹਦੇ ਨਾਲ ਫਿਰ ਬਹੁਤ ਲੰਮਾ ਸਮਾਂ ਖੁਦ ਸਾਂਝ ਰੱਖਦੇ ਰਹੇ ਨੇ। ਇਹਨੂੰ ਨਹੀਂ ਲੋੜ ਪਈ, ਉਹਨਾਂ ਨੂੰ ਲੋੜ ਪਈ ਇਹਨਾਂ ਤੱਕ ਆਉਣ ਦੀ। ਏਡਾ ਨਿਡਰ ਯੋਧਾ ਤੇ ਸੂਰਮਾ ਸੀ ਇਹ। ਬਚਪਨ ਵਿਚ ਚੇਚਕ ਹੋ ਗਈ, ਕੱਦ ਦਾ ਬਹੁਤ ਮਧਰਾ ਸੀ, ਕਾਲੇ ਰੰਗ ਦਾ ਸੀ, ਚੇਚਕ ਹੋ ਗਈ ਤੇ ਚਿਹਰਾ ਦਾਗੀ ਹੋ ਗਿਆ, ਨਾਲ ਇੱਕ ਇਹਦੀ ਅੱਖ ਜਾਂਦੀ ਲੱਗੀ। ਆ ਇੱਕ ਪਤਾ ਨਹੀਂ ਰੱਬ ਜਾਣੇ ਅਸੀਂ ਕਿਵੇਂ ਮਿੱਥਾਂ ਬਣਾ ਲਈਆਂ। ਇਹ ਗੱਲ ਬਣਾ ਲਈ ਗਈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਸੇ ਵੇਲੇ ਸਰਾਪ ਦਿੱਤਾ ਸੀ ਵੀ ਜਿਹੜਾ ਮੇਰੇ ਅੰਗੀਠੇ ਨੂੰ ਫੋਲੇਗਾ ਤੇ ਉਹ ਅੰਨਾ ਹੋ ਜਾਏਗਾ ਜਾਂ ਉਹਦੇ ਕੋਲ ਨਾਸ਼ ਹੋ ਜਾਏਗੀ ਇਤਿਹਾਸਕ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਫੋਲਿਆ ਅੰਗੀਠਾ ਤੇ ਉਹਦੇ ਨਾਲ ਇਹ ਕੁਝ ਹੋਇਆ। ਕਿਵੇਂ ਕਰੇ ਜੀ, ਗੁਰੂ ਨੂੰ ਤੁਸੀਂ ਹਮੇਸ਼ਾ ਚੇਤਾ ਰੱਖੋ, ਸਤਿਗੁਰ ਸਦੀਵ ਕਾਲ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦਾ। ਦਸ ਪਿੱਛੇ ਵੀ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਕੇ ਗਿਆ ਸੀ, ਪਿਛਲੇ ਦੇ ਸਮੇਂ ਚ ਅਸੀਂ ਕਈ ਮਿੱਠਾ ਐਸੀਆਂ ਬਣਾ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਚ ਇੱਕ ਸਾਖੀ ਆਉਂਦੀ, ਮੈਂ ਨਿੱਕਾ ਜੀ ਗੱਲ ਕਰਕੇ ਅੱਗੇ ਤੁਰਨਾ ਚਾਹੁੰਦਾ। ਪਰ ਇੱਕ ਪਿੰਡ ਵਿਚ ਗਏ ਤੇ ਉਨ੍ਹਾਂ ਨੇ ਜਾ ਕੇ ਦਹੀਂ ਮੰਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਦਹੀਂ ਤਾਂ ਸਾਡੇ ਹੈ ਨਹੀਂ। ਸਾਹਿਬ ਕਹਿਣ ਲੱਗੇ ਹੈ ਤੇ ਹੈ ਘਰੇ, ਉਹ ਕਹਿਣ ਲੱਗੇ ਵੀ ਨਹੀਂ ਹੈ, ਸਾਡੇ ਬੱਚੇ ਲੋਕ ਹੈ। ਸਾਹਿਬ ਕਹਿਣ ਲੱਗੇ ਵੀ ਚੰਗਾ ਭਾਈ, ਅੱਜ ਤੋਂ ਬਾਅਦ ਸਾਡੇ ਪਿੰਡ ਵਿਚ ਤੁਸੀਂ ਦਹੀਂ ਜਮਾ ਕੇ ਦੇਖੋ, ਕਿਸੇ ਦੇ ਘਰ ਦੇ ਹੀ ਨਹੀਂ ਜੰਮੇਗਾ। ਮੈਂ ਹੈਰਾਨ ਹੁੰਦਾ ਇੱਥੇ ਸਾਖੀਆਂ ਨਾਲ ਵੀ ਇੱਕ ਬੰਦੇ ਨੂੰ ਕੀ ਪਤਾ ਵੀ ਇਹ ਵਿਚਾਰਾ ਕੌਣ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਬਾਰੇ ਨਹੀਂ ਜਾਣੂ ਹੋਏਗਾ ਤੇ ਨਹੀਂ ਜਾਣੂ, ਉਹਨੇ ਨਹੀਂ ਦੇਹੀ ਦਿੱਤਾ, ਉਹਨੇ ਆਪਣੇ ਬੱਚੇ ਨੂੰ ਪਿਆਰੇ ਲੱਗੇ, ਇੱਕ ਫਕੀਰ ਨਾਲ ਉਹਨੂੰ ਬੱਚੇ ਪਿਆਰੇ ਲੱਗੇ ਤੇ ਉਹਨੇ ਆਪਣੇ ਬੱਚਿਆਂ ਨੂੰ ਦਹੀਂ ਰੱਖ ਲਿਆ ਵੀ ਮੈਂ ਤੈਨੂੰ ਨਹੀਂ ਦਿੰਦਾ, ਮੈਂ ਤੇ ਆਪਣੇ ਬੱਚਿਆਂ ਨੂੰ ਦਿਆਂਗਾ। ਕੋਈ ਵੱਡੀ ਅਜੀਬ ਗੱਲ ਨਹੀਂ ਸੀ। ਇੱਕ ਬੰਦੇ ਨੇ ਦਹੀਂ ਨਹੀਂ ਦਿੱਤਾ ਤੇ ਸਾਰੇ ਪਿੰਡ ਨੂੰ ਇਹ ਸਜ਼ਾ ਮਿਲ ਗਈ ਵੀ ਤੁਹਾਡੇ ਪਿੰਡ ਚ ਦਹੀਂ ਨਹੀਂ ਜੰਮਣਾ। ਮੇਰੇ ਕਹਿਣ ਤੋਂ ਮੁਰਾਦ ਅੱਜ ਸਿੱਖ ਨੂੰ ਲੋੜ ਹੈ, ਸਿੱਖ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ। ਤੂੰ ਤਾਂ ਆਪਣੇ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰ, ਉਹਨਾਂ ਦੀਆਂ ਕਲਮਾਂ ਤੋਂ ਜੋ ਲਿਖਣਾ ਸੀ ਉਹ ਲਿਖ ਦਿੱਤਾ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੋਰ ਦਿਆਂ, ਜਿਵੇਂ ਤੁਹਾਡੇ ਨਾਲ ਇਹਨਾਂ ਦਿਨਾਂ ਚ ਦਸ ਬੇਨਤੀ ਕਰਦਾ ਰਿਹਾ। ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਜਾਂ ਜਾਦੂ ਨਾਥ ਸਰਕਾਰ, ਇਹ ਅਤਿਅੰਤ ਗੁਰੂ ਘਰ ਦਾ ਦੁਖੀ ਹੋਇਆ। ਇਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਬਾਰੇ ਲਿਖਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਕੋਠੇ ਉੱਤੇ ਚੜ੍ਹ ਕੇ ਕੇਸ ਹਰੇ ਕਰ ਰਹੇ ਸਨ, ਕੇਸ ਸੁਕਾ ਰਹੇ ਸਨ
1: अचानक औरंगजेब ने देखा भी मेरी धी वल गुरु तेग बहादुर जी मिली अखला देख रहे ने, उन्होंने इस गल तो ईरख करके उन्होंने शहीद करवा दिता ते कोई शहादत नहीं सी। ए जादू ना सरकार दे लिखे बोल ने, मैं सिर्फ इसलिए तुहाडे नाल सांझे कीते हैं पर जे उन्होंने ही मुंह लिखे ने सिख का फर्ज तो नहीं ना बनता भी अपने गुरु की महान वडियाई छोटा करिए। देखो एक आसा की बार की पंक्ति आउंदी बड़ी प्यारी, सतगुर वड्डा करसा लाही है, जिस विच वड्डियां वडियाईयां सतगुरु नू वड्डा करके सलाह, सतगुरु नू छोटा करके ना सलाह। उसे गल वल चलना चाहना। ठीक है महाराज रणजीत सिंह ने सेवा की पर ऐसा नहीं सी, एदी निडरता दे कारण, एदी जिंदगी दी शख्सियत उची होने दे कारण, इथों तक अजीजुद्दीन एदा एक फकीर सी अजीजुद्दीन, उहदे दरबार च बड़ा सत्कारिया पै रहा होया सी। शिमले विच एक बारी संधि हुई, शिमले च मीटिंग हुई, ए अजीजुद्दीन शिमले दी मीटिंग विच गोरियां दे नाल शामिल होने वास्ते गया। गोरियां एक सवाल कर दिता, कहन लगे भी सुनिया तेरा महाराजा एक अख तो काणा है ते चेहरे दा बड़ा करूप है, तू सानू दस, असी बड़ी बारी सुनिया। उन्हें अजीजुद्दीन ने एक वचन आख्या सी, कहन लगे भलियो भई इस गल दा तुहानू पता हो सकदा मैनू नहीं। उन्हें पूछा भी तेनू क्यों नहीं तू दरबार च रहना, उन्हें आख्या महाराजा रणजीत सिंह की शख्सियत ही एडी मैं अज तक कदे ऊंचा मुंह चुके उन्हें चेहरे वाली नहीं देख सकिया, ते मैं चेहरे वाली देखिया, मैं भी सुनिया ही है भी कख तो कहना पर मैनू पता कोई नहीं है। जेड़े लोग उहदे तों प्रभावित सन वह इतने ज्यादा प्रभावित सन, अच्छा प्रशासन काल उन्हें चलाया। याद रखने योग बात है 1738 अधरंग हो गया, कुछ एक दरबार उन्हें अपनी बेहोशी की हालत ही हिलाए ने, बेहोशी जही की हालत में लाए ने, पर उदो मुड़ के कामयाब नहीं हो सकिया। तो उन्हां ही दिनों के अचानक उन्हां ही दिनों के इस महाराजा रणजीत सिंह ने 1839 जीवन का अंतला साह लेंदा है, ते उदों इहने बड़ी कोशिश कीती सी भी किसे तरीके मैं इस पंजाबियां दे राज नूं खालसे दे राज नूं दरबारे खालसा कहा करदे सन, अपने वल्लों ने कदे अपना राज नहीं सी कहा। कुछ इक ऊणताईयां भी ने, इह अज आपां नहीं फोलणियां, कुछ कूणकाइयां भी ने इस गल च कोई डोरामा नहीं। महाराजा रणजीत सिंह दे पक्ष दोवें विचारन वाले ने, कदे वक्त मिलिया मैं जदों अगली लड़ी च तुहाडे नाल सांझ पावांगा कदे, पर इस वक्त उन्हें जिन्नियां घुमल्लां मारियां महाराजा रणजीत सिंह दा राज ओह होया जिहदे विचों 40 सालां दा राज है, मान लो 40 सालां दा राज है। वैसे 1801 विच बैठदा इह, पर चलो मान लो 39 साल तक रहिंदा है, 1839 तक मान लो उदो तक दा राज है, पर उहदे राज विच चेता रखी जे किसे नूं मौत दी सजा नहीं हुई, क्योंकि सिखी है ना जिहड़ी उह खिमा बहुत रखदी है। सिखी दे कोल तख्त भावें ने पर सिखी कोल जेल नहीं है, नहीं तख्त दे नाल जेल हमेशा होया करदी है। सिखी दे कोल तख्त है पर इहदे कोल जेल नहीं है, क्योंकि इहदे दरबार विच जिहड़ा हिसाब किताब हुंदा है चेता रखियो जे उह तकड़ी नाल नहीं हुंदा, उह गलवकड़ी नाल हुंदा। दास बहुत वारी बेनती करदा गुरु दे दरबार विच हिसाब किताब तकड़ी नाल नहीं हुंदा, किसे ने की अपराध कीते ने, किसे ने किन्ने चंगे काम कीते ने, किन्ने माड़े कीते ने, इसते हिसाब किताब गलवकड़ी नाल हुंदा है। ताही तां रब दे प्यारे फिर रब दे चरणां विच अरदास करदे ने, हां तुमरी करो नित आस प्रभ मोहे कब गल आवेंगे, क्योंकि तेरी गलवकड़ी विच आया हिसाब किताब कीतियां, साडी जिंदगी दा किसे ने लेखा ही नहीं करना। दूजा पक्ष, महाराणी सदा कौर कौन सी, याद रखने योग बात है, महाराणी सदा कौर सिख जगत दे प्रशासनिक इस ढांचे विच पहली इस्त्री हुई है जिहड़ी बहुत ज्यादा जुरत रखने वाली सी। इह भी बहुत ज्यादा सियाणी ते दानी इस्त्री सी, रब दा सबब बनिया। इहदे पति दा नां है गुरबख्श सिंह, इन कई मिसर विचों सी, इन्हां दे आपस विच ही
0: ਝਗੜੇ, ਕਿਉਂਕਿ ਚਾਰ ਮਿਸਲਾਂ ਜਿਹੜੀਆਂ ਸਨ ਬਹੁਤ ਲੜਦੀਆਂ ਰਹੀਆਂ। ਇਹਨਾਂ ਮਿਸਲਾਂ ਦੇ ਵਿੱਚੋਂ, ਆਪਸੀ ਝਗੜਿਆਂ ਦੇ ਵਿੱਚੋਂ ਅਚਾਨਕ ਇੱਕ ਵਾਰੀ ਮਹਾਂ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਟਕਰਾ ਪਏ ਤੇ ਜਦੋਂ ਇਹ ਆਪਸ ਵਿੱਚ ਟਕਰਾਏ, ਇਹ ਲੜਾਈ ਬਟਾਲੇ ਹੋਈ ਹੈ, ਗੁਰਦਾਸਪੁਰ ਦੇ ਲਾਗੇ ਅਚਲ ਬਟਾਲਾ, ਉੱਥੇ ਸਿੱਧਾਂ ਡੋਗੀਆਂ ਦੀ ਵੀ ਚਰਚਾ ਹੋਈ ਸੀ, ਗੱਲ ਵੱਖਰੀ ਆ ਉਹ। ਤੇ ਉਸ ਅਸਥਾਨ ਦੇ ਉੱਤੇ ਇਹ ਲੜਾਈ ਹੋਈ, ਇਹਦੇ ਵਿੱਚ ਗੁਰਬਖਸ਼ ਸਿੰਘ ਮਾਰਿਆ ਗਿਆ ਤੇ ਮਹਾਂ ਸਿੰਘ ਜਿੱਤ ਗਿਆ। ਜਦੋਂ ਮਹਾਂ ਸਿੰਘ ਜਿੱਤਿਆ ਤੇ ਗੁਰਬਖਸ਼ ਸਿੰਘ ਨੇ ਉਹਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦੀ ਘਰਵਾਲੀ ਸਦਾ ਕੌਰ ਨੇ ਉਹ ਮਿਸਲ ਨੂੰ ਸਾਂਭ ਲਿਆ, ਉਹ ਮਿਸਲ ਨੂੰ ਮੁੜ ਕੇ ਸਾਂਭ ਲਿਆ, ਉਹਨੇ ਆਪ ਅਗਵਾਈ ਕੀਤੀ। ਉਹਨੇ ਫਿਰ ਕੋਸ਼ਿਸ਼ ਕੀਤੀ ਬਈ ਮੇਰਾ ਪਤੀ ਤੇ ਮਾਰਿਆ ਗਿਆ ਤੇ ਮਹਾਂ ਸਿੰਘ ਜਿਉਂਦਾ, ਕੱਲ ਹੋ ਸਕਦਾ ਫਿਰ ਦੁਬਾਰੇ ਟਕਰਾਅ ਹੋਵੇ, ਕਿਸੇ ਕਾਰਨ ਕਰਕੇ ਅਸੀਂ ਮੁੜ ਕੇ ਫਿਰ ਟਕਰਾਈਏ। ਉਹਨੇ ਇੱਕ ਸਿਆਸਤ ਖੇਡੀ, ਉਹਨੇ ਇੱਕ ਆਪਣੇ ਵੱਲੋਂ ਦਿਮਾਗ ਲੜਾਇਆ, ਉਹਨੇ ਕੋਸ਼ਿਸ਼ ਕੀਤੀ। ਉਹਦੇ ਘਰ ਇੱਕ ਲੜਕੀ ਜੰਮੀ ਸੀ, ਮਹਿਤਾਬ ਕੌਰ। ਉਹਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਰ ਦਿੱਤਾ ਜਦੋਂ ਇਹ ਹਜੇ 5 ਸਾਲਾਂ ਦਾ ਸੀ। 1785 ਦੇ ਵਿੱਚ ਆਪਣੀ ਲੜਕੀ ਦਾ ਰਿਸ਼ਤਾ ਮਹਿਤਾਬ ਕੌਰ ਦਾ ਇਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ। ਉਦੋਂ ਨਹੀਂ ਸੀ ਪਤਾ ਵੀ ਇਹਨੇ ਮਹਾਰਾਜਾ ਬਣਨਾ, ਉਦੋਂ ਇਹੋ ਸੀ ਭਾਈ ਮਹਾਂ ਸਿੰਘ ਬਹੁਤ ਤਾਕਤਵਰ ਹੈ ਤੇ ਇਹ ਕੱਲ ਮੇਰੇ ਨਾਲ ਟਕਰਾਏਗਾ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਖੂਨ ਖਰਾਬਾ ਫਿਰ ਹੋ ਜਾਏਗਾ। ਉਹਨੇ ਕੋਸ਼ਿਸ਼ ਕਰਕੇ ਮਹਿਤਾਬ ਕੌਰ ਦਾ ਰਿਸ਼ਤਾ ਸਦਾ ਕੌਰ ਨੇ ਰਣਜੀਤ ਸਿੰਘ ਨਾਲ ਕਰ ਦਿੱਤਾ। ਵੱਡਾ ਹੋਇਆ, ਰਣਜੀਤ ਸਿੰਘ ਦੀ ਉਹਨੇ ਸ਼ਾਦੀ ਕਰ ਦਿੱਤੀ 1792 ਦੇ ਵਿੱਚ ਸ਼ਾਦੀ ਕੀਤੀ। ਉਸ ਤੋਂ ਥੋੜੇ ਚਿਰਾਂ ਬਾਅਦ ਵਿੱਚ ਇਹਦੇ ਘਰ, ਮਹਿਤਾਬ ਕੌਰ ਦੇ ਘਰ ਦੋ ਪੁੱਤ ਪੈਦਾ ਹੋਏ, ਇੱਕੋ ਵਾਰੀ ਜੋੜੇ ਰੂਪ ਵਿੱਚ, ਮਹਾਰਾਜਾ ਸ਼ੇਰ ਸਿੰਘ ਤੇ ਸਰਦਾਰ ਤਾਰਾ ਸਿੰਘ, ਇਹ ਦੋ ਪੁੱਤ ਪੈਦਾ ਹੋਏ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਾਦੀ ਹੋਰ ਕੀਤੀ ਹੋਈ ਸੀ, ਉਸ ਬੀਬੀ ਦਾ ਨਾਂ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖ ਤੋਂ ਖੜਕ ਸਿੰਘ ਪੈਦਾ ਹੋਇਆ ਸੀ। ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾਂ ਸਮਝ ਲੱਗੇ ਪੁੱਛ ਲਿਓ, ਕਿਉਂਕਿ ਮੇਰੀ ਮਜਬੂਰੀ ਹੈ ਵੀ ਹੁਣ ਇੰਨੇ ਨਾਂ ਨੇ ਤੇ ਸਾਰੇ ਤੁਹਾਨੂੰ ਚੇਤਾ ਰੱਖਣੇ ਪੈਣੇ ਨੇ, ਤਾਂ ਗੱਲ ਅੱਗੇ ਇਤਿਹਾਸ ਦੀ ਲੜੀ ਤੁਰਨੀ ਹੈ। ਇੱਕ ਵਾਰੀ ਮੈਂ ਫਿਰ ਤੁਹਾਡੇ ਸਨਮੁਖ ਸੌਖਾ ਕਰਕੇ ਰੱਖਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਰਾਣੀਆਂ ਨੇ ਹੁਣ ਤੱਕ, ਬਾਕੀਆਂ ਨੂੰ ਆਪਾਂ ਖਿਆਲ ਕਰਨ ਲੱਗੇ। ਉਹਦੇ ਵਿੱਚ ਇੱਕ ਰਾਣੀ ਦਾ ਨਾਮ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖੋਂ ਪੈਦਾ ਹੁੰਦਾ ਖੜਕ ਸਿੰਘ। ਦੂਜੀ ਸਦਾ ਕੌਰ ਦੀ ਧੀ ਹੈ ਮਹਿਤਾਬ ਕੌਰ। ਮਹਿਤਾਬ ਕੌਰ ਦੀ ਕੁੱਖੋਂ ਪਹਿਲਾਂ ਹੁੰਦੇ ਨੇ ਇੱਕੋ ਵਾਰੀ ਜੋੜਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤ ਨੂੰ ਗੱਦੀ ਦੇਣੀ ਚਾਹੀ ਤਾਂ ਉਹਨੇ ਖੜਕ ਸਿੰਘ ਚੁਣਿਆ। ਉਸ ਵੇਲੇ ਮਹਿਤਾਬ ਕੌਰ ਨੇ ਇੱਕ ਬਚਨ ਆਖਿਆ ਵੀ ਦੇਖ, ਮੈਂ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਰਦੀ, ਪਰ ਲੇਕਿਨ ਜਿੰਨੀਆਂ ਤੇਰੇ ਨਾਲ ਹਿੱਕ ਡਾ ਕੇ ਲੜਾਈਆਂ ਮੈਂ ਲੜੀਆਂ ਨੇ ਨਾ, ਤੇ ਮੇਰੀ ਧੀ ਦਾ ਹੱਕ ਬਣਦਾ, ਮਹਾਰਾਜਾ ਸ਼ੇਰ ਸਿੰਘ ਦਾ ਹੱਕ ਬਣਦਾ, ਤੂੰ ਇਹਨੂੰ ਤਖ਼ਤ ਤੇ ਬਿਠਾਵੇਂ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ, ਕਿਉਂਕਿ ਉਹ ਅਸਲ ਵਿੱਚ ਡੋਗਰੀਆਂ ਦੇ ਅਧੀਨ ਸੀ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਫਿਰ ਗੱਲ ਅੱਗੇ ਤੋੜਨਾ। ਇਹ ਪੱਖ ਦੁਖਦਾਈ ਹੈ, ਮੈਂ ਅੱਗੇ ਜਾ ਕੇ ਤੁਹਾਨੂੰ ਗੱਲ ਕਰਾਂਗਾ ਜਦੋਂ ਅਗਲੀ ਵਾਰੀ ਕੋਸ਼ਿਸ਼ ਕਰਾਂਗਾ। ਇਤਨਾ ਵੀ ਅਨਰਥ ਨਹੀਂ ਸੀ ਹੋਣਾ ਚਾਹੀਦਾ ਜਿੰਨਾ ਹੋਇਆ। ਧਿਆਨ ਸਿੰਘ ਡੋਗਰੇ ਦੇ ਪੁੱਤ ਦਾ ਨਾਂ ਹੈ, ਉਹ ਆਪਣੇ ਵੱਲੋਂ ਕੋਸ਼ਿਸ਼ ਕਰਦਾ, ਉਹਦੇ ਵੀ ਘਰ ਇੱਕ ਪੁੱਤ ਪੈਦਾ ਹੋਇਆ ਹੀਰਾ ਸਿੰਘ। ਉਹ ਜਦੋਂ ਵੀ ਕਦੇ ਪਿਆਰ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਪਣੇ ਪੁੱਤ ਨੂੰ ਭੇਜਦਾ, ਖੜਕ ਸਿੰਘ ਨੂੰ ਕੋਲ ਨਹੀਂ ਆਉਣ ਦਿੰਦਾ। ਜਦੋਂ ਵੀ ਕਦੇ ਪਤਾ ਲੱਗਦਾ ਵੀ ਇੱਥੇ ਖੜਕ ਸਿੰਘ ਨੂੰ ਭੇਜਣਾ ਪੈਣਾ ਤੇ ਉਹ ਖੜਕ ਸਿੰਘ ਨੂੰ ਭੇਜਦਾ ਕਿਸੇ ਮੁਹਿੰਮ ਦੇ ਉੱਤੇ, ਜਾਂ ਤੇ ਉਹਦੇ ਨਾਲ ਚੰਗਾ ਅਸਲਾ ਨਹੀਂ ਭੇਜਦਾ, ਚੰਗੀਆਂ ਫੌਜਾਂ ਨਹੀਂ ਭੇਜਦਾ, ਚੰਗਾ ਪ੍ਰਬੰਧ ਨਹੀਂ ਭੇਜਦਾ, ਹਰ ਥਾਂ ਦੇ ਉੱਤੇ ਜਿੰਨੀ ਵਾਰੀ ਵੀ ਭੇਜਿਆ ਖੜਕ ਸਿੰਘ ਹਾਰ ਕੇ ਆਇਆ। ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਅਗਰ ਅੱਤ ਦਾ ਨਲਾਇਕ ਪੁੱਤ ਹੈ ਤਾਂ ਤੇਰਾ ਖੜਕ ਸਿੰਘ ਹੈ।
1: और अपने पुत्र नूं इतना कमजोरी बना दिता उन्हें। महाराजा रणजीत सिंह सौण लगे ओह ध्यान सिंह डोगरे दे पुत्र नूं प्यार करके सौंदा है, बचली कहिंदा उन्हों। इना भी अनर्थ नहीं होना चाहिए भाई एक प्यो पुत के रिश्ते कोई चीजा खड़ जाए। और याद रखने योग बात है यो खड़क सिंह है जेड़ा अपने पुत निहाल सिंह तड़फदा मर गया, इनू जेल विच बंद करवा दिता सी, तड़फदा मर गया भी एक बारी मेनू नौ निहाल सिंह नाल मिला दियो, लेकिन उन्हें मिलन नहीं दिता। जेड़ा ध्यान सिंह डोगरा सी खड़क सिंह नूं आके कहिंदा सी भाई तेरा पुत तेरा मुंह नहीं वेखना चाहुंदा, चाहुंदा भी जिस दिन मेरे सामने आ गया पहला कतल मैं अपने प्यो दा करना। दूजे पासे ओ नौ निहाल सिंह नूं जाके कहिंदा सी भी तेरा बाप खड़क सिंह तेरे खून का इन्ना प्यासा है जिस दिन तू ओनू मिल गया उन्हें बिना गल करिया तेरा कतल करना है। मैं सिर्फ एक झलक तुहाडे सामने रखी है, ये कमजोरियां भी सन ते उन्हें जदों खड़क सिंह नूं गद्दी देनी चाही महाराजा रणजीत सिंह ने उदो सदा कौर ने इस गल का विरोध किया भी मैं तेरे नाल जिंद हूल के इना हिस्से जंग के मैदान हिस्से लेंदी रही ते अज तेरा वक्त आया गद्दी देने का ते तू मेरे पोतरिया पिछे करके ते खड़क सिंह गद्दी ते बिठाउण लगे जिहदा हक कोई नहीं बनता। महाराजा रणजीत सिंह ने इस गल की परवाह ना की, खड़क सिंह गद्दी ते बिठाउण की कोशिश कर ली। उन्हें फिर बहाने नाल ना उदे दोतरे शेर सिंह ते तारा सिंह ना दोवें दोतरे शामिल होए ते ना ही ओ सदा कौर आई शामिल होई ते पर उन्हें महाराजा रणजीत सिंह ने एक चाल खेडी उन्हूं सदा कौर नूं बहाने नाल बुला लिया भी तू आ आके मेरे नाल गल कर पैदा आपां जिवें कहेंगे उवें गल कर लांगे। जदों ओ आई ते उन्हें धोखे दे नाल उन्हूं लाहौर दे किले विच बंद कर लिया। यह 1762 विच जम्मी सी, याद रखने योग बात है। 1832 दे विच यह लाहौर की कैद विच ही अपने जीवन का अंतला श्वास लेंदी उथी रोक के मर जाती है। यह भी महाराजा रणजीत सिंह की कमजोरी है, उन्हें नहीं सी ऐसा करना चाहिदा क्योंकि कोई गल दस सका रहा है पर जिवें किवें मैं ध्यान सिंह डोगरिया नूं खुश रख सकां। यह साडा दुखदाई पक्ष है। खैर जिहड़ी बेनती कर रहे असां 1839 तक महाराजा रणजीत सिंह रहिंदा है, यह सारा इतिहास कदे वक्त मिलिया फिर तुहाडे नाल सांझा करांगा। अज मैं इत्थे तक ही लड़ी रोक के कुछ एक विचारां तुहाडे नाल इतिहासक होर सांझियां करनियां ने। सिख कौम दे विच इक खासियत रही है, रब जाने गुरु की कृपा सी जां की इहदे पिछोकड़ विच सी, जदों तक इहदे सिर ते मेहर भरिया हथ गुरु दा रहा उदों तक किधरे भी गया तो जित्तां प्राप्त करदा रहा। जदों इह गुरु दे चरणां तों टुट के दूर हुंदा चला गया, शायद मेरा ख्याल तुहाडे दिमाग च ताजा होवेगा, मैं सिर्फ इशारा ही करना चाहुंदा, इहनूं उदों नवाबियां मिलदियां ने इह ठोकरा मारदा है, इन धियां दे डोले मिलते ने यह ठोकरा मारद। वकत का हाकम अहमद शाह अबदाली लहना सिंह वर्गिया बदामा दोकरियां भर के भेजद पर यह चलिया के मुकाबले उन्होंने जवाब देता भी मैनू तेरे इन्ह किसी चीजा की लड़ नहीं है, असि अपने घर के चने खा के आनंद रह सकते हैं, इन्हों को कुछ भी नहीं होंदा पर तद भी चढ़ती कला रेंदे सन। फिर वक्त आया जदों 17 जनवरी नूं फिर दुबारे अहमद शाह अबदाली ने फिर दुबारे कोशिश की सिखां दे नाल संबंध पाउण दी भी किसे तरीके तुसीं मेरे नाल दोस्ती गंढ लो, दोस्ती दा हथ मैं तुहाडे नाल वधाउणा चाहुंदा पर मैं तुहाडे नाल ईरखा नहीं करनी चाहुंदा। लेकिन याद रखो जे सिखां ने उदों भी अबदाली नूं टकाणा जवाब दिता सी। सिर्फ मैं इन्ना कि पक्ष दसना चाहुंदा जदों तक यह गुरु नाल जुड़े रहे इतिहास विच पाए हुए पूरने तुहाडे बिल्कुल सामने ने उदों तक सिखां दे जीवन विच कदे कोई कमी नहीं आई। नवाबियां राज पैर इन्हां दे विच इन्हां दे तख्तियां ते पैरां विच रुलदे रहे, तख्त दिल्ली दे तख्त तक बैठण लगे। जस्सा सिंह आहलूवालिया ने ठोकर मार दित्ती कहण लगे मैनूं इस तख्त ते बैठण दी लोड़ नहीं, उदों तक इन्हां नूं कोई हराउण वाला नहीं सी।
0: ਵਕਤ ਨੇ ਕਰਵਟ ਖਾਧੀ, ਖਿਰਦੇ ਵਿੱਚ ਖੁਦ ਮੁਖਤਿਆਰੀ ਨੇ ਜਨਮ ਲੈ ਲਿਆ ਔਰ ਮੁੜ ਕੇ ਇਹ ਅਜਿਹਾ ਰਾਜ ਭਾਗ ਬਣਾਉਣ ਦੀ ਤਮੰਨਾ ਵਿੱਚ ਲੱਗ ਗਏ ਤੇ ਮੁੜ ਕੇ ਜਿਤਨੀ ਵੀ ਖੁਆਰੀ ਹੋਈ ਹੈ ਸਿੱਖ ਕੌਮ ਦੀ ਉਹ ਕੋਈ ਬਹੁਤੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਹੈ। ਅੱਜ ਤੱਕ ਵੀ ਜ਼ਿੰਦਗੀ ਦੇ ਅੰਦਰ ਅਸੀਂ ਉਸੇ ਖੁਆਰੀ ਦੇ ਮਾਰੇ ਹੋਏ ਤੁਰੇ ਆ ਰਹੇ ਹਾਂ। ਅੱਜ ਸਿੱਖ ਦਾ ਸ਼ਿੰਗਾਰ ਸਿੱਖ ਵਰਗਾ ਹੈ, ਅੱਜ ਸਿੱਖ ਦਾ ਲਿਬਾਸ ਸਿੱਖ ਵਰਗਾ ਹੈ, ਪਰ ਸਿੱਖ ਦਾ ਕਿਰਦਾਰ ਸਿੱਖ ਵਰਗਾ ਨਹੀਂ ਹੈ। ਜਿਹਨੂੰ ਉਹ ਬਾਦਸ਼ਾਹ ਕਹਿ ਸਕੇ, ਜਿਹਨੂੰ ਉਹ ਮਾਣ ਕਰ ਸਕੇ ਵੀ ਇਹ ਉਹੀ ਗੁਰੂ ਕਾ ਸਿੱਖ ਹੈ ਜਿਹੜਾ ਕਦੇ ਨਵਾਬੀਆਂ ਨੂੰ ਠੋਕਰਾਂ ਮਾਰਦਾ ਸੀ। ਵਕਤ ਆਇਆ, ਬਹੁਤ ਕੁਝ ਸਾਡਾ ਬਰਬਾਦ ਹੋਇਆ ਕੇਵਲ ਇਸ ਫੁੱਟ ਦੇ ਕਾਰਨ, ਕੇਵਲ ਇਸ ਸਾਡੀ ਨਾ ਸੋਚੀ ਸਮਝੀ ਹੋਣ ਦੇ ਕਾਰਨ ਅਕਸਰ ਅਸੀਂ ਬਹੁਤ ਰੁੜੇ। ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਅਜੋਕੇ ਸਮੇਂ ਦੀ। ਮੈਂ ਇੱਕ ਛੋਟਾ ਜਿਹਾ ਦਸਤਾਨ ਦੇਣ ਲੱਗਾ, ਮੈਨੂੰ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਹੈ। ਦਸ ਨੇ ਪਿਛਲੇ ਦਿਨਾਂ ਚ ਕਰਜ਼ ਕੀਤੀ ਸੀ ਛੋਟੀ ਜੀ, ਭਈ ਉਹ ਲੋਕ ਇੱਕ ਚੰਗਿਆੜੀ ਛਿੱਟਦੇ ਨੇ ਤੇ ਉਹਦੇ ਨਾਲ ਪਛਾਣ ਕਰ ਲੈਂਦੇ ਨੇ ਵੀ ਕਿਹੜਾ ਕਿਹੜਾ ਘਰ ਹੈ। ਜਿਵੇਂ ਇੱਕ ਉਦਾਹਰਣ ਦਿੱਤੇ ਸੀ ਵੀ ਕੁਝ ਇੱਕ ਸਿੱਖ ਨੇ ਜਿਹੜੇ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀਆਂ ਟੀ ਸ਼ਰਟਾਂ ਪਾ ਕੇ ਘੁੰਮਦੇ ਨੇ। ਇੱਥੋਂ ਕਿਸੇ ਵੀਰ ਨੇ ਇਤਰਾਜ਼ ਵੀ ਕੀਤਾ ਸੀ ਵੀ ਅਸੀਂ ਇੱਥੋਂ ਭੇਜੀਏ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸ਼ੌਕ ਨਾ ਪਾਓ। ਮੇਰਾ ਮਤਲਬ ਇਹ ਨਹੀਂ ਸੀ ਕਹਿਣ ਦਾ, ਮੇਰਾ ਮਤਲਬ ਇਹ ਸੀ ਕਹਿਣ ਦਾ ਭਈ ਉਹ ਸ਼ਰਟਾਂ ਪਾ ਕੇ ਉਹ ਲੋਕ ਇਹ ਗੱਲ ਵੇਖਦੇ ਨੇ ਵੀ ਕਿਹਦੇ ਕਿਹਦੇ ਘਰ ਵਿੱਚ ਇਹ ਸੋਚ ਜਿਉਂਦੀ ਹੈ। ਹਜੇ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਗੁਆਂਢੀ ਨੇ, ਦੇਖੋ ਮੈਂ ਭਟਕਾਉਣਾ ਨਹੀਂ ਚਾਹੁੰਦਾ, ਮੇਰਾ ਨਾ ਇਹ ਮਕਸਦ ਹੈ, ਪਰ ਮੈਂ ਲੇਕਿਨ ਸੁਚੇਤ ਕਰਨਾ ਚਾਹੁੰਦਾ ਤੁਹਾਡੇ ਗੁਆਂਢੀ ਲੋਕ ਨੇ ਉਹ ਬਿਲਕੁਲ ਕੋਈ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ। ਜਿਸ ਦਿਨ ਵਾਰਦਾਤ ਹੁੰਦੀ ਲੋਕ ਤਰਥਲੀ ਮਰ ਜਾਂਦੀ ਹੈ, ਬਿਲਕੁਲ ਪਤਾ ਨਹੀਂ ਕੋਈ ਲੱਗਣ ਦਿੰਦੇ। ਲੇਕਿਨ ਸਾਡੀ ਕੌਮ ਉਹ ਹੈ ਜਿਹੜੀ ਕਰਦੀ ਕੁਛ ਨਹੀਂ ਪਰ ਬਹੁਤੇ ਦਾਅਵੇ ਬਣਦੀ ਰਹੀ ਹੈ। ਇਹਦੇ ਨਾਲ ਹੋਇਆ ਕਿ ਅੱਜ ਅਸੀਂ ਕੇਵਲ ਟੀ ਸ਼ਰਟਾਂ ਪਾ ਕੇ ਕੁਝ ਵੀ ਰਾਜ ਭਾਗ ਨਹੀਂ ਜੇ ਮਿਲਣਾ, ਕੱਲੀਆਂ ਤੁਹਾਡੇ ਨਾਅਰੇ ਲਾਉਣ ਨਾਲ ਕੁਝ ਰਾਜ ਭਾਗ ਨਹੀਂ ਜੇ ਮਿਲਣਾ। ਮੈਂ ਅਜੋਕੇ ਸਮੇਂ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ, ਉਹ ਗੁਰੂ ਕਿਆ ਸਿੱਖਾਂ ਜਿਹੜਾ ਸੋਚ ਦਾ ਚਿਰਾਗ ਜਗਾਉਣਾ ਉਹ ਆਪਣੇ ਹਿਰਦੇ ਵਿੱਚ ਜਗਾ ਤੇ ਰਾਜ ਭਾਗ ਦੀ ਤਮੰਨਾ ਰੱਖ। ਤੇਰਾ ਰਾਜ ਹੋਣਾ ਚਾਹੀਦਾ ਪਰ ਲੇਕਿਨ ਇਹੋ ਜਿਹਾ ਰਾਜ ਹੋਵੇ ਜਿਹਨੂੰ ਲੋਕ ਕਹਿ ਸਕਣ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਚੰਦ ਰੋਗ ਰਿਕਸ਼ਿਆਂ ਵਾਲੇ ਮਾਰ ਕੇ, ਚੰਦ ਰੋਜ ਉਹ ਗੱਡੀਆਂ ਵਾਲਿਆਂ ਨੂੰ ਮਾਰ ਕੇ ਤੂੰ ਇਹ ਨਹੀਂ ਪੈਦਾ ਕਰ ਸਕਦਾ ਵੀ ਕੱਲ ਤੂੰ ਇਹੋ ਜਿਹੇ ਖਾਲਸੇ ਵਾਲਾ ਰਾਜ ਪੈਦਾ ਕਰ ਲੇ, ਨਹੀਂ ਜੇ ਹੋਣਾ। ਅੱਜ ਇੱਕੋ ਇੱਕ ਗੱਲ ਕਰੀਏ ਮੈਂ ਬੇਨਤੀ ਕਰਾਂ, ਬਾਕੀ ਗੱਲਾਂ ਆਪੇ ਹੋ ਜਾਣੀਆਂ ਨੇ, ਕਰਨ ਦੀ ਲੋੜ ਨਹੀਂ। ਪੰਜਾਬ ਦੀ ਧਰਤੀ ਉੱਤੇ ਤੁਸੀਂ ਤਰਸ ਕਰੋ ਪੰਜਾਬ ਦੀ ਧਰਤੀ ਉੱਤੇ, ਉੱਥੇ ਵਸਦੇ ਬੱਚਿਆਂ ਨੂੰ ਨਸ਼ਿਆਂ ਵਿੱਚੋਂ ਕੱਢੀਏ, ਉੱਥੋਂ ਵਸਦੇ ਬੱਚਿਆਂ ਨੂੰ ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ। ਮੈਂ ਬੇਨਤੀ ਕਰਾਂ ਸਿੱਖੀ ਦੇ ਉਜਾੜੇ ਦੀ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਜਿਤਨੇ ਲੋਕ ਸਾਨੂੰ ਕਦੇ ਕਾਲਜਾਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ, ਕਦੇ ਯੂਨੀਵਰਸਿਟੀਆਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ ਔਰ ਤੁਹਾਡੇ ਕੋਲੋਂ ਲੈ ਕੇ ਜਾਂਦੇ ਰਹੇ, ਲੇਕਿਨ ਕਿਸੇ ਦਾ ਵੀ ਇੱਕ ਕਾਲਜ ਨਹੀਂ ਚੱਲਦਾ। ਜਾਂ ਤੁਸੀਂ ਪੁੱਛੋ ਅੱਜ ਵੀ ਕਿਹਦਾ ਕਾਲਜ ਚੱਲਦਾ ਜਿਹੜੇ ਕੱਲ੍ਹ ਤੁਹਾਡੇ ਕੋਲ ਉਗਰਾਹੀਆਂ ਲੈ ਕੇ ਜਾਂਦੇ ਸਨ। ਅੱਜ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ, ਜੜ ਸਾਡੀ ਉੱਥੇ ਹੈ। ਇਹ ਮਹਾਤਮਾ ਬੁੱਧ ਵਰਗਾ ਧਰਮ ਨਹੀਂ ਹੈ, ਇਹ ਧਰਮ ਇੱਕ ਵੱਖਰਾ ਧਰਮ ਹੈ। ਤੁਸੀਂ ਇਹਨਾਂ ਮੁਲਕਾਂ ਚ ਬਹੁਤ ਕੁਝ ਬਣਾ ਲਓਗੇ ਲੇਕਿਨ ਹਰਿਮੰਦਰ ਸਾਹਿਬ ਤੇ ਉੱਥੇ ਹੀ ਹੈ ਨਾ, ਅਨੰਦਪੁਰ ਸਾਹਿਬ ਤੇ ਉੱਥੇ ਹੀ ਹੈ ਨਾ, ਦਮਦਮਾ ਸਾਹਿਬ ਤੇ ਉੱਥੇ ਹੀ ਹੈ ਨਾ, ਪੰਜ ਤੱਕ ਤੇ ਉੱਥੇ ਹੀ ਨੇ ਨਾ। ਉਸ ਜੜ ਨੂੰ ਹਰੀ ਰੱਖਣ ਵਾਸਤੇ ਅੱਜ ਪਤਿਤ ਪੁਣੇ ਵਿੱਚੋਂ ਕੱਢੀਏ ਆਪਣੇ ਬੱਚਿਆਂ ਨੂੰ, ਕੋਸ਼ਿਸ਼ ਕਰੀਏ ਨਸ਼ਿਆਂ ਵਿੱਚੋਂ ਛੁਡਾਈਏ ਆਪਣੇ ਬੱਚਿਆਂ ਨੂੰ ਤੇ ਅੰਮ੍ਰਿਤ ਆਪ ਛਕੀਏ ਤੇ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਈਏ, ਗੁਰੂ ਵਾਲੇ ਬਣੀਏ, ਉਹ ਧਰਤੀ ਤੇ ਅੱਜ ਤਰਸ ਕਰੀਏ। ਮੇਰੇ ਨਾਅਰੇ ਲਾ ਕੇ ਕੁਛ ਵੀ ਨਹੀਂ ਬਣਨਾ, ਆਪਣੇ ਅੰਦਰ ਸਿੱਖੀ ਦੀ ਸੋਚ ਨੂੰ ਪੈਦਾ ਕਰੀਏ। ਮੈਨੂੰ ਪੂਰਨ ਯਕੀਨ ਹੈ ਜਿਵੇਂ ਕੱਲ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਦੀਆਂ ਸਨ, ਮੁੜ ਕੇ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਣਗੀਆਂ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਕੇ ਗੁਰੂ ਦੇ ਲੜ ਜੁੜ ਗਏ। ਇੱਥੇ ਆਪਾਂ ਲੜੀ ਦੀ ਸਮਾਪਤੀ ਕਰਨੀ ਹੈ, ਬਾਕੀ ਦੋ ਤਿੰਨ ਦਿਨ ਮੇਰੇ ਬਾਕੀ ਨੇ, ਉਨ੍ਹਾਂ ਵਿੱਚ ਜੋ ਗੁਰੂ ਕਰਵਾਵੇ।
1: ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
2: ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰੱਖੀ ਮੇਰੀ।

0: ਗੁਰੂ ਸਵਾਰੇ ਜੀ ਪਿਆਰ ਸਤਿਕਾਰ ਨਾਲ ਅਸੀਸਾਂ ਦਿੰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਕੌਮ ਦੀਆਂ ਬਹਾਦਰੀਆਂ, ਉਸ ਦੀਆਂ ਪ੍ਰਾਪਤੀਆਂ ਉਸ ਦੇ ਇਤਿਹਾਸਕ ਖਜ਼ਾਨਿਆਂ ਵਿੱਚੋਂ ਲੱਭਦੀਆਂ ਨੇ। ਇਤਿਹਾਸ ਹਮੇਸ਼ਾ ਕੌਮਾਂ ਦੀ ਜੰਦ ਜਾਨ ਹੋਇਆ ਕਰਦਾ। ਇਤਿਹਾਸ ਪੁਰਾਣੇ ਸਮੇਂ ਅੰਦਰ ਜੋ ਸਾਡੇ ਵੱਡਿਆਂ ਨੇ ਪਾਏ ਹੋਏ ਪੂਰਨੇ ਨੇ ਉਹਨਾਂ ਦਾ ਨਿਚੋੜ ਹੋਇਆ ਕਰਦਾ। ਇਤਿਹਾਸ ਵਿੱਚੋਂ ਹੀ ਅਸੀਂ ਆਪਣੇ ਜੀਵਨ ਵਿੱਚੋਂ ਉਹ ਗੱਲਾਂ ਲੱਭ ਕੇ ਧਾਰਨ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ। ਗੁਰਵਾਕ ਰੱਬੀ ਬਾਣੀ ਵਿੱਚੋਂ ਸੁਭਾਵਕ ਪੜ੍ਹਦੇ ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ, ਸਾਡੇ ਬਜ਼ੁਰਗਾਂ ਦੇ ਕਾਰਨਾਮੇ ਸਾਡੇ ਜੀਵਨ ਵਿੱਚੋਂ ਉਹ ਧਰਮ ਦੀ ਕਣੀ ਨੂੰ ਫਿਰ ਦੁਬਾਰੇ ਚੁਕਾ ਦਿੰਦੇ ਨੇ, ਉਹ ਮਰਨ ਨਹੀਂ ਦਿੰਦੇ। ਸਾਡੇ ਬਜ਼ੁਰਗਾਂ ਦਾ ਇਤਿਹਾਸ ਸਾਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ। ਇਸੇ ਭਾਵਨਾ ਨੂੰ ਲੈ ਕੇ ਇਹ ਇਤਿਹਾਸ ਦੀ ਲੜੀ ਦਾਸ ਆਪ ਜੀ ਨਾਲ ਕੁਝ ਦਿਨਾਂ ਲਈ ਸਾਂਝ ਪਾਉਣ ਲੱਗੇ ਹਾਂ। ਇਤਿਹਾਸ ਦੇ ਇਹ ਮਾਣ ਮੱਤੇ ਪੰਨੇ ਆਪਣੇ ਜੀਵਨ ਵਿੱਚ ਆਪਾਂ ਵਿਚਾਰ ਸਕੀਏ। ਇੱਕ ਬੇਨਤੀ ਮੈਂ ਪਹਿਲਾਂ ਹੀ ਕਰ ਦੇਣੀ ਚਾਹੁੰਦਾ, ਹੋ ਸਕਦਾ ਇਹਨਾਂ ਦਿਨਾਂ ਵਿੱਚ ਕੁਝ ਇੱਕ ਨਾਮ ਜਾਂ ਕੁਝ ਥਾਵਾਂ ਜਾਂ ਕੁਝ ਤਰੀਕਾ, ਹੋ ਸਕਦਾ ਮੇਰੇ ਕੋਲ ਗਲਤ ਵੀ ਬੋਲੀਆਂ ਜਾਣ, ਪਰ ਮੈਨੂੰ ਇਸ ਗੱਲ ਦੀ ਖਿਮਾ ਕਰ ਦਿਓ ਤਾਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਅਸਲ ਨਿਚੋੜ ਨੂੰ ਜੀਵਨ ਜਾਂਚ ਬਣਾ ਕੇ ਆਪਣੇ ਜੀਵਨ ਅੰਦਰ ਇਹ ਲਾਭ ਉਠਾ ਸਕੀਏ। ਤਵਾਰੀਖਾਂ ਦੇ ਇਹੋ ਹੀ ਲਾਭ ਹੋਇਆ ਕਰਦੇ ਨੇ। ਅਸੀਂ ਪਿਛਲੇ ਸਮੇਂ ਚ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਆਉਣ ਵਾਲੇ ਰਾਹਾਂ ਨੂੰ ਰੋਸ਼ਨਾ ਸਕੀਏ।
1: ਕਿਹੜੇ ਕਾਰਨਾਂ ਕਰਕੇ ਲੋਕ ਉਦੋਂ ਸਫਲ ਹੋਏ ਇਹ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗਲਤੀਆਂ ਦੇ ਕਾਰਨ ਲੋਕ ਉਦੋਂ ਅਸਫਲ ਹੋਏ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗੱਲਾਂ ਸਨ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕਾਰਨ ਉਹਨਾਂ ਬੁਲੰਦੀਆਂ ਨੂੰ ਛੂਹਿਆ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਇਤਿਹਾਸ ਤੋਂ ਟੁੱਟ ਕੇ ਮਨੁੱਖ ਕਦੇ ਆਪਣੇ ਪਿਛੋਕੜ ਨੂੰ ਨਹੀਂ ਜਾਣ ਸਕਦਾ ਤੇ ਆਉਣ ਵਾਲੇ ਸਮੇਂ ਦੀ ਅਗਵਾਈ ਨਹੀਂ ਲੈ ਸਕਦਾ। ਪੁਰਾਣੇ ਸਮੇਂ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ ਬੜਾ ਪਿਆਰਾ, ਜਦੋਂ ਕਦੇ ਲੋਕ ਉਦੋਂ ਵਿਚਾਰੇ ਤੇਲ ਦਾ ਦੀਵਾ ਬਾਲਦੇ ਸਨ ਉਦੋਂ ਇੱਕ ਚਾਹਤ ਹੁੰਦੀ ਸੀ ਵੀ ਕਿਤੇ ਥੋੜੇ ਖਰਚੇ ਵਿੱਚ ਮੈਂ ਬਹੁਤਾ ਲਾਭ ਲੈ ਸਕਾਂ। ਉਦੋਂ ਲੋਕ ਕੀ ਕਰਦੇ ਸਨ, ਉਦੋਂ ਇੱਕ ਦੀਵਾ ਬਾਲ ਕੇ ਉਹਨਾਂ ਨੇ ਦਹਿਲੀਜ਼ ਵਿੱਚ ਰੱਖ ਦੇਣਾ ਭਈ ਇਹਦਾ ਚਾਨਣ ਬਾਹਰ ਵਿਹੜੇ ਵਿੱਚ ਵੀ ਆ ਜਾਏ ਤੇ ਇਹਦਾ ਚਾਨਣ ਕਮਰੇ ਚ ਵੀ ਆ ਜਾਏ, ਅੰਦਰ ਘਰ ਚ ਵੀ ਆ ਜਾਏ। ਤੇ ਉਸ ਦੀਵੇ ਦਾ ਨਾਂ ਹੁੰਦਾ ਸੀ ਦਿੱਲੀ ਦੀਪਕ, ਦਹਿਲੀਜ਼ ਤੇ ਰੱਖਣ ਵਾਲਾ ਦੀਵਾ, ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਜਿਹਦੇ ਇੱਕ ਤੋਂ ਦੋ ਕੰਮ ਲਏ ਜਾਣ ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਅੱਜ ਵੀ ਗੁਰਬਾਣੀ ਵਿੱਚ ਵੀ ਕਈ ਵਾਰੀ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਦਿੱਲੀ ਦੀਪਕ ਵਜੋਂ ਹੁੰਦੇ ਨੇ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਾਂ, ਇਤਿਹਾਸ ਜਿਹੜਾ ਹੈ ਨਾ ਉਹ ਮਨੁੱਖਤਾ ਦੀ ਜ਼ਿੰਦਗੀ ਚ ਇੱਕ ਦਿੱਲੀ ਦੀਪਕ ਹੈ। ਤੇਰੇ ਪਿਛੋਕੜ ਵੱਲ ਲੰਮੀ ਦੂਰ ਤੱਕ ਝਾਤ ਪਾਉਂਦਾ ਇਤਿਹਾਸ, ਤੈਨੂੰ ਦੱਸਦਾ ਮਨਾ ਤੇ ਆਉਣ ਵਾਲੇ ਸਮੇਂ ਚ ਤੂੰ ਕੀ ਕੁਝ ਕਰਨਾ ਹੈ ਇਸ ਗੱਲ ਦੀ ਅਗਵਾਈ ਦਿੰਦਾ। ਤੇਰੇ ਆਉਣ ਵਾਲੇ ਸਮੇਂ ਵਿੱਚ ਵੀ ਚਾਨਣ ਦਿੰਦਾ, ਕੇਵਲ ਪਿਛੋਕੜ ਦੀਆਂ ਗਲਤੀਆਂ ਹੀ ਨਹੀਂ ਆਉਣ ਵਾਲੇ ਸਮਿਆਂ ਦੇ ਲਈ ਵੀ ਤੈਨੂੰ ਕੀ ਕੁਝ ਕਰਨਾ ਚਾਹੀਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ। ਪੁਰਾਣੇ ਰਾਜੇ ਮਹਾਰਾਜੇ ਕਿਵੇਂ ਦੇ ਹੋਏ ਸਨ ਇਹ ਸਾਰੀਆਂ ਗੱਲਾਂ ਸਾਨੂੰ ਇਤਿਹਾਸ ਦੱਸਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਉਹ ਨੇ ਜਿਨ੍ਹਾਂ ਦੇ ਉੱਤੇ ਧੁਨੀ ਲਿਖੀ ਹੈ ਹਜ਼ੂਰ ਸੱਚੇ ਪਾਤਸ਼ਾਹ ਨੇ। ਉਹ ਧੁਨੀ ਲਿਖਣ ਦਾ ਅਰਥ ਨਿਰਾ ਉਹਨੂੰ ਗਾਉਣ ਨਹੀਂ ਸੀ, ਧੁਨੀ ਲਿਖਣ ਦਾ ਅਰਥ ਇੱਕ ਇਹ ਵੀ ਸੀ, ਉਸ ਵੇਲੇ ਯਾਦ ਰੱਖਿਓ ਜੇ ਉਸ ਵੇਲੇ ਇਤਿਹਾਸਕ ਤੌਰ ਤੇ ਵਰਤੇ ਕੁਝ ਭਾਣਿਆਂ ਨੂੰ ਕਿਵੇਂ ਉਸ ਵੇਲੇ ਇੱਕ ਚੰਗਿਆਈ ਤੇ ਇੱਕ ਬੁਰਿਆਈ ਆਪਸ ਵਿੱਚ ਹੀ ਟਕਰਾਏ, ਜਿਹੜੀ ਚੰਗਿਆਈ ਜਿੱਤੀ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧੁਨੀ ਦੇ ਤੌਰ ਤੇ ਵਰਤਿਆ ਗਿਆ। ਇਹ ਆਮ ਵਾਰਾ ਨਹੀਂ ਹੈ, ਮੈਂ ਬੇਨਤੀ ਕਰਾਂ, ਆਮ ਵਾਰਾ ਨਹੀਂ ਹੈ, ਆਮ ਲੋਕਾਂ ਦੀਆਂ ਗਾਉਣ ਵਾਲਾ ਵਾਰਾ ਨਹੀਂ ਹੈ। ਇਹ ਅਸਲ ਵਿੱਚ ਇੱਕ ਸੱਚ ਤੇ ਇੱਕ ਝੂਠ, ਦੋਵੇਂ ਕਿਵੇਂ ਟਕਰਾਏ ਤੇ ਉਹਨਾਂ ਦੀ ਗੱਲ ਲਿਖੇ। ਇੱਕ ਗੱਲ ਹੋਰ ਚੇਤਾ ਰੱਖਿਓ ਜੀ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਕਿਉਂ? ਕਿਉਂਕਿ ਹਮੇਸ਼ਾ ਇਤਿਹਾਸ ਜਿਹੜਾ ਲਿਖਵਾਇਆ ਨਾ, ਉਹ ਜਿੱਤੀਆਂ ਹੋਈਆਂ ਕੌਮਾਂ ਨੇ ਲਿਖਵਾਇਆ, ਹਾਰੀਆਂ ਹੋਈਆਂ ਕੌਮਾਂ ਕਦੇ ਇਤਿਹਾਸ ਨਹੀਂ ਲਿਖਾਉਂਦੀਆਂ, ਨਾ ਉਹਨਾਂ ਦਾ ਕੋਈ ਲਿਖਦਾ। ਤੇ ਜਿੱਤੇ ਹੋਏ ਲੋਕਾਂ ਦੇ ਸੋਹਲੇ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਗੀਤ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਤਾਰੀਫਾਂ ਕਰਨ ਦਾ ਨਾਂ ਵੀ ਇਤਿਹਾਸ ਹੈ। ਸਾਡੀ ਕੌਮ ਦੀ ਇਹ ਬਦਕਿਸਮਤੀ ਉਸ ਵੇਲੇ ਤਾਂ ਰਹੀ ਵੀ ਅਸੀਂ ਆਪਣੀ ਕਲਮ ਨਹੀਂ ਚਲਾ ਸਕੇ, ਤੇ ਸਾਡੀ ਕੌਮ ਦੀ ਬਦਕਿਸਮਤੀ ਅੱਜ ਵੀ ਹੈ, ਕਿਉਂਕਿ ਸਿੱਖ ਨੇ ਕਦੇ ਵੀ ਉਹਨੇ ਪਿਆਰ ਨਾਲ ਇਤਿਹਾਸ ਨਹੀਂ ਪੜ੍ਹਿਆ, ਇਤਿਹਾਸ ਵੱਲ ਤਵੱਜੋ ਨਹੀਂ ਦਿੱਤੀ ਜਿੰਨੀ ਉਹਨੂੰ ਦੇਣੀ ਚਾਹੀਦੀ ਸੀ। ਤੁਹਾਨੂੰ ਵੀ ਕਈ ਵਾਰੀ ਵਕਤ ਮਿਲਦਾ ਹੋਵੇਗਾ ਏਅਰਪੋਰਟਾਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਜਿੱਥੇ ਪਬਲਿਕ ਪਲੇਸ ਹੈ ਉੱਥੇ ਤੁਸੀਂ ਕਦੇ ਦੇਖਿਓ ਸਿੱਖ ਹੋਵੇਗਾ ਤੇ ਖਿਮਾ ਕਰਨਾ ਉਹ ਦੋ ਚਾਰ ਬੰਦਿਆਂ ਨਾਲ ਜਿਨ੍ਹਾਂ ਨਾਲ ਨਹੀਂ ਵੀ ਜਾਣ ਪਛਾਣ, ਉਹਨਾਂ ਨਾਲ ਜਾਣ ਪਛਾਣ ਕੱਢ ਕੇ ਗੱਲਾਂ ਮਾਰਨ ਵਿੱਚ ਤੇ ਵਿਸ਼ਵਾਸ ਰੱਖੇਗਾ, ਲੇਕਿਨ ਜਿਹੜੇ ਬਾਕੀ ਲੋਕ ਹੋਣਗੇ ਨਾ ਉਹ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹਨਗੇ, ਤੁਰਨ ਤੋਂ ਪਹਿਲਾਂ ਉਹ ਇਹ ਗੱਲ ਚੇਤੇ ਰੱਖਦੇ ਨੇ ਵੀ ਮੈਂ ਰਸਤੇ ਚ ਕਿਧਰੇ ਖਲੋਣਾ ਪਿਆ ਤਾਂ ਮੈਂ ਕੁਝ ਨਾ ਕੁਝ ਪੜ੍ਹਦਾ ਜਾਵਾਂਗਾ। ਸਿੱਖ ਦੇ ਮਨ ਵਿੱਚ ਕਦੇ ਵੀ ਇਹੀ ਵਿਚਾਰ ਨਹੀਂ ਆਉਂਦੀ ਵੀ ਮੈਂ ਪੜ੍ਹ ਕੇ ਆਪਣੇ ਜੀਵਨ ਅੰਦਰ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂ। ਅਜੋਕੇ ਸਮੇਂ ਚ ਵੀ ਮੁਸ਼ਕਲ ਹੈ। ਇੱਕ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਫਿਰ ਅੱਜ ਦੀ ਮੈਂ ਲੜੀ, ਤਾਂ ਕਿ ਸਾਨੂੰ ਪੂਰਾ ਪਤਾ ਲੱਗ ਜਾਏ। ਜਦੋਂ ਹਿੰਦੁਸਤਾਨ ਦੀ ਧਰਤੀ ਉੱਤੇ ਭਾਵੇਂ ਗੋਰਿਆਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਰਾਜ ਕਾਇਮ ਕਰ ਲਿਆ, 1604 ਦੇ ਵਿੱਚ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੀ ਧਰਤੀ ਤੇ ਜਾਂਦੀ ਹੈ, ਕੁਝ ਸਮੇਂ ਤੋਂ ਬਾਅਦ ਉਹ ਰਾਜ ਕਰ ਲੈਂਦੀ ਹੈ। ਹਿੰਦੁਸਤਾਨ ਦੇ ਸਾਰੇ ਖਿੱਤਿਆਂ ਤੇ ਉਹਨੇ ਰਾਜ ਕਰ ਲਿਆ ਪਰ ਪੰਜਾਬ ਦੀ ਧਰਤੀ ਤੇ ਉਹਦੇ ਕੋਲ ਕਦਮ ਰੱਖਣ ਦੀ ਹਿੰਮਤ ਨਹੀਂ ਪਈ। 1839 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ, ਉਸ ਤੋਂ ਲੈ ਕੇ 1849 ਤੱਕ ਜਿਹੜੇ 10 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਹੈ, ਇਹ ਆਪਾਂ ਅਗਲੇਰੇ ਇਤਿਹਾਸ ਵਿੱਚ ਤੁਹਾਡੇ ਨਾਲ ਬਿਲਕੁਲ ਇੱਕ ਇੱਕ ਦਿਨ ਕਰਕੇ ਮੈਂ ਕੋਸ਼ਿਸ਼ ਕਰਾਂਗਾ ਸਾਂਝਾ ਕਰ ਸਕਾਂ। ਉਦੋਂ ਤੱਕ ਉਹ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖ ਸਕੇ, ਲੇਕਿਨ ਜਿਸ ਦਿਨ ਉਹਨਾਂ ਨੇ ਪੈਰ ਰੱਖਿਆ ਉਹਨਾਂ ਪਹਿਲਾ ਕੰਮ ਹੀ ਇਹ ਕੀਤਾ ਵੀ ਕੌਣ ਨੇ ਸਿੱਖ ਅਸੀਂ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ, ਜਿਨ੍ਹਾਂ ਮੁਗਲਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ, ਉਹਨਾਂ ਦੀ ਸਲਤਨਤ ਦਾ ਬਿਸਤਰਾ ਗੋਲ ਕਰ ਦਿੱਤਾ। ਇਹ ਕੌਣ ਲੋਕ ਨੇ ਜਿਹੜੇ ਬਾਹਰੋਂ ਆਏ ਹਮਲਾਵਰਾਂ ਨੂੰ ਵੀ ਰੋਕ ਲੈਂਦੇ ਨੇ? ਇਹ ਕੌਣ ਲੋਕ ਨੇ, ਇਹਨਾਂ ਦੇ ਘਰ ਘਾਟ ਵੀ ਨਹੀਂ? ਇਹ ਕੌਣ ਲੋਕ ਨੇ, ਕੀ ਖਾਂਦੇ ਨੇ, ਕੀ ਪਹਿਨਦੇ ਨੇ, ਇਹਨਾਂ ਨੂੰ ਕਾਹਦਾ ਆਸਰਾ? ਤੇ ਉਸ ਵੇਲੇ ਕੈਪਟਨ ਮਰੇ ਉਹਨੂੰ ਕਿਸੇ ਨੇ ਗੱਲਾਂ ਦੱਸੀਆਂ ਸਨ, ਐਮ ਸ਼ਬ ਡਾਲਬੀ ਜਾਂ ਬੂਟੇ ਸ਼ਾਹ, ਖਾਸ ਕਰਕੇ ਬੂਟੇ ਸ਼ਾਹ ਇਹ ਮੁਸਲਮਾਨਾਂ ਵਿੱਚੋਂ ਸੀ, ਇਹਨੇ ਕੁਝ ਗੱਲਾਂ ਦੱਸੀਆਂ ਸਨ। ਉਹਨਾਂ ਆਖਿਆ ਸਿੱਖਾਂ ਦੀਆਂ ਕਮਜ਼ੋਰੀਆਂ ਦੱਸ ਕੀ ਹੈ, ਮੈਂ ਉਹਨਾਂ ਕਮਜ਼ੋਰੀਆਂ ਨੂੰ ਪਕੜ ਸਕਾਂ। ਉਹਨਾਂ ਆਖਿਆ ਸੀ ਇਹਨਾਂ ਵਿੱਚ ਤਿੰਨ ਵੱਡੀਆਂ ਕਮਜ਼ੋਰੀਆਂ ਨੇ, ਸਭ ਤੋਂ ਵੱਡੀਆਂ ਤਿੰਨ ਕਮਜ਼ੋਰੀਆਂ ਨੇ। ਪਹਿਲੀ ਕਮਜ਼ੋਰੀ ਇਹਨਾਂ ਵਿੱਚ ਇਹ ਹੈ ਭਾਈ ਇਹ ਕਦੇ ਆਪਣੇ ਇਤਿਹਾਸ ਨੂੰ ਪੜ੍ਹਦੇ ਨਹੀਂ, ਨਾ ਸਾਹਮਣੇ ਜੋ ਮਰਜ਼ੀ ਰੱਖਦੇ। ਤਾਂ ਹੀ ਕਰਕੇ ਅੱਜ ਸਾਡੀ ਕੌਮ ਦੇ ਇਤਿਹਾਸ ਨਾਲ ਵੀ, ਗੁਰਬਾਣੀ ਨਾਲ ਵੀ, ਜਿਹਦੇ ਨਾਲ ਜਿਹਦਾ ਜੀ ਕਰਦਾ ਉਹ ਖਿਲਵਾੜ ਕਰਕੇ ਚਲਾ ਜਾਂਦਾ, ਕਿਉਂਕਿ ਅਸੀਂ ਖੁਦ ਨਹੀਂ ਪੜ੍ਹਿਆ ਹੋਇਆ। ਪਹਿਲੀ ਗੱਲ ਇਹ ਇਤਿਹਾਸ ਨਹੀਂ ਪੜ੍ਹਦੇ, ਦੂਜੀ ਗੱਲ ਇਹ ਧਾਰਮਿਕ ਅਕੀਦੇ ਵਿੱਚ ਇੰਨੇ ਕੁ ਅੰਨੇ ਨੇ, ਕਈ ਵਾਰੀ ਸੱਚ ਨੂੰ ਵੀ ਸੱਚ ਤੇ ਕੂੜ ਨੂੰ ਵੀ ਸੱਚ ਸਮਝ ਲੈਂਦੇ ਨੇ। ਇਹਦੀ ਗੱਲ ਮੈਂ ਤੁਹਾਡੇ ਨਾਲ ਬਾਅਦ ਚ ਜਾ ਕੇ ਕਰਨਾ। ਤੀਜੀ ਗੱਲ ਇਹ ਹੈ ਭਈ ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਬਹੁਤ ਵਿਸ਼ਵਾਸ ਹੈ। ਸਿੱਖ ਨਹੀਂ ਮਰਦਾ ਇਹਦਾ ਘਰ ਘਾਟ ਬਰਬਾਦ ਕਰ ਦਿਓ, ਸਿੱਖ ਨਹੀਂ ਮਰਦਾ ਇਹਦੇ ਬੱਚੇ ਬਰਬਾਦ ਕਰ ਦਿਓ, ਸਿੱਖ ਨਾਲ ਕੁਛ ਵੀ ਕਰ ਲਓ ਇਹ ਨਹੀਂ ਮਰਦਾ। ਇਹ ਉਦੋਂ ਮਰਦਾ ਜਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜ ਦਿਓ। ਫਿਰ ਉਹਨਾਂ ਦਿਨਾਂ ਵਿੱਚ ਕੋਸ਼ਿਸ਼ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਵਾਸਤੇ। ਉਸ ਵੇਲੇ ਦੇ ਜੇਪੀ ਸੰਗਤ ਸਿੰਘ ਇਤਿਹਾਸਕ ਉਸ ਵੇਲੇ ਦੇ ਵਿਦਵਾਨਾਂ ਨੇ ਕੁਝ ਕਿਤਾਬਾਂ ਲਿਖੀਆਂ ਪ੍ਰਾਚੀਨ ਬੀੜਾਂ ਬਾਰੇ, ਉਹਨਾਂ ਸਪਸ਼ਟ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਅਸਲ ਸਰੂਪ ਇਹਨਾਂ ਕੋਲ ਨਹੀਂ ਹੈ। ਤੇ ਉਸ ਵੇਲੇ ਇੱਕ ਕੰਮ ਇਹ ਵੀ ਕੀਤਾ ਗਿਆ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਵਾਸਤੇ ਇਹਦੇ ਵਿੱਚ ਇੱਕ ਪੁਜਾਰੀ ਸ਼੍ਰੇਣੀ ਖੜੀ ਕਰ ਦਿੱਤੀ ਗਈ। ਉਹਨਾਂ ਨੇ ਮਿਥਕੇ ਆਏ ਸਨ ਵੀ ਇਹਨਾਂ ਦੀ ਮਰਿਆਦਾ ਨੂੰ ਵਿਗਾੜਨਾ, ਜਿਹੜੀਆਂ ਅਜੋਕੇ ਸਮੇਂ ਦੀਆਂ ਤਰੁੱਟੀਆਂ ਅੱਜ ਅਸੀਂ ਵੇਖ ਰਹੇ ਹਾਂ ਇਹ ਪੁਜਾਰੀ ਸ਼੍ਰੇਣੀ ਦੀਆਂ ਪਾਈਆਂ ਹੋਈਆਂ ਨੇ। ਗੁਰੇ ਨੂੰ ਪਤਾ ਸੀ ਇਸ ਗੱਲ ਦਾ ਵੀ ਇਹਨਾਂ ਨੂੰ ਮੈਂ ਬਰਬਾਦ ਕਰਨਾ। ਔਰ ਤੀਜੀ ਗੱਲ ਜਿਹੜੇ ਇਤਿਹਾਸ ਦੀ ਗੱਲ ਹੈ, ਉਹ ਤੇ ਸਾਨੂੰ ਅੱਜ ਤੱਕ ਵੀ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ। ਅਸੀਂ ਮੰਨਣ ਨੂੰ ਲੜਨ ਨੂੰ ਤਿਆਰ ਹਾਂ, ਲੇਕਿਨ ਮੰਨਣ ਨੂੰ ਗੱਲ ਸਮਝਣ ਨੂੰ ਤਿਆਰ ਨਹੀਂ। ਇੱਕ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਨ ਲੱਗਾ, ਔਰ ਮੇਰੀ ਇਸ ਗੱਲ ਨੂੰ ਖਿਮਾ ਕਰ ਦਿਓ ਜੇ, ਕਿਉਂਕਿ ਮੈਂ ਲੁਕਾਉਂਦਾ ਨਹੀਂ, ਭਾਵੇਂ ਮੈਨੂੰ ਇਹਦੀ ਸਜ਼ਾ ਵੀ ਕਈ ਵਾਰੀ ਭੁਗਤਣੀ ਪੈਂਦੀ ਹੈ, ਪਰ ਮੈਂ ਲੁਕਾਉਂਦਾ ਨਹੀਂ ਕਦੇ ਵੀ, ਤੁਹਾਡੇ ਨਾਲ ਧੋਖਾ ਨਹੀਂ ਕਦੇ ਕਰਦਾ, ਮੈਂ ਸੱਚ ਕਹਿਣ ਦੀ ਕੋਸ਼ਿਸ਼ ਕਰਨਾ। ਆਹ ਗੱਲ ਬੇਹੱਦ ਪ੍ਰਚਾਰ ਦਿੱਤੀ ਗਈ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੋਵੇ, ਤੇ ਹਰ ਸਿੱਖ ਦਾ ਫਰਜ਼ ਬਣਦਾ ਉਹਦੇ ਅੱਗੇ ਸੀਸ ਝੁਕਾਵੇ। ਖਿਮਾ ਕਰਿਓ ਜੇ ਮੈਂ ਗੱਲ ਬੇਨਤੀ ਕਰਾਂ ਤੁਹਾਡੇ ਨਾਲ, ਵੀ ਸੱਚ ਹੈ ਸੁਣਨਾ ਪੈਣਾ ਤੁਹਾਨੂੰ। ਲੇਕਿਨ ਗੁਰੂ ਸਾਹਿਬਾਂ ਨੇ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ, ਗੁਰੂ ਸਾਹਿਬ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ। ਗੁਰੂ ਸਾਹਿਬ ਨੇ ਦਾਦੂ ਦੀ ਸਮਾਧ ਨੂੰ ਨਮਸਕਾਰ ਕਰਕੇ ਤੀਰ ਨਾਲ ਇੱਕੋ ਹੀ ਗੱਲ ਤਾਂ ਸਿਖਾਈ ਸੀ ਵੀ ਕਦੇ ਗੁਰੂ ਵੀ ਐਸਾ ਕਰੇ ਸਿੱਖਾਂ ਤੂੰ ਤਦ ਵੀ ਬਾਂਹ ਪਕੜ ਖਲੋ ਕੇ ਬਾਂਹ ਪਕੜ ਸਕਦਾ ਉਵੇਂ ਵੀ ਸਤਿਗੁਰੂ ਤੂੰ ਇਹ ਕਿਉਂ ਕਰ ਰਿਹਾ, ਸਾਨੂੰ ਤੂੰ ਕੀ ਉਪਦੇਸ਼ ਦਿੰਦਾ ਤੇ ਆਪ ਤੂੰ ਕੀ ਕਰਨਾ। ਔਰ ਬਕਾਇਦਾ ਗੁਰੂ ਨੇ ਫਿਰ ਇਹ ਨਹੀਂ ਕੀਤਾ ਵੀ ਅੱਜ ਮੈਂ ਤੁਹਾਡਾ ਗੁਰੂ ਹਾਂ ਤੇ ਤੁਸੀਂ ਮੇਰੇ ਸਿੱਖ ਹੋ ਤੇ ਇੱਥੇ ਲੈਣ ਦੇਣ ਕਰ ਲਈਏ। ਉਹਨਾਂ ਆਖਿਆ ਵੀ ਨਹੀਂ, ਸਤਿਗੁਰੂ ਤੈਨੂੰ ਇਸ ਗੱਲ ਦੀ ਤਨਖਾਹ ਲੱਗੇਗੀ, ਇਸ ਗੱਲ ਦੀ ਤੈਨੂੰ ਭੁਗਤਣਾ ਹੀ ਪਵੇਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਆਖੇ, ਕਹਿਣ ਲੱਗੇ ਸਤ ਬਚਨ, ਮੈਂ ਇਸ ਗੱਲ ਨੂੰ ਮੰਨਾਂਗਾ। ਤੇ ਸਤਿਗੁਰੂ ਜੀ ਨੇ ਉਸ ਵੇਲੇ ਆਪਣੇ ਸਿੱਖਾਂ ਕੋਲੋਂ ਲਵਾਈ ਹੋਈ ਤਨਖਾਹ ਨੂੰ ਪੂਰਾ ਕੀਤਾ ਸੀ। ਅੱਜ ਸਾਡੀ ਕੌਮ ਨੂੰ ਇਸ ਲਈ ਵਰਤਿਆ ਜਾ ਰਿਹਾ ਹੈ, ਮੈਂ ਬੇਨਤੀ ਕਰਾਂ, ਐਸਾ ਨਹੀਂ ਹੈ, ਐਸਾ ਨਹੀਂ ਹੈ। ਜਦੋਂ ਗੁਰੂ ਨੇ ਕੜਾ ਦਿੱਤਾ ਸੀ, ਉਦੋਂ ਕੜਾ ਵੀ ਇਸੇ ਲਈ ਦਿੱਤਾ ਸੀ ਕਿਉਂਕਿ ਗੁਰੂ ਪਾਤਸ਼ਾਹ ਨੇ ਕਲਾ ਵਰਤਾਈ ਸੀ। ਉਸ ਵੇਲੇ ਇੱਕ ਭਾਣਾ ਵਰਤਾਇਆ ਸੀ ਤੇ ਕੁਝ ਇੱਕ ਪੰਡਿਤਾਂ ਨੂੰ ਬੁਲਾ ਕੇ ਵੀ ਸਿੱਖਾਂ ਦੀ ਮੈਂ ਪਕਿਆਈ ਦੇਖਾਂ। ਸਾਹਿਬ ਕਹਿਣ ਲੱਗੇ ਵੀ ਭਲਿਆ ਪੁਰਖਾ, ਆ ਮੇਰਾ ਹੱਥ ਵੇਖ ਤੇ ਮੈਨੂੰ ਲੱਗਦਾ ਮੇਰੇ ਤੇ ਕੋਈ ਕਸ਼ਟ ਹੈ। ਹੁਣ ਉਹ ਲੋਕ ਵਿਚਾਰੇ ਇੱਥੋਂ ਤੱਕ ਹੀ ਸੀਮਿਤ ਨੇ, ਉਹਦੇ ਕੋਲ ਤਾਂ ਕੋਈ ਚਲਾ ਜਾਵੇ ਉਹਨੂੰ ਇਹ ਥੋੜਾ ਪਤਾ ਵੀ ਇਹ ਗੁਰੂ ਹੈ। ਉਹਨਾਂ ਸੋਚਿਆ ਵੀ ਕਮਾਲ ਹੈ, ਇੰਨੇ ਚਿਰਾਂ ਦੀ ਗੱਲ ਨਹੀਂ ਸੀ ਇਹਨਾਂ ਸਾਡੀ ਮੰਨੀ ਤੇ ਹੁਣ ਹੱਥ ਦਿਖਾਉਣ ਲੱਗੇ ਨੇ। ਸਤਿਗੁਰੂ ਨੂੰ ਕਹਿਣ ਲੱਗੇ ਵੀ ਤੁਹਾਡੇ ਤੇ ਆਉਣ ਵਾਲੇ ਸਮੇਂ ਚ ਕਸ਼ਟ ਆਉਣ ਵਾਲਾ ਹੈ। ਸਾਹਿਬ ਕਹਿਣ ਲੱਗੇ ਨਿਵਿਰਤੀ ਕਿਵੇਂ ਹੋ ਸਕਦੀ ਹੈ? ਕਹਿਣ ਲੱਗੇ ਕੁਝ ਇੱਕ ਰਸਤਾ ਬਸਤਾ ਸਾਨੂੰ ਦਿਓ, ਤੁਸੀਂ ਨਿਵਿਰਤੀ ਕਰ ਦਿਆਂਗੇ ਅਸੀਂ, ਕੋਈ ਵੱਡੀ ਗੱਲ ਨਹੀਂ। ਉਹਨਾਂ ਆਖਿਆ ਕੀ ਦੇਣਾ ਪਏਗਾ? ਕਹਿਣ ਲੱਗੇ ਕੁਝ ਇੱਕ ਦਾਲ, ਕੁਝ ਇੱਕ ਤੇਲ ਤੇ ਕੁਝ ਇੱਕ ਉਸ ਵੇਲੇ ਦੇ ਜੋ ਨਮਕ ਵਗੈਰਾ ਜਾਂ ਮਿੱਠਾ ਵਗੈਰਾ ਜੋ ਉਹਨਾਂ ਨੇ ਉਸ ਵੇਲੇ ਦੱਸਿਆ। ਤੇ ਉਹਨਾਂ ਆਖਿਆ ਵੀ ਠੀਕ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਖੋਤਿਆਂ ਤੇ ਭਰ ਕੇ ਲਦਾ ਕੇ ਭੇਜ ਦਿੱਤਾ, ਸਿੱਖਾਂ ਰਸਤੇ ਚੋਂ ਜਾ ਕੇ ਲੁੱਟ ਲਿਆ। ਕਹਿਣ ਲੱਗੇ ਸੱਜਣਾ, ਤੂੰ ਭਾਵੇਂ ਗੁਰੂ ਦੇ ਘਰ ਰੋਜ਼ ਲੰਗਰ ਚੱਲਦਾ, ਤੂੰ ਰੋਜ਼ ਪਰਿਵਾਰ ਸਮੇਤ ਆ ਰੱਜ ਕੇ ਖਾ, ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ। ਜੇ ਤੇਰੇ ਘਰ ਵਿੱਚ ਵੀ ਕੋਈ ਮੁਸ਼ਕਲ ਹੈ ਤਾਂ ਰਸਤਾ ਬਸਤਾ ਅਸੀਂ ਤੈਨੂੰ ਲੱਦ ਕੇ ਦਿੰਦੇ, ਲੈ ਕੇ ਜਾ, ਕੋਈ ਮੁਸ਼ਕਲ ਨਹੀਂ, ਗੁਰੂ ਘਰ ਦਾ ਦਿੱਤਾ ਹੋਇਆ ਕਦੇ ਘਾਟਾ ਨਹੀਂ ਆਉਂਦਾ। ਪਰ ਜਿਵੇਂ ਤੂੰ ਅੱਜ ਲੈ ਕੇ ਚੱਲਿਆ ਨਾ, ਯਕੀਨ ਜਾਣੀ ਅਸੀਂ ਅੱਜ ਵਾਂਗੂ ਤੈਨੂੰ ਲੈ ਕੇ ਨਹੀਂ ਜੇ ਜਾਣ ਦੇਣਾ, ਇਹ ਤੇ ਕਲੰਕ ਲੱਗ ਜਾਏਗਾ ਇਤਿਹਾਸ ਨੂੰ। ਉਹਨਾਂ ਆਖਿਆ ਫਿਰ ਕਿਵੇਂ ਜਾਣ ਦਿਓਗੇ? ਉਹਨਾਂ ਸਾਰਾ ਕੁਝ ਲੁੱਟ ਕੇ ਵਾਪਸ ਲੈ ਕੇ ਆਏ। ਮੈਂ ਬੇਨਤੀ ਕਰਾਂ, ਸਿੱਖਾਂ ਨੂੰ ਪਰਖਣ ਵਾਸਤੇ ਸੀ, ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੰਡਿਤ ਵਿੱਚ ਵਿਸ਼ਵਾਸ ਸੀ, ਕਦੇ ਚਿੱਤ ਨਹੀਂ, ਐਸਾ ਨਾ ਸੁਟਿਓ। ਪਰ ਸਿੱਖ ਨੂੰ ਪਰਖਣ ਵਾਸਤੇ ਸੀ, ਔਰ ਸਿੱਖਾਂ ਮੋੜ ਕੇ ਲਿਆਂਦਾ ਤੇ ਉਹ ਦਾਲ ਦੇ ਬਣਾਏ ਬੜੇ ਉਸ ਵੇਲੇ ਤੇ ਬੜੇ ਬਣਾ ਕੇ ਛਕਾਏ ਸਿੱਖਾਂ ਨੂੰ ਤੇ ਤੇਲ ਵਿੱਚ ਤਲ ਕੇ। ਤੇ ਸਤਿਗੁਰਾਂ ਨੇ ਉਸ ਵੇਲੇ ਸਿੱਖਾਂ ਨੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬਾਰ ਬਾਰ ਬੇਨਤੀ ਕਰਾਂ, ਇੱਕ ਇੱਕ ਇਤਿਹਾਸ ਦਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਇੱਕ ਫੈਕਟਰੀ ਸੀ ਬਕਾਇਦਾ, ਔਰ ਉਸੇ ਲੋਹਗੜ੍ਹ ਦੀ ਬਣੀ ਹੋਈ ਉਹ ਨਾਗਣੀ ਹੈ ਜਿਹਦੇ ਨਾਲ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਨੂੰ ਮੋੜਿਆ ਸੀ। ਉਸੇ ਲੋਹਗੜ੍ਹ ਦੀ ਫੈਕਟਰੀ ਵਿੱਚ ਸਿੱਖਾਂ ਨੇ ਕੜੇ ਬਣਾ ਕੇ ਤੇ ਆਪਣੇ ਹੱਥਾਂ ਵਿੱਚ ਪਾਏ। ਸਤਿਗੁਰੂ ਜੀ ਨੇ ਪੁੱਛਿਆ ਵੀ ਭਲਿਓ ਐ ਤੁਸੀਂ ਗਹਿਣੇ ਕਿਵੇਂ ਪਾਏ ਨੇ? ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਵੀ ਸਤਿਗੁਰੂ, ਜਦੋਂ ਗੁਰੂ ਤੇ ਵੀ ਕੋਈ ਭਾਰੀ ਬਣ ਜਾਏ ਨਾ ਤਾਂ ਫਿਰ ਸਿੱਖ ਟਾਲਣਾ ਜਾਣਦੇ ਨੇ ਵੀ ਉਹ ਭਾਰੀ ਕਿਵੇਂ ਟਾਲਣੀ ਹੈ। ਤੇ ਜਦੋਂ ਸਿੱਖ ਗੁਰੂ ਤੇ ਵੀ ਔਖੀ ਘੜੀ ਬਣ ਜਾਏ ਤੇ ਸਿੱਖਾਂ ਨੂੰ ਪਤਾ ਇਸ ਗੱਲ ਦਾ ਕਿਵੇਂ ਕਰਨਾ। ਮੈਂ ਸਿਰਫ ਇਸ ਲਈ ਤੁਹਾਡੇ ਅੱਗੇ ਬੇਨਤੀ ਰੱਖੀ ਹੈ ਭਈ ਇਤਿਹਾਸ ਦੇ ਕੁਝ ਇੱਕ ਨੁਕਤੇ ਨੇ ਜਿਹੜੇ ਅੱਜ ਨਾ ਪੜ੍ਹਨ ਕਰਕੇ ਅਸੀਂ ਉਹਨਾਂ ਨੂੰ ਨੇਰਗਰਦੀ ਦੇ ਵਿੱਚ ਬਰਬਾਦ ਕਰੀ ਜਾ ਰਹੇ ਹਾਂ। ਮੇਰਾ ਮਤਲਬ ਕਿਸੇ ਨਾਲ ਅਜੋਕੇ ਸਮੇਂ ਨਾਲ ਨਹੀਂ ਹੈ, ਮੇਰਾ ਮਤਲਬ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਹੈ। ਕੱਲ ਕੋਈ ਬੰਦਾ ਉੱਥੇ ਕਾਬਜ ਹੋ ਕੇ ਆਪਣੀ ਮਰਜ਼ੀ ਦਾ, ਜਿਵੇਂ ਅਜੋਕੇ ਸਮੇਂ ਦਾ ਰਾਜਨੀਤਿਕ ਆਪਣੀ ਮਰਜ਼ੀ ਨਾਲ ਕੁਝ ਬੰਦੇ ਬਿਠਾ ਕੇ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਤੁਹੀਨ ਕਰਵਾ ਰਿਹਾ ਹੈ, ਤੇ ਸਾਡਾ ਫਰਜ਼ ਬਣਦਾ ਵੀ ਸੱਜਣਾ ਤੈਨੂੰ ਅਸੀਂ ਅਕਾਲ ਤਖ਼ਤ ਸਾਹਿਬ ਤੇ ਇਵੇਂ ਦਾ ਭਾਣਾ ਨਹੀਂ ਵਰਤਾਉਣ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਸਿੱਖੀ ਦੀ ਸ਼ਾਨ ਹੈ। ਮੈਂ ਵਾਪਸ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ ਹਾਂ, ਤੁਹਾਡੇ ਨਾਲ ਸਾਂਝੇ ਕਰ ਰਿਹਾ ਸਾਂ ਕੁਝ ਪਲ ਇਤਿਹਾਸ ਦੇ, ਕਿਵੇਂ ਇਤਿਹਾਸ ਜ਼ਿੰਦਗੀ ਅੰਦਰ ਕੀਮਤੀ ਹੈ। ਤਵਾਰੀਖ ਦੇ ਲਾਭ ਗਿਆਨੀ ਗਿਆਨ ਸਿੰਘ ਨੇ ਸਿੱਖ ਤਵਾਰੀਖ ਵਿੱਚ ਲਿਖੇ ਨੇ, ਉਹ ਕੁਝ ਸਾਂਝੇ ਕੀਤੇ ਨੇ, ਅੱਜ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਹੈ ਜਿਹੜਾ ਉਹ ਪੂਰਾ 239 ਸਾਲਾਂ ਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਖਰੀ ਜੋਤੀ ਜੋਤ ਸਮਾਉਣ ਦਾ ਦਿਨ। ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਉਂਦਾ ਹੈ। ਮੈਂ ਪਰ ਸ਼ੁਰੂ ਕਰਨ ਲੱਗਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੇ ਸ਼ੀਸ਼ ਮਹਿਲ ਦੇ ਜਿਹੜਾ ਵੱਡਾ ਗੇਟ ਹੈ ਉਹਦੇ ਵਿੱਚ ਬਿਠਾ ਕੇ, ਕਦੇ ਵਕਤ ਮਿਲਿਆ ਮੈਂ ਹਰ ਵਾਰੀ ਤੁਹਾਡੇ ਨਾਲ ਤਰਲੇ ਲੈਣਾ, ਕਦੇ ਵਕਤ ਮਿਲਿਆ ਤੁਸੀਂ ਦਿੱਲੀ ਗਏ, ਦਿੱਲੀ ਦੇ ਕੁਤਬ ਮੀਨਾਰ ਦੇ ਲਾਗੇ ਮਹਿਰੋਲੀ ਇੱਕ ਛੋਟਾ ਜਿਹਾ ਨਗਰ ਹੈ, ਅੱਜ ਛੋਟਾ ਜਿਹਾ ਹਿੱਸਾ ਹੈ ਦਿੱਲੀ ਦਾ, ਉਹ ਮਹਿਰੋਲੀ ਦੇ ਵਿੱਚ ਬਹਾਦਰ ਸ਼ਾਹ ਦਾ ਅੱਜ ਵੀ ਸ਼ੀਸ਼ ਮਹਿਲ ਕੁਝ ਇੱਕ ਖੰਡਰਾਤ ਰੂਪ ਵਿੱਚ ਖੜਾ ਹੈ, ਤੇ ਉੱਥੇ ਵੱਡੇ ਸਾਰੇ ਦਰਵਾਜੇ ਦੇ ਥੱਲੇ ਜਿੱਥੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਉਹਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਇਆ ਗਿਆ, ਉਹ ਸਾਰਾ ਕੁਝ ਵਰਤਿਆ 1716 ਨੂੰ। ਉਸ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਤੇ ਬੜਾ ਕਹਿਰ ਭਰਿਆ ਸਮਾਂ ਬੀਤਦਾ, ਬਹੁਤ ਇੱਕ ਕਹਿਰ ਭਰਿਆ ਸਮਾਂ ਬੀਤਦਾ, ਇੱਥੋਂ ਤੱਕ ਕਹਿ ਲਈਏ ਭਈ ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਅਬਦੁਲ ਸਮਦ ਖਾਂ ਉਸ ਵੇਲੇ ਦਾ ਵਕਤ ਦਾ ਫੌਜਦਾਰ ਹੈ ਜਿਹੜਾ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ, ਉਹ ਬਹਾਦਰ ਸ਼ਾਹ ਦੇ ਨਾਲ ਕਿਵੇਂ ਕਰੇ, ਜੋ ਉਸ ਤੋਂ ਬਾਅਦ ਵਿੱਚ ਫਰਕਸ਼ੀਅਰ ਬੈਠਦਾ, ਫਰਕਸ਼ੀਅਰ ਦੇ ਵੇਲੇ ਸਾਰਾ ਕੁਝ ਕਰਵਾਇਆ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਸ਼ਹੀਦ ਕਰਵਾਇਆ ਸੀ। ਸਿੱਖ ਵਿਚਾਰੇ ਜੰਗਲਾਂ ਵਿੱਚ ਚਲੇ ਗਏ, ਉਹਨਾਂ ਨੂੰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ। ਇੱਕ ਰਤਨ ਸਿੰਘ ਪੰਗੂ ਦਾ ਲਿਖੇ ਇੱਕ ਬਚਨ ਮੈਨੂੰ ਚੇਤੇ ਆ ਗਿਆ, ਉਹ ਬਚਨ ਲਿਖਦੇ ਨੇ ਬੜਾ ਪਿਆਰਾ, ਕਹਿੰਦੇ ਜਿਹੜੇ ਸਿੱਖ ਸਨ ਗ੍ਰਹਿ ਤਜ, ਉਹ ਆਪਣੇ ਘਰਾਂ ਨੂੰ ਛੱਡ ਕੇ ਬਨ ਲੁਕੈ ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਸਨ, ਬਨ ਤਜ ਨੀਰ ਲੁਕਾਹੇ, ਕਹਿਣ ਲੱਗੇ ਉਥੋਂ ਵੀ ਜਦੋਂ ਕੋਈ ਜੰਗਲਾਂ ਨੂੰ ਵੀ ਅੱਗ ਲਾ ਦਿੰਦਾ ਸੀ, ਗੁਰੂ ਕੇ ਸਿੱਖ ਜਾ ਕੇ ਪਾਣੀ ਵਿੱਚ ਆਪਣੇ ਵੱਲੋਂ ਚੁੱਭੀਆਂ ਮਾਰ ਕੇ ਪਾਣੀ ਵਿੱਚ ਡੁੱਬ ਜਾਂਦੇ ਸਨ। ਉਹ ਕਹਿੰਦੇ ਨੇ ਆਪਣੇ ਘਰ ਨੂੰ ਛੱਡ ਕੇ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਨੀਰ ਲੁਕੇ ਸਿੰਘ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਪਰ ਪਾਣੀ ਵਿੱਚ ਵੀ ਕਿੰਨਾ ਕਿ ਚੁੱਭੀ ਮਾਰ ਕੇ ਰਹਿ ਸਕਦੇ ਨੇ, ਸਾਹ ਤੇ ਲੈਣਾ ਹੀ ਹੈ ਨਾ। ਜਦੋਂ ਬਾਹਰ ਸਾਹ ਲੈਣ ਨਿਕਲਦੇ ਸਨ ਉਦੋਂ ਤੀਰਾਂ ਦੇ ਨਾਲ ਗੋਲੀਆਂ ਦੇ ਨਾਲ ਉਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਖਿਲਵਾੜ ਕੀਤਾ ਜਾਂਦਾ। ਕਹਿਣ ਲੱਗੇ ਫਿਰ ਵਿਚਾਰੇ ਕਈ ਵਾਰੀ ਪਾਣੀ ਵਿੱਚ ਹੀ ਡੁੱਬ ਕੇ ਚੜ੍ਹਾਈ ਕਰ ਜਾਂਦੇ ਤੇ ਕਈ ਵਾਰੀ ਫਿਰ ਵੀ ਉਨ੍ਹਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ। ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ, ਜੰਗਲਾਂ ਨੂੰ ਛੱਡ ਕੇ ਪਾਣੀ ਵਿੱਚ, ਤੇ ਪਾਣੀ ਵਿੱਚੋਂ ਵੀ ਕੋਈ ਨਾ ਬਚ ਪਾਵੇ ਤੇ ਦੱਸੋ ਸਿੰਘ ਕਿੱਥੇ ਜਾਣ। ਉਸ ਵੇਲੇ ਅਬਦੁਲ ਸਮਦ ਖਾਨੇ ਵੇਲੇ ਇਹੋ ਜਿਹਾ ਵਕਤ ਵੀ ਆਇਆ ਭਈ ਜਦੋਂ ਉਹ ਲੋਕ ਸਵੇਰੇ ਨਿਕਲਦੇ ਸਨ ਘੋੜੇ ਲੈ ਕੇ ਤੇ ਸਾਰੀ ਦਿਹਾੜੀ ਜੰਗਲਾਂ ਦੇ ਵਿੱਚ ਉਨ੍ਹਾਂ ਨੇ ਫਿਰਨਾ, ਜਿਵੇਂ ਕਦੇ

ਜੋ ਜੋ ਹੁਣ ਆਪਾਂ ਇਤਿਹਾਸ ਵਿਚਾਰਾਂਗੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆਉਣਗੀਆਂ। ਕਈ ਵਾਰੀ ਜ਼ਾਲਮਾਂ ਨੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਕੇ ਸਿੱਖਾਂ ਨਾਲ ਫੈਸਲੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠ ਕੇ ਫਰਕਸ਼ੀਅਰ ਨੇ ਇੱਕ ਫੈਸਲਾ ਕੀਤਾ ਸੀ। ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਤੇਰੀ ਬੜੀ ਤਾਰੀਫ ਸੁਣੀ ਹੈ, ਬਾਕੀਆਂ ਨੂੰ ਵੀ ਤੇਰੇ ਨਾਲ ਦਿਆਂ ਨੂੰ ਬੜੀ ਬੁਰੀ ਮੌਤੇ ਮਾਰ ਦਿੱਤਾ, ਪਰ ਤੂੰ ਦੱਸ ਤੂੰ ਮੌਤ ਕਿਹੋ ਜਿਹੀ ਲੈਣੀ, ਤੂੰ ਜਦ ਰਹਿ ਰਿਹਾ ਤੇਰੀ ਆਮ ਸਿਪਾਹੀਆਂ ਵਰਗੀ ਤੇ ਮੌਤ ਨਹੀਂ ਨਾ ਹੋਣੀ ਚਾਹੀਦੀ। ਤੂੰ ਬੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਕ ਬਣਿਆ ਤੇ ਤੇਰੀ ਜ਼ਿੰਦਗੀ ਦੇ ਕੁਝ ਇੱਕ ਸਾਲ ਭਾਵੇਂ ਭਟਕਦਿਆਂ ਗੁਜ਼ਰੇ ਨੇ, ਪਰ ਇਹ ਦਿਨਾਂ ਦੇ ਵਿੱਚ ਤੇਰੀ ਜ਼ਿੰਦਗੀ ਚ ਬੜੀ ਤਬਦੀਲੀ ਆਈ ਹੈ, ਦੱਸ ਤੂੰ ਕਿਹੋ ਜਿਹੀ ਮੌਤ ਲੈਣੀ ਚਾਹੁੰਦਾ। ਉਹਨੇ ਹੱਸ ਕੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿਣ ਲੱਗੇ ਫਰਕਸ਼ੀਅਰ ਮੇਰੀ ਗੱਲ ਛੱਡ, ਤੂੰ ਆਪ ਸੋਚ, ਜਿਹੋ ਜਿਹੀ ਮੌਤ ਤੂੰ ਲੈਣੀ ਚਾਹੁੰਦਾ ਹੈ ਨਾ ਤੇ ਉਹੀ ਜੀ ਮੌਤ ਤੂੰ ਮੈਨੂੰ ਦੇ ਦੇ। ਮੇਰਾ ਗੁਰੂ ਮੈਨੂੰ ਜੋ ਸਿਖਾਉਂਦਾ, ਮੇਰਾ ਗੁਰੂ ਮੈਨੂੰ ਇਹ ਸਿਖਾਉਂਦਾ ਭਾਈ ਜਿਹੋ ਜਿਹਾ ਤੂੰ ਬੀਜ ਬੀਜੇਗਾ ਨਾ ਕੱਲ ਤੈਨੂੰ ਵੱਢਣਾ ਪਵੇਗਾ। ਮੇਰਾ ਗੁਰੂ ਇਹ ਗੱਲ ਕਹਿੰਦਾ ਤੇ ਮੈਨੂੰ ਗੁਰੂ ਤੇ ਯਕੀਨ ਬਹੁਤ ਹੈ, ਮੈਨੂੰ ਗੁਰੂ ਤੇ ਭਰੋਸਾ ਬਹੁਤ ਹੈ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਸੱਜੀ ਅੱਖ ਕੱਢੀ ਸੀ, ਫਿਰ ਉਹਨੇ ਖੱਬੀ ਅੱਖ ਕੱਢੀ ਸੀ, ਫਿਰ ਉਹਨੇ ਲੱਤਾਂ ਵੱਢੀਆਂ ਸਨ, ਫਿਰ ਉਹਨੇ ਜਮੂਰਾਂ ਨਾਲ ਮਾਸ ਨੋਚਿਆ ਸੀ। ਲੰਮੀ ਇੱਕ ਦਾਸਤਾਨ ਹੈ, ਯਾਦ ਰੱਖਿਓ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਬੜਾ ਛੋਟਾ ਕਰ ਦਿੰਦੇ ਹਾਂ, ਲੇਕਿਨ ਚੇਤਾ ਰੱਖਿਓ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਸੰਬਰ ਦੇ ਮਹੀਨੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। 9 ਜੂਨ 1716 ਨੂੰ ਕਰੀਬ 7 ਮਹੀਨੇ, ਕਰੀਬ 6 ਮਹੀਨੇ ਉਹਨੇ ਜ਼ਾਲਮਾਂ ਦੀ ਨਿਗਰਾਨੀ ਹੇਠ ਤਸੀਹੇ ਕੱਟ ਕੇ ਚੱਲੇ ਸਨ। ਅਸੀਂ ਤਾਂ ਬਹੁਤ ਛੋਟੀ ਜਿਹੀ ਬਾਤ ਕਰ ਦਿੰਦੇ ਹਾਂ, ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ ਤਾਂ ਉਸ ਵੇਲੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਲ ਆਖੀ, ਉਹਨਾਂ ਕਿ ਜਿਹੋ ਜੀ ਮੌਤ ਤੈਨੂੰ ਚਾਹੀਦੀ ਉਹ ਜੀ ਤੂੰ ਮੈਨੂੰ ਦੇ ਦੇ। ਉਹਨੇ ਅੱਖਾਂ ਕੱਢੀਆਂ, 3.5 ਸਾਲਾਂ ਬਾਅਦ 1716 ਵਿੱਚ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦਾ, 28 ਫਰਵਰੀ 1719 ਨੂੰ 3.5 ਸਾਲਾਂ ਬਾਅਦ ਉਹਦੇ ਸੱਯਦ ਭਰਾਵਾਂ ਨੇ ਜਿਹੜੇ ਮੁਸਲਮਾਨ ਯਕੀਨ ਰੱਖਦੇ ਸਨ ਉਹਨਾਂ ਨੇ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਕਰੀਬ 2 ਕੁ ਮਹੀਨੇ ਇਹ ਤੜਫਦਾ ਹੋਇਆ ਵਾਪਸ ਮਰ ਗਿਆ, ਪਰ ਇਹਦੇ ਦਰਮਿਆਨ ਜਦੋਂ ਫਰਕਸ਼ੀਅਰ ਮਰ ਗਿਆ 1719 ਦੇ ਵਿੱਚ ਤਾਂ ਉਸ ਦੇ ਦਰਮਿਆਨ ਕੁਝ ਇਕ ਲੱਕਾ ਤੁਕਾ ਉਹ ਤਖ਼ਤ ਤੇ ਬੈਠਦੇ ਰਹੇ, ਪਰ ਉਹਨਾਂ ਦਾ ਬੜਾ ਪ੍ਰਭਾਵ ਨਹੀਂ ਇਤਿਹਾਸ ਵਿੱਚ ਉਹ ਆਪਣਾ ਬੜਾ ਪ੍ਰਭਾਵ ਨਹੀਂ ਛੱਡ ਸਕੇ। ਉਸ ਤੋਂ ਬਾਅਦ ਵਿੱਚ ਇੱਕ ਮੁਹੰਮਦ ਸ਼ਾਹ ਰੰਗੀਲਾ ਤਖ਼ਤ ਤੇ ਬੈਠਦਾ। ਇਹਦਾ ਨਾਮ ਮੁਹੰਮਦ ਸ਼ਾਹ ਰੰਗੀਲਾ ਇਸ ਲਈ ਪਿਆ, ਅਯਾਸ਼ੀ ਬਹੁਤ ਕਰਦਾ ਸੀ। ਇਹਦੀ ਜ਼ਿੰਦਗੀ ਦੇ 2-3 ਕਰਮ ਸਨ, ਵਿਸ਼ੇ ਵਿਕਾਰੀ ਜੀਵਨ ਗੁਜ਼ਾਰਨਾ ਜਾਂ ਨਸ਼ਿਆਂ ਵਿੱਚ ਜੀਵਨ ਗੁਜ਼ਾਰਨਾ। ਇਹਦੇ ਦਰਮਿਆਨ ਇਹ ਆਪਣੇ ਰੰਗ ਰਲੀਆਂ ਮਨਾਉਣ ਵਿੱਚ ਲੱਗਿਆ ਰਿਹਾ। ਕੁਝ ਸਿੱਖਾਂ ਨੂੰ ਵਕਤ ਮਿਲਿਆ 1719 ਤੋਂ ਲੈ ਕੇ 1721 ਤੱਕ, 2 ਕੁ ਸਾਲ ਜਿਹੜਾ ਵਕਤ ਸੀ ਉਹ ਠੰਡਾ ਰਿਹਾ। ਕਿਉਂ? ਕਿਉਂਕਿ ਅਬਦੁਲ ਸਮਦ ਖਾਂ, ਯਾਦ ਰੱਖਿਓ ਜੇ ਭਾਵੇਂ ਉਹ ਹੁਣ ਵੀ ਸਿੱਖੀ ਦਾ ਵੈਰੀ ਹੈ, ਰੱਜ ਕੇ ਵੈਰੀ ਹੈ, ਪਰ ਹੁਣ ਉਹਦਾ ਵਕਤ ਨਹੀਂ ਮਿਲਦਾ, ਉਹਦਾ ਵਕਤ ਬਸ ਨਹੀਂ ਚੱਲਦਾ। ਪਹਿਲਾਂ ਉਹਨੂੰ ਫਰਕਸ਼ੀਅਤ ਪੂਰੀ ਮਦਦ ਦਿੰਦਾ ਸੀ, ਹੁਣ ਉਹਨੂੰ ਮਦਦ ਨਹੀਂ ਦਿੰਦਾ ਮੁਹੰਮਦ ਸ਼ਾਹ ਰੰਗੀਲਾ, ਜਿਹਦੇ ਕਰਕੇ ਉਹ ਵੀ ਢਿੱਲਾ ਹੋ ਗਿਆ ਤੇ ਉਹ ਕੁਛ ਨਾ ਕਰ ਸਕਿਆ। ਉਹਨਾਂ ਦਿਨਾਂ ਵਿੱਚ ਭਾਈ ਮਨੀ ਸਿੰਘ, ਮੈਂ ਹਰ ਵਾਰੀ ਤੁਹਾਨੂੰ ਬੇਨਤੀ ਕਰ ਦਿੰਦਾ ਵੀ ਜਦੋਂ ਕਦੇ ਨਾ ਸਮਝ ਲੱਗੇ ਪੁੱਛ ਲਿਓ ਮੈਨੂੰ। ਤਮੰਨਾ ਇੱਕੋ ਹੀ ਹੈ, ਸਾਡੇ ਹਿਰਦਿਆਂ ਚ ਇਤਿਹਾਸ ਵੜ ਜਾਏ। ਯਾਦ ਰੱਖਿਓ ਜੇ 1698 ਨੂੰ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਇਆ ਗਿਆ ਸੀ 1698 ਨੂੰ, ਤੇ ਜਦੋਂ ਇਹ ਔਖਾ ਵਕਤ ਬਣਿਆ ਸੀ ਉਦੋਂ ਹਾਲਾਤ ਇਹੋ ਜਿਹੇ ਨਾਜ਼ੁਕ ਹੋਏ ਸਨ। ਉਸ ਵੇਲੇ ਭਾਈ ਮਨੀ ਸਿੰਘ ਵੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਨਹੀਂ ਸੀ ਹੁੰਦਾ। ਕਦੇ ਵਕਤ ਮਿਲਿਆ ਤੁਹਾਡੇ ਨੇ ਇਹ ਵੀ ਸਾਂਝ ਪਾਵਾਂਗਾ ਵੀ ਦਰਬਾਰ ਸਾਹਿਬ ਦੇ ਅੰਦਰ ਕਿਹਨਾਂ ਕਿਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਹੋਇਆ। ਜਿਉਂ ਜਿਉਂ ਆਪਾਂ ਲੜੀ ਵਿਚਾਰਾਂਗੇ ਤੇ ਉੱਥੇ ਮੈਂ ਸਾਰੀ ਕੋਸ਼ਿਸ਼ ਕਰਾਂਗਾ। ਤੇ ਉਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਸੀ ਹੁੰਦਾ। ਭਾਈ ਮਨੀ ਸਿੰਘ ਹੋਰੀ 1721 ਦੇ ਤੱਕ ਪਿੰਡਾਂ ਦੇ ਵਿੱਚ ਚਲੇ ਗਏ, ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਕਿਉਂਕਿ ਜਿਹਨਾਂ ਜੰਗਲਾਂ ਚ ਜਾ ਕੇ ਸ਼ਹੀਦੀਆਂ ਦੇਣੀਆਂ ਸਨ ਉਹ ਪ੍ਰਾਪਤ ਵੀ ਤਾਂ ਕਰਨੇ ਸਨ, ਪਹਿਲਾਂ ਵੀ ਤਾਂ ਕਰਨੇ ਸਨ। ਭਾਈ ਮਨੀ ਸਿੰਘ ਹੋਰੀ ਬੜਾ ਪ੍ਰਚਾਰ ਕੀਤਾ ਸਿੱਖੀ ਦਾ। 1721 ਵਿੱਚ ਹਾਲਾਤ ਕੁਝ ਨਾਰਮਲ ਹੋਏ ਤੇ ਉਹ ਵਾਪਸ

0: ਦਰਬਾਰ ਸਾਹਿਬ ਆ ਗਏ, ਕਿਉਂਕਿ ਦਰਬਾਰ ਸਾਹਿਬ ਸਾਰੇ ਸਿੱਖਾਂ ਦੀ ਅੱਖ ਹੁੰਦੀ ਸੀ। ਗੁਰੂ ਕੇ ਸਿੱਖ ਵੀ ਗਾਹੇ ਹੁਣ ਦਰਬਾਰ ਸਾਹਿਬ ਆਉਣ ਲੱਗ ਪਏ। ਇਹਨਾਂ ਸਮਿਆਂ ਦੇ ਦਰਮਿਆਨ ਹੀ ਭਾਈ ਮਨੀ ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਕੁਝ ਨਾ ਕੁਝ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ। 1721 ਤੋਂ ਲੈ ਕੇ 4-5 ਸਾਲਾਂ ਦਾ ਵਕਤ ਮਿਲਿਆ ਜਦੋਂ ਸਿੱਖ ਵਾਪਸ ਆਪਣੇ ਆਪਣੇ ਘਰਾਂ ਨੂੰ ਪਰਤਣ ਲੱਗ ਪਏ। 1726 ਦੀ ਘਟਨਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਿੱਖਾਂ ਨੇ ਘਰੇ ਵਾਪਸ ਆ ਕੇ ਕੁਝ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਘਰ ਕਾਠ ਸੰਭਾਲਣੇ ਸ਼ੁਰੂ ਕਰ ਦਿੱਤੇ। ਘਰ ਕੱਚੇ ਹੁੰਦੇ ਸਨ, ਨਾ ਘਰਾਂ ਵਿਚ ਰਹਿਣਾ ਤੇ ਘਰ ਸੰਭਾਲੇ ਨਾ ਜਾਣੇ, ਕਈਆਂ ਦੇ ਘਰ ਡਿੱਗ ਪੈਣੇ, ਘਰਾਂ ਨੂੰ ਸੰਭਾਲਣਾ, ਕੱਚੇ ਘਰਾਂ ਨੂੰ ਫਿਰ ਬਣਾਉਣਾ। 4-5 ਸਾਲ ਉਹਨਾਂ ਇਸ ਵਕਤ ਵਿਚ ਗੁਜ਼ਾਰੇ। 1726 ਵਿਚ ਇੱਕ ਪਾਣਾ ਵਰਤਿਆ, ਉਹ ਵਰਤਿਆ ਅੰਮ੍ਰਿਤਸਰ ਸਾਹਿਬ ਤੇ ਪੱਟੀ ਦੋਨੇ ਇਸ ਇਲਾਕੇ ਦੇ ਦਰਮਿਆਨ ਦੋ ਪਿੰਡ ਨੇ, ਇੱਕ ਡੱਲ ਤੇ ਇੱਕ ਵਾਂ। ਅੱਜ ਕੱਲ ਉਹਨੂੰ ਡੱਲਵਾਂ ਕਹਿੰਦੇ ਇਕੱਠਾ, ਵੈਸੇ ਉਹ ਪਿੰਡ ਦੋ ਵੱਖੋ ਵੱਖਰੇ ਨੇ। ਜਿਵੇਂ ਘੱਲੂਘਰ ਅੱਗੇ ਆਏਗਾ ਮੈਂ ਤੁਹਾਡੇ ਨਾਲ ਕਿੰਨੀਆਂ ਗੱਲਾਂ ਸਾਂਝੀਆਂ ਕਰਾਂ। ਕੁੱਪ ਰਹੀੜਾ ਮਲੇਰਕੋਟਲੇ ਦੇ ਲਾਗੇ ਹੈ, ਕੁੱਪ ਰਹੀੜਾ ਦੋ ਵੱਖੋ ਵੱਖਰੇ ਪਿੰਡ ਨੇ, ਕਾਫੀ ਦੂਰ ਦੂਰ ਨੇ, ਲੇਕਿਨ ਅੱਜ ਅਸੀਂ ਬੋਲਦੇ ਕੁੱਪ ਰਹੀੜਾ। ਵੈਸੇ ਇਹਦਾ ਨਾਂ ਹੈ ਕੁੱਪ ਰਹੀੜਾ, ਦੋ ਵੱਖੋ ਵੱਖਰੇ ਪਿੰਡ ਨੇ। ਇਸੇ ਤਰ੍ਹਾਂ ਡੱਲ ਤੇ ਵਾਂ ਦੋ ਵੱਖੋ ਵੱਖਰੇ ਪਿੰਡ ਨੇ, ਇਹਨਾਂ ਨੂੰ ਬੋਲਦੇ ਹਾਂ ਡੱਲਵਾਂ। ਵਾਂ ਨਗਰ ਵਿਚ ਇੱਕ ਭਾਈ ਤਾਰਾ ਸਿੰਘ ਰਹਿੰਦਾ ਸੀ, ਬੜਾ ਸਿਦਕੀ ਸਿੱਖ ਸੀ। ਅਸਲ ਵਿਚ ਉਸ ਵੇਲੇ ਜਿਹੜੇ ਸਿੱਖ ਹੁੰਦੇ ਸਨ ਉਹਨਾਂ ਦੇ ਮਨਾਂ ਦੀ ਭਾਵਨਾ ਇਹ ਹੁੰਦੀ ਸੀ ਵੀ ਮੈਂ ਭਾਵੇਂ ਉੱਜੜ ਜਾਵਾਂ ਪਰ ਸਿੱਖੀ ਵਸ ਜਾਏ, ਮੇਰੇ ਹੱਡ ਭਾਵੇਂ ਸਿੱਖੀ ਲਈ ਲੇਖੇ ਲੱਗ ਜਾਣ ਪਰ ਮੇਰੀ ਸਿੱਖੀ ਵੱਜ ਜਾਏ, ਗੁਰੂ ਕੀ ਸਿੱਖੀ ਦੁਨੀਆਂ ਵਿਚ ਕਾਇਮ ਰਹਿ ਜਾਏ। ਆਪਣੇ ਆਪ ਚ ਸੰਕਟ ਚੱਲ ਲੈਂਦੇ ਸਨ। ਭਾਈ ਤਾਰਾ ਸਿੰਘ ਮਾਂ ਨੇ ਆਪਣੇ ਨਗਰ ਦੇ ਵਿਚ ਥੋੜਾ ਜਿਹਾ ਪਿੰਡੋਂ ਬਾਹਰ ਨਿਕਲ ਕੇ ਇੱਕ ਵਾੜਾ ਬਣਾਇਆ ਹੋਇਆ ਸੀ। ਆਪਾਂ ਤਾਂ ਹੁਣ ਸਮਝਦੇ ਵਾੜਾ ਨਵੇਂ ਬੱਚਿਆਂ ਲਈ ਬੜੀ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ ਅੱਗੇ ਅੱਗੇ। ਵਾੜਾ ਇੱਕ ਬਾਹਰ ਥੋੜੀ ਜਿਹੀ ਜ਼ਮੀਨ ਸਵਾਰ ਕੇ ਉਹਦੇ ਚਾਰੇ ਪਾਸੇ ਵਾੜ ਕਰਕੇ ਤੇ ਉੱਥੇ ਆਏ ਗਏ ਦਾ ਪ੍ਰਬੰਧ ਕਰ ਲਿਆ ਜਾਂਦਾ। ਤਾਰਾ ਸਿੰਘ ਮਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰ ਲਿਆ ਤੇ ਜਿਹੜੇ ਵਿਚਾਰੇ ਸਿੱਖਾਂ ਦੇ ਅਜੇ ਘਰ ਨਹੀਂ ਸਨ ਬਣੇ ਪ੍ਰੋਪਰਲੀ ਜਾਂ ਉਹ ਅਜੇ ਜੰਗਲਾਂ ਵਿਚ ਵੀ ਕਈ ਵਿਚਰਦੇ ਸਨ ਤੇ ਉਹ ਆ ਕੇ ਉੱਥੇ ਰਹਿ ਲੈਂਦੇ ਸਨ। ਕਿਸੇ ਨੇ ਆਉਂਦਿਆਂ ਜਾਂਦਿਆਂ ਉੱਥੇ ਉਨ੍ਹਾਂ ਨੇ ਟਿਕਾਣਾ ਕਰ ਲੈਣਾ। ਉਨ੍ਹਾਂ ਦਿਨਾਂ ਦੇ ਵਿਚ ਇਸੇ ਹੀ ਪੱਟੀ ਦੇ ਇਲਾਕੇ ਦਾ ਇੱਕ ਚੌਧਰੀ, ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਇੱਕ ਚੌਧਰੀ, ਇੱਕ ਫੌਜਦਾਰ, ਇੱਕ ਜਰਨੈਲ, ਇਹ ਤਿੰਨ ਸ਼ਬਦ ਵੱਖੋ ਵੱਖਰੇ ਨੇ। ਜਰਨੈਲ ਕੋਲ ਜ਼ਿਆਦਾ ਤਾਕਤ ਹੈ, ਫੌਜਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਸੂਬੇਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਜਿਹੜਾ ਚੌਧਰੀ ਹੈ ਉਹ ਕੁਝ ਇੱਕ ਇਲਾਕੇ ਦਾ ਮੁਖੀ ਹੈ। ਜੇ ਅੱਜ ਦੇ ਸ਼ਬਦਾਂ ਵਿਚ ਕਹਿ ਲਈਏ ਵੀ ਪਿੰਡਾਂ ਦਾ ਸਰਪੰਚ ਹੋਵੇ ਉਹ ਵੱਡਾ ਸਰਪੰਚ ਕਹਿ ਲਈਏ, ਥੋੜਾ ਜਿਹਾ ਇਉਂ ਸੀ। ਇਸ ਇਲਾਕੇ ਦਾ ਇੱਕ ਚੌਧਰੀ ਸੀ ਸਾਹਿਬ ਰਾਏ। ਸਾਹਿਬ ਰਾਏ ਨੂੰ ਹੁਣ ਸਰਕਾਰੀ ਥਾਪਣਾ ਸੀ, ਕਿਉਂਕਿ ਸਾਹਿਬ ਰਾਏ ਗਦਾਰ ਸੀ ਇੱਕ ਨੰਬਰ ਦਾ, ਤੇ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਛੱਡ ਦੇਣੀਆਂ, ਆਪਣੇ ਘੋੜੇ ਛੱਡ ਦੇਣੇ ਚੁੱਕਣ ਵਾਸਤੇ, ਉਹ ਸਿੱਖਾਂ ਦੇ ਖੇਤਾਂ ਵਿਚ ਵੀ ਚੁੱਕਣ ਲਾਈ ਲੈਣਾ। ਜਦੋਂ ਹੁਣ ਬੜੇ ਮੁਸ਼ਕਲ ਨਾਲ ਫਸਲ ਪਾਲੀ ਹੈ ਤੇ ਉਹ ਫਸਲ ਇਵੇਂ ਕੋਈ ਉਜਾੜੇ ਤੇ ਦੁੱਖ ਲੱਗਦਾ ਸੀ। ਨਾਲੇ ਸਿੱਖੀ ਜਿਹੜੀ ਹੈ ਨਾ ਉਹ ਦੋ ਤਰੀਕਿਆਂ ਚ, ਮੈਂ ਬੇਨਤੀ ਕਰਾਂ ਕਦੇ ਵਕਤ ਮਿਲੇ ਫਿਰ ਸਾਂਝ ਪਾਵਾਂਗਾ। ਅੱਜ ਥੋੜਾ ਜਿਹਾ ਇਸ਼ਾਰਾ ਕਰਨਾ ਚਾਹੁੰਦਾ, ਇੱਕ ਰਸਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਲਾ, ਉਹ ਰਸਤਾ ਇਹ ਹੈ ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਧਿਆਇਆ। ਇੱਕ ਰਸਤਾ ਇਹ ਹੈ ਤੂੰ ਤੱਤੀ ਤਵੀ ਤੇ ਬੈਠੇ ਤਰਵੀ ਤੇਰਾ ਭਾਣਾ, ਤੂੰ ਤੱਤੀ ਤਵੀ ਤੇ ਬਿਠਾਵੇਂ ਤਰਵੀ ਤੇਰਾ ਭਾਣਾ, ਪ੍ਰਿਥੀ ਚੰਨ ਵਿਰੋਧਤਾ ਕਰੇ ਤਰਵੀ ਤੇਰਾ ਭਾਣਾ, ਸੁਲੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਸੁਲਵੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਨੂਰ ਦਿਨ ਇੱਟਾਂ ਚੁੱਕ ਲੈ ਜਾਏ ਤਰਵੀ ਤੇਰਾ ਭਾਣਾ, ਮੈਨੂੰ ਕੋਈ ਇਤਰਾਜ਼ ਨਹੀਂ। ਦੂਜਾ ਰਸਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਜਦੋਂ ਖਿਮਾ ਦੀ ਸੀਮਾ ਖਤਮ ਹੋ ਜਾਏ ਨਾ ਤੇ ਫਿਰ ਦੂਜਾ ਰਸਤਾ ਇਹ ਵੀ ਫੈਸਲੇ ਆਪ ਲੈਣੇ ਨੇ, ਹੁਣ ਦੱਸ ਤੂੰ ਕਿੱਥੇ ਟੱਕਰੇਗਾ, ਤੈਨੂੰ ਅਸੀਂ ਉੱਥੇ ਟੱਕਰਾਂਗੇ। ਦੂਜਾ ਫੈਸਲਾ ਇਹ ਹੈ, ਸਿੱਖੀ ਇਸ ਦੋ ਰਾਹਾਂ ਤੇ ਤੁਰਦੀ ਹੈ। ਜਿਹੜੀ ਬੇਨਤੀ ਕਰ ਰਿਹਾ ਸੀ ਫਿਰ ਦੁਬਾਰੇ ਧਿਆਨ ਦਿਓ, ਸਾਹਿਬ ਰਾਏ ਨੇ ਉੱਥੇ ਘੋੜੀਆਂ ਛੱਡ ਦੇਣੀਆਂ ਤੇ ਗੁਰੂ ਕੇ ਸਿੱਖਾਂ ਨੇ ਉਹਨੂੰ ਜਾ ਕੇ ਬੇਨਤੀ ਕੀਤੀ ਉਸ ਵੇਲੇ ਦੇ ਇਸ ਇਲਾਕੇ ਦੇ ਦੋ ਸਿੱਖ, ਇੱਕ ਭਾਈ ਮਾਛੀ ਸਿੰਘ, ਇੱਕ ਭਾਈ ਗੁਰਬਖਸ਼ ਸਿੰਘ, ਇਹ ਦੋਵੇਂ ਭੁੱਸਾ ਪਿੰਡ ਦੇ ਨੇ। ਇਹ ਦੋਵੇਂ ਨੇ ਜਾ ਕੇ ਇਹਨਾਂ ਦੀ ਖੇਤੀ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਬੇਨਤੀ ਕੀਤੀ ਭਾਈ ਤਾਰਾ ਸਿੰਘ ਮਾਂ ਨੂੰ, ਵੀ ਸੱਜਣਾ ਇਹ ਲੋਕ ਨੇ ਜਿਹੜੇ ਸਾਡੇ ਘੋੜੀਆਂ ਨਾਲ ਆਪਣੇ ਘੋੜਿਆਂ ਦੇ ਨਾਲ ਸਾਡੀ ਫਸਲ ਉਜਾੜਦੇ ਨੇ, ਉਹਨਾਂ ਨੇ ਬੇਨਤੀ ਕੀਤੀ ਸਾਹਿਬ ਰਾਏ ਨੂੰ ਭਾਈ ਤੂੰ ਆਪਣੀ ਘੋੜੀਆਂ ਬੰਨ ਕੇ ਰੱਖ ਬਈ ਸੱਜਣਾ, ਅਸੀਂ ਤੈਨੂੰ ਇਸ ਤਰ੍ਹਾਂ ਨੀ ਕੁਝ ਵੀ ਕਹਿੰਦੇ, ਭੈ ਕਾ ਹੂੰ ਕੋ ਦੇ ਤਨ ਹੈ ਪੈਮਾਨ ਤਾਂ ਆਨ ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਬਖਾਨ, ਅਸੀਂ ਕਿਸੇ ਨਾਲ ਇਤਰਾਜ਼ ਨਹੀਂ ਕਰਦੇ, ਪਹਿਲਾਂ ਅਸੀਂ ਵਾਸਤਾ ਨਹੀਂ ਪਾਉਂਦੇ। ਤੇ ਉਹਨੇ ਸਾਹਿਬ ਰਾਏ ਨੇ ਅੱਗਿਓਂ ਹੱਸ ਕੇ ਆਖਿਆ, ਕਹਿਣ ਲੱਗਿਆ ਵੀ ਅਸਲ ਵਿੱਚ ਘੋੜੀਆਂ ਤੇ ਮੈਂ ਬੰਨ ਲੈਣੀਆਂ ਸਨ ਪਰ ਮੇਰੇ ਕੋਲ ਰੱਸੇ ਨਹੀਂ। ਉਹ ਕਹਿਣ ਲੱਗੇ ਤੂੰ ਏਡਾ ਵੱਡਾ ਚੌਧਰੀ ਆ, ਤਾਂ ਕੋਈ ਜਵਾਬ ਨਾ ਹੋਇਆ ਵੀ ਰੱਸੇ ਨਹੀਂ, ਤੇ ਰੱਸੇ ਤੂੰ ਬਾਜ਼ਾਰੋਂ ਲੈ ਆ। ਉਹਨੇ ਆਖਿਆ ਰੱਸੇ ਬਾਜ਼ਾਰੋਂ ਨਹੀਂ ਮਿਲਦੇ ਜਿਹੜੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਣੀ ਆ। ਕਹਿਣ ਲੱਗੇ ਫਿਰ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਉਹ ਸਿੱਖਾਂ ਦੇ ਕੇਸ ਕਤਲ ਕਰਕੇ ਮੈਂ ਉਹਨਾਂ ਦੇ ਰੱਸੇ ਬਣਾ ਕੇ ਫਿਰ ਘੋੜੀਆਂ ਦੇ ਪਾਉਣੇ ਨੇ, ਹਜੇ ਸਿੱਖ ਪ੍ਰੋਪਰਲੀ ਆ ਕੇ ਬਸੇ ਨਹੀਂ, ਸਾਰੇ ਚੰਗੀ ਤਰ੍ਹਾਂ ਬਸੇ ਨਹੀਂ, ਜਿਹਦੇ ਕਰਕੇ ਮੇਰੇ ਕੋਲ ਸਿੱਖਾਂ ਦੇ ਕੇਸ ਕੱਟਣ ਜੋਗੇ ਥੋੜੇ ਨੇ। ਜਦੋਂ ਇਹ ਗੱਲ ਸੁਣੀ ਸਿੱਖਾਂ ਨੇ, ਉਸੇ ਵੇਲੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਦੋਵੇਂ ਜਣੇ ਚਲੇ ਗਏ। ਦੋਵੇਂ ਜਣਿਆਂ ਨੇ ਜਾ ਕੇ ਗੁਰਮੁਖ ਪਿਆਰੇ ਇੱਕ ਭਾਈ ਅਮਰ ਸਿੰਘ ਅਤੇ ਦੂਜਾ ਗੁਰੂ ਕਾ ਸਿੱਖ ਭਾਈ ਬਘੇਲ ਸਿੰਘ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹਨੇ ਗੁਰਦੁਆਰੇ ਬਣਾਏ ਸਨ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹੜਾ ਇੱਕ ਮਿਸਲਾਂ ਦੇ ਦਰਮਿਆਨ ਆਇਆ, ਇਹ ਅੱਗੇ ਜਾ ਕੇ ਆਏਗਾ, ਮੈਂ ਤੁਹਾਡੇ ਨਾਲ ਸਾਂਝ ਪਾਵਾਂ ਗੁਰਬਖੇ ਦਾ। ਇਹ ਬਘੇਲ ਸਿੰਘ ਇੱਕ ਹੋਰ ਗੁਰੂ ਕਾ ਸਿੱਖ ਹੈ। ਇਹਨਾਂ ਦੋਨਾਂ ਨੂੰ ਜਾ ਕੇ ਉਹਨੇ ਗੱਲ ਦੱਸੀ ਤੇ ਉਹਨਾਂ ਨੇ ਉਸੇ ਵੇਲੇ ਘੋੜੀਆਂ ਲਈਆਂ ਤੇ ਘੋੜੀਆਂ ਹੱਕ ਕੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਭਾਈ ਲਖਮੀਰ ਸਿੰਘ ਨਾਂ ਦੇ ਬੰਦੇ ਕੋਲ ਜਾ ਕੇ ਘੋੜੀਆਂ ਵੇਚ ਦਿੱਤੀਆਂ। ਲਖਮੀਰ ਸਿੰਘ ਨੇ ਤੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਨੇ, ਇਹਨਾਂ ਸਾਰਿਆਂ ਨੇ ਉਹ ਮਾਇਆ ਜਿੰਨੀ ਵੀ ਸੀ ਪੈਸੇ ਸਨ ਉਹ ਲਿਆ ਕੇ ਭਾਈ ਤਾਰਾ ਸਿੰਘ ਦੇ ਲੰਗਰਾਂ ਚ ਪਾ ਦਿੱਤੇ ਤੇ ਸਾਹਿਬ ਰਾਏ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ ਵੀ ਵਕਤ ਦਾ ਚੌਧਰੀ ਹੋਵਾਂ ਤੇ ਮੇਰੀਆਂ ਕੋਈ ਘੋੜੀਆਂ ਵੇਚ ਜਾਏ, ਮੈਂ ਤੇ ਕੀ ਸੋਚੀ ਬੈਠਾ ਸਾਹਿਬ, ਇਹਨਾਂ ਨੇ ਕੀ ਕੀਤਾ? ਉਹਨਾਂ ਮੁੜ ਕੇ ਸਿੱਖਾਂ ਨਾਲ ਗੱਲਾਂ ਕੀਤੀ, ਉਹਨਾਂ ਸਿੱਖਾਂ ਨਾਲ ਗੱਲ ਕਰਨ ਦੀ ਬਜਾਏ ਚੌਧਰੀ ਨੇ ਜਾ ਕੇ ਉਸ ਪੱਟੀ ਦੇ ਫੌਜਦਾਰ, ਦੇਖੋ ਚੌਧਰੀ ਅੱਗੇ ਫੌਜਦਾਰ ਕੋਲ ਚੱਲਿਆ, ਚੌਧਰੀ ਦੇ ਪੱਟੀ ਦੇ ਚੌਧਰੀ ਨੇ ਜਾ ਕੇ ਫੌਜਦਾਰ ਕੋਲ ਸ਼ਿਕਾਇਤ ਕੀਤੀ ਭਈ ਸਿੱਖਾਂ ਦਾ ਗੀਆ ਇਤਨਾ ਖੁੱਲ ਗਿਆ, ਜਿਨ੍ਹਾਂ ਦੇ ਕੱਦ ਅਸੀਂ ਸਿਰਾਂ ਦੇ ਮੁੱਲ ਪਾਉਂਦੇ ਸਾਂ ਉਹਨਾਂ ਦਾ ਗੀਆ ਇੰਨਾ ਖੁੱਲ ਗਿਆ, ਉਹਨਾਂ ਨੇ ਮੇਰੀਆਂ ਘੋੜੀਆਂ ਮੇਰੇ ਘਰੋਂ ਖੋਲ ਕੇ ਜਾਂ ਖੇਤਾਂ ਵਿੱਚ ਚੁਗਦੀਆਂ ਨੂੰ ਵੇਚ ਕੇ ਤੇ ਉਹਨਾਂ ਨੇ ਪੈਸਿਆਂ ਦਾ ਲੰਗਰ ਲਾ ਲਿਆ। ਇੱਕ ਗੱਲ ਹਮੇਸ਼ਾ ਚੇਤਾ ਰੱਖਿਓ, ਫੌਜ ਜਿੰਨੇ ਵੀ ਵੱਡੇ ਲੋਕ ਹੋਇਆ ਕਰਦੇ ਨੇ ਨਾ, ਮੁਖੀਏ ਕੋਈ ਵੀ ਲੋਕ ਹੋਇਆ ਕਰਦੇ ਨੇ, ਉਹਨਾਂ ਦੇ ਆਪਣੇ ਕੰਨਾਂ ਵਿੱਚ ਗੱਲ ਕਦੇ ਨਹੀਂ ਪੈਂਦੀ ਹੁੰਦੀ, ਉਹਨਾਂ ਦੇ ਕੰਨਾਂ ਵਿੱਚ ਕੋਈ ਬੰਦਾ ਗੱਲ ਪਾਇਆ ਕਰਦਾ। ਤਾਂ ਹੀ ਬਹੁਤੀ ਵਾਰੀ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਜ਼ਿੰਦਗੀ ਦੇ ਬੜੇ ਗਲਤ ਫੈਸਲੇ ਕਰਦੇ ਨੇ, ਕਿਉਂਕਿ ਉਹਨਾਂ ਕਦੇ ਸੁਣਿਆ ਨਹੀਂ ਹੁੰਦਾ। ਫੌਜਦਾਰ ਨੇ ਵੀ ਗੱਲ ਨਹੀਂ ਸੀ ਸੁਣੀ, ਉਹਨੇ ਸੋਚਿਆ ਵੀ ਸ਼ਾਇਦ ਇਹਦੇ ਨਾਲ ਚੌਧਰੀ ਨਾਲ ਇਸ ਤਰ੍ਹਾਂ ਦੀ ਈਰਖਾ ਕਰਦੇ ਹੋਣ। ਫੌਜਦਾਰ ਨੇ ਆਪਣੇ ਵੱਲੋਂ 80 ਬੰਦੇ ਪੈਦਲ ਤੁਰਨ ਵਾਲੇ ਤੇ 25 ਘੋੜ ਸਵਾਰ ਇਹ ਫੌਜ ਦੇ ਕੇ ਭੇਜ ਦਿੱਤਾ, ਨਾਲ ਆਪਣਾ ਭਤੀਜਾ ਭੇਜ ਦਿੱਤਾ ਵੀ ਜਾ ਕੇ ਤੂੰ ਸਿੱਖਾਂ ਨੂੰ ਸੋਧਾ ਲਾ। ਉਹ ਤੜਕੇ ਆ ਗਏ ਤੇ ਤੜਕੇ ਆਉਂਦੇ ਸਾਰ ਗੁਰੂ ਕੇ ਸਿੱਖ ਅੱਗੇ ਉਹ ਅੰਮ੍ਰਿਤ ਵੇਲੇ ਸੰਭਾਲਣ ਵਾਲੇ ਸਨ ਤੇ ਉਹ ਅੰਮ੍ਰਿਤ ਵੇਲੇ ਭਾਈ ਬਘੇਲ ਸਿੰਘ ਬਾਹਰ ਆਪਣੇ ਕਿਰਿਆ ਕਰਮ ਸੋਧਣ ਵਾਸਤੇ ਬਾਹਰ ਨੂੰ ਜਾ ਰਹੇ ਸਨ। ਉਹਨਾਂ ਦੇ ਹੱਥ ਵਿੱਚ ਗੜਵਾ ਜਲਦਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਵੇਂ ਫੌਜ ਚੜ ਕੇ ਆ ਰਹੀ ਹੈ, ਘੋੜੇ ਦੀਆਂ ਟਾਪਾਂ ਸੁਣੀਆਂ ਤੇ ਕੁਝ ਇਹੋ ਜਿਹੀ ਖੜਾਕ ਸੁਣਿਆ ਤੇ ਉਹਨਾਂ ਨੇ ਉਸੇ ਵੇਲੇ ਸੋਚਿਆ ਵੀ ਮੈਂ ਜੇ ਪਿੱਛੇ ਜਾ ਕੇ ਉਹਨਾਂ ਨੂੰ ਦੱਸਾਂ ਤੇ ਮੈਂ ਪਿੱਠ ਦਿਖਾ ਕੇ ਭੱਜਣਾ ਚਾਹੁੰਦਾ ਨਹੀਂ। ਉਹਨੇ ਉਸੇ ਵੇਲੇ ਉਪਰਾਲਾ ਕੀਤਾ, ਆਪਣੀ ਤੇਗ ਕੱਢ ਲਈ। ਆ ਜਿਹੜੀ ਸਾਡੀ ਕਿਰਪਾਨ ਹੈ ਨਾ, ਇਹ ਵੀ ਅੰਗਰੇਜ਼ਾਂ ਦੇ ਵੇਲੇ ਛੋਟੀ ਹੋਈ ਹੈ, ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ, ਉਸ ਤੋਂ ਪਹਿਲਾਂ ਇਹ ਕਿਰਪਾਨ ਨਹੀਂ ਸੀ ਜਿਹੜੀ ਮੇਰੇ ਵਰਗੇ ਪਾਈ ਬੈਠੇ ਨੇ, ਕਿਉਂ ਕਰੇ ਜੀ, ਆਹ ਕਿਰਪਾਨ ਨਹੀਂ ਸੀ ਉਦੋਂ ਪਾਈ ਜਾਂਦੀ, ਉਦੋਂ ਵੱਡੀ ਕਿਰਪਾਨ ਪਕੜੀ ਜਾਂਦੀ ਸੀ। ਇਹਦਾ ਮਿਨੀਮਮ ਸਾਇਦ ਕਰੀਬ 2.25 ਫੁੱਟ ਲਾਜ਼ਮੀ ਹੁੰਦਾ ਸੀ ਸਿੱਖ ਲਈ ਪਹਿਨਣਾ, ਲਾਜ਼ਮੀ। ਤੇ ਉਦੋਂ ਗੁਰੂ ਕੇ ਸਿੱਖਾਂ ਦੇ ਕੋਲ ਭਾਈ ਬਘੇਲ ਸਿੰਘ ਕੋਲ ਕਿਰਪਾਨ ਸੀ, ਉਹਦੇ ਕੋਲ ਤੇਗ ਸੀ। ਉਹਨੇ ਉਸੇ ਵੇਲੇ ਦੋਵੇਂ ਉਪਰਾਲੇ ਕੀਤੇ, ਕਹਿਣ ਲੱਗੀ ਕਿਤੇ ਮੈਂ ਪਿਛਲਿਆਂ ਨੂੰ ਸੋਝੀ ਦਿਆਂ ਤੇ ਇੱਕ ਮੈਂ ਇਹਨਾਂ ਨੂੰ ਰੋਕਾਂ। ਉਹਨੇ ਜੈਕਾਰਾ ਲਾਇਆ, ਆਪਣਾ ਗੜਬਾ ਭਗਾ ਮਾਰਿਆ ਲਾਮੇ, ਉਹਨੇ ਜੈਕਾਰਾ ਲਾਇਆ, ਆਪਣੀ ਤੇਗ ਕੱਢੀ, ਆਪਣੀ ਕਿਰਪਾਨ ਕੱਢੀ ਤੇ ਜੰਗ ਲੜਨ ਲੱਗ ਪਏ। ਜਿੰਨਿਆਂ ਕੁ ਨੂੰ ਸਾਂਭ ਸਕਿਆ ਭਾਈ ਬਘੇਲ ਸਿੰਘ, ਉਹਨਿਆਂ ਨੂੰ ਉਹਨੇ ਸਾਂਭਿਆ। ਤੇ ਇਹਦੇ ਦਰਮਿਆਨ ਗੁਰੂ ਕੇ ਸਿੱਖ ਪਿੱਛੋਂ ਵੀ ਆ ਗਏ, ਉਸ ਬਾੜੇ ਵਿੱਚੋਂ ਵੀ ਭੱਜ ਕੇ ਆ ਗਏ। ਕੁਝ ਇੱਕ ਛੋਟਾ ਜਿਹਾ ਜੰਗ ਹੋਇਆ। ਇਸ ਜੰਗ ਦੇ ਦਰਮਿਆਨ ਜਿਹੜਾ ਫੌਜਦਾਰ ਪੱਟੀ ਦਾ ਸੀ, ਉਹਦਾ ਭਤੀਜਾ ਜਿਹੜਾ ਮੁਖੀਆ ਬਣ ਕੇ ਆਇਆ ਸੀ, ਉਹਦਾ ਨਾਂ ਨਹੀਂ ਲਿਖਿਆ, ਉਹ ਜਿਹੜਾ ਮੁਖੀਆ ਬਣ ਕੇ ਆਇਆ ਸੀ ਉਹਨੂੰ ਮਾਰ ਦਿੱਤਾ। ਹੁਣ ਔਖੇ ਸੌਖੇ ਲਾਸ਼ ਲੈ ਕੇ ਭੱਜ ਗਏ, ਆਪਣੀ ਜਾਨ ਬਚਾ ਕੇ ਭੱਜ ਗਏ। ਜਦੋਂ ਉਹ ਭੱਜ ਕੇ ਗਏ ਤਾਂ ਉਸ ਵੇਲੇ ਭਾਈ ਤਾਰਾ ਸਿੰਘ ਵਾਂ ਦੇ ਕੋਲ ਕੁਝ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ, ਉਹ ਤਾਂ ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ, ਮੁਸ਼ਕਿਲ ਇਹ ਹੈ, ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ ਉਦੋਂ, ਤਾਂ ਕਰਕੇ ਤੁਸੀਂ ਚੇਤਾ ਰੱਖਿਓ ਜੀ। ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਦੇ ਹਾਕਮ ਦੇ ਕੋਲ ਜਿਹੜੀ ਫੌਜ ਆ ਉਹ 1.25 ਲੱਖ ਦੀ ਫੌਜ ਹੈ, ਤੇ ਤੁਸੀਂ ਹੈਰਾਨ ਹੋਵੋਗੇ 1 ਲੱਖ ਫੌਜ ਕੇਵਲ ਬੰਦਾ ਬਹਾਦਰ ਦੇ ਮਗਰ ਤੁਰੀ ਫਿਰ ਰਹੀ ਹੈ, 25,000 ਫੌਜ ਨਾਲ ਬਾਕੀ ਕੰਮ ਸਾਰਦਾ। ਬਾਬਾ ਬੰਦਾ ਬਹਾਦਰ ਉੱਤੇ ਜਿੱਤ ਫਿਰ ਵੀ ਨਹੀਂ ਹਾਸਲ ਕਰ ਸਕਿਆ, ਇੰਨੀ ਜ਼ਿਆਦਾ ਫੌਜ ਉਹਦੇ ਮਗਰ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਿੱਖੀ ਦਾ ਕਿਰਦਾਰ ਇਹੋ ਜਿਹਾ ਜਿਹਦੇ ਕਰਕੇ ਨਾ ਇਹਨਾਂ ਪੈਸੇ ਕਰਕੇ ਵਿਕਣਾ, ਨਾ ਇਹਨਾਂ ਪਦਵੀਆਂ ਕਰਕੇ ਵਿਕਣਾ, ਨਾ ਇਹਨਾਂ ਵਿਕਾਰਾਂ ਕਰਕੇ ਵਿਗੜਨਾ, ਤੇ ਇਹਨਾਂ ਦੇ ਵਿਚਾਰੇ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਤਾਂ ਕਰਕੇ ਉਹ ਕੁਝ ਨਹੀਂ ਅਸੀਂ ਕਰ ਸਕਦੇ। ਜਿਹੜੀ ਬੇਨਤੀ ਕਰ ਰਹੇ ਅਸਾਂ ਫਿਰ ਦੁਬਾਰੇ ਧਿਆਨ ਦਿਓ, ਉਸ ਵੇਲੇ ਜਦੋਂ ਚੁੱਕੇ ਲਾਸ਼ ਭੱਜੇ ਤੇ ਕੁਝ ਇਲਾਕੇ ਦੇ ਲੋਕ ਇਕੱਠੇ ਹੋਏ, ਉਹਨਾਂ ਨੇ ਆ ਕੇ ਭਾਈ ਤਾਰਾ ਸਿੰਘ ਮਾਂ ਨੂੰ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਜੀ, ਦੇਖੋ ਭਤੀਜਾ ਮਰ ਗਿਆ, ਇਹ ਤੇ ਹੋ ਨਹੀਂ ਸਕਦਾ ਵੀ ਹਾਕਮ ਚੁੱਪ ਕਰਕੇ ਬੈਠ ਜਾਏ, ਉਹ ਆਏ ਗੱਦ ਵਾਲੇ ਤੇ ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਵੀ ਜੰਗ ਤਕੜਾ ਹੋਏਗਾ, ਤੇ ਅਸੀਂ ਤੁਹਾਨੂੰ ਬੇਨਤੀ ਕਰਨਾ ਵੀ ਸਾਡੇ ਵਰਗੇ 2-4 ਬੰਦੇ ਮਰ ਵੀ ਗਏ ਕੋਈ ਗੱਲ ਨਹੀਂ, ਤੂੰ ਸਿਦਕੀ ਸੂਰਮਾ ਹੈ, ਤੂੰ ਸਿਦਕੀ ਸੂਰਮਾ ਹੈ, ਥੋੜਾ ਧਿਆਨ ਦਿਓ, ਤੇ ਤੇਰੇ ਕੋਲ ਵਕਤ ਹੈ, ਜੇ ਤੂੰ ਚਾਹਵੇਂ ਤਾਂ ਹੁਣ ਤੂੰ ਇਸ ਵੇਲੇ ਇੱਥੋਂ ਨਿਕਲ ਜਾ, ਅਸੀਂ ਆਪੇ ਸਾਰ ਲਾਂਗੇ, ਜਿਵੇਂ ਕਿਵੇਂ ਹੋਇਆ ਅਸੀਂ ਸਾਰ ਲਾਂਗੇ। ਭਾਈ ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ ਸੀ ਬੜਾ ਪਿਆਰਾ, ਅੱਜ ਦਾ ਸਿੱਖ ਕਿਤੇ ਉਹਨੂੰ ਪੱਲੇ ਬੰਨ ਲਵੇ। ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ, ਜਿਸ ਦਿਨ ਮੈਂ ਗੁਰੂ ਕੋਲੋਂ ਅੰਮ੍ਰਿਤ ਛਕਿਆ ਸੀ ਨਾ, ਉਸ ਦਿਨ ਮੈਂ ਪਰਨ ਕੀਤਾ ਸੀ ਭਾਈ ਮੈਂ ਕਦੇ ਆਪਣੇ ਗੁਰੂ ਤੋਂ ਲਾਂਭੇ ਨਾ ਹੋਵਾਂ, ਮੈਂ ਤੇ ਸਨਮੁਖ ਹੋ ਕੇ ਹੀ ਮਰਾਂ, ਜੇ ਮੈਂ ਜੀਵਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ, ਜੇ ਮੈਂ ਮਰਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ। ਚੇਤਾ ਮੈਨੂੰ ਹੋਰ ਆਉਂਦਾ ਪਰ ਸਮਾਂ ਨਹੀਂ ਕਹਿੰਦਾ ਵੀ ਮੈਂ ਸੁਣਾਵਾਂ। 30 ਸਿੱਖ ਤੇ 30,000 ਦੀ ਫੌਜ ਜਦੋਂ ਦਰਬਾਰ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਸਿੱਖ ਬੈਠੇ ਸਨ, ਉਨ੍ਹਾਂ ਵਿਚੋਂ ਵੀ ਇੱਕ ਨਾਂ ਗੁਰਬਖਸ਼ ਸਿੰਘ ਸੀ। ਜਦੋਂ ਗੁਰਬਖਸ਼ ਸਿੰਘ ਨੂੰ ਉਨ੍ਹਾਂ ਕਿਹਾ ਵੀ ਹੱਥ ਖੜੇ ਕਰਕੇ ਆ ਲਓ, ਕਹਿਣ ਲੱਗੇ ਹੱਥ ਨਹੀਂ ਖੜੇ ਕਰਕੇ ਆਉਣੇ ਪਰ ਮੈਂ ਆਵਾਂਗਾ ਤੁਹਾਡੇ ਵੱਲੋਂ। ਜਦੋਂ ਸਾਹਮਣੇ ਨੂੰ ਗਏ ਉਨ੍ਹਾਂ ਇੱਕੋ ਹੀ ਬਚਨ ਆਖਿਆ, ਕਹਿਣ ਲੱਗੇ ਤੁਹਾਡੀ ਗਿਣਤੀ ਜ਼ਿਆਦਾ ਮੇਰੀ ਥੋੜੀ ਹੈ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ। ਉਹਨਾਂ ਪੁੱਛਿਆ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਕਹਿਣ ਲੱਗਿਆ ਅਸੀਂ 30 ਕੁ ਬੰਦੇ ਆ, ਤੇ ਕਦ ਕਿਤੇ ਕੋਈ ਇਹ ਨਾ ਕਵੇ ਵੀ ਥੋੜੀਆਂ ਦੀ ਗਿਣਤੀ ਚ ਸਿੱਖ ਭੱਜਣ ਲੱਗੇ ਹੋਣਗੇ ਤੇ ਇਹਨਾਂ ਦੇ ਪਿੱਛੋਂ ਗੋਲੀਆਂ ਮਾਰੀਆਂ ਨੇ, ਸਿੱਖੀ ਨੂੰ ਕੋਈ ਲਾਗ ਨਾ ਲਾ ਦੇ। ਖੈਰ ਸਮਾਂ ਬਿਲਕੁਲ ਨੇੜੇ ਹੋ ਗਿਆ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਨਗਰ ਦੇ ਲੋਕਾਂ ਨੇ ਆਖਿਆ, ਪਰ ਉਹ ਭਾਈ ਤਾਰਾ ਸਿੰਘ ਮਾਂ ਨਾ ਗਏ। ਆਖਿਰ ਕੁਝ ਦਿਨਾਂ ਬਾਅਦ 9 ਜੂਨ 1726 ਨੂੰ ਫਿਰ ਉਹ ਫੌਜਦਾਰ ਆ ਪਾਇਆ ਤੇ ਇਹਦੇ ਨਾਲ ਦੋ ਬੰਦੇ ਬੜੇ ਖਾਸ ਆਏ ਨੇ, ਇੱਕ ਮੋਮਨ ਖਾਂ ਇਹ ਜਰਨੈਲ ਹੈ, ਇੱਕ ਤੱਕੀ ਖਾਂ ਇਹ ਫੌਜਦਾਰ ਹੈ। ਇਹ ਦੋਵੇਂ ਜਣੇ ਆਏ, ਕੁਝ ਫੌਜਾਂ ਲੈ ਕੇ ਆਏ ਨੇ, ਜੰਗ ਲੜਨ ਲੱਗ ਪਏ। ਉਹ ਜੰਗ ਲੜਦਿਆਂ ਲੜਦਿਆਂ ਇਹਦੇ ਵਿੱਚੋਂ ਤੱਕੀ ਖਾਂ ਇੱਕ ਬਚਨ ਆਖਦਾ ਉੱਚੀ ਸਾਰੀ ਬੋਲ ਕੇ, ਕਹਿਣ ਲੱਗੇ ਉਹ ਤੁਹਾਡੇ ਵਿੱਚੋਂ ਤਾਰਾ ਸਿੰਘ ਵਾਂਗ ਕੌਣ ਹੈ ਏਡਾ ਸੂਰਮਾ, ਜਿਹਦੇ ਆਸਰੇ ਤੁਸੀਂ ਇੰਨਾ ਕੁਝ ਕਰ ਰਹੇ ਹੋ, ਕੌਣ ਹੈ ਸੂਰਮਾ, ਮੈਂ ਉਹਦੇ ਹੱਥ ਦੋ ਹੱਥ ਕਰਨੇ ਚਾਹੁੰਦਾ। ਇਹਨੂੰ ਇਸ ਗੱਲ ਦਾ ਮਾਣ ਸੀ, ਇਹਨੇ ਸਾਰੇ ਸਰੀਰ ਦੇ ਉੱਤੇ ਲੋਹ ਸੰਜੋਹ ਪਾਇਆ ਹੋਇਆ ਸੀ, ਲੋਹੇ ਦੇ ਬਸਤਰ ਪਾਏ ਹੋਏ ਸਨ, ਕੇਵਲ ਇੱਕ ਮੂੰਹ ਨੰਗਾ ਸੀ। ਭਾਈ ਤਾਰਾ ਸਿੰਘ ਮਾਂ ਨੇ ਸਾਹਮਣੇ ਆ ਕੇ ਜਦੋਂ ਇਹਨੂੰ ਵੇਖਿਆ ਤੇ ਇੱਕੋ ਨੇਜਾ ਆਪਣੇ ਹੱਥ ਨਾਲ ਇਹਦੇ ਮੂੰਹ ਉੱਤੇ ਵਾਰ ਕੀਤਾ। ਜਦੋਂ ਮੂੰਹ ਉੱਤੇ ਵਾਰ ਕੀਤਾ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਵਾਹ ਨਾਲੇ ਵਾਰ ਕੀਤਾ ਨਾਲੇ ਬਚਨ ਆਖਿਆ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਵਾਹ। ਜਦੋਂ ਉਹਦੇ ਮੂੰਹ ਵਿੱਚ ਵਰਛਾ ਵੱਜਿਆ ਤੇ ਉਹਦੇ ਵਿੱਚੋਂ ਵਰਛਾ ਕੱਢਿਆ ਤੇ ਹੁਣ ਮੂੰਹ ਤੋਂ ਲਹੂ ਨੁੱਚੜਦਾ ਜਾ ਰਿਹਾ। ਉਹਨੂੰ ਦੇਖ ਕੇ ਸਾਹਮਣੇ ਮੋਮਨ ਖਾਂ ਨੇ ਇੱਕ ਟਾਂਚ ਕੀਤੀ, ਮੋਮਨ ਖਾਂ ਇੱਕ ਟਾਂਚ ਕਰਦਾ, ਕਹਿਣ ਲੱਗਿਆ ਤੱਕੀ ਖਾਂ ਸਾਹਿਬ ਜਨਾਬ ਤੁਸੀਂ ਪਾਨ ਚਬਾ ਰਹੇ ਹੋ, ਕਿਉਂਕਿ ਉਹਦੇ ਮੂੰਹ ਤੋਂ ਲਹੂ ਡਿੱਗ ਰਿਹਾ ਸੀ ਲਾਲ ਰੰਗ ਦਾ, ਤੇ ਉਹਨੇ ਬਚਨ ਪੁੱਛਿਆ ਵੀ ਤੂੰ ਪਾਨ ਚਬਾ ਰਿਹਾ। ਉਸ ਵੇਲੇ ਤੱਕੀ ਖਾਂ ਨੇ ਕਲਪੇ ਹੋਏ ਨੇ ਕਿਹਾ, ਕਹਿਣ ਲੱਗੇ ਹਾਂ ਅੱਗੇ ਤਾਰਾ ਸਿੰਘ ਮਾਂ ਪਾਨ ਵੰਡ ਰਿਹਾ, ਅੱਗੇ ਹੋ ਕੇ ਲੈ ਜੇ ਸੂਰਮੈ, ਉਹ ਵੰਡ ਰਿਹਾ ਪਾਨ ਅੱਗੇ ਹੋ ਕੇ ਲੈ ਜੇ ਤੂੰ ਏਡਾ ਸੂਰਮੈ। ਇਹ ਇਤਿਹਾਸ ਹੈ ਤੁਹਾਡਾ। ਉਸ ਵੇਲੇ ਜੰਗ ਲੜਿਆ ਗਿਆ, ਕੁਝ ਇੱਕ ਸਿੱਖ ਸ਼ਹੀਦ ਹੋਏ, ਇੱਥੇ ਭਾਈ ਬਘੇਲ ਸਿੰਘ, ਭਾਈ ਮਾਛੀ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਜੋਤ ਸਿੰਘ, ਭਾਈ ਬਾਦਲ ਸਿੰਘ ਇਤਿਆਦਿਕ ਕਰੀਬ 40 ਕੁ ਸਿੱਖਾਂ ਦੇ ਨੇੜੇ ਇੱਥੇ ਸ਼ਹਾਦਤ ਹੁੰਦੀ ਹੈ। ਉਹਨਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਵੀ ਸ਼ਹੀਦ ਹੁੰਦਾ। ਇਹ ਘਟਨਾ 9 ਜੂਨ 1726 ਦੀ ਹੈ। ਇਸ ਤੋਂ ਅਗਲੀ ਇਤਿਹਾਸ ਦੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਮੇਰੇ ਮਨ ਦੀ ਭਾਵਨਾ ਹੈ ਪੂਰੇ 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕਰਨਾ, ਤਾਂ ਕਿ ਅਸੀਂ ਇਤਿਹਾਸ ਨੂੰ ਪ੍ਰੋਪਰਲੀ ਮਾਣ ਸਕੀਏ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਵਾਹਿਗੁਰੂ ਸਾਹਿਬ ਜੀਓ।

ਗੁਰੂ ਚਰਨਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਖੂਨ ਨਾਲ ਭਿੱਜੇ ਹੋਏ ਪੰਨੇ ਆਪਾਂ ਪਿਛਲੇ ਦੇ ਦਿਨਾਂ ਵਿਚ ਵਿਚਾਰਦੇ ਰਹੇ। ਬਹੁਤ ਹੀ ਜ਼ਿਆਦਾ ਪੈਰ ਪੈਰ ਤੇ ਚੁਣੌਤੀਆਂ ਜ਼ਿੰਦਗੀ ਦੀਆਂ ਆਮ ਸਹੂਲਤਾਂ ਦੀ ਕੋਲ ਨਹੀਂ, ਫਿਰ ਵੀ ਕੋਈ ਸਿੱਖ ਨਾ ਸਿਦਕੋਂ ਡੋਲੇ, ਕੋਈ ਸਿੱਖ ਨਾ ਵਿਕਿਆ। ਚੜ੍ਹਦੀ ਕਲਾ ਵਿੱਚ ਉਹਨਾਂ ਇਤਿਹਾਸ ਸਿਰਜਿਆ। ਅਹਿਮਦ ਸ਼ਾਹ ਅਬਦਾਲੀ ਜ਼ੋਰ ਲਾਉਂਦਾ, 1767 ਤੱਕ ਤਾਂ ਪੂਰਾ ਜ਼ੋਬਨ ਤੇ ਰਹਿੰਦਾ, ਭਾਵੇਂ 3 ਕੁ ਹਮਲੇ ਉਹਦੇ ਪਿਛਲੇ ਵਾਲੇ ਕਮਜ਼ੋਰ ਨੇ। ਉਸ ਤੋਂ ਬਾਅਦ ਜਿਹੜੇ ਆਖਰੀ 3 ਨੇ ਉਹ ਤਾਂ ਪੰਜਾਬ ਵੱਲ ਆਉਂਦਾ ਹੀ ਨਹੀਂ, ਲਾਹੌਰ ਤੇ ਪਿਸ਼ੌਰ ਤੋਂ ਵਾਪਸ ਮੁੜਦਾ ਰਿਹਾ। ਅੱਜ ਇੱਕ ਨਵੇਂ ਦੌਰ ਦੀ ਆਪਾਂ ਗੱਲ ਸ਼ੁਰੂ ਕਰਨ ਲੱਗੇ ਹਾਂ। ਗੁਰੂ ਪਾਤਸ਼ਾਹ ਦੀ ਰਹਿਮਤ ਦਾ ਸਦਕਾ 1733 ਦੇ ਵਿੱਚ ਦੋ ਬਹੁਤ ਪਿਆਰੇ ਸਤਿਕਾਰੇ ਹੋਏ ਜਰਨੈਲਾਂ ਨੇ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਨਵਾਬ ਕਪੂਰ ਸਿੰਘ, ਜਿੱਥੇ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ, ਜਿੱਥੇ ਇਹਨਾਂ ਦਾ ਜੀਵਨ ਬਹੁਤ ਚੰਗਾ ਹੈ, ਉੱਥੇ ਇਹਨਾਂ ਦਾ ਅਦਬ ਵੀ ਬਹੁਤ ਸੀ, ਇਹਨਾਂ ਦੀ ਗੱਲ ਕੋਈ ਮੋੜਨਾ ਨਹੀਂ ਸੀ। ਤਾਂ ਉਸ ਵੇਲੇ ਇਹਨਾਂ ਦੋਨਾਂ ਜਥੇਦਾਰਾਂ ਨੇ ਰਲ ਕੇ ਇੱਕ ਫੈਸਲਾ ਲਿਆ, ਆਪਣੀ ਕੌਮ ਨੂੰ ਦੋ ਦਲਾਂ ਵਿੱਚ ਵੰਡ ਲਿਆ, ਇੱਕ ਤਰਨਾ ਦਲ, ਇੱਕ ਬੁੱਢਾ ਦਲ। ਵਕਤ ਗੁਜ਼ਰਿਆ, ਥੋੜਾ ਜਿਹਾ ਸਮਾਂ ਹੀ ਲੰਘਿਆ, 1745 ਵਿੱਚ ਫਿਰ ਦੁਬਾਰੇ ਫੈਸਲਾ ਲੈਣਾ ਪਿਆ 14 ਅਗਸਤ ਨੂੰ। ਪਰ ਫਿਰ ਦੁਬਾਰੇ ਫੈਸਲਾ ਹੋਇਆ ਵੀ ਨਹੀਂ, ਇਹ ਜਿਹੜੇ ਦੋ ਜਥੇ ਨੇ ਇਹ ਵੱਧ ਗਏ ਨੇ, ਇਹਨਾਂ ਨੂੰ 30 ਜਥਿਆਂ ਵਿੱਚ ਵੰਡ ਦਿੱਤਾ ਜਾਏ ਤਾਂ ਕਿ ਪ੍ਰਬੰਧ ਕਰਨਾ ਸੌਖਾ ਹੋ ਜਾਏ। ਲੇਕਿਨ 3 ਕੁ ਸਾਲ ਹੀ ਮਿਸਾ ਲੰਘੇ, ਸਿੱਖਾਂ ਦੀਆਂ ਕੁਰਬਾਨੀਆਂ ਇਹਨਾਂ ਵੱਲ ਵੇਖ ਕੇ ਫਿਰ ਦੁਬਾਰੇ 1748 ਦੇ ਵਿੱਚ, ਮਾਰਚ ਦੇ ਮਹੀਨੇ 1748 ਦੇ ਵਿੱਚ ਫਿਰ ਦੁਬਾਰੇ 65 ਜਥੇ ਬਣਾ ਦਿੱਤੇ ਗਏ। ਲੇਕਿਨ ਉਹ 65 ਜਥੇ ਵੀ ਬਹੁਤ ਥੋੜਾ ਸਮਾਂ ਚੱਲੇ। ਨਵਾਬ ਕਪੂਰ ਸਿੰਘ ਹੋਰਾਂ ਵੇਖਿਆ ਵੀ ਜੇ ਐਡੀ ਜਲਦੀ ਇੰਨੇ ਜਥੇ ਬਣ ਸਕਦੇ ਨੇ, ਤੇ ਉਹਨਾਂ ਫੈਸਲਾ ਲਿਆ ਇਹਨਾਂ ਨੂੰ 11 ਜਥਿਆਂ ਵਿੱਚ ਵੰਡ ਦਿੱਤਾ। ਮਸਲਾ ਕੇਵਲ ਪ੍ਰਬੰਧ ਦਾ ਹੀ ਸੀ, ਸਾਡੀ ਕੌਮ ਦੇ ਵਿੱਚ ਕੋਈ ਦੁਬਿਧਾ ਨਹੀਂ ਸੀ ਖੜੀ ਹੋਈ, ਕਿਸੇ ਕਿਸਮ ਦੀ ਵੀ ਕੋਈ ਭਾਵਨਾ ਨਹੀਂ ਸੀ। ਜੇ ਕਿਸੇ ਨੂੰ ਕੋਈ ਨਵਾਬੀ ਮਿਲਦੀ, ਜੇ ਕਿਸੇ ਨੂੰ ਕੋਈ ਅਹੁਦਾ ਮਿਲਦਾ, ਉਹ ਠੁਕਰਾ ਦਿੰਦੇ ਸਨ। ਪਿੱਛੇ ਜ਼ਿਕਰ ਕਰ ਚੁੱਕਾ ਦਾਸ ਤੁਹਾਡੇ ਨਾਲ, ਜੱਸਾ ਸਿੰਘ ਆਲੂਵਾਲੀਏ ਨੇ ਜਦੋਂ ਸਰਹੰਦ ਤੇ ਉੱਤੇ ਹਮਲਾ ਕਰਕੇ ਉਹਨੂੰ ਫਤਿਹ ਕੀਤਾ ਸਾਰੇ ਸਿੰਘਾਂ ਨੇ, ਉਹਨੂੰ ਹੁਕਮ ਹੋਇਆ ਵੀ ਸਰਹੰਦ ਦੇ ਵਿੱਚ ਹੁਣ ਕੋਈ ਹੈ ਨਹੀਂ, ਸਰਹੰਦ ਉਦੋਂ ਬਹੁਤ ਉੱਗਾ ਸ਼ਹਿਰ ਸੀ, ਵੀ ਸਰਹੰਦ ਵਿੱਚ ਕੋਈ ਹੈ ਨਹੀਂ ਤੇ ਤੁਸੀਂ ਤਖ਼ਤ ਤੇ ਬੈਠੋ। ਜੱਸਾ ਸਿੰਘ ਆਲੂਵਾਲੀਏ ਨੇ ਉਦੋਂ ਮਨਾ ਕਰ ਦਿੱਤਾ ਸੀ, ਕਹਿਣ ਲੱਗੇ ਨਹੀਂ, ਇਹ ਖਾਲਸੇ ਦਾ ਰਾਜ ਇੱਕ ਵਿਅਕਤੀਗਤ ਨਹੀਂ ਹੈ, ਇਸ ਲਈ ਨਹੀਂ ਹੋ ਸਕਦਾ। ਯਾਦ ਆਪ ਜੀ ਨੂੰ ਯਾਦ ਰੱਖਣ ਦੀ ਲੋੜ ਹੈ ਬਹੁਤ ਜ਼ਿਆਦਾ, ਸਰਹੰਦ ਦੇ ਵਿੱਚ ਹੀ ਸਿੱਖਾਂ ਨੇ ਪਹਿਲਾ ਸਿੱਕਾ ਉਹ ਜਿਹੜਾ ਸ਼ੁਰੂ ਕੀਤਾ ਸੀ, ਦੇ ਗੋ ਤੇ ਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ,
ਇਹ ਪਹਿਲਾ ਸਿੱਕਾ। ਪਰ ਇਹ ਵੀ ਚੇਤੇ ਰੱਖਣ ਵਾਲੀ ਬਾਤ ਹੈ, ਉਦੋਂ ਸਿੱਖਾਂ ਨੂੰ ਭੜਕਾਉਣ ਵਾਸਤੇ, ਸਿੱਖਾਂ ਦੇ ਪ੍ਰਤੀ ਭੜਕਾਉਣ ਵਾਸਤੇ ਜਿਹੜੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਚਮਚੇ ਸਨ, ਉਨ੍ਹਾਂ ਨੇ ਗਲਤ ਸਿੱਕਾ ਘੜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਦਿਖਾਇਆ ਸੀ ਵੀ ਤੇਰੇ ਰਾਜ ਵਿਚ ਸਿੱਕੇ ਉਹ ਘੜਦੇ ਨੇ ਆਪਣੇ, ਪਰ ਉਹ ਸਿੱਕਾ ਕੋਈ ਨਕਲੀ ਸੀ ਕਿਉਂਕਿ ਉਹਦੇ ਤੇ ਅਖੀਰ ਵਿਚ ਜੱਸਾ ਕਲਾਲ ਸ਼ਬਦ ਆਉਂਦਾ ਹੈ। ਜੱਸਾ ਸਿੰਘ ਐਸਾ ਨਹੀਂ ਕਰ ਸਕਦਾ ਵੀ ਜੱਸਾ ਸਿੰਘ ਨਾ ਲਿਖੇ ਤੇ ਕਲਾਲ ਆਪਣੀ ਕਾਸਟ ਲਿਖੇ। ਆਲੂਵਾਲੀਆ ਉਹਦੇ ਨਗਰ ਦਾ ਨਾਮ ਸੀ, ਉਸ ਕਰਕੇ ਸ਼ੁਰੂ ਹੋ ਗਿਆ। ਉਹ ਸਿੱਕਾ ਨਕਲੀ ਹੈ, ਉਸ ਵੇਲੇ ਦੋ ਸਿੱਕੇ ਜਿਹੜੇ ਹੋਂਦ ਵਿਚ ਆਏ ਸਨ। ਮੈਂ ਉਸੇ ਗੱਲ ਵੱਲ ਚੱਲਾਂ। ਉਦੋਂ ਸਾਰੇ ਲੋਕ ਇਕ ਮੈਂ ਪਲ ਪਿਛੋਕੜ ਹੋਰ ਬੋਲਣਾ ਚਾਹੁੰਦਾ, ਥੋੜਾ ਜਿਹਾ ਗੱਲ ਸਮਝ ਲੱਗ ਜਾਏਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਜਿਹੜੀ ਪੰਜਾਂ ਦਾ ਸਿਸਟਮ ਮਨਾਇਆ, ਤੇ ਉਦੋਂ ਜਦੋਂ ਗੁਰਮਤੇ ਹੁੰਦੇ ਸਨ, ਸਰਬੱਤ ਖਾਲਸਾ ਹੁੰਦੇ ਸਨ, ਉਦੋਂ ਗੁਰੂ ਕੇ ਸਿੱਖ ਸਾਰੇ ਰਲ ਮਿਲ ਕੇ ਅਰਦਾਸ ਕਰਨੀ, ਅਰਦਾਸ ਕਰਕੇ ਉਨ੍ਹਾਂ ਵਿਚੋਂ ਜਥੇਦਾਰ ਜੱਥਾ ਸਿੰਘ ਨੇ ਜਾਂ ਨਵਾਬ ਕਪੂਰ ਸਿੰਘ ਨੇ ਖੜੇ ਹੋ ਜਾਣਾ, ਇੱਕ ਬੰਦੇ ਦਾ ਨਾਂ ਚੁਣਨਾ ਪਹਿਲਾਂ, ਤੇ ਉਹ ਬੰਦੇ ਨੂੰ ਖੜਾ ਕਰ ਲੈਣਾ। ਅਗਰ ਉਹਨੂੰ ਕੋਈ ਇਤਰਾਜ਼ ਨਹੀਂ, ਅਗਰ ਸੰਗਤ ਨੂੰ ਕੋਈ ਇਤਰਾਜ਼ ਨਹੀਂ, ਤਾਂ ਮੱਥਾ ਟੇਕ ਕੇ ਉਹਨੂੰ ਸ਼ਬਦ ਕਿਹਾ ਜਾਂਦਾ ਸੀ ਪਿਆਰਾ, ਇਹ ਪਿਆਰਾ ਬਣ ਗਿਆ। ਫਿਰ ਉਸ ਇੱਕ ਬੰਦੇ ਨੇ ਅੱਗੇ ਦੂਜਾ ਬੰਦਾ ਚੁਣਨਾ, ਫਿਰ ਉਹਨੇ ਖੜਾ ਹੋਣਾ, ਫਤਿਹ ਬੁਲਾਉਣੀ ਹੈ। ਜੇ ਸੰਗਤ ਨੂੰ ਨਹੀਂ ਇਤਰਾਜ ਤਾਂ ਦੂਜਾ ਪਿਆਰਾ ਬਣ ਗਿਆ। ਫਿਰ ਉਹਨਾਂ ਦੋਨਾਂ ਨੇ ਸਲਾਹ ਕਰਕੇ ਤੀਜਾ ਚੁਣਨਾ, ਫਿਰ ਤਿੰਨਾਂ ਨੇ ਸਲਾਹ ਕਰਕੇ ਚੌਥਾ ਚੁਣਨਾ, ਚਾਰਾਂ ਨੇ ਸਲਾਹ ਕਰਕੇ ਪੰਜਵਾਂ ਚੁਣਨਾ, ਪੰਜਾਂ ਨੇ ਫਿਰ ਗੁਰੂ ਅੱਗੇ ਅਰਦਾਸ ਕਰਨੀ, ਅਰਦਾਸ ਕਰਕੇ ਆਪਣੀ ਸੁਧਾਈ ਕਰਕੇ ਫਿਰ ਪੰਜਾਂ ਨੇ ਫੈਸਲੇ ਲੈਣੇ। ਉਹਨੂੰ ਗੁਰਮਤਾ ਕਹਿੰਦੇ ਸਨ, ਉਹਨੂੰ ਸਰਬੱਤ ਖਾਲਸਾ ਕਹਿੰਦੇ ਸਨ। ਉਹਨਾਂ ਪੰਜਾਂ ਦੀ ਅਗਵਾਈ ਚ ਸਰਬੱਤ ਖਾਲਸਾ ਹੁੰਦਾ ਸੀ। ਬੜਾ ਅੱਛਾ ਸਿਸਟਮ ਸੀ। ਵਕਤ ਆਇਆ ਉਦੋਂ ਜਿਹੜੇ ਗੁਰੂ ਕੇ ਸਿੱਖ ਸਨ, ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ, ਗੁਰਮਤੇ ਕਰਨ ਤੋਂ ਪਹਿਲਾਂ, ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਨੇ, ਬੈਠ ਹਰਿਮੰਦਰ ਸੁਣੇ ਸੋ ਗਿਆਨਾ। ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ ਨੇ, ਹਰਿਮੰਦਰ ਸਾਹਿਬ ਬੈਠ ਕੇ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਸ਼ਰਧਾ ਦੇ ਮੁਤਾਬਕ, ਤੇ ਉਸ ਵੇਲੇ ਫਿਰ ਬੈਠ ਕੇ ਪਹਿਲਾਂ ਕੀਰਤਨ ਸੁਣਦੇ ਨੇ। ਹਰਿਮੰਦਰ ਸਾਹਿਬ ਚ ਵੀ ਕਥਾ ਹੁੰਦੀ ਰਹੀ ਹੈ, ਯਾਦ ਰੱਖੋ ਜੀ। ਸਭ ਤੋਂ ਪਹਿਲਾਂ ਕਥਾ ਬਾਕੀ ਚੰਨੇ ਉੱਠਦਾ ਸੀ, ਰੋਹ ਵਿਚਾਰ ਇਹ ਗੱਲ ਲੰਮੀ ਹੋ ਜਾਏਗੀ, ਉਲਝ ਜਾਏਗੀ ਆਪਣੀ ਗੱਲ। ਉਹ ਗਿਆਨੀਆਂ ਦੀ ਬਕਾਇਦਾ ਲੜੀ ਹੈ ਇੱਕ ਲੰਮੀ, ਕਿਸੇ ਫਿਰ ਸੀ ਕਿ ਪੁਜਾਰੀਆਂ ਨੇ ਬੰਦ ਕਰਵਾਈ ਸੀ ਵੀ ਇੱਥੇ ਹਰਿਮੰਦਰ ਸਾਹਿਬ ਦੇ ਵਿੱਚੋਂ ਸੱਚ ਦਾ ਉਪਦੇਸ਼ ਨਹੀਂ ਮਿਲਣਾ ਚਾਹੀਦਾ। ਆਪਣੀ ਗੱਲ ਬਲੀ ਵਾਪਸ ਪਰਤਾਂ। ਉਦੋਂ ਬੈਠ ਕੇ ਉਨ੍ਹਾਂ ਨੇ ਬੈਠ ਹਰਿਮੰਦਰ ਸੁਣੇ ਸੋ ਗਿਆਨਾ, ਬੜੇ ਅਦਬ ਸਤਿਕਾਰ ਨਾਲ ਸਾਰੇ ਬਿਨਾਂ ਕਿਸੇ ਵਿਤਕਰਿਆਂ ਤੋਂ ਭੁੱਲ ਭੁਲਾ ਕੇ ਤੇ ਬੈਠ ਕੇ ਰੱਬ ਦੀ ਬਾਣੀ ਦਾ ਕੀਰਤਨ ਸੁਣਦੇ ਨੇ, ਨਿਰਮਲ ਮਨ ਕਰਦੇ ਨੇ। ਗੁਰ ਚਰਨ ਪਰ ਲਾਵੇ ਧਿਆਨਾ, ਗੁਰੂ ਚਰਨਾਂ ਦੇ ਉੱਤੇ ਧਿਆਨ ਲਾਉਂਦੇ ਨੇ, ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਹੈ, ਕੋਈ ਕਿਹੜੀ ਮਿਸਲ ਦਾ ਕਿਹੜੇ ਜੱਥੇ ਦਾ ਇਸ ਗੱਲ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ, ਸਾਰੇ ਇਕੱਠੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦੇ ਸਨ। ਉਸ ਤੋਂ ਬਾਅਦ ਵਿੱਚ ਅਕਾਲ ਬੂੰਗੇ ਚੜ ਤਖਤੇ ਬਹਿ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਉਹਦਾ ਪਹਿਲਾ ਨਾਂ ਅਕਾਲ ਬੂੰਗਾ ਹੈ, ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਫਿਰ ਅਦਬ ਸਤਿਕਾਰ ਨਾਲ ਉੱਥੇ ਵੀ ਮਹਾਰਾਜ ਨੂੰ ਮੱਥਾ ਟੇਕਦੇ ਨੇ, ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਨੇ। ਇੱਕ ਗੱਲ ਹੋਰ ਧਿਆਨ ਦਿਓ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਨੀ ਹੈ। ਜਿੰਨੇ ਵੀ ਸਾਡੇ ਤਖ਼ਤ ਨੇ ਨਾ, ਪਹਿਲੇ ਚਾਰ ਨੇ ਦਮਦਮਾ ਸਾਹਿਬ ਮਗਰੋਂ ਬਣਿਆ, ਇਹ ਪੱਥਰ ਹੀ ਬਣਾਇਆ ਹੋਇਆ। ਅਸਲ ਵਿੱਚ ਗੁਰੂ ਨੇ ਤਖ਼ਤ ਇੱਕੋ ਹੀ ਬਣਾਇਆ, ਸ੍ਰੀ ਅਕਾਲ ਤਖ਼ਤ ਸਾਹਿਬ, ਮੁੜ ਕੇ ਪੰਥ ਦੀ ਦੇਣ ਨੇ ਚਾਰ, ਗੱਲ ਵੱਖਰੀ। ਤਖ਼ਤਾਂ ਦੇ ਉੱਤੇ ਅਸੂਲ ਹੈ, ਬਾਕੀ ਕਿਤੇ ਵੀ ਨਹੀਂ, ਕੇਵਲ ਤਖ਼ਤਾਂ ਦੇ ਉੱਤੇ ਅਸੂਲ ਹੈ। ਜਦੋਂ ਤੁਸੀਂ ਤਖ਼ਤਾਂ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਉੱਥੇ ਕਦੇ ਧਿਆਨ ਦੇ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਇੱਕ ਕੋਨੇ ਵਿੱਚ ਹੋਏਗਾ, ਉੱਤੇ ਸੈਂਟਰ ਵਿੱਚ ਹਥਿਆਰ ਹੋਣਗੇ। ਆਪਣੇ ਦਿਮਾਗ ਚ ਲਿਆਓ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਕਦੇ ਦੇਖੋ ਇੱਕ ਕੋਨੇ ਦੇ ਉੱਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ। ਦਮਦਮਾ ਸਾਹਿਬ ਜਾਓ, ਉੱਥੇ ਕੋਨੇ ਵਿੱਚ ਪ੍ਰਕਾਸ਼ ਹੈ,
ਜਾਂ ਬਹੁਤ ਸੌਖਾ ਹੋ ਜਾਏਗਾ ਤੁਹਾਨੂੰ ਸਮਝਣਾ। ਆਨੰਦਪੁਰ ਸਾਹਿਬ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਆਓ, ਉੱਥੇ ਜਿਹੜਾ ਮੇਨ ਤਖ਼ਤ ਹੈ ਉਹਦੇ ਸਾਹਮਣੇ ਜਿਹੜਾ ਛੋਟਾ ਜਿਹਾ ਕਮਰਾ ਬਣਿਆ ਹੋਇਆ, ਸ਼ੀਸ਼ੇ ਲੱਗੇ ਨੇ, ਉਹਦੇ ਵਿੱਚ ਸਾਹਮਣੇ ਹਥਿਆਰ ਪਏ ਨੇ ਤੇ ਇੱਕ ਕੋਨੇ ਵਿੱਚ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਾਹਮਣੇ ਬੈਠ ਕੇ ਕੀਰਤਨ ਕਰਦੇ ਨੇ। ਦਰਸ਼ਨ ਕਰਿਆ ਕਰੀਏ ਅਸੀਂ ਵਾਰ ਵਾਰ, ਜ਼ੋਰ ਦੇਣਾ ਇਸ ਗੱਲ ਤੇ ਤੁਹਾਨੂੰ ਹਰ ਰੋਜ਼। ਉਹਦਾ ਕਾਰਨ ਸਿਰਫ ਇੱਕੋ ਸੀ ਵੀ ਸਿੱਖਾਂ ਜਿੱਥੇ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉੱਥੇ ਤਾਂ ਤੂੰ ਬੈਠ, ਗੁਰੂ ਉੱਚੀ ਥਾਂ ਤੇ ਹੋਵੇਗਾ, ਤੂੰ ਸਾਰੇ ਇਕੱਠੇ ਹੋ ਕੇ ਬੈਠ। ਲੇਕਿਨ ਜਿੱਥੇ ਗੱਲ ਤਖ਼ਤ ਦੀ ਹੈ ਉੱਤੇ ਗੱਲ ਤੇਰੀ ਅਣਖ ਦੀ ਹੈ, ਜਿੱਥੇ ਗੱਲ ਤਖ਼ਤ ਦੀ ਹੈ ਹਰਿਮੰਦਰ ਸਾਹਿਬ ਹੱਦ ਦਰਜੇ ਦਾ ਨੀਵਾਂ, ਲੇਕਿਨ ਜਦੋਂ ਖਾਲਸਾ ਸਾਜਿਆ ਉਹ ਆਨੰਦਪੁਰ ਦੀ ਚੋਟੀ ਤੇ ਸਾਜਿਆ, ਉਹ ਨੀਵਾਂ ਨਹੀਂ ਸਾਜਿਆ। ਤਾਂ ਕਿ ਤੇਰੀ ਅਣਖ ਗੈਰਤ, ਅੱਜ ਮੈਂ ਤੇਰੇ ਸਿਰ ਤੇ ਸਦਾ ਲਈ ਪੱਗ ਬੰਨਣ ਲੱਗਾ, ਅੱਜ ਮੈਂ ਤੇਰੇ ਗਲ ਕਿਰਪਾਨ ਪਾਉਣ ਲੱਗਾ, ਅੱਜ ਮੈਂ ਤੇਰੇ ਗਲ ਕਛਹਿਰਾ ਪਾਉਣ ਲੱਗਾ, ਅੱਜ ਮੈਂ ਤੇਰੇ ਹੱਥ ਕੜਾ ਪਾਉਣ ਲੱਗਾ, ਅੱਜ ਮੈਂ ਤੈਨੂੰ ਅੰਮ੍ਰਿਤ ਦੇਣ ਲੱਗਾ। ਤੂੰ ਵੈਸੇ ਜਦੋਂ ਹਰਿਮੰਦਰ ਸਾਹਿਬ ਜਾਵੇਂ ਅੱਤ ਦਾ ਨਿਮਰਤਾ ਦਾ ਪੁਜਾਰੀ ਹੋਵੇ, ਪਰ ਜਦੋਂ ਕੋਈ ਸਿੱਖੀ ਦੀ ਗੱਲ ਕਰੇ ਤੇ ਤੂੰ ਆਨੰਦਪੁਰ ਦੀ ਚੋਟੀ ਨੂੰ ਯਾਦ ਰੱਖੀ ਫਿਰ ਨਿਭਣ ਨਹੀਂ ਦੇਣੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਗੁਰੂ ਕੇ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾਣਾ, ਜਾ ਕੇ ਮੱਥਾ ਟੇਕਣਾ ਤੇ ਉੱਥੇ ਰਾਜਨੀਤਿਕ ਮਸਲੇ ਵਿਚਾਰੇ ਜਾਣੇ। ਇਹ ਗੱਲ ਮੈਂ ਹੋਰ ਕਹੀ ਰਿਹਾ ਤਾਂ ਕਿ ਗੱਲ ਥੋੜੀ ਸੌਖੀ ਹੋ ਜਾਵੇ। ਤੁਸੀਂ ਕਦੇ ਦੇਖੋ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਜਾਰੀ ਹੁੰਦਾ ਉਹ ਮਨੁੱਖਤਾ ਲਈ ਨਹੀਂ ਹੈ, ਉਹ ਸਿੱਖਾਂ ਲਈ ਹੈ। ਜਿਹੜਾ ਹਰਿਮੰਦਰ ਸਾਹਿਬ ਤੋਂ ਫਰਮਾਨ ਜਾਰੀ ਹੁੰਦਾ ਉਹ ਸਮੁੱਚੀ ਮਨੁੱਖਤਾ ਲਈ, ਉਹ ਬਾਹਰ ਲਿਖਿਆ ਹੁੰਦਾ ਵੀ ਜਿਹੜਾ ਮਰਜ਼ੀ ਪੜ੍ਹੇ, ਜੇ ਕੋ ਵਚਨ ਕਮਾਵੇ ਸੰਤਨ ਕਾ, ਜਿਹੜਾ ਮਰਜ਼ੀ ਗੁਰੂ ਦਾ ਉਪਦੇਸ਼ ਕਮਾਵੇ ਤੇ ਪਾਰ ਹੋ ਜਾਏ, ਉਹਦੀ ਕੋਈ ਮੁਸ਼ਕਲ ਨਹੀਂ, ਉੱਥੇ ਕੋਈ ਵਿਤਕਰਾ ਨਹੀਂ। ਕੱਲ ਕੋਈ ਹਿੰਦੂ ਵੀਰ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਕਵੇ ਵੀ ਮੈਨੂੰ ਦੱਸੋ ਮੈਂ ਮੁੰਡੇ ਨੂੰ ਕਿਵੇਂ ਕਰਵਾਉਣਾ, ਅਕਾਲ ਤਖ਼ਤ ਨਹੀਂ ਦੱਸੇਗਾ ਕਿਉਂਕਿ ਸਿੱਖਾਂ ਦੀ ਰੀਤ ਨਹੀਂ ਹੈ। ਅਕਾਲ ਤਖ਼ਤ ਸਾਹਿਬ ਸਿੱਖ ਦੇ ਰਾਜਨੀਤਿਕ ਮਸਲਿਆਂ ਦੇ ਹੱਲ ਨੇ, ਅਕਾਲ ਤਖ਼ਤ ਸਾਹਿਬ ਜ਼ਿੰਦਗੀ ਚ ਆਏ ਹੋਏ ਉਤਰਾਅ ਚੜਾਅ ਦੇ ਹੱਲ ਨੇ। ਰਾਜਨੀਤਿਕ ਪੱਧਰ ਤੇ ਜਿਹੜੇ ਵੀ ਦੁਨੀਆਂ ਦੇ ਵਰਤਾਰੇ ਵਰਤਣਗੇ, ਜਿਵੇਂ ਜਿਵੇਂ ਹਾਲਾਤ ਬਦਲਣਗੇ, ਕਿਉਂਕਿ ਸਰੀਰਕ ਤੌਰ ਤੇ ਹਾਲਾਤ ਬਦਲਦੇ ਰਹਿਣੇ ਨੇ, ਨਾ ਕਦੇ ਆਤਮਾ ਨੇ ਬਦਲਣਾ, ਨਾ ਕਦੇ ਰੱਬ ਨੇ ਬਦਲਣਾ, ਨਾ ਕਦੇ ਜਪਜੀ ਸਾਹਿਬ ਨੇ ਬਦਲਣਾ, ਇਹਨੂੰ ਇੱਕੋ ਹੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿੰਨਾ ਵੀ ਉਪਦੇਸ਼ ਜਪਜੀ ਸਾਹਿਬ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਉਪਦੇਸ਼ ਹੈ, ਨਾ ਕਦੇ ਇਹਨੇ ਬਦਲਣਾ, ਕਿਉਂਕਿ ਇਹਨੂੰ ਲੋੜ ਹੀ ਨਹੀਂ ਬਦਲਦੀ ਹੈ, ਨਾ ਆਤਮਾ ਬਦਲੇ, ਨਾ ਉਹ ਪਰਮੇਸ਼ਰ ਬਦਲੇ, ਨਾ ਹੀ ਇਹ ਨਾਮ ਰੂਪ ਉਪਦੇਸ਼ ਕਦੇ ਬਦਲੇ। ਆਪਾਂ ਗੱਲ ਲੰਮੀ ਲੈ ਗਏ, ਵਾਪਸ ਪਰਤੀ ਹੈ। ਉਹਨਾਂ ਪੰਜਾਂ ਸਿੰਘਾਂ ਨੇ ਫਿਰ ਅਕਾਲ ਬੂੰਗੇ ਚੜ ਤਖਤੇ ਬਹਿ ਰਲ ਮਿਲ ਸਰ ਗੁਰਮਤੇ ਮਤਹਿ, ਸਾਰੇ ਰਲ ਕੇ ਗੁਰਮਤੇ ਮਤਹਿੰਦੇ ਨੇ, ਮਤਹਿੰਦੇ ਮਤਲਬ ਮਤੇ ਮਿਥਦੇ ਨੇ ਵੀ ਇਹ ਗੁਰਮਤੇ ਨੇ ਅੱਜ ਤੋਂ ਬਾਅਦ। ਉਦੋਂ ਫਿਰ ਗੁਰਮਤਾ ਕਰਕੇ ਜਿਹੜੇ ਪੰਜ ਸਿੰਘ ਫੈਸਲਾ ਦਿੰਦੇ ਨੇ, ਫਿਰ ਇੱਕ ਸਿੱਖ ਉੱਠ ਕੇ ਖਲੋਂਦਾ ਸੰਗਤ ਵਿੱਚ ਵੀ ਜਿਹੜੇ ਗੁਰਮਤੇ ਆਪਾਂ ਪਾਸ ਕੀਤੇ ਨੇ, ਗੁਰਮਤੇ ਵਿਚਾਰੇ ਨੇ, ਤੇ ਇਹਨਾਂ ਦੇ ਵਿੱਚ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਹੁਣ ਖਲੋ ਕੇ ਗੱਲ ਕਰ ਸਕਦਾ, ਕੱਲ ਗੁਰੂ ਦੀ ਬਦਨਾਮੀ ਹੋਏਗੀ, ਬਾਹਰ ਨਹੀਂ ਕੋਈ ਗੱਲ ਕਰ ਸਕਦਾ। ਉਦੋਂ ਗੁਰੂ ਕੇ ਸਿੱਖ ਜਿਹਨਾਂ ਨੂੰ ਸਮਝ ਲੱਗੇ ਉੱਠ ਕੇ ਪੁੱਛ ਲੈਂਦੇ ਸਨ, ਕਿਸੇ ਦਾ ਸ਼ੰਕਾ ਹੋਵੇ, ਕਿਸੇ ਦੇ ਕਿਰਦਾਰ ਤੇ ਕੋਈ ਗੱਲ ਹੋਵੇ, ਉਦੋਂ ਬੈਠ ਕੇ ਸਾਰੀ ਗੱਲ ਵਿਚਾਰ ਲਈ ਜਾਂਦੀ ਸੀ, ਪਰ ਫੈਸਲਾ ਇੱਕ ਹੁੰਦਾ ਸੀ। ਜਦੋਂ ਤੱਕ ਸਿੱਖ ਇਵੇਂ ਰਹੇ ਉਦੋਂ ਤੱਕ ਇਹਨੂੰ ਨਾਦਰ ਸ਼ਾਹ ਵੀ ਕਹਿੰਦਾ ਸੀ ਵੀ ਇਹ ਦੁਨੀਆਂ ਦੇ ਰਾਜੇ ਹੋਣਗੇ। ਨਾਦਰ ਕਾਦਰ ਸੋਚ ਪੁਨ ਕਹੇ ਨਵਾਬੇ ਐਸ, ਜੇਕਰ ਹੈ ਸਿੰਘ ਵੈਸਟ ਹੀ ਭਾਕਤ ਹੋ ਤੁਮ ਜੈਸ, ਕੁਛ ਦਿਨ ਕੋ ਸਿੰਘ ਹੋਏ ਮਾਰਤ ਹੋ ਤੁਮ ਆਪ ਹੀ ਆਪਨ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਜਾਰ, ਸਾਰੀ ਦੁਨੀਆਂ ਵਿੱਚ ਰਾਜੇ ਹੋਣਗੇ। ਜਦੋਂ ਤੱਕ ਸਿੱਖਾਂ ਦੀ ਇਹ ਅਵਸਥਾ ਸੀ ਉਦੋਂ ਤੱਕ ਕਾਜ਼ੀ ਨੂਰ ਮੁਹੰਮਦ, ਜਿਹੜਾ ਨਫ਼ਰਤ ਦੀ ਭਰੀ ਹੋਈ ਕਲਮ ਨਾਲ ਲਿਖਦਾ, ਕੁੱਤੇ ਲਿਖਦਾ ਸਿੱਖਾਂ ਨੂੰ, ਲੇਕਿਨ ਉਹ ਵੀ ਇੱਕ ਗੱਲ ਲਿਖਦਾ, ਕਹਿਣ ਲੱਗਿਆ ਮੈਂ ਬੇਇਨਸਾਫੀ ਕਰ ਰਿਹਾ, ਇਹ ਕੁੱਤੇ ਨਹੀਂ ਇਹ ਤੇ ਸ਼ੇਰ ਨੇ, ਇਹ ਮਰਦਾਨਗੀ ਦੇ ਭਰੇ ਹੋਏ ਨੇ, ਤੇ ਇੱਕ ਦਿਨ ਵਕਤ ਆਏਗਾ ਅਹਿਮ ਸ਼ਾਹ ਅਬਦਾਲੀ ਤੋਂ ਬਾਅਦ ਅਗਰ ਕੋਈ ਹਾਕਮ ਹੋਣਗੇ ਤੇ ਸਿੱਖ ਹੋਣਗੇ, ਉਹ ਵੀ ਲਿਖਦਾ। ਸਿੱਖ ਵੀ ਉਦੋਂ ਇਸ ਅਵਸਥਾ ਦੇ ਮਾਲਕ ਸਨ, ਪਰ ਵਕਤ ਗੁਜ਼ਰਿਆ, ਜੋ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਛੱਡਿਆ,
ਸਿੱਖਾਂ ਦਾ ਪੰਜਾਬ ਦੇ ਵਿਚ ਆਪਣਾ ਰਾਜ ਹੋ ਗਿਆ। ਵੈਸੇ 1765 ਤੋਂ ਹੀ ਜਿਹੜਾ ਬਹੁਤਾ ਬੋਲਬਾਲਾ ਸਿੱਖਾਂ ਦਾ ਹੋ ਗਿਆ, 1767 ਤੋਂ ਪ੍ਰੋਪਰਲੀ ਹੋ ਗਿਆ। ਉਸ ਤੋਂ ਬਾਅਦ ਵਿਚ ਸਿੱਖਾਂ ਨੇ ਫਿਰ ਆਪਣੇ ਇਲਾਕੇ ਮੰਨ ਲਏ। ਆਪਾਂ ਇੰਡੀ ਦੂਰ ਜਾ ਨਹੀਂ ਸਕਣਾ ਕਿਉਂਕਿ ਮੇਰੇ ਕੋਲ ਦਿਨ ਬਾਕੀ ਬੜੇ ਥੋੜੇ ਨੇ। ਮਨ ਵਿਚ ਭਾਵਨਾ ਸੀ ਇਨ੍ਹਾਂ 11 ਹੀ ਮਿਸਲਾਂ ਦੀ, ਇਕ ਇਕ ਮਿਸਲ ਦੀ ਇਕ ਇਕ ਦਿਨ ਵਿਚ ਜਾਂ ਦੋ ਦੋ ਦਿਨਾਂ ਚ ਆਪਾਂ ਕਥਾ ਕਰਦੇ, ਵਿਚਾਰ ਕਰਦੇ, ਪਰ ਲੇਕਿਨ ਨਹੀਂ ਕਰ ਪਾਉਣੀ। ਫਿਰ ਕਦੇ ਵਕਤ ਮਿਲਿਆ ਤੁਹਾਡੇ ਚਰਨਾਂ ਵਿਚ ਹਾਜ਼ਰ ਹੋਵਾਂਗਾ। ਉਸੇ ਗੱਲ ਨੂੰ ਲੈ ਕੇ ਫਿਰ ਚਲੀਏ ਆਪਾਂ। 11 ਮਿਸਲਾਂ ਬਣੀਆਂ ਸਿਰਫ ਤਾਜ਼ਾ ਕਰਵਾਉਣ ਲਈ ਮੈਂ ਇਕ ਵਾਰੀ ਫਿਰ ਬੇਨਤੀ ਕਰਦੇ ਹਾਂ। ਜਸ ਆਲੂ ਵਾਲੀਆ ਮਿਸਲ ਬਣੀ ਸਭ ਤੋਂ ਪਹਿਲੀ, ਇਹਦੇ ਨਾਲ ਦੂਜੀ ਮਿਸਲ ਭੰਗੀਆਂ ਦੀ ਬਣੀ, ਡੱਲੇ ਵਾਲੀ ਮਿਸਲ ਬਣੀ, ਇਹ ਤੀਜੀ ਮਿਸਲ ਹੈ। ਚੌਥੀ ਮਿਸਲ ਫੈਜ਼ਲਪੁਰੀਆ, ਵੈਸੇ ਜਿਹੜੀਆਂ ਮਿਸਲਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਿਆ ਉਹ ਦੋ ਮਿਸਲਾਂ ਸਨ, ਇਕ ਆਲੂ ਵਾਲੀਆ ਇਕ ਫੈਜ਼ਲਪੁਰੀਆ। ਜਿਹੜੀ ਪੰਜਵੀਂ ਮਿਸਲ ਬਣੀ ਉਹ ਸੀ ਕਨਈਆ, ਜਿਹੜੀ ਛੇਵੀਂ ਮਿਸਲ ਬਣੀ ਉਹ ਸੀ ਕਰੋੜ ਸਿੰਘੀਆ, ਇਹ ਕਰੋੜਾ ਸਿੰਘ ਦੇ ਨਾਂ ਤੇ ਸੀ। ਸੱਤਵੀਂ ਮਿਸਲ ਬਣੀ ਨਕਈਆਂ ਦੀ, ਅੱਠਵੀਂ ਮਿਸਲ ਬਣੀ ਨਿਸ਼ਾਨ ਵਾਲੀਆਂ ਦੀ, ਨੌਵੀਂ ਮਿਸਲ ਬਣੀ ਸੰਘਣੀਆਂ ਜਾਂ ਉਹਨੂੰ ਰਾਮਗੜੀਆਂ ਮਿਸਲ ਮਗਰੋਂ ਕਹਿਣ ਲੱਗ ਪਏ। ਉਹ ਪਹਿਲਾਂ ਸ਼ੁਰੂ ਹੋਈ ਹੈ ਸੰਘਣੀਆਂ ਤੋਂ, ਨੰਦ ਸਿੰਘ ਸੰਘਣੀਆਂ ਸੀ, ਉਸ ਤੋਂ ਬਾਅਦ ਉਹਦਾ ਵਾਰਸ ਜੱਸਾ ਸਿੰਘ ਬਣਦਾ ਰਾਮਗੜੀਆ, ਤੇ ਉਹਦੇ ਨਾਲ ਸ਼ੁਰੂ ਹੋ ਗਈ ਰਾਮਗੜੀਆ। ਜਿਹੜੀ ਦਸਵੀਂ ਮਿਸਲ ਹੈ ਉਹ ਹੈ ਸ਼ੁਕਰ ਚੱਕੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ। ਇਹ ਗੱਲ ਮੈਨੂੰ ਵਿੱਚੋਂ ਖੜਕਦੀ ਹੈ, ਮੈਂ ਥੋੜੀ ਜਿਹੀ ਕਿਹਾ ਕਿ ਗੱਲ ਅੱਗੇ ਤੋਰਨੀ ਚਾਹੁੰਦਾ। ਇਹ ਖੜਕ ਸਿੰਘ ਹੈ ਜਿਹੜਾ ਅਬਦਾਲੀ ਨੂੰ ਭਜਾਉਂਦਾ ਸੀ, ਇਹ ਉਹ ਖੜਕ ਸਿੰਘ ਹੈ। ਇਸੇ ਦਾ ਪੁੱਤਰ ਹੈ ਰਣਜੀਤ ਸਿੰਘ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਭਜਾਉਂਦਾ ਹੈ। ਅਹਿਮਦ ਸ਼ਾਹ ਅਬਦਾਲੀ ਤੇ ਉਹਦਾ ਪੁੱਤਰ ਹੈ ਤੈਮੂਰ ਸ਼ਾਹ, ਉਹਦਾ ਪੁੱਤਰ ਹੈ ਜਹਾਨ ਸ਼ਾਹ, ਉਹਨੂੰ ਭਜਾਉਂਦਾ, ਸ਼ਾਹ ਜਮਾਨ ਵੀ ਉਹਨੂੰ ਕਹਿੰਦੇ ਨੇ, ਉਹਨੂੰ ਭਜਾਉਂਦਾ। ਤੇ ਉਹਨੂੰ ਭਜਾ ਕੇ ਇੱਕ ਗੱਲ ਕਹਿੰਦਾ, ਉਹ ਅਬਦਾਲੀ ਦੀਆਂ ਪੋਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ, ਇਹ ਉਹੀਓ ਹੈ। ਸਿਰਫ ਇੱਕ ਦ੍ਰਿਸ਼ਟਾਂਤ ਦਿੱਤਾ, ਉਹ ਵੀ ਚੜ੍ਹਤ ਸਿੰਘ ਹੈ, ਇਹਦੇ ਨਾਂ ਤੋਂ ਥਰ ਥਰ ਕੰਬਦੇ ਸਨ। ਯਾ ਅੱਗੇ ਜਾ ਕੇ ਉਹੋ ਜਿਹਾ ਸੂਰਮਾ ਪੈਦਾ ਹੁੰਦਾ ਹਰੀ ਸਿੰਘ ਨਲੂਆ, ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਗੱਲ ਵੱਖਰੀ ਹੈ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਵਿਚਾਰ ਬਣੀ, ਅਹਿਮਦ ਸ਼ਾਹ ਅਬਦਾਲੀ ਆਉਂਦਾ ਰਿਹਾ ਤੇ ਸਿੱਖ ਚੜ੍ਹਦੀ ਕਲਾ ਵਿਚ ਰਹੇ, ਵਕਤ ਗੁਜ਼ਰਿਆ, ਇਨ੍ਹਾਂ ਨੇ ਇਵੇਂ ਜਿਹੜੀ ਦਸਵੀਂ ਮਿਸਲ ਬਣੀ ਉਹ ਸ਼ੁਕਰ ਚੱਕੀ ਆ, ਜਿਹੜੀ 11ਵੀਂ ਮਿਸਲ ਬਣੀ ਉਹ ਸ਼ਹੀਦਾਂ ਮਿਸਲ ਸ਼ਹੀਦਾਂ, ਉਹ ਬਾਬਾ ਦੀਪ ਸਿੰਘ ਦੇ ਨਾਂ ਤੇ ਸੀ। ਪਹਿਲਾਂ ਪਹਿਲ ਜਦੋਂ 11 ਜਥੇ ਬਣੇ ਉਦੋਂ ਮਿਸਲ ਸ਼ਬਦ ਨਹੀਂ ਸੀ ਆਇਆ, 11 ਹੀ ਜਥੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ ਸਨ, ਗੁਰਮਤੇ ਕਰਦੇ ਸਨ। ਇਨ੍ਹਾਂ 11 ਜਥਿਆਂ ਨੇ ਉਸ ਤੋਂ ਬਾਅਦ ਵਿਚ ਬਾਹਰੋਂ ਕੋਈ ਹਮਲਾਵਰ ਆਇਆ ਨਹੀਂ, ਦਿੱਲੀ ਦਰਬਾਰ ਠੰਡਾ ਪੈ ਗਿਆ, ਉਹਦੇ ਕੋਲ ਤਾਕਤ ਕੋਈ ਨਹੀਂ ਸੀ। ਸ਼ਾਹ ਆਲਮ ਦੂਜਾ ਦੋ ਵਾਰੀ ਸ਼ਾਹ ਆਲਮ ਆਏ ਨੇ, ਇੱਕ ਵਾਰੀ ਆਪਣੇ ਨਾਂ ਨਾਲ ਔਰੰਗਜ਼ੇਬ ਨੇ ਵੀ ਸ਼ਾਹ ਆਲਮ ਲਿਖਾਇਆ, ਯਾਦ ਰੱਖੋ ਜੀ, ਕਿਉਂਕਿ ਔਰੰਗਜ਼ੇਬ ਜਿਹੜਾ ਬਹੁਤ ਲੰਮਾ ਸਮਾਂ ਰਾਜ ਕਰਦਾ। ਗੱਲ ਖਿਲਰ ਦੀ ਜਾਂਦੀ, ਮੈਂ ਫੇਰ ਰੱਖਣੀ ਚਾਹੁੰਦਾ। 1758 ਤੋਂ ਕਿਵੇਂ ਕਰੇ ਜੀ, 1658 ਤੋਂ ਲੈ ਕੇ 1707 ਤੱਕ ਇਹਨੇ 49 ਸਾਲ ਰਾਜ ਕੀਤਾ ਇਹਨੇ ਔਰੰਗਜ਼ੇਬ ਨੇ। ਵਾਪਸ ਪੜਦਾ, ਇਹਨੇ ਵੀ ਸ਼ਾਹ ਆਲਮ ਨਾਂ ਰੱਖਿਆ ਸੀ, ਇਹ ਦੂਜੇ ਆਲਮ ਸ਼ਾਹ ਦੀ ਗੱਲ ਹੈ। ਉਦੋਂ ਦਿੱਲੀ ਦਰਬਾਰ ਠੰਡਾ ਪੈ ਗਿਆ, ਇਹਦੇ ਕੋਲ ਇੰਨੀ ਤਾਕਤ ਨਹੀਂ ਸੀ, ਖੰਡ ਪੁੰਡ ਗਏ ਤੇ ਮਰੱਠੇ ਉਦਾਂ ਖਤਮ ਹੋ ਗਏ, ਅਹਿਮਦ ਸ਼ਾਹ ਅਬਦਾਲੀ ਬਾਹਰੋਂ ਆਉਣਾ ਬੰਦ ਹੋ ਗਿਆ, ਸਿੱਖਾਂ ਦੇ ਮੁਕਾਬਲੇ ਵਿਚ ਕੋਈ ਤਾਕਤ ਨਹੀਂ ਸੀ। ਹੁਣ ਇੱਕ ਗੱਲ ਬੜੀ ਪਿਆਰੀ ਲਿਖੀ ਹੈ ਫਾਸਟਰ ਨੇ, ਉਹ ਕਹਿਣ ਲੱਗਿਆ, ਦੁੱਖ ਦੀ ਬਾਤ ਇੱਥੋਂ ਸ਼ੁਰੂ ਹੁੰਦੀ ਹੈ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਦਿੱਲੀ ਦਰਬਾਰ ਨਾਲ ਲੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਅਹਿਮਦ ਸ਼ਾਹ ਨੂੰ ਮੋੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਇਸ ਬਹਾਦਰੀ ਦੇ ਨਾਲ ਮਰਾਠਿਆਂ ਤੱਕ ਨੂੰ ਦਮ ਨਹੀਂ ਸੀ ਲੈਣ ਦਿੰਦੇ, ਉਹ ਸਿੱਖਾਂ ਦੀ ਐਡੀ ਵੱਡੀ ਤਾਕਤ ਹੁਣ ਬਾਹਰੀ ਹਮਲਾਵਰ ਖਤਮ ਹੋ ਗਏ ਆਪਸ ਵਿਚ ਹੀ ਟਕਰਾਉਣ ਲੱਗ ਪਏ। ਇੱਥੋਂ ਸਾਡੀ ਜਿਹੜਾ ਮਿਸਲਾਂ ਤੋਂ ਬਾਅਦ ਹੈ ਨਾ, ਉਹ ਨਿਗਾਰ ਸ਼ੁਰੂ ਹੁੰਦਾ ਹੈ। ਉਹ ਜਥੇ ਸਨ ਜਿਹੜੇ ਉਹ ਆਪਸ ਵਿਚ ਟਕਰਾਉਣ ਲੱਗ ਪਏ।
ਜਿਹੜਾ ਕੋਈ ਜਥੇਦਾਰ ਸਾਰਿਆਂ ਦਾ ਅਸਲ ਵਿਚ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਿਆਂ ਦੀ ਕਿਤਾਬਾਂ ਪਈਆਂ ਹੁੰਦੀਆਂ ਸੀ, ਉਸ ਕਿਤਾਬ ਦਾ ਉਸ ਫਾਈਲ ਦਾ ਜਿਹਦੇ ਵਿਚ ਹਿਸਾਬ ਕਿਤਾਬ ਹੁੰਦਾ ਸੀ ਉਹਦਾ ਨਾਂ ਮਿਸਲ ਹੈ। ਪਹਿਲਾਂ ਜਿਹੜਾ ਵੀ ਕੋਈ ਜਥੇਦਾਰ ਜਾਂਦਾ ਸੀ ਬੰਦਾ ਉੱਥੇ ਆਪਣੀ ਜੋ ਪੈਸਾ ਆਉਂਦਾ ਜੋ ਪਦਾਰਥ ਆਉਂਦੇ ਨੇ ਉਹ ਉੱਥੇ ਲਿਖਵਾਉਂਦਾ ਸੀ ਤੇ ਉਸ ਦੇ ਵਿਚੋਂ ਲੈਂਦਾ ਸੀ, ਉਹਦਾ ਸਾਰਾ ਹਿਸਾਬ ਕਿਤਾਬ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਸੀ। ਮੁੜ ਕੇ ਉਹ ਸ਼ਬਦ ਜਿਹੜਾ ਜਥਾ ਵਿਚੋਂ ਨਿਕਲਦਾ ਗਿਆ ਵੀ ਮੈਂ ਕਿਸ ਜਥੇ ਦਾ ਤੇ ਮੇਰਾ ਹਿਸਾਬ ਕਿਤਾਬ ਇਸ ਮਿਸਲ ਚ ਲਿਖ ਲਓ, ਤੇ ਉਹ ਮਿਸਲ ਸ਼ਬਦ ਕਹਿੰਦਿਆਂ ਕਹਿੰਦੇ ਇੱਕ ਵਕਤ ਐਸਾ ਆਇਆ ਜਥਾ ਸ਼ਬਦ ਹੀ ਨਿਕਲ ਗਿਆ ਵਿਚੋਂ ਤੇ ਕੇਵਲ ਮਿਸਲ ਰਹਿ ਗਿਆ ਵੀ ਕਿਹੜੀ ਮਿਸਲ ਦਾ ਬੰਦਾ ਕਿਹੜੀ ਮਿਸਲ ਦਾ ਸਿੱਖ ਹੈ। ਇਹ ਉਦੋਂ ਗੱਲ ਹੁੰਦੀ ਸੀ। ਪਹਿਲਾਂ ਪਹਿਲ ਇਹਦੇ ਵਿਚ ਬੜੀ ਵੱਡੀ ਖੂਬੀ ਦੀ ਗੱਲ ਹੈ ਔਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਬਾਹਰਲੇ ਮੁਲਕਾਂ ਦੇ ਖਾਸ ਕਰਕੇ ਫਾਸਟਰ ਵਗੈਰਾ ਜਿਹੜੇ ਇਹੋ ਜਿਹੇ ਲਿਖਾਰੀ ਨੇ ਬਾਹਰਲੇ ਮੁਲਕਾਂ ਦੇ ਕੋਲੇ ਉਹ ਇਸ ਗੱਲ ਨੂੰ ਬੜਾ ਹੈਰਾਨ ਹੁੰਦੇ ਨੇ ਵੀ ਸਿੱਖਾਂ ਦਾ ਅਣਲਿਖਿਆ ਸੰਵਿਧਾਨ ਮੰਨਿਆ ਜਾਂਦਾ ਸੀ। ਇਹ ਮਿਸਲਾਂ ਦਾ ਕੋਈ ਸੰਵਿਧਾਨ ਨਹੀਂ ਸੀ ਹੁੰਦਾ ਪਰ ਅਣਲਿਖਿਆ ਹੋਇਆ ਸੰਵਿਧਾਨ ਵੀ ਮੰਨਿਆ ਜਾਂਦਾ ਸੀ। ਇਹਨਾਂ ਨੂੰ ਗੁਰੂ ਦਾ ਇੰਨਾ ਭੈ ਸੀ ਲਿਖਿਆ ਕਿਸੇ ਨੇ ਮੈਨੂੰ ਕੋਈ ਸੰਵਿਧਾਨ ਨਹੀਂ ਪਰ ਫਿਰ ਵੀ ਸਾਰੇ ਮੰਨਦੇ ਨੇ। ਉਹ ਸੰਵਿਧਾਨ ਇਹ ਮੰਨਦੇ ਸਨ ਵੀ ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ, ਜਦੋਂ ਰਲ ਮਿਲ ਬੈਠਦੇ ਨੇ ਉਦੋਂ ਗੁਰਮਤੇ ਹੁੰਦੇ ਨੇ, ਉਦੋਂ ਕੋਈ ਕਿਸੇ ਦੀ ਨਿੱਜੀ ਗੱਲ ਨਹੀਂ ਫੋਲੇਗਾ ਵੀ ਇਸ ਬੰਦੇ ਨੇ ਮੈਨੂੰ ਬਾਹਰੀ ਤੌਰ ਤੇ ਇਹ ਕਿਹਾ ਸੀ। ਅੱਜ ਜਿਹੜੀ ਲੜਾਈ ਹੈ ਨਾ, ਅੱਜ ਅਜੋਕੇ ਸਮੇਂ ਦੀ ਲੜਾਈ ਹੈ ਨਾ, ਜਿਹੜੀ ਗੁਰਦੁਆਰਿਆਂ ਦੀ ਲੜਾਈ ਨਹੀਂ ਹੈ, ਕਿਵੇਂ ਕਰੋ ਜੇ ਇਹ ਲੜਾਈ ਬਾਹਰ ਦੀ ਹੈ, ਲੜੀ ਗੁਰਦੁਆਰਿਆਂ ਵਿਚ ਜਾਂਦੀ ਹੈ, ਲੜਾਈ ਬਾਹਰ ਦੀ ਹੈ। ਜਿਹੜੇ ਬੰਦੇ ਬਾਹਰ ਨੇ ਵੀ ਆਹ ਇਸ ਕਾਸਟ ਦਾ ਆਹ ਇਸ ਕਾਸਟ ਦਾ, ਇਹਨੇ ਮੈਨੂੰ ਸਤਿ ਸ੍ਰੀ ਅਕਾਲ ਨੀ ਬੁਲਾਈ, ਇਹਨੇ ਮੈਨੂੰ ਪਤੇ ਨੀ ਬੁਲਾਈ, ਇਹਨੇ ਮੇਰੇ ਕੰਮ ਬਰਬਾਦ ਕੀਤਾ, ਇਹਨੇ ਮੇਰੀ ਬੇਇੱਜ਼ਤੀ ਦੀ ਸ਼ਿਕਾਇਤ ਕਰ ਦਿੱਤੀ। ਉਹ ਜਿਹੜੀਆਂ ਲੜਾਈਆਂ ਨੇ ਨਾ ਉਹ ਲੜਦੇ ਗੁਰਦੁਆਰੇ ਹੈ, ਲੜਾਈ ਗੁਰਦੁਆਰੇ ਦੀ ਨਹੀਂ ਹੈ। ਕਿਵੇਂ ਕਰਿਓ ਇਹ ਕਿਹੜਾ ਸੁਧਰਨਾ ਗੱਲ ਸੀ, ਕਿਤੇ ਸੁਧਰਨਾ ਨਹੀਂ। ਆਪਾਂ ਇੱਧਰ ਆਪਣੀ ਐਨਰਜੀ ਵੇਸਟ ਨਾ ਕਰੀਏ, ਇੱਧਰਲੇ ਪਾਸੇ ਆਈਏ। ਜਿਹੜੀ ਅਰਜ਼ ਕਰ ਰਿਹਾ ਸਾਂ ਉਦੋਂ ਸਿੱਖ ਦੇ ਮਨ ਵਿਚ ਐਸੀ ਵਿਚਾਰ ਨਹੀਂ ਸੀ ਹੁੰਦੀ ਭਈ ਅਸੀਂ ਆਪਸ ਵਿਚ ਹੀ ਕੋਈ ਵਿਤਕਰੇ ਰੱਖ ਕੇ, ਆਪਸ ਵਿਚ ਹੀ ਕੋਈ ਆਪਣੇ ਮਨਾਂ ਵਿਚ ਭਾਵਨਾ ਰੱਖ ਕੇ, ਵੈਰ ਵਿਰੋਧਤਾ ਰੱਖ ਕੇ ਇਕੱਠੇ ਹੋਈਏ, ਸਾਰੇ ਇਕੱਠੇ ਹੁੰਦੇ ਸਨ। ਪਰ ਇੱਕ ਮੁਸ਼ਕਿਲ ਬਣੀ ਵਿਸਾਖੀ ਤੇ ਅਤੇ ਦੀਵਾਲੀ ਤੇ। ਹਰੇਕ ਮਿਸਲ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਸ ਮਿਸਲ ਨੇ ਇੰਨੇ ਇਲਾਕਿਆਂ ਵਿਚ ਰਾਜ ਪ੍ਰਬੰਧ ਕੀਤਾ ਔਰ ਚੰਗੇ ਢੰਗ ਦਾ ਕੀਤਾ ਤੇ ਇੰਨੇ ਪੈਸੇ ਕਮਾਏ, ਇੰਨਾ ਇਹਨਾਂ ਨੇ ਖਰਚ ਕੀਤਾ, ਇੰਨੀ ਇਨਸਾਨੀਅਤ ਦੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਸਾਰਾ ਕੁਝ ਪੜ੍ਹ ਕੇ ਸੁਣਾਇਆ ਜਾਣਾ। ਉਦੋਂ ਹੰਕਾਰ ਨੇ ਜਨਮ ਲੈ ਲਿਆ, ਮਨ ਵਿਚ ਭਾਵਨਾ ਬਣਨ ਲੱਗ ਪਈ ਵੀ ਜਿਹੜੀ ਆਹ ਮਿਸਲ ਹੈ ਮੈਂ ਇਹਦੇ ਤੋਂ ਵੱਧ ਕੇ ਅਗਲੇ ਸਾਲ ਆਉਣਾ ਹੈ, ਜਿਹੜੀ ਆਹ ਮਿਸਲ ਹੈ ਮੈਂ ਉਸ ਤੋਂ ਵੱਧ ਕੇ ਅਗਲੇ ਸਾਲ ਆਉਣਾ ਹੈ। ਇਹਦੇ ਨਾਲ ਕੀ ਹੋਇਆ ਵੀ ਹੁਣ ਪੰਜਾਬ ਦੀ ਧਰਤੀ ਤੇ ਬਾਹਰ ਤਾਂ ਹਾਲਾਂਕਿ ਬੜੀ ਦੂਰ ਤੱਕ ਇਹਨਾਂ ਨੇ ਜਗਾਦਰੀ ਇੱਧਰ ਦਿੱਲੀ ਦੇ ਨੇੜੇ ਤੱਕ ਜਾ ਪਹੁੰਚੇ, ਉਧਰ ਚਨਾਬ ਤੱਕ ਜਾ ਪਹੁੰਚੇ, ਬੜੀ ਦੂਰ ਤੱਕ ਇਹਨਾਂ ਨੇ ਰਾਜ ਪ੍ਰਬੰਧ ਦੀਆਂ ਹੱਦਾਂ ਵਧਾ ਲਈਆਂ। ਪਰ ਲੇਕਿਨ ਫਿਰ ਵੀ ਹੁਣ ਉਨੇ ਕੁ ਏਰੀਏ ਦੇ ਵਿਚ ਜੇ ਕੋਈ ਹੋਰ ਕਿਸੇ ਨਾਲ ਵਧਾਉਣਾ ਤੇ ਉਹ ਤੋਂ ਫਿਰ ਆਪਣਿਆਂ ਨੂੰ ਲਤਾੜ ਕੇ ਅੱਗੇ ਹੋਣਾ ਸੀ ਨਾ, ਹੁਣ ਬਗਾਨਾ ਨਹੀਂ ਸੀ ਨਾ, ਹੁਣ ਤੇ ਆਪਣੇ ਸੀ। ਜਦੋਂ ਆਪਣੇ ਹੀ ਆਪਣਿਆਂ ਨੂੰ ਲਤਾੜ ਕੇ ਅੱਗੇ ਹੋਣ ਲੱਗ ਪਏ ਉਦੋਂ ਈਰਖਾ ਦਾ ਜਨਮ ਹੋ ਗਿਆ, ਉਦੋਂ ਵੈਰ ਵਿਰੋਧਤਾ ਦਾ ਜਨਮ ਹੋ ਗਿਆ। ਹੁਣ ਆਹ ਜਿਹੜਾ ਕੰਮ ਹੈ ਨਾ ਇਹ ਨੰਗਾਰ ਵਿਚ ਡੁੱਬਣ ਲੱਗ ਪਿਆ, ਇੱਕ ਦੂਜੇ ਦੇ ਉੱਤੇ ਇਲਾਕਿਆਂ ਦੇ ਉੱਤੇ ਜਾ ਕੇ ਕਬਜ਼ੇ ਕਰਨੇ, ਇੱਕ ਦੂਜੇ ਦੇ ਪੈਸੇ ਲੁੱਟਣੇ। ਜਿਹੜੇ ਕੱਲ ਬਾਹਰ ਜ਼ਾਲਮਾਂ ਨੂੰ ਸੌਦਾ ਲਾਉਂਦੇ ਸਨ ਉਹ ਆਪਣਿਆਂ ਨੂੰ ਸਾਧਣ ਲੱਗ ਪਏ, ਉਹਨਾਂ ਦੀਆਂ ਤਲਵਾਰਾਂ ਅੱਜ ਆਪਣਿਆਂ ਤੇ ਚੱਲਣ ਲੱਗ ਪਈਆਂ, ਉਹਨਾਂ ਦੀਆਂ ਬੰਦੂਕਾਂ ਆਪਣਿਆਂ ਤੇ ਸਿੱਧਣ ਲੱਗ ਪਈਆਂ। ਔਰ ਦੁੱਖ ਦੀ ਬਾਤ ਹੈ, ਮੈਂ ਬੇਨਤੀ ਕਰਾਂ, ਦੁੱਖ ਦੀ ਬਾਤ ਹੈ, ਜਦੋਂ ਕਦੇ ਤੁਸੀਂ ਪਿਆਰ ਨਾਲ ਇਤਿਹਾਸ ਪੜੋਗੇ ਤੁਹਾਡਾ ਹਿਰਦਾ ਰੋ ਉੱਠੇਗਾ। ਇਹ 1765 ਤੋਂ ਬਾਅਦ ਦੀਆਂ ਗੱਲਾਂ ਨੇ, ਕਬੋਤੀਆਂ ਪੁਰਾਣੀਆਂ ਨਹੀਂ। ਉਦੋਂ ਗੁਰੂ ਕੇ ਸਿੱਖਾਂ ਨੇ ਇੰਨੀ ਜਲਦੀ 1700 ਤਾਂ ਹਜੇ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਸੀ, 1760 ਵਿਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਕਿੰਨਾ ਕੁ ਸਮਾਂ ਸੀ, 1760 ਸਾਲਾਂ ਦੀ ਸਾਰੀ ਕਹਾਣੀ ਹੈ। ਉਦੋਂ ਤੱਕ ਸਾਰਾ ਕੁਝ ਖਿਲਰ ਪੁਲਰ ਗਿਆ ਤੇ ਜਿਹੜੀਆਂ ਅੱਜ ਤੱਕ ਕੀਤੀਆਂ ਹੋਈਆਂ ਪ੍ਰਾਪਤੀਆਂ ਸਾਨੂੰ ਸਾਰੀਆਂ ਤਹਿਸ਼ ਨਹਿਸ਼ ਹੋ ਗਈਆਂ। ਹਰ ਇੱਕ ਜਿਹੜੀ ਮਿਸਲ ਸੀ ਕਰੀਬ ਉਹਨਾਂ ਵਿਚੋਂ ਬਹੁਤੀਆਂ ਮਿਸਲਾਂ, ਖਾਸ ਕਰਕੇ ਰਾਮਗੜੀਆ ਮਿਸਲ, ਇਹਨਾਂ ਮਿਸਲਾਂ ਨੇ
ਆਪਣੇ ਕਿਰਦਾਰ ਛੱਡ ਦਿੱਤੇ ਤੇ ਇਸ ਪਾਸੋਂ ਭਟਕ ਗਈਆਂ। ਹਰੀ ਸਿੰਘ ਭੰਗੀ ਦੀ ਮਿਸਲ ਉਹ ਬਹੁਤ ਭਟਕੀ। ਅੱਗੇ ਜਾ ਕੇ ਇਹਨਾਂ ਦੇ ਵਿੱਚੋਂ ਇੱਕ ਸਿੱਖ ਹੁੰਦਾ ਤੇ ਉਹਦੀ ਜਿਹੜੀ ਧੀ ਹੈ ਗੋਬਿੰਦ ਕੌਰ ਉਹ ਉਸ ਵੇਲੇ ਦੇ ਬਾਡੀ ਗਾਰਡ ਨਾਲ ਭੱਜ ਜਾਂਦੀ ਹੈ ਘਰ ਪਰਿਵਾਰ ਨੂੰ ਛੱਡ ਕੇ। ਸਿੱਖੀ ਦੀ ਬਹੁਤ ਬਦਨਾਮੀ ਹੁੰਦੀ ਉਦੋਂ, ਕਿਵੇਂ ਕਰੇ ਜੇ ਇਹਨਾਂ ਮਿਸਲਾਂ ਦੇ ਵਿੱਚੋਂ। ਪਰ ਮੈਂ ਇਹ ਪੱਖ ਖੋਲਣਾ ਨਹੀਂ ਬਹੁਤਾ ਚਾਹੁੰਦਾ, ਢੱਕੇ ਚੰਗਾ ਹੈ। ਇਸ ਤਰ੍ਹਾਂ ਮਿਸਲਾਂ ਜਿਹੜੀਆਂ ਸਨ ਆਪਸ ਵਿੱਚ ਟਕਰਾਉਣ ਲੱਗ ਪਈਆਂ। ਵਕਤ ਆਇਆ ਇਹਨਾਂ ਵਿੱਚੋਂ ਜਿਹੜੀ ਤਕੜੀ ਮਿਸਲ ਸੀ ਉਹ ਸੀ ਸ਼ੁਕਰ ਚੱਕੀਆ ਚਰਚ ਸਿੰਘ ਦੀ। ਇਸ ਮਿਸਲ ਨੇ ਕਈ ਕੁਝ ਪ੍ਰਬੰਧ ਕੀਤੇ ਤੇ ਸਾਰਿਆਂ ਨਾਲ ਲਾਉਣਾ ਸ਼ੁਰੂ ਕਰ ਲਿਆ। ਪਰ ਹੁਣ ਸਾਰੇ ਹੀ ਈਰਖਾ ਵਸ ਹੋ ਕੇ ਹਰਿਮੰਦਰ ਸਾਹਿਬ ਨਹੀਂ ਆਉਣਾ, ਆਪਣੇ ਆਪਣੇ ਮਨ ਦੀ ਭਾਵਨਾ ਆਪਣੇ ਜਥੇਦਾਰੀ ਨੂੰ ਉੱਚਾ ਚੁੱਕਣਾ ਇੱਕ ਦੂਜੇ ਤੋਂ। ਇੱਕ ਗੱਲ ਮੈਂ ਹੋਰ ਕਹਿਣ ਲੱਗਾ, ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਜੰਗਨਾਮੇ ਦੇ ਲਿਖਾਰੀ ਕਾਜ਼ੀ ਨੂਰ ਮੁਹੰਮਦ ਨੇ ਉਹਨੇ ਗੱਲ ਲਿਖੀ, ਕਹਿਣ ਲੱਗੇ ਇਹ ਉਹ ਸਿੱਖ ਜਦੋਂ ਇਕਾਂਤ ਵਿੱਚ ਬੈਠ ਕੇ ਰੱਬ ਦੀ ਬਾਣੀ ਪੜ੍ਹਦੇ ਸਨ, ਜਦੋਂ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਦੇ ਸਨ, ਜਦੋਂ ਆਪਣੇ ਗੁਰੂ ਕੋਲ ਬੈਠ ਕੇ ਜੁੜ ਕੇ ਰੱਬ ਦਾ ਵਚਨ ਸੁਣਦੇ ਸਨ, ਉਦੋਂ ਪ੍ਰਤੀਤ ਹੁੰਦੇ ਸਨ ਵੀ ਇਹਨਾਂ ਤੋਂ ਵੱਡਾ ਦੇਵਤਾ ਕੋਈ ਦੁਨੀਆਂ ਵਿੱਚ ਨਹੀਂ ਹੋ ਸਕਦਾ। ਪਰ ਜਦੋਂ ਇਹ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਦੇ ਸਨ, ਉਦੋਂ ਜ਼ਾਲਮਾਂ ਦਾ ਲਹੂ ਪੀਂਦਿਆਂ ਇਉਂ ਪ੍ਰਤੀਤ ਹੁੰਦੇ ਸਨ ਵੀ ਇਹਨਾਂ ਵਰਗਾ ਬਹਾਦਰ ਯੋਧਾ ਕੋਈ ਵੀ ਨਹੀਂ ਹੋ ਸਕਦਾ। ਲੇਕਿਨ ਉਹੀ ਉਹ ਸਿੱਖ ਜਦੋਂ ਤੀਜੀ ਗੱਲ ਆਖਦੇ ਨੇ ਤੇ ਜਦੋਂ ਆਪਸ ਵਿੱਚ ਹੀ ਲੜਦੇ ਸਨ ਤੇ ਪ੍ਰਤੀਤ ਹੁੰਦਾ ਸੀ ਇਹਨਾਂ ਵਰਗਾ ਦਰਿੰਦਾ ਵੀ ਕੋਈ ਨਹੀਂ ਹੋ ਸਕਦਾ। ਉਦੋਂ ਇਹ ਆਪਸ ਵਿੱਚ ਹੀ ਲੜ ਲੜ ਕੇ ਆਪਣੀ ਜ਼ਿੰਦਗੀ ਦੀ ਸ਼ਕਤੀ ਨਸ਼ਟ ਕਰ ਰਹੇ ਸਨ। ਮੈਂ ਗੱਲ ਅੱਗੇ ਤੋੜਨਾ ਚਾਹੁੰਦਾ, ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿੱਚੋਂ ਦੋਨਾਂ ਮੈਂ ਉਚੇਤੇ ਆ ਗਿਆ। 1783 ਦੇ ਵਿੱਚ ਇਧਰ ਇਲਾਕੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਸਿੱਖ ਸੀ ਉਹ ਸੀ ਭਾਈ ਬਘੇਲ ਸਿੰਘ। ਉਹਦਾ ਇਤਿਹਾਸ ਲੰਮਾ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਜਮਿਆ ਉਹ। ਵੈਸੇ ਉਹਨੇ ਜਿਹੜੀ ਆਪਣੀ ਮਿਸਲ ਦਾ ਹੈੱਡਕੁਆਟਰ ਰੱਖਿਆ ਹੋਇਆ ਸੀ ਉਹ ਹੁਸ਼ਿਆਰਪੁਰ ਦੇ ਇਲਾਕੇ ਚ, ਹਰਿਆਣਾ, ਇੱਕ ਛੋਟਾ ਜਿਹਾ ਕਸਬਾ ਹੈ, ਅੱਜ ਕੱਲ ਉਹਦਾ ਬਹੁਤਾ ਨਾਂ ਨਹੀਂ ਹੈ, ਪਰ ਉਹਨੇ ਉੱਥੇ ਰੱਖਿਆ ਸੀ। ਮੈਂ ਸਿਰਫ ਇੱਕ ਉਦਾਹਰਣ ਦੇਣ ਲੱਗਾ। ਉਹ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਚੜ੍ਹਾਈ ਕਰ ਚੁੱਕਾ ਹੋਇਆ ਤੇ ਉਸ ਵੇਲੇ ਜਦੋਂ ਜੱਸਾ ਸਿੰਘ ਆਹਲੂਵਾਲੀਆ ਬਘੇਲ ਸਿੰਘ ਇਤਿਹਾਸਕ ਇਹਨਾਂ ਨੇ ਦੇਖਿਆ ਵੀ ਦਿੱਲੀ ਦਾ ਪ੍ਰਬੰਧ ਬਹੁਤ ਕਮਜ਼ੋਰ ਹੋ ਚੁੱਕਾ ਹੈ, ਇਹ ਇੱਧਰ ਕਰਨਾਲ ਤੱਕ ਜਾ ਚੁੱਕੇ ਹੋਏ ਸਨ ਤੇ ਇਹਨਾਂ ਨੇ ਵਕਤ ਪਾ ਕੇ ਸਮਾਂ ਪਾ ਕੇ ਦਿੱਲੀ ਦੇ ਜਾ ਕੇ ਜ਼ਾਲਮ ਨੂੰ ਜਾ ਟਕਰਾਇਆ। ਔਰ ਤੁਸੀਂ ਹੈਰਾਨ ਹੋਵੋਗੇ 8 ਮਾਰਚ 1783 ਨੂੰ, ਆ ਜਿਹੜਾ ਕੈਲੰਡਰਾਂ ਵਿੱਚ ਅੱਜ ਕੱਲ੍ਹ ਲਿਖਿਆ ਵੀ ਆਉਂਦਾ ਨਾ ਵੀ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਉਹ ਆ ਇਤਿਹਾਸ ਹੈ। ਮੈਂ ਸਿਰਫ ਛੋਟਾ ਦ੍ਰਿਸ਼ਟਾਂਤ ਦੇਣ ਲੱਗਾ ਵੀ ਕਿਤਨੀ ਵੱਡੀ ਪਾਵਰ ਸੀ ਜੇ ਕਿਤੇ ਚੰਗੇ ਢੰਗ ਨਾਲ ਵਰਤਦੇ। ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਸਾਹਿਬ ਬਘੇਲ ਸਿੰਘ ਹੋਰਾਂ ਨੇ, ਸਾਹਿਬ ਜੱਥਾ ਸਿੰਘ ਆਹਲੂਵਾਲੀਆ ਨੇ 8 ਮਾਰਚ 1783 ਨੂੰ ਲਾਲ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਪਰ ਹੁਣ ਅੰਦਰ ਨਾ ਵੜ ਹੋਵੇ, ਜਿਹੜਾ ਕਸ਼ਮੀਰੀ ਗੇਟ ਹੈ, ਬੇਈਮਾਨ ਨੇ ਦਿੱਲੀ ਦੇ ਲੋਕ, ਮੈਂ ਕਿਸੇ ਈਰਖਾਵਾਸ ਨੂੰ ਕਹਿ ਰਿਹਾ, ਤੁਸੀਂ ਕਦੇ ਜਾ ਕੇ ਦੇਖਿਓ ਉਹ ਜਦੋਂ ਲਾਲ ਕਿਲੇ ਦੇ ਅੰਦਰ ਵੜਦੇ ਹੋ ਨਾ, ਉੱਤੇ ਬੁਰਜੀਆਂ ਬਣੀਆਂ ਹੋਈਆਂ, ਗੁਰਦੁਆਰਾ ਸਾਹਿਬ ਵਰਗੀਆਂ ਬੁਰਜੀਆਂ ਨੇ, ਉਹ ਬੁਰਜੀਆਂ ਉੱਥੇ 7 ਨੇ। ਉਹਨਾਂ ਜ਼ਾਲਮਾਂ ਨੇ ਉੱਥੇ ਜਿਹੜੇ ਵਿਦੇਸ਼ੀ ਆ ਕੇ ਲੁੱਟਦੇ ਰਹੇ ਉਹਨਾਂ 7 ਬੁਰਜੀਆਂ ਦਾ ਇਤਿਹਾਸ ਲਿਖਿਆ ਹੋਇਆ ਵੀ ਇਹ ਦਿੱਲੀ 7 ਵਾਰੀ ਉੱਜੜੀ, 7 ਵਾਰੀ ਵਸੀ। ਯਾਦ ਰੱਖਣ ਯੋਗ ਬਾਤ ਹੈ, ਸਿੱਖਾਂ ਨੇ ਕਈ ਵਾਰੀ ਉਜਾੜੀ ਤੇ ਕਈ ਵਾਰੀ ਵਸਾਈ, ਉਹਦੀ ਇੱਕ ਵੀ ਬੁਰਜੀ ਨਹੀਂ ਬਣਾਈ ਗਈ। ਬੇਈਮਾਨ ਲੋਕ ਨੇ ਦਿੱਲੀ ਦੇ ਵਿੱਚ ਅਗਰ ਕੁਰਬਾਨੀਆਂ ਨੇ, ਉਹਨਾਂ ਦੀਆਂ ਬੋਧੇ ਟਿੱਕੇ ਬਚਾਉਣ ਦੀਆਂ ਕੁਰਬਾਨੀਆਂ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ। ਜੋ ਬਘੇਲ ਸਿੰਘ ਦਾ ਇਤਿਹਾਸ ਆਏਗਾ ਕੱਲ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰ, ਹੁਣ ਤੇ ਇੰਨੀ ਕੀ ਗੱਲ ਕਰਨਾ ਚਾਹੁੰਦਾ। ਉਹ ਲੋਕ ਜਿਹੜੇ ਉੱਥੋਂ ਦੇ ਰਾਜਨੀਤਿਕ ਨੇ, ਹਾਲਾਂਕਿ ਉਹ ਜ਼ਿੰਦਗੀ ਭਰ ਆਪਣੀ ਜੀਵਨ ਗੁਜ਼ਾਰ ਕੇ ਚਲੇ ਗਏ, ਉਹਨਾਂ ਦੀਆਂ ਸਮਾਧੀਆਂ ਹੀ ਉੱਤੇ ਨਿਸ਼ਾਨੀਆਂ ਨੇ, ਉਹਨਾਂ ਦੀਆਂ ਕੁਰਬਾਨੀਆਂ ਨਿਸ਼ਾਨੀਆਂ ਨਹੀਂ। ਯਾਦ ਰੱਖਿਓ ਜੇ
ਕਸ਼ਮੀਰੀ ਗੇਟ ਜਿਹੜਾ ਲਾਲ ਕਿਲੇ ਦਾ ਹੈ ਉਧਰਲੇ ਪਾਸੇ ਸਿੱਖ ਖਲੋਤੇ ਨੇ ਪਰ ਹੁਣ ਅੰਦਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦਾ ਪ੍ਰਬੰਧ ਬਹੁਤ ਹੈ ਤੇ ਉਹ ਕੋਸ਼ਿਸ਼ ਕੀਤੀ ਉਨ੍ਹਾਂ ਨੇ ਕਿਸੇ ਤਰੀਕੇ ਲਾਲ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਚਲੇ ਜਾਈਏ ਪਰ ਨਾ ਕਾਮਯਾਬ ਹੋ ਸਕੇ। ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਬਚਨ ਆਖਿਆ ਵੀ ਕੋਈ ਗੱਲ ਨਹੀਂ, ਸਿੱਖਾਂ ਨੂੰ ਆਪਣੇ ਰਸਤੇ ਬਣਾਉਣੇ ਪਏ ਨੇ, ਜਿੰਨੀ ਵਾਰੀ ਵੀ ਬਣਾਉਣੇ ਪਏ ਇਨ੍ਹਾਂ ਦੇ ਰਸਤੇ ਰਾਹੀਂ ਨਹੀਂ ਨਿਕਲ ਹੁੰਦਾ ਤੇ ਸਿੱਖਾਂ ਤੋਂ ਨੂੰ ਪਾੜ ਲੈਂਦੇ ਆ। ਉਦੋਂ ਵਿਚਾਰ ਕਰਕੇ 9 ਮਾਰਚ 1783 ਨੂੰ ਸਵੇਰੇ ਗੁਰੂ ਕੇ ਸਿੱਖਾਂ ਨੇ ਉਸ ਕੰਧ ਨੂੰ ਪਾੜਾ ਪਾਇਆ ਤੇ ਕੰਧ ਨੂੰ ਪਾੜਾ ਪਾ ਕੇ ਉਹਦੇ ਵਿਚੋਂ ਮੋਰੀ ਕੱਢੀ, ਮੋਰੀ ਕੱਢ ਕੇ ਸਾਰੀ ਫੌਜ ਅੰਦਰ ਲੈ ਗਈ। ਯਾਦ ਰੱਖਿਓ ਜੇ ਤਰ੍ਹਾਂ ਤੁਸੀਂ ਹੁਣ ਦਿੱਲੀ ਜਾਓਗੇ ਨਾ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਮੋਰੀ ਗੇਟ, ਉਹ ਮੋਰੀ ਗੇਟ ਸਿੱਖਾਂ ਦੀ ਕੁਰਬਾਨੀ ਏ। ਉਹ ਜਿਹੜਾ ਮੋਰੀ ਗੇਟ ਪਾਇਆ ਨਾ ਉਹ ਸਿੱਖਾਂ ਨੇ ਪਾਇਆ ਹੋਇਆ, ਲਾਲ ਕਿਲੇ ਦੇ ਇਤਿਹਾਸ ਵਿਚ ਮੋਰੀ ਗੇਟ ਨਹੀਂ ਹੈ, ਸਿੱਖਾਂ ਦਾ ਬਣਾਇਆ ਮੋਰੀ ਗੇਟ ਹੈ। ਮੁੜ ਕੇ ਉਹਨੇ ਬੰਦ ਨਹੀਂ ਕਰਨ ਦਿੱਤਾ, ਉਹਨੇ ਉਹ ਬਕਾਇਦਾ ਗੇਟ ਬਣਾ ਦਿੱਤਾ। ਤੇ ਜਦੋਂ ਸਿੱਖ ਅੰਦਰ ਗਏ ਮੋਰੀ ਗੇਟ ਰਾਹੀਂ ਲੰਘ ਕੇ ਉਹਨਾਂ ਨੇ ਅੰਦਰ ਜਾ ਕੇ ਤਖ਼ਤ ਜਿਹਦੇ ਤੇ ਉੱਤੇ ਕਦੇ ਜਹਾਂਗੀਰ ਬੈਠਦਾ ਸੀ, ਜਿਹਦੇ ਉੱਤੇ ਕਦੇ ਸ਼ਾਹਜਹਾਨ ਸ਼ਾਹਜਹਾਨ ਬੈਠਦਾ ਸੀ, ਜਹਾਂਗੀਰ ਦੇ ਵੇਲੇ ਨਹੀਂ ਸੀ ਬਣਿਆ, ਸ਼ਾਹਜਹਾਨ ਨੇ ਬਣਾਇਆ ਇਹ। ਸ਼ਾਹਜਹਾਨ 1666 ਵਿਚ ਮਰਿਆ ਤੇ ਜਦੋਂ ਉਹ ਸ਼ਾਹਜਹਾਨ ਦੇ ਜਿੱਥੇ ਬੈਠਦਾ ਸੀ, ਜਿੱਥੇ ਬੈਠ ਕੇ ਔਰੰਗਜ਼ੇਬ ਸਾਰੇ ਫਤਵੇ ਦਿੰਦਾ ਸੀ, ਇਸੇ ਤਖ਼ਤ ਤੇ ਬੈਠ ਕੇ ਫਤਵੇ ਦਿੰਦਾ ਸੀ ਔਰੰਗਜ਼ੇਬ, ਤੇ ਉਹ ਜਿਹੜਾ ਕੁਛ ਸਾਰਾ ਕੁਛ ਉਹਨੇ ਆਪਣਾ ਅਡੰਬਰ ਰਚਿਆ ਹੋਇਆ ਸੀ। ਕਦੇ ਵਕਤ ਮਿਲਿਆ ਮੀਨਾ ਬਾਜ਼ਾਰ ਵੀ ਔਰੰਗਜ਼ੇਬ ਦੇ ਬਾਜ਼ਾਰ ਦੀ ਦੇਣ ਹੈ, ਮੀਨਾ ਬਾਜ਼ਾਰ ਉਹਦਾ ਦਿੱਤਾ ਹੋਇਆ। ਮੀਨਾ ਬਾਜ਼ਾਰ ਪਹਿਲਾਂ ਸ਼ਬਦ ਨਹੀਂ ਸੀ, ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਖੋਲਾਂ, ਮੈਂ ਕੋਸ਼ਿਸ਼ ਕਰਦਾ ਵੀ ਨੇੜੇ ਰੱਖਾਂ ਗੱਲੋਂ। ਤੇ ਉਦੋਂ ਜਿਹੜੇ ਮੋਰੀ ਗੇਟ ਦੇ ਰਾਹੀਂ ਗੁਰੂ ਕੇ ਸਿੱਖ ਅੰਦਰ ਗਏ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਘੇਲ ਸਿੰਘ ਹੋਰਾਂ ਨੇ ਅਦਬ ਸਤਿਕਾਰ ਨਾਲ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਵੀ ਸੱਜਣਾ ਸਿੱਖ ਤਬਾਰੀਖ ਤੈਨੂੰ ਨਮਸਕਾਰ ਕਰਦੀ ਹੈ, ਤੂੰ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਿੱਖ ਕੌਮ ਲਈ, ਘੱਲੂਘਾਰਿਆਂ ਦੇ ਵੇਲੇ ਤੂੰ ਅਤਿਅੰਤ ਆਪਣੀ ਕਾਇਆ ਦੇ ਉੱਤੇ 20-20 ਜ਼ਖਮ ਗੁਰੂ ਕੇ ਸਿੱਖਾਂ ਦੇ ਉੱਤੇ ਇੱਕ ਪੋਚਣ ਦੇ ਟਾਂਕੇ ਲਾਉਣ ਜੋਗੀ ਕੋਈ ਵਕਤ ਨਹੀਂ, ਉਹਨੇ ਕੀ ਆਪਣਾ ਕੁਛ ਪ੍ਰਾਪਤ ਕੀਤਾ ਸੀ। ਆਖਿਰਕਾਰ ਉਹ ਸਿੱਖ ਨੂੰ ਬਚਨ ਹੋਇਆ, ਉਹ ਗੁਰੂ ਕੇ ਸਿੱਖਾ ਤੂੰ ਅੱਜ ਇਸ ਦਿੱਲੀ ਦੇ ਤਖ਼ਤ ਉੱਤੇ ਬੈਠ। ਜੱਸਾ ਸਿੰਘ ਆਹਲੂਵਾਲੀਆ ਦੀਆਂ ਅੱਖਾਂ ਚ ਪਾਣੀ ਆ ਗਿਆ, ਕਹਿਣ ਲੱਗਿਆ ਖਾਲਸਾ ਜੀ ਮੈਂ ਇੱਕ ਅਨਾਥ ਬੱਚਾ, ਇਹਦਾ ਬਾਪੂ ਚੜਾਈ ਕਰ ਗਿਆ ਸੀ ਬਹੁਤ ਛੋਟੀ ਉਮਰ ਚ, ਪਹਿਲਾਂ ਮਾਤਾ ਸੁੰਦਰ ਕੌਰ ਕੋਲ ਗਿਆ ਉੱਥੇ ਚਿੱਠੀ ਲਈ ਤੇ ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਵੀ ਮਾਤਾ ਜੀ ਆਪ ਖੁਦ ਆਏ ਸਨ ਛੱਡਣ, ਗੱਲ ਇੱਕ ਵੱਖਰੀ ਆਈ, ਝਗੜੇ ਚ ਨਹੀਂ ਪੈਣਾ। ਪਾ ਨਵਾਬ ਕਪੂਰ ਸਿੰਘ ਕੋਲ ਆਇਆ, ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਪਾਲਿਆ ਤੇ ਸਿੱਖ ਕੌਮ ਨੇ ਵੀ ਅਥਾਹ ਸਤਿਕਾਰ ਦਿੱਤਾ, ਬੇਅੰਤ ਉੱਚੇ ਕਿਰਦਾਰ ਦਾ ਮਾਲਕ। ਇਹ ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੇ ਘੋੜਿਆਂ ਨੂੰ ਚਣੇ ਪਾਉਂਦਾ ਹੁੰਦਾ ਸੀ, ਇਹ ਜੱਸਾ ਸਿੰਘ ਆਹਲੂਵਾਲੀਆ ਅੱਜ ਉਹ ਉੱਚੇ ਤਖ਼ਤ ਦੇ ਕੋਲ ਖਲੋਤਾ। ਜਦੋਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕਿਹਾ ਵੀ ਤੂੰ ਤਖ਼ਤ ਤੇ ਬੈਠ, ਸਿੱਖ ਜਗਤ ਅੱਜ ਤੇਰਾ ਸਤਿਕਾਰ ਕਰਦਾ, ਇਹਦੀਆਂ ਅੱਖਾਂ ਵਿਚ ਪਾਣੀ ਆ ਗਿਆ। ਇਹਨੇ ਉਸੇ ਵੇਲੇ ਇੱਕ ਬਚਨ ਆਖਿਆ, ਕਹਿਣ ਲੱਗੇ ਖਾਲਸਾ ਜੀ ਤਖ਼ਤਾਂ ਦਾ ਮਾਲਕ ਤੇ ਗੁਰੂ ਹੀ ਹੋ ਸਕਦਾ, ਜੇ ਤੁਸੀਂ ਤਰੁੱਠੇ ਹੋ ਤੇ ਮੈਨੂੰ ਆਪਣੇ ਚਰਨਾਂ ਵਿਚ ਥਾਂ ਦੇ ਦਿਓ, ਮੈਨੂੰ ਤੇ ਆਪਣੇ ਦਰ ਤੇ ਥਾਂ ਦੇ ਦਿਓ, ਮੈਨੂੰ ਗੁਰੂ ਦਾ ਦਾਸ ਬਣ ਕੇ ਰਹਿਣ ਦਿਓ, ਮੈਂ ਤਖ਼ਤਾਂ ਦੇ ਨਹੀਂ ਬੈਠਣਾ, ਤਖ਼ਤ ਤੇ ਮੇਰਾ ਸਤਿਗੁਰੂ ਹੀ ਸੁਭਾਏ ਮਾਨ ਹੈ। ਅੱਜ ਮੇਰੇ ਵਰਗੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੱਦੇ ਲਵਾ ਲੈਂਦੇ ਨੇ, ਪਤਾ ਨਹੀਂ ਰੱਬ ਜਾਣੇ ਉਨ੍ਹਾਂ ਦਾ ਕਿਉਂ ਨਹੀਂ ਹਿਰਦਾ ਫਟਦਾ, ਜਾਂ ਇਹਨਾਂ ਪ੍ਰਬੰਧਕਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਸੋਝੀ ਆਉਂਦੀ ਵੀ ਚੰਦ ਰੁਪਈਆਂ ਪਿੱਛੇ ਤੁਸੀਂ, ਚੰਦ ਪੈਸਿਆਂ ਪਿੱਛੇ ਗੁਰੂ ਦੀ ਗੋਲਕ ਦੀ ਖਾਤਰ ਤੁਸੀਂ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰੋ। ਉਦੋਂ ਉਨ੍ਹਾਂ ਨੇ ਬੈਠ ਜਾਣਾ ਤੇ ਗੁਰੂ ਕੇ ਸਿੱਖਾਂ ਨੇ ਬਚਨ ਕੀਤਾ ਵੀ ਤੂੰ ਤਖ਼ਤ ਤੇ ਬੈਠ। ਜੱਸਾ ਸਿੰਘ ਆਹਲੂਵਾਲੀਆ ਨੇ ਹੱਥ ਜੋੜੇ ਕਹਿਣ ਲੱਗੇ ਨਹੀਂ ਮੈਂ ਤਖ਼ਤ ਤੇ ਨਹੀਂ ਬੈਠਣਾ। ਵਿਚਾਰ ਸਾਂਝੀ ਹੋਈ ਕਿ ਜੇ ਤਖ਼ਤ ਤੇ ਨਹੀਂ ਬੈਠਣਾ, ਅਸੀਂ ਚਾਹੁੰਦੇ ਸੀ ਵੀ ਇੱਕ ਦਿਨ ਇਤਿਹਾਸ ਸਿਰਜ ਦਈਏ ਵੀ ਆਹ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ ਉਹਦੇ ਉੱਤੇ ਕਦੇ ਸਿੱਖ ਵੀ ਆਪਣੀ ਜੁੱਤੀ ਰੱਖ ਕੇ ਗਿਆ ਹੋਇਆ, ਕਦੇ ਸਿੱਖ ਵੀ ਆਪਣਾ ਆਸਣ ਲਾ ਕੇ ਗਿਆ ਹੋਇਆ। ਇਸ ਲਈ ਤੁਸੀਂ ਇਹ ਕਰੋ, ਜੱਸਾ ਸਿੰਘ ਆਹਲੂਵਾਲੀਆ ਨੇ ਆਖਿਆ, ਕਹਿਣ ਲੱਗੇ ਦੋ ਕੰਮ ਕਰੋ, ਮੈਂ ਨਹੀਂ ਬੈਠਣਾ ਪਰ ਦੋ ਕੰਮ ਕਰੋ। ਪਹਿਲਾ ਕੰਮ ਇਹ ਕਰੋ, ਆ ਦਿੱਲੀ ਰਾਜਨੀਤਿਕ ਝੰਡਾ ਲਾ ਕੇ ਨਾ ਤੇ ਗੁਰੂ ਕਾ ਨਿਸ਼ਾਨ ਝੁਲਾਈਏ। ਯਾਦ ਰੱਖੋ ਜੇ ਇਹ ਨਿਸ਼ਾਨ ਸਾਹਿਬ ਹੈ ਜਿਹੜਾ, ਇਹਦਾ ਰੰਗ
1800 ਤੋਂ ਬਾਅਦ ਵਿੱਚ ਬਦਲਿਆ। ਪਹਿਲਾਂ ਇਹਦਾ ਰੰਗ ਨੀਲਾ ਕੇਸਰੀ ਕਿਵੇਂ ਕਰੇ ਜੇ ਸਕਾਈ ਬਲੂ ਕਹਿ ਸਕਦਾ ਮੈਂ, ਸੌਖੇ ਸੁਰਮਈ ਵੈਸੇ ਲਿਖਿਆ ਪੁਰਾਣੇ ਸ਼ਬਦਾਂ ਵਿੱਚ। ਨਿਹੰਗ ਸਿੰਘਾਂ ਕੋਲ ਅੱਜ ਕੱਲ ਉਹੀ ਕਲਰ ਹੈ, ਬਸ ਹੋਰ ਕੋਲ ਨਹੀਂ ਹੈ। ਉਹ ਨਿਸ਼ਾਨ ਸਾਹਿਬ ਹੁੰਦਾ ਸੀ ਪਹਿਲਾ ਰੰਗ, ਮੁੜ ਕੇ ਪੁਜਾਰੀਆਂ ਨੇ ਇਹਦਾ ਰੰਗ ਖੱਟਾ ਬਣਾਇਆ, ਕੇਸਰੀ ਬਣਾਇਆ। ਔਰ ਗੱਲ ਲੰਮੀ ਹੋ ਜਾਏਗੀ ਪਰ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਵਾਪਸ ਆਉਣਾ ਚਾਹੁੰਦਾ। 1900 ਕੁਛ ਦੇ ਨੇੜੇ, ਸ਼ਾਇਦ 20-25 ਦੇ ਨੇੜੇ, ਹੁਣ ਮੈਨੂੰ ਪੂਰਾ ਯਾਦ ਨਹੀਂ ਇਹ ਵਕਤ, ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਇਹ ਗੱਲ। ਉਨ੍ਹਾਂ ਲਿਖੀ ਵੀ ਇੱਕ ਵਾਰੀ ਪਾਕਿਸਤਾਨ ਚ ਕਾਨਫਰੰਸ ਹੋਈ ਸੀ ਤੇ ਉਦੋਂ ਗੋਰਿਆਂ ਦੇ ਨਾਲ ਮੁਕਾਬਲਾ ਸੀ, ਕੋਈ ਅੱਗੇ ਤੁਰਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੇ ਆਖਿਆ ਵੀ ਦੇਖੋ ਤੁਹਾਡਾ ਰੰਗ ਹਰਾ ਚਿੱਟਾ ਤੇ ਕੇਸਰੀ ਤੁਹਾਡਾ ਰੰਗ ਉੱਤੇ ਆ, ਵੀ ਤੁਸੀਂ ਅੱਗੇ ਹੋਵੋ। ਉਨ੍ਹਾਂ ਆਖਿਆ ਵੀ ਅਸੀਂ ਅੱਗੇ ਨਹੀਂ ਹੋ ਸਕਦੇ। ਉਨ੍ਹਾਂ ਫਿਰ ਕਾਂਗਰਸੀਆਂ ਨੂੰ ਕਿਹਾ, ਉਨ੍ਹਾਂ ਦਾ ਚਿੱਟਾ ਰੰਗ ਸੀ, ਇੱਕ ਝੰਡੇ ਦੇ ਜੋੜ ਦਿੱਤੇ ਗਏ ਰੰਗ, ਵੀ ਤੁਸੀਂ ਅੱਗੇ ਹੋਵੋ। ਤੇ ਵਿਚਾਰੇ ਕਾਂਗਰਸੀ ਇਸ ਪੱਖ ਚ ਨਹੀਂ ਸਨ, ਉਨ੍ਹਾਂ ਆਖਿਆ ਵੀ ਨਹੀਂ। ਸਿੱਖਾਂ ਨੂੰ ਆਖਿਆ ਵੀ ਤੁਸੀਂ ਅੱਗੇ ਹੋਵੋ, ਉਨ੍ਹਾਂ ਆਖਿਆ ਅਸੀਂ ਅੱਗੇ ਹੋਣੇ ਪਰ ਸਾਡਾ ਰੰਗ ਉੱਤੇ ਕਰੋ। ਜਿਹੜਾ ਦਿੱਲੀ ਦੇ ਦਰਬਾਰ ਦਾ ਝੰਡਾ ਉਹਦਾ ਕੇਸਰੀ ਰੰਗ ਵੀ ਉਦੋਂ ਉੱਤੇ ਹੋਇਆ ਸੀ। ਮੈਨੂੰ ਪੂਰਾ ਸਨ ਯਾਦ ਨਹੀਂ ਰਿਹਾ, ਮੈਂ ਇਸ ਗੱਲ ਦੀ ਖਿਮਾ ਮੰਗਣਾ, ਪਰ ਹੈ 1920-25 ਦੇ ਨੇੜੇ ਦੀ ਗੱਲ ਹੈ। ਉਦੋਂ ਕਾਨਫਰੰਸ ਹੋਣੀ ਸੀ ਤੇ ਉਦੋਂ ਮਾਰ ਖਾਣੀ ਸੀ, ਸਿੱਖਾਂ ਨੇ ਡਾਂਗਾਂ ਖਾ ਕੇ ਉਹ ਜਿਹੜਾ ਕੇਸਰੀ ਰੰਗ ਉੱਤੇ ਕੀਤਾ ਸੀ। ਉਸ ਤੋਂ ਬਾਅਦ ਵਿਚ ਨਿਸ਼ਾਨ ਸਾਹਿਬ ਦਾ ਰੰਗ ਉਦੋਂ ਸੁਰਮਈ ਹੁੰਦਾ ਸੀ ਤੇ ਗੁਰੂ ਕੇ ਸਿੱਖਾਂ ਨੇ ਬਚਨ ਆਖਿਆ ਵੀ ਨਹੀਂ, ਸਭ ਤੋਂ ਪਹਿਲੇ ਇੱਥੇ ਰਾਜਨੀਤਿਕ ਨਿਸ਼ਾਨ ਉਤਾਰ ਕੇ ਗੁਰੂ ਕਾ ਨਿਸ਼ਾਨ ਚ ਲਾਇਆ ਜਾਵੇ। ਉਦੋਂ ਪਹਿਲੀ ਗੱਲ ਇਹ ਹੋਈ ਵੀ ਦਿੱਲੀ ਦੇ

ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ ਤੇ ਉਦੋਂ ਤੱਕ ਉਹ ਸਿਰ ਸੀਨਾ ਜਿਹੜੀ ਉਹ ਰਾਮ ਗੜੀਆ ਬੁੰਗੇ ਵਿਚ ਅੰਮ੍ਰਿਤਸਰ ਸਾਹਿਬ ਵਿਚ ਪਈ ਸੀ। ਸਿੱਖਾਂ ਨੂੰ ਪਤਾ ਹੀ ਨਹੀਂ ਮੇਰਾ ਇਤਿਹਾਸ ਕੀ ਹੈ। ਦਿੱਲੀ ਦੇ ਦਰਬਾਰ ਦੇ ਤਖ਼ਤ ਦੀ ਪੁੱਟ ਕੇ ਲਿਆਂਦੀ ਹੋਈ ਸਿਰ ਸਿੱਖਾਂ ਦੇ ਅੰਮ੍ਰਿਤਸਰ ਰਾਮ ਗੜੀਆ ਬੁੰਗੇ ਵਿਚ ਪਈ ਸੀ ਤਾਂ ਕਿ ਇਤਿਹਾਸ ਸਿਰਜ ਸਕੀਏ ਤੇ ਪਤਾ ਲੱਗ ਸਕੇ ਭਈ ਆਉਣ ਵਾਲੇ ਸਮੇਂ ਦੇ ਵਿਚ ਸਿੱਖ ਦਿੱਲੀ ਵੀ ਕਦੇ ਆਏ ਸਨ। ਉਦੋਂ ਮੁੜ ਰਹੇ ਬਘੇਲ ਸਿੰਘ ਨੂੰ ਇੱਕ ਗੱਲ ਕਹੀ ਵੀ ਸਕਦਾ, ਦਿੱਲੀ ਦੇ ਲਈ ਤਾਂ ਬੜੀ ਵੱਡੀ ਗੱਲ ਹੈ, ਤੁਸੀਂ ਦਿੱਲੀ ਥੋੜੇ ਜਿਹੇ ਸਿੱਖਾਂ ਨੇ ਲੁੱਟ ਲਈ ਤੇ ਇੰਨੀ ਇੱਥੇ ਰਾਜ ਕਰ ਲਿਆ ਤੇ ਤੁਸੀਂ ਇੱਥੇ ਉਦੋਂ ਬਘੇਲ ਸਿੰਘ ਵੀ ਬੈਠੇ ਤਵਾਰੀ ਜਿਹੜਾ ਇਤਿਹਾਸ ਜਿਹੜਾ ਉਹ ਗਲਤੀ ਮੰਨਦਾ, ਇਸ ਗੱਲ ਨੂੰ ਗਲਤੀ ਮੰਨਦਾ। ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕੋਈ ਆਪਣਾ ਰਾਜ ਭਾਗ ਜਮਾਓ, ਉਹਨਾਂ ਆਖਿਆ ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਜਦੋਂ ਜੀ ਕਰੇਗਾ ਮੁੜ ਕੇ ਫਿਰ ਮਾਰ ਲਾਂਗੇ, ਸਾਡੀ ਤੁਸੀਂ ਪਰਵਾਹ ਨਾ ਮੰਨੋ। ਉਦੋਂ ਬਘੇਲ ਸਿੰਘ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਜੀ ਉਹ ਜੀ ਦਿੱਲੀ ਮਾਰਦੀ, ਉਹ ਜੀ ਦਿੱਲੀ ਮਾਰਦੀ, ਸਾਡੇ ਲਈ ਦਿੱਲੀ ਮਾਰਨੀ ਕੋਈ ਔਖੀ ਨਹੀਂ, ਤੁਹਾਡੇ ਲਈ ਔਖੀ ਲੱਗਦੀ ਹੈ, ਤੁਸੀਂ ਇਤਿਹਾਸ ਸਿਰਜਿਓ ਆਪਣਾ। ਉਦੋਂ ਉਹ ਕਿਵੇਂ ਚਲੇ ਗਏ। ਉਸ ਤੋਂ ਬਾਅਦ ਵਿਚ ਬਘੇਲ ਸਿੰਘ ਉੱਥੇ ਰਹਿੰਦਾ ਤੇ ਕਿਵੇਂ ਗੁਰਦੁਆਰੇ ਸੇਵਾ ਕਰਦੇ, ਆਉਣ ਵਾਲੇ ਦਿਨਾਂ ਦੇ ਵਿਚ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ। ਤੀਸ ਹਜ਼ਾਰੀ ਜਿੱਥੇ ਅੱਜ ਕੋਟਾਂ ਬਣੀਆਂ ਹੋਈਆਂ ਨੇ ਦਿੱਲੀ ਦੇ ਵਿਚ, ਉਹ ਸਿੱਖਾਂ ਦੀ ਤੀਸ ਹਜ਼ਾਰੀ ਹੈ, ਸਿੱਖਾਂ ਦੀ ਉਹ ਜ਼ਮੀਨ ਖਰੀਦੀ ਹੋਈ, ਗੱਲ ਵੱਖਰੀ ਹੈ ਜਿਹੜੀ ਬੇਨਤੀ ਕਰ ਰਹੇ ਅਸਾਂ। ਕਿਵੇਂ ਉਹ 11 ਮਿਸਲਾਂ, 12ਵੀਂ ਮਿਸਲ ਜਿਹੜੀ ਫੁਲਕੀਆਂ ਮਿਸਲ ਆ, ਉੱਥੇ ਕਦੇ ਸਰਬੱਤ ਖਾਲਸੇ ਚ ਗਈ ਨਹੀਂ, ਉਹਨੇ ਜਿੱਧਰਲਾ ਪੱਖ ਭਾਰੀ ਦੇਖਿਆ ਮਹਾਰਾਜਾ ਪਟਿਆਲੇ ਦੀ ਤੇ ਪਟਿਆਲੇ ਵਾਲੀ ਸਾਈਡ ਜੀਂਦ ਵਾਲੀ ਸਾਈਡ ਇਧਰਲੇ ਪਾਸੇ ਸਨ, ਇਹ ਜਦੋਂ ਜਿਹੜਾ ਪੱਖ ਭਾਰੀ ਦੇਖਦੇ ਸਨ ਉਹਦੇ ਵੱਲ ਹੋ ਜਾਂਦੇ ਸਨ। ਇਹਨਾਂ ਨੇ ਕੋਈ ਕਿਰਦਾਰ ਨਹੀਂ ਨਿਭਾਇਆ ਬਹੁਤਾ ਚੰਗਾ। ਯਾਦਵਿੰਦਰ ਸਿੰਘ ਇਹਨਾਂ ਦੇ ਵਿੱਚੋਂ ਸਭ ਤੋਂ ਬਦਨਾਮ ਵਾਲਾ ਰਾਜਾ ਹੋਇਆ, ਉਸ ਤੋਂ ਪਹਿਲਾਂ ਦੇ ਰਾਜੇ ਜਿਹੜੇ ਥੋੜੇ ਜਿਹੇ ਚੰਗੇ ਸਨ ਗੁਰੂ ਘਰ ਨੂੰ ਪਿਆਰ ਕਰਦੇ ਸਨ। ਬੇਨਤੀ ਕਰ ਰਿਹਾ ਸਾਂ 11 ਦੀ, ਮੈਂ ਤਾਂ ਇੰਨਾ ਕੁਝ ਉਲਝ ਗਿਆ ਕਿਉਂਕਿ ਇਹ ਤੁਹਾਨੂੰ ਇੱਕੋ ਹੀ ਪਲ ਵਿੱਚ ਮੈਂ ਸੁਣਾਉਣਾ ਚਾਹੁੰਦਾ ਸਾਰੀਆਂ ਮਿਸਲਾਂ ਦਾ ਇਤਿਹਾਸ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਵਿਚਾਰ ਵੇਖੀ ਭਾਈ ਇਵੇਂ ਇੱਕ ਦੂਜੇ ਨਾਲ ਲੜਾਈ ਝਗੜੇ ਈਰਖਾ ਵੈਰ ਵਿਰੋਧਤਾ ਤੇ ਕਿਰਦਾਰੋਂ ਵੀ ਡਿੱਗਣ ਲੱਗ ਪਏ, ਕਿਉਂਕਿ ਜਦੋਂ ਗੁਰੂ ਕੋਲੋਂ ਟੁੱਟ ਗਏ ਫਿਰ ਤੇ ਬਾਕੀ ਗੱਲ ਕੋਈ ਨਹੀਂ ਨਾ ਰਹੀ। ਇਵੇਂ ਉਹ ਸਿੱਖਾਂ ਦੀ ਜਿਹੜੀ ਸਮੁੱਚੀ ਤਾਕਤ ਸੀ, ਜੇ ਕਿਤੇ ਸਿੱਖ ਚਾਹੁੰਦੇ ਤਾਂ ਉਸ ਵੇਲੇ ਬਾਹਰੀ ਹਮਲਾਵਰ ਇਹਨਾਂ ਕੋਲ ਕੋਈ ਵੀ ਨਹੀਂ ਸੀ, ਇਹਨਾਂ ਦੇ ਮੁਕਾਬਲੇ ਦੀ ਤਾਕਤ ਇਹਨਾਂ ਦੇ ਕੋਲ ਕੋਈ ਵੀ ਨਹੀਂ ਸੀ, ਤੇ ਜੇ ਇਹ ਚਾਹੁੰਦੇ ਤਾਂ ਉਦੋਂ ਜਿੱਡਾ ਵੱਡਾ ਮਰਜ਼ੀ ਰਾਜ ਕਰ ਲੈਂਦੇ ਤੇ ਉਦੋਂ ਤੋਂ ਇਸ ਚੰਦਰੀ ਫੁੱਟ ਨੇ ਸਿੱਖੀ ਨੂੰ ਉਜਾੜਨਾ ਸ਼ੁਰੂ ਕੀਤਾ ਹੋਇਆ ਜਿਹੜੀ ਅੱਜ ਤੱਕ ਉਜਾੜਦੀ ਆ ਰਹੀ। ਅਸੀਂ ਫੁੱਟੀ ਜਾ ਰਹੇ ਅੱਗੇ ਅੱਗੇ, ਲੇਕਿਨ ਇਕੱਤਰਤਾ ਨਹੀਂ ਕਿਸੇ ਗੱਲੋਂ ਕਰ ਰਹੇ, ਨਹੀਂ ਤੇ ਅੱਜ ਇਹ ਰਾਜ ਭਾਗ ਦੇ ਮਾਲਕ ਹੋਣੇ ਸਨ, ਅੱਜ ਇਹ ਗੱਲਾਂ ਸੱਚੀਆਂ ਹੋ ਜਾਣੀਆਂ ਸਨ। ਜਿਹੜੀ ਅਸੀਂ ਮੰਗਦੇ ਫਿਰਨੇ ਆ ਉਹ ਮੰਗਣ ਦੀ ਲੋੜ ਨਹੀਂ ਸੀ, ਉਹ ਸਿੱਖਾਂ ਨੂੰ ਖੁਦ ਨੂੰ ਦੇ ਦੇਣੀ ਸੀ ਇਹਨਾਂ ਲੋਕਾਂ ਨੇ, ਕਿਉਂਕਿ ਇਹਨਾਂ ਦਾ ਜੇ ਏਕਾ ਤੇ ਇਤਫਾਕ ਤੇ ਉਹ ਜੀਵਨ ਦਾ ਕਿਰਦਾਰ ਉਹ ਹੁੰਦਾ। 11 ਦੀ ਮਿਸਲਾਂ ਤੋਂ ਬਾਅਦ ਵਿਚ ਚਰਤ ਸਿੰਘ ਦੀ ਮਿਸਲ ਜਿਹੜੀ ਹੈ, ਸ਼ੁਕਰ ਚੱਕੀਆਂ ਮਿਸਲ ਜਿਹੜੀ, ਉਹ ਬਾਹਲੀ ਤਾਕਤਵਰ ਹੈ। ਮਹਾਰਾਜਾ ਰਣਜੀਤ ਸਿੰਘ ਇਹਦੇ ਵਿਚੋਂ ਪੈਦਾ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਸਭ ਤੋਂ ਪਹਿਲਾਂ ਕਬਜ਼ਾ ਲਾਹੌਰ ਤੇ ਕਿਵੇਂ ਕਰਦਾ, ਉਸ ਤੋਂ ਬਾਅਦ ਇਹਦਾ ਰਾਜ ਭਾਗ ਕਿਵੇਂ ਬਣਦਾ, ਇਹ ਮੈਂ 2-3 ਦਿਨ ਜਿਹੜੇ ਬਾਕੀ ਨੇ ਉਹਨਾਂ ਵਿਚ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਉਣ ਦੀ। ਖੋਈਆਂ ਭੁੱਲਾਂ ਦੀ ਖਿਮਾ ਗੁਰੂ ਚਰਨਾਂ ਵਿਚ ਅਰਦਾਸ ਕਰਨ, ਸਾਹਿਬ ਅਗਾਂਹ ਵਾਸਤੇ ਸੁਮਤ ਪ੍ਰਦਾਨ ਕਰਨ। ਬਹੁਤ ਤਰੀਕਾਂ ਤੇ ਸਨ, ਕਈ ਵਾਰੀ ਭੁੱਲ ਵੀ ਜਾਂਦੇ ਨੇ, ਮੈਂ ਤੁਹਾਡੇ ਕੋਲ ਇਸ ਗੱਲ ਦੀ ਵੀ ਖਿਮਾ ਮੰਗਣਾ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਸਰਵਣ ਕਰ ਰਹੇ ਹਾਂ। ਸਾਨੇ ਸਰਨਾਮੇ ਤੀਰਥ ਉੱਤੇ ਸੰਗਤਾਂ ਦਾ ਉਧਾਰ ਕਰਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਨੇ। ਉੱਥੇ ਸੰਗਤਾਂ ਨੂੰ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਬਜਾਈ ਹੈ ਫੂਕ। ਸਤਿਗੁਰੂ ਕਹਿੰਦੇ ਮੈਂ ਤਾਂ ਬੜਾ ਕੁਛ ਦੇਣ ਨੂੰ ਤਿਆਰ ਹਾਂ, ਪਰ ਜਦੋਂ ਅੱਗੋਂ ਤੁਸੀਂ ਲੈਣ ਨੂੰ ਹੀ ਕੁਛ ਤਿਆਰ ਨਹੀਂ। ਹੁਣ ਇੰਨਾ ਕੁਛ ਤਾਂ ਕਰ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵੀ ਚਾਰੋ ਅੰਗ ਨਾਮ ਠਾਕੁਰ ਕਾ ਪਾਇਓ ਜਿਸਕਾ ਸਭ ਸਾਧਾਰ। ਜੇ ਖਾਓ ਹੀ ਨਾ ਤਾਂ ਫਿਰ ਲਾਭ ਕਿਵੇਂ ਹੋਵੇਗਾ। ਜੇ ਕੋ ਖਾਵੈ ਜੇ ਕੋ ਪੁੰਚੈ ਇਸਕਾ ਹੋਏ ਉਧਾਰੋ। ਭਲਾ ਉਹਦਾ ਹੋਣਾ ਜਿਹੜਾ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਸੋ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਉੱਤੇ ਪਹਾੜੀ ਰਾਜਿਆਂ ਨੇ ਧੋਖੇ ਦੇ ਨਾਲ ਹਮਲਾ ਕਰਵਾਇਆ। ਸੈਦਾ ਬੇਗ ਅਤੇ ਅਲਫ ਖਾਨ ਦੋ ਪਠਾਨ ਸਰਦਾਰ ਆਏ ਨੇ। ਸੈਦਾ ਬੇਗ ਨੂੰ ਸਤਿਗੁਰੂ ਦੇ ਸਾਹਮਣੇ ਹੁੰਦਿਆਂ ਹੀ ਪਿਛਲੀ ਸੋਝੀ ਆ ਗਈ। ਉਹਨੇ ਸਿੰਘਾਂ ਵਾਲੇ ਪਾਸਿਓਂ ਹੋ ਕੇ ਤੁਰਕਾਂ ਨਾਲ ਜੰਗ ਕੀਤਾ। ਅਲਫ ਖਾਨ ਨੇ ਵਿਚਾਰਿਆ ਕਿ ਜੇ ਹੁਣ ਜੰਗ ਕੀਤਾ ਕੋਈ ਲਾਭ ਨਹੀਂ ਹੋਣਾ। ਉਹ ਖਿਸਕ ਗਿਆ ਉੱਥੋਂ, ਸਾਰੇ ਜਾਣੇ ਮੁੜ ਗਏ ਵਾਪਸ। ਮਹਾਰਾਜ ਦੇ ਚਰਨਾਂ ਤੇ ਆ ਕੇ ਸੈਦਾ ਬੇਗ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਲੰਮੀ ਉਮਰ ਦੀ ਆਸ਼ੀਰਵਾਦ ਦਿੱਤੀ ਔਰ ਕਹਿੰਦੇ ਭਲੇ ਸਮੇਂ ਤੇ ਆ ਕੇ ਮਿਲੇ ਹੋ। ਐਸੇ ਸੋਹਣੇ ਵਾਕ ਕਹੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਅਸੀਂ ਸਾਂ ਗੁਰੂ ਨਾਨਕ ਦੇਵ ਦੇ ਰੂਪ ਵਿੱਚ, ਉਦੋਂ ਤੂੰ ਸਾਨੂੰ ਮਿਲਿਆ ਸੀ। ਤੂੰ ਸੋਹਣੀਆਂ ਕਿਰਪਾਨਾਂ ਬਣਾਉਂਦਾ ਹੁੰਦਾ, ਤਲਵਾਰਾਂ ਸ਼ਸਤਰ ਇਹਨਾਂ ਹੁੰਦਾ ਸੀ ਤੂੰ, ਬਈ ਮਹਾਰਾਜ ਮੇਰੀ ਤਲਵਾਰ ਵੀ ਦੇਖੋ ਕਿੰਨੀ ਸੁੰਦਰ ਹੈ, ਮੁੱਠਾ ਕਿੰਨਾ ਸੋਹਣਾ ਹੈ, ਬੰਦੂਕ ਕਿੰਨੀ ਵਧੀਆ। ਮਹਾਰਾਜ ਕਹਿੰਦੇ ਫਿਰ ਅਸੀਂ ਤੈਨੂੰ ਇਹ ਕਿਹਾ ਸੀ ਕਿ ਦਸਵੇਂ ਜਾਮੇ ਚ ਆ ਕੇ ਦੇਖਾਂਗੇ ਤੇਰੀ ਤਲਵਾਰ ਤੇਰੀ ਬੰਦੂਕ। ਸੋ ਸੈਦਾ ਬੇਗ ਨੂੰ ਕਹਿਣ ਲੱਗੇ ਮਹਾਰਾਜ ਕਿ ਹੁਣ ਦਿਖਾ, ਸਭ ਕੁਝ ਦੇਖਾਂਗੇ, ਹੁਣ ਦੇਖ ਵੀ ਲਿਆ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਆਓ ਅੱਗੇ ਪ੍ਰਸੰਗ ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ।

0: ਜਦੋਂ ਤੇਰੇ ਨਾਲ ਅਸੀਂ ਇਸ ਤਰ੍ਹਾਂ ਦਾ ਬਚਨ ਕੀਤਾ ਸੀ, ਯਾਦ ਕਰ, ਨਾਲ ਆਪਣੇ ਵੱਲੋਂ ਵੀ ਕਿਰਪਾ ਦ੍ਰਿਸ਼ਟੀ ਕੀਤੀ ਆ ਕਿ ਇਹਨੂੰ ਯਾਦ ਆ ਜਾਵੇ। ਤੈਨੂੰ ਇਹ ਕਿਹਾ ਸੀ ਕਿ ਅਸੀਂ ਕਦੇ ਤੈਨੂੰ ਬੁਲਾਵਾਂਗੇ ਆਪਣੇ ਪਾਸ, ਕਦੇ ਤੈਨੂੰ ਮਿਲਾਂਗੇ, ਇਹ ਯਾਦ ਕਰ ਤੈਨੂੰ ਬਚਨ ਕਿਹਾ ਸੀ।
1: ਸ਼ਸਤਰ ਬਿਲੋਕਨ ਕਰੇ ਤਿਹਾਰੋ ਤਬ ਪਰਖੇਂਗੇ ਜਥਾ ਉਚਾਰੋ।
0: ਫੇਰ ਤੂੰ ਜਿਵੇਂ ਕਹਿੰਦਾ ਨਾ ਕਿ ਮੇਰੀ ਤਲਵਾਰ ਦੇਖੋ ਇਹ ਬੜੀ ਤਿੱਖੀ ਹੈ, ਇਹਦੀ ਧਾਰ ਬੜੀ ਤਿੱਖੀ ਹੈ, ਫੇਰ ਤਦੋਂ ਅਸੀਂ ਤੇਰੇ ਸ਼ਸਤਰ ਦੇਖਾਂਗੇ, ਉਦੋਂ ਪਰਖਾਂਗੇ ਤੇਰੀ ਤਲਵਾਰ ਨੂੰ।
1: ਪਰਚਾ ਪ੍ਰਥਮ ਸ਼ਬਦ ਕੋ ਕੀਆ ਪਾਛੇ ਇਸ ਪ੍ਰਕਾਰ ਕਹਿ ਦੀਆ।
0: ਪਹਿਲਾਂ ਤੈਨੂੰ ਸ਼ਬਦ ਦਾ ਪਰਚਾ ਪਾਇਆ ਸੀ, ਪਹਿਲੋਂ ਅਸੀਂ ਨਾਮ ਜਪਾਇਆ, ਬਾਣੀ ਪੜ੍ਹਾਈ, ਭਾਵ ਨਾਮ ਦੇ ਵਿੱਚ ਲਾਇਆ ਸੀ ਤੈਨੂੰ, ਤੇ ਬਾਅਦ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਕਿ ਅਸੀਂ ਫੇਰ ਕਦੇ ਜਦੋਂ ਸੋਹਣਾ ਸਮਾਂ ਆਵੇਗਾ ਤੇਰੇ ਸ਼ਸਤਰ ਦੇਖਾਂਗੇ।
1: ਚੁਪਕ ਕਮਾਇਲ ਕਰਾ ਮਾਤ ਚਿਨ ਖੈਰ ਖਿਲਸ ਜੰਨਾਤ।
0: ਸੋ ਇਸ ਤਰ੍ਹਾਂ ਦਾ ਜਿਹੜਾ ਬਚਨ ਸੀ ਤੇਰੇ ਤਾਂ ਹੀ ਕੀਤਾ ਸੀ ਕਿ ਜਿਹੜੀ ਹੈ ਤੂੰ ਇਹ ਕਿਹਾ ਸੀ ਸਾਨੂੰ ਕਿ ਜਿਹੜੀ ਬੰਦੂਕ ਚਲਾਉਣੀ ਹੈ, ਇਹਦੀ ਗੋਲੀ ਜਿਹੜੀ ਚਲਾਉਣੀ ਹੈ ਕਮਾਲ ਦੇ ਨਾਲ, ਇਹ ਇੱਕ ਕਰਾਮਾਤ ਹੈ। ਤੂੰ ਕਿਹਾ ਸੀ ਕਿ ਤੁਹਾਡੇ ਅੰਦਰ ਬੜੀ ਕਰਾਮਾਤ ਹੈ, ਤੋ ਇਸ ਤਰ੍ਹਾਂ ਦੇ ਇਸ ਨਾਲ ਅਸੀਂ ਤੈਨੂੰ ਵੀ ਕਿਹਾ ਸੀ ਕਿ ਜਿਹੜੀ ਆ ਨਾ ਜੇ ਬੰਦੂਕ ਚਲਾਉਣੀ ਹੈ, ਬੰਦੂਕ ਦੀ ਤਮਾਈ ਦਾ ਕਮਾਲ ਐਸਾ ਹੋਵੇ ਕਿ ਲੋਕ ਇਸ ਨੂੰ ਕਰਾਮਾਤ ਸਮਝਣ, ਬੰਦੂਕ ਦਾ ਕਮਾਲ ਕਰਾਮਾਤ ਹੈ, ਇਸ ਕਮਾਲ ਵਾਲੇ ਨੂੰ ਕਿਹੜੀ ਚੀਜ਼ ਨਹੀਂ ਮਿਲਦੀ, ਭਾਵ ਸਾਰੀਆਂ ਚੀਜ਼ਾਂ ਮਿਲੇਗੀ, ਦੋਸਤਾਂ ਵਾਲੀ ਦੋਸਤੀ ਬੇਇੱਜ਼ਤਾਂ ਮਿਲਣਗੀਆਂ, ਬੇਇੱਜ਼ਤਾਂ ਦੋਵਾਂ ਲੋਕਾਂ ਦੇ ਸੁੱਖ ਮਿਲਣਗੇ, ਦੋਸਤਾਂ ਨੇ ਤਾਂ ਖੁਸ਼ ਹੋਣਾ ਹੀ ਹੋਣਾ, ਤੇ ਨਾਲ ਫਿਰ ਕਮਾਲ ਕਰਕੇ ਸੂਰਬੀਰਤਾ ਹੋਵੇਗੀ, ਸੂਰਬੀਰਤਾ ਦੇ ਨਾਲ ਫਿਰ ਪ੍ਰਲੋਕ ਦੇ ਵਿੱਚ ਵੀ ਜਗ੍ਹਾ ਮਿਲਦੀ ਹੈ।
1: ਇਹਦੀ ਬਾਤ ਗੁਰੂ ਜਬ ਕਹੇ ਸਮਝੋ ਮੁਗਲ ਦੇ ਤਬ ਸਹੇ।
0: ਜਦੋਂ ਉਹਦੇ ਬੋਲੇ ਹੋਏ ਬਚਨਾਂ ਨੂੰ ਸਤਿਗੁਰੂ ਨੇ ਦੁਹਰਾਇਆ ਫਿਰ ਕਿ ਤੂੰ ਯਾਦ ਕਰ ਕਿ ਤੂੰ ਸਾਨੂੰ ਕਿਹੜੇ ਕਿਹੜੇ ਬਚਨ ਕਰਦਾ ਹੁੰਦਾ ਸੀ, ਕੀ ਸਾਨੂੰ ਤੂੰ ਕਿਹਾ ਸੀ, ਛੇ ਨਾ ਤੂੰ ਕਿਹਾ ਸੀ ਕਿਹੜੀ ਨਹੀਂ, ਖੈਰ ਤੋਂ ਭਾਵ ਨੇਕੀ ਤੋਂ, ਖਿਲਸ ਜਿਹੜੀ ਹੈ ਸੱਚਾ ਦੋਸਤ ਜਿਹੜੀ ਦੋਸਤੀ ਹੈ, ਇਸੇ ਪ੍ਰਕਾਰ ਜਿਹੜਾ ਜੰਨਤ ਦਾ ਹੈ ਵਾਚਕ ਭਾਵ ਸਵਰਗ, ਬਈ ਜਿਹੜਾ ਤਲਵਾਰ ਚਲਾਉਣੀ ਜਾਣਦਾ, ਸ਼ਸਤਰ ਚਲਾਉਣੇ ਜਾਣਦਾ, ਸੂਰਮਾ ਯੋਧਾ ਹੈ, ਸੂਰਮੇ ਨੂੰ ਇਸ ਲੋਕ ਵਿੱਚ ਵੀ ਵਡਿਆਈਆਂ ਮਿਲਦੀਆਂ ਨੇ ਅਤੇ ਪਰਲੋਕ ਦੇ ਵਿੱਚ ਵੀ ਜਾ ਕੇ ਉਹਨੂੰ ਵਡਿਆਈਆਂ ਮਿਲਦੀਆਂ ਹਨ।
1: ਇਹਦੀ ਬਾਤ ਗੁਰੂ ਜਬ ਕਹੇ
0: ਇਹਨਾਂ ਬਚਨ ਸਤਿਗੁਰੂ ਮਹਾਰਾਜ ਜੀ ਨੇ ਜਦ ਕਿਹਾ
1: ਸਮਝਿਓ ਮੁਗਲ ਹਿਰਦੇ ਤਬ ਸਹੇ।
0: ਉਸ ਵਕਤ ਉਹ ਮੁਗਲ ਸੈਦ ਖਾਨ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਨਿਸ਼ਚੇ ਕਰਕੇ ਸਮਝ ਗਿਆ
1: ਪਰੇ ਉਹ ਅਗਾਰੀ ਦੰਡ ਸਮਾਨ,
0: ਜਿਵੇਂ ਡੰਡੇ ਵੱਤ ਭਾਵ ਡੰਡੌਤ ਬੰਧਨ ਕਰਨ ਲੱਗਿਆਂ ਲੰਮੇ ਪੈ ਜਾਈਦਾ ਅੱਗੇ, ਜਾਂ ਗੁਰਾਂ ਦੇ ਅੱਗੇ ਲੰਮਾ ਪੈ ਗਿਆ।
1: ਰਾਖ ਰਾਖ ਮੁਝ ਪੀਰ ਮਹਾਨ,
0: ਹੇ ਮਹਾਨ ਪੀਰ, ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਆਪਣੀ ਸ਼ਰਨ ਵਿੱਚ ਮੈਨੂੰ ਰੱਖ ਲਓ,
1: ਰਾਵਰ ਦਰਸ ਸੁਣੇ ਬਚ ਜਬੈ।
0: ਆਪ ਜੀ ਦੇ ਦਰਸ਼ਨ ਜਦੋਂ ਕੀਤੇ, ਜਦੋਂ ਬਚਨ ਸੋਹਣੇ ਸੁਣੇ,
1: ਪੂਰਬ ਸਿਮਰਤ ਵੀ ਅਬ ਸਬੈ,
0: ਉਹ ਜਿਹੜੀਆਂ ਪਿਛਲੀਆਂ ਸਾਰੀਆਂ ਚੀਜ਼ਾਂ ਸੀ, ਬਚਨ ਬਲਾਸ ਸੀ ਆਪਣੇ, ਉਹ ਤੁਹਾਡਾ ਰੂਪ, ਉਹ ਮੈਨੂੰ ਸਾਰਾ ਹੀ ਯਾਦ ਆ ਗਿਆ।
1: ਭਈ ਸ਼ਕਤ ਮੁਝ ਬਿਖੈ ਵਿਸਾਲ,
0: ਮੇਰੇ ਵਿੱਚ ਬੜੀ ਭਾਰੀ ਸ਼ਕਤੀ ਹੋ ਗਈ ਹੈ।
1: ਰੱਖੋ ਪੀਰ ਜੀ ਲਿਓ ਸੰਭਾਲ,
0: ਪੀਰ ਜੀ ਹੁਣ ਤਾਂ ਤੁਸੀਂ ਰੱਖ ਲਓ, ਤੁਸੀਂ ਸੰਭਾਲੋ ਮੈਨੂੰ।
1: ਜਿਤਕ ਪ੍ਰਥਮ ਕੀ ਬਾਤ ਉਬਾਚੇ,
0: ਜਿੰਨਾ ਕੁ ਆਪ ਜੀ ਨੇ ਪਹਿਲੇ ਜਿਹੜੇ ਬਚਨ ਕਹੇ ਸਨ,
1: ਸਭ ਜਾਨੀ ਮੈਂ ਬੀਤੀ ਸੋ ਸਾਚੇ,
0: ਮੈਨੂੰ ਯਾਦ ਆ ਗਿਆ ਕਿ ਸਾਰੀਆਂ ਗੱਲਾਂ ਬਿਲਕੁਲ ਸੱਚੀਆਂ ਮੇਰੇ ਨਾਲ ਬੀਤੀਆਂ ਹਨ।
1: ਦੇ ਧੀਰਜ ਤਬ ਪ੍ਰਭ ਠਿਗ ਰਾਖਾ,
0: ਉਸ ਵਕਤ ਮਹਾਰਾਜ ਜੀ ਨੇ ਇਹਨੂੰ ਧੀਰਜ ਦਿੱਤਾ, ਥਾਪੜਾ ਦਿੱਤਾ, ਅਤੇ ਆਪਣੇ ਕੋਲ ਹੀ ਰੱਖ ਲਿਆ ਨਾਲ ਹੀ।
1: ਜਿਸ ਕੋ ਨਿਤ ਦਰਸ਼ਨ ਅਭਲਾਖਾ,
0: ਜਿਹਨੂੰ ਹਰ ਰੋਜ਼ ਸੈਦਾ ਬੇਗ ਨੂੰ ਇਕ ਦਰਸ਼ਨਾਂ ਦੀ ਅਭਲਾਖਾ ਹੀ ਸੀ, ਹੋਰ ਕੋਈ ਇੱਛਾ ਨਹੀਂ ਸੀ।
1: ਮੁਗਲ ਪ੍ਰਮੋਦ ਕਲੋ ਔਰ ਪਾਇਓ,
0: ਮੁਗਲ ਨੇ ਭਾਵ ਸੈਦਾ ਬੇਗ ਨੇ ਮਨ ਦੇ ਅੰਦਰ ਬਹੁਤ ਖੁਸ਼ੀ ਮਹਿਸੂਸ ਕੀਤੀ।
1: ਜੇਤ ਕਡੇਰਾ ਸਕਲ ਲੁਟਾਇਓ,
0: ਜਿੰਨਾ ਕਡੇਰਾ ਸੀ ਪੈਸਾ ਧਨ ਦੌਲਤ ਪਦਾਰਥ ਉਹ ਸਾਰਾ ਹੀ ਲੁਟਾ ਦਿੱਤਾ, ਆਪਣੀਆਂ ਫੌਜਾਂ ਨੂੰ ਹੀ ਦੇ ਦਿੱਤਾ।
1: ਸਭ ਕੁਝ ਤਿਆਗ ਰਿਹਾ ਪ੍ਰਭ ਪਾਸ,
0: ਸਾਰਾ ਕੁਝ ਛੱਡ ਦਿੱਤਾ, ਕਹਿਣ ਲੱਗਿਆ ਬਈ ਮੈਨੂੰ ਆਪਣੀ ਮੰਜ਼ਿਲ ਮਿਲ ਗਈ ਹੈ, ਇਸ ਕਰਕੇ ਮੈਂ ਹੁਣ ਗੁਰਾਂ ਦੇ ਕੋਲ ਹੀ ਰਹਾਂਗਾ।
1: ਹੋਏ ਪਰਲੋਕ ਸੁਖ ਲਾਗੀ ਆਸਾ,
0: ਹੁਣ ਮੈਨੂੰ ਇਹ ਆਸਾ ਲੱਗ ਗਈ ਮਨ ਚ ਕਿ ਮੈਨੂੰ ਹੁਣ ਗੁਰਾਂ ਦੇ ਕੋਲ ਆ ਕੇ ਕੋਈ ਫਿਕਰ ਨਹੀਂ ਹੈ, ਇਸ ਲੋਕ ਦਾ ਸੁਖ ਵੀ ਮਿਲੇਗਾ, ਪਰਲੋਕ ਦਾ ਸੁਖ ਮਿਲੇਗਾ।
1: ਸਗਲ ਤੁਰਕ ਗਏ ਜਬ ਦੂਰ, ਉਤਰੇ ਡੇਰੇ ਬਿਖੇ ਹਜ਼ੂਰ,
0: ਜਦੋਂ ਸਾਰੇ ਤੁਰਕ ਚਲੇ ਗਏ ਬਹੁਤ ਦੂਰ ਲੰਘ ਗਈਆਂ ਫੌਜਾਂ ਉਨ੍ਹਾਂ ਦੀਆਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣਾ ਡੇਰਾ ਕੀਤਾ ਹੋਇਆ ਸੀ ਉਥੇ ਜਾ ਕੇ ਉਤਰੇ।
1: ਖਾਨ ਪਾਨ ਦਾਨਾ ਤਿੰਨ ਪਾਏ, ਬਸੇ ਨਿਸਾ ਪੂਰਬ ਕੀ ਥਾਏ,
0: ਘੋੜਿਆਂ ਨੂੰ ਵੀ ਖਾਣਾ ਦਾਣਾ ਪਾਇਆ ਹੈ ਔਰ ਫੌਜਾਂ ਨੇ ਵੀ ਲੰਗਰ ਛਕਿਆ ਹੈ ਅਤੇ ਰਾਤ ਨੂੰ ਬਿਰਾਜਮਾਨ ਹੋਏ।
1: ਭਈ ਪ੍ਰਭਾਤ ਕੂਚ ਕਰ ਦੇਣ,
0: ਅੰਮ੍ਰਿਤ ਵੇਲ ਦਾ ਨਿਤਨੇਮ ਕਰਕੇ ਉਸ ਤੋਂ ਬਾਅਦ ਸੂਰਜ ਦੇ ਚੜਾਓ ਨਾਲ

0: ਕਿਉਂਕਿ ਉਹਨੇ ਤਾਂ ਸਾਰਾ ਕੁਝ ਤੁਰਕਾਂ ਨੂੰ ਦੇ ਤਾ ਆਪਣਾ ਵਾਪਸ, ਭਾਈ ਮੈਨੂੰ ਕੁਛ ਨੀ ਚਾਹੀਦਾ। ਸਤਿਗੁਰੂ ਜੀ ਨੇ ਹੁਣ ਆਪਣੇ ਕੋਲੋਂ ਉਹਨੂੰ ਹੋਰ ਸ਼ਸਤਰ ਬਖਸ਼ ਦਿੱਤੇ।
1: ਛੱਡ ਤੁਰੰਗ ਪਰ ਮੁੱਦ ਤੇ ਵਡੇਰ,
0: ਬਹੁਤ ਖੁਸ਼ ਹੋਇਆ ਕਿ ਗੁਰਾਂ ਨੇ ਮੈਨੂੰ ਸ਼ਸਤਰ ਬਖਸ਼ੇ ਨੇ, ਸੱਚੇ ਪਾਤਸ਼ਾਹ ਨੇ ਘੋੜਾ ਬਖਸ਼ਿਆ, ਘੋੜੇ ਤੇ ਚੜ ਕੇ ਸਵਾਰ ਹੋ ਕੇ ਚੱਲਿਆ।
1: ਚੱਲਿਓ ਸੰਗ ਮਿਲ ਸਿੰਘ ਸਾਥ,
0: ਨਾਲ ਮਿਲ ਕੇ ਸਿੰਘਾਂ ਦੇ ਇਹ ਨਾਲ ਨਾਲ ਸ਼ਰਧਾਲੂ ਪੁਰਾਣਾ ਗੁਰਸਿੱਖ ਚੱਲਿਆ ਹੈ।
1: ਗਮਨੇ ਆਨੰਦਪੁਰ ਦਿਸ਼ਨਾਥ,
0: ਮਾਲਕ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ।
1: ਸਗਲੋ ਪੰਥ ਉਲੰਘਣ ਕਰਿਓ,
0: ਸਾਰਾ ਪੈਂਡਾ ਸਤਿਗੁਰੂ ਜੀ ਨੇ ਤੈਅ ਕਰ ਲਿਆ।
1: ਦੰਦ ਸ਼ਬਦ ਸ਼੍ਰੋਣ ਮੈਂ ਪਰਿਓ,
0: ਨਗਾਰੇ ਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਸੰਗਤ ਦੇ ਪਈ,
1: ਪੁਰਜਨ ਸੁਣ ਕੇ ਬੋ ਅਹਿਲਾਦੇ,
0: ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀ ਸਿੰਘ ਸਾਰੇ ਮਾਈ ਭਾਈ ਆਵਾਜ਼ ਨਗਾਰੇ ਦੀ ਸੁਣ ਕੇ ਬਹੁਤ ਖੁਸ਼ ਹੋਏ।
1: ਨਿਕਸੇ ਚਾਰੋ ਸਾਹਿਬਜ਼ਾਦੇ,
0: ਚਾਰੇ ਸਾਹਿਬਜ਼ਾਦੇ ਬੜੇ ਖੁਸ਼ੀ ਦੇ ਨਾਲ ਬਾਹਰ ਆਏ, ਮਹਿਲਾਂ ਤੋਂ ਮਹਾਰਾਜ ਨੂੰ ਮਿਲਣ ਲਈ ਤਿਆਰੀਆਂ ਹੋ ਗਈਆਂ।
1: ਮਿਲ ਮਾਨਵ ਸਭ ਵੈਰ ਪਧਾਰੇ,
0: ਮਿਲ ਕੇ ਸਾਰੇ ਮਾਈ ਭਾਈ ਅਗਵਾਨੀ ਕਰਨ ਲਈ ਅੱਗਿਓ ਸਤਿਗੁਰੂ ਨੂੰ ਲੈਣ ਵਾਸਤੇ ਸਤਿਕਾਰ ਕਰਨ ਲਈ ਚੱਲੇ।
1: ਦਰਸ਼ਨ ਕਰਤ ਬੰਦਨਾ ਧਾਰੇ,
0: ਦਰਸ਼ਨ ਕਰਤੇ ਜਾ ਕੇ ਦਰਸ਼ਨ ਕੀਤੇ ਨੇ, ਉਸ ਵਕਤ ਮੱਥੇ ਟੇਕੇ ਨੇ ਸਤਿਗੁਰੂ ਮਹਾਰਾਜ ਜੀ ਨੂੰ।
1: ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
0: ਸਤਿਗੁਰੂ ਮਹਾਰਾਜ ਨੇ ਮਰਿਆਦਾ ਮੁਤਾਬਕ ਸਾਰਿਆਂ ਨੂੰ ਉਨ੍ਹਾਂ ਦੇ ਮੁਤਾਬਕ ਸੁਖ ਸਾਂਦ ਪੁੱਛੀ ਹੈ।
1: ਮਿਲੇ ਅਗਰ ਜੇ ਦਰਸ਼ਨ ਪਾਏ,
0: ਅੱਗਿਓਂ ਆਏ ਨੇ ਜਿਹੜੇ ਉਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤੇ।
1: ਅਨਕ ਬਿਦਨ ਕੀ ਅਰਪੇ ਉਪਾਇਨ,
0: ਅਨੇਕ ਪ੍ਰਕਾਰ ਦੀਆਂ ਭੇਟਾਵਾਂ ਜੋ ਜੋ ਮਿਲਿਆ ਲੈ ਕੇ ਆਏ ਨੇ।
1: ਪਰਸਤ ਸ਼੍ਰੀ ਸਤਿਗੁਰ ਕੇ ਪਾਇਨ,
0: ਆਉਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ।
1: ਅਗਰ ਆਏ ਸਭ ਮਿਲ ਨਰ ਹਰਖੇ,
0: ਅੱਗੇ ਜਿਹੜੇ ਆਏ ਨੇ ਮਾਈ ਭਾਈ ਸਾਰੇ ਜਾਣੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਨੇ।
1: ਪੁਰ ਮੈਂ ਬਰੇ ਪੁਸ਼ਪ ਗਨ ਬਰਖੇ,
0: ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਜੀ ਨੇ, ਬਹੁਤ ਫੁੱਲਾਂ ਦੀ ਵਰਖਾ ਹੋਈ।
1: ਗਏ ਦੁਰਗ ਪੰਥ ਬਜਾਰੇ, ਸਗਰੇ ਨਰ ਬੰਧਨ ਕੋ ਧਾਰੇ,
0: ਉਸ ਵਕਤ ਕਿਲੇ ਵੱਲ ਜਾ ਰਹੇ ਬਾਜ਼ਾਰ ਦੇ ਵਿੱਚ ਦੀ ਸਾਰਿਆਂ ਨੇ ਮੱਥਾ ਟੇਕਿਆ, ਦੂਰ ਤੱਕ ਪੰਗਤਾਂ ਲੱਗੀਆਂ ਹੋਈਆਂ ਖੜੇ ਨੇ, ਸਾਰੇ ਫੁੱਲਾਂ ਦੀ ਵਰਖਾ ਕਰਦੇ ਮੱਥਾ ਟੇਕਦੇ ਹਨ।
1: ਉੱਧਰ ਪਰੇ ਨਿਜ ਮੰਦਰ ਗਏ, ਪ੍ਰਥਮ ਮਾਤ ਕੋ ਬੰਧਨ ਕਏ,
0: ਉੱਤਰੇ ਨੇ ਮਹਿਲਾਂ ਦੇ ਵਿੱਚ ਪਹੁੰਚੇ ਨੇ, ਪਹਿਲਾਂ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਿਆ ਹੈ।
1: ਆਸ਼ਕ ਦੇ ਸਿਰ ਪਰ ਕਰ ਫੇਰਾ, ਸ੍ਰੀ ਗੁਜਰੀ ਉਰ ਆਨੰਦ ਬਡੇਰਾ,
0: ਆਸ਼ੀਰਵਾਦ ਦਿੱਤੀ ਹੈ ਪੁੱਤਰ ਨੂੰ, ਬਹੁਤ ਪ੍ਰਸੰਨ ਹੋਏ ਨੇ ਮਨ ਦੇ ਅੰਦਰ।
1: ਬੈਠਣ ਕੇ ਸਥਾਨ ਪੁੰਨ ਗਏ,
0: ਫਿਰ ਜਿੱਥੇ ਸੁਸ਼ੋਭਿਤ ਹੋਣ ਦੀ ਥਾਂ ਸੀ ਫੇ ਮਹਾਰਾਜ ਜੀ ਉੱਥੇ ਪਹੁੰਚੇ ਹਨ।
1: ਰੁਚਿਰ ਪ੍ਰਿਆਂਕ ਡਸਾਵਨ ਕਏ,
0: ਬਹੁਤ ਸੁੰਦਰ ਸੋਹਣਾ ਪਲੰਘ ਮਹਾਰਾਜ ਜੀ ਵਾਸਤੇ ਡਾਉਣਾ ਕੀਤਾ ਹੈ।
1: ਕਿਨ ਕੇਤਕ ਪੁਰ ਬਸੇ ਗੁਸਾਏ,
0: ਇਤਨੇ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਰਹੇ।
1: ਸੰਗਤ ਚਲੀ ਆਏ ਸਮੁਦਾਏ,
0: ਬਹੁਤ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਹੁਣ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚੇ ਨੇ, ਇਸ ਕਰਕੇ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ।
1: ਦਰਸ਼ਨ ਕਰੇ ਕਾਮਨਾ ਪਾਵੇ,
0: ਸਾਰੇ ਜਣੇ ਦਰਸ਼ਨ ਕਰਦੇ ਨੇ ਅਤੇ ਜਿਹੜੀ ਕਾਮਨਾ ਹੈ ਮਨੋਕਾਮਨਾ ਦਰਸ਼ਨਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਦਰਸ਼ਨ ਕਰਦੇ ਨੇ, ਕਈਆਂ ਦਰਸ਼ਨਾਂ ਦੀ ਕਾਮਨਾ ਹੈ ਅਤੇ ਕਈ ਬੋਲ ਕੇ ਵੀ ਕਹਿੰਦੇ ਨੇ ਮਹਾਰਾਜ ਸਾਨੂੰ ਇਹ ਪਦਾਰਥ ਚਾਹੀਦੇ ਨੇ, ਉਹਨਾਂ ਦੀ ਮਨੋਕਾਮਨਾ ਵੀ ਪੂਰੀ ਕਰਦੇ ਨੇ।
1: ਬਸੈ ਨਿਕਟ ਪੁੰਨ ਸਦਨ ਸਿਧਾਮੈ,
0: ਫਿਰ ਜਿਹੜੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਕੋਈ ਇੱਕ ਦਿਨ ਦੋ ਦਿਨ, ਕੋਈ ਮਹੀਨਾ ਦੋ ਮਹੀਨੇ ਛੇ ਮਹੀਨੇ ਇਸ ਤਰ੍ਹਾਂ ਰਹਿੰਦੇ ਹੁੰਦੇ ਸੀ ਪੁਰਾਣੇ ਬੰਦੇ ਗੁਰਸਿੱਖ ਆ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ।
1: ਦੋਹੇਰਾ ਸੈਦ ਬੇਗ ਤੇ ਸਭ ਸੁਣਿਓ, ਗਿਰ ਈਸ਼ਵਰਨ ਬਿਰਤਾਂਤ,
0: ਫਿਰ ਮਹਾਰਾਜ ਜੀ ਨੇ ਸੈਦਾ ਬੇਗ ਤੋਂ ਇਹ ਸਾਰਾ ਸੁਣਿਆ ਪ੍ਰਸੰਗ ਬਈ ਇਹ ਜਿਹੜਾ ਸਾਡੇ ਤੇ ਹਮਲਾ ਆਏ ਸੀ ਕਰਨ ਇਕੱਠੇ ਹੋ ਕੇ ਸਾਰੇ ਜਾਣੇ ਇਹ ਤੁਹਾਨੂੰ ਕਿਹਨੇ ਕਿਹਾ ਸੀ ਤੁਹਾਡਾ ਤਾਂ ਰਸਤਾ ਉਹ ਪਰੇ ਦੀ ਸੀਗਾ ਤੇ ਤੁਸੀਂ ਇਸ ਰਸਤੇ ਕਿਵੇਂ ਆ ਗਏ ਚਮਕੌਰ ਸਾਹਿਬ ਵਾਲੇ ਪਾਸੇ ਤਾਂ ਉਹਨੇ ਫਿਰ ਸਾਰੀ ਕਰਤੂਤ ਦੱਸੀ ਪਹਾੜੀਆਂ ਦੀ
1: ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ
0: ਮਹਾਰਾਜ ਅਸੀਂ ਕਾਹਨੂੰ ਆਉਣਾ ਸੀ ਇੱਧਰ ਨੂੰ ਅਸੀਂ ਤਾਂ ਸਿੱਧੇ ਜਾ ਰਹੇ ਸੀ ਆ ਜਿਹੜੇ ਪਹਾੜੀਏ ਰਾਜੇ ਨੇ ਇਹਨਾਂ ਦੇ ਵਜ਼ੀਰ ਇਕੱਠੇ ਹੋ ਕੇ ਗਏ ਬੜਾ ਇਹਨਾਂ ਨੇ ਸਾਨੂੰ ਧੰਨ ਦਿੱਤਾ ਨਾਲੇ ਪ੍ਰੇਰਿਆ ਕਿ ਮਹਾਰਾਜ ਕੋਲ ਸਾਰੇ ਹੀ 500-400 ਸਿੰਘ ਹੈ ਤੇ ਨਾਲੇ ਨਰੰਗੇ ਨਾਲ ਵੈਰ ਵੀ ਹੈ ਜੇ ਤੁਸੀਂ ਜਾ ਕੇ ਮਹਾਰਾਜ ਨੂੰ ਮਾਰਦੇ ਹੋ ਜੇ ਫੌਜਾਂ ਮਾਰਦੇ ਹੋ ਅਸੀਂ ਵੀ ਸੁਖੀ ਰਹਾਂਗੇ ਨਾਲੇ ਤੁਹਾਨੂੰ ਰਾਜਾ ਵੀ ਇਨਾਮ ਦੇਵੇਗਾ
1: ਕਿਉਂ ਪਏ ਉਹਦੇ ਸਿੰਘ ਆਲਮ ਸਿੰਘ ਆਦਿ
0: ਭਾਈ ਉਦੇ ਸਿੰਘ ਜੀ ਅਤੇ ਭਾਈ ਆਲਮ ਸਿੰਘ ਜੀ ਤੋਂ ਲੈ ਕੇ ਹੋਰ ਸਾਰੇ ਸਿੰਘ
1: ਸਭ ਸੁਣ ਕਰ ਹੋਏ ਬਿਸਮਾਦ
0: ਜਦੋਂ ਇਹ ਗੱਲ ਸੁਣੀ ਬਈ ਉੱਤੋਂ ਤਾਂ ਬੜਾ ਮਿਲਾਪ ਕਰਦੇ ਨੇ ਮਠਿਆਈਆਂ ਭੇਜਦੇ ਆ ਕਦੇ ਫਲ ਭੇਜਦੇ ਨੇ ਕਦੇ ਘੋੜੇ ਭੇਜਦੇ ਆ ਕਦੇ ਸ਼ਸਤਰ ਭੇਜਦੇ ਆ ਉੱਤੋਂ ਕਹਿੰਦੇ ਮਹਾਰਾਜ ਜੀ ਤੁਹਾਡੇ ਹੀ ਆ ਰੱਖ ਲਓ ਆਹਦੇ ਵਿੱਚੋਂ ਕੀ ਦਗਾ ਕਰਦੇ ਨੇ ਸਾਡੇ ਨਾਲ ਇਸ ਤਰ੍ਹਾਂ ਸਿੰਘਾਂ ਨੂੰ ਫਿਰ ਸੁਣ ਕੇ ਗੁੱਸਾ ਆ ਗਿਆ
1: ਮੰਦਮਤੀ ਸਰ ਦੁਸ਼ਟ ਪਹਾੜੇ
0: ਇਹ ਜਿਹੜੇ ਦੁਸ਼ਟ ਪਹਾੜੀਏ ਨੇ ਇਹ ਤਾਂ ਬੜੀ ਖੋਟੀ ਬੁੱਧੀ ਵਾਲੇ ਹਨ
1: ਰਜਿਓ ਕਾਪਿਆਂ ਨੇ ਉਹ ਦਲ ਭਾਰੇ
0: ਕਿੰਨਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਆ ਦਲ ਨੂੰ ਪੈਸੇ ਦੇ ਕੇ ਤੁਰਕਾਂ ਨੂੰ ਸਾਡੇ ਤੇ ਚੜਾ ਲਿਆਂਦਾ
1: ਇੱਕ ਦਿਨ ਸਤਿਗੁਰ ਸਭਾ ਮਝਾਰਾ
0: ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਸੰਗਤ ਚ
1: ਥਿਰੇ ਖਾਲਸਾ ਆਇਓ ਸਾਰਾ
0: ਜਦੋਂ ਟਿਕੇ ਹੋਏ ਸਨ ਸਤਿਗੁਰੂ ਸਜੇ ਹੋਏ ਸਨ ਤਾਂ ਸਾਰਾ ਖਾਲਸਾ ਪਹੁੰਚਿਆ
1: ਦਇਆ ਸਿੰਘ ਮੋਕਮ ਸਿੰਘ ਧੀਰ ਧਰਮ ਸਿੰਘ ਹਿੰਮਤ ਸਿੰਘ ਬੀਰ ਈਸ਼ਰ ਸਿੰਘ ਟੇਕ ਸਿੰਘ ਆਏ ਇਤਿਆਦਕ ਗੁਰ ਕੋ ਦਰਸਾਏ
0: ਇਹ ਸਾਰੇ ਸਿੰਘ ਨੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਵਿਚ ਆਏ ਹਨ
1: ਆਲਮ ਸਿੰਘ ਕਹੀ ਤਬ ਬਾਤ ਪ੍ਰਭ ਜੀ ਗਿਰਪਤੀ ਗਤ ਵਿਖਿਆਤ
0: ਭਾਈ ਆਲਮ ਸਿੰਘ ਜੀ ਨੇ ਤਾਂ ਵਚਨ ਕੀਤਾ ਮਹਾਰਾਜ ਇਹ ਪਹਾੜੀਆਂ ਦੀ ਗੱਲ ਤਾਂ ਹੁਣ ਪ੍ਰਗਟੀ ਹੋ ਗਈ ਹੈ ਇਹ ਪਹਾੜੀਏ ਜਿਹੜੇ ਨੇ ਅੰਦਰੋਂ ਦਿਲ ਦੇ ਕਿੰਨੇ ਕਾਲੇ ਨੇ ਕਿੰਨੇ ਖੋਟੇ ਹਨ
1: ਉਪਰ ਤੇ ਮਿਲ ਕੀਨਸ ਮੇਲਾ ਰਾਖਿਓ ਅੰਤਰ ਕਪਟ ਦੁਹੇਲਾ
0: ਉਪਰੋਂ ਉਪਰੋਂ ਕਿਵੇਂ ਮਿਲਾਪ ਕੀਤਾ ਹੈ ਅਤੇ ਅੰਦਰੋਂ ਕਿੰਨਾ ਕਪਟ ਰਚਿਆ ਹੈ ਸਾਨੂੰ ਕਿੰਨਾ ਦੁੱਖ ਦਿੱਤਾ ਹੈ
1: ਸੈਨ ਅਚਾਨਕ ਤੁਰਕਨ ਕੇਰੇ
0: ਦੇਖੋ ਅਚਾਨਕ ਹੀ ਤੁਰਕਾਂ ਦੀ ਸੈਨਾ ਸਾਡੇ ਉੱਤੇ ਚੜਾ ਲਿਆ ਏ
1: ਲੜਬੇ ਹੇਤ ਆਨ ਕਰ ਗਏ
0: ਲੜਨ ਵਾਸਤੇ ਪੈਸੇ ਦੇ ਕੇ ਉਹਨਾਂ ਨੂੰ ਸਾਡੇ ਕੋਲ ਲਿਆ ਟੁਕਾਇਆ
1: ਸੈਦਾ ਬੇਗ ਬਤਾਵਤ ਸਾਰ
0: ਇਹ ਤਾਂ ਸੈਦਾ ਬੇਗ ਨੇ ਸਾਨੂੰ ਸਾਰੀ ਗੱਲ ਸਾਰ ਤੱਤ ਜਿਹੜਾ ਦੱਸਿਆ ਹੈ
1: ਗੈਬੇ ਹਿਤ ਤੁਮ ਕੋ ਛਲ ਧਾਰ
0: ਸੋ ਕਿਵੇਂ ਦੇਖੋ ਸਾਡੇ ਨਾਲ ਛਲ ਕਰਦੇ ਨੇ ਉੱਪਰਲੀਆਂ ਗੱਲਾਂ ਕਿਵੇਂ ਕਰਦੇ ਨੇ
1: ਰਾਵਰ ਕੋ ਪ੍ਰਤਾਪ ਹੈ ਭਾਰਾ
0: ਇਹ ਤਾਂ ਜੇ ਆਪ ਜੀ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਕਿ ਉਹਨਾਂ ਤੋਂ ਕੁਛ ਬਣਿਆ ਨਹੀਂ ਤਾਂ ਆ ਦੇਖੋ ਪ੍ਰਤਾਪ ਹੀ ਹੈ ਤਾਂ ਦੇਖਦਿਆਂ ਸਾਰ ਸੈਦਾ ਬੇ ਬਦਲ ਗਿਆ ਨਹੀਂ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ
1: ਛੋਏ ਵੀ ਛਾਪ ਵੀ ਸਕੈ ਛੋਏ ਨਾ ਛਾਲ ਵੀ ਸਕੈ ਗਵਾਰਾ
0: ਇਹ ਤਾਂ ਜਿਹੜੇ ਗਵਾਰ ਝੱਲੇ ਲੋਕ ਨੇ ਜਿਵੇਂ ਮਹਾਰਾਜ ਨੇ ਬਚਨ ਕੀਤਾ ਦਸਮ ਸ੍ਰੀ ਗ੍ਰੰਥ ਵਿਚ ਆਦਿ ਸ੍ਰੀ ਦਸਮ ਗ੍ਰੰਥ ਵਿਚ ਕਿ ਚਾਰਣੀ ਦੋਹਰਾ ਜਿਸ ਨੂੰ ਸਾਜਨ ਰਾਕਸ਼ੀ ਦੁਸ਼ਮਨ ਕਵਨ ਵਿਚਾਰ ਛੁਹ ਨਾ ਸਕੇ ਤੇ ਛਾਹੇ ਕੋ ਨਿਹਪਲ ਜਾਏ ਗਵਾਰ ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ ਇਹ ਤਾਂ ਮਹਾਰਾਜ ਗਵਾਰ ਝੱਲੇ ਲੋਕ ਇਹ ਕੀ ਵਿਗਾੜ ਸਕਦੇ ਨੇ ਤੁਹਾਡੀ ਛਾਂ ਨੂੰ ਵੀ ਛੋਹ ਨਹੀਂ ਸਕਦੇ ਦੇਖੋ ਇਹਨਾਂ ਨੇ ਕਿੰਨਾ ਰੁਪਈਆ ਦੇ ਕੇ ਬਹੁਤ ਸਾਰੇ ਤੁਰਕ ਚੜਾ ਕੇ ਲਿਆਂਦੇ ਨੇ
1: ਕਿਸੇ ਯਤਨ ਮੈਂ ਲੱਗੇ
0: ਮਹਾਨੇ ਇਹ ਤਾਂ ਰਾਤ ਦਿਨ ਇਹਨਾਂ ਨੂੰ ਕਿਹੜਾ ਕੋਈ ਪਾਠ ਪੂਜਾ ਦਾ ਕੰਮ ਹੈ ਕੋਈ ਭਲੇ ਦਾ ਕੰਮ ਹੈ ਕੋਈ ਪਰਉਪਕਾਰ ਦਾ ਕੰਮ ਹੈ ਜਿਹੜੇ ਇਹੋ ਜਿਹੇ ਦੁਸ਼ਟ ਬੰਦੇ ਹੁੰਦੇ ਨੇ ਉਹ ਸੁੱਤੇ ਪਏ ਵੀ ਦੁਸ਼ਟਤਾਈ ਜਾਗਦੇ ਵੀ ਦੁਸ਼ਟਤਾਈ ਚਿਤਵਦੇ ਨੇ
1: ਸੁਣ ਕਰ ਉਹਦੇ ਸਿੰਘ ਵੀ ਕਹਿਓ ਸਿਰ ਲੱਗ ਬੈਰ ਇਹਨੋ ਕੋ ਲਹਿਓ
0: ਸੁਣ ਕੇ ਭਾਈ ਉਦੇ ਸਿੰਘ ਜੀ ਨੇ ਵੀ ਇਹੀ ਬਚਨ ਕਿਹਾ ਕਿ ਮਹਾਰਾਜ ਇਨ੍ਹਾਂ ਦਾ ਜਿਹੜਾ ਬੈਰ ਹੈ ਇਹ ਸਿਰ ਦਾਈਏ ਤੱਕ ਹੈ ਵੀ ਜਾਂ ਮਰ ਜਾਓ ਜਾਂ ਮਾਰ ਦਿਓ ਇਹ ਅੰਦਰੋਂ ਅੰਦਰੋਂ ਤਾਂ ਬਹੁਤ ਭੈੜੇ ਹਨ
1: ਸਤਿਗੁਰ ਛਿਮਾ ਧਰਤ ਹੈ ਜਿਉਂ ਜਿਉਂ
0: ਮਹਾਰਾਜ ਸੱਚੇ ਪਾਤਸ਼ਾਹ ਜਿਉਂ ਜਿਉਂ ਇਨ੍ਹਾਂ ਨੂੰ ਮਾਫ਼ ਕਰ ਦਿੰਦੇ ਨੇ
1: ਮੂਰਖ ਕਪਟ ਰਚਿਤ ਹੈ ਤਿਉਂ ਤਿਉਂ
0: ਇਹ ਮੂਰਖ ਬੰਦੇ ਇਹ ਸਮਝਦੇ ਨੇ ਕਿ ਮਹਾਰਾਜ ਹੁਣ ਸਾਡੇ ਨਾਲ ਮਿਲ ਘੁਲ ਮਿਲ ਗਏ ਨੇ ਜਾਂ ਮਹਾਰਾਜ ਨਾਲ ਡਰਦੇ ਨਾ ਹੋਣ ਕੋਈ ਇੰਨੀ ਗੱਲਾਂ ਸੋਚਦੇ ਰਹਿੰਦੇ ਹੁਣੇ ਆ ਬੈਠੇ ਇਸ ਕਰਕੇ ਇਹ ਸਤਿਗੁਰੂ ਮਹਾਰਾਜ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ
1: ਲੈਣ ਦੇਣ ਇਨ ਕੋ ਨੈ ਕੋਏ ਤੋ ਮੂਡ ਮਤ ਠਾਨੈ ਸੋਏ
0: ਸੋ ਇਸ ਕਰਕੇ ਲੈਣ ਦੇਣ ਹੈ ਨੀ ਕੋਈ ਇਨ੍ਹਾਂ ਦੇ ਨਾਲ ਸਾਡਾ ਫੇਰ ਵੀ ਮੂਰਖ ਮਤੀ ਸਾਡੇ ਨਾਲ ਐਸਾ ਧੋਖਾ ਕਰ ਰਹੇ ਨੇ
1: ਸ੍ਰੀ ਕਲਗੀਧਰ ਬਾਕ ਅਲਾਏ
0: ਸ੍ਰੀ ਕਲਗੀਧਰ ਪਿਤਾ ਜੀ ਨੇ ਐਸੇ ਸੋਹਣੇ ਬਚਨ ਫਿਰ ਕਹੇ ਸਿੰਘਾਂ ਨੂੰ
1: ਇਹ ਪਲਟੋ ਸਭ ਲੈ ਬਣਾਏ
0: ਦੇਖੀ ਚੱਲੋ ਇਹ ਨਾ ਐਨ ਚੰਗੀ ਤਰ੍ਹਾਂ ਦਾ ਕਰਾਰਾ ਕਿਸੇ ਸਮੇਂ ਫਿਰ ਆਪਾਂ ਜਵਾਬ ਦੇਵਾਂਗੇ ਇਹਨਾਂ ਨੂੰ
1: ਕਰੈ ਖਾਲਸਾ ਮੈਦ ਬਖੇੜਾ
0: ਇਹ ਤਾਂ ਕੁਛ ਵੀ ਨਹੀਂ ਹੈ ਜਦੋਂ ਖਾਲਸੇ ਦਾ ਫਿਰ ਇਹਨਾਂ ਨਾਲ ਤਕੜਾ ਜੰਗ ਹੋਵੇਗਾ
1: ਦੂਲਨ ਬਿਖੇ ਪਾਏ ਹੈ ਫੇਰਾ
0: ਖਾਲਸਾ ਇਹਨਾਂ ਦੀਆਂ ਦੂਣਾਂ ਦੇ ਵਿੱਚ ਫੇਰਾ ਪਾਵੇਗਾ ਜਾ ਕੇ ਫਿਰ
1: ਸਮਾਂ ਪਾਏ ਇਨ ਕੀ ਜੜ ਜਾਏ ਰਾਜ ਖਾਲਸਾ ਕਰੈ ਬਣਾਏ
0: ਸਮਾਂ ਪਾ ਕੇ ਇਹਨਾਂ ਦੀਆਂ ਜੜਾਂ ਤਾਂ ਪੱਟੀਆਂ ਜਾਣਗੀਆਂ ਬਿਲਕੁਲ ਇਹ ਮਾਰਦੇ ਨੇ ਛਾਲਾਂ ਨਰੰਗੇ ਦੇ ਸਿਰ ਤੇ ਜਦ ਨਰੰਗਾ ਹੀ ਨਾ ਰਿਹਾ ਜਫ਼ਰਨਾਮਾ ਲਿਖ ਕੇ ਜਦ ਭੇਜਿਆ ਨਰੰਗੇ ਨੇ ਵੀ ਮਰ ਜਾਣਾ ਤੇ ਇਹਨਾਂ ਨੇ ਵੀ ਨਾਲ ਹੀ ਮਰ ਜਾਣਾ ਖਤਮ ਹੋ ਜਾਣਗੇ ਇੱਥੇ ਤਾਂ ਫੇਰ ਸਿੰਘਾਂ ਨੇ ਹੀ ਰਾਜ ਕਰਨਾ ਪਹਾੜਾਂ ਵਿੱਚ ਆ ਕੇ
1: ਅਬ ਵੀ ਸੁਖ ਤੋਂ ਸੁਪਤ ਨਾ ਦੀਜੈ
0: ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਵੀ ਇਹਨਾਂ ਨੂੰ ਸੁੱਖ ਦੇ ਨਾਲ ਸੌਣ ਨਾ ਦਿਓ
1: ਕਹੀ ਗ੍ਰਾਮ ਤਿੱਖੀ ਕਰ ਲੀਜੈ
0: ਕਹਿੰਦੇ ਜਿਹੜੀ ਪਿੰਡਾਂ ਦੇ ਉੱਤੇ ਕਹੀ ਕਰਦੇ ਹੁੰਦੇ ਸੀ ਪਹਿਲਾਂ ਵੀ ਇਹ ਬਚਨ ਪੁਰਾਣੇ ਸਮੇਂ ਚ ਮਹੀਨਾ ਕੁ ਪਹਿਲਾਂ ਦੋ ਮਹੀਨੇ ਪਹਿਲਾਂ ਆਇਆ ਸੀ ਕਹੀ ਕਰਨੀ ਭਾਵ ਜਿਹੜੀ ਖੇਤੀ ਚਾਰੇ ਪਾਸੇ ਉਸ ਖੇਤੀ ਦੇ ਨਾਂ ਆਪਣੀ ਕਹੀ ਫੇਰ ਲੈਣੀ ਟੱਕ ਲਾ ਦੇਣਾ ਇਹ ਖੇਤੀ ਸਾਡੀ ਹੈ ਇਸ ਪ੍ਰਕਾਰ ਦੇ ਨਾਲ ਪੈਸਾ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਆਹ ਪੈਸਾ ਲੈ ਲਓ ਭਾਈ ਇਹ ਸਾਡੇ ਘੋੜਿਆਂ ਵਾਸਤੇ ਹੈ
1: ਖੜਗ ਕੇਤ ਨਿਤ ਹਮੋ ਸਹਾਇਕ
0: ਮਹਾਰਾਜ ਕਹਿੰਦੇ ਵਾਹਿਗੁਰੂ ਖੜਗ ਕੇਤ ਜਿਨ੍ਹਾਂ ਦਾ ਨਾਮ ਹੈ ਅਸ ਕੇਤ ਅਸ ਧੁਜ ਜਿਨ੍ਹਾਂ ਦੇ ਨਾਮ ਨੇ ਉਹ ਸਾਡੇ ਸਹਾਇਕ ਹਨ
1: ਤੂੰ ਕਹਿ ਸਕੈ ਕੌਣ ਹੋਏ ਘਾਇਕ
0: ਕੌਣ ਫੜ ਸਕਦਾ ਤੇ ਕੌਣ ਮਾਰ ਸਕਦਾ ਹੈ
1: ਪ੍ਰਥਮ ਮੇਲ ਵੀ ਇਨਹੋ ਕਿਨੋ
0: ਪਹਿਲਾਂ ਮੇਲ ਵੀ ਤਾਂ ਇਹਨਾਂ ਨੇ ਕੀਤਾ ਸੀ ਆਪਣੇ ਨਾਲ
1: ਔਰ ਕਪਟ ਮੁੱਢਣ ਚਿੱਤ ਦੀਨੋ
0: ਫਿਰ ਕਪਟ ਇਹਨਾਂ ਨੇ ਆਪਣੇ ਮਨ ਦੇ ਅੰਦਰ ਰੱਖ ਕੇ ਲੜਾਈ ਵੀ ਆਪੇ ਕਰ ਲਈ
1: ਪਲਟਾ ਲੇ ਖਾਲਸਾ ਇਨ ਤੇ
0: ਸੋ ਇਹਨਾਂ ਤੋਂ ਖਾਲਸੇ ਨੇ ਪਹਿਲਾਂ ਵੀ ਪਲਟਾ ਲਿਆ ਹੁਣ ਵੀ ਲਵੇਗਾ
1: ਰਾਜ ਤੇਜ ਬਿਰਸੈ ਨਿਤ ਹੰਤੇ
0: ਇਹਨਾਂ ਹੰਗਤਾ ਵਾਲਿਆਂ ਦਾ ਰਾਜ ਤੇਜ ਬਿਲਕੁਲ ਖਤਮ ਹੋ ਜਾਵੇਗਾ
1: ਸ੍ਰੀ ਮੁਕਤ ਤੇ ਇਮ ਹੁਕਮ ਬਖਾਨਾ ਸੁਨ ਹਰਖਿਓ ਸਭ ਪੰਥ ਮਹਾਨਾ
0: ਸ਼੍ਰੋਮਣੀ ਮੁਖ ਵਿੱਚੋਂ ਜਦੋਂ ਮਹਾਰਾਜ ਨੇ ਇਹ ਜਿਹਾ ਬਚਨ ਕੀਤਾ ਸਾਰੇ ਸਿੰਘ ਬੜੇ ਖੁਸ਼ ਹੋਏ ਇਹ ਗੱਲ ਮਹਾਰਾਜ ਦਾ ਬਿਲਕੁਲ ਸੱਤ ਹੈ ਬਚਨ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਖੋਜ ਹੁਣ ਰਾਈਟਰ ਕਰ ਰਹੇ ਨੇ ਆਪਣੇ ਉਹਨਾਂ 'ਚ ਇੱਕ ਬੰਦੇ ਨੇ ਦੱਸਿਆ ਸੀ ਕਹਿੰਦਾ ਇੰਨੀ ਮਾੜੀ ਹਾਲਤ ਹੈ ਉਹ ਰਾਜੇ ਦੇ ਪਰਿਵਾਰਾਂ ਦੀ ਝੋਂਪੜੀਆਂ 'ਚ ਰਹਿੰਦੇ ਨੇ ਸਾਰਾ ਦਿਨ ਮਜ਼ਦੂਰੀ ਕਰਦੇ ਨੇ ਮਸਾਂ ਰੋਟੀ ਖਾਣ ਨੂੰ ਮਿਲਦੀ ਹੈ ਕਹਿੰਦਾ ਮੈਂ ਉਹਨਾਂ ਨਾਲ ਗੱਲਬਾਤ ਛੇੜੀ ਕਹਿੰਦਾ ਹਾਂ ਜੀ ਸਾਡੇ ਬੜੇ ਤਕੜੇ ਰਾਜ ਸੀ ਰਾਜ ਘਰਾਣਾ ਸੀ ਸਾਰਾ ਕੁਝ ਸੀ ਹੌਲੀ ਹੌਲੀ ਅਸੀਂ ਹੁਣ ਦਾਣੇ ਦਾਣੇ ਤੋਂ ਮਥਾਜ ਹੋ ਗਏ ਹਾਂ
1: ਸਿੱਖਤਾ ਚਿੱਤੈ ਕਾ ਪਹਾੜੇ ਸੁਧਰੈ ਮੂਡ ਪਰੈ ਜਬ ਮਾਰੇ
0: ਮਹਾਰਾਜ ਆਪਾਂ ਤਾਂ ਦੇਖੋ ਇਹਨਾਂ ਨੂੰ ਸਿੱਖਿਆ ਦਿੰਦੇ ਹਾਂ ਤੇ ਸਿੱਖਿਆ ਲੈਣ ਦੇ ਯੋਗ ਨਹੀਂ ਹੈਗੇ ਅਸਲ ਵਿੱਚ ਇਹ ਤਾਂ ਕੁੱਟ ਖਾਣ ਦੇ ਯੋਗ ਨੇ ਜਿਵੇਂ ਆਮ ਕਹਾਵਤ ਕਹਿੰਦੇ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਇਹ ਗੱਲਾਂ ਬਾਤਾਂ ਵਾਲੇ ਨਹੀਂ ਹੈਗੇ ਇਹ ਤਾਂ ਡੰਡੇ ਦੇ ਨਾਲ ਹੀ ਸਿੱਧੇ ਹੋਣਗੇ
1: ਸੋ ਬਸ ਨਿਸ ਜੁਗਤ ਬਿਤਾਇਓ ਭਈ ਪੋਰ ਦੁੰਦਪ ਬਜਵਾਇਓ
0: ਉਹ ਦਿਨ ਅਤੇ ਰਾਤ ਬਤੀਤ ਕੀਤਾ ਮਹਾਰਾਜ ਨੇ ਜਦੋਂ ਉਹ ਤੋਂ ਬਾਅਦ ਫਿਰ ਨਗਾਰਾ ਰਣਜੀਤ ਨਗਾਰਾ ਬਜਵਾ ਦਿੱਤਾ
1: ਸਿੰਘ ਨਜ਼ੀਨ ਤੁਰੰਗ ਮੰਡਾਲੇ
0: ਸਿੰਘਾਂ ਨੇ ਘੋੜਿਆਂ ਤੇ ਹੁਣ ਕਾਠੀਆਂ ਪਾ ਲਈਆਂ ਇਸ ਕਰਕੇ ਇਹਨਾਂ ਦੇ ਅੰਦਰਲੀ ਖੋਟ ਪਹਾੜੀਆਂ ਦੀ ਪਤਾ ਲੱਗ ਗਈ।
1: ਕਸੀ ਕਮਰ ਗਲ ਤੁਪ ਕੇ ਉਠਾਲੇ,
0: ਆਪੋ ਆਪਣੇ ਕਮਰ ਕਿਸੇ ਕਸ ਲਏ, ਆਪੋ ਆਪਣੀਆਂ ਬੰਦੂਕਾਂ ਭਰ ਲਈਆਂ।
1: ਜਿਹੜੇ ਖਾਲਸਾ ਹੇਤ ਸ਼ਿਕਾਰਾ,
0: ਖਾਲਸਾ ਸ਼ਿਕਾਰ
1: ਹੰਕਾਰ ਹੈ ਉਹ।
2: ਹੁਣ ਜਿਹੜੇ ਕਈ ਆਪਣੇ ਆਪਣੇ ਪਿੰਡਾਂ ਚ ਆਕੜ ਕੇ ਬੈਠੇ ਨੇ, ਜਿਨ੍ਹਾਂ ਨੂੰ ਰਾਜਿਆਂ ਦੇ ਬਲ ਦਾ ਹੰਕਾਰ ਹੈ।
1: ਤਿੰਨ ਪਰ ਹੋਏ ਸਭ ਕੀ ਹੱਥ ਛੋਰ, ਕਹੀ ਕਰੇ ਦੇ ਸੰਕਟ ਘੋਰ।
2: ਫਿਰ ਉਹਨਾਂ ਦੇ ਚੰਗਾ ਹੱਥ ਝਾੜਦੇ ਨੇ ਜਾ ਕੇ, ਬੜਾ ਖੜਕਾ ਦੜਕਾ ਹੁੰਦਾ, ਗੋਲੀ ਕੁੱਟ ਪੈਂਦੀ ਉਹਨਾਂ ਨੂੰ। ਫਿਰ ਉਥੇ ਕਹੀ ਕਰਦੇ ਨੇ ਜਾ ਕੇ, ਭਾਵ ਸਾਰੇ ਖੇਤ ਦੇ ਦੁਆਲੇ ਕਹੀ ਫੇਰ ਦਿੰਦੇ ਨੇ।
1: ਲੁੱਟ ਕੁੱਟ ਕਰ ਗ੍ਰਾਮ ਉਜਾੜੈ, ਸਭ ਵਿਦ ਕੋ ਹੰਕਾਰ ਨਿਵਾਰੈ।
2: ਜਿਹੜਾ ਆਕੜ ਕਰਦਾ ਅੱਗਿਓ ਜਿਹੜਾ, ਫਿਰ ਲੁੱਟ ਕੁੱਟ ਕੇ ਚੰਗੀ ਤਰ੍ਹਾਂ ਉਹਦਾ ਗ੍ਰਾਮ ਪਿੰਡ ਉਜਾੜ ਕੇ ਚੰਗੇ ਤਰੀਕੇ ਦੇ ਨਾਲ ਉਨ੍ਹਾਂ ਦੇ ਜਿਹੜੇ ਅੰਦਰ ਹੰਗਤਾ ਭਰੀ ਪਈ ਹੈ ਉਹਦੀ ਨਿਵਿਰਤੀ ਕਰ ਦਿੰਦੇ ਨੇ।
1: ਜਾਏ ਪੁਕਾਰੋ ਰਾਜਨ ਪਾਸ,
2: ਉਹ ਅਸਲ ਵਿਚ ਭੇਜਣੇ ਤਾਂ ਹੁੰਦੇ ਉਪਰ ਰਾਜਿਆਂ ਦੇ ਕੋਲ, ਕਰਨਾ ਤਾਂ ਉਨ੍ਹਾਂ ਨੂੰ ਠੀਕ ਹੈ ਜਿਨ੍ਹਾਂ ਦੇ ਮਨ ਕਾਲੇ ਹਨ।
1: ਦੀਨ ਹੋਏ ਕਰਤੇ ਅਰਦਾਸ,
2: ਉਹ ਪੁਕਾਰੂ ਹੋ ਕੇ ਜਾਂਦੇ ਨੇ, ਫਿਰ ਦੀਨ ਹੋ ਕੇ ਹੱਥ ਜੋੜ ਜੋੜ ਕੇ ਰਾਜਿਆਂ ਕੋਲ ਆਪਣੀ ਬੇਨਤੀ ਕਰਦੇ ਹਨ।
1: ਸੁਣ ਗਿਰ ਪਤੀ ਉਰਕ ਪੈ ਗਨੇਰਾ,
2: ਪਹਾੜੀਏ ਸੁਣ ਕੇ ਮਨ ਦੇ ਅੰਦਰ ਬੜਾ ਖਿੱਚਦੇ ਨੇ, ਬੜਾ ਗੁੱਸਾ ਆਉਂਦਾ ਉਹਨਾਂ ਨੂੰ।
1: ਦਰੈ ਤਰਾਸ ਲੜ ਸਕੈ ਨਾ ਫੇਰਾ,
2: ਹੁਣ ਇਹਨਾਂ ਪਹਾੜੀ ਰਾਜਿਆਂ ਨੂੰ ਸਿਵਾਏ ਗੁੱਸੇ ਦੇ ਹੋਰ ਕੁਛ ਨਹੀਂ ਹੋ ਸਕਦਾ, ਕਿਉਂਕਿ ਲੜੇ ਸਕਦੇ ਨਹੀਂ ਹਨ।
1: ਭਲੇ ਸੂਰ ਨਰ ਪ੍ਰਥਮ ਸੰਘਾਰੇ, ਆਦਿ ਕੇਸਰੀ ਚੰਦ ਜੁਝਾਰੇ।
2: ਜਿਹੜੇ ਇਨ੍ਹਾਂ ਵਿਚ ਚੰਗੇ ਲੜਨ ਵਾਲੇ ਸੀ ਕੇਸਰੀ ਚੰਦ ਵਰਗੇ, ਉਹ ਤਾਂ ਭਾਈ ਉਦੇ ਸਿੰਘ ਹੋਣਾ ਨੇ ਸਿਰ ਵੱਢ ਲਿਆਂਦਾ ਸੀ ਉਹਦਾ ਤਾਂ, ਤੇ ਬਾਕੀ ਚੰਗੇ ਚੰਗੇ ਸੂਰਮੇ ਪਹਿਲੀਆਂ ਜੰਗਾਂ ਚ ਮਾਰੇ ਗਏ। ਹੁਣ ਇਨ੍ਹਾਂ ਕੋਲ ਤਾਂ ਐਵੇਂ ਹੀ ਫਾਲਤੂ ਜਿਹੇ ਨੇ ਬੰਦੇ ਜਿਹੜੇ ਜੰਗ ਕਰ ਨਹੀਂ ਸਕਦੇ, ਇਸ ਕਰਕੇ ਰਾਜੇ ਤੁਰਕਾਂ ਨੂੰ ਉਕਸਾਉਂਦੇ ਨੇ, ਪੈਸਾ ਦਿੰਦੇ ਨੇ ਕਿ ਤੁਸੀਂ ਹਮਲਾ ਕਰੋ, ਇਸ ਤਰ੍ਹਾਂ ਆਪ ਲੜਨ ਜੋਗੇ ਨਹੀਂ ਹਨ ਤੇ ਆਪ ਖੇਡਣ ਜੋਗੇ ਹੀ ਹਨ।
1: ਤਉ ਨ ਸਤਿਗੁਰ ਲੜ ਤ੍ਰਿਪਤਾਇਓ, ਦਲ ਤੁਰਕਨ ਕੋ ਅਨਗਨ ਆਇਓ।
2: ਹੁਣ ਖਿੱਜ ਖਿੱਜ ਕੇ ਕਹਿੰਦੇ ਨੇ ਹਲੇ ਰੱਜੇ ਨੀ ਮਹਾਰਾਜ, ਦੇਖੋ ਸਾਡਾ ਦਲ ਸਾਰਾ ਮਾਰਤਾ, ਫੇਰ ਤੁਰਕਾਂ ਦਾ ਦਲ ਚੜਾ ਲਿਆਂਦਾ।
1: ਮਾਰਨ ਮਰਨ ਹਜ਼ਾਰੋ ਕੇਰਾ,
2: ਹਜ਼ਾਰਾਂ ਦਾ ਮਾਰਨਾ ਮਰਨਾ ਹੋਇਆ ਹੈ।
1: ਮਿਤਿਓ ਨ ਕਹਤੇ ਸਿੰਘ ਨਿਝੇੜਾ,
2: ਪਰ ਸਿੰਘਾਂ ਦਾ ਜਿਹੜਾ ਝਗੜਾ ਸੀ ਇਹ ਮਿਟਿਆ ਨਹੀਂ ਹੈ।
1: ਇਕ ਦੋਏ ਮਾਸ ਇਸੀ ਬਿਦ ਬੀਤੇ, ਚੜੈ ਅਖੇਰ ਖਾਲਸਾ ਨੀਤੇ।
2: ਇਸ ਤਰ੍ਹਾਂ ਇਕ ਦੋ ਮਹੀਨੇ ਬਤੀਤ ਹੋ ਗਏ, ਖਾਲਸਾ ਇਸੇ ਤਰ੍ਹਾਂ ਹੀ ਰੋਜ਼ ਸ਼ਿਕਾਰ ਚੜਦਾ ਹੈ, ਫਿਰ ਫਰਿਆਦਾਂ ਹੁੰਦੀਆਂ ਨੇ, ਫਿਰ ਖਿੱਚਦੇ ਨੇ ਬੈਠੇ, ਫਿਰ ਸੋਚਦੇ ਨੇ ਕਿ ਅਸੀਂ ਗਲਤੀ ਕੀਤੀ ਹੈ। ਉਨ੍ਹਾਂ ਨੂੰ ਵੀ ਪਤਾ ਹੈ ਕਿ ਉਹ ਜਿਹੜਾ ਸੈਦਾ ਖਾਨ ਆ ਕੇ ਉਹ ਇੱਥੇ ਰਲ ਗਿਆ ਇਨ੍ਹਾਂ ਦੇ ਨਾਲ, ਉਹਨੇ ਸਾਰੀ ਗੱਲ ਦੱਸ ਦਿੱਤੀ ਹੋਣੀ ਹੈ।
1: ਲੁੱਟ ਕੁੱਟ ਕਰ ਕਿਦਕ ਉਜਾੜੇ,
2: ਲੁੱਟ ਕੁੱਟ ਕੇ ਚੰਗੀ ਤਰ੍ਹਾਂ ਕਿੰਨਿਆਂ ਕੁ ਨੂੰ ਉਜਾੜ ਕਰ ਦਿੱਤਾ।
1: ਕੀਤਕ ਆਪਣੇ ਕਰ ਪ੍ਰਤਪਾਰੇ,
2: ਉਹ ਕਿੰਨੇ ਕੁ ਜਿਹੜੇ ਚਰਨੀ ਪੈ ਗਏ ਆ ਕੇ ਉਨ੍ਹਾਂ ਨੂੰ ਪਾਲਣਾ ਕੀਤੀ।
1: ਖੇਤੀ ਬੰਟਨ ਪਰ ਸਿੱਖ ਰਹੇ, ਟਿਕਟੇ ਗ੍ਰਾਮ ਜੇ ਗੁਰਪੁਰ ਆਏ।
2: ਜਦੋਂ ਕਣਕ ਹੁੰਦੀ ਜਾਂ ਚੌਲ ਹੁੰਦੇ ਜਾਂ ਹੋਰ ਕੋਈ ਫਸਲ ਹੁੰਦੀ, ਉਦੋਂ ਸਿੰਘਾਂ ਨੂੰ ਭੇਜ ਦਿੰਦੇ ਸੀ, ਮਹਾਰਾਜ ਜਾਓ ਇਹਨਾਂ ਤੋਂ ਹਾਲਾ ਲੈ ਕੇ ਆਓ, ਕਿਉਂਕਿ ਇਹ ਰਾਜਿਆਂ ਨੂੰ ਆਪਣਾ ਹਾਲਾ ਦਿੰਦੇ ਨੇ, ਫਿਰ ਉਹ ਖਜ਼ਾਨਾ ਭਰ ਜਾਂਦਾ ਉਹਨਾਂ ਦਾ, ਤੇ ਪੈਸੇ ਦੀ ਆਕੜ ਹੈ, ਪੈਸੇ ਹੀ ਰੋਕ ਲੈਂਦੇ, ਇਹਨਾਂ ਦਾ ਪੈਸਾ ਜਾਣ ਨਹੀਂ ਦਿੰਦੇ, ਨਾ ਉਹਨਾਂ ਨੂੰ ਅੰਨ ਦਾਣਾ ਪਹੁੰਚੇਗਾ ਤੇ ਆਪੇ ਔਖੇ ਹੋਣਗੇ। ਇਸ ਕਰਕੇ ਸਿੰਘ ਜਾ ਕੇ ਕਹਿੰਦੇ ਉਹ ਬਈ ਉਧਰ ਰਾਜੇ ਨੂੰ ਨਹੀਂ ਦੇਣਾ, ਹੁਣ ਹੁਣ ਇਧਰ ਫੌਜਾਂ ਨੂੰ ਦਿਓ ਹਾਲਾ।
1: ਪਰਜਾ ਭਰਨ ਲੱਗੀ ਸਭ ਹਾਲਾ,
2: ਸਾਰੀ ਪਰਜਾ ਹੁਣ ਇਧਰ ਖਾਲਸੇ ਦਾ ਹਾਲਾ ਭਰਨ ਲੱਗੀ।
1: ਖੁਸ਼ੀ ਬਸਣ ਲਾਗੇ ਤਿਸ ਕਾਲਾ,
2: ਉਦੋਂ ਪਿੰਡਾਂ ਵਾਲੇ ਫਿਰ ਸੁਖੀ ਬਸਣ ਲੱਗੇ ਬਈ ਹੁਣ ਨੀ ਖਾਲਸੇ ਨੇ ਕੁਛ ਕਹਿਣਾ, ਕਿਉਂਕਿ ਹੁਣ ਅਸੀਂ ਦਸਵੰਧ ਉਧਰ ਕੱਢਦੇ ਆ ਆਪਣਾ।
1: ਦਿਨ ਪ੍ਰਤ ਵਧਤ ਪ੍ਰਤਾਪ ਉਚੇਰਾ,
2: ਦਿਨ ਪ੍ਰਤ ਦਿਨ ਪ੍ਰਤਾਪ ਜਿਹੜਾ ਸੀ ਬਹੁਤ ਭਾਰੀ ਵੱਧ ਰਿਹਾ।
1: ਮਾਨੈ ਆਨ ਬਸ ਗਿਨ ਨੇਰਾ,
2: ਸੋ ਜਿਹੜੇ ਨੇੜੇ ਨੇੜੇ ਵਸਦੇ ਨੇ 10 ਕਿਲੋਮੀਟਰ 20 ਕਿਲੋਮੀਟਰ ਵਾਲੇ, ਉਹ ਤਾਂ ਸਾਰੇ ਜਾਣੇ ਹੁਣ ਸ੍ਰੀ ਆਨੰਦਪੁਰ ਸਾਹਿਬ ਹੀ ਆ ਕੇ ਮੱਥਾ ਟੇਕਦੇ।
1: ਨਹੀਂ ਅਨੀਤ ਕਰਨ ਕੋ ਪਾਵੈ,
2: ਕੋਈ ਜਾਣਾ ਖੋਟੀ ਨੀਤੀ ਕਰ ਹੀ ਨਹੀਂ ਸਕਦਾ, ਪੁੱਠਾ ਕੰਮ।
1: ਚੋਰ ਯਾਰ ਪਕੜਿਓ ਦਰੁੱਤ ਜਾਵੈ,
2: ਕਿਉਂਕਿ ਜਿਹੜੇ ਚੋਰ ਯਾਰ ਵਟਪਾਰ ਠੱਗ ਨੇ ਇਹ ਫੜੇ ਜਾਂਦੇ, ਫਿਰ ਇਹਨਾਂ ਨੂੰ ਸਜ਼ਾ ਬੜੀ ਮਿਲਦੀ ਸੀ।
1: ਮੈਂ ਵਟਪਾਰ ਕਰੈ ਵਟਪਾਰੀ, ਕਰੈ ਜੋ ਪਕੜਿਓ ਜਾਏ ਦੁਖਾਰੇ।
2: ਵਟਪਾਰ ਹੁੰਦਾ ਰਾਹ ਦੇ ਵਿਚ ਲੁੱਟਣ ਵਾਲੇ, ਜਿਹੜੇ ਲੁਟੇਰੇ ਸੀਗੇ ਉਹ ਲੁੱਟਦੇ ਹੀ ਨਹੀਂ ਸੀ ਕੋਈ, ਜੇ ਕੋਈ ਲੁੱਟਣ ਵਾਲਾ ਫੜਿਆ ਜਾਂਦਾ ਸੀ ਉਹਨੂੰ ਬਹੁਤ ਦੁੱਖ ਦਿੰਦੇ ਸਨ।
1: ਸਿੱਖ ਰਾਜੇ ਦੁੱਖ ਪਾਏ ਸਚਿੰਤਾ,
2: ਰਾਜੇ ਬੜੇ ਦੁਖੀ ਹੁੰਦੇ ਨੇ, ਬਹੁਤ ਚਿੰਤਾ ਕਰਦੇ ਨੇ।
1: ਗੁਰੂ ਖਾਲਸੇ ਤੇਜ ਬਦੰਤਾ,
2: ਗੁਰੂ ਖਾਲਸੇ ਦਾ ਬਹੁਤ ਤੇਜ ਪ੍ਰਤਾਪ ਵੱਧ ਰਿਹਾ ਹੈ।
1: ਇੱਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਭਾ ਸਹਿਤ ਉੱਚ ਥਾਨ,
2: ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਸਜੇ ਹੋਏ ਸਨ।
1: ਚਾਮਰ ਚਾਰੂ ਚਲਾ ਚਲ ਫੇਰ,
2: ਬਹੁਤ ਸੁੰਦਰ ਸੋਹਣੇ ਚੌਰਦਾਰ ਜਿਹੜੇ ਨੇ ਚੌਰ ਕਰ ਰਹੇ ਸਨ।
1: ਇੱਕ ਹਜ਼ਾਰੋਂ ਦਰਸ਼ਨ ਹੀਰੇ,
2: ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਸਿੱਖ ਦਰਸ਼ਨ ਕਰ ਰਹੇ ਨੇ।
1: ਇੱਕ ਦਿਜ ਦੀਨ ਦੁਖੀ ਚੱਲ ਆਇਓ,
2: ਇੱਕ ਬ੍ਰਾਹਮਣ ਸੀ ਉਹ ਬੜਾ ਦੁਖੀ ਹੋ ਕੇ ਚੱਲ ਕੇ ਆਇਆ।
1: ਰੋਦਤ ਉੱਚੇ ਬਾਤ ਸੁਣਾਇਓ,
2: ਉਹਨੇ ਉੱਚੀ ਉੱਚੀ ਰੋ ਕੇ ਆ ਕੇ ਆਪਣਾ ਮੂੰਹ ਦਾ ਬੋਲ ਸੁਣਾਇਆ।
1: ਹੇ ਪ੍ਰਭੂ ਹਿੰਦੂ ਧਰਮ ਕੀ ਧੁਜਾ,
2: ਹੇ ਵਾਹਿਗੁਰੂ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਤੁਸੀਂ ਤਾਂ ਹਿੰਦੂ ਧਰਮ ਦੀ ਧੁਜਾ ਹੋ ਜੀ।
1: ਦੀਨ ਦਿਆਲ ਦੀਰਗ ਬਲ ਪੁਜਾ,
2: ਦੀਨ ਦਿਆਲ ਗਰੀਬਾਂ ਤੇ ਦਇਆ ਕਰਨ ਵਾਲੇ ਸਾਰੇ ਬਲਾਂ ਦੇ ਬਲ ਹੋ ਤੁਸੀਂ ਮਹਾਰਾਜ ਜੀ।
1: ਸਭ ਥਲ ਤੇ ਮੈਂ ਹੋਏ ਨਿਰਾਸੇ, ਫਿਰ ਆਇਓ ਰਾਵਣ ਕੇ ਪਾਸੇ।
2: ਦੇਵਦਾਸ ਸਰਸੁੱਤੇ ਦਾ ਨਾਮ ਸੀ, ਕਹਿਣ ਲੱਗਿਆ ਸਾਰੇ ਪਾਸਿਓਂ ਮੈਂ ਉਦਾਸ ਹੋ ਕੇ ਆਇਆ, ਘੁੰਮ ਘੁਮਾ ਕੇ ਮੈਨੂੰ ਕਿਤੋਂ ਨਿਆਂ ਨਹੀਂ ਮਿਲਿਆ ਹੈ।
1: ਅਤੇ ਨਾਏ ਮੋਏ ਸੰਗ ਕੀਨਾ,
2: ਮਹਾਰਾਜ ਮੇਰੇ ਨਾਲ ਇਹ ਜਬਰ ਖਾਂ ਜਿਹੜਾ ਹੈ ਇਹਨੇ ਬੜਾ ਅਨਿਆਂ ਕੀਤਾ।
1: ਦੁਸ਼ਟ ਪਠਾਨ ਗਰਭ ਦੁੱਖ ਦੀਨਾ,
2: ਇਹ ਜਬਰ ਖਾਂ ਪਠਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ। ਕਵੀ ਜੀ ਨੇ ਦੋਨੋਂ ਨਾਮ ਨਹੀਂ ਇੱਥੇ ਲਿਖੇ ਹੋਏ, ਪਰ ਇਤਿਹਾਸ ਵਿਚ ਇਨ੍ਹਾਂ ਦੋਨਾਂ ਨਾਵਾਂ ਦਾ ਜ਼ਿਕਰ ਇਸੇ ਤਰ੍ਹਾਂ ਹੀ ਆਇਆ ਹੈ।
1: ਤਨਕ ਪਰੀ ਧੁਨ ਸ਼ਰੁਤ ਦੁੱਖ ਭਰੇ, ਤਬੈ ਦਯਾਨਿਧ ਆਗਿਆ ਕਰੇ।
2: ਇਹਨੇ ਬਾਹਰ ਡਿਊਟੀ ਤੇ ਖੜ ਕੇ ਉੱਚੀ ਉੱਚੀ ਆਵਾਜ਼ ਵਿਚ ਕਿਹਾ, ਹੇ ਮਹਾਰਾਜ, ਹੇ ਦੀਨ ਦਿਆਲ, ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ। ਜਦੋਂ ਗੁਰਾਂ ਦੇ ਇਹ ਕੰਨਾਂ ਦੇ ਵਿਚ ਆਵਾਜ਼ ਪਈ ਵੀ ਇਹ ਦੁਖਿਆਰਾ ਬੰਦਾ ਕੌਣ ਹੈ, ਕੌਣ ਫਰਿਆਦ ਕਰ ਰਿਹਾ?
1: ਕੋ ਬੋਲਤ ਹੈ ਸ਼ੋਕ ਸਮੇਤਾ,
2: ਇਹ ਕੌਣ ਹੈ ਜਿਹੜਾ ਇੰਨੇ ਸ਼ੋਕ ਦੇ ਨਾਲ ਬੋਲ ਰਿਹਾ ਹੈ?
1: ਕਿਨ ਮਾਰਿਓ ਦੋਹੀ ਇਹ ਦਿੱਤਾ,
2: ਇਹ ਦੁਹਾਈ ਕਿਹਦੀ ਦਿੰਦਾ, ਕਿਹਨੇ ਮਾਰਿਆ ਇਹਨੂੰ?
1: ਚੋਬਦਾਰ ਤਬ ਬੂਝਣ ਗਏ,
2: ਚੋਬਦਾਰ ਨੇ ਉਸ ਵਕਤ ਜਾ ਕੇ ਪੁੱਛਿਆ।
1: ਨਿਟ ਹੋਏ ਸਭ ਉਚਰਿਤ ਭਇਓ,
2: ਨੇੜੇ ਹੋ ਕੇ ਇਸ ਦੇਵਦਾਸ ਨੇ ਸਾਰੀ ਗੱਲ ਸੁਣਾਈ।
1: ਪੁਰ ਹੁਸ਼ਿਆਰ ਨਿਕਟ ਇਕ ਬਸੀ, ਬਸੇ ਪਠਾਨ ਤਾਂ ਮਤ ਨਸੇ।
2: ਹੁਸ਼ਿਆਰਪੁਰ ਦੇ ਨੇੜੇ ਹੈ ਇਕ ਬਸੀ ਪਠਾਣਾ, ਇਕ ਉਧਰ ਵੀ ਹੈ, ਉਹ ਬਸੇ ਪਠਾਨ ਤਾਂ ਮਤ ਨਸੀ, ਉਥੇ ਪਠਾਨ ਰਹਿੰਦੇ ਨੇ, ਉਨ੍ਹਾਂ ਦੀ ਪਰ ਬੁੱਧੀ ਨਾਸ ਹੋ ਗਈ ਹੈ।
1: ਮੈਂ ਮੁਕ ਲਾਏ ਬਦੂ ਕੋ ਡੋਰਾ, ਗਵਨਤ ਜਾਤ ਆਪਣ ਘਰ ਓਰਾ।
2: ਮੈਂ ਆਪਣੀ ਵਹੁਟੀ ਦਾ ਮੁਕਲਾਵਾ ਲੈ ਕੇ ਆਪਣੇ ਦੋ ਚਾਰ ਬੰਦਿਆਂ ਦੇ ਨਾਲ ਆ ਰਿਹਾ ਸੀ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ।
1: ਕਰੀ ਬਿਲੋਕਨ ਤਿੰਨ ਮਮਦਾਰਾ, ਛੀਨ ਬਰਿਓਲੇ ਸਦਨ ਮਜਾਰਾ।
2: ਉਹ ਜਾਬਰ ਖਾਨ ਨੇ ਜਦੋਂ ਮੇਰੀ ਇਸਤਰੀ ਦੇਖੀ ਡੋਲੀ ਦੇ ਵਿਚ, ਤਾਂ ਉਸ ਵਕਤ ਜਬਰਦਸਤੀ ਉਹ ਖੋਹ ਕੇ ਮੇਰੀ ਇਸਤਰੀ ਆਪਣੇ ਘਰ ਲੈ ਗਿਆ।
1: ਮੈਂ ਜਬ ਉੱਚੇ ਕੀਨ ਪੁਕਾਰਾ,
2: ਮੈਂ ਜਦੋਂ ਉੱਚੀ ਉੱਚੀ ਪੁਕਾਰ ਕੀਤੀ, ਇਹ ਕੀ ਕਰਦੇ ਹੋ ਤੁਸੀਂ?
1: ਨਰ ਤੇ ਗਹਿਵਾ ਓ ਬੋ ਮਾਰਾ,
2: ਉਹ ਆਪਣੇ ਬੰਦਿਆਂ ਨੂੰ ਜਾਬਰ ਖਾਂ ਕਹਿੰਦਾ, ਇਹਨੂੰ ਮਾਰੋ ਚੰਗੀ ਤਰ੍ਹਾਂ ਡਾਂਗਾਂ ਨਾਲ ਕੁੱਟੋ ਫੜ ਕੇ ਇਹਨੂੰ।
1: ਕਿਸੇ ਤੇ ਮੈਂ ਬਹੁਤਲ ਡਿੱਗ ਗਏ ਹੋ, ਤੁਰਕ ਜਹਾਂ ਕੇ ਧਨ ਤਿੰਨ ਦਇਓ।
2: ਉਨ੍ਹਾਂ ਵਾਸਤੇ ਮੈਂ ਉਨ੍ਹਾਂ ਤੋਂ ਵੱਡਿਆਂ ਕੋਲ ਗਿਆ, ਉਨ੍ਹਾਂ ਤੋਂ ਵੱਡੇ ਸੂਬੇ ਕੋਲ ਗਿਆ, ਜਿੱਥੇ ਜਿੱਥੇ ਪਤਾ ਲੱਗਿਆ ਮੈਂ ਵੱਡਿਆਂ ਵੱਡਿਆਂ ਕੋਲ, ਸਾਰਿਆਂ ਕੋਲ। ਹੁਣ ਇਨ੍ਹਾਂ ਨੇ ਪੈਸੇ ਖਵਾਏ ਹੋਏ ਸੀ ਮੂਹਰੇ, ਮੈਂ ਜਿੱਥੇ ਜਾਵਾਂ ਮੈਨੂੰ ਭਜਾ ਦਿਆ ਕਰਨ, ਮੇਰੀ ਤਾਂ ਕੋਈ ਮਹਾਰਾਜ ਜੀ ਫਰਿਆਦ ਹੀ ਨਹੀਂ ਸੁਣਦਾ ਹੈ।
1: ਨਹੀਂ ਫਰਿਆਦ ਲਗਨ ਕਿਤ ਦੀਨ,
2: ਮੇਰੀ ਉਨ੍ਹਾਂ ਨੇ ਕਿਤੇ ਫਰਿਆਦ ਨਹੀਂ ਲੱਗਣ ਦਿੱਤੀ ਹੈ।
1: ਕਿਉਂ ਕਿਉਂ ਯਤਨ ਅਨਿਕ ਮੈਂ ਕੀਨ,
2: ਬੜੇ ਮੈਂ ਯਤਨ ਕੀਤੇ ਜਿਵੇਂ ਕਿਵੇਂ ਕਰਕੇ, ਚਲੋ ਮੇਰੀ ਕੋਈ ਗੱਲਬਾਤ ਸੁਣ ਲਓ।
1: ਕਾਜ਼ੀ ਕੋਟਵਾਰ ਡਿੱਗ ਫਿਰਿਓ,
2: ਕਾਜ਼ੀਆਂ ਕੋਲ ਗਿਆ, ਮਲਾਣਿਆਂ ਕੋਲ, ਕੁਤਵਾਲਾਂ ਕੋਲ ਗਿਆ ਮੈਂ।
1: ਕਿਨਹੂ ਨਿਆਉ ਨ ਮੇਰੋ ਕਰਿਓ,
2: ਪਰ ਨਿਆਂ ਕੌਣ ਕਰਦਾ, ਰਾਜ ਤਾਂ ਇਨ੍ਹਾਂ ਦਾ, ਇਸ ਕਰਕੇ ਨਿਆਂ ਇੱਥੇ ਕਿਹਨੇ ਕਰਨਾ?
1: ਲੱਖ ਕੇ ਗੁਰਹਿੰਦਨ ਸਿਰ ਮੋਰ, परम दुखी आयो इस ठौर।
2: मैं तुहानूं हिंदुआं दा श्रोमणी जाण के हिंदुस्तान दा श्रोमणी सतगुरु सारयां दे सांझे सतगुरु जाण के बहुत दुखी होके हुण तुहाडे कोल आया महाराज। मेरी जदों किसे ने फरियाद नहीं सुनी तां मैनूं पता कि गुरु नानक देव जी दा घर है। नमाणियां दा माण, नितानियां दा ताण, न्योटियां दी ओट, न्यासरियां दे आसरे, नगत्तियां दी गत, नपत्तियां दी पत, नतेरियां दी धिर। तुहाडे तो बिना होर साडा कौन है जी।
1: सबिरदान सुन के हट गयो गुरु समीप निवेदित भयो।
2: सारा बिरतांत सुन के उस वक्त हट गए अते उस वक्त सतगुरु महाराज सच्चे पातशाह दे कोल गए।
1: सुन दिज को तब निकट बुलायो।
2: तो ये चोबदार ने सुनी सारी गल। तो उस वक्त महाराज दे कोल गया जदों चोबदार सारी गल दसी। उस वक्त उन्हें ब्राह्मण नूं फिर कहा चल महाराज ने तैनू बुलाया।
1: हाथ जोड़ गुर सनमुख आयो।
2: हाथ जोड़ के सतगुरु दे सनमुख आया।
1: छीनी दारा सकल बिरतंता करियो सुनावन पुन भगवंता।
2: इस्त्री मेरी खो के लै गए ने पठान। ये सारा प्रसंग महाराज दसवें पातशाह ने तो दोबारा सुनिया किवें किवें होया किथे जा रहा सी वो केड़ा पिंड है पठान दा नाम की है रस्ता केड़ा ये सारी गल फिर महाराज ने आप सुनी।
1: श्री प्रभु कै अब त्रिया को पाओ न ता मैं द्वार अगर जर जाओ।
2: महाराज जा ता हुण मैं अपनी स्त्री नूं प्राप्त करांगा जां मैं तुहाडी ड्यूटी दे अगे सड़ मरांगा इस करके मैनू ता मेरी स्त्री लिया के दो जी।
1: जीवन धर्म नहीं अब मेरा
2: क्योंकि हुण मेरा जीवना धर्म नहीं है मरना ही धर्म है क्योंकि मेरे को मेरी इज्जत खो के लै गए।
1: तुम बिन जतन नहीं को हेरा
2: तुहाडे तो बिना होर कोई जतन नहीं होर कोई मददगार नहीं है साडा।
1: सुन कलगी तर धीरज दीन
2: कलगियां वाले पातशाह ने फिर धीरज दिता।
1: जलो ना दुख चिंता करहीन।
2: महाराज कहने जलन की कोई लोड़ नहीं है ये दुख नू नाश कर इत्थे तां कोई बड़िया बड़िया गल्लां हो जांदियां तू ये कहड़ी गल कर दी कि उत्थे स्त्री नहीं आ सकदे कि असीं इस करके असीं लै के आवांगे।
1: करै जतन तो दारा हेत
2: तेरी स्त्री वास्ते जतन करांगे भाई सारियां धीआं भैणां सांझियां हुंदियां ने।
1: ज्यों क्यों कर लैंदे नकेत
2: ज्यों क्यों भी करके जिवें किवें करके असीं इत्थे लिया के देवांगे तेरी स्त्री।
1: तिस छिन पुत्र विशाल बुलायो सुन तो तुमको पित डिग आयो।
2: महाराज ने होर नहीं किसे नूं चुनिया इस काम लई सतगुरु जी ने आवाज दित्ती सेवादार नूं कहने इधर आओ भाई बाबा अजीत सिंह जी नूं लै के आओ जाके उन्हां दी सेवा लाउने इस काम दे वास्ते।
1: तरन अवस्था जिस तन सो है
2: बड़ी जवान अवस्था है युवा अवस्था है लंबा कद जिन्हां दा
1: जन अर्जुन सुत अभिमन्यु ओ है।
2: मन आओ प्रमाण दिता जिवें अर्जुन दा पुत्र अभिमन्यु सी ना इस प्रकार सुंदर सोहने सन बाबा अजीत सिंह जी।
1: खरज खरज सिपर जे अंग लगाए
2: सोहनी ढाल ते श्री साहब जिन्हां ने अपने अंगा ते सजाई होई
1: अदक सपूत सुंदरी जाए।
2: बड़ा सुंदर कौर ने सोहने सपुत्र नूं इह जन्म दिता
1: सकल कुडंब मोद के दायक
2: सारे परिवार नूं खुशियां दे देण वाले
1: मित्रन सुख दे शत्रुन गल कायक
2: अपने मित्रां नूं सुख देण वाले बाबा अजीत सिंह जी ते दुश्मनां नूं दुख देण वाले।
1: जपल बिलो चिनयुत विस्तारा
2: बहुत चंचल नेत्र चौड़ियां चौड़ियां सुंदर अखां जिन्हां दियां बड़ा जिन्हां दे विच एकाग्रता राष्ट्र काओ लज्जा दा जहाज ने जिहड़ियां ऐसे सुंदर नेत्रां वाले बाबा जी आ गए।
1: बित के गुण अर तन अनुहारा
2: इको ही सरूप है जे कठिया नूं खड़े कर दिए थोड़ा ही फर्क पैंदा उम्र दा ही फर्क पैंदा इको जिहा कवि जी कहिंदे सरूप पिता जी वर्गे ही देखण नूं लगदे हन।
1: सभा मझार गुरु ठिग आयो उडगन रब सत्सम दरसायो।
2: सभा दे विच बाबा अजीत सिंह जी चल के आए संगत तां मानो जिवें तारे हुंदे ने सतगुरु जी जिवें सूरज हन बाबा अजीत सिंह जी ओ लगदे ने जिवें चंद्रमा चढ़ आया हुंदा।
1: ਪਿਤਾ ਗੁਰੂ ਕੇ ਪਗ ਕਰ ਨਮੋ
0: ਆ ਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ
1: ਸਾਦਰ ਬੈਠ ਗਏ ਤੇ ਸਮੋ
0: ਅਤੇ ਬੁਲਾ ਕੇ ਉਸ ਵਕਤ ਸਹਿਤ ਆਦਰ ਦੇ ਸਜ ਗਏ
1: ਸਰਬ ਸਭਾ ਸਦ ਬੰਧਨ ਕੇਨ
0: ਸਾਰੀ ਜਿੰਨੀ ਸਭਾ ਬੈਠੀ ਹੈ ਉਨ੍ਹਾਂ ਸਾਰਿਆਂ ਨੇ ਵੀ ਬਾਬਾ ਜੀ ਨੂੰ ਫਤਿਹ ਬੁਲਾ ਦਿੱਤੀ ਹੈ
1: ਦੇਖ ਦੇਖ ਦੁਸ਼ਮਣ ਸੁਲੀਨ
0: ਦੇਖ ਦੇਖ ਸਾਰੇ ਸਭਨਾਂ ਨੇ ਬਾਬਾ ਜੀ ਨੂੰ ਹੱਥ ਜੋੜੇ ਨੇ ਕਿਉਂਕਿ ਬਾਬਾ ਜੀ ਬੜੇ ਸਤਿਕਾਰਯੋਗ ਨੇ ਇਸ ਕਰਕੇ ਮੱਥਾ ਤਾਂ ਸਤਿਗੁਰਾਂ ਨੂੰ ਟੇਕਣਾ ਹੈ ਫਤਿਹ ਬਾਬਾ ਜੀ ਨੇ ਬੁਲਾਉਣੀ ਹੈ ਇਸ ਕਰਕੇ ਆਪਾਂ ਵੀ ਬੁਲਾ ਲਈ ਬਾਬਾ ਜੀ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਿਗ ਸਪੂਤ ਤੋਂ ਹੁਕਮ ਬਖਾਨਾ ਲਿਓ ਸਿੰਘ ਸੰਗ ਕਰੋ ਪਿਆਨਾ
0: ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੋਣਹਾਰ ਸਾਹਿਬਜ਼ਾਦੇ ਨੂੰ ਵਚਨ ਕੀਤਾ ਪੁੱਤਰ ਜੀ ਆ ਬ੍ਰਾਹਮਣ ਹੈ ਦੇਵਦਾਸ ਇਹਦੀ ਸੁਪਤਨੀ ਨੂੰ ਖੋਹ ਕੇ ਲੈ ਗਿਆ ਉਥੋਂ ਵਾਲਾ ਬਸੀ ਪਠਾਣੇ ਵਾਲਾ ਜਾਬਰ ਖਾਨ ਤੇ ਤੁਸੀਂ ਆ ਸਿੰਘ ਲੈ ਜਾਓ ਜਿੰਨੇ ਚਾਹੀਦੇ ਬੋਲੋ ਭਾਈ ਵੀਰ ਸਿੰਘ ਜੀ ਨੇ 25 ਸਿੰਘ ਲਿਖੇ ਨੇ ਕਹਿੰਦੇ 25 ਸਿੰਘ ਮਹਾਰਾਜ ਨੇ ਦਿੱਤੇ ਚੁਣਵੇਂ ਯੋਧੇ ਲੈ ਲਏ ਬਾਬਾ ਜੀ ਨੇ ਨਾਲ ਉਸੇ ਵਕਤ ਫਿਰ ਸ਼ਾਮ ਦਾ ਵਕਤ ਸੀ ਰਾਤੇ ਰਾਤ ਹੀ ਇਹ ਕੰਮ ਕਰਕੇ ਸਵੇਰ ਨੂੰ ਬਾਬਾ ਜੀ ਵਾਪਸ ਮੁੜ ਆਏ ਸੀ
1: ਬਲੀ ਤੁਰੰਗਮ ਪਰ ਸ਼ੁਭ ਜ਼ੀਨ
0: ਬਹੁਤ ਸੁੰਦਰ ਤਕੜਾ ਘੋੜਾ ਮਹਾਰਾਜ ਨੇ ਬਖਸ਼ਿਸ਼ ਕੀਤਾ
1: ਘਰ ਖਪਰੇ ਧਰ ਕੇ ਧਨ ਪੀਣ
0: ਤਿੱਖੇ ਤਿੱਖੇ ਤੀਰ ਸੋਹਣਿਆਂ ਦੇ ਪੱਥੇ ਭਰ ਲਏ ਉਸ ਵਕਤ
1: ਦਿਜ ਕੋ ਦੁੱਖ ਛੀਨੀ ਖਲਦਾਰਾ
0: ਉਹ ਜਿਹੜਾ ਬ੍ਰਾਹਮਣ ਸੀਗਾ ਬੜਾ ਦੁੱਖ ਸੀ ਉਹਨੂੰ ਕਿਉਂਕਿ ਉਹਦੀ ਇਸਤਰੀ ਖੋਹ ਲਈ ਸੀ
1: ਦੋਹੀ ਦੀਨ ਦੀਨ ਲੱਖ ਮਾਰਾ
0: ਕਿਉਂਕਿ ਗਰੀਬ ਜਾਣ ਕੇ ਉਹਨੇ ਮਾਰਿਆ ਇਹਨੇ ਇੱਥੇ ਆ ਕੇ ਆਪਣੇ ਗੁਰੂ ਘਰ ਦੇ ਮੂਹਰੇ ਦੋਹੀ ਦਿੱਤੀ ਹੈ ਫਰਿਆਦ ਕੀਤੀ ਆ ਕੇ
1: ਬਸੀ ਬਸੀ ਇੱਕ ਤਿਸ ਮੈਂ ਬਸੇ ਕਰ ਅਨਿਆਏ ਖੁਸ਼ੀ ਯੁੱਤ ਹੱਸੇ
0: ਇੱਕ ਬਸੀ ਹੈ ਬਸੀ ਪਠਾਣਾ ਜਿਹੜੀ ਪਰਲੇ ਪਾਸੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੀ ਹੈ ਉੱਥੇ ਦੇ ਬਸਣ ਵਾਲੇ ਜਿਹੜੇ ਪਠਾਣ ਨੇ ਉੱਥੇ ਇਹਦੀ ਦਾਰਾ ਜਾ ਕੇ ਇਸਤਰੀ ਬਸੀ ਉਹ ਭਾਵ ਲੈ ਕੇ ਗਏ ਨੇ ਉੱਥੇ ਜਾ ਕੇ ਤੁਸੀਂ ਹਮਲਾ ਕਰਕੇ ਉਹ ਲੈ ਕੇ ਆਉਣੀ ਹੈ।

0: ਕਿਤ
1: ਉਹ ਅਨਿਆਂ ਨੂੰ ਕਰਕੇ ਫਿਰ ਜਾਬਰ ਖਾਂ ਬੜਾ ਹੱਸਿਆ ਹੈ ਉਹਨੂੰ ਉਸ ਹਾਸੇ ਦਾ ਹੀ ਮਜ਼ਾ ਚਖਾਉਣਾ ਹੈ ਜਿਹੜੇ ਠੱਠੇ ਮਖੌਲ ਕਰਦੇ ਨੇ ਲੋਕਾਂ ਨੂੰ ਗਰੀਬਾਂ ਨੂੰ ਤੰਗ ਕਰਦੇ ਨੇ ਜਾਓ ਜਾ ਕੇ ਅਚਾਨਕ ਘੇਰਾ ਪਾ ਕੇ ਉਹਦੇ ਘਰੋਂ ਉਹ ਪਠਾਨ ਨੂੰ ਵੀ ਲੈ ਕੇ ਆਉਣਾ ਤੇ ਬ੍ਰਾਹਮਣ ਦੀ ਇਸਤਰੀ ਨੂੰ ਵੀ ਲੈ ਕੇ ਆਉਣਾ ਜਾ ਕੇ ਤੁਸੀਂ
0: ਓਚਕ ਖੇਰ ਜਾਏ ਨਕੇਤ
1: ਅਚਾਨਕ ਉਹਦੇ ਘਰ ਨੂੰ ਜਾ ਕੇ ਘੇਰਾ
0: ਪਾਵਤ ਜਾਤ ਨਾ ਬਿਲਮ ਲਗਾਓ
1: ਬਸ ਆਉਂਦੇ ਜਾਂਦੇ ਦੇਰ ਨੀ ਲਾਉਣੀ ਇਹੀ ਪਤਾ ਲੱਗੇ ਗਏ ਤੇ ਆਏ
0: ਗਏ ਦੋਨੋ ਕੋ ਤੁਰਨ ਲਿਆਓ
1: ਬਸ ਹੋਰ ਨੀ ਕਿਸੇ ਨੂੰ ਜ਼ਿਆਦਾ ਕੁਛ ਕਹਿਣਾ ਦੋਨਾਂ ਨੂੰ ਫੜ ਕੇ ਲਿਆਉਣਾ ਉੱਥੋਂ
0: ਪਿਤਾ ਹੁਕਮ ਕੋ ਸੁਨ ਪਦ ਬੰਦੇ
1: ਪਿਤਾ ਜੀ ਦਾ ਹੁਕਮ ਸੁਣਿਆ ਚਰਨਾ ਕਮਲਾਂ ਤੇ ਮੱਥਾ ਟੇਕਿਆ
0: ਤੁਰਤ ਤਿਆਰ ਹੋਏ ਹਿਰਦੈ ਆਨੰਦ
1: ਉਸ ਵਕਤ ਤਿਆਰ ਹੋ ਗਏ ਬਹੁਤ ਆਨੰਦਿਤ ਮਨ ਦੇ ਨਾਲ
0: ਸੌ ਸਵਾਰ ਸਿੰਘ ਚੜ ਚਾਲੇ
1: ਇੱਥੇ ਕਵੀ ਨੇ ਸੌ ਲਿਖਿਆ ਸੌ ਦੇ ਕਰੀਬ ਸਵਾਰ ਕਹਿੰਦੇ ਨਾਲ ਚੜ ਕੇ ਚੱਲੇ
0: ਜਵਾਲਾ ਬੰਮਣੀ ਹੱਥ ਸੰਭਾਲੇ
1: ਜਵਾਲਾ ਬੰਮਣੀਆਂ ਬੰਦੂਕਾਂ ਭਰ ਲਈਆਂ ਆਪੋ ਆਪਣੀਆਂ ਨਾਲ ਲੈ ਕੇ ਚੱਲੇ
0: ਸਤਦਰਵ ਕੋ ਜਲ ਉਤਰੇ ਪਾਰ
1: ਸਤਲੁਜ ਦੇ ਪਾਣੀ ਨੂੰ ਪਾਰ ਉਤਰ ਗਏ
0: ਦੁਹੈ ਖਟਕਾ ਬਾਸੁਰ ਤਿਸ ਬਾਰ
1: ਉਸ ਵਕਤ ਦੋ ਘੜੀਆਂ ਸੀ ਉਸ ਵਕਤ ਦਿਨ ਛਿਪਣ ਦੇ ਵਿੱਚ
0: ਪਿਪਰ ਸੰਗ ਲੇ ਨਿਸ ਮੈਂ ਚਾਲੇ ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ
1: ਬ੍ਰਾਹਮਣ ਨੂੰ ਕਹਿੰਦੇ ਚੱਲ ਵੀ ਤੂੰ ਵੀ ਘੋੜੇ ਤੇ ਬੈਠ ਨਾਲ ਸਾਨੂੰ ਜਿਹੜਾ ਰਸਤਾ ਦੱਸ ਰਾਤ ਨੂੰ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਉਠਾ ਲੈਂਦੇ ਸੀ ਜਾ ਕੇ ਉੱਠ ਬਈ ਆ ਦੱਸ ਇੱਧਰ ਬਸੀ ਪਠਾਣਾ ਰਾਹ ਕਿਹੜਾ ਜਾਂਦਾ ਇੱਥੋਂ ਉਹ ਲੋਕਾਂ ਨੂੰ ਉਠਾ ਉਠਾ ਕੇ ਪ੍ਰੇਮੀ ਜਿਹੜੇ ਸੀ ਨਾਲ ਉਨ੍ਹਾਂ ਨੂੰ ਪੁੱਛਣਾ ਭਾਈ ਰਾਹ ਦੱਸੋ ਸਾਨੂੰ ਬਸੀ ਜਾਣਾ ਅਸੀਂ

0: ਛੇਤੀ ਦੇ ਨਾਲ ਭਜਾ ਕੇ ਉੱਥੇ ਪਹੁੰਚ ਕੇ ਬਸੀ ਜਿਸ ਥਾਂ ਹੈ, ਬਸੀ ਨਗਰ ਸੀ ਪਠਾਣਾ ਦਾ ਜਿਹੜਾ, ਜਿੱਥੇ ਬਸਿਆ ਹੋਇਆ ਸੀ ਉੱਥੇ ਜਾ ਪਹੁੰਚੇ।
1: ਬਸੈ ਬਸ ਪਠਾਣ ਕੋ ਦੀਨੋ ਬੇਪਰ ਬਤਾਏ।
0: ਕਹਿੰਦੇ ਦੱਸ ਵੀ ਉਹਦਾ ਘਰ ਕਿਹੜਾ ਇਸ ਪਿੰਡ ਦੇ ਵਿੱਚ। ਉਹਨੇ ਫਿਰ ਇਸ਼ਾਰਾ ਕਰਤਾ ਜੀ ਆਹ ਘਰ ਆ ਉਹਦਾ, ਜਾਬਰ ਖਾਨ ਦਾ।
1: ਤੁਰਕ ਸੁਪਤ ਜੈ ਸਹਿਜ ਸੁਭਾਏ, ਜਾਏ ਅਚਾਨਕ ਘੇਰੋ ਪਾਏ।
0: ਉਹ ਜਿੱਥੇ ਆਰਾਮ ਨਾਲ ਸੁੱਤੇ ਪਏ ਸੀ, ਜਾ ਕੇ ਅਚਾਨਕ ਫਿਰ ਸਿੰਘਾਂ ਨੇ ਉਸ ਘਰ ਨੂੰ ਘੇਰਾ ਪਾ ਲਿਆ।
1: ਸਕਲ ਗ੍ਰਾਮ ਕੇ ਜੇਤਕ ਖਾਨ, ਦੇਖ ਸੈਨਿਕ ਪਏ ਹੈਰਾਨ।
0: ਪਿੰਡ ਦੇ ਜਿੰਨੇ ਪਠਾਣ ਸੀ, ਕਿਉਂਕਿ ਪਠਾਣਾ ਦੀ ਬਸੀ ਸੀ, ਦੇਖ ਕੇ ਹੈਰਾਨ ਹੋ ਗਏ, ਰਾਤ ਨੂੰ ਫੌਜਾਂ ਕਿੱਧਰੋਂ ਆ ਗਈਆਂ।
1: ਕਿਤਕ ਦੁਰੇ ਕੋ ਪੁੱਛਣ ਲੱਗੇ,
0: ਜਿੰਨੇ ਕੁ ਤਾਂ ਲੋਕੀ ਗਏ ਦੇਖ ਕੇ, ਤੇ ਕਈ ਕੇ ਪੁੱਛਣ ਲੱਗ ਪਏ।
1: ਕਿਤਕ ਦਾਵ ਪਾਏ ਕਰ ਭਾਗੇ,
0: ਜਿੰਨਾ ਕਿ ਨੇ ਦੇਖਿਆ ਵੀ ਸਿੰਘ ਆ ਗਏ ਨੇ, ਤੇ ਹੁਣ ਖੈਰ ਨੀ, ਤੇ ਭੱਜ ਕੇ ਖੇਤਾਂ ਚ ਜਾ ਵੜੇ ਲੋਕੇ।
1: ਕਿਤਕ ਕਹੋ ਨਾ ਦੋਸ਼ ਹਮਾਰੋ,
0: ਉਹਨੇ ਕਿ ਤਰ੍ਹਾਂ ਕਹਿੰਦੇ ਜੀ ਸਾਡਾ ਤਾਂ ਕੋਈ ਦੋਸ਼ ਨੀ ਹੈ ਜੀ।
1: ਦੋਖੀ ਤਜੋ ਗੋ ਕੈ ਮਾਰੋ,
0: ਜਿਹਨੇ ਕਸੂਰ ਕੀਤਾ ਜੀ ਉਹਨੂੰ ਛੱਡੋ ਚਾਹੇ ਮਾਰੋ, ਅਸੀਂ ਉਹਦੇ ਨਾਲ ਨੀ ਹੈਗੇ।
1: ਕਿਸੂ ਨਾ ਅੱਗੇ ਸ਼ਸਤਰ ਉਠਾਇਓ,
0: ਕਿਸੇ ਨੇ ਸ਼ਸਤਰ ਤੱਕ ਉਠਾਇਆ ਹੀ ਨੀ ਅੱਗਿਓਂ। ਫਿਰ
1: ਗਯੋ ਪਠਾਨ ਸਬੰਧ ਚਲਾਇਓ,
0: ਉਸ ਵਕਤ ਜਾ ਕੇ ਪਠਾਨ ਨੂੰ ਸੁੱਤੇ ਪਏ ਨੂੰ ਪਕੜ ਲਿਆ, ਤੇ ਪਾ ਕੇ ਰੱਸਾ ਚੰਗੀ ਤਰ੍ਹਾਂ ਬੰਨ ਕੇ ਬਿਠਾ ਕੇ ਘੋੜੇ ਦੇ ਨਾਲ ਲਿਆਂਦਾ, ਚੱਲ ਪਈ ਸ੍ਰੀ ਆਨੰਦਪੁਰ ਸਾਹਿਬ।
1: ਬਿਜਨੀ ਕੋ ਇੱਕ ਤਰੰਗ ਚੜਾਇਓ,
0: ਬ੍ਰਾਹਮਣੀ ਨੂੰ ਇੱਕ ਘੋੜੇ ਦੇ ਉੱਤੇ ਬਿਠਾ ਤਾ, ਕਹਿੰਦੇ ਤੂੰ ਤਾਂ ਇਹਦੇ ਬੈਠ ਚੱਲ।
1: ਇਹ ਕੁਰੀਤ ਫਲ ਸਭ ਨੂੰ ਸੁਣਾਇਓ,
0: ਸਾਰਿਆਂ ਨੂੰ ਪਿੰਡ ਨੂੰ ਇਕੱਠਾ ਕਰਕੇ ਰਾਤ ਨੂੰ ਸਿੰਘਾਂ ਨੇ ਕਿਹਾ ਅਸੀਂ ਐਵੇਂ ਨੀ ਲੈ ਕੇ ਚੱਲੇ, ਇਹਨੇ ਆਹ ਕਰਤੂਤ ਕੀਤੀ ਆ ਕਾਲੀ, ਦੱਸੋ ਬਈ ਇਹ ਕਰਤੂਤ ਗਲਤ ਹੈ ਜਾਂ ਠੀਕ ਹੈ। ਸਾਰੇ ਕਹਿੰਦੇ ਗਲਤ ਹੈ ਜੀ, ਇਹਦੀ ਕੀ ਸਜ਼ਾ ਹੋਣੀ ਚਾਹੀਦੀ ਆ। ਕਹਿੰਦੇ ਜੋ ਮਰਜ਼ੀ ਸਜ਼ਾ ਦਿਓ ਜੀ, ਸਾਰੇ ਡਰਦੇ ਸੀ ਵੀ ਕਿਤੇ ਸਾਨੂੰ ਨਾ ਬੰਨ ਲੈਣ ਨਾਲ, ਇਸ ਕਰਕੇ ਇਹਨੂੰ ਲੈ ਜਾਓ ਜੀ।
1: ਦੋਨੋ ਕੋ ਆਪਣੇ ਨਾ ਛੇੜਾ,
0: ਦੋਨਾਂ ਨੂੰ ਲਿਆਂਦਾ, ਬਾਕੀ ਕਿਸੇ ਨੂੰ ਕੁਛ ਨੀ ਕਿਹਾ।
1: ਸ਼ੀਗਰ ਕਰਤ ਗਮਨੇ ਤਿਸ ਬੇਰਾ,
0: ਸ਼ੀਗਰ ਛੇਤੀ ਦੇ ਨਾਲ ਹੀ ਉਸੇ ਵਕਤ ਚੱਲੇ ਬਾਹਰ।
1: ਜਿਸ ਮਗ ਗਏ ਤਿਸੀ ਮਗ ਆਏ,
0: ਜਿਹੜੇ ਰਸਤੇ ਗਏ ਸੀ ਉਸੇ ਰਸਤੇ ਆ ਗਏ।
1: ਕਿਤਕ ਚੜੇ ਦਿਨ ਪੁਰ ਨੀਅਰ ਆਏ,
0: ਉਸ ਦਿਨ ਚੜ ਚੁੱਕਿਆ ਸੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ।
1: ਸਤਗੁਰ ਸਭਾ ਮਹੇ ਜਬ ਆਏ, ਤਬਲੇ ਦੋਨੋਂ ਪਹੁੰਚਤ ਭਏ।
0: ਮਹਾਰਾਜ ਦੀ ਸਭਾ ਲੱਗੀ ਹੋਈ ਸੀ, ਸਤਿਗੁਰੂ ਮਹਾਰਾਜ ਸਜੇ ਹੋਏ ਸਨ, ਤਦੋਂ ਜਾ ਕੇ ਸਾਰੇ ਜਾਣੇ ਉੱਥੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਤ ਉਰ ਅਤੇ।
0: ਜਾਂਦਿਆਂ ਸਾਰ ਸਾਰਿਆਂ ਸਿੰਘਾਂ ਨੇ ਬਾਬਾ ਅਜੀਤ ਸਿੰਘ ਦੇ ਸਮੇਤ ਕਲਗੀਧਰ ਮਹਾਰਾਜ ਜੀ ਨੂੰ ਸਾਰੀ ਸੰਗਤ ਨੂੰ ਬੁਲਾਈ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੇ ਵਕਤ ਲੈ ਪਹੁੰਚੇ, ਬੰਨ ਕੇ ਲਿਆਂਦਾ ਪਠਾਨ ਨੂੰ, ਬ੍ਰਾਹਮਣ ਦੀ ਬ੍ਰਾਹਮਣੀ ਲੈ ਕੇ ਆਂਦੀ। ਇਉਂ ਖਾਲਸੇ ਨੇ ਬਿਨਾਂ ਕਿਸੇ ਮਾਰਾ ਮਾਰੀ ਦੇ ਖੂਨ ਖਰਾਬੇ ਤੋਂ ਬਿਨਾਂ ਹੀ ਜਾ ਕੇ ਦੱਬ ਲਿਆ ਪਠਾਨ ਨੂੰ। ਇਹ ਪਰਉਪਕਾਰ ਖਾਲਸੇ ਦਾ, ਕੋਈ ਦੁਖੀ ਆ ਜੇ ਚੱਲ ਕੇ ਪਰਉਪਕਾਰ ਕਰਦਾ ਹੈ ਖਾਲਸਾ। ਆਓ, ਸਤਿਗੁਰੂ ਮਹਾਰਾਜ ਨੇ ਇੰਨਾ ਸੁੰਦਰ ਪ੍ਰਸੰਗ ਬਖਸ਼ਿਸ਼ ਕੀਤਾ, ਬਾਕੀ ਕੱਲ ਨੂੰ ਸ਼ਰਵਣ ਕਰਾਂਗੇ ਕੀ ਸਜ਼ਾ ਦਿੰਦੇ ਪਠਾਨ ਨੂੰ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ।

0: ਸਹਿਜ ਸੁਭਾਵ ਕੀ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਖੌਫ ਤੋਂ, ਕਿ ਸਾਡਾ ਰਾਜ ਹੈ, ਮੈਨੂੰ ਕਿਹੜਾ ਕੋਈ ਕੁਛ ਕਹਿ ਸਕਦਾ, ਮੈਂ ਜੋ ਮਰਜ਼ੀ ਕਰਾਂ, ਇਸ ਤਰ੍ਹਾਂ ਆਰਾਮ ਦੇ ਨਾਲ ਜਬਰ ਖਾਂ ਸੁੱਤਾ ਪਿਆ ਹੈ। ਅਚਾਨਕ ਹੀ ਜਾ ਕੇ ਸਿੰਘਾਂ ਨੇ ਉਹਦੇ ਘਰ ਨੂੰ ਘੇਰਾ ਪਾ ਲਿਆ।
1: ਕਿਸੋ ਨਾ ਆਗੇ ਸ਼ਸਤਰ ਉਠਾਇਓ, ਗਏ ਪਠਾਨ ਸਬੰਧ ਚਲਾਇਓ।
0: ਕਿਉਂਕਿ ਹੋ ਸਕਦਾ ਹੈ, ਕਵੀ ਜੀ ਕਹਿੰਦੇ ਨੇ, ਕਿਸੇ ਨੇ ਅੱਗਿਓਂ ਸ਼ਸਤਰ ਨਹੀਂ ਉਠਾਇਆ, ਹੋ ਸਕਦਾ ਉਹ ਇਲਾਕੇ ਦੇ ਵਿੱਚ ਬਦਨਾਮ ਹੋਵੇ ਜਬਰ ਖਾਂ, ਪਹਿਲਾਂ ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਲਿਆਉਂਦਾ ਹੋਵੇ, ਤਾਂਹੀਓ ਕਿਸੇ ਨੇ ਉਹਦੀ ਮਦਦ ਵੀ ਨਹੀਂ ਕੀਤੀ ਹੈ, ਕੋਈ ਵਿਰੁੱਧ ਵੀ ਨਹੀਂ ਬੋਲਿਆ ਹੈ। ਸਿੰਘਾਂ ਨੇ ਜਾ ਕੇ ਬੜੇ ਆਰਾਮ ਦੇ ਨਾਲ ਉਸ ਨੂੰ ਪਕੜ ਲਿਆ।
1: ਜਿਨੀ ਕੋ ਇੱਕ ਤੁਰੰਗ ਚੜਾਇਓ, ਇਹ ਕੁਰੀਤ ਫਲ ਸਭ ਨੂੰ ਸੁਣਾਇਓ।
0: ਬ੍ਰਾਹਮਣੀ ਨੂੰ ਬਾਹਰ ਲਿਆਂਦਾ, ਪਠਾਨ ਨੂੰ ਵੀ ਖੜਾ ਕਰ ਲਿਆ, ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਸਿੰਘਾਂ ਨੇ ਉਹਦਾ ਕਸੂਰ ਸੁਣਾਇਆ, ਬਈ ਅਸੀਂ ਇਹਨੂੰ ਐਵੇਂ ਨਹੀਂ ਲੈ ਕੇ ਜਾ ਰਹੇ, ਇਹਨੇ ਆਹ ਕੁਕਰਮ ਕੀਤਾ ਹੈ, ਇਸ ਕਰਕੇ ਅਸੀਂ ਇਹਨੂੰ ਪਕੜ ਕੇ ਲੈ ਕੇ

ਸਤਿਕਾਰ ਜਿੱਤ ਪ੍ਰਾਪਤ ਕਰਕੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਲਾਲੀ, ਸਿੰਘਾਂ ਦੇ ਅੰਦਰ ਖੁਸ਼ੀਆਂ, ਜਿੱਤ ਦੀਆਂ, ਮਹਾਰਾਜ ਦਾ ਹੁਕਮ ਬਜਾ ਲਿਆਂਦਾ ਹੈ। ਆਉਂਦਿਆਂ ਸਾਰ ਵਾਹਿਗੁਰੂ ਜੀ ਕਾ ਖਾਲਸਾ।

0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਜਾਣੇ ਆ ਗਏ ਨੇ, ਦੋਨਾਂ ਨੂੰ ਪਾਸ ਬਿਠਾਇਆ, ਪਠਾਣ ਨੂੰ ਵੀ ਬ੍ਰਾਹਮਣੀ ਨੂੰ ਵੀ, ਅਤੇ ਬਾਬਾ ਅਜੀਤ ਸਿੰਘ ਨੂੰ ਹੁਕਮ ਹੋਇਆ ਵਿਸ਼ਰਾਮ ਕਰ ਲਓ। ਉਹ ਮਹਾਰਾਜ ਦਾ ਹੁਕਮ ਪਾ ਕੇ ਵਿਸ਼ਰਾਮ ਕਰਨ ਚਲੇ ਗਏ।
1: ਦਿਜਕੀ ਦਾਰਾ ਦਿਜਕੋ ਦੇ ਆਸ਼ਿਕ ਬਾਦ ਕਯੋ ਸੁਖਮਈ।
0: ਬ੍ਰਾਹਮਣ ਦੀ ਬ੍ਰਾਹਮਣੀ ਉਹਨੂੰ ਵਾਪਸ ਮੋੜ ਦਿੱਤੀ। ਆਲੇ ਭਾਈ ਆਪਣੀ ਇਸਤਰੀ, ਉਹ ਬੜੇ ਗੁਣ ਗਾਉਂਦਾ ਹੋਇਆ, ਮੁੱਖ ਦੇ ਵਿੱਚੋਂ ਬੜੀਆਂ ਅਸੀਸਾਂ ਦਿੰਦਾ ਹੋਇਆ

0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਰਾਜ ਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ, ਤੁਸੀਂ ਬਰਬਾਦ ਕਰੋ। ਪਰਮਾਤਮਾ ਤਾਂ ਹੈ ਨਾ, ਅੱਲਾ ਹਾਜ਼ਰ ਹੈ, ਇਸ ਕਰਕੇ ਅੱਲਾ ਦਾ ਨਿਆਂ ਹੈ ਕਿ ਤੈਨੂੰ ਧਰਤੀ ਚ ਅੱਧਾ ਗੱਡ ਕੇ ਤੀਰਾਂ ਦੀ ਵਰਖਾ ਕਰਕੇ ਤੈਨੂੰ ਬਹਿਸ਼ਤਾਂ ਨੂੰ ਭੇਜਦੇ ਆ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਟੋਆ ਪੱਟ ਕੇ ਅੱਧਾ ਗੱਡੋ, ਇਹਨੂੰ ਅੱਧਾ ਸਰੀਰ ਧਰਤੀ ਚ ਗੱਡ ਲਿਆ ਅਤੇ ਤੀਰਾਂ ਦੀ ਵਰਖਾ ਕਰਵਾ ਕੇ ਬਹਿਸ਼ਤਾਂ ਨੂੰ ਭੇਜ ਦਿੱਤਾ।
1: ਇਸ ਚਰਿੱਤਰ ਤੋਂ ਸੁਣ ਜਾਗ ਸਾਰਾ, ਸ੍ਰੀ ਸਤਿਗੁਰ ਜਸ ਮੈਦ ਉਚਾਰਾ।
0: ਜਦੋਂ ਗੁਰਾਂ ਦਾ ਇਹ ਚਰਿੱਤਰ ਸੁਣਿਆ ਕਿ ਇੱਥੇ ਨਿਆਂ ਹੈ, ਅਦਲੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ ਹੈ ਪਰਮਾਤਮਾ। ਜਦੋਂ ਗੁਰਾਂ ਦਾ ਇਹ ਨਿਆਂ ਸੁਣਿਆ ਲੋਕ

0: ਨੇ ਹੌਸਲੇ ਬੁਲੰਦ ਹੋਏ ਤੇ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਨਿਆਂ ਕੀਤਾ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਅੰਦਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਹੁਤ ਭਾਰੀ ਮਹਿਮਾ ਹੋਈ।
1: ਜਥਾ ਚਾਂਦਨੀ ਨਿਰਮਲ ਹੋਤ ਤਿਮ ਘਰ ਘਰ ਮੈਂ ਸੁਜਤ ਉਦੋਤ।
0: ਜਿਸ ਤਰ੍ਹਾਂ ਨਿਰਮਲ ਚਾਂਦਨੀ ਚੰਦਰਮਾ ਦੀ ਹੁੰਦੀ ਹੈ ਸੋਹਣੀ ਪੂਰਨਮਾਸ਼ੀ ਵਾਲੇ ਦਿਨ, ਖਾਸ ਕਰਕੇ ਕੱਤੇ ਦੀ ਪੂਰਨਮਾਸ਼ੀ ਬਹੁਤ ਸਫਾਈ ਹੁੰਦੀ ਅਸਮਾਨ ਤੇ, ਐਸੀ ਨਿਰਮਲ ਚਾਂਦਨੀ ਜੈਸੀ ਉਪਮਾ ਮਹਿਮਾ ਜਸ ਗੁਰਾਂ ਦਾ ਘਰ ਘਰ ਫੈਲਿਆ ਹੈ।
1: ਮਨੋ ਮਾਲਤੀ ਫੂਲਤ ਝੂਲੇ ਰਾਏ ਬੇਲ ਕੈ ਸੁੰਦਰ ਫੁੱਲੇ।
0: ਮਾਨੋ ਇਹ ਖੁਸ਼ਬੂ ਵਾਲੇ ਜਿਹੜੇ ਫੁੱਲ ਨੇ, ਮਾਲਤੀ ਦੇ ਰਾਏ ਬੇਲ ਦੇ ਫੁੱਲ, ਚਿੱਟਾ ਰੰਗ ਖੁਸ਼ਬੂਦਾਰ ਹੋਵੇ, ਗੁਰਾਂ ਦਾ ਇਉਂ ਉੱਜਲ ਜਸ ਸੋਹਣਾ ਖੁਸ਼ਬੂ ਦੇ ਸੰਯੁਕਤ ਸਾਰਿਆਂ ਦੇ ਵਿੱਚ ਫੈਲਿਆ। ਜਿਹੜੇ ਚੰਗੇ ਤੁਰਕ ਸੀ, ਚੰਗੇ ਹਿੰਦੂ ਔਰ ਚੰਗੀ ਦੁਨੀਆ, ਉਹਨਾਂ ਨੇ ਮਾੜਾ ਨਹੀਂ ਕਿਹਾ। ਸਭ ਲੋਕਾਂ ਨੇ ਸਤਿਗੁਰੂ ਨੂੰ ਸਲਾਹਿਆ ਕਿ ਸਤਿਗੁਰੂ ਜੀ ਨੇ ਇਹ ਕਰਮ ਬਹੁਤ ਚੰਗਾ ਕੀਤਾ ਹੈ।
1: ਜੈ ਕੈ ਕੀਰਤ ਵਰਣਨ ਕਰਤੇ ਤਨ ਤਨ ਪ੍ਰਭ ਤਨ ਉਚਰਤੇ।
0: ਉਹ ਜਿੱਥੇ ਕਿੱਥੇ ਮਹਾਰਾਜ ਦੀ ਮਹਿਮਾ ਹੋ ਰਹੀ ਹੈ, ਬਹੁਤ ਖੁਸ਼ ਨੇ ਸਾਰੇ। ਇਹ ਅਨਿਆ ਹੁੰਦਾ ਸੀ ਧਰਤੀ ਤੇ, ਡਾਕੂ ਚੋਰ ਠੱਗ ਰਾਜ ਲੁੱਟਣ ਵਾਲੇ, ਉਹਨਾਂ ਤੋਂ ਦੁਨੀਆਂ ਨੂੰ ਬਚਾਇਆ ਮਹਾਰਾਜ ਨੇ। ਪਹਾੜੀਆਂ ਤੇ ਤੁਰਕਾਂ ਦੇ ਜ਼ੁਲਮ ਤੋਂ ਬਚਾਇਆ, ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਤਾਂਹੀਓ ਸਾਰੀ ਦੁਨੀਆਂ ਕਹਿੰਦੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
1: ਜੋ ਪਏ ਇੱਕ ਦਿਨ ਸਤਿਗੁਰ ਚੜਵੋ ਚਇਓ, ਬਾਜੀ ਕੇ ਸੇਵਕ ਸੰਗ ਕਇਓ।
0: ਅਗਲਾ ਪ੍ਰਸੰਗ ਸੁਣਾਉਂਦਿਆਂ ਕਵੀ ਜੀ ਕਹਿੰਦੇ, ਇੱਕ ਦਿਨ ਸਤਿਗੁਰੂ ਮਹਾਰਾਜ ਨੇ ਚਾਹਿਆ ਕਿ ਜਿਹੜਾ ਨਵਾਂ ਘੋੜਾ ਆਇਆ ਹੈ, ਕਪੂਰੇ ਨੇ ਭੇਜਿਆ ਹੈ, ਉਹਦੇ ਤੇ ਸਵਾਰੀ ਕਰਨੀ ਚਾਹੀਦੀ ਆ। ਉਹ ਖਿਆਲ ਕਰਕੇ ਸੇਵਾਦਾਰ ਨੂੰ

0: ਆਪ ਸੁਤਰਿਆ ਇਕਦਮ ਧਰਤੀ ਤੇ ਖੜੇ ਹੋ ਗਏ ਪਰ ਸੱਜੀ ਬਾਂਹ ਨੂੰ ਇੱਕ ਝਟਕਾ ਵੱਜਿਆ ਥੋੜਾ ਜਿਹਾ ਇਕਦਮ ਘੋੜੇ ਨੇ ਛਾਲ ਜੋ ਮਾਰੀ ਸਤਿਗੁਰੂ ਫੁਰਤੀਲੇ ਆਪ ਵੀ ਬਹੁਤ ਨੇ ਇਕਦਮ ਦੇ ਨਾਲ ਅਣਜਾਣ ਬੰਦਾ ਹੁੰਦਾ ਤਾਂ ਘੋੜਾ ਉਹਨੂੰ ਸੁੱਟ ਦਿੰਦਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਆਪ ਮਾਲਕ ਨੇ ਸ੍ਰਿਸ਼ਟੀ ਦੇ ਅੰਤਰਜਾਮੀ ਸਤਿਗੁਰੂ ਜਾਣਦੇ ਨੇ ਕੀ ਹੋਣ ਵਾਲਾ ਹੈ ਇਸ ਕਰਕੇ ਸਾਵਧਾਨ ਰਹੇ
1: ਜੜੇ ਬੋਰ ਪੀੜਾ ਕੁਝ ਪਏ ਸੀ ਤੁਰਮਾਲ ਸੰਗ ਬੰਦ ਗਏ
0: ਜਦੋਂ ਦੁਬਾਰਾ ਫੇਰ ਘੋੜੇ ਤੇ ਚੜੇ ਬਾਂਹ ਵਿਚ ਕੁਛ ਪੀੜ ਹੋਈ ਝਟਕਾ ਵੱਜਿਆ ਬਾਂਹ ਨੂੰ ਫਿਰ ਸੇਵਕ ਨੇ ਚਿੱਟੇ ਰੰਗ ਦਾ ਇੱਕ ਰੁਮਾਲ

0: ਫਿਰ ਉਤਰ ਕੇ ਘੋੜੇ ਤੋਂ ਅੰਦਰ ਗਏ ਮਹਿਲਾਂ ਦੇ ਵਿੱਚ ਮਾਤਾ ਜੀ ਨੂੰ ਜਾ ਕੇ ਪੈਰੀਂ ਪੈਣਾ ਕਰਦੇ ਸਨ, ਹਮੇਸ਼ਾ ਸਤਿਕਾਰ ਕਰਦੇ ਸਨ, ਫਿਰ ਜਾ ਕੇ ਕੋਲ ਬੈਠੇ ਹਨ।
1: ਗੁਰ ਸਪੂਤ ਪਰ ਦ੍ਰਿਸ਼ਟ ਪਸਾਰੇ ਅਤ ਪ੍ਰਿਆ ਹੇਰਤ ਹੈ ਬਲਿਹਾਰੇ।
0: ਆਪਣੇ ਗੁਰੂ ਸਪੁੱਤਰ ਦੇ ਉੱਤੇ ਮਾਤਾ ਨੇ ਦ੍ਰਿਸ਼ਟੀ ਪਾਈ, ਸਾਰਾ ਸਰੀਰ ਤੱਕਿਆ,

0: ਦੇਖ ਕੇ ਪਰ ਅਚਾਨਕ ਧਿਆਨ ਪਿਆ, ਮੁੱਖ ਦੇਖਿਆ ਬਲਿਹਾਰ ਗਏ, ਪਰ ਜਦੋਂ ਮੋਢਾ ਦੇਖਿਆ ਇਹ ਕੀ ਕੱਪੜਾ ਬੰਨਿਆ ਹੋਇਆ, ਮੋਢੇ ਪਰ ਕਿਉਂ ਐਸਾ ਇਹ ਬੰਨਿਆ ਹੋਇਆ ਹੈ, ਇਹ ਹੁਣ ਮਨ ਦੇ ਅੰਦਰ ਸ਼ੰਕਾ ਆਈ।
1: ਓਏ ਸ਼ੰਕਤ ਸੁਤ ਕੋ ਪੁਨ ਕਹਿਓ, ਇਹ ਕਿਆ ਭਇਓ ਬਸਤਰ ਬੰਦ ਰਹਿਓ।
0: ਉਸ ਵਕਤ ਸ਼ੰਕਾ ਸਹਿਤ ਹੋ ਕੇ ਪੁੱਛਿਆ, ਇਹ ਪੁੱਤਰ ਜੀ ਕੀ ਹੋਇਆ ਤੁਹਾਡੇ, ਆ ਬਾਂਹ ਨੂੰ ਕੀ ਹੋਇਆ ਹੈ, ਆ ਬਸਤਰ ਬੰਨਿਆ ਹੋਇਆ ਹੈ।
1: ਐ ਕੁਸ਼ਲ ਸਭ ਦੇ ਤੁਮਾਰੇ ਕੋ ਕਾਰਨ ਕਹੀਐ ਨਿਰਧਾਰੇ।
0: ਇਹ ਚੰਗੀ ਤਰ੍ਹਾਂ ਵਿਚਾਰ ਕੇ ਦੱਸੋ, ਕਾਰਨ ਦੱਸੋ ਕੀ ਹੋਇਆ, ਸੁਖ ਸ਼ਾਂਤ ਹੈ ਕੋਈ ਇਹ ਮੋਢੇ ਦੇ ਉੱਤੇ, ਜਾਂ ਕੋਈ ਬਾਂਹ ਨੂੰ ਕੋਈ ਪੀੜਾ, ਕੋਈ ਦਰਦ, ਕੋਈ ਸੱਟ, ਇਹ ਕੀ ਕਾਰਨ ਹੈ ਬਸਤਰ ਬੰਨਣ ਦਾ।
1: ਸੁਨ ਜਨਨੀ ਤੇ ਕਹਿਓ ਕਿਰਪਾਲਾ, ਚੜਨ ਲੱਗੇ ਜਾਓ ਤੁਰੰਗ ਬਿਸਾਲਾ।
0: ਮਾਤਾ ਜੀ ਤੋਂ ਸੁਣ ਕੇ ਕਹਿਣ ਲੱਗੇ, ਮਾਤਾ ਜੀ ਕੋਈ ਖਾਸ ਗੱਲ ਨਹੀਂ ਹੈ, ਬਸ ਘੋੜੇ ਉੱਤੇ ਜਦੋਂ

0: ਇਹ ਘੋੜੇ ਤੇ ਚੜ੍ਹਨ ਲੱਗੇ ਸਾਂ, ਸਵਾਰ ਹੋਣ ਲੱਗੇ ਸਾਂ ਤੇ ਬਾਂਹ ਨੇ ਝਟਕਾ ਖਾਧਾ ਕਿਉਂਕਿ ਘੋੜੇ ਨੇ ਛਾਲ ਮਾਰ ਦਿੱਤੀ ਤੇ ਬਾਂਹ ਵਿੱਚ ਅਟਕ ਗਈ ਥੋੜੀ ਜੀ, ਇਸ ਕਰਕੇ ਥੋੜਾ ਝਟਕਾ ਪੈਣ ਕਰਕੇ ਬਾਂਹ ਦੇ ਵਿੱਚ ਮੇਰੇ ਪੀੜ ਹੋਈ ਹੈ।
1: ਸੁਣ ਸ਼ੰਕਤ ਜਨਨੀ ਤਵ ਭਏ ਬ੍ਰਿੰਦ ਸਮਗਰੀ ਸੰਚਨ ਕਏ।
0: ਸੁਣ ਕੇ ਮਾਤਾ ਜੀ ਉਸ ਵਕਤ ਮਾਵਾਂ ਨੂੰ ਜਿਹੜੀ ਸ਼ੰਕਾ ਹੁੰਦੀ ਹੈ, ਜਿਹੇ ਜੇ ਉਹਨਾਂ ਦੇ ਦਿਲ ਹੁੰਦੇ ਨੇ ਮਾਵਾਂ ਦੇ, ਇੱਕ ਕੁਛ ਕੌਤਕ ਵੀ ਬਣਾਉਣੇ ਹੁੰਦੇ ਨੇ ਗੁਰਾਂ ਨੇ, ਕਈ ਚੀਜ਼ਾਂ ਸੁਣ ਕੇ ਪਹਿਲਾਂ ਕੁਛ ਹੋਰ ਲੱਗਦੀਆਂ ਨੇ ਆਪਾਂ ਨੂੰ, ਬਾਅਦ ਦੇ ਵਿੱਚ ਉਹਦੇ 'ਚ ਰਿਜ਼ਲਟ ਕੁਛ ਹੋਰ ਨਿਕਲਦਾ। ਇਸ ਕਰਕੇ ਇੱਥੇ ਇੱਕ ਐਸੀ ਸਾਖੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਸੁਣ ਕੇ ਆਪਾਂ ਪਹਿਲਾਂ ਸ਼ੰਕਾ 'ਚ ਆ ਜਾਵਾਂਗੇ, ਬਾਅਦ 'ਚ ਸ਼ੰਕਾ ਦੀ ਨਿਵਿਰਤੀ ਹੋ ਜਾਵੇਗੀ।
1: ਕਾਰਦਾਰ ਸਨ ਭਨ ਤਤ ਕਾਲਾ ਕਰੀ ਮੰਗਾਵਨ ਸੁੱਤ ਬੈਠਾਲਾ।
0: ਮਾਤਾ ਜੀ ਨੇ ਸਮੱਗਰੀ ਮੰਗਾ ਲਈ, ਕਹਿੰਦੇ ਤੁਹਾਡੇ ਤੇ ਤਾਂ ਇੰਨਾ ਇਹ ਕਸ਼ਟ ਆਇਆ ਹੈ, ਕੋਈ ਦਾਨ ਪੁੰਨ ਕਰੀਏ, ਆਪਾਂ ਐਸਾ ਕਰਮ ਕਰੀਏ। ਤੋ ਬਚਪਨ ਤੋਂ ਲੈ ਕੇ ਕਵੀ ਜੀ ਸੁਣਾਉਂਦੇ ਆਏ, ਮਾਤਾ ਨੇ ਕਹਿਣਾ ਕੋਈ ਨਜ਼ਰ ਨਾ ਲੱਗ ਜਾਏ ਮੇਰੇ ਪੁੱਤਰ ਨੂੰ, ਲੂਣ ਵਾਰਨਾ, ਰਾਈ ਆਦਿਕ ਵਾਰਨੀ, ਐਸੀਆਂ ਚੀਜ਼ਾਂ ਕਰਨੀਆਂ। ਸੋ ਇਸ ਤਰ੍ਹਾਂ ਕਹਿੰਦੇ ਨੇ ਤੁਹਾਡੇ ਤੋਂ ਮੈਂ ਦਾਨ ਕਰਨਾ ਹੈ।
1: ਤੇਲ ਮਾਏ ਸੱਤ ਅਨਾਜ ਅਣਾਏ ਲੋਹਾ ਤਿਲ ਕੰਚਨ ਮੰਗਵਾਏ।
0: ਉਦੋਂ ਮਹਾਰਾਜ ਨੇ ਇੱਕ ਕੌਤਕ ਪਹਿਲਾਂ ਵਰਤਾਇਆ ਸੀ, ਜਦੋਂ ਲੋਹਾ ਮੰਗਵਾਇਆ ਸੀ ਕਾਫੀ ਦਾਨ ਕਰਨ ਨੂੰ, ਤੇਲ ਮੰਗਵਾਇਆ, ਮਾਂ ਮੰਗਵਾਏ ਸੀ, ਤਾਂ ਉਸ ਵਕਤ ਬ੍ਰਾਹਮਣਾਂ ਨੇ ਕਿਹਾ ਸੀ ਸਤਿਗੁਰੂ ਮਹਾਰਾਜ ਦਾਨ ਦੇ ਅਧਿਕਾਰੀ ਨਹੀਂ, ਦੇਣ ਦੇ ਅਸੀਂ ਨਹੀਂ ਲੈਣਾ। ਸੋ ਮਹਾਰਾਜ ਨੇ ਕਿਹਾ ਸੀ ਅਸੀਂ ਤਾਂ ਇਹ ਚਾਹੁੰਦੇ ਹੀ ਸੀ ਤੁਸੀਂ ਮਾੜਾ ਜਿਹਾ ਜਵਾਬ ਦਿਓ, ਅਸੀਂ ਤਾਂ ਕਹਿੰਦੇ ਹਾਂ ਦਾਨ ਦਿਓ ਹੀ ਨਹੀਂ ਕੋ ਬਲੋ, ਅਸੀਂ ਤਾਂ ਦੇਣਾ ਹੀ ਖਾਲਸੇ ਨੂੰ ਹੈ। ਮਹਾਰਾਜ ਨੇ ਉਦੋਂ ਮਾਂ ਦੀ ਦਾਲ ਦੇ ਬੜੇ ਸੰਗਤ 'ਚ ਵਰਤਾਏ, ਤੇਲ ਦੇ ਵਿੱਚ ਪਕਵਾ ਕੇ ਸਿੰਘਾਂ ਨੂੰ ਕੜੇ ਵਰਤਾਏ ਲੋਹੇ ਦੇ, ਕਿਰਪਾਨਾਂ ਬਣਾ ਕੇ ਵਰਤਾਈਆਂ। ਇਸੇ ਤਰ੍ਹਾਂ ਹੁਣ ਇੱਕ ਕੌਤਕ ਐਸਾ ਹੋਰ ਵਰਤਾਉਣ ਲੱਗੇ, ਜਿਹੜੀ ਮਾੜੀ ਮੋਟੀ ਕੋਈ ਕਮੀ ਰਹਿ ਜਾਂਦੀ ਉਹਨੂੰ ਫਿਰ ਦੂਰ ਕਰਨ ਲਈ ਕੌਤਕ ਵਰਤਾਉਂਦੇ ਨੇ। ਮਾਤਾ ਜੀ ਨੇ ਵੀ ਕਿਹਾ ਕਿ ਮੈਂ ਤਾਂ ਦਾਨ ਕਰਨਾ ਕਿਉਂਕਿ ਤੁਹਾਡੇ ਤੇ ਇੰਨਾ ਕਸ਼ਟ ਆ ਗਿਆ ਜੀ, ਸਤਨਾਜਾ ਮੰਗਾ ਲਿਆ, ਲੋਹਾ, ਤਿਲ, ਸੋਨਾ, ਹੋਰ ਚੀਜ਼ਾਂ ਮੈਂ ਦਾਨ ਕਰਨਾ।

0: ਲਾ ਕੇ ਸਾਰਿਆਂ ਨੂੰ ਐਸਾ ਦਾਨ। ਉਸ ਵਕਤ ਮਾਤਾ ਜੀ ਨੇ ਕਿਹਾ, ਆਮ ਤੌਰ ਤੇ ਪੁਰਾਣੇ ਰਿਵਾਜ ਹੋਰ ਸਨ, 300 ਸਾਲ 400 ਸਾਲ ਪਿੱਛੇ ਪਿੱਛੇ ਜੇ ਜਾਈ ਜਾਈਏ, ਹੁਣ ਰਿਵਾਜ ਕੁਝ ਹੋਰ ਨੇ, ਬਦਲਦਿਆਂ ਰਿਵਾਜ ਸਮਾਂ ਲੱਗ ਜਾਂਦਾ। ਮਾਤਾ ਜੀ ਨੇ ਕੀ ਕੀਤਾ, ਸਾਰਾ ਜਿੰਨਾ ਕੁਛ ਇਹ ਚੀਜ਼ਾਂ ਸਨ, ਉਹ ਜਾਣਦੇ ਸੀ ਕਿ ਬ੍ਰਾਹਮਣ ਹੈ ਇੱਥੇ, ਬ੍ਰਾਹਮਣ ਨੂੰ ਬੁਲਾ ਕੇ ਚੀਜ਼ਾਂ ਦੇ
1: ਦਿੱਤੀਆਂ।
0: ਉਸ ਵਕਤ ਬ੍ਰਾਹਮਣ ਲੈ ਕੇ ਸਾਰਾ ਸਮਾਨ ਪੰਡ ਬੰਨ ਕੇ ਆਪਣੀ ਸਿਰ ਤੇ ਰੱਖ ਕੇ ਚੱਲਿਆ। ਹੁਣ ਸਿੰਘ ਖੜੇ ਸੀ ਦਰਸ਼ਨੀ ਡਿਉੜੀ ਵਿਚ ਦਰਵਾਜੇ ਚ। ਹੁਣ ਸਿੰਘਾਂ ਨੂੰ ਸੁਚੇਤ ਕਰਤਾ ਮਹਾਰਾਜ ਨੇ ਪਹਿਲਾਂ ਤੋਂ ਹੀ, ਵੀ ਆਪਾਂ ਨਾ ਇਹੋ ਜਿਹਾ ਕਰਮ ਕਰਨਾ ਤੇ ਨਾ ਕਰਨ ਦੇਣਾ। ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਗਤ ਵਿਚ ਵਰਤੀਆਂ ਨੇ, ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਘਰੇਲੂ ਆ ਜਾਂਦੀਆਂ ਨੇ। ਹੁਣ ਮਾਤਾ ਜੀ ਨੂੰ ਕੁਛ ਨਹੀਂ ਕਹਿ ਸਕਦੇ, ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘੱਟ ਹੀ ਕਿਹਾ ਅੰਮ੍ਰਿਤ ਛਕਣ ਨੂੰ, ਇੱਕ ਦੋ ਵਾਰ ਕਹਿਣਾ ਉਹ ਪੁੱਤ ਠੀਕ ਹੈ ਅੰਮ੍ਰਿਤ ਛਕਿਆ ਅਰ ਗਈ ਹੈ, ਬਸ ਐਂ ਕਹਿ ਛੱਡਦੇ ਸੀ। ਹੁਣ ਮਾਂ ਨੂੰ ਤਾਂ ਆਪਣਾ ਪੁੱਤ ਹੀ ਨਜ਼ਰ ਆਉਂਦਾ, ਉਹਨੂੰ ਕਿੱਥੇ ਦਿਖਦਾ ਬ੍ਰਹਮ ਗਿਆਨੀ ਹੈ, ਮੇਰਾ ਪੁੱਤ ਇੰਨਾ ਵੱਡਾ ਮਹਾਤਮਾ ਹੈ, ਗੁਰਸਿੱਖ ਹੈ। ਜਦੋਂ ਧਰਮ ਰਾਜੇ ਕੋਲ ਗਈ ਮਾਤਾ, ਧਰਮ ਰਾਜਾ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਨਮਸਕਾਰ ਕਰੀ ਜਾਵੇ, ਗੋਡੀ ਹੱਥ ਲਾਈ, ਧੰਨ ਹੈ ਮਾਤਾ ਤੂੰ ਧੰਨ ਹੈ। ਤੇ ਉਹ ਕਹਿੰਦਾ, ਮਾਤਾ ਜੀ ਇੱਕ ਬੇਨਤੀ ਕਰਾਂ, ਤੁਹਾਡੇ ਪੁੱਤਰ ਜੀ ਬਹੁਤ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੈ ਮਾਤਾ ਜੀ, ਤੁਸੀਂ ਆ ਗਏ ਸਾਡੇ ਕੋਲ, ਇੱਧਰ ਜਾਣਾ ਚਾਹੀਦਾ ਸੀ ਤੁਹਾਨੂੰ ਸੱਚਖੰਡ, ਅੰਮ੍ਰਿਤ ਨਾ ਛਕਣ ਕਰਕੇ ਹੁਣ ਮਜਬੂਰ ਹਾਂ ਅਸੀਂ ਵੀ। ਜਾਓ ਮਾਤਾ ਜੀ, ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਸੀਂ ਜਾ ਕੇ ਅੰਮ੍ਰਿਤ ਛਕ ਲਓ, ਅਤੇ ਅੰਮ੍ਰਿਤ ਛਕ ਕੇ ਫਿਰ ਤੁਸੀਂ ਸਿੱਧੇ ਸੱਚਖੰਡ ਚਲੇ ਜਾਓਗੇ। ਸੰਸਕਾਰ ਹਲੇ ਸ਼ੁਰੂ ਹੀ ਹੋਣਾ ਸੀ ਕਿ ਲੱਕੜਾਂ ਵਿੱਚ ਉੱਠ ਕੇ ਬੈਠੇ ਹੋ ਗਏ ਸਨ। ਫਿਰ ਮਹਾਰਾਜ ਬਾਬਾ ਜੀ ਨੇ ਪੁੱਛਿਆ ਜਾ ਕੇ, ਕਹਿੰਦੇ ਧਰਮਰਾਜ ਨੇ ਕਿਹਾ ਅੰਮ੍ਰਿਤ ਛਕ ਕੇ ਆਓ। ਬੜਾ ਭਾਰੀ ਅੰਮ੍ਰਿਤ ਸੰਚਾਰ ਹੋਇਆ, 25,000 ਬੰਦੇ ਨੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਇਸੇ ਗੱਲ ਤੋਂ। ਇਸ ਕਰਕੇ ਕਈ ਵਾਰ ਆਪਾਂ ਇਹ ਵਿਚਾਰ ਕੇ ਦੇਖੋ ਕਿ ਘਰੇਲੂ ਮਸਲੇ ਜਦੋਂ ਕਈ ਵਿੱਚ ਆ ਜਾਂਦੇ ਨੇ, ਹੁਣ ਮਾਤਾ ਨੂੰ ਕਈ ਵਾਰ ਨਹੀਂ ਕਿਹਾ ਜਾਂਦਾ, ਮਾਤਾ ਜੀ ਨੂੰ ਸਿੰਘਾਂ ਦੇ ਰਾਹੀਂ ਕਹਾਉਣਾ ਹੈ ਹੁਣ। ਇਸ ਕਰਕੇ ਸਿੰਘਾਂ ਨੇ ਦੇਖਿਆ ਇਹ ਬ੍ਰਾਹਮਣ ਕਿੱਧਰ ਪੰਡ ਬੰਨੀ ਜਾਂਦਾ, ਕਹਿੰਦੇ ਕਿਉਂ ਬਈ, ਹਾ ਕੀ ਚੱਕਿਆ ਸਿਰ ਤੇ ਤੂੰ, ਇਹ ਕਿੱਧਰ ਲੈ ਕੇ ਚੱਲਿਆ?
1: ਬੂਜਿਓ ਬੇਪਰ ਕਹਾਂ ਏਲੇ ਆਇਓ, ਸਿਰ ਸਦਕਾ ਸਤਿਗੁਰ ਦੇਵਾਇਓ, ਜਬ ਸਿਰ ਸਦਕਾ ਸਿੰਘਨ ਸੁਨਿਓ, ਮਿਲ ਆਪਸ ਮੈਨੀ ਕੇ ਗੁਨਿਓ।
0: ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਸਿਰ ਸਦਕਾ, ਸਿੰਘਾਂ ਨੇ ਆਪਸ ਵਿਚ ਸਹਿਮਤ ਮਿਲਾਈ, ਵਿਚਾਰ ਕੀਤੀ, ਇਹ ਕੌਣ ਹੁੰਦਾ ਲਿਜਾਣ ਵਾਲਾ, ਸਤਿਗੁਰਾਂ ਦੇ ਉੱਤੋਂ ਵਾਰੀ ਹੋਈ ਚੀਜ਼ ਜਾਂ ਸਤਿਗੁਰਾਂ ਦੇ, ਇਹ ਤਾਂ ਹੁਣ ਸਾਡਾ ਅਧਿਕਾਰ ਬਣਦਾ ਹੈ। ਇਸ ਕਰਕੇ ਇਹਨਾਂ ਦੇ ਤਾਂ ਪਹਿਲਾਂ ਜਵਾਬ ਵੀ ਦੇ ਦਿੱਤਾ ਸੀ ਇੱਕ ਵਾਰੀ ਕਿ ਸਤਿਗੁਰੂ ਦਾਨ ਦੇ ਅਧਿਕਾਰੀ ਨਹੀਂ ਹਨ, ਤਾਂ ਨਾਲੇ ਮਹਾਰਾਜ ਨੇ ਆਪਾਂ ਨੂੰ ਭਰੀ ਸਭਾ 'ਚ ਸਿੱਖਿਆ ਵੀ ਦਿੱਤੀ ਹੋਈ ਹੈ, ਇਸ ਕਰਕੇ ਇਹ ਦਾਨ ਇਹ ਨਹੀਂ ਲਿਜਾ ਸਕਦਾ।
1: ਸਿਰ ਸਦਕਾ ਨੇ ਦੈਬੂ ਬਣੈ, ਹਮ ਸਿੱਖ ਗੁਰ ਕੇ ਹੈ ਹਿਤ ਸਨੈ।
0: ਅਸੀਂ ਗੁਰੂ ਦੇ ਪਿਆਰੇ ਸਿੱਖ ਹਾਂ, ਔਰ ਸਿਰ ਦਾ ਸਦਕਾ ਅਸੀਂ ਕਿਸੇ ਨੂੰ ਵੀ ਨਹੀਂ ਜਾਣ ਦੇਣਾ, ਕੁਛ ਜੋ ਕੁਝ ਹੈ ਖਾਲਸੇ ਦਾ ਹੈ, ਸੰਗਤ ਦਾ ਹੈ। ਇਸ ਕਰਕੇ ਜਦੋਂ ਰੀਤੀ ਬੰਦ ਕਰਤੀ ਗੁਰਾਂ ਨੇ, ਇਹਨਾਂ ਦੇ ਨਾਲੋਂ ਬਿਲਕੁਲ ਤੋੜ ਤੜੱਕਾ ਹੋ ਗਿਆ, ਤਾਂ ਹੁਣ ਅਸੀਂ ਕਿਵੇਂ ਲਿਜਾਣ ਦੇ ਸਕਦੇ ਹਾਂ?
1: ਵਿਚਾਰ ਕਲ ਲੀਨ ਸੁਚੀਨ, ਬਿਪਰ ਪੁਕਾਰ ਰਿਹਾ ਨੈ ਦੀਨ।
0: ਇਉਂ ਕਹਿ ਕੇ ਉਹਦੀ ਉਹ ਸਾਰਾ ਸਮਾਨ ਖੋਹ ਲਿਆ ਵਾਪਸ, ਇਹ ਨਹੀਂ ਤੈਨੂੰ ਮਿਲ ਸਕਦਾ। ਬ੍ਰਾਹਮਣ ਨੇ ਬੜੀ ਪੁਕਾਰ ਕੀਤੀ, ਪਰ ਸਿੰਘਾਂ ਨੇ ਵਾਪਸ ਨਹੀਂ ਦਿੱਤਾ।
1: ਕਰਤ ਪੁਕਾਰ ਮਾਤ ਡਿੱਗ ਆਇਓ, ਸਿੰਘਨ ਛੀਨਿਓ ਸਗਲ ਸੁਨਾਇਓ।
0: ਉਹ ਰੌਲਾ ਪਾਉਂਦਾ ਮਾਤਾ ਜੀ ਕੋਲ ਪਹੁੰਚ ਗਿਆ, ਸਿੰਘਾਂ ਨੇ ਮੇਰਾ ਸਾਰਾ ਸਮਾਨ ਖੋਹ ਲਿਆ, ਮਸਾਂ ਕਿਤੇ ਮਾੜਾ ਮੋਟਾ ਖਾਣ ਪੀਣ ਜੋਕਰਾ ਹੋਇਆ ਸੀ ਮੈਂ।
1: ਸੁਣ ਜਰਨੀ ਕਰ ਕੋਪ ਵਿਸਾਲਾ, ਉੱਚੇ ਬੋਲ ਕਹਿਓ ਤਿਸ ਕਾਲਾ।
0: ਹੁਣ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਜਦੋਂ ਅਸੀਂ ਦਿੱਤਾ ਹੈ, ਇਹ ਸਿੰਘ ਕੌਣ ਹੁੰਦੇ ਨੇ ਖੋਹਣ ਵਾਲੇ? ਮਾਤਾ ਜੀ ਨੇ ਅੱਗੇ

0: ਮਹਾਰਾਜ ਨੂੰ ਕਹਿੰਦੇ ਇਹ ਕਹੇ ਜੇ ਸਿੰਘ ਤੁਸੀਂ ਖੜੇ ਕੀਤੇ ਆ ਉੱਥੇ ਦਰਵਾਜ਼ੇ ਤੇ ਮੂਹਰਲੇ ਪਾਸੇ ਪਹਿਰੇ ਤੇ, ਉਹ ਸਾਰਾ ਦਾਨ ਇਹਦੇ ਕੋਲੋਂ ਖੋਹ ਲਿਆ ਹੈ, ਇੰਨੀ ਕਾਹਦੀ ਇੱਛਾ ਜਾਗ ਪਈ ਉਹਨਾਂ ਨੂੰ?
1: ਆਵਨ ਜਾਨੋ ਬੰਦ ਕਰਨ ਤੇ ਤਿਜ ਆਦਿਕ ਸਭ ਸੰਗ ਲੈ।
0: ਤੂੰ ਇਸ ਕਿਰਪਾ ਕਹਿੰਦੇ ਆਉਣਾ ਜਾਂਦਾ ਨਾ ਸਾਰਿਆਂ ਦਾ ਬੰਦ ਕਰਤਾ, ਆ ਬ੍ਰਾਹਮਣ ਨਾਲ ਲੜ ਪੇ, ਕਦੇ ਉਹ ਨਾਲ ਲੜ ਪੇ, ਕਦੇ ਉਹ ਨਾਲ ਲੜ ਪੇ, ਇਹ ਕੋਈ ਚੰਗੀ ਗੱਲ ਹੈ? ਜਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾ ਰਹੇ ਹਨ,
1: ਕਹੇ ਸੁਣੇ ਮੈਂ ਕਿਸਕੇ ਨਾਈ ਉਚਿਤ ਅਨੁਚਿਤ ਲਖ ਨਾ ਸਕਾਈ।
0: ਕਹਿੰਦੇ ਤੁਹਾਡੇ ਸਿੰਘ ਬਾਹਰੇ ਹੀ ਹੁੰਦੇ ਜਾਂਦੇ ਨੇ, ਇਹ ਤਾਂ ਕਿਸੇ ਦੇ ਕਹੇ ਸੁਣੇ ਚ ਨਹੀਂ ਹੈ, ਇਹ ਤਾਂ ਨਾ ਯੋਗ ਅਯੋਗ ਜਾਣਦੇ ਨੇ। ਇਸ ਪ੍ਰਕਾਰ ਦੇ ਨਾਲ ਹੁਣ ਸਿੰਘ ਤਾਂ ਮਹਾਰਾਜ ਦੇ ਅਸੂਲ ਤੇ ਚੱਲਣਗੇ, ਜੋ ਸਿੰਘਾਂ ਨੂੰ ਹੁਕਮ ਆ ਸੀ ਤਾਂ ਉਹ ਕੰਮ ਕਰਨਾ। ਹੁਣ ਮਾਤਾ ਜੀ ਕਹਿੰਦੇ ਮੇਰੇ ਅੱਖ ਹੀ ਨਹੀਂ ਲੱਗਦੇ, ਉਹ ਜਿਵੇਂ ਪਿੱਛੇ ਜੇ ਮਾਤਾ ਜੀ ਨੇ ਇੱਕ ਵਾਰੀ ਆਪਣੀ ਮਰਜ਼ੀ ਨਾਲ ਹੀ ਕਹਿਤਾ ਕਿ ਲੰਗਰ ਇੱਕ ਟਾਈਮ ਕਰ ਦਿਓ, ਮਸੰਦਾ ਨੇ ਜਾ ਕੇ ਡਰਾਤਾ, ਮਾਤਾ ਜੀ ਕਾਲ ਪੈ ਗਿਆ ਚਾਰੇ ਪਾਸੇ, ਬਈ ਹੁਣ ਤਾਂ ਬੜੇ ਲੋਕ ਆ ਗਏ, ਹੁਣ ਤਾਂ ਆਪਣਾ ਅੰਨ ਮੁੱਕ ਜਾਵੇਗਾ, ਆਪਾਂ ਵੀ ਭੁੱਖੇ ਮਰ ਜਾਵਾਂਗੇ। ਮਾਤਾ ਜੀ ਨੇ ਸਤਿਗੁਰੂ ਜੀ ਨੂੰ ਕਹਿਣ ਦੀ ਬਜਾਏ ਸਿੱਧਾ ਹੀ ਹੁਕਮ ਕਰਤਾ ਵੀ ਲੰਗਰ ਇੱਕ ਟਾਈਮ ਕਰ ਦਿਓ। ਜਦੋਂ ਮਹਾਰਾਜ ਕੋਲੇ ਖਬਰ ਗਈ ਤਾਂ ਮਹਾਰਾਜ ਨੇ ਮਾਤਾ ਨੂੰ ਪੁੱਛਿਆ, ਮਾਤਾ ਜੀ ਠੀਕ ਆ, ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ, ਪੁੱਤਰ ਹੈ, ਪਾਲਿਆ, ਠੀਕ ਹੈ, ਪਰ ਗੁਰਤਾ ਗੱਦੀ ਦੇ ਮਾਲਕ ਹਾਂ, ਹੁਕਮ ਸੰਗਤ ਉੱਤੇ ਤੁਹਾਡਾ ਨਹੀਂ ਚੱਲ ਸਕਦਾ, ਤੁਸੀਂ ਕਿਹਨੂੰ ਪੁੱਛ ਕੇ ਲੰਗਰ ਇਉਂ ਕੀਤਾ? ਇਹ ਤਾਂ ਇੱਕ ਉਹ ਗੱਲ ਹੋ ਗਈ ਕਿ ਬੇਸਿਦਕਿਆਂ ਵਾਲੀ ਗੱਲ ਹੋ ਗਈ। ਮਹਾਰਾਜ ਨੇ ਕਿਹਾ ਕਿ ਰੋਜ਼ ਤਾਂ ਤੁਸੀਂ ਪੜ੍ਹਦੇ ਹੋ, ਕਾਹੇ ਰੇ ਮਨ ਚਿਤਵੈ ਉਦਮ ਜਾਹਰ ਹਰ ਜੀਵ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ ਤਾ ਕਰ ਜਗਾਗਿਆ ਕਰ ਧਰਿਆ। ਮਾਤਾ ਜੀ ਤੁਹਾਡਾ ਆਪਣਾ ਸਥਾਨ ਹੈ, ਸਤਿਕਾਰਯੋਗ ਹੈ, ਪਰ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਬਚਨ ਨਾ ਕਰਿਆ ਕਰੋ। ਫਿਰ ਕਾਫੀ ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਬਚਨ ਵੀ ਕਰਤੇ, ਮਸਾਂ ਬਖਸ਼ਾਏ ਸੀ। ਸੋ ਇਸ ਕਰਕੇ ਹੁਣ ਵੀ ਮਾਤਾ ਜੀ ਨਾਰਾਜ਼ ਨੇ, ਕਹਿੰਦੇ ਇਹ ਤੁਹਾਡੇ ਜਿਹੜੇ ਸਿੰਘ ਨੇ ਇਹ ਆਪਣੀਆਂ ਹੀ ਮਨਮਰਜ਼ੀਆਂ ਕਰਦੇ ਐ।
1: ਸ੍ਰੀ ਸਤਿਗੁਰ ਉੱਚੇ ਬੋਲ ਮਾਤ ਕੇ ਸੁਨੇ, ਸ੍ਰੀ ਸਤਿਗੁਰ ਸ੍ਰੀ ਮੁਖ ਤੇ ਭਨੇ।
0: ਜਦੋਂ ਮਾਤਾ ਜੀ ਦੇ ਉੱਚੀ ਉੱਚੀ ਬੋਲ ਸੁਣੇ ਤਾਂ ਉਸ ਵਕਤ ਸੁਭਾਇਮਾਨ ਮੁਖ ਵਿੱਚੋਂ ਗੁਰਾਂ ਨੇ ਇਸ ਤਰ੍ਹਾਂ ਬਚਨ ਕਿਹਾ,
1: ਮਾਤ ਕੋਪ ਕੇ ਸਨ ਅਸ ਕੀਨਾ, ਹੁਕਮ ਤੁਮਾਰੋ ਕੋ ਨੈ ਚੀਨਾ।
0: ਸੋ ਉਸ ਵਕਤ ਮਾਤਾ ਜੀ ਕਾਹਦਾ ਗੁੱਸਾ ਕੀਤਾ ਹੈ? ਤੁਹਾਡੇ ਹੁਕਮ ਨੂੰ ਜਾਣਿਆ ਨਹੀਂ ਹੈ, ਕਿਸਨੇ ਨਹੀਂ ਜਾਣਿਆ, ਕਿਹਨੇ ਤੁਹਾਡਾ ਹੁਕਮ ਮੰਨਿਆ, ਦੱਸੋ ਮੈਨੂੰ।
1: ਸੁਣ ਸੁੱਤ ਤੇ ਪ੍ਰਸੰਗ ਕਹਿ ਦਿਓ, ਤਾਂ ਸਿਰ ਸਦਕਾ ਵਿਪਰਨ ਲਿਓ।
0: ਸੁਣ ਕੇ ਆਪਣੇ ਸਾਹਿਬਜ਼ਾਦੇ ਭਾਵ ਦਸਵੇਂ ਪਾਤਸ਼ਾਹ ਤੋਂ ਮਾਤਾ ਜੀ ਨੇ ਸਾਰੀ ਗੱਲ ਸੁਣਾਈ, ਤੁਹਾਡੇ ਸਿਰ ਸਦਕਾ ਮੈਂ ਬ੍ਰਾਹਮਣ ਨੂੰ ਦਾਨ ਦਿੱਤਾ ਸੀ, ਮੈਂ ਸਾਰੀਆਂ ਚੀਜ਼ਾਂ ਬ੍ਰਾਹਮਣ ਨੂੰ ਦਿੱਤੀਆਂ ਸਨ।
1: ਲੈ ਜਾ ਸੋ ਸਿੰਘ ਨਛੀਨੇ, ਹੋਏ ਨਿਸੰਗ ਅਸ ਉਦਮ ਕਿੰਨੇ।
0: ਦੇਖੋ ਕਿੰਨਾ ਉਪਦਰਵ ਕੀਤਾ ਉਹਨਾਂ ਨੇ, ਨਿਸੰਗ ਹੋ ਕੇ ਆ ਸਾਰੀਆਂ ਚੀਜ਼ਾਂ ਉਹਨਾਂ ਨੇ ਖੋਹ ਲਈਆਂ ਬ੍ਰਾਹਮਣ ਦੇ ਪਾਸੋਂ।
1: ਸ੍ਰੀ ਸਤਿਗੁਰ

0: ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਜੋ ਨਿਰੰਗਾ ਹੈ ਉਹਦੇ ਤੋਂ ਵੀ ਡਰਦੇ? ਇਹ ਤਾਂ ਬੜੇ ਭਾਰੀ, ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ, ਇੰਨੇ ਬਲੀ ਨੇ, ਇਹਨਾਂ ਦੇ ਸਿੰਘ ਇੰਨੇ ਯੋਧੇ ਨੇ, ਸੋ ਇਸ ਕਰਕੇ ਬੜੇ ਭਾਰੀ ਯੋਧੇ ਹਨ।
1: ਦੇਸ਼ ਉਜਾੜੇ ਉਛੀਨੇ ਗ੍ਰਾਮ, ਕਈ ਬੇਰ ਤੀਨੋ ਸੰਗਰਾਮ।
0: ਇਹਨਾਂ ਨੇ ਕਈ ਵਾਰੀ ਆਪਣੇ ਨਾਲ ਜੰਗ ਕੀਤਾ ਹੈ ਅਤੇ ਆਪਣਾ ਜਿਹੜਾ ਦੇਸ਼ ਕਹਿਲੂਰ ਹੈ ਜਾਂ ਹੋਰ ਇਲਾਕੇ ਨੇ, ਇਹ ਸਾਰੇ ਇਲਾਕੇ ਕਈ ਵਾਰੀ ਇਹਨਾਂ ਨੇ ਉਜਾੜ ਦਿੱਤੇ ਹਨ।
1: ਮੁਖੀ ਸੈਨਾ ਕੇ ਮਰੇ ਹਮਾਰੇ, ਆਦ ਕੇਸਰੀ ਚੰਦ ਜੁਝਾਰੇ।
0: ਇਹ ਕੇਸਰੀ ਚੰਦ ਤੋਂ ਆਦ ਲੈ ਕੇ ਹੋਰ ਜਿੰਨੇ ਯੋਧੇ ਸਨ ਸਾਰੇ, ਸਾਡੇ ਜਰਨੈਲ, ਰਾਜੇ, ਮਹਾਰਾਜੇ, ਇਹਨਾਂ ਨੇ ਬਹੁਤ ਸਾਰੇ ਜੰਗ ਦੇ ਵਿੱਚ

0: ਕਰਕੇ ਇਸ ਤਰ੍ਹਾਂ ਬੈਠ ਗਏ, ਢਿੱਲੇ ਪੈ ਗਏ ਹੌਲੀ ਹੌਲੀ। ਇਹ 10 ਪਿੰਡ 20 ਪਿੰਡ ਕਰਦਿਆਂ ਕਰਦਿਆਂ ਮੇਰਾ ਰਾਜ ਖੋਣਗੇ, ਫਿਰ ਤੁਹਾਡਾ ਖੋਣਗੇ, ਫਿਰ ਸਾਡੇ ਸਾਰਿਆਂ ਦੇ ਰਾਜ ਖੋਣਗੇ। ਇਸ ਕਰਕੇ ਆਪਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ।
1: ਨਿਤ ਪ੍ਰਤ ਦਲ ਸਿੰਘਨ ਕੋ ਆਵੇ, ਲੂਟ ਕੂਟ ਕਰ ਮਿਟ ਹਟ ਜਾਵੇ।
0: ਹੁਣ ਨਿਤਾ ਪ੍ਰਤੀ ਸਿੰਘਾਂ ਦੇ ਦਲ ਆਉਂਦੇ ਨੇ ਸਾਡੇ ਇਲਾਕੇ ਦੇ ਵਿੱਚ, ਲੁੱਟ ਕੇ ਫਿਰ ਵਾਪਸ ਮੁੜ ਜਾਂਦੇ ਨੇ।
1: ਵਾਜਿਤ ਰਹੇ ਬੰਦੂਕ ਸਦਾਈ, ਮਰੇ ਕਿ ਮਾਰੇ ਫਤਿਹ ਬੁਲਾਈ।
0: ਗੋਲੀਆਂ ਦੀ ਆਵਾਜ਼ ਆਉਂਦੀ ਰਹਿੰਦੀ ਆ, ਕਦੇ ਕਿਤੇ ਗੋਲੀ ਚੱਲ ਗਈ, ਕਦੇ ਕਿਤੇ ਮਾਰਤੇ, ਕਦੇ ਕਿਤੇ ਮਾਰਤੇ। ਇਸ ਤਰ੍ਹਾਂ ਇਹ ਹਮੇਸ਼ਾ ਐਸਾ ਕਰਮ ਕਰਦੇ ਹਨ।
1: ਸ਼ਾਪਕਾਰ ਸੁਣੀ ਇੱਕ ਸਾਰੀ, ਲੜਿਓ ਆਨ ਲਸ਼ਕਰ ਤਬ ਭਾਰੇ।
0: ਹਾਂ, ਇੱਕ ਵਾਰੀ ਬਾਦਸ਼ਾਹ ਨੇ ਸਾਡੀ ਪੁਕਾਰ ਜ਼ਰੂਰ ਸੁਣੀ ਹੈ, ਭਾਰੀ ਫੌਜਾਂ ਭੇਜੀਆਂ ਹਨ ਉਸਨੇ ਇੱਕ ਵਾਰ।
1: ਅਬ ਕਹਿ ਜਾਏ ਕਹਾਂ ਕਹਿ ਸ਼ਾਹੂ, ਨਿਰਬਲ ਅਦਕ ਲਖੈ ਮਨ ਮਾਉ।
0: ਇਸ ਕਰਕੇ ਹੁਣ ਜੇ ਆਪਾਂ ਹੁਣ ਜਾ ਕੇ ਕਹਿੰਦੇ ਹਾਂ ਉੱਥੇ ਬਾਦਸ਼ਾਹ ਨੂੰ, ਫਿਰ ਉਹ ਜਾਣੇਗਾ ਕਿ ਬਹੁਤੇ ਜ਼ਿਆਦਾ ਰਾਜੇ ਜਿਹੜੇ ਨੇ ਨਿਰਬਲ ਹੋ ਚੁੱਕੇ ਹਨ।
1: ਬਾਰ ਬਾਰ ਕੀ ਸੁਣੈ ਪੁਕਾਰ, ਕਹਿ ਖਿਜ ਪਰੈ ਕਰੈ ਬੁਰਿਆਰ।
0: ਬਾਰ ਬਾਰ ਜਦੋਂ ਆਪਾਂ ਇਸ ਤਰ੍ਹਾਂ ਪੁਕਾਰ ਕਰਾਂਗੇ ਉਹਨਾਂ ਦੇ ਕੋਲੇ, ਬਾਦਸ਼ਾਹ ਖਿਜੇਗਾ ਆਪਣੇ ਤੇ ਸਾਡੇ ਨਾਲ ਮਾੜਾ ਕਰਮ ਕਰੇਗਾ ਵੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ। ਇੱਕ ਜਾਣਾ ਹੈਗਾ, ਉਹਨਾਂ 5-4 ਹਜ਼ਾਰ ਜਾਣੇ ਹੈਗੇ ਆ, ਤੁਹਾਡੇ ਕੋਲ ਇੰਨੀਆਂ ਲੱਖਾਂ ਫੌਜਾਂ ਨੇ, ਤੁਸੀਂ ਕੱਖ ਨਹੀਂ ਕਰ ਸਕਦੇ। ਉਹ ਝਿੜਕਾਂ ਪਾਵੇਗਾ।
1: 100 ਜੇ ਗੁਰ ਕੇ ਸਿੱਖ ਮਰੇ, ਆਏ ਹਜ਼ਾਰੋ ਕੇਸਨ ਧਰੇ।
0: ਜੇ ਮਹਾਰਾਜ ਦਾ 100 ਸਿੰਘ ਸ਼ਹੀਦ ਹੁੰਦਾ ਹੈ, ਉਹਦੀ ਜਗ੍ਹਾ ਤੇ ਹਜ਼ਾਰਾਂ ਦੀ ਗਿਣਤੀ ਚ ਹੋਰ ਕੇਸ ਧਾਰਨ ਕਰਦੇ ਨੇ, ਭਾਵ ਅਮਰ ਛਕ ਲੈਂਦੇ ਨੇ, ਕਕਾਰ ਪਹਿਨ ਲੈਂਦੇ ਨੇ। ਇਸ ਤਰ੍ਹਾਂ ਸਾਡਾ ਉੱਥੇ ਕੀ ਮੁਕਾਬਲਾ ਹੈ?
1: ਨੇ ਨਿਪਟੇ ਨੇ ਪਾਏ ਪਰਾਜੈ।
0: ਸੋ ਇਸ ਕਰਕੇ ਨਾ ਨਿਪਟੀਏ ਤੇ ਨਾ ਹਾਰੀਏ।
1: ਹਾਨ ਲਾਭ ਕੋ ਲਖੇ ਨ ਕਾਜੈ।
0: ਉਹ ਨਹੀਂ ਜਾਣਦੇ ਕਿ ਹਾਨ ਕੀ ਹੈ, ਲਾਭ ਕੀ ਹੈ। ਉਹ ਨਾ ਸਾਡੇ ਨਾਲ ਨਿਪਟਦੇ ਮੁੱਕਦੇ ਨੇ, ਨਾ ਹਾਰਦੇ ਨੇ, ਨਾ ਇਹ ਸਮਝਦੇ ਨੇ ਕਿ ਹਾਂ ਲਾਭ ਕੀ ਚੀਜ਼ ਹੈ।
1: ਸੁਣੋ ਗਰੀਸ਼ੋ ਕਰੋ ਉਪਾਏ।
0: ਸੁਣੋ ਗਰੀਸ਼ੋ ਤੋਂ ਭਾਵ ਪਹਾੜੀ ਰਾਜਿਓ, ਆਪਾਂ ਹੁਣ ਮਿਲ ਕੇ ਕੋਈ ਯਤਨ ਕਰੀਏ।
1: ਯੋ ਬਿਗੜਤ ਕਾਰਜ ਸਮਦਾਏ।
0: ਇਸ ਤਰ੍ਹਾਂ ਤਾਂ ਆਪਣਾ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਵਿਗੜ ਜਾਵੇਗਾ।
1: ਸੁਨਤ ਘੁਮੰਡ ਚੰਦ ਤਬ ਭਾਖਾ, ਕੋ ਉਪਾਏ ਤੁਮਨੇ ਅਬਲਾਖਾ।
0: ਹਾਂ, ਘੁਮੰਡ ਚੰਦ ਰਾਜਾ ਕਹਿਣ ਲੱਗਿਆ, ਚਲੋ ਇਹ ਵੀ ਠੀਕ ਹੈ ਕਿ ਤੁਸੀਂ ਸਾਨੂੰ ਕਹਿੰਦੇ ਹੋ, ਤੁਸੀਂ ਕੀ ਸੋਚਿਆ ਹੈ, ਤੁਹਾਡਾ ਕੀ ਇਰਾਦਾ ਹੈ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?
1: ਬਿਨਾ ਲੜਨ ਤੇ ਆਪਰ ਨਾ ਕਹੋ, ਮਿਲੇ ਨਾ ਬਚੋ ਛੀਨ ਲੇ ਸੋ।
0: ਸੋ ਬਿਨਾਂ ਲੜਨ ਤੋਂ ਹੋਰ ਤਾਂ ਕੋਈ ਰਸਤਾ ਨਹੀਂ ਹੈ, ਇਸ ਕਰਕੇ ਉਹ ਸਾਰਾ ਕੁਝ ਆਪਣੇ ਤੋਂ ਖੋਹ ਲੈਣਗੇ, ਨਾ ਕੋਈ ਮਿਲਣਾ ਨਾ ਬਚਣਾ।
1: ਪ੍ਰਥਮ ਸ਼ਾਹ ਟਿਗ ਬਣੈ ਨ ਜਾਨਾ, ਸੈਨਾ ਸੰਚ ਕਾਲ ਕਮਸਾਨਾ।
0: ਪਹਿਲਾਂ ਬਾਦਸ਼ਾਹ ਕੋਲ ਆਪਣਾ ਜਾਣਾ ਬਣਦਾ ਨਹੀਂ ਹੈ, ਪਹਿਲਾਂ ਤਾਂ ਆਪਾਂ ਫੌਜਾਂ ਇਕੱਠੀਆਂ ਕਰੀਏ, ਫਿਰ ਘਮਸਾਣ ਦਾ ਜੰਗ ਕਰੀਏ।
1: ਲੜਬੇ ਕਹੋ ਨਿਪ ਧਰੈ ਜੇ ਆਲਸ, ਰਾਜ ਕਰਨ ਕੀ ਧਰੈ ਨ ਲਾਲਸ।
0: ਸੋ ਇਸ ਕਰਕੇ ਜੇ ਰਾਜਿਆਂ ਨੂੰ ਕਹਿੰਦੇ ਆ ਆਲਸ ਬੜੀ ਕਰਦੇ ਨੇ, ਇਸ ਕਰਕੇ ਤੁਸੀਂ ਰਾਜ ਦੀ ਜਿਹੜੀ ਹੁਣ ਆਲਸ ਹੈ ਨਾ, ਇਹ ਢਿੱਲ ਮੱਠ ਹੈ, ਇਹਦਾ ਤੁਹਾਨੂੰ ਤਿਆਗ ਕਰਨਾ ਚਾਹੀਦਾ ਹੈ।
1: ਰਿਪ ਬਸ ਹੋਏ ਨਾ ਦੰਡ ਬਹੀਨਾ, ਵਧੈ ਪ੍ਰਤਾਪ ਸਦੰਡ ਅਧੀਨਾ।
0: ਕਿਉਂਕਿ ਦੁਸ਼ਮਣ ਕਦੇ ਵੀ ਦੰਡ ਤੋਂ ਬਿਨਾਂ ਅਧੀਨ ਨਹੀਂ ਹੁੰਦਾ, ਦੰਡ ਦੇਣਾ ਚਾਹੀਦਾ ਹੈ। ਅਤੇ ਜਿਹੜੀ ਪਰਜਾ ਹੈ ਨਾ, ਇਹ ਪਰਜਾ ਦੀ ਵੀ ਇੱਕ ਗੱਲ ਇਹ ਹੈਗੀ ਆ

0: ਇੱਥੋਂ ਤੱਕ ਵੀ ਜੇ ਆਪਾਂ ਕਿਸੇ ਪਰਜਾ ਦੇ ਬੰਦੇ ਨੂੰ ਵੀ ਛੱਡ ਦਈਏ, ਢਿੱਲੇ ਪੈ ਜਾਈਏ, ਪਰਜਾ ਵੀ ਅੱਗਿਓਂ ਨਿਰਾਦਰ ਕਰਦੀ ਰਾਜੇ ਦਾ ਵੀ ਇਹ ਕਾਹਦਾ ਰਾਜਾ ਹੈ, ਇਹ ਕਿਸੇ ਨੂੰ ਕੁਛ ਕਹਿੰਦਾ ਤਾਂ ਹੈ ਨਹੀਂ, ਤੇ ਜੇ ਚੰਗਾ ਕਟਾਪਾ ਚਾੜਿਆ ਹੋਵੇ ਹਰੇਕ ਨੂੰ ਹੀ, ਚੰਗੀ ਸਖਤੀ ਕੀਤੀ ਹੋਵੇ, ਫਿਰ ਸਾਰੇ ਜਾਣੇ ਨਮਸਕਾਰਾਂ ਕਰਦੇ ਨੇ।
1: ਜਗ ਮੈਂ ਊਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਸੁਕਾਜਾ।
0: ਜਗ ਦੇ ਵਿੱਚ ਕੋਈ ਉੱਚਾ ਤੇ ਨੀਵਾਂ ਕਿਹਾ ਜਿਹਾ ਵੀ ਹੋਵੇ, ਜਦੋਂ ਤੱਕ ਉਹਨੂੰ ਆਪਾਂ ਦੰਡ ਨਹੀਂ ਦਿੰਦੇ, ਉਦੋਂ ਤੱਕ ਆਪਣਾ ਉਹ ਕੰਮ ਬਣਦਾ ਹੀ ਨਹੀਂ ਹੈ।
1: ਸੁਣਤ ਘਮੰਡ ਚੰਦ ਕੋ ਆਸ਼ੈ, ਭੂਪ ਚੰਦ ਪੁਨ ਬਾਤ ਪ੍ਰਕਾਸ਼ੈ।
0: ਸੁਣ ਕੇ ਘਮੰਡ ਚੰਦ ਤੋਂ ਇਹ ਆਸ਼ਾ ਉਹਦਾ, ਭੂਪ ਚੰਦ ਜਿਹੜਾ ਸੀ ਹੰਡੂਰੀਆ, ਉਹਨੇ ਕਿਹਾ
1: ਜਥਾ ਜੋਗ ਤੁਮ ਨੀਤ ਉਚਾਰੇ, ਉਚਿਤ ਨ ਮਿਟੈ ਮਾਨ ਕਰ ਹਾਰੇ।
0: ਸੋ ਇਸ ਕਰਕੇ ਜਥਾ ਜੋਗ ਜਿਹੜੀ ਤੁਸੀਂ ਨੀਤੀ ਕਹੀ ਹੈ ਨਾ,

0: ਠੀਕ ਹੈ, ਸ਼ਿਕਾਰ ਖੇਡਦੇ ਨਹੀਂ, ਇੰਨਾ ਵੱਡਾ ਜੰਗਲ ਹੈ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਜਦੋਂ ਤੁਹਾਡੇ ਆਪਣੇ ਬੰਦੇ ਅੱਗੋਂ ਲੜ ਪੈਂਦੇ ਨੇ, ਜੰਗ ਕਰਦੇ ਨੇ, ਤਾਂ ਅਸੀਂ ਜੰਗ ਕਰਦੇ ਹਾਂ, ਸਾਡੇ ਸਿੰਘ ਤਾਂ ਲੜਦੇ ਨੇ।
1: ਫਿਰ ਕਦੂਣ ਮੈਂ ਦੇਖ ਨਾ ਸਕੋ, ਨਾ ਹੱਕ ਜੰਗ ਕਰਨ ਕੋ ਤਕੋ।
0: ਤੁਸੀਂ ਸਾਨੂੰ ਦੂਣ ਵਿੱਚ ਫਿਰਦਿਆਂ ਦੇਖ ਕੇ ਰਾਜੀ ਨਹੀਂ ਹੈਗੇ, ਐਵੇਂ ਨਹੱਕਾ ਹੀ ਜੰਗ ਕਰਨ ਵਾਸਤੇ ਤੱਕਦੇ ਰਹਿੰਦੇ ਹੋ ਕਿ ਕਦੋਂ ਸਿੰਘਾਂ ਨਾਲ ਜੰਗ ਕਰੀਏ।
1: ਦੋ ਇਤਕ ਤਰਾਸ ਕੋ ਧਾਰੇ, ਬੈਠ ਰਹੇ ਨੇ ਵਹਿਰ ਪਧਾਰੇ।
0: ਹਾਂ ਫਿਰ ਹੁਣ ਤੁਹਾਡੀ ਚਿੱਠੀ ਦੇਖ ਕੇ ਅਸੀਂ ਡਰ ਜਾਈਏ, ਅਸੀਂ ਅੰਦਰ ਬੈਠੇ ਰਹੀਏ, ਨਾ ਅਸੀਂ ਕਿਤੇ ਜਾਈਏ, ਨਾ ਅਸੀਂ ਕਿਤੇ ਸ਼ਿਕਾਰ ਜਾਈਏ, ਬਸ ਅੰਦਰ ਬੈਠੇ ਰਹੀਏ। ਤੁਹਾਡਾ ਮਤਲਬ ਚਿੱਠੀ ਦਾ ਇਹੀ, ਚਿੱਠੀ ਦੇਖ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਬੈਠੇ ਰਹੋ, ਬਾਹਰ ਕਿਤੇ ਨਾ ਜਾਓ, ਇਹ ਕਿਵੇਂ ਹੋ ਸਕਦਾ ਹੈ?
1: ਲੜਬੇ ਚਹੋ ਖਾਲਸਾ ਲੜੈ, ਮਾਰਨ ਮਰਨ ਯੁੱਧ ਮੈਂ ਥਿਰੈ।
0: ਜੇ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਖਾਲਸਾ ਵੀ ਲੜੇਗਾ, ਅੱਗੇ ਕਿਹੜਾ ਨਹੀਂ ਲੜੇ ਤੁਹਾਡੇ ਨਾਲ। ਮਾਰਨਾ ਮਰਨਾ ਸਾਡਾ ਕੰਮ ਹੈ, ਯੁੱਧ ਦੇ ਵਿੱਚ ਆ ਕੇ ਇੱਕ ਜਗ੍ਹਾ ਟਿਕ ਕੇ ਪੈਰ ਜਮਾ ਕੇ ਲੜਾਂਗੇ।
1: ਚੜੋ ਜੇ ਤੁਮ ਏਠਾਂ ਨੈ ਦੇਰ, ਦੇਖੋ ਪੁਲ ਕਰਕੇ ਪੱਟ ਪੇਰ।
0: ਜੇ ਤੁਸੀਂ ਉਧਰੋਂ ਚੜ ਕੇ ਆਓਗੇ ਤਾਂ ਇੱਥੇ ਕਿਹੜਾ ਦੇਰ ਲੱਗਣੀ, ਅਸੀਂ ਤਾਂ ਤਿਆਰ ਹੀ ਬੈਠੇ ਹਾਂ ਪਹਿਲਾਂ ਹੀ। ਫੇਰ ਦੇਖ ਲਓ ਬਈ, ਦੁਬਾਰਾ ਸੂਰਮਿਆਂ ਦਾ ਜੇ ਜੰਗ ਕਰਾਉਣਾ, ਪਹਿਲਾਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਜੰਗ ਕਰਕੇ ਦਿਖਾਇਆ, ਜੇ ਤੁਹਾਡਾ ਮਨ ਨਹੀਂ ਭਰਿਆ ਜੰਗ ਕਰਕੇ ਤਾਂ ਫਿਰ ਆ ਜਾਓ।
1: ਲਿਖਿਓ ਗੁਰੂ ਤੋਂ ਪਹੁੰਚਿਓ ਜਾਏ, ਪਠਵਾਇਓ ਸੁਣ ਸਭ ਗਿਰ ਰਾਏ।
0: ਮਹਾਰਾਜ ਦਾ ਲਿਖਿਆ ਹੋਇਆ ਪਹੁੰਚਿਆ ਪੱਤਰ, ਉੱਥੇ ਪੜਾਇਆ, ਸਾਰੇ ਰਾਜਿਆਂ ਨੇ ਸੁਣਿਆ।
1: ਸੈਨ ਸਕੇਲਨ ਤਿੰਨ ਸਤਿਆਰੀ, ਅਬ ਹੋਏ ਠਾਠ ਟਰੈ ਨੈ ਟਾਰੇ।
0: ਸਾਰੀ ਫੌਜ ਇਕੱਠੀ ਕਰ ਲਈ, ਕਹਿੰਦੇ ਹੁਣ ਤਾਂ ਜੰਗ ਦਾ ਠਾਠ ਬਣਨਾ ਹੀ ਬਣਨਾ, ਕਿਉਂਕਿ ਮਹਾਰਾਜ ਨੇ ਵੀ ਕਹਿ ਦਿੱਤਾ ਕਿ ਅਸੀਂ ਤਿਆਰ ਹਾਂ ਜੰਗ ਵਾਸਤੇ।
1: ਸਭ ਰਾਜਨ ਕੇ ਬਜੇ ਨਗਾਰੇ, ਜ਼ੀਨ ਤੁਰੰਗਨ ਤਾਛੇ ਨਡਾਰੇ।
0: ਸਾਰਿਆਂ ਰਾਜਾਂ ਦੇ ਨਗਾਰੇ ਵਜੇ, ਉਸੇ ਵਕਤ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਹੋ ਕੇ ਚੱਲੇ।
1: ਮੁਜਰਾ ਸਭ ਸੁਪੱਤਨ ਕੋ ਲਿਓ, ਦਸ ਹਜ਼ਾਰ ਗਿਣਤੀ ਮੈਂ ਪਇਓ।
0: ਹੁਣ ਸਾਰੇ ਜਿਹੜੇ ਫੌਜ ਸੀ, ਸਾਰੀ ਸ਼ਸਤਰਾਂ ਦੇ ਸਮੇਤ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। 10,000 ਦੇ ਕਰੀਬ ਜਿਹੜੀ ਫੌਜ ਸੀ, ਉਸ ਵਕਤ ਫੌਜ ਤੋਂ ਪਹਿਲਾਂ ਸਲਾਮੀ ਲਈ, ਗਿਣਤੀ ਕੀਤੀ, ਗਿਣਤੀ ਵਿੱਚ ਉਦੋਂ ਫੌਜ 10,000 ਨਾਲ ਲਈ ਹੈ।
1: ਜਦ ਆਨੰਦਪੁਰ ਕੀ ਦਿਸ਼ ਆਏ, ਆਯੁਧ ਗਏ ਪਟਨ ਸਮੰਦਾਏ।
0: ਸ੍ਰੀ ਆਨੰਦਪੁਰ ਸਾਹਿਬ ਵੱਲ ਚੜ ਕੇ ਆ ਗਏ ਅਤੇ ਬਹੁਤ ਸਾਰੇ ਸ਼ਸਤਰ ਫੜ ਕੇ ਸੂਰਮੇ ਅੱਗੇ ਆਏ।
1: ਤੋਮਰ ਤੀਰ ਤੁਪਕ ਤਰਵਾਰ,
0: ਹੁਣ ਲਏ ਨੇ ਆਪਣੇ ਨਾਲ।

0: ਜਾਣ ਲਏ ਨੇ ਜਮਦਰਾਂ ਜਿਹੜੀਆਂ ਤਿੱਖੀਆਂ ਧਾਰਾਂ ਵਾਲੀਆਂ ਹੁੰਦੀਆਂ ਸ੍ਰੀ ਸਾਹਿਬ ਦੀਆਂ ਕਿਸਮਾਂ ਦੀਆਂ ਇਹ ਲੈ ਕੇ ਆਏ
1: ਜਲ ਥੋੜੇ ਹੀ ਕੀਨ ਸਡੇਰੇ ਸਕਲ ਸੰਭਾਰੇ ਜਿਸ ਜਿਸ ਕੇਰੇ
0: ਥੋੜੀ ਜੂਰ ਜਾ ਕੇ ਡੇਰਾ ਕੀਤਾ ਸਾਰੇ ਸੰਭਾਲ ਲਏ ਆਪੋ ਆਪਣੇ ਬੰਦੇ
1: ਸੁਧ ਸਤਿਗੁਰ ਪੈ ਤਤ ਛਿਨ ਆਏ ਗਿਰਪਤੀ ਚੜ ਆਏ ਸਮਦਾਏ
0: ਉਸੇ ਵਕਤ ਮਹਾਰਾਜ ਜੀ ਕੋਲ ਵੀ ਖਬਰ ਆ ਗਈ ਕਿ ਸੱਚੇ ਪਾਤਸ਼ਾਹ ਪਹਾੜੀਏ ਚੜ ਕੇ ਆ ਗਏ ਕਿਉਂਕਿ ਸਤਿਗੁਰੂ ਜੀ ਦੇ ਵੀ ਬੰਦੇ ਬਹੁਤ ਦੂਰ ਦੂਰ ਤੱਕ ਛੱਡੇ ਹੋਏ ਸੀ ਸਿੰਘ ਦੇਖ ਲੈਂਦੇ ਸੀ ਦੂਰੋਂ ਹੀ ਭੇਸ ਵੱਡਾ ਆ ਕੇ ਘੁੰਮਦੇ ਰਹਿੰਦੇ ਸੀ ਨਾਲੇ ਪਤਾ ਹੁੰਦਾ ਕਿ ਇਧਰੋਂ ਫੌਜ ਨੇ ਆਉਣਾ ਚਿੱਠੀ ਆਈ ਹੋਈ ਹੈ ਸੁਨੇਹਾ ਜੋ ਹੁੰਦਾ ਟਾਂਗੂ ਉੱਚੀਆਂ ਥਾਵਾਂ ਤੇ ਬਹਿ ਕੇ ਦੇਖਣ ਵਾਲੇ ਰਾਹਾਂ ਨੂੰ ਉਹਨਾਂ ਨੇ ਸੁਨੇਹਾ ਦੇ ਦਿੱਤਾ
1: ਪਹੁੰਚੇ ਲਖੋ ਆਪਣੇ ਤੀਰ ਕਹੇ ਤੁਪਕ ਤੋਮਰ ਧਨ ਤੀਰ
0: ਪਹੁੰਚੇ ਜਾਣੋ ਬਸ ਆਪਣੇ ਕੋਲੇ ਉਹਨਾਂ ਨੇ ਬੰਦੂਕਾਂ ਆਪਣੀਆਂ ਤੀਰ ਕਮਾਨ ਬਰਛੇ ਪਾਲੇ ਜਿਵੇਂ ਫੌਜ ਲੜਨ ਆਉਂਦੀ ਹੈ ਇਸ ਤਰ੍ਹਾਂ ਤਿਆਰੀ ਵਿੱਚ ਹੋ ਕੇ ਆਪਣੀਆਂ ਤੋਪਾਂ ਸਮੇਤ ਆ ਰਹੇ ਨੇ
1: ਸੁਣ ਸਤਿਗੁਰ ਤਿਆਰੀ ਕਰਵਾਏ ਗੁਲਕਾ ਅਰ ਬਰੋਧ ਸਮਦਾਏ
0: ਸੁਣ ਕੇ ਗੁਰਾਂ ਨੇ ਤਿਆਰੀ ਕਰਵਾ ਦਿੱਤੀ ਗੋਲੀਆਂ ਬਰੂਦ ਸਾਰਿਆਂ ਵਿੱਚ ਬਣ ਦਿੱਤਾ
1: ਲੀਲੇ ਸਿੰਘ ਧਰੈ ਉਤਸ਼ਾਉ ਕਹੇ ਪ੍ਰਹਾਰੋ ਰਿਪਰਣ ਮਹੋ
0: ਲੈ ਲੈ ਕੇ ਸਿੰਘਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਰਣ ਦੇਖ ਸੂਰੇ ਚਿੱਤ ਉਲਾਸ ਇਸ ਤਰ੍ਹਾਂ ਉਤਸ਼ਾਹ ਪੈਦਾ ਹੁੰਦਾ ਹੈ ਕਿ ਭਾਈ ਆਪਾਂ ਹੁਣ ਮੈਦਾਨੇ ਜੰਗ ਵਿੱਚ ਜੰਗ ਕਰਨਾ ਹੈ ਦੁਸ਼ਮਣ ਨੂੰ ਥਾਂ ਮਾਰਨਾ ਹੈ
1: ਹੁਕਮ ਦੀਨ ਰਣਜੀਤ ਨਗਾਰਾ ਦਿਓ ਬਜਾਏ ਗੱਲ ਹੈ ਸਭ ਤਿਆਰਾ
0: ਹੁਕਮ ਹੋ ਗਿਆ ਜਦੋਂ ਰਣਜੀਤ ਨਗਾਰਾ ਬਜਾਉਣ ਦਾ ਤਾਂ ਭਾਵ ਕੇ ਜੰਗ ਹੋਣਾ ਹੈ ਰਣਜੀਤ ਨਗਾਰਾ ਬਜਾ ਦਿੱਤਾ ਤੇ ਜੰਗ ਦੀ ਤਿਆਰੀ ਹੋ ਗਈ
1: ਸਕਲ ਖਾਲਸੇ ਘਰ ਧਰ ਅਸੇ ਸਿਪਰ ਸਮੇਤ ਤੁਰਤ ਕੱਟ ਕਸੇ
0: ਸਾਰੀਆਂ ਫੌਜਾਂ ਖਾਲਸੇ ਨੇ 80 ਹੁੰਦੀ ਸ੍ਰੀ ਸਾਹਿਬ ਅਸ ਕਿਰਪਾਨ ਖੰਡੋ ਖੜਗ 80 ਸੇ ਸਾਰੀਆਂ ਸ੍ਰੀ ਸਾਹਿਬਾਂ ਪਹਿਨੀਆਂ ਗਾਤਰੇ ਵੱਡੀਆਂ ਦੋ ਦੋ ਵੀ ਪਹਿਨ ਲੈਂਦੇ ਨੇ ਸੋ ਇੱਕੋ ਪਾਸੇ ਖੱਬੇ ਪਾਸੇ ਸੱਜੇ ਨਹੀਂ ਪਾਉਂਦਾ ਕੋਈ ਖੱਬੇ ਪਾਸੇ ਦੋ ਸ੍ਰੀ ਸਾਹਿਬਾਂ ਕਟਾਰ ਕਮਰ ਕਸੇ ਦੇ ਵਿੱਚ ਛੋਟਾ ਪਿਸਤੌਲ ਬੰਦੂਕਾਂ ਤੀਰ ਕਮਾਨ ਬਹੁਤ ਸਾਰੇ ਹਥਿਆਰ ਲੈ ਕੇ ਖਾਲਸਾ ਤਿਆਰ ਹੋਇਆ
1: ਲੜਨ ਜਿਹਨੂੰ ਕੇ ਨਿਤ ਵਿਵਹਾਰੇ ਪਏ ਸਨਦ ਬੱਧ ਸਭ ਸਾਰੇ
0: ਸੋ ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਵਿਵਹਾਰ ਹੀ ਇਹ ਹੈ ਕਿ ਜੰਗ ਕਰਨਾ ਹੈ ਗੁਰਾਂ ਨੇ ਇੱਕ ਗੱਲ ਮਨ ਚ ਭਰ ਦਿੱਤੀ ਜਦ ਤੱਕ ਤੁਰਕ ਨਾਸ਼ ਨਹੀਂ ਹੁੰਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਾ ਤੁਰਕਾਂ ਦਾ ਰਾਜ ਖਤਮ ਕਰਨਾ ਹੈ ਸੰਸਾਰ ਦੇ ਵਿੱਚੋਂ ਇਹ ਮਲੇਸ਼ ਲੋਕ ਨੇ ਦੂਜਿਆਂ ਦੇ ਧਰਮਾਂ ਤੇ ਹਮਲਾ ਕਰਦੇ ਨੇ ਇਹਨਾਂ ਦੇ ਦਿਮਾਗ ਵਿੱਚ ਇੱਕ ਜਨੂੰਨ ਹੈ ਕਿ ਦੁਨੀਆਂ ਸਾਰੀ ਨੂੰ ਮੁਸਲਮਾਨ ਬਣਾਉਣਾ ਪਰ ਵਾਹਿਗੁਰੂ ਦਾ ਹੁਕਮ ਨਹੀਂ ਵਾਹਿਗੁਰੂ ਦਾ ਹੁਕਮ ਹੈ ਦੋ ਤੋਂ ਤਿੰਨ ਬਣਾਉਣੇ ਨੇ ਖਾਲਸਾ ਪੰਥ ਪੈਦਾ ਕਰਨਾ ਹੈ ਇਸ ਕਰਕੇ ਸਤਿਗੁਰੂ ਨੇ ਕਿਹਾ ਵਿਵਹਾਰ ਹੀ ਬਣਾ ਲਓ ਆਪਣਾ ਜਿੱਥੇ ਦੇਖੋ ਤੁਰਕ ਦਾ ਖਾਤਮਾ ਕਰ ਦਿਓ ਭਏ ਸਨਦ ਬੱਧ ਸਭ ਸਾਰੇ ਸਾਰੇ ਜਣੇ ਤਿਆਰ ਪਰ ਤਿਆਰ ਹੋ ਗਏ
1: ਆਪ ਚੜੇ ਤਬ ਗੋਬਿੰਦ ਸਿੰਘ ਮਤ ਗਜਨ ਪਰ ਜਿਮਕੁਪ ਸਿੰਘ
0: ਆਪ ਚੜੇ ਤਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਘੋੜੇ ਦਲ ਬਿਡਾਰ ਤੇ ਜਿਹਦਾ ਨਾਮ ਨੀਲਾ ਵੀ ਹੈ ਕਿਉਂਕਿ ਇਹਦਾ ਦਲ ਬਿਡਾਰ ਦਾ ਰੰਗ ਹੀ ਨੀਲਾ ਸੀ ਇਸ ਕਰਕੇ ਮਹਾਰਾਜ ਆਪਣੇ ਘੋੜੇ ਤੇ ਚੜੇ ਨੇ ਇਸ ਤਰ੍ਹਾਂ ਜਿਵੇਂ ਚੜ੍ਹਦਾ ਹੈ ਮਸਤ ਹਾਥੀ ਦੇ ਉੱਤੇ ਜਾ ਕੇ ਸ਼ੇਰ ਗੱਜ ਕੇ ਜਾ ਕੇ ਪੈਂਦਾ ਹੈ
1: ਜਰਾ ਸੰਧ ਪਰ ਗੋਬਿੰਦ ਸਿੰਘ ਜੈਸੇ
0: ਸੋ ਜਰਾ ਸੰਧ ਦੇ ਪਰ ਗੋਬਿੰਦ ਤੋਂ ਪਾਵ ਕ੍ਰਿਸ਼ਨ ਜੀ ਜਿਵੇਂ ਚੜ੍ਹੇ ਸਨ
1: ਯਾਦਵ ਸੰਘ ਖਾਲਸਾ ਤੈਸੇ
0: ਨਾਲ ਯਾਦਵਾਂ ਦੀ ਫੌਜ ਗਈ ਸੀ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਖਾਲਸਾ ਗਿਆ ਹੈ
1: ਸਿੰਘਨ ਭਨਿਓ ਪ੍ਰਭੂ ਸੁਣ ਲੀਜੈ ਚਲੋ ਅਗਰ ਹੀਰਣ ਕੋ ਕੀਜੈ
0: ਉਸ ਵਕਤ ਕਹਿਣ ਲੱਗੇ ਸਿੰਘ ਮਹਾਰਾਜ ਪਹਿਲਾਂ ਹੀ ਕਿਉਂ ਨਾ ਚੱਲੀ ਅੱਗੇ ਚੱਲ ਕਰਕੇ ਪਹਿਲਾਂ ਤੋਂ ਹੀ ਆਪਾਂ ਨੂੰ ਆਪਣੇ ਮੋਰਚੇ ਮੰਨਣੇ ਚਾਹੀਦੇ ਨੇ ਜ਼ਰੂਰੀ ਤਾਂ ਨਹੀਂ ਵੀ ਨੇੜੇ ਆਉਣ ਤਾਂ ਲੜਨਾ ਆਪਾਂ

0: ਇੱਥੇ ਸਮੂਹ ਦੁਸ਼ਮਣ ਪਹੁੰਚਣਾ ਹੀ ਨਾ ਪਾਵੇ। ਆਪਾਂ ਅੱਗੇ ਵਧਦੇ ਹਾਂ, ਅੱਗੇ ਵਧ ਕੇ ਜਾ ਕੇ ਉੱਥੇ ਲੜਾਈ ਕਰਕੇ ਉੱਥੇ ਹੀ ਫਤਿਹ ਪ੍ਰਾਪਤ ਕਰਦੇ ਹਾਂ।
1: ਦੂਰ ਆਨੰਦਪੁਰ ਤੋਂ ਤਜ ਗਏ ਰਾਜਨ ਕੇ ਮੁਕਾਬਲੇ ਪਏ।
0: ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਦੂਰ ਚਲੇ ਗਏ, ਪਹਿਲਾਂ ਹੀ ਜਾ ਘੇਰੇ, ਉਸ ਵਕਤ ਰਾਜਿਆਂ ਨਾਲ ਮੁਕਾਬਲਾ ਹੋਇਆ।
1: ਹਿਤ ਸੰਗਰਾਮ ਹੋਏ ਕਰ ਤਿਆਰੇ ਹਰਕ ਸਮੇਤ ਸੁਚੇਤ ਉਦਾਰੇ।
0: ਜੰਗ ਵਾਸਤੇ ਤਿਆਰੀ ਕਰਕੇ ਗਏ ਨੇ, ਬਹੁਤ ਖੁਸ਼ ਨੇ, ਸੁਚੇਤ ਹੋ ਕੇ ਸਾਰੇ ਗਏ ਨੇ।
1: ਦੋਹੇਰਾ ਉਮਡੇ ਦਲ ਦਿਸ਼ ਦੋਨ ਕੇ ਕਰੀ ਤੁਫੰਗੈ ਤਿਆਰ।
0: ਦੋਨੋਂ ਪਾਸੇ ਦੀਆਂ ਫੌਜਾਂ ਉਮੜ ਕੇ ਆ ਪਈਆਂ ਇਕ ਦੂਜੇ ਦੇ ਸਾਹਮਣੇ, ਆਪੋ ਆਪਣੀਆਂ ਬੰਦੂਕਾਂ ਵਿਚ ਗੋਲੀਆਂ ਭਰ ਲਈਆਂ, ਤਿਆਰ ਹੋ ਕੇ ਇਕ ਦੂਜੇ ਦੇ ਸਾਹਮਣੇ ਆ ਗਏ।
1: ਦਸਤਰਵਾਂ ਕਰ ਤਜ ਗਈ ਹੁਣ ਲੱਗੀ ਤਬ ਮਾਰ।
0: ਜਦੋਂ ਮਾਰ ਦੇ ਵਿਚ ਉਨ੍ਹਾਂ ਦੀ ਫੌਜ ਆ ਗਈ, ਦਸਤਰਵਾਂ ਹੱਥ ਦਾ ਨਿਸ਼ਾਨਾ ਐਨ ਬੰਦੂਕ ਪਕੜ ਕੇ ਨਿਸ਼ਾਨਾ ਟਿਕਾ ਕੇ, ਬਈ ਮੇਰਾ ਉਹ ਸਾਹਮਣੇ ਹੈ, ਮੇਰਾ ਉਹ ਸਾਹਮਣੇ ਨਿਸ਼ਾਨਾ ਦਿੱਤਾ ਕਿ ਤੁਸੀਂ ਸਿੰਘੋ ਇਕ ਪਾਸੇ ਹੋ ਕੇ ਜੰਗ ਕਰੋ, ਅਸੀਂ ਇਕ ਪਾਸੇ ਹੋ ਕੇ ਦੇਖਦੇ ਹਾਂ ਸਾਰਾ ਜੰਗ। ਕਿਉਂਕਿ ਪਤਾ ਹੀ ਸੀ ਕਿ ਹੁਣ ਜਿਹੜੇ ਇਨ੍ਹਾਂ ਚ ਖਾਸ ਬੰਦੇ ਤਾਂ ਰਹੇ ਨਹੀਂ ਹੈ, ਤੇ ਸਿੰਘ ਇਧਰੋਂ ਅੱਗੇ ਨਾਲੋਂ ਵੀ ਜ਼ਿਆਦਾ ਵਧੇ ਹੋਏ ਨੇ, ਤਕੜੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਵੀ ਤੁਸੀਂ ਇਕ ਪਾਸੇ ਜੰਗ ਕਰੋ, ਅਸੀਂ ਇਧਰ ਖੜਦੇ ਹਾਂ ਉੱਚੇ ਟਿੱਲੇ ਤੇ ਦੇਖਦੇ ਹਾਂ ਜੰਗ।
1: ਉੱਚੇ ਥਲ ਪਰ ਹੈ ਫਿੱਤ ਰਹੇ ਦੋਨੋਂ ਦਿਸ਼ ਕੇ ਦਲ ਕੋ ਲਏ।
0: ਉੱਚੇ ਥਾਂ ਦੇ ਉੱਤੇ ਖੜੇ ਹੋ ਗਏ ਦੋਨੋਂ ਪਾਸਿਆਂ ਦੇ ਦਲ ਜਿਹੜੇ ਨੇ ਇਕ ਦੂਜੇ ਨੇ ਦੇਖੇ ਹੈ।
1: ਸਿੰਘ ਅੱਠ ਸੈ ਹੋਏ ਸਵਧਾਨੇ ਦਸ ਹਜ਼ਾਰ ਗਿਰਪਤੀ ਭੱਟ ਆਨੇ।
0: ਹੁਣ ਸਿੰਘਾਂ ਦੀ ਸ਼ੁਰੂ ਤੋਂ ਲੈ ਕੇ ਨੀਤੀ ਛੇਵੇਂ ਪਾਤਸ਼ਾਹ ਤੋਂ ਐਸੀ ਹੈ ਕਿ ਜਦੋਂ ਵੀ ਦੁਸ਼ਮਣ ਆਇਆ ਹੈ ਬੰਦੂਕਾਂ ਵਾਲੇ ਪਹਿਲਾਂ ਜਾਣਗੇ, ਹਜ਼ਾਰ ਦੋ ਹਜ਼ਾਰ ਜਾਂ ਹਜ਼ਾਰ ਅੱਠ ਸੌ ਪੰਜ ਸੌ। ਇੱਥੇ ਹੁਣ ਅੱਠ ਸੌ ਸਿੰਘ ਬੰਦੂਕਾਂ ਵਾਲਾ ਗਿਆ ਹੈ, ਅੱਗਿਓਂ ਜਾ ਕੇ ਇਹਨਾਂ ਨੇ ਗੋਲੀ ਚਲਾਉਣੀ ਹੈ। ਕਿਉਂਕਿ ਆਉਂਦਿਆਂ ਸਾਰ ਪਹਿਲੇ ਲੜਾਈ ਹੱਲੇ ਦੀ ਹੁੰਦੀ ਹੈ, ਜੇ ਸਿੱਟ ਲਿਆ ਆਉਂਦਿਆਂ ਸਿੱਟ ਲਿਆ, ਨਹੀਂ ਫਿਰ ਨਾ ਸਿੱਟਿਆ। ਆਉਂਦਿਆਂ ਸਾਰ ਹੀ ਜਦੋਂ ਅੱਠ ਸੌ ਗੋਲੀ ਇਕੱਠੀ ਚੱਲੀ ਹੈ ਤਾਂ ਕਿਤਨੇ ਹੀ ਜਾਣੇ ਮੂਹਰਲੀਆਂ ਕਤਾਰਾਂ ਦੇ ਸਿਪਾਹੀ ਡਿੱਗ ਪੈਂਦੇ ਨੇ।
1: ਸਿੰਘ ਅੱਠ ਸੈ ਹੋਏ ਸਵਧਾਨੇ ਦਸ ਹਜ਼ਾਰ ਗਿਰਪਤੀ ਭੱਟ ਆਨੇ।
0: ਅੱਠ ਸੌ ਸਿੰਘ ਸਾਵਧਾਨ ਹੋਇਆ ਤੇ ਉਧਰੋਂ ਦਸ ਹਜ਼ਾਰ ਫੌਜ ਪਹਾੜੀਆਂ ਦੀ ਆ ਗਈ।
1: ਜਵਾਲਾ ਬੰਬਣੀ ਕੀ ਥਿਰ ਮਾਲਾ ਛੁੱਟੀ ਸਾਰ ਪ੍ਰਕਾਸ਼ੀ ਜਵਾਲਾ।
0: ਜਵਾਲਾ ਬੰਬਣੀਆਂ ਬੰਦੂਕਾਂ ਤੋਂ ਭਾਵ ਕੇ ਘੋੜਿਆਂ ਤੇ ਚੜੇ ਹੋਏ, ਕਤਾਰ ਦੇ ਵਿੱਚ ਅੱਠ ਸੌ ਬੰਦਾ ਬਹੁਤ ਹੁੰਦਾ, ਅੱਠ ਸੌ ਬੰਦੂਕ ਥੋੜੀ ਨਹੀਂ ਹੁੰਦੀ, ਤੇ ਉਸ ਵਕਤ ਅੱਠ ਸੌ ਗੋਲੀਆਂ ਇਕੱਠੀਆਂ ਚਲਾ ਦਿੱਤੀਆਂ ਦਸ ਹਜ਼ਾਰ ਬੰਦੇ ਦੇ।
1: ਕਟਾ ਜੰਮੂ ਮੈਂ ਤੜਤਾ ਜਾਗੀ ਕਰਕਾ ਬਰਖਤ ਗੁਲਕਾ ਲਾਗੇ।
0: ਕਹਿੰਦੇ ਉਸ ਵਕਤ ਘਟਾ ਜੰਮ ਜਿਵੇਂ ਬੱਦਲ ਦੀ ਘਟਾ ਚੜ ਕੇ ਆਉਂਦੀ, ਜਵਾਲਾ ਬੰਬਣੀ ਆਉਂ ਚੱਲੀਆਂ ਗੋਲੀਆਂ, ਤੇ ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਗੜੇ ਪੈਂਦੇ ਨੇ, ਮਾਨੋ ਗੋਲੀਆਂ ਜਾ ਕੇ ਸਿਰਾਂ ਵਿੱਚ ਵੱਜੀਆਂ, ਕਿਸੇ ਦੇ ਦਿਲ ਚ ਵੱਜੀ, ਕਿਸੇ ਘੋੜੇ ਦੇ ਵੱਜੀ।
1: ਫੇਰ ਤੂਫਾਨ ਤੇ ਅਗਰ ਤੂੰ ਮਾਰ ਗਿਰਾ ਮੈਂ।
0: ਜਿਹੜਾ ਵੀ ਅੱਗੇ ਵੱਧਦਾ ਹੈ ਪਹਾੜੀਆ ਉਹਨੂੰ ਮਾਰ ਕੇ ਸੁੱਟ ਦਿੰਦੇ ਨੇ।
1: ਦੇਖ ਪਰਸ ਪਰ ਭਨੇ ਪਹਾੜੇ ਇਹ ਵਿਦਿਆ ਸਿੰਘਨ ਮੈਂ ਭਾਰੇ।
0: ਪਹਾੜੀਏ ਜਿਹੜੇ ਨੇ ਉਹ ਇੱਕ ਦੂਜੇ ਨੂੰ ਸਿਪਾਹੀ ਦੇਖ ਕੇ ਕਹਿੰਦੇ ਨੇ ਆਹ ਜਿਹੜੀ ਸਿੰਘਾਂ ਵਿੱਚ ਵਿਦਿਆ ਨਾ ਲੜਾਈ ਦੀ, ਆਉਂਦਿਆਂ ਸਾਰ ਗੋਲੀਆਂ ਨਾਲ ਸਵਾਗਤ ਕਰਦੇ ਨੇ ਜਿਹੜਾ, ਇਹ ਇਹਨਾਂ ਦੀ ਵਿਦਿਆ ਬੜੀ ਕਮਾਲ ਦੀ ਹੈ।
1: ਆਏ ਤਵਾਏ ਪੁਨ ਹੱਤੈ ਨਿਸ਼ਾਨੇ ਨਿਜ ਬਚਾਏ ਕਰ ਬੌਰ ਪਿਆਨੇ।
0: ਘੋੜੇ ਭਜਾ ਕੇ ਗੋਲੀਆਂ ਛੱਡ ਕੇ ਫਿਰ ਇਕਦਮ ਘੋੜਾ ਵਾਪਸ ਭਜਾ ਕੇ ਲਿਜਾਣਾ, ਉਹਨਾਂ ਦੀ ਮਾਰ ਤੋਂ ਬਾਹਰ ਹੋ ਜਾਣਾ, ਫਿਰ ਬੰਦੂਕਾਂ ਭਰ ਕੇ ਫਿਰ ਆ ਜਾਣਾ, ਇਹ ਇਹਨਾਂ ਦੀ ਖਾਸ ਵਿਦਿਆ ਹੈ।
1: ਕਰ ਹੰਕਾਰ ਖਾਲਸਾਰੇ ਦੇ ਉਲੜ ਪਰੇ ਅਗਰ ਕੋ ਤਦੇ।
0: ਹੁਣ ਖਾਲਸਾ ਜੀ ਨੂੰ ਵੀ ਥੋੜਾ ਹੰਕਾਰ ਹੋਣ ਲੱਗ ਪਿਆ, ਬਈ ਅਸੀਂ ਤਾਂ ਬੜੇ ਤਕੜੇ ਯੋਧੇ ਆ, ਇਉਂ ਕਰਕੇ ਉਹ ਪਹਾੜੀਆਂ ਦੇ ਪਿੱਛੇ ਪੈ ਗਏ।
1: ਭੀਮ ਚੰਦ ਨਿਜ ਅੰਗ ਬਚਾਏ ਰਣ ਕੇ ਸਨਮੁਖ ਸਕੈ ਨ ਆਏ।
0: ਭੀਮ ਚੰਦ ਜੀ ਨੂੰ ਆਪਣੀ ਜਾਨ ਪਿਆਰੀ ਹੈ, ਉਹ ਆਪਣੇ ਅੰਗਾਂ ਨੂੰ ਬਚਾਉਂਦਾ ਹੈ, ਮੈਦਾਨ ਜੰਗ ਦੇ ਵਿੱਚ ਕਦੇ ਸਾਹਮਣੇ ਘੱਟ ਹੀ ਆਉਂਦਾ ਹੈ।
1: ਭੂਮ ਚੰਦ ਹੈ ਉਪ ਚੰਦ ਹੰਡੂਰੀ ਧਾਇਓ, ਦੇਵ ਸ਼ਰਨ ਕੋ ਸੰਗ ਮਿਲਾਇਓ।
0: ਉਪ ਚੰਦ ਹੰਡੂਰੀਆ ਤੇ ਰਾਜਾ ਦੇਵ ਸ਼ਰਨ ਇਹ ਵੀ ਨਾਲ ਮਿਲਾ ਕੇ ਇਹਨਾਂ ਨੂੰ ਲੈ ਕੇ ਆਇਆ ਹੈ।
1: ਔਰ ਵਜ਼ੀਰ ਸਿੰਘ ਰਣ ਕਾਲਾ, ਛੂਟਤ ਗੁਲਕਾ ਨਾਦ ਕਰਾਲਾ।
0: ਰਾਜਾ ਵਜ਼ੀਰ ਸਿੰਘ ਇਹਨੇ ਵੀ ਬੜਾ ਭਾਰੀ ਜੰਗ ਕੀਤਾ, ਗੋਲੀਆਂ ਚਲਾਈਆਂ।
1: ਸਭ ਸਿਪਾਹ ਕੋ ਆਗੈ ਧਰਿਓ, ਆਪ ਵੀ ਲੜਨ ਹੇਤ ਮਨ ਕਰਿਓ।
0: ਸਾਰੇ ਸਿਪਾਹੀਆਂ ਨੂੰ ਅੱਗੇ ਭੇਜਦੇ ਨੇ ਅਤੇ ਆਪ ਵੀ ਲੜਾਈ ਵਾਸਤੇ ਰਾਜਾ ਨੇ ਆਪਣੀਆਂ ਤਲਵਾਰਾਂ ਕੱਢੀਆਂ ਹੋਈਆਂ ਨੇ।
1: ਉਤ ਤੜਾ ਬਰ ਸ਼ਬਦ ਤੁਫੰਗਨ, ਗਿਰੈ ਸੂਰ ਲਾਗੀ ਜਿਨ ਅੰਗਨ।
0: ਤੜਾ ਭੜ ਗੋਲੀਆਂ ਦੀ ਆਵਾਜ਼ ਆਉਂਦੀ, ਗੋਲੀਆਂ ਬਹੁਤ ਚੱਲਦੀਆਂ ਨੇ, ਜਿਨ੍ਹਾਂ ਦੇ ਅੰਗਾਂ ਤੇ ਆ ਕੇ ਲੱਗਦੀਆਂ ਨੇ ਉਹ ਉੱਥੇ ਹੀ ਡਿੱਗ ਪੈਂਦੇ ਨੇ ਦਾੜ ਕਰਕੇ।
1: ਰੁਦਰ ਨਿਕਸ ਛਿਤ ਰਕਤ ਬਿਸਾਲਾ, ਲਗੇ ਕਰਾਹਨ ਘਾਇਲ ਜਾਲਾ।
0: ਖੂਨ ਨਿਕਲਦਾ ਹੈ ਤਾਂ ਧਰਤੀ ਲਾਲ ਹੋ ਜਾਂਦੀ ਹੈ ਅਤੇ ਸਾਰੇ ਜਣੇ ਕਰਾਉਣ ਲੱਗ ਪੈਂਦੇ, ਹਾਏ ਹਾਏ ਕਰਦੇ ਨੇ।
1: ਹੁਣ ਚੰਬੇਲ ਆਨ ਕਰ ਲਰੇ, ਆਯੁਧ ਅਨੇਕ ਪ੍ਰਹਾਰਨ ਕਰੇ।
0: ਅਨੇਕ ਪ੍ਰਕਾਰ ਦੇ ਫਿਰ ਹਮਲੇ ਕੀਤੇ, ਫਿਰ ਚੰਬੇ ਵਾਲਾ ਰਾਜਾ ਵੀ ਆ ਕੇ ਲੜਿਆ।
1: ਕੁੱਲੂ ਕੈਂਠਲ ਕੈ ਜਸਵਾਰੇ,
0: ਕੁੱਲੂ ਵਾਲਾ ਰਾਜਾ, ਕੈਂਠਲ ਵਾਲਾ ਰਾਜਾ ਅਤੇ ਜਸਵਾਲੀਆ ਰਾਜਾ।
1: ਵੀਰ ਸਿੰਘ ਪਹੁੰਚਿਓ ਬਲ ਭਾਰੇ,
0: ਵੀਰ ਸਿੰਘ ਰਾਜਾ ਵੀ ਜਿਹੜਾ ਬੜਾ ਬਲ ਵਾਲਾ ਸੀ ਇਹ ਵੀ ਆ ਕੇ ਪਹੁੰਚਿਆ ਲੜਿਆ।
1: ਇੱਤ ਤੇ ਆਲਮ ਸਿੰਘ ਅਗਾਰੇ, ਉਹਦੇ ਸਿੰਘ ਗਨ ਬਾਨ ਪਰਾਰੇ।
0: ਇਹਦੋਂ ਭਾਈ ਆਲਮ ਸਿੰਘ ਜੀ ਨੇ, ਭਾਈ ਉਦੇ ਸਿੰਘ ਨੇ, ਜਿਨ੍ਹਾਂ ਦੀ ਧਨੁਖ ਵਿਦਿਆ ਬਹੁਤ ਤਕੜੀ ਹੈ, ਬੜੇ ਅੱਛੇ ਤੀਰ ਅੰਦਾਜ਼ ਹਨ, ਤੀਰ ਚਲਾਉਂਦੇ ਨੇ।
1: ਤਿਸ ਛਿਨ ਭੇਜਿਓ ਨਰ ਗੋ ਸਾਈ, ਸਕਲ ਖਾਲਸੇ ਦਿਓ ਸੁਣਾਏ।
0: ਉਸ ਵਕਤ ਮਹਾਰਾਜ ਜੀ ਨੇ ਇੱਕ ਬੰਦਾ ਭੇਜਿਆ ਆਪਣੇ ਕੋਲੋਂ, ਸਾਰੇ ਖਾਲਸੇ ਨੂੰ ਇੱਕ ਸੁਨੇਹਾ ਦਿੱਤਾ ਅੱਗੇ।
1: ਵਧੂ ਨਾ ਆਗੇ ਥਿਰ ਹੈ ਲੜੋ, ਜਵਾਲਾ ਬੰਮਣੀ ਛੋਰਨ ਕਰੋ।
0: ਮਹਾਰਾਜ ਨੇ ਸੁਨੇਹਾ ਦਿੱਤਾ ਵੀ ਸਾਰਿਆਂ ਨੂੰ ਇੱਕ ਗੱਲ ਕਹਿ ਦਿਓ, ਆਪਣੇ ਮੋਰਚੇ ਵਿੱਚ ਡਟ ਕੇ ਗੋਲੀ ਚਲਾਈ ਜਾਓ, ਅੱਗੇ ਨਹੀਂ ਵਧਣਾ, ਅੱਗੇ ਵਧਣ ਵਿੱਚ ਆਪਣਾ ਨੁਕਸਾਨ ਹੋਵੇਗਾ।
1: ਸੁਣਿਓ ਹੁਕਮ ਕੋ ਟਿਕ ਟਿਕ ਲੜੇ, ਆਗੇ ਨਹੀਂ ਵਧੈ ਫਟ ਫਿਰੇ।
0: ਹੁਕਮ ਨੂੰ ਸੁਣਿਆ ਤਾਂ ਸਾਰੇ ਜਣੇ ਟਿਕ ਟਿਕ ਕੇ ਚੰਗੀ ਤਰ੍ਹਾਂ ਲੜੇ, ਹੁਕਮ ਨੂੰ ਮੰਨਦੇ ਨੇ, ਅੱਗੇ ਨਹੀਂ ਵਧੇ।
1: ਮਿਲ ਪਹਾੜੀਆਂ ਕਾਲਿਓ ਹੇਲਾ, ਮਾਰ ਮਾਰ ਕਰ ਰੋ ਰਹਿ ਮੇਲਾ।
0: ਉਸ ਵਕਤ ਬਹੁਤ ਜ਼ਿਆਦਾ ਪਹਾੜੀਆਂ ਨੇ ਹਮਲਾ ਕੀਤਾ, ਇਧਰੋਂ ਸਿੰਘਾਂ ਨੇ ਚੰਗਾ ਜਵਾਬ ਦਿੱਤਾ, ਇਸ ਤਰ੍ਹਾਂ ਮਾਰ ਮਾਰ ਕੇ ਪਹਾੜੀਆਂ ਨੂੰ ਪਿੱਛੇ ਭਜਾਇਆ।
1: ਧੁੰਦ ਪਟੋਲ ਪਟੈ ਬੋ ਬਾਜੇ, ਮਾਰੂ ਰਾਗ ਸੁਨਤ ਫਟ ਗਾਜੇ।
0: ਜਦੋਂ ਬਹੁਤ ਸਾਰੇ ਪਹਾੜੀ ਬਾਜੇ ਜਿਹੜੇ ਮੈਦਾਨੇ ਜੰਗ ਦੇ ਬਾਜੇ ਵੱਜਦੇ ਨੇ, ਮਾਰੂ ਬਾਜੇ ਕਹਿੰਦੇ ਜਿਨ੍ਹਾਂ ਨੂੰ, ਨਗਾਰੇ ਵੱਜਣੇ, ਟੂਟੀਆਂ ਵੱਜਣੀਆਂ ਇਤਿਹਾਦਕ, ਇਹਦੇ ਨਾਲ ਜੋਸ਼ ਪੈਦਾ ਹੁੰਦਾ ਹੈ,

0: ਇਹ ਸਭ ਚਲਾਏ ਸਿੰਘਾਂ ਦੇ ਸਨਮੁਖ ਹੋ ਕੇ ਬਹੁਤ ਸਾਰੇ ਜ਼ਖਮ ਖਾਧੇ
1: ਥਾਵਨਤ ਜੀ ਅਰੇ ਲੜ ਰਹੇ
0: ਸਿੰਘਾਂ ਨੇ ਥਾਂ ਨਹੀਂ ਛੱਡੀ ਭਾਵੇਂ ਜ਼ਖਮੀ ਵੀ ਹੋਏ ਮਹਾਰਾਜ ਨੇ ਕਿਹਾ ਸੀ ਅੱਗੇ ਨਹੀਂ ਜਾਣਾ ਇਸ ਕਰਕੇ ਉੱਥੇ ਹੀ ਡਟੇ ਰਹੇ
1: ਗੁਰ ਪ੍ਰਤਾਪ ਤੇਰੇ ਪਗਨ ਦਹੇ
0: ਗੁਰਾਂ ਦਾ ਪ੍ਰਤਾਪ ਦਾ ਸਦਕਾ ਬਚਨ ਮੰਨਦਿਆਂ ਹੋਇਆਂ ਜਦੋਂ ਕੰਮ ਕੀਤਾ ਦੁਸ਼ਮਣ ਨੂੰ ਬਹੁਤ ਗੋਲੀਆਂ ਵੱਜੀਆਂ ਇਸ ਕਰਕੇ ਜਿੱਤ ਸਿੰਘਾਂ ਦੀ ਹੋ ਰਹੀ ਹੈ
1: ਕਾਲੀ ਹੇਲ ਝਾਲ ਪੱਟ ਖਰੇ ਇਤਨੇ ਬਿਖੇ ਸਿੰਘ ਰਿਸ ਭਰੇ
0: ਇੰਨਾ ਗੁੱਸਾ ਚੜਿਆ ਸਿੰਘਾਂ ਨੂੰ ਤੇ ਬਹੁਤ ਤਕੜਾ ਹਮਲਾ ਜਿਹੜਾ ਸੀ ਪਹਾੜੀਆਂ ਦੇ ਉੱਪਰ ਕੀਤਾ
1: ਇਤਨੇ ਬਿਖੇ ਸਿੰਘ ਰਿਸ ਭਰੇ ਖੜਗ ਮਿਆਨ ਤੇ ਖੇਚ ਨਿਕਾਰੇ
0: ਇਹਨਾਂ ਨੂੰ ਸਿੰਘ ਵੀਰ ਰਾਜ ਚ ਆ ਗਏ ਆਪੋ ਆਪਣੇ ਸ੍ਰੀ ਸਾਹਿਬਾਂ ਕੱਢ ਲਈਆਂ ਢਾਲੇ ਪਕੜ ਲਏ ਤੇ ਜੰਗ ਕਰਨ ਲੱਗੇ
1: ਤੁਰਤ ਫੁਰਤ ਕਰ ਹੱਤੇ ਜੁਝਾਰੇ
0: ਤੁਰਤ ਫੁਰਤੀ ਦੇ ਨਾਲ ਹੀ ਉਸੇ ਵਕਤ ਉਨ੍ਹਾਂ ਦੇ ਕਿੰਨੇ ਜੁਝਾਰ ਯੋਧੇ ਮਾਰ ਦਿੱਤੇ
1: ਜਬ ਦਸ ਬੀਸ ਅਗਰ ਕੇ ਮਾਰੇ ਅਤੇ ਕੁਛ ਕ ਸ਼ਤਰੂ ਡਰ ਧਾਰੇ
0: ਜਦੋਂ ਦਸ ਵੀਹ ਕੁ ਬੰਦੇ ਉਨ੍ਹਾਂ ਦੇ ਮਾਰੇ ਤਾਂ ਜਿਹੜੇ ਪਹਾੜੀਏ ਸੀ ਉਹ ਪਿੱਛੇ ਨੂੰ ਹਟ ਗਏ
1: ਦੇਖਤ ਭਇਓ ਖਾਲਸਾ ਆਗੇ ਮੋਹਰਾ ਛੋਡ ਪਹਾੜੀ ਭਾਗੇ
0: ਖਾਲਸਾ ਜੀ ਫਿਰ ਅੱਗੇ ਵੱਧ ਗਏ ਹੋਰ ਜਦੋਂ ਕੁਛ ਬੰਦੇ ਉਨ੍ਹਾਂ ਦੇ ਮਾਰੇ ਗਏ ਜਦੋਂ ਇਸ ਤਰ੍ਹਾਂ ਹਮਲਾ ਕੀਤਾ ਦੌੜ ਕੇ ਉਸ ਵਕਤ ਪਹਾੜੀਏ ਵੀ ਦੌੜ ਗਏ ਪਹਾੜੀਏ ਵੀ ਪਿੱਛੇ ਨੂੰ ਦੌੜ ਲਏ ਸਿੰਘ ਉਨ੍ਹਾਂ ਦੇ ਪਿੱਛੇ ਦੌੜ ਲਏ
1: ਪਰੇ ਗੈਲ ਮੈਂ ਟਲੇ ਨਾ ਟਾਲੇ ਖੜਕੇ ਉਹ ਖੜਗ ਕਰਾਲ ਬਿਸਾਲੇ
0: ਹੁਣ ਮਹਾਰਾਜ ਨੇ ਕਿਹਾ ਸੀ ਜਿੰਨਾ ਮਰਜ਼ੀ ਕੁਛ ਹੋ ਜੇ ਮੋਰਚਾ ਨਾ ਛੱਡਿਓ ਆਪਣਾ ਅੱਗੇ ਨਹੀਂ ਵਧਣਾ ਹੈ ਨੁਕਸਾਨ ਆ ਉਹਦੇ ਚ ਆਪਣਾ ਪਰ ਇੱਥੇ ਆ ਕੇ ਜਦੋਂ ਥੋੜਾ ਜਿਹਾ ਹੋਇਆ ਹਮਲਾ ਦੇਖਿਆ ਕਿ ਅਸੀਂ ਜਿੱਤ ਰਹੇ ਹਾਂ ਪਹਾੜੀਏ ਭੱਜ ਰਹੇ ਨੇ ਸਿੰਘ ਗੁਰੂ ਸਾਹਿਬ ਦਾ ਬਚਨ ਭੁੱਲ ਕੇ ਪਹਾੜੀਆਂ ਦੇ ਮਗਰ ਦੌੜ ਲਏ
1: ਜਪੈ ਜੁੱਧ ਜਾਗਾ ਕੱਟੇ ਸੀਸ ਬਾਗਾ
0: ਜਦੋਂ ਚੰਗਾ ਜੰਗ ਚੱਲਿਆ ਉਸ ਵਕਤ ਸਾਰਿਆਂ ਦੇ ਸਿਰ ਜਿਹੜੇ ਸੀ ਉਹ ਕੱਟ ਦਿੱਤੇ ਉਨ੍ਹਾਂ ਦੇ ਕੱਪੜਿਆਂ ਸਮੇਤ
1: ਵੱਡੇ ਖੱਗ ਧਾਰਾ ਜਥਾ ਕਾਠ ਆਰਾ
0: ਜਿਵੇਂ ਲੱਕੜ ਨੂੰ ਆਰਾ ਵੱਢਦਾ ਹੈ ਇਸ ਤਰ੍ਹਾਂ ਸਾਰਿਆਂ ਨੇ ਆਪਣੀਆਂ ਸ੍ਰੀ ਸਾਹਿਬਾਂ ਨਾਲ ਇਨ੍ਹਾਂ ਦੇ ਖਾਤਮੇ ਕੀਤੇ ਪਹਾੜੀਆਂ ਦੇ
1: ਗਿਰੇ ਜੁੱਧ ਸੂਰਾ ਨਿਰਭੈ ਨੰਦ ਕੂਰਾ
0: ਸੋ ਉਸ ਵਕਤ ਬਹੁਤ ਸਾਰੇ ਸੂਰਮੇ ਜਿਹੜੇ ਡਿੱਗੇ ਨਿਰਭੈ ਨੰਦ ਰਾਜੇ ਦੇ ਜਿਹੜੇ ਪੁੱਤਰ ਸੀ ਰਾਜਕੁਮਾਰ ਜਿਹੜੇ ਬੜਕਾਂ ਮਾਰਦੇ ਆਏ ਸੀ ਪਿੱਛੋਂ ਉਹ ਸਭ ਝੂਠੇ ਪੈ ਗਏ
1: ਗੁਰੂ ਦੇਖ ਦੂਰੰਗ ਪਇਓ ਜੰਗ ਪੂਰੰਗ
0: ਮਹਾਰਾਜ ਦੂਰੋਂ ਦੇਖ ਰਹੇ ਨੇ ਬੜਾ ਭਾਰੀ ਜੰਗ ਹੋ ਰਿਹਾ ਹੈ
1: ਕੜਾ ਕਾੜ ਮਾਚੀ ਦਿਮੀ ਸ਼੍ਰੋਣ ਰਾਚੀ
0: ਕੜਾ ਕਾੜ ਗੋਲੀਆਂ ਚੱਲੀਆਂ ਬਹੁਤ ਜੰਗ ਹੋਇਆ ਜ਼ਮੀਨ ਸਾਰੀ ਖੂਨ ਦੇ ਨਾਲ ਭਰ ਗਈ ਹੈ
1: ਭਜੇ ਡੋਗਰਾਨੇ ਤਜਿਓ ਖੇਤ ਬਾਨੇ
0: ਉਸ ਵਕਤ ਪਹਾੜੀਏ ਸਾਰੇ ਭੱਜ ਲਏ ਉਹਨਾਂ ਨੇ ਮੈਦਾਨੇ ਜੰਗ ਨੂੰ ਛੱਡ ਦਿੱਤਾ ਹੈ
1: ਜਬੈ ਸਿੰਘ ਧਾਏ ਪਹਾੜੀ ਪਲਾਏ
0: ਜਦੋਂ ਸਿੰਘ ਭੱਜੇ ਉਹਨਾਂ ਵੱਲ ਨੂੰ ਪਹਾੜੀਏ ਵੀ ਅੱਗੇ ਅੱਗੇ ਦੌੜ ਲਏ
1: ਤਜਿਓ ਨਾਹੀਂ ਗੈਲੰ ਡਰੇ ਨਾਥ ਸੈਲੰ
0: ਉਸ ਵਕਤ ਸਿੰਘਾਂ ਨੇ ਪਿੱਛਾ ਨਾ ਛੱਡਿਆ ਪਹਾੜੀਏ ਰਾਜੇ ਵੀ ਡਰ ਗਏ
1: ਨਾ ਆਗਿਆ ਗੁਸਾਈ ਅਗਾਰੇ ਸਿਧਾਏ
0: ਆਗਿਆ ਨਹੀਂ ਸੀ ਪਾਤਸ਼ਾਹ ਜੀ ਦੀ ਅੱਗੇ ਜਾਣ ਦੀ ਪਰ ਫੇਰ ਵੀ ਸਿੰਘ ਬਚਨ ਨੂੰ ਭੁੱਲ ਕੇ ਅੱਗੇ ਵੱਧ ਗਏ
1: ਸੋ ਬਾਤੈ ਬਿਸਾਰੀ ਨਹੀਂ ਯਾਦ ਕਰੇ
0: ਉਹ ਜਿਹੜਾ ਬਚਨ ਕੀਤਾ ਸੀ ਮਹਾਰਾਜ ਨੇ ਉਹ ਭੁੱਲ ਕੇ ਵਿਸਾਰ ਦਿੱਤਾ ਬਚਨ ਇਸ ਕਰਕੇ ਅੱਗੇ ਵੱਧ ਗਏ ਸਾਰੇ
1: ਗੁਰੂ ਜੀ ਵਿਚਾਰੇ ਮਹਾ ਏ ਹੰਕਾਰੇ
0: ਮਹਾਰਾਜ ਨੂੰ ਇਸ ਗੱਲ ਤੇ ਬੜਾ ਇਤਰਾਜ ਆਇਆ ਜਦੋਂ ਕਿਹਾ ਸੀ ਵੀ ਅੱਗੇ ਨਹੀਂ ਵਧਣਾ ਇਹ ਵੱਧ ਗਏ ਨੇ ਇਹਦਾ ਮਤਲਬ ਹੰਕਾਰੇ ਗਏ ਨੇ ਸਿੰਘ ਬੜਾ ਹੰਕਾਰ ਹੈ ਇਹਨਾਂ ਨੂੰ ਸਾਡਾ ਬਚਨ ਕਿਉਂ ਨਹੀਂ ਮੰਨਿਆ
1: ਵੱਡੀ ਜੀਤ ਪਾਈ ਪਾਏ ਚਲੇ ਜਾਤ ਧਾਏ
0: ਵੱਡੀ ਜਿੱਤ ਪ੍ਰਾਪਤ ਕਰ ਲਈ ਜਦੋਂ ਬੰਦੇ ਭੱਜ ਹੀ ਗਏ ਨੇ ਪਿੱਛੇ ਕਾਹਨੂੰ ਦੌੜਨਾ ਹੈ ਹੁਣ ਪਿੱਛੇ ਦੌੜੀ ਜਾ ਰਹੇ ਨੇ
1: ਉੱਠੇ ਆਪ ਸਵਾਮੀ ਚੜੇ ਤੇਜ ਗਾਮੀ
0: ਮਾਲਕ ਜੀ ਫਿਰ ਆਪ ਉੱਠ ਕੇ ਘੋੜੇ ਉੱਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਵਾਪਸ ਮੁੜ ਗਏ
1: ਅਯੰਗ ਰੰਗ ਨੀਲਾ ਸ਼ਿੰਗਾਰੇ ਹੋ ਛਬੀਲਾ
0: ਘੋੜੇ ਦਾ ਰੰਗ ਸੀ ਨੀਲਾ।

0: ਸ਼ਿੰਗਾਰਿਆ ਹੋਇਆ ਸੀ ਛਬੀਲਾ ਸੋਹਣਾ ਘੋੜਾ
1: ਪਰੇ ਪੰਥ ਪਾਛੇ ਵੱਡੀ ਚਾਲ ਗਾਛੇ
0: ਪਿਛਲੇ ਪੰਥ ਚੱਲੇ ਪਾ ਪਿਛਲੇ ਦਸਤੇ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ ਨੇ ਘੋੜੇ ਨੂੰ ਬਹੁਤ ਤੇਜ਼ ਦੌੜਾ ਕੇ ਜੇ ਅੱਜ ਸਿੰਘ ਮੇਰਾ ਬਚਨ ਨਹੀਂ ਮੰਨਦੇ ਜੇ ਇਹ ਮੇਰੇ ਹੁੰਦਿਆਂ ਹੀ ਨਹੀਂ ਮੇਰਾ ਬਚਨ ਮੰਨਦੇ ਬਾਅਦ ਵਿਚ ਇਨ੍ਹਾਂ ਨੇ ਕੀ ਲੱਲਰ ਲਾਉਣੇ ਬਾਅਦ ਚ ਕੀ ਬਚਨ ਮੰਨਣਗੇ ਇਸ ਕਰਕੇ ਸਤਿਗੁਰੂ ਨੇ ਕਿਹਾ ਥੋੜਾ ਜਿਹਾ ਖਿੱਚਣਾ ਚਾਹੀਦਾ ਸਿੰਘਾਂ ਨੂੰ ਤਾਂ ਕਿ ਅੱਗੇ ਵਾਸਤੇ ਇਹ ਬਚਨ ਮੰਨ ਲਿਆ ਕਰਨਗੇ
1: ਤਿਆਗੇ ਲੜਾਈ ਚਲੇ ਜਾਤ ਤਾਏ
0: ਸੋ ਲੜਾਈ ਨੂੰ ਛੱਡ ਕੇ ਸਤਿਗੁਰੂ ਮਹਾਰਾਜ ਪਿੱਛੇ ਮੁੜ ਗਏ

0: ਕਈ ਸਿੰਘਾਂ ਨੇ ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਮੈਦਾਨੇ ਜੰਗ ਨੂੰ ਛੱਡ ਕੇ ਤਾਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਨੇ।
1: ਪਾਛੇ ਕਰਤ ਨਾ ਡੀਠ ਵੀ ਜਾਤ ਆਨੰਦਪੁਰ ਔਰ
0: ਮਹਾਰਾਜ ਨੇ ਮੁੜ ਕੇ ਪਿੱਛੇ ਦੇਖਿਆ ਹੀ ਨਹੀਂ ਹੈ, ਵਾਪਸ ਸ੍ਰੀ ਆਨੰਦਪੁਰ ਸਾਹਿਬ ਚੱਲੇ ਆ।
1: ਜੋ ਪਈ ਗੁਰੂ ਚਰਿੱਤਰ ਕੋ ਭਿਖ ਵੀ ਸੁਮਾਏ ਨੇ ਮਾਰਨ ਕੋ ਸ਼ਸਤਰ ਉਠਾਏ।
0: ਮਹਾਰਾਜ ਦੇ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਮਹਾਰਾਜ ਨੇ ਇਸ ਵਾਰ ਕੋਈ ਧਨਖ ਬਾਣ ਨਹੀਂ ਚਲਾਇਆ, ਕੋਈ ਸ਼ਸਤਰ ਨਹੀਂ ਉਠਾਇਆ।
1: ਨੇ ਮਾਰਨ ਕੋ ਸ਼ਸਤਰ ਉਠਾਏ ਕਿਤ ਕਲਰਤ ਪਾਛ ਕੋ ਹਟ ਕੇ।
0: ਹੁਣ ਕਈਆਂ ਸਿੰਘਾਂ ਨੇ ਵੀ ਸ਼ਸਤਰ ਨਹੀਂ ਉਠਾਏ, ਮੈਦਾਨੇ ਜੰਗ ਦੇ ਵਿਚ ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਵਾਪਸ, ਪਹਾੜੀਏ ਭੱਜ ਗਏ ਉਧਰ ਨੂੰ। ਇਸ ਤਰ੍ਹਾਂ ਕਿੰਨੇ ਕੁ ਸਿੰਘ ਹਟ ਕੇ ਫਿਰ ਪਿੱਛੇ ਮੁੜਿਆ।
1: ਰਣ ਕੋ ਤਿਆਗਤ ਇਤੋਤ ਸਟਕੇ
0: ਮੈਦਾਨੇ ਜੰਗ ਨੂੰ ਛੱਡ ਕੇ ਇਧਰ ਉਧਰ ਭੱਜੇ।
1: ਤਬ ਪਹਾੜੀਅਨ ਇਨ ਗਤ ਜਾਨ ਹੱਟ ਕਾਲਿਓ ਏਲਾ ਕਮਸਾਨ।
0: ਪਹਾੜੀਆਂ ਨੇ ਦੇਖਿਆ ਕਿ ਦਸਵੇਂ ਪਾਤਸ਼ਾਹ ਤਾਂ ਮੁੜ ਗਏ ਵਾਪਸ, ਤੇ ਸਿੰਘ ਢਿੱਲੇ ਪੈ ਗਏ, ਸਿੰਘ ਕੁਝ ਢਿੱਲੇ ਪੈ ਕੇ ਕੁਝ ਪਿੱਛੇ ਮੁੜਿਆ। ਉਨ੍ਹਾਂ ਨੇ ਆਪਣਾ ਦਾਉ ਵਿਚਾਰ ਲਿਆ, ਅਥਵਾ ਭਾਈ ਵੀਰ ਸਿੰਘ ਨੇ ਤਾਂ ਇਸ ਤਰ੍ਹਾਂ ਲਿਖਿਆ, ਕਹਿੰਦੇ ਇੱਕ ਪਹਾੜੀ ਦੇ ਉਲੇ ਕੁਛ ਪਹਾੜੀਆਂ ਦੀ ਫੌਜ ਲੁੱਕ ਕੇ ਖੜੀ ਸੀ, ਜਾਂ ਸਿੰਘ ਅੱਗੇ ਲੰਘ ਗਏ ਪਹਾੜੀਆਂ ਦੇ ਮਗਰ ਪੈਂਦੇ, ਉਹ ਲੁਕੀ ਹੋਈ ਫੌਜ ਸੀ, ਉਹਨੇ ਸਿੰਘਾਂ ਨੂੰ ਪਿੱਛੋਂ ਘੇਰਾ ਪਾ ਲਿਆ। ਇਸ ਕਰਕੇ ਕਿ ਮਹਾਰਾਜ ਨੂੰ ਤਾਂ ਪਤਾ ਹੀ ਸੀ ਕਿ ਉਹ ਲੁੱਕ ਕੇ ਖੜੇ ਨੇ, ਇਹਨਾਂ ਨੂੰ ਨਹੀਂ ਸੀ ਪਤਾ ਸਿੰਘਾਂ ਨੂੰ। ਇਸ ਕਰਕੇ ਸਿੰਘਾਂ ਨੇ ਇੱਥੇ ਖਤਾ ਖਾਧੀ ਹੈ, ਗਲਤੀ ਕੀਤੀ ਹੈ, ਤਾਂ ਸਤਿਗੁਰੂ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ।
1: ਪਰੀ ਖਾਲਸੇ ਮੈਂ ਬੋ ਭਾਜ ਪਿੱਛੇ ਭਜੇ ਤਿਆਗ ਸਭ ਲਾਜ।
0: ਹੁਣ ਸਾਰੀ ਸ਼ਰਮ ਛੱਡ ਕੇ ਪਿੱਛੇ ਨੂੰ ਦੌੜਨਾ ਪੈ ਗਿਆ, ਕਿਉਂਕਿ ਗੁਰਾਂ ਦਾ ਬਚਨ ਨਹੀਂ ਮੰਨਿਆ। ਜੇ ਬਚਨ ਮੰਨ ਲੈਂਦੇ ਫਿਰ ਜਿੱਤ ਤਾਂ ਮਿਲੀ ਹੋਈ ਸੀ, ਪਿੱਛੇ ਭੱਜਣ ਦੀ ਕੀ ਲੋੜ ਸੀ।
1: ਕਮੀ ਪਰੀ ਸ਼ਸਤਰਨ ਕੀ ਮਾਰ ਕੇਤਕ ਉੱਚੇ ਕੀਨ ਪੁਕਾਰ।
0: ਹੁਣ ਸ਼ਸਤਰਾਂ ਦੀ ਮਾਰ ਪਈ, ਜਦੋਂ ਬਹੁਤ ਮਾਰ ਪਈ, ਚਾਰੇ ਪਾਸਿਓਂ ਘਿਰ ਗਏ, ਉਸ ਵਕਤ ਉੱਚੀ ਉੱਚੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ, ਪਾਵਨ ਪਵਿੱਤਰ ਪ੍ਰਸੰਗ, ਪਹਾੜੀ ਰਾਜਿਆਂ ਨੇ ਸਲਾਹ ਕਰਕੇ ਮਹਾਰਾਜ ਨੂੰ ਚਿੱਠੀ ਲਿਖੀ ਹੈ, ਤੁਸੀਂ ਸਾਡੇ ਇਲਾਕੇ ਵਿੱਚ ਨਾ ਆਓ, ਆਰਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੈਠੇ ਰਹੋ। ਜਵਾਬ ਦੇ ਵਿੱਚ ਗੁਰਾਂ ਨੇ ਕਿਹਾ ਕਿ ਫਿਰ ਇਹਦਾ ਮਤਲਬ ਅਸੀਂ ਅੰਦਰ ਬੈਠ ਜਾਈਏ, ਦਬੁੱਕੇ ਬਾਹਰ ਨਾ ਨਿਕਲੀਏ, ਅਸੀਂ ਕਦੇ ਜੰਗ ਨਹੀਂ ਕਰਦੇ, ਖਾਲਸਾ ਸ਼ਿਕਾਰ ਖੇਡਣ ਜਾਂਦਾ ਹੈ, ਜਦੋਂ ਤੁਹਾਡੇ ਬੰਦੇ ਅੱਗੇ ਲੜਦੇ ਨੇ ਤਾਂ ਖਾਲਸਾ ਮਜਬੂਰ ਹੋ ਕੇ ਲੜਦਾ, ਅਸੀਂ ਕੋਈ ਇੱਥੇ ਐਵੇਂ ਨਹੀਂ ਬੈਠੇ ਚੂੜੀਆਂ ਪਾ ਕੇ, ਜੰਗ ਵਾਸਤੇ ਹਰ ਵਕਤ ਤਿਆਰ ਹਾਂ, ਮਰਨ ਮਾਰਨ ਨੂੰ ਤਿਆਰ ਹਾਂ, ਜੇ ਤੁਹਾਡੀ ਇੱਛਾ ਹੈ ਜੰਗ ਕਰਨ ਦੀ ਜੰਗ ਕਰ ਸਕਦੇ ਹੋ। ਪਹਾੜੀਆਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਹਮਲਾ ਕਰ ਦਿੱਤਾ, ਸਿੰਘਾਂ ਨੇ ਬਾਹਰ ਨਿਕਲ ਕੇ ਬਹੁਤ ਭਾਰੀ ਜੰਗ ਕੀਤਾ। ਮਹਾਰਾਜ ਨੇ ਸੁਨੇਹਾ ਭੇਜਿਆ ਸੀ ਕਿ ਆਪਣੇ ਮੋਰਚਿਆਂ ਨੂੰ ਛੱਡਣਾ ਨਹੀਂ, ਪਿੱਛੇ ਨਹੀਂ ਭੱਜਣਾ। ਸਿੰਘ ਜਿੱਤ ਗਏ ਪਰ ਫਿਰ ਵੀ ਗੁਰਾਂ ਦਾ ਬਚਨ ਭੁੱਲ ਕੇ ਪਿੱਛੇ ਦੌੜੇ ਪਹਾੜੀਆਂ ਦੇ। ਮਹਾਰਾਜ ਜੀ ਨੇ ਫਿਰ ਖਾਲਸੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ, ਜੇ ਬਚਨ ਨਹੀਂ ਮੰਨਦੇ ਹੁਣ ਅੱਗੇ ਨੂੰ ਕਿਵੇਂ ਮੰਨਣਗੇ। ਗੁਰਾਂ ਨੇ ਵੀ ਆਪਣਾ ਘੋੜਾ ਭਜਾ ਲਿਆ ਵਾਪਸ ਸ੍ਰੀ ਅਨੰਦਪੁਰ ਸਾਹਿਬ ਵੱਲ। ਪਹਾੜੀਆਂ ਨੇ ਦੇਖਿਆ ਸਤਿਗੁਰੂ ਵਾਪਸ ਮੁੜ ਗਏ, ਉਹਨਾਂ ਨੇ ਹਮਲਾ ਕਰ ਦਿੱਤਾ ਸਿੰਘਾਂ ਦੇ ਉੱਤੇ। ਜੋ ਫੌਜ ਇੱਕ ਪਹਾੜੀ ਦੇ ਉਹਲੇ ਲੁਕੀ ਹੋਈ ਸੀ, ਇਸ ਤਰ੍ਹਾਂ ਜਦੋਂ ਸਿੰਘਾਂ ਨੂੰ ਮਾਰ ਪਈ ਤਾਂ ਗੁਰਾਂ ਵੱਲ ਦੇਖਿਆ ਕਿ ਮਹਾਰਾਜ ਵਾਪਸ ਜਾ ਰਹੇ ਨੇ। ਦੌੜ ਦੌੜ ਕੇ ਕੋਸ਼ਿਸ਼ ਕੀਤੀ ਮਿਲਣ ਦੀ, ਭਾਈ ਨੌਰੰਗ ਸਿੰਘ ਨੇ ਆਪਣਾ ਘੋੜਾ ਭਜਾ ਕੇ ਅੱਗੇ ਲੰਘਾ ਕੇ ਲਕੀਰ ਖਿੱਚ ਦਿੱਤੀ। ਦਲ ਬਿਡਾਰ ਘੋੜਾ ਜਿਹਦਾ ਨਾਮ ਨੀਲਾ ਹੈ, ਨੀਲਾ ਰੰਗ ਹੋਣ ਕਰਕੇ ਨੀਲਾ ਘੋੜਾ, ਉਹਦੇ ਅੱਗੇ ਲਕੀਰ ਖਿੱਚ ਕੇ ਕਹਿ ਦਿੱਤਾ, ਨੀਲਿਆ ਤੈਨੂੰ ਆਪਣੇ ਮਾਲਕ ਦੀ ਆਣ ਹੈ ਜੇ ਤੂੰ ਅੱਗੇ ਜਾਵੇਂ। ਘੋੜਾ ਉੱਥੇ ਰੁਕ ਗਿਆ, ਮਹਾਰਾਜ ਨੇ ਅੱਡੀਆਂ ਮਾਰੀਆਂ, ਚਾਬਕਾਂ ਮਾਰੀਆਂ, ਘੋੜਾ ਅੱਗੇ ਨਹੀਂ ਵਧਿਆ। ਮਹਾਰਾਜ ਕਹਿੰਦੇ ਮੈਂ ਜਾਣਦਾ ਤੂੰ ਮਸੰਦ ਸੀ ਪਿਛਲੇ ਜਨਮ ਵਿੱਚ, ਇਹਨਾਂ ਸਿੰਘਾਂ ਦੀਆਂ ਰੋਟੀਆਂ ਖਾਧੀਆਂ ਤਾਂ ਇਹਨਾਂ ਦੇ ਭੋਜਨ ਖਾ ਕੇ ਤੂੰ ਮੇਰਾ ਸਾਥ ਕਿਉਂ ਦੇਵੇਂਗਾ, ਇਹਨਾਂ ਦਾ ਹੀ ਸਾਥ ਦੇਵੇਂਗਾ। ਪਰ ਘੋੜੇ ਨੇ ਨਾਂਹ ਦੇ ਵਿੱਚ ਸਿਰ ਹਿਲਾ ਕੇ ਉਸ ਵਕਤ ਫੁੰਕਾਰ ਮਾਰੀ, ਕਿਹਾ ਆਪਣੇ ਵੱਲੋਂ ਉਹਨੇ ਕਿਹਾ ਨਹੀਂ ਮਹਾਰਾਜ ਹੋਰ ਕੋਈ ਗੱਲ ਨਹੀਂ ਹੈ, ਕਿਉਂਕਿ ਇਸ ਸਿੰਘ ਨੇ ਲਕੀਰ ਖਿੱਚ ਕੇ ਕਹਿਤਾ ਕਿ ਤੈਨੂੰ ਤੇਰੇ ਮਾਲਕ ਦੀ ਆਣ ਹੈ, ਇਸ ਕਰਕੇ ਮੈਂ ਜੀ ਅੱਗੇ ਨਹੀਂ ਵੱਧ ਰਿਹਾ। ਸੋ ਮਹਾਰਾਜ ਫਿਰ ਉੱਥੇ ਸੱਜ ਗਏ, ਬੈਠ ਗਏ। ਫਿਰ ਗੁਰਾਂ ਨੇ ਅੱਗੇ ਬਚਨ ਜੋ ਹੈ ਕਿਹਾ, ਆਓ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿ

0: ਅਤੇ ਘੋੜੇ ਉਹਨਾਂ ਦੇ ਘੋੜਿਆਂ ਸਣੇ ਹੀ ਸਾਰੇ ਪਹਾੜੀਏ ਮਾਰ ਦਿੱਤੇ।
1: ਲੋਥਨ ਸੋ ਪੂਰਨ ਥਲ ਸਾਰਾ,
0: ਲੋਥਾਂ ਦੇ ਨਾਲ ਸਾਰਾ ਹੀ ਜਿੰਨਾ ਥਲ ਸੀ ਸਾਰਾ ਜਿਤਨਾ ਮੈਦਾਨ ਜੰਗ ਸੀ ਭਰ ਗਿਆ।
1: ਸਰਬ ਗ੍ਰੇਸਰ ਉਜ ਲਗਾਏ,
0: ਸਾਰਿਆਂ ਪਹਾੜੀਆਂ ਨੇ ਆਪਣਾ

0: ਇਸ ਪ੍ਰਕਾਰ ਦੇ ਨਾਲ ਘੋੜੇ ਦੇ ਉੱਤੇ ਚੜ ਕੇ ਰਾਜੇ ਆਪਣੇ ਸਿਪਾਹੀਆਂ ਨੂੰ ਕਹਿੰਦੇ ਉਹ ਪਿੱਛੇ ਹੋ ਕੇ ਲੜੋ।
1: ਮਿਰਗ ਸਮ ਭਾਜੇ ਕਿਮ ਅਟਕਾਵੇ।
0: ਪਹਾੜੀਆਂ ਦੀ ਫੌਜ ਮਿਰਗਾਂ ਦੀ ਤਰ੍ਹਾਂ ਜਦੋਂ ਪਿੱਛੇ ਨੂੰ ਦੌੜੀ ਸ਼ੇਰਾਂ ਤੋਂ ਡਰਦੀ ਹੋਈ, ਕੌਣ ਉਹਨਾਂ ਨੂੰ ਵਾਪਸ ਮੋੜ ਸਕਦਾ ਹੈ?
1: ਬਜੀ ਬੰਬ ਰਣਜੀਤ ਨਗਾਰੇ।
0: ਉਸ ਵਕਤ ਰਣਜੀਤ ਨਗਾਰਾ ਬਹੁਤ ਜ਼ੋਰ ਦੀ ਵੱਜਿਆ।
1: ਭਾਜੇ ਸ਼ਸਤਰਨ ਕੇਤਕ ਮਾਰੇ।
0: ਭੱਜ ਗਏ ਸ਼ਤਰੂ, ਕਿੰਨੇ ਕੁ ਮਾਰ ਹੀ ਦਿੱਤੇ।
1: ਰੁੰਡ ਮੁੰਡ ਹੋਏ ਪਏ ਹਜ਼ਾਰਾਂ।
0: ਉਸ ਵਕਤ ਉਸ ਥਾਂ ਦੇ ਉੱਤੇ ਹਜ਼ਾਰਾਂ ਸਿਰ ਵੱਖਰੇ ਧੜ ਵੱਖਰੇ ਹੋਏ ਪਏ ਹਨ।
1: ਗ੍ਰਿਧ ਬ੍ਰਿਧ ਉੱਡ ਗਗਨ ਮਝਾਰਾਂ।
0: ਆਕਾਸ਼ ਦੇ ਵਿੱਚ ਬਹੁਤ ਸਾਰੀਆਂ ਗਿਲਜਾਂ ਜਿਹੜੀਆਂ ਉੱਡ ਰਹੀਆਂ ਹਨ।
1: ਕਹਿ ਲੱਗ ਬਰਨ ਦੁੱਧ ਬਸਾਲਾ।
0: ਕਿੱਥੋਂ ਤੱਕ ਇਹ ਯੁੱਧ ਤੁਹਾਨੂੰ ਵਰਣਨ ਕਰਕੇ ਦੱਸਾਂ?
1: ਭਈ ਵਿਜੈ ਸਿੰਘਨ ਤਸਕਾਲਾ।
0: ਉਸ ਵਕਤ ਸਿੰਘਾਂ ਦੀ ਜਿੱਤ ਹੋਈ। ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਤੇਰੀ ਕਿਰਪਾ ਹੋਈ ਸਾਰੀ।
1: ਸਗਰੀ ਸੁੱਖ ਹੋਈ ਸਭ ਮਾਹੀ।
0: ਸਾਰਿਆਂ ਦੇ ਵਿੱਚ ਸੁੱਖ ਹੋਈ, ਆਪਸ ਦੇ ਵਿੱਚ ਖੁਸ਼ੀ ਹੋ ਗਈ।
1: ਘਾਇਲ ਮ੍ਰਿਤਕ ਤਜਕੋ ਨਾਹੀ।
0: ਘਾਇਲ ਜਾਂ ਕੋਈ ਮ੍ਰਿਤਕ ਸਿੰਘ ਉੱਥੇ ਛੱਡਿਆ ਨਹੀਂ, ਸਾਰਿਆਂ ਨੂੰ ਲੈ ਆਏ।
1: ਚੜੇ ਆਨੰਦਪੁਰ ਕੋ ਚਲ ਆਏ।
0: ਸ੍ਰੀ ਆਨੰਦਪੁਰ ਸਾਹਿਬ ਨੂੰ ਸਾਰੇ ਜਾਣੇ ਚੜ ਕੇ ਆ ਗਏ।
1: ਹਟੇ ਪਹਾੜੀ ਗੇ ਨਿਜ ਥਾਏ।
0: ਪਹਾੜੀਏ ਵੀ ਸਾਰੇ ਪਿੱਛੇ ਹਟ ਗਏ, ਆਪੋ ਆਪਣੇ ਸਥਾਨਾਂ ਤੇ ਮੁੜ ਗਏ ਵਾਪਸ।
1: ਦੋਹਰਾ ਗਏ ਪਹਾੜੀ ਝੂਰ ਤੇ ਚਲਿਓ ਨਹੀਂ ਬਸ ਕੋਏ।
0: ਪਹਾੜੀਏ ਝੂਰ ਦੇ ਫੇਰ ਮੁੜ ਗਏ, ਉਹਨਾਂ ਦਾ ਕੋਈ ਬਸ ਨਹੀਂ ਚੱਲਿਆ। ਪਹਿਲਾਂ ਤਮਾਸ਼ਾ ਦੇਖਿਆ ਹੀ ਸੀ ਇਹਨਾਂ ਨੇ, ਪਰ ਫੇਰ ਵੀ ਜਾਣ ਬੁੱਝ ਕੇ ਹੁਣ ਜੰਗ ਕੀਤਾ ਹੈ।
1: ਸੁਬਟ ਮਰਾਏ ਸੈਂਕੜੇ ਜਗ ਮੈਂ ਅਬਦਸ ਹੋਏ।
0: ਸੈਂਕੜਿਆਂ ਦੀ ਗਿਣਤੀ ਵਿੱਚ ਇਹਨਾਂ ਨੇ ਆਪਣੇ ਸੂਰਮੇ ਮਰਵਾ ਲਏ, ਸਾਰੇ ਜਗ ਦੇ ਵਿੱਚ ਇਹਨਾਂ ਦੀ ਬਦਨਾਮੀ ਹੋ ਰਹੀ ਹੈ।
1: ਚੌਪਈ ਹੁਣ ਇੱਕ ਬਲ ਹੋਏ ਮਸਲਤ ਕੀਨੀ।
0: ਫੇਰ ਇੱਕ ਥਲ ਹੋ ਕਰ ਇੱਕ ਥਾਂ ਤੇ ਸਲਾਹ ਬਣਾਈ ਪਹਾੜੀਆਂ ਨੇ।
1: ਭਲੀ ਲੜਾਈ ਕਿਹੋ ਨਾ ਚੀਨੀ।
0: ਚੀਨੀ ਤੋਂ ਭਾਵ ਦੇਖੀ, ਭਲੀ ਲੜਾਈ ਕਿਉਂ ਹੋਣਾ ਚੀਨੀ। ਲੜਾਈ ਕਿਸੇ ਪਾਸਿਓਂ ਵੀ ਚੰਗੀ ਨਹੀਂ ਦੇਖੀ ਕਦੇ। ਕਹਿੰਦੇ ਇਹਦੇ ਚ ਤਾਂ ਨੁਕਸਾਨ ਹੀ ਹੁੰਦਾ ਬੰਦਿਆਂ ਦਾ, ਪਹਿਲਾਂ ਨਹੀਂ ਸੀ ਪਤਾ, ਬਾਅਦ ਚ ਗਿਆਨ ਹੋਇਆ ਹੈ।
1: ਭੀਮ ਚੰਦ ਸਭ ਬਿਖੈ ਉਚਾਰੇ।
0: ਭੀਮ ਚੰਦ ਨੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਉਚਾਰ ਕੇ ਕਿਹਾ,
1: ਮੈਂ ਪੂਰਨ ਹੀ ਗਿਣਤੀ ਧਾਰੇ।
0: ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਵਿਚਾਰ ਕਰਕੇ ਦੱਸੀ ਸੀ।
1: ਗੁਰੂ ਸੰਗ ਜੰਗ ਨਹਿ ਬਣ ਆਵੇ।
0: ਇਹ ਸਤਿਗੁਰੂ ਜੀ ਬਹੁਤ ਤਕੜੇ ਨੇ, ਇਹ ਤਾਂ ਨਰੰਗੇ ਨੂੰ ਵੀ ਸਿਰ ਦੇਣ ਉਲਟਾ ਕੇ ਇਹਨਾਂ ਨਾਲ ਆਪਣੀ ਜੰਗ ਕਰਨੀ ਬਣ ਨਹੀਂ ਆਉਂਦੀ।
1: ਜਿਨ ਤੇ ਜੈ ਕਿਉਂ ਨਾ ਕੋ ਪਾਵੇ।
0: ਇਹਨਾਂ ਕੋਲੋਂ ਕਦੇ ਵੀ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਹਮੇਸ਼ਾ ਇਹਨਾਂ ਦੀ ਓ ਜਿੱਤ ਹੁੰਦੀ ਹੈ।
1: ਗੁਰ ਚਲ ਗਏ ਭਾਗ ਕਿਛ ਪਰੇ।
0: ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਵਾਪਸ ਮੁੜ ਗਏ ਸੀ, ਸਾਡੀਆਂ ਫੌਜਾਂ ਖਾਲਸੇ ਦੇ ਮਗਰ ਕੁਛ ਕ ਪੈ ਗਈਆਂ।
1: ਠਹਿਰੇ ਬਾਹਰ ਬਾਹਣੀ ਮੁਰੇ।
0: ਜਦੋਂ ਮਹਾਰਾਜ ਜੀ ਠਹਿਰ ਗਏ ਇੱਕ ਜਗ੍ਹਾ ਤੇ, ਉਤਰ ਕੇ ਘੋੜੇ ਤੋਂ ਬੈਠ ਗਏ, ਸੱਜ ਗਏ, ਜਦੋਂ ਸਾਡੀਆਂ ਫੌਜਾਂ ਨੂੰ ਫੇਰ ਖਾਲਸੇ ਨੇ ਹੱਲਾ ਬੋਲਿਆ ਤਾਂ ਸਾਡੀ ਫੌਜ ਫੇਰ ਪਿੱਛੇ ਦੌੜ ਆਈ।
1: ਪਰੀ ਮਾਰ ਐਸੀ ਕਿਛ ਆਏ।
0: ਫੇਰ ਪਤਾ ਨੀ ਕੀ ਹੋਇਆ, ਸਿੰਘਾਂ ਨੂੰ ਪਤਾ ਨੀ ਕੀ ਲੈ ਕੇ ਸਾਡੇ ਤੇ ਮੁੜੇ ਵਾਪਸ, ਅਹੀ ਜੀ ਮਾਰ ਮਚਾਈ ਸਾਡੇ ਤੇ ਆ ਕੇ।
1: ਨਹੀਂ ਸੰਭਾਲ ਭਈ ਕਿਸ ਥਾਂ।
0: ਸੰਭਾਲ ਹੀ ਨਹੀਂ ਹੋ ਸਕੀ ਸਾਤੋਂ, ਪਤਾ ਨੀ ਕੀ ਇਹੋ ਜਿਹਾ ਬਰੂਦ ਲੈ ਕੇ ਆਏ ਜਿਹੜਾ ਸਾਡੇ ਤੇ ਹਮਲਾ। ਸ਼ਹੀਦੀ ਫੌਜਾਂ ਦਾ ਤਾਂ ਇਹਨਾਂ ਆਮ ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਇਸ ਕਰਕੇ ਉਹ ਤਾਹੀਓ ਕਹਿੰਦੇ ਨੇ, ਕਹਿੰਦੇ ਫੇਰ ਪਤਾ ਨੀ ਕੀ ਲੈ ਕੇ ਆਏ ਇੱਧਰ ਨੂੰ, ਇਹੋ ਜਿਹਾ ਤੂਫਾਨ ਹੀ ਮਚਾ ਦਿੱਤਾ ਆ ਕੇ।
1: ਦਸ ਹਜ਼ਾਰ ਸੰਗ ਹੁਤੀ ਸਿਪਾਹੀ।
0: ਦਸ ਹਜ਼ਾਰ ਸਿਪਾਹੀ ਨਾਲ ਸਨ ਸਾਡੇ।
1: ਰਹੇ ਹਟਾਏ ਹਟੀ ਕਿਮ ਨਾਹੇ।
0: ਹਟਾਉਂਦੇ ਰਹੇ ਸਿੰਘਾਂ ਨੂੰ ਜਾ ਕਰਕੇ ਸਾਡੀ ਫੌਜ ਵਾਲੇ, ਪਰ ਕਿੱਥੇ ਹਟਦੇ ਨੇ, ਉਹਨਾਂ ਨੇ ਤਾਂ ਸਾਡੀਆਂ ਫੌਜਾਂ ਭਜਾ ਦਿੱਤੀਆਂ।
1: ਅਬ ਤੁਰਕਨ ਕੇ ਸੈਨ ਚੜਾਵੋ।
0: ਕਹਿੰਦੇ ਆਪਣੇ ਕੋਲੋਂ ਕੰਮ ਨਹੀਂ ਬਣਨਾ, ਹੁਣ ਆਪਾਂ ਦਿੱਲੀ ਚੱਲੀਏ, ਨਰੰਗੇ ਨੂੰ ਕਹੀਏ, ਸੂਬਿਆਂ ਨੂੰ ਕਹੀਏ, ਤੁਰਕਾਂ ਦੀ ਫੌਜ ਇਹਨਾਂ ਨੂੰ ਸਿੱਧਾ ਕਰ ਸਕਦੀ ਹੈ।
1: ਦੇਹੋ ਦਰਬ ਤੂਰਨ ਅਨਵਾਵੋ,
0: ਉਹਨਾਂ ਨੂੰ ਖੁੱਲਾ ਪੈਸਾ ਦਿਓ, ਛੇਤੀ ਦੇ ਨਾਲ ਪੈਸੇ ਦੇ ਕੇ ਉਹਨਾਂ ਨੂੰ ਬੁਲਾਓ।
1: ਸਭ ਗਿਰਪਤ ਕੇ ਸਚ ਸਧਾਮ,
0: ਸਾਰਿਆਂ ਗਿਰਪਤ ਪਹਾੜੀ ਰਾਜਿਆਂ ਦੇ ਸਚਿਵ ਵਜ਼ੀਰ।

0: ਖੰਡੂਰ ਦਾ ਰਾਜਾ ਇਹ ਭੂਪ ਚੰਦ ਮੰਨ ਗਿਆ ਇਸ ਗੱਲ ਨੂੰ।
1: ਭੰਨੀ ਘਮੰਡ ਚੰਦ ਭੀਰੂ ਰੇ,
0: ਘਮੰਡ ਚੰਦ ਵੀ ਕਹਿੰਦਾ ਹਾਂ ਇਹ ਗੱਲ ਸੁੰਦਰ ਹੈ, ਚੰਗੀ ਹੈ, ਆਪਾਂ ਕਾਹਨੂੰ ਲੜਨਾ, ਉਨ੍ਹਾਂ ਨੂੰ ਲਿਆਓ ਤੁਰਕਾਂ ਨੂੰ।
1: ਤਤ ਛਿੰਨ ਦਿੱਲੀ ਸਚਸ ਪਠਾਏ,
0: ਤਤ ਛਿੰਨ ਇਨ੍ਹਾਂ ਨੇ ਸਲਾਹ ਕਰਕੇ ਦਿੱਲੀ ਆਪਣੇ ਵਜ਼ੀਰ ਭੇਜੇ।
1: ਮਿਲੇ ਸੋ ਅਵਰੰਗ ਕੀ ਉਮਰਾਏ,
0: ਜਾ ਕਰਕੇ ਜਿਹੜੇ ਨਰੰਗੇ ਦੇ ਉਮਰਾਓ ਸੀ ਅਗਲੇ

0: ਤੁਹਾਨੂੰ ਸਭ ਦੀ ਰਖਵਾਲੀ ਕਰਨੀ ਬਣਦੀ ਹੈ। ਜੇ ਕੋਈ ਸਾਨੂੰ ਤੰਗ ਕਰਦਾ, ਅਸੀਂ ਤੁਹਾਨੂੰ ਮਾਮਲਾ ਦਿੰਦੇ ਹਾਂ ਔਰ ਹੁਣ ਵੀ ਪੈਸੇ ਲਿਆਏ ਹੈ, ਇਸ ਕਰਕੇ ਤੁਸੀਂ ਸਾਡੀ ਰੱਖਿਆ ਕਰੋ।
1: ਗੁਰ ਤੇ ਦੇ ਕਰ ਹੱਥ ਬਚਾਵੋ।
0: ਉਲਟ ਗੱਲ, ਇੱਕ ਪਾਸੇ ਆਪਾਂ ਸਤਿਗੁਰੂ ਨੂੰ ਕਹਿੰਦੇ ਸਾਨੂੰ ਹੱਥ ਦੇ ਕੇ ਬਚਾਓ ਮਹਾਰਾਜ, ਇਹ ਉਲਟ ਗੱਲ ਉੱਥੇ ਤੁਰਕਾਂ ਨੂੰ ਕਹਿੰਦੇ ਸਾਨੂੰ ਗੁਰੂ ਤੋਂ ਹੱਥ ਦੇ ਕੇ ਤੁਸੀਂ ਬਚਾਓ।
1: ਪੁੰਨ ਧਨ ਪਠੈ ਅਦਕ ਇਤ ਆਵੋ।
0: ਫੇਰ ਬਹੁਤ ਸਾਰਾ ਧਨ ਭੇਜਾਂਗੇ ਜਦੋਂ ਆਉਂਗੇ।
1: ਇਮ ਗਿਰਪਤ ਬਹੁ ਸਚ ਪਠਾਏ।
0: ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਇਕੱਠੇ ਕਰਕੇ ਭੇਜੇ।
1: ਇਤ ਆਨੰਦਪੁਰ ਸਤਿਗੁਰ ਆਏ।
0: ਸਤਿਗੁਰੂ ਜੀ ਜੰਗ ਜਿੱਤ ਕੇ ਇਧਰੋਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਸੱਜ ਗਏ।
1: ਕਰੋ ਕਰਾ ਬਹੁ ਵਜੀ ਵਧਾਈ।
0: ਵਧਾਈਆਂ ਵਜੀਆਂ ਆਪਸ ਦੇ ਵਿੱਚ, ਬਹੁਤ ਵਧਾਈਆਂ ਹੋਈਆਂ ਜੰਗ ਜਿੱਤਣ ਦੀਆਂ। ਖੁੱਲਾ ਕੜਾਹ ਪ੍ਰਸ਼ਾਦ ਬਣਾਓ ਬਈ।
1: ਆਏ ਜੀਤ ਸਤਰ ਸਮਦਾਈ।
0: ਕਿਉਂਕਿ ਸਮੂਹ ਸ਼ਤਰੂਆਂ ਨੂੰ ਜਿੱਤ ਕੇ ਖਾਲਸਾ ਆਇਆ ਹੈ।
1: ਦਾਨ ਬ੍ਰੰਦ ਰੰਕਨ ਕੋ ਦੀਨ।
0: ਇਹ ਹੈ ਵੀ ਖਾਸ ਗੱਲ, ਕੜਾਹ ਪ੍ਰਸ਼ਾਦ ਸੰਗਤਾਂ ਨੂੰ, ਖਾਲਸੇ ਨੂੰ, ਬਾਕੀ ਗਰੀਬਾਂ ਨੂੰ ਬਹੁਤ ਸਾਰਾ ਦਾਨ ਵੰਡਿਆ ਹੈ।
1: ਸੁਜਸ ਪਸਾਰਨ ਜੈ ਕਹਿ ਕਿਨ।
0: ਜਿੱਥੇ ਕਿੱਥੇ ਗੁਰਾਂ ਦਾ ਸ੍ਰੇਸ਼ਟ ਜਸ ਫੈਲ ਗਿਆ ਹੈ।
1: ਮੰਗਲ ਕਰੇ ਅਨੇਕ ਪ੍ਰਕਾਰ।
0: ਅਨੇਕ ਪ੍ਰਕਾਰ ਦੇ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਕਰਮ ਹੁੰਦਾ ਹੈ, ਮੰਗਲ ਕੀਤਾ ਹੈ।
1: ਮੰਗਲ ਮੂਲ ਗੁਰੂ ਦਾ ਤਾਰਾ।
0: ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਗਲ ਦਾ ਮੂਲ ਹਨ, ਖੁਸ਼ੀਆਂ ਦੇ ਮੂਲ, ਖੁਸ਼ੀਆਂ ਦਾ ਮੁੱਢ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
1: ਵਜੇ ਮਿਰਦੰਗ ਰਬਾਬ ਕਨੇਰੇ।
0: ਬਹੁਤ ਮਿਰਦੰਗ ਰਬਾਬ ਵੱਜਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
1: ਗਾਵੇ ਸ਼ਬਦ ਸੁਖਦ ਗੁਰ ਕੇਰੇ।
0: ਸਤਿਗੁਰੂ ਮਹਾਰਾਜ ਦੇ ਸ਼ਬਦ ਗਾਉਂਦੇ ਨੇ ਸੁਖ ਦੇ ਦੇਣ ਵਾਲੇ।
1: ਘਾਇਲ ਸਾਲ ਪੱਤਰ ਕੋ ਲਾਏ।
0: ਜ਼ਖਮੀਆਂ ਨੂੰ ਸਾਲ ਪੱਤਰ ਜ਼ਖਮਾਂ ਦੇ ਉੱਤੇ ਬੰਨੇ ਹਨ।
1: ਮਿਲੇ ਘਾਉ ਉੱਠ ਤੁਰਤ ਨਹਾਏ।
0: ਘਾਉ ਜ਼ਖਮ ਮਿਲ ਗਏ ਆਪਸ ਵਿੱਚ, ਚੰਗੇ ਭਲੇ ਹੋ ਗਏ, ਉਹ ਤਾਂ ਉਹ ਉੱਠ ਕੇ ਇਸ਼ਨਾਨ ਕਰਦੇ ਹਨ।

0: ਪ੍ਰੀਤੇ
1: ਆਉਂਦੀ ਹੈ ਸੰਗਤ ਪ੍ਰੀਤ ਨਾਲ, ਜਾਂਦੀ ਹੈ ਸੰਗਤ ਪ੍ਰੀਤੀ ਨਾਲ।
0: ਇੱਕ ਦਿਨ ਸਤਿਗੁਰ ਸਭਾ ਲਗਾਏ।
1: ਇੱਕ ਦਿਨ ਸਤਿਗੁਰੂ ਜੀ ਸਭਾ ਦੇ ਵਿੱਚ ਸਜੇ ਹੋਏ ਸਨ। ਸੰਗਤ ਵਿੱਚ
0: ਬੈਠੇ ਸਿੰਘ ਆਨ ਸਮਦਾਏ।
1: ਬਹੁਤ ਸਾਰੇ ਸਿੰਘ ਆ ਕੇ ਸਤਿਗੁਰੂ ਜੀ ਦੇ ਕੋਲ ਸੰਗਤ ਵਿੱਚ ਸਜੇ।
0: ਵੀਰ ਸਿੰਘ ਜਸਪਾਲੀ ਆਇਓ।
1: ਇਹ ਵੀਰ ਸਿੰਘ ਸੀ ਜਸਪਾਲੀਆ, ਇਹ ਚੱਲ ਕੇ ਮਹਾਰਾਜ ਜੀ ਕੋਲ ਆਇਆ।
0: ਮਿਲ ਸ੍ਰੀ ਪ੍ਰਭ ਕੋ ਸੀਸ ਨਵਾਇਓ।
1: ਮਿਲ ਕੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ।
0: ਮਦਨ ਸਿੰਘ ਰਾਜਪੂਤ ਦਰਸ ਕਰ।
1: ਮਦਨ ਸਿੰਘ ਜੋ ਸੀ ਰਾਜਪੂਤ, ਇਹਨੇ

0: ਉਹਨਾਂ ਤੋਂ ਲੈ ਕੇ ਆਦਿਕ ਹੋਰ ਜਿੰਨੇ ਵੀ ਸਨ ਸਾਰੇ ਜਾਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਪਣੇ ਬਗਾਨੇ ਸਭ ਬੈਠੇ
1: ਬੈਠੇ ਸਕਲ ਸੁਣੇ ਬਚ ਕਾਨੇ
0: ਬਹਿ ਕੇ ਸਾਰੇ ਜਾਣਿਆਂ ਨੂੰ ਸ਼ੌਂਕ ਹੈ ਜਿਵੇਂ ਆਪਾਂ ਸੁਣਦੇ ਹਾਂ ਇਸੇ ਤਰ੍ਹਾਂ ਹੀ ਉਦੋਂ ਵੀ ਸੰਗਤ ਬਹਿ ਕੇ ਸੁਣਦੀ ਇਤਿਹਾਸ ਕੋਈ ਗੁਰਾਂ ਦਾ ਬਚਨ ਕੋਈ ਸਾਡੇ ਜ਼ਿੰਦਗੀ ਚ ਕੰਮ ਆਉਣ ਦੇ ਸਾਰੇ ਜਿਤਨੇ ਬਚਨ ਨੇ
1: ਸਿਆਮ ਸਿੰਘ ਪ੍ਰਭ ਕੇ ਢਿੱਗ ਬੈਸਾ
0: ਇੱਕ ਸਿੰਘ ਸੀ ਭਾਈ ਸ਼ਿਆਮ ਸਿੰਘ ਜੀ ਦਾ ਨਾਮ ਸੀ ਮਹਾਰਾਜ ਜੀ ਦੇ ਕੋਲ ਬੈਠਾ ਸੀ
1: ਹੱਥ ਜੋੜ ਬੋਝਤ ਭਾ ਐਸਾ
0: ਹੱਥ ਜੋੜ ਕੇ ਦੋਵੇਂ ਬੇਨਤੀ ਕੀਤੀ ਗੁਰਾਂ ਨੂੰ ਇਉਂ ਪੁੱਛਿਆ
1: ਸ੍ਰੀ ਪ੍ਰਭ ਚਿੱਤ ਸੰਸੈ ਬਾ ਮੇਰੇ
0: ਮਹਾਰਾਜ ਜੀ ਇੱਕ ਮੇਰੇ ਮਨ ਦੇ ਅੰਦਰ ਸ਼ੰਕਾ ਹੈ ਸੰਸਾ ਹੈ ਜੇ ਦੂਰ ਕਰਦੇ ਹੋ
1: ਉੱਤਰ ਕਹੋ ਆਪ ਇਸ ਮੇਰੇ
0: ਆਪ ਜੀ ਕਿਰਪਾ ਕਰਕੇ ਮੇਰੇ ਸੰਸੇ ਦਾ ਉੱਤਰ ਦਿਓ ਜੀ
1: ਹਿੰਦੂ ਮੁਸਲਮਾਨ ਹੈ ਘਨੇ
0: ਹਿੰਦੂਆਂ ਤੇ ਮੁਸਲਮਾਨਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਜੀ
1: ਜੈ ਕਹਿ ਜਗ ਮੈਂ ਦੁਸ਼ਟ ਸੋ ਬਣੇ
0: ਜਿੱਥੇ ਕਿੱਥੇ ਤੁਰਕ ਜਿਹੜੇ ਨੇ ਦੁਸ਼ਟ ਬਣੇ ਬੈਠੇ ਸੰਸਾਰ ਦੇ ਵਿੱਚ ਹੋਰ ਵੀ
1: ਪੰਥ ਖਾਲਸਾ ਹੋ ਜਸ ਥੋੜਾ
0: ਇਹ ਜਿਹੜਾ ਖਾਲਸਾ ਪੰਥ ਹੈ ਇਹ ਥੋੜਾ ਜਿਹਾ ਹੀ ਹੈ ਗਿਣਤੀ ਦੇ ਵਿੱਚ
1: ਪਈਤ ਕਹੋ ਕਹੋ ਕੋ ਟੋਰਾ
0: ਕੋਈ ਕੋਈ ਟੋਲੇ ਹੀ ਮਿਲਦਾ ਸਿੰਘ ਐ ਕੋਈ ਸਿੰਘ ਲੱਭਦਾ ਨਹੀਂ ਹੈ ਥਾਂ ਥਾਂ ਦੇ ਉੱਤੇ
1: ਸਕਲ ਸਤਰ ਕੋ ਹੱਥ ਕਰ ਕੈਸੇ
0: ਸਾਰਿਆਂ ਦੁਸ਼ਮਣਾਂ ਨੂੰ ਮਾਰ ਕਰਕੇ ਕਿਸ ਪ੍ਰਕਾਰ
1: ਰਾਜ ਪਾਏ ਕਿਮ ਕਹੀਏ ਤੈਸੇ
0: ਆਪ ਜੀ ਨੇ ਕਿਹਾ ਕਿ ਖਾਲਸਾ ਰਾਜ ਕਰੇਗਾ ਧਰਤੀ ਤੇ ਇਹ ਤਾਂ ਇੰਨੇ ਜ਼ਿਆਦਾ ਨੇ ਤੁਰਕ ਤੁਸੀਂ ਪਹਾੜੀਏ ਹੋਰ ਰਾਜੇ ਤੇ ਇਹ ਖਾਲਸਾ ਗਿਣਤੀ ਚ ਬੜਾ ਥੋੜਾ ਜਿਹਾ ਹੈ ਇਹ ਦੱਸੋ ਮੇਰੇ ਮਨ ਦਾ ਸ਼ੰਕਾ ਬਈ ਇੰਨੇ ਬੰਦਿਆਂ ਦੇ ਉੱਤੇ ਥੋੜਾ ਜਿਹਾ ਖਾਲਸਾ ਕਿਵੇਂ ਰਾਜ ਕਰੇਗਾ
1: ਵਧੇ ਤੇਜ ਕਿਮ ਲਹਿ ਧਰਨੇ
0: ਤੇਜ ਇੰਨਾ ਕਿਵੇਂ ਵਧੂਗਾ ਇਹਨਾਂ ਦਾ ਕਿਵੇਂ ਧਰਤੀ ਸਾਰੀ ਤੁਸੀਂ ਕਹਿੰਦੇ ਸਾਰੀ ਧਰਤੀ ਤੇ ਰਾਜ ਕਰਨਾ ਇਹਨਾਂ ਨੇ
1: ਠਹਿਰੇ ਰਾਜ ਕੌਣ ਕਰਨੇ
0: ਇਹਨਾਂ ਦਾ ਰਾਜ ਜਿਹੜਾ ਠਹਿਰੇਗਾ ਕਿਹੜੀ ਕਰਨੀ ਕਰਕੇ ਠਹਿਰੇਗਾ
1: ਬਹੁਤਨ ਕੀ ਕਿਰਤ ਅਲਪ ਕਰੇ ਕਿਮ
0: ਇਹ ਬਹੁਤਿਆਂ ਦੀ ਕਿਰਤ ਬਹੁਤੇ ਬੰਦਿਆਂ ਦੀ ਕਿਰਤ ਭਾਵ ਜਿਹੜਾ ਇੱਕ ਲੱਖ ਬੰਦੇ ਨੇ ਕੰਮ ਕਰਨਾ ਹੈ ਇਹ ਹਜ਼ਾਰ ਬੰਦਾ ਕਿਵੇਂ ਕਰ ਸਕਦਾ ਮੈਂ ਤਾਂ ਇਹ ਪੁੱਛਦਾ ਵੀ ਇੰਨੇ ਬੰਦਿਆਂ ਦੀ ਕਿਰਤ ਥੋੜਾ ਖਾਲਸਾ ਕਿਵੇਂ ਕਰ ਸਕਦਾ ਹੈ
1: ਬਨੈ ਅਲਪ ਕੀ ਬਹੁਤਨ ਤੇ ਤਿਮ
0: ਸੋ ਇਸੇ ਪ੍ਰਕਾਰ ਅਲਪ ਥੋੜਿਆਂ ਦੀ ਬਹੁਤਿਆਂ ਤੋਂ ਕਿਵੇਂ ਕਿਰਤ ਹੋ ਸਕਦੀ ਹੈ
1: ਹਿੰਦੂ ਤੁਰਕਨ ਵੱਡੋ ਸਮਾਜ
0: ਕਿਉਂਕਿ ਹਿੰਦੂ ਅਤੇ ਤੁਰਕਾਂ ਦਾ ਸਮਾਜ ਰਾਜ ਬੜਾ ਵੱਡਾ ਹੈ
1: ਸਭ ਰਿਪ ਪਰ ਕਿਮ ਟਹਿਰੇ ਰਾਜੂ
0: ਸਾਰਿਆਂ ਦੁਸ਼ਮਣਾਂ ਦੇ ਉੱਤੇ ਖਾਲਸੇ ਦਾ ਰਾਜੂ ਤੋਂ ਭਾਵ ਰਾਜ ਕਿਵੇਂ ਠਹਿਰੇਗਾ
1: ਕਹੀਏ ਪੰਥ ਸੁਣੇ ਪ੍ਰਭ ਤੇਰਾ
0: ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜੋ ਪੰਥ ਕਿਹਾ ਜਾਂਦਾ ਹੈ ਇਹ ਕਿਵੇਂ ਲਾਭ ਹੋਵੇਗਾ ਪੰਥ ਨੂੰ ਇਸ ਗੱਲ ਦਾ
1: ਹਾਨ ਲਾਭ ਜਾਣੈ ਇਸ ਬੇਰਾ
0: ਸੋ ਆਪ ਜੀ ਦੱਸੋ ਕਿ ਪੰਥ ਹਾਨ ਲਾਭ ਕਿਵੇਂ ਪ੍ਰਾਪਤ ਕਰੇਗਾ ਕਿਸ ਤਰ੍ਹਾਂ ਰਾਜ ਕਰੇਗਾ
1: ਵਰਤੈ ਵਰਤਾਰਾ ਜਗ ਜਥਾ
0: ਜਿਵੇਂ ਜਗ ਦੇ ਵਿੱਚ ਵਰਤਾਰਾ ਵਰਤੇਗਾ ਆਉਣ ਵਾਲੇ ਸਮੇਂ ਚ
1: ਸ੍ਰੀ ਮੁਖ ਸੁੰਦਰ ਤੇ ਕਹਿ ਤਥਾ
0: ਸ਼੍ਰੋਮਣੀ ਮੁਖ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬੜੇ ਸੁੰਦਰ ਸੋਹਣੇ ਬਚਨ ਇਸ ਪ੍ਰਕਾਰ ਕਹੇ
1: ਦੋਹਰਾ ਵਰਤਾਰਾ ਵਰਤੈ ਜਗਤ ਸੁਣੋ ਸਿੱਖ ਚਿਤ ਲਾਏ
0: ਵਰਤਾਰਾ ਵਰਤੇਗਾ ਜਗਤ ਦੇ ਵਿੱਚ ਸੁਣੋ ਸਿੰਘੋ ਚਿੱਤ ਲਾ ਕੇ ਇਸ ਗੱਲ ਨੂੰ
1: ਸਤਿਗੁਰ ਜੈਸੀ ਭਾਵ ਸੀ ਤੈਸੀ ਚਲਸੀ ਵਾਏ
0: ਇਹ ਤਾਂ ਸਾਡੀ ਮਰਜ਼ੀ ਤੇ ਹੁੰਦਾ ਸਾਰਾ ਕੁਛ ਜਿਵੇਂ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਦੀ ਹਵਾ ਚੱਲ ਪਏਗੀ ਆਪਣੇ ਆਪ ਹੀ ਦੁਨੀਆ ਘੁੰਮ ਜਾਏਗੀ
1: ਖਾਏ ਗੋ ਖਰਚ ਲੇ ਗੋ ਲਾਲ
0: ਸੋ ਇਸ ਤਰੀਕੇ ਦੇ ਨਾਲ ਕਹਿੰਦੇ ਖਾਣਗੇ ਖਰਚਣਗੇ ਲਏ ਗੋ ਲਾਲ ਹੁਣ ਇੱਥੋਂ ਖਾਲਸੇ ਦੇ ਮਹਾਰਾਜ ਨੇ ਕੁਛ ਕੁ ਅਰਥ ਕੀਤੇ ਨੇ ਜਿਹੜੇ ਡੂੰਘਾਈ ਵਿੱਚ ਨੇ ਖਾਏ ਗੋ ਦੋ ਖਾ ਖਰਚ ਖੱਖਾ ਤੇ ਲੇ ਗੋ ਤੂੰ ਲੱਲਾ ਤੇ ਲਾਲ इस प्रकार अगली पंक्ति पूरी करेगी सरकै गो युद्ध माहे करै गो निहाल। उस सरकै दे सस्से नूं लैणा, यह तीन अखर मिला के बनता जिहड़ा साडा खालसा है। यह खालसे का एक पूरा सतगुरु ने उच्चारण किया इत्थे कि खालसा अगे नूं सरकेगा, जंग जितेगा, अगे वधेगा, दुनिया नूं निहाल करेगा खालसा।
1: सरकै गो युद्ध माहे करो गो निहाल।
0: सरकै गो अगे नूं खालसा सरकेगा वधेगा अते दुनिया नूं निहाल करेगा।
1: कारी लग लक्ष्मी सिमट सगरी आने सार।
0: खारी तो भाव खारा समुंदर, उस समुंदर तक लक्ष्मी सिमटी जिन्नी कठी हुई है, सारी आनेगा सार जंग करके लोहा खड़का के। हुण इन्हां अखरां तो की लैंदे, खारी तो खखा खा, री छड़ देना खा, लक्ष्मी तो लल्ला खाल, ते सिमटी तो जा सगरी तो ससा, फिर आ गया खालसा। इस तरीके दे नाल इन्हां पंक्तियां च खालसा दे अर्थ कीते ने कि खालसा इहनूं कहिंदे ने कि खालसा धरती तो लैके समुंदर तक दी सारी लक्ष्मी इकट्ठी कर लवेगा।
1: खड़े लड़े संग्राम में खलक करे गो पार।
0: खड़ के लड़नगे मैदाने जंग दे विच, अते खलक जिहड़ी दुनिया है इहनूं पार करनगे, भाव इहदे विच वी खालसा ही अखर, खड़े तो खखा, लड़े तो लल्ला, सस्से तो संग्राम तो ससा। क्यों कहिंदे ने इह हो गया खालसा। इस तरह खालसा जिहड़ा है खड़े
1: करै सार का मेल,
0: सार दा मेल करेगा, भाव सार हुंदा लोहा, लोहे नाल लोहा बजा के खालसा। इस तरीके नाल जिहड़े खान ने तुरक ने इन्हां

0: ਭੋਗ ਤੇ ਇਹ ਜਿਹੜੀਆਂ ਖੱਖਾ ਪਹਿਲਾਂ ਲੈਣਾ, ਫਿਰ ਲੱਲਾ, ਫਿਰ ਸਾਰ ਦਾ ਸੱਸਾ, ਇਹ ਵੀ ਖਾਲਸਾ ਬਣ ਗਿਆ। ਭਾਵ ਖਾਲਸੇ ਦੇ ਕੋਲ ਸਾਰਾ ਕੁਛ ਹੀ ਹੋਵੇਗਾ, ਖਾਲਸਾ ਯੋਗੀ ਵੀ ਹੋਵੇਗਾ, ਖਾਲਸਾ ਭੋਗੀ ਵੀ ਹੋਵੇਗਾ, ਖਾਲਸੇ ਕੋਲ ਸ਼ਸਤਰ ਵੀ ਹੋਵੇਗਾ। ਇਸ ਤਰ੍ਹਾਂ ਖਾਲਸੇ ਦੇ ਕੋਲ ਹਰ ਇੱਕ ਚੀਜ਼, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੇਕ ਪ੍ਰਕਾਰ ਦੀ ਜਿੰਨੀਆਂ ਵੀ ਚੀਜ਼ਾਂ ਨੇ, ਹਰੇਕ ਚੀਜ਼ ਵੀ ਖਾਲਸੇ ਕੋਲ ਹੋਵੇਗੀ, ਕੋਈ ਕਮੀ ਨਾ ਹੋਵੇਗੀ।
1: ਸੁਣ ਧਿਆਨ ਗੁਣ ਗਿਆਨ ਮੈਂ ਕਰੇ ਖਾਲਸਾ ਸਾਂਝ।
0: ਸੋ ਸੁਣ ਧਿਆਨ ਜਿਹੜਾ ਹੁੰਦਾ ਅਫੁਰ ਸਮਾਧੀ, ਗੁਣ ਦੇ ਵਿੱਚ, ਗਿਆਨ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ, ਸਭਨਾਂ ਵਿੱਚ ਖਾਲਸਾ।

ਤੇ ਲਾ ਤੋਂ ਲਾ, ਇਸੇ ਪ੍ਰਕਾਰ ਸਾਗਰੇ ਸੱਸੇ ਸਾ ਖਾਲਸਾ, ਇਹ ਖਾਦਰ ਲਾ ਦਰਖ ਸਾਗਰੇ ਬੀਚ ਕਰੇ ਗੁਰਾਜ। ਇਹ ਜਿਹੜਾ ਖਾਦਰ ਦਾ ਇਲਾਕਾ ਹੈ ਸਾਰਾ ਤਰਾਈ ਦਾ, ਸੋ ਉਹ ਧਰਤੀ ਜਿੱਥੇ ਪੰਜਾਂ ਦਰਿਆਵਾਂ ਦਾ ਪਾਣੀ ਚੜ੍ਹ ਕੇ ਸਲਾਬ ਕਰਕੇ ਚਿਕੜਾਲੀ ਕਰਦਾ ਹੈ, ਚਿੱਕੜ ਚਿੱਕੜ ਭਾਵ ਪੰਜਾਬ ਦੇ ਸਾਰੇ ਇਲਾਕੇ ਦਰਿਆਵਾਂ ਦੇ ਮਿਲ ਕੇ ਵਹਿਣ ਤੋਂ ਅੰਦਰ ਬਾਹਰ ਦੀ ਧਰਤੀ ਜੋ ਸਤਲੁਜ ਸਰਸਵਤੀ ਜਮਨਾ ਅਤੇ ਅੱਗੇ ਜਾ ਕਰਕੇ ਜਿਹੜਾ ਹੈ ਰਾਜ ਜੋ ਜੀਂਦ ਤੋਂ ਪਰੇ ਪਿਸ਼ੌਰ ਤੱਕ, ਲਾ ਤੋਂ ਭਾਵ ਤੱਕ, ਦਰ ਤੋਂ ਦਰ ਸਾਗਰ ਸਮੁੰਦਰ ਦਾ ਦਰਵਾਜ਼ਾ ਭਾਵ ਜੇ ਹੈ ਸਾਰੇ ਦੇਸ਼ ਜੋ ਪੰਜਾਬ ਤੋਂ ਸਮੁੰਦਰ ਦੇ ਵਿੱਚ ਕਾਲੇ ਅਤੇ ਜਿਸ ਵਿੱਚੋਂ ਪੰਜਾਬ ਦੇ ਪਾਣੀਆਂ ਨੂੰ ਆਉਣ ਜਾਣ ਦਾ ਰਸਤਾ ਹੈ। ਇਸ ਖਾਲਸਾ ਅੱਖਰ ਦੇ ਸਾਰੇ ਹੀ ਅਰਥ ਬਣਾਏ ਨੇ ਇੱਥੇ, ਤਾਂ ਲਿਖਿਆ ਹੈ ਕਿ ਖਾਲਸਾ ਇਸ ਤਰੀਕੇ ਦੇ ਨਾਲ ਰਾਜ ਕਰੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਜੀਂਦ ਵਾਲੇ ਰਾਜੇ ਦਾ ਰਾਜ ਹੈ, ਪਟਿਆਲੇ ਵਾਲੇ ਰਾਜ ਦਾ ਰਾਜ ਹੈ, ਨਾਭੇ ਵਾਲੇ ਰਾਜ ਦਾ ਰਾਜ ਹੈ, ਇਹਨਾਂ ਬਾਰੇ ਦੱਸਣੇ

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਚ ਰਾਜ ਨਹੀਂ ਟਿਕੇਗਾ ਤੇ ਕਿਉਂ? ਇਹ ਸਰਦਾਰ ਬਘੇਲ ਸਿੰਘ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਕਿੰਨੀ ਵਾਰ ਦਿੱਲੀ ਜਾ ਕੇ ਲੁੱਟੀ, ਕਬਜ਼ੇ ਚ ਕੀਤੀ, ਜਦੋਂ ਦੇਖਣਾ ਕਿ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਆ ਗਈ, ਚਲੋ ਬਈ ਆਪਾਂ ਦੀਵਾਲੀ ਮਨਾਈਏ, ਪਿੱਛੋਂ ਫੇਰ ਤੁਰਕਾਂ ਨੇ ਕਬਜ਼ਾ ਕਰ ਲੈਣਾ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਖਾਲਸੇ ਦਾ ਰਾਜ ਉੱਥੇ ਤਾਂ ਨਹੀਂ ਟਿਕੇਗਾ, ਔਰ ਉੱਥੋਂ ਤਾਂ ਬਘੇਲ ਸਿੰਘ ਹੁਣੀ ਫਿਰ ਮੁੜਿਆ ਕਰਨਗੇ। ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਕੁਝ ਐਸੇ ਹਾਲਾਤ ਖਾਲਸੇ ਨੂੰ ਸੁਣਾਏ।

0: ਕਿਲੇ ਤੋਂ ਭਾਵ ਮਾਝਾ ਤੇ ਪਰਬਤ, ਪਰਬਤੀ ਪਹਾੜੀ ਇਲਾਕਾ ਤੇ ਅਟਕ ਦਰਿਆ ਵਾਲਾ ਪਾਸਾ ਸਾਰਾ।
1: ਕਸ਼ਮੀਰੀ ਉਹ ਹੰਸਪੁਰ ਮਲਕਪੁਰੀ ਮੈਂ ਸਟਕ,
0: ਕਸ਼ਮੀਰ ਵੱਲ ਤੇ ਹੰਸੀ ਤੇ ਮਲਕਪੁਰਾ ਇਸ ਪਾਸੇ ਨੂੰ ਸਾਰਾ ਜਿਹੜਾ ਖਾਲਸਾ ਹੈ ਇਹ

0: ਸੋ ਇਸ ਤਰੀਕੇ ਨਾਲ ਬੜੇ ਸ਼ੌਂਕ ਦੇ ਨਾਲ ਬਹੁਤ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿੱਥੋਂ ਤੱਕ ਰਹੀਆਂ ਨੇ ਉੱਥੋਂ ਤੱਕ ਮਹਾਰਾਜ ਨੇ ਇਸ਼ਾਰਾ ਕੀਤਾ ਹੈ।
1: ਤਬੈ ਖਾਲਸਾ ਸਿੰਧ ਦੁਰ ਦਿੱਲੀ ਕੇਸਰ ਭੇਸ।
0: ਸੋ ਮਹਾਰਾਜ ਕਹਿਣ ਲੱਗੇ ਤਦ ਖਾਲਸਾ ਦੂਰ ਸਿੰਧ ਤੱਕ ਰਾਜ ਕਰੇਗਾ, ਦਿੱਲੀ ਕੇ ਈਸ਼ਵਰ ਤੁਲ ਭਾਵ ਭੇਸ ਕਰਕੇ ਭਾਵ ਪਾਤਸ਼ਾਹੀ ਠਾਠ ਬਾੜ ਨਾਲ ਇਹ ਦਲਿਕੇਸ਼ਵਰ ਤੋਂ ਭਾਵ ਜਿਹੜਾ ਨਿਰੰਗਾ ਹੈ, ਕਹਿੰਦੇ ਜਿਵੇਂ ਨਿਰੰਗਾ ਰਾਜ ਕਰਦਾ ਨਾ ਬੈਠ ਕੇ, ਇਸ ਤਰ੍ਹਾਂ ਖਾਲਸਾ ਵੀ ਰਾਜ ਕਰੇਗਾ।
1: ਰੂਪ ਰੰਗ ਸਭ ਛਿਪੈਂਗੀ ਦੀਪ ਸਿੰਘ ਨਰ ਰੰਗ।
0: ਤੋ ਇਸ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਤੁਰਕਾਂ ਪਠਾਣਾ ਦੇ ਰਾਜ ਸਾਜ ਦੇ ਪੁਰਾਣੇ ਰੂਪ ਰੰਗ ਸਾਰੇ ਜਿਤਨੇ ਵੀ ਨੇ ਉਹ ਛੁਪ ਜਾਣਗੇ, ਨਵੀਨ ਰੰਗ ਦੇ ਸਿੰਘਾਂ ਦਾ ਦੀਪ ਤੇਜ ਪ੍ਰਤਾਪ ਫੈਲੇਗਾ। ਕਹਿੰਦੇ ਮੈਂ ਤਾਂ ਉਸ ਵਕਤ ਜੋਤੀ ਜੋਤ ਸਮਾ ਜਾਵਾਂਗਾ। ਇਹ ਦੀਪ ਤੋਂ ਭਾਵ ਕੁਛ ਇਉਂ ਵੀ ਅਨੁਮਾਨ ਲਾਉਂਦੇ ਨੇ ਸੌ ਸਾਖੀ ਵਾਲੇ ਕਿ ਅਖੀਰ ਰਾਜਾ ਦਲੀਪ ਸਿੰਘ ਹੋਇਆ ਜਿਵੇਂ, ਇਸ ਤਰ੍ਹਾਂ ਕਹਿੰਦੇ ਇਹ ਸਾਰੇ ਰਾਜ ਕਰਨਗੇ।
1: ਜੋਤੀ ਜੋਤ ਸਮਾਏ ਕਰ ਲੋਹੇ ਛੋ ਭੁਜੰਗ।
0: ਅਸੀਂ ਤਾਂ ਜੋਤੀ ਜੋਤ ਸਮਾ ਜਾਵਾਂਗੇ ਪਰ ਆਪਣੇ ਭੁਜੰਗੀਆਂ ਨੂੰ ਭਾਵ ਖਾਲਸੇ ਨੂੰ ਲੋਹੇ ਦੀ ਛੋਹ ਲਾ ਜਾਵਾਂਗਾ, ਭਾਵ ਜੋ ਸਭੋ ਕੁਝ ਕਰਨਗੇ, ਜੋ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਖੜਕਾਉਣਗੇ।
1: ਕੋ ਦਿਨ ਖਾਹੇ ਸਹੀ ਲਾਪਰ ਅਰ ਕਸ਼ਮੀਰ।
0: ਸੋ ਕੋਈ ਦਿਨ ਆਵੇਗਾ, ਐਸਾ ਸਮਾਂ ਆਵੇਗਾ ਭਾਵ ਖਾਲਸਾ ਲਾਪਰ ਲਾਹੌਰ ਦਾ ਤੇ ਕਸ਼ਮੀਰ ਦਾ ਮਾਮਲਾ ਖਾਵੇਗਾ।
1: ਸਾਧੇਗਾ ਸੋ ਖਾਲਸਾ ਹੋਏ ਮਾਮ ਦਸਤੰਗੀਰ।
0: ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਖਾਲਸਾ। ਖਾਲਸੇ ਦਾ ਤੁਹਾਨੂੰ ਭਾਵ ਅਰਥ ਦੱਸਿਆ ਹੈ, ਸੋ ਖਾਲਸਾ ਹੋਏ ਮਮ ਦਸਤੰਗੀਰ। ਇਹ ਜਿਹੜਾ ਜਿੰਨਾ ਵੀ ਤੁਹਾਨੂੰ ਖਾਲਸੇ ਦਾ ਅੱਖਰ ਦੱਸਿਆ, ਕਹਿੰਦੇ ਉਹ ਖਾਲਸਾ ਮੁਲਕ ਨੂੰ ਸਾਧੇਗਾ, ਮੇਰੀ ਉਸ ਨੂੰ ਦਸਤਗੀਰੀ ਹੋਵੇਗੀ।
1: ਅਹੈ ਗੁਰੂ ਕਾ ਖਾਲਸਾ ਗੁਰੂ ਖਾਲਸਾ ਹੋਏ।
0: ਮਹਾਰਾਜ ਕਹਿੰਦੇ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਰੂਪ ਹੈ, ਦੋਨੋਂ ਇੱਕੋ ਨੇ ਆਪਸ ਵਿੱਚ। ਮੈਂ ਖਾਲਸੇ ਵਿੱਚ ਵਰਤਦਾ, ਖਾਲਸਾ ਮੇਰੇ ਵਿੱਚ, ਆਪਸੀ ਸਾਡਾ ਇੰਨਾ ਸੰਬੰਧ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ, ਪਾਣੀ ਵਿੱਚ ਪਾਣੀ ਮਿਲਿਆ ਹੋਇਆ, ਇਸ ਤਰ੍ਹਾਂ ਖਾਲਸਾ ਮੇਰੇ 'ਚ ਮਿਲਿਆ, ਮੈਂ ਖਾਲਸੇ 'ਚ ਮਿਲਿਆ ਹੋਇਆ ਹਾਂ।
1: ਇਮ ਸੁਣ ਕੇ ਸਭ ਸਿੰਘ ਤਬ ਨਮੋ ਕਰੇ ਸਭ ਕੋਏ।
0: ਇਉਂ ਮਹਾਰਾਜ ਜੀ ਤੋਂ ਇਹ ਖਾਲਸੇ ਅੱਖਰ ਦੇ ਬਚਨ ਸੁਣ ਕੇ ਸਾਰਿਆਂ ਸਿੰਘਾਂ ਨੇ ਮੱਥਾ ਟੇਕਿਆ।
1: ਗੁਰਬੂਜੇ ਪੁਨ ਆਪ ਕੋ ਦਰਸ਼ਨ ਹੋਏ ਕੇ ਨਾ ਹੈ।
0: ਫਿਰ ਖਾਲਸਾ ਜੀ ਨੇ ਪੁੱਛਿਆ, ਮਹਾਰਾਜ ਉਹ ਤਾਂ ਸਾਰੀ ਗੱਲ ਠੀਕ ਹੈ, ਸਿੰਘਾਂ ਨੇ ਗੁਰਾਂ ਤੋਂ ਪੁੱਛਿਆ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ, ਫੇਰ ਕਦੇ ਸਾਨੂੰ।
1: ਬੋਲੇ ਹਾਂ ਬਨ ਖਾਲਸਾ ਵਰਤੋਂਗੋ ਸਭ ਮਾਹੇ।
0: ਮਹਾਰਾਜ ਕਹਿੰਦੇ ਮੈਂ ਤਾਂ ਵਿਆਪਕ ਹਾਂ, ਮੈਂ ਤਾਂ ਸਾਰਿਆਂ ਦੇ ਵਿੱਚ ਖਾਲਸਾ ਰੂਪ ਹੋ ਕੇ ਵਰਤਾਂਗਾ। ਇਹ ਚੀਜ਼ ਇੱਕ ਵੱਖਰੀ ਹੈ ਕਿ ਜਿਵੇਂ ਹਵਾ ਵਰਤਦੀ ਹੈ ਸਾਰਿਆਂ 'ਚ, ਇਸੇ ਪ੍ਰਕਾਰ ਜਿਵੇਂ ਹਰ ਚੀਜ਼ ਵਰਤ ਜਾਂਦੀ ਹੈ, ਕਹਿੰਦੇ ਮੈਂ ਤੁਹਾਡੇ ਵਿੱਚ ਹੀ ਵਰਤਾਂਗਾ, ਰਹਾਂਗਾ ਤੁਹਾਡੇ ਅੰਗ ਸੰਗ, ਨਜ਼ਰ ਨਹੀਂ ਆਵਾਂਗਾ ਤੁਹਾਨੂੰ ਪਰ ਰਹਾਂਗਾ ਤੁਹਾਡੇ ਨਾਲ ਹੀ।
1: ਖਾਰੀ ਲਗ ਲਛਮੀ ਜਹਾਂ ਤੁਕਾਂ ਲਿਖੀ ਬਣਾਏ।
0: ਸੋ ਇਸ ਕਰਕੇ ਖਾਰੀ ਤੋਂ ਭਾਵ ਖਾਰਾ ਸਮੁੰਦਰ ਜਿੱਥੇ ਤੱਕ ਲਛਮੀ ਹੈ, ਤੁਕਾਂ ਬਣਾ ਕੇ ਲਿਖੀਆਂ ਇਹ।

0: ਖੱਖਾ, ਇੱਕ ਲਕਾਰ ਲੀਜੀਏ ਕਹਿੰਦੇ ਲੱਲਾ, ਇੱਕ ਸਕਾਰ ਤੋਂ ਸੱਸਾ, ਇਉਂ ਖਾਲਸਾ ਅੱਖਰ ਬਣਿਆ ਹੈ।
1: ਤਿੰਨੋ ਕੋ ਪਦ ਖਾਲਸਾ ਕਿੰਨੋ ਅਰਥ ਉਚਾਰ,
0: ਤਿੰਨਾਂ ਦਾ ਪਦ ਹੈ ਖਾਲਸਾ। ਇਸ ਤਰ੍ਹਾਂ ਇਹਨਾਂ ਦਾ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰਥ ਜਿਹੜਾ ਹੈ ਬਣਾ ਕੇ ਤੁਹਾਨੂੰ ਸੁਣਾ ਦਿੱਤਾ ਕਿ ਖਾ ਲ ਤੇ ਸਾ ਇਹ ਤਿੰਨ ਅੱਖਰਾਂ ਦੇ ਵਿੱਚ ਇੰਨਾ ਕੁਛ ਛੁਪਿਆ ਹੋਇਆ ਕਿ ਜਿਹੜਾ ਕੋਈ ਬੰਦਾ ਸਮਝ ਨਹੀਂ ਸਕਦਾ। ਜਿਵੇਂ ਕਿਹਾ ਸੀ ਖੰਜੋਗੀ ਲੰਘੋਗ ਔਰ ਗ੍ਰਹਿਣੇ ਮਾਂਝ ਸੰਗ੍ਰਹਿਣੇ ਮਾਂਝ, ਇਹਦਾ ਇਹ ਅੱਖਰ ਵਿੱਚ ਕਿੰਨੀ ਡੂੰਘਾਈ ਹੈ। ਜਾਂ ਖੰਜੋਗੀ ਕਹਿੰਦੇ ਖਾ ਖਾਲਸਾ ਜੋਗੀ ਰੂਪ ਹੋਵੇਗਾ ਤੇ ਖਾਲਸਾ ਜਿਹੜਾ ਹੋਵੇਗਾ ਲੱਲੇ ਤੋਂ ਕਹਿੰਦੇ ਲੰਘੋਗ ਭਾਵ ਖਾਲਸਾ ਦੋ ਚੀਜ਼ਾਂ ਹੋ ਗਈਆਂ, ਇੱਕ ਜੋਗ ਹੋਵੇਗਾ ਭੋਗ ਹੋਵੇਗਾ ਖਾਲਸੇ ਕੋਲ ਔਰ ਸੰਗ੍ਰਹਿਣੇ ਮਾਂਝ ਇਕੱਠਾ ਕਰੇਗਾ ਖਾਲਸਾ ਨਾਮ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਤੁਕਾਂ ਦੇ ਵਿੱਚ ਪਦ ਖਾਲਸਾ ਦੇ ਅੱਖਰ ਤੇ ਅਰਥ ਕੀਤੇ ਜਿਹੜੇ ਨੇ ਨਾ ਉਹ ਇਸ ਢੰਗ ਦੇ ਨਾਲ ਕੀਤੇ ਹਨ। ਉਹ ਜਿਵੇਂ ਕਹਿੰਦੇ ਨੇ ਜੋ ਹੈ ਖੰਜੋਗੀ ਤੋ ਜੋਗੀ ਹੋ ਗਿਆ ਲੰਘ ਭੋਗ ਮੈਂ ਜਾਂ ਸੰਗ੍ਰਹਿਣੇ ਮਾਝ, ਤਾਂ ਇਸ ਤਰ੍ਹਾਂ ਕਹਿੰਦੇ ਨੇ ਖਾਲਸਾ ਜੋਗ ਤੇ ਭੋਗ ਦੋਹਾਂ ਨੂੰ ਮਿਲ ਕੇ ਵਿਚਰੇਗਾ। ਤੇ ਖੰਗ ਦਾ ਅਰਥ ਹੁੰਦਾ ਨਭ, ਨਭ ਤੋਂ ਮੁਰਾਦ ਹੁੰਦਾ ਚਿਦਾਕਾਸ਼। ਲੰਘ ਭੋਗ ਦਾ ਅਰਥ ਹੁੰਦਾ ਲੰਪੜ ਤੋਂ ਭਾਵ ਇਹ ਸੰਸਾਰ ਦੇ ਜਿਹੜੇ ਭੋਗ ਦੇ ਅਰਥ ਇਸ ਪ੍ਰਕਾਰ ਕਹਿਣਾ। ਸੰਗ੍ਰਹਿਣ ਦਾ ਅਰਥ ਹੈ ਇਕੱਠ ਕਰਨਾ ਮੇਲ ਕਰਨਾ। ਇਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਖਾਲਸੇ ਦੇ ਤਿੰਨ ਅੱਖਰਾਂ ਵਿੱਚ ਹੀ ਨੇ। ਮਹਾਰਾਜ ਕਹਿੰਦੇ ਜੇ ਕੋਈ ਇਹਨਾਂ ਨੂੰ ਵਿਚਾਰ ਕਰੇ ਖਾ ਤੇ ਲਾ ਤੇ ਸਾ ਇਹ ਤਿੰਨਾਂ ਵਿੱਚੋਂ ਹੀ ਸਾਰਾ ਕੁਛ ਹੀ ਨਿਕਲ ਆਉਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਾਲਸ ਅੱਖਰ ਨੂੰ ਸਮਝਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ, ਪਰ ਅਸੀਂ ਤੁਹਾਨੂੰ ਕੁਛ ਅਰਥ ਦੇ ਕਰਕੇ ਦੱਸੇ ਹਨ।
1: ਚੌਪਈ ਇਮਕੈ ਤੂਸਨ ਭਏ ਗੁਸਾਈ,
0: ਇਉਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਨਹੀਂ ਬੋਲੇ, ਫਿਰ ਚੁੱਪ ਹੋ ਗਏ।
1: ਦੇਖਤ ਸਭ ਦਿਸ ਦ੍ਰਿਸ਼ਟ ਚਲਾਏ,
0: ਦੇਖਦਿਆਂ ਸਾਰੇ ਪਾਸੇ ਮਹਾਰਾਜ ਨੇ ਆਪਣੀ ਦ੍ਰਿਸ਼ਟੀ ਸੰਗਤ ਤੇ ਚਲਾਈ ਹੈ।
1: ਲਖੋ ਸੁਭਾਏ ਖਾਲਸੇ ਗੁਰ ਕੋ,
0: ਕਹਿੰਦੇ ਸੁਭਾਵਕ ਕੀ ਕਹਿੰਦੇ ਜੋ ਖਾਲਸਾ ਹੈ ਇਹ ਗੁਰੂ ਰੂਪ ਹੈ ਅਤੇ ਗੁਰੂ ਖਾਲਸਾ ਹੈ।
1: ਬੋਝਿਓ ਪੁੰਜੋ ਸੰਸੇ ਉਰ ਕੋ,
0: ਫਿਰ ਮਹਾਰਾਜ ਕਹਿੰਦੇ ਚੰਗਾ ਖਾਲਸਾ ਜੀ ਹੁਣ ਜਿਹੜਾ ਸੰਸਾ ਸੀ ਤੁਹਾਨੂੰ ਉਹ ਤੁਹਾਡਾ ਦੂਰ ਕਰਦਾ, ਹੋਰ ਕੋਈ ਕੋਈ ਸ਼ੰਕਾ ਹੋਵੇ ਕਹਿੰਦੇ ਉਹ ਵੀ ਪੁੱਛ ਲਓ।
1: ਸ੍ਰੀ ਪ੍ਰਭ ਕਿਮ ਵਰਤੈ ਵਰਤਾਰਾ,
0: ਮਹਾਰਾਜ ਇਹ ਦੱਸੋ ਇਹ ਜਿਹੜਾ ਵਰਤਾਰਾ ਆਪ ਜੀ ਨੇ ਕਿਹਾ ਹੈ ਇਹ ਕਿਵੇਂ ਵਰਤੇਗਾ।
1: ਕਿਮ ਭਾਣਾ ਹੋਵੇ ਕਰਤਾਰਾ,
0: ਇਹ ਵਾਹਿਗੁਰੂ ਦਾ ਭਾਣਾ ਕਿਵੇਂ ਹੋਵੇਗਾ ਸਾਨੂੰ ਕੁਛ ਕੁ ਜ਼ਰੂਰ ਦੱਸ ਕੇ ਜਾਓ ਜੀ।
1: ਸਮੇਂ ਕਲੋ ਕੋ ਕੋ ਕੋ ਹੋਏ,
0: ਕਲਯੁਗ ਦੇ ਸਮੇਂ ਵਿੱਚ ਕਿਵੇਂ ਕਿਵੇਂ ਹੋਵੇਗਾ ਵਰਤਾਰਾ ਵਰਤੇਗਾ।
1: ਵਦ ਰਾਜ ਨਰਪ ਕਹੀ ਅਨਸੋਏ,
0: ਇਸ ਕਰਕੇ ਆਪ ਜੀ ਨੇ ਕਿਹਾ ਕਿ ਰਾਜ ਵਧੇਗਾ, ਰਾਜਾ ਖਾਲਸਾ ਰਾਜ ਕਰੇਗਾ, ਇਹ ਰਾਜੇ ਬਣਨਗੇ।
1: ਹਿਰਦੈ ਖਾਲਸੇ ਲਾਲਸ ਲਹਿਓ,
0: ਖਾਲਸੇ ਦੇ ਹਿਰਦੇ ਵਿੱਚ ਇਹ ਲਾਲਸਾ ਹੈ ਜੀ।
1: ਭੂਤ ਭਵਿਖਤ ਕੀ ਗਤ ਕਹਿਓ,
0: ਆਉਣ ਵਾਲੇ ਸਮੇਂ ਦੇ ਕੁਝ ਬਚਨ ਸਾਨੂੰ ਜ਼ਰੂਰ ਸੁਣਾਓ।
1: ਇਮ ਸੁਨ ਸਿੰਘਨ ਕੀ ਅਰਦਾਸ,
0: ਇਉਂ ਅਰਦਾਸ ਬੇਨਤੀ ਜਦੋਂ ਸਿੰਘਾਂ ਨੇ ਕੀਤੀ ਕਿ ਮਹਾਰਾਜ ਸਾਨੂੰ ਦੱਸੋ ਆਉਣ ਵਾਲਾ ਸਮਾਂ।
1: ਸ੍ਰੀ ਕਲੰਗੀ ਧਰ ਕਿਨ ਪ੍ਰਕਾਸ਼,
0: ਕਲਗੀ ਧਰ ਮਹਾਰਾਜ ਜੀ ਨੇ ਫਿਰ ਕੁਛ ਬਚਨ ਖਾਲਸੇ ਦੇ ਬੇਨਤੀ ਕਰਨ ਤੋਂ ਇਉਂ ਪ੍ਰਕਾਸ਼ ਪ੍ਰਗਟ ਕੀਤੇ।
1: 4,32,000,
0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ 4,32,000
1: ਕਲੂ ਆਰ ਬਲ ਕਰੀ ਉਚਾਰਾ,
0: ਕਹਿੰਦੇ ਭਾਈ ਇਹ ਵੇਦਾਂ ਸ਼ਾਸਤਰਾਂ ਚ ਉਮਰ ਕਲਯੁਗ ਦੀ ਇੰਨੀ ਲਿਖੀ ਹੈ 4,32,000 ਸਾਲ ਕੁੱਲ ਉਮਰ ਹੈ, ਹਲੇ 5,000 ਸਾਲ ਹੀ ਲੰਘਿਆ ਕਲਯੁਗ, 5,000 ਸਾਲ ਚ ਗੇੜੇ ਖਵਾਤੇ ਆਪਣੇ ਸਾਰਿਆਂ ਦੇ, ਤਾਂ ਹੁਣ ਗਾਹਾਂ ਹਲੇ ਕਿਵੇਂ ਲੰਘੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਪੁੱਛ ਰਿਹਾ ਜੀ, ਇਹ ਖਾਲਸਾ ਜੀ ਪੁੱਛਦੇ ਨੇ ਸਾਰੇ ਵੀ ਇਹ ਬਣੂਗਾ ਕੀ ਸਾਡਾ।
1: ਜਿਸ ਮੈਂ ਸੰਤ ਹੋਏ ਬ੍ਰਹਮ ਗਿਆਨੀ,
0: ਮਹਾਰਾਜ ਕਹਿੰਦੇ ਐਸੀ ਨਹੀਂ ਗੱਲ ਹੈ ਜਿਹਦੇ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਬ੍ਰਹਮ ਗਿਆਨੀ ਗੁਰਮੁਖ ਹੋਣਗੇ।
1: ਸਗਰੇ ਦੋਖ ਕਰੇ ਜੁਹਾਨੇ,
0: ਜਿਹੜੇ ਰੱਬ ਦੇ ਬੰਦੇ ਹੋਣਗੇ ਰੱਬ ਦੇ ਪਿਆਰੇ ਹੋਣਗੇ ਉਹ ਸਾਰੇ ਜਿਹੜੇ ਦੋਸ਼ ਨੇ ਦੂਰ ਕਰਨਗੇ ਲੋਕਾਂ ਦੇ।
1: ਦੋਹਰਾ ਕਲ ਦਰਸ਼ਨ ਕੇ ਕਾਰਨ ਉੱਠੇ ਪ੍ਰਾਂਤ ਇੱਕ ਬਰਕ।
0: ਸੋ ਇਸ ਕਰਕੇ ਕਲ ਦੇ ਕਲਯੁਗ ਦੇ ਦਰਸ਼ਨ ਵਾਸਤੇ ਕਹਿੰਦੇ

0: ਦੂਰ ਨਗਰ ਤੋਂ ਦੂਰ ਜਾ ਕੇ ਬਿੱਠੋਸ ਤਾਂ ਉਹ ਦਰਸ਼ਨ ਕਰਕੇ ਇਹ ਖੁਸ਼ ਹੋਇਆ ਭਾਵ ਕਲਯੁਗ ਨੇ ਇਸ ਢੰਗ ਨਾਲ ਇੱਕ ਸਾਲ ਕਲਯੁਗ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਸਵੇਰੇ ਉੱਠ ਕੇ ਤੁਰਿਆ। ਭਾਵ ਪਹਿਲਾਂ ਤਾਂ ਕਿੰਨਾ ਚਿਰ ਕਲਯੁਗ ਨੂੰ ਦਰਸ਼ਨ ਨਹੀਂ ਦਿੱਤੇ, ਜਦੋਂ ਦਰਸ਼ਨ ਕਰਨ ਦੀ ਇੱਛਾ ਕਰਦਾ ਸੀ ਮਹਾਰਾਜ ਨੇ ਸੋਚਿਆ ਵੀ ਇਹਦਾ ਭਲਾ ਹੋ ਜਾਣਾ, ਭਲਾ ਇਹਦਾ ਅਸੀਂ ਕਰਨਾ ਨਹੀਂ। ਪਰ ਫਿਰ ਬਹੁਤ ਮਿੰਨਤਾਂ ਤਰਲਿਆਂ ਤੋਂ ਬਾਅਦ ਕਹਿੰਦੇ ਇੱਕ ਸਵੇਰ ਉੱਠਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਜਾ ਕੇ ਇਹਨੂੰ ਕਿਤੇ ਦਰਸ਼ਨ ਹੋਏ।
1: ਨਗਨ ਸਿਸ਼ਨ ਬਾਤਲ ਵਪੋ ਕਰਨਾ ਭੋਜਨ ਖਾਏ।
0: ਪਰ ਕਹਿੰਦੇ ਇਹਦਾ ਜਿਹੜਾ ਸਰੂਪ ਹੈ ਨਾ, ਉਹ ਸਰੀਰ ਜਿਹਾ ਜਿਹੜਾ ਉਹ ਚੰਗਾ ਨਹੀਂ ਸੀ, ਇਹ ਇਹੋ ਜਿਹਾ ਹੀ ਰਹਿੰਦਾ ਹਰ ਵਕਤ ਨਗਨ ਹੋਣ ਕਰਕੇ। ਇਸ ਢੰਗ ਦੇ ਨਾਲ ਇੱਕ ਤੇ ਹਰ ਸਵਾਦਾਂ ਵਿੱਚ

0: ਕਰਨ ਦੇ ਨਾਲ ਜਿਹੜੇ ਪਾਪ ਸੀ ਇਹ ਮਿਟ ਗਏ ਔਰ ਮਨ ਦੀ ਜਿਹੜੀ ਸ਼ੰਕਾ ਸੀ ਇਹ ਦੂਰ ਹੋ ਗਈ, ਕਿਉਂਕਿ ਇਹੀ ਇਹ ਚਾਹੁੰਦਾ ਸੀ ਮੈਂ ਗੁਰਾਂ ਦੇ ਦਰਸ਼ਨ ਕਰਾਂ, ਦਰਸ਼ਨ ਕਰਕੇ ਮੇਰੇ ਪਾਪ ਮਿਟਣ, ਮੇਰੇ ਮਨ ਦੇ ਸ਼ੰਕੇ ਦੂਰ ਹੋਣ।
1: ਜੋ ਬੋਲੇ ਸੋ ਵਾਕ ਉੱਠ ਚਿਤਵੈ ਪੂਰਨ ਲੇਹੇ।
0: ਸੋ ਇਸ ਤਰੀਕੇ ਨਾਲ ਗੁਰੂ ਦੇ ਵਾਕ ਨੇ ਜਿਹੜੇ ਬਾਣੀ ਹੈ, ਵਾਕ ਤੋਂ ਭਾਵ ਇੱਥੇ ਬਾਣੀ ਦਾ ਹੈ, ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹੀ ਉੱਠ ਕੇ ਉਹੀ ਕਲਯੁਗ ਦੇ ਵਿੱਚ ਬਖਸ਼ ਪ੍ਰਾਪਤ ਕਰੇਗਾ।
1: ਚੌਪਈ ਜਾ ਪਾਂਡਵ ਹਟ ਗਏ ਸਮਾਜਾ।
0: ਜਦੋਂ ਪਾਂਡਵਾਂ ਦਾ ਸਮਾਜ ਰਾਜ ਹਟ ਗਿਆ, ਪਾਂਡਵ ਖਤਮ ਹੋ ਗਏ।
1: ਮਗਧ ਇੱਕ ਹਜ਼ਾਰ ਕੇ ਰਾਜਾ।
0: ਸੋ ਉਸ ਵਕਤ ਮਗਧ ਦੇ ਰਾਜੇ ਨੇ ਜਿਹੜਾ ਸੀ ਰਾਜ ਕੀਤਾ 1000 ਵਰਸ ਤੱਕ।
1: ਤਿੰਨ ਪਸ਼ਚਾਤ ਨੰਦ ਕੇ ਰਾਜੇ।
0: ਉਦੋਂ ਬਾਅਦ ਉਹ ਜਿਹੜੇ ਨੰਦ ਰਾਜਿਆਂ ਦੀ ਕਥਾ ਸੁਣਾਈ ਸੀ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸਾਰੇ ਲੋਕਾਂ ਦੇ ਵਾਲ ਹੀ ਕਟਾ ਛੱਡੇ ਸੀਗੇ, ਫਿਰ ਉਹਨਾਂ ਦਾ ਰਾਜ ਇਹ ਮਗਧ ਵਾਲਿਆਂ ਤੋਂ ਬਾਅਦ ਵਿੱਚ ਆਇਆ ਹੈ।
1: ਡੇਢ ਹਜ਼ਾਰ ਸੋ ਭੁਗਿਓ ਸਮਾਜੇ।
0: ਡੇਢ ਹਜ਼ਾਰ ਸਾਲ ਤੱਕ ਇਹ ਨੰਦ ਰਾਜ ਹੀ ਚੱਲਦੇ ਰਹੇ, ਇਹਨਾਂ ਨੇ ਰਾਜ ਕਾਜ ਸਮਾਜ ਭੋਗਿਆ।

0: ਭਾਵ ਛਾਪ, ਮੋਹਰ ਛਾਪ ਜਿਹਨੂੰ ਕਹਿੰਦੇ ਆ, ਸੂਦਾਂ ਦੀ ਛਾਪ ਕਿਹੜੀ ਕਰਤੀ? ਜਿਹੜੇ ਕੈਂਚੀ ਲਾ ਤੀ ਸਿਰ ਨੂੰ, ਕੈਂਚੀ ਲਾ ਕੇ ਕੇਸ ਵੜਤੇ, ਸਾਰਿਆਂ ਲੋਕਾਂ ਦਾੜੀਆਂ ਕੱਟਤੀਆਂ, ਇਹ ਸੂਦਰਾਂ ਦੀ ਛਾਪ ਲਾ ਤੀ, ਭਾਵ ਜਿੱਤੀਆਂ ਸੀ ਸਰਦਾਰੀਆਂ, ਦਾੜੀ ਨਾਲ ਸਰਦਾਰੀ ਹੈ, ਕੇਸਾਂ ਨਾਲ ਸਰਦਾਰੀ ਹੈ, ਜੇ ਕੇਸ ਦਾੜੀ ਕੱਢ ਦੋ ਫਿਰ ਉਹ ਆਪਣੇ ਆਪ ਹੀ ਸ਼ੂਦਰਾਂ ਵਿੱਚ ਰਲ ਜਾਂਦਾ ਹੈ।
1: ਜਗ ਮੈਂ ਦਿਜ ਆਦਿਕ ਦੇ ਭਏ,
0: ਜਗ ਦੇ ਵਿੱਚ ਜਿਹੜੇ ਬ੍ਰਾਹਮਣ ਲੋਕ ਚੰਗੇ ਮੰਨੇ ਸਨ ਉਹ ਹੋਏ,
1: ਸਿਰ ਮੁਖ ਸਭਨ ਮੁੰਡਾਏ ਸੋਧੇ,
0: ਸਾਰਿਆਂ ਦੇ ਸਿਰ ਮੂੰਹ ਫੜ ਕੇ ਰਾਜੇ ਨੰਦ ਨੇ ਮੁੰਨ ਦਿੱਤੇ,
1: ਕੇਸ ਦੂਰ ਸਭ ਇੱਕ ਸਮ ਕਰੇ,
0: ਸਾਰਿਆਂ ਦੇ ਕੇਸ ਕੱਟ ਕੇ ਸਾਰੇ ਲੋਕ ਇੱਕੋ ਜਿਹੇ ਬਣਾ ਤੇ, ਪਤਾ ਨੀ ਲੱਗਦਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਕੌਣ ਹੈ, ਮਿਲਗੋਭਾ ਕਰਤਾ ਸਭ ਦਾ,
1: ਦੋਖ ਅਧਿਕ ਵਿਆਪਿਓ ਸੰਸਰੇ,
0: ਸਾਰਿਆਂ ਦੇ ਵਿੱਚ ਇੱਕ ਬਰਾਬਰ ਦੋਸ਼ ਹੋ ਗਿਆ,
1: ਰਾਜਪੂਤ ਕੋ ਜੇ ਦਾਸੀ ਨੰਦ,
0: ਨੰਦ ਜੋ ਦਾਸੀ ਦੇ ਪੁੱਤਰ ਸੀ ਨਾ, ਇਹ ਰਾਜਪੂਤ ਸਨ ਸਾਰੇ, ਇਹ ਹੋਏ ਜਿਹੜੇ
1: ਪੰਚ ਪੁਸ਼ਤ ਕੇ ਰਾਜ ਬੁਲੰਦ,
0: ਇਹਨਾਂ ਨੇ ਪੰਜ ਪੁਸ਼ਤਾਂ ਤੱਕ ਬੜਾ ਭਾਰੀ ਰਾਜ ਕੀਤਾ,
1: ਸੌਰਜ ਮੌਰਜ ਸੂਰਜ ਹੋਏ,
0: ਕਹਿੰਦੇ ਸੂਰਜ ਵੰਸ਼ੀ ਅਤੇ ਸੂਰਮੇ ਮੋਰੀਆ ਖਾਨਦਾਨ ਵਾਲੇ, ਅਤੇ ਮੋਰੀਆ ਖਾਨਦਾਨ ਜਿਨ੍ਹਾਂ ਵਿੱਚ ਚੰਦਰ ਗੁਪਤ ਵੀ ਰਾਜਾ ਹੋਇਆ ਹੈ, ਔਰ ਤਰਜ ਤੋਂ ਮੁਰਾਦ ਕੇ ਤੁਰਾਨੀਆਂ ਦੀ ਹੈ ਜੋ ਪਾਰਸੀ ਕੌਮ ਦੇ ਸਨ, ਪਰ ਇੱਥੇ ਮੁਰਾਦ ਜਿਹੜਾ ਹੈ ਰਾਜਾ ਜੈਪਾਲ ਵੈਸ਼ਿਆਂ ਦਾ ਰਾਜਾ ਹੋਇਆ ਹੈ, ਚੌਹਾਨ ਰਾਜਪੂਤਾਂ ਤੋਂ ਹੈ, ਜਿਨ੍ਹਾਂ ਦਾ ਭਾਵ ਜਿਨ੍ਹਾਂ ਨੇ ਦਿੱਲੀ ਦਾ ਰਾਜ ਪਠਾਣਾ ਨੂੰ ਮੋੜ ਕੇ ਆਪਣਾ ਰਾਜ ਸ਼ੁਰੂ ਕੀਤਾ ਸੀ, ਸੋ ਇਸ ਪ੍ਰਕਾਰ ਦੇ ਨਾਲ ਕਿ ਇਹ ਰਾਜੇ ਜਿੰਨੇ ਹੋਏ ਨੇ,
1: ਬੌਰ ਪਠਾਨ ਰਾਜ ਲੈ ਸੋਏ,
0: ਫਿਰ ਉਹ ਰਾਜ ਇਨ੍ਹਾਂ ਤੋਂ ਬਾਅਦ ਪਠਾਣਾ ਨੇ ਆ ਕਰਕੇ ਕਬਜ਼ਾ ਕੀਤਾ ਸੀ,
1: ਮੁਗਲ ਭਏ ਤਿੰਨ ਤੇ ਪਹਚਾਤੇ,
0: ਉਹਨਾਂ ਤੋਂ ਬਾਅਦ ਇਹ ਮੁਗਲ ਆਏ ਨੇ, ਪਹਿਲਾਂ ਸੌਰਜ ਆਏ, ਮੌਰਜ ਆਏ, ਤੁਰਜ ਆਏ, ਫਿਰ ਪਠਾਨ ਆਏ, ਫਿਰ ਮੁਗਲ ਆਏ ਨੇ,
1: ਪਰਜਾ ਭਈ ਸਭ ਔਰੇ ਜਾਤੇ,
0: ਉਹ ਪਰਜਾ ਦਾ ਨਹੀਂ ਪਤਾ ਲੱਗਦਾ, ਪਹਿਲਾਂ ਉਹਨਾਂ ਨੇ ਬਦਲਤੀ ਕੇਸ ਕੱਟ ਕੇ, ਫਿਰ ਹੋਰਨਾਂ ਨੇ ਬਦਲਤੀ, ਫਿਰ ਹੋਰਨਾਂ ਨੇ ਬਦਲਤੀ, ਫਿਰ ਇਹ ਤੁਰਕ ਆ ਗਏ, ਇਹਨਾਂ ਨੇ ਆਪਣੇ ਵਰਗੇ ਲੋਕ ਬਣਾ ਲਏ, ਕਹਿੰਦੇ ਨਹੀਂ ਨੀਲੇ ਕੱਪੜੇ ਪਾਓ, ਉਹ ਤੁਰਕਾਨੀ ਰੰਗ ਜਿਹੜਾ ਵੱਖਰਾ ਹੁੰਦਾ, ਇਹ ਤੰਬਾਕੂ ਖਾਓ, ਪਹਿਲਾਂ ਉਹਨਾਂ ਨੇ ਕੇਸ ਕੱਟ ਕੇ ਦੁਨੀਆਂ ਹੋਰ ਤਰ੍ਹਾਂ ਦੀ ਬਣਾ ਦਿੱਤੀ, ਭੇਡਾਂ ਵਾਂਗੂ ਬਣਾ ਤੇ ਲੋਕ, ਫਿਰ ਉਦੋਂ ਬਾਅਦ ਉਹਨਾਂ ਨੇ ਆ ਕਰਕੇ ਤੁਰਕਾਂ ਨੇ ਹੁੱਕਾ ਪੀਣ ਲਾ ਤੀ ਦੁਨੀਆਂ, ਇਹ ਗਾਹਾਂ ਗਾਹਾਂ ਲੋਕਾਂ ਨੂੰ ਜਿਹੜਾ ਵੀ ਰਾਜ ਆਉਂਦਾ ਲੋਕਾਂ ਨੂੰ ਬਦਲ ਕੇ ਉਹੋ ਜਿਹੇ ਬਣਾ ਦਿੱਤਾ ਜਾਂਦਾ ਹੈ,
1: ਉਹਨ ਰੌਲਾ ਕੇਤਕ ਦਿਨ ਭਰੈ,
0: ਫਿਰ ਕਿੰਨੇ ਕੁ ਦਿਨ ਰੌਲਾ ਪੈਂਦਾ ਹੈ,
1: ਸੈਨ ਕਾਬਲੀ ਤੇ ਸਭ ਡਰੈ,
0: ਜੋ ਕਾਬਲੀ ਦੀ ਸੈਨਾ ਸਭ ਡਰਦੀ ਹੈ,
1: ਦਰਸ਼ਨ ਤੇ ਦਲ ਉਮਡੈ ਘਣੇ,
0: ਸੋ ਕਹਿੰਦੇ ਫਿਰ ਇਹ ਕਾਬਲੀ ਕੌਣ ਹੈ, ਉਹ ਜਿਹੜਾ ਸੀ ਕਾਬਲੋਂ ਜਿਹਦੀ ਜੰਜ ਚੜ ਕੇ ਆਈ ਸੀ, ਭਾਵ ਇਹ ਬਾਬਰ, ਬਾਬਰ ਆਵੇਗਾ, ਆਉਣ ਵਾਲੇ ਸਮੇਂ ਦੇ ਕੁਝ ਪ੍ਰਸੰਗ ਵੀ

0: ਆਏ ਨੇ। ਇਸ ਤਰ੍ਹਾਂ ਇਹ ਕਲਯੁਗ ਨੇ ਤਾਂ ਕਹਿੰਦੇ ਕਾਬਲੀ ਕਲਯੁਗ ਦੇ ਸਮੇਂ ਦੇ ਵਿੱਚ ਇਹ ਸਾਰੇ ਲੋਕਾਂ ਦਾ ਐਸਾ ਹਾਲ ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਘੁਮਾ ਲਿਆ ਆਪਣਾ ਧਰਮ। ਇਹ ਕਾਬਲੀ ਜਿਹੜਾ ਹੈ ਚੜ ਕੇ ਆਵੇਗਾ, ਫਿਰ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜੰਗ ਹੋਣਗੇ।
1: ਲੋਟ ਕੋਟ ਜਗ ਕੋ ਦੁੱਖ ਬਣੇ।
0: ਸੋ ਦੱਖਣ ਕੇ ਦਲ ਉਮੜੇ ਘਨੇ, ਦੱਖਣ ਵਾਲੇ ਪਾਸਿਓ ਬਹੁਤ ਸਾਰੇ ਦਲ ਆਉਣਗੇ, ਭਾਵ ਇਹ ਮਰਹੱਟਿਆਂ ਵਾਲੇ ਇਸ਼ਾਰਾ ਹੈ। ਮਰਹੱਟੇ ਆਉਣਗੇ ਚੜ ਕੇ, ਫਿਰ ਉਹ ਲੁੱਟਣ ਕੁੱਟਣਗੇ। ਇਸ ਤਰੀਕੇ ਨਾਲ ਲੁੱਟ ਕੁੱਟ ਕੇ ਸਾਰੇ ਜੱਗ ਨੂੰ ਬੜਾ ਦੁੱਖ ਬਣ ਜਾਵੇਗਾ।
1: ਤਦੇ ਸਿੰਘ ਗਰਜੈ ਵੱਡ ਭਾਰੇ,
0: ਤਾਂ ਜਾ ਕੇ ਕਿਤੇ ਸਿੰਘ ਆਉਣਗੇ ਉਦੋਂ ਬਾਅਦ ਬਹੁਤ ਗਰਜਣਗੇ।
1: ਪਰੇ ਜੰਗ ਸੰਗ ਸੈਨ ਕੰਧਾਰੇ,
0: ਫਿਰ ਜਾ ਕਰਕੇ ਬਹੁਤ ਸਾਰਾ ਜੰਗ ਕੰਧਾਰ ਦੇ ਇਲਾਕੇ ਵੱਲ ਹੋਵੇਗਾ।
1: ਪੂਰਬ ਵਿਖੇ ਮੌਨ ਵੱਧ ਜਾਵੇ,
0: ਇਹ ਪੂਰਬ ਵਾਲੇ ਪਾਸੇ ਤਾਂ ਅੰਗਰੇਜ਼ਾਂ ਦਾ ਰਾਜ ਜ਼ਿਆਦਾ ਵਧੇਗਾ, ਅਤੇ ਉਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਜ਼ਿਆਦਾ ਵਧੇਗਾ ਕੰਧਾਰ ਵੱਲ।
1: ਲੜ ਕਰ ਸਭ ਕੀ ਸਫ਼ਾ ਉਠਾਵੇ।
0: ਸੋ ਇਸ ਪ੍ਰਕਾਰ ਖਾਲਸਾ ਲੜ ਕੇ ਸਾਰਿਆਂ ਦੀਆਂ ਜਿਹੜੀਆਂ ਸਫ਼ਾ ਨੇ, ਸਭ ਦੀਆਂ ਸਫ਼ਾ ਸਾਫ਼ ਕਰ ਦੇਣਗੇ ਇੱਕ ਵਾਰੀ।
1: ਇਤਾ ਸਿੰਘ ਉੱਤ ਹੋਏ ਫਰੰਗੇ,
0: ਇੱਧਰ ਸਿੰਘ ਹੋਣਗੇ ਇਸ ਇਲਾਕੇ ਵਿੱਚ ਕਾਬਲ ਕੰਧਾਰ ਤੱਕ, ਉਧਰ ਫਰੰਗੀ ਤੋਂ ਭਾਵ ਜਿਹੜੇ ਅੰਗਰੇਜ਼ ਹੋਣਗੇ।
1: ਦਲ ਦੋਨੋ ਕੇ ਹਵੇ ਵੱਡ ਜੰਗੇ,
0: ਬਹੁਤ ਜੰਗੀ ਦਲ ਹੋਣਗੇ ਦੋਵਾਂ ਦੇ ਪਾਸ।
1: ਕੇਤਕ ਸੰਮਤ ਇਮੇ ਬਤਾਵੇ,
0: ਕਿੰਨੇ ਕ ਸਾਲ ਇਸ ਤਰੀਕੇ ਦੇ ਨਾਲ ਬਤੀਤ ਹੋਣਗੇ।
1: ਮਿਲ ਕਰ ਮਸਲਤ ਰਾਜ ਕਮਾਵੇ,
0: ਆਪਸ ਦੇ ਵਿਚ ਮਸਲਤ ਕਰਕੇ ਸਲਾਹ ਕਰਕੇ ਰਾਜ ਕਰਨਗੇ।
1: ਵਧੇ ਖਾਲਸਾ ਲੈ ਬੜ ਰਾਜਾ,
0: ਬਹੁਤ ਭਾਰੀ ਰਾਜ ਲੈ ਕੇ ਖਾਲਸਾ ਵਧੇਗਾ।
1: ਸਭ ਤੇ ਅਧਿਕਾਏ ਸਮਾਜਾ,
0: ਹਰ ਤਰੀਕੇ ਨਾਲ ਹਰ ਪ੍ਰਕਾਰ ਨਾਲ ਖਾਲਸੇ ਕੋਲ ਬਹੁਤ ਸਾਜੋ ਸਮਾਨ ਵਧੇਗਾ।
1: ਜਿਤ ਕਿਤ ਸਿੰਘ ਨਾਮ ਗੁਰ ਜਪੈ,
0: ਜਿੱਥੇ ਕਿੱਥੇ ਵੀ ਖਾਲਸੇ ਦੇ ਸਿੰਘ, ਚਾਰੇ ਪਾਸੇ ਖਾਲਸਾ ਗੱਜੇਗਾ, ਗੁਰੂ ਕਾ ਖਾਲਸਾ ਸਿੰਘ ਹਰ

0: ਚਹੋ ਉਥ ਪੈ ਕਿਸ ਹੂੰ ਥਪੈ।
1: ਸੋ ਇਸ ਕਰਕੇ ਚਾਰੇ ਪਾਸਿਆਂ ਦੇ ਉੱਤੇ ਜਿੱਧਰ ਜਿੱਧਰ ਵੀ ਦੇਖੋ, ਚਾਹੋ ਉਹ ਥੱਪੈ ਕਿਸ ਹੂੰ ਥੱਪੈ, ਚਾਹੇ ਕਿਸੇ ਨੂੰ ਖਾਲਸਾ ਥਾਪ ਦੇਵੇ, ਚਾਹੇ ਲਾਹ ਦੇਵੇ ਗੱਦੀ ਤੋਂ, ਇਹ ਸਾਰਾ ਕੰਮ ਖਾਲਸੇ ਕੋਲ ਹੀ ਹੋਵੇਗਾ।
0: ਦੋਹਰਾ ਘਰ ਘਰ ਉਜਰੈ ਘਰ ਘਰ ਵਸੈ ਘਰ ਘਰ ਰੋਵੈ ਨਾਰ।
1: ਸੋ ਘਰ ਘਰ ਉਜੜਨਗੇ, ਘਰ ਘਰ ਵਸਣਗੇ, ਘਰ ਘਰ ਦੇ ਵਿੱਚ ਇਸਤਰੀਆਂ ਰੋਣਗੀਆਂ, ਇੰਨਾ ਜੰਗ ਹੋਣਗੇ।
0: ਘਰ ਘਰ ਪੂਜਾ ਘਰ ਘਮੰਡ ਘਰ ਘਰ ਹੋਏ ਮਰਸਾਰ।
1: ਕਹਿੰਦੇ ਘਰ ਘਰ ਦੇ ਵਿੱਚ ਪੂਜਾ ਹੋਵੇਗੀ, ਘਰ ਘਰ ਦੇ ਵਿੱਚ ਘਮੰਡ ਹੋਵੇਗਾ, ਘਰ ਘਰ ਦੇ ਵਿੱਚ ਹੀ ਇਸੇ ਪ੍ਰਕਾਰ ਜਿਹੜਾ ਬਣ ਜਾਵਾਂਗੇ ਮਸਾਣ ਬਣ ਜਾਣਗੇ।

0: ਫਿਰ ਖਾਲਸੇ ਵਿੱਚ ਮਲੇਛਾਂ ਦਾ ਜ਼ੋਰ ਵੱਧ ਜਾਵੇਗਾ ਆ ਕੇ।
1: ਕਲਯੁਗ ਘੋਰ ਹੋਏ ਜਿਸ ਕਾਲ,
0: ਫਿਰ ਇੰਨਾ ਮਲੇਛਾਪੁਣਾ ਵੱਧ ਜਾਏਗਾ ਖਾਲਸੇ ਵਿੱਚ, ਜਿਵੇਂ ਡੋਗਰੇ ਆ ਗਏ, ਦੂਜੇ ਤੀਜੇ ਆ ਗਏ, ਆ ਹੁਣ ਮਲੇਛਪੁਣਾ ਹੀ ਆ ਇੰਨਾ। ਖਾਲਸਾ ਘੱਟ ਹੀ ਦੀਂਦਾ, ਖਾਲਸਾ ਤਾਂ ਕਿਹੜਾ ਵਿਚਾਰਾ, ਹੁਣ ਖਾਲਸਾ ਤਾਂ ਨਜ਼ਰ ਵੀ ਨਹੀਂ ਆਉਂਦਾ ਕੋਈ, ਮਲੇਛਪੁਣਾ ਜ਼ਿਆਦਾ ਹੋ ਗਿਆ। ਮਹਾਰਾਜ ਕਹਿੰਦੇ ਫਿਰ ਖਾਲਸੇ ਵਿੱਚ ਮਲੇਛ ਖਾਲਸਾ ਮਿਲ ਜਾਵੇਗਾ, ਜਦੋਂ ਬਹੁਤ ਜ਼ਿਆਦਾ ਮਲੇਛੀ ਵੱਧ ਜਾਵੇਗੀ।
1: ਨੇ ਕਲੰਕ ਤਵ ਤੇਜ ਵਿਸਾਲ,
0: ਫਿਰ ਨੇ ਕਲੰਕ ਅਵਤਾਰ ਆਵੇਗਾ, ਪ੍ਰਗਟ ਹੋਵੇਗਾ।
1: ਇਸ ਪ੍ਰਕਾਰ ਗੁਰ ਸਕਲ ਸੁਣਾਇਓ,
0: ਇਸ ਤਰੀਕੇ ਨਾਲ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਆਉਣ ਵਾਲਾ ਸੁਣਾਇਆ।
1: ਸੁਣ ਸਿੰਘਨ ਸਭ ਸੀਸ ਨਵਾਇਓ,
0: ਕੇ ਸਿੰਘਾਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
1: ਕਹੇ ਗੁਰਬਖਸ਼ ਸਿੰਘ ਸੁਭ ਕਥਾ,
0: ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਨੇ ਸੋਹਣੀ ਕਥਾ ਕਹੀ ਹੈ।
1: ਸਿੱਖ ਸਰੋਤਾ ਪ੍ਰੇਮੀ ਸੁਣ ਤਥਾ,
0: ਸਿੱਖ ਸਰੋਤਾ ਜਨੋ ਪ੍ਰੇਮੀ ਜਨੋ, ਉਸ ਪ੍ਰਕਾਰ ਮੈਂ ਤੁਹਾਨੂੰ ਸੁਣਾਈ, ਤੁਸੀਂ ਸੁਣ ਲਈ।
1: ਦੋਹਰਾ ਰਾਮਦਾਸ ਕੁਲ ਰਾਮ ਕੋਇਰ, ਗੁਰ ਉਪਤੀ ਕਹਿ ਚੁੱਪ।
0: ਰਾਮਦਾਸ, ਧੰਨ ਗੁਰੂ ਰਾਮਦਾਸ ਜੀ ਦੇ ਕੁਲ ਵਿੱਚੋਂ ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਕਹਿੰਦੇ ਇਹ ਪੰਕਤੀਆਂ ਕਹਿ ਕੇ ਚੁੱਪ ਕਰ ਗਏ।
1: ਕਹਿਤੇ ਲਗੀ ਸਮਾਧ ਪਦ, ਲਗੀ ਗੁਪਤ ਰਸ ਗੁਪ।
0: ਇਉਂ ਕਹਿੰਦੇ ਸਮਾਧੀ ਲਾ ਲਈ, ਗੁਰ ਚਰਨਾਂ ਵਿੱਚ ਸਮਾਧੀ ਲੱਗ ਗਈ ਤੇ ਲੀਨ ਹੋ ਕੇ ਗੁਪਤ ਰਸ ਲਿੱਤਾ।
1: ਕਲ ਵਰਤਾਰਾ ਪੜ ਸੁਣੈ, ਕਲਯੁਗ ਤਾ ਕਾ ਦਾਸ।
0: ਜਿਹੜਾ ਕਲਯੁਗ ਦਾ ਵਰਤਾਰਾ ਸੁਣੇਗਾ, ਇਹ ਸਾਖੀ ਨੂੰ ਸੁਣੇ, ਕਲਯੁਗ ਦਾ ਦਾਸ ਬਣ ਜਾਏਗਾ।
1: ਪਾਪ ਭਗੈ ਭਗਤੀ ਜਗੈ, ਧੰਨ ਸਿੱਖ ਕੀ ਆਸ।
0: ਕਹਿੰਦੇ ਪਾਪ ਉਹਦੇ ਭੱਜ ਜਾਣਗੇ, ਭਗਤੀ ਉਹਦੇ ਹਿਰਦੇ ਜਾਗੇਗੀ, ਧੰਨ ਹੈ ਗੁਰਸਿੱਖਾਂ ਦੀ ਆਸ ਪੂਰੀ ਹੋਵੇਗੀ, ਜਿਹੜੇ ਗੁਰਸਿੱਖ ਹੋਣਗੇ। ਸੋ ਐਸਾ ਮਹਾਰਾਜ ਨੇ ਬਚਨ ਸੁਣਾ ਦਿੱਤਾ ਹੈ। ਇਹ ਢੰਗ ਦੇ ਨਾਲ ਗੁਰਾਂ ਨੇ ਖਾਲਸੇ ਨੂੰ ਸੋਹਣਾ ਸੁਣਾਇਆ ਇਤਿਹਾਸ। ਆਉਣ ਵਾਲਾ ਸਮਾਂ ਮੁਕਦੀ ਗੱਲ ਮੁਕਾਈਏ, ਬਈ ਅਮਰ ਛਕੋ, ਦਾੜੀਆਂ ਜਿਹੜੇ ਕਰ ਦਾੜੀਆਂ ਆਪਣੀਆਂ ਰੱਖ ਲਓ ਭਾਈ। ਮਹਾਰਾਜ ਕਹਿੰਦੇ ਆਪੇ ਹੀ ਸ਼ੂਦਰ ਬਣ ਜਾਂਦੇ ਨੇ, ਆਪੇ ਹੀ ਲੋਕ ਤੰਬਾਕੂ ਜਿਹਾ ਪੀਣ ਲੱਗ ਜਾਂਦੇ ਨੇ, ਆਪੇ ਮਲੇਸ਼ ਬਣ ਜਾਂਦੇ ਨੇ। ਐਸਾ ਭਿਆਨਕ ਸਮਾਂ ਹੈ ਕਲਯੁਗ ਦਾ। ਇੱਕੋ ਹੀ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੋ, ਇਹੀ ਸੋਹਣਾ ਉਪਦੇਸ਼ ਹੁੰਦਾ। ਬਾਕੀ ਇਹ ਸਾਰੀਆਂ ਚੀਜ਼ਾਂ ਤਾਂ ਵਿਸਥਾਰ ਨਾਲ ਤਾਂ ਆਉਂਦੀਆਂ ਨੇ ਕਥਾ ਵਿੱਚ, ਅੰਮ੍ਰਿਤ ਵੇਲੇ ਵੀ ਤਾਂਹੀਓ ਵਿਸਥਾਰ ਹੁੰਦਾ ਕਿ ਹੁਣ ਵੀ ਕਿ ਕਿਉਂਕਿ ਕਲਯੁਗ ਦੇ ਜੀਵਾਂ ਨੂੰ ਸ਼ੰਕੇ ਬਹੁਤੇ ਹੁੰਦੇ ਨੇ, ਸ਼ੰਕਿਆਂ ਦੀ ਨਿਵਿਰਤੀ ਵਾਸਤੇ ਇੰਨਾ ਕੁਝ ਦੱਸਣਾ ਪੈਂਦਾ, ਨਹੀਂ ਤਾਂ ਸਾਰੇ ਨਾਲੋਂ ਸੌਖਾ ਕੰਮ ਮਹਾਰਾਜ ਇੱਕ ਕਹਿ ਦੇਣ ਵੀ ਉਹ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਭਾਈ। ਹੁਣ ਜੇ ਤੇ ਬਾਬਾ ਦੀਪ ਸਿੰਘ ਜੀ ਵਰਗੇ ਹੋਣ, ਉਹਦਾ ਕਹਿਣਾ ਸੱਤ ਬਚਨ, ਜੇ ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਗੇ, ਬਈ ਕਿਹਨੇ ਕਿਹਾ, ਮਹਾਰਾਜ ਜੀ ਨੇ ਕਿਹਾ। ਇਹ ਸਾਡੇ ਵਰਗੇ ਹੁੰਦੇ ਕਿਉਂ ਕਹੀਏ, ਇਹ ਕਹਿਣ ਦਾ ਕੀ ਫਾਇਦਾ, ਫਿਰ ਕੀ ਬਣੇਗਾ, ਗਾਤਰਾ ਪਾ ਕੇ ਕੀ ਬਣੇਗਾ, ਅਸੀਂ 50 ਪ੍ਰਸ਼ਨ ਕਰਨੇ ਅੱਗਿਓਂ। ਇਸੇ ਕਰਕੇ ਵਿਸਥਾਰ ਕਰਨਾ ਪੈਂਦਾ। ਮਹਾਰਾਜ ਕਹਿੰਦੇ ਜੇ ਵੈਸੇ ਹੀ ਇੱਕ ਗੱਲ ਮੰਨ ਲਓ, ਸਾਰੀਆਂ ਗੱਲਾਂ ਛੱਡ ਦਿਓ, ਪਰ ਨਹੀਂ ਮੰਨਦੇ, ਫਿਰ ਵੀ ਕਹਿੰਦੇ ਆਹ ਗੱਲ ਕਿਉਂ, ਆਹ ਕਿਵੇਂ, ਇਹਦਾ ਕੀ ਲਾਭ ਹੈ। ਪਰ ਸਤਿਗੁਰੂ ਕਹਿੰਦੇ ਜੇ ਸਾਰੇ ਜਣੇ ਇੱਕੋ ਹੀ ਬਚਨ ਮੰਨ ਲਓ, ਉਸੇ ਵਿੱਚ ਹੀ ਭਲਾ ਹੈ। ਮਹਾਰਾਜ ਉਹ ਕਿਹੜਾ ਬਚਨ,

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਦ ਅਸੀਂ ਲੜੀ ਵਾਰ ਕਥਾ ਵਿੱਚ ਸ਼ਰਵਣ ਕਰ ਰਹੇ ਹਾਂ, ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਖਾਲਸਾ ਜੋ ਅੱਖਰ ਹੈ ਇਹਦੇ ਵਿੱਚ ਕਿੰਨੇ ਗੁੱਝੇ ਭੇਦ ਹਨ, ਔਰ ਖਾ ਜੋ ਭੋਗੀ ਇਸੇ ਪ੍ਰਕਾਰ ਖਾ ਜੋਗੀ ਲਾ ਭੋਗੀ ਹੈ, ਭਾਵ ਜੋਗੀ ਵੀ ਹੈ ਭੋਗੀ ਵੀ ਹੈ। ਸਾ ਤੋਂ ਜੋ ਖਾਲਸਾ ਸੰਗ੍ਰਹਿਣ ਹੁੰਦਾ ਹੈ ਇਕੱਠ, ਅਥਵਾ ਗੁਣਾਂ ਨੂੰ ਸੰਗ੍ਰਹਿਣ ਕਰਨ ਵਾਲਾ, ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਅਰਥ ਕਿੱਥੇ ਤੱਕ ਰਾਜ ਕਰੇਗਾ। ਖਾਦਰ ਲਾਦਰ ਸਾਗਰੇ ਬੀਚ ਕਰੈ ਗੋ, ਸੋ ਇਸੇ ਤਾਂ ਹੀ ਕਿਹੜੇ ਕਿਹੜੇ ਇਲਾਕੇ ਹੋਣਗੇ, ਖਾ ਫਿਰ ਲਾ ਫਿਰ ਸਾ, ਇਹਦੇ ਵਿੱਚ ਵੀ ਮਹਾਰਾਜ ਨੇ ਖਾਲਸੇ ਵਿੱਚੋਂ ਹੀ ਸਾਰੇ ਪਦ ਬਣਾ ਕੇ ਦੱਸੇ ਨੇ। ਆਓ ਅੱਗੇ ਬਖਸ਼ਿਸ਼ਾਂ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼ ਕਿ ਕਿਸ ਪ੍ਰਕਾਰ ਦਾ ਜੀਵਨ ਅੰਮ੍ਰਿਤਧਾਰੀ ਸਿੰਘ ਦਾ ਹੋਣਾ ਚਾਹੀਦਾ, ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ। ਇੱਕ ਪਹੁਲੀਏ ਜੋ ਚਰਨ ਪਹੁ ਲੈਣ ਵਾਲੇ ਸਿੱਖ ਆਮ ਤੌਰ 'ਤੇ ਇੱਕ ਸਹਿਜਧਾਰੀ, ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਪ੍ਰਾਰੰਭ ਹੋਇਆ, ਨੌਵੇਂ ਪਾਤਸ਼ਾਹ ਤੱਕ ਤਾਂ ਬਹੁਤਿਆਂ ਨੇ ਸਿੱਖੀ ਨੂੰ ਗ੍ਰਹਿਣ ਕੀਤਾ, ਸੌਖਾ ਕਰਮ ਸੀ। ਦਸਵੇਂ ਸਰੂਪ ਦੇ ਵਿੱਚ ਆ ਕੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਕਈ ਪਰਿਵਾਰ ਆਪਣੀਆਂ ਮਜਬੂਰੀਆਂ ਦੱਸਣ ਲੱਗੇ, ਜਿਵੇਂ ਹਰਗੋਪਾਲ ਬਿਸ਼ੰਬਰ ਦਾਸ ਨੇ ਦੱਸੀ ਮਜਬੂਰੀ, ਮਹਾਰਾਜ ਸਾਡਾ ਤਾਂ ਸਾਰਾ ਖਾਨਦਾਨ ਹੀ ਫਿਰ ਇਸ ਤਰ੍ਹਾਂ ਦਾ ਹੈ। ਸਤਿਗੁਰੂ ਨੇ ਕਿਹਾ ਇਹ ਠੀਕ ਹੈ ਕਿ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਹੋ, ਇਸ ਤਰੀਕੇ ਨਾਲ ਪਾਹੁਲ ਲੈਣੀ ਜਿਵੇਂ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੰਗ 'ਤੇ ਵਸਤਰ ਫੇਰ ਕੇ ਜਲ ਛਕਣਾ, ਪਰ ਇਹ ਬਚਨ ਕਿਹਾ ਸੀ ਕਿ ਭਾਈ ਹੌਲੀ ਹੌਲੀ ਅੰਮ੍ਰਿਤ ਛਕ ਲਿਓ ਫਿਰ ਖੰਡੇ ਬਾਟੇ ਦਾ। ਇਹ ਵੀ ਕਿਹਾ ਸੀ ਜੇ ਰਿਸ਼ਤੇਦਾਰੀਆਂ ਵੀ ਛੱਡਣੀਆਂ ਪੈਣ ਕੋਈ ਗੱਲ ਨਹੀਂ, ਫਿਰ ਅਸੀਂ ਹੈਗੇ ਹੀ ਹਾਂ ਸਿਰ 'ਤੇ ਤੁਹਾਡੇ। ਇੱਥੋਂ ਤੱਕ ਸਤਿਗੁਰੂ ਨੇ ਕਰੜਾ ਸਭ ਨੂੰ ਕਰ ਦਿੱਤਾ ਕਿ ਰਿਸ਼ਤੇਦਾਰੀਆਂ ਵੀ ਛੱਡ ਦਿਓ। ਉਹਦੇ ਵਿੱਚ ਹੁਣ ਜਿਹੜੇ ਤਾਂ ਹੈ ਗੁਰਸਿੱਖ ਪਰਿਵਾਰ, ਉਹ ਤਾਂ ਸਾਰਿਆਂ ਨੇ ਬਹੁਤਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇੱਕ ਉਹਨਾਂ ਦੇ ਵਿੱਚ ਹੁਣ ਐਸੇ ਵੀ ਲੋਕ ਜੋ ਗੁਰੂ ਘਰ ਨਾਲ ਪ੍ਰੀਤੀ ਕਰਨ ਲੱਗੇ, ਪ੍ਰੇਮ ਕਰਨ ਲੱਗੇ, ਸੋ ਉਹਨਾਂ ਵਿੱਚ ਕਈ ਪ੍ਰਕਾਰ ਦੇ ਬ੍ਰਾਹਮਣ ਵੀ ਆਏ ਜਿਨ੍ਹਾਂ ਨੇ ਦਾੜੀ ਕੇਸ ਆਪਣੇ ਸਾਬਤ ਰੱਖੇ, ਮਰਿਆਦਾ ਵੀ ਰੱਖੀ, ਪਰ ਅੰਮ੍ਰਿਤ ਛਕਣ ਤੋਂ ਆਪਣੀ ਅਸਮਰੱਥਾ ਜਣਾਈ। ਐਸੇ ਐਸੇ ਜਦੋਂ ਸਾਰੇ ਮਸਲੇ ਵੀ ਸਾਹਮਣੇ ਆਉਂਦੇ ਨੇ ਸਤਿਗੁਰਾਂ ਦੇ, ਤਾਂ ਉਹਨਾਂ ਦਾ ਹੱਲ ਵੀ ਕਰਦੇ ਨੇ, ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕੀ ਨਹੀਂ ਖਾਣਾ। ਹੌਲੀ ਹੌਲੀ ਭਾਈ ਤੁਸੀਂ ਅੰਮ੍ਰਿਤ ਛਕ ਲਿਓ, ਇਹ ਜ਼ਰੂਰ ਕਹਿੰਦੇ ਨੇ ਸਾਰਿਆਂ ਨੂੰ, ਪਰ ਆਪਣੇ ਵਾਸਤੇ ਨਹੀਂ ਹੈ। ਆਪਾਂ ਨੂੰ ਤਾਂ ਸਿੱਧਾ ਹੁਕਮ ਹੈ ਕਿ ਅੰਮ੍ਰਿਤ ਛਕੋ ਭਾਈ ਖੰਡੇ ਬਾਟੇ ਦਾ। ਇਸ ਤਰ੍ਹਾਂ ਦੇ ਕਈ ਚੀਜ਼ਾਂ ਸਾਡੇ ਸਾਹਮਣੇ ਵੀ ਆਉਣਗੀਆਂ। ਆਓ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

0: ਸਿੰਘ ਰਾਮ ਕੁਇਰ ਜੀ ਦੀ ਕੱਲ੍ਹ ਦੱਸਿਆ ਸੀ ਬਈ ਬਚਨ ਸੁਣਾਉਂਦਿਆਂ ਫਿਰ ਸਮਾਧੀ ਲੱਗ ਗਈ, ਚੁੱਪ ਹੋ ਗਏ, ਆਨੰਦ ਮਾਨਣ ਲੱਗੇ ਨਾਮ ਦੇ ਰਸ ਦਾ। ਤਾਂ ਹੁਣ ਕਹਿੰਦੇ ਅੱਗੇ ਫੇਰ ਜਦੋਂ ਸਮਾਧੀ ਉਹਨਾਂ ਦੀ ਖੁੱਲੀ ਹੈ।
1: ਸਿੱਖ ਸੰਗਤ ਗਨ ਸਿੰਘ ਜੀ ਸ਼ਰੋਤਾ, ਸੁਣ ਸੁਣ ਸਭ ਕੇ ਆਨੰਦ ਉਦੋਤਾ।
0: ਉਹ ਗੁਰਾਂ ਦਾ ਧਿਆਨ ਕਰਕੇ ਫਿਰ ਸਾਰੀ ਸਿੱਖ ਸੰਗਤ ਜਿਹੜੇ ਸਰੋਤੇ ਬੈਠੇ ਸਨ ਉਹਨਾਂ ਨੂੰ ਅੱਗੇ ਗੁਰਾਂ ਦੇ ਬਚਨ ਸੁਣਾਉਣ ਲੱਗੇ। ਜੋ ਜੋ ਸੁਣਿਆ ਸੁਣ ਸੁਣ ਕੇ ਸੰਗਤ ਦੇ ਮਨ ਦੇ ਅੰਦਰ ਬੜਾ

0: ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਕਥਾ ਕਰਨ ਲੱਗੇ ਜਦੋਂ ਭਾਈ ਗੁਰਬਖਸ਼ ਸਿੰਘ ਜੀ, ਗੁਰੂ ਕੇ ਜਿਹੜੇ ਸੇਵਕ ਨੇ, ਸੰਗਤ ਹੈ, ਵਿਰਾਗ ਹੈ, ਪ੍ਰੇਮ ਹੈ ਮਨਾਂ ਵਿੱਚ, ਤਨ ਕਰਕੇ ਮਨ ਕਰਕੇ ਗੁਰਾਂ ਦੀ ਕਥਾ ਚੰਗੀ ਲੱਗਦੀ ਹੈ।
1: ਭਗਤ ਗਿਆਨ ਤੇ ਪੂਰਨ ਜੋਏ ਸਿੱਖੀ ਅਰ ਵਿਰਾਗ ਮੈਂ ਪੋਏ।
0: ਭਗਤੀ ਅਤੇ ਵਿਰਾਗ ਦੇ ਵਿੱਚ ਜੋ ਪੂਰੀ ਭਿੱਜੀ ਹੋਈ ਕਥਾ ਹੈ, ਜਿਹੜਾ ਭਗਤੀ ਅਤੇ ਵਿਰਾਗ ਹੈ, ਸਿੱਖੀ ਹੈ, ਜਿਹਦੇ ਵਿੱਚ ਇਹ ਪੂਰਨ ਰੂਪ ਦੇ ਵਿੱਚ ਸਿੱਖੀ ਵਿਰਾਗ ਭਗਤੀ ਦੇ ਵਿੱਚ ਭਿੱਜੀ ਹੋਈ ਕਥਾ ਸੁਣਾ

0: ਦੋਵੇਂ ਭਰਾ ਨੇ, ਸੁਰਾਂ ਦੇ ਗਿਆਤਾ ਨੇ, ਬਹੁਤ ਸੁੰਦਰ ਕੀਰਤਨ ਗੁਰਾਂ ਦੀ ਹਜ਼ੂਰੀ ਵਿਚ ਕਰਦੇ ਹਨ।
1: ਕਰੀ ਬਿਲਾਵਲ ਚੌਂਕੀ ਚਾਰ, ਭੋਗ ਪਾਏ ਅਰਦਾਸ ਉਚਾਰ।
0: ਬਿਲਾਵਲ ਦੀ ਚੌਂਕੀ ਜੋ ਸਵੇਰ ਦੀ ਕਥਾ ਤੋਂ ਬਾਅਦ ਹੁੰਦੀ, ਆਪਣੀ ਚੌਂਕੀ ਅੱਠ ਕੁ ਵਜੇ ਨਾਲ, ਸਾਢੇ ਅੱਠ ਵਜੇ ਨਾਲ, ਇਸ ਤਰ੍ਹਾਂ ਇਹਦਾ ਸਮਾਂ ਗਰਮੀਆਂ ਸਰਦੀਆਂ ਚ ਬਦਲਦਾ ਰਹਿੰਦਾ ਹੈ। ਸੁੰਦਰ ਸੋਹਣੀ ਚੌਂਕੀ ਹੋਈ, ਫਿਰ ਅਰਦਾਸ ਹੋਈ।
1: ਪੀਛੇ ਸਿੰਘਨ ਬਿਨਤੇ ਕੀਨ, ਸਕਲ ਕਲਾ ਸਮਰੱਥ ਪ੍ਰਵੀਨ।
0: ਪਿੱਛੇ ਤੋਂ ਬਾਅਦ ਵਿਚ, ਅਰਦਾਸ ਤੋਂ ਬਾਅਦ ਵਿਚ ਸਿੰਘਾਂ ਨੇ ਬੇਨਤੀ ਕੀਤੀ ਕਿ ਹੇ ਸਰਬ ਕਲਾ ਦੇ

0: ਜਿਹੜੇ ਸਿੱਖ ਹਨ, ਇੱਕ ਤਾਂ ਉਹ ਨੇ ਸਹਿਜੀ, ਸਹਿਜੀ ਹੁੰਦੇ ਨੇ ਸਹਿਜਧਾਰੀ, ਉਹ ਸਿੱਖ ਜੋ ਗੁਰੂ ਸਾਹਿਬ ਨੂੰ, ਇਸ਼ਟ ਦੇਵ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਾਰਮਿਕ ਗ੍ਰੰਥ ਮੰਨਦਾ, ਪਰ ਜੋ ਅਜੇ ਖੰਡੇ ਦਾ ਅੰਮ੍ਰਿਤ ਦਾ ਧਾਰਨੀ ਨਹੀਂ ਹੈ, ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ, ਉਹਨੂੰ ਕਹਿੰਦੇ ਸਹਿਜਧਾਰੀ, ਕਿਉਂਕਿ ਉਹਦੀ ਸ਼ਰਧਾ ਤਾਂ ਬਣ ਚੁੱਕੀ ਹੈ ਪਰ ਪਰਪੱਕਤਾ ਨਹੀਂ ਆਈ ਹਲੇ, ਹੌਲੀ ਹੌਲੀ ਉਹ ਵੀ ਆ ਜਾਵੇਗੀ। ਇਸ ਤਰ੍ਹਾਂ ਹੁੰਦਾ ਹੁੰਦਾ ਹੌਲੀ ਹੌਲੀ ਉਹ ਵੀ ਗੁਰੂ ਦਾ ਪਿਆਰਾ ਬਣ ਜਾਂਦਾ ਹੈ। ਤੇ ਇਸ ਦੇ ਨਾਲ ਫਿਰ ਕਹਿੰਦੇ ਨੇ ਉਹ ਜਿਹੜੀ ਸਿੱਖੀ ਧਾਰਨ ਕੀਤੀ ਹੈ ਚਰਨੀ, ਚਰਨੀ ਉਹ ਹੈ ਕਿ ਜੇ ਭਾਵ ਜਿਸ ਚਰਨ ਪਾਉ ਲਈ ਹੈ, ਜਿਹਨੇ ਚਰਨ ਪਾਉ ਲੈ ਕੇ ਪੌਲੀਆ ਸਿੱਖ ਬਣਿਆ, ਫਿਰ ਖੰਡ ਤੋਂ ਭਾਵ ਖੰਡੇ ਬਾਟੇ ਦਾ ਅਮਰ, ਜਿਸ ਖੰਡੇ ਦਾ ਅਮਰ ਛਕਿਆ ਹੋਵੇ ਉਹ ਗੁਰਸਿੱਖ ਸਿੰਘ ਸੱਜ ਜਾਂਦਾ ਗੁਰੂ ਦਾ।
1: ਤੇ ਕੇਸੀ ਹੋਏ ਸਿੱਖ ਤੀਨੋਂ ਕਰੇ ਬਿਅੰਡ,
0: ਆਦੇ ਖੰਡੇ ਦੇ ਅੰਮ੍ਰਿਤ ਵਾਲੇ ਕੇਸਾ ਧਾਰੀ ਸਿੱਖ ਨੇ ਤਿੰਨੇ ਸਿੱਖੀਆਂ ਪੂਰਨ ਕੀਤੀਆਂ ਨੇ। ਬਿਹੰਡ ਹੁੰਦਾ ਬਿਨਾਂ ਹੰਢਣ ਤੋਂ ਭਾਵ ਪੂਰਨ, ਇਸ ਲਈ ਸਿੰਘ ਕੇਸਾ ਧਾਰੀ ਹੋਵੇ ਤੇ ਤਿੰਨੇ ਛਾਇਆਂ ਦਾ ਤਿਆਗ ਕਰੇ, ਤੋ ਬਿਹੰਡ ਤਿੰਨਾਂ ਗੱਲਾਂ ਦਾ ਤਿਆਗ ਕਰੇ। ਇਹ ਤਿੰਨ ਚੀਜ਼ਾਂ ਆਪਾਂ ਪਹਿਲਾਂ ਵੀ ਦੇਖੀਆਂ ਕਿ ਮੜੀਆਂ ਮੱਠਾਂ ਨੂੰ ਨਾ ਮੰਨੇ, ਭੇਖ ਨਾ ਧਾਰਨ ਕਰੇ, ਅਤੇ ਇਸੇ ਪ੍ਰਕਾਰ ਜੋ ਹੈ ਨਾ ਆਮ ਤੌਰ ਤੇ ਲੋਕ ਦਾਨ ਜਿਹੜਾ ਹੈ ਖਾਣ ਦੇ ਵਿੱਚ ਵਿਸ਼ਵਾਸ ਕਰਦੇ ਨੇ, ਐਵੇਂ ਇਧਰ ਉਧਰ ਰੋਟੀ ਖਾ ਲੈਣੀ, ਜੈ ਤੈਂ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆਜ ਜੁਗਾਦ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹਨੇ ਅੰਮ੍ਰਿਤ ਛਕ ਲਿਆ ਉਹ ਸਹਿਜ ਧਾਰੀ ਵਿੱਚੋਂ ਨਿਕਲ ਕੇ ਚਰਨ ਪੌਲੀਏ ਤੋਂ ਵੀ ਉੱਤੇ ਹੋ ਕੇ ਅੰਮ੍ਰਿਤਧਾਰੀ ਸਿੱਖ ਬਣਿਆ ਹੈ। ਪਰ ਹਾਂ, ਜਿਹੜੇ ਸਾਨੂੰ ਮੰਨਦੇ ਨੇ ਸਾਰੇ ਗੁਰਸਿੱਖ ਹੌਲੀ ਹੌਲੀ, ਸਹਿਜਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਉਹ ਸਹਿਜਧਾਰੀ ਬਣਿਆ ਰਹੇ, ਫਿਰ ਉਹਦਾ ਕੀ ਫਾਇਦਾ, ਤਰੱਕੀ ਕਰੇ। ਸਹਿਜਧਾਰੀ ਤੋਂ ਅੱਗੇ ਅੰਮ੍ਰਿਤਧਾਰੀ ਵੀ ਬਣੇ, ਨਾ ਕਿ ਸਹਿਜਧਾਰੀ ਹੀ ਬਣਿਆ ਰਹੇ। ਮਹਾਰਾਜ ਕਹਿੰਦੇ ਫਿਰ ਉਹਦਾ ਕਲਿਆਣ ਕਿਵੇਂ ਹੋਵੇਗਾ। ਇਸ ਕਰਕੇ ਭਾਈ ਹੌਲੀ ਹੌਲੀ

3 ਵਜੇ 2:30 ਵਜੇ ਦੇ ਕਰੀਬ 3 ਘੰਟੇ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਰ ਰਾਤ ਹੁੰਦੀ ਜਾਂ ਸਮੇਂ ਵੱਧ ਕਰੀਏ ਤਾਂ 6 ਤੋਂ 9 ਸਵੇਰੇ ਪਹਿਲਾ ਪਹਿਰ ਬਣ ਗਿਆ, 9 ਤੋਂ 12 ਦੁਪਹਿਰ ਕਹਿੰਦੇ ਜਿਹਨੂੰ, 12 ਤੋਂ 3 ਤੀਜਾ ਪਹਿਰ ਹੋ ਗਿਆ, 3 ਤੋਂ 6 ਚੌਥਾ ਪਹਿਰ, ਇਹ ਦਿਨ ਦੇ ਪਹਿਰ ਬਣੇ ਇਸੇ ਤਰ੍ਹਾਂ ਰਾਤ ਦੇ। ਸੋ ਇਹਨੂੰ ਜਿਹੜਾ ਹੈ ਪਹਿਰ ਰਾਤ ਰਹਿੰਦੀ ਕਹਿੰਦੇ ਨੇ, ਪਹਿਰ ਰਾਤ ਰਹਿੰਦੀ 3 ਘੰਟੇ ਰਾਤ ਰਹਿੰਦੀ ਹੋਵੇ ਜਦੋਂ 2:30 ਵਜੇ 3 ਵਜੇ ਦੇ ਕਰੀਬ, ਸਰਦੀਆਂ ਚਲੋ 3 ਵਜੇ ਹੋ ਗਏ, ਗਰਮੀਆਂ ਚ 2:30 ਵਜੇ ਹੋ ਗਏ, ਇੰਨਾ ਕੁ ਸਮਾਂ ਤਾਂ ਪਰਪੱਕਤਾ ਨਾਲ ਨਿਭਾਵੇ, ਇਸ਼ਨਾਨ ਕਰੇ, ਫਿਰ ਸੁਚਮ ਰੱਖੇ, ਸੰਜਮ

0: ਹੋਰ ਜਿਹੜੇ ਠਾਠ ਨੇ, ਕਈ ਪ੍ਰਕਾਰ ਦੇ ਭੇਖ ਨੇ, ਇਹਨਾਂ ਦਾ ਤਿਆਗ ਕਰੇ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਛੱਡ ਕੇ ਜਪ ਆਦਿਕ, ਗੁਰਬਾਣੀ ਪਾਠ, ਇਹਦੇ ਵਿੱਚ ਹੁਣ ਸਾਰਾ ਕੁਝ ਹੀ ਆ ਗਿਆ। ਕਿਉਂਕਿ ਜਪ ਤੋਂ ਲੈ ਕੇ ਆਦਿ ਤੱਕ ਕੀ ਹੋਇਆ, ਅਖੀਰ ਤੱਕ ਗੁਰਬਾਣੀ ਸਾਰੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਜਪ ਜਾਪ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਰਹਿ ਰਾਸ, ਕੀਰਤਨ ਸੋਹਿਲਾ, ਸਾਰੀਆਂ ਗੁਰਬਾਣੀ, ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹੇ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਬਾਣੀਆਂ ਪੜ੍ਹੇ ਅਤੇ ਬਾਕੀ ਦੇ ਠਾਠ ਛੱਡ ਦੇਵੇ, ਗੁਰਮੁਖੀ ਅੱਖਰਾਂ ਨੂੰ ਧਾਰਨ ਕਰੇ।
1: ਸ਼ਰੋਤਰ ਸਤਿਗੁਰ ਬਾਕਨ ਧਾਰੈ ਔਰ ਬਿਆਦ ਸਨ ਸਜਰੀ ਟਾਰੈ।
0: ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਦਾ ਤਿਆਗ ਕਰੇ। ਵਿਆਹ ਦੇ ਜਿਵੇਂ ਬਿਮਾਰੀ ਆਦੀ ਵਿਆਧੀ ਉਪਾਧੀ ਤੋਂ ਡਰਦੇ ਹਾਂ ਆਪਾਂ, ਕੋਈ ਹੋ ਨਾ ਜਾਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਹੈ ਨਾ, ਜਿਵੇਂ ਲੋਕ ਆਮ ਤੌਰ ਤੇ ਆਪੋ ਆਪਣੇ ਧਰਮ ਨੂੰ ਧਾਰਨ ਕਰਦੇ ਨੇ, ਵੇਦ ਸ਼ਾਸਤਰ ਸਿਮਰਤੀਆਂ ਨੂੰ ਧਾਰਨ ਕਰਦੇ ਨੇ, ਇਸੇ ਤਰ੍ਹਾਂ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਹੀ ਸਾਰ ਤੱਤ ਹੈ, ਰਿੜਕ ਕੇ ਸਭ ਕੁਝ ਸਾਹਮਣੇ ਰੱਖ ਦਿੱਤਾ। ਇਹ ਸਾਰਿਆਂ ਤੋਂ ਸ਼੍ਰੋਮਣੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ, ਪੰਗਤੀਆਂ ਵਿੱਚ ਜੋ ਸਿਧਾਂਤ ਹੈ, ਜੋ ਉਪਦੇਸ਼ ਹੈ, ਇਸ

0: ਆ ਤੁਰਕ ਨੂੰ ਸੀਸ ਨਹੀਂ ਨਵਾਉਣਾ ਆਪਣਾ, ਨਾ ਉਹਦੀ ਸੰਗਤ ਵਿਚ ਬਹਿਣਾ, ਨਾ ਉਹਦੇ ਨਾਲ ਮਿਲ ਕੇ ਖਾਣਾ, ਇਹ ਗੱਲ ਦਾ ਖਿਆਲ ਰੱਖੇ।
1: ਚਾਕਰ ਬਣੇ ਜੀਵ ਕਾ ਏਤ, ਤਰੇ ਸ਼ਸਤਰ ਨਾਲ ਵੈ ਸੁਚੇਤ।
0: ਚਾਕਰ ਬਣੇ, ਨੌਕਰੀ ਕਰੇ ਆਪਣੀ ਜੀਵਿਕਾ ਦੇ ਵਾਸਤੇ, ਸ਼ਸਤਰ ਧਾਰਨ ਕਰੇ, ਸੁਚੇਤ।

0: ਹੁਣ ਇੱਕ ਤਾਂ ਜਿਹੜੇ ਲੋਭੀ ਬੰਦਾ ਉਹਦੇ ਨਾਲ ਪ੍ਰੀਤੀ ਨਾ ਕਰੋ, ਮਿੱਤਰ ਨਾ ਬਣਾਓ ਉਹਨੂੰ ਆਪਣਾ, ਇਹ ਤਾਂ ਸਾਰੀ ਦੁਨੀਆਂ ਨੂੰ ਵੀ ਪਤਾ ਹੈ। ਲੋਭੀ ਬੰਦੇ ਦੇ ਨਹੀਂ ਠਹਿਰਨਾ, ਨਾ ਉਹਦੇ ਨਾਲ ਗੱਲਬਾਤ ਕਰਨੀ ਹੈ। ਇੱਕ ਜਿਹੜੇ ਪਹਾੜੀਏ ਨੇ, ਇਹ ਪਹਾੜੀਆਂ ਨੂੰ ਆਪਣੇ ਮਿੱਤਰ ਨਾ ਬਣਾਓ।
1: ਯਾਰ ਬਰਨ ਸੋ ਬਰਤੈ ਐਸੀ, ਸੁਣੋ ਸਿੱਖ ਮਮ ਬਚੇ ਜੈਸੀ।
0: ਚਾਰੇ ਬਰਨਾਂ ਦੇ ਨਾਲ ਵਰਤਣਾ ਵੀ ਹੈ, ਵਰਤਣਾ ਕਿਵੇਂ ਹੈ? ਕਹਿੰਦੇ ਇਸ ਤਰ੍ਹਾਂ ਮੇਰਾ ਸਿੱਖ ਚਾਰੇ

0: ਦਿਜ ਹੁੰਦਾ ਬ੍ਰਾਹਮਣ, ਦਿਜਨੀ ਬ੍ਰਾਹਮਣੀ, ਭੀਰੂ ਹੁੰਦਾ ਕਮਜ਼ੋਰ ਦਿਲਾ ਹੋ ਕੇ, ਜੇ ਉਹ ਗੁੱਗਾ ਪੀਰ ਮੰਨਦਾ, ਸੁਲਤਾਨੀਏ ਪੀਰ ਨੂੰ ਮੰਨਦਾ, ਹੋਰ ਕਿਸੇ ਨੂੰ ਮੰਨਦਾ, ਪਹਿਲਾਂ ਤਾਂ ਉਹਦੇ ਲਈ ਬ੍ਰਾਹਮਣ ਹੋ ਕੇ ਇਹ ਮਾੜੀ ਗੱਲ ਹੈ, ਤੁਰਕਾਂ ਨੂੰ ਮੰਨੀ ਜਾਂਦਾ ਐਵੇਂ, ਤੇ ਸਾਡੇ ਸਿੱਖ ਜਾ ਕੇ ਉਹ ਬ੍ਰਾਹਮਣ ਨੂੰ ਮੰਨੇ ਜਾਂਦੇ ਨੇ ਅੱਗੇ। ਮਹਾਰਾਜ ਕਹਿੰਦੇ ਇਹ ਤਾਂ ਮਾੜੀ ਗੱਲ ਹੈ, ਜਿਹੜੇ ਲੋਕ ਬਿਲਕੁਲ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਗਏ ਨੇ ਉਹਨਾਂ ਨੂੰ ਜਾ ਕੇ ਆਪਾਂ ਨੇ ਕਦੇ ਵੀ ਨਹੀਂ ਮੰਨਣਾ, ਨਾ ਉਹਨਾਂ ਨੂੰ ਐਵੇਂ ਝੁਕੀ ਜਾਣਾ, ਪੈਰੀ ਹੱਥ ਲਾਈ ਜਾਣਾ। ਉਹ ਤਾਂ ਗਾਹਾਂ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਕੇ ਗੁੱਗੇ ਦੀਆਂ ਕਬਰਾਂ ਤੇ ਪੂਜੀ ਜਾਂਦਾ, ਮੱਥੇ ਟੇਕੀ ਜਾਂਦਾ, ਤੇ ਗਾਹਾਂ ਸਾਡੇ ਜੇ ਉਹਨੂੰ ਜਾ ਕੇ ਮੱਥਾ ਟੇਕਣਗੇ, ਉਹ ਵੀ ਸਿੱਖੀ ਤੋਂ ਖਾਰਜ ਹਨ।
1: ਜਿਸ ਕੀ ਸੰਗਤ ਸਿੱਖ ਨਾ ਬੈਸੇ, ਦੀਨੋ ਦਾਨ ਕਾ ਫਲ ਹੈ ਸੇ।
0: ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੀ ਸੰਗਤ ਵਿੱਚ ਬੈਠੋ ਹੀ ਨਾ, ਇਹੋ ਜਿਹੇ ਬੰਦੇ ਦੀ ਨਾ ਮੱਥੇ ਲੱਗੋ ਉਹਦੇ। ਤੁਸੀਂ ਕਹਿੰਦੇ ਹੋ ਵੀ ਅਸੀਂ ਦਾਨ ਦੇਣਾ, ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੇ ਨੇੜੇ ਨਹੀਂ ਬਹਿਣਾ, ਤੁਸੀਂ ਕਹਿੰਦੇ ਦਾਨ ਦੇਣਾ, ਇਹੋ ਜਿਹੇ ਨੂੰ ਕੀ ਦਾਨ ਦੇਣਾ। ਅਸੀਂ ਤਾਂ ਰੋਟੀ ਖਵਾਉਣੀ ਵੀ ਹੁਣ ਮਾੜੀ ਹੋਈ ਪਈ ਹੈ, ਕਿਉਂ? ਕਿਉਂਕਿ ਉਹ ਤਾਂ ਕਿਤੇ ਹੋਰ ਦਾ ਬਣ ਗਿਆ, ਸਾਰਾ ਨਸ਼ਾ ਪਤਾ ਉਹ ਕਰੀ ਜਾਂਦੇ ਨੇ, ਵਿੱਚੇ ਪਾਨ ਜੇ ਚੱਬੀ ਜਾਂਦੇ ਨੇ, ਵਿੱਚੇ ਬੀੜੀਆਂ ਸਿਗਰਟਾਂ ਪੀ ਜਾਂਦੇ ਨੇ, ਵਿੱਚੇ ਹੋਰ ਚੀਜ਼ਾਂ ਵੀ ਖਾ ਲਈਆਂ, ਵਿੱਚੇ ਇੱਧਰ ਵੀ ਚਲਿਆ ਗਿਆ, ਉੱਧਰ ਵੀ ਚਲਿਆ ਗਿਆ, ਜਿੱਥੋਂ ਪੈਸਾ ਮਿਲਦਾ ਉਹਨਾਂ ਨੇ ਆਪਣਾ ਧਰਮ ਪੈਸਾ ਬਣਾ ਲਿਆ। ਇਸ ਕਰਕੇ ਭਾਈ ਜਿਹੜੇ ਬੰਦੇ ਐਸੇ ਗੰਦੇ ਨੇ, ਉਹਨਾਂ ਬੰਦਿਆਂ ਦੀ ਨਾ ਸੰਗਤ ਕਰੋ, ਨਾ ਉਹਨਾਂ ਨੂੰ ਕੋਈ ਦਾਨ ਦਿਓ, ਨਾ ਕੋਈ ਚੀਜ਼ ਦਿਓ।
1: ਗੁਰ ਗੁਰ ਸਿੱਖੀ ਨਿੰਦਾ ਕਰੇ, ਤਿਸ ਦਿਜ ਕੋ ਦੇ ਸੋ ਦੁੱਖ ਭਰੇ।
0: ਹੁਣ ਜਿਹੜਾ ਉਹ ਗੁਰੂ ਸਾਹਿਬ ਜੀ ਦੀ ਨਿੰਦਾ ਕਰਦਾ, ਗੁਰਸਿੱਖਾਂ ਦੀ ਨਿੰਦਿਆ ਕਰਦਾ, ਉਹ ਬ੍ਰਾਹਮਣ ਜਿਹੜਾ ਉਹ ਤਾਂ ਦੁਖੀ ਹੋਵੇਗਾ, ਕਿਉਂ ਕਰਦਾ ਨਿੰਦਾ? ਫਿਰ ਤੁਸੀਂ ਉਹਨਾਂ ਵਰਤਦੇ ਹੋ। ਮਹਾਰਾਜ ਕਹਿੰਦੇ ਐਸਿਆਂ ਨਾਲ ਨਹੀਂ ਵਰਤਣਾ, ਸਿਰਫ ਉਹਨਾਂ ਨਾਲ ਹੀ ਵਰਤਣਾ, ਗੁਰਸਿੱਖਾਂ ਦੇ ਨਾਲ ਜੋ ਗੁਰੂ ਘਰ ਦੇ ਪ੍ਰੇਮੀ ਹਨ।
1: ਮੇਰਾ ਹੋਏ ਨਾ ਸਿੱਖ, ਇਸ ਬ੍ਰਾਹਮਣ ਕੋ ਦੇ ਨਾ ਭਿੱਖ।
0: ਹੁਣ ਜਿਹੜਾ ਮੇਰਾ ਸਿੱਖ ਹੀ ਨਹੀਂ ਹੈਗਾ, ਤੇ ਬਿਨਾਂ ਹੀ ਐਵੇਂ ਸਿੱਖੀ ਤੋਂ ਆ ਕੇ ਮੰਗਣ ਖੜਜੇ, ਮਹਾਰਾਜ ਕਹਿੰਦੇ ਉਹਨੂੰ ਬਿਲਕੁਲ ਨਾ ਦਿਓ ਕੁਛ ਵੀ। ਐਸਾ ਰੀਤੀ ਚੱਲੀ ਸੀ, ਹੁਣ ਵੀ ਹੈ ਕਿਤੇ ਕਿਤੇ ਐਸੀਆਂ ਰੀਤੀਆਂ, ਹੁਣ ਤਾਂ ਹੌਲੀ ਹੌਲੀ, ਉਦੋਂ ਇੱਕ ਨਵੀਂ ਚੀਜ਼ ਪ੍ਰਾਰੰਭ ਹੋਣ ਕਰਕੇ ਨਾ, ਇਹ ਉਦੋਂ ਦਾ ਅੱਜ ਨਾਲੋਂ ਥੋੜਾ ਜਿਹਾ ਫਰਕ ਇਸ ਤਰ੍ਹਾਂ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਛਕਾਉਣਾ ਸ਼ੁਰੂ ਕੀਤਾ, ਪਹਿਲਾਂ ਵੀ ਬੇਨਤੀ ਕੀਤੀ, ਕਈਆਂ ਨੇ ਆਪਣੀ ਮਜਬੂਰੀ ਵੀ ਜ਼ਾਹਰ ਕੀਤੀ ਸੀ, ਮਹਾਰਾਜ ਹਲੇ ਸਾਡੇ ਖਾਨਦਾਨ ਵਾਲੇ ਨਹੀਂ ਮੰਨਦੇ।
2: ਕੋਈ ਸਿੰਘ ਬਣ ਗਿਆ ਉਹਨੂੰ ਤਾਂ, ਜੇ ਹੁਣ ਅਸੀਂ ਗ੍ਰੰਥੀ ਸਿੰਘ ਆ ਜਾਂ ਪਾਠੀ ਨੇ, ਹੋਰ ਪਾਠ ਵੀ ਕਈ ਬ੍ਰਾਹਮਣ ਸਿੰਘ ਵੀ ਹੁੰਦੇ ਨੇ, ਉਦੋਂ ਐਸਾ ਨਵਾਂ ਨਵਾਂ ਕੰਮ ਚੱਲਿਆ ਤਾਂ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤਾਂ ਚਲੋ ਕੋਈ ਨੀ, ਜੇ ਗੁਰਸਿੱਖ ਬਣ ਗਿਆ ਦਾਨ ਦੇਣਾ ਉਹਨਾਂ ਦੀ ਆਪਾਂ ਨੇ ਸਾਂਭ ਸੰਭਾਲ ਕਰਨੀ, ਪਰ ਇਹ ਜਿਹੜੇ ਲੋਕ ਨੇ ਹੋਰ ਗਲਤ ਢੰਗਾਂ ਦੇ ਨਾਲ ਸਿਰਫ ਪੈਸੇ ਵਾਸਤੇ ਭੇਖ ਨੂੰ ਧਾਰਨ ਕਰਦੇ ਨੇ, ਉਹਨਾਂ ਦਾ ਤਿਆਗ ਕਰ ਦਿਓ।
1: ਦਿਜ ਬਿਨ ਕੇਸ ਜੋ ਪਾਹੁਲ ਤਾਰੇ, ਇਸ ਪਾਖੰਡੀ ਦੂਰ ਨਿਵਾਰੇ।
2: ਹੁਣ ਕਈ ਤਾਂ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋ ਗਏ, ਹੁਣ ਕਈ ਪੈਸੇ ਦੇ ਲਾਲਚ ਨੂੰ ਵੀ ਸਿੰਘਾਂ ਨੂੰ ਚਲੋ ਮਾੜਾ ਮੋਟਾ ਠੱਗੀਏ, ਇਹਨਾਂ ਕੋਲੋਂ ਵਸਤਰ ਲੀੜਾ ਕੱਪੜਾ ਲਈਏ, ਉਹ ਵੀ ਦਾੜੀ ਕੇਸ ਰੱਖ ਕੇ ਮੂਹਰੇ ਆ ਗਏ। ਮਹਾਰਾਜ ਕਹਿੰਦੇ ਉਹ ਤਾਂ ਭੇਖੀ ਹੋ ਗਿਆ, ਫਿਰ ਪਖੰਡੀ ਹੋ ਗਿਆ, ਇਹੋ ਜਿਹੇ ਬੰਦੇ ਦਾ ਤਿਆਗ ਕਰ ਦਿਓ। ਜੇ ਕੇਵਲ ਦਾੜੀ ਕੇਸ ਕੇਵਲ ਪੈਸੇ ਦੇ ਪਦਾਰਥਾਂ ਲਈ ਰੱਖ ਲੈਂਦੇ ਨੇ, ਉਹੋ ਜਿਹੇ ਬੰਦਿਆਂ ਦਾ ਤਿਆਗ ਕਰ ਦਿਓ। ਜੇ ਅੰਮ੍ਰਿਤ ਛੱਕ ਕੇ ਰਹਿਤਮਾਨ ਬਣ ਜਾਵੇ ਤਾਂ ਉਹਨੂੰ ਨੇੜੇ ਲਾ ਲਓ।
1: ਸੁੱਚ ਸੰਤੋਖ ਰਹਿਤ ਕੋ ਰੱਖਣ, ਧਾਰੈ ਧਰਮ ਸ਼ਰੁਤ ਕਰੈ ਜੋ ਭਾਖਣ।
2: ਸੁੱਚ ਰੱਖੇ, ਸੰਤੋਖ ਰੱਖੇ, ਰਹਿਤ ਰੱਖੇ, ਧਰਮ ਨੂੰ ਧਾਰਨ ਕਰੇ, ਬਾਣੀ ਨੂੰ ਉਚਾਰਨ ਕਰੇ, ਬਾਣੀ ਪੜ੍ਹਨ ਵਾਲਾ ਬਣੇ, ਉਹ ਤਾਂ ਮੰਨਿਆ ਵੀ ਹੁਣ ਇਹ ਸਿੰਘ ਹੈ, ਗੁਰੂ ਦਾ ਸਿੱਖ ਹੈ, ਪ੍ਰੇਮੀ ਹੈ, ਪਿਆਰਾ ਹੈ, ਉਹਨਾਂ ਦੇ ਨਾਲ ਮਿਲ ਵਰਤਣ ਕਰਨਾ।
1: ਹੇਰਾ ਮੇਰੇ ਸਿੱਖਨ ਬੇਕ ਧਰ ਦਾਨ ਲੁੱਟ ਬੇਤ।
2: ਮਹਾਰਾਜ ਕਹਿੰਦੇ ਮੇਰੇ ਸਿੰਘਾਂ ਦਾ ਲਿਬਾਸ ਜਾਂ ਸਿੱਖਾਂ ਦਾ ਲਿਬਾਸ ਬਣਾ ਕੇ ਸਿੱਖਾਂ ਤੋਂ ਦਾਨ ਲੁੱਟਣ ਵਾਸਤੇ ਐਸਾ ਲੋਕ ਲਿਬਾਸ ਪਿੱਛੇ ਬਣਾਉਂਦੇ ਆਏ ਨੇ ਤੇ ਹੁਣ ਬਣਾਉਂਦੇ ਨੇ। ਸਿੱਖੀ ਦਾ ਲਿਬਾਸ ਕੋਈ ਬੰਦਾ ਟੂਣੇ ਟਾਮਣ ਜੇ ਕਰਦਾ, ਹੌਲੀ ਹੌਲੀ ਉਹਨੇ ਉਹ ਨੀਲਾ ਜਿਹਾ ਇੱਕ ਚੋਲਾ ਪਾ ਲਿਆ, ਹੌਲੀ ਹੌਲੀ ਕਿਸੇ ਨੇ ਕੇਸ ਕੀ ਦੇਤੀ ਪਟਕੀ ਜੀ ਬੰਨਣ ਲੱਗ ਗਿਆ, सारे उन्हों निहंग सिंह बाबा जी कह लग गए। एक ओरिजिनल फिर सिंह मिल गया निहंग सिंह जी, कहिंदे क्यों बई तू अमर छकिया, कहना किहड़े दल नाल संबंधित है तू, कहना जी मैं तां जी बस मैं तां मैनू किसी ने कपड़ा जे देता मैं पा लिया, कहना वह भेखिया वह पखंडिया वह सिंघा तो लुट लुट खाना नरकां नूं जाएगा तू, मैं टूने डामण करी जाना। इस करके महाराज कहिंदे ने बहुत सारे लोग तुहानू प्रभावित करन लई दाढ़ी केस रखणगे, बाणा नकली जिहा माड़ा मोटा पा छड्डणगे ते तुसी भरम जाओगे, देख के उन्हां नूं भी आ तां बड़ा प्रेमी आ अपराधी दूणा निवें। तो इस करके अहम जो सावधान रहो भाई,
1: हरे के सिर इक तंद तज कपती पापी केत।
2: हुण महाराज कहने देखो केस धर लियो ने, मौज ला गई, वह खीर खाना सिख जिवें आ गया सी महाराज दे कोले गुरु अंगद देव जी पास, खीर बड़ी वधिया बने लंगर च विच घिओ पाया करन, मौजा ला गईआं, एक दिन खाधा दो दिन खाधा कई दिन खांदा रहा। वेखी बंदा सी ओह सारे कहण भाई को कम कुम भी करया कर, कहिंदा कम मैं करूंगा जे आप सच्चे पातशाह कहणगे, हुण कम ना करया करे। तो इह जे लोग जिहड़े ने जां देखण भी उत्थे माल मत्ता चंगा मिलदा लोगों नूं की है देर लगती कि पग बंधन नूं, पग ही बदल लेंदे अपने कपड़े ही बदल लेंदे अपने, जे देखण भी इत्थे दाढ़ी केस वाले की चंगी मानता माड़ी माड़ी दाढ़ी केस भी रख लैणगे, हौली हौली पटकी जी बन लैणगे, बिचे दबड़ू कसड़ू आ के साडे रल गए, वह खाण दे मारे रलते ने। वह महाराज कहने ऊं विशे विकार भोगते ने जाके, वह रिख धंद रिख हुंदे इंद्रिया इंद्रिया के विषयां नूं भोगते ने, खाई पी गुरु घर चो जांदे ने, ते पुठे काम सारी दुनिया भर दे वह करते ने। ऐहे जे लोकां तो सावधान रहा करो भाई,
1: विपर बरण उत्तम बड़ा तीन देव को रूप।
2: महाराज कहने असी कहने भाई ब्राह्मण चंगा है, पर जे ब्राह्मण अपने कर्मां दे संयुक्त होवे, ब्राह्मण जे चंगा होवे। श्री सुखमनी साहब दे च ब्राह्मण दे कर्म दसे ने, और महाराज जी ने सहस कीर्ति च पंजवें पातशाह ने ब्राह्मण दे कर्म दसे ने, ब्राह्मण दे कर्म अच्छे ने। कहने जे सच्चा सुचा ब्राह्मण तिना देवत्या दे बराबर है, रोहा जा मिलदा नहीं। इस करके रावण भी तो ब्राह्मण ही सी, उन्हें चार वेदा का टीका किया, कम कहा जा पुठा किया, फिर मार खाधी। ता महाराज सच्चे पातशाह कहने जे तो कोई उत्तम ब्राह्मण है, अच्छे होंदे ने, दिमाग भी चंगे होंदे ने, वैसे भी साफ सुथरे होंदे ने, सतोगुणी होंदे ने, ते उन्होंने ही अमृत छक लिया, वह होर भी चंगे बन जाते ने, और मर्यादा नूं ऐन पूर्ण रूप विच कमाउण। फिर तां आखे भी गुरु का सिंह सज गया, प्रेमी जन बन गया। ते जे उहीं खाण पीण दा महाराज कोई आ जाए थोड़े विच, उहदा थोड़ा ध्यान रख्या करो।
1: पलट मजब पीर न जजै सो पापी परे कूप।
2: महाराज कहने ओ देखो मजब नूं पलट लवे अपने नूं ब्राह्मण, ते पलट के पूजा करे जा करके पीरां दी, ते पीरां नूं मन्ने, ते होर भी जाके इधर उधर भेख जे धारण कर लवे। ते कई तरह के होंदे ने ऐसे लोग, उधर भी मन्नी जाना उत्थे भी मन्नी जाना, इन्हां बंदियां तो कहिंदे इह जे पापी लोगों तो सावधान रहा करो।
1: भेस केस धर आन सिक पूजत तुच्छन देव।
2: हुण फिर की कीता उन्हें, देखिया कि इत्थे ठगी चल सकती है, भेस बना लिया केस रख ले, ते पूजा करदा तुच्छ देवत्यां दी, माड़े मोटियां दी इधर उधर कर ली, मंत्र जे कर ले। ते इस प्रकार यह जे लोग ज्यादातर जिथे सावधानी वरती दी उत्थे तां नहीं आउंदे हैं, पिंडां दे लोकां नूं बहुत खराब करदे ने, पिंडां दे लोकां नूं बस अद्धा कु उधरला भेस जिहा बना लैणगे, अद्धा कु उधरला भेस जिहा बना लैणगे, उत्थे जे कोई सिख आ गया उहदे मूंह ते कहणगे वाहेगुरू वाहेगुरू, होर आ गया राम राम कर छड्डिया, अजे को होर आ गया उत्थे भाई हरेक है, सारियां फोटोआं ला लैणगे, हरेक दियां ही सब दियां ही फोटोआं ला के बैठे ने, मेरे अर्गा जाऊगा वे गुरु नानक देव जी हथ करी जाणगे, उधर कर देणगे, ते नौ भी उहो जिहा रलमा जिहा रख लैणगे, विचे नौ इहदा रख लिया भी, विचे राम दा भी रख लिया, विचे रहीम दा भी रख लिया, विचे चल होर दा भी रख लिया, सारे एक है। इउं करके लोकां नूं ऐसे लोकी पखंडी जिहड़े लोक ने महाराज कहिंदे ठगणगे, तुसीं ध्यान रखना इहनां लोकां धागे तवीत जे करके देणगे, लोकां नूं पाणी च फूक जी मारनगे, ਗਊ ਨੂੰ ਪੇੜਾ ਜਾਂ ਦੇਣ ਨੂੰ ਦੱਸਣਗੇ। ਮਹਾਰਾਜ ਕਹਿੰਦੇ ਉਹ ਤੁਸੀਂ ਇਹਨਾਂ ਠੱਗੀਆਂ ਤੇ ਇਹਨਾਂ ਚਾਲਾਂ ਤੋਂ ਬਚ ਕੇ ਸੁਚੇਤ ਹੋ ਕੇ ਰਹੋ।
1: ਦਾਹੇ ਨਾ ਪਾਨੀ ਦੀਜੀਏ ਮੇਰਾ ਸਿੱਖ ਸੁਸੇਵ।
2: ਮਹਾਰਾਜ ਕਹਿੰਦੇ ਇਹੋ ਜਿਹੇ ਤਾਂ ਪਖੰਡੀ ਨੂੰ ਪਾਣੀ ਵੀ ਨਹੀਂ ਦੇਣਾ ਚਾਹੀਦਾ ਪੀਣ ਨੂੰ, ਉਹਨੂੰ ਕੀ ਲੋੜ ਹੈ ਪਾਣੀ ਪਿਆਉਣ ਦੀ, ਇਹ ਤਾਂ ਭੇਖੀ ਆਦਮੀ ਹੈ, ਪਖੰਡੀ ਆਦਮੀ ਹੈ, ਕਿਉਂਕਿ ਇਹਦਾ ਤਾਂ ਆਪਣਾ ਵੀ ਕੋਈ ਧਰਮ ਨਹੀਂ ਤੇ ਸਾਨੂੰ ਵੀ ਬੇਧਰਮੇ ਬਣਾਵੇਗਾ ਇਹ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹਦੇ ਨਾਲੋਂ ਤਾਂ ਮੇਰਾ ਸਿੱਖ ਸੁਸੇਵ, ਮੇਰਾ ਜਿਹੜਾ ਸਿੱਖ ਹੈ ਸੰਗਤੀਆ ਹੈ, ਅੰਮ੍ਰਿਤ ਛਕਿਆ ਹੋਇਆ ਹੈ ਜਾਂ ਗੁਰੂ ਘਰ ਦਾ ਪ੍ਰੇਮੀ ਵੈਸੇ ਹੈ, ਉਹਨਾਂ ਦੀ ਸੇਵਾ ਕਰਨੀ ਸੌ ਗੁਣਾ ਨਹੀਂ ਲੱਖਾਂ ਗੁਣਾ ਚੰਗੀ ਹੈ।
1: ਕੇਸਾ ਧਾਰੀ ਭੇਖੀਆ ਜੀਵਨ ਕੇ ਤਿੰਨ ਕਾਜ।
2: ਸੋ ਜਿਹੜਾ ਕੇਸਾ ਧਾਰੀ ਭੇਖੀਆ ਹੈ, ਭੇਖੀ ਕੇਸਾਂ ਨੂੰ ਧਾਰਨ ਵਾਲਾ ਹੈ, ਤੋ ਮਹਾਰਾਜ ਕਹਿੰਦੇ ਨੇ ਉਹ ਚੰਡਾਲ ਦੇ ਬਰਾਬਰ ਹੈ, ਉਹਨੇ ਉਪਜੀਵਿਕਾ ਵਾਸਤੇ ਜਿਹੜੇ ਕੇਸ ਧਾਰਨ ਕੀਤੇ ਹੋਏ ਨੇ ਉਹ ਤਾਂ ਜੀਵਨ ਦੇ ਕੰਮ ਨੂੰ ਲੈਂਦਾ, ਭਾਵ ਆਪਣੇ ਰੋਟੀ ਪਾਣੀ ਨੂੰ ਕੇਸ ਧਾਰਨ ਕੀਤੇ ਨੇ।
1: ਤਰੇ ਕੇਸ ਚੰਡਾਲ ਸਮ ਦੇ ਦਾਨ ਹੋਏ ਪਾਜ।
2: ਮਹਾਰਾਜ ਕਹਿੰਦੇ ਉਹ ਤਾਂ ਚੰਡਾਲ ਵਰਗਾ ਹੈ ਜੇ ਉਹਨੇ ਕੇਸ ਧਾਰਨ ਕਰ ਲਏ ਨੇ, ਕਾਹਦੇ ਲਈ, ਦਾਨ ਦੀ ਇੱਛਾ ਵਾਸਤੇ। ਇਸ ਕਰਕੇ ਉਹ ਤਾਂ ਜਿਹੜਾ ਹੈ ਨਾ ਬੰਦਾ, ਉਹ ਤਾਂ ਨਰਕਾਂ ਨੂੰ ਆਪ ਜਾਏਗਾ, ਤੁਹਾਨੂੰ ਵੀ ਲੈ ਕੇ ਜਾਏਗਾ ਨਾਲ, ਕਿਉਂਕਿ ਬਣਾਵਟੀ ਹੈ, ਨਿਸਫਲ ਹੈ। ਇਸ ਕਰਕੇ ਐਸੇ ਬੰਦਿਆਂ ਤੋਂ ਹਮੇਸ਼ਾ ਲਈ ਸਾਵਧਾਨ, ਬਈ ਦਿਨੇ ਚੋਲੇ ਜੇ ਪਾ ਲਏ, ਅਗਰਾਹੀਆਂ ਜਿਹੀਆਂ ਕਰਦੇ ਫਿਰਦੇ ਨੇ ਪਿੰਡਾਂ ਜਾ ਕੇ, ਇੱਕ ਟਰੱਕ ਜਿਹਾ ਲੈ ਲੈਣਗੇ ਪੁਰਾਣਾ, ਜਾਂ ਇੱਕ ਜਾਊਂਗਾ ਜੀਪ ਜਾ, ਉੱਤੇ ਹੋਰ ਹੀ ਕੁਛ ਲਿਖ ਲੈਣਗੇ। ਸ਼ਾਮ ਨੂੰ ਇੱਥੇ ਅਨਾਜ ਮੰਡੀ ਚ ਆ ਕੇ ਸਾਰੀ ਕਣਕ ਕੁਣਕ ਜੀ ਵੇਚ ਕੇ ਸ਼ਰਾਬ ਪੀ ਲੈਂਦੇ ਆ। ਲੁਧਿਆਣੇ ਤੋਂ ਇੱਕ ਵਾਰ ਆਏ ਇੱਥੇ, ਆ ਪਰਚੀਆਂ ਜਿਹੀਆਂ ਕੱਢ ਰਹੇ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀਗਾ, ਬੜੇ ਬਾਣੇ ਜੇ ਪਾਏ ਹੋਏ ਉਹਨਾਂ ਨੇ, ਤੇ ਕਹਿੰਦੇ ਜੀ ਆ ਖਾਲਸਾ ਜੀ ਆ ਦਿਓ ਜੀ ਗੁਰਾਹੀ। ਮੈਂ ਕਿਹਾ ਕਾਹਦੀ ਹੈ, ਅੱਜ ਕੱਲ੍ਹ ਤੁਹਾਡੀਆਂ ਪਰਚੀਆਂ ਚੈੱਕ ਕਰ ਲਿਆ ਕਰੋ, ਤਾਂ ਐਵੇਂ ਚੱਕੀ ਫਿਰਨਗੇ। ਕਹਿੰਦੇ ਸਮਰਾਲਾ ਚੌਂਕ ਛਬੀਲ ਲੈ, ਮੈਂ ਉਹ ਸਮਰਾਲਾ ਚੌਂਕ ਪਟਿਆਲੇ 'ਚ ਤਾਂ ਨਹੀਂ ਹੈਗਾ, ਇਹ ਤਾਂ ਲੁਧਿਆਣੇ ਆ। ਕਹਿੰਦਾ ਜੀ ਉੱਥੇ ਹੀ ਲਾ ਰਹੇ ਆ, ਲੁਧਿਆਣੇ ਲਾ ਰਹੇ। ਮੈਂ ਕਿਹਾ ਲੁਧਿਆਣੇ ਲੋਕ ਹੈ ਨਹੀਂ ਗੇ ਤੁਹਾਨੂੰ ਗੁਰਾਹੀ ਦੇਣ ਵਾਸਤੇ, ਤੁਸੀਂ ਕਿੱਧਰੋਂ ਆ ਗਏ, ਦੇਖ ਲਓ ਜੀ ਤੁਹਾਡੀ ਮਰਜ਼ੀ, ਕਹਿ ਕੇ ਅੱਗੇ ਚਲੇ ਗਏ। ਇਹੋ ਜਿਹੇ ਆ ਜਗਰਾਤੇ ਵਾਲੇ ਵੀ ਕਈ ਇਹੋ ਜਿਹੇ ਨਕਲੀ ਬਣੇ ਹੋਏ ਨੇ, ਦੋ ਤਿੰਨ ਵਾਰ ਤਾਂ ਪਰਚੀ ਲੈ ਕੇ ਆਏ ਉਹ। ਫਿਰ ਇੱਕ ਬੰਦੇ ਨੇ ਮੈਨੂੰ ਤਰੀਕਾ ਦੱਸਿਆ, ਕਹਿੰਦਾ ਇਹਨਾਂ ਨੂੰ ਪੁੱਛੋ ਵੀ ਜਗਰਾਤਾ ਹੈ ਕਿੰਨੀ ਤਰੀਕ ਨੂੰ ਤੇ ਥਾਂ ਕਿਹੜੀ ਹੈ। ਮੈਂ ਇਹੀ ਗੱਲ ਪੁੱਛੀ ਕਿੰਨੀ ਤਰੀਕ ਨੂੰ ਹੈ ਤੇ ਥਾਂ ਕਿਹੜੀ ਹੈ। ਕਹਿੰਦਾ ਜੀ ਥਾਂ ਤਾਂ ਹਲੇ ਸੋਚਾਂਗੇ ਤੇ ਤਰੀਕ ਵੀ ਰੱਖਣੀ ਆ ਹਲੇ। ਮੈਂ ਕਿਹਾ ਕਾਕਾ ਐਂ ਕਰੀ, ਮੈਂ ਰੁਪਈਆ ਦਊਂਗਾ 100 ਦਊਂਗਾ, ਮੈਂ ਉੱਥੇ ਆ ਕੇ ਜਾਂ ਜਗਰਾਤਾ ਹੋਊਗਾ ਨਾ, ਮੈਂ ਆਊਂਗਾ ਉੱਥੇ ਨਾਲ, ਤੈਨੂੰ ਰੁਪਈਆ ਵੀ 100 ਦੇ ਕੇ ਜਾਊਂਗਾ, ਦੇਖਾਂਗੇ ਜਗਰਾਤਾ ਵੀ, ਅਸੀਂ ਵੀ ਦਰਸ਼ਨ ਕਰਾਵਾਂਗੇ। ਫਿਰ ਭੱਜ ਗਏ, ਫਿਰ ਖੜੇ ਹੀ ਨਹੀਂ ਹੈ ਉੱਥੇ। ਤੇ ਇਸ ਕਰਕੇ ਲੋਕ ਪਰਚੀਆਂ ਛਪਾਉਂਦੇ, ਰਸੀਦਾਂ ਛਪਾਉਂਦੇ ਨੇ ਥਾਂ ਥਾਂ ਦੇ ਉੱਤੇ, ਉਹਨਾਂ ਤੋਂ ਸਤਿਗੁਰੂ ਸਾਵਧਾਨ ਕਰਦੇ ਨੇ ਕਿ ਲੋਕੀ ਲੁੱਟਣ ਨੂੰ ਚੜਨਗੇ, ਤੁਹਾਨੂੰ ਬਾਣੇ ਪਾਉਣਗੇ ਸਿੱਖੀ ਵਾਲੇ ਤੇ ਕਰਨਗੇ ਖੋਟੇ ਕਰਮ, ਉਹਨਾਂ ਕੋਲੋਂ ਸਾਵਧਾਨ ਰਹਿਣਾ ਹੈ।
1: ਮੜੀ ਮਸਾਣੀ ਗੋਰ ਨਮਨ।
2: ਮਹਾਰਾਜ ਕਹਿੰਦੇ ਮੜੀਆਂ ਨੂੰ ਨਹੀਂ ਮੰਨਣਾ, ਜਾ ਕੇ ਮਸਾਣੀਆਂ ਹੁੰਦੀਆਂ ਨੇ ਕਬਰਾਂ ਨੂੰ ਜਾ ਕੇ ਮੰਨਣਾ, ਗੋਰ ਕਬਰ ਜਿਹੜੀਆਂ ਨੇ ਕਬਰਾਂ, ਤੇ ਇਹ ਮਸਾਣੀਆਂ ਜਿਹੜੀਆਂ ਨੇ ਜਾ ਕੇ ਜਿੱਥੇ ਮੜੀਆਂ ਮੁੜੀਆਂ ਸੰਸਕਾਰ ਕਰਦੇ ਨੇ, ਉੱਥੇ ਲੋਕ ਰਾਤ ਨੂੰ ਜਾਂਦੇ ਨੇ। ਇਹ ਜਿਹੜੀਆਂ ਮੜੀਆਂ ਹੁੰਦੀਆਂ ਨੇ ਇਹ ਆਮ ਲੋਕਾਂ ਦੀ ਹੁੰਦੀਆਂ। ਹੁਣ ਇੱਕ ਚੀਜ਼ ਹੋਰ ਆ ਜਾਂਦੀ ਵੀ ਜਿਵੇਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਵੇਂ 40 ਮੁਕਤਿਆਂ ਦਾ ਸੰਸਕਾਰ ਹੋਇਆ ਹੈ, ਹੁਣ ਕਈ ਲੋਕ ਉਹਨਾਂ ਨੂੰ ਵੀ ਨਾਲ ਲਾ ਦੇਣਗੇ, ਫੇਰ ਤਾਂ ਜੀ ਉਹ ਵੀ ਮੜੀ ਹੈ ਜੀ, ਉਹ ਕਿੱਥੇ ਉਹ ਸਿੰਘ ਕਿੱਥੇ ਮੜੀਆਂ। ਤੇ ਫੇਰ ਜਿੱਥੇ ਸ਼ਹੀਦ ਗੰਜ ਸ੍ਰੀ ਆਨੰਦਪੁਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ, ਸੀਸਗੰਜ ਸਾਹਿਬ ਸ੍ਰੀ ਜੋ ਹੈ ਦਿੱਲੀ ਵਿਖੇ ਹੈ ਮਹਾਰਾਜ ਦਾ ਸਥਾਨ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਸਥਾਨ ਨੇ ਇਹ ਤਾਂ ਸਾਡੇ ਸਤਿਕਾਰਯੋਗ ਨੇ। ਤੇ ਬਾਕੀ ਜਿਹੜੀਆਂ ਦੂਸਰੀਆਂ ਸਥਾਨਾਂ ਦੀ ਗੱਲ ਕੀਤੀ ਹੈ ਕਿ ਮੜੀਆਂ ਨੂੰ ਮੰਨਣਾ,

0: ਭੇਖੀ ਬੰਦਾ ਹੈ, ਐਵੇਂ ਹੀ ਤੁਸੀਂ ਨੋਟ ਕਰਿਆ ਕਰੋ, ਤੁਹਾਨੂੰ ਘਰੇ ਆ ਕਹਿਣਗੇ ਆਹ ਸੰਗਰਾਂਦ ਦੇ ਪੈਸੇ ਦਿਓ ਜੀ, ਉਦੋਂ ਤੁਸੀਂ ਡਾਇਰੀ ਤਾਂ ਦੇਖ ਲਿਆ ਕਰੋ। ਅੱਜ ਮੈਨੂੰ ਪੁੱਛੇ ਸੰਗਰਾਂਦ, ਅੱਜ ਹੁੰਦਾ ਕੋਈ ਦਿਨ ਵੀ ਨਹੀਂ, ਐਵੇਂ ਕਹਿਣਗਾ ਕਿ ਸੰਗਰਾਂਦ ਹੈ। ਕੋਈ ਇੱਕ ਚੰਗਾ ਭਲਾ ਬਾਣਾ ਜਿਹਾ ਪਾਇਆ, ਦਰਵਾਜ਼ਾ ਖੜਕਾਇਆ ਆ ਕੇ, ਕਹਿੰਦਾ ਜੀ ਆ ਅੱਜ ਦਿਓ ਜੀ ਦਾਨ। ਮੈਂ ਕਿਹਾ ਓਏ ਅੱਜ ਕੀ ਦਿਨ ਹੈ, ਕੋਈ ਮੱਸਿਆ ਕੋਈ ਸੰਗਰਾਂਦ ਕੁਛ? ਕਹਿੰਦਾ ਜੀ ਅੱਜ ਸ਼ਨੀਵਾਰ ਹੈ। ਹਾਂ ਚੰਗਾ ਤੂੰ ਸਿੰਘ ਆ, ਸ਼ਨੀਵਾਰ ਦਾ ਦਾਨ ਲੈਣਾ ਤੂੰ ਓਏ। ਤਾਂ ਇਸ ਤਰ੍ਹਾਂ ਲੋਕ ਕਰਦੇ ਨੇ ਠੱਗੀਆਂ ਠੋਰੀਆਂ, ਉਈ ਕਹਿਣਗੇ ਅੱਜ ਮੱਸਿਆ। ਆਪਾਂ ਕੰਮ ਚ ਬਿਜ਼ੀ ਹੁੰਦੇ ਹਾਂ, ਆਪਣੇ ਚ ਆਪਾਂ ਕਹਿੰਦੇ ਚਲੋ ਹੋਣੀ ਮੱਸਿਆ, ਕੀ ਪਤਾ ਅੱਜ ਮੱਸਿਆ ਹੀ ਹੋਵੇ। ਮੈਡਮ ਮਾੜੀ ਮੋਟੀ ਜੰਤਰੀ ਰੱਖਿਆ ਕਰੋ, ਦੇਖ ਲਿਆ ਕਰੋ ਮੱਸਿਆ ਹੈ ਵੀ ਹੈ ਕਿ ਉਈ ਲੈਣ ਆ ਗਿਆ। ਇਸ ਕਰਕੇ ਲੋਕ ਤਾਂ ਮੂੰਹ ਚੱਕ ਕੇ ਤੁਰੇ ਹੋਏ ਨੇ ਘਰਾਂ ਚੋਂ ਦਾਨ ਲੈਣ ਵਾਸਤੇ। ਮਹਾਰਾਜ ਕਹਿੰਦੇ ਐਵੇਂ ਖਾਮ ਖਾਂ ਦਾਨ ਨਾ ਦਿਆ ਕਰੋ ਕਿਸੇ ਨੂੰ।
1: ਜੈ ਕੋ ਜੈ ਕਹਿ ਕੋ ਨਾ ਖਾਏ ਪ੍ਰਸਾਦ ਕਰੇ ਜਿਸ ਤੀਨੋ ਸਿੱਖ ਸੁਬਾਦ।
0: ਇਸ ਕਰਕੇ ਮਹਾਰਾਜ ਕਹਿੰਦੇ ਜੇ ਕੋਈ ਕਰੇਗਾ ਉਹ ਬੇਅਰਥ ਹੈ। ਇਹ ਜੈ ਕਹਿ ਦਾ ਪ੍ਰਸ਼ਾਦ ਨਹੀਂ ਖਾਣਾ, ਉੱਥੇ ਮਿਲ ਗਿਆ ਉੱਥੇ ਖਾ ਲਿਆ, ਉੱਥੇ ਮਿਲ ਗਿਆ ਉੱਥੇ ਖਾ ਲਿਆ। ਪ੍ਰਸ਼ਾਦ ਹਰ ਥਾਂ ਤੋਂ ਮਿਲਦਾ, ਜਾਂ ਤਾਂ ਨਾ ਕਰ ਦਿਓ ਜਾਂ ਲੈ ਲਓ, ਕੋਈ ਗੱਲ ਨਹੀਂ। ਖਾਣਾ ਨਹੀਂ ਨਾ, ਲੈ ਕੇ ਕਿਸੇ ਬੱਚੇ ਨੂੰ ਦੇ ਦਿਓ, ਹੋਰ ਕਿਸੇ ਨੂੰ ਦੇ ਦਿਓ, ਲੈ ਭਾਈ ਅਸੀਂ ਸਿੰਘ ਹਾਂ, ਸਾਨੂੰ ਹੁਕਮ ਨਹੀਂ ਹੈਗਾ ਖਾਣ ਦਾ ਮਹਾਰਾਜ ਦਾ। ਇਸ ਕਰਕੇ ਇਹ ਜਿਹੜਾ ਪ੍ਰਸ਼ਾਦ ਹੈ, ਕਿਉਂ ਕੜਾਹ ਪ੍ਰਸ਼ਾਦ ਤਾਂ ਹੈਗਾ ਸਾਰਿਆਂ ਨੂੰ ਹੀ ਪ੍ਰਵਾਨ, ਇਹ ਤਾਂ ਆਪਾਂ ਜਿਹਨੂੰ ਮਰਜ਼ੀ ਦੇ ਸਕਦੇ ਹਾਂ, ਇਹ ਗੁਰੂ ਨਾਨਕ ਦੇਵ ਜੀ ਦਾ ਭੰਡਾਰਾ ਹੈ। ਪਰ ਜਿਹੜਾ ਪ੍ਰਸ਼ਾਦ ਥਾਂ ਥਾਂ ਤੋਂ ਲੈਣਾ ਉਹ ਮਹਾਰਾਜ ਨੇ ਹੁਣ ਆਪਾਂ ਨੂੰ ਮਨਾ ਕੀਤਾ। ਜੇ ਮਹਾਰਾਜ ਨੇ ਮਨਾ ਕੀਤਾ ਕਈ ਡਰੀ ਜਾਣਗੇ, ਜੇ ਨਾ ਖਾਧਾ ਫਿਰ ਅਗਲਾ ਗਲ ਨਾ ਪੈ ਜੇ। ਤੁਸੀਂ ਸਿੱਧੀ ਗੱਲ ਕਰਦੇ, ਦਸਵੇਂ ਪਾਤਸ਼ਾਹ ਸਾਨੂੰ ਹੁਕਮ ਨਹੀਂ ਗਾ, ਜਾਂ ਲੈ ਕੇ ਗਾਹਾਂ ਕਿਸੇ ਨੂੰ ਹੋਰ ਦੇ ਦਿਓ, ਭਾਈ ਅਸੀਂ ਛਕਣਾ ਨਹੀਂ ਗਾ। ਸੌ ਤਰ੍ਹਾਂ ਦੇ ਬਹਾਨੇ ਵੀ ਹੁੰਦੇ ਨੇ, ਜਦ ਆਪਣੀ ਮਰਿਆਦਾ ਰੱਖਣੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਜੈ ਤੈ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆਦ ਜੁਗਾਦ, ਉਹ ਨਹੀਂ ਮੇਰਾ ਸਿੱਖ ਜਿੱਥੇ ਦੇਖਿਆ। ਹੁਣ ਜੇ ਦੇਖਿਆ ਵੀ ਇੱਥੇ ਬਰਫੀ ਮਿਲ ਰਹੀ ਹੈ, ਮੂੰਹ ਚ ਪਾਣੀ ਆ ਗਿਆ ਦੇਖ ਕੇ, ਉਹ ਇਹ ਥੋੜੀ ਹੁੰਦਾ ਵੀ ਬਰਫੀ ਹੁਣ ਕਿਤੇ ਹੋਰ ਕਬਰ ਤੇ ਮਿਲਦੀ ਤਾਂ ਉੱਥੇ ਵੀ ਖਾ ਲਈ ਜਾ ਕੇ, ਉੱਥੇ ਚੌਲ ਮਿਲਦੇ ਨੇ, ਉੱਥੇ ਖੀਰ ਮਿਲਦੀ ਹੈ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਤੋਂ ਸਾਵਧਾਨ ਰਹੋ, ਤੁਹਾਨੂੰ ਹਲੇ ਇਹ ਅੰਦਰਲੀ ਗੱਲ ਦਾ ਨਹੀਂ ਪਤਾ। ਜਿਹਦਾ ਪ੍ਰਸ਼ਾਦ ਖਾ ਲਈਏ ਨਾ, ਮੁੜ ਕੇ ਉਹ ਕਬਜ਼ਾ ਕਰ ਲੈਂਦਾ ਉਸ ਤੇ, ਉਹ ਕਹਿੰਦਾ ਚੇਲਾ ਮੇਰਾ ਇਹ, ਕਿਉਂਕਿ ਮੇਰਾ ਪ੍ਰਸ਼ਾਦ ਜੋ ਖਾਧਾ, ਮੁੜ ਕੇ ਉਹ ਫਿਰ ਖਹਿੜਾ ਨਹੀਂ ਛੱਡਦਾ। ਇਸ ਕਰਕੇ ਬਈ ਪ੍ਰਸ਼ਾਦ ਹੋਰ ਕਿਤੋਂ ਨਹੀਂ ਛਕਣਾ, ਜਿਨ੍ਹਾਂ ਨੇ ਹੁਣ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ ਉਹ ਸਿਰਫ ਕੜਾਹ ਪ੍ਰਸ਼ਾਦ ਹੀ ਛਕਣ।
1: ਬੂਜੇ ਦੇਵਨ ਕੋ ਜਜੈ ਮੈਂ ਛੋਟਾ ਸੋ ਸਿੱਖ ਮਮ ਤਜੈ।
0: ਹੁਣ ਜਿਹੜਾ ਬਿਨਾਂ ਸਮਝੇ ਐਵੇਂ ਦੇਈ ਜਾਵੇ ਜਾਂ ਲਈ ਜਾਵੇ, ਮਹਾਰਾਜ ਕਹਿੰਦੇ ਮੈਂ ਉਹਨੂੰ ਛੱਡਿਆ, ਉਹ ਮੇਰਾ ਸਿੱਖ ਨਹੀਂ ਹੈ। ਜਿਹੜਾ ਥਾਂ ਥਾਂ ਦੇ ਉੱਤੇ ਐਵੇਂ ਖਾਈ ਜਾਂਦਾ, ਥਾਂ ਥਾਂ ਦੇ ਉੱਤੇ ਆਪਣੀ ਮਰਿਆਦਾ ਵਿਗਾੜਦਾ ਫਿਰਦਾ, ਉਹ ਮੇਰਾ ਸਿੱਖ ਨਹੀਂ, ਮੈਂ ਉਹਨੂੰ ਛੱਡ ਦਿੱਤਾ, ਇਹ ਜਾਣ ਲਓ।
1: ਮੇਰਾ ਸਿੱਖ ਜੋ ਤੀਰਥ ਜਾਵੇ ਦੇ ਅਤਿਥੀ ਕੋ ਭੋਗ ਭੁਗਾਵੇ।
0: ਹੁਣ ਸਿੱਖ ਹੋ ਕੇ ਤੀਰਥਾਂ ਤੇ ਵੀ ਨਹੀਂ ਜਾਣਾ, ਤੀਰਥ ਤੇ ਨਹੀਂ ਜਾਣਾ, ਇੱਥੇ ਲਿਆਉਂਦੇ ਤੀਰਥਾਂ ਨੂੰ। ਸੁਣਿਆ ਅੱਠ ਸੱਠ ਕਾ ਇਸ਼ਨਾਨ, ਕਈ ਕਹਿੰਦੇ ਨੇ ਮੈਂ ਤੀਰਥ ਤੇ ਨਹਾਉਣ ਜਾਣਾ, ਹੁਕਮ ਨਹੀਂ ਨਹਾਇਆ ਆਪਾਂ ਨੂੰ। ਐਵੇਂ ਆਪਾਂ ਹੁਣ ਦੂਜਿਆਂ ਦੀ ਰੀਸ ਕਰੀਏ, ਇਹ ਆਦਤ ਨਹੀਂ ਹੁੰਦੀ ਚੰਗੀ। ਉਹਨਾਂ ਦਾ ਹੈ ਠੀਕ ਹੈ, ਜਿਹਦਾ ਕੋਈ ਹੈ ਉਹਦਾ ਹੈ। ਸਾਡੇ ਤੀਰਥ ਨੇ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ ਨੇ ਜਿਹੜੇ ਸਾਡੇ, ਉਹਨਾਂ ਦੇ ਦਰਸ਼ਨ ਇਸ਼ਨਾਨ ਕਰਨੇ ਆ। ਬਾਕੀ ਤੀਰਥਾਂ ਤੇ ਜਾਣਾ ਫਿਰ ਅਤਿਥੀ ਨੂੰ ਭੋਗ ਭੁਗਾਉਣਾ ਐਵੇਂ ਖਾਮ ਖਾਂ, ਇਹ ਚੀਜ਼ਾਂ ਨਾ ਕਰੇ।
1: ਤੇਜ ਦਾਨ ਪੁਰਬ ਕੋ ਮਾਨ ਗੁਰ ਵਿਸ਼ਵਾਸੀ ਗੁਰੂ ਸਤਾਨ।
0: ਹਾਂ ਕਹਿੰਦੇ ਕਰਨ ਵਾਲਾ ਵੀ ਤੁਹਾਨੂੰ ਕੰਮ ਦੱਸ ਦਿੰਦੇ ਆ, ਤੁਸੀਂ ਜਿਹੜੇ ਦਾਨ ਲਈ ਫਿਰਦੇ ਹੋ ਜੇਬ ਚ ਜਾਂ ਆਪਣੇ ਘਰੇ ਰੱਖਿਆ ਹੋਇਆ, ਦੇ ਜੋ ਦਾਨ ਪੁਰਬ ਕੋ ਮਾਨ, ਗੁਰਪੁਰਬ ਤੇ ਦਾਨ ਦਿਓ, ਗੁਰੂ ਘਰ ਚ ਲੰਗਰ ਚ ਪਾਓ, ਹਿੱਸਾ ਪਾਓ, ਲੰਗਰ ਚ ਆਟਾ ਦਾਲ ਪਾਓ, ਚੌਲ ਪਾਓ, ਦੁੱਧ ਲਿਆਓ, ਇਹ ਲੰਗਰ ਵਿਚ ਪਾਉਣਾ। ਮਹਾਰਾਜ ਕਹਿੰਦੇ ਐਵੇਂ ਇਧਰ ਉਧਰ ਜਾ ਕੇ ਦਾਨ ਕਰਨਾ ਨੇ, ਉਹ ਤੁਹਾਨੂੰ ਫਾਇਦਾ ਨਹੀਂ ਦੇਣਗੇ। ਫਿਰ ਗੁਰ ਵਿਸ਼ਵਾਸੀ ਗੁਰੂ ਸਥਾਨ, ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਫਿਰ ਗੁਰੂ ਕੇ ਸਥਾਨਾਂ ਤੇ ਹੀ ਜਾ ਕੇ ਦਾਨ ਕਰੇ।
1: ਵੇਖੋ ਨਾਏ ਤੀਰਥਨ ਪਾਂਡੇ ਕਰੇ ਭੇਕ ਬਨ ਆਵੇ ਆਂਡੇ।
0: ਇਹ ਜਿਹੜੇ ਪਾਂਡੇ ਨੇ ਤੀਰਥਾਂ ਦੇ ਉੱਤੇ ਜਾ ਕੇ, ਫਿਰ ਕਈ ਲੋਕ ਐਸਾ ਕਰਦੇ ਨੇ ਕਿ ਮੈਂ ਉੱਥੇ ਤੀਰਥਾਂ ਤੇ ਜਾ ਕੇ ਦਾਨ ਦੇਣਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਵੀ ਦਾਨ ਨਹੀਂ ਦੇਣਾ, ਪਾਂਡਿਆਂ ਨੂੰ ਇਤਿਹਾਸਕ ਉਹ ਪਿੱਛੇ ਜੇ ਨੌਵੇਂ ਪਾਤਸ਼ਾਹ ਗਏ ਸੀ ਗਿਆ ਉੱਥੇ ਜਾਂ ਹੋਰਨਾਂ ਸਥਾਨਾਂ ਤੇ, ਕਹਿੰਦੇ ਮਹਾਰਾਜ ਸਰਬੰਸ ਦਾਨ ਕਰੋ। ਮਹਾਰਾਜ ਦੀ ਪਾਲਕੀ ਵੀ ਲੈ ਲਈ, ਹੋਰ ਸਾਰਾ ਕੁਛ ਹੀ ਲੈ ਲਿਆ। ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਸਾਰਿਆਂ ਨੂੰ ਹੁਣ ਮਨਾ ਕਰ ਦਿੱਤਾ, ਕਿਤੇ ਨਹੀਂ ਜਾਣਾ ਹੋਰ, ਨਾ ਕਿਤੇ ਉੱਥੇ ਦਾਨ ਦੇਣਾ, ਨਾ ਹੋਰ ਥਾਂ, ਨਾ ਇਹਨਾਂ ਤੀਰਥਾਂ ਤੇ ਜਾ ਕੇ ਪਾਂਡਿਆਂ ਨੂੰ ਦਾਨ ਦੇਣਾ। ਕਹਿੰਦੇ ਗੁਰੂ ਘਰ ਦੇ ਵਿੱਚ ਹੀ ਦੇਣਾ ਜੋ ਦੇਣਾ, ਇਸ ਕਰਕੇ ਇਹ ਗੱਲ ਪੱਕੀ ਕਰ ਲੋ।
1: ਰਹਿ ਇਕਾਂਤ ਪ੍ਰੀਤ ਜਨ ਦੂਰ, ਮਮ ਵਿਚਾਰ ਸੋ ਨਿਤ ਭਰਪੂਰ।
0: ਸਾਡੇ ਵਿਚਾਰ ਗੁਰਬਾਣੀ ਦੇ ਵਿਚਾਰ, ਇਹਨਾਂ ਦੇ ਵਿਚਾਰ ਕਰੇ, ਇਕਾਂਤ ਰਹੇ ਤੇ ਪ੍ਰੀਤੀ ਰੱਖੇ ਪ੍ਰਮਾਤਮਾ ਦੇ ਨਾਲ।
1: ਸਿੱਖ ਪੁਗਾਵੇ ਮੇਰਾ ਸਿੱਖ, ਕੇਸ ਪੇਸ ਨੇ ਮੇਰੋ ਬ੍ਰਿਖ।
0: ਇਸ ਕਰਕੇ ਸਿੱਖ ਪੁਗਾਵੇ ਮੇਰਾ ਸਿੱਖ, ਮੇਰਾ ਜਿਹੜਾ ਸਿੱਖ ਹੈ ਨਾ, ਉਹ ਸਿੱਖ ਨੂੰ ਹੀ ਛਕਾਵੇ, ਭਾਵ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰੇ। ਇਸੇ ਪ੍ਰਕਾਰ ਕੇਸ ਭੇਖ ਜਿਹੜੇ ਰੱਖੇ ਹੋਏ ਨੇ, ਉਹ ਮੇਰੋ ਬ੍ਰਿਖ, ਬਿਖ ਤੋਂ ਭਾਵ ਜ਼ਹਿਰ ਰੂਪ, ਜਿਨ੍ਹਾਂ ਨੇ ਭੇਸ ਹੀ ਕੇਵਲ ਬਣਾਇਆ ਹੋਇਆ ਹੈ, ਉਹ ਤਾਂ ਜ਼ਹਿਰ ਰੂਪ ਹੈ, ਉਹਨੂੰ ਖਵਾਉਣਾ ਤੇ ਖਾਣਾ।
1: ਦੋਹੇਰਾ ਹੋਏ ਸਕੇਸ ਕੈ ਕੇਸ ਬਿਨ ਮੇਰਾ ਹੋਏ ਨਿਸੰਗ।
0: ਹੋਏ ਸਕੇਸ ਕੈ ਕੇਸ ਬਿਨ ਮੇਰਾ ਹੋਏ ਨਿਸੰਗ। ਸੋ ਸਕੇਸ ਹੁੰਦਾ ਸਹਿਤ ਕੇਸਾਂ ਦੇ, ਜਾਂ ਕੇਸਾਂ ਤੋਂ ਬਿਨਾਂ ਮੇਰਾ ਹੋਵੇ ਨਿਸੰਗ, ਨਿਸੰਗ ਹੋ ਕੇ ਜਿਹੜਾ ਮੇਰਾ ਬਣ ਜਾਵੇ।
1: ਬਾਮਣ ਸੋਈ ਬਿਆਸ ਸਮ ਦੀਵੈ ਦਾਨ ਉਮੰਗ।
0: ਸੋ ਉਹ ਜਿਹੜਾ ਹੈ ਨਾ ਕੇਸਾਂ ਤੋਂ ਬਿਨਾਂ, ਉਹ ਜੇ ਕੇਸਾਂ ਵਾਲਾ ਬਣ ਜਾਵੇ, ਗੁਰੂ ਘਰ ਦਾ ਸਿੱਖ ਬਣ ਜਾਵੇ, ਉਹ ਤਾਂ ਫਿਰ ਬਿਆਸ ਵਰਗਾ ਬਣ ਗਿਆ, ਬਿਆਸ ਮੁਨੀ ਜੀ ਵਰਗਾ ਬਣ ਗਿਆ। ਕਿਉਂਕਿ ਉਤਸ਼ਾਹ ਦੇ ਨਾਲ ਕਹਿੰਦੇ ਅਸੀਂ ਕੁਛ ਦੇ ਸਕਦੇ ਹਾਂ, ਐਸੇ ਜਿਹੜੇ ਗੁਰਸਿੱਖ ਬਣ ਗਏ ਹੋਰ ਸਾਰਾ ਕੁਝ ਛੱਡ ਕੇ।
1: ਕੰਨਿਆ ਦੇਵੈ ਸਿੱਖ ਕੋ ਲੇਵੈ ਨੈ ਕੁਛ ਦਾਮ।
0: ਸਿੱਖ ਨੂੰ ਕੰਨਿਆ ਦੇਵੇ ਪਰ ਦਮੜੇ ਨਾ ਲਵੇ, ਵੇਚਣਾ ਆਦਿਕ ਦੀ ਕਿਰਿਆ ਕਰਨੀ। ਫਿਰ ਇਸੇ ਪ੍ਰਕਾਰ ਆ ਦਾਜ ਦਹੇਜ ਆਦਿਕ ਤੋਂ ਤਾਂ ਸਤਿਗੁਰੂ ਨੇ ਮਨਾ ਹੀ ਕੀਤਾ ਹੈ।
1: ਸੋਈ ਮੇਰਾ ਸਿੱਖ ਹੈ ਪਹੁੰਚੇ ਲੈ ਮਮ ਧਾਮ।
0: ਉਹੀ ਮੇਰਾ ਸਿੱਖ ਹੈ, ਉਹ ਲੈ ਕੇ ਮੇਰੇ ਧਾਮ ਅੱਪੜੇਗਾ, ਭਾਵ ਮੇਰੇ ਸੱਚਖੰਡ ਘਰ ਦੇ ਵਿੱਚ ਆਵੇਗਾ। ਉਹ ਕੀ ਲੈ ਕੇ ਆਵੇਗਾ ਜੀ? ਕਹਿੰਦੇ ਪੁੰਨ। ਉਹ ਪੁੰਨ ਇਕੱਠੇ ਕਰੇਗਾ, ਜਿਹੜਾ ਬੰਦਾ ਚੰਗੇ ਕਰਮ ਕਰੇਗਾ ਸਾਡੇ ਦੱਸੇ

ਗੁਰੂ ਸਾਹਿਬ ਦੀ ਹੀ ਪੂਜਾ ਕਰਨੀ ਹੈ ਸਾਰੇ ਕੰਮਾਂ ਦੇ ਵਿਚ, ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਇਹ ਗੁਰੂ ਘਰ ਦੇ ਕਾਰਜ ਆਪਾਂ ਕਰਨੇ ਨੇ। ਪਹਿਲਾਂ ਮਹਾਰਾਜ ਨੂੰ ਮਨਾਉਣਾ ਤਰੀਕੇ ਨਾਲ, ਵਿਧੀ ਨਾਲ, ਵਿਧੀ ਤੋਂ ਭਾਵ ਕੇ ਜਿਵੇਂ ਆਪਾਂ ਪਾਠ ਕਰਦੇ ਹਾਂ, ਪਾਠ ਕਰਨ ਵਾਲੇ ਵੀ ਆਏ ਛੇਤੀ ਨਾਲ ਵੀ ਪ੍ਰਕਾਸ਼ ਹੈ, ਆਏ ਬਾਹਰੋਂ ਪਤਾ ਨਹੀਂ ਕਿੱਥੋਂ ਆਏ ਨੇ, ਆ ਕੇ ਤਾਬਿਆਂ ਬਹਿ ਗਏ, ਹਮ ਵੀ ਪਾਠ ਕਰਕੇ ਆਏ ਗੁਰਦੁਆਰੇ। ਉਹ ਵਿਧੀਆਂ ਤਾਂ ਤੁਹਾਨੂੰ ਸਿੱਖਣੀਆਂ ਚਾਹੀਦੀਆਂ ਸਾਰਿਆਂ ਨੂੰ। ਤੇ ਇਸ ਪ੍ਰਕਾਰ ਨਾਲ ਮਹਾਰਾਜ ਜੀ ਤਾਂ ਰੋਕਦੇ ਨੇ ਕਈ ਚੀਜ਼ਾਂ ਤੋਂ ਕਿ ਇਹ ਜਿਹੜੇ ਕਰਮ ਨੇ ਆਹ ਕਰਨੇ ਨਹੀਂ। ਇਸ ਤਰ੍ਹਾਂ ਕੇਸੀ ਇਸ਼ਨਾਨ ਦਾ ਬਹੁਤਿਆਂ ਨੂੰ ਪਤਾ, ਕੇਸੀ ਇਸ਼ਨਾਨ ਚੌਥੇ ਦਿਨ ਤਾਂ ਮਹਾਰਾਜ ਦਾ ਹੁਕਮ ਹੀ ਹੈ, ਐਤਵਾਰ ਬੁੱਧਵਾਰ ਰੱਖ ਲਓ, ਦੋ ਦਿਨ ਰੱਖ ਲਓ, ਮੈਂ ਕਰਨਾ ਕੇਸੀ ਇਸ਼ਨਾਨ ਕਰਨਾ, ਜਾਂ ਕੋਈ ਹਫ਼ਤੇ ਵਿਚ ਇਹ ਦਿਨ ਰੱਖੋ। ਤਾਂ ਸਾਡੇ ਜਿਹੜੇ ਕੇਸੀ ਇਸ਼ਨਾਨ ਹੀ ਦਸ ਦਸ ਦਿਨ ਨਹੀਂ ਕਰਦੇ ਹੈਗੇ, ਤੇ ਉਦਾਂ ਫਿਰ ਵਿਸ਼ੇ ਵਿਕਾਰਾਂ ਚ ਪ੍ਰਵਿਰਤ ਹੋਈ ਜਾਣਾ। ਉਹ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ, ਇਉਂ ਜਿਹੜੀਆਂ ਆਪਣੇ ਵੱਲੋਂ ਹੀ ਕਮੀਆਂ ਹੁੰਦੀਆਂ ਨੇ ਪਾਠ ਕਰਨ ਦੇ ਵਿਚ, ਤਾਂਹੀਓ ਆਪਾਂ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਪਵਿੱਤਰਤਾ ਦਾ ਬਹੁਤ ਖਿਆਲ ਰੱਖਿਆ ਕਰੋ, ਜਿਹੜੀ ਪਵਿੱਤਰਤਾ ਹੈ, ਆ ਸਰੋਵਰ ਦੇ ਵਿਚ ਜਾ ਕੇ ਵਿਚ ਹੀ ਪੈਰ ਪਾ ਕੇ ਖੜ ਜਾਣ, ਉਥੋਂ ਹੀ ਜਲ ਛਕੀ ਜਾਂਦੇ, ਇਹਦਾ ਕੀ ਫਾਇਦਾ ਹੋਇਆ ਤੁਹਾਨੂੰ? ਫਿਰ ਸਰੋਵਰ ਸਾਹਿਬ ਦੇ ਬਾਹਰਲੀ ਪੌੜੀ ਤੇ ਪੈਰਾਂ ਦੇ ਉੱਤੇ ਫਿਰ ਪਹਿਲਾਂ ਪੈਰਾਂ ਤੇ ਪਾਣੀ ਪਾਉਣਗੇ, ਫਿਰ ਅੱਖਾਂ ਤੇ ਛਿੱਟੇ ਮਾਰਨਗੇ, ਉਹ ਸਾਰਾ ਕੁਝ ਸਰੋਵਰ ਚ ਸਿੱਟੀ ਜਾਂਦੇ ਹੋ। ਚੂੜਾ ਉਥੋਂ ਸਿਰਫ ਮਰਿਆਦਾ ਇੰਨੀ ਆ ਵੀ ਚੂੜਾ ਭਰ ਕੇ ਬਾਹਰ ਆ ਕੇ ਨਾ ਜਿੱਧਰ ਨੂੰ ਪ੍ਰਕਰਮਾ ਹੈ ਉਧਰ ਨੂੰ ਮੁੱਖ ਕਰਕੇ ਫਿਰ ਚੂੜਾ ਛਕੋ। ਤੋ ਪਹਿਲਾਂ ਜਾ ਕੇ ਤੁਸੀਂ ਸਾਰਾ ਕੁਝ ਘਾਲਾ ਮਾਲਾ ਹੀ ਕਰ ਛੱਡਦੇ ਹੋ। ਇਹਨਾਂ ਗੱਲਾਂ ਦਾ ਧਿਆਨ ਰੱਖੋ, ਮਰਿਆਦਾ ਵਿਚ ਜੇ ਕਾਇਮ ਰਹੋਗੇ। ਪਹਿਲਾਂ ਵੀ ਮਹਾਰਾਜ ਨੇ ਦੱਸਿਆ ਸੀ, ਮਰਿਆਦਾ ਦੀਆਂ ਲੀਹਾਂ ਤੇ ਜਦ ਤੱਕ ਰੇਲ ਗੱਡੀ ਚੱਲਦੀ ਹੈ ਉਦੋਂ ਤੱਕ ਉਹ ਠੀਕ ਰਹਿੰਦੀ ਆ, ਜਦੋਂ ਟ੍ਰੇਨ ਮਾੜੀ ਜਿਹੀ ਇਧਰ ਉਧਰ ਹੋ ਗਈ ਸਾਰੀ ਉਲਟ ਜਾਂਦੀ ਹੈ। ਇਸ ਕਰਕੇ ਮਰਿਆਦਾ ਦੀ ਲੀਹ ਦੇ

0: ਨਾਲ ਜਾਪ ਸਾਹਿਬ ਸਵਈਏ ਚੌਪੀ ਆਨੰਦ ਸਾਹਿਬ ਸਾਰਿਆਂ ਵਾਸਤੇ ਲਿਖਿਆ ਮਹਾਰਾਜ ਜੀ ਨੇ ਕਿ ਥੋੜਾ ਬਹੁਤਾ ਭਾਈ ਬਾਣੀ ਜ਼ਰੂਰ ਪੜਿਆ ਕਰੋ, ਬਿਨਾਂ ਬਾਣੀ ਤੋਂ ਫਿਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਸ ਤਰ੍ਹਾਂ ਸਾਰੇ ਗੁਰਸਿੱਖ ਇਹ ਬਾਣੀਆਂ ਜ਼ਰੂਰ ਪੜਿਆ ਕਰੋ।
1: ਰਸ ਆਰਤੀ ਸ਼ਬਦ ਪੁੰਨ ਕੀਰਤਨ ਕਰੈ ਸੁਭਿਕ,
0: ਰਸ ਪੜਿਆ ਕਰੋ ਉਹਦੇ ਨਾਲ ਆਰਤੀ। ਕੋਈ ਜ਼ਰੂਰੀ ਨਹੀਂ ਵੀ ਢੋਲਕੀਆਂ ਛੈਣ ਆਰਤੀ ਪੜ੍ਹਨੀ, ਆਰਤੀ ਵੈਸੇ ਪੜ੍ਹ ਲਈਦੀ ਹੈ। ਫਿਰ ਸ਼ਬਦ ਪੜ੍ਹਨੇ, ਸ਼ਬਦ ਦੀ ਵਿਚਾਰ ਕਰਨੀ, ਕੀਰਤਨ ਕਰੇ, ਇਸ ਤਰ੍ਹਾਂ ਕੀਰਤਨ ਸੁਣੇ, ਇਹ ਮਰਿਆਦਾਵਾਂ ਗੁਰਸਿੱਖ ਕਮਾਓ।
1: ਸਿੱਖ ਸਿੱਖਣੀ ਮਿਲਵੈ ਚਰਚਾ ਕਰੇ ਅਪਾਰ,
0: ਸਿੱਖ ਅਤੇ ਸਿੱਖਣੀ ਦੋਵੇਂ ਮਿਲ ਕੇ ਬੈਠਣ, ਗੁਰੂ ਘਰ ਦੀ ਚਰਚਾ ਕਰਨ, ਗੁਰਬਾਣੀ ਦੀ ਚਰਚਾ, ਕੋਈ ਇਤਿਹਾਸ ਦੀ ਵਿਚਾਰ ਕਰਿਆ ਕਰੋ।
1: ਭਜਨ ਸਿੱਖਾਂ ਮੈਂ ਪੁੱਤਰ ਕੋ ਨਿਤ ਭਜ ਬਾਰੰਗ ਬਾਰ,
0: ਕਹਿੰਦੇ ਆਪਣੇ ਪੁੱਤਰ ਨੂੰ ਭਜਨ ਕਰਨਾ ਸਿਖਾਓ, ਵਾਹਿਗੁਰੂ ਵਾਹਿਗੁਰੂ ਆਪ ਕਰੋ। ਆਪਣੇ ਪੁੱਤਰ ਨੂੰ ਸਿਖਾਓ ਕਿ ਪੁੱਤਰ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਜਾਂਦਾ ਹੋਇਆ ਜਾਂ ਸਕੂਲ ਜਾਂਦਾ ਰਾਹ ਚ ਗੱਪਾਂ ਨਾ ਮਾਰਿਆ ਕਰ, ਚੌਪੀ ਸਾਹਿਬ ਦਾ ਪਾਠ ਇੱਕ ਕਰ ਲਿਆ ਕਰ, ਮੂਲ ਮੰਤਰ ਪੜ੍ਹ ਲਿਆ ਕਰ। ਫਿਰ ਅਖੇ ਨਿਆਣੇ ਨੂੰ ਪੜ੍ਹਾਈ ਨਹੀਂ ਆਉਂਦੀ, ਨਿਆਣੇ ਵਿਗੜ ਗਏ, ਇਹ ਨਿਆਣੇ ਤੁਹਾਡੇ ਬਿਲਕੁਲ ਵਿਗੜ ਜਾਣਗੇ, ਹੋਰ ਵੀ ਵਿਗੜਨਗੇ ਹਲੇ, ਕਿਉਂਕਿ ਇਹ ਤਾਂ ਵਿਗੜਨਗੇ ਨੇ ਬਾਣੀ ਛੱਡੀ ਜਾਂਦੇ ਨੇ। ਮਾਂ ਬਾਪ ਇਹੋ ਜਿਹੀ ਸਿੱਖਿਆ ਹੀ ਨਹੀਂ ਦਿੰਦੇ ਉਹਨਾਂ ਨੂੰ ਕੋਈ, ਜਿਵੇਂ ਬਾਣੀ ਪੜ੍ਹਿਆ ਕਰੋ। ਕਹਿੰਦਾ ਬਹੁਤ ਤਕੜੇ ਹੋ ਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਸੰਭਾਲਣਾ ਪੈਣਾ, ਬੱਚਿਆਂ ਦੇ ਪਹਿਲਾਂ ਹੀ ਜਦੋਂ ਜਨਮ ਲੈਂਦਾ ਬੱਚਾ, ਇਹ ਗੱਲ ਪੱਕੀ ਨੋਟ ਕਰ ਲਓ, ਜਦੋਂ ਬੱਚੇ ਨੇ ਜਨਮ ਲਿਆ ਮਾਤਾ ਨੂੰ ਚਾਹੀਦਾ ਉਸੇ ਦਿਨ ਤੋਂ ਮੂਲ ਮੰਤਰ ਦੀ ਇੱਕ ਮਾਲਾ ਬੱਚੇ ਦੇ ਨਿਮਿਤ ਸ਼ੁਰੂ ਕਰ ਦੇਵੇ, ਫੇਰ ਕੋ ਕੰਮ ਸੈੱਟ ਰਹੂਗਾ। ਜਾਂ ਜਪਜੀ ਸਾਹਿਬ ਦਾ ਇੱਕ ਪਾਠ ਉਹਦੇ ਨਿਮਿਤ ਕਰ ਦਿਓ ਵੀ ਮਹਾਰਾਜ ਇਹ ਸਾਡੀ ਔਲਾਦ ਸੁਲੱਖਣੀ ਹੋਵੇ। ਪਿੱਛੇ 101 ਅਰਦਾਸਾਂ ਦੇ ਵਿੱਚ ਇਹ ਚੀਜ਼ ਆਈ ਸੀ, ਕਈ ਚੀਜ਼ਾਂ ਨਹੀਂ ਵੀ ਮੈਂ ਸੰਗਤ ਚ ਬੋਲ ਸਕਦਾ ਕਿਉਂਕਿ ਮੈਂ ਸਿੱਧੀਆਂ ਵੀ ਦੱਸ ਦਿੰਦਾ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਜਦੋਂ ਵੀ ਵਿਆਹ ਸ਼ਾਦੀ ਵੇਲੇ ਅਰਦਾਸ, ਗ੍ਰਸਤ ਮਾਰਗ ਵਿਚ ਪ੍ਰਵੇਸ਼ ਕਰਨ ਵੇਲੇ ਅਰਦਾਸ, ਤੋ ਇਸ ਤਰੀਕੇ ਨਾਲ ਜਦੋਂ ਤੱਕ ਮਾਤਾ ਦੇ ਉਦਰ ਵਿਚ ਬਾਲਕ ਹੈ ਉਦੋਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਸਣ ਕੇ ਸੀ, ਇਸ਼ਨਾਨ ਕਰਕੇ ਰੋਜ਼ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ, ਦਸ ਕਰਨੇ, ਕਥਾ ਸੁਣਨੀ, ਗੁਰੂ ਇਤਿਹਾਸ ਸੁਣਨਾ, ਫਿਰ ਤਾਂ ਗੁਰਸਿੱਖ ਹੋ ਸਕਦਾ। ਤੋ ਕਿਉਂਕਿ ਮਾਤਾ ਦੇ ਉਦਰ ਦੇ ਵਿਚ ਪ੍ਰਹਿਲਾਦ ਜੀ ਨੇ ਸਾਰਾ ਕੁਝ ਸੁਣ ਲਿਆ ਤਾਂ ਹੀ ਉਹ ਭਗਤ ਬਣੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਸਿੱਖ ਬਣਾਉਣ ਲਈ ਮਾਂ ਤੇ ਪਿਤਾ ਦਾ ਸਿੱਖ ਹੋਣਾ ਬਹੁਤ ਜ਼ਰੂਰੀ ਹੈ। ਜੇ ਉਹ ਸਿੱਖ ਨਹੀਂ ਹੈਗੇ ਤੇ ਅੱਗੇ ਬੱਚਿਆਂ ਨੂੰ ਅਸੀਂ ਕਿੱਥੋਂ

ਗਿਆਨ ਦੇ ਸਹਿਤ ਹੋਵੇ, ਸਿੱਖੀ ਦੀ ਰੀਤੀ ਨੂੰ ਕਮਾਵੇ। ਸੋ ਇਸ ਤਰੀਕੇ ਨਾਲ ਬਾਕੀ ਕੱਲ ਨੂੰ ਸ਼ਰਵਣ ਕਰਾਂਗੇ। ਇਸ ਤੋਂ ਉੱਤੇ ਤਾਂ ਹੋਰ ਕੋਈ ਮਹਾਰਾਜ ਨਹੀਂ ਦੱਸ ਸਕਦੇ ਰਹਿਤ ਮਰਿਆਦਾ, ਸ਼ੰਕੇ ਵੀ ਨਿਵਰਤ ਹੋਏ ਨੇ ਆਪਣੇ ਕਈ। ਇਸ ਢੰਗ ਨਾਲ ਸਤਿਗੁਰੂ ਮਹਾਰਾਜ ਜਿੰਨੀ ਰਹਿਤ ਮਰਿਆਦਾ ਦੱਸੀ ਹੈ ਇੰਨੀ ਆਪਣੂੰ ਕਮਾਉਣੀ ਚਾਹੀਦੀ ਹੈ। ਮਹਾਰਾਜ ਮਿਹਰ ਕਰਨ, ਗੁਰਾਂ ਅੱਗੇ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੀ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਰਹਿਤ ਮਰਿਆਦਾ ਨੂੰ ਕਮਾਉਣ ਦਾ ਬਲ ਬਖਸ਼ੋ, ਕਲਯੁਗ ਦਾ ਸਮਾਂ ਸੁਚਮ ਤੇ ਸੰਜਮ ਬਖਸ਼ੋ। ਇਹ ਸਾਰਾ ਕੁਝ ਜਿੰਨਾ ਵੀ ਆਪਾਂ ਅਰਦਾਸ ਕੀਤੀ ਇਹ ਨਾਮ ਦੇ ਵਿੱਚ ਹੈ। ਜਿਹੜਾ ਬੰਦਾ ਨਾਮ ਜਪਦਾ ਹੈ, ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਮਹਾਰਾਜ ਕਹਿੰਦੇ ਨਾਮ ਦੇ ਵਿੱਚ, ਨਾਏ ਸੁਣਿਆ ਸੁੱਚ ਸੰਜਮੋ, ਨਾਮ ਦੇ ਨਾਲ ਹੀ ਸੁਚਮ ਤੇ ਸੰਜਮ ਆਪਣੇ ਆਪ ਹੀ ਬਣ ਜਾਂਦੀ ਹੈ। ਇਸ ਕਰਕੇ ਜਿੰਨਾ ਵੀ ਆਪਾਂ ਕੁਝ ਚਾਹੁੰਦੇ ਹਾਂ ਨਾਮ ਦੇ ਖਜ਼ਾਨੇ ਵਿੱਚ ਹੈ ਸਾਰਾ ਕੁਝ। ਸਿੱਖੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਮਰਿਆਦਾ ਵੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਹਰ ਚੀਜ਼ ਨਾਮ ਦੇ ਵਿੱਚ ਹੈ। ਇਸ ਕਰਕੇ ਤਾਂਹੀਓ ਆਪਾਂ ਜਪਦੇ ਹਾਂ।

0: ਸਰਬ ਮੈਂ ਦੁੱਖ ਭੰਜਨ ਗੁਣ ਤਾਸ।
1: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨੀ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ। ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
2: ਕਹਿਤ ਕੰਤ ਕੇ ਕਰਨ ਨਿਆਰੈ, ਖੋਜਨ ਕਰੈ ਨਾ ਨਿਸਚੈ ਧਾਰੈ।
1: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
2: ਖੋਜਨ ਕਰੈ ਨਾ ਨਿਸਚੈ ਧਾਰੈ।
1: ਸੋ ਨਿਸ਼ਚਾ ਨੀ ਕਰਦੀ, ਖੋਜਨਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
2: ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਵੈ ਤੋਏ।
1: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨੀ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ।
2: ਜਿਤ ਰਹੀ ਬਿਪਰੇ ਕਹੇਰਾ, ਜਿਨ ਤਨ ਤਾਪਿਓ ਬਹੁਤ ਵਡੇਰਾ।
1: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਇਹ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
2: ਵੇਦ ਮੰਤਰ ਹਸਤਾ ਮਲ ਜਾਈ, ਦ੍ਰਿੜ ਤਪ ਰਹਿ ਉਛ ਬੇਤੀ ਮਾਏ।
1: ਉਹ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
2: ਰਾਹਕ ਕ੍ਰਿਖੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਤੇ ਲਿਆਵੇ।
1: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
2: ਦਿਸ ਬਿਲੋਕ ਅਜਮੇਰ ਕੁਮਾਰੇ, ਤਪ ਵਿਸਾਲ ਕੀ ਨਿਧ ਜਿਨ ਭਾਰੇ।
1: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
2: ਬੁੱਧ ਬਲ ਤੇ ਕਰ ਬਿਧ ਉਪਾਇਆ, ਤਿਸੀ ਬਿਪਰ ਸੋਂ ਵਿਆਹ ਕਰਾਇਆ।
1: ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
2: ਦਿਜਬਰ ਕੇ ਉਹ ਰਾਤ ਦੁਚਿਤਾਈ, ਮੈਥਨ ਕਰੇ ਧਰਮ ਬਿਨ ਸਾਏ।
1: ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ, ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
2: ਰਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਛਨ ਸਦਨ ਸੁਵਾਇਓ।
1: ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
2: ਦੁਆਰ ਕਿਵਾਰ ਸੰਜਤ ਕਰੇ, ਨਿਸਾ ਬਿਖੈ ਬਾਸੋ ਕਰ ਫਿਰੇ।
1: ਸੋ ਦੀਵਾਰ ਜਿਹੜੇ ਸੀ ਦਰਵਾਜੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
2: ਇਸ ਬਿਦ ਦਿਜਬੇ ਬਸ ਪਾ ਜਬੈ, ਵੇਦ ਮੰਤਰ ਤੋਂ ਪਤ ਕਰ ਤਵੈ।
1: ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ ਹੋਣ ਲੱਗਿਆ ਹੈ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
2: ਕੋਟ ਲੋਕੋ ਚੋਂ ਦਿਸ਼ ਰਚਿਓ, ਤਿਸੀ ਅੰਤਰ ਫਿਰ ਵੈ ਕਰ ਬਚਿਓ।
1: ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਹਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ। ਇਹਨੂੰ ਜ਼ਬਰਦਸਤੀ ਜਦੋਂ ਰਾਜਕੁਮਾਰੀ ਦੇ ਕਮਰੇ ਵਿੱਚ ਛੱਡਿਆਂਦਾ ਉਹਨਾਂ ਨੇ, ਇਹਨੇ ਮੰਤਰ ਪੜ੍ਹ ਕੇ ਲੋਹੇ ਦਾ ਕੋਟ ਚਾਰੇ ਪਾਸੇ ਬਣਾ ਲਿਆ ਆਪਣੇ।
2: ਤਵ ਅਜਮੇਰ ਸੁਤਾ ਅਵ ਲੋਕਾ, ਲੋ ਦੁਰਗ ਤੇ ਚੌਂ ਦਿਸ਼ ਰੁਕਾ।
1: ਤਾਂ ਅਜਮੇਰ ਸ਼ਾਹ ਦੀ ਪੁੱਤਰੀ ਨੇ ਦੇਖਿਆ ਵੀ ਇਹ ਤਾਂ ਬੜਾ ਪੰਡਿਤ ਭਗਤੀ ਵਾਲਾ, ਤਪੱਸਿਆ ਵਾਲਾ, ਮੰਤਰ ਜੰਤਰ ਬੜੇ ਜਾਣਦਾ, ਇਹਨੇ ਚਾਰੇ ਪਾਸੇ ਲੋਹੇ ਦਾ ਕਿਲਾ ਬਣਾ ਲਿਆ।
2: ਕੁਛ ਨੇ ਯਤਨ ਚਲਿਓ ਬਿਤ ਰਾਤੇ, ਖੋਲ ਕੇ ਵਾੜ ਦੇ ਪਿਕ ਪ੍ਰਾਤੇ।
1: ਕੋਈ ਯਤਨ ਨਾ ਚੱਲਿਆ, پھر سویر ویلے جا کے کباڑ کھول دیتے
2: اور جامنی پراپت جب ہے کر میں روک دیو دج تبے
1: پھر جنو رات ہوئی پھر وہ برہمن نو پکڑ کے اس کمرے دے وچ بند کر دیتا
2: جی انتر سپتن کے کال پتھے منتر آئے کوٹ بسا
1: اور رات نو سون سمے پھر اپنا منتر پڑھ لیا کرے پھر لوہے دا قلعہ بن جا کرے پھر کچھ نہ ہو سکے تو
2: بن چنتا سپتا سکھ پاوے پئی پور بار نکساوے
1: اے بنا کسے چنتا تو رام نال سویا کرے لوہے دا کوٹ بنا کے راج کماری نرجتن سارے جتن نسپل ہو گئے سویر ویلے اپنا منتر پڑھے لوہے دا کوٹ ہٹ جا کرے پھر باہر آ جا کرے
2: تب اجمیر شاہ کے پاس منتر شکت دج کرت پرکاش
1: اس وقت اجمیر شاہ دے کولے منتراں دی جڑی شکتی سی برہمن دی اونے پرگٹ کر دتی
2: کہو ملیچن سب سمجھائے اس کو جانو سگم اپائے
1: جدو راجے نو پتا لگیا کہ منتراں نال لوہے دا کوٹ کر لیندا اونے سارے ملیش اپنے کٹھے کیتے کاجی ملانے دوجے تیجے کہندے اوئے ایہدے کول ایہا جا منتر کتھوں آ گیا اینو پرشت کرن دا کوئی طریقہ کڈو لڑکی نال شادی کیتی ہے نے تاپ یہ سارے منتر جنتر جاپ تاپ سنجم دھرم سب پرشت کرن دا کوئی طریقہ کڈ لو ہن تسی
2: اس کو

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ। ਬਸ ਜਦ ਉਹ ਤੰਬਾਕੂ ਪਿਲਾਇਆ ਨਹੀਂ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨਹੀਂ, ਹੱਥ ਵੀ ਨਹੀਂ ਲਾਉਣਾ, ਪੈਰ ਵੀ ਨਹੀਂ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ ਹੈ। ਕੱਲ ਨੂੰ ਸ਼੍ਰਵਣ ਕਰਾਂਗੇ ਤੰਬਾਕੂ ਬਾਰੇ ਅੱਗੇ ਹੋਰ ਗਿਆਨ, ਤਾਂ ਕਿ ਪਤਾ ਲੱਗ ਜਾਏ ਤਨਕ ਤੰਬਾਕੂ ਸੇਵੀ ਆ ਦੇਵ ਪਿੱਤਰ ਜਾ ਜਾਏ। ਮਾੜਾ ਜਿਹਾ ਤੰਬਾਕੂ ਸੇਵਣ ਦੇ ਨਾਲ ਕਹਿੰਦੇ ਦੇਵਤੇ ਤੇ ਪਿੱਤਰ ਸਭ ਛੱਡ ਜਾਂਦੇ ਨੇ। ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ, ਉਹ ਬੰਦਾ ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਵੀ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਕੱਲ ਨੂੰ ਬਾਕੀ ਦਾ ਸ਼੍ਰਵਣ ਕਰਾਂਗੇ। ਆਓ ਇੰਨਾ ਕੁ ਪਾਪ ਤਾਂ ਲਾਈਏ, ਸੰਸਾਰ ਦੇ ਅੰਦਰ ਪਤਾ ਨਹੀਂ ਕਿੱਥੇ ਥਾਂ ਥਾਂ ਬੀੜੀਆਂ ਸਿਗਟਾਂ ਡਿੱਗੀਆਂ। ਇਸ ਕਰਕੇ ਤਾਂਹੀਓ ਤਾਂ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਲਾਉਣਾ, ਜਲ ਛਿੜਕਣਾ ਇਸੇ ਕਰਕੇ ਸ਼ੁਰੂ ਹੋਇਆ ਕਿ ਬੀੜੀਆਂ ਸਿਗਟਾਂ ਪੰਜਾਂ ਪਿਆਰਿਆਂ ਦੇ ਫਿਰ ਚਰਨ ਲੱਗਦੇ ਨੇ, ਸੰਗਤ ਗੰਦੇ ਥਾਂ ਤੋਂ ਥੋੜੀ ਲੰਘੇਗੀ। ਇਸ ਕਰਕੇ ਸਾਰਿਆਂ ਥਾਵਾਂ ਤੇ ਧਿਆਨ ਦੇ ਨਾਲ ਰਿਹਾ

0: ਸ਼ਾਇਦ ਕਦੇ ਕਾਰਜ ਲੜਕੀ ਦੇ ਹੋਏ ਨੇ, ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ, ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ, ਪਰ ਫੇਰ ਵੀ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ, ਮੇਰਾ ਜੱਤ ਸੱਤ ਰਹਿ ਜਾਵੇ, ਕੁਕਰਮ ਨਾ
1: ਕਰਾਂ।
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ, ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ, ਪਰ ਆਪਣੇ ਕੋਲੇ ਕੀ ਹੈ? ਮੂਲ ਮੰਤਰ। ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ ਇੱਕ ਆਪਣੇ ਕੋਲ, ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ ਇੱਕ ਆਪਣੇ ਕੋਲ, ਬੀਜ ਮੰਤਰ ਇੱਕ, ਓਂਕਾਰ ਸਤਿਗੁਰ ਪ੍ਰਸਾਦ ਆਪਣੇ ਕੋਲ ਹੈਗਾ, ਮਾਲਾ ਮੰਤਰ ਜਪਜੀ ਸਾਹਿਬ ਆਪਣੇ ਕੋਲ ਵੀ ਬਹੁਤ ਕੁਛ ਹੈ, ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ, ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ, ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ ਕਿ

0: ਬਚਣਾ ਚਾਹੁੰਦਾ ਹੈ ਉਸ ਵਕਤ ਲੋਹੇ ਦਾ ਕੋਟ ਬਣਾ ਲਿਆ ਮੰਤਰਾਂ ਦਾ ਜਾਪ ਕਰਕੇ ਉਹਦੇ ਵਿੱਚ ਬੈਠ ਗਿਆ
1: ਅਜਮੇਰ ਸੁਤਾ ਅਵਲੋਕਾ ਲੋ ਦੁਰਗ ਤੇ ਚੌਂਦੀ ਸ਼ਿਰੁਕਾ
0: ਮੈਂ ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪੱਸਵੀ ਹੈ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ ਇਸ ਕਰਕੇ ਇੱਥੇ

0: ਭਾਵ ਰਾਤ ਹੁੰਦੀ ਹੈ ਉਸ ਵਕਤ ਫੇਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫੇਰ ਸੌਣ ਵੇਲੇ ਉਹ ਮੰਤਰ ਪੜ ਲੈਂਦਾ ਫੇਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਭੋਰ ਨਿਕਸਾਵੇ।
0: ਫੇਰ ਜਦੋਂ ਸਵੇਰ ਵੇਲਾ ਹੁੰਦਾ ਫੇਰ ਮੰਤਰ ਪੜ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫੇਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਇਤਕ ਬਾਸਰ ਇਤ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਣ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ ਸਾਰਿਆਂ ਨੇ ਮਹਿਲਾਂ ਦੇ ਵਿਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਤੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਨ੍ਹਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਿਹੜੇ ਮਲੇਸ਼ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਾਕ ਇਸੇ ਪਿਲਾਓ ਸਭ ਹਿੰਦਨ ਕੇ ਮੰਤਰ ਨਸਾਓ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ? ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸੂ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੂਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ। ਦੇਵ ਪਿੱਤਰ ਤਜ ਜਾਏ ਪਾਣੀ ਤਾਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰਕੇ ਸਮਦਾਏ ਸਭਾ ਬਿਖੇ ਬਿਜਲੀ ਨੂੰ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿਚ ਬੁਲਾ ਲਿਆ।
1: ਸਭਨ ਮਲੇਚਨ ਆਦਰ ਕੀਨਾ ਨਿਕਟ ਬਿਠਾਏ ਤਪੋ ਥਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਛਾਂ ਨੇ ਬ੍ਰਾਹਮਣ ਦਾ ਬੜਾ ਹੀ ਸਤਿਕਾਰ ਕੀਤਾ, ਆਓ ਜੀ ਬੈਠੋ ਜੀ। ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਬਹੁਤ ਤਪੱਸਵੀ ਬੰਦਾ ਸੀ ਉਹਨੂੰ ਠੱਗਣ ਵਾਸਤੇ ਉਹਦਾ ਧਰਮ ਤੋੜਨ ਲਈ ਇਹਨਾਂ ਨੇ ਬਹੁਤ ਸਾਰਾ ਮਾਣ ਸਨਮਾਨ ਦੇ ਕੇ ਪਹਿਲਾਂ ਇੱਕ ਬਣਾ ਲਈ ਸਕੀਮ, ਉਹਦੇ ਆਧਾਰ ਤੇ ਇਹਨਾਂ ਨੇ ਇਹਨੂੰ ਵਿੱਚ ਬਿਠਾ ਲਿਆ।
1: ਕੰਚਨ ਕੋ ਹੁੱਕਾ ਬਨਵਾਇਓ ਤਿਜ ਦਿਖਾਏ ਗੁਰ ਸੰਗ ਮਿਲਾਇਓ।
0: ਸੋਨੇ ਦਾ ਹੁੱਕਾ ਬਣਵਾਇਆ, ਸ਼ਾਹੀ ਹੁੱਕਾ, ਅਤੇ ਉਹਦੇ ਵਿਚ ਬ੍ਰਾਹਮਣ ਦਿਖਾ ਕੇ ਗੁੜ ਮਿਲਾ ਦਿੱਤਾ। ਸੋ ਜਿਨ੍ਹਾਂ ਦੇ ਵਿਚ ਤੰਬਾਕੂ ਪਹਿਲਾਂ ਹੀ ਮਿਲਾਇਆ ਹੋਇਆ ਸੀ ਕਹਿੰਦੇ ਬਸ ਇਹਦੇ ਚ ਆਪਾਂ ਕੁਛ ਨਹੀਂ ਪਾਉਂਦੇ, ਆਹ ਥੋੜਾ ਜਿਹਾ ਗੁੜ ਪਾਇਆ ਹੈ।
1: ਅਪਰ ਬਿਪਰ ਕੇ ਹੱਥ ਗਹਾਏ ਤਿਸਕੇ ਆਗੇ ਧਰਿਓ ਬਣਾਏ।
0: ਇੱਕ ਨਕਲੀ ਜਿਹਾ ਬ੍ਰਾਹਮਣ ਖਰੀਦ ਲਿਆਂਦਾ ਪੈਸਿਆਂ ਚ, ਕਹਿੰਦੇ ਤੂੰ ਐਂ ਕਰੀ ਤੈਨੂੰ ਅਸੀਂ ਫੜਾਵਾਂਗੇ ਹੁੱਕਾ, ਪਹਿਲਾਂ ਤੂੰ ਫੜ ਕੇ ਫਿਰ ਇਹਨੂੰ ਫੜਾਈ ਤਪੱਸਵੀ ਨੂੰ, ਇਹ ਭਰੋਸਾ ਕਰੇਗਾ ਕਿ ਹਾਂ ਜੀ ਇਹ ਵੀ ਤਾਂ ਮੇਰਾ ਬ੍ਰਾਹਮਣ ਭਾਈ ਹੈ ਤੇ ਇਸ ਕਰਕੇ ਜਦ ਇਹਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਹੋ ਸਕਦਾ।
1: ਰੇਖੀ ਪਿੱਖ ਕੈ ਸਭ ਸੰਗ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ।
0: ਉਸ ਵਕਤ ਉਹ ਰਿਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਰਖੀਕ ਹੁੰਦੀਆਂ ਇੰਦਰੀਆਂ, ਜਿਹੜਾ ਆਪਣੀਆਂ ਦਸੋ ਇੰਦਰੀਆਂ ਨੂੰ ਕਾਬੂ ਕਰ ਲਏ ਉਹਨਾਂ ਦਾ ਰਿਸ਼ੀ ਹੈ। ਇਸ ਕਰਕੇ ਮਹਾਂਪੁਰਸ਼ ਜਾਂ ਕਹਿ ਲਓ ਤਪੱਸਵੀ ਕਹਿ ਲਓ ਰਿਖੀ ਕਹਿ ਲਓ, ਇਹਨੇ ਇੱਕ ਵਾਰ ਤਾਂ ਸਾਫ਼ ਜਵਾਬ ਦੇਤਾ ਸਾਰਿਆਂ ਨੂੰ ਕਿ ਮੈਂ ਨਹੀਂ ਇਹ ਪੀਂਦਾ, ਮੈਂ ਅੰਗੀਕਾਰ ਨਹੀਂ ਕਰਨਾ ਮਾੜੀ ਚੀਜ਼ ਨੂੰ।
1: ਭਲੋ ਕੇ ਬੁਰੋ ਨਹੀਂ ਸੁਧ ਕੋਏ ਨਹੀਂ ਸਪਰਸ਼ੋ ਦੋਸ਼ ਜੇ ਹੋਏ।
0: ਕਹਿੰਦੇ ਚਾਹੇ ਇਹ ਚੀਜ਼ ਭਲੀ ਹੈ ਚਾਹੇ ਬੁਰੀ ਹੈ, ਚਾਹੇ ਦੋਸ਼ ਹੈ ਜਾਂ ਕੋਈ ਨਹੀਂ ਦੋਸ਼ ਹੈ, ਮੈਂ ਇਹਨੂੰ ਅੰਗੀਕਾਰ ਨਹੀਂ ਕਰਦਾ।
1: ਸੁਣ ਕਰ ਜੇ ਮਲੇਛ ਬੁੱਧਵੰਤੇ ਹਿਤ ਨਿਰਦੋਖ ਕਰਨੇ ਉਚਰੰਤੇ।
0: ਸੁਣ ਕੇ ਜਿਹੜੇ ਉੱਥੇ ਮਲੇਸ਼ ਸੀ ਬੁੱਧਵੰਤੇ, ਬੁੱਧੀ ਤਾਂ ਕਿਸੇ ਦੀ ਹੋ ਸਕਦੀ ਹੈ, ਰਾਵਣ ਬੜਾ ਚਲਾਕ ਸੀ ਹਰਨਾਕਸ਼ ਵੀ ਬੜਾ ਚਲਾਕ ਸੀ। ਬੁੱਧੀ ਵਾਲਾ ਮਲੇਛ ਅਤੇ ਬੁੱਧੀ ਵਾਲਾ ਨਿਰਮਲ ਦੋ ਪ੍ਰਕਾਰ ਦੇ ਬੰਦੇ ਨੇ। ਇੱਕ ਵਿਵੇਕ ਬੁੱਧੀ ਵਾਲੇ ਗੁਰਮੁਖ ਹੁੰਦੇ ਨੇ, ਇਹ ਬੜੀ ਬੁੱਧੀ ਵਾਲੇ ਚਲਾਕ ਬੰਦੇ, ਚਲਾਕ ਕਿਸਮ ਦੇ ਬੰਦੇ ਜਿਹੜੇ ਨੇ, ਇਹ ਚਲਾਕ ਬੰਦਿਆਂ ਨੇ ਇਸ ਨੂੰ ਨਿਰਦੋਸ਼ ਕਰਨ ਵਾਸਤੇ ਇਸ ਤਰ੍ਹਾਂ ਕਿਹਾ,
1: ਸਕਲ ਸਭਾ ਤੋਂ ਕਿਉਂ ਨਾ ਨਿਹਾਰੇ ਮਿਲ ਪੀਬਤ ਹੈ ਸਵਾਗਤ ਸਾਰੇ।
0: ਕਹਿੰਦੇ ਉਹ ਸਾਡਾ ਦਿਮਾਗ ਖਰਾਬ ਹੈ, ਅੱਜ ਸਾਰੇ ਜਾਣੇ ਪੀ ਰਹੇ ਨੇ, ਸਾਰੀ ਸਭਾ ਪੀ ਰਹੀ ਹੈ, ਐਡੇ ਐਡੇ ਸਾਡੇ ਰਾਜਾ ਸਾਹਿਬ, ਵਜ਼ੀਰ ਸਾਹਿਬ, ਛੋਟੇ ਵਜ਼ੀਰ ਸਾਹਿਬ, ਉਹ ਇੰਨੇ ਇੰਨੇ ਵੱਡੇ ਬੰਦੇ ਇਹਨੂੰ ਚੀਜ਼ ਨੂੰ ਪੀਂਦੇ ਆ, ਅਸੀਂ ਮਾੜੇ ਦੇਖਦੇ ਤੈਨੂੰ? ਅਸੀਂ ਵੀ ਤਾਂ ਇਹ ਕੰਮ ਕਰਦੇ ਹੀ ਹਾਂ, ਤੇ ਜੇ ਤੂੰ ਇਹ ਕੰਮ ਕਰ ਲਏਗਾ ਫਿਰ ਤੈਨੂੰ ਰਾਜਪੁੱਤਰੀ ਨਾਲ ਤੇਰੀ ਸ਼ਾਦੀ ਹੋਈ ਆ, ਰਾਜੇ ਦਾ ਜਮਾਈ ਹੈ ਤੂੰ, ਇਹ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਤਾਂ ਬਹੁਤ ਅੱਛੀ ਚੀਜ਼ ਹੈ, ਇਹ ਤਾਂ ਬੜੀ ਸਵਾਦ ਚੀਜ਼ ਹੈ, ਇਸ ਕਰਕੇ ਤੈਨੂੰ ਪੀ ਲੈਣੀ ਚਾਹੀਦੀ ਹੈ।
1: ਮੈਂ ਦੋਸ਼ ਕਾਵ ਲੋਕਾ ਕੰਚਨ ਪਾਵਨ ਕੋ ਬਨੋ ਕਾ,
0: ਇਹਦੇ ਚ ਕਾਹਦਾ ਦੋਸ਼ ਹੈ ਬਈ? ਇਹ ਦੇਖ ਸੋਨੇ ਦਾ ਬਣਾਇਆ ਹੋਇਆ ਹੁੱਕਾ ਕਿੱਡਾ ਵਧੀਆ ਹੁੱਕਾ ਹੈ, ਸੋਨਾ ਤਾਂ ਵੈਸੇ ਪਵਿੱਤਰ ਮੰਨਿਆ ਹੋਇਆ, ਆ ਫਿਰ ਗੁੜ ਪਾਇਆ, ਵਿੱਚ ਪਾਣੀ ਪਾਇਆ, ਹੋਰ ਅਸੀਂ ਕੀ ਪਾਇਆ ਇਹਦੇ ਚ? ਉਹ ਤੰਬਾਕੂ ਬਾਰੇ ਨੀ ਦੱਸ ਰਹੇ ਕਿ ਤੰਬਾਕੂ ਵੀ ਪਾਇਆ ਹੈ।
1: ਗੁੜ ਸਨ ਮਿਲਿਓ ਬਿਪਰ ਲੈ ਆਇਓ ਇਤਿਆਦਕ ਕਹਿ ਕਹਿ ਬਿਰਮਾਇਓ।
0: ਇਸ ਤਰ੍ਹਾਂ ਸਾਰੇ ਜਾਣੇ ਜਦੋਂ ਕਹਿਣ ਲੱਗ ਜਾਣ ਫਿਰ ਬੰਦੇ ਨੂੰ ਮੰਨਣਾ ਹੀ ਪੈਂਦਾ, ਉਹ ਬਹੁਤ ਪੱਕਾ ਹੋਵੇ। ਜਾਲ ਠੱਗਾਂ ਨੇ ਕਹਿ ਕਹਿ ਕੇ ਕਹਿੰਦੇ ਇਹ ਕਿੱਧਰ ਚੱਲਿਆ ਬਈ ਕੁੱਤਾ ਲੈ ਕੇ? ਕਹਿੰਦੇ ਨਹੀਂ ਇਹ ਲੇਲਾ ਹੈ। ਦੂਜੇ ਨੇ ਵੀ ਇਹੀ ਕਿਹਾ, ਠੱਗ ਨੇ ਫਰਲਾਂਗ ਤੇ ਉਹ ਖੜਾ, ਕਹਿੰਦੇ ਅੱਜ ਕਿੱਧਰ ਲੈ ਕੇ ਚੱਲਿਆ ਇਹ ਕੁੱਤਾ? ਕਹਿੰਦੇ ਨਹੀਂ ਲੇਲਾ ਹੈ। ਤੀਸਰਾ ਠੱਗ ਵੀ ਕਹਿੰਦਾ, ਚੌਥਾ ਕਹਿੰਦਾ ਕੀ ਗੱਲ ਕੁੱਤਾ ਚੱਕਿਆ ਹੋਇਆ? ਉਹ ਬੰਦਾ ਕਹਿੰਦਾ ਮੇਰਾ ਹੀ ਦਿਮਾਗ ਤਾਂ ਨੀ ਕਿਤੇ ਖਰਾਬ? ਚਾਰ ਜਾਣੇ ਨੇ ਕਹਿ ਤਾ ਤੂੰ ਕੁੱਤਾ ਚੱਕੇ, ਮੈਂ ਲੇਲਾ ਸਮਝਦਾ, ਉਹਨੇ ਸੁੱਟ ਦਿੱਤਾ ਉਹ। ਔਰ ਉਹ ਚਾਰ ਠੱਗਾਂ ਨੇ ਚੁੱਕ ਕੇ ਬਣਾ ਲਿਆ, ਉਹ ਖਾ ਲਿਆ। ਇਸ ਤਰ੍ਹਾਂ ਇਹ ਜਿਹੜੇ ਲੋਕ ਬਹੁ ਗਿਣਤੀ ਚ ਅੱਜ ਵੀ ਨੇ, 90% ਲੋਕ ਇਹਦੇ ਖਰਾਬ ਨੇ, 10% ਜਿਹੜੇ ਧਾਰਮਿਕ ਵਿਅਕਤੀ ਨੇ, ਲੋਕ ਕਹਿੰਦੇ ਉਹ ਅਸੀਂ ਪਾਗਲ ਹੈ ਜਿਹੜੇ ਅਸੀਂ ਇੰਨਾ ਕੁਛ ਕਰਦੇ ਹਾਂ। ਉਹ ਇਸ ਕਰਕੇ ਕਿਉਂਕਿ ਹੁਣ 90 ਬੰਦੇ ਗਲਤ ਨੇ ਇਸ ਵਕਤ ਦੁਨੀਆਂ ਚ, ਉਹ 90 ਬੰਦਿਆਂ ਦੀ ਗਿਣਤੀ ਇੰਨੀ ਭਾਰੂ ਹੋ ਜਾਂਦੀ ਹੈ ਦੂਜੇ ਬੰਦਿਆਂ ਤੇ, ਕਈ ਵਾਰੀ ਧਾਰਮਿਕ ਵਿਅਕਤੀ ਟੱਬਲਾ ਖਾ ਜਾਂਦਾ ਕਿਤੇ ਨਹੀਂ ਤਾਂ ਨੀ ਪਾਗਲ, ਜਾਂ ਮੈਂ ਤਾਂ ਗਲਤੀ ਨਾ ਹੋਵਾਂ, ਕਿਉਂਕਿ ਸਾਰੇ ਬੰਦੇ ਇਹ ਚੀਜ਼ਾਂ ਖਾਈ ਜਾਂਦੇ ਮਾੜੀਆਂ ਚੀਜ਼ਾਂ। ਇਸ ਕਰਕੇ ਇਹ ਬੰਦੇ ਨੂੰ ਵੀ ਇਹਨਾਂ ਨੇ ਐਸੇ ਚੱਕਰ ਚ ਪਾਇਆ, ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਗਏ ਸਭਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨੀ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚੱਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਬਾਰੀ ਮੂੰਹ ਨੂੰ ਹੁੱਕਾ ਲਗਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿੱਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ ਬਿਪਰ ਬਿਵਸੁਐ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਾਣੀ ਮੰਤਰ ਪੜ੍ਹੇ, ਮੰਤਰ ਕਾਹਦੇ ਪੜ੍ਹਨੇ? ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਤੇ ਟਿੱਕੇ ਜਾਂ ਤੰਬਾਕੂ ਪੀ ਲਿਆ? ਜਦ ਕੁਰਹਿਤ ਹੋ ਜਾਂਦੀ ਹੈ ਸਿੱਖ ਤੋਂ, ਸਿੱਖ ਵੀ ਧਿਆਨ ਕਰੋ, ਹੁੱਕਾ ਹਜਾਮਤ ਹਲਾਲ ਹਰਾਮ ਇਹ ਚਾਰ ਕ੍ਰਹਿਤਾਂ ਨੇ, ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ, ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜੀ ਹੈ ਕੋਈ ਫਲ ਤਾਂ ਮਿਲਿਆ ਨਹੀਂ, ਤੈਨੂੰ ਹੁਣ ਕਾਹਦਾ ਫਲ? ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ? ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ, ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ। ਇੱਥੇ ਇਹਨੇ ਬੜੇ ਮੰਤਰ ਪੜੇ, ਬੜੇ ਹੱਥ ਪੱਲੇ ਮਾਰੇ, ਕੁਛ ਨੀ ਬਣਿਆ, ਸਾਰੇ ਮੰਤਰ ਹੀ ਫੇਲ ਹੋ ਗਏ।
1: ਮਿਲੇ ਅਜਮੇਰ ਸੁਤਾ ਨਿਜ ਅੰਗ ਮੈਥਨ ਕਰਿਓ ਤਿਸੀ ਕੇ ਸੰਗ।
0: ਹੁਣ ਫੇਰ ਉਸ ਰਾਜਕੁਮਾਰੀ ਦਾ ਜੋਰ ਚੱਲ ਗਿਆ, ਬ੍ਰਾਹਮਣ ਉੱਥੇ ਹਾਰ ਗਿਆ, ਆਪਣੇ ਧਰਮ ਤੋਂ ਡਿੱਗ ਪਿਆ।
1: ਜਗਤ ਜੂਟ ਮੈਂ ਦੋਸ਼ ਬਟੇਰਾ ਕਰਿਓ ਬਤਾਵਨ ਪ੍ਰਭੂ ਤਿਸ ਬੇਰਾ।
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਥੋੜੀ ਜਿਹੀ ਨਾ ਜਿਵੇਂ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਨਾ ਕਲੀਅਰ ਗੱਲ ਕਰ ਦਿੰਦਾ, ਐਵੇਂ ਲਗੋ ਕੇ ਜੇ ਕਰਨ ਵਾਲੀਆਂ ਗੱਲਾਂ ਬਾਅਦ ਚ ਨਿਆਣੇ ਵਿਗੜਦੇ ਫਿਰਨ। ਅੱਜ ਕੱਲ ਦੇ ਯੁੱਗ ਵਿੱਚ ਵੀ ਉਹ ਗੱਲ ਚੱਲਦੀ ਨੀ, ਨਿਆਣੇ ਨੂੰ ਸਿੱਧਾ ਹੀ ਮੂੰਹ ਤੇ ਉਹਦੇ ਕਹਿ ਦਿਓ ਬਈ ਆਹ ਗੱਲ ਇਉਂ ਹੈ ਭਾਈ, ਕੱਲ ਨੂੰ ਸਾਨੂੰ ਨਾ ਕਹੀ। ਮਹਾਰਾਜ ਨੇ ਬਿਠਾ ਕੇ ਸਾਰਿਆਂ ਨੂੰ ਆਪਾਂ ਨੂੰ ਕਹਿਤਾ, ਇਹ ਤੰਬਾਕੂ ਚ ਆਹ ਦੋਸ਼ ਨੇ, ਆਹ ਮਾੜੇ ਕੰਮ ਹੋ ਜਾਂਦੇ ਨੇ, ਕੱਲ ਨੂੰ ਨਾ ਕਿਹੋ, ਭਾਵੇਂ ਤੂੰ ਸੰਗ ਸ਼ਰਮ ਕਰ, ਭਾਵੇਂ ਔਖਾ ਹੋ ਸੌਖਾ ਹੋ, ਤੈਨੂੰ ਇਹ ਗੱਲ ਮੇਰੀ ਸੁਣਨੀਆਂ ਪੈਣੀ ਆ। ਜਿਵੇਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ, ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ, ਪਰ ਉਹ ਮੰਤਰ ਮੰਤਰ ਉਹਦੇ ਸਾਰੇ ਬੇਕਾਰ ਹੋ ਗਏ। ਇਸ ਕਰਕੇ ਭਾਈ, ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਝੂਠ ਖਾ ਲਈ, ਇਸੇ ਕਰਕੇ ਇਹਨਾਂ ਨੂੰ ਜਗਤ ਝੂਠ ਰੱਖਿਆ ਹੈ।
1: ਧਰਮ ਹਿੰਦ ਕੋ ਮੰਤਰ ਸਮੇਤ ਕਰਮ ਬਿਨਾਸ਼ਨ ਕੋ ਬਡਹੇਤ।
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ, ਹਿੰਦੂ ਮੰਤਰ, ਵੇਦਾਂ ਦੇ ਮੰਤਰ, ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ। ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ, ਆਪਾਂ ਭੁੱਲ ਗਏ ਹਾਂ ਥੋੜੀ ਥੋੜੀ, ਯਾਦ ਵੀ ਕਰਵਾ ਦਿੰਦਾ ਮੈਂ। ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ, ਮਹਾਰਾਜ ਇਹ ਹਿੰਦੂ ਮਤ ਵਿਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ? ਮਹਾਰਾਜ ਕਹਿੰਦੇ ਅੱਜ ਤੋਂ 2,500 ਸਾਲ ਪਹਿਲਾਂ ਦੀ ਗੱਲ ਹੈ। ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ, ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ, ਅੱਛੇ ਪਵਿੱਤਰ ਕੇਸ ਰੱਖਣ ਵਾਲੇ, ਕੁਛ ਨੀ ਖਾਣ ਵਾਲੇ, ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ, ਕਿਤੇ ਮੰਤਰ ਪੜ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ। ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ, ਕਹਿੰਦੇ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ, ਵੀ ਇਹ ਚੱਲਣ ਨਾ। ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ, ਕੱਟੇ ਜਾਣ ਮਾੜੇ ਮੋਟੇ, ਤਾਂ ਇਹ ਮੰਤਰ ਕੰਮ ਨਹੀਂ ਕਰਦੇ। ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ, ਪਹਿਲਾਂ ਤੁਸੀਂ ਕੇਸ ਕਟਾ ਲਓ, ਫਿਰ ਥੋੜਾ ਥੋੜਾ ਪ੍ਰਚਾਰ ਕਰਿਓ। ਫਿਰ ਇਹਨਾਂ ਨੇ ਕੀ ਕੀਤਾ, ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਟ ਦਿੱਤੇ, ਉਹ ਤਾਂ ਕਿ ਮੰਤਰ ਨਾ ਚੱਲੇ। ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ, ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ। ਕਿਉਂ? ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ, ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ। ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ, ਬੱਚਿਆਂ ਨੂੰ ਗਿਆਨ ਹੋ, ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ, ਮੈਂ ਤਾਂ ਟੀਵੀ ਦੇਖੂੰਗਾ। ਜਾਂ ਮਾਤਾ ਜੀ ਕਥਾ ਸੁਣਨਾ, ਉਹਦੇ ਪਿਤਾ ਜੀ ਆਉਂਦੇ ਨੇ, ਜਾਂ 2-4 ਬੱਚੇ ਮਾੜੇ ਮੋਟੇ ਆ ਜਾਂਦੇ ਨੇ, ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ? ਉਹ ਸੁਣਦੇ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ। ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ, ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ਼ ਕਰਦਾ ਹੈ।
1: ਜੋ ਬਿਦਾਰ ਕਲ ਯੁਗ ਕੋ ਜਗ ਮੈਂ ਸੋਚ ਆਦਿ ਗੁਣ ਨਾਸ਼ਕ ਲਗ ਮੈਂ।
0: ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ, ਚੋਬਦਾਰ ਹੁੰਦਾ, ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ, ਸੋਚ ਆਦਿ ਗੁਣ ਨਾਸ਼ਕ ਲਗ ਮੈਂ। ਇਹ ਜਿਹੜਾ ਤੰਬਾਕੂ ਹੈ ਨਾ, ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ। ਜਿੱਥੇ ਵੀ ਕਿਤੇ ਤੰਬਾਕੂ ਆ ਗਿਆ, ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ।
1: ਅਦਕੇ ਪਾਵਨ ਕਰ ਬਿਹਾਰੋ ਕਵਿਨ ਸਭਾ ਮੈਂ ਗੁਰੂ ਉਚਾਰੋ।
0: ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ, ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿੱਚ, ਵੀ ਇਹ ਤੰਬਾਕੂ ਜਿਹੜਾ ਹੈ ਨਾ, ਇਹ ਬਹੁਤ ਮਾੜੀ ਚੀਜ਼ ਹੈ। ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਣ ਡਾਬਰ ਵਾਲਿਆਂ ਦਾ ਇਹ ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ, ਇਹ ਵਰਤਦਾ ਹੋਵੇ ਕਈ ਵਾਰ ਕੋਈ। ਐਸੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
1: ਦੋਹੇਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭ ਨੂੰ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਲ ਤੋਰੇ ਦੇ ਮੈਂ ਨਿਸ਼ਚੈ ਕਛਿਨ ਆਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ, ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝੱਟ ਪੱਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ।

0: ਕਾਲ ਨਭ ਸ਼ਬਦ ਹੋਏ ਗੌਰ ਕਰਨੀ ਤਜ ਜਾਏ।
1: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਨਮਗਨੀ ਲਿਖੀ ਨੇ, ਸਵਰਗਾਂ ਤੋਂ ਮੰਗਣੀ ਲਈ ਸੀ ਗਾਂ ਇਹ ਕਾਮ ਧੇਨ ਗਊ, ਸੰਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸੰਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ। ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੋ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ, ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ ਚ ਤਾਂ ਹੀ ਉਹਨੂੰ ਵਰਤਿਆ ਜਾਂਦਾ, ਇੱਕ ਤੇ ਵਿਕਾਰ ਹੀ ਬੜਾ ਜ਼ਿਆਦਾ ਆ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰ ਜੇ ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ, ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਇੱਕ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
0: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
1: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ
0: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
1: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ, ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ। ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵਧ ਰਿਹਾ, ਮਹਾਰਾਜ ਸਮਝ ਗਏ ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ, ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
0: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ, ਸ਼ਰੋਕਤਾ ਬਕਤਾ ਕੋ ਲਗੈ ਕਬੈ ਨ ਪੂਜ ਕਰਾਂਜ,
1: ਇਹ ਸ਼ਰੋਤਾ ਤੇ ਬਕਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ। ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ ਕਿ ਜਿਹੜੇ ਬੰਦੇ ਤੰਬਾਕੂ ਦਾ ਸੇਵਨ ਕਰਦੇ ਨੇ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਈ ਪ੍ਰਕਾਰ ਦਾ, ਕਹਿੰਦੇ ਉਹ ਵੀ ਮਾੜਾ, ਉਹਨੂੰ ਵੀ ਸਾਰੇ ਪਾਪ ਲੱਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਉਪਦੇਸ਼ ਸੁਣਦੇ ਨੇ ਉਹਨਾਂ ਨੂੰ ਵੀ ਪਾਪ ਲੱਗਦੇ ਨੇ, ਕਿਉਂ ਜਿਹੜਾ ਉਪਦੇਸ਼ ਕਰਨ ਵਾਲਾ ਬੰਦਾ ਹੁੰਦਾ ਉਹ ਬਿਲਕੁਲ ਐਨ ਅੱਛਾ ਸਾਫ਼ ਸੁਥਰਾ ਸਵੱਛ ਜੀਵਨ ਵਾਲਾ ਹੋਵੇ ਤਾਂ ਠੀਕ ਹੈ, ਜੇ ਉਪਦੇਸ਼ ਕਰਨ ਵਾਲਾ ਬੰਦਾ ਖੁਦੇ ਸਭ ਕੁਝ ਖਾਈ ਪੀ ਜਾਂਦਾ ਹੈ ਫਿਰ ਉਹਦੀਆਂ ਗੱਲਾਂ ਤੋਂ ਥੋੜਾ ਥੋੜਾ ਪ੍ਰਤੀਤ ਹੋਣ ਲੱਗ ਜਾਂਦਾ ਆਪਾਂ ਨੂੰ, ਤੇ ਉਹ ਗੱਲਾਂ ਗੱਲਾਂ ਚ ਕਹਿ ਵੀ ਦਿੰਦਾ ਕਿ ਕੋਈ ਗੱਲ ਨਹੀਂ ਆਹ ਵੀ ਖਾ ਲਓ, ਇਹਦਾ ਵੈਸੇ ਕੋਈ ਖਾਸ ਡਰ ਨਹੀਂ, ਫਲਾਨੀ ਚੀਜ਼ ਦਾ ਡਰ ਨਹੀਂ, ਮਾੜੀ ਮੋਟੀ ਪੀ ਵੀ ਸਕਦੇ ਹਾਂ ਇਹਦਾ ਵੀ ਕੋਈ ਡਰ ਨਹੀਂ, ਉਹ ਸੰਗਤ ਨੂੰ ਵੀ ਨਾਲ ਖਰਾਬ ਕਰਦਾ, ਇਹ ਕਈ ਥਾਵਾਂ ਤੇ ਹੋਇਆ ਵੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿੱਚ ਵੀ ਮਹਾਰਾਜ ਨੇ ਇਹੀ ਗੱਲ ਦਰਸਾਈ ਕਿ ਜਿਹੜੇ ਉਪਦੇਸ਼ ਕਰਤਾ ਲੋਕ ਨੇ ਖਾਸ ਕਰਕੇ, ਤਾਂ ਉਹ ਉਪਦੇਸ਼ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਉਹ ਮਾੜੀ ਚੀਜ਼ ਦੀ ਵਰਤੋਂ ਨਾ ਕਰਨ, ਕਿਉਂਕਿ

0: ਅੰਮ੍ਰਿਤ ਵੇਲੇ ਫਿਰ ਸਾਵਧਾਨ ਹੋਏ ਸਤਿਗੁਰੂ ਮਹਾਰਾਜ। ਸੌਚੇ ਜਾ ਕੇ ਇਸ਼ਨਾਨ ਆਦਿ ਕਰਨਾ, ਦਾਤਨ ਕੁਰਲਾ ਕਰਨਾ, ਇਹ ਸਾਰੀ ਕਿਰਿਆ ਆਪ ਕਰਨੀ, ਗੁਰਸਿੱਖਾਂ ਪਾਸੋਂ ਕਰਵਾਉਣੀ।
1: ਜੋ ਪਏ ਬਸਤਰ ਸ਼ਸਤਰ ਤੂੰ ਪਹਿਰਨ ਕਰਕੇ,
0: ਬਸਤਰਾਂ ਤੇ ਸ਼ਸਤਰਾਂ ਨੂੰ ਪਹਿਰਨ ਕਰਕੇ ਸਤਿਗੁਰੂ ਮਹਾਰਾਜ,
1: ਸੁੰਦਰ ਅੰਗ ਬਿਭੂਖਣ ਧਰ ਕੇ,
0: ਸੋਹਣੇ ਬਸਤਰ ਪਹਿਨ ਕੇ ਫਿਰ ਆਪਣੇ ਸਰੀਰ ਦੇ ਉੱਤੇ ਸੁੰਦਰ ਸੋਨੇ ਦੇ ਬਣੇ ਹੋਏ ਕੁਛ ਐਸੇ ਗਹਿਣੇ ਜੋ ਸੰਗਤਾਂ ਵੱਲੋਂ ਭੇਟਾ ਕਈ ਵਾਰ ਹੁੰਦੇ, ਔਰ ਕਲਗੀ ਜਗ੍ਹਾ ਇਹਦੇ ਨਾਲ ਨਾਲ ਗਲ ਵਿੱਚ ਸੁੰਦਰ ਮੋਤੀਆਂ ਦੀ ਮਾਲਾ ਇਤਿਆਦਿਕ ਸੁੰਦਰ ਜਿਹੜੇ ਹਨ ਬਸਤਰ ਸ਼ਸਤਰ ਗਹਿਣੇ ਆਦਿਕ ਸਜਾ ਕੇ ਸਤਿਗੁਰੂ ਤਿਆਰ ਪਰ ਤਿਆਰ ਹੁੰਦੇ ਨੇ।
1: ਸਭਾ ਬਿਖੈ ਕਲਗੀ ਧਰ ਆਏ,
0: ਸੰਗਤ ਵਿੱਚ ਕਲਗੀਧਰ ਮਹਾਰਾਜ ਜੀ ਸੱਜ ਕੇ ਸੋਹਣੇ ਢੰਗ ਨਾਲ ਆਏ ਨੇ।
1: ਚਾਮੀ ਕਰ ਪ੍ਰਿਅੰਕ ਜਿਸ ਥਾਏ,
0: ਸੋ ਜਿੱਥੇ ਚਾਮੀ ਕਰ ਤੋਂ ਭਾਵ ਸੋਨੇ ਦਾ ਜਿਹੜਾ ਪਲੰਘ ਹੈ ਮਹਾਰਾਜ ਦਾ ਵਿਛਿਆ ਹੋਇਆ ਹੈ।
1: ਆਸਤਰਨ ਮਖਮਲ ਕੋ ਕਸਿਓ,
0: ਸੋਹਣੇ ਮਖਮਲੇ ਜਿਹੜੇ ਗਦੈਲੇ ਨੇ ਉਹਨਾਂ ਤੇ ਚਾਦਰਾਂ ਅਤੇ ਸੁੰਦਰ ਸਰਾਣੇ ਉਹ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤੇ ਸਜੇ ਹੋਏ ਨੇ।
1: ਜਰੀ ਸਹਿਤ ਗੁੰਫਨ ਯੁੱਤ ਲਸਿਓ,
0: ਸੋ ਜਰੀ ਦੇ ਸਹਿਤ ਜਿਹੜੀਆਂ ਗੁੰਫੇ ਨੇ, ਗੁੰਫੇ ਝਾਲਰਾਂ ਜੀਆਂ ਪੁਰਾਣੇ ਸਮੇਂ ਚ ਬਣਾਉਂਦੇ ਸਨ ਇੱਕ ਜਰੀਦਾਰ। ਸੋ ਉਦਾਹਰਣ ਵਜੋਂ ਜਿਵੇਂ ਸ੍ਰੀ ਹਜੂਰ ਸਾਹਿਬ ਦਾ ਸਿਹਰਾ ਲਿਆਉਂਦੇ ਆ ਉਹ ਇਸ ਤਰ੍ਹਾਂ ਹੀ ਹੁੰਦਾ, ਜਰੀਦਾਰ ਜਿਹਾ ਬਣਾਇਆ ਹੋਇਆ ਅਤੇ ਥੱਲੇ ਵੀ ਉਹਦੇ ਝਾਲਰ ਜੀ ਬਣਾਈ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਝਾਲਰਾਂ ਪੁਰਾਣੇ ਸਮੇਂ ਚ ਜਰੀ ਦੀਆਂ ਬਣਾ ਕੇ ਲੜਕਾਉਂਦੇ ਸਨ।
1: ਇਸ ਪਰ ਥਿਰੇ ਵਿਸਾਲ ਕਿਰਪਾਲਾ,
0: ਉਸ ਪਲੰਘ ਦੇ ਉੱਤੇ ਬਹੁਤ ਬਹੁਤ ਕਿਰਪਾਲੂ ਦਿਆਲੂ ਸਤਿਗੁਰੂ ਜੀ ਸਜੇ ਹਨ।
1: ਆਏ ਖਾਲਸਾ ਗਨ ਤਿਸ ਕਾਲਾ,
0: ਬਹੁਤ ਭਾਰੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘ ਅੰਮ੍ਰਿਤਧਾਰੀ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਤਿਆਰ ਪਰ ਤਿਆਰ ਫੌਜਾਂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਮੱਥਾ ਟੇਕਦੀਆਂ।
1: ਨਮੋ ਕਰਤ ਅਰ ਬੈਠਤ ਹੇਰੇ, ਲੱਗਿਓ ਦੀਵਾਨ ਆਨ ਤਿਸ ਬੇਰੇ,
0: ਮੱਥਾ ਟੇਕਦੇ ਨੇ ਆ ਕੇ ਦਰਸ਼ਨ ਕਰਦੇ ਨੇ। ਉਸ ਵਕਤ ਬੜਾ ਭਾਰੀ ਦੀਵਾਨ ਸਜਿਆ,
1: ਹੇ ਮਲਟ ਕਾ ਧਾਰਨ ਕਰੇ ਆਗੇ ਚੂਬਦਾਰ ਤੈ ਖਰੇ,
0: ਹੇਮ ਲਸਟਕਾ ਜਿਹੜੀ ਸੋਨੇ ਦੀ ਲਾਠੀ ਹੁੰਦੀ ਹੈ ਪਕੜ ਕੇ ਚੋਬਾਂ, ਚਾਂਦੀ ਦੀਆਂ ਵੀ ਸੋਨੇ ਦੀਆਂ ਵੀ ਚੋਬਾਂ ਲੈ ਕੇ ਸੇਵਾਦਾਰ ਅੱਗੇ ਖੜੇ ਹਨ।
1: ਸ੍ਰੀ ਮੁਖ ਤੇ ਤਬ ਹੁਕਮ ਬਖਾਨਾ, ਗੁਣੀ ਕਵੀਸ਼ਰ ਪੰਡਿਤ ਨਾਨਾ,
0: ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਇਸ ਤਰੀਕੇ ਦੇ ਨਾਲ ਕਿ ਜਿਹੜੇ ਆਪਣੇ ਭਾਈ ਗੁਣਵਾਨ ਬੰਦੇ ਨੇ, ਕਵੀਸ਼ਰ ਨੇ, ਨਾਨਾ ਪ੍ਰਕਾਰ ਦੇ ਜਿਹੜੇ ਪੰਡਿਤ ਲੋਕ ਨੇ, ਵਿਦਵਾਨੀ ਕਰਦੇ ਨੇ, ਕਥਾ ਕਰਨ ਵਾਲੇ ਨੇ, ਅੱਜ ਇਹਨਾਂ ਸਾਰਿਆਂ ਨੂੰ ਬੁਲਾ ਕੇ ਲਿਆਓ, ਇਹਨਾਂ ਕੋਲੋਂ ਅੱਜ ਕੁਛ ਪ੍ਰਸ਼ਨ ਪੁੱਛਣੇ ਨੇ।
1: ਸਭ ਅੰਨ ਕੋ ਹਕਾਰ ਲਿਆਓ, ਜੈ ਜੈ ਡੇਰੇ ਤਾਂ ਸਿਧਾਓ,
0: ਇਹਨਾਂ ਸਾਰਿਆਂ ਨੂੰ ਲੈ ਕੇ ਆਓ ਜਿੱਥੇ ਜਿੱਥੇ ਵੀ ਡੇਰੇ ਨੇ, ਇਹਨਾਂ ਦੇ ਟਿਕਾਣੇ ਘਰ ਬਾਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ, ਹਰੇਕ ਨੂੰ ਬੁਲਾ ਕੇ ਲਿਆਓ ਅੱਜ।
1: ਸੁਣ ਕੇ ਸਭ ਤਤਕਾਲ ਬੁਲਾਏ,
0: ਸੁਣ ਕੇ ਉਸੇ ਵਕਤ ਹੀ ਸੇਵਾਦਾਰ ਚਲੇ ਗਏ ਥਾਵਾਂ ਥਾਵਾਂ ਤੇ, ਸਾਰਿਆਂ ਨੂੰ ਬੁਲਾ ਲਿਆਂਦਾ।
1: ਤਿਨ ਕੋ ਦੇਹੈ ਨਾਮ ਬਤਾਏ,
0: ਕਵੀ ਜੀ ਕਹਿੰਦੇ ਕੁਸ਼ਕ ਦੇ ਨਾਮ ਜਿਹੜੇ ਮੈਨੂੰ ਪਤਾ ਹੈ ਉਹਨੇ ਕੁ ਮੈਂ ਦੱਸ ਰਿਹਾ ਹਾਂ।
1: ਕੇਸ਼ੋ ਦਾਸ ਪੁੱਤਰ ਕੁਵਰੇਸ਼,
0: ਸੋ ਇਹ ਕੇਸ਼ੋ ਦਾਸ ਦਾ ਪੁੱਤਰ ਕੁਵਰੇਸ਼ ਆਇਆ ਹੈ।
1: ਦਰੋਣ ਪਰਬ ਜਿਲ ਕੀਨ ਅਸ਼ੇਸ਼,
0: ਸੋ ਜਿਹਨੇ ਮਹਾਂਭਾਰਤ ਦੇ ਵਿੱਚੋਂ ਦਰੋਣ ਪੁਰਬ ਸਾਰਾ ਜਿਹੜਾ ਪਰਬ ਹੈ ਉਹ ਭਾਸ਼ਾ ਦੇ ਵਿੱਚ ਟੀਕਾ ਕੀਤਾ ਹੈ।
1: ਗੁਣੀਆ ਸੁਖੀਆ ਬੱਲਭ ਆਇਓ,
0: ਭਾਈ ਗੁਣੀਆ, ਭਾਈ ਸੁਖੀਆ, ਭਾਈ ਬੱਲਭ, ਇਹ ਵੀ ਤਿੰਨੇ ਆਏ ਹਨ।
1: ਧਿਆਨ ਸਿੰਘ ਗੁਰ ਦਰਸ਼ਨ ਪਾਇਓ,
0: ਭਾਈ ਧਿਆਨ ਸਿੰਘ ਜੀ ਵੀ ਚੱਲ ਕੇ ਆਏ ਨੇ, ਇਹਨਾਂ ਨੇ ਵੀ ਗੁਰਾਂ ਦੇ ਦਰਸ਼ਨ ਪਾਏ।
1: ਇਤਿਹਾਸਕ ਪਹੁੰਚੇ ਕੁਛ ਔਰ, ਬੰਦਤ ਭੇ ਸੋਡੀ ਸਿਰ ਮੋਰ।
0: ਇਤਿਹਾਸਕ ਕੁਛ ਹੋਰ ਵੀ ਆਏ ਨੇ, ਮੁਖੀਆਂ ਦੇ ਨਾਮ ਲੈ ਲਏ ਨੇ ਜਾਂ ਜਿੰਨੇ ਕੁ ਪਤਾ ਲੱਗੇ। ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਨੂੰ ਇਹਨਾਂ ਨੇ ਆ ਕੇ ਮੱਥਾ ਟੇਕਿਆ।
1: ਸਾਦਰ ਬੈਠੇ ਸਭਾ ਮਝਾਰੇ,
0: ਸਹਿਤ ਆਦਰ ਦੇ ਆ ਕੇ ਸਭਾ ਦੇ ਵਿੱਚ ਬੈਠੇ ਹਨ।
1: ਸਾਪ੍ਰਤ ਸ੍ਰੀ ਪ੍ਰਭ ਗਿਰਾ ਉਚਾਰੇ,
0: ਜਿੰਨੇ ਜਾਣੇ ਆ ਕੇ ਬੈਠੇ ਸਨ, ਸਿਆਣੇ ਵਿਦਵਾਨ ਪੰਡਿਤ ਗੁਣੀ ਜਨ, ਉਹਨਾਂ ਪ੍ਰਤੀ ਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ ਹੈ।

0: ਬੜੇ ਵਿਦਵਾਨ ਬੁੱਧੀ ਵਾਲੇ ਹੋ ਅਤੇ ਵਿਦਿਆ ਬਹੁਤ ਸਾਰੀ ਦੀ ਵਿਚਾਰ ਕਰਨ ਵਾਲੇ ਹੋ।
1: ਕਹਤੇ ਸੁਪਨ ਪਾਵੈ ਪ੍ਰਾਨੀ।
0: ਚਲੋ ਅੱਜ ਤੁਹਾਨੂੰ ਦੇਖਦੇ ਹਾਂ ਪਰਖ ਕੇ ਤੁਹਾਨੂੰ ਕਿੰਨਾ ਕੁ ਆਉਂਦਾ ਹੈ, ਕਿੰਨਾ ਕੁ ਗਿਆਨ ਹੈ। ਇਹ ਦੱਸੋ ਇਹ ਜਿਹੜਾ ਬੰਦੇ ਨੂੰ ਸੁਪਨਾ ਆਉਂਦਾ ਹੈ ਇਹ ਕਿਵੇਂ ਆਉਂਦਾ ਤੇ ਕਿੱਥੋਂ ਆਉਂਦਾ ਹੈ?
1: ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ।
0: ਸੋ ਫਿਰ ਜਿਹੜੀ ਅਗਲੀ ਗੱਲ ਹੈ ਕਿ ਨਿਸਪਤ ਰਾਤ ਦਾ ਪਤੀ ਜੋ ਚੰਦਰਮਾ ਹੈ ਇਹਦੇ ਵਿੱਚ ਜਿਹੜੀ ਸ਼ਾਮ ਮਤਲਬ ਕਾਲਾ ਨਿਸ਼ਾਨ ਪੈਂਦਾ ਚੰਦਰਮਾ ਦੇ ਵਿੱਚ, ਦੂਰੋਂ ਡੱਬ ਖੜੱਬਾ ਜਿਹਾ ਨਜ਼ਰ ਆਉਂਦਾ ਕਾਲਾ ਨਿਸ਼ਾਨ, ਇਹ ਦੱਸੋ ਬਈ ਚੰਦਰਮਾ ਵਿੱਚ ਇਹ ਨਿਸ਼ਾਨ ਕਿਉਂ ਦਿਖਦਾ?
1: ਕਿਮ ਗੋਡੇ ਪਰ ਪਾਗ ਰਖੰਤੇ।
0: ਸੋ ਇੱਕ ਪੁਰਾਣੇ ਲੋਕਾਂ ਦੀ ਗੱਲ ਸੀ, ਜਦੋਂ ਆਪਣੇ ਸਿਰ ਤੋਂ ਪੱਗ ਲਾਉਂਦੇ ਸੀ ਉਹ ਗੋਡੇ ਉੱਤੇ ਰੱਖਦੇ ਸੀ, ਇਹ ਦੱਸੋ ਵੀ ਪੱਗ ਗੋਡੇ ਤੇ ਕਿਉਂ ਰੱਖੀ ਜਾਂਦੀ ਹੈ?
1: ਕਿਮ ਚੀਤੇ ਪਾਛੇ ਥੁਕੇ ਅੰਤੇ।
0: ਸੋ ਚੀਤਾ ਨਿੰਗ ਸਿੰਘ ਬੋਲੀ ਦਾ ਅੱਖਰ ਹੈ, ਚੀਤੇ ਤੋਂ ਭਾਵ ਜੋ ਪਿਸ਼ਾਬ ਆਦਿਕ ਦੀ ਕਿਰਿਆ ਕਰਨੀ ਹੈ, ਇਹ ਕਰਕੇ ਲੋਕ ਬਾਅਦ ਚ ਥੁੱਕਿਆ ਕਰਦੇ ਸਨ ਪੁਰਾਣੇ ਲੋਕ ਜਿਹੜੇ ਬਾਹਰ। ਹੁਣ ਤਾਂ ਕੁਝ ਹੋਰ ਸਿਸਟਮ ਹੋ ਗਿਆ, ਪੁਰਾਣੀਆਂ ਗੱਲਾਂ ਨੇ ਇਹ। ਉਹ ਲੋਕ ਇਹ ਥੁੱਕਦੇ ਕਿਉਂ ਸਨ? ਮਹਾਰਾਜ ਕਹਿੰਦੇ ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤਾਂ ਦੱਸੋ ਬਈ ਇਹ ਗੱਲ ਕਿਉਂ ਲੋਕ ਕਰਦੇ ਸੀ?
1: ਕਿਉਂ ਪਕਾਵਨ ਜਦ ਹੀ ਲਾਗੇ ਤੋਰ ਪਿੱਛੇ ਕਿਮ ਜ਼ੋਰਤ ਆਗੇ।
0: ਹੁਣ ਇਹ ਦੱਸੋ ਵੀ ਜਦੋਂ ਪੁਰਾਣੀਆਂ ਮਾਈਆਂ ਰੋਟੀ ਪਕਾਉਣ ਲੱਗਦੀਆਂ ਸੀ, ਪਹਿਲਾਂ ਜਿਹੜਾ ਆਟੇ ਦਾ ਪੇੜਾ ਲੈਂਦੀਆਂ ਸੀ ਉਹਦੇ ਵਿੱਚੋਂ ਮਾੜਾ ਜਿਹਾ ਆਟਾ ਤੋੜ ਕੇ ਆਟੇ ਨੂੰ ਵਾਪਸ ਲਾ ਦਿੱਤਾ ਜਾਂਦਾ ਸੀ, ਉਹ ਦੱਸੋ ਕਿਉਂ ਲਾਉਂਦੀਆਂ ਸੀ ਮਾਈਆਂ? ਇਸ ਤਰ੍ਹਾਂ ਕਿਉਂ ਕਰਦੀਆਂ ਸੀ?
1: ਰੁੱਖ ਬਗੈਰ ਕਿਉਂ ਬੋਲਣ ਕਰ ਹੈ।
0: ਇੱਕ ਇਹ ਆ ਵੀ ਰੁੱਖ ਤੋਂ ਬਿਨਾਂ ਬੋਲਣਾ, ਬਿਨਾਂ ਜਦ ਕਿਸੇ ਦਾ ਰੁੱਖ ਨਾ ਹੋਵੇ ਆਪਣੇ ਵੱਲ ਫਿਰ ਬੋਲਣਾ, ਇੱਕ ਤਾਂ ਸਾਰਿਆਂ ਦਾ ਧਿਆਨ ਆ ਤੂੰ ਬਾਈ ਬੋਲ ਅਸੀਂ ਸੁਣਨਾ, ਇੱਕ ਬੰਦਾ ਬਿਨਾਂ ਹੀ ਗੱਲ ਤੋਂ ਬੋਲੀ ਜਾਂਦਾ ਉਹਨੂੰ ਕੋਈ ਸੁਣਦਾ ਨਹੀਂ, ਦੱਸੋ ਇਹ ਕਿਉਂ ਹੈ?
1: ਧਨ ਟੰਕਾਰ ਕਰੇ ਕਿਉਂ ਨਰ ਹੈ।
0: ਇੱਕ ਇਹ ਦੱਸੋ ਜੋ ਲੜਾਈ ਵਿੱਚ ਸੂਰਮੇ ਜੰਗ ਕਰਨ ਜਾਂਦੇ ਨੇ ਧਨਖ ਨੂੰ ਚਲਾਉਣ ਤੋਂ ਪਹਿਲਾਂ ਉਹਦੀ ਟਨਕਾਰ ਕਰਦੇ ਨੇ, ਇਹ ਕਿਉਂ ਕਰਦੇ ਨੇ?
1: ਕਹੋ ਤਮਾਕੂ ਕਿਉਂ ਨਾ ਛੂਹੇ।
0: ਇੱਕ ਹੋਰ ਦੱਸੋ ਤੰਬਾਕੂ ਨੂੰ ਕਿਉਂ ਨਹੀਂ ਛੂਹਦੇ, ਇਹ ਕੀ ਕਾਰਨ ਹੈ?
1: ਕਥਾ ਦਵਾਦਸ਼ੀ ਕਿਮ ਨਾ ਕਹੇ।
0: ਇੱਕ ਪੁਰਾਣੀਆਂ ਗੱਲਾਂ ਚੱਲੀਆਂ ਆ ਰਹੀਆਂ ਨੇ ਕਿ ਦਵਾਦਸ਼ੀ ਦੀ ਕਥਾ ਜਿਹੜੀ ਹੈ ਜਾਂ ਦਵਾਦਸ਼ੀ ਵਾਲੇ ਦਿਨ ਮਤਲਬ ਕਿ ਜਿਹੜੀ ਆਉਂਦੀ ਹੈ ਏਕਾਦਸ਼ੀ ਦਸਵੀਂ ਤੋਂ ਬਾਅਦ ਫਿਰ ਆਉਂਦੀ ਦਵਾਦਸ਼ੀ, ਇਹ ਰਿਵਾਜ ਹੁੰਦਾ ਸੀ ਵੀ ਦਵਾਦਸ਼ੀ ਨੂੰ ਕਥਾ ਆਦਿਕ ਨਹੀਂ ਸੀ ਕਰਦੇ, ਇਹ ਕਿਉਂ ਨਹੀਂ ਸੀ ਕਰਦੇ? ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤੁਹਾਡੇ 'ਚ ਕਈ ਪੰਡਿਤ ਵੀ ਨੇ, ਇਹ ਗੱਲ ਦੱਸੋ ਕਿਉਂ ਨਹੀਂ ਹੁੰਦੀ?
1: ਕਿਮ ਸ਼੍ਰੀ ਸਤਿਗੁਰ ਤੇ ਸਭ ਸੁਣੈ ਕਵੀ ਕੋਵਰੇਸ਼ ਪ੍ਰਥਮੀ ਭਨੈ।
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤੋਂ ਸਾਰਾ ਕੁਝ ਸੁਣ ਕੇ ਇਹ ਜਿਹੜਾ ਕੇਸ਼ਵ ਦਾਸ ਦਾ ਲੜਕਾ ਸੀ ਕੁਵਰੇਸ਼, ਇਹਨੇ ਪਹਿਲਾਂ ਜਵਾਬ ਦਿੱਤਾ ਹੈ।
1: ਦੋਹੇਰਾ ਖਾਏ ਸਕਲ ਰਸ ਅੰਨ ਤੇ ਦਬਟੇ ਨਾਰੀ ਭਾਵ।
0: ਮਹਾਰਾਜ ਇਹ ਜਿਹੜਾ ਅੰਨ ਹੈ ਨਾ ਇਹਨੂੰ ਖਾ ਕੇ ਇਹਦੇ ਰਸਾਂ ਤੋਂ ਜਿਹੜੇ ਨਾੜੀਆਂ ਦੇ ਵਿੱਚ ਸੂਖਮ ਭਾਵ ਹੁੰਦੇ ਨੇ ਇਹ ਦਬ ਜਾਂਦੇ ਹਨ।
1: ਘੂਮ ਨੀਂਦ ਪੀਛੇ ਪਚੈ ਜੀਵ ਕਲਾ ਛੁੱਟਦਾਰ।
0: ਪਹਿਲਾਂ ਬਹੁਤ ਨੀਂਦ ਆਉਂਦੀ ਹੈ ਫਿਰ ਅੰਨ ਪਚਦਾ, ਉਹਦੇ ਤੋਂ ਬਾਅਦ ਫਿਰ ਹੋਰ ਜ਼ਿਆਦਾ ਗੂੜੀ ਨੀਂਦ ਆਉਂਦੀ ਹੈ, ਇਸ ਕਰਕੇ ਉਹ ਜਿਹੜੇ ਜੀਵ ਦੇ ਸੂਖਮ ਭਾਵ ਨੇ ਉਹ ਉੱਭਰ ਆਉਂਦੇ ਨੇ, ਉੱਪਰ ਨੂੰ ਜਾਗ ਪੈਂਦੇ ਹਨ।
1: ਉਰੇ ਸੁਪਨ ਸਭ ਜੰਤ ਕੋ ਸੱਚ ਝੂਠ ਮਨ ਬੋਝ।
0: ਸੱਚ ਕੇ ਝੂਠ ਜਿਹੜੀ ਗੱਲ ਦੀ ਦਬੀ ਪਈ ਹੁੰਦੀ ਹੈ ਉਹ ਜੀ ਫਿਰ ਸੁਪਨਾ ਬਣ ਜਾਂਦੀ ਹੈ। ਪਹਿਲਾਂ ਤਾਂ ਜਦੋਂ ਰੋਟੀ ਖਾਂਦਾ ਹੈ ਜੀਵ, ਆਪਾਂ ਇੱਕ ਵਾਰ ਸੁਣਦੇ ਹਾਂ ਘੂਕੀ ਦੀ ਨੀਂਦ ਸੁਖੋਪਤ ਅਵਸਥਾ, ਉਦੋਂ ਬਾਅਦ ਫਿਰ ਜਦੋਂ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਪੂਰੀ ਗੂੜੀ ਨੀਂਦ ਆਉਂਦੀ ਹੈ ਜਿਹ 'ਚ ਕੋਈ ਸੁਪਨਾ ਨਹੀਂ ਆਉਂਦਾ, ਫਿਰ ਉਸ ਤੋਂ ਬਾਅਦ ਸੁਪਨ ਅਵਸਥਾ ਆਉਂਦੀ ਹੈ। ਕਿਉਂਕਿ ਬਹੁਤੀ ਰੋਟੀ ਖਾਂਦਿਆਂ ਜਦੋਂ ਸੌਂਦਾ ਹੈ ਅੰਨ ਦੇ ਨਾਲ ਜੀਵ ਦੇ ਜਿਹੜੇ ਸੂਖਮ ਭਾਵ ਨੇ ਉਹ ਦਬ ਜਾਂਦੇ ਨੇ, ਜਦੋਂ ਰੋਟੀ ਹਜ਼ਮ ਹੋ ਕੇ ਫਿਰ ਨੀਂਦ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਇਹਦੇ ਨਾਲ ਫਿਰ ਸੁਪਨਾ ਜਿਹੜਾ ਹੈ ਉਹ ਜੀਵ ਦੇ ਬੁਰੇ ਚੰਗੇ ਖਿਆਲਾਤ ਨੇ ਉਹ ਸੁਪਨਾ ਭਾਵ ਧਾਰਨ ਕਰਦੇ ਨੇ।
1: ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੇ ਸੂਝ।
0: ਦੇਖੋ ਮਹਾਰਾਜ, ਇੰਨੀ ਕੁ ਤਾਂ ਸਾਨੂੰ ਜਿੰਨੀ ਕੁ ਪਤਾ ਇੰਨੀ ਕੁ ਤਾਂ ਦੱਸ ਦਿੱਤੀ ਹੈ, ਇਹ ਤਾਂ ਹੈ ਸਾਡੀ ਜੀਵਾਂ ਦੀ ਸੋਝ। ਬਾਕੀ ਮਹਾਰਾਜ ਤੁਹਾਡੀ ਸੋਝ ਸਭ ਤੋਂ ਉੱਪਰ ਹੈ, ਬਾਕੀ ਤਾਂ ਤੁਸੀਂ ਦੱਸਣਾ ਹੈ ਕਿ ਸੁਪਨਾ ਜੀਵ ਨੂੰ ਕਿਉਂ

0: ਬੱਲਭ ਕਹਿਣ ਲੱਗਿਆ ਕਵੀ ਕਿ ਮਹਾਰਾਜ ਦੂਜਾ ਪ੍ਰਸ਼ਨ ਇਹ ਸੀ ਕਿ ਚੰਦਰਮਾ ਦੇ ਵਿੱਚ ਦਾਗ ਕਿਉਂ ਹੈ। ਬੱਲਭ ਨੇ ਆਪਣੇ ਦਿਮਾਗ ਆਪਣੀ ਬੁੱਧੀ ਅਨੁਸਾਰ ਦੱਸਿਆ ਕਿ ਇਹ ਜਿਹੜਾ ਚੰਦਰਮਾ ਸੀ ਨਾ ਮਹਾਰਾਜ, ਇਹ ਗੌਤਮ ਦੀ ਜਿਹੜੀ ਇਸਤਰੀ ਸੀ ਹੱਲਿਆ, ਉਹਦੇ ਕੋਲ ਇੰਦਰ ਦੇਵਤਾ ਵਿਕਾਰੀ ਹੋ ਕੇ ਜਦੋਂ ਗਿਆ ਸੀ, ਚੰਦਰਮਾ ਨੇ ਉਦੋਂ ਕੁੱਕੜ ਬਣ ਕੇ ਬਾਂਗ ਦਿੱਤੀ ਸੀ। ਫਿਰ ਗੌਤਮ ਰਿਸ਼ੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਇਹਨੇ ਸਰਾਪ ਦੇਤਾ ਸੀ ਆਪਣੀ ਇਸਤਰੀ ਨੂੰ, ਲੜਕੀ ਨੂੰ ਅਤੇ ਇੰਦਰ ਨੂੰ। ਆਪਣਾ ਟੌਪਿਕ ਜਿਹੜਾ ਉਹ ਹੈ ਚੰਦਰਮਾ ਦਾ, ਚੰਦਰਮਾ ਦੇ ਪਰਨਾ ਮਾਰਿਆ ਜ਼ੋਰ ਦੀ, ਕੁੱਕੜ ਬਣੇ ਹੋਏ ਦੇ, ਕਹਿੰਦੇ ਜਾ ਤੈਨੂੰ ਕਲੰਕ ਲੱਗਿਆ, ਤੈਨੂੰ ਤੂੰ ਬਹੁਤ ਮਾੜਾ ਕੰਮ ਕੀਤਾ। ਕਹਿੰਦਾ ਮੇਰੀ ਬੁੱਧੀ ਮੁਤਾਬਕ ਤਾਂ ਜੇ ਇਹ ਜਿਹੜਾ ਚੰਦਰਮਾ ਨੂੰ ਕਾਲਖ ਦਿਖਦੀ ਹੈ, ਇਹ ਕਲੰਕ ਲੱਗਿਆ ਹੋਇਆ ਹੈ।
1: ਸਾਸੇ ਉਠਾਏ ਰਿਖੀ ਨਾਨਕ ਕਾਮੀ ਬਾਸ਼ ਮੀਤ,
0: ਕਿਉਂਕਿ ਇੰਦਰ ਦੇਵਤੇ ਨਾਲ ਮਿੱਤਰਤਾ ਸੀ ਚੰਦਰਮਾ ਦੀ। ਉਹਨੇ ਪੁੱਛਿਆ ਸੀ ਦੁਨੀਆਂ ਅੰਦਰ ਸਭ ਤੋਂ ਸੁੰਦਰ ਔਰਤ ਕੌਣ ਹੈ, ਉਹਨੇ ਕਿਹਾ ਸੀ ਇਹ ਗੌਤਮ ਰਿਸ਼ੀ ਦੇ ਘਰ ਵਾਲੀ। ਫਿਰ ਇਹਨੇ ਕਿਹਾ ਸੀ ਮੈਂ ਧੋਖਾ ਕਰ ਸਕਦਾ, ਕੁੱਕੜ ਬਣ ਕੇ ਗਲਤ ਟਾਈਮ ਤੇ ਮੈਂ ਬਾਂਗ ਦੇ ਦਿਆਂਗਾ, ਉੱਠ ਕੇ ਨਹਾਉਣ ਚਲਿਆ ਜਾਏਗਾ ਤੇ ਤੈਨੂੰ ਫਿਰ ਮੌਕਾ ਲੱਗ ਜਾਏਗਾ। ਪਰ ਅੱਗਿਓਂ ਪਹਿਲਾਂ ਹੁੰਦਾ ਸੀ ਦਰਿਆ, ਦਰਿਆ ਵੀ ਸਾਥ ਦਿੰਦੇ ਸੀ ਭਗਤਾਂ ਦਾ। ਦਰਿਆ ਨੇ ਛਲ ਮਾਰ ਕੇ ਆਵਾਜ਼ ਦਿੱਤੀ ਤੇਰੇ ਘਰੇ ਦਾ ਚੋਰ ਲੱਗੇ ਪਏ, ਤੂੰ ਇੱਥੇ ਆ ਗਿਆ, ਇਸ ਕਰਕੇ ਉਹ ਵਾਪਸ ਮੁੜ ਗਿਆ ਸੀ। ਤਾਂ ਤੇ ਇਹ ਚੰਦਰਮਾ ਨੂੰ ਕਾਲਖ ਲੱਗ ਗਈ ਕਿਉਂਕਿ ਇਹਨੇ ਮਾੜਾ ਕੰਮ ਕੀਤਾ ਹੈ।
1: ਦੋਹਰਾ ਗੁਨੀਆ ਜਾਨੂ ਜਾਨਵੇ ਸ਼ੁੱਧ ਥੋਰ ਵਰ ਈਸ਼।
0: ਗੁਨੀਆ ਕਵੀ ਨੂੰ ਪੁੱਛਿਆ ਦਸ ਪੱਗ ਕਿਉਂ ਰੱਖਦੇ ਨੇ ਗੋਡੇ ਤੇ, ਪੁਰਾਣੇ ਲੋਕ ਕਿਉਂ ਕਿਉਂ ਕਰਦੇ ਸੀ? ਉਹ ਕਹਿੰਦਾ ਕਿਉਂਕਿ ਜਿਹੜਾ ਜਾਹਰ ਨਵੀ ਸੀ ਇਹ, ਇਸ ਨੇ ਕੀ ਕੀਤਾ, ਭਗੀਰਥ ਨੇ ਗੰਗਾ ਲਿਆਂਦੀ ਆਪਣੇ ਗੋਡੇ ਦੇ ਵਿੱਚੋਂ ਕੱਢੀ ਸੀ, ਔਰ ਇਹਨੂੰ ਸ਼ਿਵਜੀ ਦਾ ਸਥਾਨ ਮੰਨਿਆ ਜਾਂਦਾ। ਇਸ ਕਰਕੇ ਪੁਰਾਣੇ ਲੋਕ ਗੋਡੇ ਨੂੰ ਪਵਿੱਤਰ ਸਮਝ ਕੇ, ਇੱਕ ਤਾਂ ਗੋਡੀ ਹੱਥ ਲਾਇਆ ਜਾਂਦਾ ਪਵਿੱਤਰ ਹੋਣ ਕਰਕੇ, ਜਾਂ ਚਰਨਾਂ ਨੂੰ ਲਾਇਆ ਜਾਂਦਾ ਜਾਂ ਗੋਡਿਆਂ ਨੂੰ ਹੱਥ ਲਾਉਂਦੇ ਨੇ, ਪਵਿੱਤਰ ਜਾਣ ਕੇ ਗੋਡੇ ਦੇ ਉੱਤੇ ਲੋਕ ਆਪਣੀ ਪੱਗ ਰੱਖਦੇ ਸਨ।
1: ਮੀਤ ਪਾਗ ਸ਼ਰਨਾਗ ਤੇ ਗੋਡ ਲਾਗ ਸੁਖ ਸੀਤ।
0: ਇਸ ਕਰਕੇ ਮਿੱਤਰ ਜਿਹੜੇ ਸੀ ਆ ਕਰਕੇ ਜਦੋਂ ਚਰਨੀ ਵੀ ਹੱਥ ਲਾਉਂਦੇ ਹਾਂ ਤਾਂ ਵੀ ਪੱਗ ਗੋਡਿਆਂ ਨੂੰ ਜਾ ਕੇ ਲੱਗ ਜਾਂਦੀ ਹੈ। ਇਸ ਤਰ੍ਹਾਂ ਗੋਡਿਆਂ ਨੂੰ ਲੱਗ ਕੇ

0: ਹੁੰਦਾ ਨਾ, ਅਸਲ ਵਿੱਚ ਕਾਰਨ ਇਹ ਹੁੰਦਾ, ਐਸੀਆਂ ਚੀਜ਼ਾਂ ਵੈਸੇ ਲੋੜ ਨਹੀਂ ਆਪਾਂ ਨੂੰ, ਪਰ ਜਦੋਂ ਕਥਾ 'ਚ ਆ ਜਾਂਦੀਆਂ ਨੇ, ਇਹ ਕਈ ਚੀਜ਼ਾਂ ਨੇ, ਬਹੁਤ ਡੂੰਘੀਆਂ ਨੇ। ਸੋ ਪੁਰਾਣੇ ਲੋਕ ਕੀ ਕਰਦੇ ਸੀ, ਸੋ ਜਿੱਥੇ ਕਿਸੇ ਨੇ ਲਘੂ ਸ਼ੰਕਾ ਕੀਤੀ ਉੱਥੋਂ ਮਿੱਟੀ ਚੁੱਕ ਕੇ ਉਹ ਤੇ ਮੰਤਰ ਪੜ੍ਹ ਦਿੰਦੇ ਸੀ, ਤੇ ਉਹ ਮੰਤਰ ਪੜ੍ਹਨ ਦੇ ਨਾਲ ਜਿਹੜਾ ਸੀ ਬੰਦੇ ਦਾ ਨੁਕਸਾਨ ਕਰ ਦਿੰਦੇ ਸੀ। ਫਿਰ ਉਹਦਾ ਇੱਕ ਇਹਨਾਂ ਨੇ ਤਰੀਕਾ ਕੱਢ ਲਿਆ ਵੀ ਜਿੱਥੇ ਲਘੂ ਸ਼ੰਕਾ ਕਰਨੀ ਆ ਉੱਥੇ ਉੱਠਣ ਵੇਲੇ ਥੁੱਕ ਦੇਣਾ, ਉਹ ਥੁੱਕਣ ਨਾਲ ਮੰਤਰ ਕਾਮਯਾਬ ਨਹੀਂ ਸੀ ਹੁੰਦਾ। ਮਹਾਰਾਜ ਕਹਿੰਦੇ ਮੈਂ ਤੁਹਾਡੇ ਸਿਰਫ ਜਨਰਲ ਨੌਲੇਜ ਦੇਖਣੀ, ਗਿਆਨ ਤੁਹਾਨੂੰ ਕਿੰਨਾ ਗੱਲਾਂ ਸਾਰੀਆਂ ਦਾ ਪਤਾ ਵੀ ਹੈ ਕਿ ਨਹੀਂ। ਇਸ ਕਰਕੇ ਇਹਨੇ ਇਹ ਜਵਾਬ ਦਿੱਤਾ ਕਿ ਮਹਾਰਾਜ ਜੀ ਇਹਦੇ ਨਾਲ ਨਾ ਮੰਤਰ ਜੰਤਰ ਉਹਨਾਂ ਦੇ ਫਿਰ ਕਾਮਯਾਬ ਨਹੀਂ ਹੁੰਦੇ, ਤਾਂ ਲੋਕ ਥੁੱਕ ਦਿਆ ਕਰਦੇ।
1: ਗੋਹੇਰਾ ਗੁਰਦਾਸ ਦਾਸ ਪਗ ਸਤਿਗੁਰੂ ਅਹੰਗ ਮਿਟੈ ਤੁਮ ਸ਼ਰਨ।
0: ਹੁਣ ਗੁਰਦਾਸ ਕਵੀ ਜੀ ਨੇ ਕਿਹਾ ਕਿ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਹੰਕਾਰ ਹੈ ਨਾ, ਤੁਹਾਡੀ ਸ਼ਰਨ ਵਿੱਚ ਆਉਣ ਨਾਲ ਹੀ ਬੰਦੇ ਦਾ ਹੰਕਾਰ ਮਿਟਦਾ ਹੈ।
1: ਤਵਨ ਕਿਰਪਾ ਬਿਨ ਅਹੰਗ ਮਤੇ ਬੋਲਤ ਪ੍ਰੀਤੀ ਹਰਨ।
0: ਸੋ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਹੰਗਤਾ ਵਾਲੀ ਬੁੱਧੀ ਹੈ ਇਹ ਦੂਰ ਹੋ ਜਾਂਦੀ ਹੈ ਜਦੋਂ ਪਿਆਰ ਦੇ ਨਾਲ ਕੋਈ ਆਪਦੇ ਨਾਲ ਵਚਨ ਕਰਦਾ। ਸੋ ਜਦੋਂ ਕਿਸੇ ਵਿੱਚ ਪ੍ਰੀਤੀ ਨਹੀਂ ਹੁੰਦੀ ਤਾਂ ਉਹ ਜੀਵ ਹੰਗਤਾ ਦੀ ਬੋਲੀ ਬੋਲਦਾ ਹੈ। ਇਸ ਤਰ੍ਹਾਂ ਬੇਰੁਖੀ ਦੀ ਜਿਹੜੀ ਗੱਲ ਕੀਤੀ ਸੀ ਇਹ ਰੁੱਖ ਤੋਂ ਬਿਨਾਂ ਬੋਲਣਾ ਨਹੀਂ ਚਾਹੀਦਾ। ਜਿਹੜੇ ਬੰਦਿਆਂ 'ਚ ਹੰਕਾਰ ਹੁੰਦਾ ਹੈ ਉਹ ਰੁੱਖ ਤੋਂ ਬਿਨਾਂ ਹੀ ਆਪਣੀਆਂ ਆਵਾਜ਼ਾਂ ਕੱਢੀ ਜਾਂਦੇ ਨੇ। ਉਹਨਾਂ ਨੂੰ ਕਹਿੰਦੇ ਬੋਲ ਨਾ ਜਾਣਾ, ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੈ।
1: ਦੋਹੇਰਾ ਸੈਨਾਪਤੀ ਕਹਿਤਾ ਇਹ ਪ੍ਰਥਮ ਬਰਕ ਤੇ ਜਾਨ ਗਣਪਤ ਆਦ ਮਨਾਈਏ ਆਦ ਤਵਨ ਕੀ ਕਾਨ।
0: ਹੁਣ ਕਵੀ ਸੈਨਾਪਤੀ ਜੀ ਹੋਏ ਦਸਵੇਂ ਪਾਤਸ਼ਾਹ ਵੇਲੇ ਸੈਨਾਪਤੀ ਨੇ ਕਿਹਾ ਕਿ ਪਹਿਲਾਂ ਇਹ ਆਟਾ ਜਿਹੜਾ ਸੀ ਨਾ ਕੱਢਦੀਆਂ ਮਾਈਆਂ, ਆਟਾ ਤੌਣ ਵਿੱਚੋਂ ਜਿਹੜਾ ਬਰਕਤ ਵਾਸਤੇ ਜਾਣ ਕੇ ਕੱਢਦੇ ਹਨ, ਜਿਵੇਂ ਗਣਪਤ ਨੂੰ ਹਰ ਗੱਲ ਦੇ ਆਦਿ ਵਿੱਚ ਹਿੰਦੂ ਮਤ 'ਚ ਮਨਾਉਂਦੇ ਲੋਕ ਉਹਦਾ ਹਿੱਸਾ ਕੱਢਦੇ ਸੀਗੇ, ਇਸੇ ਪ੍ਰਕਾਰ ਕਹਿੰਦੇ ਤੌਣ ਦੇ ਵਿੱਚੋਂ ਹਿੱਸਾ ਕੱਢਦੇ ਰੱਬ ਦੇ ਨਾਂ ਦਾ, ਰੱਬ ਦੇ ਨਾਂ ਦਾ ਹਿੱਸਾ ਕੱਢ ਕੇ ਫਿਰ ਉਹ ਆਟੇ ਦੇ ਵਿੱਚ ਵਾਪਸ ਲਾ ਦਿੰਦੇ। ਅਥਵਾ ਇੱਕ ਚੀਜ਼ ਦੋ ਗੱਲਾਂ ਕਰਦੇ ਸੀ, ਇੱਕ ਤਾਂ ਇਹ ਕਰਦੇ ਸੀ ਕਿ ਆਟਾ ਤੋੜ ਕੇ ਪਿਛਲੇ ਪਾਸੇ ਲਾ ਦੇਣਾ ਆਟੇ ਦੇ, ਅਖੀਰਲੀ ਰੋਟੀ ਜਿਹੜੀ ਬਣਾਉਂਦੇ ਸੀ ਉਹਨੂੰ ਮੰਡਾ ਕਹਿੰਦੇ ਸੀ। ਜਦੋਂ ਕੋਈ ਰੋਟੀ ਗਜਾ ਮੰਗਣ ਆਉਂਦਾ, ਕੋਈ ਸਾਧੂ ਮਹਾਤਮਾ ਆਉਂਦਾ ਸੀ, ਇਹ ਪੱਕੇ ਅਸੂਲ ਸਨ ਕਿ ਪਹਿਲੀ ਰੋਟੀ ਇੱਕ ਕਾਵਾਂ ਚਿੜੀਆਂ ਨੂੰ ਆਦਿਕ ਨੂੰ ਪਾਉਣੀ, ਪਿੱਤਰਾਂ ਦੇ ਨਿਮਿੱਤ ਪਾਇਆ ਕਰਦੇ, ਦੂਜੀ ਅਖੀਰਲੀ ਰੋਟੀ ਸਾਧੂ ਮਹਾਤਮਾ ਦੇ ਨਾਂ ਦੀ ਪਾਇਆ ਕਰਦੇ ਸੀ। ਉਦੋਂ ਰਿਵਾਜ਼ ਸੀ ਆਮ ਲੋਕਾਂ ਦਾ। ਹੁਣ ਵੀ ਇੱਕ ਬਜ਼ੁਰਗ ਮੈਂ ਦੇਖਿਆ, ਹੁਣ ਵੀ ਉਹਨੂੰ ਇਹ ਆ ਕਿ ਅੰਮ੍ਰਿਤਧਾਰੀ ਸਿੰਘ ਉਹ ਐਂ ਕਰਦਾ ਵੀ ਰੋਟੀ ਉਹਨੇ ਆਪਣੀ ਤਿਆਰ ਕਰਵਾ ਕੇ ਰੱਖ ਲੈਣੀ, ਬਾਹਰ ਬੈਠ ਜਾਣਾ, ਕੋਈ ਜੇ ਲੰਘਦਾ ਸਿੰਘ ਨਜ਼ਰ ਆ ਜਾਏ ਉਹਨੂੰ ਹੱਥ ਜੋੜ, ਭਾਈ ਸਾਹਿਬ ਜੀ ਪ੍ਰਸ਼ਾਦਾ ਛਕ ਲਓ ਤੁਸੀਂ ਪਹਿਲਾਂ, ਫਿਰ ਮੈਂ ਛਕਾਂਗਾ। ਕਿਉਂ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਫਿਰ ਉਹ ਛਕਦਾ ਹੁੰਦਾ ਸੀ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਫਿਰ ਛਕਣਾ, ਇਹ ਪੁਰਾਣੀਆਂ ਮਰਿਆਦਾਵਾਂ ਦੇ ਵਿੱਚੋਂ। ਪਹਿਲਾਂ ਪੁਰਾਣੇ ਲੋਕ ਵੀ ਇਸ ਤਰ੍ਹਾਂ ਕਰਿਆ ਕਰਦੇ ਸੀ ਕਿ ਆਉਂਦੇ ਜਾਂਦੇ ਕਿਸੇ ਅਭਿਆਗਤ ਨੂੰ ਪਹਿਲਾਂ ਰੋਟੀ ਖਵਾਉਣੀ। ਦਸਵੰਧ ਆਦਿਕ ਦਾ ਹੀ ਮਤਲਬ ਹੁੰਦਾ ਕਿ ਪਹਿਲਾਂ ਕੋਈ ਰੋਟੀ ਖਾਵੇ ਫਿਰ ਰੋਟੀ ਪਵਿੱਤਰ ਹੋਵੇ ਫਿਰ ਅਸੀਂ ਰੋਟੀ ਖਾਈਏ। ਇਹ ਮਹਾਰਾਜ ਮੇਰੇ ਬੁੱਧੀ ਦੇ ਮੁਤਾਬਕ ਤਾਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇਹ ਗੱਲ ਹੋ ਸਕਦੀ ਹੈ।
1: ਸੁੱਖਾ ਸਿੰਘ ਟੰਕਾਰ ਕੇ ਸ਼ਤਰਨ ਦੇ ਵੰਗਾਰ।
0: ਆਏ ਸੁੱਖਾ ਸਿੰਘ ਕਵੀ ਕਹਿੰਦੇ ਮਹਾਰਾਜ ਜੀ ਇਹ ਧਨਖ ਦੀ ਟੰਕਾਰ ਪਹਿਲਾਂ ਕਰੀਦੀ ਹੈ ਕਿ ਵੈਰੀਆਂ ਨੂੰ ਵੰਗਾਰ ਦੇਈਦੀ ਹੈ।
1: ਹੈ ਬਲ ਵਿਦਿਆ ਜਾਸ ਕੈ ਆਵੈ ਮਮ ਠੇਗ ਸਾਰ।
0: ਮਹਾਰਾਜ ਟੰਕਾਰ ਤਾਂ ਦੇਈਦੀ ਹੈ ਕਿ ਬਈ ਜੇ ਕੋਈ ਧਨਖ ਵਿਦਿਆ ਜਾਣਦਾ ਹੈ, ਆਓ ਜਿਹਨੇ ਧਨਖ ਬਾਣ ਦੀ ਵਿਦਿਆ ਸਿੱਖੀ ਹੈ, ਆਓ ਮੇਰੇ ਸਾਹਮਣੇ ਆ ਕੇ ਜੰਗ ਕਰੋ ਮੇਰੇ ਨਾਲ। ਇਸ ਤਰ੍ਹਾਂ ਵੰਗਾਰ ਵਾਸਤੇ ਟੰਕਾਰ ਦਿੰਦੇ ਨੇ।
1: ਕਲੂਆ ਤੁਰਕਨ ਰਾਜ ਜਬ ਰੇ ਭੂਮ ਪਰ ਛਾਏ।
0: ਹੁਣ ਕਹਿੰਦੇ ਤੰਬਾਕੂ ਨੂੰ ਹੱਥ ਕਿਉਂ ਨਹੀਂ ਲਾਉਂਦੇ, ਤਾਂ ਕਲੂਆ ਕਵੀ ਆਪਣੇ ਵਿਚਾਰ ਦੱਸਦਾ ਹੈ ਕਿ ਜਦੋਂ ਤੁਰਕਾਂ ਦਾ ਰਾਜ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਛਾ ਗਿਆ ਸੀ।
1: ਝੂਠ ਪਾਨ ਜਪ ਮੰਤਰ ਫਲ ਹਿੰਦੂ ਕੈ

0: چھپ جائے.
1: یہ ترکاں نے ایک وچار کڈی سی کہ ہندوؤں دے منتراں دا جڑا خاتمہ جا انہاں نوں پھل دا خاتمہ کرنا ہے اینوں ہور کوئی چیز کٹ نہیں سکدی, اے تمباکو ہے. اس کر کے ترکاں نے ہندوستان دے اندر 1605 دے قریب تمباکو نوں لیاندا اتے ہندوؤں نوں تمباکو کھان لایا وچو وچ, تاکہ انہاں دے جڑے جپ تپ منتر نے سارے پرشٹ ہو جان. یوں یہ گندی بوٹی جان کے جڑا کل یگ دا اینوں چوبدار منیا تمباکو نوں, اے کل یگ دی سارے نالوں بھڑے بوٹی جگت جھوٹ, اے جپ تپ سنجم ناس کردی ہے. اس کر کے اے مہاراج میرے خیال مطابق ترکاں نے لیاندا ہے تاکہ اینوں ہاتھ لگن نال ہی پاپ چڑھ جاندا ہے, بندے دے پن ناس ہو جاندے نے. ਤਾਂ ਤੇ ਮਹਾਰਾਜ ਮੇਰੇ ਵਿਚਾਰ ਅਨੁਸਾਰ ਤਮਾਕੂ ਨੂੰ ਹੱਥ ਤਾਂ ਨਹੀਂ ਲਾਈਦਾ ਹੈ.
0: ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰ ਯਾਦ.
1: ਹੁਣ ਕਹਿੰਦੇ ਜਿਹੜੀ ਦੁਆਦਸ਼ੀ ਦੀ ਕਥਾ ਨਹੀਂ ਚੱਲਦੀ ਪਿਛਲੇ ਯੁੱਗਾਂ ਤੋਂ ਲੈ ਕੇ, ਗੁਰੂ ਘਰ ਚ ਨਹੀਂ ਹੈ ਇਹ. ਵੈਸੇ ਮਹਾਰਾਜ ਪੁੱਛ ਰਹੇ ਨੇ ਦੱਸੋ ਬਈ ਆਹ ਗੱਲ ਕਿਵੇਂ, ਆਹ ਗੱਲ ਕਿਵੇਂ, ਉਹਨਾਂ ਕਰਕੇ ਹੈ. ਇਹ ਨਹੀਂ ਹੁੰਦਾ ਵੀ ਆਪਣੇ ਤੇ ਕੋਈ ਗੱਲ ਇਹਨਾਂ ਚੋਂ ਲਾਗੂ ਹੁੰਦੀ ਹੈ, ਕਈ ਨਹੀਂ ਵੀ ਹੁੰਦੀਆਂ. ਤਾਂ ਇਸ ਕਰਕੇ ਇਹ ਗੱਲ ਆਪਣੇ ਤੇ ਲਾਗੂ ਨਹੀਂ ਹੁੰਦੀ. ਮਹਾਰਾਜ ਤਾਂ ਵੈਸੇ ਹੀ ਪੁੱਛ ਰਿਹਾ ਕਿ ਦੁਆਦਸ਼ੀ ਦੀ ਕਥਾ ਕਿਉਂ ਨਹੀਂ ਹੁੰਦੀ. ਕਹਿੰਦੇ ਅਸਲ 'ਚ ਇੱਕ ਵਾਰ ਹਿੰਦੂ ਮਤ ਮੁਤਾਬਕ ਵੀ ਸਾਰੇ ਪਾਪ ਇਕੱਠੇ ਹੋ ਕੇ ਵਿਸ਼ਨੂੰ ਜੀ ਕੋਲ ਗਏ, ਉਹਨਾਂ ਨੇ ਫਰਿਆਦ ਕੀਤੀ ਜਾ ਕੇ.
0: ਕੱਲ ਮੈਂ ਤੁਮਰੀ ਮੈਂ ਹਨਨ ਹਰ ਕੈ ਸ਼ਰੁਤ ਕਥ ਬਾਦ.
1: ਸੋ ਹੁਣ ਕਲਯੁਗ ਦੇ ਵਿੱਚ ਐਸਾ ਹੋਵੇਗਾ ਕਿ ਇੱਕ ਤਾਂ ਜੀ ਦੇਖੋ ਜਿਹੜੀ ਤੁਹਾਡੀ ਕਥਾ ਹੈ ਇਹ ਸਾਡੇ ਅਸੀਂ ਪਾਪ ਹੈ, ਪਾਪ ਇਕੱਠੇ ਹੋ ਕੇ ਗਏ ਨੇ. ਕਹਿੰਦੇ ਜੀ ਸਾਨੂੰ ਤੁਹਾਡੀ ਕਥਾ ਨਾਸ ਕਰ ਦਿੰਦੀ ਹੈ, ਇਸ ਕਰਕੇ ਸਾਡਾ ਤਾਂ ਬਿਲਕੁਲ ਹੀ ਨਾਸ ਹੋ ਜਾਵੇਗਾ ਪਾਪਾਂ ਦਾ. ਦੇਖੋ ਪਾਪ ਵੀ ਬੇਨਤੀ ਕਰਦੇ ਸਾਡੀ ਵੀ ਰੱਖਿਆ ਕਰੋ ਜੀ, ਇਹ ਤਾਂ ਰੋਜ਼ ਕਥਾ ਹੋ ਕੇ ਸਾਡੇ ਦਾ ਪਾਪ ਹੀ ਉੱਤਰ ਜਾਣਗੇ ਸਾਰੇ, ਸੁਣ ਹਰ ਕਥਾ ਉਤਾਰੀ ਮੈਲ. ਤਾਂ ਇਸ ਕਰਕੇ ਸਾਨੂੰ ਵੀ ਕੋਈ ਰਾਹ ਦਿਓ. ਤਾਂ ਵਿਸ਼ਨੂੰ ਜੀ ਕਹਿਣ ਲੱਗੇ ਚੰਗਾ ਇੱਕ ਦਿਨ ਤੁਹਾਡਾ ਐਸਾ ਰੱਖ ਦਿੰਦੇ ਹਾਂ ਕਿ ਦੁਆਦਸ਼ੀ ਦੀ ਜਿਹੜੀ ਕਥਾ ਹੋਵੇਗੀ ਉਹਦਾ ਫਲ ਨਾ ਲੱਗੇਗਾ, ਉਦਣ ਪਾਪ ਪ੍ਰਫੁੱਲਤ ਹੋਇਆ ਕਰਨਗੇ, ਬਾਕੀ ਦੇ ਦਿਨਾਂ 'ਚ ਪਾਪ ਨਾਸ ਹੋਇਆ ਕਰਨਗੇ. ਸੋ ਮਹਾਰਾਜ ਮੇਰੀ ਬੁੱਧੀ ਦੇ ਮੁਤਾਬਕ ਸ਼ਾਇਦ ਇਸ ਤਰ੍ਹਾਂ ਇਹ ਗੱਲ ਦੁਨੀਆਂ ਦੇ ਅੰਦਰ ਪ੍ਰਚਲਿਤ ਹੋਈ ਹੈ.
0: ਨਾਨਕ ਜਾਂ ਤੁਮ ਦਿਆਲੋਏ ਸਕਲ ਦੁੱਖ ਮਿਟ ਜਾਏ.
1: ਗੁਰੂ ਨਾਨਕ ਦੇ ਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ. ਇੱਕ ਗੱਲ ਹੈ ਕਿ ਜਦੋਂ ਤੁਸੀਂ ਦਿਆਲੂ ਹੁੰਦੇ ਹੋ ਗੁਰਸਿੱਖਾਂ ਤੇ ਸਾਰਿਆਂ ਤੇ, ਸਾਰੇ ਰੋਗ ਦੋਖ ਮਿਟ ਜਾਂਦੇ ਨੇ.
0: ਸੰਕਰ ਬਿਦਰ ਦਾਰੇ ਦਰਬਿਤ ਅੱਜ ਮਿਲ ਕੁਬਜ ਫੈਲਾਏ.
1: ਜਿਹੜੇ ਬਿਦਰ ਸੀ ਸ਼ੰਕਰ ਵਰਨ ਚੋਂ ਜਿਹਨਾਂ ਦੇ ਘਰ ਕ੍ਰਿਸ਼ਨ ਜੀ ਗਏ ਸੀ, ਦਲਿੱਦਰੀ ਸੀ ਜਿਹੜਾ ਬਿਪਰ ਸੁਦਾਮਾ
0: ਸਿੰਘ.
1: ਜਦੋਂ ਸਾਰੇ ਕਹਿ ਕੇ ਚੁੱਪ ਹੋ ਗਏ, ਮਹਾਰਾਜ ਕਹਿਣ ਲੱਗੇ ਗੁਰਬਖਸ਼ ਸਿੰਘ ਤੂੰ ਨਹੀਂ ਬੋਲਣਾ ਕੁਛ. ਉਸ ਵਕਤ ਭਾਈ ਗੁਰਬਖਸ਼ ਸਿੰਘ ਰਾਮ ਕੁਆਇਰ ਜੀ ਨੂੰ ਦਸਵੇਂ ਪਾਤਸ਼ਾਹ ਨੇ ਕਿਹਾ ਭਾਈ ਇੰਨੇ ਕਵੀ ਜਿਹਨਾਂ ਨੇ ਕੁਛ ਨਾ ਕੁਛ ਕਿਹਾ ਹੈ, ਤੂੰ ਵੀ ਭਾਈ ਕੁਛ ਬੋਲ.
0: ਤੂੰ ਕਿਉਂ ਬੋਲਤ ਮੈਂ ਕਹਿਣ ਹੋਗ ਮਮ ਸਿੰਘ.
1: ਸੋ ਇਸ ਕਰਕੇ ਤੂੰ ਹੁਣ ਕਿਉਂ ਨਹੀਂ ਬੋਲਦਾ, ਚੰਗਾ ਭਾਈ ਤੂੰ ਸਾਡੇ ਸਿੰਘਾਂ ਨੂੰ ਆਉਣ ਵਾਲੇ ਸਮੇਂ ਚ ਕਥਾ ਸੁਣਾਇਆ ਕਰੇਗਾ.
0: ਤਬ ਮੈਂ ਬੋਲਿਓ ਸਮਝ ਕੈ ਮਨ ਪਰ ਚਾਹ ਤੁਮ ਚਰਨ.
1: ਮਹਾਰਾਜ ਕੀ ਬੋਲਣਾ ਹੈ? ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ. ਕਹਿੰਦੇ ਮਹਾਰਾਜ ਕੀ ਬੋਲਾਂ, ਮੇਰਾ ਚਰਨਾਂ ਦੇ ਵਿੱਚ ਤੁਹਾਡਿਆਂ ਚਰਨਾਂ ਚ ਮਨ ਜੁੜਿਆ ਪਿਆ ਹੈ, ਮੇਰਾ ਤਾਂ ਬਸ ਕੁਛ ਬੋਲਣ ਨੂੰ ਜੀ ਨਹੀਂ ਕਰਦਾ.
0: ਜਲਦੀ ਕੇ ਕਿਆ ਬਸ ਸਹੀ ਕਰਤਾ ਤੁਮਰੇ ਸ਼ਰਨ.
1: ਕਿਉਂਕਿ ਮੈਂ ਤਾਂ ਤੁਹਾਡਾ ਵਾਜਾ ਵਜਾਉਣ ਵਾਲਾ ਭਾਵ ਜਿਵੇਂ ਵਾਜਾ ਹਾਂ, ਇੱਕ ਵਾਜੇ ਦੇ ਵੱਸ ਵਿੱਚ ਕੀ ਹੈ, ਜਦੋਂ ਵਾਜਾ ਕੱਪੜੇ ਚ ਬੰਨ ਕੇ ਰੱਖ ਦਿਓ ਤੇ ਵੱਸ ਕੀ ਹੈ, ਜਦੋਂ ਖੋਲੇਗਾ ਰਾਗੀ ਸਿੰਘ ਆ ਕੇ ਵਾਜਾ ਵਜਾਏਗਾ, ਪੱਖਾ ਮਾਰੇਗਾ, ਸੁਰਾਂ ਦੱਬੇਗਾ ਤਾਂ ਵਾਜਾ ਬੋਲੇਗਾ. ਇਸ ਕਰਕੇ ਅਸੀਂ ਤਾਂ ਤੁਹਾਡੇ ਵਾਜੇ ਤੁਹਾਡੇ ਜੰਤ ਜਿਵੇਂ ਵਜਾਉਂਦੇ ਹੋ ਜਿਵੇਂ ਬੁਲਾਉਂਦੇ ਹੋ ਤੁਹਾਡੇ ਹੁਕਮ ਚ ਬੋਲਦੇ ਹਾਂ ਜੀ.
0: ਆਸ ਪੈਰ ਕੀ ਚੇਸ਼ਟਾ ਬੈਤ ਸਮਰਪੇ ਧਿਆਨ.
1: ਅੱਠੇ ਪੈਰ ਦੀ ਕੋਈ ਚੇਸ਼ਟਾ ਹੈ کہ تواڈے چرناں وچ دھیان لا کے رکھیا ہے.
0: نتھ ہماری کتھ کر تمرے ہمرا گیان.
1: مارا جڑا ساڈے ہاتھ چ کچھ نہیں ہے, یہ جڑی ساڈی کتھا دی نتھ ہے یہ تو تواڈے ہاتھ وچ ہے. گیان ساڈا تسی دتا سانو, ساڈے وچ بولن دی کوئی شکتی نہیں. جنی تسی بلاؤنیاں بلا لو, جنی کتھا کراؤنیاں کرا لو, میرے ہاتھ

0: ਆਪਣੇ ਲਿਖਾਰੀ ਸਾਹਿਬ ਸਿੰਘ ਨੂੰ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਕਹਿਣ ਲੱਗੇ, ਸੁਣ ਸਾਹਿਬ ਸਿਆਂ, ਫਿਰ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਹੱਸ ਪਏ। ਇਉਂ ਫਿਰ ਇਉਂ ਹੱਥ ਜੋੜ ਕੇ ਮੈਂ ਬੇਨਤੀ ਕੀਤੀ,
1: ਸਭ ਕੋ ਉੱਤਰ ਆਪ ਕਹੀਏ ਸੰਗਤ ਤੋਰ।
0: ਮਹਾਰਾਜ, ਤੁਹਾਡੀ ਸੰਗਤ ਹੈ, ਤੁਹਾਡੇ ਬੱਚੇ ਹੈ, ਇਹ ਜਿੰਨੇ ਵੀ ਤੁਸੀਂ ਪ੍ਰਸ਼ਨ ਕਰਕੇ ਸਾਨੂੰ ਉੱਤਰ ਪੁੱਛੇ ਨੇ, ਆਪਣੀ ਆਪਣੀ ਬੁੱਧੀ ਮੁਤਾਬਕ ਹਰੇਕ ਨੇ ਜਵਾਬ ਦਿੱਤਾ ਹੈ। ਹੁਣ ਅਸੀਂ ਨਹੀਂ ਜਾਣਦੇ ਕਿ ਜਵਾਬ ਠੀਕ ਹੈ ਜਾਂ ਗਲਤ ਹੈ, ਤੁਸੀਂ ਪੁੱਛਿਆ, ਤੁਸੀਂ ਵੀ ਕਿਰਪਾ ਕਰੋ ਆਪਣੀ ਸੰਗਤ ਨੂੰ ਇਹਦੇ ਸਾਰੇ ਜਵਾਬ ਦੇ ਦਿਓ ਜੀ।
1: ਬੋਲੇ ਪ੍ਰਭ ਤਬ ਦਿਆਲ ਹੋਏ, ਜਨਮ ਜੋਨ ਪਰਮ ਜੀਵ।
0: ਤਾਂ ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ ਹੋ ਕੇ, ਦਿਆਲੂ ਹੋ ਕੇ ਇਉਂ ਬੋਲੇ, ਕਹਿੰਦੇ ਸੁਣੋ ਭਾਈ, ਠੀਕ ਹੈ, ਕਵੀਆਂ ਨੇ ਆਪੋ ਆਪਣੀ ਬੁੱਧੀ ਲੜਾ ਕੇ ਆਪਣੀ ਬੁੱਧੀ ਮੁਤਾਬਕ ਗੱਲ ਕੀਤੀ ਹੈ। ਹੁਣ ਅਸੀਂ ਦੱਸਦੇ ਹਾਂ ਜਿਹੜਾ ਸੁਪਨਾ ਹੁੰਦਾ ਨਾ ਬੰਦੇ ਨੂੰ ਆਉਂਦਾ, ਹੁਣ ਸੁਣੋ ਸਹੀ ਜਵਾਬ ਕਿ ਜਨਮ ਜੋਨ ਭਰਮ ਜੀਵ, ਇਹ ਜਿਹੜਾ ਜੀਵ ਹੈ ਨਾ, ਕਈ ਜਨਮਾਂ ਤੋਂ ਲੈ ਕੇ ਜੂਨੀਆਂ ਵਿੱਚ ਭਰਮਨ ਦਾ ਭਟਕਦਾ ਫਿਰਦਾ ਹੈ।
1: ਨਿੰਦਰਾ ਲਾਸੇ ਕਾਂਤ ਚਿਤ ਲਖੈ ਭਰਮੈ ਸੁਪਨੀਵ।
0: ਜਦੋਂ ਇਹ ਨਿੰਦਰਾ ਦੇ ਵੱਸ ਵਿੱਚ ਪੈਂਦਾ ਜੀਵ, ਉਦੋਂ ਜੀਵ ਜਿਹੜਾ ਹੈ ਇਹ ਚਿੱਤ ਦੀਆਂ, ਜਦੋਂ ਬਿਲਕੁਲ ਇਕਾਂਤ ਹੋ ਜਾਂਦਾ ਨਾ ਸੌਂ ਕੇ, ਉਦੋਂ ਚਿੱਤ ਦੇ ਵਿੱਚ ਜਿਹੜੇ ਪੁਰਾਣੇ ਸੰਸਕਾਰ ਦਬੇ ਪਏ ਨੇ ਜੀਵ ਦੇ, ਉਹ ਨਿਕਲ ਆਉਂਦੇ ਨੇ। ਅਗਲੇ ਪਿਛਲੇ ਜਨਮਾਂ ਦੀਆਂ ਗੱਲਾਂ ਬਾਤਾਂ ਹੋਣ ਕਰਕੇ ਪਿਛਲੇ ਜਨਮਾਂ ਦੇ ਹਿਸਾਬ ਕਿਤਾਬ ਵੀ ਜੀਵ ਦੇ ਸਾਹਮਣੇ ਆ ਜਾਂਦੇ ਹਨ।
1: ਤਾਰਾ ਗੁਰ ਪਤਨੀ ਭੁਗੇ ਚੰਦ ਕਾਲਖਾ ਦੇਖ।
0: ਇਹ ਤਾਂ ਤੁਹਾਨੂੰ ਦੱਸਿਆ ਹੈ ਸੁਪਨਾ, ਵੀ ਸੁਪਨਾ ਬੰਦੇ ਨੂੰ ਤਾਂ ਆਉਂਦਾ ਕਿ ਪਿਛਲਿਆਂ ਜਨਮਾਂ ਦਾ ਹਿਸਾਬ ਕਿਤਾਬ ਜਦੋਂ ਇਕਾਂਤ ਵਿੱਚ ਬਹਿੰਦੇ ਹਾਂ। ਕਈ ਵਾਰ ਆਪਾਂ ਭਗਤੀ ਕਰਨ ਬਹਿੰਦੇ ਹਾਂ, ਨਿਤਨੇਮ ਕਰਨ ਬਹਿੰਦੇ ਹਾਂ, ਸਿਮਨ ਕਰਨ ਬਹਿੰਦੇ ਹਾਂ, ਤਾਂ ਆਪਣਾ ਪ੍ਰਸ਼ਨ ਇਹੀ ਹੁੰਦਾ ਜਦੋਂ ਅੱਗੇ ਪਿੱਛੇ ਕੋਈ ਗੱਲ ਯਾਦ ਨਹੀਂ ਆਉਂਦੀ। ਜਦੋਂ ਪਾਠ ਕਰਦੇ ਹਾਂ ਬੜੀਆਂ ਗੱਲਾਂ ਯਾਦ ਆਉਂਦੀਆਂ ਨੇ, ਕਿਉਂ? ਕਿਉਂਕਿ ਆਪਾਂ ਉਦੋਂ ਇਕਾਂਤ ਬੈਠ ਜਾਂਦੇ ਹਾਂ। ਇਸੇ ਤਰ੍ਹਾਂ ਹੀ ਬੰਦਾ ਜਦੋਂ ਸੌਂਦਾ ਹੈ, ਸੌਂ ਕੇ ਉਹਦਾ ਚਿੱਤ ਇਕਾਂਤ ਹੁੰਦਾ ਹੈ, ਇਕਾਂਤ ਚਿੱਤ ਵਿੱਚ ਕਈ ਵਾਰੀ ਪਿਛਲਿਆਂ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਵਾਰੀ ਆਉਣ ਵਾਲੇ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤਾਂ ਸੁਪਨਾ ਬਣ ਜਾਂਦਾ। ਇੱਕ ਸਾਰਿਆਂ ਨਾਲੋਂ ਸੂਖਮ ਜਿਹੜੀ ਨਾੜੀ ਹੈ ਨਾ, ਬਰੀਕ ਵਾਲ ਨਾਲੋਂ ਵੀ 100 ਗੁਣਾ ਬਰੀਕ ਨਾੜੀ ਹੈ। ਜਦੋਂ ਆਪਾਂ ਸੁਖੋਪਤ ਅਵਸਥਾ ਵਿੱਚ ਰੋਟੀ ਖਾ ਕੇ ਚੰਗੀ ਰਾਤ ਨੂੰ ਸੌਂਦੇ ਹਾਂ, ਤੇ ਇਹ ਪ੍ਰੀਤ ਨਾੜੀ ਹੈ, ਇੱਕ 100 ਗੁਣਾ ਵੱਧ ਬਰੀਕ ਹੈ ਵਾਲ ਨਾਲੋਂ ਵੀ। ਉੱਥੇ ਮਨ ਸੌਂਦਾ ਉਹ ਸੁਖੋਪਤ ਅਵਸਥਾ ਵਿੱਚ 3 ਘੰਟੇ 2 ਘੰਟੇ ਜਾਂ 4 ਘੰਟੇ, ਉੱਥੇ ਜਾ ਕੇ ਮਨ ਜਦੋਂ ਸੌਂਦਾ, ਜਦੋਂ ਫਿਰ ਜਾਗਰਤ ਅਵਸਥਾ ਵਿੱਚ ਆਉਂਦਾ, ਆਪਾਂ ਤਾਂ ਸੁੱਤੇ ਰਹਿੰਦੇ ਹਾਂ, ਇਹ ਉਦੋਂ ਫਿਰ ਸੁਪਨੇ ਬਣਾਉਣੇ ਸ਼ੁਰੂ ਕਰਦਾ, ਫਿਰ ਮਨ ਨੂੰ ਪਿਛਲੀਆਂ ਅਗਲੀਆਂ ਸਭ ਯਾਦ ਆ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਣਦਾ ਸੁਪਨਾ। ਇਹ ਤਾਂ ਸੀ ਸੁਪਨੇ ਦਾ ਜਵਾਬ। ਹੁਣ ਅਗਲਾ ਜਵਾਬ ਜਿਹੜਾ, ਉਹ ਚੰਦਰਮਾ ਨੂੰ ਮੈਂ ਪੁੱਛਿਆ ਸੀ ਵੀ ਕਾਲਖ ਕਿਉਂ ਲੱਗੀ ਹੋਈ ਹੈ, ਮਹਾਰਾਜ ਕਹਿੰਦੇ ਉਹ ਤਾਂ ਤੇਰੀ ਗੱਲ ਠੀਕ ਹੈ, ਕਹਿੰਦੇ ਧੋਖਾ ਕੀਤਾ ਸੀਗਾ, ਪਰ ਇੱਕ ਗੱਲ ਚੰਦਰਮਾ ਦੀ ਮੈਂ ਤੁਹਾਨੂੰ ਦੱਸਦਿਆਂ ਸਾਰਿਆਂ ਨੂੰ ਵੀ ਇਹਨੂੰ ਕਾਲ ਕਿਉਂ ਲੱਗੀ ਹੋਈ ਹੈ। ਇੱਕ ਵਾਰੀ ਬ੍ਰਹਸਪਤੀ ਜਿਹੜਾ ਸੀ ਨਾ, ਦੇਵਤਿਆਂ ਦਾ ਗੁਰੂ, ਇਹ ਵੀਰਵਾਰ ਜਿਹਨੂੰ ਕਹਿੰਦੇ ਬ੍ਰਹਸਪਤੀ, ਇਹ ਕਿਤੇ ਕੰਮ ਗਿਆ ਸੀ। ਇਹਦੀ ਇਸਤਰੀ ਸੀ ਤਾਰਾ, ਚੰਦਰਮਾ ਨੂੰ ਉਹਦੀ ਰਾਖੀ ਵਾਸਤੇ ਘਰ ਛੱਡ ਗਿਆ ਵੀ ਮੈਂ ਜਾਣਾ ਕਿਤੇ ਕੰਮ, ਤੂੰ ਘਰ ਦੀ ਸਾਂਭ ਸੰਭਾਲ ਕਰੀ। ਤਾਂ ਮਗਰੋਂ ਇਹਨਾਂ ਦੇ ਮਨ ਮੈਲੇ ਹੋ ਗਏ, ਇਹਨਾਂ ਨੇ ਕੁਕਰਮ ਕਰਤਾ ਦੋਵਾਂ ਨੇ, ਜਿਹਦੇ ਤੋਂ ਬੁੱਧ ਨਾਮੇ ਫਿਰ ਇਹਨਾਂ ਦਾ ਪੁੱਤਰ ਪੈਦਾ ਹੋਇਆ ਜਿਹਨੂੰ ਬੁੱਧ ਕਹਿੰਦੇ ਨੇ। ਮਹਾਰਾਜ ਕਹਿੰਦੇ ਇਸ ਕਰਕੇ ਗੁਰੂ ਦੀ ਇਸ ਪਤਨੀ ਨਾਲ ਮਾੜਾ ਕਰਮ ਕਰਨੇ ਕਰਕੇ ਚੰਦਰਮਾ ਇੰਨਾ ਵੱਡਾ ਕਲੰਕੀ ਹੋ ਗਿਆ ਕਿ ਚੰਦਰਮਾ ਦੇ ਘਰ ਜਦੋਂ ਕ੍ਰਿਸ਼ਨ ਜੀ ਆਏ, ਭਾਵ ਚੰਦਰਮਾ ਦੇ ਵਿੱਚ ਸੂਰਜ ਬੰਸੀ ਨੇ ਇੱਕ ਚੰਦਰਮਾ ਬੰਸੀ ਨੇ, ਜਦੋਂ ਚੰਦਰਮਾ ਬੰਸੀ ਵਿੱਚ ਕ੍ਰਿਸ਼ਨ ਜੀ ਨੇ ਜਨਮ ਲਿਆ, ਤਾਂ ਜਾ ਕੇ ਚੰਦਰਮਾ ਨੇ ਕਿਹਾ ਮਹਾਰਾਜ ਹੁਣ ਤਾਂ ਤੁਸੀਂ ਮੇਰੀ ਕੋਲ ਵਿੱਚ ਆਏ ਹੋ, ਮੇਰੇ ਕਾਲ ਖਮੇਟ ਦਿਓ। ਕ੍ਰਿਸ਼ਨ ਜੀ ਨੇ ਕਿਹਾ ਨਾ, ਇਹ ਨਹੀਂ ਹੋ ਸਕਦਾ ਕਿ ਤੇਰੀ ਮੈਂ ਕੁਲ ਵਿੱਚ ਆ ਗਿਆ ਤੇਰੀ ਕਾਲ ਖਮੇਟ ਦਿਆਂ, ਤੂੰ ਤਾਂ ਇੰਨਾ ਵੱਡਾ ਗੁਨਾਹ ਕਰ ਲਿਆ ਹੈ ਵੀ ਜਿਹੜਾ ਗੁਨਾਹ ਕਦੇ ਮਿਟ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਪਰਾਇਆ ਘਰ ਤੱਕਣਾ, ਪਰਾਏ ਮਾੜੇ ਕਰਮ ਕਰਨੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਉਹ ਤਾਂ ਠੀਕ ਹੈ, ਪਰ ਜਿਹੜੇ ਮਾੜੇ ਕਰਮ ਕਰਨੇ ਨੇ ਉਹਨਾਂ ਦਾ ਇੰਨਾ ਵੱਡਾ ਕਲੰਕ ਹੈ ਕਿ ਚਾਹੇ ਫਿਰ ਜਿੱਥੇ ਮਰਜ਼ੀ ਜ਼ੋਰ ਲਾ ਲਿਓ, ਉਹ ਕਲੰਕ ਬੰਦੇ ਦਾ ਕਦੇ ਲਹਿੰਦਾ ਨਹੀਂ, ਤਾਂ ਤੇ ਕਲੰਕ ਤੋਂ ਬਚਣਾ ਹੈ।
1: ਪਰ ਨਾਰੀ کر سن اگے لوک دکھایو لیک.
0: کہندے کیونکہ پر ناری پرسن کر کے انہیں پاپ کیتا چندرما نے, لوکاں نوں تاں پتہ نہیں سی اس گل دا, دنیا کل نوں ایدا پاپ دکھاؤن لئی چندرما نوں پرماتما نے داغ لوایا, کوتک ایسا ورتایا کہ پھر گوتم رشی تو پرنا مروا کے ککڑ بنے ہوئے دے پرنا بجیا, جد تاں اے کالک ساری مڑی گئی, رہندی دنیا تک چندرما دے مستک تے کالخ رہے گی کہ انہیں ماڑا کام کیتا ہے.
1: ہیرا رام لکھن مرگی آگے بچھڑے دونوں پرات.
0: اور مہاراج کہنے میں پوچھا سی بھی گوڈے تے پاگ کیوں رکھ دے ہیں, تو تسی کہا سی اس پوتر ہے شیو جی دا ستھان ہے, سو جار نوی بھگیرتھ نے یہ گنگا کڈی سی. کہنے نہیں یہ گل نہیں ہے, اصل گل یہ سیگی جدو ایک بار رام تے لکشمن جی گئے سی, وہ جڑا سونے دا مرگ بن کے آیا سی وہ دے پیچھے گھوڑے دڑا لے دوواں نے کہ اسی پکڑ کے لیاونے ہیں. جدو گھوڑے دڑائے تا رات نو بچھڑ گئے سی یہ دوویں جانے, بچھڑ کے رام چندر جی کسے درخت تھلے بیٹھے رہے تے یہ کسے درخت تھلے لکشمن جی بیٹھے رہے. پھر انہاں نے ساری رات بیٹھیاں بتیت کیتی, انہوں نے اپنی پگاں لا کے دیکھو اتنے پگاں آئی ہیں, جے کیونکہ رام چندر جی نے دستار نہیں بننی نہ کرشن جی نے نہیں بننی جا لکشمن نے دستار نہیں بننی. دستار تو ایک بڑے مان آدر کا پرتیق ہے, دستارا انہوں نے گوڈیا تے رکھ کے رام چندر جی نے اپنے گوڈے تے دستار رکھ کے انہوں کلپ لیا کہ میرے نال لکشمن جی بیٹھے نے, ساری رات گنان واد ہوں رہا. ادھروں لکشمن جی نے اپنے گوڈے تے دستار رکھ کے گوڈا کھڑا کر کے انہوں رام چندر من کے انہوں بچن بلاس کر دے رہے. کہنے اس کر کے بھائی وہ لوگ ادوں تو لے کے نا یہ دونوں بھرا بچھڑے ہوئے سی جڑے, انہوں نے گوڈیاں تے دستار رکھ کے اس طرح آپس میں گلاں باتاں کیتیاں, ادوں تو ایک ریتی چلی ہے.
1: نس گوڈے پگڑے دھرے متر کہانی بات.
0: تو رات نو اپنے گوڈیاں تے پگڑیاں رکھ کے اپنی گلاں باتاں وچوں من پرچا لیا,
1: بیان ملے پرچا پگڑ وردی نا تب اے.
0: ارا رام چندر جی نے پھر ور دتا پگ نو کہ جہے بندے نو کوئی بھیانک سما آ بنے, یہ اپنے لئے ایک جرنل نالج دیاں چیزاں نے. ہن آپاں نوں نہیں کہا کہ آؤ پگ لا کے گوڈے تے رکھ لینی ہے پھر ایویں گلت جہا پرچار کرتے پھروں گے, اتنے کتھا چس طرح آیا سی. ایتھے اپنے لئی نہیں, یہ تو ویسے ہی پوچھا بھی دسو بھی آ پرانے ریتیاں کیوں سی, آ کیوں سی, کیوں مہاراج دے ہاس ولاس سی سنگتاں نال. کوئی بھی پرشن سدگرو سنگت نو کسے وقت بھی کر دیندے سی, وہ دے وچوں کوئی نہ کوئی چیز بھی دینی ہوندی سی. کچھ ہو سکتا یہ دسنا ہوے کہ رام چندر جی بھی دستار سجاؤ رہے ہیں یا کرشن جی بھی سجاؤ رہے ہیں, کچھ گلیں بھی دسنیا ہوں طریقے نال. اس طرح مہاراج سچے پاتشاہ نے رام چندر نے پھر دستار نو ور دتا کہ جدوں کوئی سنکٹ دا سماں آوے تے پگ بندہ گوڈے تے رکھ لوے وہ دا سنکٹ ٹل جیا کرے گا. یہ رام چندر نے ور دیتا. آپاں دا سدا ہی سر تے رکھن دا حکم ہے کہ ساوت سورت دستار سرا. جدوں دسویں پاتشاہ شکار کھیڈن گئے سی, مہاراج نے پوچھا جی شکار نہیں ملیا کی کارن ہے؟ مہاراج کہنے دسو کنگا کی نے نہیں کیتا اج شام نو؟ ایک سنگھ نے کہا سی مہاراج میں نہیں کیتا, کہنے تائیوں سفلتا نہیں ملی. اسے کام جانا سویرے شام کنگا کر کے دستار سجا کے سونی جانا, اس کر کے اتے دستار دی سکشا دیتی ہے کہ جیدے سر تے دستار ہے پگ چن کے بنی ہوئی ہے انہوں کدے بھی سنکٹ نہیں آ سکتا.
1: دو ہیرا پوت جات پو پر جتے مطر دوک مٹ جائے.
0: تمہارا ہی کہنے ہوں تھی کیا سی کہ دھرتی دے اتے لگو شنکا لوگ کر کے تھک دیندے نے, یہ دا کارن کی ہے؟ سو یہ دے وچ کارن یہ ہے گا کہ جدوں بھی دھرتی اتے سو جتھے کتے کتے پوت جاتی ہووے اتے پیشاب کوئی کر بیٹھے تاں اس تے پیشاب کر بیٹھن دا دوش دور کرن لئی اے پیشاب کرن منگروں تھک دے وے پچھوں تھک دین دے منگروں پاو ہاتھ پیر آدک تو لینے چاہی دے نے, اے دے نال کہن دے وہ پھر سریر شدھ ہو جاندہ ہے, اور کارن کچھ نہیں. اب کئی لوگ آپ عام بھی دیکھ دے ہیں تو جو میں نیانے تورے جان وہ کہن دے بھی کلچے کھانے ہیں, اب کلچے کھان وہ کہن دے جی میں کہا کلچے کھا دے نہیں ہونا, کہن دے وہ جڑا ریڑی والا سی نا وہ پیشاب کر کے اسے طرح ہی آ کے کلچے نو پھر ہاتھ لا کے سام دین لگ پیا. ਇਸ ਕਰਕੇ ਨਹੀਂ ਖਾਈ ਦਿਆਂ ਰੇਹੜੀਆਂ ਤੋਂ ਤੁਸੀਂ ਇੰਨਾ ਸਮਾਨ ਖਾਂਦੇ ਹੋ, ਉੱਥੇ ਖਾਂਦੇ ਆ ਉਹਦਾ ਜਰਦੇ ਮਿਲੀ ਜਾਂਦੇ, ਸ਼ਿਕਟਾਂ ਬੀੜੀਆਂ ਪੀ ਜਾਂਦੇ ਨੇ, ਤਾਂ ਉੱਥੇ ਫਲਾਨੇ ਥਾਂ ਆਹ ਚੀਜ਼ ਆਪਾਂ ਅੱਖਾਂ ਮੀਚ ਮੀਚ ਕੇ ਖਾਈ ਜਾਂਦੇ ਹਾਂ ਸਾਰੇ ਥਾਵਾਂ ਤੇ। ਅੱਛਾ ਕਈ ਬੰਦੇ ਐਸੇ ਵੀ ਦੇਖੇ ਨੇ ਲਘੂ ਸ਼ੰਕਾ ਦੇ ਬਾਅਦ ਆਪਣੇ ਹੱਥ ਉੱਤ ਕੋਈ ਨਹੀਂ ਧੋਂਦੇ। ਦੇਖੋ ਉਹ ਵੀ ਰੱਬ ਦੇ ਪਿਆਰੇ ਨੇ ਜਿਹੜੇ ਸਾਬਣ ਨਾਲ ਹੱਥ ਧੋਂਦੇ ਨੇ ਇੰਨੀ ਕੁ ਕਿਰਿਆ ਤੋਂ ਬਾਅਦ ਵੀ। ਇਸ ਕਰਕੇ ਸਤਿਗੁਰੂ ਨੇ ਇੱਥੇ ਇਹ ਗੱਲ ਜਿਹੜੀ ਸਮਝਾਉਣ ਲਈ ਆਪਾਂ ਨੂੰ ਕਹੀ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ। ਹੁਣ ਆਪਾਂ ਘਰੋਂ ਆਏ ਹਾਂ, ਮੂੰਹ ਵੀ ਧੋਤਾ, ਦਸਤਾਰ ਸਜਾਈ ਹੈ, ਕੇਸ ਵਾਹੇ ਨੇ, ਇੱਥੋਂ ਵਾਪਸ ਜਾ ਕੇ ਬਸ ਜੁੱਤੀ ਪਈ ਪਵਾਈ ਤੋਂ ਹੀ ਖਾਣ ਪੀਣ ਲੱਗ ਜਾਣਾ, ਐਸਾ ਕਰਮ ਨਹੀਂ ਕਰਨਾ। ਬਾਥਰੂਮ ਆਦਿਕ ਜਾ ਕੇ ਚੰਗੀ ਤਰ੍ਹਾਂ ਹੱਥ ਧੋਣੇ, ਫਿਰ ਘਰ ਜਾ ਕੇ ਵੀ ਪੰਜ ਇਸ਼ਨਾਨਾਂ ਇੱਕ ਵਾਰ ਕਰ ਲਿਆ ਕਰੋ, ਪੈਰ ਧੋ ਲਿਆ ਕਰੋ, ਹੱਥ ਧੋ ਲਿਆ ਕਰੋ, ਚੰਗੀ ਤਰ੍ਹਾਂ ਮੂੰਹ ਧੋ ਲਿਆ ਕਰੋ, ਦੋ ਚਾਰ ਵਾਰ ਕੁਰਲੀ ਕਰਕੇ ਫਿਰ ਪਾਣੀ ਪੀਣਾ। ਇਹ ਪੁਰਾਣੇ ਸਿੰਘਾਂ ਦੀ ਮਰਿਆਦਾ ਹੁਣ ਵੀ ਹੈ, ਨਿੰਘ ਸਿੰਘ ਜਥੇਬੰਦੀਆਂ ਵਿੱਚ ਹੁਣ ਵੀ ਜਿਹੜੇ ਚੰਗੇ ਸਿੰਘ ਨੇ ਉਹ ਆਪਣੀ ਮਰਿਆਦਾ ਨੂੰ ਇਸ ਤਰ੍ਹਾਂ ਕਾਇਮ ਰੱਖਦੇ ਨੇ। ਤਾਂ ਆਪਾਂ ਵੀ ਇਹ ਭਾਈ ਅੰਮ੍ਰਿਤਧਾਰੀ, ਖਾਸ ਕਰ ਪੋਲੂਸ਼ਨ ਤਾਂ ਹੁਣ ਡਾਕਟਰ ਕਹਿੰਦੇ ਪੋਲੂਸ਼ਨ ਬਹੁਤ ਜ਼ਿਆਦਾ ਹੈ, ਤਾਂ ਪੋਲੂਸ਼ਨ ਵੀ ਹੈ, ਬਾਕੀ ਹੱਥ ਪੈਰ ਧੋਣੇ ਕੋਈ ਮਾੜੇ ਨਹੀਂ। ਮਹਾਰਾਜ ਨੇ ਇੱਥੇ ਇਹੀ ਸਮਝਾਇਆ ਕਿ ਕੋਈ ਵੀ ਸਰੀਰਕ ਕਿਰਿਆ ਕਰੋ, ਆਪਣੇ ਹੱਥ ਪੈਰ ਧੋ ਕੇ, ਮੂੰਹ ਧੋ ਕੇ, ਕੁਰਲੀ ਕਰਕੇ, ਚੰਗੀ ਤਰ੍ਹਾਂ ਪਵਿੱਤਰ ਹੋ ਕੇ ਕੋਈ ਚੀਜ਼ ਖਾਓ ਜਾਂ ਬਾਣੀ ਪੜੋ ਜਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
1: ਪਾਪ ਗ੍ਰਸੈ ਜਬ ਆਨ ਕੈ ਤਿਸਕਾਰ ਬਿਦ ਆਨ।
0: ਸੋ ਕਹਿੰਦੇ ਜਦੋਂ ਆ ਕੇ ਪਾਪ ਆ ਕੇ ਗ੍ਰਸਦੇ ਨੇ ਤੇ ਹੋਰ ਕਿਸੇ ਤਰੀਕੇ ਨਾਲ ਵਿਧੀ ਬਣ ਜਾਂਦੀ, ਤ੍ਰਿਸਕਾਰ ਦੀ, ਨਰਾਦਰ ਦੀ ਜਦੋਂ ਵਿਧੀ ਬਣ ਜਾਂਦੀ ਬੰਦੇ ਦੇ ਉੱਪਰ,
1: ਬਿਨਾਂ ਬੁਲਾਏ ਬੋਲੀਏ ਜਾਂ ਬਿਦ ਭਲੀ ਨਮਾਨ।
0: ਮਹਾਰਾਜ ਕਹਿੰਦੇ ਇੱਕ ਗੱਲ ਹੈ ਵੀ ਜਦੋਂ ਕੋਈ ਬੁਲਾਉਂਦਾ ਨਹੀਂ, ਚਲਾਉਂਦਾ ਨਹੀਂ ਆਪਾਂ ਨੂੰ, ਕੋਈ ਗੱਲ ਨਹੀਂ ਸੁਣਨੀ ਚਾਹੁੰਦਾ, ਆਪਾਂ ਖਾਮ ਖਾਂ ਐਵੇਂ ਗੱਲ ਸੁਣਾਈਏ, ਕਹਿੰਦੇ ਜਾਣੋ ਮੇਰੇ ਪਾਪ ਪ੍ਰਗਟ ਹੋ ਗਏ, ਹੁਣ ਕੁੱਟ ਖਾਣ ਦਾ ਟਾਈਮ ਆ ਗਿਆ ਮੇਰਾ। ਕਹਿੰਦੇ ਜਦ ਕੋਈ ਬੁਲਾਉਂਦਾ ਨਹੀਂ ਜ਼ਰੂਰ ਬੋਲਣਾ, ਐਵੇਂ ਖਾਮ ਖਾਂ ਵਿੱਚ ਅਗਲੇ ਦੇ ਗੱਲ ਦੇ ਗੱਲ ਕਰਨੀ ਜਾ ਕੇ। ਇਸ ਕਰਕੇ ਸਤਿਗੁਰੂ ਕਹਿੰਦੇ ਇੱਕ ਗੱਲ ਦਾ ਇਹ ਧਿਆਨ ਰੱਖਿਆ ਕਰੋ, ਜਦ ਕੋਈ ਰੁੱਖ ਕਰੇ, ਖਾਸ ਕਰਕੇ ਕੋਈ ਇੱਛਾ ਕਰੇ ਵੀ ਹਾਂ ਕੋਈ ਗੱਲ ਸੁਣਾਓ ਜਾਂ ਗੱਲ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਹੈ ਤਾਂ ਗੱਲ ਕਰਿਆ ਕਰੋ, ਬਿਨਾਂ ਗੱਲ ਤੋਂ ਐਵੇਂ ਗੱਲ ਛੇੜ ਲੈਣੀ ਚੰਗੀ ਨਹੀਂ ਹੁੰਦੀ।
1: ਆਦੇ ਅੰਤ ਰੋਟੀ ਗ੍ਰਹੇ ਦੇਵ ਪਿਤਰ ਹਿਤ ਦੇਨ।
0: ਫਿਰ ਕਹਿੰਦੇ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਸੀ ਕਿ ਗ੍ਰਿਸਤੀ ਰੋਟੀ ਪਕਾਉਣ ਦੇ ਆਦ ਅੰਤ ਵਿੱਚ ਰੋਟੀਆਂ ਦੇ ਬਣਾਉਣ ਦੀ ਵਿਧੀ ਜਿਹੜੀ ਲੱਗੀ ਸ਼ੁਰੂ ਤੋਂ ਲੈ ਕੇ ਉਹ ਦਿੰਦੇ ਨੇ, ਕਹਿੰਦੇ ਇਹ ਹੁੰਦੀ ਹੈ ਪਿੱਤਰਾਂ ਦੇ ਨਿਮਿੱਤ ਜਾਂ ਵੇਦ ਦੀ ਉਕਤੀ ਮੁਜਬ ਚੱਲਣ ਵਾਲੇ ਧਰਮਾਤਮਾ ਧਰਮਵਾਨ ਬੰਦੇ ਕਹਿੰਦੇ ਨੇ ਕਿ ਰੋਟੀ ਜਿਹੜੀ ਹੈ ਉਹ ਜ਼ਰੂਰ ਦਾਨ ਕਰਨੀ ਚਾਹੀਦੀ ਹੈ। ਆਪਣੇ ਮੂੰਹ ਨੂੰ ਰੋਟੀ ਹਰੇਕ ਦੇ ਜਾਂਦੀ ਹੈ, ਰੋਟੀ ਹਮੇਸ਼ਾ ਸਿਆਣੇ ਪੁਰਸ਼ ਦਾਨ ਕਰਦੇ ਨੇ, ਕਿਸੇ ਨੂੰ ਵੀ ਪਾਓ, ਜਾਨਵਰਾਂ ਨੂੰ ਪਾ ਦਿਓ, ਜੀਵਾਂ ਨੂੰ ਰੋਟੀ ਪਾ ਦਿਓ, ਕਿਸੇ ਮੰਗਤੇ ਨੂੰ ਰੋਟੀ ਦੇ ਦਿਓ ਜਾਂ ਹੋਰ ਕਿਸੇ ਨੂੰ ਰੋਟੀ ਖਵਾ ਦਿਓ। ਕਹਿੰਦੇ ਇਹ ਚੰਗੀ ਗੱਲ ਹੁੰਦੀ ਹੈ ਭਾਈ, ਰੋਟੀ ਖਵਾਉਣ ਦਾ ਬਹੁਤ

0: ਲੋਕਾਂ ਨੇ ਮੈਂ ਪੁੱਛਿਆ ਸੀ ਵੀ ਜਦੋਂ ਜੰਗ ਕਰਨ ਜਾਂਦੇ ਹਾਂ ਆਪਾਂ ਧਨਖ ਦੀ ਟੰਕਾਰ ਕਰਦੇ ਹਾਂ, ਇਹ ਕਿਉਂ ਕਰਦੇ ਹਾਂ? ਕਹਿੰਦੇ ਤੁਸੀਂ ਆਪਣੀ ਬੁੱਧੀ ਮੁਤਾਬਕ ਜਵਾਬ ਦਿੱਤਾ, ਪਰ ਅਸਲੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਟੰਕਾਰ ਕਰਦੇ ਹਾਂ ਨਾ ਧਨਖ ਦੇ ਚਲਾਉਣ ਤੋਂ ਪਹਿਲਾਂ, ਉਦੋਂ ਜਿਹੜੇ ਦੇਵ ਹੁੰਦੇ ਨੇ, ਸ਼ਕਤੀਆਂ ਹੁੰਦੀਆਂ ਨੇ, ਸੱਜੇ ਹੱਥ ਆ ਜਾਂਦੀਆਂ ਨੇ। ਅਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਟੰਕਾਰੀ ਹੋ ਕੇ ਚੱਲਦਾ, ਜੀਵ ਟੰਕਾਰ ਕਰਕੇ ਚੱਲਦਾ ਹੈ, ਤਾਂ ਉਦੋਂ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ।
1: ਜੋ ਪਏ ਅਜਮੇਰ ਸ਼ਾਹ ਕੀ ਕੰਨਿਆ ਹੋਏ ਪਿਤ ਆਇਸ ਕੋ ਲੈ ਕਰ ਸੋਏ।
0: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ? ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
1: ਕਹਿਤ ਕੰਤ ਕੇ ਕਰਨ ਨਿਆਰੈ ਖੋਜਨ ਕਰੈ ਨਾ ਨਿਸਚੈ ਧਾਰੈ।
0: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
1: ਖੋਜਨ ਕਰੈ ਨਾ ਨਿਸਚੈ ਧਾਰੈ।
0: ਸੋ ਨਿਸ਼ਚਾ ਨਹੀਂ ਕਰਦੀ, ਖੋਜਣਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
1: ਤਪ ਵਿਸਾਲ ਕੋ ਤਾਪਤ ਜੋਏ ਤੇਜ ਸਹਿਤ ਮਮ ਪਤੀ ਵੈ ਸੋਏ।
0: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ ਹੈ।
1: ਜਿਤ ਰਹੀ ਬਿਪਰੇ ਕਹਿਰਾ ਜਿਨ ਤਨ ਤਾਪਿਓ ਬਹੁਤ ਬਡੇਰਾ।
0: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਇਹ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
1: ਵੇਦ ਮੰਤਰ ਹਸਤਾ ਮਲ ਜਾਈ ਦ੍ਰਿੜ ਤਪ ਰਹਿ ਉੱਚ ਬੇਤੀ ਮਾਏ।
0: ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
1: ਰਾਹਕ ਕ੍ਰਿਖੀ ਬਾਡ ਲੈ ਜਾਵੇ ਬੀਨ ਬੀਨ ਦਾਨੇ ਤੇ ਲਿਆਵੇ।
0: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੀ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
1: ਜਿਸ ਬਿਲੋਕ ਅਜਮੇਰ ਕੁਮਾਰੇ ਤਪ ਵਿਸਾਲ ਕੀ ਨਿਧ ਜਿਨ ਭਾਰੇ।
0: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
1: ਬੁੱਧ ਬਲ ਤੇ ਕਰ ਬਿਧ ਉਪਾਇਆ ਤਿਸੀ ਬਿਪਰ ਸੋ ਵਿਆਹ ਕਰਾਇਆ।
0: ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
1: ਤਿਜਬਰ ਕੇ ਉਹ ਰਾਤ ਦੁਚਿਤਾਈ ਮੈਥਨ ਕਰੇ ਧਰਮ ਬਿਨ ਸਾਏ।
0: ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ? ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
1: ਰਿਓ ਵਿਚਾਰਤ ਬਸ ਨਾ ਬਸਾਇਓ ਪਕੜ ਮਲੇਛਨ ਸਦਨ ਸੁਵਾਇਓ।
0: ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
1: ਦੁਆਰ ਕਿਵਾਰ ਸੰਜਿਤ ਕਰੇ ਨਿਸਾ ਬਿਖੈ ਬਾਸੋ ਕਰ ਫਿਰੇ।
0: ਸੋ ਦੀਵਾਰ ਜਿਹੜੇ ਸੀ ਦਰਵਾਜੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
1: ਇਸ ਬਿਦ ਦਿਜਬੇ ਬਸ ਪਾ ਜਬੈ ਵੇਦ ਮੰਤਰ ਤੋਂ ਪਤ ਕਰ ਤਵੈ।
0: ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ਼ ਹੋਣ ਲੱਗਿਆ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
1: ਕੋਟ ਲੋਕੋ ਚੋਂ ਦਿਸ਼ ਰਚਿਓ ਤਿਸੀ ਅੰਤਰ ਫਿਰ ਵੈ ਕਰ ਬਚਿਓ।
0: ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਹਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ, ਇਹਨੂੰ ਜ਼ਬਰਦਸਤੀ ਜਦੋਂ राजकुमारी दे कमरे विच छड्डे आंदा उन्हां ने इन्हें मंत्र पढ़ के लोहे का कोट चारे पासे बना लिया अपने
1: तब जमीर सुता अव लोका लो दुर्ग ते चौंद शिरुका
0: ताज मेर शाह की पुत्री ने देखा भी यह तो बड़ा पंडित भगती वाला तपस्या वाला मंत्र जंत्र बड़े जानदा इन्हें चारे पासे लोहे का किला बना लिया
1: कुछ ने जतन चलो बित राते खोल के वार दे पिक प्राते
0: कोई जतन ना चलिया फिर सवेर वेले जाके कवाड़ खोल दते
1: और जामनी प्राप्त जबै कर मैं रोक दियो दिज तवै
0: फिर जदों रात हुई फिर वो ब्राह्मण नु पकड़ के उस कमरे दे विच बंद कर दिता
1: जे अंतर सुप्तन के काल पठै मंत्र आए कोट बिसा
0: और रात नु सौण समय फिर अपना मंत्र पढ़ लिया करे फिर लोहे दा किला बन जा करे फिर कुछ ना हो सके तो
1: बिन चिंता सुपतै सुख पावे भई फोर बार निकसावे
0: ते बिना किसे चिंता तो राम नाल सोया करे लोहे दा कोट बना के राजकुमारी निर्जतन सारे जतन निष्फल हो गए सवेर वेले अपना मंत्र पढ़े लोहे दा कोट हट जा करे फिर बाहर आ जा करे
1: तब अजमेर शाह के पास मंत्र शक्त दिज करत प्रकाश
0: उस वक्त अजमेर शाह दे कोले मंत्रां दी जिहड़ी शक्ति सी ब्राह्मण दी उन्हें प्रगट कर दित्ती
1: कयो मलेचन सब समझाए इसको जानो सुगम उपाए
0: जदों राजे नूं पता लग्या कि मंत्रां नाल लोहे दा कोट कर लैंदा उन्हें सारे मलेश अपने कट्ठे कीते काजी मलाने दूजे तीजे कहिंदे ओए इहदे कोल इहो जिहा मंत्र कित्थों आ गया इहनूं भ्रिष्ट करन दा कोई तरीका कढो लड़की नाल शादी कीती इहने ਆਪਾਂ ਇਹ ਸਾਰੇ ਮੰਤਰ ਜੰਤਰ ਜਪ ਤਪ ਸੰਜਮ ਧਰਮ ਸਭ ਭ੍ਰਿਸ਼ਟ ਕਰਨ ਦਾ ਕੋਈ ਤਰੀਕਾ ਕੱਢ ਲਓ ਹੁਣ ਤੁਸੀਂ
1: ਇਸ ਕੋ

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ ਬਸ, ਜਦੋਂ ਤੰਬਾਕੂ ਪਿਲਾਇਆ ਨਹੀਂ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨਹੀਂ, ਹੱਥ ਵੀ ਨਹੀਂ ਲਾਉਣਾ, ਪੈਰ ਵੀ ਨਹੀਂ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ ਹੈ। ਕੱਲ ਨੂੰ ਸ਼ਰਵਣ ਕਰਾਂਗੇ ਤੰਬਾਕੂ ਬਾਰੇ ਅੱਗੇ ਹੋਰ ਗਿਆਨ, ਤਾਂ ਕਿ ਪਤਾ ਲੱਗ ਜਾਏ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਤਾਂ ਜਾਏ। ਮਾੜਾ ਜਿਹਾ ਤੰਬਾਕੂ ਸੇਵਣ ਦੇ ਨਾਲ ਕਹਿੰਦੇ ਦੇਵਤੇ ਤੇ ਪਿੱਤਰ ਸਭ ਛੱਡ ਜਾਂਦੇ ਨੇ, ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ। ਉਹ ਬੰਦਾ ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਵੀ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਕੱਲ ਨੂੰ ਬਾਕੀ ਦਾ ਸ਼ਰਵਣ ਕਰਾਂਗੇ। ਆਓ ਇੰਨਾ ਕੁ ਪਾਪ ਤਾਂ ਲਾਈਏ, ਸੰਸਾਰ ਦੇ ਅੰਦਰ ਪਤਾ ਨਹੀਂ ਕਿੱਥੇ ਥਾਂ ਥਾਂ ਬੀੜੀਆਂ ਸਿਗਟਾਂ ਡਿੱਗੀਆਂ। ਇਸ ਕਰਕੇ ਤਾਂਹੀਓ ਤਾਂ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਲਾਉਣਾ, ਜਲ ਛਿੜਕਣਾ ਇਸੇ ਕਰਕੇ ਸ਼ੁਰੂ ਹੋਇਆ ਕਿ ਬੀੜੀਆਂ ਸਿਗਟਾਂ ਨੂੰ ਪੰਜਾਂ ਪਿਆਰਿਆਂ ਦੇ ਫਿਰ ਚਰਨ ਲੱਗਦੇ ਨੇ, ਸੰਗਤ ਗੰਦੇ ਥਾਂ ਤੋਂ ਥੋੜ੍ਹੀ ਲੰਘੇਗੀ। ਇਸ ਕਰਕੇ ਸਾਰਿਆਂ ਥਾਵਾਂ 'ਤੇ ਧਿਆਨ ਦੇ ਨਾਲ ਰਿਹਾ ਕਰੋ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਸ਼ ਕਰ ਰਹੇ ਨੇ। ਕਵੀਆਂ ਗੁਣੀਆਂ ਕਵੀਸ਼ਰਾਂ ਪੰਡਤਾਂ ਗਿਆਨੀਆਂ ਦਾ ਬਹੁਤ ਸਤਿਕਾਰ ਮਾਣ ਕਰਦੇ ਨੇ, ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਕਰਦੇ ਨੇ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਵੀ ਨੇ। ਸੰਗਤ ਨੂੰ ਤਾਂ ਇੱਕ ਵਾਰ ਕਈ ਵਾਰੀ ਐਸੇ ਪ੍ਰਸ਼ਨ ਪੁੱਛ ਲੈਂਦੇ ਨੇ ਵੀ ਜੱਸੋ ਕਬੀਰ ਜੀ ਦਾ ਨਾਂ ਕਿਉਂ ਮਸ਼ਹੂਰ ਆ ਬਈ, ਇਹ ਸੰਗਤ ਵਾਲਾ ਪ੍ਰਸ਼ਨ ਹੈ। ਸੋ ਇੱਥੇ ਦੱਸਿਆ ਸੀ ਕਿ ਨਾਮ ਕਰਕੇ, ਕਿਉਂਕਿ ਨਾਮ ਵੱਡਾ ਹੈ ਤਾਂ ਨਾਮ ਜਪਣ ਵਾਲਾ ਵੀ ਵੱਡਾ ਹੋ ਜਾਂਦਾ ਹੈ। ਇੱਥੇ ਕਵੀਆਂ ਦੇ ਕੁਛ ਪ੍ਰਸ਼ਨ, ਕੁਛ ਪੰਡਿਤਾਂ ਨੂੰ ਵੀ ਪੁੱਛੇ ਪ੍ਰਸ਼ਨ, ਕੁਝ ਵਿਦਵਾਨਾਂ ਨੂੰ, ਇਸ ਤਰ੍ਹਾਂ ਵੱਖੋ ਵੱਖਰੇ ਪ੍ਰਸ਼ਨ ਹਨ। ਅੱਜ ਤੋਂ ਇਹ 300 ਸਾਲ, 325 ਸਾਲ ਪੁਰਾਣੀ ਗੱਲ ਹੈ। ਅੱਜ ਦਾ ਯੁੱਗ ਕੁਝ ਹੋਰ ਤਰ੍ਹਾਂ ਦਾ ਹੈ, ਪੁਰਾਣਾ ਸਮਾਂ ਕੁਝ ਹੋਰ ਤਰ੍ਹਾਂ ਦਾ ਸੀ। ਉਹਦੇ ਵਿੱਚ ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਕਾਫੀ ਹੱਦ ਤੱਕ ਗਿਆਨ ਬਖਸ਼ਿਸ਼ ਕੀਤਾ ਹੈ, ਚਾਹੇ ਉਹ ਸਿੱਖੀ ਸੰਬੰਧੀ ਹੈ, ਕਈ ਜਗ੍ਹਾ ਰੋਟੀ ਖਾਣ ਸੰਬੰਧੀ ਵੀ ਕਹਿੰਦੇ ਨੇ, ਕਿਤੇ ਗ੍ਰਸਥ ਮਾਰਗ ਦੇ ਬਚਨ ਦੱਸਦੇ ਨੇ, ਤਾਂ ਕਿਤੇ ਇਹ ਗੱਲ ਵੀ ਦੱਸਦੇ ਨੇ ਕਿ ਤੰਬਾਕੂ ਵਰਤਣਾ ਕਿਉਂ ਮਨਾ ਹੈ। ਇਹ ਸਾਖੀ ਆਪਾਂ ਸ਼੍ਰਵਣ ਕਰ ਰਹੇ ਹਾਂ। ਕਿਤੇ ਵੀ ਦੱਸਣਗੇ ਕੇਸ ਕਿਉਂ ਨਹੀਂ ਕਟਾਉਣੇ ਚਾਹੀਦੇ, ਪਿੱਛੇ ਕਈ ਜਗ੍ਹਾ ਦੱਸ ਵੀ ਆਏ ਨੇ। ਸੋ ਉਦੋਂ ਇੰਨਾ ਪਸਾਰਾ ਨਹੀਂ ਸੀ ਕਿ ਹਰ ਗੱਲ ਦੀ ਸੋਝੀ ਹੋ ਸਕੇ, ਇਸ ਕਰਕੇ ਸਾਰਾ ਕੁਝ ਇਹਦੇ ਵਿੱਚ ਰਲਵਾਂ ਮਿਲਵਾਂ ਹੀ ਸਿੱਖੀ ਸੰਬੰਧੀ ਵੀ ਪ੍ਰਚਾਰ ਹੈ ਅਤੇ ਆਮ ਜਨਰਲ ਨੌਲੇਜ ਦੀਆਂ ਚੀਜ਼ਾਂ ਵੀ ਨੇ। ਆਓ ਸ਼੍ਰਵਣ ਕਰਦੇ ਹਾਂ। ਸਾਖੀ ਚੱਲ ਰਹੀ ਹੈ ਅਜਮੇਰ ਸ਼ਾਹ ਰਾਜੇ ਦੀ ਲੜਕੀ ਨੇ ਇੱਕ ਬੜੇ ਤਕੜੇ ਤਪੱਸਵੀ ਬ੍ਰਾਹਮਣ ਨਾਲ ਸ਼ਾਦੀ ਕਰ ਲਈ। ਬ੍ਰਾਹਮਣ ਨਹੀਂ ਚਾਹੁੰਦਾ ਕਿ ਮੇਰਾ ਧਰਮ ਖਰਾਬ ਹੋਵੇ, ਰਾਜੇ ਅੱਗੇ ਪੇਸ਼ ਵੀ ਨਹੀਂ ਜਾਂਦੀ। ਰਾਜੇ ਨੇ ਆਪਣੇ ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਤੰਬਾਕੂ ਖਵਾ ਦਿਓ, ਪਿਆ ਦਿਓ, ਇਹਦੇ ਨਾਲ ਇਹਦੇ ਸਾਰੇ ਕੀਤੇ ਪੁੰਨ ਨਾਸ ਹੋ ਜਾਣਗੇ। ਤੋ ਕਹਿਣ ਦਾ ਭਾਵ ਸਤਿਗੁਰੂ ਦਾ, ਦੇਖੋ ਭਾਈ ਇਹ ਹੈ ਮਾੜੀ ਬੂਟੀ, ਪੁੰਨ ਨਾਸ ਹੁੰਦੇ ਨੇ। ਅੱਗੇ ਚੱਲ ਕੇ ਹੋਰ ਵੀ ਦੱਸਣਗੇ ਕਿੱਥੋਂ ਤੰਬਾਕੂ ਪੈਦਾ ਹੋਇਆ। ਆਓ ਅੱਗੇ ਸਾਖੀ ਸ਼੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਵਾਹਿਗੁਰੂ।

0: ਸਾਧਕ ਦੇ ਕਾਰਜ ਲੜਕੀ ਦੇ ਹੋਏ ਨੇ, ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ, ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ, ਪਰ ਫਿਰ ਵੀ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ, ਮੇਰਾ ਜੱਤ ਸੱਤ ਰਹਿ ਜਾਵੇ, ਕੁਕਰਮ ਨਾ ਕਰਾਂ।
1: ਇਸ ਬਿਦ ਦਿਜ ਬੇ ਬਸ ਪਾ ਜਵੈ, ਬੇਦ ਮੰਤਰ ਕੋ ਪਟ ਕਰ ਤਵੈ।
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ, ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ, ਪਰ ਆਪਣੇ ਕੋਲੇ ਕੀ ਹੈ? ਮੂਲ ਮੰਤਰ। ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ ਇੱਕ, ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ, ਇੱਕ ਆਪਣੇ ਕੋਲ ਬੀਜ ਮੰਤਰ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪਣੇ ਕੋਲ ਹੈਗਾ ਮਾਲਾ ਮੰਤਰ ਜਪਜੀ ਸਾਹਿਬ, ਆਪਣੇ ਕੋਲ ਵੀ ਬਹੁਤ ਕੁਛ ਹੈ, ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ, ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ, ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ।

0: ਹੁਣ ਬਚਣਾ ਚਾਹੁੰਦਾ ਹੈ। ਉਸ ਵਕਤ ਲੋਹੇ ਦਾ ਟੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿੱਚ ਬੈਠ ਗਿਆ।
1: ਬਾਬੇ ਅਜਮੇਰ ਸੁੱਤਾ ਅਵ ਲੋਕਾ ਲੋ ਦੁਰਗ ਤੇ ਚੌਂਦੀ ਸ਼ਰੂਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪੱਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਰਾਤ ਹੁੰਦੀ ਹੈ ਉਸ ਵਕਤ ਫਿਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫਿਰ ਸੌਣ ਵੇਲੇ ਉਹ ਮੰਤਰ ਪੜ ਲੈਂਦਾ ਫਿਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਭੋਰ ਨਿਕਸਾਵੇ।
0: ਫਿਰ ਜਦੋਂ ਸਵੇਰ ਵੇਲਾ ਹੁੰਦਾ ਫਿਰ ਮੰਤਰ ਪੜ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫਿਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਕੀਤਕ ਬਾਸਰ ਇਦ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਨ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ। ਸਾਰਿਆਂ ਨੇ ਮਹਿਲਾਂ ਦੇ ਵਿੱਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਬਦ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਹਨਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਿਹੜੇ ਮਲੇਸ਼ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿੱਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਕ ਇਸੇ ਪਿਲਾਓ ਸਭ ਹਿੰਦਨ ਕੇ ਮੰਤਰ ਨਸਾਓ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ? ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸੂ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੁਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ। ਦੇਵ ਪਿੱਤਰ ਤਜ ਜਾਏ ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰਕੇ ਸਮਝਾਏ ਸਭਾ ਬਿਖੇ ਬਿਜਲੀ ਨ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿੱਚ ਬੁਲਾ ਲਿਆ।
1: ਸਭਨ ਮਲੇਚਨ ਆਦਰ ਕੀਨਾ ਨਿਕਟ ਬਿਠਾਏ ਤਪੋ ਧਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਛਾਂ ਨੇ ਬ੍ਰਾਹਮਣ ਦਾ ਬੜਾ ਹੀ ਸਤਿਕਾਰ ਕੀਤਾ, ਆਓ ਜੀ ਬੈਠੋ ਜੀ। ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਬਹੁਤ ਤਪੱਸਵੀ ਬੰਦਾ ਸੀ ਉਹਨੂੰ ਠੱਗਣ ਵਾਸਤੇ ਉਹਦਾ ਧਰਮ ਤੋੜਨ ਲਈ ਇਹਨਾਂ ਨੇ ਬਹੁਤ ਸਾਰਾ ਮਾਣ ਸਨਮਾਨ ਦੇ ਕੇ ਪਹਿਲਾਂ ਇੱਕ ਬਣਾ ਲਈ ਸਕੀਮ, ਉਹਦੇ ਆਧਾਰ ਤੇ ਇਹਨਾਂ ਨੇ ਇਹਨੂੰ ਵਿੱਚ ਬਿਠਾ ਲਿਆ।
1: ਕੰਚਨ ਕੋ ਹੁੱਕਾ ਬਨਵਾਇਓ ਤਿਜ ਦਿਖਾਏ ਗੁਰ ਸੰਗ ਮਿਲਾਇਓ।
0: ਸੋਨੇ ਦਾ ਹੁੱਕਾ ਬਣਵਾਇਆ, ਸ਼ਾਹੀ ਹੁੱਕਾ, ਅਤੇ ਉਹਦੇ ਵਿੱਚ ਬ੍ਰਾਹਮਣ ਦਿਖਾ ਕੇ ਗੁੜ ਮਿਲਾ ਦਿੱਤਾ। ਸੋ ਜਿਨ੍ਹਾਂ ਦੇ ਵਿੱਚ ਤੰਬਾਕੂ ਪਹਿਲਾਂ ਹੀ ਮਿਲਾਇਆ ਹੋਇਆ ਸੀ ਕਹਿੰਦੇ ਬਸ ਇਹਦੇ ਚ ਆਪਾਂ ਕੁਛ ਨਹੀਂ ਪਾਉਂਦੇ, ਆਹ ਥੋੜਾ ਜਿਹਾ ਗੁੜ ਪਾਇਆ ਹੈ।
1: ਅਪਰ ਬਿਪਰ ਕੇ ਹੱਥ ਗਹਾਏ ਤਿਸਕੇ ਆਗੇ ਧਰਿਓ ਬਣਾਏ।
0: ਇੱਕ ਨਕਲੀ ਜਿਹਾ ਬ੍ਰਾਹਮਣ ਖਰੀਦ ਲਿਆਂਦਾ ਪੈਸਿਆਂ ਚ, ਕਹਿੰਦੇ ਤੂੰ ਐਂ ਕਰੀ ਤੈਨੂੰ ਅਸੀਂ ਫੜਾਵਾਂਗੇ ਹੁੱਕਾ, ਪਹਿਲਾਂ ਤੂੰ ਫੜ ਕੇ ਫਿਰ ਇਹਨੂੰ ਫੜਾਈ ਤਪੱਸਵੀ ਨੂੰ, ਇਹ ਭਰੋਸਾ ਕਰੇਗਾ ਕਿ ਹਾਂ ਜੇ ਇਹ ਵੀ ਤਾਂ ਮੇਰਾ ਬ੍ਰਾਹਮਣ ਭਾਈ ਹੈ ਤੇ ਇਸ ਕਰਕੇ ਜਦ ਇਹਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਹੋ ਸਕਦਾ।
1: ਰਿਖੀ ਪਿੱਖ ਕੈ ਸਭ ਸੰਗ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ।
0: ਉਸ ਵਕਤ ਉਹ ਰਿਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਰਖੀਕ ਹੁੰਦੀਆਂ ਇੰਦਰੀਆਂ, ਜਿਹੜਾ ਆਪਣੀਆਂ ਦਸੋ ਇੰਦਰੀਆਂ ਨੂੰ ਕਾਬੂ ਕਰ ਲਏ ਉਹਨਾਂ ਦਾ ਰਿਸ਼ੀ ਹੈ। ਇਸ ਕਰਕੇ ਮਹਾਂਪੁਰਸ਼ ਜਾਂ ਕਹਿ ਲਓ ਤਪੱਸਵੀ ਕਹਿ ਲਓ ਰਿਖੀ ਕਹਿ ਲਓ, ਇਹਨੇ ਇੱਕ ਵਾਰ ਤਾਂ ਸਾਫ਼ ਜਵਾਬ ਦੇਤਾ ਸਾਰਿਆਂ ਨੂੰ ਕਿ ਮੈਂ ਨਹੀਂ ਇਹ ਪੀਂਦਾ, ਮੈਂ ਅੰਗੀਕਾਰ ਨਹੀਂ ਕਰਨਾ ਮਾੜੀ ਚੀਜ਼ ਨੂੰ।
1: ਭਲੋ ਕੇ ਬੁਰੋ ਨਹੀਂ ਸੁਧ ਕੋਏ ਨਹੀਂ ਸਪਰਸ਼ੋ ਦੋਸ਼ ਜੇ ਹੋਏ।
0: ਕਹਿੰਦੇ ਚਾਹੇ ਇਹ ਚੀਜ਼ ਭਲੀ ਹੈ ਚਾਹੇ ਬੁਰੀ ਹੈ, ਚਾਹੇ ਦੋਸ਼ ਹੈ ਜਾਂ ਕੋਈ ਨਹੀਂ ਦੋਸ਼ ਹੈ, ਮੈਂ ਇਹਨੂੰ ਅੰਗੀਕਾਰ ਨਹੀਂ ਕਰਦਾ।
1: ਸੁਣ ਕਰ ਜੇ ਮਲੇਛ ਬੁੱਧਵੰਤੇ ਹਿਤ ਨਿਰਦੋਖ ਕਰਨੇ ਉਚਰੰਤੇ।
0: ਸੁਣ ਕੇ ਜਿਹੜੇ ਉੱਥੇ ਮਲੇਸ਼ ਸੀ ਬੁੱਧਵੰਤੇ, ਬੁੱਧੀ ਤਾਂ ਕਿਸੇ ਦੀ ਹੋ ਸਕਦੀ ਹੈ। ਰਾਵਣ ਬੜਾ ਚਲਾਕ ਸੀ, ਹਰਨਾਕਸ਼ ਵੀ ਬੜਾ ਚਲਾਕ ਸੀ। ਬੁੱਧੀ ਵਾਲਾ ਮਲੇਛ ਅਤੇ ਬੁੱਧੀ ਵਾਲਾ ਨਿਰਮਲ ਦੋ ਪ੍ਰਕਾਰ ਦੇ ਬੰਦੇ ਨੇ। ਇੱਕ ਵਿਵੇਕ ਬੁੱਧੀ ਵਾਲੇ ਗੁਰਮੁਖ ਹੁੰਦੇ ਨੇ, ਇਹ ਬੜੀ ਬੁੱਧੀ ਵਾਲੇ ਚਲਾਕ ਬੰਦੇ, ਚਲਾਕ ਕਿਸਮ ਦੇ ਬੰਦੇ ਜਿਹੜੇ ਨੇ, ਇਹ ਚਲਾਕ ਬੰਦਿਆਂ ਨੇ ਇਸ ਨੂੰ ਨਿਰਦੋਸ਼ ਕਰਨ ਵਾਸਤੇ ਇਸ ਤਰ੍ਹਾਂ ਕਿਹਾ।
1: ਸਕਲ ਸਭਾ ਕੋ ਕਿਉਂ ਨਾ ਨਿਹਾਰੇ, ਮਿਲ ਪੀਬਤ ਹੈ ਸਵਾਗਤ ਸਾਰੇ।
0: ਕਹਿੰਦੇ ਸਾਡਾ ਦਿਮਾਗ ਖਰਾਬ ਹੈ, ਅੱਜ ਸਾਰੇ ਜਾਣੇ ਪੀ ਰਹੇ ਨੇ, ਸਾਰੀ ਸਭਾ ਪੀ ਰਹੀ ਹੈ, ਐਡੇ ਐਡੇ ਸਾਡੇ ਰਾਜਾ ਸਾਹਿਬ, ਵਜ਼ੀਰ ਸਾਹਿਬ, ਛੋਟੇ ਵਜ਼ੀਰ ਸਾਹਿਬ, ਉਹ ਇੰਨੇ ਇੰਨੇ ਵੱਡੇ ਬੰਦੇ ਇਹਨੂੰ ਚੀਜ਼ ਨੂੰ ਪੀਂਦੇ ਆ, ਅਸੀਂ ਮਾੜੇ ਦੇਖਦੇ ਤੈਨੂੰ? ਅਸੀਂ ਵੀ ਤਾਂ ਇਹ ਕੰਮ ਕਰਦੇ ਹੀ ਹਾਂ, ਤੇ ਜੇ ਤੂੰ ਇਹ ਕੰਮ ਕਰ ਲੇਗਾ ਫਿਰ ਤੈਨੂੰ ਰਾਜਪੁੱਤਰੀ ਨਾਲ ਤੇਰੀ ਸ਼ਾਦੀ ਹੋਈ ਆ, ਰਾਜੇ ਦਾ ਜਮਾਈ ਹੈ ਤੂੰ, ਇਹ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਤਾਂ ਬਹੁਤ ਅੱਛੀ ਚੀਜ਼ ਹੈ, ਇਹ ਤਾਂ ਬੜੀ ਸਵਾਦ ਚੀਜ਼ ਹੈ, ਇਸ ਕਰਕੇ ਤੈਨੂੰ ਪੀ ਲੈਣੀ ਚਾਹੀਦੀ ਹੈ।
1: ਮੈਂ ਦੋਸ਼ ਕਾਵ ਲੋਕਾ ਕੰਚਨ ਪਾਵਨ ਕੋ ਬਨੋ ਕਾ।
0: ਇਹਦੇ ਚ ਕਾਹਦਾ ਦੋਸ਼ ਹੈ ਬਈ? ਇਹ ਦੇਖ ਸੋਨੇ ਦਾ ਬਣਾਇਆ ਹੋਇਆ ਹੁੱਕਾ ਕਿੱਡਾ ਵਧੀਆ ਹੁੱਕਾ ਹੈ, ਸੋਨਾ ਤਾਂ ਵੈਸੇ ਪਵਿੱਤਰ ਮੰਨਿਆ ਹੋਇਆ, ਆ ਫਿਰ ਗੁੜ ਪਾਇਆ, ਵਿੱਚ ਪਾਣੀ ਪਾਇਆ, ਹੋਰ ਅਸੀਂ ਕੀ ਪਾਇਆ ਇਹਦੇ ਚ? ਉਹ ਤੰਬਾਕੂ ਬਾਰੇ ਨੀ ਦੱਸ ਰਿਹਾ ਕਿ ਤੰਬਾਕੂ ਵੀ ਪਾਇਆ ਹੈ।
1: ਗੁੜ ਸਨ ਮਿਲਿਓ ਬਿਪਰ ਲੈ ਆਇਓ, ਇਤਿਹਾਦਕ ਕਹਿ ਕਹਿ ਬਿਰਮਾਇਓ।
0: ਇਸ ਤਰ੍ਹਾਂ ਸਾਰੇ ਜਾਣੇ ਜਦੋਂ ਕਹਿਣ ਲੱਗ ਜਾਣ ਫਿਰ ਬੰਦੇ ਨੂੰ ਮੰਨਣਾ ਹੀ ਪੈਂਦਾ। ਕੋਈ ਬਹੁਤ ਪੱਕਾ ਹੋਵੇ, ਜਾਲ ਠੱਗਾਂ ਨੇ ਕਹਿ ਕਹਿ ਕੇ ਕਹਿੰਦੇ ਇਹ ਕਿੱਧਰ ਚੱਲਿਆ ਬਈ ਕੁੱਤਾ ਲੈ ਕੇ, ਕਹਿੰਦੇ ਨਹੀਂ ਇਹ ਲੇਲਾ ਹੈ। ਦੂਜੇ ਨੇ ਵੀ ਇਹੀ ਕਿਹਾ, ਠੱਗ ਨੇ ਫਰਲਾਂਗ ਤੇ ਉਹ ਖੜਾ, ਕਹਿੰਦੇ ਅੱਜ ਕਿੱਧਰ ਲੈ ਕੇ ਚੱਲਿਆ ਇਹ ਕੁੱਤਾ, ਕਹਿੰਦੇ ਨਹੀਂ ਲੇਲਾ ਹੈ। ਤੀਸਰਾ ਠੱਗ ਵੀ ਕਹਿੰਦਾ, ਚੌਥਾ ਕਹਿੰਦਾ ਕੀ ਗੱਲ ਕੁੱਤਾ ਚੱਕਿਆ ਹੋਇਆ। ਉਹ ਬੰਦਾ ਕਹਿੰਦਾ ਮੇਰਾ ਹੀ ਦਿਮਾਗ ਤਾਂ ਨਹੀਂ ਕਿਤੇ ਖਰਾਬ, ਚਾਰ ਜਾਣੇ ਨੇ ਕਹਿਤਾ ਤੂੰ ਕੁੱਤਾ ਚੱਕੇ, ਮੈਂ ਲੇਲਾ ਸਮਝਦਾ, ਉਹਨੇ ਸੁੱਟ ਦਿੱਤਾ ਉਹ, ਉਹ ਚਾਰ ਠੱਗਾਂ ਨੇ ਚੁੱਕ ਕੇ ਬਣਾ ਲਿਆ, ਉਹ ਖਾ ਲਿਆ। ਇਸ ਤਰ੍ਹਾਂ ਇਹ ਜਿਹੜੇ ਲੋਕ ਬਹੁ ਗਿਣਤੀ ਚ ਅੱਜ ਵੀ ਨੇ, 90% ਲੋਕ ਜਿਹੜੇ ਖਰਾਬ ਨੇ, 10% ਜਿਹੜੇ ਧਾਰਮਿਕ ਵਿਅਕਤੀ ਨੇ, ਲੋਕ ਕਹਿੰਦੇ ਉਹ ਅਸੀਂ ਪਾਗਲ ਹੈ ਜਿਹੜੇ ਅਸੀਂ ਇੰਨਾ ਕੁਛ ਕਰਦੇ ਹਾਂ। ਉਹ ਇਸ ਕਰਕੇ ਕਿਉਂਕਿ ਹੁਣ 90 ਬੰਦੇ ਗਲਤ ਨੇ ਇਸ ਵਕਤ ਦੁਨੀਆਂ ਚ, ਉਹ 90 ਬੰਦਿਆਂ ਦੀ ਗਿਣਤੀ ਇੰਨੀ ਭਾਰੂ ਹੋ ਜਾਂਦੀ ਦੂਜੇ ਬੰਦਿਆਂ ਤੇ, ਕਈ ਵਾਰੀ ਧਾਰਮਿਕ ਵਿਅਕਤੀ ਟਬਲਾ ਖਾ ਜਾਂਦਾ, ਕਿਤੇ ਨਹੀਂ ਤਾਂ ਨਹੀਂ ਪਾਗਲ ਜਾਂ ਮੈਂ ਤਾਂ ਗਲਤੀ ਨਾ ਹੋਵਾਂ, ਕਿਉਂਕਿ ਸਾਰੇ ਬੰਦੇ ਹੀ ਇਹ ਚੀਜ਼ਾਂ ਖਾਈ ਜਾਂਦੇ ਮਾੜੀਆਂ ਚੀਜ਼ਾਂ। ਇਸ ਕਰਕੇ ਇਹ ਬੰਦੇ ਨੂੰ ਵੀ ਇਹਨਾਂ ਨੇ ਐਸੇ ਚੱਕਰ ਚ ਪਾਇਆ, ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਗਏ ਸਭਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚੱਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਵਾਰੀ ਮੂੰਹ ਨੂੰ ਹੁੱਕਾ ਲਵਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿੱਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ, ਬਿਪਰ ਬਿਵੈਸੈ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਾਣੀ ਮੰਤਰ ਪੜ੍ਹੇ, ਮੰਤਰ ਕਾਹਦੇ ਪੜ੍ਹਨੇ? ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਹੜੇ ਟਿੱਕੇ ਜਾਂ ਤੰਬਾਕੂ ਪੀ ਲਿਆ? ਜਦ ਕੁਰਹਿਤ ਹੋ ਜਾਂਦੀ ਹੈ ਸਿੱਖ ਤੋਂ, ਸਿੱਖ ਵੀ ਧਿਆਨ ਕਰੋ, ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹ ਚਾਰ ਕ੍ਰਹਿਤਾਂ ਨੇ। ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ, ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜ੍ਹੀ ਹੈ, ਕੋਈ ਫਲ ਤਾਂ ਮਿਲਿਆ ਨਹੀਂ, ਤੈਨੂੰ ਹੁਣ ਕਾਹਦਾ ਫਲ? ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ, ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ, ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ। ਇੱਥੇ ਇਹਨੇ ਬੜੇ ਮੰਤਰ ਪੜ੍ਹੇ, ਬੜੇ ਹੱਥ ਪੱਲੇ ਮਾਰੇ, ਕੁਛ ਨਹੀਂ ਬਣਿਆ, ਸਾਰੇ ਮੰਤਰ ਹੀ ਫੇਲ ਹੋ ਗਏ।
1: ਮਿਲੇ ਅਜਮੇਰ ਸੁਤਾ ਨਿਜ ਅੰਗ, मैथन करे तिथी के संग।
0: तो हुण फिर उस राजकुमारी का जोर चल गया, ब्राह्मण उत्थे हार गया, अपने धर्म तो डिग पिया।
1: जगत झूठ मैं दोष बतेरा, करो बतावन प्रभो तिस बेरा।
0: महाराज कहने मैं थोन थोड़ी जी ना जिमें प्यो अपने पुत नूं बिठा के ना क्लीयर गल कर दिंदा, एवें लुको के जे करन वाली गल्लां बाद च न्याणे बिगड़दे फिरन। अजकल दे युग विच वी उह गल चलदी नहीं, न्याणे नूं सीधा ही मूंह ते उहदे कह दिओ बई आह गल इउं आ भाई, कल नूं सानूं ना कहीं। महाराज ने बिठा के सारिआं नूं आपां नूं कहता ए तंबाकू च आह दोष ने, आह माड़े कम हो जांदे ने, कल ना कहो, भावें तू संग शर्म कर, भावें औखा हो सौखा हो, तैनू यह गल मेरी सुननी पैनी है। जो सतगुरु ने आपां नूं सुना दित्ती है, कहें देखो वह जिन्ना मर्जी करता रहा जतन, पर वह मंत्र मुंत्र दे सारे बेकार हो गए। इस करके भाई, क्योंकि सारे जिन्हें तंबाकू खा लिया उन्हें सारे जगत की झूठ खा ली, इसे करके इन्हों जगत झूठ रखा है।
1: धर्म हिंद को मंत्र समेत, कर्म विनाशन को बढ़ेत।
0: तो जो हिंदुओं का धर्म से हिंदू मंत्र वेदा के मंत्र, यह तो केस कटाने नाल भी हो जाते हैं खत्म। वो जो एक राजा नंद की साखी सुनाई थी दसवें पातशाह ने, आप भुल गए हैं थोड़ी थोड़ी, याद भी करवा दिना मैं। महाराज ने पूछा सी सिंघां ने, महाराज हिंदू मत विच केस कटाने कित्थों शुरू होए ने? महाराज कहने अज तो 2500 साल पहलां दी गल है, राजा नंद शूद्र राजा होया एक, उन्हें यह सोचा कि मेरा राज किते जिहड़े ब्राह्मण लोग ने अच्छे पवित्र केस रखण वाले कुछ नहीं खाण वाले साधुआं वर्गे लोग हुंदे सी पहलां अच्छे, किते मंत्र पढ़ के मेरा राज ही ना उल्टा देण। उन्हें कुछ लालची ब्राह्मण कट्ठे किए, कहना जेडे मंत्र जंत्र ने इन्हों का हल दसो की आ भी चलन ना। वो कहने जे बंदे दे केस कितों भी खंडन हो जाण ना, कट्टे जाण माड़े मोटे, तां ये मंत्र कम नहीं करते। राजा नंद ने पहला उन्होंने कहा मैं थोनू पैसे दऊंगा जिन्ने कहोगे, पहला तुसी केस कटा लो, फिर थोड़ा थोड़ा प्रचार करो। फिर इन्होंने की किया, सारे ही पंडतों के जबरदस्ती केस कट दिते, ताकि मंत्र ना चले। आपां शहर विच तां बड़े सेफ बैठे हैं, पिंडां विच इन्ना गलत प्रचार हो रहा है कि पिंडां दे सारे मुंडे केस कटाई जांदे। क्यों? विचे विच कोई ना कोई तां कीड़ा लग्या ही होया मगर, जिहड़ा उन्हां नूं केस कट्टण लई मजबूर करदा। इस करके जे ये चीजां अपने बच्चों तक पहुंचण, बच्चों नूं ज्ञान हो, तां बच्चे कहंदे पिता जी तुसीं सुणाओ कथा, मैं तां टीवी देखूंगा, या माता जी कथा सुन आउंदे, पिता जी आउंदे ने, या दो चार बच्चे माड़े मोटे आ जांदे ने, उह जे सुणगे तां कोई असर पऊगा उन्हां ते, उह सुणदे नहीं है। इसे करके उन्हां नूं इन्हां गल्लां दा ज्ञान नहीं कि किन्नियां माड़ियां चीजां जिहड़ियां असीं वरतदे हां। तां कहंदे ने भाई ये जिहड़ा है ना तंबाकू, यह तो सारिआं धर्मां नूं नाश करदा है।
1: जो बदार कल युग को जग मैं, सोच आदि गुण नाशक लग मैं।
0: यह कलयुग दे विच जिहड़ा तंबाकू है चोबदार हुंदा, जिवें यह चोबदार दा काम करदा है, सोच आदि गुण नाशक लग मैं। यह जिहड़ा तंबाकू है ना, पवित्रता आदक सारी भंग करदा है। जिथे भी किते तंबाकू आ गया उत्थे सारी अपवित्रता ही अपवित्रता छा जांदी है।
1: अदके अपावन कर बेहारो, कविन सभा में गुरु उचारो।
0: सो इस करके सारिआं नूं अपवित्र करन वाला जो तंबाकू है, यह महाराज कहिंदे मैं तुहानूं सारिआं नूं दस्सिआ कवियां दे सभा विच वी तंबाकू जिहड़ा है ना यह बहुत माड़ी चीज है, किसे दी आखे अखाए बहुत ध्यान नाल चलना, हरेक चीज वल ध्यान रखो। सो खास करके इन्हां गल्लां तों सतर्क रहना। पता नहीं मैनू किसे बंदे ने दस्या सी, कहना लाल दंत मंजन डाबर वालियां दा इह च तंबाकू पैंदा, कहिंदे बाहर लिखिया भी होया, जो वरतदा होवे कई बार कोई ऐसियां जिहड़ियां चीजां जिन्हां अंदर तुहानूं शक पै जाए इहदे अंदर तंबाकू दी वरतों हुंदी है, वह चीज आपां फट त्याग देनी चाहिदी है।
1: दोहेरा उत्तर अपर जे रह गए, ਸਤਿਗੁਰ ਸਭ ਨੂੰ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਲ ਕੋਰੇ ਦੇ ਮੈਂ ਨਿਸ਼ਚੈ ਤਾਂ ਛਿਨ ਆਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ, ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝਟਪਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ ਗੌਰ ਕਰਨੀ ਤਜ ਜਾਏ।
0: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ ਸਵਰਗਾਂ ਤੋਂ ਮੰਗਣੀ ਲਈ ਸੀ ਗਾਂ, ਇਹ ਕਾਮ ਧੇਨ ਗਊ, ਸਾਂਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸਾਂਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ, ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੇ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ, ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ 'ਚ ਤਾਂ ਹੀ ਵਰਤਿਆ ਜਾਂਦਾ, ਇੱਕ ਤੇ ਵਿਕਾਰ ਹੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ, ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰਜੇ, ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ, ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਇੱਕ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ ਕਹਿੰਦੇ ਨੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ ਕਹਿੰਦੇ ਨੇ। ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ, ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵੱਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ, ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵੱਧ ਰਿਹਾ। ਮਹਾਰਾਜ ਸਮਝ ਗਏ, ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ, ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ, ਸਰੋਕਤਾ ਬਕਤਾ ਕੋ ਲਗੈ ਕਬੈ ਨਾ ਪੂਜ ਕਰਾਂਜ।
0: ਸਰੋਤਾ ਤੇ ਬਕਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ। ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ ਕਿ ਜਿਹੜੇ ਬੰਦੇ ਤੰਬਾਕੂ ਦਾ ਸੇਵਨ ਕਰਦੇ ਨੇ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਈ ਪ੍ਰਕਾਰ ਦਾ, ਕਹਿੰਦੇ ਉਹ ਵੀ ਮਾੜਾ, ਉਹਨੂੰ ਵੀ ਸਾਰੇ ਪਾਪ ਲੱਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਉਪਦੇਸ਼ ਸੁਣਦੇ ਨੇ ਉਹਨਾਂ ਨੂੰ ਵੀ ਪਾਪ ਲੱਗਦੇ ਨੇ, ਕਿਉਂ ਜਿਹੜਾ ਉਪਦੇਸ਼ ਕਰਨ ਵਾਲਾ ਬੰਦਾ ਹੁੰਦਾ ਹੈ ਉਹ ਬਿਲਕੁਲ ਐਨ ਅੱਛਾ ਸਾਫ਼ ਸੁਥਰਾ ਸਵੱਛ ਜੀਵਨ ਵਾਲਾ ਹੋਵੇ ਤਾਂ ਠੀਕ ਹੈ, ਜੇ ਉਪਦੇਸ਼ ਕਰਨ ਵਾਲਾ ਬੰਦਾ ਖੁਦੇ ਸਭ ਕੁਝ ਖਾਈ ਪੀ ਜਾਂਦਾ ਹੈ ਫਿਰ ਉਹਦੀਆਂ ਗੱਲਾਂ ਤੋਂ ਥੋੜਾ ਥੋੜਾ ਪ੍ਰਤੀਤ ਹੋਣ ਲੱਗ ਜਾਂਦਾ ਆਪਾਂ ਨੂੰ, ਤੇ ਉਹ ਗੱਲਾਂ ਗੱਲਾਂ ਚ ਕਹਿ ਵੀ ਦਿੰਦਾ ਕਿ ਕੋਈ ਗੱਲ ਨੀ ਆਹ ਵੀ ਖਾ ਲਓ, ਇਹਦਾ ਵੈਸੇ ਕੋਈ ਖਾਸ ਡਰ ਨਹੀਂ, ਫਲਾਨੀ ਚੀਜ਼ ਦਾ ਡਰ ਨਹੀਂ, ਮਾੜੀ ਮੋਟੀ ਪੀ ਵੀ ਸਕਦੇ ਹਾਂ ਇਹਦਾ ਵੀ ਕੋਈ ਡਰ ਨਹੀਂ। ਉਸ

0: ਜਿਵੇਂ ਅਸ਼ਟਮੀ ਆਦਿਕ ਇਹੋ ਜਿਹੇ ਦਿਨ ਕਈ ਆ ਜਾਂਦੇ, ਪੂਰਨਿਮਾ ਆਦਿਕ ਆਉਂਦੇ ਨੇ, ਇਹਨਾਂ ਦਿਨਾਂ ਤੇ ਵਿਦਿਆ ਬੰਦ ਕਰ ਦਿੰਦੇ ਸੀ, ਉਸ ਦਿਨ ਵਿਦਿਆ ਨਾ ਪੜ੍ਹਨੀ। ਜਾਂ ਵਿਦਿਆ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਵਿਦਿਆ ਪੜ੍ਹਨੀ ਆ ਉਹਨਾਂ ਨੂੰ ਸਵੇਰ ਦਾ ਵੇਲਾ ਠੀਕ ਰਹਿੰਦਾ। ਆਮ ਤੌਰ ਤੇ ਅਸੀਂ ਵੀ ਪੁਰਾਣੇ ਗ੍ਰੰਥ ਪੜ੍ਹਦੇ ਰਹੇ ਹਾਂ, ਉਹਨਾਂ ਚ ਮਨਾ ਕੀਤਾ ਹੁੰਦਾ ਸੀ ਵੀ ਜੇ ਕੋਈ ਚੀਜ਼ ਕੰਠ ਕਰਨੀ ਹੈ ਫਿਰ ਉਹ ਕਹਿੰਦੇ ਸੀ ਸ਼ਾਮ ਦੇ ਵੇਲੇ ਨਾ ਕੰਠ ਕਰਿਓ। ਸਵੇਰੇ ਸਵੇਰੇ ਜਿਹੜੀ ਚੀਜ਼ ਯਾਦ ਹੁੰਦੀ ਆ ਉਹ ਸ਼ਾਮ ਨੂੰ ਗੱਲ ਨਹੀਂ ਬਣਦੀ। ਪਹਿਲਾਂ ਕੁਛ ਕਾਨੂੰਨ ਸੀਗੇ ਐਸੇ ਪੜ੍ਹਾਈ ਦੇ, ਕੁਝ ਅਸੂਲ ਸਨ ਜਿਨ੍ਹਾਂ ਦੇ ਵਿੱਚ ਕਈ ਗੱਲਾਂ ਦੀ ਮਨਾਹੀ ਸੀ। ਜਦੋਂ ਦਾ ਇਹ ਸਮਾਂ ਆਪਣਾ ਆਇਆ ਅੱਗੇ ਤੋਂ ਅੱਗੇ, ਤਾਂ ਆਪਣੇ ਕੋਲ ਇੱਕੋ ਹੀ ਗੱਲ ਰਹਿ ਜਾਂਦੀ ਆ, ਇਹਦੇ ਨਾਲ ਕੀ ਫਰਕ ਪੈ ਚੱਲਿਆ, ਤਾਂ ਕੀ ਹੋ ਗਿਆ ਜੇ ਐਂ ਕਰ ਲਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੁਛ ਕੁ ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ, ਸਮੇਂ ਸਮੇਂ ਅਨੁਸਾਰ ਵਿਦਿਆ ਪੜ੍ਹੋ। ਬਾਣੀ ਪੜ੍ਹਨ ਦਾ ਵੀ ਇੱਕ ਸਮਾਂ ਹੁੰਦਾ, ਹਰ ਚੀਜ਼ ਦਾ ਆਪੋ ਆਪਣਾ ਸਮਾਂ ਹੈ।
1: ਦਾਰਦ ਅਰਬਲ ਨਾਸ਼ ਹੋਏ ਆਪਦ ਉਹ ਆਏ।
0: ਕਹਿੰਦੇ ਜੇ ਛੁੱਟੀ ਵਾਲਾ ਦਿਨ ਮੰਨਿਆ ਸੀ ਪੁਰਾਣੇ ਸਮਿਆਂ ਚ, ਉਹ ਭਾਵ ਹਰੀ ਦੀ ਕਥਾ ਇਹਨਾਂ ਦਿਨਾਂ ਚ ਨਹੀਂ ਸੀ ਕਰਨ ਦਿੰਦੇ, ਉਹ ਜਗਤ ਵਿੱਚ ਝਗੜਾਲੂ ਬਣੇਗਾ, ਉਹਨੂੰ ਦਰਿੱਦਰ ਪਏਗਾ, ਉਮਰ ਨਾਸ ਹੁੰਦੀ ਹੈ। ਇਹ ਤੋਂ ਭਾਵ ਕੇ ਸਾਰੀਆਂ ਆਪਦਾ ਉਹਨੂੰ ਪੈਣਗੀਆਂ। ਆਨੰਦ ਆਈ ਉਹ ਹੁੰਦਾ ਉਹ ਦਿਨ ਜਿਸ ਦਿਨ ਪੜ੍ਹਨਾ ਵਿਵਰਜਿਤ ਹੁੰਦਾ ਸੀ, ਛੁੱਟੀ ਦਾ ਦਿਨ। ਸੋ ਆਮ ਕਰਕੇ ਅਸ਼ਟਮੀ, ਚੌਦਸ਼, ਅਮਾਵਸ਼, ਪੂਰਨਿਮਾ ਆਦਿਕ ਇਹਨਾਂ ਦਿਨਾਂ ਦੇ ਵਿੱਚ ਕਈ ਰੋਕ ਦਿੰਦੇ ਸਨ, ਏਕਮ ਵੀ ਸ਼ਾਮਲ ਕੀਤੀ ਜਾਂਦੀ ਸੀ। ਪਰ ਪਿੱਛੇ ਜਿਹੜਾ ਪ੍ਰਸ਼ਨ ਵਿੱਚ ਦੁਆਦਸ਼ੀ ਨੂੰ ਕਥਾ ਮਨੇ ਕਰਨ ਦਾ ਪ੍ਰਸੰਗ ਆਇਆ ਸੀ, ਉਹਦਾ ਕਾਰਨ ਦੱਸਿਆ ਸੀ, ਇਸ ਕਰਕੇ ਉਹਦੇ ਵਿੱਚ ਕਥਾ ਵੀ ਮਨਾ ਕੀਤੀ ਪੁਰਾਣੇ ਗ੍ਰੰਥਾਂ ਦੇ ਵਿੱਚ। ਪਰ ਕਈ ਚੀਜ਼ਾਂ ਮਹਾਰਾਜ ਨੇ ਖਾਲਸੇ ਲਈ ਖੋਲ੍ਹ ਵੀ ਦਿੱਤੀਆਂ। ਸਤਿਗੁਰੂ ਨੇ ਇੰਨਾ ਕਹਿਤਾ ਕਿ ਤੁਹਾਡੀ ਕਥਾ ਬੰਦ ਨਹੀਂ ਕੀਤੀ, ਪਿੱਛੋਂ ਜਿਹੜੀਆਂ ਚੱਲੀਆਂ ਆਉਂਦੀਆਂ ਕਈ ਕ੍ਰਿਤੀਆਂ ਗੁਰਾਂ ਨੇ ਅਪਣਾਈਆਂ ਵੀ ਨੇ, ਕਈ ਕ੍ਰਿਤੀਆਂ ਬੰਦ ਵੀ ਕੀਤੀਆਂ ਨੇ, ਕਈ ਕ੍ਰਿਤੀਆਂ ਖੋਲ੍ਹ ਵੀ ਦਿੱਤੀਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਹੈ ਨਾ ਉਪਦੇਸ਼ ਕਰਨਾ, ਇਹ ਵੀ ਤਰੀਕੇ ਅਨੁਸਾਰ ਵਿਧੀ ਅਨੁਸਾਰ ਹੀ ਹੋ ਸਕਦਾ ਹੈ।
1: ਰਜ ਨਾਰੀ ਤਿਆਗਨ ਬਣੈ ਤਜੈ ਰਾਂਡ ਕਾ ਭੋਗ।
0: ਮਹਾਰਾਜ ਸੱਚੇ ਪਾਤਸ਼ਾਹ ਆਪਣੇ ਖਾਲਸੇ ਨੂੰ ਸਮਝਾਉਣ ਲਈ ਕਹਿੰਦੇ ਨੇ ਅਪਵਿੱਤਰਤਾ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ, ਜਾਂ ਬੇਸਵਾਗਾਮੀ ਹੋਣਾ, ਜਾਂ ਅਪਵਿੱਤਰਤਾ ਵਾਲੇ ਦਿਨਾਂ ਚ ਮਾੜੇ ਕਰਮ ਕਰਨੇ ਇਤਿਆਦਿ, ਕਿ ਇਹ ਆਪਣਿਆਂ ਪੁੱਤਰਾਂ ਧੀਆਂ ਨੂੰ ਵੀ ਸਮਝਾ ਰਹੇ ਨੇ ਕਿ ਐਸੇ ਮਾੜੇ ਕਰਮ ਕਰਨੇ ਨਹੀਂ ਹਨ।
1: ਬਿਨ ਪਿਆਹੀ ਅਨਰੁਚਿਤਿਆ ਤਿਆਗੈ ਕੁਲ ਅਰ ਰੋਗ।
0: ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਇਹ ਮਹਾਰਾਜ ਨੇ ਆਪਾਂ ਨੂੰ ਵਚਨ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਖਾਲਸੇ ਦੱਸਦੇ ਨੇ, ਬਿਨਾਂ ਵਿਆਹ ਤੋਂ ਕੁਕਰਮ ਨਹੀਂ ਕਰਨੇ ਚਾਹੀਦੇ ਮਾੜੇ। ਤਾਂ ਇਸ ਪ੍ਰਕਾਰ ਜਿਹੜਾ ਹੈ, ਹੋਰ ਕਈ ਪ੍ਰਕਾਰ ਦੇ ਕੋਈ ਬੰਦੇ ਰੋਗੀ ਨੇ, ਜਾਂ ਰੋਗ ਲੱਗੇ ਹੋਏ ਨੇ, ਜਾਂ ਵਿਸ਼ੇ ਵਿਕਾਰੀ ਲੋਕ ਨੇ, ਜਾਂ ਮਾੜੇ ਕਰਮਾਂ ਵਾਲੇ ਲੋਕ ਨੇ, ਜਾਂ ਇਹ ਜਿੰਨੀਆਂ ਵੀ ਚੀਜ਼ਾਂ ਨੇ, ਇਹਨਾਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਜਿਵੇਂ ਅੱਜ ਦੇ ਲੋਕ ਪ੍ਰਚਾਰ ਕਰਦੇ ਨੇ ਦੂਰ ਤੱਕ, ਬੜੇ ਬੜੇ ਕੰਧਾਂ ਭਰੀਆਂ ਪਈਆਂ, ਬੰਬੇ ਤਾਂ ਬਹੁਤ ਜ਼ਿਆਦਾ ਪ੍ਰਚਾਰ ਹੈ, ਆਮ ਇੱਥੇ ਵੀ ਬੜਾ ਪ੍ਰਚਾਰ ਕੀਤਾ ਜਾਂਦਾ ਹੈ, ਏਡਜ਼ ਨਾ ਫੈਲ ਜਾਏ, ਕਿਤੇ ਖਤਰਾ ਨਾ ਹੋ ਜਾਏ। ਦਸਵੇਂ ਪਾਤਸ਼ਾਹ ਨੇ ਉਦੋਂ ਸਾਵਧਾਨ ਕੀਤਾ ਸੀ ਖਾਲਸੇ ਨੂੰ, ਭਾਈ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ।
1: ਸੋਚ ਛੇਕ ਜਲ ਅਸੁੱਚ ਹੋਏ ਨਿਗੁਰੈ ਕਰ ਅਪਵਿੱਤਰ।
0: ਹੁਣ ਜਿਹੜਾ ਸੋਚੇ ਜਾ ਕੇ ਪਾਣੀ ਬਚ ਜਾਂਦਾ, ਇਹ ਪੁਰਾਣੀ ਚੀਜ਼ ਹੈ। ਚਲੋ ਅੱਜ ਕੱਲ ਹੁਣ ਸ਼ਹਿਰਾਂ ਦੇ ਵਿੱਚ ਟੈਂਕੀਆਂ ਟੂਟੀਆਂ ਨੇ, ਪਹਿਲਾਂ ਲੋਕ ਪਾਣੀ ਲੈ ਕੇ ਜਾਂਦੇ ਬਾਹਰ ਖੇਤਾਂ ਆਦਿਕ ਦੇ ਵਿੱਚ, ਜੰਗਲ ਮੈਦਾਨ ਜਾਣਾ, ਜਿਹੜਾ ਪਾਣੀ ਬਚ ਜਾਣਾ ਲੋਕਾਂ ਨੇ ਉਹ ਅੱਖਾਂ ਛਿੱਟੇ ਮਾਰ ਲੈਣੇ, ਉਹ ਦਾਤਣ ਕਰ ਲੈਣੀ ਉਹਦੇ ਨਾਲ। ਫਿਰ ਸਤਿਗੁਰੂ ਨੇ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ, ਫਿਰ ਇਹ ਸ਼ਿਕਾਇਤਾਂ ਆਉਣ ਲੱਗ ਪਈ, ਮਹਾਰਾਜ ਇਹ ਤਾਂ ਅੰਮ੍ਰਿਤ ਦੀ ਮਰਿਆਦਾ, ਕਈ ਜਾਣੇ ਰੱਖਦੇ ਹੀ ਨਹੀਂ ਹੈ, ਉਸੇ ਪਾਣੀ ਨਾਲ ਹੀ ਦਾਤਣ ਕੁਰਲਾ ਕਰ ਲੈਂਦੇ ਨੇ। ਤਾਂ ਮਹਾਰਾਜ ਨੇ ਕਿਹਾ ਨਾ ਬਈ, ਇਹ ਕੰਮ ਨਹੀਂ ਕਰਨਾ, ਨੰਗੇ ਸਿਰ ਨਹੀਂ ਜਾਣਾ। ਨੰਗੇ ਸਿਰ ਕੋਈ ਕਿਰਿਆ ਨਹੀਂ ਸੀ ਕਰਨ ਦਿੱਤੀ ਮਹਾਰਾਜ ਜੀ ਨੇ। ਇਸੇ ਪ੍ਰਕਾਰ ਅਪਵਿੱਤਰ ਪਾਣੀ ਦੀ ਵਰਤੋਂ ਨਹੀਂ ਕਰਨੀ, ਜਿਹੜਾ ਬਚ ਜਾਂਦਾ ਪਾਣੀ ਡੋਲ ਦੇਣਾ, ਫਿਰ ਜਿਹੜਾ ਜੂਠਾ ਪਾਣੀ ਇਹਦੀ ਵਰਤੋਂ ਨਹੀਂ ਕਰਨੀ, ਇੱਕ ਨਗੁਰੇ ਦਾ ਜੂਠਾ ਨਹੀਂ ਪੀਣਾ, ਇਹਦਾ ਵੀ ਅਪਵਿੱਤਰ ਮੰਨਿਆ ਜਾਂਦਾ ਹੈ।
1: ਸਵਾਨ ਸੁਪਚ ਜੂਠਾ ਅਲਪ ਘੱਟ ਬੰਦਾ ਜਲ ਅਸਿੱਤ।
0: ਇਹ ਜਿਹੜਾ ਜਲ ਅਸਿੱਤ, ਅਸਿੱਤ ਹੁੰਦਾ ਅਪਵਿੱਤਰ ਤੇ ਮੈਲਾ ਪਾਣੀ। ਸੋ ਇਹ ਜਿਹੜੇ ਪਾਣੀ ਨੇ, ਜਿਵੇਂ ਕੋਈ ਸਵਾਨ ਹੈ, ਹੁਣ ਕੂਕਰ ਨੇ ਪਾਣੀ ਜੂਠਾ